0: ਕਹਿੰਦੇ ਆ ਹਾਂਜੀ
1: ਇਹਦਾ ਦਰਦ ਨਾ ਸਿਰਫ ਉਹ ਦੱਸ ਸਕਦਾ ਵਾ ਜਿਹੜਾ ਵਿੱਚੋਂ ਲੰਘਿਆ ਵਾ ਉਹ ਕੀ ਚੀਜ਼ ਹੁੰਦੀ ਆ ਮਤਲਬ ਤੁਸੀਂ ਮਰ ਵੀ ਨੀ ਸਕਦੇ ਤੁਸੀਂ ਜੀ ਵੀ ਨੀ ਸਕਦੇ ਮੈਂ ਮੰਨਦੀ ਹਾਂ ਇੱਕ ਛੋਟੀ ਜਿਹੀ ਚੀਜ਼ ਆ ਵੀ ਛੱਡ ਕੇ ਭੱਜੋ ਵੀ ਹੋਰ ਕਿਸੇ ਮੈਂ ਨੀ ਇੱਥੋਂ ਦੀ ਪੱਕੀ ਸੀਗੀ ਮੈਨੂੰ ਕੋਈ ਵੀ ਮੁੰਡਾ ਮਿਲ ਸਕਦਾ ਸੀ ਠੀਕ ਹੈ ਮੇਰਾ ਬੱਚਾ ਚਲੋ ਪਰ ਮੈਂ ਨਹੀਂ ਜਾ ਸਕੀ ਪਤਾ ਨੀ ਕਿਉਂ
0: ਠੀਕ ਹੈ
1: ਸੋ ਇੱਕ ਗੱਲ ਹੋਰ ਕਿ ਇੱਕ ਜਿਹੜਾ ਪਰਸਨ ਹੋਣੀ ਲਾਸਟ ਕਾਲ ਸੀ ਉਹ ਹੱਸ ਕੇ ਕਹਿ ਰਹੇ ਇੱਕ ਖਾਈ ਜਾਏ ਇੱਕ ਪਕਾਈ ਜਾਏ
0: ਹਾਸਾ ਮਜ਼ਾਕ ਸਮਝ ਕੇ ਚਲੋ ਜੀ ਜ਼ਿੰਦਗੀ ਤੁਹਾਡੀ ਚੱਲਦੀ ਰਹੇਗੀ ਨਹੀਂ ਮੈਂ ਤੁਹਾਡੇ ਨਾਲ ਸਹਿਮਤ ਆ ਬਹੁਤ ਸ਼ੁਕਰੀਆ ਧੰਨਵਾਦ ਸੋ ਪ੍ਰੋਗਰਾਮ ਪੰਜਾਬੀ ਰਹਿਣਾ ਤੇ 5993 ਹੈਲੋ
2: ਹੈਲੋ
0: ਹਾਂਜੀ ਸਤਿ ਸ਼੍ਰੀ ਅਕਾਲ
2: ਹਾਂਜੀ ਮੈਂ ਵੀ ਐਗਰੀ ਕਰਦਾ ਪ੍ਰੀਵੀਅਸ ਕਾਲਰ ਦੇ ਨਾਲ ਕਿ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਹੈ ਦੋਨੋਂ ਪਾਰਟੀਜ਼ ਨੂੰ ਬਿਠਾ ਕੇ ਨਾ ਗੱਲ ਕਰਕੇ ਹੀ ਕੋਈ ਸੋਲੂਸ਼ਨ ਨਿਕਲਣਾ ਕਿਉਂਕਿ ਦੇਖੋ ਉਹਨਾਂ ਨੇ ਪਹਿਲਾਂ ਨਹੀਂ ਦੱਸਿਆ ਤਾਂ ਅੱਜ ਕੰਡੀਸ਼ਨ ਕਿੰਨੀ ਵਰਸਟ ਆ
0: ਤੇ
2: ਅੱਜ ਵੀ ਨਹੀਂ ਕਰਨਗੇ ਤਾਂ ਕੱਲ ਹੋਰ ਵਰਸਟ ਹੋ ਜਾਣੀ ਹੈਗੀ ਆ ਇੱਕ ਮੈਂਟਲੀ ਸਟ੍ਰੈਸ ਵੀ ਆ ਜਾਣਾ ਹੈਗਾ ਕਿਉਂਕਿ ਦੋਨੋਂ ਪਾਸੇ ਅਟੈਚ ਆ ਉਹ ਇਨਸਾਨ ਦੋਨੋਂ ਫੈਮਿਲੀਜ਼ ਨਾਲ ਹੀ ਅਟੈਚ ਆ ਉਧਰ ਵੀ ਉਹਦਾ ਬੇਟਾ ਇਧਰ ਵੀ ਬੇਟੀ ਆ ਵਾਈਫ ਨੇ ਤਾਂ ਉਹਦੇ ਲਈ ਬਹੁਤ ਔਖਾ ਹੋ ਜਾਣਾ ਹੈਗਾ ਜੇ ਏਦਾਂ ਹੀ ਟਾਈਮ ਲੰਘਦਾ ਗਿਆ ਤਾਂ ਕੱਲ ਨੂੰ ਉਹਦੇ ਲਈ ਬਹੁਤ ਜ਼ਿਆਦਾ ਔਖਾ ਹੋ ਜਾਏਗਾ ਦੇਖੋ ਇਹਦਾ ਜਿਹੜਾ ਸਿਸਟਰ ਇਨ ਲਾਅ ਦੇ ਨਾਲ ਬੇਟਾ ਹੈਗਾ ਉਹ ਵੱਡਾ ਹੈਗਾ ਵਾਈਫ ਦੇ ਨਾਲ ਦੋ ਬੇਟੀਆਂ ਛੋਟੀਆਂ ਨੇ ਬਾਅਦ ਵਿੱਚ ਪਈਆਂ ਨੇ ਸੋ ਇਹਨੂੰ ਇਹ ਗੱਲ ਪਹਿਲਾਂ ਵੀ ਕਰ ਲੈਣੀ ਚਾਹੀਦੀ ਸੀਗੀ ਉਦੋਂ ਵੀ ਨਹੀਂ ਕੀਤੀ ਤਾਂ ਅੱਜ ਕੰਡੀਸ਼ਨ ਬਹੁਤ ਵਰਸਟ ਆ ਜੇ ਅੱਜ ਵੀ ਟਾਈਮ ਨਹੀਂ ਪਾਉਣਗੇ ਏਦਾਂ ਹੀ ਲੰਘ ਜਾਣਾ ਹੈਗਾ ਤਾਂ ਕੱਲ ਨੂੰ ਆਉਣ ਵਾਲਾ ਸਮਾਂ ਇਦੋਂ ਹੀ ਖਰਾਬ ਹੋ ਜਾਣਾ ਹੈਗਾ ਸੋ ਦੋਨੋਂ ਪਾਰਟੀਆਂ ਨਾਲ ਬੈਠ
0: ਕੇ ਜੇ ਜਿੰਨਾ ਲੰਬਾ ਸਮਾਂ ਤੁਸੀਂ ਖਿੱਚੀ ਚੱਲੋਗੇ ਤਾਂ ਪ੍ਰੋਬਲਮ ਵਧੇਗੀ ਸਟ੍ਰੈਸ ਵਧੇਗਾ ਤੇ ਆਈ ਥਿੰਕ ਮੇਨ ਗੱਲ ਇਹ ਹੈ ਯਾਰ ਅਗਲੇ ਨੂੰ ਸਮਝਣਾ ਚਾਹੀਦਾ ਕਿ ਜੋ ਕੰਸੀਕੁਐਂਸ ਹੈ ਜੋ ਸਜ਼ਾ ਹੈ ਉਹ ਤਾਂ ਮੈਨੂੰ ਫੇਸ ਕਰਨੀ ਪੈਣੀ ਤੁਸੀਂ ਉਸ ਤੋਂ ਭੱਜ ਨਹੀਂ ਸਕਦੇ
2: ਨਹੀਂ ਹੀ ਪੈਣੀ ਹੈ ਬਿਲਕੁਲ ਕਿਉਂਕਿ ਜਿਹੜਾ ਉਹਨਾਂ ਦਾ ਬੇਟਾ ਵੀ ਹੈਗਾ ਉਹਨੂੰ ਵੀ ਤਾਂ ਸਮਾਜ ਦੇ ਵਿੱਚ ਇੱਕ ਚਾਹੀਦਾ ਨਾ ਕਿ ਮੇਰਾ ਫਾਦਰ ਕੌਣ ਇੱਕ ਉਹਦਾ ਵੀ ਤਾਂ ਹੱਕ ਮਾਰਿਆ ਜਾ ਰਿਹਾ ਨਾ ਤੇ ਇਧਰ ਵਾਈਫ ਦਾ ਵੀ ਹੈ ਦੋਨੋਂ ਪਾਸੇ ਧੱਕਾ ਹੋ ਰਿਹਾ ਹੈਗਾ ਤਾਂ ਉਹਨੂੰ ਬੈਠ ਕੇ ਇਸ ਲਈ ਗੱਲ ਕਰਨੀ ਹੀ ਚਾਹੀਦੀ ਨਹੀਂ ਤਾਂ ਉਹਨੇ ਆਪਣੇ ਆਪ ਨੂੰ ਗਿਲਟੀ ਤੋਂ ਫੀਲ ਕਰ ਹੀ ਰਿਹਾ ਹੈਗਾ ਤਾਂ ਉਹਨੇ ਆਪਣੇ ਆਪ ਨੂੰ ਹੋਰ ਬਹੁਤ ਜ਼ਿਆਦਾ ਬੁਰੀ ਕੰਡੀਸ਼ਨ ਵਿੱਚ ਲੈ ਜਾਣਾ ਹੈਗਾ ਜਦੋਂ ਇਹਦਾ ਟਾਈਮ ਨਿਕਲਦਾ
0: ਨਹੀਂ ਆਪਣੇ ਆਪ ਨੂੰ ਵੀ ਤੇ
2: ਵੱਡਾ ਹੋਇਆ
0: ਐਂਡ ਆਫ ਦਾ ਡੇ ਉਹਦੀ ਹੁਣ ਸਾਲੀ ਹੈ
2: ਸਾਰੀ ਉਹ ਮਿਲਦੇ ਗਿਲਦੇ ਨੇ ਦੋਨੋਂ ਫੈਮਿਲੀਜ਼ ਨੇ ਸਿਸਟਰ ਨੇ ਕੱਲ ਨੂੰ ਬੱਚੇ ਤੋਂ ਹੀ ਕੋਈ ਗੱਲ ਕਹਿ ਹੋ ਗਈ ਇਹ ਇਨਸਾਨ ਸਾਡੇ ਇੱਕ ਪਾਸੇ ਮਾਸੜ ਵੀ ਲੱਗਦਾ ਕੀ ਪਤਾ ਉਹਨੂੰ ਕਿੱਦਾਂ ਇੰਟਰੋਡਿਊਸ ਕੀਤਾ ਕਿ ਤੇਰੇ ਫਾਦਰ ਆ ਜਾਂ ਵੀਕ ਬਾਅਦ ਤੈਨੂੰ ਮਿਲਣ ਆਉਂਦੇ ਆ ਜਾਂ ਕਿਤੇ ਆਊਟਿੰਗ ਲਈ ਲੈ ਕੇ ਜਾਂਦਾ ਕੁਛ ਚੀਜ਼ਾਂ ਲੈ ਕੇ ਦਿੰਦਾ ਉਹਨਾਂ ਦੇ ਐਕਸਪੈਂਸ ਵੀ ਦੇ ਰਿਹਾ ਤੇ ਕੱਲ ਨੂੰ ਬੱਚੇ ਨੇ ਵੱਡਾ ਹੋ ਕੇ ਉਹ ਗੱਲ ਅੱਗੇ ਸਾਹਮਣੇ ਲਿਆਂਦੀ ਤਾਂ ਬਹੁਤ ਜ਼ਿਆਦਾ ਬੁਰੀ ਹੋ ਜਾਣੀ ਹੈ
0: ਨਹੀਂ ਬਿਲਕੁਲ ਥੈਂਕ ਯੂ ਵੀਰੇ ਨਹੀਂ ਬਹੁਤ ਸ਼ੁਕਰੀਆ ਤੁਹਾਡਾ ਥੈਂਕਸ ਤੁਹਾਡਾ ਵੀ ਕਾਲ ਕਰਨ ਦੇ ਲਈ ਤੇ ਸਾਡੇ ਨਾਲ ਆਲ ਕੈਨ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਜੀ ਜੁੜੇ ਨੇ ਸਿਮਰਨ ਨੂੰ ਵੈਲਕਮ ਕਰਨ ਤੋਂ ਪਹਿਲਾਂ ਮੱਲੀ ਟੈਂਟ ਸਰਵਿਸਿਜ਼ ਦਾ ਮੈਸੇਜ ਨੋਟ ਕਰੋ ਮੱਲੀ ਟੈਂਟ ਤੁਸੀਂ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਦਾ ਕੋਈ ਵੀ ਟੈਂਟ ਲਗਵਾਉਣਾ ਆਪਣੇ ਘਰੇ ਫੰਕਸ਼ਨ ਹੋ ਰਿਹਾ ਨਾ ਕਲੀਅਰ ਟੈਂਟ ਵਾਈਟ ਟੈਂਟ ਜੇ ਟੈਂਟ ਲੱਗਿਆ ਤਾਂ ਹੀ ਵਿਆਹ ਵਾਲਾ ਘਰ ਲੱਗਦਾ ਨਹੀਂ ਤਾਂ ਕਿੱਥੇ ਲੱਗਦਾ ਇਹਨਾਂ ਕੋਲ ਟੈਂਟ ਵੀ ਨੇ ਟੇਬਲ ਚੇਅਰਾਂ ਵੀ ਨੇ ਡਾਂਸ ਫਲੋਰ ਵੀ ਨੇ ਸਟੇਜ ਵੀ ਨੇ ਅੱਜ ਕੱਲ੍ਹ ਕਵਾਲੀ ਨਾਈਟਾਂ ਹੁੰਦੀਆਂ ਸਟੇਜ ਲਾਉਣਗੇ ਬਹੁਤ ਸੋਹਣਾ ਲਾਈਟਾਂ ਵੀ ਨੇ ਲਗਜ਼ਰੀ ਜਿਹੜੇ ਪੋਰਟੇਬਲ ਟ੍ਰੇਲਰ ਵਾਲੇ ਵਾਸ਼ਰੂਮ ਹੁੰਦੇ ਆ ਉਹ ਵੀ ਨੇ ਗੱਲ ਮੇਨ ਇਹ ਹੈ ਕਿ ਇਹ ਸਾਰਾ ਇਵੈਂਟ ਰੈਂਟਲ ਦਾ ਸਮਾਨ ਤੁਹਾਡਾ ਨਾ ਟੈਂਟ ਦਾ ਇਹ ਸਾਂਭਣਗੇ ਤੇ ਬੜੀ ਭਰੋਸੇ ਵਾਲੀ ਟੀਮ ਹੈ ਮੱਲੀ ਟੈਂਟ 6479992569 ਆਲ ਕੈਨ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਜੀ ਸਾਡੇ ਨਾਲ ਸਿਮਰਨ ਵੈਲਕਮ ਕਿਵੇਂ ਹੋ
3: ਬਹੁਤ ਵਧੀਆ ਨਾ ਵੀ ਪਹਿਲਾਂ ਤੇ ਤੁਹਾਨੂੰ ਔਰ ਸਾਡੇ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ
0: ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਸਿਮਰਨ ਐਂਡ ਕੀ ਹਾਲ ਚਾਲ ਠੀਕ ਠਾਕ
3: ਬਹੁਤ ਵਧੀਆ ਜੀ ਚੜ੍ਹਦੀ ਕਲਾ
0: ਵੈਰੀ ਗੁੱਡ ਸੋ ਸਿਮਰਨ ਸਾਡੇ ਇੰਸ਼ੋਰੈਂਸ ਦੇ ਐਕਸਪਰਟ ਨੇ ਵੀ ਜ਼ਿੰਦਗੀ ਦੇ ਵਿੱਚ ਕੈਨੇਡਾ ਦੇ ਵਿੱਚ ਜੇ ਇੱਕ ਗੱਲ ਤੁਸੀਂ ਕਰੋ ਤੁਹਾਡੀ ਪਹਿਲੀ ਪ੍ਰਾਇਓਰਟੀ ਜੇ ਕੋਈ ਹੈ ਤਾਂ ਹੋਣੀ ਚਾਹੀਦੀ ਹੈ ਇੰਸ਼ੋਰੈਂਸ ਕੋਈ ਬੜਾ ਪੈਸਾ ਨਹੀਂ ਲੱਗਦਾ ਤੁਸੀਂ ਬੇਫਿਕਰ ਹੋ ਕਿ ਕੱਲ੍ਹ ਨੂੰ ਤੁਹਾਨੂੰ ਕੁਛ ਹੋ ਗਿਆ ਤੁਹਾਡਾ ਪਰਿਵਾਰ ਪ੍ਰੋਟੈਕਟਿਡ ਹੈ ਨਹੀਂ ਤਾਂ ਯਾਰ ਜ਼ਿੰਦਗੀ 'ਚ ਅੱਜ ਕੱਲ੍ਹ ਤਾਂ ਹਰ ਇੱਕ ਉਮਰ 'ਚ ਬੜਾ ਕੁਝ ਹੋ ਰਿਹਾ ਪਹਿਲਾਂ ਸੀਗਾ ਵੀ ਯੰਗ ਆ ਸਾਨੂੰ ਨਹੀਂ ਕੁਛ ਹੁੰਦਾ ਯੂ ਨੈਵਰ ਨੋ ਕਦੋਂ ਕੀ ਹੋ ਜਾਣਾ ਸੋ ਸਿਮਰਨ ਅੱਜ ਕੀ ਜਾਣਕਾਰੀ ਆਪਾਂ ਦੇ ਰਿਹਾ
3: ਨਵੀਂ ਸਪੈਸ਼ਲੀ ਗੱਲ ਕਰਾਂਗੀ ਜਿਹੜੇ ਵੀ ਲੋਕ ਇੱਥੇ ਸੁਪਰ ਵੀਜ਼ਾ ਜਾਂ ਵਿਜ਼ਿਟਰ ਵੀਜ਼ਾ ਤੇ ਆਏ ਹੋਏ ਨੇ, ਜਿਨ੍ਹਾਂ ਦੇ ਪੇਰੈਂਟਸ ਰਿਲੇਟਿਵ ਕੋਈ ਵੀ ਪਰਸਨ ਇੱਥੇ ਆਇਆ ਹੋਇਆ ਹੈ ਜਿਨ੍ਹਾਂ ਕੋਲ ਉਹੀ ਪਨੀ ਹੈਗਾ, ਚਾਹੇ ਤੁਸੀਂ ਖੁਦ ਵਰਕ ਪਰਮਿਟ ਤੇ ਹੈਗੇ ਹੋ। ਹੁਣ ਮੈਨੂੰ ਰੋਜ਼ ਕਈ ਕਾਲਸ ਆਉਂਦੀਆਂ ਨੇ ਕਿ ਮੈਨੂੰ ਪ੍ਰੋਬਲਮ ਆਈ ਹੋਈ ਹੈ ਜਾਂ ਸਾਡੇ ਕੋਈ ਰਿਲੇਟਿਵ ਆਏ ਨੇ ਉਹਨਾਂ ਨੂੰ ਕੋਈ ਸਟਮਕ ਪੇਨ ਹੋ ਰਹੀ ਹੈ ਜਾਂ ਉਹ ਠੀਕ ਫੀਲ ਨਹੀਂ ਕਰ ਰਹੇ ਹੈਗੇ, ਹੁਣ ਅਸੀਂ ਉਹਨਾਂ ਦੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹਾਂ, ਪਰ ਆਇਆਂ ਨੂੰ ਕਿੰਨਾ ਟਾਈਮ ਹੋ ਗਿਆ, ਆਇਆਂ ਨੂੰ ਜਿਹੜੀ 2 ਮਹੀਨੇ ਹੋ ਗਏ, 3 ਮਹੀਨੇ ਹੋ ਗਏ, ਸਾਲ ਹੋ ਗਿਆ, 6 ਮਹੀਨੇ ਹੋ ਗਏ, ਸੋ ਆਇਆਂ ਨੂੰ ਜਦੋਂ ਇੰਨਾ ਟਾਈਮ ਹੋ ਗਿਆ ਹੋਇਆ, ਇੰਸ਼ੋਰੈਂਸ ਆਪਣੇ ਕੋਲ ਨਹੀਂ ਹੈਗੀ, ਇੰਸ਼ੋਰੈਂਸ ਲੈ ਕੇ ਤੁਸੀਂ ਕਲੇਮ ਕਰ ਦੋਗੇ ਤੇ ਤੁਹਾਨੂੰ ਕੀ ਲੱਗਦਾ ਕਿ ਇੰਸ਼ੋਰੈਂਸ ਕੰਪਨੀ ਪੇ ਕਰੇਗੀ? ਨਹੀਂ ਕਰੇਗੀ, ਕਿਉਂਕਿ ਹੁਣ ਉਹ ਕੰਪਨੀਜ਼ ਇੰਨੇ ਟਾਈਮ ਦੀਆਂ ਬਿਜ਼ਨਸ ਦੇ ਵਿੱਚ ਹੈਗੀਆਂ ਨੇ, ਉਹਨਾਂ ਨੂੰ ਵੀ ਪਤਾ ਹੈ ਕਿ ਪਾਲਿਸੀ ਲੈ ਕੇ ਇੱਕਦਮ ਕਲੇਮ ਹੋ ਰਿਹਾ ਤੇ ਉਹਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਹੈ। ਹਾਂ, 100 ਪਿੱਛੇ ਇੱਕ ਜੈਨੂਇਨ ਕਲੇਮ ਹੁੰਦਾ ਹੈਗਾ ਕਿ ਆਫਕੋਰਸ ਕੀ ਪਾਲਿਸੀ ਲਈ ਪ੍ਰੋਬਲਮ ਆ ਗਈ, ਦੈਟਸ ਫਾਈਨ, ਬਟ ਮੋਸਟਲੀ ਜਦੋਂ ਇੱਦਾਂ ਦੀ ਕਾਲ ਆਉਂਦੀ ਸਾਨੂੰ ਵੀ ਪਤਾ ਹੁੰਦਾ ਕਿ ਜੇ 6 ਮਹੀਨੇ ਪਹਿਲਾਂ ਇੰਸ਼ੋਰੈਂਸ ਨਹੀਂ ਲਈ ਤੇ ਹੁਣ ਬੰਦਾ 1 ਮਹੀਨੇ ਦੀ ਇੰਸ਼ੋਰੈਂਸ ਕਿਉਂ ਮੰਗ ਰਿਹਾ, ਬਿਕੋਜ਼ ਕੋਈ ਆਲਰੇਡੀ ਪ੍ਰੋਬਲਮ ਆਈ ਹੋਈ ਹੈ। ਸੋ ਉੱਥੇ ਅਸੀਂ ਕਹਿ ਦਈਦਾ ਕਿ ਕਲੇਮ ਮਿਲਣਾ ਨਹੀਂ ਹੈਗਾ, ਬਟ ਕਈ ਵਾਰ ਅਸੀਂ ਸੁਣਦੇ ਜੀ ਇੰਸ਼ੋਰੈਂਸ ਕੰਪਨੀ ਕਲੇਮ ਨਹੀਂ ਦਿੰਦੀਆਂ, ਉਹਨਾਂ ਨੂੰ ਇੰਸ਼ੋਰੈਂਸ ਕਰਵਾਈ ਸੀ ਕਲੇਮ ਨਹੀਂ ਮਿਲਿਆ, ਬਟ ਉਹਦੇ ਪਿੱਛੇ ਇੱਕ ਰੀਜ਼ਨ ਹੁੰਦਾ ਹੈਗਾ। ਹੁਣ ਜਿੰਨਾ ਮੇਰੇ ਪਿਛਲੇ 15 ਸਾਲ ਦੇ ਐਕਸਪੀਰੀਅੰਸ ਦੇ ਵਿੱਚ ਜਿਹੜਾ ਮੈਂ ਸਭ ਤੋਂ ਵੱਡਾ ਰੀਜ਼ਨ ਦੇਖਿਆ ਹੈਗਾ ਕਲੇਮ ਡਿਕਲਾਈਨ ਹੋਣ ਦਾ, ਉਹ ਹੈਗਾ ਮਿਸਰੀਪ੍ਰੈਜੈਂਟੇਸ਼ਨ। ਮਿਸਰੀਪ੍ਰੈਜੈਂਟੇਸ਼ਨ ਜਦੋਂ ਅਸੀਂ ਕੋਈ ਚੀਜ਼ ਹਾਈਡ ਕਰ ਲਈ, ਜਦੋਂ ਅਸੀਂ ਕੋਈ ਚੀਜ਼ ਗਲਤ ਦੱਸ ਦਿੱਤੀ, ਅਸੀਂ ਕੋਈ ਚੀਜ਼ ਦੱਸੀ ਨਹੀਂ, ਸਾਨੂੰ ਲੱਗਾ ਇੰਪੋਰਟੈਂਟ ਨਹੀਂ ਹੈਗੀ। ਔਰ ਹੁਣ ਇਸ ਟਾਈਮ ਤੇ, ਕਿਉਂਕਿ ਹੁਣ ਸਮਰ ਦਾ ਟਾਈਮ ਹੈ, ਵਿਜ਼ਿਟਰ ਸੁਪਰ ਵੀਜ਼ਾ ਨੰਬਰ ਬਹੁਤ ਵੱਡਾ ਹੈਗਾ ਔਰ ਕਲੇਮ ਓਨਾ ਹੀ ਜ਼ਿਆਦਾ ਆ ਰਿਹਾ ਹੈਗਾ। ਅੱਜ ਮੈਨੂੰ ਸਵੇਰੇ ਹੀ ਕਾਲ ਆਈ ਹੈ, ਉਹ ਕਹਿੰਦੇ ਜੀ ਇੰਸ਼ੋਰੈਂਸ ਤੇ ਹੈਗੀ ਹੈ, ਜਿਹਨਾਂ ਨੂੰ ਪ੍ਰੋਬਲਮ ਆਈ ਹੈ ਹੋਸਪਿਟਲਾਈਜ਼ਡ ਨੇ, ਬਟ ਇਹ ਹੈ ਕਿ ਉਹਨਾਂ ਨੇ ਡਾਇਬਟੀਜ਼ ਤੇ ਹਾਰਟ ਕੰਡੀਸ਼ਨ ਦੱਸ ਦਿੱਤਾ, ਬਟ ਇਹ ਨਹੀਂ ਦੱਸਿਆ ਕਿ ਪਰਸਨ ਜਿਹੜੇ ਨੇ ਉਹ ਅੱਖਾਂ ਤੋਂ ਦੇਖ ਨਹੀਂ ਸਕਦੇ, ਆਪਣਾ ਇੰਡੀਪੈਂਡੈਂਟ ਡੇਲੀ ਐਕਟੀਵਿਟੀਜ਼ ਦੇ ਕੰਮ ਨਹੀਂ ਕਰ ਸਕਦੇ, ਔਰ ਡਾਇਬਟੀਜ਼ ਕਰਕੇ ਉਹਨਾਂ ਦੇ ਜਿਹੜੇ ਹੈ ਉਹ ਫਿੰਗਰ ਕੱਟ ਹੋਏ ਹੋਏ ਨੇ। ਹੁਣ ਇਹ ਚੀਜ਼ਾਂ ਹਾਈਡ ਕਰ ਲਈਆਂ, ਹੁਣ ਪਰਸਨ ਹੋਸਪਿਟਲਾਈਜ਼ਡ ਹੋ ਗਿਆ, ਤੁਸੀਂ ਹੋਸਪਿਟਲ 'ਚ ਚੀਜ਼ ਕਿੱਦਾਂ ਹਾਈਡ ਕਰ ਲਓਗੇ? ਉੱਥੇ ਆਪਾਂ ਨੂੰ ਡਾਕਟਰ ਨੂੰ ਡਿਟੇਲ ਦੇਣੀ ਪੈਣੀ ਹੈ। ਹੁਣ ਇਸ ਕੇਸ ਦੇ ਵਿੱਚ ਜਿਹੜੀ ਉਹਨਾਂ ਕੋਲ ਇੰਸ਼ੋਰੈਂਸ ਹੈਗੀ ਹੈ, ਉਹਨਾਂ ਦੀ ਐਲੀਜੀਬਿਲਿਟੀ ਕ੍ਰਾਈਟੀਰੀਆ ਦੇ ਵਿੱਚ ਹੀ ਉਹ ਨਹੀਂ ਆ ਰਹੇ, ਮਤਲਬ ਜਿਹੜੀ ਇੰਸ਼ੋਰੈਂਸ ਉਹਨਾਂ ਨੇ ਲਈ ਹੋਈ ਹੈ ਉਹਦੇ ਵਿੱਚ ਉਹ ਐਲੀਜੀਬਲ ਹੀ ਨਹੀਂ ਹੈਗੇ। ਔਰ ਮੋਸਟ ਪ੍ਰੋਬਬਲੀ ਕੰਪਨੀ ਨੇ ਕਲੇਮ ਡਿਕਲਾਈਨ ਕਰਨਾ ਹੈਗਾ, ਓਵਰ 90% ਚਾਂਸਿਸ ਨੇ ਕਲੇਮ ਡਿਕਲਾਈਨ ਹੋਣ ਦੇ, ਬਿਕੋਜ਼ ਮਿਸਰੀਪ੍ਰੈਜੈਂਟੇਸ਼ਨ ਹੈ। ਔਰ ਜਿਹੜੇ ਹੋਸਪਿਟਲ ਦੇ ਡਾਕਟਰ ਨੇ ਉਹਨਾਂ ਦਾ ਫੁੱਲ ਰੈਕਡ ਜਾਣਾ ਹੈ ਕੰਪਨੀ ਕੋਲ, ਜਦੋਂ ਰੈਕਡ ਜਾਣਾ ਹੈ ਚੀਜ਼ਾਂ ਉਹਦੇ ਵਿੱਚ ਜਾਣੀਆਂ ਜਾਣੀਆਂ ਨੇ। ਉੱਥੇ ਜੇ ਅਸੀਂ ਇਹ ਕਹੀਏ ਕਿ ਇੰਸ਼ੋਰੈਂਸ ਕੰਪਨੀ ਨੇ ਕਲੇਮ ਡਿਕਲਾਈਨ ਕਰਤਾ ਉਹਦੀ ਗਲਤੀ ਹੈ ਜਾਂ ਇੰਸ਼ੋਰੈਂਸ ਐਡਵਾਈਜ਼ਰ ਨੇ ਗਲਤੀ ਕਰ ਦਿੱਤੀ, ਤੁਸੀਂ ਜਦੋਂ ਦੱਸਿਆ ਹੀ ਨਹੀਂ ਹੈਗਾ, ਤੁਸੀਂ ਉਹ ਚੀਜ਼ ਨੂੰ ਡਿਸਕਲੋਜ਼ ਹੀ ਨਹੀਂ ਕੀਤਾ, ਤੁਸੀਂ ਹੁਣ ਡਿਸਕਸ ਕਰ ਰਹੇ ਹੈਗੇ ਹੋ ਕਿ ਹਾਂਜੀ ਉਹਨਾਂ ਨੂੰ ਇਹ ਵੀ ਚੀਜ਼ ਸੀਗੀ, ਇਹ ਵੀ ਚੀਜ਼ ਸੀਗੀ, ਕਿਉਂਕਿ ਅਪਫਰੰਟ ਤੇ ਐਡਵਾਈਜ਼ਰ ਨੇ ਤੇ ਨਾ ਇੰਸ਼ੋਰੈਂਸ ਕੰਪਨੀ ਨੇ ਕਿਸੇ ਨੇ ਵੀ ਜਾ ਕੇ ਨਹੀਂ ਦੇਖਣਾ ਕਿ ਹਾਂ ਕੀ ਪ੍ਰੋਬਲਮ ਹੈ। ਜਦੋਂ ਤੁਸੀਂ ਸਾਰਾ ਕੁਝ ਡਿਸਕਲੋਜ਼ ਕਰਦੇ ਹੋ, ਦੈਨ ਉੱਥੇ ਐਡਵਾਈਜ਼ਰ ਦੀ ਤੇ ਇੰਸ਼ੋਰੈਂਸ ਕੰਪਨੀ ਦੀ ਰਿਸਪੋਂਸੀਬਿਲਟੀ ਹੁੰਦੀ ਹੈ ਕਿ ਤੁਹਾਡਾ ਜਿਹੜਾ ਕਲੇਮ ਹੈ ਉਹ ਟਾਈਮ ਸਿਰ ਸਹੀ ਤਰੀਕੇ ਦੇ ਨਾਲ ਪੇ ਹੋਏ। ਅਗਰ ਤੁਸੀਂ ਕੋਈ ਵੀ ਮਿਸਟੇਕ ਕਰ ਦਿੱਤੀ, ਕੋਈ ਵੀ ਹਾਈਡ ਕਰ ਦਿੱਤੀ ਚੀਜ਼, ਉਹ ਰੈਕਡ ਦੇ ਵਿੱਚ ਨਿਕਲ ਆਈ, ਐਸ ਲੌਂਗ ਐਸ ਕੰਪਨੀ ਕੋਲ ਰੈਕਡ ਨਹੀਂ ਜਾ ਰਿਹਾ, ਕੰਪਨੀ ਨੂੰ ਉਹ ਚੀਜ਼ ਦਾ ਪਤਾ ਨਹੀਂ ਲੱਗ ਰਿਹਾ, ਤੇ ਉਹ ਡਿਫਰੈਂਟ ਸਿਨੈਰੀਓ ਹੈ। ਅਦਰਵਾਈਜ਼ ਜਦੋਂ ਰੈਕਡ ਜਾ ਰਿਹਾ, ਕੰਪਨੀ ਨੂੰ ਪਤਾ ਲੱਗ ਰਿਹਾ ਤੇ ਕਲੇਮ ਡਿਕਲਾਈਨ ਹੋਣੇ ਨੇ। ਸੋ ਇਸ ਕਰਕੇ ਮੈਂ ਰਿਕੁਐਸਟ ਹੀ ਕਰੂੰਗੀ, ਜਿੰਨੇ ਵੀ ਸਾਡੇ ਲਿਸਨਰ ਨੇ, ਚਾਹੇ ਉਹ ਵਿਜ਼ਟਰ ਸੁਪਰ ਵੀਜ਼ਾ ਪਾਲਿਸੀਜ਼ ਨੇ, ਚਾਹੇ ਉਹ ਪਰਸਨਲ ਇੰਸ਼ੋਰੈਂਸ ਨੇ, ਹਾਈਡ ਨਾ ਕਰਿਆ ਕਰੋ। ਕੋਈ ਫਰਕ ਨਹੀਂ ਪੈਣਾ $50 ਵੱਧ ਦੇਣ ਨਾਲ, ਘੱਟ ਦੇਣ ਦੇ ਨਾਲ ਕੋਈ ਫਰਕ ਨਹੀਂ ਪੈ ਜਾਣਾ ਹੈਗਾ, ਬਟ ਜਦੋਂ ਪਰਸਨ ਹੋਸਪਿਟਲਾਈਜ਼ ਹੋ ਜਾਂਦਾ ਹੈਗਾ, ਇੱਕ ਦਿਨ ਦਾ ਹਜ਼ਾਰਾਂ ਦੇ ਵਿੱਚ ਬਿੱਲ ਬਣਦਾ ਹੈਗਾ, ਔਰ ਅਗਰ ਉਹ ਪਰਸਨ ਵੀਕ ਜਾਂ 2-4-5 ਵੀਕ ਹੋਸਪਿਟਲ ਰਹਿ ਗਿਆ, $00,000 ਚ ਬਿੱਲ ਬਣ ਜਾਣਾ ਹੈਗਾ। ਇਹ ਨਾ ਹੋਏ ਕਿ ਅਸੀਂ $50-60 ਬਚਾਉਂਦੇ ਬਚਾਉਂਦੇ ਬਾਅਦ ਵਿੱਚ ਜਿਹੜੀਆਂ ਇੰਸਟਾਲਮੈਂਟ ਦੇ ਅੰਦਰ ਖਿਰਜੀਏ। ਸੋ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ। ਔਰ ਦੂਸਰੀ ਚੀਜ਼, ਜਿੰਨੇ ਟਾਈਮ ਲਈ ਵੀ ਤੁਹਾਡੇ ਕੋਲ ਪੇਰੈਂਟਸ ਵਿਜ਼ਿਟਰ ਆ ਰਹੇ ਨੇ, ਪੂਰੇ ਟਾਈਮ ਦੀ ਇੰਸ਼ੋਰੈਂਸ ਇਕੱਠੀ ਕਰਵਾਓ। ਇਹ ਨਾ ਕਰੋ ਕਿ 1 ਮਹੀਨੇ ਬਾਅਦ 2 ਮਹੀਨੇ ਬਾਅਦ ਹਰ ਵਾਰੀ ਤੁਸੀਂ ਨਵੀਂ ਪਾਲਿਸੀ ਲਓ, ਉਹਦੇ ਚ ਵੀ ਪ੍ਰੋਬਲਮ ਆਉਂਦੀ ਹੈਗੀ ਹੈ, ਕਿਉਂਕਿ ਜਿਹੜੀ ਨਵੀਂ ਪਾਲਿਸੀ ਹੈ ਪੁਰਾਣੀ ਪਾਲਿਸੀ ਦਾ ਕਲੇਮ ਕਵਰ ਨਹੀਂ ਕਰਦੀ ਹੈਗੀ। ਸੋ ਛੋਟੀਆਂ ਛੋਟੀਆਂ ਮਿਸਟੇਕ ਆਪਾਂ ਜ਼ਰੂਰ ਕਰਦੇ ਹਾਂ, ਹਮੇਸ਼ਾ ਐਕਸਪੀਰੀਅੰਸ ਐਡਵਾਈਜ਼ਰ ਕੋਲੋਂ ਜਿਹੜੀ ਹੈ ਪਾਲਿਸੀ ਲਿਆ ਕਰੋ, ਡਿਟੇਲ ਚ ਡਿਸਕਸ਼ਨ ਕਰਕੇ ਔਰ ਪੂਰੀ ਸਮਝ ਕੇ ਪਾਲਿਸੀ ਲਿਆ ਕਰੋ। ਇਹ ਨਾ ਸੋਚਿਆ ਕਰੋ ਮੈਨੂੰ ਉੱਥੋਂ 100 ਦੀ ਮਿਲਦੀ ਹੈ, ਇੱਥੋਂ 80 ਦੀ ਮਿਲਦੀ ਹੈ, ਇੱਥੋਂ 70 ਦੀ ਮਿਲਦੀ ਹੈ। ਕੰਪੈਰੀਜ਼ਨ ਜ਼ਰੂਰ ਕਰਿਆ ਕਰੋ ਕਿ ਡਿਫਰੈਂਸ ਕੀ ਹੈਗਾ, ਕਿਉਂਕਿ ਇੰਸ਼ੋਰੈਂਸ ਕੰਪਨੀਜ਼ ਵੀ ਸੇਮ ਨੇ, ਇੰਸ਼ੋਰੈਂਸ ਪਾਲਿਸੀਜ਼ ਵੀ ਸੇਮ ਨੇ, ਚਾਹੇ ਤੁਸੀਂ ਮੇਰੇ ਤੋਂ ਲੈ ਰਹੇ ਹੋ, ਕਿਸੇ ਹੋਰ ਤੋਂ ਲੈ ਰਹੇ ਹੋ, ਕਿਸੇ ਥਰਡ ਪਰਸਨ ਤੋਂ ਲੈ ਰਹੇ ਹੋ, ਰੇਟ ਦੇ ਵਿੱਚ ਕੋਈ ਫਰਕ ਨਹੀਂ ਪੈਣਾ। ਬੈਨੀਫਿਟ ਕੀ ਨੇ, ਤੁਸੀਂ ਸਾਰੀਆਂ ਕੰਡੀਸ਼ਨ ਜਿਹੜੀਆਂ ਕੰਪਨੀ ਦੀ ਮੈਟ ਕਰ ਰਹੇ ਹੋ, ਉਹ ਚੀਜ਼ਾਂ ਜਿਹੜੀਆਂ ਜ਼ਿਆਦਾ ਜ਼ਰੂਰੀ ਹੈਗੀਆਂ ਨੇ। ਸੋ ਕੋਈ ਵੀ ਸਾਡੇ ਲਿਸਟਨਰ ਅਗਰ ਤੁਹਾਡਾ ਕੋਈ ਕੁਐਸਚਨ ਹੁੰਦਾ ਹੈ ਵਿਜ਼ਟਰ ਸੁਪਰ ਵੀਜ਼ਾ ਜਾਂ ਪਰਸਨਲ ਇੰਸ਼ੋਰੈਂਸ ਨੂੰ ਲੈ ਕੇ, ਡੈਫੀਨੇਟਲੀ ਤੁਸੀਂ ਮੇਰੇ ਨਾਲ ਕੰਸਲਟ ਕਰ ਸਕਦੇ ਹੋ। ਨੰਬਰ ਹੈ 416-9947272-416-9942-7972 ਜਾਂ ਕੋਈ ਤੁਹਾਡੇ ਹੋਰ ਕੁਐਸਚਨਸ ਹੈਗੇ ਨੇ ਆਪਣੀ ਪਰਸਨਲ ਲਾਈਫ ਕ੍ਰਿਟੀਕਲ ਡਿਸੇਬਿਲਿਟੀ ਜਾਂ ਕੋਈ ਪੁਰਾਣੀ ਪਾਲਿਸੀਜ਼ ਨੂੰ ਤੁਸੀਂ ਰਿਵਿਊ ਕਰਨਾ ਹੈ, ਇਨਵੈਸਟਮੈਂਟਸ ਨੇ, RESP, RRSP, TFSA, ਫਸਟ ਹੋਮ ਸੇਵਿੰਗ ਅਕਾਊਂਟ, ਤੁਸੀਂ ਵਧੀਆ ਰਿਟਰਨ ਲੈਣਾ ਚਾਹੁੰਦੇ ਹੋ ਆਪਣੇ ਪੈਸਿਆਂ ਦੇ ਉੱਪਰ, ਜਾਂ ਤੁਹਾਡੀ ਕੋਈ ਕੰਪਨੀ ਹੈ, ਤੁਸੀਂ ਆਪਣੀ ਟੈਕਸ ਪਲੈਨਿੰਗ ਕਰਨਾ ਚਾਹੁੰਦੇ ਹੋ, ਸਟੇਟ ਪਲੈਨਿੰਗ ਕਰਨਾ ਚਾਹੁੰਦੇ ਹੋ, ਬਹੁਤ ਸਾਰੇ ਕੁਐਸਚਨ ਹੁੰਦੇ ਨੇ। ਤੁਸੀਂ ਇੱਕ ਮੀਟਿੰਗ ਫਿਕਸ ਕਰਕੇ ਮੈਨੂੰ ਆਫਿਸ ਆ ਕੇ ਵੀ ਮਿਲ ਸਕਦੇ ਹੋ, ਅਸੀਂ ਡਿਟੇਲ 'ਚ ਡਿਸਕਸ਼ਨ ਕਰ ਸਕਦੇ ਹਾਂ। ਉਹਦੇ ਲਈ ਆਫਿਸ ਲੋਕੇਟਡ ਹੈ ਸਾਡਾ ਆਲ ਕੈਨ ਇੰਸ਼ੋਰੈਂਸ ਆ, ਏਅਰਪੋਰਟ ਰੋਡ ਐਂਡ ਕੁਈਨ ਸਟੀਟ ਦਾ ਮੇਨ ਇੰਟਰਸੈਕਸ਼ਨ, ਹੋਮ ਡਿਪੂ ਵਾਲੇ ਪਲਾਜ਼ਾ ਦੇ ਬਿਲਕੁਲ ਨਾਲ। ਔਰ ਮੇਰਾ ਨੰਬਰ ਅਗੇਨ ਸੇਮ ਜੀ,
0: 416-9947272-416-9947272-416-9947272-72. ਤੇ ਤੁਸੀਂ ਕਾਲ ਕਰੋ। ਸਿਮਰਨ ਥੈਂਕ ਯੂ, ਬਹੁਤ ਸ਼ੁਕਰੀਆ। ਸੋ ਪ੍ਰੋਗਰਾਮ ਹੈ ਮੇਰਾ ਬਿਨਾ, ਵੀ ਵਿਲ ਬੀ ਰਾਈਟ ਬੈਕ। ਮੈਨੂੰ ਦੋ ਮਿੰਟ ਆਉਣੇ ਆ, ਵਾਪਸ ਤੇ ਗੱਲਾਂ ਕੰਟੀਨਿਊ ਕਰਾਂਗੇ।

ਸਤਿ ਸ਼੍ਰੀ ਅਕਾਲ ਆਦਾਬ, ਤੁਸੀਂ ਸੁਣ ਰਹੇ ਹੋ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾ AM 530 ਤੋਂ ਪ੍ਰਭ ਸੰਧੂ ਦੇ ਨਾਲ। ਕੀ ਹਾਲ ਚਾਲ ਆ ਦੋਸਤੋ? ਠੀਕ ਠਾਕ ਹੋ? ਖੂਬਸੂਰਤ ਸ਼ਾਮ ਅਤੇ ਖੂਬਸੂਰਤ ਸ਼ਾਮ ਦੇ ਵਿੱਚ ਇੱਕ ਵਾਰ ਫਿਰ ਹਾਜ਼ਰ ਹੋ ਗਿਆ ਜੀ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾ ਲੈ ਕੇ, ਅਤੇ ਗੱਲਾਂ ਬਾਤਾਂ ਕਰਾਂਗੇ ਹੁਣ ਤੋਂ ਲੈ ਕੇ ਤੁਹਾਡਾ ਸਾਡਾ ਸਾਥ 8:45 ਤੱਕ ਬਣੇ ਰਹਿਣਾ, ਅਤੇ ਉਸ ਤੋਂ ਬਾਅਦ ਫਿਰ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਹਾਜ਼ਰ ਹੋਵਾਂਗੇ।

0: ਬਣਾਉਣੀ ਖਾਸ
1: ਯਾਰ ਆ ਤੁਸੀਂ ਗਾਣੇ ਸੁਣੇ ਆਮਨੇ ਦੇ ਮੇਰੇ ਨਾਲ ਬੜੇ ਖੂਬਸੂਰਤ ਇਨਸਾਨ ਜੁੜੇ ਹੋਏ ਆ ਉਹਨਾਂ ਨਾਲ ਮੈਂ ਰੂਬਰੂ ਕਰਾਊਂਗਾ ਤੁਹਾਨੂੰ ਅਤੇ ਪਹਿਲਾਂ ਮੈਨੂੰ ਤੁਸੀਂ ਦੱਸੋ ਠੀਕ ਠਾਕ ਹੋ ਕਿਵੇਂ ਹੋ ਇੰਜੋਏ ਕਰ ਰਹੇ ਹੋ ਮੰਡੇ ਦੀ ਖੂਬਸੂਰਤ ਸ਼ਾਮ ਅੱਜ ਲੌਂਗ ਵੀਕਐਂਡ ਦੀ ਸ਼ਾਮ ਆ ਮੈਨੂੰ ਲੱਗਦਾ ਕਿ ਬਹੁਤ ਹੀ ਸੱਜਣ ਅੱਜ ਇੰਜੋਏ ਕਰ ਰਹੇ ਆ ਕਿ ਡਰਾਈਵ 'ਤੇ ਹੋ ਸਫਰਾਂ 'ਤੇ ਹੋ ਸੈਰਾਂ 'ਤੇ ਹੋ ਸੁਣ ਰਹੇ ਹੋ ਅਤੇ ਕਰੋ ਕਾਲ ਅਤੇ ਗੱਲਾਂ ਬਾਤਾਂ ਕਰਦੇ ਫਿਰ ਅੱਛਾ ਆਰਨੇਤ ਬੜਾ ਪਿਆਰਾ ਜਿਹਾ ਇਨਸਾਨ ਆ ਅਤੇ ਬੜਾ ਜੈਂਟਲ ਜਿਹਾ ਬੰਦਾ ਹੈ ਅਤੇ ਗਾਣੇ ਵੇਖੋ ਇਹਨਾਂ ਦੇ ਵੀ ਮਤਲਬ ਲਫੇੜਾ ਗੁੰਡਿਆਂ ਦੀ ਗੱਡੀ ਵਿੱਚ ਅੱਛਾ ਆਰਨੇਤ ਨੂੰ ਕੋਈ ਸੁਣਦਾ ਕਿਹਦਾ ਕਿਹਦਾ ਫੇਵਰੇਟ ਆਰਨੇਤ ਕੋਈ ਸੁਣਦਾ ਜਾਂ ਆਰਨੇਤ ਦੇ ਕਿਸੇ ਨੇ ਗਾਣੇ ਸੁਣੇ ਹੋਣ ਆਰਨੇਤ ਦੇ ਗਾਣੇ ਨੇ ਤਾਂ ਯਾਰ ਸਰਕਾਰ ਬਣਾਤੀ ਆਪਣੀ ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਪੰਜਾਬੀ ਲਹਿਰਾਂ

0: 905-673-3337 905-673-3337 ਸੋ ਮੇਰੇ ਨਾਲ ਸਟੂਡੀਓ ਦੇ ਵਿੱਚ ਜੁੜੇ ਹੋਏ ਨੇ ਗੁਮਨਾਮ ਸ਼ਾਇਰ। ਸੋ ਗੁਮਨਾਮ ਬਾਈ ਜੀ ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ, ਉਹ ਗੁੱਡ ਮਾਰਨਿੰਗ ਹੋ ਗਿਆ ਸੀ ਓਏ,
1: ਗੁੱਡ ਈਵਨਿੰਗ ਜੀ,
0: ਠੀਕ ਠਾਕ ਹੋ? ਠੀਕ ਠਾਕ ਹੋ?
1: ਹਾਂਜੀ ਠੀਕ ਠਾਕ ਜੀ। ਸਤਿ ਸ਼੍ਰੀ ਅਕਾਲ ਮੇਰੇ ਸਾਰੇ ਸਰੋਤਿਆਂ ਨੂੰ ਜਿਹੜੇ ਤੁਹਾਨੂੰ ਸੁਣ ਰਹੇ ਨੇ,
0: ਤੁਹਾਨੂੰ ਵੀ ਸੁਣ ਰਹੇ ਆ।
1: ਹਾਂਜੀ
0: ਤੁਹਾਨੂੰ ਵੀ ਸੁਣ ਰਹੇ ਹੋ?
1: ਹਾਂਜੀ, ਜਿਹੜੇ ਵੀ ਜਿੱਥੇ ਤੱਕ ਵੀ ਆਪਣੀ ਆਵਾਜ਼ ਜਾ ਰਹੀ ਹੈ। ਤੇ ਸਤਿ ਸ਼੍ਰੀ ਅਕਾਲ ਜੀ ਸਭ ਨੂੰ। ਤਾਂ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ।
0: ਕੀ ਬਾਤ ਗੁਮਨਾਮ, ਤੁਸੀਂ ਲਿਖਦੇ ਬਹੁਤ ਸੁਣੋ। ਮੈਂ ਕਹਿੰਦਾ ਕਿ ਆਪਾਂ ਸ਼ੁਰੂਆਤ ਹੀ ਤੁਹਾਡੀਆਂ ਦੋ ਲਾਈਨਾਂ ਤੋਂ ਹੋ ਜੇ ਤਾਂ।
1: ਮੇਰੀਆਂ ਦੋ ਲਾਈਨਾਂ ਹੀ ਜ਼ਰੂਰ?
0: ਦੋ ਵੀ ਹੋ ਜਾਣ, ਚਾਰ ਵੀ ਚੱਲਣਗੀਆਂ।
1: ਚਾਰ ਵੀ ਚੱਲਣਗੀਆਂ?
0: ਹਾਂ, ਛੇ ਵੀ ਚੱਲਣਗੀਆਂ।
1: ਜ਼ਰੂਰ ਜੀ ਜ਼ਰੂਰ।
0: ਸੋ 905-673-3337। ਅੱਛਾ ਮੈਨੂੰ ਕੋਈ ਦੱਸਿਓ, ਅਗਰ ਤੁਸੀਂ ਆਰਨੇਤ ਦੇ ਕਿਹੜੇ ਕਿਹੜੇ ਗਾਣੇ ਸੁਣਦੇ ਹੋ, ਕਿਹੜਾ ਗਾਣਾ ਤੁਹਾਨੂੰ ਆਰਨੇਤ ਦਾ ਪਸੰਦ ਆ ਜ਼ਿਆਦਾ? ਆਰਨੇਤ ਵੈਸੇ ਯਾਰ ਫੋਕ ਗਾਇਕ ਆ, ਬੜਾ ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਗਾਇਕ ਆ, ਅਤੇ ਕਿਹੜੇ ਕਿਹੜੇ ਗਾਣੇ ਤੁਹਾਨੂੰ ਵਧੀਆ ਲੱਗਦੇ ਆਰਨੇਤ ਦੇ?
1: ਮੈਂ ਤਾਂ ਬਾਈ ਦਾ ਗਾਣਾ ਸੁਣਿਆ, ਘੈਂਟ ਸੀ ਗਾਣਾ।
0: ਮੈਂ ਤਾਂ ਬਾਈ ਦਾ ਗਾਣਾ ਸੁਣਿਆ ਇੱਕ ਗੁੰਡਿਆਂ ਦੀ ਗੱਡੀ ਵਿੱਚ। ਅੱਛਾ, ਬੰਦਾ ਬਹੁਤ ਜੈਂਟਲ ਆ, ਬੜਾ ਪਲਾਈਟ ਆ, ਪਰ ਗਾਣੇ ਇਹਦੇ ਬੜੇ। ਇੱਕ ਗਾਣਾ ਵੀ ਬਾਈ ਦਾ ਕਹਿੰਦਾ ਲਫੇੜੇ ਵਾਂਗੂ ਬਾਈ ਦੇ ਗਾਣੇ। ਸੋ ਵਾਕਈ ਗਾਣੇ ਬਾਈ ਦੇ ਲਫੇੜੇ ਵਾਂਗੂ ਧਾਕੜ ਹੁੰਦੇ ਆ। ਸੋ 905-673-3337 905-673-3337 'ਤੇ ਇੱਕ ਬਾਈ ਦਾ ਗਾਣਾ ਸੁਣਾਇਆ ਤੁਹਾਨੂੰ ਥੋੜ੍ਹਾ ਜਿਹਾ।

0: क्या बात है, ये बुजुर्ग नहीं कहते हैं तेल नहीं वेखी था, तेल की तार वेखी थी 905-673-3337। अच्छा गाउन के नाल ना आर ने तो लिखता भी बहुत प्यारा है। सो गुमनाम शायर वाल चलते हैं, वो अपन इन दिखत सुनते हैं। सो गुमनाम भीरे पहले सुनाओ ठीक ठाक हो?
1: हाँ जी वधिया।
0: डेढ़ साल बाद मुलाकात हो रही थोड़े नाल?
1: हाँ जी काफ़ी लंबा समा पै गया जी।
0: लंबा समा पै गया ना, की करते हो वैसे तुसी? मोस्टली लिखते हो गाने हो, की शौक है थोड़ा?
1: मैं मेरा मोस्टली शौक जी लिखना ही है।
0: ते नाल गुनगुना भी लेने?
1: नाल नाल गा भी लेना कई बार।
0: सोने ते सुहागा?
1: हाँ जी।
0: आउण दे फिर
1: तो मैं एक शायरी सुनाऊ ना। एक महबूब अपने प्यारे ओद लिख रहे हैं, सोने फुल गुलाब दे हुंदे, आशिक अक्सर जागते हुंदे, बागां विच वजाड़ पै जांदे, जिथे माली नहीं बागदे हुंदे, सोने फुल गुलाब दे हुंदे
0: जी,
1: आशिक अक्सर जागदे हुंदे, ओदे सुपने सच हो जांदे, ते टुकड़े मेरे खाब दे हुंदे, सोने फुल गुलाब दे हुंदे, ते आशिक अक्सर जागदे हुंदे।
0: क्या बात है, क्या बात है भाई, कमाल है भाई। ये तो टुटे टटे जल वालियाँ गल् आशकी उशकी वाली गल् या कोई होर सिस्टम है कि वैसी?
1: वैसी जी वैसी।
0: बटालवी साहब भी लिखते होंगे सी, उन्होंने बड़ा सवाल पूछा कि थानू इश्क होया इन्ना दर्द भरिया लिखना, सिर्फ इदा तो लिखते हो?
1: अक्सर जी जदों शायरी की गल होंदी आ जां जदों किसी लिखत की गल होंदी आ, लोगों लगता शायद टुटे दिल वाले ही शायर बन सकते हैं जां सिर्फ टुटे दिल वाले ही लिख सकते हैं, बट इदां दा कुछ नहीं होंदा जी। जो लिखता होंदियां जां जो ख्याल होंदे उन्हां दी कोई लिमिट नहीं होंदी।
0: ओके।
1: बंदा कुछ भी सोच सकदा ते कुछ भी कर सकदा, तां कई वार किसी दे एक्सपीरियंस ते भी लिखिया जा सकता। कई बार मान लो किसी की कोई कहानी जो आप सुनते हैं, कई बार आप महसूस करते हैं कि आप भी उस कहानी के शामिल हाँ, सो उस तरह भी लिखा जा सकता। जरूरी नहीं कि टुटे दिल वाला ही आशिक हो सकता या दुखी ही आशिक हो सकता। मैं अपनी जिंदगी बहुत पॉजिटिव हाँ, बहुत हैप्पी भी हाँ, बट मैनू जो लिखना पसंद है वह लोगों के तजर्बे से ज्यादा जो मैं आले दुआले देख।
0: अच्छा बहुत सारे शायर लिखते आ जिन्हों तुम कह सकते उदासी च सैड अपने आप नूं लो फील करना, उन्हों आनंद आउंदा शामा नाल मुहब्बत, शायरां दी शाम दे नाल बड़ी मुहब्बत हुंदी, ये क्यों? चढ़दी शायर जिहड़े इदां दे हुंदे उन्हां नूं चढ़दी कला दी जिहड़ी सवेर दी किरण ते लिखना नहीं आउंदा, वो शाम दी उदासी ते ज़्यादा लिखदे आ। वैसे भी जिहड़ी शाम आ वो ढलदी हुई शाम वो उदासी दा प्रतीक आ मन्निया गया।
1: हाँ जी
0: जिवें जिवें शामां ढलदियां सोहणियां महबूबां दियां यादां आउंदियां ਅਤੇ ਉਹਦੇ ਨਾਲ ਫਿਰ ਵੈਰਾਗ ਆਉਂਦਾ, ਜਿਹੜੀ ਸ਼ਾਮ ਅਸਲ 'ਚ ਵੈਰਾਗ ਦਾ ਪ੍ਰੀਤ ਆ।
1: ਹਾਂਜੀ ਇਹ ਡਿਪੈਂਡ ਕਰਦਾ ਜੀ ਆਪਣੇ ਨਜ਼ਰੀਏ 'ਤੇ ਕਿ ਆਪਾਂ ਸ਼ਾਮ ਨੂੰ ਕਿਵੇਂ ਦੇਖਦੇ ਹਾਂ। ਜਿਵੇਂ ਅਸੀਂ ਹੁਣ ਉਸ ਸ਼ਾਮ ਨੂੰ ਇਹ ਵੀ ਦੇਖਦੇ ਹਾਂ ਵੀ ਸ਼ਾਮਾਂ ਨੂੰ ਪਰਿੰਦੇ ਵੀ ਘਰ ਆਉਂਦੇ ਨੇ ਅਤੇ ਸਾਡੇ ਮਹਿਬੂਬ ਵੀ ਘਰ ਆਉਂਦੇ ਨੇ।
0: ਅੱਛਾ ਕੰਮ ਹੀ ਬਦਲਦਾ।
1: ਜਿਵੇਂ ਅਸੀਂ ਸ਼ਾਮ ਨੂੰ ਬਚਪਨ ਦੇ ਵਿੱਚ ਆਪਣੇ ਫਾਦਰ ਸਾਹਿਬ ਦੀ ਵੇਟ ਕਰਦੇ ਹੁੰਦੇ ਸੀ ਕਿ ਸ਼ਾਮ ਹੋ ਗਈ ਹੁਣ ਫਾਦਰ ਸਾਹਿਬ ਘਰੇ ਆਉਣਗੇ,
0: ਇਹ ਚੜ੍ਹਦੀ ਕਲਾ ਵਾਲੀ ਗੱਲ ਹੋ ਗਈ।
1: ਇੰਤਜ਼ਾਰ ਦੀ ਤੇ ਚੜ੍ਹਦੀ ਕਲਾ 'ਚ ਵੀ ਬਦਲਿਆ ਜਾ ਸਕਦਾ ਜੇ ਇਨਸਾਨ ਆਪਣੇ ਮਨ 'ਤੇ ਕਾਬੂ ਰੱਖੇ ਜਾਂ ਆਪਣੇ ਮਨ ਨੂੰ ਪੋਜ਼ਿਟਿਵ ਵੱਲ ਦੇਖੇ।
0: ਇਹ ਤਾਂ ਇਹ ਚੜ੍ਹਦੀ ਕਲਾ ਵਾਲਾ ਹੀ ਹੋ ਗਿਆ ਕੰਮ।
1: ਹਾਂਜੀ
0: ਮਤਲਬ ਜੇ ਤੁਸੀਂ ਦੋ ਚੀਜ਼ਾਂ ਆ, ਤੁਸੀਂ ਸ਼ਾਮ ਨੂੰ ਦੇਖਦੇ ਕਿੱਦਾਂ ਹੋ, ਪਰ ਤੁਸੀਂ ਇਹ ਵਧੀਆ ਬਹੁਤ ਵਧੀਆ ਗੱਲ, ਮੈਂ ਇਸ ਚੀਜ਼ 'ਤੇ ਅਜੇ ਗੌਰ ਨਹੀਂ ਕੀਤੀ ਸੀ, ਤੁਸੀਂ ਸੋਹਣਾ ਫਰਮਾਇਆ ਕਿ ਜਿਹੜੀ ਸ਼ਾਮ ਆ ਨਾ ਉਹ ਚੜ੍ਹਦੀ ਕਲਾ ਦਾ ਵੀ ਪ੍ਰਤੀਕ ਹੋ ਸਕਦੀ, ਘਰ ਵਾਪਸੀ, ਮੁੜਨਾ, ਪਰਤਣਾ,
1: ਪਰਤਣਾ,
0: ਬੌੜਨਾ। ਅੱਛਾ ਬੌੜਨਾ ਤਾਂ ਅੱਜ ਕੱਲ੍ਹ ਦੇ ਨਿਆਣਿਆਂ ਨੂੰ ਪਤਾ ਨਹੀਂ ਹੁੰਦਾ।
1: ਹਾਂਜੀ
0: ਬਜ਼ੁਰਗ ਕਹਿੰਦੇ ਹੁੰਦੇ ਕਿ ਬੌੜਨਾ, ਬੌੜਾ ਹੈ ਕਿ ਨਹੀਂ, ਬੌੜਿਆ ਨਹੀਂ।
1: ਜਿੱਦਾਂ ਦੇ ਮੁਲਕ 'ਚ ਆਪਾਂ ਰਹਿੰਦੇ ਹਾਂ ਜੀ, ਘਰ ਪਰਤਣਾ ਸਭ ਤੋਂ ਵੱਡੀ ਖੁਸ਼ੀ ਵੀ ਮੰਨਿਆ ਜਾਂਦਾ, ਸਭ ਤੋਂ ਵੱਡੀ ਪੋਜ਼ਿਟਿਵਿਟੀ ਵੀ ਮੰਨਿਆ ਜਾਂਦਾ।
0: ਕਿੰਨਾ ਚਿਰ ਹੋ ਗਿਆ ਤੁਹਾਨੂੰ ਆਪਣੇ ਪੰਜਾਬ ਵਾਪਸ ਗੇੜਾ ਮਾਰਨ ਨੂੰ?
1: ਮੈਨੂੰ ਹੀ 9 ਸਾਲ ਹੋ ਗਏ ਪੰਜਾਬ।
0: ਉਹ ਬੱਲੇ ਬੱਲੇ ਹੱਥ ਮਿਲਾ।
1: ਥੈਂਕ ਯੂ।
0: ਸੇਮ ਤੁਸੀਂ ਵੀ 19 ਚਾਹੇ ਲੱਗਦੇ ਹੋ?
1: ਹਾਂਜੀ।
0: ਸੋ ਇੱਧਰ ਵੀ 9 ਸਾਲ ਹੋ ਗਏ। 905-673-3337 ਆਪਾਂ ਤਾਂ ਮੈਨੂੰ ਲੱਗਦਾ ਆਪਾਂ ਗੱਲਾਂ ਹੀ ਕਰਨ ਲੱਗ ਗਏ ਆਪਸ ਨੂੰ।
1: ਹਾਂਜੀ
0: ਹੈ ਨਾ। ਅੱਛਾ
1: ਅੱਜ ਵੇਟ ਕਰ ਰਹੇ ਹਾਂ ਕਾਲ ਦੀ ਆਪਾਂ ਵੀ।
0: 905-673-3337 9056733337 'ਤੇ ਗੱਲਾਂ ਬਾਤਾਂ ਚੱਲ ਰਹੀਆਂ। ਅਤੇ ਜਦੋਂ ਸ਼ਾਇਰੀ ਦੀ ਗੱਲ ਹੋਵੇ ਅਤੇ ਜਦੋਂ ਕੁਛ ਲਿਖਣ ਦੀ ਗੱਲਬਾਤ ਹੋਵੇ, ਉਦੋਂ ਜ਼ਰੂਰੀ ਨਹੀਂ ਕਿ ਵਿਰਾਗ 'ਚ ਲਿਖਿਆ ਜਾਵੇ। ਤੁਸੀਂ ਚੜ੍ਹਦੀ ਕਲਾ ਕਿਸੇ ਦੀ ਉਮੀਦ 'ਚ ਵੀ ਲਿਖ ਸਕਦੇ ਹੋ। ਉਮੀਦ ਵੀ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦੀ ਹੈ। ਅਤੇ ਵਿਅੰਗ, ਕਿਸੇ ਨੂੰ ਤਾਨਾ ਵਿਅੰਗ ਕਰਨਾ, ਉੱਥੇ ਵੀ ਲਿਖਿਆ ਜਾ ਸਕਦਾ। ਸੋ ਬੜੇ ਬੜੇ ਸ਼ਾਇਰ ਹੋਏ ਆ, ਬੜਾ ਬੜਾ ਸ਼ਾਇਰਾਂ ਨੇ ਬੜਾ ਕੁਛ ਲਿਖਿਆ ਆ। ਚੁਆਇਸ ਤੁਹਾਡੀ ਹੈ ਕਿ ਤੁਸੀਂ ਕੀ ਪੜ੍ਹਨਾ। 905-673-33-37 ਅਤੇ ਬੜੇ ਖੂਬ ਕਿਸੇ ਨੇ ਲਿਖਿਆ ਕਿ ਫਸਿਆਂ ਉੱਤੇ ਜਾਲ ਨਾ ਸੁੱਟ, ਫਸਿਆਂ ਉੱਤੇ ਜਾਲ ਨਾ ਸੁੱਟ, ਫਸਿਆਂ ਉੱਤੇ ਜਾਲ ਨਾ ਸੁੱਟ, ਅਤੇ ਗੱਲ ਸੁਣ ਮੂੰਹ 'ਤੇ ਵਾਲ ਨਾ ਸੁੱਟ।
1: ਆਏ ਹਾਏ ਹਾਏ, ਗੱਲ ਸੁਣ ਮੂੰਹ 'ਤੇ ਵਾਲ ਨਾ ਸੁੱਟ,
0: ਫਸਿਆਂ ਉੱਤੇ ਜਾਲ ਨਾ ਸੁੱਟ, ਅਤੇ ਉਰਾ ਗੱਲ ਸੁਣ ਮੂੰਹ 'ਤੇ ਵਾਲ ਨਾ ਸੁੱਟ। ਮੋਇਆਂ ਕੰਢੇ ਲੱਗਣਾ ਏ, ਮੋਇਆਂ ਕੰਢੇ ਲੱਗਣਾ ਏ। ਇਹਨਾਂ ਦੇ ਵੀ ਦੋ ਅਰਥ ਆ, ਇੱਕ ਤੁਸੀਂ ਵਿਰਾਗ 'ਚ ਕਿਹਾ ਮੋਇਆਂ ਕੰਢੇ ਲੱਗਣਾ ਏ, ਅਤੇ ਇੱਕ ਤੁਸੀਂ ਕਿਸੇ ਨੂੰ ਕਹਿਣਾ ਕਿ ਮੋਇਆਂ ਕੰਢੇ ਲੱਗਣਾ ਏ, ਸਿਰੇ ਲੱਗਣਾ, ਬੰਨੀ ਲੱਗਣਾ, ਕਿਨਾਰੀ ਲੱਗਣਾ। ਸੋ ਮੋਇਆਂ ਕੰਢੇ ਲੱਗਣਾ ਏ, ਕੁੰਡੀ ਕੰਢੇ ਨਾਲ ਨਾ ਸੁੱਟ, ਕੁੰਡੀ ਕੰਢੇ ਨਾਲ ਨਾ ਸੁੱਟ। ਬਹੁਤ ਇਹਨਾਂ ਤੋਂ ਇਸ ਚੀਜ਼ ਦਾ ਪਤਾ ਨਹੀਂ ਲੱਗਣਾ, ਕਿਉਂਕਿ ਪੰਜਾਬੀ ਜ਼ੁਬਾਨ ਤੋਂ ਅਸੀਂ ਬਹੁਤਾ ਦੂਰ ਹੋ ਗਏ।
1: ਸਹੀ ਗੱਲ,
0: ਬਜ਼ੁਰਗਾਂ ਨੂੰ ਅਸੀਂ ਸੁਣਦੇ ਨਹੀਂ, ਪੰਜਾਬੀ ਅਸੀਂ ਪੜ੍ਹਦੇ ਨਹੀਂ, ਬੁੱਕਾਂ ਸਾਡੀਆਂ ਅਲਮਾਰੀਆਂ 'ਚ ਕੈਦ ਆ,
1: ਹਾਂਜੀ,
0: ਅਤੇ ਦਿਮਾਗਾਂ 'ਤੇ ਸਾਡੇ ਜਲ ਲੱਗ ਚੁੱਕੇ ਆ।
1: ਸਹੀ ਗੱਲ ਹੈ ਜੀ, ਇੱਥੇ ਭੱਜ ਦੌੜ ਦੇ ਵਿੱਚ ਉਹ ਵੀ ਕ੍ਰੀਏਟੀਵਿਟੀ ਜਿਹੜੀ ਆ ਉਹ ਖਤਮ ਹੁੰਦੀ ਜਾਂਦੀ।
0: ਅਗਲੀ ਗੱਲ ਇੱਦਾਂ ਵੀ ਔਖੀ ਆ, ਕਹਿੰਦਾ ਕਿ ਮੋਇਆਂ ਕੰਢੇ ਲੱਗਣਾ ਏ, ਕੁੰਡੀ ਕੰਢੇ ਨਾਲ ਨਾ ਸੁੱਟ, ਅਤੇ ਚੁਗਲੀ ਸੇ ਦਾ ਤਕਲਾ ਏ, ਚੁਗਲੀ ਤੇ ਦਾ ਤਕਲਾ ਏ, ਮੂੰਹ ਮੇਰੇ 'ਤੇ ਮੁੰਕਾਲ ਨਾ ਸੁੱਟ। ਕਿਸੇ ਨੂੰ ਨਹੀਂ ਪਤਾ ਹੋਣਾ ਕਿ ਕੀ ਬੋਲਿਆ ਮੈਂ, ਕਿਉਂਕਿ ਪੰਜਾਬੀ ਤੋਂ ਨਾ ਅਸੀਂ ਬਹੁਤੇ ਦੂਰ ਹੁੰਦੇ ਜਾਂਦੇ ਹਾਂ, ਬਜ਼ੁਰਗਾਂ ਕੋਲ ਅਸੀਂ ਬਹਿੰਦੇ ਨਹੀਂ, ਸਮਾਂ ਸਾਡੇ ਕੋਲ ਰਿਹਾ ਨਹੀਂ, ਬਜ਼ੁਰਗ ਸਾਡੇ ਮੂੰਹ ਵੱਲ ਵੇਖਦੇ, ਬਜ਼ੁਰਗ ਕੇ ਕਾਸ਼ ਸਾਡੇ ਕੋਲ ਆ ਕੇ ਬੈਠਣਗੇ। ਅਤੇ ਚਾਚਾ ਪੱਗ ਨੂੰ ਸਿਰ 'ਤੇ ਰੱਖ, ਚਾਚਾ ਪੱਗ ਨੂੰ ਸਿਰ 'ਤੇ ਰੱਖ, ਦਿਨ ਦੇ ਪੈਰੀ ਸਾਲ ਨਾ ਸੁੱਟ, ਦਿਨ ਦੇ ਪੈਰੀ ਸਾਲ ਨਾ ਸੁੱਟ, ਅਤੇ ਉਹ ਦੇਵੇਗਾ ਵੰਡਣ ਦੇ ਲਈ, ਉਹ ਦੇਵੇਗਾ ਵੰਡਣ ਦੇ ਲਈ, ਹੱਥੋਂ ਖਾਲੀ ਥਾਲ ਨਾ ਸੁੱਟ। ਸੋ 905-673-33-37 905-673-33-37 ਜਿੱਦਾਂ ਬਹੁਤੀਆਂ ਗੱਲਾਂ ਸਾਡੀ ਸਮਝ ਤੋਂ ਦੂਰ ਔਰ ਬੜੀਆਂ ਔਖਾਲੀਆਂ ਹੋ ਜਾਂਦੀਆਂ ਕਈ ਵਾਰ, ਉਹਦਾ ਕਾਰਨ ਇਹ ਹੁੰਦਾ ਕਿ ਅਸੀਂ ਪੰਜਾਬੀ ਜ਼ੁਬਾਨ ਨੂੰ ਬੋਲਦੇ ਤਾਂ ਹੈ ਹਾਂ, ਪਰ ਉਹਨਾਂ ਕੁ ਜਿੰਨੀ ਕੁ ਸਾਨੂੰ ਲੋੜ ਆ ਉਹਨਾਂ ਨਹੀਂ ਜਿੰਨੀ ਪੰਜਾਬੀ ਨੂੰ ਲੋੜ ਆ। ਇਹ ਵੀ ਦੋ ਤਰੀਕੇ ਆ ਕਿ ਸਾਨੂੰ ਕਿੰਨੀ ਲੋੜ ਆ ਅਤੇ ਪੰਜਾਬੀ ਨੂੰ ਕਿੰਨੀ ਲੋੜ ਆ। ਸੋ ਪੜ੍ਹੋ, ਪੜ੍ਹਨਾ ਬਹੁਤ ਜ਼ਰੂਰੀ ਆ, ਪੜ੍ਹਨ ਦੇ ਲਈ ਸਬਰ ਚਾਹੀਦਾ, ਉਹ ਸਾਡੇ ਕੋਲ ਹੈ ਨਹੀਂ, ਵਕਤ ਚਾਹੀਦਾ, ਉਹ ਅਸੀਂ ਕੱਢਦੇ ਨਹੀਂ, ਫੋਨ 'ਤੇ ਅਸੀਂ ਘੰਟਿਆਂ ਬੱਧੀ ਬੈਠ ਸਕਦੇ ਹਾਂ, ਪਰ ਕਿਤਾਬ ਪੜ੍ਹਦਿਆਂ ਸਾਨੂੰ ਵਾਸੀਆਂ ਆਉਣ ਲੱਗ ਜਾਂਦੀਆਂ। ਜ਼ਰੂਰ ਪੜ੍ਹੋ, ਸਾਡੇ ਕੋਲ ਬੜਾ ਸਾਹਿਤ ਪਿਆ, ਪੰਜਾਬੀ ਪਈ ਆ, ਪੰਜਾਬੀ ਕੋਸ਼ ਪਿਆ ਆ, ਪੜ੍ਹਿਆ ਕਰੋ। ਜੇ ਸਾਨੂੰ ਇਹਨਾਂ ਗੱਲਾਂ ਦਾ ਤਜ਼ਰਬਾ ਨਾ ਆਇਆ, ਸਾਨੂੰ ਇਹਨਾਂ ਗੱਲਾਂ ਦੀ ਸਮਝ ਨਾ ਆਈ, ਤਾਂ ਅਸੀਂ ਬੱਚਿਆਂ ਨੂੰ ਕੀ ਦੇ ਕੇ ਜਾਵਾਂਗੇ। ਤੁਹਾਨੂੰ ਕੀ ਲੱਗਦਾ ਕਿ ਇਹ ਗੱਲਾਂ ਅੱਜ ਤੁਹਾਨੂੰ ਬਹੁਤ ਬੋਰ ਕਰਦੀਆਂ ਹੋਣੀਆਂ, ਬੜਾ ਤੁਹਾਨੂੰ ਲੱਗਦਾ ਹੋਣਾ ਕਿ ਇਹ ਕਿਹੜੀਆਂ ਗੱਲਾਂ, ਪਰ ਇਹਨਾਂ ਗੱਲਾਂ ਨੂੰ ਕਿਸੇ ਵੇਲੇ ਅਸੀਂ ਤਰਸਣਾ ਕਿ ਸ਼ਾਇਦ ਕੋਈ ਸਾਨੂੰ ਦੱਸਦਾ, ਸ਼ਾਇਦ ਕੋਈ ਸਾਨੂੰ ਹਲੂਣਾ ਦਿੰਦਾ, ਸ਼ਾਇਦ ਕੋਈ ਸਾਡਾ ਮੋਢਾ ਫੜ ਕੇ ਕਹਿੰਦਾ ਕਿ ਪੁੱਤਰਾ ਇੱਧਰ ਨਹੀਂ ਇੱਧਰ ਚੱਲ। ਸੋ 905-673-33-37 905-673-33-37 ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣੀਆਂ, ਮਿਊਜ਼ਿਕ ਸ਼ਿਊਜ਼ਿਕ ਹੋ ਜੇ ਥੋੜ੍ਹਾ ਜਿਹਾ, ਅਤੇ ਤਦ ਤੱਕ ਮੈਂ ਕਾਲ ਲੈ ਲਾਂ 905-673-33-37 905-673-33-37

0: ਟਰੱਕਾਂ ਵਾਲੇ ਬੰਦੇ ਘੈਂਟ ਹੁੰਦੇ ਆ ਯਾਰ, ਸਾਡੇ ਤਾਂ ਬਹੁਤ ਸਾਰੇ ਸੱਜਣ ਮਿੱਤਰ ਭੈਣ ਭਰਾ ਆ ਵੀ ਟਰੱਕਾਂ ਵਾਲੇ ਤਾਂ ਸਭ ਤੋਂ ਘੈਂਟ ਹੁੰਦੇ ਆ। ਤੁਹਾਡੇ ਟਰੱਕਾਂ ਵਾਲੇ ਸੱਜਣ ਮਿੱਤਰ ਗੁਮਨਾਮ ਕਿੰਨੇ ਕਾ
1: ਹੈਗੇ ਨੇ ਜੀ? ਦੋ ਤਿੰਨ।
0: ਕਿੱਦਾਂ ਦੇ ਬੰਦੇ ਹੁੰਦੇ ਟਰੱਕਾਂ ਵਾਲੇ?
1: ਬਹੁਤ ਸਿਰਾ ਹੁੰਦੇ ਨੇ,
0: ਸਿਰੇ ਹੁੰਦੇ ਨੇ,
1: ਬਹੁਤ
0: ਘੈਂਟ ਬੰਦੇ ਹੁੰਦੇ ਆ।
1: ਸਭ ਤੋਂ ਵੱਧ ਤਾਂ ਮਿਹਨਤੀ ਹੁੰਦੇ ਨੇ ਜੀ,
0: ਸਭ ਤੋਂ ਮਿਹਨਤੀ ਹੁੰਦੀ ਆ। ਫਿਰ ਤੁਸੀਂ ਗੱਲ ਜਿੰਨੀ ਮਰਜ਼ੀ ਕਰੋ,
1: ਗੱਲ ਜਿੰਨੀ ਮਰਜ਼ੀ ਕਰੋ,
0: ਫੋਨ ਨਹੀਂ ਕੱਟਦੇ,
1: ਖੁੱਲੇ
0: ਕੱਟਣ ਨੂੰ ਨਹੀਂ ਦਿੰਦੇ, ਉਹਨਾਂ ਦਾ ਸਫ਼ਰ ਨਹੀਂ ਪੂਰਾ ਹੁੰਦਾ।
1: ਪੋਜ਼ਿਟਿਵਿਟੀ ਬਹੁਤ ਰਹਿੰਦੀ।
0: ਹਾਂ,

905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਸਟੂਡੀਓ ਦੇ ਘੜੀ ਦੇ ਮੁਤਾਬਕ 8:40 ਹੋ ਚੁੱਕੇ ਆ ਤੇ ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ ਨਾ 10 ਵਜੇ ਤੱਕ ਬਣੇ ਰਹੇ ਸੋ 10 ਵਜੇ ਤੱਕ ਖੂਬਸੂਰਤ ਗੱਲਾਂ ਬਾਤਾਂ ਕਰਕੇ 9 ਵਜੇ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਆਵਾਂਗੇ ਅਤੇ ਉੱਥੇ ਫਿਰ ਬੜੀਆਂ ਸਾਰੀਆਂ ਖੂਬਸੂਰਤ ਗੱਲਾਂ ਬਾਤਾਂ ਕਰਨ ਸਟੇ ਟਿਊਨਡ AM 530 ਸੁਪਰ ਹਿੱਟ ਫ੍ਰੀਕੁਐਂਸੀ ਦੇ ਨਾਲ।

0: ਮਾਰਗੇਜ ਦੇ ਵਧੀਆ ਰੇਟ ਚਾਹੁੰਦੇ ਹੋ, ਫਸਟ ਸੈਕਿੰਡ ਥਰਡ ਮਾਰਗੇਜ ਦੀ ਭਾਲ ਵਿੱਚ ਹੋ, ਤੁਹਾਨੂੰ ਐਕੁਇਟੀ ਲਾਈਨ ਆਫ ਕ੍ਰੈਡਿਟ ਰੀਫਾਈਨਾਂਸਿੰਗ ਐਕਸਪਰਟ ਸਲਾਹ, ਛੇਤੀ ਬਣੂ ਕੰਮ। ਕਾਲ ਮੁਨੀਸ਼ ਤੇਜੀ ਐਟ 416-317-3487 ਟੂਡੇ। ਯੋਰ ਜੌਬ ਇਜ਼ ਡਨ। ਮੁਨੀਸ਼ ਤੇਜੀ, 416-317-3487, ਬ੍ਰੋਕਰੇਜ ਲਾਇਸੈਂਸ 10039।
1: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
2: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
1: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
2: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
3: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
2: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
3: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
2: 416-509-1509
3: ਔਰ ਵਿਜ਼ਿਟ insuranceforyou.ca।
4: ਹਰ ਤਰ੍ਹਾਂ ਦੀ ਫਸਟ, ਸੈਕੰਡ ਜਾਂ ਥਰਡ ਮਾਰਗੇਜ ਲਈ ਜਾਂ ਕਿਸੇ ਵੀ ਤਰ੍ਹਾਂ ਦਾ ਲੋਨ ਲੈਣ ਲਈ ਮਨੀਸ਼ ਨੂੰ ਕਾਲ ਕਰੋ 416-317-3487। ਬੈਸਟ ਰੇਟਸ, ਝਟਪਟ ਸਰਵਿਸ ਲਈ ਮਨੀਸ਼, 416-317-3487।
5: ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ, 416-902-9293, 416-902-9293। ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।

0: dad is in a jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਕਲਗੀ ਧਰ ਦੇ ਪੰਥ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ। ਇਸ ਸੱਚ ਨੂੰ ਸਿੱਧਵਾਂ ਵਾਲੇ ਰਣਜੀਤ ਸਿੰਘ, ਸਤਿੰਦਰਪਾਲ ਸਿੰਘ ਦਾ ਜੱਥਾ, ਚਮਕੌਰ ਸਿੰਘ ਸਿੱਧੂ ਤੇ ਬੂਟਾ ਸਿੰਘ ਬਿਲਾਸਪੁਰੀ।
4: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।

0: 905-673-3337 905-673-3337 ਗੁਮਨਾਮ ਜਦੋਂ ਆਪਾਂ ਲੋਅ ਫੀਲ ਕਰਨ ਦੀ ਗੱਲਬਾਤ ਕਰ ਰਹੇ ਸੀਗੇ ਕਿ ਸਭ ਤੋਂ ਐਸੀ ਕਿਹੜੀ ਚੀਜ਼ ਹੈ ਤੁਹਾਨੂੰ ਜਿੱਥੋਂ ਐਨਰਜੀ ਮਿਲਦੀ ਹੈ ਕਿਉਂਕਿ ਇੱਥੇ ਮੋਸਟਲੀ ਨਾ ਡਿਪਰੈਸ਼ਨ ਬਹੁਤ ਪੈ ਜਾਂਦਾ ਖਾਸ ਕਰਕੇ ਇਸ ਧਰਤੀ 'ਤੇ ਇੰਗਜ਼ਾਇਟੀ ਇਕੱਲਿਆਂ ਰਹਿਣਾ ਜਾਂ ਇਹ ਕਹਿ ਲਓ ਕਿ ਤੁਸੀਂ ਜਦੋਂ ਆਪਣੇ ਮੁਲਕ ਤੋਂ ਆਉਣਾ ਕਈ ਵਾਰੀ ਇਕੱਲੇ ਹੁੰਦੇ ਹਾਂ ਫਰੈਂਡ ਸਰਕਲ ਨਹੀਂ ਆ ਸੋਸ਼ਲ ਲਾਈਫ ਨਹੀਂ ਆ ਸੋ ਬੜੀ ਵਾਰ ਤੁਸੀਂ ਇਕੱਲੇ ਮਹਿਸੂਸ ਕਰਦੇ ਹੋ ਆਪਣੇ ਆਪ ਨੂੰ ਇਕੱਲਾ ਫੀਲ ਕਰਦੇ ਹੋ ਡਾਊਨ ਫੀਲ ਕਰਦੇ ਹੋ ਉਸ ਵੇਲੇ ਆਪਾਂ ਟਿਪਸ ਸਰੋਤਿਆਂ ਤੋਂ ਵੀ ਜਾਣਾਂਗੇ ਕਿ ਕੀ ਕਰਨਾ ਚਾਹੀਦਾ ਅਤੇ ਤੁਸੀਂ ਕੀ ਕਰਦੇ ਹੋ ਉਸ ਇਕੱਲੇਪਣ 'ਚੋਂ ਨਿਕਲਣ ਲਈ ਉਸ ਡਾਊਨਫਾਲ 'ਚ ਨਿਕਲਣ ਦੇ ਲਈ ਉਸ ਹਨੇਰੇ 'ਚ ਉਹ ਹਨੇਰਾ ਹੁੰਦਾ ਹੈ ਉਸ ਹਨੇਰੇ 'ਚੋਂ ਨਿਕਲ ਲਈ ਤੁਸੀਂ ਕਰਦੇ ਕੀ ਹੋ ਤੁਸੀਂ ਕਦੇ ਆਪਣੇ ਆਪ ਨੂੰ ਇੱਦਾਂ ਫੀਲ ਕੀਤਾ ਇਕੱਲਿਆਂ ਸੁਸਤ ਡਰਿਆ ਜਾਂ ਘਬਰਾਇਆ ਜਿਹਨੂੰ ਆਪਾਂ ਐਂਗਜ਼ਾਇਟੀ ਕਹਿ ਦਿੰਦੇ ਹਾਂ ਕਦੀ ਤੁਸੀਂ ਮਹਿਸੂਸ ਕੀਤਾ ਆਪਣੇ ਆਪ ਦੇ ਵਿੱਚ ਇਹ ਚੀਜ਼ ਨੂੰ
1: ਓਬਵੀਅਸ ਜੀ ਗੱਲ ਹੈ ਜੀ ਇਸ ਮੁਲਕ 'ਚ ਤਾਂ ਸਪੈਸ਼ਲੀ ਇਹ ਚੀਜ਼ਾਂ ਬੜੀ ਆਮ ਜੀ ਦੇਖਣ ਨੂੰ ਮਿਲਦੀ ਹੈ ਅਤੇ ਮੈਨੂੰ ਲੱਗਦਾ ਵੀ ਸ਼ਾਇਦ ਹਰ ਬੰਦੇ ਨੇ ਇੱਕੋ ਦੌਰ ਹੰਢਾਇਆ ਹੁੰਦਾ ਜਦੋਂ ਉਹਨੂੰ ਮਹਿਸੂਸ ਕਰਦਾ ਕਿ ਜਦੋਂ ਮਹਿਸੂਸ ਕਰਦਾ ਵੀ ਉਹ ਬਿਲਕੁਲ ਇਕੱਲਾ ਦੇਖੋ ਕੋਈ ਹੈ ਨਹੀਂ ਜਿਹਦੇ ਨਾਲ ਉਹ ਆਪਣੇ ਦੁੱਖ ਸੁੱਖ ਸਾਂਝੇ ਕਰ ਸਕੇ ਬਟ ਪਰਸਨਲੀ ਮੈਂ ਦੋ ਚੀਜ਼ਾਂ ਕਰਦਾ ਇੱਕ ਤਾਂ ਮੈਂ ਆਪਣੇ ਫਾਦਰ ਸਾਹਿਬ ਨੂੰ ਕਾਲ ਕਰਦਾ ਉਹਨਾਂ ਨਾਲ ਮੋਸਟਲੀ ਆਪਦੀ ਲਾਈਫ ਦੀ
0: ਜਿਹੜੀ ਉਹ ਤੁਹਾਡਾ ਐਨਰਜੀ ਬੂਸਟਰ ਆ
1: ਹਾਂਜੀ ਉਹ ਮੇਰੇ ਆਲਵੇਸ ਐਨਰਜੀ ਬੂਸਟਰ ਨੇ ਮੈਂ ਚਾਹੇ ਉਹਨਾਂ ਨੂੰ ਰਾਤ ਫੋਨ ਲਾਵਾਂ ਚਾਹੇ ਸਵੇਰ ਫੋਨ ਲਾਵਾਂ ਉਹਨਾਂ ਦੀ ਜਦੋਂ ਆਵਾਜ਼ ਤੱਕ ਸੁਣ ਲੈਣਾ ਫਿਰ ਥੋੜ੍ਹੀ ਹੱਲਾਸ਼ੇਰੀ ਮਿਲ ਜਾਂਦੀ ਆ
0: ਫਿਰ ਹੌਸਲਾ ਹੋ ਜਾਂਦਾ
1: ਉਹਨਾਂ ਤੋਂ ਉਹਨਾਂ ਦੇ ਐਕਸਪੀਰੀਅੰਸ ਦੇ ਹਿਸਾਬ ਨਾਲ ਮੈਨੂੰ ਬਹੁਤ ਜ਼ਿਆਦਾ ਤਜਰਬਾ ਵੀ ਮਿਲਦਾ ਅਤੇ ਉਹਨਾਂ ਦੇ ਹਮੇਸ਼ਾ ਉਹਨਾਂ ਕੋਲ ਕਿਸੇ ਨਾ ਕਿਸੇ ਗੱਲ ਦਾ ਸਲਿਊਸ਼ਨ ਹੁੰਦਾ ਹੀ ਆ ਕਿਉਂਕਿ ਉਹਨਾਂ ਨੇ ਬਹੁਤ ਕੁਛ ਆਪਦੀ ਲਾਈਫ 'ਚ ਦੇਖਿਆ ਹੋਣਾ ਨਾ ਅਤੇ ਪਰ ਜਦੋਂ ਮੈਂ ਉਹਨਾਂ ਨਾਲ ਗੱਲ ਕਰਦਾ ਫਿਰ ਮੈਨੂੰ ਲੱਗਦਾ ਨਹੀਂ ਵੀ ਮੈਂ ਤਾਂ ਉਹੀ ਸੋਚੀ ਜਾਂਦਾ ਸੀ ਜਾਂ ਮੈਨੂੰ ਉਹੀ ਖਿਆਲੀ ਐਂਗਜ਼ਾਇਟੀ ਹੋਈ ਜਾਂਦੀ
0: ਅੱਛਾ ਇਸਦਾ ਮਤਲਬ ਇਹ ਸਿਰਫ ਗੱਲਾਂ ਨਹੀਂ ਬਣੀਆਂ ਕਹਿੰਦੇ ਕਿ ਬਾਪੂ ਦਾ ਸਿਰਫ ਇਹ ਕਹਿਣਾ ਬਹੁਤ ਹੁੰਦਾ ਕਿ ਪੁੱਤਰਾ ਪਰਵਾਹ ਨਾ ਕਰ ਮੈਂ ਹੈਗਾ
1: ਹਾਂਜੀ ਇਹ ਸੱਚ ਹੈ ਜੀ
0: ਇਹਦੇ ਵਿੱਚ ਹੀ ਕਹਿੰਦੇ ਕਿ ਬਹੁਤ ਕੁਛ ਹੁੰਦਾ ਫਿਰ ਬੰਦਾ ਕਹਿੰਦਾ ਕਿ ਹੁਣ ਤਾਂ ਮੈਂ ਜੰਗ ਜਿੱਤ ਲੂੰਗਾ
1: ਬਟ ਮੈਂ ਇਹ ਸਮਝਦਾ ਉਹ ਜ਼ਰੂਰੀ ਨਹੀਂ ਹੁੰਦਾ ਕਿ ਉਹ ਫੈਮਿਲੀ ਮੈਂਬਰ ਹੋਵੇ ਜਾਂ ਬਲੱਡ ਰਿਲੇਟਡ ਹੀ ਹੋਵੇ ਬਹੁਤ ਜਣਿਆਂ ਦੇ ਮਿੱਤਰ ਵੀ ਹੁੰਦੇ ਆ ਜੋ ਭਰਾਵਾਂ ਨਾਲੋਂ ਵੀ ਵੱਧ ਕੇ ਹੁੰਦੇ ਆ
0: ਜਿਹੜੇ ਤੁਹਾਨੂੰ ਇਸ ਚੀਜ਼ 'ਚੋਂ ਕੱਢ ਲੈਂਦੇ ਬਾਹਰ
1: ਹਾਂਜੀ ਤਾਂ ਹੁਣ ਆਪਾਂ ਲਿਸਨਰ ਤੋਂ ਵੀ ਪੁੱਛਦੇ ਹਾਂ ਵੀ ਉਹਨਾਂ ਨੂੰ ਕਿਹੜੀ ਇਹ ਚੀਜ਼ ਐਨਰਜੀ ਬੂਸਟ ਕਰਦੀ ਹੈ
0: ਸੋ ਬਿਲਕੁਲ ਜੀ ਤੁਸੀਂ ਜੁੜੇ ਰਹੋ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰ ਤੋਂ ਬਾਅਦ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਉੱਥੋਂ ਫਿਰ ਆਪਾਂ ਇਹੀ ਗੱਲਾਂ ਬਾਤਾਂ ਕਰਨੀਆਂ ਥੋੜ੍ਹੇ ਸੁਝਾਵ ਜਾਣੇ ਕਿ ਤੁਸੀਂ ਕੀ ਕਰਦੇ ਹੋ ਇਸ ਚੀਜ਼ ਤੋਂ ਬਾਹਰ ਆਉਣ ਦੇ ਲਈ ਸੋ ਹੁਣ ਸਾਡੀ ਕਾਲ ਲੱਗ ਚੁੱਕੀ ਹੈ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿਲੋਣਾ ਨਾਲ ਖਬਰਾਂ ਨਾਲ ਸਾਂਝ ਪਾਉਣੇ ਆ ਦੇਸ਼ ਦੁਨੀਆ ਦੀਆਂ ਖਬਰਾਂ ਅਤੇ ਉਸ ਤੋਂ ਬਾਅਦ ਫਿਰ ਮੁੜਦੇ ਹਾਂ ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ ਇੱਥੋਂ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਅਤੇ ਪ੍ਰੋਫੈਸਰ ਸੁਦੀਪ ਸਿੰਘ ਢਿਲੋਂ
2: ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਸ਼ੁਰੂ ਹੋ ਗਿਆ ਅਤੇ ਸੈਸ਼ਨ ਦੇ ਪਹਿਲੇ ਦਿਨ ਵਿਧਾਨ ਸਭਾ ਵੱਲੋਂ ਸਰਕਾਰੀ ਪ੍ਰੀਖਿਆਵਾਂ ਅਤੇ ਭਰਤੀ ਪ੍ਰਣਾਲੀ ਵਿੱਚ ਗੜਬੜੀਆਂ ਅਤੇ ਬੱਚਿਆਂ ਦੇ ਵਿਖੇ ਹੋਏ ਕਥਿਤ ਜਬਰ ਦੇ ਮੱਦੇਨਜ਼ਰ ਕੇਂਦਰ ਸਰਕਾਰ ਦੇ ਖਿਲਾਫ਼ ਨਿੰਦਾ ਮਤਾ ਪਾਸ ਕੀਤਾ ਗਿਆ ਮਤੇ ਵਿੱਚ ਮੰਗ ਕੀਤੀ ਗਈ ਹੈ ਕਿ ਵਿਦਿਆਰਥੀਆਂ ਅਤੇ ਦਰਜ ਕੀਤੇ ਗਏ ਕੇਸ ਵਾਪਸ ਲਏ ਜਾਣ ਅਤੇ ਪੇਪਰ ਲੀਕ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ ਵਿਧਾਨ ਸਭਾ ਵੱਲੋਂ ਇਹ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਜਿਸ ਤੋਂ ਬਾਅਦ ਵਿਧਾਨ ਸਭਾ ਦੀ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ ਗਿਆ ਪੰਜਾਬ ਵਿਧਾਨ ਸਭਾ ਵਿੱਚ ਪੇਪਰ ਲੀਕ ਅਤੇ ਵਿਦਿਆਰਥੀਆਂ ਉੱਤੇ ਪੁਲਿਸ ਕਾਰਵਾਈ ਵਿਰੁੱਧ ਪੇਸ਼ ਮਤੇ ਦਾ ਸਮਰਥਨ ਕਰਦਿਆਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਦਿੱਲੀ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਨਿਭਾਈ ਗਈ ਭੂਮਿਕਾ ਦੀ ਵੀ ਸ਼ਲਾਘਾ ਕੀਤੀ ਉਹਨਾਂ ਕਿਹਾ ਕਿ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਰਹਿਣ ਖਾਣ ਪੀਣ ਯਾਨੀ ਕਿ ਲੰਗਰ ਅਤੇ ਦੇਖਭਾਲ ਦੀਆਂ ਬਿਹਤਰੀਨ ਸਹੂਲਤਾਂ ਮੁਹੱਈਆ ਕਰਵਾ ਕੇ ਸ਼ਲਾਘਾਯੋਗ ਕੰਮ ਕੀਤਾ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਪਹਿਲੇ ਹੀ ਦਿਨ ਕਾਫੀ ਹੰਗਾਮਾ ਵੀ ਹੋਇਆ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੌਰਾਨ ਜ਼ੀਰੋ ਆਵਰ ਖਤਮ ਹੁੰਦਿਆਂ ਹੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵਿਚਾਲੇ ਤਿੱਖੀ ਨੋਕ ਝੋਕ ਵੀ ਹੋਈ ਕੁਲਦੀਪ ਸਿੰਘ ਧਾਲੀਵਾਲ ਨੇ ਅਕਾਲੀ ਵਿਧਾਇਕ ਇਆਲੀ ਨੂੰ ਅਕਾਲੀ ਦਲ ਦੀ ਸਰਕਾਰ ਸਮੇਂ ਦੇ ਕੁੱਝ ਮਾਮਲਿਆਂ ਉੱਤੇ ਇਤਰਾਜ਼ ਕਰਵਾਇਆ ਇਸ ਸਵਾਲ ਤੋਂ ਬਾਅਦ ਸਦਨ ਵਿੱਚ ਦੋਵਾਂ ਨੇਤਾਵਾਂ ਵਿਚਾਲੇ ਤਿੱਖੀ ਬਹਿਸ ਹੋਈ ਜਿਸ ਤੋਂ ਬਾਅਦ ਸਿਫਰ ਕਾਲ ਦੀ ਕਾਰਵਾਈ ਸਮਾਪਤ ਹੋ ਗਈ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੀ ਸ਼ੁਰੂਆਤ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਨਾਲ ਹੋਈ ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਵੱਖ-ਵੱਖ ਮੁੱਦਿਆਂ ਉੱਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ। ਦਾ ਇਹ ਮੌਨਸੂਨ ਸੈਸ਼ਨ ਇੱਕ ਹਫ਼ਤੇ ਤੱਕ ਯਾਨੀ ਕਿ 10 ਅਗਸਤ ਤੱਕ ਚੱਲਣਾ ਹੈ ਅਤੇ ਪੰਜਾਬ ਦੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦਾ ਇਹ ਅਖੀਰਲਾ ਮੌਨਸੂਨ ਸੈਸ਼ਨ ਹੈ। ਸਰਕਾਰ ਵੱਲੋਂ ਇਸ ਦੌਰਾਨ ਕਈ ਮਹੱਤਵਪੂਰਨ ਬਿੱਲ ਤੇ ਆਰਡੀਨੈਂਸ ਪਾਸ ਕਰਵਾਉਣ ਲਈ ਪੇਸ਼ ਕੀਤੇ ਜਾਣਗੇ, ਪਰ ਮੁੱਖ ਨਜ਼ਰਾਂ ਬੇਅਦਬੀ ਰੋਕੂ ਕਾਨੂੰਨ ਸੰਬੰਧੀ ਵੀ ਲੱਗੀਆਂ ਹੋਈਆਂ ਨੇ ਕਿ ਇਸ ਸੰਬੰਧੀ ਕੋਈ ਸੋਧ ਕੀਤੀ ਜਾਂਦੀ ਹੈ ਜਾਂ ਇਸ ਸੈਸ਼ਨ ਦੌਰਾਨ ਇਸ ਉੱਪਰ ਕੋਈ ਚਰਚਾ ਹੁੰਦੀ ਹੈ ਜਾਂ ਨਹੀਂ। ਇਸ ਤੋਂ ਇਲਾਵਾ ਨਿੱਜੀ ਸਕੂਲਾਂ ਵੱਲੋਂ ਫੀਸਾਂ ਵਿੱਚ ਸਾਲਾਨਾ ਵਾਧਾ ਸੀਮਿਤ ਕਰਨ ਅਤੇ ਜ਼ਿਆਦਾ ਫੀਸਾਂ ਵਸੂਲਣ ਵਾਲੇ ਸਕੂਲਾਂ ਖਿਲਾਫ ਕਾਰਵਾਈ ਤੋਂ ਇਲਾਵਾ ਹੋਰ ਮੁੱਦਿਆਂ ਉੱਤੇ ਵੀ ਚਰਚਾ ਹੋਵੇ। ਆਪਣੇ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਸਮੇਤ ਸਾਰੀਆਂ ਵਿਰੋਧੀ ਧਿਰਾਂ ਨੇ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ, ਬੇਅਦਬੀ ਦੇ ਮੁੱਦੇ, ਮੁਲਾਜ਼ਮਾਂ ਦੇ ਬਕਾਇਆ ਡੀਏ ਅਤੇ ਹੋਰ ਚਾਲੂ ਮੁੱਦਿਆਂ ਉੱਤੇ ਸਰਕਾਰ ਨੂੰ ਘੇਰਨ ਦੀ ਕਵਾਇਦ ਅਰਪੀ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਹੋਰਨਾਂ ਕਾਂਗਰਸੀ ਵਿਧਾਇਕਾਂ ਵੱਲੋਂ ਪੇਪਰ ਲੀਕ ਦੇ ਮੁੱਦੇ ਉੱਤੇ ਸਰਕਾਰ ਨੂੰ ਸਵਾਲ ਕੀਤੇ ਜਾ ਰਹੇ ਨੇ। ਇਸ ਦੌਰਾਨ ਕਾਂਗਰਸ ਦੇ ਵਿਧਾਇਕਾਂ ਨੇ ਪੇਪਰ ਲੀਕ ਦੇ ਮਾਮਲੇ ਵਿੱਚ ਵਿਧਾਨ ਸਭਾ ਦੇ ਬਾਹਰ ਵੀ ਸੂਬਾ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਆਉਣ ਵਾਲੇ ਦਿਨਾਂ ਵਿੱਚ ਵੀ ਇਸ ਇਜਲਾਸ ਤੇ ਕਾਫ਼ੀ ਤੁਖਾਨੇ ਅਤੇ ਹੰਗਾਮੇਦਾਰ ਰਹਿਣ ਦੇ ਆਸਾਰ ਨੇ। ਇਸਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਵੱਲੋਂ ਵਿਦਿਆਰਥੀ ਜਥੇਬੰਦੀਆਂ ਅਤੇ ਆਮ ਨਾਗਰਿਕਾਂ ਵੱਲੋਂ ਪ੍ਰੀਖਿਆਵਾਂ ਵਿੱਚ ਗੜਬੜੀਆਂ ਅਤੇ ਪੇਪਰ ਲੀਕ ਮਾਮਲੇ ਨੂੰ ਲੈ ਕੇ ਕੀਤੇ ਗਏ ਪ੍ਰਦਰਸ਼ਨਾਂ ਦੌਰਾਨ ਦਰਜ ਕੀਤੀਆਂ ਗਈਆਂ FIR ਦੇ ਸੰਬੰਧ ਵਿੱਚ ਇੱਕ ਅਹਿਮ ਬਿਆਨ ਦਿੱਤਾ ਗਿਆ। ਸੁਪਰੀਮ ਕੋਰਟ ਦੇ ਚੀਫ ਜਸਟਿਸ ਸੂਰਜਕਾਂਤ ਦੀ ਅਗਵਾਈ ਹੇਠਲੇ ਬੈਂਚ ਨੇ ਸਾਫ਼ ਕੀਤਾ ਕਿ ਪਿਛਲੇ ਹਫ਼ਤੇ ਦਿੱਤੇ ਗਏ ਹੁਕਮਾਂ ਦਾ ਮਤਲਬ ਇਹ ਨਹੀਂ ਕਿ ਦਿੱਲੀ ਜਾਂ ਕੋਈ ਵੀ ਹੋਰ ਸੂਬਾ ਸਰਕਾਰ ਪ੍ਰਦਰਸ਼ਨਕਾਰੀਆਂ ਵਿਰੁੱਧ ਦਰਜ ਮਾਮਲਿਆਂ ਨੂੰ ਕਾਨੂੰਨ ਮੁਤਾਬਕ ਵਾਪਸ ਨਹੀਂ ਲੈ ਸਕਦੀ। ਅਦਾਲਤ ਨੇ ਸਪਸ਼ਟ ਕੀਤਾ ਕਿ ਹੁਕਮਾਂ ਵਿੱਚ ਵਰਤੇ ਗਏ ਸ਼ਬਦ ਅਪਰਾਧਿਕ ਪਿਛੋਕੜ ਦਾ ਮਤਲਬ ਸਿਰਫ਼ ਗੰਭੀਰ ਅਤੇ ਘਿਨਾਉਣੇ ਅਪਰਾਧ ਹੀ ਸਮਝਿਆ ਜਾਵੇਗਾ ਅਤੇ ਅਪਰਾਧਿਕ ਪਿਛੋਕੜ ਵਾਲਿਆਂ ਨੂੰ ਛੱਡ ਕੇ ਬਾਕੀਆਂ ਦੇ ਮਾਮਲੇ ਵਾਪਸ ਲਏ ਜਾ ਸਕਣਗੇ ਅਤੇ ਇਸ ਲਈ ਸੁਪਰੀਮ ਕੋਰਟ ਨੇ ਵੱਖ ਵੱਖ ਸੂਬਿਆਂ ਨੂੰ ਆਪਣੇ ਪੱਧਰ ਉੱਤੇ ਫੈਸਲੇ ਲੈਣ ਲਈ ਵੀ ਕਿਹਾ ਹੈ। ਪੰਜਾਬ ਕਾਂਗਰਸ ਦੇ ਅੰਦਰ ਖਿੱਚੋਤਾਣ ਅਤੇ ਅੰਦਰੂਨੀ ਘਮਾਸਾਨ ਲਗਾਤਾਰ ਚੱਲ ਰਹੀ ਹੈ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਦੇ ਦੌਰੇ ਤੋਂ ਪਹਿਲਾਂ ਇੱਕ ਵਾਰ ਫੇਰ ਪੰਜਾਬ ਕਾਂਗਰਸ ਅੰਦਰ ਧੜੇਬੰਦੀ ਉਭਰੀ ਹੈ। ਪੰਜਾਬ ਕਾਂਗਰਸ ਦੇ ਬਠਿੰਡਾ ਵਿੱਚ ਹੋਏ ਇੱਕ ਸਮਾਗਮ ਦੌਰਾਨ ਜਿੱਥੇ ਅਮਰਿੰਦਰ ਸਿੰਘ ਰਾਜਾਵੜਿੰਗ ਅਤੇ ਭੁਪੇਸ਼ ਬਘੇਲ ਦੋਵੇਂ ਮੌਜੂਦ ਸਨ, ਉੱਥੇ ਚੰਨੀ ਸਿੰਘਾਂ ਨੇ ਚੰਨੀ ਲਿਆਓ ਕਾਂਗਰਸ ਬਚਾਓ ਦੇ ਨਾਅਰੇ ਲਾਏ ਅਤੇ ਚੰਨੀ ਸੰਬੰਧੀ ਲਗਾਤਾਰ ਕਾਂਗਰਸੀ ਆਪਣੀ ਰਾਏ ਜ਼ਾਹਰ ਕਰ ਰਹੇ ਨੇ। ਇਸ ਤੋਂ ਇਲਾਵਾ ਸ਼੍ਰੀ ਭੁਪੇਸ਼ ਨੇ ਪ੍ਰੋਗਰਾਮ ਕਰਨਾ ਹੈ, ਉੱਥੇ ਦੌਰੇ ਲਈ ਜਾਣਾ ਹੈ ਅਤੇ ਸ਼੍ਰੀ ਮੁਕਤਸਰ ਸਾਹਿਬ ਵਿੱਚ ਭੁਪੇਸ਼ ਬਘੇਲ ਦੀ ਆਮਦ ਤੋਂ ਪਹਿਲਾਂ ਹੀ ਭੁਪੇਸ਼ ਬਘੇਲ ਗੋ ਬੈਕ ਦੇ ਪੋਸਟਰ ਲੱਗੇ ਵਿਖਾਈ ਦਿੱਤੇ ਨੇ, ਯਾਨੀ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਉੱਥੋਂ ਆਉਣ ਤੋਂ ਪਹਿਲਾਂ ਹੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦਾ ਕਹਿਣਾ ਹੈ ਕਿ ਪੋਸਟਰ ਭਾਰਤੀ ਜਨਤਾ ਪਾਰਟੀ ਵੱਲੋਂ ਲਾਏ ਗਏ ਨੇ ਤੇ ਇਸ ਵਿੱਚ ਕਾਂਗਰਸ ਦੀ ਧੜੇਬੰਦੀ ਨਹੀਂ ਝਲਕਦੀ। ਦਰਮਿਆਨ ਰਾਜਾਵੜਿੰਗ ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਹੈ ਅਤੇ ਕਾਂਗਰਸ ਨੇ ਉਹਨਾਂ ਨੂੰ ਦਿੱਲੀ ਵਿੱਚ ਕਿਲੇ ਵਰਗਾ ਘਰ ਵੀ ਦਿੱਤਾ ਹੈ, ਯਾਨੀ ਕਿ ਮੈਂਬਰ ਪਾਰਲੀਮੈਂਟ ਬਣਾਇਆ। ਰਾਜਾਵੜਿੰਗ ਨੇ ਕਿਹਾ ਕਿ ਜੇ ਹਾਈਕਮਾਂਡ ਚਾਹੇਗੀ ਤਾਂ ਹੁਣ ਵੀ ਅਸਤੀਫਾ ਦੇ ਸਕਦੇ ਨੇ, ਪਰ ਕਾਂਗਰਸ ਦਾ ਸਾਥ ਕਦੇ ਨਹੀਂ ਛੱਡਣ। ਕਾਂਗਰਸ ਸੂਬਾ ਪ੍ਰਧਾਨ ਰਾਜਾਵੜਿੰਗ ਨੇ ਪਾਰਟੀ ਵਿਚਲੇ ਆਪਣੇ ਵਿਰੋਧੀ ਚਰਨਜੀਤ ਸਿੰਘ ਚੰਨੀ ਬਾਰੇ ਕੋਈ ਸਿੱਧਾ ਬਿਆਨ ਨਹੀਂ ਦਿੱਤਾ। ਰੋਪੜ ਜ਼ਿਲ੍ਹੇ ਦੇ ਨੰਗਲ ਕਸਬੇ ਵਿੱਚ ਕੱਲ੍ਹ ਉਸ ਸਮੇਂ ਵੱਡਾ ਹੜਕੰਪ ਮਚ ਗਿਆ ਜਦੋਂ ਇੱਕ ਸਥਾਨਕ ਕੈਮੀਕਲ ਪਲਾਂਟ ਪ੍ਰੀਮੋ ਕੈਮੀਕਲ ਵਿੱਚੋਂ ਅਚਾਨਕ ਫਲੋਰੀਨ ਗੈਸ ਲੀਕ ਹੋ ਗਈ। ਗੈਸ ਦੀ ਇਸ ਬਦਬੂ ਆਸ ਪਾਸ ਦੇ ਰਿਹਾਇਸ਼ੀ ਇਲਾਕਿਆਂ ਤੇ ਪਿੰਡਾਂ ਵਿੱਚ ਤੇਜ਼ੀ ਨਾਲ ਫੈਲ ਗਈ, ਜਿਸ ਨਾਲ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਅਤੇ ਘਬਰਾਹਟ ਦਾ ਮਾਹੌਲ ਵਿਖਾਈ ਦਿੱਤਾ। ਸਮੇਂ ਪਲਾਂਟ ਦੇ ਨਜ਼ਦੀਕੀ ਇਲਾਕਿਆਂ ਵਿੱਚ ਜਿਵੇਂ ਹੀ ਗੈਸ ਪਹੁੰਚੀ ਤਾਂ ਲੋਕ ਆਪਣੇ ਘਰਾਂ ਵਿੱਚੋਂ ਬਾਹਰ ਨਿਕਲ ਆਏ। ਖਤਰਨਾਕ ਗੈਸ ਲੀਕ ਹੋਣ ਦੇ ਡਰੋਂ ਲੋਕਾਂ ਵਿੱਚ ਭੰਬਲ ਭੂਸਾ ਵੀ ਬਣ ਗਿਆ ਅਤੇ ਉਹਨਾਂ ਨੇ ਤੁਰੰਤ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਕੰਪਨੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਦਾਅਵਾ ਕੀਤਾ ਕਿ ਗੈਸ ਲੀਕ ਹੋਣ ਦੇ ਤੁਰੰਤ ਬਾਅਦ ਲੀਕੇਜ ਉੱਤੇ ਕਾਬੂ ਪਾ ਲਿਆ ਗਿਆ ਤੇ ਸਥਿਤੀ ਤੇ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਹਾਲਾਂਕਿ ਪਿਛਲੇ ਸਮੇਂ ਦੌਰਾਨ ਉਦਯੋਗਿਕ ਖੇਤਰਾਂ ਵਿੱਚ ਵਾਪਰ ਰਹੀਆਂ ਅਜਿਹੀਆਂ ਗੈਸ ਲੀਕ ਦੀਆਂ ਘਟਨਾਵਾਂ ਨੂੰ ਲੈ ਕੇ ਹਰੇਕ ਪਲਾਂਟ ਦੇ ਆਲੇ ਦੁਆਲੇ ਵਾਸਤੇ ਲੋਕਾਂ ਵਿੱਚ ਭਾਰੀ ਚਿੰਤਾ ਅਤੇ ਰੋਸ ਪਾਏ ਜਾ ਰਹੇ ਨੇ। ਸ਼ੋਸ਼ਣ ਮਾਮਲੇ ਵਿੱਚ ਅਦਾਲਤ ਨੇ ਭਾਰਤੀ ਕੁਸ਼ਤੀ ਮਹਾਂਸੰਘ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਭਾਜਪਾ MP ਬ੍ਰਿਜ ਭੂਸ਼ਣ ਸ਼ਰਨ ਸਿੰਘ ਅਤੇ ਉਹਨਾਂ ਦੇ ਦੋ ਸਾਥੀਆਂ ਨੂੰ ਬਰੀ ਕਰ ਦਿੱਤਾ। ਦਿੱਲੀ ਦੀ ਰਾਊਜ ਐਵਨਿਊ ਅਦਾਲਤ ਨੇ ਇਹ ਫੈਸਲਾ ਕਿਹਾ ਕਿ ਦੋਸ਼ ਸਾਬਤ ਕਰਨ ਲਈ ਭਰੋਸੇਯੋਗ ਸਬੂਤ ਮੌਜੂਦ ਨਹੀਂ। ਦੂਜੇ ਬੰਨੇ ਫੋਗਾਟ ਸਮੇਤ ਮਹਿਲਾ ਪਹਿਲਵਾਨਾਂ ਨੇ ਕਿਹਾ ਕਿ ਉਹ ਇਸ ਫੈਸਲੇ ਤੋਂ ਨਿਰਾਸ਼ ਨੇ ਅਤੇ ਆਪਣੇ ਵਕੀਲ ਰਾਹੀਂ ਦਿੱਲੀ ਹਾਈ ਕੋਰਟ ਵਿੱਚ ਹੁਣ ਅਪੀਲ ਦਾਇਰ ਕਰਨਗੇ। ਹੁਣ ਰਣਨੀਤੀਕਾਰ ਤੋਂ ਨੇਤਾ ਬਣੇ ਪ੍ਰਸ਼ਾਂਤ ਕਿਸ਼ੋਰ ਨੇ ਆਪਣੀ ਪਹਿਲੀ ਹੀ ਚੋਣ ਵਿੱਚ ਬਿਹਾਰ ਭਾਜਪਾ ਦਾ ਇੱਕ ਮਜ਼ਬੂਤ ਕਿਲਾ ਢਾ ਦਿੱਤਾ। ਉਹਨਾਂ ਨੇ ਪਟਨਾ ਦੀ ਬਾਂਕੀਪੁਰ ਸੀਟ ਉੱਤੇ ਹੋਈ ਜ਼ਮੀਨੀ ਚੋਣ ਵਿੱਚ ਭਾਜਪਾ ਦੇ ਉਮੀਦਵਾਰ ਨੂੰ 19,324 ਵੋਟਾਂ ਨਾਲ ਹਰਾ ਦਿੱਤਾ। ਦੇਸ਼ ਵਿੱਚ ਪੈਟਰੋਲ ਵਿੱਚ E20 ਅਤੇ ਈਥਾਨੋਲ ਦੇ ਮਿਲਾਏ ਜਾਣ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ। ਗੱਡੀਆਂ ਦੇ ਖਰਾਬ ਹੋਣ ਦੀਆਂ ਕਈ ਸੂਚਨਾਵਾਂ ਆ ਰਹੀਆਂ ਨੇ। ਇਸ ਦਰਮਿਆਨ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਵੱਲੋਂ E20 ਦੇ ਵਿਰੋਧ ਵਿੱਚ ਅੱਜ ਪ੍ਰਧਾਨ ਮੰਤਰੀ ਰਿਹਾਇਸ਼ ਤੱਕ ਮਾਰਚ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਤੇ ਕੇਜਰੀਵਾਲ ਦਾ ਕਹਿਣਾ ਕਿ 100 ਲੋਕਾਂ ਦੇ ਨਾਲ ਲੋਕਾਂ ਵੱਲੋਂ ਸਾਈਨ ਕੀਤੀਆਂ ਪਟੀਸ਼ਨਾਂ ਲੈ ਕੇ ਪ੍ਰਧਾਨ ਮੰਤਰੀ ਰਿਹਾਇਸ਼ ਵੱਲ ਮਾਰਚ ਕਰਨ ਵਿੱਚ ਵੋਟਰ ਸੂਚੀਆਂ ਦੀ ਸੁਧਾਈ ਯਾਨੀ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਕੰਮ ਮੁਕੰਮਲ ਹੋ ਗਿਆ ਤੇ ਅੰਕੜਿਆਂ ਮੁਤਾਬਕ 90% ਵੋਟਾਂ ਦੀ ਵੈਰੀਫਿਕੇਸ਼ਨ ਹੋ ਗਈ ਹੈ ਅਤੇ ਤਕਰੀਬਨ 9% ਵੋਟਰਾਂ ਨਾਲ ਸੰਪਰਕ ਨਹੀਂ ਹੋ ਸਕਿਆ। ਤਕਰੀਬਨ 13 ਲੱਖ ਵੋਟਰ ਅਜਿਹੇ ਨੇ ਜਿਨ੍ਹਾਂ ਨੂੰ ਵੋਟਰ ਸੂਚੀ ਪ੍ਰਕਾਸ਼ਿਤ ਹੋਣ ਤੋਂ ਬਾਅਦ ਨੋਟਿਸ ਵੀ ਜਾਰੀ ਕੀਤੇ ਜਾਣਗੇ। ਪੰਜਾਬੀ ਦੇ ਪੱਤਰਕਾਰ ਲੇਖਕ ਅਤੇ ਫਿਲਮ ਨਿਰਦੇਸ਼ਕ ਮਨਜੀਤ ਸਰਾਂ ਦਾ ਦੇਹਾਂਤ ਹੋ ਗਿਆ। ਵੈਸੇ ਤਾਂ ਉਹ ਪਰਿਵਾਰ ਨਾਲ ਕੈਨੇਡਾ ਦੇ ਬ੍ਰੈਂਪਟਨ ਵਿੱਚ ਰਹਿੰਦੇ ਸਨ ਪਰ ਅੱਜ ਕੱਲ ਆਪਣੇ ਜੱਦੀ ਪਿੰਡ ਮੋਗਾ ਨੇੜੇ ਫਤਿਹਗੜ੍ਹ ਪੂਰੋਟਾਣਾ ਆਏ ਹੋਏ ਸਨ ਤੇ ਐਤਵਾਰ ਰਾਤ ਨੂੰ ਸੌਣ ਲਈ ਆਪਣੇ ਕਮਰੇ ਚ ਗਏ ਪਰ ਸਵੇਰੇ ਜਦੋਂ ਉਹਨਾਂ ਨੂੰ ਬੇਸੁੱਧ ਪਾਇਆ ਗਿਆ। ਉਹਨਾਂ ਦੇ ਨਿਰਦੇਸ਼ਨ ਹੇਠ ਹੀ ਮਸ਼ਹੂਰ ਪੰਜਾਬੀ ਫਿਲਮ ਕਬਜ਼ਾ ਬਣੀ ਸੀ। ਕੂਟਨੀਤਿਕ ਵਿਸ਼ਵੇਸ਼ ਨੇਗੀ ਨੂੰ ਇਰਾਨ ਵਿੱਚ ਭਾਰਤ ਦਾ ਅਗਲਾ ਰਾਜ ਨਿਯੁਕਤ ਕੀਤਾ ਜੋ ਕਿ 2002 ਬੈਚ ਦੇ IFS ਅਧਿਕਾਰੀ ਨੇ। ਪੰਜਾਬ ਵਿੱਚ ਕਈ ਵਰਗਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਤੋਂ ਬਾਅਦ ਹੁਣ ਭਾਰਤੀ ਪੋਸਟਲ ਇੰਪਲਾਈਜ਼ ਫੈਡਰੇਸ਼ਨ ਯਾਨੀ ਕਿ ਡਾਕ ਘਰ ਦੇ ਕਰਮਚਾਰੀਆਂ ਨੇ ਵੀ 18 ਤੋਂ ਅਣਮਿੱਥੇ ਸਮੇਂ ਦੀ ਹੜਤਾਲ ਕਰਨ ਦਾ ਐਲਾਨ ਕੀਤਾ। ਦੁਨੀਆਂ ਭਰ ਦੇ ਕਈ ਯੂਜ਼ਰਸ ਦੇ ਵਟਸਐਪ ਅਕਾਊਂਟਸ ਉੱਤੇ ਬੀਤੀ ਰਾਤ ਕਰੀਬ 8 ਵਜੇ ਸੁਨੇਹਾ ਵਿਖਾਈ ਦਿੱਤਾ ਜਿਸ ਵਿੱਚ ਵਟਸਐਪ ਨੇ ਅਤੇ ਕਈ ਅਕਾਊਂਟ ਬੰਦ ਕਰਨ ਦੀ ਗੱਲ ਆਖੀ ਹੈ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖ਼ਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ।
3: Day clearance sale is on August 6th to 10th. Save up to 70% on furniture and decor from Must Societe and Jardin de Ville. 5 days only, 1270 Caledonia Road in North York, while supplies last. This is AM 530, CHLO AM, serving Brampton, Mississauga, Toronto, the GTA, and the world at am530.ca.

ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਪੋਹ ਦੀ ਠੰਡੀ ਰਾਤ

0: ਤੁਮ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼: ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
1: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ, ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰਿਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ, 905-805-3000। ਡ੍ਰੀਮ ਹੋਮ ਅਪਲਾਈਂਸਿਸ, 905-805-3000। ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫਾਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ gifts, 905-805-3000, 2915 Argentia Road, Mississauga, Dream Home Appliances.
2: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
0: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
2: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ,
0: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
3: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
4: ਬਸ ਇੰਨੀ ਗੱਲ ਹੁੱਕਾ।

0: Zero and home for Edge.
1: Beda grand furniture da launa balliye.
2: अपने बच्चियां नू पंजाबी सभ्याचार फिटनेस अते आत्म विश्वास नाल जोड़ना चाहते हो या तुसी खुद भंगड़ा अते गिद्दा सीखण दा शौक रखते हो ता आओ G9 भंगड़ा एंड गिद्दा अकैडमी विच अज G9 अकैडमी दियां क्लासां किचनर केम्ब्रिज ग्वेल्फ वुडस्टॉक मिल्टन लंडन ओटवा मॉन्ट्रियल अते होर 10 शहरां विच चल रहियां हन ਭਾਵੇਂ ਤੁਸੀਂ ਬਿਗਨਰ ਹੋ ਜਾਂ ਐਕਸਪੀਰੀਅੰਸਡ ਬੱਚੇ ਹੋ ਜਾਂ ਅਡਲਟ ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ ਕੌਨਫੀਡੈਂਸ ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੀ ਸਟੇਜਾਂ ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ ਕਾਲ ਹੋਰ ਜਾਣਕਾਰੀ ਲਈ ਸੰਪਰਕ ਕਰੋ 226-484-1007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ G9 ਭੰਗੜਾ ਐਂਡ ਗਿੱਧਾ ਅਕੈਡਮੀ ਪੰਜਾਬੀ ਵਿਰਸੇ ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ
3: ਸੱਚ ਕਿਹੋ ਜਿਹਾ ਹੁੰਦਾ
4: ਚੱਲੇ ਤੇ ਪੱਕਦੀ ਰੋਟੀ ਸੱਚ ਹੈ
5: ਮਿੱਟੀ ਚੁਗਦੀ ਫਸਲ ਸੱਚ ਹੈ
4: ਪਾਣੀ ਸੱਚ ਹੈ ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ

ਸਤਿਗੁਰੂ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰੂ ਹੋਏ ਦਿਆਲ ਨਾ ਕਬ ਹੂੰ ਝੂਰੀ ਹੈ, ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ, ਰੇਡੀਓ ਉਡਾਨ ਲੈ ਕੇ ਪ੍ਰਭ ਸੰਤ ਦੇ ਨਾਲ।

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ।

0: ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅੱਜ ਦੇ ਖੂਬਸੂਰਤ ਦਿਨ ਨੂੰ ਤੁਸੀਂ ਇੰਜੋਏ ਕਰ ਰਹੇ ਹੋਗੇ, ਸੋਮਵਾਰ ਦਾ ਖੂਬਸੂਰਤ ਦਿਨ ਔਰ ਨਾਲ ਦੀ ਨਾਲ ਲੌਂਗ ਵੀਕਐਂਡ ਦਾ ਦਿਨ, ਔਰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ। ਰੋਡਾਂ ਦੇ ਉੱਪਰ ਤੁਸੀਂ ਡਰਾਈਵ ਸੇਫ ਕਰ ਰਹੇ ਹੋਵੋਗੇ, ਔਰ ਬਹੁਤ ਸਾਰੇ ਦੋਸਤ ਅੱਜ ਲੌਂਗ ਵੀਕਐਂਡ ਨੂੰ ਘਰੇ ਬਣਾ ਬੈਠ ਕੇ ਇੰਜੋਏ ਕਰ ਰਹੇ ਹੋਣੇ, ਫੈਮਿਲੀ ਦੇ ਨਾਲ ਮਨਾ ਰਹੇ ਹੋਣੇ ਆਪਣੇ ਆਪਣੇ ਬੈਕਯਾਰਡਾਂ 'ਚ, ਗਰਾਜਾਂ ਦੇ ਵਿੱਚ। ਅਤੇ ਮੇਰੇ ਨਾਲ ਸਟੂਡੀਓ ਦੇ ਵਿੱਚ ਗੁਮਨਾਮ ਮੇਰਾ ਸਾਥ ਦੇ ਰਹੇ ਨੇ। ਗੁਮਨਾਮ, ਕੀ ਹਾਲ ਚਾਲ ਆ? ਸਤਿ ਸ਼੍ਰੀ ਅਕਾਲ।
1: ਘੁੰਮਣ ਜਾਣਾ ਸੀ, ਬਟ ਮੈਂ ਕੋਈ ਖਾਸ ਇੰਨਾ ਘੁੰਮਿਆ ਵੀ ਨਹੀਂ ਹੋਇਆ ਕੈਨੇਡਾ ਦੇ ਵਿੱਚ, ਤੇ ਮੈਨੂੰ ਬਹੁਤ ਸਾਰੀਆਂ ਜਗ੍ਹਾਵਾਂ ਦਾ ਪਤਾ ਹੀ ਨਹੀਂ ਸੀਗਾ, ਤੇ ਇਸ ਕਰਕੇ ਮੈਂ ਸੋਚਦਾ ਹੀ ਰਿਹਾ ਕਿ ਡਿਸਾਈਡ ਕਰਦਾ ਰਿਹਾ ਕਿ ਕੀ ਕੀਤਾ ਜਾਵੇ ਕੀ ਕੀਤਾ ਜਾਵੇ।
0: ਅੱਛਾ, ਤੁਹਾਨੂੰ ਕੋਈ ਜਗ੍ਹਾ ਨਹੀਂ ਲੱਭੀ ਘੁੰਮਣ ਵਾਸਤੇ ਲੋਕਲ?
1: ਇਹ ਜੀ, ਮੈਂ ਇੰਨਾ ਕਹਿ ਦਈਏ ਕਿ ਮੈਂ ਇੰਨਾ ਐਕਸਪਲੋਰ ਨਹੀਂ ਕੀਤਾ। ਬਹੁਤ ਲੋਕੀ ਨੇ ਜੋ ਟਰੈਵਲ ਪਸੰਦ ਵੀ ਕਰਦੇ ਨੇ।
0: ਤੁਸੀਂ ਟਰੈਵਲ ਪਸੰਦ ਨਹੀਂ ਕਰਦੇ?
1: ਮੈਂ ਟਰੈਵਲ ਬਹੁਤ ਪਸੰਦ ਕਰਦਾ, ਬਟ ਕੰਮ ਚ ਬਿਜ਼ੀ ਹੋਣ ਕਰਕੇ ਜਾਂ ਕਈ ਵਾਰ ਕਈ ਜਗ੍ਹਾਵਾਂ ਦਾ ਪਤਾ ਹੀ ਨਹੀਂ ਹੁੰਦਾ, ਤਾਂ ਜਾ ਕੇ ਦੇਖਿਆ ਜਾਵੇ ਤਾਂ। ਇਸੇ ਕਰਕੇ ਮੈਂ ਅੱਜ ਰੇਡੀਓ ਸ਼ੋਅ ਤੇ ਆਇਆ ਪਤਾ ਕਰਨ ਲਈ ਕਿ ਕੋਈ ਜੇ ਕਿਸੇ ਕੋਈ ਸੁਜੈਸ਼ਨ ਹੈ।
0: ਇਹ ਤੇਰੀ ਪ੍ਰੋਬਲਮ ਨਹੀਂ ਆ, ਇਹ ਬਹੁਤ ਸਾਰੇ ਦੋਸਤਾਂ ਦੀ ਪ੍ਰੋਬਲਮ ਆ, ਮੇਰੀ ਵੀ ਇਹੀ ਪ੍ਰੋਬਲਮ ਆ।
1: ਹਾਂਜੀ,
0: ਕਈ ਵਾਰੀ ਤੁਸੀਂ ਪਲਾਨ ਤਾਂ ਬਣਾ ਲੈਂਦੇ ਹੋ ਵੀ ਚਲ ਘੁੰਮਣ ਚੱਲਾਂਗੇ ਲੌਂਗ ਵੀਕਐਂਡ ਤੇ, ਪਰ ਐਨ ਮੌਕੇ ਤੇ ਸਾਰਾ ਗੂਗਲ, ਸਾਰੇ ਟਿਕਟੋਕ, ਸਾਰਾ ਇੰਸਟਾਗ੍ਰਾਮ ਫਰੋਲ ਕੇ ਸੂਈ ਕਿੱਥੇ ਆ ਕੇ ਮੁੱਕਦੀ ਆ?
1: ਸੂਈ ਮੁੱਕਦੀ ਖਰਚੇ ਵਾਲੀਆਂ ਜਗ੍ਹਾਵਾਂ
0: ਨਹੀਂ, ਨਾਗਰਾਵਾਲ ਤੇ। ਜਦੋਂ ਸਾਰੀ ਕੋਈ ਜਗ੍ਹਾ ਘੁੰਮਣ ਨੂੰ ਨਹੀਂ ਲੱਭਦੀ, ਫਿਰ ਬੰਦਾ ਸੋਚ ਚੱਲਿਆ ਨਾਗਰਾਵਾਲ ਜਾਈਏ।
1: ਹੁਣ ਤਾਂ ਜੀ ਉਹ ਕਹਿਣ ਲੱਗ ਗਏ ਵੀ ਨਾਗਰਾਵਾਲ ਤਾਂ ਇੱਕ ਕਹਿ ਦਈਏ ਵੀ ਆਪਣਾ ਧਾਰਮਿਕ ਸਥਾਨ ਹੀ ਹੋ ਗਿਆ, ਜਿੱਥੇ ਜਦੋਂ ਵੀ ਕੋਈ ਨਵਾਂ ਆਉਂਦਾ ਇੱਕ ਵਾਰੀ ਜ਼ਰੂਰ ਜਾ ਕੇ ਆਉਂਦਾ।
0: ਦਾਦੀ ਆਵੇ, ਨਾਨੀ ਆਵੇ, ਬੀਬੀ ਆਵੇ, ਬਾਪੂ ਆਵੇ, ਵਹੁਟੀ ਆਵੇ, ਘਰ ਵਾਲੀ ਆਵੇ। ਵਹੁਟੀ ਤੇ ਘਰ ਵਾਲੀ ਕੀ ਹੁੰਦੀ? ਸੋ 905-673-33-37। ਚਲੋ ਆਪਾਂ ਨਾ ਜੀ ਟੀ ਏ ਦੇ ਵਿੱਚ ਪੁੱਛਦੇ ਹਾਂ ਕਿ ਜੇ ਬੰਦੇ ਨੇ ਘੁੰਮਣਾ ਹੋਵੇ ਇੱਕ ਦੋ ਦਿਨ ਦਾ ਟਰੈਵਲ, ਯਾਰ ਇੱਕ ਦੋ ਦਿਨ ਦਾ ਵੀ ਨਹੀਂ, ਅਸੀਂ ਪਿਛਲੇ ਦਿਨ ਅਬਰੋਡ ਦਾ ਬਣਾ ਰਹੇ ਸੀਗੇ,
1: ਹਾਂਜੀ,
0: ਦੋ ਤਿੰਨ ਸੱਜਣ, ਸੱਚੀਓ ਸਾਨੂੰ ਵੀ ਨਹੀਂ ਲੱਭਿਆ ਕੋਈ। ਅਸੀਂ ਡੇਟਾ ਨੋਟ ਕਰਦੇ ਕਰਦੇ ਸਾਨੂੰ ਕੋਈ ਜਗ੍ਹਾ ਨਹੀਂ ਸਿਲੈਕਟ ਕਰ ਪਾਏ, ਮਤਲਬ ਦੋ ਤਿੰਨ ਦੀ ਜਗ੍ਹਾ ਆ, ਮੈਕਸੀਕੋ ਵੀ ਵੇਖ ਲਿਆ, ਪੁੰਟਾ ਕਾਨਾ ਵੀ ਵੇਖ ਲਿਆ, ਮਾਲਦੀਵਸ ਇੱਧਰ ਉੱਧਰ ਵੀ ਜਾਏ, ਮਤਲਬ ਜਾਵੇ ਕਿੱਥੇ ਘੱਟ ਖਰਚੇ ਦੇ ਵਿੱਚ?
1: ਸਹੀ, ਜਿਹੜਾ
0: ਛੇਤੀ ਛੇਤੀ ਮੋੜ, ਦਿਹਾੜੀਆਂ ਵੀ ਕਰਨੀਆਂ ਨਾ,
1: ਜ਼ਰੂਰੀ ਹੈ ਉਹਦੇ ਕਰਕੇ ਘੁੰਮਣ।
0: ਹੁਣ ਇੱਕ ਤਾਂ ਦਿਹਾੜੀਆਂ ਪਤਾ ਨਹੀਂ ਨਾਲ ਹੀ ਜਾਣਗੀਆਂ, 905-673-33, ਪਰ ਇੰਜੋਏ ਕਰਨੀ ਚਾਹੀਦੀ ਬੰਦੇ।
1: ਹਾਂਜੀ,
0: ਚਾਹੇ ਤੁਸੀਂ ਕੰਮ ਕਿਸੇ ਵੀ ਤਰ੍ਹਾਂ ਦਾ, ਤੁਸੀਂ ਜੇ ਆਪਣੇ ਕੰਮ ਨੂੰ ਇੰਜੋਏ ਨਹੀਂ ਕਰਦੇ ਨਾ, ਮਸਤ ਰਹੋ,
1: ਮਸਤ ਰਹੋ ਜੀ,
0: ਸੀਰੀਅਸ ਨਾ ਹੋ।
1: ਇੱਕ ਮੈਂ ਮੰਨਦਾ ਜੀ, ਘੁੰਮਣਾ ਫਿਰਨਾ ਥੋੜਾ ਜਿਹਾ ਮਾਈਂਡ ਨੂੰ ਵੀ ਰੀਫਰੈਸ਼ ਪਾਉ।
0: ਹਾਂ,
1: ਇਹ ਰੂਹ ਦੀ ਖੁਰਾਕ ਹੁੰਦੀ।
0: ਟਰੈਵਲ ਕਰਨ ਵਾਲੇ ਲੋਕ ਜ਼ਿਆਦਾ ਜਿਉਂਦੇ ਆ।
1: ਹਾਂਜੀ,
0: ਉਹ ਗੱਲ ਵੱਖਰੀ ਹੈ ਕਿ ਇੰਸੀਡੈਂਟ 'ਚ ਕਈ ਸ਼ਾਲ ਚੱਲੀ ਜਾਵੇ, ਸਿਹਤਮੰਦ ਦਿਮਾਗੀ ਤੌਰ 'ਤੇ, ਦਰੁਸਤ ਦਿਮਾਗੀ ਤੌਰ 'ਤੇ, ਬਹੁਤ ਖੁੱਲ੍ਹੇ ਅਤੇ ਆਜ਼ਾਦ ਲੋਕ, ਉਹੀ ਲੋਕ ਟਰੈਵਲ ਕਰਦੇ ਆ।
1: ਆਪਣੇ ਬਜ਼ੁਰਗ ਦੇਖ ਲਓ ਕਿੰਨਾ ਤੁਰ ਤੁਰ ਕੇ ਕਿੰਨੇ ਕਿਲੋਮੀਟਰ ਟਰੈਵਲ ਕਰ ਲੈਂਦੇ ਸੀਗੇ, ਉਹਨਾਂ ਦੀਆਂ ਸਿਹਤਾਂ ਵੀ ਬਹੁਤ ਤਕੜੀਆਂ ਸੀਗੀਆਂ।
0: ਸੋ ਆਪਾਂ ਟਰੈਵਲ ਦੀ ਗੱਲਬਾਤ ਕਰੀਏ।
1: ਹਾਂਜੀ,
0: ਵੀ ਕਿਹਨੇ ਕਿੱਥੇ ਕਿੱਥੇ ਟਰੈਵਲ ਕੀਤਾ ਅਤੇ ਕਿਹੜੀ ਕਿਹੜੀ ਜਗ੍ਹਾ ਜਾਣ ਵਾਲੀ, ਜੇ ਤੁਸੀਂ ਅਬਰੋਡ ਦੀ ਗੱਲ ਕਰੋ ਤਾਂ ਕਿੱਥੇ ਜਾਣਾ ਚਾਹੀਦਾ, ਤੁਸੀਂ ਕਿੱਥੇ ਜਾ ਕੇ ਆਏ ਹੋ? ਬਹੁਤ ਸਾਰੇ ਦੋਸਤ ਨੇ ਅਬਰੋਡ ਘੁੰਮਿਆ ਹੋਣਾ, ਬੜੇ ਦੋਸਤਾਂ ਨੇ ਜੀ ਟੀ ਐਕਸਪਲੋਰ ਕੀਤਾ ਹੋਣਾ, ਬੜੇ ਦੋਸਤਾਂ ਨੇ ਅੰਟਾਰੀਓ ਐਕਸਪਲੋਰ ਕੀਤਾ ਹੋਣਾ, ਤੋ ਸਾਰਿਆਂ ਦਾ ਐਕਸਪੀਰੀਅੰਸ ਜਾਣਦੇ ਹਾਂ ਕਿ ਤੁਸੀਂ ਕਿੱਥੇ ਕਿੱਥੇ ਟਰੈਵਲ ਕੀਤਾ, ਲੋਕਲ ਵੀ ਅਤੇ ਅਬਰੋਡ ਵੀ, ਅਤੇ ਤੁਹਾਡੇ ਐਕਸਪੀਰੀਅੰਸ ਕਿੱਦਾਂ ਦੇ ਰਹੇ? ਅਤੇ ਯਾਰ ਇਹ ਕਿੰਨਾ ਕੁ ਔਖਾ, ਇਹ ਸਾਰਿਆਂ ਨਾਲ ਹੀ ਇੱਦਾਂ ਹੁੰਦਾ ਕਿ ਘੁੰਮਣ ਜਾਣਾ ਹੋਵੇ ਅਤੇ ਜਗ੍ਹਾ ਨਹੀਂ ਲੱਭਦੀ ਵੀ ਕਿੱਥੇ ਚੱਲੀਏ, ਹੈ ਨਾ?
1: ਹਾਂਜੀ,
0: 905-673-33-37, 905-673-33-37 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਅਤੇ ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣੇ ਰਹਿਣਾ। 10 ਵਜੇ ਤੱਕ ਬਹੁਤ ਹੀ ਅਮੇਜ਼ਿੰਗ ਗੱਲਾਂ ਬਾਤਾਂ ਕਰਾਂਗੇ ਅਤੇ ਟਰੈਵਲ 'ਤੇ ਗੱਲਾਂ ਬਾਤਾਂ ਕਰ ਰਹੇ ਹਾਂ, ਘੁੰਮਣ ਫਿਰਨ 'ਤੇ ਗੱਲਾਂ ਬਾਤਾਂ। ਅਤੇ ਘੁੰਮਣਾ ਫਿਰਨਾ ਬਹੁਤ ਲਾਜ਼ਮੀ ਆ ਜ਼ਿੰਦਗੀ ਦੇ ਵਿੱਚ, ਸਫ਼ਰ ਅਤੇ ਸੈਰਾਂ ਜ਼ਿੰਦਗੀ ਨੂੰ ਬਹੁਤ ਖੂਬਸੂਰਤ ਬਣਾਉਂਦੀਆਂ।
1: ਸਫਰਾਂ ਤੇ
0: ਸਫਰਾਂ ਨੂੰ ਸੈਰਾਂ ਦੀ ਤਰ੍ਹਾਂ ਜੇ ਤੁਸੀਂ ਇੰਜੋਏ ਕਰਨ ਲੱਗ ਗਏ ਤੇ ਜ਼ਿੰਦਗੀ ਇੱਕ ਸੈਰ ਬਣ ਜਾਣੀ,
1: ਹਾਂਜੀ
0: ਮੇਲਾ ਬਣ ਜਾਣੀ,
1: ਮੇਲਾ ਬਣ,
0: ਤੇ ਮੇਲੇ ਦੇ ਵਿੱਚ ਗਿਆ ਹੋਇਆ ਬੰਦਾ ਇੰਜੋਏ ਕਰਦਾ, ਫਨ ਕਰਦਾ,
1: ਹਾਂਜੀ
0: ਉਹ ਬੰਦਾ ਬੋਰ ਨਹੀਂ ਹੁੰਦਾ,
1: ਨਹੀਂ ਹੁੰਦਾ।
0: ਬੜੀ ਵਾਰ ਅਸੀਂ ਆਪਣੀ ਜ਼ਿੰਦਗੀ ਤੋਂ ਬੋਰ ਹੋ ਜਾਂਦੇ ਹਾਂ ਤੇ ਅਸੀਂ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਨਾ ਤੇ ਟਰੈਵਲ ਕਰੋ। ਤੇ ਜਿਹਨਾਂ ਜਿਹਨਾਂ ਦੋਸਤਾਂ ਨੇ ਟਰੈਵਲ ਕੀਤਾ ਵੀ ਸਾਨੂੰ ਆ ਕੇ ਦੱਸੋ ਕਿੱਥੇ ਗਏ ਸੀ, ਕਿਵੇਂ ਗਏ ਸੀ, ਕਿੰਨਾ ਖਰਚਾ ਹੋਇਆ, ਵਧੀਆ ਲੱਗਿਆ। ਲੋਕਲ ਤੇ ਅਬਰੋਡ 905-673-3337 ਬਹੁਤ ਸਾਰੀਆਂ ਕਾਲਸ 905-673-3337 ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ ਜੀ। 2221 ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਭਾਈ ਜੀ,
0: ਕੀ ਹਾਲ ਚਾਲ ਭਾਈ ਜੀ?
2: ਵਧੀਆ ਬਾਈ, ਠੀਕ ਠਾਕ, ਤੁਸੀਂ ਸੁਣਾਓ ਜੀ?
0: ਚੜ੍ਹਦੀ ਕਲਾ ਭਾਈ ਜੀ।
2: ਚਲੋ ਚੜ੍ਹਦੀ ਕਲਾ ਜੀ, ਬਾਹਰ ਟਰੈਵਲ ਦੀ ਗੱਲ ਚੱਲ ਰਹੀ ਬਾਈ
0: ਜੀ।
2: ਹਾਂਜੀ, ਤੇ ਅਬਰੋਡ ਵੀ ਕਾਫੀ ਘੁੰਮਿਆ ਭਾਈ ਜੀ।
0: ਕਿੱਥੇ ਕਿੱਥੇ ਭਾਈ ਜੀ?
2: ਮੈਂ ਭਾਈ ਜੀ ਯੂਰਪ ਘੁੰਮਿਆ ਫੈਮਿਲੀ ਨਾਲ।
0: ਓਕੇ,
2: ਜਰਮਨ, ਸਵਿਟਜ਼ਰਲੈਂਡ, ਸਾਰੀਆਂ ਕੰਟਰੀ, ਹੋਰ ਵੀ ਦੋ ਕੰਟਰੀਆਂ ਸੀ ਨਾਲ।
0: ਯੂਰਪ ਤੋਂ ਹੋਰ ਤੁਸੀਂ ਯੂਰਪ ਤੋਂ ਇਲਾਵਾ ਕਿਸੇ ਕੰਟਰੀ 'ਚ ਗਏ?
2: ਸਿੰਗਾਪੁਰ ਘੁੰਮਿਆ ਜੀ।
0: ਤੁਹਾਨੂੰ ਵਧੀਆ ਕਿਹੜਾ ਲੱਗਿਆ, ਯੂਰਪ?
2: ਮੈਨੂੰ ਯੂਰਪ ਦੇ ਵਿੱਚ ਸਵਿਟਜ਼ਰਲੈਂਡ ਜਨਤ ਆਈ ਧਰਤੀ ਤੇ।
0: ਤੇ ਜੇ ਯੂਰਪ ਨੂੰ ਕੰਪੇਅਰ ਕਰਨਾ ਹੋਵੇ ਕੈਨੇਡਾ ਨਾਲ?
2: ਕੈਨੇਡਾ ਨਾਲ ਜੀ, ਕੈਨੇਡਾ ਬੈਸਟ ਏ ਕੋ ਵੈਸੇ, ਪਰ ਕੈਨੇਡਾ ਦੀ ਰੀਸ ਨਹੀਂ ਕਰ ਸਕਦੇ ਆਪਾਂ, ਘੁੰਮਣ ਦੀਆਂ ਜਗ੍ਹਾ ਕੈਨੇਡਾ ਜ਼ਿਆਦਾ ਨੇ ਵੈਸੇ।
0: ਹਮ, ਪਰ ਕੈਨੇਡਾ ਤੁਸੀਂ ਪੂਰਾ ਘੁੰਮ ਲਿਆ?
2: ਨਹੀਂ ਪੂਰਾ ਤੇ ਨਹੀਂ ਘੁੰਮੇ, ਪੂਰਾ ਤੇ ਸਾਰੀ ਉਮਰ ਲੰਘ ਜਾਣੀ ਨਹੀਂ ਘੁੰਮਿਆ ਜਾਣਾ।
0: ਬਹੁਤ ਸ਼ੁਕਰੀਆ ਭਾਈ ਜੀ, ਥੈਂਕ ਯੂ ਸੋ ਮਚ।
2: ਓਕੇ ਜੀ।
0: ਅੱਛਾ, ਬਹੁਤ ਸਾਰੀ, ਓ ਮਾਈ ਗੋਡ, ਓਏ ਤੁਸੀਂ ਭਾਈ ਕਾਲ ਕੱਟਿਆ ਨਾ ਕਰੋ ਯਾਰ, ਮੈਂ ਹੋਲਡ ਰੱਖਦਾ ਨਾ, ਬਹੁਤ ਸਾਰੇ ਸਰੋਤੇ ਕਾਲ ਕੱਟ ਗਿਆ। ਸੋ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਕੀ ਹਾਲ ਚਾਲ?
3: ਸਰ ਬਹੁਤ ਵਧੀਆ ਲੱਗਦਾ ਤੁਹਾਡੇ ਨਾਲ ਗੱਲ ਕਰਕੇ। ਸਰ ਗੱਲ ਇਹ ਆ, ਹਰ ਆਪਣਾ ਆਪਣਾ ਟੇਸਟ ਆ, ਮੈਨੂੰ ਇਹ ਲੱਗਦਾ ਕਿ ਚਾਰ ਸੱਜਣ ਹੁਣ ਵਧੀਆ ਤੁਹਾਡੇ, ਆਪਣੇ ਪੰਜ ਵੀ ਹੋ ਸਕਦੇ ਆ
0: ਜੀ, ਛੇ ਵੀ ਹੋ ਸਕਦੇ ਮੇਰੇ ਸਣੇ,
3: ਤੇ ਤੁਸੀਂ ਜਿਹੜੇ ਆਪਸ ਚ ਜਿਆਦਾ ਇੰਜੋਏ ਆਪਾਂ ਆਪਸ ਚ ਲੋਕਾਂ ਨਾਲ ਕਰਦੇ, ਜਗ੍ਹਾ ਦੀ ਗੱਲ ਨੀ ਹੁੰਦੀ। ਜੋ ਮੈਨੂੰ ਫੀਲ ਹੁੰਦਾ ਤੁਸੀਂ ਕਿਤੇ ਬੈਕਯਾਰਡ ਚ ਬਹਿ ਰਹੇ ਹੋ
0: ਜੀ,
3: ਸ਼ਾਮ ਨੂੰ ਬਹਿ ਰਹੇ ਹੋ, ਸਵੇਰੇ ਬਹਿ ਰਹੇ, ਤੁਹਾਡੀ ਅੱਛੀ ਦੋਸਤੀ, ਉੱਥੇ ਗੱਲਾਂ ਬਾਤਾਂ ਕਰਦੇ ਹੋ, ਸਭ ਦੇਖੋ, ਦੇਖਣ ਨੂੰ ਆਪਾਂ ਕਹਿੰਦੇ ਹੁਣ ਬੈਂਸ
0: ਜੀ,
3: ਕਸ਼ਮੀਰ ਆ, ਸਵਿਟਜ਼ਰਲੈਂਡ, ਸੇਮ ਥਿੰਗ ਆ ਨਜ਼ਰ ਆ ਤੁਹਾਡੀ, ਪਰ ਮੈਨੂੰ ਇਹ ਲੱਗਦਾ ਕਿ ਤੁਸੀਂ ਕਿਸੇ ਲੋਕਾਂ ਨਾਲ ਬਹਿ ਕੇ ਰੂਹ ਨਾਲ ਗੱਲਾਂ ਕਰੋ, ਕਿਸੇ ਨਾਲ ਆਪਣੇ ਵਿੱਚ ਆ ਦੱਸੋ, ਕਿਸੇ ਨਾਲ ਗੱਲਬਾਤ ਕਰੋ, ਅੱਛੀ ਸੰਗਤ ਵਿੱਚ ਜ਼ਿਆਦਾ ਮਜ਼ਾ। ਕਿ ਮੇਰੇ ਨਿੱਜੀ ਵਿਚਾਰ ਆ, ਕਦੇ ਟਿਫਨ, ਲੇਕਿਨ ਘੁੰਮਣ ਨੂੰ ਤਾਂ ਖੈਰ ਮੈਂ, ਚਲੋ ਯਾਰ ਨਹੀਂ ਘੁੰਮਿਆ, ਮੈਨੂੰ ਕਦੇ ਮੌਕਾ ਨਹੀਂ ਮਿਲਿਆ ਜ਼ਿਆਦਾ ਜਾਣ।
0: ਸੰਤ ਸਾਹਿਬ, ਸੰਤ ਸਾਹਿਬ ਮਾਫ ਕਰਨਾ ਤੁਹਾਨੂੰ, ਮੈਂ ਇੰਟਰਪਟ ਕੀਤਾ, ਮੈਂ ਇੱਕ ਬੋਲੀ ਸੁਣਾਉਣੀ ਤੁਹਾਨੂੰ, ਤੂੰ ਨਹੀਂ ਬੋਲਦੀ ਤੇ ਕਾਨੇ, ਤੂੰ ਨਹੀਂ ਬੋਲਦੀ, ਤੇਰੇ 'ਚ 60 ML ਬੋਲਦਾ ਕਿ 30 ML
3: ਬੋਲਦਾ? ਬਹੁਤ ਚੰਗਾ ਲੱਗਦਾ ਦੇਖੋ, ਜਦੋਂ ਵੇਖੋ ਮੈਂ ਹਮੇਸ਼ਾ ਨਾ, ਮੇਰੀ ਆਦਤ ਆ, ਮੈਨੂੰ ਜਿੰਨੇ ਲੋਕ ਚੰਗੇ ਲੱਗਦੇ ਆ, ਮੈਂ ਓਨਰ ਕਹਿੰਦਾ ਕਿ ਮੈਨੂੰ ਤੁਸੀਂ ਉਹਨਾਂ ਲੋਕਾਂ ਵਿੱਚ ਸ਼ਾਮਿਲ, ਮੈਨੂੰ ਕਿ ਜਲੋ ਚੰਗੇ ਲੱਗ।
0: ਬਹੁਤ ਸ਼ੁਕਰੀਆ ਸਰ, ਬਹੁਤ ਮੁਹੱਬਤ, ਬਹੁਤ ਪਿਆਰ,
3: ਥੈਂਕ ਯੂ,
0: ਥੈਂਕ ਯੂ ਸੋ ਮਚ। ਸੋ ਗੱਲਾਂ ਬਾਤਾਂ ਕਰਦੇ ਸਾਨੂੰ ਸਭ ਗੋਲਮੋਲ ਕਰ ਗਏ, ਤੁਸੀਂ ਕਿੱਥੇ ਕਿੱਥੇ ਘੁੰਮੇ ਹੋ ਦੱਸਿਆ ਨਹੀਂ ਆ। ਹਰਮਨਦੀਪ, ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ? ਹਰਮਨਦੀਪ ਜੀ ਤੁਸੀਂ ਓਨਰ ਹੋ ਵੀਰੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਚੜ੍ਹਦੀ ਕਲਾ, ਚੜ੍ਹਦੀ ਕਲਾ, ਕਿਵੇਂ ਇੰਜੋਏ ਕਰ ਰਹੇ ਹੋ ਵੀਕਐਂਡ ਨੂੰ, ਲੌਂਗ ਵੀਕਐਂਡ ਨੂੰ?
4: ਬਸ ਭਾਜੀ ਥੋੜਾ ਇੱਧਰ ਬਾਹਰ ਆਏ ਸੀ ਆਪਾਂ, ਕੈਨੇਡਾ ਵਾਲੀ ਸਾਈਡ ਤੇ
0: ਘੁੰਮਣ ਆਏ ਸੀ।
4: ਹਾਂਜੀ ਹਾਂਜੀ, ਇੱਧਰ ਆਪਾਂ ਆਏ ਸੀ, ਟੈਰਾਕੋਟਾ ਨੀ ਹੈਗਾ ਇੱਧਰ ਕੈਨੇਡਾ ਵਾਲੀ ਸਾਈਡ ਤੇ।
0: ਓਕੇ, ਦੱਸੋ ਦੱਸੋ ਜਿਹੜੀਆਂ ਕੋਈ ਐਸੀਆਂ ਜਗ੍ਹਾ ਦੱਸੋ, ਇੱਥੇ ਮੁੰਡੇ ਨੂੰ ਜਗ੍ਹਾ ਨਹੀਂ ਲੱਭਣ ਡਈ ਘੁੰਮਣ ਫਿਰਨ ਨੂੰ, ਕਹਿੰਦਾ ਨੇੜੇ ਤੇੜੇ, ਕਹਿੰਦਾ ਮੇਰਾ ਵੀਕਐਂਡ ਸੋਚਦੇ ਹੀ ਲੰਘ ਗਿਆ, ਵੀ ਕਿੱਥੇ ਚੱਲੀਏ।
4: ਇਹਨੇ ਆਪਣੇ 20 ਮਿੰਟ ਦਾ ਰਾਹ ਬ੍ਰੈਂਪਟਨ ਤੋਂ, 15 ਮਿੰਟ ਦਾ ਹੀ ਰਸਤਾ ਵਾ ਟੈਰਾਕੋਟਾ।
0: ਟੈਰਾਕੋਟਾ, ਉੱਥੇ ਉੱਥੇ ਕੀ ਹੈ ਵੇਖਣ ਨੂੰ ਜੀ?
4: ਉੱਥੇ ਬਸ ਇਹੀ ਹੈ ਵੀ ਆਪਣੀ ਭਾਵੇਂ ਫੈਮਿਲੀ ਨਾਲ ਜਾਓ, ਫਰੈਂਡਸ ਨਾਲ ਜਾਓ, ਆਪਣਾ ਇੱਕ ਸਪੋਟ ਜਿਹਾ ਬੁੱਕ ਹੋ ਜਾਂਦਾ ਵਾ, ਤੇ ਉੱਥੇ ਮਤਲਬ ਪਰ ਪਰਸਨ $6-7 ਫੀਸ ਆ, ਉਹ ਆਪਾਂ ਦੇ ਕੇ ਤੇ ਆਪਣਾ ਉੱਥੇ ਵਧੀਆ ਆਪਾਂ ਆਪਣਾ ਸੈਪਰੇਟ ਜਿਹਾ ਇੰਜੋਏ ਕਰ ਸਕਦੇ ਹਾਂ।
0: ਠੀਕ ਆ ਹਰਮਨ, ਤੁਸੀਂ ਮੈਨੂੰ ਇਹ ਨਾ, ਮੈਨੂੰ ਇਹਦਾ ਭੇਜਿਓ, ਲਿੰਕ ਭੇਜਿਓ ਇੰਸਟਾਗ੍ਰਾਮ ਤੇ ਮੇਰੇ ਰੇਡੀਓ ਉਡਾਨ ਤੇ ਨਾ, ਜ਼ਰੂਰ
4: ਜ਼ਰੂਰ। ਬਾਕੀ ਮੈਂ ਦੱਸਣਾ ਚਾਹੁੰਦਾ, ਮੈਂ ਇੱਥੇ ਪਹਿਲਾਂ ਮੈਂ ਨਿਊਜ਼ੀਲੈਂਡ ਸੀਗਾ ਭਾਜੀ।
0: ਓਕੇ,
4: ਨਿਊਜ਼ੀਲੈਂਡ ਸੀ ਮੈਂ 2016-2020, ਮੈਂ ਨਿਊਜ਼ੀਲੈਂਡ ਰਿਹਾ 4 ਸਾਲ, ਆਸਟ੍ਰੇਲੀਆ, ਯੂਰਪ, ਫਿਰ ਉਹ ਤੋਂ ਬਾਅਦ ਕੈਨੇਡਾ ਆਇਆ 2022 ਚ। ਤੇ ਬਹੁਤ ਜ਼ਿਆਦਾ ਟਰੈਵਲ ਕੀਤਾ, ਬਟ ਉਧਰਲੀਆਂ ਕੰਟਰੀਆਂ ਬਹੁਤ ਬੈਸਟ ਆ, ਨਿਊਜ਼ੀਲੈਂਡ, ਆਸਟ੍ਰੇਲੀਆ।
0: ਓਕੇ, ਤੁਸੀਂ ਤੁਸੀਂ ਜੇ ਕੈਨੇਡਾ, ਅੱਛਾ ਤੁਸੀਂ ਆਲਰੇਡੀ ਕਹਿ ਹੀ ਦਿੱਤਾ ਕਿ ਉਹ ਜਿਹੜੀਆਂ ਕੰਟਰੀਆਂ ਕੈਨੇਡਾ ਨਾਲੋਂ ਬੈਸਟ ਆ, ਕਿਸ ਪੱਖੋਂ?
4: ਹਾਂਜੀ, ਕਿਸ ਪੱਖੋਂ ਆਪਾਂ ਕਹਿ ਸਕਦੇ, ਉਹ ਆਪਾਂ ਕਹਿ ਸਕਦੇ ਥੋੜਾ ਐਕਸਪੈਂਸਿਵ ਆ ਇੱਧਰ ਨਾਲੋਂ, ਉੱਧਰ ਗਰੋਸਰੀ ਰੈਂਟ ਸਾਰਾ ਕੁਛ ਉੱਧਰ ਥੋੜਾ ਐਕਸਪੈਂਸਿਵ ਆ, ਬਟ ਉੱਧਰ ਇੱਕ ਇੱਕ ਮਤਲਬ ਇੱਕ ਫੀਲ ਹੈ ਕਿ ਜਿਵੇਂ ਆਪਣੇ ਇੱਥੇ ਕੈਨੇਡਾ ਆ ਕੇ ਕਿਹੜਾ ਘੱਟ ਆਉਂਦਾ ਵੀ ਆਪਾਂ ਇੱਕ ਫੋਰਨ ਕੰਟਰੀ ਚ ਆਏ ਆ, ਆਪਾਂ ਮਤਲਬ ਦੂਜੇ ਦੇਸ਼ ਚ ਆਏ ਆ, ਇੱਥੇ ਘੱਟ ਲੱਗਦਾ।
0: ਹਰਮਨ ਕੀ, ਚਲੋ ਜੇ ਆਪਾਂ ਸਾਰੀਆਂ ਗੱਲਾਂ ਇਹ ਕਮਾਈਆਂ ਔਰ ਖਰਚੇ ਪਾਸੇ ਰੱਖ ਕੇ ਵੇਖੀਏ, ਕੀ ਉੱਥੇ ਮਾਨਸਿਕ ਤਣਾਅ ਹੈ ਜਿੰਨਾ ਇੱਥੇ ਲੋਕਾਂ ਨੂੰ?
4: ਭਾਜੀ, ਉਹੀ ਮੈਂ ਗੱਲ ਕਹਿਣ ਲੱਗਾ, ਉੱਥੇ ਸੈਟੀਸਫੈਕਸ਼ਨ, ਉੱਥੇ ਸਟ੍ਰੈਸ ਬਹੁਤ ਘੱਟ ਆ।
0: ਹਾਂ, ਇੱਥੇ ਤਾਂ 10 ਸਾਲ ਦੇ ਬੱਚੇ ਨੂੰ ਡਿਪਰੈਸ਼ਨ ਪੈ ਜਾਂਦਾ।
4: ਹਾਂ, ਐਸ ਕੰਪੇਅਰ ਟੂ ਕੈਨੇਡਾ, ਉੱਥੇ ਅਸੀਂ ਇੱਕ ਜੌਬ ਕਰਦੇ ਹਾਂ ਮੰਡੇ ਟੂ ਫਰਾਈਡੇ, ਆਪਾਂ ਸੈਟੀਸਫਾਈ ਉਹਦੇ ਚ। ਤੇ ਇੱਕ ਉੱਥੇ ਮਤਲਬ ਇਹ ਆ ਵੀ ਉੱਥੇ ਉੱਥੇ ਦੌੜ ਨੀ ਹੈਗੀ, ਕੰਪੀਟੀਸ਼ਨ ਬਹੁਤ ਘੱਟ ਹੈ ਉਹਨਾਂ ਕੰਟਰੀਆਂ ਚ।
0: ਬਹੁਤ ਸ਼ੁਕਰੀਆ ਹਰਮਨ ਵੀਰੇ, ਥੈਂਕ ਯੂ ਸੋ ਮਚ। ਤੁਸੀਂ ਤੁਸੀਂ ਨਿਊਜ਼ੀਲੈਂਡ ਤੇ ਜੇ ਆਸਟ੍ਰੇਲੀਆ ਨੂੰ ਕੰਪੇਅਰ ਕਰਨਾ ਹੋਵੇ ਤਾਂ?
4: ਮੈਂ ਨਿਊਜ਼ੀਲੈਂਡ ਬੈਸਟ ਭਾਜੀ।
0: ਨਿਊਜ਼ੀਲੈਂਡ ਬੈਸਟ?
4: ਹਾਂਜੀ।
0: ਤੇ ਤੁਸੀਂ ਛੱਡਿਆ ਕਿਉਂ?
4: ਉਹ ਮੇਰੀ ਫਿਰ ਮੇਰੇ ਮਤਲਬ ਫਾਦਰ ਮਦਰ ਇੱਧਰ ਹੀ, ਮੇਰਾ ਬ੍ਰਦਰ ਉਹਦੀ ਫੈਮਿਲੀ, ਫਿਰ ਮੇਰੀ ਵਾਈਫ ਇੱਥੇ, ਫਿਰ ਮੇਰੀ ਮੈਰਿਜ ਇੱਥੇ ਹੋ ਗਈ, ਉਸ ਕਰਕੇ ਮੈਨੂੰ।
0: ਤੇ ਜੇ ਕਿਤੇ ਮੌਕਾ ਮਿਲੇ ਵਾਪਸ ਜਾ ਕੇ?
4: ਜ਼ਰੂਰ ਜਾਵਾਂਗੇ, ਬਟ ਹੁਣ ਐਜ਼ ਏ ਆਪਾਂ ਵਿਜ਼ਿਟਰ ਜਾਵਾਂਗੇ ਉੱਥੇ, ਬਟ ਹੁਣ ਇੱਥੇ ਪੱਕੇ, ਹੁਣ ਆਪਾਂ ਇੱਥੇ ਰਹਿਣਾ ਹੀ ਇੱਥੇ। ਬਟ ਕੈਨੇਡਾ ਬੈਸਟ ਆ, ਚਲੋ ਵਧੀਆ ਵਾ, ਬਟ ਮੈਂ ਜੇ ਮੈਨੂੰ ਮਿਲੇ ਕੋਈ ਓਪਰਚੁਨਿਟੀ ਇੱਥੇ ਰਹਿਣ ਦੀ, ਮੈਂ ਨਿਊਜ਼ੀਲੈਂਡ ਹੀ ਦਊਗਾ।
0: ਜੇ ਓਪਰਚੁਨਿਟੀ ਮਿਲੇ ਪੱਕੇ ਪੱਕੇ ਰਹਿਣ ਦੀ, ਫਿਰ ਨਿਊਜ਼ੀਲੈਂਡ ਰਹੋਗੇ?
4: ਮਤਲਬ ਕਿ ਸਾਰੇ ਐਗਰੀ ਹੋਣ, ਫੈਮਿਲੀ ਐਗਰੀ ਹੋਵੇ, ਫਿਰ ਮੈਂ ਉੱਥੇ ਰਹੂੰਗਾ।
0: ਹਾਂ, ਹੁਣ ਤਾਂ ਫਸ ਗਏ ਤੁਸੀਂ, ਹੁਣ ਨੀ ਨਿਕਲ ਸਕਦੇ, ਹੁਣ ਨੀ ਜਾਣ ਦੇਣਾ ਤੁਹਾਨੂੰ, ਕੈਨੇਡਾ ਨੀ ਜਾਣ ਦਿੰਦਾ ਕਿਤੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਅਰਮਨ। 905-673-3337 ਰੇਡੀਓ ਪ੍ਰੋਗਰਾਮ ਉਡਾਨ, ਤੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਤੇ ਮੇਰੇ ਨਾਲ ਸਟੂਡੀਓ ਚ ਮੇਰਾ ਸਾਥ ਦੇ ਰਹੇ ਨੇ ਗੁਮਨਾਮ। ਗੁਮਨਾਮ ਯਾਰ, ਤੇਰਾ ਨਾਮ ਬੜਾ ਪਿਆਰਾ। ਤੇ ਜੀ ਸਤਿ ਸ੍ਰੀ ਅਕਾਲ ਸਰ, 9200 ਤੁਸੀਂ ਓਨਰ ਹੋ ਜੀ?
5: ਹੈਲੋ ਸਰ, ਸਤਿ ਸ੍ਰੀ ਅਕਾਲ ਭਾਜੀ।
0: ਸਤਿ ਸ੍ਰੀ ਅਕਾਲ ਸਰ, ਕੀ ਹਾਲ ਚਾਲ?
5: ਵਧੀਆ, ਤੁਸੀਂ ਸੁਣਾਓ ਜੀ?
0: ਚੜ੍ਹਦੀ ਕਲਾ ਵੀਰੇ, ਚੜ੍ਹਦੀ ਕਲਾ।
5: ਭਾਜੀ ਆਪਾਂ ਗਏ ਸੀਗੇ ਪਿਛਲੇ ਵੀਕ ਆਪਣੇ ਕਿੰਗਸਟਨ।
0: ਕਿੰਗਸਟਨ?
5: ਹਾਂਜੀ, ਉੱਥੇ ਨਾ 1000 ਆਈਲੈਂਡ ਆ, ਉਹ ਬਹੁਤ ਵਧੀਆ, ਉਹ ਵੀ ਬੋਟ ਜੀ ਹੁੰਦੀ ਆ, ਤੇ ਉਹ ਆਪਣਾ ਬੁੱਕ ਕਰ ਲਓ, ਤੇ ਉਹ ਬੜੀ ਵਧੀਆ। ਉੱਥੇ ਸਾਰਾ ਆਪਣੇ ਉਹ ਹੈਗੇ ਆ, ਆਪਣੇ ਲੈ ਆਪਣਾ ਦਿਖਾਉਂਦੇ ਆ ਵਿੱਚੋਂ।
0: 1000 ਆਈਲੈਂਡ ਮੈਂ ਵੀ ਗਿਆ ਹੋਇਆ, ਪਰ ਆਪਾਂ ਸਰੋਤਿਆਂ ਨੂੰ ਦੱਸੋ ਕਿ ਉਹਦਾ ਖਰਚਾ ਕਿੰਨਾ ਕਿ, ਕਿੰਨੀ ਕੁ ਟਿਕਟ ਲੱਗਦੀ ਆ ਉਹ ਜਹਾਜ਼ ਦੀ?
5: ਉਹਦੀ ਭਾਜੀ $70 ਪਰ ਪਰਸਨ ਆ, 3 ਘੰਟਿਆਂ ਦੀ ਸੀਗਾ ਜਿਹੜਾ ਅਸੀਂ ਲਿਆ।
0: 3 ਘੰਟਿਆਂ ਵਾਸਤੇ ਟਰੈਵਲ ਕਰਾਉਂਦੇ ਤੁਹਾਨੂੰ?
5: ਜੇ 5 ਘੰਟਿਆਂ ਦਾ ਵੀ ਹੈਗਾ, ਉਹਦੇ ਲਈ ਵੀਜ਼ਾ ਚਾਹੀਦਾ ਅਮੈਰੀਕਾ ਦਾ, ਫਿਰ ਉੱਥੇ ਆਪਾਂ ਨੂੰ ਨਾ ਵਿੱਚ ਲਾ ਦਿੰਦੇ ਆ, ਆਪਾਂ ਘੁੰਮ ਫਿਰ ਕੇ ਉੱਥੇ ਦੇਖ ਸਕਦੇ ਆ
0: ਜੀ।
5: ਤੇ ਹਾਂਜੀ, ਏਦਾਂ ਵਧੀਆ ਚੀਜ਼ ਹੈ।
0: ਸੋ ਹੋਰ ਤੁਸੀਂ ਲੋਕਲ ਕਿੱਥੇ ਕਿੱਥੇ ਟਰੈਵਲ ਕੀਤਾ?
5: ਲੋਕਲ ਭਾਜੀ ਅੱਜ ਇਹੀ ਘੁੰਮ ਕੇ ਆਏ ਆ, ਆਪਣੇ ਔਰੇਂਜ ਵੇਲ ਸੀਗਾ, ਉੱਥੇ ਪਾਰਕ ਕੰਜ਼ਰਵੇਸ਼ਨ ਪਾਰਕ ਸੀਗੀ, ਉਹਦੇ ਵਿੱਚ ਬੋਟ ਲੈ ਕੇ ਨਾ,
0: ਹਾਂ,
5: ਉਹ ਪਾਣੀ ਦੇ ਵਿੱਚ ਅਸੀਂ, ਮੇਰਾ ਸੀਗਾ ਨਾਲ ਦੋਸਤ, ਤੇ ਅਸੀਂ ਉੱਥੇ 1 ਘੰਟੇ ਲਈ ਪਾਣੀ ਦੇ ਵਿੱਚ ਉਹ ਕਰਦੀ ਨਾ ਕਿਸ਼ਤੀ ਜੀ ਚਲਾਉਂਦੇ, ਜਿੱਦਾਂ ਆਪਣੇ ਇੰਡੀਆ ਕਹਿ ਦਿੰਦੇ
0: ਜੀ,
5: ਉਹ ਵਾਲੀ, ਉਹ ਲੈ ਕੇ ਨਾ ਚੱਪੂ ਜਿਹਾ ਤਾਂ ਨਾਲ ਉਹ ਦੇ ਦਿੰਦੇ ਆ, 2 ਜਾਣੇ ਬਹਿ ਜਾਓ ਚਾਹੇ 3 ਬਹਿ ਜਾਓ, 1 ਘੰਟੇ ਲਈ ਪਾਣੀ ਜਿੱਦਾਂ ਮਰਜ਼ੀ ਘੁੰਮੋ।
0: ਹਾਂ,
5: ਉਹਦੀ $20 ਆ ਟਿਕਟ।
0: ਓਕੇ, ਸੋ ਔਰੇਂਜ ਵੇਲ ਹੋ ਗਿਆ। ਹੋਰ ਤੁਸੀਂ ਲੋਕਲ ਟਰੈਵਲ ਕਿੱਥੇ ਕਿੱਥੇ, ਕਿਉਂਕਿ ਬਹੁਤ ਸਾਰੇ ਦੋਸਤ ਆ, ਇਨਕਲੂਡਿੰਗ ਮੀ, ਇਨਕਲੂਡਿੰਗ ਗੁਮਨਾਮ, ਇਹ ਕਹਿੰਦਾ ਕਿ ਮੈਂ ਤਾਂ ਪੂਰਾ ਵੀਕਐਂਡ ਹੀ ਸਰਚ ਕਰਦੇ ਆ, ਕੱਢਦਾ ਗੂਗਲ ਤੇ ਵੀ ਕਿੱਥੇ ਘੁੰਮ ਕੇ ਆਵਾਂ ਮੈਂ।
5: ਭਾਜੀ ਹੁੰਦਾ ਸਾਡੇ ਨਾਲ ਵੀ ਇਦਾਂ ਹੀ ਆ, ਟਿਕਟੌਕ ਜਦੋਂ ਵੀ ਵੀਡੀਓ ਆ ਜਾਂਦਾ ਉਹ ਨੋਟ ਕਰ ਲਈਦਾ,
0: ਫਿਰ ਤੁਸੀਂ ਇਕੱਲੇ ਇਕੱਲੇ ਟਿਕਟੌਕ ਜਾਂ ਸਾਨੂੰ ਰੇਡੀਓ ਡਾਂਸ ਤੇ ਟੈਗ ਕਰਿਆ ਕਰੋ ਪਲੀਜ਼। ਮੈਨੂੰ ਵੀ ਪੁੱਛਦੇ ਰਹਿੰਦੇ ਕਿ ਭਾਜੀ ਕਿੱਥੇ ਜਾਈਏ, ਤੇ ਭਾਜੀ ਹੁੰਦਾ ਆਪ ਨੀ ਪਤਾ, ਭਾਜੀ ਕੀ ਦੱਸੇ, ਕੋਈ ਏਦਾਂ ਦੀ ਵੀਡੀਓ ਆਉਂਦੀ ਨਾ ਸਾਨੂੰ ਰੇਡੀਓ ਉਡਾਨ ਦਾ, ਮੇਰਾ ਟਿਕਟੌਕ ਦਾ ਪੇਜ ਆ, ਪਲੀਜ਼ ਤੁਸੀਂ ਮੈਨੂੰ ਟੈਗ ਕਰਿਆ ਕਰੋ।
5: ਠੀਕ ਹੈ ਭਾਈ,
0: ਚੰਗੀ ਵੀਡੀਓ ਆਉਂਦੀ, ਚੰਗੀਆਂ ਚੀਜ਼ਾਂ ਸ਼ੇਅਰ ਕਰਿਆ ਕਰੀਏ ਆਪਾਂ, ਤੇ ਫੇਰ ਹੀ ਇੱਕ ਦੂਜੇ ਦੇ ਸਾਥ ਦਾ ਫਾਇਦਾ।
6: ਹਾਂਜੀ ਹਾਂਜੀ ਬਿਲਕੁਲ
0: ਹੈ ਨਾ, ਨਾਲੇ ਜੁੜੇ ਰਹੀਦਾ, ਅਪਡੇਟ ਹੁੰਦੀ ਰਹਿੰਦੀ ਆ, ਕਮ ਸੇ ਕਮ ਜਿੰਨੇ ਸਰੋਤੇ ਸੁਣ ਰਹੇ ਆ ਇੱਕ ਦੂਜੇ ਨਾਲ ਆਪਾਂ ਜੁੜੀਏ, ਤੁਸੀਂ ਫੋਲੋ ਫੋਲੋ ਨਾ ਕਰੋ, ਚਲੋ ਟਿਕਟੋਕ ਜੁੜੋ ਜ਼ਰੂਰ, ਅਪਡੇਟ ਅਪਡੇਟ ਹੁੰਦੀ ਰਹਿੰਦੀ ਆ, ਕਿਉਂਕਿ ਮੇਰੇ ਮੈਂ ਚਾਹੁੰਦਾ ਕਿ ਜਿੰਨੇ ਮੈਨੂੰ ਸੁਣਨ ਵਾਲੇ ਆ, ਆਪਾਂ ਪਰਿਵਾਰ ਆ ਇੱਕ, ਅਪਕਮਿੰਗ ਸ਼ੋ ਬੜੇ ਆ ਰਹੇ ਆ, ਅਤੇ ਮੈਂ ਟਿਕਟਾਂ ਅੱਗੇ ਵੇ ਕਰਦਾ ਅਤੇ ਮੈਂ ਆਪਣੇ ਪਰਿਵਾਰ ਨੂੰ ਦੇਵਾਂ ਯਾਰ, ਹੈ ਨਾ। ਸੋ ਜੁੜਿਆ ਕਰੋ ਜ਼ਰੂਰ, ਅਤੇ ਗੱਲਾਂ ਬਾਤਾਂ ਹੁੰਦੀਆਂ ਨੇ, ਕੋਈ ਚੰਗੀਆਂ ਚੀਜ਼ਾਂ ਹੁੰਦੀਆਂ ਟੈਗ ਕਰਿਆ ਕਰੋ, ਕਈ ਵਾਰ ਕੋਈ ਖਬਰ ਹੁੰਦੀ ਆ, ਕੋਈ ਗੱਲਬਾਤ ਐਸੀ ਹੁੰਦੀ ਆ, ਕੋਈ ਪੰਜਾਬੀ ਨਾਲ ਜੁੜੀ, ਸੱਭਿਆਚਾਰ ਨਾਲ ਜੁੜੀ, ਉਹ ਵੀ ਮੈਨੂੰ ਤੁਸੀਂ ਟੈਗ ਕਰਿਆ ਕਰੋ, ਅਤੇ ਆਪਾਂ ਉਸ ਬਾਰੇ ਗੱਲਬਾਤ ਕਰਿਆ ਕਰਾਂਗੇ। ਬਹੁਤ ਸ਼ੁਕਰੀਆ ਵੀਰੇ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337-9053-33-3337। ਦੇਖਿਆ ਗੁਣਾ, ਗੱਲਾਂ ਕਰ ਰਹੇ ਸੀ ਆਪਾਂ ਘੁੰਮਣ ਫਿਰਨੀਆਂ, ਤਾਂ ਕਿੰਨੀਆਂ ਸਲਾਹਾਂ ਆਉਣ ਲੱਗ ਗਈਆਂ।
1: ਦੋ ਜਗ੍ਹਾਵਾਂ ਤਾਂ ਘੁੰਮ ਹੀ ਆਏ ਹਾਂ ਜੀ,
0: ਘੁੰਮੀ ਹੈ ਨਾ, ਵੇਖ ਆਏ ਹਾਂ। ਸੋ ਸਲਾਹ ਲੈਣੀ ਅਤੇ ਗੱਲ ਕਰਨੀ ਬਹੁਤ ਜ਼ਰੂਰੀ ਹੈ, ਆਪਾਂ ਗੱਲਾਂ ਹੀ ਨਹੀਂ ਕਰਦੇ, ਗੱਲਾਂ ਹੀ ਮੁੱਕ ਗਈਆਂ ਆਪਣੀਆਂ।
1: ਸਹੀ ਗੱਲ,
0: ਆਪਾਂ ਗੱਲਾਂ ਕਰਨ ਨੂੰ ਹਟ ਗਏ ਹਾਂ, ਸਾਰੀ ਪ੍ਰੋਬਲਮ ਹੀ ਇੱਥੇ ਆ। ਸੋ 905-673-3337, ਗੱਲਾਂ ਕਰਿਆ ਹੀ ਮਸਲਿਆਂ ਦਾ ਹੱਲ ਹੋਣਾ, ਗੱਲਾਂ ਨਾਲ ਜੰਗਾਂ ਰੁਕ ਜਾਂਦੀਆਂ। ਅਤੇ ਹੋਰ ਇੱਕ ਹੋਰ ਬੜੀ ਵੱਡੀ ਜੰਗ ਆ, ਮੌਰਗੇਜ ਦੀ ਜੰਗ, ਫਾਈਨੈਂਸ਼ੀਅਲ ਜੰਗਾਂ ਨਾਲ ਅਸੀਂ ਜੂਝਦੇ ਪਏ ਹਾਂ। ਉਹ ਜੰਗ ਐਸੀ, ਕਈ ਵਾਰੀ ਅਸੀਂ ਆਪਣੇ ਆਪ ਨੇ ਲੜ ਰਹੇ ਹੁੰਦੇ ਹਾਂ, ਸਾਨੂੰ ਉਸ ਜੰਗ ਦੀ ਜਿਹੜੀ ਰੋਕਥਾਮ ਲਈ ਕੋਈ ਚੰਗਾ ਬੰਦਾ ਹੀ ਨਹੀਂ ਮਿਲਦਾ ਗਾ ਗੱਲ ਕਰਨ ਵਾਲਾ। ਅਸੀਂ ਤੁਹਾਨੂੰ ਰੋਜ਼ ਦੱਸਦੇ ਹਾਂ ਕਿ ਫਸਟ ਟਾਈਮ ਹੋਮ ਬਾਇਰ ਹੋ ਜਾਂ ਮੌਰਗੇਜ ਦੇ ਕਿਸੇ ਵੀ ਮਸਲੇ ਦੇ ਵਿੱਚ ਉਲਝੇ ਹੋਏ ਹੋ, ਰੀਫਾਈਨੈਂਸਿੰਗ, ਪ੍ਰੀ ਅਪਰੂਵਲ, ਡੈਟ ਕੰਸੋਲੀਡੇਟ ਬਾਰੇ ਐਕਸ ਵਾਈ ਜ਼ੈਡ ਕਿਸੇ ਵੀ ਤਰ੍ਹਾਂ ਨਾਲ ਜੂਝ ਰਹੇ ਹੋ ਨਾ, ਤਾਂ ਇੱਕ ਕਾਲ, ਵਨ ਕਾਲ ਵੇ ਆ ਸਾਡੇ ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜ, ਤੁਸੀਂ ਉਹਨਾਂ ਨਾਲ ਗੱਲਬਾਤ ਕਰ ਲਓ ਸਾਰੇ ਮਸਲੇ। ਇਹ ਜੰਗ ਤਾਂ ਤੁਹਾਡੀ ਰਸ਼ਮੀਤ ਜੀ ਦਾ ਹੱਲ ਕਰ ਦੇਣਗੇ, ਬਾਕੀ ਜੰਗਾਂ ਦੀ ਗੱਲਬਾਤ ਕਰਦੇ ਹਾਂ। ਰਸ਼ਮੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ
7: ਰਹੋ। ਬਹੁਤ ਬਹੁਤ ਧੰਨਵਾਦ ਪ੍ਰਭ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ।
0: ਵੈਰੀ ਗੁੱਡ ਈਵਨਿੰਗ ਜੀ,
7: ਬਿਲਕੁਲ ਬਹੁਤ ਸੱਚੀਆਂ ਗੱਲਾਂ ਹੈ ਜੀ। ਆਈ ਥਿੰਕ ਬਹੁਤ ਸਾਰੇ ਲਿਸਨਰ ਵੀ ਇਸ ਨਾਲ ਐਸੋਸੀਏਟ ਕਰ ਪਾਣਗੇ ਕਿ ਜਿਹੜੀ ਇਹ ਜੰਗ ਹੈਗੀ ਮੌਰਗੇਜ ਦੀ, ਇੱਕ ਸਿੰਪਲ ਇਨਕੁਆਇਰੀ ਦੱਸ ਰਹੀ ਹੈਗੀ, ਏਦਾਂ ਹੀ ਕਿਸੇ ਦੀ ਕਾਲ ਆਈ, ਉਹੀ ਗੱਲ ਆ ਗਈ ਕਿ ਸਲਾਹ ਲੈ ਲਓ ਕਿ ਕੋਈ ਹੋਰ ਆਪਸ਼ਨ ਬਣ ਸਕਦੀ ਹੈ ਕਿ, ਤੇ ਕੀ ਸੀ ਸਿਚੁਏਸ਼ਨ, ਕਹਿੰਦੇ 2 ਲੱਖ ਦੇ ਜਿਹੜੇ ਨੇ ਅਨਸਿਕਿਓਰਡ ਡੈਟ ਨੇ, ਸੋ ਮੌਰਗੇਜ ਤੋਂ ਇਲਾਵਾ 2 ਲੱਖ ਦੇ ਹੋਰ ਡੈਟ ਨੇ, ਵੀ ਉਹਨਾਂ ਦਾ ਕੋਈ ਹੱਲ ਹੋ ਸਕਦਾ ਹੈਗਾ। ਹੁਣ ਹੱਲ ਕੀ ਹੈ ਕਿ ਮੈਂ ਉਹ 2 ਲੱਖ ਜਿਹੜਾ ਘਰ ਦੇ ਅਗੇਂਸਟ ਪਾ ਸਕਦੀ ਹੈਗੀ ਆ, ਉਹ ਵੀ ਉਹਦੇ ਡਿਫਰੈਂਟ ਤਰੀਕੇ ਹੁੰਦੇ ਨੇ ਕਿ ਰੀਫਾਈਨੈਂਸ ਕਰ ਲਿਆ, ਲਾਈਨ ਆਫ ਕ੍ਰੈਡਿਟ ਬਣਾ ਲਈ, ਪਰ ਉਹ ਸਭ ਕੁਝ ਤਾਂ ਪੋਸੀਬਲ ਹੈਗਾ ਜਦੋਂ ਮੇਰੇ ਘਰ ਵਿੱਚ ਇਕੁਇਟੀ ਹੈ। ਇਕੁਇਟੀ ਦਾ ਮਤਲਬ ਕੀ ਹੈ, ਕਦੀ ਵੀ ਮੈਂ ਬੈਂਕ ਕੋਲ ਜਦੋਂ ਜਾਣਾ ਹੈਗਾ, ਬੈਂਕ ਨੇ ਮੈਨੂੰ ਮੈਕਸੀਮਮ ਲੋਨ 80% ਦੇਣਾ, ਜਿੰਨੀ ਮੇਰੀ ਪ੍ਰੋਪਰਟੀ ਵੈਲਿਊ ਹੈ ਉਹਦਾ 80%। ਮਿਲੀਅਨ ਡਾਲਰ ਦਾ ਘਰ ਹੈ, ਉਹਦਾ 80% ਮਤਲਬ 8 ਲੱਖ ਤੱਕ ਦਾ ਜਿਹੜਾ ਮੈਨੂੰ ਲੋਨ ਮਿਲ ਸਕਦਾ। ਹੁਣ ਜਿਨ੍ਹਾਂ ਦੀ ਇਨਕੁਆਇਰੀ ਆਈ ਸੀਗੀ, ਉਹਨਾਂ ਦਾ ਲੋਨ ਹੀ ਅਰਾਊਂਡ 7.5 ਸੀਗਾ, ਸੋ 7.5 ਸੀਗਾ। ਅਗਰ ਮੇਰਾ 8 ਲੱਖ ਮੈਨੂੰ ਮੈਕਸੀਮਮ ਮਿਲ ਸਕਦਾ, ਮਤਲਬ ਸਿਰਫ 50,000 ਮਿਲ ਸਕਦਾ ਹੈਗਾ, ਜਦਕਿ ਚਾਹੀਦਾ ਮੈਨੂੰ 2 ਲੱਖ ਹੈ। ਮੈਂ ਕਿਹਾ ਇੱਥੇ ਕੋਈ ਹੱਲ ਨਹੀਂ ਬਣ ਸਕਦਾ, ਕੋਈ ਆਪਸ਼ਨ ਨਹੀਂ ਹੈਗੀ ਹੈ ਤੁਹਾਡੇ ਵਾਸਤੇ ਕਿ ਅਸੀਂ ਉਹਨੂੰ ਘਰ ਦੇ ਅਗੇਂਸਟ ਨਹੀਂ ਕਰ ਸਕਦੇ ਹੈਗੇ ਹਾਂ। ਤੇ ਫਿਰ ਉਹਨਾਂ ਨੇ ਕਿਹਾ ਕਿ ਗੱਲ ਕਰ ਦੇਵਾਂ, ਕਿ ਉਹਦੇ ਵਿੱਚ ਬਈ ਮੈਂ ਪ੍ਰੋਫੈਸ਼ਨਲ ਨਹੀਂ ਹੈਗੀ ਹਾਂ, ਗਾਈਡ ਨਹੀਂ ਕਰ ਸਕਦੀ, ਬਟ ਤੁਸੀਂ ਅਗਰ ਕੁਛ ਵੀ ਕਰਨਾ, ਕਹਿੰਦੇ ਪੇਮੈਂਟ ਨਹੀਂ ਹੋ ਰਹੀ ਹੈ। ਮੈਂ ਕਿਹਾ ਪੇਮੈਂਟ ਨਹੀਂ ਹੋ ਰਹੀ ਹੈ, ਮੇਕ ਸ਼ੋਰ ਕਰੋ ਕਿ ਮੌਰਗੇਜ ਪੇਮੈਂਟ ਨਾ ਮਿਸ ਕਰਨਾ, ਕਹਿੰਦੇ ਉਹ ਤੇ ਆਲਰੇਡੀ ਇੱਕ ਮਿਸ ਹੋ ਗਈ ਹੈ। ਸੋ ਇੱਥੇ ਇਸ ਗੱਲ ਦਾ ਮੈਨੂੰ ਦੱਸਣ ਦਾ ਇਹਦਾ ਇਹ ਮਤਲਬ ਸੀਗਾ, ਮੌਰਗੇਜ ਪੇਮੈਂਟ ਨਾ ਮਿਸ ਕਰੋ। ਰੀਜ਼ਨ ਬੀਂਗ, ਤੁਸੀਂ ਬਾਕੀ ਸਾਰੀਆਂ ਪੇਮੈਂਟਸ ਮਿਸ ਕਰਤੀਆਂ, ਕ੍ਰੈਡਿਟ ਮੈਸ ਅਪ ਹੋ ਗਿਆ, ਪ੍ਰਪੋਜ਼ਲ ਵੀ ਕਰ ਦਿੱਤਾ ਤਾਂ ਵੀ ਕ੍ਰੈਡਿਟ ਬੈਡ ਹੋ ਗਿਆ, ਐਟਲੀਸਟ ਸਾਡੇ ਕੋਲ ਮੌਰਗੇਜ ਹੈਗੀ ਹੈ। ਜੇ ਅਸੀਂ ਮੌਰਗੇਜ ਦੀ ਪੇਮੈਂਟ ਮਿਸ ਕਰ ਜਾਂਦੇ ਹੈਗੇ ਹਾਂ, ਉੱਥੇ ਬੈਂਕ ਰਾਈਟ ਰੱਖਦਾ ਹੈਗਾ ਕਿ ਬਈ ਉਹ ਮੇ ਬੀ ਤੁਹਾਡੀ ਰਿਨਿਊਅਲ ਨਾ ਕਰੇ, ਤੇ ਉਹਨਾਂ ਦੀ ਰਿਨਿਊਅਲ ਵੀ ਐਂਡ ਆਫ ਦਾ ਈਅਰ ਇਸੇ ਸਾਲ ਆ ਰਹੀ ਸੀਗੀ। ਮੈਂ ਕਿਹਾ ਜੇ ਬੈਂਕ ਨੇ ਰਿਨਿਊ ਨਾ ਕੀਤੀ, ਉਧਰੋਂ ਤੁਸੀਂ ਪ੍ਰਪੋਜ਼ਲ ਕਰ ਦਿੱਤਾ, ਮੁੜ ਕੇ ਮੌਰਗੇਜ ਨਹੀਂ ਮਿਲੇਗੀ, ਮੌਰਗੇਜ ਨਹੀਂ ਮਿਲੇਗੀ, ਜਾਂ ਅਸੀਂ ਪ੍ਰਾਈਵੇਟ ਲਾਂਗੇ ਜਾਂ ਅਸੀਂ ਘਰ ਵੇਚਾਂਗੇ। ਸੋ ਬਹੁਤ ਸਾਰੀਆਂ ਇਹੋ ਜਿਹੀ ਐਕਸਟ੍ਰੀਮ ਸਿਚੁਏਸ਼ਨ ਹੋ ਸਕਦੀਆਂ, ਜੋ ਅਸੀਂ ਐਜ਼ ਅ ਲੇਮੈਨ ਕਈ ਵਾਰ ਨਹੀਂ ਸਮਝਦੇ ਕਿ ਇਹਦਾ ਕੀ ਅਸਰ ਹੋ ਸਕਦਾ ਸਾਡੇ ਉੱਤੇ, ਕਿ ਅਸੀਂ ਪੇਮੈਂਟ ਮਿਸ ਕਰ ਗਏ ਤਾਂ ਕੀ ਹੋਏਗਾ। ਸੋ ਅਗਰ ਕੋਈ ਵੀ ਤੁਹਾਡੀ ਮੌਰਗੇਜ ਰਿਲੇਟਡ ਇਨਕੁਆਇਰੀ ਹੈ, ਈਵਨ ਮੌਰਗੇਜ ਰਿਲੇਟਡ ਨਹੀਂ, ਜਿੱਦਾਂ ਮੈਂ ਐਗਜ਼ਾਮਪਲ ਦਿੱਤੀ ਅਨਸਿਕਿਓਰ ਡੈਟ ਹੈਗਾ, ਦੇਖੋ ਉਹਨੂੰ ਅਸੀਂ ਅਗਰ ਕੰਸੋਲੀਡੇਟ ਕਰ ਲਈਏ, ਇਕੱਠਾ ਕਰ ਲਈਏ, ਬਹੁਤ ਸਾਰੀਆਂ ਆਪਸ਼ਨਸ ਬਣ ਸਕਦੀਆਂ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਕਿ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜਸ, 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬਰੋਕਰ। ਧੰਨਵਾਦ ਜੀ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਤੁਸੀਂ ਕਾਲ ਕਰਨੀ ਆ, ਕਿਸੇ ਵੀ ਮਸਲੇ ਦਾ ਹੱਲ ਆ ਨਾ ਤੁਹਾਡਾ, ਹੋ ਰਿਹਾ ਮੋਰਗੇ ਦੇ ਮਸਲੇ 'ਤੇ ਤਾਂ ਰਸ਼ਮੀਤ ਕੌਰ ਅਕਾਲ ਮੋਰਗੇ ਦੇ 647-545-4499 ਅਤੇ ਬਸ ਸਾਰੇ ਮਸਲੇ ਤੁਹਾਡੇ ਹੱਲ ਹੋ ਜਾਣੇ ਆ 905-673-3337 ਨਾਗਪਾਲ ਸਰ ਸਾਡੇ ਨਾਲ ਜੁੜ ਚੁੱਕੇ ਪਰ ਉਸ ਤੋਂ ਪਹਿਲਾਂ ਦੋ ਬੋਲ ਸੁਣ ਲਈਏ ਅਤੇ ਫਿਰ ਜੁੜਦੇ ਹਾਂ ਯੂਨੀ ਗਲੋਬਲ ਐਡਵਾਈਜ਼ਰੀ ਨਾਲ।

0: ਹੋ ਜਾਂਦਾ ਯਾਰ ਪੁਰਾਣੇ ਕਈ ਵਾਰ 905-673-33-37 905-673-33-37 ਯੂਨੀ ਗਲੋਬਲ ਐਡਵਾਈਜ਼ਰੀ ਨਾਗਪਾਲ ਸਰ ਸਾਡੇ ਨਾਲ ਜੁੜ ਚੁੱਕੇ ਨਾਗਪਾਲ ਸਰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਹੋ ਜੀ ਨਾਗਪਾਲ ਸਰ ਤੁਹਾਡਾ ਸ਼ੁਕਰੀਆ ਕਰਨਾ ਬਣਦਾ ਥੈਂਕ ਯੂ ਕਰਨਾ ਬਣਦਾ ਬਹੁਤ ਪਰਿਵਾਰਾਂ ਦੀ ਤੁਸੀਂ ਪਿਛਲੇ ਦਿਨਾਂ 'ਚ ਹੈਲਪ ਕੀਤੀ ਆ ਬਹੁਤ ਪਰਿਵਾਰਾਂ ਨੇ ਸਾਨੂੰ ਕਿਹਾ ਕਿ ਭਾਈ ਥੈਂਕ ਯੂ ਵਾਕਿਆ ਹੀ ਜੋ ਕਹਿੰਦੇ ਆ ਤੁਸੀਂ ਤੁਹਾਡੀ ਫੀਸ ਜੇ 200 ਆ ਤਾਂ 200 ਹੀ ਆ ਜੇ 500 ਆ ਤਾਂ 500 ਹੀ ਆ ਅਤੇ ਉਹਦੇ ਲਈ ਤੁਹਾਡਾ ਸ਼ੁਕਰੀਆ ਕਿਉਂਕਿ ਕਈ ਵਾਰੀ ਬਹੁਤ ਸਾਰੇ ਸਰੋਤਿਆਂ ਦੇ ਇਹ ਕਨਫਿਊਜ਼ਨ ਹੁੰਦੇ ਆ ਕਿ ਅਸੀਂ ਐਵੇਂ ਹੀ ਇੱਦਾਂ ਦੇਈ ਜਾਂਦੇ ਹਾਂ ਉਹ ਗੱਲਬਾਤ ਹੈ ਹੀ ਨਹੀਂ ਸੋ ਉਹਦੇ ਵਾਸਤੇ ਕਿ ਚੰਗੀ ਸਰਵਿਸ ਹੋਣ ਦਾ ਸਾਨੂੰ ਰੇਡੀਓ ਹੋਸਟ ਨੂੰ ਵੀ ਨਾ ਵਧੀਆ ਲੱਗਦਾ ਚੰਗਾ ਮਹਿਸੂਸ ਹੁੰਦਾ ਜੇ ਅਸੀਂ ਚੰਗਾ ਕੋਈ ਜਦੋਂ ਅਸੀਂ ਕਮਿਊਨਿਟੀ ਦਾ ਫਾਇਦਾ ਕਰਦੇ ਹਾਂ ਸਕਿੱਲ ਡਿਵੈਲਪ ਕਰਨਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਵੱਡੀ ਲੋੜ ਆ ਡਿਮਾਂਡ ਆ ਸਾਨੂੰ ਲੇਬਰ ਜੋਬਾਂ 'ਚੋਂ ਨਿਕਲਣ ਦੀ ਲੋੜ ਆ ਅਤੇ ਜਦੋਂ ਗੌਰਮੈਂਟ ਆਪ ਹੀ ਕਈ ਕਹਿ ਰਹੀ ਆ ਕਿ ਤੁਸੀਂ ਭਾਈ ਪੜ੍ਹੋ ਪੈਸੇ ਅਸੀਂ ਦੇ ਰਹੇ ਹਾਂ ਇਹਨਾਂ ਦਾ ਮਾਂ ਪਿਓ ਕਰਦੇ ਆ ਸਿਰਫ ਅਤੇ ਉਸ ਤੋਂ ਬਾਅਦ ਕੈਨੇਡੀਅਨ ਗੌਰਮੈਂਟ ਤੁਸੀਂ ਕਿੰਨੀਆਂ ਕੁ ਫੈਮਲੀਆਂ ਦੀ ਹੁਣ ਤੱਕ ਕਿੰਨੀਆਂ ਕੁ ਫੈਮਲੀਆਂ ਦੀ ਕੋਈ ਹੈ ਗਿਣਤੀ ਤੁਹਾਡੇ ਕੋਲ ਟਰੈਕ ਹੈ ਜਿਹੜਾ ਤੁਸੀਂ ਕਿੰਨੀ ਕੁ ਫੰਡਿੰਗ ਦਵਾਤੀ ਹੋਣੀ
1: ਹਾਂਜੀ ਭਗਵਾਨ ਕਿਰਪਾ ਸਾਹਿਬ ਬਹੁਤ ਲੋਕ ਹੈ ਜਿਨਕੋ ਹਮ ਅਸਿਸਟ ਕਰ ਪਾਏ ਹੈ ਆਪਕੇ ਥਰੂ ਐਂਡ ਦੈਨ ਲਾਈਕ ਬਾਤ ਆਪਕੀ ਠੀਕ ਹੈ ਲੋਕ ਮੀਠੀ ਬਾਤੇ ਕਰਤੇ ਹੈ ਫਿਰ ਬਾਤੋਂ ਮੇਂ ਲੇਤੇ ਹੈ
0: ਨਹੀਂ ਤੁਹਾਡੀ ਵੀ ਅੱਜ ਮੈਂ ਔਨ ਏਅਰ ਅੱਜ ਤੁਹਾਡੀ ਮੈਂ ਦੱਸਦਾ ਹਾਂ ਤੁਸੀਂ ਵੀ ਬਹੁਤ ਝੂਠ ਬੋਲਿਆ ਤੁਸੀਂ ਕਹਿੰਦੇ ਹੋ ਕਿ ਇਰਾਕ ਨੇ ਇਰਾਨ ਨੇ ਇੰਨੀ ਫੰਡਿੰਗ ਵੰਡਤੀ ਤੁਸੀਂ ਵੀ ਤਾਂ ਸਰੋਤਿਆਂ ਨੂੰ ਕਿੰਨੀ ਫੰਡਿੰਗ ਲੈ ਕੇ ਦਿੱਤੀ ਗੌਰਮੈਂਟ ਤੋਂ ਉਹ ਵੀ ਦੱਸੋ ਤੁਸੀਂ ਕੈਨੇਡੀਅਨ ਲੋਕਾਂ ਦਾ ਫਾਇਦਾ ਕੀਤਾ ਉਧਰ ਨੁਕਸਾਨ ਹੋਇਆ ਤੁਸੀਂ ਫਾਇਦਾ ਕੀਤਾ
1: ਜੋ ਗਵਰਨਮੈਂਟ ਆਪ ਲੋਕੋ ਪੇ ਲਗਾ ਰਹੀ ਹੈ ਹਮ ਪੇ ਲਗਾ ਰਹੀ ਹੈ ਦੈਟ ਇਜ਼ ਚੀਟੀ ਚੀਟੀ ਚੀਟੀ ਬਤਾਓ ਕੈਸੇ
0: ਕੁਛ ਵੀ ਨਹੀਂ ਹੈ
1: ਗਵਰਨਮੈਂਟ ਕਾ ਬਜਟ ਹੈ $4 billion ਕਾ ਏਕ ਸਾਲ ਕਾ ਐਜੂਕੇਸ਼ਨ ਕਾ ਓਨਟਾਰੀਓ ਕਾ ਬਤਾ ਰਹਾ ਹੂੰ ਆਪਕੋ ਓਨਟਾਰੀਓ ਕਾ ਰੋਟੋ
0: ਚਾਰ ਬਿਲੀਅਨ
1: ਮਤਲਬ ਉਹ 4000
0: ਸਾਲ ਦਾ ਇੱਕ ਸਾਲ ਦਾ
1: ਬਿਲਕੁਲ ਠੀਕ ਔਨ ਅਦਰ ਹੈਂਡ ਗਵਰਨਮੈਂਟ ਆਫ ਕੈਨੇਡਾ $30 billion ਮਤਲਬ $30,000 million ਯੂਕਰੇਨ ਕੋ ਦੇ ਚੁੱਕੀ ਹੈ
0: ਓ ਮਾਈ ਗੋਡ
1: ਮਤਲਬ ਯੂਕਰੇਨ ਕੇ ਇਹ ਹਰ ਬੰਦੇ ਕੋ $1,000 ਬਣ ਜਾਏਗਾ
0: ਇਹ ਤਾਂ ਉਹ ਬਾਸੀ ਸਾਹਿਬ ਵਾਲਾ ਹੋ ਗਿਆ ਓ ਮਾਈ ਗੋਡ ਟੂ ਮੱਚ
1: ਬੜੀ ਬਾਤ ਇਹ ਹੈ ਕਿ ਯੂਕਰੇਨ ਕੀ 25% ਪੋਪੂਲੇਸ਼ਨ ਤੋ ਦੇਸ਼ ਛੋੜ ਕੇ ਭਾਗ ਚੁੱਕੀ ਹੈ ਉਸਮੇ ਸੇ 10% ਤੋ ਕੈਨੇਡਾ ਮੇ ਆ ਗਈ ਹੈ ਅਬ ਵਹਾਂ ਜੋ ਇਤਨਾ ਕਰਪਟ ਦੇਸ਼ ਹੈ ਵੋ ਇੰਡੀਆ ਸੇ ਬੇਕਾਰ ਰੈਂਕਿੰਗ ਉਸੀ ਕਰਪਸ਼ਨ ਮੇ ਕਰਪਸ਼ਨ ਇੰਟਰਨੈਸ਼ਨਲ ਕੇ ਆਪ ਚੈੱਕ ਕਰਤੇ ਜਾ ਕੇ
0: ਸਾਡੇ ਸੁਣਨ ਵਾਲੇ ਸਰੋਤਿਆਂ ਦਾ ਕੀ ਫਾਇਦਾ ਕਰਾ ਸਕਦੇ ਹੋ ਸਾਡਾ ਸਕਿੱਲ ਡਿਵੈਲਪ ਕਿਵੇਂ ਕਰਾ ਸਕਦੇ ਹੋ ਸਾਡੇ ਤੋਂ ਕਮਿਸ਼ਨ ਤਾਂ ਨਹੀਂ ਮੰਗੋਗੇ ਬਾਅਦ ਵਿੱਚ ਵੀ ਦਵਾ ਕੇ $50,000 ਬਾਅਦ ਚ ਕਹੋਗੇ $10,000 ਇੱਧਰ ਪਾ ਦੋ
1: ਭਾਈ ਜੀ ਦੇਖੋ ਹਮ ਤੋ ਠਾਕ ਕਰਕੇ ਔਨ ਦਾ ਏਅਰ ਚੀਜ਼ ਬਤਾਤੇ ਹੈ ਇਤਨੇ ਲੋਕੋ ਕੋ ਅਸਿਸਟ ਕਰ ਚੁਕੇ ਵਹਾਂ ਕੇ ਪਾਸ ਇਤਨੇ ਟਾਈਮ ਸੇ 1.5 ਸਾਲ ਹੋ ਗਏ ਹਮੇ ਤੇ ਛੋਟ 0 complaint ਨਹੀਂ ਤਾਂ ਆਪਕੋ ਲਗਤਾ ਕਿ ਬੰਦਾ ਇਤਨੇ ਟਾਈਮ ਤੱਕ ਜੀ ਸਕਦਾ ਹੈ ਇਤਨੇ ਠਾਕ ਕਰਕੇ ਕਿਉਂਕਿ ਹਮ ਹਮੇ ਹਮੇ ਅਵੇਅਰਨੈਸ ਤੋ ਕਰਨੀ ਪੜਤੀ ਹਮਾਰੀ ਚੀਜ਼ ਬਹੁਤ ਛੋਟੀ ਹੈ ਮੈਂ ਵੋਲਿਊਮ ਮੇ ਕਾਮ ਕਰਨਾ ਪੜਤਾ ਹੈ ਅਗਰ ਹਮੇ ਛੁਪ ਕੇ ਟੀਕੇ ਲਗਾ ਕੇ ਕਮਿਸ਼ਨ ਲੈਣੀ ਹੋਤੀ ਨਾ ਮਹੀਨੇ ਕੇ 4 client ਬਹੁਤ ਤੇ ਸੋ ਜਾਤਾ ਉਸਕੇ ਬਾਅਦ ਮੈਂ ਆਰਾਮ ਸੇ ਹੈ ਨਾ ਉਹ ਚੀਜ਼ ਹੈ ਅਬ ਇਸਮੇ ਆਤੀ ਹੈ ਬਾਤ ਕਿ ਲਾਈਕ ਅਬ ਜੋ ਹੈ ਰੂਲਸ ਥੋੜੇ ਚੇਂਜ ਹੋਏ ਹੈ ਅਬ ਜੋ ਲੋਨ ਹੈ ਉਸਕੀ ਰੇਂਜ ਹੈ $50,000 ਸੇ $2,00,000 ਤੱਕ ਡਿਪੈਂਡਿੰਗ ਔਨ ਡਿਊਰੇਸ਼ਨ ਆਫ ਦਾ ਕੋਰਸ
0: ਟੋਟਲ
1: ਕੇ ਕੋਰਸ ਮੇ ਫੈਮਿਲੀ ਆਫ 4 ਕੋ ਅਬ $2,00,000 ਕੀ ਫੰਡਿੰਗ ਆਤੀ ਹੈ ਜਿਸਮੇ ਸੇ $40,000 ਤੋ ਕਾਲਜ ਕੋ ਚਲਾ ਗਿਆ
0: ਓਕੇ
1: 160 ਆਪਕੇ ਖਾਤੇ ਮੇ ਆਇਆ ਹਸਬੰਡ ਵਾਈਫ ਕੇ ਮਤਲਬ ਖਾਤੇ ਮੇ ਆਇਆ ਰਾਈਟ
0: ਜੀ
1: ਔਰ ਤੋ ਮਤਲਬ ਐਸਾ ਥੋੜਾ ਰੂਲ ਚੇਂਜ ਹੋਏ ਹੈ ਲੋਨ ਕਾ ਪੋਰਸ਼ਨ ਜ਼ਿਆਦਾ ਹੁਆ ਹੈ ਔਰ ਲੋਨ ਜ਼ੀਰੋ ਆਜ ਵੀ ਲੋਨ 0% ਪੇ ਹੈ
0: ਜੀ
1: 2.5 ਸਾਲ ਬਾਅਦ ਆਪ ਜਬ ਪੇ ਕਰਨਾ ਸ਼ੁਰੂ ਕਰਤੇ ਹੈ ਤਬ ਵੀ ਵਿਆਜ ਦਰ ਸਿਰਫ 2.5% ਹੈ ਪੂਰੇ ਸਾਲ ਕਾ ਬਿਨਾ ਕ੍ਰੈਡਿਟ ਚੈੱਕ ਬਿਨਾ ਕੋਲੈਟਰਲ ਬਿਨਾ ਗਰੰਟਰ ਕੀ ਸਕਿੱਲ ਡਿਵੈਲਪ ਕਰੇ ਆਸਾਨ ਸੇ ਫੁੱਲੀ ਆਨਲਾਈਨ ਕੋਰਸਿਸ ਕਰੇ ਬਿਜ਼ਨਸ ਮੈਨੇਜਮੈਂਟ ਹੋ ਗਿਆ ਆਪਣਾ ਹੋਸਪਿਟੈਲਿਟੀ ਹੋ ਗਿਆ ਸਕਿੱਲ ਸਿੱਖ ਰਹੇ ਆਪ ਗਵਰਨਮੈਂਟ ਆਪਕੋ ਫੰਡਿੰਗ ਦੇ ਰਹੀ ਕਿ ਆਪ ਖਰਚੇ ਚਲਾ ਪਾਏ ਆਪਣੇ ਘਰ ਕੇ ਪੜ੍ਹਤੇ ਪੜ੍ਹਤੇ ਆਪ ਲੋਕ ਲਾਈਕ ਆਪਣੇ ਫੈਮਿਲੀ ਦਾ ਖਰਚਾ ਚਲਾ ਪਾਏ ਬਿਲਸ ਪੇ ਕਰ ਪਾਏ ਜਿਤਨੇ ਜ਼ਿਆਦਾ ਬੱਚੇ ਉਤਨੀ ਜ਼ਿਆਦਾ ਫੰਡਿੰਗ ਨੋ ਏਜ ਲਿਮਿਟ ਔਰ ਲਾਈਕ ਨੋ ਕੋਈ ਕੁੰਡੀ ਸਾਫ ਕੰਮ ਸਾਫ ਤਰੀਕੇ ਸੇ ਹਮਾਰੀ ਚੀਜ਼ ਕਿਤਨੀ 199 ਕਾਮ ਹੋਣੇ
0: ਸੋ ਨਾਗਪਾਲ ਸਰ ਚਾਰ ਬੱਚੇ ਤੁਸੀਂ ਬੱਚਿਆਂ ਦੀ ਗੱਲ ਕੀਤੀ ਜਿੰਨੇ ਬੱਚੇ ਤੁਸੀਂ ਕਿਹਾ ਉਨੀ ਫੰਡਿੰਗ ਜ਼ਿਆਦਾ ਕੀ ਮਤਲਬ ਇਹਦਾ ਜੇ ਮੰਨ ਲਓ ਕਿਸੇ ਦੇ ਚਾਰ ਫੈਮਿਲੀ ਆਫ ਚਾਰ ਪਰਸਨ ਆ ਦੋ ਬੱਚੇ ਹਸਬੰਡ ਵਾਈਫ ਤੇ ਕੀ ਉਹਨਾਂ ਦੀ ਕਿੰਨੀ ਫੰਡਿੰਗ ਜਾਂ ਲੋਨ
1: ਓਕੇ ਅਬ ਇਸਮੇ ਕੈਸੇ ਕਰਨਾ ਹੈ ਇਸਮੇ ਅਗਰ ਫੈਮਿਲੀ ਆਫ 4 ਹੈ ਉਨਕੇ ਅਗਰ ਮੰਨ ਲਿਆ ਦੋ ਬੱਚੇ ਹੋਏ ਰਾਈਟ हेजमेन दोनों पढ़ते हैं, दो साल का कोर्स करते हैं, तो इनको $2,00,000 आएगा
0: जी।
1: उसमें से $40,000 तो फीस कॉलेज को चली गई डायरेक्ट, दो साल की टुगेदर फीस 160,000 इनके खाते में चला गया ठीक
0: जी।
1: अब आप ये मान लो कि इनके ये तो एक सिनेरियो है, इसमें बच्चों की उम्र जो है वो 11 साल से ऊपर है। ऑन अदर हैंड अगर फैमिली ऑफ फोर है, बच्चों की उम्र 11 साल से नीचे है
0: जी,
1: तो ग्रांट का आप मान के चले पर किड $3,200 पर ईयर आएगा हस्बैंड वाइफ को राइट, मतलब कॉलेज की फीस ऑलमोस्ट कवर हो जाती है उससे, टेकिंग गुड चंक एट होम। सो डिपेंड्स ऑन योर किड्स, काफी अगर बच्चे यंग है छोटे हैं, अगर किसी के 3 बच्चे हैं ना फैमिली ऑफ 5 है, कॉलेज की पूरी फीस ही निकल गई उनको, दो लाख इनके खाते में गिर गया जाके ठा करके।
0: अच्छा
1: हाँ, अगर बच्चों की उम्र 11 साल से नीचे है तो मतलब आप कॉल करेंगे, असेसमेंट करें, हमारे ऑफिस आए और नंबर नोट कर लें आप हमारा 437-264-31-75 437-264-31-75 4372643175 उन्हें तो उसकी कॉल करो, टेक्स्ट करो, ऑफिस आना है कि 218 एक्सपोर्ट बुलेवर्ड मिसिसागा में, वेलकम।
0: और मैं कहना कि जेड़े बंदे चार फैमिली है, हस्बैंड वाइफ जो स्किल डेवलप करना चाहते हो भाई, 2 लाख की फंडिंग तुसी ले सकते हो, यूनी ग्लोबल एडवाइजरी नूं कॉल कर लो, $2,00,000 तक का फायदा थोड़ा हो जाना, कोई क्रेडिट चेक नहीं है, बस पीआर सिटीजन ते प्रोटेक्टेड परसन तुसी होने चाहिए हो। यूनी ग्लोबल एडवाइजरी 8 साल तो यह सर्विस दे विच ने, यह गूगल ते या व्हाट्सएप ते हुणे नहीं आए भी, आ पिछों जे विचों कई आए सीगे निकल के भी तुहानूं फंडिंग दवा दिंदे आ, टिम हॉटन ते मिलदे सी चले जांदे सी 8 साल तो। बहुत सारे स्रोते जदों सानूं कॉल करदे आ कि तुसीं भाजी इदां करदे हो, असीं कहिंदे कि पहलां हिस्टरी वेखो, 8 साल तो प्रॉपर एजुकेशन कंसल्टेंट ने और सिर्फ फीस इन्हां दी जेन्युइन आ, जिन्नी कु सरकार गवर्नमेंट तो भी घट फीस, $200 $199 थोड़ी फंडिंग के मुताबिक या $499 कॉल कर लो तुसी यूनी ग्लोबल एडवाइजरी नूं, ते मिल लो ऑफिस जाके, ते 15 मिंट का प्रोसैस है इन्हों का, 20 मिंट दस देंगे किन्नी फंडिंग थोड़े अकाउंट आऊगी, ते अपने अपने कोर्स लैके स्किल डिवेलप करो ते लेबर जॉबों तो खेड़ा छड़ाओ। यूनी ग्लोबल एडवाइजरी 437 नागपुर सर,
1: 264-31-75
0: 4372643175 ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਕੀ ਬਾਤ, 905-673-3337 ਆਜੋ ਜੀ ਨਾ ਆਰਨੇ ਜੀ।

0: 905-673-3337 905-673-3337 ਗੁਮਨਾਮ ਕਿੱਦਾਂ ਦਾ ਮਹਿਸੂਸ ਹੋ ਰਿਹਾ?
1: ਬਹੁਤ ਹੀ ਵਧੀਆ ਅਤੇ ਨਵਾਂ ਐਕਸਪੀਰੀਅੰਸ ਮਹਿਸੂਸ ਹੋ ਰਿਹਾ ਜੀ।
0: ਕਿਆ ਬਾਤ! ਸੋ ਹੁਣ ਗੁਮਨਾਮ ਮੇਰੇ ਨਾਲ ਆਪਣੇ ਨਾਮ ਨੂੰ ਚਮਕਾਉਣਗੇ ਅਤੇ ਗੁਮਨਾਮ ਦਾ ਨਾਮ ਬਣ ਜਾਣਾ। ਹੁਣ ਤੁਸੀਂ ਵੇਖਿਓ, ਤੁਸੀਂ ਪਿਆਰ ਦਿਓ, ਮੁਹੱਬਤ ਦਿਓ, ਜਿੰਨਾ ਤੁਸੀਂ ਮੈਨੂੰ ਪਿਆਰ ਮੁਹੱਬਤ ਦਿੰਦੇ ਰਹੇ ਅਤੇ ਗੁਮਨਾਮ ਨੂੰ ਵੀ ਇੰਨਾ ਹੀ ਪਿਆਰ ਦਿਓ। ਸੋ ਗੁਮਨਾਮ ਆਇਆ ਕਰੂਗਾ ਹੁਣ ਰੇਡੀਓ ਪ੍ਰੋਗਰਾਮ ਉਡਾਣ 'ਤੇ, ਅਤੇ ਮੈਂ ਵੀ ਇਹਨਾਂ ਨਾਲ ਆਇਆ ਕਰੂੰਗਾ, ਅਤੇ ਜਿੱਦਣ ਮੈਂ ਕਿਤੇ ਬਿਜ਼ੀ ਹੋ ਗਿਆ ਫਿਰ ਉੱਦਣ ਗੁਮਨਾਮ ਤੁਹਾਡੇ ਨਾਲ ਰੂਬਰੂ ਹੋਇਆ ਕਰਨਗੇ। ਸੋ 905-673-3337 ਮੈਸੇਜ ਦੇ ਦੀਏ ਤੁਹਾਨੂੰ। ਵਾਓ ਈਟਸ ਡੇਰੀ ਐਂਡ ਏਅਰਪੋਰਟ 'ਤੇ $3.99 ਦੇ ਵਿੱਚ ਵੈੱਜ ਕੀਮਾ ਮੋਮੋ, ਵੈੱਜ ਕੀਮਾ ਮੋਮੋ ਤੁਸੀਂ ਖਾ ਕੇ ਆਉਣੇ ਆ ਡੇਰੀ ਐਂਡ ਏਅਰਪੋਰਟ ਵਾਲੇ ਇੰਟਰਸੈਕਸ਼ਨ 'ਤੇ। ਅਤੇ ਵਾਓ ਈਟਸ ਇਹਨਾਂ ਦਾ ਸਾਰਾ ਮੈਨਿਊ ਹੀ ਅੰਡਰ $10 ਆ, ਪਿਓਰ ਵੈੱਜ ਔਰ ਨਾਲ ਦੀ ਨਾਲ ਦਿੱਲੀ ਤੋਂ ਵੀ ਸਸਤੇ $3.99 ਦਾ ਪੂਰਾ ਬਕਟ ਤੁਹਾਨੂੰ ਇਹ ਵੈੱਜ ਮੋਮੋ ਦਾ ਦੇ ਦੇਣਗੇ। ਹਾਈਜੀਨਿਕ ਤਰੀਕੇ ਨਾਲ ਬਣੇ ਹੋਏ ਮੋਮੋਜ਼, ਅਤੇ ਖਾ ਕੇ ਆਓ। ਇੱਕ ਵਾਰੀ ਜਾਓਗੇ ਤਾਂ ਵਾਰ ਵਾਰ ਜਾਓਗੇ, ਅਤੇ ਦੁਬਾਰਾ ਤੁਹਾਨੂੰ ਸਾਨੂੰ ਸੁਣਨ ਦੀ ਲੋੜ ਨਹੀਂ ਪੈਣੀ, ਫਿਰ ਤੁਸੀਂ ਆਪੇ ਗੱਡੀ ਕਮਾ ਲਿਆ ਕਰਨੀ ਆ। ਵਾਓ ਈਟਸ 905-673-0090 905-677-0090। ਔਰ ਨਾਲ ਦੀ ਨਾਲ ਫੈਸ਼ਨ ਆਈ ਕਿਊ ਨੂੰ ਤੁਸੀਂ ਯਾਦ ਰੱਖਣਾ, ਪੰਜਾਬੀ ਭਾਈਚਾਰੇ ਦਾ ਅਤੇ ਏਸ਼ੀਅਨ ਭਾਈਚਾਰੇ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਦਿੰਗ ਬ੍ਰਾਂਡ ਫੈਸ਼ਨ ਆਈ ਕਿਊ, ਜਿੱਥੇ ਲਹਿੰਗੇ, ਗਰਾਰੇ, ਸ਼ਰਾਰੇ, ਸੂਟ, ਉੱਥੇ ਕੋਟ ਪੈਂਟ, ਸੂਟ, ਬਲੇਜ਼ਰ, ਸ਼ੇਰਵਾਨੀਆਂ, ਬਹੁਤ ਵੱਡੀ ਕਲੈਕਸ਼ਨ। ਪਿਛਲੇ ਮਾਸਟਰ ਸਲੀਮ ਜੀ ਦਾ ਤੁਸੀਂ ਸ਼ੋਅ ਵੇਖਿਆ, ਮਾਸਟਰ ਸਲੀਮ ਜੀ ਨੇ ਜਿਹੜਾ ਡਰੈਸਅਪ ਕੀਤਾ ਸੀ ਉਹ ਫੈਸ਼ਨ ਆਈ ਕਿਊ ਤੋਂ ਆਇਆ ਸੀਗਾ। ਕਮਾਲ ਕਮਾਲ ਦੀ ਪ੍ਰੀਮੀਅਮ ਕੁਆਲਿਟੀ ਦੀ ਕਲੈਕਸ਼ਨ ਹੈ ਇਹਨਾਂ ਕੋਲ, ਅਤੇ ਤੁਸੀਂ ਜ਼ਰੂਰ ਇੱਕ ਗੇੜਾ ਫੈਸ਼ਨ ਆਈ ਕਿਊ 'ਤੇ ਲਾ ਕੇ ਆਓ। ਹੁਣ ਵਿਆਹ ਸ਼ਾਦੀਆਂ ਦੀ ਸ਼ੋਪਿੰਗ ਲਈ ਤੁਹਾਨੂੰ ਇੰਡੀਆ ਜਾਣ, ਬਹੁਤ ਵਾਜਿਬ ਕੀਮਤਾਂ ਦੇ ਵਿੱਚ ਤੁਹਾਨੂੰ ਪ੍ਰੀਮੀਅਮ ਕੁਆਲਿਟੀ ਦਾ ਕੱਪੜਾ ਉਹ ਮਿਲ ਜਾਣਾ ਜੀ ਤੁਹਾਨੂੰ। ਬਸ ਫੈਸ਼ਨ ਆਈ ਕਿਊ 'ਤੇ ਅਲੱਗ ਸੈੱਟ ਦੀ ਕਲੈਕਸ਼ਨ ਮਿਲ ਜਾਣੀ ਆ, ਬੈਡਿੰਗ ਦੀ, ਸ਼ੀਟਸ ਦੀ, ਕੁੜਤੇ ਪਜਾਮੇ ਦੀ, ਪੱਗਾਂ ਦੀ, ਔਰ ਨਾਲ ਦੀ ਨਾਲ ਪਰਫਿਊਮਸ ਦੀ ਬੜੀ ਵੱਡੀ ਕਲੈਕਸ਼ਨ ਇਹਨਾਂ ਕੋਲ ਆ। 258 ਕੁਈਨ 'ਤੇ ਜਾ ਕੇ ਆਇਓ ਤੁਸੀਂ, ਕੁਈਨ ਐਂਡ ਕੈਨੇਡੀ ਇੰਟਰ ਵੱਡੀ ਲੋਕੇਸ਼ਨ 'ਤੇ, ਇਹਨਾਂ ਦੀ ਇੱਕ ਲੋਕੇਸ਼ਨ ਏਅਰਪੋਰਟ ਏਰੀ ਡੇਰੀ 'ਤੇ ਵੀ ਆ। ਸੋ ਫੈਸ਼ਨ ਆਈ ਕਿਊ ਗੂਗਲ ਕਰ ਲਿਓ, 905-453-2225 905-453-2225। ਨਾਲ ਦੀ ਨਾਲ ਰੰਗਲੇ ਸਰਦਾਰ ਤੁਹਾਡੇ ਸ਼ਹਿਰ ਪਹੁੰਚੇ ਹੋਏ ਨੇ, ਅਤੇ ਜੇ ਤੁਸੀਂ ਰੰਗਲੇ ਸਰਦਾਰਾਂ ਨੂੰ ਸੁਣਨਾ ਆ, ਰੰਗਲੇ ਸਰਦਾਰਾਂ ਦਾ ਸ਼ੋਅ ਤੁਸੀਂ ਮਾਨਣਾ ਆ, ਇੱਕ ਚੰਗੀ ਸੁਚੱਜੀ ਗਾਇਕੀ, ਸੱਭਿਆਚਾਰਕ ਨਾਲ ਗੜੋਚ ਗਾਇਕੀ, ਚੰਗਾ ਗਾਉਣਾ ਅਤੇ ਚੰਗਾ ਲਿਖਣਾ ਨਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ, ਮੈਂ ਅੱਗੇ ਵੀ ਕਹਿੰਦਾ ਹੁੰਦਾ, ਅਤੇ ਜੇ ਚੰਗਾ ਸੁਣਨ ਦਾ ਮੌਕਾ ਮਿਲੇ ਤਾਂ ਜ਼ਰੂਰ ਸੁਣਿਆ ਕਰੋ। ਸੋ ਰੰਗਲੇ ਸਰਦਾਰ ਜਿਨ੍ਹਾਂ ਨੇ ਬਹੁਤ ਖੂਬਸੂਰਤ ਗਾਇਆ ਆ, ਅਤੇ ਉਹਦੀਆਂ ਦੋ ਲਾਈਨਾਂ ਮੈਂ ਤੁਹਾਨੂੰ ਸੁਣਾਉਣਾ ਆ, ਅਤੇ 7 ਅਗਸਤ ਨੂੰ ਰੋਜ਼ ਥੀਏਟਰ ਦੇ ਵਿੱਚ ਟਿਕਟਾਂ ਹੈ ਨਹੀਂ ਬਹੁਤੀਆਂ, 90% ਸੋਲਡ ਆਊਟ ਆ, ਅਤੇ ਜੇ ਇੱਕਾ ਦੁੱਕਾ ਟਿਕਟਾਂ ਲੈਣੀਆਂ ਤਾਂ ਤੁਸੀਂ 437-870-0001

0: ਸੋ 905-673-3300 ਰੰਗਲੇ ਸਰਦਾਰਾਂ ਦੀਆਂ ਜੇ ਕੋਈ ਤੁਹਾਨੂੰ ਟਿਕਟ ਚਾਹੀਦੀਆਂ ਆ 7 ਅਗਸਤ ਨੂੰ 3 ਦਿਨ ਰਹਿ ਗਏ ਆ ਸ਼ੁੱਕਰਵਾਰ ਦੀ ਸ਼ਾਮ ਨੂੰ ਮਹਿਫਲ ਲੱਗ ਜਾਣੀ ਆ ਰੰਗਲੇ ਸਰਦਾਰਾਂ ਦੀ ਅਤੇ 407-870-0001 437-870-0001 ਅਤੇ ਮੈਨੂੰ ਕਾਲ ਕਰ ਲਿਓ ਜਾਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ DM ਕਰ ਦਿਓ ਜੇ ਟਿਕਟ ਚਾਹੀਦੀਆਂ ਮੇਰੇ ਕੋਲ ਲਿਮਿਟਡ ਦੀਆਂ ਟਿਕਟਸ ਆ ਬਾਲਕੋਨੀ ਦੀਆਂ ਜਿੱਥੋਂ ਬੈਠ ਕੇ ਇੱਦਾਂ ਤੁਸੀਂ ਖੂਬਸੂਰਤ ਇੰਜੋਏ ਕਰਨਾ ਰੰਗਲੇ ਸਰਦਾਰਾਂ ਨੂੰ ਅਤੇ ਹਾਊਸ ਫੁੱਲ ਹੈ ਆਲਮੋਸਟ ਨੋ ਟਿਕਟ ਸੋਲਡ ਆਊਟ ਆ ਮੇਰੇ ਕੋਲ ਸਪੈਸ਼ਲ ਰੇਡੀਓ ਉਡਾਨ ਵਾਸਤੇ ਆਪਣੇ ਸਰੋਤਿਆਂ ਵਾਸਤੇ ਕੁਛ ਟਿਕਟਾਂ ਪਈਆਂ ਜਿਹੜੀਆਂ ਮੈਂ ਬਹੁਤ ਵਧੀਆ ਉਹਨਾਂ ਨੂੰ ਡਿਸਕਾਊਂਟ ਰੇਟਾਂ 'ਤੇ ਦੇ ਦੇਣੀਆਂ 437-870-0001 ਨਾਲ ਦੀ ਨਾਲ ਤੁਸੀਂ ਯਾਦ ਰੱਖਣਾ ਜੀ BDS ਹੋਮ ਪੇਂਟਿੰਗ ਨੂੰ ਪੇਂਟਿੰਗ ਦੀਆਂ ਸੇਵਾਵਾਂ ਦੇ ਲਈ ਤੁਸੀਂ ਘਰ ਬੇਸਮੈਂਟ ਜਾਂ ਤੁਸੀਂ ਆਪਣੀ ਕਮਰਸ਼ੀਅਲ ਯੂਨਿਟ ਨੂੰ ਪੇਂਟ ਕਰਵਾਉਣਾ ਤਾਂ BDS ਹੋਮ ਪੇਂਟਿੰਗ 12 ਸਾਲਾਂ ਦੇ ਤਜਰਬੇ ਵਾਲੇ ਜੁਗਰਾਜ ਸਿੰਘ ਉਹਨਾਂ ਨਾਲ ਤੁਸੀਂ ਸੰਪਰਕ ਕਰ ਲਿਓ ਘਰ ਨੂੰ ਨਵਾਂ ਬਣਾ ਦੇਣਗੇ ਅਤੇ ਬਹੁਤ ਲੰਬਾ ਤਜਰਬਾ ਵਧੀਆ ਕੰਮ ਪ੍ਰੋਫੈਸ਼ਨਲ ਪੇਂਟਰ ਤੁਸੀਂ ਲੱਭ ਰਹੇ ਸੀ ਤਾਂ BDS ਹੋਮ ਪੇਂਟਿੰਗ ਜੁਗਰਾਜ ਸਿੰਘ ਉਹਨਾਂ ਨੂੰ ਕਾਲ ਕਰ ਲਿਓ 905-965-6311 ਅਤੇ ਮੈਸੇਜ ਵੀ ਤੁਹਾਨੂੰ ਸੁਣਾਈ ਦੇਈਏ ਜੁਗਰਾਜ ਬਾਈ ਹੋਣਾ ਦਾ ਜੁਗਰਾਜ ਬਾਈ ਜੀ ਤੁਹਾਡਾ ਮੈਸੇਜ ਕਿਧਰ ਕੋ ਹੈ ਕਿਧਰ ਕੋ ਹੈ ਮੈਸੇਜ ਗੁਆਚ ਗਿਆ ਬਾਈ ਹੋਣਾ ਦਾ ਆਈਸਨ ਕਾਈਸਨ ਅਤੇ ਆਪਾਂ ਮੈਸੇਜ ਲੱਭ ਲਈਏ ਕਿਉਂਕਿ ਮੈਸੇਜ ਬਹੁਤ ਜ਼ਰੂਰੀ ਆ ਮੁੜ ਕੇ ਤੁਹਾਨੂੰ ਚੰਗੀਆਂ ਸਰਵਿਸਿਜ਼ ਲੱਭਦੀਆਂ ਨਹੀਂ ਆ 905-673-3337 ਅਤੇ ਆਹ ਲਓ ਜੀ ਲੱਭ ਗਿਆ ਆਪਾਂ ਨੂੰ ਮੈਸੇਜ ਅਤੇ ਚੱਕੋ ਜੀ
1: ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੌਂਸਰ ਕਰ ਰਹੇ ਨੇ BDS ਪੇਂਟਿੰਗ ਇੱਕ ਵਧੀਆ ਪੇਂਟਿੰਗ ਸਰਵਿਸ BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ ਬੇਸਮੈਂਟ ਅਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ ਨਵੇਂ ਰੰਗਾਂ ਨਾਲ ਚਮਕਾਉਣ ਲਈ ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼ ਚਾਹੇ ਹੋਵੇ ਸਪਰੇ ਪੇਂਟਿੰਗ ਕਿਚਨ ਕੈਬਨਿਟ ਰੀਫਿਨਿਸ਼ਿੰਗ ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ ਡੈਕ ਤੇ ਫੈਂਸ ਪੇਂਟਿੰਗ ਫਿਨਿਸ਼ਡ ਬੇਸਮੈਂਟ ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ ਘਰ ਕਮਰਸ਼ੀਅਲ ਜਾਂ ਇੰਡਸਟਰੀਅਲ ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-3311 ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ ਫੈਸ਼ਨ IQ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
2: ਲੇਡੀ ਸੂਟ ਲਹਿੰਗੇ ਗਰਾਰੇ ਸ਼ਰਾਰੇ
1: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਸ ਫੈਸ਼ਨ
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ IQ ਫੈਸ਼ਨ IQ ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ ਤਾਂ ਹੁਣ ਇੰਤਜ਼ਾਰ ਖਤਮ ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ ਸਾਡੀਆਂ ਖਾਸ ਸਰਵਿਸਿਜ਼ ਰਿਲੈਕਸਿੰਗ ਅਤੇ ਮਸਾਜ ਥੈਰੇਪੀ ਪ੍ਰੀਨੇਟਲ ਅਤੇ ਪੋਸਟਨੇਟਲ ਗਲੋਇੰਗ ਹਾਈਡਰਾ ਫੇਸ਼ੀਅਲ ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ ਅਤੇ ਹਾਂ ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਪਤਾ 534 ਪਾਰਕਹਸਟ ਸਕੁਆਇਰ ਬ੍ਰੈਂਪਟਨ ਫੋਨ ਨੰਬਰ 416-811-5385 ਲਿਵਾਨਾ ਵੈਲਨੈਸ ਸਪਾ ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ
0: ਸੋ 905-673-3337-905-673-3337 ਓਕੇ ਆਪਾਂ ਗੱਲਾਂ ਵਿੱਚ ਹੀ ਰਹਿ ਗਏ ਆਪਣੀਆਂ ਗੁੰਮਨਾਮ ਗੱਲਾਂ ਕਰ ਰਹੇ ਸੀ ਆਪਾਂ ਕਿ ਘੁੰਮਣ ਤੁਹਾਨੂੰ ਸਰੋਤਿਆਂ ਨੂੰ ਵੀ ਪੁੱਛੀਏ ਕਿ ਬਾਈ ਤੁਸੀਂ ਸਾਨੂੰ ਦੱਸੋ ਤੁਸੀਂ ਲੋਕਲ ਕਿੱਥੇ ਕਿੱਥੇ ਟਰੈਵਲ ਕੀਤਾ ਜਿਵੇਂ ਬਾਈ ਜੀ ਆਏ ਸੀ ਕਹਿੰਦੇ ਲੰਬਾ ਸਮਾਂ ਹੋ ਗਿਆ ਪਰ ਲੋਕਲ ਤਾਂ ਕਹਿੰਦੇ ਟਰੈਵਲ ਹੀ ਨਹੀਂ ਕੀਤਾ ਨਿਊਜ਼ੀਲੈਂਡ ਘੁੰਮ ਆਏ ਆਸਟ੍ਰੇਲੀਆ ਘੁੰਮ ਆਏ ਇੱਥੇ ਘੁੰਮਿਆ ਹੀ ਨਹੀਂ
3: ਸਹੀ ਗੱਲ ਬਾਈ
0: ਕਿਉਂਕਿ ਇੱਥੇ ਆਪਾਂ ਬਿਜ਼ੀ ਬਹੁਤ ਕਰ ਲਿਆ ਆਪਣੇ ਆਪ ਨੂੰ ਕੰਮਾਂ ਕਾਰਾਂ 'ਚ
3: ਫਸ ਜਾਂਦੇ ਜੀ
0: ਤੁਸੀਂ ਕਿੱਥੇ ਕਿੱਥੇ ਘੁੰਮ ਲਿਆ ਕੈਨੇਡਾ
3: ਮੈਂ ਜਦੋਂ ਆਇਆ ਜੀ ਮੈਂ ਪਹਿਲਾਂ ਸਰੀ ਘੁੰਮ ਕੇ ਆਇਆ ਬਾਂਫ
0: ਤੁਸੀਂ ਘੁੰਮ ਕੇ ਆਏ ਜਾਂ ਆਏ ਉੱਥੇ ਸੀ
3: ਮੈਂ ਆਇਆ ਟੋਰਾਂਟੋ ਦੇ ਵਿੱਚ ਹੀ ਸੀ
0: ਪਰ ਘੁੰਮ ਆਏ
3: ਫਿਰ ਮੈਂ ਸਰੀ ਗਿਆ ਸੀਗਾ ਆਪਣੇ ਮਿੱਤਰ ਕੋਲ ਰਹਿਣ, ਫਿਰ ਮੈਂ ਵੀ ਨਹੀਂ ਪਿਕ ਰਹਿ ਕੇ।
0: ਅੱਛਾ, ਮੈਨੂੰ ਲੱਗਦਾ ਕਿ ਫੈਮਲੀਆਂ ਵਾਲੇ ਲੋਕਾਂ ਨਾਲੋਂ ਜ਼ਿਆਦਾ ਨਾ ਮੁੰਡੇ, ਜਿਹੜੇ ਯੰਗ ਮੁੰਡੇ ਜ਼ਿਆਦਾ ਟਰੈਵਲ ਕਰ ਲੈਂਦੇ ਵਧੀਆ ਸੌਖਾ ਸੱਜਣਾ ਮਿੱਤਰਾਂ ਨਾਲ,
3: ਸੱਜਣਾ ਮਿੱਤਰਾਂ ਜ਼ਿਆਦਾ
0: ਕੰਪਨੀ
3: ਕੰਪਨੀ ਹੋ ਜਾਂਦੀ ਹੈ ਜੀ। ਕੋਈ ਹੁਣ ਮੰਨ ਲਓ ਮੈਂ ਆਪਣੇ ਟਰੱਕ, ਮੇਰਾ ਫਰੈਂਡ ਸੀ ਟਰੱਕ ਚਲਾਉਂਦਾ, ਉਹਨੇ ਕਈ ਵਾਰ ਮੈਨੂੰ ਲੈ ਜਾਣਾ ਕਿ ਗੇੜੇ ਤੇ ਬੀਸੀ ਵਗੈਰਾ, ਤਾਂ ਇੱਦਾਂ ਘੁੰਮਣਾ ਫਿਰਨਾ ਚੱਲਦਾ ਹੀ ਰਹਿੰਦਾ ਤੇ ਮਾਈਂਡ ਵੀ ਰਿਫਰੈਸ਼ ਜ਼ਰੂਰੀ ਹੁੰਦਾ, ਤਾਂ ਫਿਰ ਇੱਕ ਬ੍ਰੇਕ ਲੈ ਲਈਦੀ ਹੈ ਕਈ ਵਾਰ ਜ਼ਿੰਦਗੀ ਤੋਂ।
0: ਬਿਲਕੁਲ ਜੀ, ਸਮਾਂ ਕੱਢ ਕੇ ਘੁੰਮਣ ਫਿਰਨ ਸਭ ਨੂੰ ਜਾਣਾ ਚਾਹੀਦਾ, ਕਿਉਂਕਿ ਜ਼ਿੰਦਗੀ ਵੀ ਤਾਂ ਇੱਕ ਸੈਰ ਹੀ ਆ, ਆਪਾਂ ਕਰਨਾ ਆਏ ਹਾਂ।
3: ਹਾਂਜੀ,
0: ਸ਼ੋਰਟ ਟਰਮ ਆ, ਆਪਾਂ ਪਰਮਾਨੈਂਟ ਹੀ ਬਣਾ ਲਿਆ ਆ।
3: ਸਿਆਣੇ ਘੁੰਮਣ ਫਿਰਨ ਇੱਕ ਥੈਰੇਪੀ ਵੀ ਮੰਨਦੇ ਆ ਜੀ, ਕਿਉਂਕਿ ਤੁਸੀਂ ਆਪਣੇ ਆਪ ਨੂੰ ਐਕਸਪਲੋਰ ਵੀ ਕਰਦੇ ਹੋ ਨਾਲ ਨਾਲ
0: ਜੀ,
3: ਤੁਸੀਂ ਵੀ ਦੇਖਦੇ ਹੋ ਕਿ ਕਿਹੜੀ ਚੀਜ਼ ਤੁਹਾਨੂੰ ਪਸੰਦ ਹੈ, ਕਿਹੜੀ ਚੀਜ਼ ਤੁਹਾਨੂੰ ਵਧੀਆ ਲੱਗਦੀ ਹੈ, ਤੇ ਥੋੜਾ ਜਿਹਾ ਤੁਸੀਂ ਸੋਸ਼ਲਾਈਜ਼ ਵੀ ਹੁੰਦੇ ਹੋ ਕਿ ਤੁਹਾਨੂੰ ਲੱਗਦਾ ਕਿ ਤੁਸੀਂ ਇਕੱਲੇ ਨਹੀਂ ਹੈਗੇ,
0: ਤੁਹਾਡੇ
3: ਆਲੇ ਦੁਆਲੇ ਵੀ ਬਹੁਤ ਚੀਜ਼ਾਂ ਹੋ ਰਹੀਆਂ ਨੇ, ਤਾਂ ਉਹ ਬਹੁਤ ਜ਼ਰੂਰੀ ਹੈ ਜੀ, ਮੈਂ ਤਾਂ ਇਹੀ ਮੰਨਦਾ।
0: ਅੱਛਾ, ਆਪਾਂ ਗੱਲਬਾਤ ਕਰ ਰਹੇ ਸੀ ਕਿ ਜੇ ਤੁਸੀਂ ਡਾਊਨ ਫੀਲ ਕਰਦੇ ਹੋ, ਤੁਸੀਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਹੋ, ਤਾਂ ਟਰੈਵਲ ਕਰ ਲਓ।
3: ਹਾਂਜੀ,
0: ਸਭ ਤੋਂ ਖੂਬਸੂਰਤ $10 ਲਾਓ, ਟ੍ਰੇਨ 'ਚ ਬਹਿ ਜਾਓ ਇਕੱਲੇ ਨਾਗਰਾ ਫਾਲ ਨੂੰ।
3: ਆਪਣੇ ਇੰਡੀਆ ਦੇ ਵਿੱਚ ਹੁਣ ਇੱਕ ਟ੍ਰੈਂਡ ਵੀ ਸ਼ੁਰੂ ਹੋ ਗਿਆ ਸੋਲੋ ਟਰੈਵਲਿੰਗ ਦਾ, ਬਹੁਤ ਲੋਕ ਜਿਹੜੇ ਇਕੱਲੇ ਹੀ ਮੋਟਰਸਾਈਕਲ।
0: ਮੈਂ ਤਾਂ ਕਹਿੰਦਾ ਇੱਥੇ ਤੁਸੀਂ ਬੇਸਮੈਂਟ 'ਚ ਆਪਣੇ ਆਪ ਨੂੰ ਬੰਦ ਕਰਨ ਨਾਲੋਂ ਬਿਹਤਰ ਹੈ ਇੱਕ ਫੋਨ ਲਾਓ, $10 ਦੀ ਟਿਕਟ ਲਾਓ, ਮੌਂਟਰੀਅਲ ਦੀ ਵੱਧ ਤੋਂ ਵੱਧ 20 ਦੀ ਲੱਗਦੀ ਹੋਊਗੀ, ਟ੍ਰੇਨ 'ਚ ਬਹਿ ਜਾਓ, ਇੰਜੋਏ ਕਰਦੇ ਜਾਓ, ਬਲੌਗ ਬਣਾਉਂਦੇ ਜਾਓ, ਯੂਟਿਊਬ 'ਤੇ ਪਾ ਦਿਓ, ਚੱਲ ਗਿਆ ਚੱਲ ਗਿਆ, ਨਹੀਂ ਟੈਂਸ਼ਨ ਤਾਂ ਦੂਰ ਹੋਊਗੀ,
3: ਨਹੀਂ ਤਾਂ ਬਿਜ਼ੀ ਤਾਂ ਹੋ ਹੀ ਜਾਣਗੇ। ਤਾਂ ਬਹੁਤ
0: ਆਪਣੇ ਆਪ ਨੂੰ ਖੁਸ਼ ਰੱਖਣਾ ਤੁਹਾਡੇ ਆਪਣੇ ਹੱਥ 'ਚ।
3: ਹਾਂਜੀ,
0: ਸਾਨੂੰ ਕਦੇ ਕਦੇ ਇਹ ਲੱਗਦਾ ਹੁੰਦਾ ਕਿ ਸਾਨੂੰ ਕੋਈ ਬੰਦਾ ਖੁਸ਼ ਕਰੂ, ਸਾਨੂੰ ਰੱਬ ਖੁਸ਼ੀ ਦਿਓ,
3: ਜੋ ਆਪਾਂ ਖੁਸ਼ੀ ਲੱਭਦੇ ਹਾਂ।
0: ਜੇ ਤੁਸੀਂ ਮਨ ਤੋਂ ਜੋਤ ਸਰੂਪ ਹੈ,
3: ਹਾਂਜੀ,
0: ਰੱਬ ਨੇ ਤਾਂ ਤੁਹਾਨੂੰ ਕਿਹਾ, ਤੁਸੀਂ ਰੱਬ ਤੋਂ ਖੁਸ਼ੀਆਂ ਲੱਭਦੇ ਫਿਰਦੇ।
3: ਉਹ ਉਹੀ ਗੱਲ ਹੈ ਜੀ, ਜੋ ਆਪਾਂ ਖੁਸ਼ੀ
0: ਲੱਭਦੇ ਹਾਂ, ਰੱਬ ਨੇ ਕਹਿਤਾ ਮੈਂ ਤੁਹਾਡੇ ਅੰਦਰ ਹਾਂ ਭਾਈ,
3: ਹਾਂਜੀ,
0: ਲੱਭ ਮੈਨੂੰ ਆਪਣੇ ਆਪ ਚੋਂ,
3: ਕਦ ਖੁਸ਼ੀ।
0: ਹਾਂ,
3: ਪਰ ਇਨਸਾਨ
0: ਮਨ ਜੀਤੇ ਜੱਗ
3: ਜੀਤ, ਹਾਂਜੀ,
0: ਜਿੱਤ ਲਓ,
3: ਬਿਲਕੁਲ,
0: ਬੜਾ ਸੌਖਾ, ਨਾ ਕਿਤੋਂ ਲੱਭੋ ਨਾ ਭਟਕੋ। 905-673-3337 ਕੁਲਦੀਪ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ?
4: ਸਤਿ ਸ਼੍ਰੀ ਅਕਾਲ ਬੇਟਾ, ਸਤਿ ਸ਼੍ਰੀ ਅਕਾਲ ਫੇਸਬੁੱਕ ਤੋਂ ਜੀ। ਬਸ ਖੁਸ਼ੀਆਂ ਤਾਂ ਵੈਸੇ ਜੇ ਤੁਸੀਂ ਜਿੱਦਾਂ ਕਿਹਾ ਫਿਰ ਮਨ ਤੂੰ ਰੋ ਰੋਸ ਮਨ ਤੂੰ
0: ਜੋ ਸਰੂਪ ਜੀ,
4: ਪਛਾਣ ਇਹ ਤਾਂ ਗੱਲ ਹੈ, ਪਰ ਅਸੀਂ ਮੰਨਦੇ ਕਿੱਥੇ?
0: ਹਾਂ, ਨਹੀਂ ਮੰਨਦੇ, ਪ੍ਰੋਬਲਮ ਦੁਖੀ ਵੀ ਤਾਂ ਹੀ ਹੋ ਨਾ।
4: ਅੱਛਾ, ਟਰੈਵਲ ਦਾ ਅਸੀਂ ਹੁਣ ਵੀ ਮੈਂ ਅਸੀਂ ਕਬੈਕ ਸਿਟੀ ਤੋਂ ਰਾਤਾਂ ਰਹਿ ਕੇ ਕਲੱਬ ਨਾਲ ਬਹੁਤ ਮੈਂ ਕੰਮਦੀ ਕੰਮਦੀ ਰਹਿੰਦੀ ਹਾਂ।
0: ਵੈਰੀ ਗੁੱਡ ਜੀ, ਤੁਸੀਂ ਤਾਂ ਹੀ ਜ਼ਿੰਦਾ ਦੋ ਲੋ, ਤੁਹਾਡੀ ਏਜ ਦੱਸੋ, ਤੁਹਾਡੀ ਏਜ ਦੱਸੋ ਸਰੋਤਿਆਂ ਨੂੰ
4: ਹੁਣ ਵੀ।
0: ਤੁਸੀਂ ਆਪਦੀ ਏਜ ਦੱਸੋ ਸਰੋਤਿਆਂ ਨੂੰ। 88.5 ਔਨ ਆਂਟੀ ਜੀ ਮਾਸਤ ਸਲੀਮ ਦਾ ਕੰਸਰਟ ਵੇਖ ਕੇ ਆਏ।
3: ਵਾਹ ਜੀ ਵਾਹ,
4: ਹੁਣ ਕੱਲ ਵੀ ਇੱਕ ਵਿਆਹ ਸੀਗਾ ਇੱਥੇ, ਉਹ ਪਰਸੋਂ ਪਹਿਲਾਂ ਮਾਨੇ ਦੇ ਗਏ, ਉੱਥੇ ਵੀ ਆਪਣੇ ਨੱਚ ਟੱਪ ਕੇ ਆਏ
0: ਆ। ਉਹ ਕੀ ਬਾਤ,
4: ਉਹ ਸੀਗਾ ਇੱਥੇ, ਥੋੜ੍ਹਾ ਜਿਹਾ ਟਾਈਮ ਲੱਗੂਗਾ, ਉਹ ਹੈਗਾ ਸੀਗਾ ਦੇਵ ਮਾਂਗਟ ਦੇ ਮੁੰਡੇ,
0: ਦੇਵ ਮਾਂਗਟ ਜੀ ਦਾ ਵਿਆਹ, ਬਿਲਕੁਲ ਜੀ, ਮੈਂ ਵੇਖ ਰਿਹਾ ਸੀਗਾ ਉਹ ਵੀਡੀਓਜ਼ ਵੇਖ ਰਿਹਾ ਸੀ ਮੈਂ।
4: ਉਹ ਬਹੁਤ ਉੱਥੇ ਜੀ ਕੋੜਿਆਂ ਕੁੜਿਆਂ ਨੇ ਜੋ ਜਾਗੋ ਕੱਢੀ, ਬੜਾ ਆਨੰਦ ਆਇਆ ਉੱਥੇ ਸਾਰੇ। ਉੱਥੋਂ 12 ਵਜੇ ਘਰ ਬੜੀ ਆ ਕੇ ਉੱਧਰ, ਫਿਰ ਦੂਏ ਦਿਨ ਫਿਰ ਅਸੀਂ ਅੱਛਾ ਕੱਲ੍ਹ ਫਿਰ ਵਿਆਹ ਸੀਗਾ, ਕੱਲ੍ਹ ਤਾਂ ਪਾਰਟੀ ਸੀ, ਵਿਆਹ 'ਤੇ ਗਿਆ ਕੈਮਰੇ 'ਚ, ਮੈਂ ਤਾਂ ਗਈ ਨਹੀਂ ਹੈਗੀ। ਤਾਂ ਉਹ ਮੇਰਾ ਮੁੰਡਾ, ਤਾਂ ਮੁੰਡਾ ਮੇਰਾ ਉਹਦਾ ਵਕੀਲ ਆ, ਤੂੰ ਕਹਿੰਦਾ ਆਪਣੀ ਮੰਮੀ ਜ਼ਰੂਰ ਲਿਆਈ, ਕਿਉਂਕਿ ਮੈਂ ਇੱਕ ਵਾਰ ਸਾਡੇ ਉਹ ਮਿਰਜਾ ਮੁੰਡੇ ਦੇ ਵਾਲਾ ਸ਼ੂਟ ਆ ਜਿਹਦਾ ਵਿਆਹ ਸੀ, ਤਾਂ ਉਹਨੂੰ ਮੈਂ ਕਿਹਾ ਤੂੰ ਚੰਗੇ ਜਿਹਾ ਸਵਾਦ ਦੇ, ਮੈਂ ਉਹਨੂੰ ਅੰਦਰ ਜਾ ਕੇ ਮੈਂ ਥੋੜ੍ਹਾ ਜਿਹਾ ਸਵਾਰਿਆ, ਮੈਂ ਕੱਪ ਜਿਹਾ ਕੀਤਾ ਥੋੜ੍ਹਾ ਬਹੁਤਾ, ਉਹਨਾਂ ਲੱਗੇ ਟੀਵੀ 'ਤੇ ਜਮਾਏ ਨੇ। ਸੋ ਉਹ ਕਹਿੰਦਾ ਆਪਣੀ ਮੰਮੀ ਨੂੰ ਜ਼ਰੂਰ ਲਿਆਉਣਾ ਤੁਸੀਂ, ਉਹਦਾ ਵਕੀਲ ਆ ਕਾਫੀ ਮੁੰਡਾ
0: ਬਹੁਤ
4: ਦੇਵ ਮੰਗ 'ਚ, ਅਤੇ ਉਹਦੇ ਫਿਰ ਕੱਲ੍ਹ ਪਾਰਟੀ ਸੀਗੀ, ਉੱਥੋਂ ਫਿਰ 11:30-11:30
0: ਜੀ ਜ਼ਿੰਦਾ ਦਿਲੀ ਦੀ ਮਿਸਾਲ ਹੋ ਸਾਡੇ ਲਈ। 88 ਜਾਗੋ 'ਚ ਭੰਗੜਾ ਪਾ ਕੇ ਆਏ, ਪਿਛਲੇ ਵੀਕ ਤੁਸੀਂ ਮਾਸਟਰ ਸਲੀਮ ਦਾ ਕੰਸਰਟ ਵੇਖਿਆ, ਤੇ ਬਸ ਇਹ ਜ਼ਿੰਦਾ ਦਿਲੀ ਹੈ ਜੀ,
4: ਪੋਜ਼ਿਟਿਵਿਟੀ।
0: ਉਹ ਵੈਰੀ ਗੁੱਡ, ਲੱਖੋ ਅਜੇ ਤੁਹਾਨੂੰ ਆਰਨੇਜ ਦਾ ਸ਼ੋਅ ਵੀ ਵਿਖਾਉਣਾ ਜੀ, ਤੁਹਾਨੂੰ ਇੱਕ ਆਰਨੇਜ ਦਾ ਕੰਸਰਟ ਵਿਖਾਉਣਾ ਬਹੁਤ ਜਲਦੀ। ਆਰਨੇਜ ਬਹੁਤ ਖੂਬਸੂਰਤ ਮੁੰਡਾ, ਸੋਹਣਾ ਗਾਉਂਦਾ ਆ, ਤੇ ਉਹਦਾ ਵੀ ਸ਼ੋਅ ਆ ਰਿਹਾ ਜਲਦੀ, ਬਸ ਆਪਾਂ ਲੈ ਕੇ ਆ ਰਹੇ ਹਾਂ ਜਲਦੀ ਜੀ ਅਕਤੂਬਰ 'ਚ।
4: ਠੀਕ ਆ, ਕਿਉਂਕਿ ਹੁਣ ਮੈਂ ਵਿਆਹ ਚੱਲ ਜਾਣਾ 17 ਤਰੀਕ ਨੂੰ ਵੈਨਕੂਵਰ, ਉੱਥੋਂ ਮੈਂ ਆਉਣਾ ਹੈਗਾ ਐਂਡ ਆਫ ਦਾ ਮੰਥ।
0: ਬਸ ਕੋਈ ਨੀ ਜੀ, ਤੁਸੀਂ ਜਾ ਕੇ ਆਓ ਤੇ ਤੁਹਾਡੇ ਬਾਅਦ ਅਸੀਂ ਤਿਆਰੀਆਂ ਕਰਦੇ ਹਾਂ ਜੀ। ਆਰਨੇ ਦੀ ਬਹੁਤ ਸ਼ੁਕਰੀਆ,
4: ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ,
0: ਥੈਂਕ ਯੂ ਜੀ।
4: ਸਿੰਗਿੰਗ ਮਾਸਟਰ ਦਾ ਪ੍ਰੋਗਰਾਮ ਬਹੁਤ ਚੰਗਾ ਲੱਗਿਆ ਮੈਨੂੰ ਤਾਂ,
0: ਮੈਂ ਬਹੁਤ ਸ਼ੁਕਰੀਆ
4: ਐਨਜੋਏ ਕਰਕੇ, ਥੈਂਕ ਯੂ ਸੋ ਮਚ। ਓਕੇ ਵੀਰ, ਸਤਿ ਸ਼੍ਰੀ ਅਕਾਲ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਜ਼ਿੰਦਗੀ ਹੈ ਹੀ ਸਾਰਾ ਆਨੰਦ ਦਾ ਮੇਲਾ। ਜੇ ਤੁਸੀਂ ਜ਼ਿੰਦਗੀ 'ਚ ਆ ਕੇ ਆਨੰਦ ਨਹੀਂ ਨਾ ਲਿਆ ਤਾਂ ਕਿਹੇ ਆਏ ਅਤੇ ਕੈਸੇ ਨਾ ਆਏ।
3: ਇੱਕ ਬਰਾਬਰ
0: ਸਫ਼ਰ ਨੂੰ ਜੇ ਤੁਸੀਂ ਇੰਜੋਏ ਨਹੀਂ ਕਰਦੇ ਤਾਂ ਸਫ਼ਰ ਉਹ ਤੁਹਾਡੇ ਆਪਣੇ ਸਰੀਰ ਦਾ ਬੋਝ ਚੱਕਣ ਤੋਂ ਵੀ ਅਸਮਰਥ ਹੋ ਜਾਂਦਾ।
3: ਸਹੀ।
0: ਅਤੇ ਜੇ ਤੁਸੀਂ ਉਸੇ ਸਫ਼ਰ ਨੂੰ ਮੰਨਣਾ ਆ ਤਾਂ ਫਿਰ ਬੇਫਿਕਰੇ ਹੋ ਜਾਓ। ਨਾ ਆਪਾਂ ਕੁਛ ਲੈ ਕੇ ਆਏ ਸੀ, ਨਾ ਕੁਛ ਲੈ ਕੇ ਜਾਣਾ, ਨਾ ਗੱਡੀਆਂ, ਪੀਆਰਾਂ, ਸਿਟੀਜ਼ਨਾਂ, ਘਰ, ਵੱਡੀਆਂ ਵੱਡੀਆਂ ਦੌਲਤਾਂ, ਕੁਛ ਨਹੀਂ ਨਾਲ ਜਾਣਾ। ਬਸ ਇਹ ਫਿਕਰਾਂ ਦੀ ਗੱਠੜੀ ਲਾ ਦਿਓ ਅਤੇ ਸਾਰੇ ਯੱਬ ਮੁਕਾ ਦਿਓ। ਹੱਸੋ, ਖੇਡੋ, ਨੱਚੋ, ਟੱਪੋ, ਗਾਓ,
3: ਘੁੰਮੋ,
0: ਬਸ ਬਾਬੇ ਨਾਨਕ ਦੀ ਗੱਲ ਪੱਲੇ ਬੰਨ ਲਓ।
3: ਸਹੀ ਗੱਲ।
0: ਅਤੇ ਕਿਰਤ ਕਰੋ ਅਤੇ ਵੰਡ ਛਕੋ। ਨਾ ਇੱਥੇ ਮਿਲੀਅਨ ਡਾਲਰ ਵਾਲੇ ਨੂੰ ਸਕੂਨ ਆ ਅਤੇ ਨਾ ਆਪਣੇ ਵਰਗਿਆਂ ਨੂੰ ਜਿਹੜੇ ਸਭ ਨੂੰ ਇਹ ਕਹਿੰਦੇ ਆ ਕਿ ਨਹੀਂ ਸਕੂਨ ਲੈ ਲਓ। ਸਕੂਨ ਕਿਸੇ ਨੂੰ ਨਹੀਂ ਆ, ਸਕੂਨ ਤੁਹਾਡੇ ਅੰਦਰ ਆ। ਜਦੋਂ ਤੁਸੀਂ ਕਹੋਗੇ ਕਿ ਯਾਰ ਬਸ ਹੁਣ ਮੈਂ ਨਾ ਆਹ ਦਿਨ ਆਪਣੇ ਪਰਿਵਾਰ ਵਾਸਤੇ ਰੱਖਣਾ, $200 ਨਾ ਕਮਾਇਆ ਜੋ ਕੋਈ ਗੱਲ ਨਹੀਂ, ਪਰ ਆਪਣੇ ਬੱਚਿਆਂ ਨਾਲ ਸਪੈਂਡ ਕਰਨਾ, ਆਪਣੇ ਫੈਮਿਲੀ ਨਾਲ ਸਪੈਂਡ ਕਰਨਾ, ਆਪਣੇ ਲਈ ਸਪੈਂਡ ਕਰਨਾ, ਆਪਣੇ ਆਪ ਲਈ ਸਮਾਂ ਕੱਢੋ। ਜੇ ਤੁਸੀਂ ਆਪਣੇ ਆਪ ਨੂੰ ਮੁਹੱਬਤ ਨਹੀਂ ਕਰ ਸਕਦੇ ਤਾਂ ਤੁਸੀਂ ਕਿਸੇ ਨੂੰ ਮੁਹੱਬਤ ਨਹੀਂ ਕਰ ਸਕਦੇ।
3: ਸਹੀ।
0: ਸੈਲਫਿਸ਼ ਬਣੋ। ਲੋਕ ਕਹਿੰਦੇ ਸੈਲਫਿਸ਼ ਹੋਣਾ ਗਲਤ ਨਹੀਂ, ਜੇ ਤੁਸੀਂ ਆਪਣੇ ਆਪ ਨੂੰ ਨਹੀਂ ਸੰਭਾਲ ਸਕਦੇ, ਆਪਣੀ ਕੇਅਰ ਨਹੀਂ ਕਰ ਸਕਦੇ ਤਾਂ ਤੁਸੀਂ ਕਿਸੇ ਦੀ ਕਦਰ ਕੀ ਕਰੋਗੇ। ਜਿਹੜਾ ਇਨਸਾਨ ਆਪਣੀ ਕਦਰ ਕਰਦਾ, ਆਪਣੀ ਇੱਜ਼ਤ ਕਰਦਾ, ਉਹ ਹੀ ਇਨਸਾਨ ਦੂਜਿਆਂ ਦੀ ਕਦਰ ਇੱਜ਼ਤ ਕਰ ਸਕਦਾ। 905-673-3337 905-673-3337 ਸੋ ਬਹੁਤ ਸਾਰੀਆਂ ਗੱਲਾਂ ਨੇ, ਮਿੰਟ 3 ਆ ਇਹਦੇ ਵਿੱਚ, ਤਾਂ ਮੈਂ ਇੰਨਾ ਹੀ ਕਹਿ ਸਕੂੰਗਾ ਕਿ 2 ਲਾਈਨਾਂ ਗੁਮਨਾਮ ਸੁਣਾ ਦੇ, ਕੁਛ ਵੀ ਕਹਿ ਦੇ ਗੁਨਾਮ ਜਾਂਦੇ ਜਾਂਦੇ। ਅਤੇ ਫਿਰ ਆਪਾਂ ਮਿਲਦੇ ਹਾਂ ਕੱਲ੍ਹ ਨੂੰ ਇਸੇ ਵੇਲੇ, ਇਸੇ ਸਮੇਂ, ਇਸੇ ਘੜੀ, ਇਸੇ ਪਲ, ਇਸੇ ਸਟੂਡੀਓ 'ਤੇ, ਅਤੇ ਇੱਦਾਂ ਹੀ ਆ ਕੇ ਫਿਰ ਕੀ ਕਹਿੰਦੇ ਹੁੰਦੇ ਆ ਉਬੜ ਦੁਬੜ ਬੋਲਣ ਨੂੰ, ਇੱਦਾਂ ਹੀ ਆ ਕੇ ਆਪਾਂ ਕੱਲ੍ਹ ਨੂੰ ਫਿਰ ਜਬਲੀਆਂ ਮਾਰ ਲਾਂਗੇ ਤੁਹਾਡੇ ਨਾਲ। ਪਰ ਇਹਦੇ ਵਿੱਚ ਵੀ ਆਨੰਦ ਆ, ਸਕੂਨ ਆ, ਮੈਨੂੰ ਬੜਾ ਮਿਲਦਾ। 905-673-3337 ਕੱਲ੍ਹ ਨੂੰ ਇਸੇ ਟਾਈਮ ਕਾਲ ਕਰ ਲਿਓ, ਗੱਲਾਂ ਬਾਤਾਂ ਕਰਾਂਗੇ। ਅਤੇ ਕੀ ਕਹਿਣਾ ਚਾਹੋਗੇ ਗੁਮਨਾਮ?
3: ਮੈਂ ਤਾਂ ਆਪਣੇ ਸਾਰੇ ਸਰੋਤਿਆਂ ਨੂੰ ਇਹੀ ਕਹਿਣਾ ਚਾਹੂੰਗਾ ਜੀ, ਪਿਆਰ ਵੰਡੋ, ਪਿਆਰ ਬੀਜੋ, ਪਿਆਰ ਖਾਵੋ, ਪਿਆਰ ਪਾਓ।
0: ਕਿਆ ਬਾਤ, ਖੁਸ਼ੀਆਂ ਦੇ ਬੂਟੇ ਬੀਜੋ, ਹਾਸੇ ਉੱਗਣਗੇ।
3: ਜਿੰਦਾ ਦਿਲ ਰਹੋ, ਘੁੰਮੋ ਫਿਰੋ, ਆਪਣਾ ਆਪਣੇ ਆਪ ਨੂੰ ਸਮਾਂ ਕੱਢੋ, ਆਪਣੇ ਆਪ ਨੂੰ ਪਿਆਰ ਕਰੋ।
0: ਕਿਆ ਬਾਤ,
3: ਕਿਉਂਕਿ ਆਪਾਂ ਹੀ ਆਪਣੇ ਆਪ ਨੂੰ ਜਾਣਦੇ ਹਾਂ ਅਤੇ ਆਪਾਂ ਹੀ ਆਪਣੇ ਆਪ ਨੂੰ ਪਛਾਣਦੇ ਹਾਂ।
0: ਸ਼ੀਸ਼ਾ ਵੇਖੋ ਅਤੇ ਜਿਹੜਾ ਪਹਿਲਾ ਇਨਸਾਨ ਤੁਹਾਨੂੰ ਮਿਲਦਾ ਨਾ, ਉਹਨੂੰ ਕਹੋ ਕਿ ਤੂੰ ਦੁਨੀਆ ਦਾ ਸਭ ਤੋਂ ਬਿਹਤਰੀਨ ਇਨਸਾਨ ਆ ਅਤੇ ਤੇਰਾ ਅੱਜ ਦਾ ਦਿਨ ਬਹੁਤ ਸੋਹਣਾ ਹੋਣ ਵਾਲਾ ਆ ਅਤੇ ਤੂੰ ਅੱਜ ਦੇ ਦਿਨ ਬਹੁਤ ਵਧੀਆ ਫੈਸਲੇ ਕਰਨੇ ਆ ਅਤੇ ਬਹੁਤ ਮੁਹੱਬਤ ਵੰਡਣੀ ਆ। ਉਸ ਇਨਸਾਨ ਨਾਲ ਇਹ ਵਾਅਦਾ ਕਰੋ ਅਤੇ ਮੈਂ ਲਿਖ ਕੇ ਦਿੰਦਾ, ਤੁਹਾਡਾ ਦਿਨ ਬਹੁਤ ਖੂਬਸੂਰਤ ਹੋਊਗਾ। ਜਿੱਦਣ ਅਸੀਂ ਉੱਠਦੇ ਹੀ ਇਹ ਸੋਚਣ ਲੱਗ ਜਾਂਦੇ ਯਾਰ ਮੈਂ ਕੀ ਕਰਨਾ, ਹੁਣ ਕੀ ਕਰਨਾ, ਕਿੱਥੋਂ ਆਊ, ਕਿੱਥੋਂ ਜਾਊ, ਕਿੱਦਾਂ ਕਰਨਾ, ਕਿੱਥੇ ਰਹਿਣਾ, ਉਹ ਸਾਰੀ ਜਿਹੜੀ ਕਹਾਣੀ ਆ ਨਾ ਉਹ ਵਿਗੜ ਜਾਂਦੀ ਆ। ਸੋ ਸਾਰੀਆਂ ਚੀਜ਼ਾਂ ਤੁਹਾਡੇ ਆਪਣੇ ਹੱਥ 'ਚ ਆ, ਆਪਣੇ ਵੱਸ 'ਚ ਆ। ਉਹਨਾਂ ਨੂੰ ਦਰੁਸਤ ਕਰਨਾ, ਉਹਨਾਂ ਨੂੰ ਖਰਾਬ ਕਰਨਾ, ਉਹ ਤੁਹਾਡੇ ਹੱਥ ਆ। ਸੋ ਚੜ੍ਹਦੀ ਕਲਾ 'ਚ ਰਹੋ, ਜ਼ਿੰਦਾਬਾਦ ਰਹੋ, ਆਬਾਦ ਰਹੋ, ਇੰਜੋਏ ਕਰੋ। ਅਤੇ ਜਾਂਦੇ ਜਾਂਦੇ ਦੋ ਬੋਲ ਤੁਹਾਨੂੰ ਮੈਂ ਆਰਨੇਤ ਦੇ ਫਿਰ ਸੁਣਾ ਜਾ। ਆਰਨੇਤ ਨੂੰ ਆਪਾਂ ਅਕਤੂਬਰ ਦੇ ਵਿੱਚ ਤੁਹਾਡੇ ਰੂਬਰੂ ਕਰਾਂਗੇ ਅਤੇ ਫਿਰ ਤਦ ਤੱਕ ਵੇਟਾਂ ਕਰੋ। ਅਤੇ ਬਹੁਤ ਖੂਬਸੂਰਤ, ਬਹੁਤ ਉਮਦਾ ਗਾਇਕ, ਚੰਗੀ ਆਵਾਜ਼, ਹਿੱਕ ਦੇ ਜ਼ੋਰ 'ਤੇ ਗਾਉਣ ਵਾਲਾ ਗਾਇਕ ਸਰਕਾਰ ਬਣਾਤੀ ਨੇ ਭਗਵੰਤ ਮਾਨ ਸਾਹਿਬ। ਅੱਜ ਵੀ ਜਦੋਂ ਜਾਂਦੇ ਆ ਨਾ ਇੱਦਾਂ ਨਿਸ਼ਾਨਾ ਬਣਾਉਂਦੇ ਆ।

905 673 3337 ਗੱਲਾਂ ਬਾਤਾਂ ਦਾ ਸਿਲਸਿਲਾ ਇੱਥੇ ਆਪਾਂ ਸਮਾਪਤ ਕਰਾਂਗੇ। ਨਾਲ ਦੀ ਨਾਲ ਤੁਸੀਂ ਜਫਰ ਮਲਕ ਜੀ ਨੂੰ ਯਾਦ ਰੱਖਣਾ, ਫਰੈਸ਼ ਹੇਅਰ ਟੋਨਿਕ 647-521-5159। ਵਾਲ ਝੜ ਰਹੇ ਆ, ਵਾਲ ਪਤਲੇ ਹੋ ਰਹੇ ਆ, ਗੰਜੇ ਹੋਣ ਦਾ ਡਰ ਸਤਾ ਰਿਹਾ, ਤਾਂ ਜਫਰ ਮਲਕ ਹੋਣਾ ਦਾ ਫਰੈਸ਼ ਹੇਅਰ ਟੋਨਿਕ ਜ਼ਰੂਰ ਲਓ। 21 ਸਾਲਾਂ ਦੇ ਤਜਰਬੇ ਤੋਂ ਬਾਅਦ ਬਣਾਇਆ ਗਿਆ, ਮੇਡ ਇਨ ਕਨੇਡਾ 100% ਹਰਬਲ। 647-521-5159 ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ। ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ। ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ। ਅਤੇ ਮਿਲਦੇ ਹਾਂ ਕੱਲ੍ਹ ਨੂੰ ਇਸੇ ਵੇਲੇ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ। ਅਤੇ ਜਾਂਦੇ ਜਾਂਦੇ ਜੇ ਤੁਸੀਂ ਆਪਣੇ ਬਿਜ਼ਨਸ ਨੂੰ ਰੇਡੀਓ ਪ੍ਰੋਗਰਾਮ ਉਡਾਨ ਦੇ ਉੱਪਰ ਐਡਵਰਟਾਈਜ਼ ਕਰਨਾ, ਤਾਂ ਸਾਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ DM ਕਰ ਦਿਓ, ਜਾਂ ਤੁਸੀਂ 437-870-0001 'ਤੇ ਕਾਲ ਕਰ ਸਕਦੇ ਹੋ। ਅਤੇ ਮਿਲਦੇ ਹਾਂ ਜੀ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਗੁੱਡ ਨਾਈਟ।

ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਇਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ।

ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂ, ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁਲ ਜਾਣੀਆਂ। ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ ਦਿਓ।

ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ, ਬਜ਼ੁਰਗਾਂ ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਨਮਸਕਾਰ, ਨਿੱਗੀ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ

ਮਸਜਿਦ ਮੇਰੀ ਤੂੰ ਕਿਉਂ ਢਾਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ। ਮਸਜਿਦ ਮੇਰੀ ਤੂੰ ਕਿਉਂ ਢਾਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ। ਆ ਜਾ ਬਹਿ ਕੇ ਦੋਨੋਂ ਪੜੀਏ ਇੱਕ ਦੂਜੇ ਦੇ ਅੰਦਰ ਨੂੰ। ਸਦੀਆਂ ਵਾਂਗੂ ਅੱਜ ਵੀ ਕੁਝ ਨਹੀਂ ਜਾਣਾ ਮੰਦਰ ਮਸਜਿਦ ਦਾ। ਸਦੀਆਂ ਵਾਂਗੂ ਅੱਜ ਵੀ ਕੁਝ ਨਹੀਂ ਜਾਣਾ ਮੰਦਰ ਮਸਜਿਦ ਦਾ। ਲਹੂ ਤੇ ਤੇਰਾ ਮੇਰਾ ਲੱਗਣਾ ਇੱਕ ਦੂਜੇ ਦੇ ਖੰਜਰ ਨੂੰ। ਰੱਬ ਕਰੇ ਤੂੰ ਮੰਦਰ ਵਾਂਗੂ ਵੇਖੇ ਮੇਰੀ ਮਸਜਿਦ ਨੂੰ, ਰਾਮ ਕਰੇ ਮੈਂ ਮਸਜਿਦ ਵਾਂਗੂ ਦੇਖਾਂ ਤੇਰੇ ਮੰਦਰ ਨੂੰ। ਤੂੰ ਬਿਸਮਿਲਾ ਪੜ੍ਹ ਕੇ ਮੈਨੂੰ ਨਾਨਕ ਦਾ ਪ੍ਰਸ਼ਾਦ ਫੜਾ, ਮੈਂ ਨਾਨਕ ਦੀ ਬਾਣੀ ਫੜ ਕੇ ਦਿਆਂ ਹੁਸੈਨੀ ਲੰਗਰ ਨੂੰ। ਸਾਡੇ ਸਿੰਘਾਂ ਫਸਦੇ ਰਹਿਣਾ, ਖੁਰਲੀ ਢਹਿੰਦੀ ਰਹਿਣੀ ਏ। ਸਾਡੇ ਸਿੰਘਾਂ ਫਸਦੇ ਰਹਿਣਾ, ਖੁਰਲੀ ਢਹਿੰਦੀ ਰਹਿਣੀ ਏ। ਜਿਨ੍ਹਾਂ ਚੀਕਰ ਨੱਥ ਨਾ ਪਾਈ ਅੰਦਰ ਵਾਲੇ ਡੰਗਰ ਨੂੰ, ਜਿਨ੍ਹਾਂ ਚੀਕਰ ਨੱਥ ਨਾ ਪਾਈ ਅੰਦਰ ਵਾਲੇ ਡੰਗਰ ਨੂੰ। ਸਤਿ ਸ਼੍ਰੀ ਅਕਾਲ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰ

0: ਅਵਤਾਰ ਡਾਕਟਰ ਦਰਸ਼ਨਦੀਪ ਹਾਜ਼ਰਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਬਰੰਗ ਨੂੰ ਲੈ ਕੇ ਜਿਸ ਨੂੰ ਤੁਸੀਂ ਸੁਣਦੇ ਹੋ 10 ਵਜੇ ਤੋਂ ਲੈ ਕੇ 11 ਵਜੇ ਤੱਕ 5:30 AM ਦੀ ਫ੍ਰੀਕੁਐਂਸੀ ਤੇ ਜੋ ਲਗਾਤਾਰ ਸਵੇਰੇ 4 ਵਜੇ ਤੋਂ ਤੁਹਾਡਾ ਮਨੋਰੰਜਨ ਕਰਦੀ ਹੈ ਵੱਖਰੋ ਵੱਖਰੇ ਮਨੋਰੰਜਨਕ ਪ੍ਰੋਗਰਾਮਾਂ ਦੇ ਨਾਲ ਦੇਸ਼ ਵਿਦੇਸ਼ੀਆਂ ਖਬਰਾਂ ਦੀ ਅਪਡੇਸ਼ਨ ਦੇ ਨਾਲ ਸਾਡੇ ਦੋਸਤ ਮਿੱਤਰ ਭੈਣ ਭਰਾ ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਹੋਸਟ ਆਪਣੀ ਆਪਣੀ ਸਮਰੱਥਾ ਦੇ ਮੁਤਾਬਕ ਆਪਣੇ ਆਪਣੇ ਤਜਰਬੇ ਦੇ ਮੁਤਾਬਕ ਤੁਹਾਡੀ ਜ਼ਰੂਰਤ ਦੇ ਅਨੁਸਾਰ ਤੁਹਾਡਾ ਮਨੋਰੰਜਨ ਕਰਦੇ ਨੇ। ਇਸ ਵੇਲੇ ਸਾਡਾ ਟਾਈਮ ਹੁੰਦਾ 10 ਵਜੇ ਤੋਂ ਲੈ ਕੇ 11 ਵਜੇ ਤੱਕ। ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਹਲਕੀਆਂ ਫੁਲਕੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣ, ਉਸ ਪੰਜਾਬ ਦੀਆਂ ਜਿਸ ਪੰਜਾਬ ਨੂੰ ਅਸੀਂ ਛੱਡ ਕੇ ਇੰਨੀ ਦੂਰ ਆ ਕੇ ਬੈਠੇ ਹਾਂ, ਵਤਨਾਂ ਤੋਂ ਦੂਰ ਆਪਣੇ ਬੱਚਿਆਂ ਦੇ ਨਾਲ ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਸਾਕਾਰ ਹੁੰਦਾ ਦੇਖਣ ਦੇ ਲਈ। ਸੋ ਰੇਡੀਓ ਸਾਡੇ ਦਾ ਪ੍ਰੋਗਰਾਮ ਸਟੂਡੀਓ ਦਾ ਹਰ ਰੋਜ਼ ਦੀ ਤਰ੍ਹਾਂ ਇੱਕੋ ਹੀ 647-5353 ਸਬਰੰਗ ਰੇਡੀਓ ਜਿਸ ਨੂੰ ਤੁਸੀਂ ਸੁਣਦੇ ਹੋ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ, ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ ਵੀ ਤੁਸੀਂ ਪੜ੍ਹ ਸਕਦੇ ਹੋ ਐਪ ਨੂੰ ਡਾਊਨਲੋਡ ਕਰਕੇ। VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਤੁਸੀਂ IPTV ਚੈਨਲ ਦੇ ਪੰਜਾਬੀ ਸੈਕਸ਼ਨ ਵਿੱਚ ਜਾ ਕੇ VPS24.hd ਭਰੋਗੇ ਤਾਂ ਸਾਡੇ IPTV ਚੈਨਲ ਦੇ ਨਾਲ ਤੁਸੀਂ ਜੁੜ ਜਾਓਗੇ। ਜੇ ਤੁਸੀਂ ਦੇਖੋਗੇ ਪੰਜਾਬੀ ਦੀਆਂ ਨਵੀਆਂ ਪੁਰਾਣੀਆਂ ਬਹੁਤ ਅੱਛੀਆਂ ਅੱਛੀਆਂ ਫਿਲਮਾਂ, ਅੱਜ ਦਾ ਰੇਡੀਓ ਪ੍ਰੋਗਰਾਮ ਜੋ ਦੋਸਤ ਮਿੱਤਰ ਭੈਣ ਭਰਾ ਸਾਡੇ ਨਾਲ ਇਸ ਵੇਲੇ ਟਿਊਨਿੰਗ ਕਰਨ ਤੋਂ ਵਾਂਝੇ ਰਹਿ ਜਾਂਦੇ ਹਾਂ ਕਿਸੇ ਰੁਝੇਵੇਂ ਦੇ ਕਾਰਨ, ਤਾਂ ਅਗਲੇ ਦਿਨ ਸ਼ਾਮ ਨੂੰ 6:30-7 ਵਜੇ ਦੇ ਕਰੀਬ ਫਿਰ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਅਪਲੋਡ ਕਰ ਦਿੰਦੇ ਹਾਂ ਅਤੇ ਤੁਸੀਂ ਉੱਥੇ IPTV ਚੈਨਲ 'ਤੇ ਵੀ ਇਸ ਨੂੰ ਸੁਣ ਸਕਦੇ ਹੋ। ਵਿਸ਼ਵ ਪੰਜਾਬੀ VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ ਔਰ ਵਿਸ਼ਵ ਪੰਜਾਬੀ ਭਵਨ ਬ੍ਰਮਟਨ ਦੇ ਵਿੱਚ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਇੱਕੋ ਇੱਕ ਖੂਬਸੂਰਤ ਆਡੀਟੋਰੀਅਮ ਜਿੱਥੇ ਤੁਸੀਂ ਹਰ ਵੀਕਐਂਡ ਤੇ ਕੋਈ ਨਾ ਕੋਈ ਅੱਛਾ ਪ੍ਰੋਗਰਾਮ ਪੰਜਾਬ ਪੰਜਾਬੀ ਔਰ ਪੰਜਾਬੀਅਤ ਨਾਲ ਸੰਬੰਧਿਤ ਦੇਖਣ ਦਾ ਆਨੰਦ ਮਾਣਦੇ ਹੋ। ਔਰ ਇੱਕ ਪ੍ਰੋਗਰਾਮ ਅੱਜ ਹੀ ਸਾਡਾ ਤਾਜ਼ਾ ਹੀ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਕੱਲ੍ਹ ਦੇ ਲਈ ਸਾਡੇ ਬਹੁਤ ਹੀ ਪੰਜਾਬ ਦੇ ਵਿੱਚ ਪੰਜਾਬੀ ਸੱਭਿਆਚਾਰ, ਪੰਜਾਬੀ ਮਾਂ ਬੋਲੀ ਨੂੰ ਬਹੁਤ ਵਧੀਆ ਅਗਵਾਹੀ ਦਿੰਦੇ, ਪੰਜਾਬੀ ਮਾਂ ਬੋਲੀ ਦੀ ਬਹੁਤ ਵਧੀਆ ਸੇਵਾ ਕਰਦੇ ਆਪਣੇ ਆਪਣੇ ਖੇਤਰ ਦੇ ਵਿੱਚ ਦੋ ਮਹਾਨ ਸ਼ਖਸੀਅਤਾਂ ਸਾਡੇ ਇੱਥੇ ਬ੍ਰਮਟਨ ਦੇ ਵਿੱਚ ਆਈਆਂ ਹੋਈਆਂ ਨੇ ਅਤੇ ਵਿਸ਼ਵ ਪੰਜਾਬੀ ਸਭਾ ਕੋਈ ਐਸਾ ਮੌਕਾ ਨਹੀਂ ਗੁਆਉਂਦੀ ਜਦੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਕੋਈ ਵੀ ਸਾਡੇ ਸਪੁੱਤਰ ਉਸ ਪੰਜਾਬ ਦੇ ਵਿੱਚ ਆਉਂਦੇ ਨੇ ਅਤੇ ਅਸੀਂ ਬੁਲਾ ਕੇ ਉਹਨਾਂ ਦਾ ਰੂਬਰੂ ਕਰਵਾਉਂਦੇ ਹਾਂ, ਨਾਲ ਉਹਨਾਂ ਨੂੰ ਵਿਸ਼ਵ ਪੰਜਾਬੀ ਸਭਾ ਵੱਲੋਂ ਸਨਮਾਨਿਤ ਵੀ ਕਰਦੇ। ਸੋ ਕੱਲ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਸ਼ਾਮ ਨੂੰ 6 ਵਜੇ ਤੋਂ ਲੈ ਕੇ 8 ਵਜੇ ਤੱਕ ਜਿਹੜੇ ਦੋ ਮਹਾਨ ਆਰਟਿਸਟ ਸਾਡੇ ਪੰਜਾਬ ਦੇ ਜਿਨ੍ਹਾਂ ਨੂੰ ਅਸੀਂ ਆਨਰ ਕਰਨਾ ਹੈ ਵਿਸ਼ਵ ਪੰਜਾਬੀ ਸਭਾ ਦੁਆਰਾ, ਡਾਕਟਰ ਦਲਵੀਰ ਸਿੰਘ ਕਥੂਰੀਆ ਜੀ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਵੱਲੋਂ ਔਰ ਸਾਡੀ ਰੇਡੀਓ ਸਬਰੰਗ ਦੀ ਸਮੁੱਚੀ ਟੀਮ ਵੱਲੋਂ ਤੁਹਾਨੂੰ ਸਾਰੇ ਦੋਸਤਾਂ ਮਿੱਤਰਾਂ ਨੂੰ ਕੱਲ੍ਹ ਦੇ ਲਈ ਖੁੱਲ੍ਹਾ ਸੱਦਾ ਹੈ। ਤੁਸੀਂ ਸ਼ਾਮ ਨੂੰ 6 ਵਜੇ ਦੇ ਕਰੀਬ, 5:30-6 ਵਜੇ ਦੇ ਕਰੀਬ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਪਹੁੰਚੋ। ਡਾਕਟਰ ਨਿਰਮਲ ਜੋੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਐਜ਼ ਏ ਡਾਇਰੈਕਟਰ ਯੂਥ ਸਰਵਿਸਿਜ਼ ਰਿਟਾਇਰ ਹੋਏ ਨੇ ਔਰ ਉਸ ਤੋਂ ਪਹਿਲੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਡਾਇਰੈਕਟਰ ਯੂਥ ਸਰਵਿਸਿਜ਼ ਦੇ ਤੌਰ 'ਤੇ ਵੀ ਉਹ ਕੰਮ ਕਰ ਚੁੱਕੇ ਨੇ ਔਰ ਨਾਟਕ ਦੇ ਖੇਤਰ ਵਿੱਚ ਉਹਨਾਂ ਦਾ ਬੜਾ ਮਹੱਤਵਪੂਰਨ ਯੋਗਦਾਨ ਹੈ। ਨਾਟਕ ਉਹਨਾਂ ਨੇ ਲਿਖੇ ਵੀ ਨੇ ਔਰ ਨਾਟਕ ਸਟੇਜ ਦੇ ਉੱਪਰ ਖੇਡਦੇ ਵੀ ਰਹੇ ਨੇ। ਬਹੁਤ ਨਾਮ ਹੈ ਪੰਜਾਬੀ ਸਾਹਿਤ ਜਗਤ ਦੇ ਵਿੱਚ ਉਹਨਾਂ ਦਾ, ਪੰਜਾਬੀ ਨਾਟਕ ਦੇ ਖੇਤਰ ਵਿੱਚ ਉਹਨਾਂ ਦਾ। ਔਰ ਦੂਸਰੇ ਸਾਡੇ ਇੱਕ ਹੋਰ ਆਰਟਿਸਟ ਨੇ ਪੰਜਾਬੀ ਫਿਲਮਾਂ ਦੇਖਣ ਵਾਲੇ ਸਾਡੇ ਦੋਸਤ ਮਿੱਤਰ, ਜਿੰਨੇ ਭੈਣ ਭਰਾ ਫਿਲਮਾਂ ਦੇਖਦੇ ਹੋਣ, ਚਾਹੇ ਉਹ ਅੰਗਰੇਜ਼ ਕਿਸੇ ਨੇ ਦੇਖੀ ਹੋਵੇ, ਕੋਈ ਵੀ ਪੰਜਾਬੀ ਫਿਲਮ ਕਿਸੇ ਦਾ ਨਾਮ ਲਓ ਤੁਸੀਂ ਕਿਤੇ, ਤਾਂ ਤੁਸੀਂ ਉਸ ਸ਼ਖਸ ਦਾ ਨਾਮ ਜ਼ਰੂਰ ਜਾਣਦੇ ਹੋਗੇ। ਜੇ ਨਾਮ, ਚਲੋ ਦੋਸਤ ਮਿੱਤਰ ਕਈ ਵਾਰ ਨਾਮ ਜਾਣਨ ਦੇ ਵਿੱਚ ਐਡੇ ਹੁਸ਼ਿਆਰ ਨਹੀਂ ਹੁੰਦੇ, ਲੇਕਿਨ ਜਦੋਂ ਤੁਸੀਂ ਉਹਨਾਂ ਨੂੰ ਦੇਖੋਗੇ ਨਾ ਤਾਂ ਤੁਸੀਂ ਪਹਿਲਾ ਲਫ਼ਜ਼ ਹੀ ਤੁਹਾਡੀ ਜ਼ੁਬਾਨ ਦੇ ਵਿੱਚੋਂ ਨਿਕਲੇਗਾ, ਫੁੱਫੜ ਜੀ। ਫੁੱਫੜ ਜੀ ਅਕਸਰ ਮੈਨੂੰ ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ, ਗੁਰਮੀਤ ਸਾਜਨ ਉਹਨਾਂ ਦਾ ਨਾਮ ਹੈ, ਕੋਟਕਪੂਰੇ ਦੇ ਨਾਲ ਉਹਨਾਂ ਦਾ ਸੰਬੰਧ ਹੈ ਔਰ ਮੇਰੇ ਲਈ ਇਹ ਖੁਸ਼ੀ ਦਾ ਸਬੱਬ ਹੋਰ ਤੁਹਾਡੇ ਨਾਲ ਸ਼ੇਅਰ ਕਰਨ ਦੇ ਵਿੱਚ ਮੈਨੂੰ ਹੋਰ ਖੁਸ਼ੀ ਹੋ ਰਹੀ ਹੈ ਕਿ ਦੋਨੋਂ ਦੇ ਦੋਨੋਂ ਹੀ ਮਹਾਨ ਸ਼ਖਸੀਅਤਾਂ ਮੇਰੇ ਪਰਸਨਲ ਦੋਸਤ ਨੇ ਨਿਰਮਲ ਜੋੜਾ ਜੀ ਬਹੁਤ ਅੱਛੇ ਮੇਰੇ ਨਿੱਘੇ ਦੋਸਤ ਨੇ, ਫਰੀਦਕੋਟ ਬਰਜਿੰਦਰਾ ਕਾਲਜ ਦੇ ਹੀ ਉਹ ਸਟੂਡੈਂਟ ਨੇ, ਫਰੀਦਕੋਟ ਬਰਜਿੰਦਰਾ ਕਾਲਜ ਤੋਂ ਹੀ ਮੈਂ ਐਵੇਂ ਕੀਤੀ, ਉਹਨਾਂ ਨੇ BSc ਐਗਰੀਕਲਚਰ ਉੱਥੇ ਕੀਤੀ ਹੈ। ਉਹ ਗੁਰਮੀਤ ਸਾਜਨ ਉਹ ਵੀ ਬਰਜਿੰਦਰਾ ਕਾਲਜ ਦਾ ਸਾਡਾ ਛੋਟਾ ਭਰਾ ਹੈ ਮੇਰਾ, ਉਹ ਅਜੇ ਨਵਾਂ ਨਵਾਂ ਹੀ ਆਇਆ ਸੀ, ਅਸੀਂ ਉਦੋਂ ਕਾਲਜ ਦੇ ਵਿੱਚ ਅਸਟੈਬਲਿਸ਼ਡ ਹੋ ਚੁੱਕੇ ਸੀ। ਉਹ ਸਾਡਾ ਬਹੁਤ ਅੱਛਾ ਦੋਸਤ ਆ, ਅਸੀਂ ਬਹੁਤ ਸਾਰੇ ਪ੍ਰੋਗਰਾਮ ਵੀ ਇਕੱਠਿਆਂ ਨੇ ਕੀਤੇ ਨੇ, ਰੇਡੀਓ ਸਟੇਸ਼ਨ ਜਲੰਧਰ ਤੇ ਵੀ ਇੱਕ ਵਾਰ ਅਸੀਂ ਇਕੱਠੇ ਗਏ, ਇੱਕ ਵਾਰ ਅਸੀਂ, ਸਾਡੀਆਂ ਹੋਰ ਵੀ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਨੇ, ਕੱਲ ਸ਼ੇਅਰ ਕਰਾਂਗੇ ਉਹਨਾਂ ਦੇ ਨਾਲ ਮਿਲਾਂਗੇ। ਤੇ ਤੁਹਾਨੂੰ ਸਾਰੇ ਦੋਸਤਾਂ ਮਿੱਤਰਾਂ ਨੂੰ ਵੀ ਖੁੱਲਾ ਸੱਦਾ ਹੈ ਕਿ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਕੱਲ ਨੂੰ 6 ਵਜੇ ਤੋਂ ਲੈ ਕੇ 8 ਵਜੇ ਤੱਕ ਉਹਨਾਂ ਦੋ ਮਹਾਨ ਸ਼ਖਸੀਅਤਾਂ ਜਿਨ੍ਹਾਂ ਦਾ ਪੰਜਾਬੀ ਸਾਹਿਤ ਜਗਤ ਦੇ ਵਿੱਚ ਬੜਾ ਨਾਮ ਹੈ, ਪੰਜਾਬੀ ਸੱਭਿਆਚਾਰ, ਪੰਜਾਬੀ ਸੰਗੀਤ ਦੀ ਦੁਨੀਆ ਦੇ ਵਿੱਚ ਉਹਨਾਂ ਦਾ ਬਹੁਤ ਨਾਮ ਹੈ, ਤੇ ਤੁਸੀਂ ਇੰਜੋਏ ਕਰੋਗੇ ਉਹਨਾਂ ਦੀ ਕੰਪਨੀ ਕਰਕੇ, ਉਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ। ਨਿਰਮਲ ਜੋੜਾ ਰਿਟਾਇਰਡ ਡਾਇਰੈਕਟਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਔਰ ਗੁਰਮੀਤ ਸਾਜਨ ਜਿਹੜੇ ਪੰਜਾਬੀ ਫਿਲਮ ਜਗਤ ਦੇ ਨਾਲ ਜੁੜੇ ਹੋਏ ਹਨ, ਬਹੁਤ ਸਾਰੀਆਂ ਅਨੇਕਾਂ ਸੈਂਕੜੇ ਦੀ ਗਿਣਤੀ ਵਿੱਚ ਫਿਲਮਾਂ 'ਚ ਉਹਨਾਂ ਨੇ ਕੰਮ ਵੀ ਕੀਤਾ ਔਰ ਬਹੁਤ ਸਾਰੀਆਂ ਫਿਲਮਾਂ ਦਾ ਨਿਰਦੇਸ਼ਨ ਵੀ ਉਹਨਾਂ ਨੇ ਕੀਤਾ ਹੈ। ਤੁਹਾਨੂੰ ਸਾਰਿਆਂ ਨੂੰ ਖੁੱਲਾ ਸੱਦਾ। ਸੋ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਰੇਡੀਓ ਪ੍ਰੋਗਰਾਮ ਸਭਰੰਗ ਦੇ ਵਿੱਚ, ਤੇ ਮੇਰੇ ਨਾਲ ਹੁਸਨੈਣ ਜੀ ਵੀ ਜੁੜੇ ਹੋਏ ਨੇ। ਇੱਕ ਦੋ ਦਿਨ ਦੀ ਸਾਡੀ ਬ੍ਰੇਕ ਵੀ ਪੈ ਗਈ, ਹੁਸਨੈਣ ਜੀ ਕੁਝ ਬਿਜ਼ੀ ਸੀ, ਕੁਝ ਸੈਟਰਡੇ ਸੰਡੇ ਆ ਗਿਆ, ਤੇ ਕੱਲ ਤੁਸੀਂ ਮੌਸਮ ਵੀ ਸਾਰਾ ਦਿਨ ਇੰਜੋਏ ਕੀਤਾ। ਹੁਸਨੈਣ ਜੀ ਕੀ ਹਾਲ ਚਾਲ ਹੈ? ਕੱਲ ਮੌਸਮ ਸਾਰਾ ਦਿਨ ਸਵੇਰ ਤੋਂ ਲੈ ਕੇ ਬਾਰਿਸ਼ ਹੋਈ, ਕੁਦਰਤ ਦੇ ਰੰਗ ਤੁਸੀਂ ਦੇਖੋ, ਅੱਜ ਸਾਰਾ ਦਿਨ ਧੁੱਪ ਨਿਕਲੀ ਰਹੀ ਹੈ, ਗਰਮੀ ਰਹੀ ਹੈ, ਕੱਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਗਾਤਾਰ ਬਾਰਿਸ਼ ਹੋਈ ਹੈ, ਤੇ ਕੱਲ ਆਪਾਂ ਇੱਕ ਇਵੈਂਟ ਦੇ ਵਿੱਚ ਦੋਨੋਂ ਇਕੱਠੇ ਵੀ ਸੀ, ਤੇ ਉੱਥੇ ਦੇਖੋ ਹਾਲ ਕੀ ਸੀ ਬਾਰਿਸ਼ ਦਾ।
1: ਮੈਂ ਤੇ ਇੱਥੇ ਇੱਕ ਹੀ ਗੱਲ ਕਰਾਂਗਾ ਕਿ ਇਨਸਾਨ ਨਾ ਸ਼ੁਕਰਾ ਹੈ,
0: ਨਾ ਸ਼ੁਕਰਾ ਇਨਸਾਨ, ਉਹ ਤੇ ਹੈ ਹੀ ਹੈ, ਬਿਲਕੁਲ ਹੈਗਾ ਹੈਗਾ,
1: ਯਾਨੀ ਅਸੀਂ ਕਿਸੇ ਹਾਲ ਚ ਵੀ ਖੁਸ਼ ਨਹੀਂ। ਜੇ ਥੋੜੀ ਜੀ ਬਾਰਿਸ਼ ਪੈ ਜਾਵੇ ਫਿਰ ਵੀ ਅਸੀਂ ਆਨੇ ਯਾਰ ਮੌਸਮ ਕਿਸ ਤਰ੍ਹਾਂ ਦਾ ਹੋ ਗਿਆ, ਜੇ ਥੋੜੀ ਜੀ ਧੁੱਪ ਸਖਤ ਲੱਗ ਜੇ
0: ਗਰਮੀ ਬੜੀ ਹੋ ਗਈ,
1: ਗਰਮੀ ਬੜੀ ਹੋ ਗਈ ਹੈ, ਅੱਲਾ ਕੇ ਚਾਹੀਦਾ ਹੈ ਜੇ ਬਾਰਿਸ਼ ਆਵੇ ਤੇ ਫਿਰ ਵੀ ਕਹੀਏ ਕਿ ਯਾ ਅੱਲਾ ਤੇਰਾ ਸ਼ੁਕਰ ਹੈ, ਤੇ ਜਿਸ ਗਰਮੀ ਦੇ ਨਾਲ ਬਾਰਿਸ਼ ਆਵੇ ਤੇ ਫਿਰ ਵੀ ਅੱਲਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ।
0: ਸਾਡੇ ਬੀਬੀ ਕੁਲਦੀਪ ਗੋਸਲ ਜੀ ਸਾਡੀ ਅੱਜ ਬੋਰਡਿੰਗ ਕਰਵਾਉਣ ਪਹਿਲੀ ਕਾਲ ਇਹਨਾਂ ਦੀ ਆਈ ਹੈ। ਬੀਬੀ ਜੀ ਬਹੁਤ ਬਹੁਤ ਸਤਿਕਾਰ ਤੁਹਾਡਾ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਆਏ ਹੋਏ ਆ ਤੇ ਸਾਡੇ ਬਹੁਤ ਅੱਛੇ ਦੋਸਤ ਹੈ, ਕਥੂਰੀਆ ਸਾਹਿਬ ਦੇ ਬਹੁਤ ਅੱਛੇ ਦੋਸਤ ਹੈ।
2: ਕੱਲ ਮੈਂ ਪੁੱਛ ਲਿਆ, ਮੈਂ ਕਿਹਾ ਤੁਸੀਂ ਕਿੱਦਾਂ, ਤੁਸੀਂ ਮੈਂ ਦੇਖਿਓ ਰੱਖਦੇ ਪਈ, ਕਹਿੰਦਾ ਮੈਂ ਨਿਰਮਲ ਜੋੜਾ ਪਈ, ਮੈਂ
0: ਨਾਟਕ ਦੇ ਵਿੱਚ ਬੜਾ ਨਾਮ ਹੈ ਇਹਨਾਂ ਦਾ, ਬਾਕੀ ਪੰਜਾਬ ਯੂਨੀਵਰਸਿਟੀ ਦੇ ਵਿੱਚ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਬੜੇ ਬੜੇ ਉੱਚੇ ਅਹੁਦਿਆਂ ਤੋਂ ਰਿਟਾਇਰ ਹੋਏ ਨੇ, ਤੇ ਬਹੁਤ ਨਾਈਸ ਇਨਸਾਨ ਹੈ।
2: ਮੈਂ ਪੁੱਛ ਰਿਹਾ ਵੀ ਤੁਸੀਂ ਕੌਣ, ਕਹਿੰਦਾ ਮੈਂ ਨਿਰਮਲ ਜੋੜਾ ਪਈ, ਮੈਨੂੰ ਪਤਾ ਲੱਗ ਗਿਆ, ਮੈਨੂੰ ਤਾਂ ਜਾਗੋ ਸੀ ਦੋ ਘੋੜਿਆਂ ਦੇ ਏਡੇ ਚ ਫਾਰਮ ਵਿਚ, ਮੇਰੇ ਮੁੰਡੇ ਦਾ ਦੋਸਤ ਆ, ਮੈਨੂੰ ਕਹਿੰਦਾ ਜਰੂਰ ਨਾਲ ਆਉਣਾ ਹੈਨਾ, ਉਹ ਇਸ ਤਰ੍ਹਾਂ ਇੰਨੇ ਰੌਣਕਾਂ ਲੱਗੀਆਂ, ਦੋ ਘੋੜੇ ਚੜ ਕੇ ਆਏ ਜਿਦਾਂ ਹੈਨਾ, ਉਹ ਜਾਗੋ ਚ ਮਾਂ ਪੇ ਮੋਹਰੇ ਨੱਚੇ, ਬਹੁਤ ਖੁਸ਼ੀ ਹੋਈ, ਬਹੁਤ ਖੁਸ਼ੀ। ਕੱਲ ਵਿਆਹ ਤੇ ਪਾਰਟੀ ਤੇ ਇੰਨਾ ਰੰਗ ਬਣਿਆ, ਪੁੱਛੋ ਨਾ ਤੁਸੀਂ, ਮੈਂ ਇਹਨਾਂ ਨੂੰ ਕੱਲ ਪੁੱਛੇ ਜਾ, ਮੈਂ ਕਿਹਾ ਤੁਸੀਂ ਕਿੱਦਾਂ ਕਿਉਂ ਪੰਜਾਬ ਤੋਂ, ਕਿੰਨਾ ਬਣਜੋੜਾ, ਮੈਨੂੰ ਬਹੁਤ ਖੁਸ਼ੀ ਹੋਈ ਮਿਲ ਕੇ।
0: ਚਲੋ ਕੋਈ ਨੀ, ਕੱਲ ਵੀ ਤੁਸੀਂ ਆਇਓ, ਕੋਈ ਗੱਲ ਨੀ, ਥੈਂਕ ਯੂ ਜੀ, ਸ਼ੁਕਰੀਆ ਮੇਰੇ।
2: ਓਕੇ ਜੀ, ਸਤਿ ਸ੍ਰੀ ਅਕਾਲ।
0: ਸੋ ਦੋਸਤੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। ਤੇ ਹੁਸਨੈਣ ਜੀ ਕੱਲ ਨਾ 2 ਅਗਸਤ ਨੂੰ
1: ਜੀ ਜੀ
0: ਆਪਣਾ ਰੇਡੀਓ ਪ੍ਰੋਗਰਾਮ ਨਹੀਂ ਹੈਗਾ ਸੀ, ਸੈਟਰਡੇ ਸੰਡੇ ਆਫ ਹੁੰਦਾ, ਕੱਲ ਨਾ 2 ਅਗਸਤ ਨੂੰ ਇੰਟਰਨੈਸ਼ਨਲ ਫਰੈਂਡਸ਼ਿਪ ਡੇ ਸੀ।
1: ਵਾਹ,
0: ਵੈਸੇ ਤੇ ਉਹ ਜਦੋਂ ਸ਼ੁਰੂਆਤ ਉਸਦੀ ਹੋਈ ਨਾ 1930 ਦੇ ਵਿੱਚ, ਉਸ ਤੋਂ ਬਾਅਦ ਜਦੋਂ ਉਹਨੂੰ ਪਹਿਲਾਂ 30 ਜੁਲਾਈ ਨੂੰ ਹੋਇਆ ਸੀ ਡਿਸਾਈਡ, 30 ਜੁਲਾਈ ਨੂੰ। ਸੋ ਜਦੋਂ 30 ਜੁਲਾਈ ਨੂੰ ਸ਼ੁਰੂ ਹੋਇਆ ਸੀ ਨਾ, ਫਿਰ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਇਸ ਨੂੰ ਇੱਕ ਵਾਰੀ ਚੇਂਜ ਕੀਤਾ, ਤਬਦੀਲ ਕੀਤਾ, ਤੇ ਡਿਸਾਈਡ ਕੀਤਾ ਕਿ ਅਗਸਤ ਦਾ ਜਿਹੜਾ ਵੀ ਪਹਿਲਾ ਮਹੀਨੇ ਦਾ ਐਤਵਾਰ ਹੋਇਆ ਕਰੇਗਾ ਨਾ, ਉਸ ਦਿਨ ਉਸ ਨੂੰ ਇੰਟਰਨੈਸ਼ਨਲ ਫਰੈਂਡਸ਼ਿਪ ਡੇ ਦੇ ਤੌਰ ਤੇ ਮਨਾਇਆ ਜਾਇਆ ਕਰੇਗਾ। ਪਹਿਲਾਂ ਇਸ ਦੀ ਸ਼ੁਰੂਆਤ 1930 ਦੇ ਵਿੱਚ ਹੋਈ, ਫਿਰ ਇਸ ਨੂੰ 20 ਜੁਲਾਈ 1958 ਦੇ ਵਿੱਚ ਪੈਰੂਗੁਏ ਤੋਂ ਜਿਹੜੀ ਇਸ ਦੀ ਨਾ ਅਸਲੀ ਜਿਹੜੀ ਸ਼ੁਰੂਆਤ ਮੰਨੀ ਜਾਂਦੀ ਹੈ, ਤੇ 2011 ਦੇ ਵਿੱਚ ਇਸ ਨੂੰ ਯੂਨਾਈਟਿਡ ਨੇਸ਼ਨ ਨੇ UNO ਵੱਲੋਂ ਵੀ ਇਸ ਨੂੰ ਨਾ ਮਾਨਤਾ ਜਿਹੜੀ ਮਿਲ ਗਈ ਸੀ ਤੇ ਉਸ ਤੋਂ ਬਾਅਦ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਵੀ ਪਾਕਿਸਤਾਨ ਦੇ ਵਿੱਚ ਵੀ ਹੋਰ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਨੂੰ ਫਰੈਂਡਸ਼ਿਪ ਨੂੰ ਮਨਾਇਆ ਜਾਂਦਾ ਹੈ, ਦੋਸਤੀ ਦੇ ਇਸ ਦਿਨ ਨੂੰ ਮਨਾਇਆ ਜਾਂਦਾ ਹੈ। ਸੋ ਆਪਾਂ ਵੀ ਗੱਲਬਾਤ ਅੱਜ ਇਸ ਸਿਲਸਿਲੇ ਦੇ ਵਿੱਚ ਹੀ ਦੋਸਤਾਂ ਮਿੱਤਰਾਂ ਦੇ ਨਾਲ ਕਰਾਂਗੇ ਕਿ ਇੱਕ ਸਮਾਂ ਹੈ ਸੀ ਹੁਸੈਨ ਜੀ
1: ਜੀ
0: ਕਿ ਜਦੋਂ ਸਾਡੇ ਰਿਸ਼ਤਿਆਂ ਨਾਤਿਆਂ ਦੇ ਵਿੱਚ ਅਸੀਂ ਰਿਸ਼ਤੇਦਾਰਾਂ ਨੂੰ, ਆਪਣੇ ਪਰਿਵਾਰਾਂ ਨੂੰ, ਆਪਣੇ ਸਕੇ ਸੰਬੰਧੀਆਂ ਨੂੰ, ਆਪਣੇ ਨਜ਼ਦੀਕੀਆਂ ਨੂੰ ਬਹੁਤ ਆਪਣੇ ਸਮਝਦੇ ਹੁੰਦੇ ਸੀ, ਬਹੁਤ ਨਜ਼ਦੀਕੀ ਸਮਝਦੇ ਹੁੰਦੇ ਸੀ। ਪਹਿਲੇ ਨੰਬਰ ਤੇ ਪਰਿਵਾਰ ਹੁੰਦਾ ਸੀ, ਪਹਿਲੇ ਨੰਬਰ ਤੇ ਰਿਸ਼ਤੇਦਾਰ ਹੁੰਦੇ ਸੀ, ਪਹਿਲੇ ਨੰਬਰ ਤੇ ਆਪਣੇ ਸਕੇ ਸੰਬੰਧੀ ਹੁੰਦੇ ਸੀ, ਦੂਸਰੇ ਨੰਬਰ ਤੇ ਜਿਹੜੇ ਤੁਹਾਡੇ ਦੋਸਤ ਮਿੱਤਰ ਜਿਹੜੇ ਹਨ ਉਹ ਹੁੰਦੇ ਸੀ। ਅੱਗੇ ਦੋਸਤਾਂ ਮਿੱਤਰਾਂ ਦੀ ਅੱਗੇ ਕਈ ਕੈਟੇਗਰੀਆਂ ਹੈਗੀਆਂ, ਕਈ ਦੋਸਤ ਮਿੱਤਰ ਹੁੰਦੇ ਜਿਹੜੇ ਮਤਲਬੀ ਦੋਸਤ ਮਿੱਤਰ ਹੁੰਦੇ ਆ, ਕਈ ਦੋਸਤ ਮਿੱਤਰ ਹੁੰਦੇ ਜਿਹੜੇ ਮੌਕਾ ਪ੍ਰਸਤ ਦੋਸਤ ਮਿੱਤਰ ਹੁੰਦੇ ਆ। ਦੋਸਤ ਸ਼ਬਦ ਦੀ ਵੀ ਪਹਿਲਾਂ ਸਹੀ ਡੈਫੀਨੇਸ਼ਨ ਸਾਨੂੰ ਲੱਭਣੀ ਪਊਗੀ ਕਿ ਅਸਲੀ ਦੋਸਤ ਹੁੰਦਾ ਕੌਣ। ਲੇਕਿਨ ਅੱਜ ਹਾਲਾਤ ਇੱਥੋਂ ਤੱਕ ਪਹੁੰਚ ਗਏ ਨੇ, ਪਰਿਵਾਰਾਂ ਦੇ ਵਿੱਚ ਖਾਸ ਤੌਰ ਤੇ, ਰਿਸ਼ਤੇਦਾਰਾਂ ਦੇ ਵਿੱਚ ਖਾਸ ਤੌਰ ਤੇ, ਲੋਕ ਕਹਿੰਦੇ ਕਿ ਰਿਸ਼ਤੇਦਾਰ ਤੇ ਪਰਿਵਾਰਕ ਮੈਂਬਰ ਜਿਹੜੇ ਆ ਨਾ ਉਹ ਆਪਣਿਆਂ ਦੀ ਜਿਹੜੀ ਤਰੱਕੀ ਹੈ ਜਾਂ ਅਗਾਗਾਂ ਵਧਣ ਦੀ ਜਿਹੜੀ ਪ੍ਰਵਿਰਤੀ ਹੈ ਨਾ ਉਸ ਤੋਂ ਲੋਕ ਉਹ ਜਲਦੇ ਨੇ, ਈਰਖਾ ਕਰਦੇ ਨੇ, ਸੜ ਪੁੱਜ ਜਾਂਦੇ ਨੇ ਜਦੋਂ ਕੋਈ ਰਿਸ਼ਤੇਦਾਰ ਵੱਡੀ ਤਰੱਕੀ ਕਰ ਲੈਂਦਾ ਜਾਂ ਹੋਰ ਅਹੁਦੇ ਦੇ ਉੱਪਰ ਪਹੁੰਚ ਜਾਂਦਾ। ਸੋ ਸਾਡਾ ਸਵਾਲ ਦੋਸਤਾਂ ਮਿੱਤਰਾਂ ਨੂੰ ਅੱਜ ਇਹ ਹੈ ਕਿ ਇੱਕ ਸਮਾਂ ਸੀ ਜਦੋਂ ਅਸੀਂ ਆਪਣੇ ਪਰਿਵਾਰ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਨੰਬਰ ਇੱਕ ਤੇ ਰੱਖਦੇ ਹੁੰਦੇ ਸੀ, ਦੋਸਤਾਂ ਮਿੱਤਰਾਂ ਨੂੰ ਨੰਬਰ ਦੋ ਤੇ ਰੱਖਦੇ ਹੁੰਦੇ ਸੀ। ਅੱਜ ਅਕਸਰ ਮੈਂ ਦੋਸਤਾਂ ਮਿੱਤਰਾਂ ਤੋਂ ਜਿੰਨੇ ਵੀ ਆਪਾਂ ਪਾਰਕਾਂ ਪੂਰਕਾਂ ਦੇ ਵਿੱਚ ਮਿਲਦੇ ਆ ਜਾਂ ਹੋਰ ਦੋਸਤਾਂ ਮਿੱਤਰਾਂ ਨਾਲ ਗੱਲਬਾਤ ਵੀ ਹੁੰਦੀ ਹੈ ਤੇ ਅੱਜ ਫਸਟ ਪ੍ਰਾਇਓਰਿਟੀ ਜਿਹੜੀ ਨਾ ਉਹ ਕਹਿੰਦੇ ਯਾਰ ਆਪਣਿਆਂ ਦੇ ਨਾਲ ਹੋਣਾ, ਦੋਸਤ ਮਿੱਤਰ ਜਿਹੜੇ ਆ ਉਹ ਚੰਗੇ ਹੁੰਦੇ ਆ। ਆਪਣੇ ਤਾਂ ਪਤਾ ਨਹੀਂ ਕਿਉਂ ਇੱਕ ਦੂਸਰੇ ਦੇ ਨਾਲ ਲਾਗਡਾਟ ਹੁੰਦੀ ਹੈ, ਇੱਕ ਦੂਸਰੇ ਦੇ ਨਾਲ ਜਲਸੀ ਕਰਦੇ ਨੇ, ਇੱਕ ਦੂਸਰੇ ਨਾਲ ਈਰਖਾ ਕਰਦੇ ਨੇ, ਇੱਕ ਦੂਸਰੇ ਦੀ ਤਰੱਕੀ ਵੇਖ ਕੇ ਸੜਦੇ ਨੇ, ਇੱਕ ਦੂਸਰੇ ਦੇ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਤੋਂ ਵੀ ਕਤਰਾਉਂਦੇ ਨੇ, ਅਹਿਸਾਨ ਕਰਦੇ ਨੇ ਜਿਵੇਂ। ਸੋ ਤੁਹਾਡਾ ਕੀ ਵਿਚਾਰ ਹੈ ਦੋਸਤਾਂ ਮਿੱਤਰਾਂ ਨੂੰ? ਮੇਰੀ ਇਹ ਗੁਜ਼ਾਰਿਸ਼ ਹੈ ਕਿ ਤੁਸੀਂ ਸਾਡੇ ਨਾਲ ਪਾਰਟਿਸਪੇਟ ਕਰੋ ਕਿ ਤੁਹਾਡੇ ਮੁਤਾਬਕ ਦੋਸਤੀ ਮਿੱਤਰਾਂ ਦਾ ਜਿਹੜਾ ਪਹਿਲੇ ਸੰਬੰਧ ਸੀ ਅੱਜ ਵੀ ਉਹੀ ਹੈ ਜਾਂ ਅੱਗੇ ਨਾਲੋਂ ਵੀ ਵਧਿਆ ਹੈ? ਪਰਿਵਾਰਾਂ ਦਾ ਜਾਂ ਰਿਸ਼ਤੇਦਾਰਾਂ ਦਾ ਜਿਹੜਾ ਲੈਵਲ, ਜਿਹੜਾ ਗ੍ਰਾਫ ਹੈ ਸਾਡੀ ਜ਼ਿੰਦਗੀ ਦੇ ਵਿੱਚ, ਉਹ ਪਹਿਲਾਂ ਦੇ ਮੁਕਾਬਲੇ ਘਟਿਆ ਜਾਂ ਕੁਝ ਨੀਵਾਂ ਹੋਇਆ? ਤੁਸੀਂ ਜ਼ਰੂਰ ਸ਼ੇਅਰ ਕਰੋ ਮੇਰੇ ਨਾਲ 6473 5353। ਪਹਿਲਾਂ ਆਪਾਂ ਹੁਸਨੈਨ ਉਹਨਾਂ ਜੀ ਨਾਲ ਗੱਲਬਾਤ ਕਰਦੇ ਹਾਂ। ਹੁਸਨੈਨ ਜੀ, ਤੁਹਾਡਾ ਵੈਸੇ ਨਜ਼ਰੀਆ ਇਸ ਮਸਲੇ ਦੇ ਉੱਪਰ ਕੀ ਕਹਿਣਾ ਚਾਹੋਗੇ? ਕੁਝ
1: ਮੈਂ ਇਹ ਕਹਾਂਗਾ ਕਿ ਜਿਹੜਾ ਦੋਸਤ ਹੈ ਉਹ ਹੀਰੇ ਦੀ ਮਿਹਨਤ ਹੈ
0: ਜੀ ਜੀ,
1: ਤੇ ਬਾਕੀ ਜਿਹੜੇ ਭਾਈ ਨੇ ਉਹ ਸੋਨੇ ਦੀ ਮਿਹਨਤ ਨੇ।
0: ਹਾਂ, ਮਤਲਬ ਫਰਕ ਹੈਗਾ ਨਾ ਤੁਹਾਡੇ ਮੁਤਾਬਕ ਫਿਰ?
1: ਕਿਉਂਕਿ ਹੀਰਾ ਜਦੋਂ ਇੱਕ ਵਾਰੀ ਟੁੱਟ ਜਾਂਦਾ ਹੈ ਨਾ, ਉਹਨੂੰ ਜਿੰਨਾ ਮਰਜ਼ੀ ਬੰਦਾ ਚੰਗਾ ਜੋੜ ਲਏ ਉਹਦੀ ਦਰਾੜ ਨਹੀਂ ਵਿੱਚੋਂ ਜਾਂਦੀ। ਤੇ ਭਾਈ ਜਿਹੜਾ ਸੋਨਾ ਇਸ ਤੋਂ ਹੁੰਦਾ ਹੈ ਕਿ ਉਹ ਇੱਕ ਵਾਰ ਨਾਰਾਜ਼ ਵੀ ਹੋ ਜਾਏ ਨਾ ਤੇ ਦੁਬਾਰਾ ਫਿਰ ਇੰਜ ਹੀ ਹੋ ਜਾਂਦਾ ਜਿਵੇਂ ਸੋਨਾ ਹੁੰਦਾ। ਤੇ ਦੋਸਤ ਜਿਹੜਾ,
0: ਇੱਕ ਸਾਡੇ ਕਾਲਰ ਹੈ ਪਰ ਆਪਾਂ ਇਹਨਾਂ ਦੀ ਕਾਲਰ ਸੁਣਦੇ। 9421 ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਹਾਂਜੀ, ਕਿਹੜਾ ਕਿਹਦੀ ਗੱਲ ਕਰ ਰਹੇ ਹੋ? ਹਾਂ, ਨਿਰਮਲ ਜੋੜਾ, ਨਿਰਮਲ ਜੋੜਾ, ਕੱਲ ਤੁਸੀਂ ਆਓ ਜੀ, ਕੱਲ ਤੁਹਾਡੀ ਮੁਲਾਕਾਤ ਕਰਵਾਵਾਂਗੇ, ਤੁਹਾਡੇ ਪਿੰਡ ਦਾ ਹੈ ਤੇ ਜਰੂਰ ਆਓ ਕੱਲ ਸ਼ਾਮ ਨੂੰ। ਅੱਛਾ, ਸੁਨਿਆਰਿਆਂ ਦਾ ਮੁੰਡਾ ਜੀ ਜੀ ਜੀ ਜੀ, ਕੱਲ ਤੁਸੀਂ ਆਓ, ਬੜੀ ਤਰੱਕੀ ਕੀਤੀ ਹੈ ਉਹਨਾਂ ਨੇ ਆਪਣੇ ਫੀਲਡ ਦੇ ਵਿੱਚ, ਬੜਾ ਨਾਮ ਬਣਾਇਆ ਤੇ ਤੁਸੀਂ ਕੱਲ ਆਓ। ਤੇ ਤੁਹਾਡੇ ਪਿੰਡ ਦਾ ਤੇ ਤੁਹਾਨੂੰ ਜਾਣਦਾ ਵੀ ਹੋਏਗਾ, ਤੁਹਾਡੇ ਰਿਸ਼ਤੇ ਚ ਹੋਏਗਾ ਭਗਵੰਤ ਸਿੰਘ ਦਾ ਮੁੰਡਾ ਗੋਗੀ। ਹਾਂ, ਚਲੋ ਮੈਂ ਤੇ ਕੱਲ ਉਹਨੂੰ ਜਰੂਰ ਦੱਸੂਗਾ ਤੇ ਕੋਸ਼ਿਸ਼ ਕਰਿਓ ਜੇ ਤੁਸੀਂ ਵੀ ਆ ਸਕੋ ਤਾਂ ਜਰੂਰ ਆਓ। ਜੀ ਜੀ ਜੀ ਜੀ ਜੀ, ਜਰੂਰ ਕਰਿਓ, ਕੱਲ ਕੋਸ਼ਿਸ਼ ਕਰਾਂਗੇ। ਕੱਲ ਉਹਨੂੰ ਰਾਤ ਨੂੰ ਅਸੀਂ ਸ਼ਾਇਦ ਇੱਥੇ ਆਪਣੇ ਰੇਡੀਓ ਤੇ ਵੀ ਨਾਲ ਬਿਠਾਈਏ ਜੇ ਟਾਈਮ ਹੋਇਆ ਉਹਨਾਂ ਕੋਲੇ, ਤੇ ਅਦਰਵਾਈਜ਼ 6 ਤੋਂ 8 ਤਾਂ ਉਹਨਾਂ ਨੇ ਸਾਡੇ ਨਾਲ ਹੋਣਾ ਹੀ ਹੋਣਾ। ਹਾਂਜੀ ਹਾਂਜੀ ਹਾਂਜੀ, ਹੈਲੋ, ਹਾਂਜੀ ਹਾਂਜੀ,
3: ਤੁਸੀਂ ਕੱਲ ਨੂੰ ਫੋਨ ਕਰਿਓ, ਮੈਂ ਤੁਹਾਨੂੰ ਸਾਰੀ ਹਿਸਟਰੀ ਦੱਸੂ ਨਾਲੇ।
0: ਚਲੋ ਠੀਕ ਹੈ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ ਥੈਂਕ ਯੂ ਥੈਂਕ ਯੂ। ਹਾਂਜੀ ਸੁਨੈਣ ਜੀ ਗੱਲ
1: ਤੁਸੀਂ ਬਾਬਾ ਜੀ ਵਾਰਿਸ਼ਾ ਸਰਕਾਰ ਜਿਹੜੇ ਨੇ ਨਾ ਉਹ ਆਪਣੀ ਕਿਤਾਬ ਦੇ ਸਫਾ ਨੰਬਰ 172 ਉੱਤੇ ਲਿਖਦੇ ਨੇ ਕਿ ਦੋਸਤ ਸੋਈ ਜੋ ਭਿਬਤ ਵਿੱਚ ਭੀੜ ਕੱਟੇ
0: ਤੇ ਏਦਾਂ ਕਰੋ ਥੋੜੀ ਜੀ ਤਰਨਮ ਚ ਆਉਂਦੇ ਫਿਰ ਜੇ ਏਦਾਂ ਫਿਰ ਸਵਾਦ ਨੀ ਨਾ ਆਉਂਦਾ ਤੁਸੀਂ ਵਾਰਤਕ ਜੀ ਚ ਗੱਲ ਕਰੋ ਨਾ ਤੁਹਾਡੇ ਮੂੰਹ ਆਵਾਜ਼ ਏਦਾਂ ਜਚਦੀ ਨੀ ਤੁਹਾਡੇ ਮੂੰਹ ਚ ਵਾਰਿਸ਼ਾ ਦੀ ਜਦੋਂ ਗੱਲ ਆ ਗਈ ਨਾ ਤੇ ਫਿਰ ਉਸੇ ਅੰਦਾਜ਼ ਦੇ ਵਿੱਚ ਹੀ ਆਉਂਦੇ ਹੋ

ਵਾਹ ਵਾਹ ਵਾਹ ਵਾਹ ਵਾਹ ਸੁਰੇਨ ਜੀ, ਬਾ ਕਮਾਲ, ਬਹੁਤ ਵਧੀਆ। ਤੇ ਤੁਸੀਂ ਇਸੇ ਅੰਦਾਜ਼ ਦੇ ਵਿੱਚ ਹੀ ਗੱਲ ਕਰਿਆ ਕਰੋ, ਤੁਸੀਂ ਬਸ ਵਾਰਿਸ਼ਾ ਦਾ ਨਾਮ ਲਿਆ ਕਰੋ ਕਿ ਵਾਰਿਸ਼ਾ ਜੀ ਨੇ ਪੇਜ ਨੰਬਰ ਇੰਨੇ ਦੇ ਉੱਪਰ ਇਹ ਕਿਹਾ ਤੇ ਮਜ਼ਾ ਫੇਰ ਹੀ ਆਉਂਦਾ। ਸੋ ਜੀ, ਇੱਕ ਛੋਟਾ ਜਿਹਾ ਮੈਸੇਜ ਵੀ ਤੁਹਾਡੇ ਨਾਲ ਸ਼ੇਅਰ ਕਰ ਲਈਏ, ਨਾਲ ਨਾਲ ਗੱਲਬਾਤ ਵੀ ਸਾਡੀ ਜਾਰੀ ਰਹੇਗੀ। 647-367-5353 ਅਸੀਂ ਤੁਹਾਡੇ ਫੋਨ ਦਾ ਵੀ ਇੰਤਜ਼ਾਰ ਕਰ ਰਹੇ ਹਾਂ। ਅੱਜ ਬੜਾ ਵੀਕਐਂਡ ਤੁਸੀਂ ਗੁਜ਼ਾਰ ਕੇ ਆਏ ਹੋ, ਅੱਜ ਵੀ ਛੁੱਟੀ ਗੁਜ਼ਾਰੀ ਹੈ, ਕੱਲ ਸੰਡੇ ਦੀ ਵੀ ਛੁੱਟੀ ਸੀ, ਸੈਟਰਡੇ ਦੀ ਵੀ ਛੁੱਟੀ ਸੀ, ਥਕਾਵਟ ਥਕੂਵਟ ਲੈ ਗਈ ਹੋਣੀ ਹੈ, ਤੇ ਅੱਜ ਤਾਂ ਬੜੇ ਫਰੈਸ਼ਮ ਫਰੈਸ਼ ਹੋ ਗਏ ਤੁਸੀਂ। ਕੱਲ ਜਾਣਾ ਆਪਣੇ ਆਪਣੇ ਕੰਮਾਂ ਕਾਰਾਂ ਤੇ ਦੋਸਤਾਂ ਮਿੱਤਰਾਂ ਨੇ ਜਿਹੜੇ ਜੋਬ ਕਰਦੇ ਨੇ, ਹਾਂ ਜਿਹੜੇ ਆਪਣਾ ਕੋਈ ਕਾਰੋਬਾਰ ਕਰਦੇ ਨੇ ਜਾਂ ਹੋਰ ਕੋਈ ਪ੍ਰਾਈਵੇਟ ਜੋਬ ਕਰਦੇ ਆ, ਤੇ ਉਹਨਾਂ ਵਾਸਤੇ ਮੇਰਾ ਖਿਆਲ ਆ ਛੁੱਟੀ ਨਹੀਂ ਸੀ। ਵੈਸੇ ਉਦਾਂ ਲੌਂਗ ਵੀਕਐਂਡ ਹੈ, ਇਸ ਵਾਰ ਜ਼ਰੂਰ ਸੀ, ਸਕੂਲਾਂ ਸਕਾਲਾਂ ਦੀਆਂ ਤੇ ਵੈਸੇ ਛੁੱਟੀਆਂ, ਕਈ ਆਫਿਸਰਸ ਜਿਹੜੇ ਨਾ ਉਹ ਬੰਦ ਹੈਗੇ ਸੀ। ਸੋ ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਸਮੇਂ ਦੇ ਜਿਹੜੇ ਪ੍ਰਾਊਡ ਸਪੌਂਸਰ ਉਹਨੇ ਜੀ ਬ੍ਰਮਟਨ ਕੈਸ਼ ਐਂਡ ਕੈਰੀ। ਤੁਸੀਂ ਆਪਣੇ ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਵੀ ਚੀਜ਼ ਲੈਣੀ ਹੋਵੇ, ਉਹਦਾ ਸੰਬੰਧ ਕਿਚਨ ਦੇ ਨਾਲ ਹੋਵੇ, ਉਹਦਾ ਸੰਬੰਧ ਤੁਹਾਡੇ ਬੈਕਯਾਰਡ ਦੇ ਨਾਲ ਹੋਵੇ, ਉਹਦਾ ਸੰਬੰਧ ਤੁਹਾਡੇ ਘਰ ਦੇ ਕਿਸੇ ਵੀ ਕੰਮ ਦੇ ਨਾਲ ਹੋਵੇ, ਕੋਈ ਔਜ਼ਾਰ ਚਾਹੀਦਾ ਹੋਵੇ, ਕੋਈ ਛੋਟੀ ਮੋਟੀ ਦਵਾਈ ਤੁਹਾਨੂੰ ਚਾਹੀਦੀ ਹੋਵੇ, ਘਰ ਦੇ ਵਿੱਚ ਡੈਕੋਰੇਸ਼ਨ ਦਾ ਕੋਈ ਪੀਸ ਚਾਹੀਦਾ ਹੋਵੇ ਤੁਹਾਨੂੰ, ਕੋਈ ਫੋਲਡਿੰਗ ਬੈੱਡ ਦੀ ਵਰਾਇਟੀ ਚਾਹੀਦੀ ਹੋਵੇ। ਗਰਮੀਆਂ ਦੇ ਵਿੱਚ ਅਕਸਰ ਸਾਡੇ ਬਜ਼ੁਰਗ ਜਿਹੜੇ ਬਾਹਰ ਬੈਕਯਾਰਡ ਦੇ ਵਿੱਚ ਮੰਜੇ ਮੁੰਜੇ ਡਾਹ ਕੇ ਬੈਠਣ ਦੇ ਸ਼ੌਕੀਨ ਹੁੰਦੇ ਨੇ,

0: सकती है। घर दे विच वरती जाण वाली कोई छोटी मोटी दवाई जिहड़ियां असीं अक्सर फर्स्ट एड दे तौर ते घरां दे विच रखदे हुंने आ तां तुसीं ब्रम्पटन कैश एंड कैरी तों लै सकदे हो। गुरु साहिबान दी कोई फोटोग्राफ चाहीदी होए, हिंदू धर्म नाल संबंधित किसी देवी देवते की कोई मूर्ति चाहीदी होए या उहनां दे नाल संबंधित कोई पूजा समगरी चाहीदी होए तां तुसीं ब्रम्पटन कैश एंड कैरी तों लै सकदे हो। पंजाबियां दे कॉस्को दे नाम नाल जानिया जांदा 60,000 स्क्वेयर फुट दे विच फैलिया होया विशाल स्टोर ब्रम्पटन कैश एंड कैरी 100 कैनेडी रोड। दूसरे साडे प्राउड स्पोंसर विलेज ऑफ इंडिया शुद्ध शाकाहारी भोजन दे विच जानिया पहचानिया नाम पिछले 3 दहाकियां तों। इन्हां दा स्ट्रीट फूड बहुत लाजवाब है, बड़ा वधिया सैटअप लगाया होया है। विलेज ऑफ इंडिया दे बैक साइड ते वाहन दे मंजे लंघे होए ने, स्टैंडिंग टेबल, लाइव म्यूजिक उत्थे चलदा है। ਤੁਸੀਂ ਇੰਜੋਏ ਕਰੋ ਗਰਮਾ ਗਰਮ ਸਟਰੀਟ ਫੂਡ ਦਾ, ਤਾਜ਼ਾ ਤੁਹਾਡੇ ਸਾਹਮਣੇ ਬਣਦਾ। 40-50 ਆਈਟਮਾਂ ਦਾ ਬੁਫੇ ਇਹਨਾਂ ਦਾ ਇੰਜੋਏ ਕਰੋ। ਤੁਸੀਂ ਰੈਸਟੋਰੈਂਟ ਦੇ ਵਿੱਚ ਟੇਕ ਆਊਟ ਵੀ ਤੁਸੀਂ ਕਰਵਾ ਸਕਦੇ ਹੋ। ਕੋਈ ਘਰ ਦੇ ਵਿੱਚ ਫੰਕਸ਼ਨ ਹੈ, ਲਾਈਵ ਕੇਟਰਿੰਗ ਤੁਸੀਂ ਕਰਵਾਉਣੀ ਹੈ, ਤੁਸੀਂ ਟਰੱਕ ਇਹਨਾਂ ਦਾ ਹਾਇਰ ਕਰੋ, ਮੈਨੂ ਡਿਸਾਈਡ ਕਰੋ, ਗਰਮਾ ਗਰਮ ਹਰ ਚੀਜ਼ ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਪਰ ਤੁਹਾਨੂੰ ਪਹੁੰਚਦੀ ਕਰਨਗੇ। ਕੋਈ ਛੋਟਾ ਮੋਟਾ ਫੰਕਸ਼ਨ ਹੈ, 100-125 ਆਦਮੀਆਂ ਦੇ ਲਈ ਤੁਹਾਨੂੰ ਹਾਲ ਦੀ ਜ਼ਰੂਰਤ ਹੈ ਤਾਂ ਤੁਸੀਂ ਇਹਨਾਂ ਦਾ ਹਾਲ ਬੁੱਕ ਕਰਵਾ ਸਕਦੇ ਹੋ। ਤੇ ਤੁਸੀਂ ਉੱਥੇ ਲਾਈਟ ਐਂਡ ਸਾਊਂਡ ਡੀਜੇ ਵਗੈਰਾ ਦਾ ਵੀ ਪੂਰਾ ਖੁੱਲ੍ਹ ਇੰਤਜ਼ਾਮ ਹੈ ਤੇ 100-125 ਗੱਡੀਆਂ ਦੀ ਖੁੱਲ੍ਹੀ ਡੁੱਲੀ ਪਾਰਕਿੰਗ ਵੀ ਹੈ। ਨੰਬਰ ਯਾਦ ਰੱਖੋ 114 ਕੈਨੇਡੀ ਰੋਡ ਵਿਲੇਜ ਆਫ ਇੰਡੀਆ 905-450-33-33 ਔਰ 6430 ਐਰਨਵਿਲ ਪਾਰਕਵੇ ਮਿਸੀਸਾਗਾ। ਫੋਨ ਨੰਬਰ 942-542-942 905-542-1333। ਹਾਂਜੀ ਸਤਿ ਸ਼੍ਰੀ ਅਕਾਲ ਜੀ ਭੈਣ ਜੀ, ਸਤਿ ਸ਼੍ਰੀ ਅਕਾਲ
1: ਜੀ। ਉਜਲ ਕਹਿਣਾ ਚਿਲਕਣਾ ਕੁੱਟਮ ਕਲੜੀ ਮਸਤਾ ਤੇ ਜੂਸ ਨਾ ਉਤਰੇ ਜੇ
0: ਸਤੋਂ
1: ਕਾਲਾ ਕਹਿੰਦਾ ਨਾ ਕਹਿਣ ਦਾ ਛੰਨਾ ਆਪਾਂ ਵੇਖਿਆ
0: ਹੋਇਆ
1: ਜਿੰਨੀ ਵਾਰੀ ਮਰਜੀ ਮਾਂਜੀ ਜਾਂਦੀ ਕਾਲਕ ਬੰਦ ਹੁੰਦੀ ਨੀ। ਉਹਨੂੰ ਸੱਜਣ ਨੂੰ ਕਿਹਾ ਸੀਗਾ ਸਾਗ ਨੂੰ ਵੀ ਤੂੰ ਨਾਮ ਤਾਂ ਸੱਜਣ ਰਖਵਾ ਲਿਆ ਪਰ ਤੈਨੂੰ ਉਹਦਾ ਨਾਮ ਦੀ ਮੀਨਿੰਗ ਨੀ ਪਤਾ।
0: ਸੱਜਣ ਦੇ ਨਾਮ ਸੱਜਣ ਦੀ ਇੰਪੋਰਟੈਂਸ ਨੀ ਪਤਾ ਵੀ ਸੱਜਣ ਹੁੰਦਾ ਕੌਣ ਹੈ।
1: ਹਾਂ ਇੰਪੋਰਟੈਂਟ ਉਹ ਕਹਿੰਦਾ ਸੀ ਮੈਨੂੰ ਆਪ ਨੂੰ ਨੀ ਪਤਾ ਸੱਜਣ ਕਹਿੰਦਾ ਮੈਨੂੰ ਵੀ ਨੀ ਪਤਾ ਵੀ ਮੇਰੇ ਨਾਂ ਦਾ ਕੀ ਮਤਲਬ ਹੈ ਤੇ ਫਿਰ ਉਹਨਾਂ ਨੇ ਉਹਨੂੰ ਮੱਤ ਦਿੱਤੀ ਤੇ ਫਿਰ ਸੇਵਕ ਬਣ ਗਿਆ ਸੀ ਤੇ ਵਿਸ਼ਵਾਸਘਾਤ ਤਾਂ ਫਿਰ ਤੁਹਾਨੂੰ ਪਤਾ ਜਿੱਦਾਂ ਉਹ ਰਿੱਛ ਦੀ ਆਪਾਂ ਕਹਾਣੀ ਸੁਣੀ ਹੈ ਨਾ ਦੋ ਤੁਰੇ ਚੱਲੇ ਸੀ ਘਰੋਂ ਤੇ ਉਹ ਰਾਹ ਚ ਉਹਨਾਂ ਨੇ ਪਹਿਲਾਂ ਫਿਰ ਆਪਣੇ ਆਪ ਨੂੰ ਕਿਹਾ ਵੀ ਆਪਾਂ ਆਪਸ ਵਿੱਚ ਇੰਨੇ ਰਲ ਕੇ ਰਵਾਂਗੇ ਦੁੱਖ ਸੁੱਖ ਚ ਹਾਜ਼ਰ ਹੋਵਾਂਗੇ ਤੇ ਜਦੋਂ ਰਿੱਛ ਆ ਗਿਆ ਨਾ ਰਾਹ ਵਿੱਚ ਇੱਕ ਜਣਾ ਸੀ ਉਧਰ ਘੱਟੇ ਚੜ ਗਿਆ ਭੱਜ ਕੇ ਦੂਜਾ ਜਣਾ ਕੱਲਾ ਰਹਿ ਗਿਆ ਥੱਲੇ ਤੇ ਰਿੱਛ ਆ ਗਿਆ ਪਰ ਉਹਨੂੰ ਪਤਾ ਲੱਗ ਗਿਆ ਸੀ ਚੇਤਾ ਆ ਗਿਆ ਵੀ ਰਿੱਛ ਜਿਹੜਾ ਮਰੇ ਬੰਦੇ ਨੀ ਖਾਂਦਾ
0: ਨਹੀਂ ਖਾਂਦਾ
1: ਤੇ ਮੂੰਹ ਪੈ ਗਿਆ ਉਹਨੇ ਸਾਹ ਬੰਦ ਕਰ ਲਿਆ ਤੇ ਫਿਰ ਜਦ ਰਿੱਛ ਕੋਲ ਸੁੰਘ ਸੁੰਘ ਕੇ ਚਲਾ ਗਿਆ ਫਿਰ ਉਹਨੂੰ ਪਤਾ ਲੱਗ ਗਿਆ ਵੀ ਤੂੰ ਵੇਲਾ ਮੈਨੂੰ ਵਿਸ਼ਵਾਸਘਾਤ ਕੀਤਾ ਮੇਰੇ ਨਾਲ ਤੇ ਤੂੰ ਮੈਨੂੰ ਕੱਲੇ ਨੂੰ ਛੱਡ ਕੇ ਦਿੱਤੇ ਚਲਾ ਗਿਆ ਤੇ ਕਹਿੰਦੇ ਨੇ ਬਲੱਡ ਇਜ਼ ਥਿਕਰ ਦੈਨ ਵਾਟਰ
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
1: ਤੇ ਜਿਹੜਾ ਆਪਣਾ ਆਪਣਾ ਹੁੰਦਾ ਪਰਾਇਆ ਪਰਾਇਆ ਹੁੰਦਾ ਪਰ ਜਿਹੜੇ ਕਈ ਹੁਣ ਮਿੱਤਰ ਮਾਰ ਵੀ ਕਰ ਜਾਂਦੇ ਆ
0: ਜੀ ਜੀ ਜੀ ਜੀ ਜੀ ਜੀ
1: ਕਹਿੰਦੇ ਆਪਣਾ ਮਾਰਦਾ
0: ਆਪਣਾ ਮਾਰਦਾ ਤੇ ਛਾਵੇਂ ਸੁੱਟਦਾ ਬਿਲਕੁਲ ਸਹੀ ਗੱਲ ਹੈ ਜੀ
1: ਤੇ ਫਿਰ ਇਸ ਕਰਕੇ ਆਪਾਂ ਨੂੰ ਹੁੰਦਾ ਵੀ ਚਲੋ ਠੀਕ ਹੈ ਦੋਸਤ ਹੁੰਦੇ ਆ ਪਰ ਹੁਣ ਤਾਂ ਅੱਜ ਕੱਲ ਤਾਂ ਬੇਟਾ ਜੀ ਵਿਸ਼ਵਾਸ ਹੀ ਨਹੀਂ ਰਿਹਾ
0: ਬਿਲਕੁਲ ਬਿਲਕੁਲ
1: ਹਾਂ ਹੁਣ ਤਾਂ ਆਪਣੇ ਭੈਣ ਭਰਾ ਚਲੋ ਫਿਰ ਵੀ ਕਦੇ ਤਾਂ ਕੰਮ ਆਉਂਦੇ ਹੀ ਆ ਨਾ
0: ਬਾਕੀ ਭੈਣ ਜੀ ਤੁਸੀਂ ਮੈਂ ਤੁਹਾਡੀਆਂ ਗੱਲਾਂ ਬਾਤਾਂ ਤੋਂ ਮੈਨੂੰ ਲੱਗਦਾ ਵੀ ਤੁਸੀਂ ਗੁਰਬਾਣੀ ਦੇ ਵਿੱਚ ਪੂਰਾ ਅਥਾਹ ਵਿਸ਼ਵਾਸ ਰੱਖਦੇ ਹੋ ਤੇ ਬਹੁਤ ਅੱਛੀ ਗੱਲ ਹੈ ਰੱਖਣਾ ਵੀ ਚਾਹੀਦਾ ਹੈ ਕਿ ਮੈਂ ਇੱਕ ਮਹਿਸੂਸ ਇਹ ਕਰਦਾ ਕਿ ਮੇਰਾ ਵੀ ਬਹੁਤ ਵਿਸ਼ਵਾਸ ਹੈ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਸੀਂ ਦੇਖੋ ਕਿ ਜ਼ਿੰਦਗੀ ਦੀ ਕੋਈ ਵੀ ਮੁਸ਼ਕਲ ਤੁਹਾਡੇ ਕੋਲ ਹੋਏ ਨਾ ਤੇ ਤੁਸੀਂ ਸੱਚੇ ਮਨ ਦੇ ਨਾਲ ਤੁਹਾਨੂੰ ਉਸ ਦਾ ਸੋਲੂਸ਼ਨ ਜਿਹੜਾ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਿਲ ਜਾਂਦਾ ਹੈ ਪਰ ਤੁਹਾਡੀ ਉਹ ਕਹਿੰਦੇ ਵੀ ਨੀਯਤ ਨੂੰ ਮੁਰਾਦ ਹੈ ਤੁਹਾਡੀ ਨੀਯਤ ਹੋਵੇ ਤੁਸੀਂ ਏਦਾਂ ਤੁਸੀਂ ਇਹ ਨਾ ਕੋਈ ਟੈਸਟ ਕਰਨ ਦੀ ਖਾਤਰ ਨਾ ਲੱਭਣ ਦੀ ਕੋਸ਼ਿਸ਼ ਕਰੋ ਮੈਂ ਦੇਖਣਾ ਮੈਨੂੰ ਮਿਲਦਾ ਕਿ ਨਹੀਂ ਹੈ ਨਹੀਂ ਹੈ
1: ਵਿਸ਼ਵਾਸ ਰੱਖੋ ਸੱਚੇ ਪਾਤਸ਼ਾਹ ਦੇ ਭਰੋਸਾ ਰੱਖ ਕੇ ਦੇਖੋ
0: ਬਿਲਕੁਲ ਬਿਲਕੁਲ
1: ਤੁਹਾਨੂੰ ਪਰਮਾਤਮਾ ਨੇ ਭੇਜਿਆ ਤਾਂ ਤੁਹਾਨੂੰ ਜੇ
0: ਖੁਰਾਕ ਵੀ ਹੈ। ਜੇ ਕਿਸੇ ਨੂੰ ਸਮੁੰਦਰ ਦੇ ਵਿੱਚ ਪੈਦਾ ਕੀਤਾ, ਸਮੁੰਦਰ ਦੇ ਵਿੱਚ ਓਹਦੀ ਰਹਿਣ ਦੀ ਜਗ੍ਹਾ ਵੀ ਹੈ, ਸਮੁੰਦਰ ਚ ਓਹਦੀ ਖੁਰਾਕ ਵੀ ਹੈ। ਜਿੱਥੇ ਜਿੱਥੇ ਓਹਨੇ ਕਿਸੇ ਨੂੰ ਪੈਦਾ ਕੀਤਾ ਨਾ, ਸਗਲ ਸਮੱਗਰੀ ਤੁਮਰੇ ਸੂਤਰ ਧਾਰੀ, ਕਹਿੰਦੇ ਅਰਦਾਸ ਦੇ ਵਿੱਚ ਕਹਿੰਦੇ ਤਾਂ ਇਹੀ ਹੈ ਕਿ ਜਿੰਨੀ ਇਹ ਸ੍ਰਿਸ਼ਟੀ, ਜਿੰਨਾ ਬ੍ਰਹਿਮੰਡ ਹੈ ਨਾ, ਉਹ ਇੱਕ ਜਿਵੇਂ ਧਾਗੇ ਦੇ ਵਿੱਚ ਪਰੋਂਦੇ ਆ ਨਾ, ਤੇ ਜਿਹੜਾ ਧਾਗਾ ਸਾਰੇ ਮੋਤੀਆਂ ਦਾ ਸੂਤਰ ਹੁੰਦਾ, ਤੇ ਉਸੇ ਤਰ੍ਹਾਂ ਹੀ ਇਹ ਪਰਮਾਤਮਾ ਸਾਰੀ ਸ੍ਰਿਸ਼ਟੀ ਬ੍ਰਹਿਮੰਡ ਦਾ ਸੂਤਰ ਧਾਰ ਹੈ।
1: ਹਾਂ, ਮੈਂ ਤਾਂ ਕਈ ਵਾਰੀ ਬੇਟਾ ਜੀ ਇਹ ਸੋਚਦੀ, ਗੱਲ ਆਪਣੀ ਲੰਮੀ ਨਾ ਹੋਵੇ, ਮੈਂ ਸੋਚਦੀ ਦੇਖੋ ਆਪਾਂ ਰਾਤ ਨੂੰ ਮੈਂ ਸੋਨੀ ਆ ਨਾ, ਤਾਂ ਮੈਂ ਇੱਕ ਇੱਕ ਅੰਗ ਬਾਰੇ ਸੋਚ ਲੈਂਦੀ ਹਾਂ।
0: ਬਿਲਕੁਲ, ਸ਼ੁਕਰ ਕਰਦੇ ਉਸ ਪਰਮਾਤਮਾ ਦਾ ਵੀ ਠੀਕ ਠਾਕ ਆ ਸੀ
1: ਨੇ ਨਾ ਜਿਹੜੇ, ਤੇ ਆਪਾਂ ਆਪੇ ਕਿਵੇਂ ਬਣਾ ਸਕਦੇ ਸੀ, ਤੇ ਆਪਾਂ ਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਇੱਕ ਇੱਕ ਨਾੜ ਇੱਕ ਇੱਕ ਅੰਗ ਦਾ
0: ਅਰਬਾਂ ਦੀ ਗਿਣਤੀ ਵਿੱਚ ਪਾਪੂਲੇਸ਼ਨ ਹੈਗੀ ਹੈ, ਤੇ ਇੱਕ ਬੰਦਾ ਦੂਸਰੇ ਦੇ ਨਾਲ ਨਹੀਂ ਮਿਲਦਾ। ਦੇਖੋ
1: ਨਹੀਂ,
0: ਦੂਸਰੀ ਗੱਲ ਇਹ ਦੇਖੋ ਕਿ ਅਰਬਾਂ ਦੇ ਵਿੱਚੋਂ ਉਪਰੋਂ ਦੇਖਣ ਚ ਭਾਵੇਂ ਹਜ਼ਾਰਾਂ ਦੀ ਮਤਲਬ ਵੱਖਰੀ ਵੱਖਰੀ ਤਾਦਾਦ ਹੈਗੀ ਹੈ, ਕੋਈ ਗੋਰਾ ਹੈ, ਕੋਈ ਕਾਲਾ ਹੈ, ਕੋਈ ਉੱਚਾ ਨੀਵਾਂ, ਲੇਕਿਨ ਅੰਦਰੋਂ ਸਾਰੇ ਇੱਕ, ਅੰਦਰ ਦਾ ਸਿਸਟਮ ਹਰ ਇੱਕ ਬੰਦੇ ਦਾ ਇੱਕੋ ਹੀ ਹੈ। ਬਲੱਡ ਇੱਕੋ ਹੀ ਹੈ, ਅੰਗ ਜਿਹੜੇ ਸਾਰੇ ਅੰਦਰ ਦੇ ਸਾਰੇ ਸੇਮ ਹੈ, ਕਿਸੇ ਦੇ ਕੋਈ ਫਰਕ ਨਹੀਂ ਹੈਗਾ। ਤੇ ਉਹ ਕੋਈ ਇਹ ਕੁਦਰਤ ਵਰਗਾ ਕੋਈ ਕ੍ਰਿਸ਼ਮਾ ਹੋ ਸਕਦਾ ਹੈ ਕੋਈ?
1: ਜੇ ਆਪਾਂ ਕੱਲਾ ਕੁਦਰਤ ਦਾ ਆਪਾਂ ਉਹਦਾ ਸ਼ੁਕਰਾਨਾ ਤੇ ਕਰਦੇ ਰਹੀਏ ਨਾ, ਉਹਦੇ ਬਾਰੇ ਸੋਚ ਕੇ ਹੈਰਾਨ ਹੁੰਦੇ ਰਹੀਏ, ਸਵੇਰੇ ਉੱਠ ਕੇ ਆਪਾਂ ਪੌਦਿਆਂ ਤੋਂ ਲੈ ਕੇ ਰਾਤ ਤੱਕ ਜਿਹੜਾ ਦਿਨ ਲੰਘਦਾ, ਫੇਰ ਵੀ ਆਪਣੇ ਵਾਸਤੇ ਬਹੁਤ ਵੱਡੀ ਗੱਲ ਹੈ ਵੀ ਅਸੀਂ ਰੱਬ ਨੂੰ ਨੇੜੇ ਆ ਬਹੁਤ।
0: ਚਲੋ ਬਹੁਤ ਬਹੁਤ ਸ਼ੁਕਰੀਆ ਜੀ, ਏਦਾਂ ਦੀ ਅੱਛੀ ਗੱਲਬਾਤ ਲੰਬੀ ਹੋ ਜਾਏ ਤੇ ਉਹਦਾ ਕੋਈ ਇਤਰਾਜ਼ ਨਹੀਂ ਹੁੰਦਾ। ਠੀਕ ਹੈ, ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ,
1: ਤੁਸੀਂ ਸੁਣਦੇ ਹੋ ਤਾਂ ਮੈਂ ਸੁਣਾਉਣੀ ਵੇਖੋ,
0: ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਸੋ ਦੋਸਤੋ, ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, 6473653353 ਸਾਡੇ ਸਟੂਡੀਓ ਦਾ ਨੰਬਰ ਹੈ, 6473657535353। ਤੇ ਸੁਨੈਣ ਜੀ, ਇੱਕ ਤੁਹਾਨੂੰ ਗਾਣਾ ਸੁਣਾਈਏ ਵਧੀਆ ਜਿਹਾ, ਅੱਜ ਦੇ ਜਿਹੜੀ ਦੋਸਤੀ ਜਾਂ ਸੱਜਣਾ ਦੇ ਨਾਮ ਇੱਕ ਗਾਣਾ ਪੇਂਟ ਕਰੀਏ। ਸੱਜਣਾ ਸੱਜਣਾ ਮੇਰੇ ਇੱਕ ਫੇਵਰੇਟ ਸਿੰਗਰ ਹੈ, ਉਹਦਾ ਗਾਣਾ ਤੁਹਾਨੂੰ ਸੁਣਾਉਣਾ, ਤੇ ਤੁਸੀਂ ਸੁਣੋ ਪਿਆਰ ਨਾਲ, ਦੋਸਤਾਂ ਮਿੱਤਰਾਂ ਦੇ ਲਈ ਵੀ ਹੈ, ਇਹ ਗਾਣਾ ਸੁਣੋ ਤੇ ਫੋਨ ਕਰੋ, ਜਿਹੜਾ ਸਾਡਾ ਵਿਸ਼ਾ ਚੱਲ ਰਿਹਾ ਕਿ ਤੁਹਾਡੇ ਮੁਤਾਬਕ ਦੋਸਤ ਮਿੱਤਰ ਟੌਪ ਪ੍ਰਾਇਓਰਿਟੀ ਤੇ ਹੈ ਕਿ ਆਪਣੇ ਰਿਸ਼ਤੇਦਾਰ ਸਕੇ ਸੰਬੰਧੀ ਜਿਹੜੇ ਆ ਉਹਨਾਂ ਦਾ ਦਰਜਾ ਜਿਹੜਾ ਉੱਪਰ ਹੈ। ਵੱਖਰੀਆਂ ਵੱਖਰੀਆਂ ਰਾਵਾਂ ਨੇ ਬਹੁਤ ਸਾਰੇ ਦੋਸਤਾਂ ਮਿੱਤਰਾਂ ਦੀਆਂ। ਕਈ ਕਹਿੰਦੇ ਆ ਜਿਵੇਂ ਭੈਣ ਜੀ ਨੇ ਕਿਹਾ ਕਿ ਆਪਣਾ ਮਾਰੂ ਤਾਂ ਭਾਈ ਛਾਵੇਂ ਹੀ ਸੁੱਟੂਗਾ, ਦੋਸਤ ਮਿੱਤਰ ਉਹ ਨਹੀਂ ਕਰ ਸਕਦੇ। ਕਈ ਕਹਿੰਦੇ ਵੀ ਅੱਜ ਕੱਲ੍ਹ ਦੇ ਜਿਹੜੇ ਰਿਸ਼ਤੇਦਾਰ ਸਕੇ ਸੰਬੰਧੀ ਹੈ ਨਾ, ਉਹਨਾਂ ਦੇ ਮਨ ਦੇ ਵਿੱਚ ਈਰਖਾ ਹੁੰਦੀ ਹੈ ਇੱਕ ਦੂਸਰੇ ਦੇ ਪ੍ਰਤੀ ਵੀ, ਭਾਈ ਉਹ ਤਰੱਕੀ ਕਿਉਂ ਕਰ ਗਿਆ, ਅਸੀਂ ਤਰੱਕੀ ਕਿਉਂ ਨਹੀਂ ਕੀਤੀ, ਉਹਨਾਂ ਦਾ ਘਰ ਵੱਡਾ ਕਿਉਂ ਆ, ਸਾਡਾ ਘਰ ਛੋਟਾ ਕਿਉਂ, ਉਹਨਾਂ ਕੋਲੇ ਵੱਡੀ ਕਾਰ ਹੈ, ਸਾਡੀ ਕਾਰ ਕੋਲ ਕਾਰ ਛੋਟੀ ਕਿਉਂ ਆ। ਰਿਸ਼ਤੇਦਾਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਨਾ ਹੋ ਜਾਂਦੀਆਂ ਇੱਕ ਦੂਸਰੇ ਦੇ ਪ੍ਰਤੀ, ਲੇਕਿਨ ਦੋਸਤਾਂ ਮਿੱਤਰਾਂ ਦੇ ਵਿੱਚ ਐਸੀਆਂ ਚੀਜ਼ਾਂ ਨਹੀਂ ਹੁੰਦੀਆਂ। ਸੋ ਆਪਣੀ ਆਪਣੀ ਰਾਏ ਹੈ, ਤੁਸੀਂ ਆਪਣੀ ਰਾਏ ਦਿਓ 6473653353 ਤੇ।

0: ਸੱਜਣਾ ਸੱਜਣਾ ਵੇ ਤੈਨੂੰ ਤੱਕ ਤੱਕ ਨਹੀਂ ਰਜਣਾ। ਸੋ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਦੋਸਤੀ ਦੇ ਬਾਰੇ ਤੇ ਆਪਣੇ ਰਿਸ਼ਤੇਦਾਰ ਸਕੇ ਸੰਬੰਧੀਆਂ ਦੇ ਬਾਰੇ। ਇੱਕ ਗੱਲ ਤਾਂ ਹੁਸਨੈਣ ਜੀ ਨੇ ਵੀ ਬਹੁਤ ਵਧੀਆ ਕੀਤੀ ਕਿ ਜਿਹੜੇ ਆਪਣੇ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਆਪਣੇ ਕਹਿੰਦੇ ਹਾਂ। ਹੁਸਨੈਣ ਜੀ ਆਪਣੇ, ਵੈਸੇ ਮੈਂ ਇੱਕ ਦਿਨ ਗੱਲਬਾਤ ਕੀਤੀ ਸੀ, ਉਹ ਕਹਿੰਦੇ ਵੀ ਇੱਕ ਦਿਨ ਇੱਕ ਪਿਓ ਨੇ ਨਾ ਆਪਣੇ ਬੇਟੇ ਨੂੰ ਕਿਹਾ ਵੀ ਕੱਲ੍ਹ ਆਪਣੇ ਜਿਹੜੇ ਹੈਗੇ ਨਾ ਜਿੰਨੇ ਵੀ ਦੋਸਤ ਮਿੱਤਰ ਸਕੇ ਸੰਬੰਧੀ ਕੱਲ੍ਹ ਸਾਰਿਆਂ ਨੂੰ ਫੋਨ ਕਰ ਦੇ ਕਿ ਸਾਡੇ ਘਰ ਨਾ ਦਾਵਤ ਹੈਗੀ ਹੈ ਸ਼ਾਮ ਨੂੰ 6 ਵਜੇ ਤੇ ਤੁਸੀਂ ਸਾਰਿਆਂ ਨੇ ਆਉਣਾ।
1: ਠੀਕ ਹੈ,
0: ਸਾਰਿਆਂ ਨੂੰ ਫੋਨ ਕਰ ਦੇ। ਤੇ ਉਹ ਫੋਨ ਉਹ ਅਗਲੇ ਦਿਨ ਜਦੋਂ ਸ਼ਾਮ ਹੋਈ ਨਾ ਦਾਵਤ ਦਾ ਟਾਈਮ ਹੋਇਆ, ਸਮਾਨ ਸਮੂਨ ਸਾਰਾ ਟੇਬਲਾਂ ਦੇ ਉੱਤੇ ਲੱਗਿਆ ਤੇ 5-7 ਜਣੇ ਹੀ ਆਏ ਤੇ ਉਹਨਾਂ ਨੇ ਇੰਤਜ਼ਾਮ ਫਾਦਰ ਨੇ ਬਹੁਤ ਲੰਬਾ ਚੌੜਾ ਕੀਤਾ ਹੋਇਆ ਸੀ ਭਾਈ, ਫੋਨ ਬੜੇ ਦੋਸਤਾਂ ਮਿੱਤਰਾਂ ਸਕੇ ਸੰਬੰਧੀਆਂ ਨੂੰ ਕੀਤੇ ਆ ਸਾਰਿਆਂ ਨੂੰ ਤੇ ਪਹੁੰਚੇ 5-7-8 ਜਣੇ। ਉਹ ਬੇਟੇ ਨੂੰ ਕਹਿੰਦਾ ਵੀ ਤੂੰ ਫੋਨ ਕੀਤੇ ਨਹੀਂ ਕੱਲ੍ਹ, ਮੈਂ ਤੈਨੂੰ ਕਿਹਾ ਸੀ। ਉਹ ਕਹਿੰਦਾ ਵੀ ਡੈਡੀ ਫੋਨ ਤਾਂ ਮੈਂ ਸਾਰਿਆਂ ਨੂੰ ਕੀਤੇ ਸੀ, ਫੋਨ ਤਾਂ ਕੀਤੇ ਸੀ ਮੈਂ ਘੱਟੋ ਘੱਟ 40-50 ਲੋਕਾਂ ਨੂੰ ਤੇ ਆਏ 5-7 ਜਣੇ ਆ। ਉਹ ਕਹਿੰਦਾ ਦਰਅਸਲ ਮੈਂ ਨਾ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਸਾਡੇ ਘਰ ਦਾਵਤ ਹੈ, ਮੈਂ ਉਹਨਾਂ ਨੂੰ ਇਹ ਕਿਹਾ ਸੀ ਵੀ ਸਾਡੇ ਤੇ ਕੋਈ ਨਾ ਮੁਸ਼ਕਲ ਭੀੜ ਪੈ ਗਈ ਹੈ ਤੇ ਸਾਨੂੰ ਥੋੜੀ ਜਿਹੀ ਮਦਦ ਦੀ ਜ਼ਰੂਰਤ ਹੈ, ਜੇ ਤੁਸੀਂ ਆਓ ਤੇ ਸਾਨੂੰ ਚੰਗਾ ਲੱਗੇਗਾ, ਤੁਸੀਂ ਆਓ ਕੱਲ੍ਹ, ਸਾਡੀ ਹੈਲਪ ਦੀ ਜ਼ਰੂਰਤ ਹੈ। ਤੇ ਉਹ ਕਹਿੰਦਾ ਵੀ ਬਸ ਫਿਰ ਉਹੀ ਗੱਲ ਹੈ, ਉਹ ਕਹਿੰਦਾ ਵੀ ਜਿਹੜੇ 5-7 ਆਏ ਆ ਨਾ ਅਸਲ ਦੇ ਵਿੱਚ ਆਪਣੇ ਜਿਹੜੇ ਆ ਉਹ ਇਹੀ ਹੈਗੇ, ਆਪਣੇ ਹੀ ਹੈ, ਬਾਕੀ ਤਾਂ ਸਿਰਫ ਜਿਹੜੇ ਉਹ ਮੌਕਾ ਪ੍ਰਸਤ ਅਪਰਚੂਨਿਸਟ ਜਿੱਦਾਂ ਮੈਂ ਕਿਹਾ, ਕਹਿੰਦੇ ਸੱਜਣਾ ਦੋਸਤਾਂ ਮਿੱਤਰਾਂ ਦੀਆਂ ਵੀ ਕਈ ਕੈਟੇਗਰੀਆਂ ਹੈਗੀਆਂ। ਇੱਕ ਐਗਜ਼ਾਮਪਲ ਛੋਟੀ ਜਿਹੀ ਕਹਾਣੀ ਨਹੀਂ ਸੁਣਾਉਂਦੇ ਹੁੰਦੇ ਉਹ, ਕਹਿੰਦੇ ਵੀ ਇੱਕ ਵਾਰੀ ਇੱਕ ਮਗਰਮੱਛ ਦੀ ਤੇ ਬਾਂਦਰ ਦੀ ਨਾ ਆਪਸ ਦੇ ਵਿੱਚ ਦੋਸਤੀ ਹੋ ਗਈ। ਪਹਿਲਾਂ ਇੱਕ ਕਾਲ ਸੁਣ ਲਈਏ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਆਉਂਦੇ ਰਹੋ ਤੁਸੀਂ।
2: ਹੈਲੋ,
0: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ,
2: ਸਤਿ ਸ਼੍ਰੀ ਅਕਾਲ, ਮੈਂ ਦੁਬਾਰਾ ਆ ਗਈ।
0: ਹਾਂਜੀ ਹਾਂਜੀ, ਕੋਈ ਗੱਲ ਨਹੀਂ।
2: ਅਸੀਂ ਤਾਂ ਬਹੁਤ ਕੁਛ ਵੀ ਇੱਕ ਦੂਜੇ ਬੇਸ ਬਹੁਤ ਪਿਆਰ ਸੀ ਜੀ, ਸੱਚੀ ਗੱਲ। ਕਈਆਂ ਇਹ ਤਾਂ ਹੈ, ਅੱਜ ਕੱਲ ਤਾਂ ਦੁਨੀਆਂ ਇੱਕ ਦੂਜੇ ਭੈਣ ਭਰਾਵਾਂ ਤੋਂ ਬਗੈਰ ਬਹੁਤ
0: ਆਪਣੇ
2: ਬਾਬਾ ਜੀ ਪ੍ਰਕਾਸ਼ ਕਰਨੇ ਆ, ਸੁੱਖ ਆਸਣ ਕਰਨੇ ਆ, ਮੇਰਾ ਇੰਨਾ ਵਿਸ਼ਵਾਸ ਵਾ। ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਮੇਰੇ ਘਰ ਵਾਲੇ ਬਿਮਾਰ ਹੋ ਗਏ, ਪਹਿਲਾਂ ਤਾਂ ਮੈਂ ਬੜੀ ਔਖੀ ਹੋਈ ਇੰਡੀਆ ਤੋਂ ਲੈ ਕੇ ਆਈ, ਉਹਨਾਂ ਨੇ ਗਏ ਸੀ ਐਨੀਵੇ ਉਹ ਚੇਤਾ ਭੁੱਲਣ ਲੱਗ ਗਏ ਸੀ ਉਹਨਾਂ। ਸੋ ਮੈਂ ਇਹ ਇੱਥੇ ਫਿਰ ਗੁਰਦੁਆਰੇ ਲੈ ਆਇਆ, ਕਿਉਂਕਿ ਹਰ ਵੇਲੇ ਤੁਸੀਂ ਅੰਦਰ ਥੋੜੀ ਬੈਠੇ ਰਹਿੰਦੇ ਆ, ਫਿਰ ਦੇ ਕੇ ਤੇ ਮੈਂ ਜਿੰਨਾ ਵੀ ਬਾਬਾ ਜੀ ਬਾਣੀ ਪੜ੍ਹੀ ਸੀ, ਪੜ੍ਹ ਕੇ ਮਨ ਨੀ ਕਰਦਾ ਵੀ ਬੰਦ ਕਰੂ, ਬਾਹਰ ਤੋਂ ਬਾਹਰ ਮੈਂ ਪਹਿਲੀ ਪੜ੍ਹੀ ਜਾਵਾਂ ਪੜ੍ਹੀ ਜਾਵਾਂ।
0: ਸੋ
2: ਇਵੇਂ ਨੀ ਜਵਾਨੀ ਜਿੱਦਾਂ ਹੁਣ ਇਹਨਾਂ ਨੇ ਗਿਆਨੀ ਕੀਤੀ ਹੋਈ, ਮੈਂ ਇਹਨਾਂ ਸੁਣਿਆ ਇਹਨਾਂ ਨੂੰ ਫਿਰ ਏਦਾਂ ਦੀਆਂ ਬਹੁਤ ਜ਼ਿਆਦੇ ਜਿੱਦਾਂ ਵੀ ਕਈ ਆਪਣੇ ਬੰਦੇ ਦੇ ਵਿਚਾਰ ਹੁੰਦੇ
0: ਵੀ ਚੰਗਾ ਗਿਆਨ ਰੱਖਦੇ ਗੁਰਬਾਣੀ ਦਾ।
2: ਹਾਂਜੀ, ਇਹ ਹੋਈ ਤੇ 70 ਸਾਲ ਦੀ ਮੈਨੂੰ ਇੰਨੀ ਜ਼ਿਆਦਾ ਉਮਰ ਦੀ ਘੱਟ ਗਈ, ਕਿਉਂਕਿ ਗਾਹਾਂ ਗਾਹਾਂ ਮੈਨੂੰ ਹੁਣ ਥੋੜਾ ਜਿਹਾ ਤਬਲਾ ਵੀ ਲੱਗ ਗਿਆ ਨਾ ਪਿਆ।
0: ਚਲੋ ਕੋਈ ਨੀ ਕੋਈ ਨੀ ਕੋਈ ਨੀ, ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਤੇ ਤੁਸੀਂ ਏਦਾਂ ਹੀ ਐਕਟਿਵ ਰਹੋ ਜਿੰਨੇ ਐਕਟਿਵ ਹੋਣੋ।
2: ਮੈਨੂੰ ਤਾਂ ਪਰਮਾਤਮਾ ਤੋਂ ਇਹੀ ਮੰਗਦੇ ਆ, ਬਾਕੀ ਚੜ੍ਹਦੀ ਕਲਾ ਚਲੇ ਜਾਈਏ ਰਾਤ ਨਾਲ ਪਤਾ ਕਿ ਕਿੱਦਾਂ ਨੀ ਕਿੱਦਾਂ ਮੌਤ ਆਉਣੀ, ਉਹ ਤਾਂ ਰੱਬ ਨੇ ਲਿਖਿਆ।
0: ਬਿਲਕੁਲ ਸਹੀ ਗੱਲ,
2: ਇਹ ਤਾਂ ਪਤਾ ਨੀ ਹੁੰਦਾ, ਪਰ ਜਿੰਨਾ ਚਿਰ ਜੀਣਾ ਰੱਬ ਦੇਵੇ ਚੰਗੀ ਚੰਗੀ ਰਹਿਣ ਜ਼ਿੰਦਗੀ ਚੰਗੀ ਦੇਵੇ, ਇਹ ਨਾ ਭਾਈ ਮੰਜਿਆ ਤੇ ਰੋਲ ਕਰੋ ਤੇ ਮਰੇ। ਬਾਕੀ ਤਾਂ ਆਏ ਭੈਣ ਭਰਾ
0: ਤੁਹਾਡਾ ਕੀ ਵਿਚਾਰ ਹੈ ਸਾਡੇ ਅੱਜ ਦੇ ਵਿਸ਼ੇ ਦੇ ਬਾਰੇ ਕਿ ਦੋਸਤਾਂ ਮਿੱਤਰਾਂ ਚੋਂ ਰਿਸ਼ਤੇਦਾਰਾਂ ਚੋਂ?
3: ਹਾਂਜੀ, ਛੋਟੀ ਜਿਹੀ ਗੱਲ ਸੁਣਾ ਦਿੰਦਾ ਮੈਂ ਤੁਹਾਨੂੰ ਤੇ ਬਾਕੀ ਉਹ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਇੱਕ ਵਿਸ਼ਵ ਪੰਜਾਬੀ ਆਪਣਾ ਜਿਹੜਾ ਭਵਨ ਚ 22 ਅਗਸਤ ਨੂੰ ਇੱਕ ਹੈਗਾ ਉਹ ਖੁੱਲਾ ਸੱਦਾ ਹੈ
0: ਸੈਮੀਨਾਰ ਜਿਹੜਾ 22 ਅਗਸਤ ਨੂੰ, ਤੁਸੀਂ ਆਪ ਹੀ ਬੋਲਦੇ ਹੋ ਕੋਈ ਗੱਲ ਨੀ, ਮਨੋਰੋਗਾਂ ਤੇ ਹੈ ਡਾਕਟਰ ਆ ਰਹੇ,
3: ਮਨੋਰੋਗਾਂ ਦੇ ਸੈਮੀਨਾਰ ਆ ਜੀ, ਉੱਥੇ ਡਾਕਟਰ ਹਰਦੀਪ ਸਿੰਘ ਆ ਰਹੇ ਨੇ ਸਪੈਸ਼ਲਿਸਟ ਹੈ
0: ਜੀ,
3: ਔਰ ਤਰਕਸ਼ੀਲ ਸੋਸਾਇਟੀ ਦੇ ਜਿਹੜੇ ਆਗੂ ਨੇ ਡਾਕਟਰ
0: ਬਲਵਿੰਦਰ ਬਰਨਾਲਾ ਜੀ, ਤੇ ਨਾਲ ਮੈਂਟਲ ਹੈਲਥ ਬਾਰੇ, ਸਾਈਕੋਲੋਜੀ ਬਾਰੇ, ਜਿਹੜੀ ਮਨੋਰੋਗਾਂ ਸਾਈਕੈਟਰੀ ਦੇ ਬਾਰੇ
3: ਬਿਲਕੁਲ ਇਸੇ ਤੇ ਡਾਕਟਰ ਸਾਹਿਬ ਦੀ ਸਾਰੀ ਖੋਜ ਕਹਿ ਲੋ ਜੋ ਵੀ ਹੈ
0: ਜੀ ਜੀ
3: ਪੀ ਐਚ ਡੀ ਜਿੱਥੇ ਵੀ ਹਾਂ
0: ਜੀ ਜੀ ਜੀ
3: ਤੇ ਚਲੋ ਫੇਰ ਵੀ ਆਪਾਂ ਇੱਕ ਵਾਰੀ ਕਿਸੇ ਦਿਨ ਦੱਸ ਦਾਂਗੇ ਤੇ ਹੁਣ ਆ ਗਈ ਚਾਲੂ ਮਸਲੇ ਤੇ ਗੱਲ
0: ਜੀ ਜੀ ਜੀ
3: ਜਦੋਂ ਨਾ ਅੱਠਵੀਂ ਨੌਵੀਂ ਚ ਪੜ੍ਹਦੇ ਹੁੰਦੇ ਹੁਣ ਆਪਾਂ ਨੂੰ ਕੀ ਪਤਾ ਹੁੰਦਾ ਹੈ
0: ਜੀ ਜੀ
3: ਉਹ ਤਾਂ ਹੁਣ ਇੱਥੇ ਕੈਨੇਡਾ ਆ ਕੇ ਪਤਾ ਲੱਗਦਾ ਹੈ ਉਹ ਨਾ ਰਿਸ਼ਤੇਦਾਰ ਕਹਿਣ ਦੇ ਇੱਕ ਨਾ ਚਿੱਠੀ ਚ ਲਿਖਦੇ ਉਹ ਤੋਂ
0: ਜੀ
3: ਇੱਕ ਸੱਤ ਪਾ ਕੇ ਡੈਸ਼ ਪਾ ਕੇ ਨੇ ਗਿਆਰਾਂ ਪਾ ਆਉਂਦੇ ਵੀ ਆਹ ਸਾਡਾ ਫੂਡ ਸਟੋਰ ਹੈ ਸਾਡਾ ਪੰਜਾਬੀ ਸੱਤ ਗਿਆਰਾਂ ਹੀ ਪੜ੍ਹਦੇ
0: ਠੀਕ ਹੈ ਠੀਕ ਹੈ
3: ਮੈਂ ਜਿਹੜੀ ਗੱਲ ਕਰ ਰਿਹਾ ਵੀ ਅਸੀਂ ਜਦੋਂ ਅੱਠਵੀਂ ਨੌਵੀਂ ਚ ਹੁੰਦੇ ਸੀ
0: ਜੀ ਜੀ
3: ਵੀ ਸੱਤ ਗਿਆਰਾਂ ਉਦੋਂ ਕਿਹੜਾ ਇੰਟਰਨੈਟ ਕਿਹੜਾ ਫੋਨ
0: ਮਤਲਬ
3: ਦਿੱਲੀ ਤੋਂ ਜਾ ਕੇ ਫੋਨ ਕਰਦੇ ਸੀ ਕੈਨੇਡਾ ਲਈ ਫਿਰ ਬਾਅਦ ਚ ਲੁਧਿਆਣੇ ਤੋਂ ਆ ਗਿਆ ਸੀ ਚਲੋ
0: ਤੇ
3: ਉਹ ਮਤਲਬ ਕਿਹਾ ਕਰਨ ਵੀ ਸਾਡਾ ਫੂਡ ਸਟੋਰ ਚਲੋ ਉਹ ਕਰਦੇ ਕਰਦੇ ਜਦੋਂ ਵੇਲਾ ਆਇਆ ਜੀ ਟਾਈਮ ਲੰਘਿਆ ਬਹੁਤ ਸਾਲ ਲੰਘੇ
0: ਜੀ
3: ਤੇ ਵੀ ਚੱਲ ਯਾਰ ਹੁਣ ਆਪਣਾ ਵੀਜ਼ਾ ਲੱਗ ਗਿਆ ਤੇ ਆਪਾਂ ਯਾਰ ਉਹਨਾਂ ਨੂੰ ਫੋਨ ਕਰੀਏ ਵੀ ਆਪਾਂ ਨੂੰ ਸਟੋਰ ਸਟਾਰ ਤਾਂ ਵਾਧੂ ਨੇ ਵੀ ਉਹਨਾਂ ਨੇ ਉੱਥੇ ਤਾਂ ਆਪਾਂ ਨੂੰ
0: ਸੱਤ ਗਿਆਰਾਂ ਵਾਲੇ ਨੂੰ ਫੋਨ ਕੀਤਾ ਫਿਰ
3: ਵੀ ਸੱਤ ਗਿਆਰਾਂ ਵਾਲੇ ਹਾਂ ਵੀ ਉੱਥੇ ਆਪਾਂ ਨਾਲੇ ਕੰਮ ਕਰ ਲਿਆ ਕਰਾਂਗੇ ਵਿੱਚ ਹੀ ਜਿਵੇਂ ਵੀ ਹੈ
0: ਸਮਝ ਗਿਆ
3: ਤੇ ਬਾਕੀ ਬੱਚੇ ਨੇ ਆਪਣੇ ਸਟੱਡੀ ਤੇ ਉਹਨਾਂ ਨੂੰ ਰਖਾ ਦੇਣਗੇ ਉੱਥੇ ਉਹ ਜਦੋਂ ਫੋਨ ਕਰਿਆ ਉਹ ਤਾਂ ਕਹਿੰਦੇ ਜੀ ਵੀ ਉਹਦੇ ਕੰਸਟਰਕਸ਼ਨ ਵਾਲਿਆਂ ਦੇ ਨਾਲ ਗਏ ਹੋਏ ਆ
0: ਬਸ ਬਸ
3: ਮੈਂ ਕਿਹਾ ਉਹ ਜਿਹੜਾ ਸੱਤ ਗਿਆਰਾਂ ਸੀ ਉਹ ਬਾਅਦ ਚ ਪਤਾ ਲੱਗਿਆ ਵੀ 7-11 ਤੇ ਕੰਮ ਕਰਦੇ ਹੁੰਦੇ ਸੀ
0: ਅੱਛਾ ਅੱਛਾ
3: ਸੱਤ ਗਿਆਰਾਂ ਦੇਖ ਸੱਤ ਗਿਆਰਾਂ ਹੁਣ ਐ ਪਤਾ ਨਾ ਲੱਗਿਆ ਕਰੇ ਉਦੋਂ 7-11 ਇੰਨੀ ਮਤਲਬ ਗੱਲ ਉੱਤੇ ਮੁੜ ਕੇ ਜੀ ਉਹ ਕਿੱਥੇ ਮਿਲਣਾ ਸੀ
0: 7-11 ਉਹਨਾਂ ਨੇ ਨਾ ਇਸ ਕਰਕੇ ਰੱਖਿਆ ਨਾ ਵੀ 7 ਵਜੇ ਖੁੱਲਦਾ 11 ਵਜੇ ਤੱਕ ਬਸ ਇਹੀ 7-11 ਨਾਮ
3: ਹਾਂਜੀ ਹਾਂ ਪਰ ਗੱਲ ਐ ਸੀ ਜੀ ਵੀ ਜਿਹੜੀ ਉਹਨਾਂ ਨੇ ਕੋਈ ਮੁੜ ਕੇ ਕਿਹੜੀ ਹੈਲਪ ਕਿਹੜੀ ਉਹ ਕਹਿੰਦੇ ਵੀ ਅਸੀਂ ਤਾਂ ਮਤਲਬ ਹੋ ਸਕਦਾ ਐਤਵਾਰ ਨੂੰ ਮਿਲੀਏ ਜਾਂ ਨਾ ਮਿਲੀਏ ਪੱਕਾ ਪਤਾ ਨੀ
0: ਚਾਪਲੂਸ ਕਿਸਮ ਦੇ ਤਾਂ ਉਹ ਕਹਿੰਦੇ ਸਭ ਤੋਂ ਮਿੱਠੀ ਭਾਸ਼ਾ ਉਹ ਕਹਿੰਦੇ ਕਿਹੜੀ ਹੈ ਮਿੱਠੀ ਭਾਸ਼ਾ ਕਹਿੰਦੇ ਹੈਗੀ ਮਤਲਬ ਦੀ ਜਦੋਂ ਸਾਨੂੰ ਹੋਏ ਮਤਲਬ ਜਿਹੜੀ ਭਾਸ਼ਾ ਅਸੀਂ ਉਦੋਂ ਬੋਲਦੇ ਨਾ ਉਹਦੇ ਵਰਗੀ ਮਿਠਾਸ ਨੀ ਹੁੰਦੀ ਉਹਦੇ ਵਿਚ
3: ਹਾਂਜੀ ਮਤਲਬ ਜਿਵੇਂ ਜਿਵੇਂ ਪੰਜਾਬੀ ਚ ਕਹਿੰਦੇ ਆ ਵੀ ਜਿਹੜਾ ਮਿੱਠਾ ਉਹ ਲੁੱਚਾ ਹੁੰਦਾ ਤੇ ਜਿਹੜਾ ਕੌੜਾ ਉਹ ਸੱਚਾ ਹੁੰਦਾ
0: ਉਹ ਇੱਕ ਸ਼ੇਰ ਹੈ ਜੀ ਉਹ ਕਹਿੰਦਾ ਵੀ ਕਿ ਕੌਣ ਕਿਸੇ ਦਾ ਗਮ ਲੈਂਦਾ ਹੈ ਹਰ ਕੋਈ ਆਪਣਾ ਕੰਮ ਲੈਂਦਾ ਹੈ ਕੌਣ ਕਿਸੇ ਦਾ ਗਮ ਲੈਂਦਾ ਹੈ ਹਰ ਕੋਈ ਆਪਣਾ ਕੰਮ ਲੈਂਦਾ ਹੈ ਕੰਮ ਪਏ ਤੇ ਨੂਰ ਮੁਹੰਮਦ ਕੰਮ ਹੋਏ ਤੇ ਨੂਰਾ ਕੋਈ ਕਿਸੇ ਦਾ ਯਾਰ ਨੀ ਇੱਥੇ ਜਦੋਂ ਕੰਮ ਹੋ ਜਾਵੇ ਪੂਰਾ
1: ਵਾਹ ਜੀ ਵਾਹ
3: ਪੂਰਾ ਹਾਂਜੀ ਤੇ ਇਹਨਾਂ ਨੂੰ ਵੀ ਸਲਾਮ ਅਲੈਕੁਮ ਆਪਣੇ ਹਸਨੈਨ ਅਕਬਰ
0: ਜੀ ਜੀ ਜੀ ਥੈਂਕ ਯੂ ਸ਼ੁਕਰੀਆ ਜੀ ਸ਼ੁਕਰੀਆ ਬਾਬਾ
3: ਸੁਣਾ ਦਿਓ ਕੁਝ ਨਾ ਕੁਝ ਆਪਦੀ ਮਰਜ਼ੀ ਨਾਲ ਜੀ
0: ਹੁਣੇ ਹੁਣੇ ਸੁਣਾ ਦੇਣੇ ਹੁਣੇ ਸੁਣਾਉਣੇ ਤੈਨੂੰ ਹਸਨੈਨ ਜੀ ਨੂੰ ਪਹਿਲੇ ਲਾਉਣੇ ਤੇ ਫਿਰ ਆਪਾਂ ਗੱਲਬਾਤ ਵੀ ਕਰਦੇ ਆ ਹੁਸਨੈਨ ਜੀ ਮੈਂ ਤੁਹਾਨੂੰ ਗੱਲ ਸੁਣਾ ਰਿਹਾ ਸੀ ਪਹਿਲੇ ਉਹ ਪੂਰੀ ਕਰ ਲਈਏ ਤੇ ਫਿਰ ਆਪਾਂ ਉਸ ਤੋਂ ਬਾਅਦ ਮਤਲਬ ਉਹ ਕਹਿੰਦਾ ਵੀ ਦੋਸਤੀ ਤੋਂ ਵਿਸ਼ਵਾਸ ਕਿੱਦਾਂ ਉੱਠਦਾ ਹੈ ਉਹ ਕਹਿੰਦੇ ਵੀ ਇੱਕ ਮਗਰਮੱਛ ਤੇ ਇੱਕ ਬਾਂਦਰ ਜਿਹੜੇ ਨਾ ਦੋਨੋਂ ਦੋਸਤ ਬਣ ਗਏ ਉਹ ਦੋਨੋਂ ਕਿਨਾਰੇ ਦੇ ਉੱਪਰ ਰੋਜ਼ ਮਗਰਮੱਛ ਆਇਆ ਕਰੇ ਤੇ ਬਾਂਦਰ ਉਹਨੂੰ ਮਿਲਿਆ ਕਰੇ ਤੇ ਦੋਵੇਂ ਉੱਥੇ ਅਟਕੇਲੀਆਂ ਕਰਿਆ ਕਰਨ ਤੇ ਮਗਰਮੱਛ ਦੇਖੋ ਮਾਸਾਹਾਰੀ ਜਾਨਵਰ ਉਹਦੇ ਮਨ ਦੇ ਵਿੱਚ ਆ ਗਈ ਯਾਰ ਕਿੱਡਾ ਖੂਬਸੂਰਤ ਇਹ ਜਾਨਵਰ ਇਹਨੂੰ ਖਾਣ ਦਾ ਬੜਾ ਮਜ਼ਾ ਆਊਗਾ ਪਰ ਗੱਲਾਂ ਉਹਦੇ ਨਾਲ ਮਿੱਠੀਆਂ ਮਿੱਠੀਆਂ ਕਰਿਆ ਕਰੇ ਮਿੱਠੀਆਂ ਮਿੱਠੀਆਂ ਗੱਲਾਂ ਕਰਿਆ ਕਰੇ ਤੇ ਇੱਕ ਦਿਨ ਸਾਡੇ ਕਾਲਰ ਆ ਗਿਆ ਆਪਾਂ ਇਹਨਾਂ ਦੀ ਗੱਲ ਫਿਰ ਸੁਣੀਏ ਹਾਂਜੀ ਖਲੀਲ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ
4: ਜੀ ਸਤਿ ਸ੍ਰੀ ਅਕਾਲ ਕੈਸੇ ਹੈਂ ਦਰਸ਼ਕ
0: ਬੜੀਆ ਜੀ ਬਹੁਤ ਬੜੀਆ ਆਪਕਾ ਫੋਨ ਆ ਗਿਆ ਤੋ ਬਹੁਤ ਔਰ ਅੱਛੇ ਹੋ ਗਏ ਹਾਲ ਮਾਰੇ ਬਿਲਕੁਲ ਸਹੀ ਬਾਤ
4: ਹੈ ਮੇਰਾ ਇਹ ਕਹਿਣਾ ਹੈ ਦੋਸਤੀ ਰਿਸ਼ਤੇਦਾਰੀ ਪੇ
0: ਜੀ
4: ਇਹ ਜੋ ਚੀਜ਼ ਹੋਤੀ ਹੈ ਰਿਸ਼ਤੇਦਾਰੋਂ ਕੇ ਸਾਥ ਕਭੀ ਨਜ਼ਾਕਤ ਔਰ ਨਜ਼ਾਕਤ ਔਰ ਨਾਜ਼ੁਕਪਨ ਨਹੀਂ ਚਲਤਾ
0: ਨਹੀਂ ਚਲਤਾ
4: ਇੱਕ ਰਵਾਦਾਰੀ ਚਲਤੀ
0: ਫਾਰਮੈਲਿਟੀ ਜਿਸਕੋ ਬੋਲਤੇ ਹੈ ਜੀ
4: ਬਿਲਕੁਲ ਰਿਵਾਜ ਔਰ ਰਸਮ ਜੋ ਬਰਸੋਂ ਸੇ ਹੈ ਵਹੀ ਚਲਤੇ ਆਏਗਾ ਕਿਉਂਕਿ ਦੇਖੀਏ ਚਲਨ ਜੋ ਵਫਾ ਕਾ ਹੈ ਵੋ ਕਭੀ ਨਹੀਂ ਬਦਲਾ ਆਜ ਤੱਕ
0: ਜੀ
4: ਦੁਨੀਆ ਮੇ ਸਭ ਬਦਲ ਗਿਆ ਆਪ ਵਫਾ ਕਾ ਚਲਨ ਕਭੀ ਨਹੀਂ ਬਦਲਾ ਸਮਝੇ ਆਪ ਬੜੇ ਸਿਆਣੇ ਬੜੀ ਅੱਛੀ ਬਾਤ ਬੋਲੇ ਕਿ ਉਲਫਤ ਕਾ ਨਸ਼ਾ ਜਬ ਕੋਈ ਮਰ ਜਾਏ ਤੋ ਜਾਏ ਉਲਫਤ ਕਾ ਨਸ਼ਾ
0: ਜਬ ਕੋਈ
4: मर जाए तो जाए
0: जी।
4: ये दर्द सर ऐसा है कि सर जाए तो जाए।
0: बिल्कुल सही बात है जी, बिल्कुल सही।
4: समझे आप? तो ये बातें हैं। और दियारी दोस्ती में एक चीज और बड़ी चंगी है, हमारे उस्ताद का शेर है
0: जी।
4: कुछ हम खींचे खींचे रहे, कुछ वो खींचे खींचे रहे
0: जी।
4: कुछ हम खींचे खींचे रहे, कुछ वो खींचे खींचे रहे, इस कश्मकश में टूट गया रिश्ता चाह का।
0: हाँ, रिश्ता चाह
4: कितनी बड़ी बात है। देखिए आप, यानी आप मोहब्बत करना उससे जो मोहब्बत कर रहा, मैं आपको चाह रहा हूँ, आप जंगल के झाड़ों को चाह रहे हैं, फायदा ना फायदा? झाड़ क्या करते हैं आपको? बंदे से बात करो, बंदे से प्यार करो, बंदे से पूछो यार तू कैसा है, उन्हें भी बोलता है यार तू कैसा है, चंगा है जी, वो बात ही नहीं है। हमेशा बार बार इधर जा रहे हैं उधर जा रहे हैं। और जो मोहब्बत करता उसकी अगर आप कदर नहीं करे, तो मैं देखा अल्लाह परमात्मा ऐसा मार मारता है
0: जी
4: कि
0: जी।
4: आपको आखिरी टाइम पे वो बंदे भी नहीं मिलते।
0: बिल्कुल सही बात।
4: तो इंसान का चाहिए हमेशा सुलूक अच्छा रखो और माहौल अच्छा रखो, फिर देखो हर चीज चंगी होती। हाँ, ये बात।
0: थैंक यू जी, शुक्रिया, मेहरबानी
4: आपका भी जनाब। सरों को सत श्री अकाल।
0: हाँ जी, सत श्रीकाल जी। चरणदीप जी, सत श्रीकाल।
1: सत्याकाल जी, सोजी जी, मेरा गाना ला दूंगा
0: आज। खुश हां तेरा गाना यार, हुण लाया गुरदास मान दा, सुनया नहीं तू?
1: नहीं नहीं, वो ला लो कमलजीत दा।
0: नहीं, तुसी गुरदास मान दा गाना सुनया, तुसी अक्सर फरमाइश करदे हुंदे मेरी पिंड दी हवा ला दे, हुण सुन लिया ते तुसी सुन लिया, हुण कहंदे हुण अगला गाना सुना दो, तां माड़ी
1: गल्ल। कमलजीत, कमलजीत, कमलजीत, तुसी गाना तुसी कहंदे दिल दी रान।
0: नहीं, तुहानूं इह नहीं पसंद आया जिहड़ा गाना लगाया सी?
1: लाया सी, मैं पसंद लगा।
0: पसंद नहीं आया है? बंदर ते मगरमच्छ जो दोस्त बन गए ना, रोज एक दूसरे नु मिलिया करन, मगरमच्छ दे मन दे विच लालच आ गया यार, इनू खान दा बहुत स्वाद आऊगा। तो एक दिन कहंदा ना के भाई यार मेरी ना, मगरमच्छ कहंदा के मेरी घर वाली ने अज ना तेनू इनवाइट किया है, वी ओ कहंदी मेरे घर आ ते दावत करनी उन्हें तेनू। ते बंदर बेचारा आ गया लालच दे विच, भाई दावत करनी है, मगरमच्छ मेरा दोस्त बनिया बड़ा फास्ट, ते इन्हें मेनू घर ले जाने, दावत करनी है, चलो कोई गल नहीं। मगरमच्छ कहंदा बह जा मेरी पिठ दे उपर, ते आपां चलदे, मेरा परले पासे आ दरिया दे परले पासे घर आ, उत्थे जाके ते आराम नाल मौज मस्ती करांगे अज, कोई गल नहीं। उह बांदर विचारा लालच दे विच उहदी पिठ ते बह गया, ते जदों अध विचकार जे पहुंचे ना दरिया दे विच काफी दूर, ते उत्थे जाके मगरमच्छ ने अपने मन की सारी गल दसती। उह कहंदा यार मैनूं तां ना घरवाली कहंदी सी कि मैनूं ना इक कूड़ा जिहा बांदर लिया के दिओ, मेरा उहनूं खाण नूं बड़ा दिल करदा है, ते मैं ता भाई इस करके तेनू नाल लैके चलिया, ते असी ते दोनों मिया बीवी ने अज तेरा गोश्त खाना है, ते मजे लेने। बांदर बड़ा घबराया, पर बांदर बड़ा वो कहंदे चलाक जानवर हुंदा, ते वो कहंदा भी मेरी घर वाले कहंदे सी बांदर दा जिहड़ा दिल हुंदा ना वो बहुत डिलीशियस हुंदा, बड़ा स्वादिष्ट हुंदा, ते मेरा दिल करदा भी वो दावत मैं खानी, किसे दिन तू बांदर लिया कोई ना कोई फड़ के। ते बांदर बड़ा चलाक, बांदर दे दिमाग चो दो ओ कहंदा ओ हो यार तू कहंदा मैनू पहले दसना सी, फिर तेरी घर वाली ने जिहड़े बांदर दा दिल पसंद है। कहंदा मैं ते दिल कहंदा घर रख भुल आया, कहंदा मैं ते दिल नाल लैके नहीं आया। ते मगरमच्छ उस तो मूर्ख हो कहंदा यार तू दिल लैके आना सी। ओ कहंदा मगरमच्छ नूं कहंदा सो यार गलती हो गई, मैं ते दिल घर रख के आ गया, मैं ते उदां तैनूं मिलन आया सी। ते ओ मगरमच्छ विचारा भोला वी मुड़ के आ गया, ते जदों किनारे दे कोल आ, इहनां दे बांदर दे मारी टपूसी, ओ अपने किनारे ते गया। ਉਹ ਕਹਿੰਦਾ ਵੀ ਤੇਰੇ ਵਰਗੇ ਜਿਹੜੇ ਦੋਸਤ ਹੁੰਦੇ ਆ ਨਾ, ਉਹਨਾਂ ਦੇ ਕਾਰਨ ਦੋਸਤੀ ਤੋਂ ਜਿਹੜਾ ਵਿਸ਼ਵਾਸ ਦੋਸਤਾਂ ਦਾ ਜਿਹੜਾ ਨਾ ਉਹ ਉੱਠ ਜਾਂਦਾ ਹੈ। ਅੱਗੇ ਤੋਂ ਕੋਈ ਕਿਸੇ ਦੇ ਉੱਪਰ ਦੋਸਤੀ ਦੇ ਵਿੱਚ ਵਿਸ਼ਵਾਸ ਜਿਹੜਾ ਨਾ ਉਹ ਨਹੀਂ ਕਰੂਗਾ। ਸੋ ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਜਿਹੜੀਆਂ ਗੱਲਾਂ ਹੁੰਦੀਆਂ ਨਾ, ਸੋ ਹੁਣ ਮਾਈਕ ਤੁਹਾਡੇ ਹਵਾਲੇ ਹੈ, ਹੁਣ ਕੋਈ ਨਾ ਕੋਈ ਖੂਬਸੂਰਤ ਜੀ ਚੀਜ਼ ਸਾਡੇ ਨਾਲ ਤੁਸੀਂ ਸ਼ੇਅਰ ਕਰੋ ਜੋ ਤੁਹਾਡੇ ਮਨ ਪਸੰਦ ਦੀ ਹੈ।
5: ਜਿਸ ਯਾਰੀ ਵਿੱਚ ਲਾਲਚ ਹੋਵੇ।
0: ਵਾਹ ਵਾਹ ਕਿਆ

0: ਖਾਨ ਮੁਹੰਮਦ ਮਤ ਜਿਨ੍ਹਾਂ ਦੀ ਮਾਰੇ।
1: ਬਾਕਮਾਲ ਬਾਕਮਾਲ, ਬਹੁਤ ਵਧੀਆ। ਤੁਸੀਂ ਅੱਜ ਸਾਡੇ ਵਿਸ਼ੇ ਦੇ ਨਾਲ ਰਲਦੀ ਮਿਲਦੀ ਗੱਲ ਲੱਭ ਲਈ ਸ਼ਾਹ ਮੁਹੰਮਦ ਜੀ ਦੀ, ਤੇ ਬਹੁਤ ਵਧੀਆ ਲੱਗਿਆ। ਸੋ 647-357-5353 ਸਾਡੇ ਸਟੂਡੀਓ ਦਾ ਨੰਬਰ ਹੈ। ਸਾਡੇ ਇੱਕ ਕਾਲਰ ਨੇ, ਇਹਨਾਂ ਦੀ ਗੱਲ ਆਪਾਂ ਬੀਬੀ ਜੀ ਦੀ ਸੁਣਦੇ ਹਾਂ, ਤੇ ਪਹਿਲੇ ਇੱਕ ਮੈਂ ਛੋਟਾ ਜਿਹਾ ਮੈਸੇਜ ਤੁਹਾਡੇ ਨਾਲ ਸ਼ੇਅਰ ਕਰ ਲਾਂ। ਸਾਡੇ ਵੇਖੋ ਜੀ ਪ੍ਰਾਊਡ ਸਪੋਂਸਰ ਦੇ ਵਿੱਚ ਅਮਾਇਰਾ ਅਕੈਡਮੀ। ਤੁਸੀਂ ਲੈਣਾ ਹੋਏ ਕੋਈ ਬਿਊਟੀ ਦਾ ਟ੍ਰੀਟਮੈਂਟ, ਬੀਬੀਆਂ ਭੈਣਾਂ ਨੇ ਕੋਈ ਹੇਅਰ ਸਪਾ, ਕੋਈ ਪੈਡੀਕੇਅਰ, ਮੈਡੀਕੇਅਰ, ਜਾਂ ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਕੋਈ ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ, ਜਾਂ ਕੋਈ ਹੋਰ ਐਡਵਾਂਸ ਡਿਪਲੋਮਾ ਕਰਨਾ ਹੋਵੇ, ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਫੋਨ ਕਰੋ 905-399-8610-905-399-6110। ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ, ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਨੂੰ ਤੁਸੀਂ ਫੋਨ ਕਰ ਸਕਦੇ ਹੋ 416-525-7400। ਅਗਰ ਤੁਸੀਂ ਕੋਈ ਦੇਖ ਰਹੇ ਹੋ ਗੈਸ ਸਟੇਸ਼ਨ ਤੁਹਾਨੂੰ ਚਾਹੀਦਾ ਹੋਏ, ਕੋਈ ਗਰੋਸਰੀ ਸਟੋਰ ਦੀ ਭਾਲ ਦੇ ਵਿੱਚ ਹੋ, ਕੋਈ ਪੀਜ਼ਾ ਸਟੋਰ ਤੁਸੀਂ ਭਾਲ ਰਹੇ ਹੋ, ਕੋਈ ਪਲਾਜ਼ਾ ਭਾਲ ਰਹੇ ਹੋ, ਕੋਈ ਸ਼ੋਪ ਪਲਾਜ਼ਾ ਦੇ ਵਿੱਚ, ਕੋਈ ਟਰੱਕ ਯਾਰਡ ਦੀ ਤੁਹਾਨੂੰ ਭਾਲ ਹੈ, ਤਾਂ ਤੁਸੀਂ ਸੰਪਰਕ ਕਰੋ ਇੰਦਰ ਅਰੋੜਾ ਦੇ ਨਾਲ। ਫੋਨ ਨੰਬਰ 416-525-7400 416-525-7400। ਤੁਹਾਡੀ ਗੱਡੀ ਨੂੰ ਕੋਈ ਖਰਾਬੀ ਪੈ ਗਈ ਹੈ, ਕੋਈ ਮੁਸ਼ਕਲ ਆ ਗਈ ਹੈ, ਕੋਈ ਛੋਟਾ ਮੋਟਾ ਉਹਨੂੰ ਔਰ ਹੋ ਗਈ ਹੈ, ਕੋਈ ਉਹਦਾ ਹੱਥ ਪੈਰ ਨੱਕ ਕੰਨ ਦੇ ਵਿੱਚ ਦਰਦ ਹੋ ਗਈ ਹੈ, ਤਾਂ ਗੱਡੀ ਕਿਸੇ ਵੀ ਕੰਪਨੀ ਦੀ ਹੋਏ ਤੁਸੀਂ ਫੋਨ ਕਰ ਸਕਦੇ ਹੋ 905-450-3300 905-450-3300। ਅਬਾਸ ਜੀ 99 ਕੈਨੇਡੀ ਰੋਡ, ਬਹੁਤ ਖੁੱਲੀ ਡੁੱਲੀ ਵਰਕਸ਼ਾਪ ਹੈ, ਬਹੁਤ ਕਾਬਲ ਸਟਾਫ ਹੈ ਇਹਨਾਂ ਦੇ ਕੋਲ, ਤੁਹਾਨੂੰ ਕੋਈ ਜ਼ਿਆਦਾ ਵੇਟ ਵੀ ਨਹੀਂ ਕਰਨੀ ਪਏਗੀ, ਤਾਂ ਤੁਸੀਂ ਆਪਣੀ ਗੱਡੀ ਨੂੰ ਬਿਲਕੁਲ ਨੌਂ ਬਰਨੋਂ ਕਰਵਾ ਸਕਦੇ ਹੋ। ਅਬਾਸ ਜੀ ਨੈਸ਼ਨਲ ਆਟੋ ਸਰਵਿਸ, ਫੋਨ ਨੰਬਰ 905-450-3300 905-450-3300। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਬੀਬੀ ਜੀ ਬੋਲੋ।
2: ਹਾਂਜੀ ਮੈਂ ਤਾਂ ਇਹ ਕਹਿਣਾ ਸੀ ਸੁਨੈਣ ਜੀ ਨੂੰ, ਮੈਂ ਨੇ ਉਹਨਾਂ ਨੇ ਕਿਹਾ ਕਦੇ, ਮੈਂ ਤਾਂ ਹੱਥ ਜੋੜ ਕੇ ਮਾਫ਼ੀ ਮੰਗਦੀ ਆ, ਇੰਨੀ ਇਹਨਾਂ ਦੇ ਬਾਹਰ ਦੇ ਵਿੱਚ ਹੈਗਾ ਸੁਰ ਦਾ, ਬਹੁਤ ਮੈਨੂੰ ਚੰਗਾ
1: ਲੱਗਦਾ,
2: ਮੈਂ ਮਾਫ਼ੀ ਮੰਗਦੀ ਆ ਜਿਹੜਾ ਮੈਂ ਕਦੇ ਇਹਨਾਂ ਨੂੰ
1: ਸਲਾਮ ਦੋਸਤੀ ਬਾਰੇ ਸਾਡੀ ਗੱਲਬਾਤ ਉਸ ਨੈਣ ਜੀ ਹੋ ਰਹੀ ਹੈ। ਦੋਸਤ ਸ਼ਬਦ ਜਿਹੜਾ ਬਣਿਆ ਇਹਨਾਂ, ਦੇਖੋ ਵੇਖੋ ਦੋ ਸੱਤ, ਜਦੋਂ ਦੋ ਸੱਚੇ ਆਦਮੀ ਮਿਲਦੇ ਆ ਨਾ, ਸੱਚੇ ਆਦਮੀ ਮੀਨ ਕਿ ਇੱਕ ਦੂਸਰੇ ਤੇ ਟਰੱਸਟ ਕਰਨ ਵਾਲੇ, ਇੱਕ ਦੂਸਰੇ ਤੇ ਵਿਸ਼ਵਾਸ ਕਰਨ ਵਾਲੇ, ਅੱਖਾਂ ਬੰਦ ਕਰਕੇ ਜਦੋਂ ਤੁਹਾਨੂੰ ਕਿਸੇ ਦੋਸਤ ਨੂੰ ਆਪਣੇ ਘਰ ਲਿਜਾਣ ਵੇਲੇ ਇੱਕ ਪਲ ਵੀ ਸੋਚਣਾ ਨਾ ਪਵੇ ਕਿ ਮੈਂ ਇਹਨੂੰ ਆਪਣੇ ਘਰ ਦੇ ਵਿੱਚ ਲੈ ਕੇ ਚੱਲਿਆ, ਉਹ ਹੁੰਦਾ ਦੋਸਤ।
3: ਕੀ ਬਾਤ ਹੈ।
1: ਜਦੋਂ ਦੋਸਤ ਤੁਹਾਡਾ, ਤੁਹਾਡੇ ਕਿਸੇ ਦੁੱਖ ਨੂੰ, ਤੁਹਾਡੀ ਕਿਸੇ ਤਕਲੀਫ ਨੂੰ ਦੇਖ ਕੇ ਤੁਹਾਡੇ ਘਰ ਨਾ ਆਵੇ, ਉਹ ਤੁਹਾਡੇ ਤੇ ਕੋਈ ਤਕਲੀਫ ਆਉਣ ਹੀ ਨਾ ਦੇਵੇ, ਪਹਿਲਾਂ ਤੁਹਾਡੇ ਨਾਲ ਖੜਾ ਹੋਵੇ। ਹਾਂਜੀ ਟਿੰਸਾ ਸਾਹਿਬ ਜੀ ਆਇਆਂ ਨੂੰ ਗੋਲੀ ਮਾਰੋ, ਇਹੋ ਜੇ ਬਨੌਟੀ ਯਾਰ ਨੂੰ ਐਵੇਂ ਕੱਢਦਾ ਲਾਉਣਾ ਜੇ ਐਂਡ ਦੇ ਵਿੱਚ ਲਾਇਆ
4: ਗਿਆ, ਚਾਰ ਕਲਾਈਨ ਲਾ ਲਿਓ, ਕੋਈ ਗੱਲ ਨਹੀਂ, ਵਧੀਆ ਚੱਲ ਰਿਹਾ, ਵਧੀਆ ਸੁਣ ਰਿਹਾ।
1: ਥੈਂਕ ਯੂ ਥੈਂਕ ਯੂ ਥੈਂਕ ਯੂ। ਤੇ ਹੁਸੈਨ ਜੀ ਇਹ ਗੱਲਬਾਤਾਂ ਸਾਡੀਆਂ ਚੱਲ ਰਹੀਆਂ, ਤੁਸੀਂ ਕੋਈ ਸਟੇਟਮੈਂਟ ਦੇਣਾ ਚਾਹੋਗੇ ਕਿ ਦੋਸਤ ਦੀ ਸਹੀ ਪਹਿਚਾਣ ਕੀ ਹੋਣੀ ਚਾਹੀਦੀ ਭਲਾ ਤੁਹਾਡੇ ਮੁਤਾਬਕ?
3: ਮੇਰੇ ਮੁਤਾਬਕ ਜੀ ਦੋਸਤ ਦੀ ਪਛਾਣ ਇਹ ਹੋਣੀ ਚਾਹੀਦੀ ਹੈ ਕਿ ਦੋਸਤ ਨੂੰ ਦੱਸਣਾ ਨਾ ਪਵੇ ਮੈਨੂੰ ਮਸਲਾ ਕੋਈ।
1: ਬਿਲਕੁਲ ਬਿਲਕੁਲ ਬਿਲਕੁਲ।
3: ਜਿਹੜਾ ਤੁਹਾਡੀ ਗੱਲ ਬੁੱਝ ਲਵੇ, ਤੁਹਾਡੇ ਚਿਹਰੇ ਨੂੰ ਪਛਾਣ ਲਵੇ ਨਾ ਮੇਰੇ ਦੋਸਤ ਅੱਜ ਤੈਨੂੰ ਕੀ ਮਸਲਾ, ਉਹ ਅਸਲ ਦੋਸਤ।
1: ਬਿਲਕੁਲ ਬਿਲਕੁਲ ਬਿਲਕੁਲ, ਹੈ ਤੇ ਇਹੀ ਹੈ। ਬਿਲਕੁਲ ਬਿਲਕੁਲ ਬਿਲਕੁਲ। ਦੋਸਤ ਦੋਸਤ ਤਾਂ ਉਹੀ ਹੈ ਜਿਹੜਾ ਸਹੀ ਅਰਥਾਂ ਦੇ ਵਿੱਚ ਤੁਹਾਨੂੰ ਦੱਸਣਾ ਨਾ ਪਵੇ ਕਿ ਤੁਹਾਡਾ ਦੋਸਤ ਹੈ। ਦੋਸਤ ਇਹ ਨਹੀਂ ਹੈ ਜੇ ਤੁਹਾਡੇ ਚਿਹਰੇ ਤੇ ਹਾਸੇ ਨੂੰ ਵੇਖ ਕੇ ਹਾਸੇ ਦੇ ਪਿੱਛੇ ਛੁਪੇ ਦਰਦ ਨੂੰ ਵੀ ਪਹਿਚਾਣ ਲੈਣਾ, ਜਿਹੜਾ ਉਹ ਦੋਸਤ ਹੈ, ਸਹੀ ਅਰਥਾਂ ਚ ਉਹਨੂੰ ਦੋਸਤ ਕਹਿ ਸਕਦੇ ਹਾਂ। ਸੋ 647-357-5353 ਸਾਡੇ ਸਟੂਡੀਓ ਦਾ ਨੰਬਰ ਹੈ ਜੀ, ਤੇ ਮਿਲਦੇ ਹਾਂ ਅਸੀਂ ਰੋਜ਼ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। ਤੇ ਹੁਣ ਸਾਡੇ ਪ੍ਰੋਗਰਾਮ ਦਾ ਹੋ ਚੱਲਿਆ ਜੀ ਸਮਾਪਤੀ। अगर तुहानू साडा प्रोग्राम अच्छा लगता है तो जरूर साडे नाल हैल्प करिया करो, कोई ऐड तुहाडे प्रोग्राम दी, तुहाडे प्रोफेशन दी, तुहाडे हुनर दी साडे रेडियो प्रोग्राम विच दे के असीं कोशिश करांगे तुहाडे उस प्रोफेशन नू, उस कारोबार नू प्रफुल्लित करन दे विच असीं तुहाडी मदद कर सकीए। विश्व पंजाबी भवन दे विच कल बहुत खूबसूरत प्रोग्राम हो रहा है, शाम नू 6 बजे तो लैके 8 बजे तक साडे बहुत ही दो ਵਧੀਆ ਆਰਟਿਸਟ ਪੰਜਾਬ ਤੋਂ ਇੱਥੇ ਆਏ ਹੋਏ ਨੇ, ਅਸੀਂ ਉਹਨਾਂ ਦੇ ਨਾਲ ਤੁਹਾਡਾ ਰੂਬਰੂ ਕਰਾਵਾਂਗੇ, ਗੱਲਬਾਤ ਉਹਨਾਂ ਨਾਲ ਹੋਏਗੀ, ਤੁਸੀਂ ਵੀ ਉਹਨਾਂ ਦੀ ਕੰਪਨੀ ਦਾ ਆਨੰਦ ਮਾਣ ਸਕਦੇ ਹੋ, ਉਹਨਾਂ ਦੀਆਂ ਗੱਲਾਂ ਬਾਤਾਂ ਦੇ ਵਿੱਚ ਪਾਰਟੀਸਪੇਟ ਕਰ ਸਕਦੇ ਹੋ। 6 ਵਜੇ ਤੋਂ ਲੈ ਕੇ 8 ਵਜੇ ਤੱਕ ਵਿਲੇਜ ਆਫ ਇੰਡੀਆ ਦੇ ਬੈਕ ਸਾਈਡ ਤੇ, ਵਿਲੇਜ ਆਫ ਇੰਡੀਆ ਦੀ ਬੈਕ ਸਾਈਡ ਤੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ, ਉੱਥੇ ਨਾਲ ਤੁਹਾਨੂੰ ਡਿਨਰ ਵੀ ਕਰਵਾਵਾਂਗੇ। ਵਿਲੇਜ ਆਫ ਇੰਡੀਆ ਦੇ ਉੱਪਰ ਤਿਆਰ ਹੋਇਆ ਡਿਲੀਸ਼ੀਅਸ ਡਿਨਰ ਵੀ ਤੁਹਾਨੂੰ ਨਾਲ, ਕਿਉਂਕਿ ਪੰਜਾਬੀਆਂ ਦੀ ਵੀ ਖਾਸੀਅਤ ਨਾ ਕਿ ਜਦੋਂ ਸਾਡੇ ਘਰ ਕੋਈ ਪ੍ਰਾਹੁਣਾ ਆਉਂਦਾ ਤੇ ਅਸੀਂ ਉਹਦੀ ਖਿਦਮਤ ਵੀ ਕਰਦੇ ਹਾਂ। ਤੁਹਾਨੂੰ ਪ੍ਰੋਗਰਾਮ ਵੀ ਦਿਖਾਵਾਂਗੇ, ਤੁਹਾਨੂੰ ਡਿਨਰ ਵੀ ਕਰਵਾਵਾਂਗੇ, ਗੱਲਾਂ ਬਾਤਾਂ ਵੀ ਤੁਸੀਂ ਸੁਣੋਗੇ ਤੇ ਤੁਹਾਡੇ ਨਾਲ ਮੁਲਾਕਾਤ ਵੀ ਕਰਾਂਗੇ। ਤੇ ਹੁਣ ਮਿਲਾਂਗੇ ਕੱਲ ਕਿਸੇ ਨਵੇਂ ਵਿਸ਼ੇ ਦੇ ਨਾਲ, ਨਵੀਂ ਗੱਲਬਾਤ ਦੇ ਨਾਲ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਤੇ ਜ਼ਿੰਦਾਬਾਦ।

0: 1340.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
5: Get ready
0: GTA are you ready for the

0: Queen. Get your tickets now at heritagesounds.ca. Presented by TD Bank in association with Turkish Airlines, Heritage Canada, Experience Ontario, Experience Brampton, and the Toronto Star.
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ

0: 289597. 289-982-9597. SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
2: SNS Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS Lawyers ਨੂੰ ਕਾਲ ਕਰੋ 416-655-2000।
0: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।

0: what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905789

ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ, ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ

ਟਰਸਟਿਡ ਐਡਵਾਈਜ਼ਰਸ ਦੇ ਨਾਲ ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ। ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477169871 6477169871 ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647 7169 87 ਨੰਬਰ ਹੈ।

ਪੰਜਾਬੀ ਰੇਡੀਓ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਈਵਨਿੰਗ।

ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਇੱਕ ਵਾਰ ਫਿਰ ਤੁਹਾਡੇ ਨਾਲ ਪ੍ਰੋਗਰਾਮ ਪੰਜਾਬੀ ਦਾ ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ? ਬੱਲੇ ਬੱਲੇ ਚੜ੍ਹਦੀ ਕਲਾ ਇੰਜੋਏ ਕਰ ਰਹੇ ਹੋ ਆਪਣੀ ਇਸ ਖੂਬਸੂਰਤ ਕਮਾਲ ਦੀ ਸ਼ਾਮ ਨੂੰ? ਅਸੀਂ ਜੁੜ ਚੁੱਕੇ ਹਾਂ ਤੇ ਸ਼ਾਮ ਨੂੰ ਹੋਰ ਵੀ ਕਮਾਲ ਦੀ ਬਣਾਉਣੇ ਆ ਤੇ ਲੈਟਸ ਹੈਵ ਅ ਗੁੱਡ ਟਾਈਮ, ਇੰਜੋਏ ਕਰਦੇ ਹਾਂ ਤੇ ਆ ਸੋਹਣੇ ਆ ਵੀ ਜੱਗ ਜਿਉਂਦਿਆਂ ਦੇ ਮੇਲੇ, ਜ਼ਿੰਦਗੀ ਤੋਂ ਲੰਮੇ ਤੇਰੇ ਝਗੜੇ।

ਦਾ ਕੁਇਕ ਫੋਨ ਨੰਬਰ ਹੈ ਆਪਣਾ 905-673-3337 9056733337 9056733777 ਤੇ ਗੀਤ ਸੰਗੀਤ ਤੁਹਾਡੇ ਲਈ ਅਸੀਂ ਲਾ ਹੀ ਦੇਣਾ, ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ, ਗੱਲਾਂ ਬਾਤਾਂ ਹਰ ਰੋਜ਼ ਦੇ ਵਾਂਗ ਬਹੁਤ ਸਾਰੀਆਂ ਤੁਹਾਡੇ ਨਾਲ ਕਰਾਂਗੇ ਤੇ ਬਸ ਤੁਸੀਂ ਜੁੜ ਚੁੱਕੇ ਹੋ, ਅਸੀਂ ਤੁਹਾਡੇ ਨਾਲ ਹਾਂ ਤੇ ਹੁਣ ਗੱਡੀਆਂ ਨੂੰ ਕਰ ਲਓ ਥੋੜ੍ਹੇ ਜਿਹਾ ਸਲੋ ਤੇ ਸਲੋਲੀ ਸਲੋਲੀ ਜਿੱਥੇ ਜਾਣਾ ਜਾਓ ਅਸੀਂ ਪੂਰੀ ਐਂ ਤੁਹਾਡੀ ਇੱਕ ਇੰਟਰਟੇਨਮੈਂਟ ਕਰਾਂਗੇ। ਬੜੇ ਲੋਕ ਕਹਿੰਦੇ ਨਵੀਂ ਯਾਰ ਕੰਮ ਛੱਡਿਆ ਪਰ ਹੁਣ ਕੰਮ ਦੀ ਦੂਜੀ ਸ਼ਿਫਟ ਤੁਹਾਡੇ ਨਾਲ ਸ਼ੁਰੂ ਕਰ ਲਈ। ਚਲੋ ਇਹੀ ਯਾਰ ਤਾਂ ਗੱਲਾਂ ਨੇ, ਜਦੋਂ ਤੁਹਾਨੂੰ ਇਹ ਪਤਾ ਕਿ ਅਗਲੇ 3 ਘੰਟੇ ਅਸੀਂ ਤੁਹਾਡੇ ਨਾਲ ਹਾਂ, ਤੁਹਾਨੂੰ ਟੈਨਸ਼ਨ ਹੀ ਨਹੀਂ ਯਾਰ ਕਿ ਕੰਮ ਕੁੰਮ ਸਾਨੂੰ ਕਰਨਾ ਪਵੇ ਭਾਵੇਂ ਹੋਰ ਓਵਰ ਟਾਈਮ ਲਾਉਣਾ ਪਵੇ, ਨੋ ਪ੍ਰੋਬਲਮ, ਹੁਣ ਇੰਜੋਏ ਕਰਾਂਗੇ। ਸੋ ਵੰਸ ਅਗੇਨ ਸਟੂਡੀਓ ਦਾ ਨੰਬਰ ਇੱਕੋ ਇੱਕ ਆਪਣਾ ਰਹਿੰਦਾ 9056733 9056733 9056733 9056733 ਗਰਮੀ ਹੈ, ਵਧੀਆ ਯਾਰ ਸੋਹਣਾ ਮੌਸਮ ਹੈ, ਹਲਕੀ ਫੁਲਕੀ ਹਿਊਮਿਡਿਟੀ ਵੀ ਜ਼ਰੂਰ ਮੈਂ ਨਹੀਂ ਕਹੂੰਗਾ ਲੋੜ ਤੋਂ ਵੱਧ ਪਰ ਮਹਿਸੂਸ ਹੋ ਰਹੀ ਹੈ। ਕਹਿੰਦੇ ਹੁੰਦੇ ਆ ਇੰਗਲਿਸ਼ ਦੇ ਵਿੱਚ ਵੀ ਮੱਗੀ ਜਿਹਾ ਮੌਸਮ ਹੋਇਆ ਹੋਇਆ, ਹੁਣ ਪੰਜਾਬੀ 'ਚ ਪਤਾ ਨਹੀਂ ਕੀ ਕਹਿੰਦੇ ਆ ਬਟ ਫੀਲਸ ਲਾਈਕ 31 ਤੇ ਸੋਹਣਾ ਦਿਨ ਹੈ ਵੈਸੇ, ਬਾਹਰ ਨਿਕਲੋ ਵਾਕ ਵੂਕ ਲੈ ਜਾਓ, ਵਧੀਆ ਯਾਰ। ਦੇਖੋ ਅੱਜ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ, ਕਹਿੰਦੇ ਨਵੀਂ ਬਸ ਸਮਰ ਡਨ ਹੈ, ਜਿੰਨੇ ਫੁੱਲ ਬੂਟੇ ਲਾ ਲਏ ਠੀਕ ਹੈ ਹੁਣ ਅਗਲੇ ਸਾਲ ਤੱਕ। ਮੈਂ ਕਿਹਾ ਐਂ ਨਾ ਕਰਿਆ ਕਰੀ ਯਾਰ, ਮਹੀਨਾ ਪੂਰਾ ਪਿਆ ਆਪਣੇ ਕੋਲ, ਪਹਿਲਾਂ ਹੀ ਤੁਸੀਂ ਸਮਰ ਨੂੰ ਡਨ ਕਰੀ ਜਾਂਦੇ ਹੋ। ਕਈ ਲੋਕ ਨਾ ਥੋੜ੍ਹੇ ਜਿਹਾ ਅਪਸੈਟ ਜ਼ਿਆਦਾ ਛੇਤੀ ਹੋ ਜਾਂਦੇ ਵੀ ਯਾਰ ਹੁਣ ਠੰਡਾ ਮੌਸਮ ਆਉਣਾ, ਹੁਣ ਯੂ ਨੋ ਸਮਰ ਖਤਮ ਹੈ, ਖਤਮ ਖਤਮ ਕੁਛ ਨਹੀਂ, ਮਹੀਨਾ ਬਹੁਤ ਚਿਰ ਹੁੰਦਾ, ਮਹੀਨੇ 'ਚ ਤੁਸੀਂ ਖੁੱਲ੍ਹ ਕੇ ਇੰਜੋਏ ਕਰੋ, ਜਿੱਥੇ ਜਾਣਾ ਜਾਓ, ਟੋਰੋਂਟੋ ਘੁੰਮੋ ਫਿਰੋ, ਆਪਣੇ ਹੋਰ ਕਿਤੇ ਤੁਸੀਂ ਮਸਕੋਕਾ ਜਾਣਾ ਉੱਥੇ ਜਾਓ, ਹਾਰਬਰ ਫਰੰਟ ਜਾਣਾ ਉੱਥੇ ਜਾਓ, ਜਿੱਥੇ ਜਾਣਾ ਜਾਓ, ਐਂਡ ਇਹ ਅਖੀਰਲਾ ਮੰਥ ਪੂਰਾ ਮੈਮੋਰੇਬਲ ਬਣਾਓ ਆਪਣੇ ਫੈਮਿਲੀ ਅਤੇ ਫਰੈਂਡਸ ਦੇ ਨਾਲ। ਸੋ ਇੱਕ ਮੈਂ ਤੁਹਾਨੂੰ ਨੰਬਰ ਦੇ ਦੇਵਾਂ, ਬੜੀ ਵਧੀਆ ਇੱਕ ਨਾ ਯੂਨਿਟ ਲੀਜ਼ ਦੇ ਲਈ ਅਵੇਲੇਬਲ ਹੈ। ਜੇ ਕਿਸੇ ਨੇ ਵੀ ਆਪਣਾ ਖੁਦ ਦਾ ਕੰਮ ਸ਼ੁਰੂ ਕਰਨਾ, ਤੁਸੀਂ ਕੋਈ ਹੇਅਰ ਸਲੋਨ ਖੋਲ੍ਹਣਾ, ਕੋਈ ਤੁਸੀਂ ਨੇਲ ਸਲੋਨ ਖੋਲ੍ਹਣਾ, ਕੋਈ ਸੈੱਲਫੋਨ ਸਟੋਰ ਖੋਲ੍ਹਣਾ, ਕਿਸੇ ਵੀ ਕਿਸਮ ਦਾ ਦਫ਼ਤਰ ਖੋਲ੍ਹਣਾ, ਤਾਂ ਮਿਸਿਸਾਗਾ ਦੇ ਵਿੱਚ ਬ੍ਰਿਟੈਨੀਆ ਅਤੇ ਏਰਨ ਮਿਲਸ, ਬ੍ਰਿਟੈਨੀਆ ਅਤੇ ਏਰਨ ਮਿਲਸ ਦੇ ਕੋਰਨਰ 'ਤੇ ਇੱਕ 750 ਸਕੁਏਅਰ ਫੁੱਟ ਦਾ ਯੂਨਿਟ ਅਵੇਲੇਬਲ ਹੈ ਫੋਰ ਰੈਂਟ। ਸੋ ਤੁਸੀਂ ਨੰਬਰ ਇੱਕ ਨੋਟ ਕਰ ਲਓ, ਵਧੀਆ ਇੱਕ ਸੋਹਣੀ ਯੂਨਿਟ ਤੁਸੀਂ ਰੈਂਟ ਕਰੋ, ਆਪਣਾ ਕੰਮ ਦੱਬ ਕੇ ਉੱਥੋਂ ਕਰੋ, ਬ੍ਰਿਟੈਨੀਆ ਐਂਡ ਏਰੀਅਨ ਮਿਲਸ, ਬਹੁਤ ਪ੍ਰਾਈਮ, ਬੜੀ ਬਿਜ਼ੀ ਲੋਕੇਸ਼ਨ, ਬੜਾ ਅੱਛਾ ਪਲਾਜ਼ਾ। ਅਤੇ ਨੰਬਰ ਤੁਹਾਨੂੰ ਅਸੀਂ ਇੱਕ ਵਾਰ ਫਿਰ ਤੋਂ ਦੇ ਦਿੰਦੇ ਹਾਂ, ਤੁਸੀਂ ਯਾਦ ਰੱਖੋ, ਪਰਮਜੀਤ ਭਾਅ ਜੀ ਨਾਲ ਤੁਸੀਂ ਗੱਲਬਾਤ ਕਰੋ, 416-993-1564 'ਤੇ ਕਾਲ ਕਰੋ ਅਤੇ ਬੜੀ ਵਧੀਆ ਇੱਕ 750 ਸਕੁਏਅਰ ਫੁੱਟ ਦੀ ਖੁੱਲ੍ਹੀ ਡੁੱਲੀ ਯੂਨਿਟ, ਦਫ਼ਤਰ ਖੋਲ੍ਹ ਲਓ, ਕੋਈ ਸੈੱਲਫੋਨ ਸਟੋਰ ਖੋਲ੍ਹ ਲਓ, ਕੋਈ ਹੋਰ ਸਟੋਰ ਖੋਲ੍ਹ ਲਓ, ਕੋਈ ਆਪਣਾ ਹੇਅਰ ਸਲੋਨ, ਨੇਲ ਸਲੋਨ, ਸਪਾ ਕੋਈ ਕਰਨਾ ਉੱਥੇ ਕੰਮ, ਉੱਥੇ ਕਰ ਲਓ ਅਤੇ ਕਾਲ ਕਰੋ 416-993-1564। ਸੋ ਕੀ ਸੁਣਾਈਏ ਤੁਹਾਨੂੰ ਅੱਜ, ਸਟੂਡੀਓ ਦਾ ਨੰਬਰ ਤੁਹਾਨੂੰ ਯਾਦ ਹੀ ਹੈ, ਤੁਹਾਡੇ ਦਿਲਾਂ 'ਤੇ ਸਾਡਾ ਯਾਰ ਨੰਬਰ ਲਿਖਿਆ ਹੁੰਦਾ, ਬਟ ਜੇ ਕਿਸੇ ਨੂੰ ਨਹੀਂ ਚੇਤੇ ਤਾਂ 905-673-3337 9056733 3337 9056733 3337 905-673-3337 ਫੋਨ ਨੰਬਰ ਹੈ ਆਪਣਾ।

0: यार क्या म्यूजिक है चरणजीत आहूजा साहब का, है लैजेंड तो फिर लैजेंड ही ने आहूजा साहब का म्यूजिक। तुसी कोई भी सुन लो ना तो तुहानू पता कि यार वाकई कमाल ही है। एंड म्यूजिक आहूजा साहब का ऐसा होंदा सीगा कि वो म्यूजिक भावे सुनी चलो कई बार ना बंदा कहता बस म्यूजिक ही चली जाए, म्यूजिक ही चली जाए, आप कितने गाने लाने हैं जग जीवन के मेले का क्या म्यूजिक है, नची जो साडे नाल दा क्या म्यूजिक है। मैं दो चार बार जिक्र किया मैं तेरा नु मार गया नहीं तेरा नखरा। सो उन्हां समय दे विच म्यूजिक दे उत्ते ना बड़ा एक फोकस जरूर किया जाता सी ते वाह अमेजिंग। सो 905-673-3337 अपना नंबर है 9056733337। तुसीं की सुनन दे मूड दे विचों साडे नाल शेयर करो, ਤੁਹਾਡੇ ਲਈ ਲਾਉਣੇ ਆ ਜੋ ਵੀ ਤੁਸੀਂ ਕਹੋਗੇ। ਤੇ ਸਟੂਡੀਓ ਦਾ ਨੰਬਰ 9056733337। ਸੋ ਬੜੀਆਂ ਰਿਕੁਐਸਟਾਂ ਤੁਹਾਡੀਆਂ ਆਉਂਦੀਆਂ ਰਹਿੰਦੀਆਂ ਇੰਸਟਾਗ੍ਰਾਮ ਤੇ, ਜਦੋਂ ਪ੍ਰੋਗਰਾਮ ਸ਼ੁਰੂ ਕਰੀਦਾ ਤਾਂ ਠਾ ਠਾ ਕਰਕੇ ਸਾਡੇ ਕੋਲ ਇੱਕ ਸੱਜਣ ਮਿੱਤਰ ਮੈਸੇਜ ਭੇਜ ਦਿੰਦੇ ਨਵੀਂ ਆਹ ਵੀ ਲਾ ਦਿਓ, ਨਵੀਂ ਉਹ ਵੀ ਲਾ ਦਿਓ। ਤੇ ਕੱਲ੍ਹ ਵੀ ਤੁਹਾਡੀਆਂ ਕੁਝ ਰਿਕੁਐਸਟਾਂ ਲੱਗੀਆਂ, ਅੱਜ ਵੀ ਹੁਣ ਲਾ ਦਿੰਦੇ ਹਾਂ, ਤੁਸੀਂ ਟੈਨਸ਼ਨ ਨਹੀਂ ਲੈਣੀ। ਜਿਵੇਂ ਤੁਸੀਂ ਕਹੋਗੇ ਸਾਡਾ ਤਾਂ ਦੇਖੋ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਂਦਾ, ਜਿਵੇਂ ਤੁਸੀਂ ਕਹਿਣਾ ਉਵੇਂ ਅਸੀਂ ਚੱਲਣਾ, ਠੀਕ ਹੈ। ਸੋ ਆਲਵੇਸ ਐਨੀ ਟਾਈਮ ਕਾਲ ਕਰ ਸਕਦੇ ਹੋ, ਜਾਂ ਤੁਹਾਡਾ ਕਾਲ ਕਰਨ ਨੂੰ ਨਹੀਂ ਜੀ ਕਰਦਾ ਤਾਂ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, PUNJABILEHRAN ਇੰਸਟਾਗ੍ਰਾਮ ਪੰਜਾਬੀ ਲਹਿਰਾਂ G2587। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਕਿਵੇਂ ਹੋ?
1: ਬਹੁਤ ਵਧੀਆ ਪ੍ਰੋਗਰਾਮ ਹੈ, ਮੈਂ ਸੁਣ ਲੱਗੇ, ਮੈਂ ਤਾਂ ਅੱਗੇ ਹੋਰ ਪਾਸੇ ਲਈ ਫਿਰ ਆਉਂਦਾ ਜੀ।
0: ਨਹੀਂ ਨਹੀਂ ਚਲੋ ਸਾਰੇ ਵਧੀਆ ਨੇ, ਦੇਖੋ ਜਿਹੜਾ ਵੀ ਬੰਦਾ ਮਿਹਨਤ ਕਰਦਾ ਨਾ ਸਾਰੇ ਆਪਣਾ ਵਧੀਆ।
1: ਉਹ ਤੂੰ ਤਾਂ ਸਾਡੇ ਘਰ ਦਾ ਬੱਚਾ।
0: ਚਲੋ ਜੀ ਧੰਨਵਾਦ ਧੰਨਵਾਦ।
1: ਮੇਰੀ ਗੱਲ ਸੁਣ, ਆਰਨੇ ਤਾਂ 60 ਲੱਖ ਗਾਣਾ ਲਾ ਦੇ।
0: ਤੁਸੀਂ ਆਰਨੇ ਦੇ ਬੜੇ ਫੈਨ ਹੋ ਹੈ?
1: ਫੈਨ ਦਾ ਮੇਰਾ ਭਾਜੀ ਰਮਾਨ ਦਾ ਵੀ ਆ। ਦੇਖ ਮੇਰਾ ਭਾਜੀ ਰਮਾਨ ਦਾ ਗੋਪੜ ਲਾ, ਦੂਜਾ ਮੇਰਾ ਸਾਡੂ ਆ ਨਿੱਕਾ।
0: ਅੱਛਾ ਦੂਜਾ ਸਾਡੂ ਆ, ਠੀਕ ਹੈ। ਆਰਨੇ ਦਾ ਕਿਹੜਾ ਕਿਹਾ ਤੁਸੀਂ?
1: 60 ਲੱਖ
0: ਲਾ ਦਿੰਦੇ ਆ, 60 ਲੱਖ ਕੋਈ ਗੱਲ ਨੀ, ਲਾ ਦਿੰਦੇ ਚੱਕ ਦਿਆਂਗੇ। ਕੱਲ ਵੀ ਲਾਤਾ ਸੀ ਤੁਹਾਡਾ ਟਰੱਕਾਂ ਵਾਲਾ ਗਾਣਾ, ਚੱਕ ਦਿੰਦੇ ਆ। 9786 ਹੈਲੋ।
2: ਹਾਂਜੀ ਭਾਈ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਵੀਰੇ, ਕਿੱਦਾਂ?
2: ਠੀਕ ਹੈ ਜੀ, ਦੱਸੋ।
0: ਬਹੁਤ ਵਧੀਆ ਬਹੁਤ ਵਧੀਆ, ਕੀ ਬਣਦਾ?
2: ਬਸ ਕੰਮ ਤੋਂ ਫ੍ਰੀ ਹੋਏ ਸੀ, ਤੁਹਾਡਾ ਪ੍ਰੋਗਰਾਮ ਟਿਊਨ ਕੀਤਾ ਸੀ।
0: ਉਹ ਵਾਹ ਵੀ ਵਾਹ, ਕੀ ਬਾਤ ਹੈ, ਛਾ ਗਏ ਫਿਰ ਤਾਂ।
2: ਤੇ ਭਾਜੀ ਇੱਕ ਨਿੱਕੀ ਰਿਕੁਐਸਟ ਹੈ, ਜਿਹੜਾ ਹੁਣ ਆਪਣਾ ਸੌਂਗ ਚੱਲ ਰਿਹਾ ਸੀਗਾ ਸੋਹਣਿਆਂ ਦੇ ਜੱਗ ਜਿਉਂਦਿਆਂ ਦੇ ਮੇਲੇ,
0: ਜੀ ਜੀ,
2: ਇਹੀ ਲਾ ਦਿਓ
0: ਪਲੀਜ਼। ਇਹੀ ਲਾਈਏ?
2: ਹਾਂਜੀ,
0: ਹੋਰ ਨੀ ਕੋਈ ਸੁਣਨ ਦੇ ਮੂਡ ਚ ਅੱਜ? ਹਰਭਜਨ ਮਾਨ ਜੀ ਦਾ ਯੂਰਪ ਟੂਰ ਹੋਇਆ ਬੜਾ ਸਕਸੈਸਫੁਲ, ਬੜੇ ਵੱਖਰੇ ਵੱਖਰੇ ਸ਼ਹਿਰਾਂ ਜਿੱਥੇ ਮੈਂ ਸੋਚਿਆ ਨਹੀਂ ਸੀ ਕਿ ਪੰਜਾਬੀ ਹੈਗੇ, ਵੈਸੇ ਪੰਜਾਬੀ ਥਾਂ ਥਾਂ ਤੇ ਤੁਹਾਨੂੰ ਮਿਲ ਜਾਂਦੇ ਆ। ਹਾਸੇ ਵਾਲੀ ਗੱਲ ਨਹੀਂ, ਕਹਿੰਦੇ ਹੁੰਦੇ ਕਿ ਆਲੂ ਤੇ ਪੰਜਾਬੀ ਤੁਹਾਨੂੰ ਹਰ ਥਾਂ ਮਿਲ ਜਾਣਗੇ। ਮੈਂ ਬੜਾ ਹੈਰਾਨ ਹੋਇਆ ਯਾਰ, ਮੈਂ ਯੂਰਪ ਘੁੰਮਿਆ, ਜਦੋਂ ਮੈਂ ਆਪਣੇ ਕਿਸੇ ਵੀ ਯੂਰਪ ਦੇ ਕੰਟਰੀ 'ਚ ਗਿਆ, ਪੰਜਾਬੀ ਮਿਲੇ ਜ਼ਰੂਰ, ਬੜੇ ਚਾਵਾਂ ਨਾਲ ਮਿਲੇ। ਬਾਰਸਲੋਨਾ ਤਾਂ ਚਲੋ ਬਹੁਤ ਸਾਰੇ ਨੇ, ਪੈਰਿਸ ਵੀ ਬੜੇ ਮਿਲੇ, ਆਪਣੇ ਗ੍ਰੀਸ ਵੀ ਬੜੇ ਮਿਲੇ, ਫਰਾਂਸ ਦੇ ਹੋਰ ਕੁਝ ਸ਼ਹਿਰਾਂ ਦੇ ਵਿੱਚ ਬਹੁਤ ਸਾਰੇ ਮਿਲੇ, ਤੇ ਉਹਨਾਂ ਨੂੰ ਵੀ ਚਾਅ ਚੜ੍ਹ ਦਿੰਦਾ ਵੀ ਜਦੋਂ ਕੋਈ ਪੰਜਾਬੀ ਬੰਦਾ ਮਿਲਦਾ। GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਕਾਲ ਕਰੋ, GTA ਕ੍ਰੈਡਿਟ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਕਿਸੇ ਦੇ ਸਿਰ ਕਰਜ਼ਾ ਚੜ੍ਹ ਗਿਆ, ਕਰਜ਼ਾ ਜ਼ਿਆਦੇ ਆ, ਟੈਨਸ਼ਨ 'ਚੋਂ ਟੈਨਸ਼ਨ ਲੈਣੀ ਛੱਡੋ, GTA ਕ੍ਰੈਡਿਟ ਰੇਖਾ ਅਤੇ ਨਦੀਮ ਜੀ ਨੂੰ ਇੱਕ ਵਾਰ ਫੋਨ ਕਰ ਲਓ, ਤੁਹਾਡੇ ਲਈ ਹਾਜ਼ਰ ਨੇ। ਐਂਡ ਪਿਛਲੇ ਤਕਰੀਬਨ 25 ਸਾਲਾਂ ਤੋਂ ਕਰਜ਼ਾ ਮਾਫ ਕਰਵਾ ਰਹੇ ਨੇ, ਨੰਬਰ ਹੈ 416-650-1100 ਦੇ ਉੱਤੇ ਕਾਲ ਕਰੋ, ਐਂਡ ਤੁਹਾਡੇ ਲਈ ਅਵੇਲੇਬਲ GTA ਕ੍ਰੈਡਿਟ ਦੇ ਰੇਖਾ ਤੇ ਨਦੀਮ ਜੀ। 2825 ਹੈਲੋ।
3: ਹੈਲੋ ਨਵੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
3: ਹਾਂਜੀ ਠੀਕ ਹੈ ਠੀਕ ਹੈ, ਗੁੱਡ ਗੁੱਡ ਗੁੱਡ ਈਵਨਿੰਗ।
0: ਗੁੱਡ ਈਵਨਿੰਗ, ਓ ਬੱਲੇ, ਗੁੱਡ ਗੁੱਡ ਗੁੱਡ ਈਵਨਿੰਗ।
3: ਹਾਂ ਮੈਂ ਕਿਹਾ
0: ਤੁਹਾਨੂੰ ਦੇਖੋ ਜਦੋਂ ਕਹੀਦਾ ਗੁੱਡ ਈਵਨਿੰਗ, ਤੁਸੀਂ ਹੁੰਦੇ ਹੋ ਨਾ ਪੂਰਾ ਬੂਸਟ ਕਿ ਨਹੀਂ?
3: ਬਿਲਕੁਲ ਬਿਲਕੁਲ ਇਹ ਤਾਂ ਕਿਉਂਕਿ ਹੁਣ ਜਦੋਂ ਪਤਾ ਨੀ ਨੇਚਰ ਹੁੰਦਾ ਬੰਦੇ ਦਾ, ਜਦੋਂ ਇਹ ਆਪਾਂ ਕਹਿ ਦਿੰਦੇ ਆ ਵੀ ਸ਼ਾਮ ਡਾਰਕ ਹੋ ਗਈ ਆ, ਦਿਨ ਛੋਟੇ ਸ਼ੁਰੂ ਹੋ ਗਏ, ਬਟ ਮੈਨੂੰ ਓਦਾਂ ਵਧੀਆ ਲੱਗਦਾ ਹੁੰਦਾ ਜਿੱਦਾਂ ਹੁਣ ਸਤੰਬਰ ਦਾ ਮਹੀਨਾ, ਦਿਨ ਕਾਫੀ ਛੋਟੇ ਹੋ ਜਾਂਦੇ ਆ ਹਨਾ।
0: ਅੱਛਾ, ਤੁਹਾਨੂੰ ਵਧੀਆ ਲੱਗਦਾ?
3: ਹਾਂ ਮੈਨੂੰ ਵਧੀਆ ਲੱਗਦਾ ਹੁੰਦਾ ਵੀ ਸ਼ਾਮ ਨੂੰ 6:30-7 ਵਜੇ ਹਨੇਰਾ ਸ਼ੁਰੂ ਹੋ ਗਿਆ।
0: ਅੱਛਾ ਚਲੋ ਠੀਕ ਹੈ, ਕਈਆਂ ਨੂੰ ਨਹੀਂ ਵਧੀਆ ਲੱਗਦਾ, ਕਈ ਚਾਹੁੰਦੇ ਆ ਯਾਰ ਕਿ ਬਸ ਵਧੀਆ ਦਿਨ ਹੀ ਚੜਿਆ ਰਹੇ।
3: ਹਾਂ ਮੈਂ ਹੋਰ ਹਾਸੇ ਦੱਸਦਾ, ਆਪਣਾ ਜਦੋਂ ਕੋਰੋਨਾ ਹੋਇਆ ਸੀਗਾ ਹਨਾ,
0: ਹਾਂ,
3: ਤੇ ਮੈਂ ਆਪਣੇ 2-3 ਮਾਸਕ ਲੈ ਆਉਂਦੇ ਉੱਥੋਂ USA, ਮੈਂ ਟਰੱਕ ਲੈ ਕੇ ਜਾਂਦਾ ਹੁੰਦਾ ਸੀਗਾ।
0: ਠੀਕ ਹੈ,
3: ਮੈਂ ਉੱਥੋਂ ਕਾਫੀ ਵਧੀਆ ਜਿੱਦਾਂ ਮੈਨੂੰ ਜਿੱਦਾਂ ਡੀਲ ਤੇ ਮਿਲ ਗਿਆ 3-4 ਮਾਸਕ ਵੀ ਤੁਸੀਂ 1 and 2 ਪੇਅਰ ਫ੍ਰੀ ਤੇ ਹਨਾ। ਉਹ ਮੈਂ ਆਪਣੀ ਭੈਣ ਨੂੰ ਦੱਸਿਆ, ਮੈਂ ਕਿਹਾ ਹੁਣ ਇਹ ਜਿਹੜੇ ਆ ਵੀ ਸਤੰਬਰ ਮਹੀਨਾ ਚੜ੍ਹਨ ਲੱਗਾ, ਥੋੜੇ ਦਿਨ ਵੀ ਸਤੰਬਰ ਦੇ ਪਹਿਲੇ ਹਫ਼ਤੇ ਲਾਉਣੇ ਸ਼ੁਰੂ ਕਰਨੇ ਆ।
0: ਅੱਛਾ ਅੱਛਾ,
3: ਕਹਿਣ ਦਾ ਮਤਲਬ ਪੁਰਾਣੀਆਂ ਯਾਦਾਂ ਇੰਨੇ ਜਾਣੀ ਕਿ ਉਹ ਮੈਨੂੰ ਉਦੋਂ ਵਧੀਆ ਲੱਗਦਾ ਆਪਣੇ, ਮੈਂ ਜਿੱਦਾਂ ਡਾਰਕ ਨੂੰ ਵਧੀਆ ਮੰਨਦਾ ਜਦੋਂ ਸ਼ਾਮ ਨੂੰ ਜਦੋਂ ਆਪਣੇ ਹਨੇਰਾ ਹੋ ਜਾਂਦਾ।
0: ਤੁਸੀਂ ਇਹ ਨਾ ਕਹਿ ਜਿਓ ਵੀ ਤੁਹਾਨੂੰ ਕੋਰੋਨਾ ਦਾ ਸਮਾਂ ਵੀ ਬੜਾ ਵਧੀਆ ਲੱਗਦਾ ਸੀਗਾ। ਖਤਰਨਾਕ ਸੀਗਾ ਉਹ।
3: ਹਾਂ ਹਾਂ, ਯਾਦ ਰੱਖਣ ਵਾਲਾ ਉਹਦੇ ਵਿੱਚ ਦੇਖੋ, ਆਪਣਿਆਂ ਤੋਂ ਬੰਦੇ ਸਾਥ ਛੱਡ ਗਏ ਸੀਗੇ, ਜਿੱਦਾਂ ਹੁਣ ਜਿਨ੍ਹਾਂ ਦੀਆਂ ਕੋਈ ਡੈਥਾਂ ਹੋਈਆਂ ਸੀਗੀਆਂ ਉਹਨਾਂ ਨੂੰ ਬੰਦੇ ਹੱਥ ਤੱਕ ਨੀ ਸੀ ਲਾਉਂਦੇ ਹਨਾ।
0: ਉਹੀ ਤਾਂ ਹੈ, ਤੁਸੀਂ ਦੇਖੋ ਭਾਜੀ ਆਪਾਂ ਬ੍ਰੈਂਪਟਨ ਟੱਪ ਕੇ ਮਿਸੀ ਸਾਗਾ ਜਾਣ ਜੋਗੇ ਨੀ ਸੀ ਰਹੇ। ਬੜਾ ਸਮਾਂ ਉਹ ਖਤਰਨਾਕ ਸੀਗਾ।
3: ਹਾਂਜੀ ਹਾਂਜੀ ਹਾਂਜੀ, ਬਹੁਤ ਡਰਾਇਆ ਸਾਰੇ, ਜਿੱਦਾਂ ਅੰਦਰ ਹੀ ਵੜ ਗਏ ਸੀ, ਸਕੂਲ ਦਫ਼ਤਰ ਕਾਲਜ ਜਿੰਨਾ ਵੀ ਸਾਰਾ ਕੁਝ A to Z ਬੰਦ ਹੋ ਗਿਆ ਸੀ ਨਾ,
0: ਸਾਰਾ ਕੁਛ ਹੀ ਸਾਰਾ ਕੁਛ ਹੀ। ਚਲੋ ਕਾਸ਼ ਉਹ ਸਮਾਂ ਨਾ ਆਵੇ। ਚਲੋ ਉਸ ਸਮੇਂ ਨੇ ਬੜਾ ਕੁਝ ਲੋਕਾਂ ਨੂੰ ਸਿਖਾਇਆ ਵੀ ਹੈ, ਬਟ ਔਖਾ ਟਾਈਮ ਸੀਗਾ।
3: ਹਾਂ ਹਾਂ, ਤੇ ਬਾਕੀ ਮੈਂ ਕਿਹਾ ਤੁਸੀਂ ਪੁੱਛਦੇ ਸੀਗੇ ਵੀ ਦੱਸੋ ਸਟਾਰਟਿੰਗ ਕਿਹੜੀ ਕਰੀਏ, ਤੇ ਟਾਈਮ ਲੱਗਿਆ, ਮੈਂ ਕਿਹਾ ਅੱਜ ਬਿੰਦਰਖੀਆ ਵੀ ਸੁਣ ਲੈਣੇ ਆ।
0: ਬਿੰਦਰਖੀ ਕੋਈ ਗੱਲ ਨੀ, ਦੱਸੋ ਕੀ ਕਿਹੜਾ ਸੁਣਨਾ ਬਿੰਦਰਖੀ ਸਾਹਿਬ?
3: ਦੁਪੱਟਾ 7 ਰੰਗ ਵਾਲਾ ਸੁਣ ਲੈਣੇ ਆ।
0: 7 ਰੰਗ ਤੱਕ, ਵਾਹ, ਮੈਂ ਬਿੰਦਰਖੀ ਸਾਹਿਬ ਦਾ ਲਾਇਆ ਨੀ, ਕੋਈ ਬਹੁਤ ਚਿਰ ਹੋ ਗਿਆ।
3: ਹਾਂ ਚਿਰ ਹੋ ਗਿਆ।
0: ਮੋਢੇ ਤੋਂ ਤਿਲਕਦਾ ਜਾਵੇ 17 ਵਲ ਖਾਵੇ ਹੈ।
3: ਆਪਣੇ ਅੱਖਾਂ ਦਾ ਜਿਹੜਾ ਸਟਾਈਲ ਸੀਗਾ ਇਹ ਅਜੀਬੋ ਗਰੀਬ ਸੀ, ਹੋਰ ਮੈਂ ਨੀ ਦੇਖਿਆ ਹੋਰ ਕਿਤੇ ਕਲਾਕਾਰ ਦਾ।
0: ਚਲ
3: ਅੱਖਾਂ ਨੂੰ ਬਹੁਤ ਮਟਕਾਉਣ ਵਾਲਾ ਕੰਮ, ਬਹੁਤ ਵਧੀਆ।
0: ਜਿਹੜੀ ਹੇਕ ਫਿਰ ਬਿੰਦਰਖੀ ਸਾਹਿਬ ਲਾਉਂਦੇ ਸੀ ਉਹ ਨੀ ਕਿਸੇ ਨੇ ਲਾਈ ਬਾਅਦ ਚੋਂ, ਲੱਗੀ ਨੀ ਹੈ ਹੀ ਨੀ ਦਾਮ ਵਾਲਾ ਕੋਈ ਅੱਡਾ ਸਹੀ ਗੱਲ ਆ ਚਲੋ ਥੈਂਕ ਯੂ ਭਾਜੀ ਜ਼ਰੂਰ ਲਾਉਣੇ ਤੁਹਾਡੀ ਟੈਨਸ਼ਨ ਨਾ ਲਓ ਥੈਂਕ ਯੂ ਸੋ ਦੁਪੱਟਾ ਤੇਰਾ 7 ਰੰਗ ਦਾ ਆਰ ਨੇ ਇਦਾਂ ਵੀ ਗਾਣਾ ਹੈ ਜਗ ਜਿਉਂਦੇ ਮੇਲੇ ਤਾਂ ਮੈਂ ਲਾਉਣਾ ਹੀ ਲਾਉਣਾ ਤੇ 09565 ਅੱਛਾ ਫਿਰ ਕਿਹਨੇ ਲੱਭਿਆ ਤੁਹਾਨੂੰ? ਦੇਖੋ ਜਿਹੜਾ ਘਰ ਹੁੰਦਾ ਨਾ ਐਵੇਂ ਨੀ ਗੱਲਾਂ ਬਣੀਆਂ ਕਿ ਜੋ ਸੁੱਖ ਛੱਜੂ ਦੇ ਚੁਬਾਰੇ ਨਾ ਬਲਕ ਨਾ ਬੁਖਾਰੇ। ਹੋਰ ਕਿਤੇ ਮਰਜ਼ੀ ਬੰਦਾ ਜਾ ਆਵੇ ਬੰਦਾ ਮੁੜ ਕੇ ਘਰ ਹੀ ਆਉਂਦਾ।
3: ਦਿਨ ਜਿਹੜਾ ਰਹਿੰਦਾ ਬੰਦੇ ਨੇ ਕੋਈ ਆਪਣਾ ਫੰਕਸ਼ਨ ਵੀ ਕਰਨਾ ਠੀਕ ਹੈ ਨੇ ਮਰਜ਼ੀ ਸ਼ਾਮ ਜੇ 6 ਵਜੇ ਫੇਰ ਪਤਾ ਆਪਣਾ
0: ਬੰਦੇ ਦਾ ਦੁਪਹਿਰ ਨੂੰ ਫੰਕਸ਼ਨ ਕਰਨ ਨੂੰ ਜੀ ਨੀ ਕਰਦਾ ਹੈ
3: ਉਹ ਫਿਰ ਦਿਨ ਜਿਹਾ ਲੱਗਦਾ ਰਹਿੰਦਾ ਕਿ ਹਾਲੇ ਤਾਂ ਯਾਰ ਦਿਨ ਹੀ ਆ ਮਾੜੀ ਜਿਹੀ ਸ਼ਾਮ ਕਹਿੰਦੇ ਨੀ ਸ਼ਾਮਾਂ ਪੈ ਲੈਂਦੇ ਸ਼ਾਮ ਨੂੰ ਕਰਦੇ ਆ
0: ਕਿਹੜਾ ਉਹ ਕਿਹੜਾ ਗਾਣਾ ਸੀ ਇੱਕ ਬੜਾ ਵਧੀਆ ਸ਼ਾਮਾਂ ਪਈਆਂ ਤੇਰੇ ਬਿਨਾ ਤੂੰ ਗਰਿਆ ਡੋਲਣਾ ਉਹ ਲਾਉਂਦੇ ਥੋੜ੍ਹੀ ਲਈ ਅੱਜ
3: ਲਓ ਜੀ ਲਾਓ ਲਾਓ ਵੈਰੀ ਗੁੱਡ ਮੱਛੀ ਲੈ ਕੇ ਆਇਆ
0: ਮੱਛੀ ਕਿਆ ਪਤਾ ਖਾਓ ਮੱਛੀ ਤੇ ਕੀ ਪੀ ਰਹੇ ਹੋ ਮੱਛੀ ਦੇ ਨਾਲ
3: ਪੱਕੇ
0: ਮੋਲਸਨ ਹੀ ਆ ਜੀ ਤੁਸੀਂ ਪਹਿਲਾਂ ਵੀ ਮੋਲਸਨ ਦੀ ਗੱਲ ਕੀਤੀ ਸੀਗੀ ਹੈ
4: ਮੈਂ ਭਾਵੇਂ ਗਰਮੀ ਹੋਵੇ ਭਾਵੇਂ ਸਨੋ ਹੋਵੇ ਭਾਵੇਂ ਮਾਈਨਸ 30 ਅਸੀਂ ਉੱਤੇ ਹੀ ਆਂ ਟਿਕਿਓ
0: ਨਹੀਂ ਪਰ ਕੋਈ ਤੁਸੀਂ ਕੋਈ ਹੋਰ ਨਹੀਂ ਬੀਅਰ ਆਪਣੀ ਵਧੀਆ ਕੋਈ ਟਰਾਈ ਕੀਤੀ
4: ਹੋਰ ਪੀਤੀਆਂ ਬਸ ਇਹ ਨਾ ਜਿੱਦਾਂ ਬੇਸਿਕ ਯਾਰ ਆਪਣਾ ਇਹੀ ਰੱਖ ਲਏ ਪੱਕੀ ਮੌਲਸਨ ਮੌਲਸਨ ਪਤਾ ਨੀ ਕੀ ਆ ਇਹਦਾ ਜਿਹੜਾ ਟੇਸਟ ਆ ਨਾ ਉਹ ਇਹਦਾ ਹੀ ਲੱਗਦਾ ਕਈ ਲੋਕ ਕਹਿੰਦੇ ਕਿ ਚੀਪ ਆ ਇਹ ਡਿਸ਼ ਆ ਡੋਮੈਸਟਿਕ ਆ ਬਟ ਮੌਲਸਨ ਦਾ ਟੇਸਟ ਹੈ ਨਾ ਬਾਕੀਆਂ ਨਾਲ ਕੰਪੇਅਰ ਨੀ ਹੁੰਦਾ
0: ਚਲੋ ਨਹੀਂ ਕਈ ਹੈਗੇ ਆ ਲੋਕ ਆ ਜਿਹੜੇ ਜਦੋਂ ਨਾ ਆਦਤ ਪੈ ਜਾਂਦੀ ਹੈ ਫਿਰ ਬੰਦਾ ਕਹਿੰਦਾ ਨਹੀਂ ਸਾਨੂੰ ਤਾਂ ਇਹੀ ਸੂਟ ਕਰਦੀ ਆ ਰੌਣਕਾਂ ਲੱਗਦੀਆਂ ਕੱਲੇ ਬੰਦੇ ਦਾ ਕਿੱਥੇ ਜੀ ਲੱਗਦਾ ਯਾਰ ਸਿੱਧੀ ਜੀ ਗੱਲ ਹੈ ਇੱਕ ਤੁਸੀਂ ਮੱਲੀ ਟੈਂਟ ਵਾਲਿਆਂ ਨੂੰ ਯਾਦ ਰੱਖੋ ਮੱਲੀ ਟੈਂਟ ਦੇ ਜਦੋਂ ਟੈਂਟ ਲੱਗ ਜਾਂਦੇ ਆ ਨਾ ਤੁਹਾਡਾ ਘਰ ਬੈਂਕਟ ਹਾਲ ਹੀ ਬਣ ਜਾਂਦਾ ਮੱਲੀ ਟੈਂਟ ਸਰਵਿਸਿਸ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਮੱਲੀ ਟੈਂਟ ਸਰਵਿਸਿਸ ਤੇ ਨੇ ਸੋ ਮੱਲੀ ਟੈਂਟ ਨੂੰ ਤੁਸੀਂ ਯਾਦ ਰੱਖਣਾ ਤੇ ਮੱਲੀ ਟੈਂਟ ਕੋਲ ਟੇਬਲ ਚੇਅਰਾਂ ਡਾਂਸ ਫਲੋਰ ਹੋਰ ਕੀ ਹੈ ਮੱਲੀ ਟੈਂਟ ਕੋਲ ਟੇਬਲ ਚੇਅਰਾਂ ਡਾਂਸ ਫਲੋਰ ਵੀ ਨੇ ਇਹਨਾਂ ਕੋਲ ਬਾਕੀ ਇਹਨਾਂ ਕੋਲ ਪੋਰਟੇਬਲ ਲਗਜ਼ਰੀ ਵਾਸ਼ਰੂਮ ਵੀ ਨੇ ਬਾਰ ਵੀ ਨੇ ਲਾਈਟਾਂ ਵੀ ਨੇ ਸਾਰਾ ਕੁਛ ਹੈ ਮੱਲੀ ਮੱਲੀ ਮੱਲੀ ਟੈਂਟ ਸੋ ਮੱਲੀ ਟੈਂਟ ਸਰਵਿਸਿਸ ਦੀ ਟੀਮ ਦਾ ਫੋਨ ਨੰਬਰ ਤੁਸੀਂ ਯਾਦ ਰੱਖੋ 6479992569 ਤੁਹਾਡਾ ਅਗਰ ਕੋਈ ਫੰਕਸ਼ਨ ਹੈ ਆ ਰਿਹਾ ਕੋਈ ਵਿਆਹ ਸ਼ਾਦੀ ਮੰਗਣਾ ਆਦਿ ਹੈ ਤਾਂ ਮੱਲੀ ਟੈਂਟ ਸਰਵਿਸਿਸ ਦੀ ਟੀਮ ਨੂੰ ਤੁਸੀਂ ਜ਼ਰੂਰ ਯਾਦ ਰੱਖੋ 6479992569 6479992569 6479992569 ਮੱਲੀ ਟੈਂਟ ਤੇ ਗਿੱਲ ਫਾਰਮ ਤੇ ਹਰ ਰੋਜ਼ ਹਰੀਆਂ ਤਾਜ਼ੀਆਂ ਸਬਜ਼ੀਆਂ ਪੂਰੀਆਂ ਫਰੈਸ਼ ਇਹ ਡੇਲੀ ਪਿਕ ਕਰਦੇ ਆਪਣੀਆਂ ਵੈਜੀਟੇਬਲਸ ਨੂੰ ਚੱਪਣ ਕੱਦੂ ਗ੍ਰੀਨ ਕੱਦੂ ਆਪਣਾ ਬੈਂਗਣ ਜ਼ੁਕੀਨੀ ਖੀਰੇ ਸਾਗ ਪਾਲਕ ਧਣੀਆ ਕੋਰਨ ਹੋਰ ਬੜਾ ਕੁਝ ਕਿੰਗ ਐਂਡ ਡਿਕਸੀ ਤੇ ਗਿੱਲ ਫਾਰਮ 14085 ਡਿਕਸੀ ਰੋਡ ਇਹਨਾਂ ਦਾ ਪੱਥਰ ਦੀ ਚੱਕੀ ਨਾਲ ਪੀਸਿਆ ਹੋਇਆ ਆਟਾ ਟਰਾਈ ਕਰੋਗੇ ਕਹੋਗੇ ਵਾਹ ਵਾਹ ਵਾਹ ਵਾਹ ਕਿਆ ਸਵਾਦ ਹੈ ਤੇ ਦੇਸੀ ਆਂਡੇ ਦੇਸੀ ਸ਼ਹਿਦ 905-925-2300 ਆ ਜਾਓ ਫਿਰ ਜੱਗ ਜਿਉਂਦਿਆਂ ਦੇ ਮੇਲੇ ਬਹੁਤ ਹੀ ਖੂਬਸੂਰਤ ਗੀਤ ਤੇ ਜੱਗ ਤਾਂ ਜਿਉਂਦਿਆਂ ਦੇ ਮੇਲੇ ਆ ਸਰਦਾਰਾ ਦਰਗਾਹੀ ਜਾ ਕੇ ਕੌਣ ਮਿਲਦਾ

viva Nerissa. Program Punjabi Rana 905-633-3 ਸੈਂਟੀ ਆਪਣਾ ਨੰਬਰ ਹੈ 9056733337 ਤੇ ਗੱਲਬਾਤ ਥੋੜੀ ਸਾਡੀ ਹੋ ਰਹੀ ਹੈ। ਸੋ ਕਿ ਇੱਕ ਤੁਹਾਨੂੰ ਅਸੀਂ ਸਿੱਖ ਗੇਮਸ ਦੀ ਜਾਣਕਾਰੀ ਦੇ ਦਈਏ। ਇਸ ਵੀਕਐਂਡ ਸਿੱਖ ਗੇਮਸ ਸ਼ੁਰੂ ਹੋ ਰਹੀਆਂ ਨੇ ਤੇ ਸਿੱਖ ਗੇਮਸ ਦੀ ਸ਼ੁਰੂਆਤ 31 ਤਾਰੀਖ ਤੋਂ ਸ਼ੁਰੂ ਹੈ ਤੇ ਜਿਹੜੀ ਓਪਨਿੰਗ ਸੈਰੇਮੋਨੀ ਹੈ ਉਹ ਨਾ ਸੈਟਰਡੇ 1 ਤਰੀਕ ਨੂੰ ਹੈ। ਸੈਟਰਡੇ 1 ਤਰੀਕ ਫਰੀ ਫੂਡ, ਫਰੀ ਪਾਰਕਿੰਗ, ਫਰੀ ਐਂਟਰੀ। ਬਰੈਂਪਟਨ ਦੇ ਸੋਕਰ ਸੈਂਟਰ ਤੁਸੀਂ ਪਹੁੰਚ ਸਕਦੇ ਹੋ ਤੇ ਸਿੱਖ ਗੇਮਸ ਦੇ ਵਿੱਚ ਵਾਲੀਬਾਲ ਕੀ, ਹਾਕੀ ਕੀ, ਵੇਟ ਲਿਫਟਿੰਗ, ਬਾਸਕਟਬਾਲ, ਸੋਕਰ, ਬੜੀਆਂ ਕਮਾਲ ਦੀਆਂ ਖੇਡਾਂ ਖੇਡੀਆਂ ਜਾਣਗੀਆਂ। ਤੇ ਇਸ 31 ਤਰੀਕ ਨੂੰ 6 ਵਜੇ ਬਰੈਂਪਟਨ ਸੋਕਰ ਸੈਂਟਰ ਤੇ 8 ਵਜੇ ਆਪਣੀ 1 ਤਰੀਕ ਨੂੰ ਸਵੇਰੇ ਵਾਲੀਬਾਲ ਬਰੈਂਪਟਨ ਸੋਕਰ ਸੈਂਟਰ ਤੇ ਫਿਰ 9:30 ਵਜੇ ਓਪਨਿੰਗ ਸੈਰੇਮੋਨੀ 1 ਨੂੰ, ਫਿਰ ਵਾਲੀਬਾਲ, ਸੋਕਰ, ਗੱਤਕਾ, ਫੀਲਡ ਹਾਕੀ, ਬਾਸਕਟਬਾਲ। ਸੋ ਬੜੀਆਂ ਕਮਾਲ ਦੀਆਂ ਖੇਡਾਂ ਖੇਡੀਆਂ ਜਾ ਰਹੀਆਂ ਨੇ ਤੇ ਗੇਟ ਰੈਡੀ ਤੁਹਾਡੇ ਲਈ ਬਹੁਤ ਹੀ ਸ਼ਾਨਦਾਰ ਸਿੱਖ ਗੇਮਸ ਇਸ ਵੀਕਐਂਡ ਤੋਂ ਸ਼ੁਰੂ ਹੋਣ ਜਾ ਰਹੀਆਂ ਨੇ।

0: locations in GTA. For more information, visit rajdhanisweets.ca.
1: Very good. Rajdhani Sweets, ਤੇ ਗੱਡੀ ਦਾ ਕੋਈ ਕੰਮ ਹੋਣ ਵਾਲਾ ਤਾਂ ਰੋਇਲ ਆਟੋ ਸੈਂਟਰ ਦੇ ਰਾਜ ਭਾਜੀ ਤੁਹਾਡੇ ਲਈ ਹਾਜ਼ਰ ਨੇ. ਉਬਰ ਲਿਫਟ ਦੀ ਸੇਫਟੀ, ਇੰਜਨ ਟ੍ਰਾਂਸਮਿਸ਼ਨ ਦਾ ਇਸ਼ੂ, ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਆਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ. ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ. ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ. ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ. ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-798-905-799-1478-1499-1498-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1 ਨੇ ਅਗਰ ਗੱਡੀ ਦਾ ਕੋਈ ਵੀ ਕੰਮ ਹੈ ਉਬਰ ਲਿਫਟ ਦੀ ਸੇਫਟੀ ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ ਤੁਸੀਂ ਕਰਵਾਉਣੀ ਚਾਹੁੰਦੇ ਹੋ ਤਾਂ ਮਿਸਟਰ ਰਾਜ ਭਾਜੀ ਦੇ ਨਾਲ ਤੁਸੀਂ ਸੰਪਰਕ ਕਰ ਰਹੇ ਹੋ ਤੇ ਸਟੀਲਸ ਅਤੇ ਮੈਲਨੀ ਦੇ ਕੋਰਨਰ ਤੇ ਨੇ, ਬੜੀ ਓਨੈਸਟ ਅਫੋਰਡੇਬਲ ਤੇ ਰਿਲਾਇਬਲ ਸਰਵਿਸ ਨੂੰ ਦਿੰਦੇ ਆ ਤੇ ਰਾਜ ਭਾਜੀ ਦੇ ਨਾਲ ਤੁਸੀਂ ਕਰ ਸਕਦੇ ਹੋ ਗੱਲਬਾਤ ਜ਼ਰੂਰ। ਸੋ ਪ੍ਰੋਗਰਾਮ ਪੰਜਾਬੀ ਦੇ ਕਾਫੀ ਸਾਰੀਆਂ ਤੁਹਾਡੀਆਂ ਰਿਕੁਐਸਟਾਂ ਅੱਜ ਯਾਰ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਤੇ ਮੈਨੂੰ ਹੈਗਾ ਕਿ ਉਹ ਜਿਹੜੀ ਗੱਲਬਾਤ ਹੈ ਆਪਣੀ ਆਪਾਂ ਉਸ ਦੀ ਸ਼ੁਰੂਆਤ ਕਰ ਲਈ ਹੈ ਤੇ ਕੱਲ ਸਵੇਰੇ ਅਸੀਂ ਉਹ ਡਿਸਕਸ਼ਨ ਕਰ ਰਹੇ ਸੀ ਬੜੀ। ਦੇਖੋ ਅਸੀਂ ਉਦਾਂ ਦੀਆਂ ਡਿਸਕਸ਼ਨਾਂ ਬਹੁਤ ਘੱਟ ਕਰਦੇ ਹਾਂ ਬਟ ਮੈਨੂੰ ਨਾ ਮੈਂ ਸੱਚ ਹੀ ਕਹਿ ਰਿਹਾ ਕਿ ਕਿਸ ਦੀ ਈਮੇਲ ਆਈ ਤਾਂ ਮੈਂ ਉਹ ਜਿਹੜੀ ਡਿਸਕਸ਼ਨ ਹੈ ਉਹ ਥੋੜੇ ਤੱਕ ਲੈ ਕੇ ਆਉਣਾ ਚਾਹੁੰਦਾ ਤੇ ਸਵੇਰੇ ਵੀ ਚਲੋ ਕੁਝ ਕੁ ਲੋਕਾਂ ਨੇ ਆਪਣੇ ਵਿਚਾਰ ਦਿੱਤੇ ਹੁਣ ਵੀ ਆਪਾਂ ਲੈ ਲੈਂਦੇ ਹਾਂ। ਤੁਸੀਂ ਇੱਕ ਤਾਂ PNJ ਰੈਨੋਵੇਸ਼ਨ ਨੂੰ ਵੀ ਯਾਦ ਰੱਖੋ, ਕਿਸੇ ਨੇ ਵੀ ਅਗਰ ਲੀਗਲ ਬੇਸਮੈਂਟ ਤਿਆਰ ਕਰਾਉਣੀ ਹੈ, ਲੀਗਲ ਬੇਸਮੈਂਟ ਦੇ ਨਾਲ ਨਾਲ ਤੁਸੀਂ ਆਪਣੀ ਕੋਈ ਵੀ ਵਾਸ਼ਰੂਮਸ ਦੀ ਰੈਨੋਵੇਸ਼ਨ ਕਰਾਉਣੀ ਹੈ, ਫਲੋਰ ਨਵੇਂ ਪਵਾਉਣੇ ਨੇ, ਕੋਈ ਵੀ ਘਰ ਦੀ ਨਿੱਕੀ ਮੋਟੀ ਰਿਪੇਅਰ ਹੈ ਨਾ, ਤਾਂ PNJ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਕਾਲ ਕਰੋ। ਫੁੱਲੀ ਇੰਸ਼ੋਰਡ ਕੰਪਨੀ ਹੈ, ਸੋਲਿਡ ਕੰਮ ਹੈ, ਕੋਈ ਸ਼ੋਰਟਕੱਟ ਨਹੀਂ, ਫ੍ਰੀ ਐਸਟੀਮੇਟ ਵੰਸ ਅਗੈਨ। ਤੇ ਨੰਬਰ ਹੈ 4373180400, 4373180400, 437-318-0400, 437-318-0400 ਤੇ ਕਾਲ ਕਰੋ ਤੇ ਪ੍ਰਸ਼ਾਂਤ ਵੀਰ ਹੁਣੇ ਤੁਹਾਡੇ ਲਈ ਜ਼ਰੂਰ ਅਵੇਲੇਬਲ ਨੇ। ਰਾਜਵੰਤ ਕੌਰ ਨੇ ਜਦੋਂ ਨਾ ਤੁਹਾਡੀ ਇੰਸ਼ੋਰੈਂਸ ਕਰਤੀ, ਤੁਸੀਂ ਦੇਖੋਗੇ ਕਿ ਡਿਸਕਾਊਂਟ ਕਿਹਨੂੰ ਕਹਿੰਦੇ ਆ। ਤੁਸੀਂ ਆਪ ਕਹੋਗੇ ਕਿ ਨਵੀਂ ਬੱਲੇ ਬੱਲੇ ਬੱਲੇ ਕਿਆ ਯਾਰ ਸਾਨੂੰ ਡਿਸਕਾਊਂਟ ਰਾਜਵੰਤ ਨੇ ਦਵਾਤਾ। ਸੋ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਵਿੱਚ ਵਧੀਆ ਕਮਾਲ ਦਾ ਡਿਸਕਾਊਂਟ ਤੁਸੀਂ ਚਾਹੁੰਦੇ ਹੋ ਤਾਂ ਰਾਜਵੰਤ ਰਾਜਵੰਤ ਰਾਜਵੰਤ ਕੌਰ। ਕਾਰਨ ਕੀ ਹੈ ਕਿ ਇਹ ਡਿਸਕਾਊਂਟ ਤੁਹਾਨੂੰ ਦਵਾ ਰਹੇ ਨੇ? ਦੋ ਤਿੰਨ ਚੀਜ਼ਾਂ ਨੇ। ਪਹਿਲੀ ਗੱਲ, ਇਹ ਤਕਰੀਬਨ 25 ਤੋਂ ਵੱਧ ਕੰਪਨੀਜ਼ ਦੇ ਨਾਲ ਡੀਲ ਕਰਦੇ ਆ, ਸੋ 25 ਕੰਪਨੀਆਂ ਤੋਂ ਤੁਹਾਨੂੰ ਕੋਟ ਲੈ ਕੇ ਇਹ ਡਿਸਕਾਊਂਟ ਲੈ ਕੇ ਦੇ ਰਹੇ ਨੇ। ਤੇ ਉਸ ਦੇ ਨਾਲ ਨਾਲ ਇਹ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ। ਸੋ 25 ਕੰਪਨੀਆਂ ਤੋਂ ਕੋਟ ਤੇ 30% ਤੱਕ ਦਾ ਡਿਸਕਾਊਂਟ। ਸੋ ਰਾਜਵੰਤ ਕੌਰ ਨੂੰ ਤੁਸੀਂ ਕਾਲ ਕਰ ਲਓ ਤੇ ਰਾਜਵੰਤ ਦਾ ਫੋਨ ਨੰਬਰ ਹੈ 6476744735, 6476744735 ਦੇ ਉੱਤੇ ਤੁਸੀਂ ਰਾਜਵੰਤ ਦੇ ਨਾਲ ਕਰੋ ਗੱਲਬਾਤ ਤੇ ਤੁਹਾਡੇ ਲਈ ਇਹਨਾਂ ਦੀ ਟੀਮ ਬਿਲਕੁਲ ਹਾਜ਼ਰ ਹੈ। ਐਂਡ 6476744735 ਫੋਨ ਨੰਬਰ ਹੈ। ਸੋ ਤੁਹਾਡੇ ਲਈ ਮੈਂ ਇੱਕ ਹੋਰ ਮੇ ਬੀ ਗੀਤ ਪਲੇਅ ਕਰ ਦਿੰਦਾ ਤੇ ਫਿਰ ਗੱਲਾਂ ਬਾਤਾਂ ਤੁਹਾਡੇ ਨਾਲ ਬਾਕੀ ਦੀਆਂ ਕਰਾਂਗੇ। ਇੱਕ ਵੀਰ ਨੇ ਕਿਹੜਾ ਮੈਨੂੰ ਕਿਹਾ ਸੀਗਾ ਗੀਤ ਯਾਰ ਮੈਂ ਭੁੱਲ ਹੀ ਗਿਆ। ਇੱਕ ਤਾਂ ਜਗ ਜੀ ਆਉਂਦਿਆਂ ਦੇ ਮੇਲੇ ਤਾਂ ਚਲੋ ਮੈਂ ਲਾ ਹੀ ਦਿੱਤਾ ਤੇ ਦੇਖਿਆ ਯਾਦਾਸ਼ਤ ਨਵੀ ਥੋੜੀ ਜਿਹੀ ਕੈਮ ਰੱਖਿਆ ਕਰੋ ਇੰਨੀ ਛੇਤੀ ਨਾ ਤੁਸੀਂ ਆਪਣੀ ਕਹਿੰਦੇ ਹੁੰਦੇ ਆ ਕਿ ਮੈਮਰੀ ਨੂੰ ਗਵਾਓ। ਇਹ ਤਾਂ ਯੰਗ ਆ ਆਪਾਂ ਯਾਰ, ਇਹ ਤਾਂ ਬੜਾ ਕੁਝ ਕਰਨਾ। ਸੋ ਮੈਂ ਲੱਭ ਲਵਾਂ ਤੇ ਫਿਰ ਤੁਹਾਡੇ ਲਈ ਗੀਤ ਵੀ ਲਾਉਣੇ ਆ। ਜੈਸਮਿਨ ਸੈਂਡਲੈਸ ਤੁਹਾਡੇ ਸ਼ਹਿਰ ਆ ਰਹੀ ਹੈ ਅਗਲੇ ਹਫ਼ਤੇ।

0: Get your tickets now at heritagesounds.ca. Presented by TD Bank in association with Turkish Airlines, Heritage Canada, Experience Ontario, Experience Brampton, and the Toronto Star.
1: Very good. So, okay, ਮੈਂ ਨਾ ਤੁਹਾਡੇ ਲਈ ਗਾਣਾ ਪਲੇ ਕਰਦਾ ਸੀ, ਪਤਾ ਨਹੀਂ ਕਦੇ ਸੁਣਿਆ ਵੀ ਹੈ ਜਾਂ ਨਹੀਂ, ਬਟ ਬਹੁਤ ਚਿਰ ਹੋ ਗਿਆ ਹੋਊਗਾ ਸੁਣਿਆ ਨੂੰ, ਤੇ ਫਿਰ ਗੱਲਬਾਤ ਸ਼ੁਰੂ ਕਰਦੇ ਹਾਂ। ਥੋੜੇ ਸੈਡ ਗਾਣਾ ਬਟ ਸੁਣਿਓ ਕਿਹੜਾ। ਇਹ ਗਾਣਾ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਬਈ ਮਿਸਟਰ ਸਿੰਘ ਪੀਜ਼ੇ ਦੇ ਵੱਲੋਂ। ਸੋ ਮਿਸਟਰ ਸਿੰਘ ਪੀਜ਼ੇ ਦੀ ਜਦੋਂ ਡੀਲ ਸੁਣ ਲਈ, ਤੁਸੀਂ ਮੱਲੋ ਮੱਲੀ ਕਾਲ ਕਰਕੇ ਡੀਲ ਲਓਗੇ। ਮਿਸਟਰ ਸਿੰਘ ਪੀਜ਼ਾ, ਦੋ ਲਾਰਜ ਪੀਜ਼ੇ, ਚਾਰ ਚਾਰ ਟੋਪਿੰਗ, ਚਾਰ ਡਿਪ ਫ੍ਰੀ, 2 ਲੀਟਰ ਕੋਕ ਦੀ ਬੋਤਲ ਫ੍ਰੀ, ਸਿਰਫ $40। ਮਿਸਟਰ ਸਿੰਘ ਪੀਜ਼ਾ 30 ਲੋਕੇਸ਼ਨਾਂ ਤੋਂ ਸਰਵ ਕਰਦੇ ਆ। 905-500-4000, 905-500-4000, 905-500-4000। ਮਿਸਟਰ ਸਿੰਘ ਪੀਜ਼ਾ ਨੂੰ ਯਾਦ ਤੁਸੀਂ ਰੱਖੋ। ਆਜੋ ਜੀ, ਚੀਮਾ, ਹਰਦੀਪ ਚੀਮਾ। ਇੱਕ ਮਿੰਟ ਚੀਮਾ ਸਾਹਿਬ।

0: ਸੁਣਿਆ ਕਦੇ ਯਾਰ ਕਿਸੇ ਨੇ ਗਾਣਾ? ਬੜਾ ਯਾਰ ਖੂਬਸੂਰਤ ਹੈ ਤੇ ਸੈਡ ਗਾਣੇ ਹੁਣ ਨਵੀਂ ਨਾ ਲਾਓ। ਕਈ ਬੇਚਾਰੇ ਖਬਰਾਂ ਕਿਹੜੀਆਂ ਕਹਿੰਦੇ ਹੁੰਦੇ ਆ ਕਿ ਮੁਸ਼ਕਿਲਾਂ ਦੇ ਵਿੱਚੋਂ ਲੰਘੇ ਹੋਣਗੇ, ਮਸਾਂ ਭੁੱਲ ਜਾਂਦੇ ਹੋ ਕਿਸੇ ਨੂੰ ਤੇ ਗਾਣਾ ਗੁਣਾ ਲਾ ਕੇ ਅਸੀਂ ਫਿਰ ਯਾਦ ਕਰਾ ਦੇਣੇ ਹੈ। ਓਕੇ, ਗਰਮੀ ਬੜੀ ਹੈ, ਏਸੀ ਤੁਹਾਡਾ ਜੇ ਖਰਾਬ ਹੋ ਗਿਆ ਤਾਂ ਤੁਸੀਂ ਟੈਨਸ਼ਨ ਨਾ ਲਓ, ਤੁਸੀਂ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਨੂੰ ਫੋਨ ਕਰੋ, ਏਸੀ ਰਿਪੇਅਰ ਦੇ ਮਾਹਰ ਬੰਦੇ ਨੇ ਮਾਹਰ, ਠੀਕ ਹੈ? ਤੇ ਫਰਨੇਸ ਏਸੀ ਮੈਂ ਤਾਂ ਕਹਿੰਦਾ ਨਵਾਂ ਲਵਾ ਲਓ, ਫਰਨੇਸ ਏਸੀ ਬ੍ਰੈਂਡ ਨਿਊ ਲਵਾ ਕੇ ਤੁਹਾਨੂੰ $1800 ਦਾ ਰੀਬੇਟ ਮਿਲ ਰਿਹਾ, $1800 ਵਾਪਸ ਤੁਹਾਡੀ ਜੇਬ ਦੇ ਵਿੱਚ ਆ ਰਿਹਾ। ਸੋ ਗਲੋਬਲ ਕੰਫਰਟ ਏਅਰ 905-790-9080 ਨੰਬਰ ਹੈ, 9057909080 ਗਲੋਬਲ ਕੰਫਰਟ ਏਅਰ। ਸੋ ਕੇ ਕੱਲ ਅਸੀਂ ਗੱਲਬਾਤ ਕਰ ਰਹੇ ਸੀਗੇ ਇੱਕ, ਤੇ ਉਹ ਗੱਲ ਇਹ ਸੀ, ਮੈਨੂੰ ਨਾ ਕਿਸੇ ਸਾਡੇ ਲਿਸਨਰ ਦੀ ਈਮੇਲ ਆਈ, ਤੜਕੇ 4:30 ਦੀ ਗੱਲ ਹੈ, ਤੇ ਉਹ ਕਹਿੰਦੇ ਨਵੀਂ ਤੁਹਾਡਾ ਪ੍ਰੋਗਰਾਮ ਸੁਣਦਿਆਂ ਨੂੰ ਆਪਣਾ ਬੜਾ ਚਿਰ ਹੋ ਗਿਆ, ਤੇ ਕਹਿੰਦੇ ਮੇਰੀ ਜਿਹੜੀ ਯੂਨੋ ਮੇਰਾ ਸਿਚੁਏਸ਼ਨ ਹੈ ਉਹ ਬੜਾ ਕਹਿ ਲਓ ਕਿ ਖਤਰਨਾਕ ਹੈ, ਉਹਨਾਂ ਨੇ ਇਹ ਨਹੀਂ ਕਿਹਾ ਬਟ ਮੈਨੂੰ ਲੱਗਿਆ ਖਤਰਨਾਕ ਹੈ। ਇੱਦਾਂ ਦੀਆਂ ਗੱਲਾਂ ਆਪਾਂ ਬਹੁਤ ਘੱਟ ਆਪਣੇ ਪ੍ਰੋਗਰਾਮ 'ਚ ਕਰਦੇ ਹਾਂ, ਤੁਹਾਨੂੰ ਪਤਾ, ਬਟ ਮੈਂ ਜਸਟ ਬਿਕੋਜ਼ ਮੈਨੂੰ ਇੱਕ ਪਹਿਲੀ ਵਾਰ ਇੱਦਾਂ ਦੀ ਈਮੇਲ ਆਈ, ਮੈਂ ਕਿਹਾ ਚਲੋ ਸਾਰਿਆਂ ਦੇ ਵਿਊਜ਼ ਲੈ ਲੈਂਦੇ ਆਪਾਂ, ਕਿਹੜਾ ਕਿਸ ਦਾ ਨਾਂ ਤਾਂ ਆਪਾਂ ਨਾ ਲੈਣਾ, ਕਿਸ ਦਾ ਨਾਂ ਕਿਸ ਨੂੰ ਆਪਾਂ ਡਿਸਕਲੋਜ਼ ਕਰ ਰਹੇ ਹਾਂ। ਇੱਕ ਮੁੰਡਾ ਮੈਨੂੰ 4 ਦਿਨ ਹੋ ਗਈ, 24 ਤਰੀਕ ਸਵੇਰੇ 4:19 'ਤੇ ਇਹਨਾਂ ਦੀ ਈਮੇਲ ਆਈ, ਕਹਿੰਦੇ ਨਵੀਂ ਅੱਜ ਤੋਂ 7 ਸਾਲ ਪਹਿਲਾਂ ਮੈਂ ਆਪਣੀ ਸਿਸਟਰ ਇਨ ਲਾਅ ਦੇ ਨਾਲ ਅਫੇਅਰ ਦੇ ਵਿੱਚ ਸੀਗਾ, ਤੇ ਕਹਿੰਦੇ ਕਿ ਸਾਲ ਬਾਅਦ ਉਹ ਪ੍ਰੈਗਨੈਂਟ ਹੋ ਗਈ ਮੇਰੇ ਮੁੰਡੇ ਨਾਲ, ਤੇ ਚਲੋ ਬੱਚੇ ਨੂੰ ਉਹਨੇ ਜਨਮ ਦਿੱਤਾ, ਤੇ ਉਹ ਫਿਰ ਕਹਿੰਦਾ ਕਿ ਸਾਰਿਆਂ ਨੂੰ ਉਹਨੇ ਦੱਸ ਦਿੱਤਾ ਵੀ ਜਿਹੜਾ ਇਹ ਬੱਚੇ ਦਾ ਬਾਪ ਹੈ ਉਹ ਮੇਰਾ ਕੋਈ ਐਕਸ ਬੋਏਫ੍ਰੈਂਡ ਸੀਗਾ, ਉਹ ਹੁਣ ਹੈ ਨਹੀਂ ਗਾ, ਉਹ ਤਾਂ ਭੱਜ ਗਿਆ, ਤੇ ਉਹ ਹੁਣ ਪਿਕਚਰ ਦੇ ਵਿੱਚ ਹੈ ਨਹੀਂ ਗਾ, ਤੇ ਅਸਲ ਦੇ ਵਿੱਚ ਕਹਾਣੀ ਕੁਛ ਹੋਰ ਸੀਗੀ। ਤੇ ਕਹਿੰਦਾ ਕਿ ਕਿਸੇ ਨੂੰ ਨਹੀਂ ਪਤਾ ਵੀ ਉਹ ਮੇਰਾ ਮੁੰਡਾ, ਉਹ 5 ਸਾਲ ਦਾ ਹੁਣ ਹੋ ਗਿਆ, ਤੇ ਕਹਿੰਦੇ ਕਿ ਮੇਰੀ ਸਿਸਟਰ ਲਾ ਹੁਣ ਮੈਨੂੰ ਕਹਿ ਰਹੀ ਹੈ ਕਿ ਯਾਰ ਮੇਰੀ ਹੈਲਪ ਕਰ, ਮੇਰੇ ਤੋਂ ਇਕੱਲੀ ਤੋਂ ਸਾਰਾ ਕੁਛ ਹੋ ਨਹੀਂ ਰਿਹਾ। ਇਹ ਕਹਿੰਦਾ ਚੱਲ ਮੈਂ ਪੈਸੇ ਪੂਸੇ ਵੀ ਦਿੰਦਾ, ਮੈਂ ਵੀਕਐਂਡ 'ਤੇ ਜਾ ਕੇ ਜਿੰਨੀ ਹੈਲਪ ਕਰ ਸਕਦਾ ਹੈਲਪ ਵੀ ਕਰਦਾ, ਕਹਿੰਦਾ ਪਰ ਜੇ ਮੇਰੀ ਵਾਈਫ ਨੂੰ ਕਿਤੇ ਪਤਾ ਚੱਲ ਗਿਆ ਤਾਂ ਉਹ ਨਾਲੇ ਤਾਂ ਮੈਨੂੰ ਛੱਡ ਜੂਗੀ, ਨਾਲੇ ਡਿਵੋਰਸ ਕਰ ਦੂਗੀ। ਤੇ ਕਹਿੰਦੇ ਕਿ ਮੇਰੇ 2 ਬੇਟੀਆਂ ਨੇ ਮੇਰੀ ਵਾਈਫ ਦੇ ਨਾਲ, ਇੱਕ 3 ਸਾਲ ਦੀ, ਇੱਕ 7 ਮਹੀਨੇ ਦੀ ਆ। ਨਾਲੇ ਮੁੰਡਾ ਕਹਿੰਦਾ ਕਿ ਮੈਂ 32 ਸਾਲ ਦੀ ਉਮਰ ਦਾ, ਕੈਨੇਡੀਅਨ ਬੋਰਨ ਆ, ਮੇਰੇ ਕੋਲ ਇੱਥੇ ਬਰੈਂਪਟਨ ਦੇ ਵਿੱਚ ਘਰ ਵੀ ਹੈ, ਮੈਂ ਛੋਟੇ ਹੁੰਦਿਆਂ ਬੜੀਆਂ ਗਲਤੀਆਂ ਕੀਤੀਆਂ ਬਟ ਹੁਣ ਮੈਂ ਸੁਧਰ ਰਿਹਾ, ਤੇ ਮੇਰੀ ਵਾਈਫ ਨੂੰ ਤਾਂ ਲੱਗਦਾ ਕਿ ਯਾਰ ਇਹਦੇ ਵਰਗਾ ਹੈ ਹੀ ਕੋਈ ਨਹੀਂ, ਬੜਾ ਲੋਇਲ ਆ ਇਹ ਯੇ ਵੋ। ਤੇ ਕਹਿੰਦਾ ਕਿ ਮੈਂ ਹੁਣ ਕਰਾਂ ਕੀ, ਮੈਨੂੰ ਬੜੀ ਸਟ੍ਰੈਸ ਹੈ, ਮੈਂ ਵੀਕਐਂਡ 'ਤੇ ਉੱਧਰ ਜਾਂਦਾ, ਮੁੰਡੇ ਦੀ ਹੈਲਪ ਕਰਦਾ, ਮੈਂ ਉਹਨੂੰ ਪੈਸੇ ਵੀ ਦੇ ਰਿਹਾ। ਬੰਦਾ ਇੱਥੇ ਤੱਕ ਵੀ ਕਹਿੰਦਾ ਕਿ ਮੇਰੀ ਵਾਈਫ ਨੂੰ ਪਤਾ ਕਿ ਮੇਰੇ ਕੋਲ CIBC ਦਾ ਬੈਂਕ ਅਕਾਊਂਟ ਹੈ, ਉਹਨੂੰ ਇਹ ਨਹੀਂ ਪਤਾ ਮੇਰੇ ਕੋਲ ਇੱਕ ਸਕੋਸ਼ੀਆ ਦਾ ਵੀ ਹੈਗਾ। ਕਹਿੰਦਾ ਮੇਰੀ ਵਾਈਫ ਨੂੰ ਲੱਗਦਾ ਕਿ ਮੈਂ ਮਹੀਨੇ ਦਾ 5500 ਕਮਾਉਣਾ ਬਟ ਮੈਂ 7000 ਤੋਂ ਵੱਧ ਕਮਾਉਣਾ ਮਹੀਨੇ ਦਾ। ਸੋ ਇਹ ਕਹਿ ਰਿਹਾ ਮੈਂ ਆਪਣੇ ਤੁਹਾਡੇ ਲਿਸਨਰਸ ਦੇ ਓਪੀਨੀਅਨ ਜਾਣਨਾ ਚਾਹੁੰਦਾ ਕਿਉਂਕਿ ਮੈਨੂੰ ਬੜੀ ਸਟ੍ਰੈਸ ਹੈ ਵੀ ਮੈਂ ਕਰਾਂ ਕੀ। ਲਿਖਿਆ ਕਿ ਸੀਕ੍ਰੇਟ ਮੈਨੂੰ ਜੋ ਇਹ ਮੈਂ ਲਕੋ ਰੱਖ ਰਿਹਾ, ਮੈਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ, ਇੱਕ ਤਾਂ ਇੱਕ ਪਾਸੇ ਮੈਂ ਆਪਣੀ ਵਾਈਫ, 2 ਬਹੁਤ ਹੀ ਪਿਆਰੀਆਂ ਬੱਚੀਆਂ ਨੇ, ਜੇ ਮੈਂ ਜੇ ਵਾਈਫ ਨੂੰ ਪਤਾ ਲੱਗ ਗਿਆ ਉਹਨੇ ਤਾਂ ਛੱਡ ਦੇਣਾ। ਬਟ ਇਹ ਨਾਲੇ ਕਹਿੰਦਾ ਕਿ ਹੁਣ ਉੱਧਰੋਂ ਵੀ ਪ੍ਰੈਸ਼ਰ ਆ ਰਿਹਾ ਵੀ ਤੂੰ ਮੇਰੀ ਵੀ ਮਦਦ ਕਰ। ਸੋ ਵੀਰ ਕਹਿ ਰਿਹਾ ਕਿ ਮੈਂ ਹੁਣ ਕਰਾਂ ਕੀ। ਸੋ ਪਰਸੋਂ ਚੌਥੇ ਅਸੀਂ ਸਵੇਰੇ ਗੱਲਾਂ ਕਰ ਰਹੇ ਸੀ ਕੁਝ ਲਿਸਨਰਸ ਨਾਲ, ਕਈ ਕਹਿੰਦੇ ਯਾਰ ਕੋਈ ਗੱਲ ਨਹੀਂ, ਆਪਣੀ ਵਾਈਫ ਨੂੰ ਸਮਝਾ ਦੇਵੇ, ਉਹ ਸਮਝ ਜੂਗੀ, ਤੇ ਨਾਲੇ ਉਹ ਯੂਨੋ ਉਹਦੀ ਸਿਸਟਰ ਹੈ, ਉਹ ਕਿਤੇ ਨਾ ਕਿਤੇ ਇਹ ਵੀ ਸੋਚੂਗੀ ਵੀ ਚੱਲ ਯਾਰ ਹੁਣ ਆਪਾਂ ਕਾਹਨੂੰ ਐਵੇਂ ਪੰਗਿਆਂ 'ਚ ਪੈਣਾ, ਵੀ ਇਕੱਠੇ ਜਿਵੇਂ ਹੈਗਾ ਆਪਾਂ ਸਾਰ ਲੈਂਦੇ ਹਾਂ। ਪਰ ਦੂਜੇ ਪਾਸੇ ਕੁਝ ਕੁ ਲੋਕ ਕਹਿੰਦੇ ਯਾਰ ਇਹ ਤਾਂ ਪੰਗਾ ਹੀ ਬਹੁਤ ਵੱਡਾ, ਜੇ ਕਿਤੇ ਵਾਈਫ ਨੂੰ ਪਤਾ ਲੱਗ ਗਿਆ ਉਹਨੇ ਨਾਲੇ ਤਾਂ ਆਪਣੀ ਸਿਸਟਰ ਨੂੰ ਕੱਟ ਆਫ ਕਰ ਦੇਣਾ, ਨਾਲੇ ਇਹਨੂੰ ਤਾਂ ਡਿਵੋਰਸ ਕਰੂਗੀ ਕਰੂਗੀ। ਸੋ ਤੁਹਾਡਾ ਓਪੀਨੀਅਨ ਕੀ ਹੈ? ਹੁਣ ਚਲੋ ਮੈਂ ਤਾਂ ਕੋਈ ਰਾਏ ਦੇ ਨਹੀਂ ਸਕਦਾ ਯਾਰ, ਬੜਾ ਮੈਨੂੰ ਤਾਂ ਇੱਕ ਡਿਫਰੈਂਟ ਜਿਹਾ, ਅਤੇ ਮੈਂ ਤਾਂ ਪਹਿਲਾਂ ਕਰਨੀ ਨਹੀਂ ਸੀ ਲੱਗਿਆ ਗੱਲ ਯਾਰ 'ਤੇ, ਬਟ ਮੈਂ ਕਿਹਾ ਜਦੋਂ ਬੰਦੇ ਨੇ ਇੰਨਾ ਲੰਬਾ ਚੌੜਾ ਸਾਰਾ ਕੁਛ ਲਿਖ ਕੇ ਭੇਜਿਆ। ਚਲੋ ਵਿਊਜ਼ ਤਾਂ ਆਪਾਂ ਲੈ ਹੀ ਸਕਦੇ, ਆਪਾਂ ਨਾ ਕਿਸੇ ਦਾ ਨਾਂ ਦੱਸਦੇ ਹੋਏ ਨਾ ਕੋਈ ਪ੍ਰੋਬਲਮ ਕ੍ਰੀਏਟ ਕਰਦੇ ਹੋਏ। ਸੋ 905-673-3337 ਆਪਣਾ ਨੰਬਰ ਹੈ, 9056733337, 9056733337 ਆਪਣਾ ਫੋਨ ਨੰਬਰ ਹੈ, 905-673-3337। ਇੱਕ ਤੁਸੀਂ ਯਾਦ ਰੱਖੋ ਰੋਇਲ ਪਰਫਿਊਮਸ ਨੂੰ ਜ਼ਰੂਰ, ਰੋਇਲ ਪਰਫਿਊਮਸ ਦੀ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ, 1 Regan Road, ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਜ਼ਦੀਕ। ਜਿਹੜੇ ਮਾਰਕੀਟ ਦੇ ਵਿੱਚ ਬ੍ਰੈਂਡਡ ਪਰਫਿਊਮ ਤੁਹਾਨੂੰ $4,000-$5,500 ਦੇ ਮਿਲਦੇ ਨੇ, ਉਹੀ ਫਰੈਗਰੈਂਸ, ਉਹੀ ਲੌਂਗ ਲਾਸਟਿੰਗ ਕੁਆਲਿਟੀ ਦੇ ਪਰਫਿਊਮ ਤੁਹਾਨੂੰ ਸਿਰਫ $50 ਚ ਮਿਲਣਗੇ। ਰੋਇਲ ਪਰਫਿਊਮਸ ਆਪਣੇ ਜਿਹੜੇ ਓਇਲ ਨੇ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਨੇ, ਇਸੇ ਕਰਕੇ ਇਹਨਾਂ ਦੇ ਪਰਫਿਊਮ ਬਹੁਤ ਲੰਬਾ ਸਮਾਂ ਉਹਨਾਂ ਦਾ ਅਸਰ ਰਹਿੰਦਾ। ਤੇ ਸਾਡਾ ਰੈਫਰੈਂਸ ਦੇ ਦਿਓ, 2 ਪਰਫਿਊਮ ਖਰੀਦੋ ਤੇ 1 ਬਿਲਕੁਲ ਫ੍ਰੀ ਹੈ। ਇਹਨਾਂ ਕੋਲ ਦੁਬਈ ਦੇ ਊਦ ਤੇ ਇਤਰ ਵੀ ਅਵੇਲੇਬਲ ਨੇ। royalperfumes.co ਕੈਨੇਡਾ US ਡਿਲੀਵਰੀ ਵੀ ਕਰਦੇ ਨੇ। ਨੰਬਰ ਹੈ 4373150701, 4373150701, 4373150701, 437-315-0701. ਸੌਰਭ ਜੀ ਮੈਂ ਤੁਹਾਨੂੰ ਕਾਲ ਬੈਕ ਕਰਦਾ ਸਰ। ਸੋ 4791, ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਨਵੀਂ ਬਾਈ, ਕੀ ਹਾਲ ਚਾਲ?
0: ਠੀਕ ਹੈ ਵੀਰੇ, ਠੀਕ ਹੈ, ਕਿਵੇਂ ਹੋ?
1: ਵਧੀਆ ਵਧੀਆ ਵਧੀਆ, ਹੋਰ ਕੀ ਕਰੀ ਜਾਂਦੇ?
0: ਵਧੀਆ ਵੀਰੇ, ਵਧੀਆ
1: ਜਾਂਦੇ ਰੇਡੀਓ। ਅੱਛਾ ਯਾਰ, ਆਪਣਾ ਕੀ ਕਹਿੰਦੇ ਨੇ, ਮੇਰੀ ਨਾ ਪਰਸੋਂ ਤੁਹਾਡੇ ਨਾਲ ਗੱਲ ਹੋਈ ਸੀ, ਮੈਂ ਤਾਂ ਤੁਹਾਨੂੰ
0: ਵੀਰੇ, ਮੈਂ ਨਾ ਪਲੀਜ਼ ਸਿਰਫ ਜਿਹੜੀ ਇਹ ਡਿਸਕਸ਼ਨ ਹੋ ਰਹੀ ਹੈ ਇਹਦੇ ਤੇ ਗੱਲ ਕਰੀਏ, ਨਹੀਂ ਤਾਂ ਫਿਰ ਗੱਲਬਾਤ ਬੜੀ ਡੀਰੇਲ ਹੋ ਜਾਂਦੀ ਹੈ। ਇਹ ਤੇ ਸਟਿਕ ਰਹੀਏ, ਇਹ ਤੇ ਵਿਚਾਰ ਦੇਣੇ ਦੇ ਦਿਓ, ਬਾਕੀ ਗੱਲ ਆਪਾਂ ਬਾਅਦ ਚੋਂ ਕਰ ਲਾਂਗੇ।
1: ਆਹੀ ਗੱਲ ਆ ਭਾਜੀ,
0: ਹਾਂਜੀ
1: ਇਹਦੇ ਗੱਲ ਦੇ ਉੱਤੇ ਹੀ ਕਿ ਉਦਣ ਯਾਰ ਕਈ ਲੋਕੀ ਜਿੱਦਾਂ ਆਏ ਨਾ, ਉਦਾਂ ਕਈ ਲੋਕੀ ਕਹਿ ਰਹੇ ਸੀ ਵੀ ਇਹ ਛੋਟੀ ਜਿਹੀ ਗੱਲ ਆ। ਯਾਰ ਮੈਨੂੰ ਉਹ ਚੀਜ਼ ਬੜੀ ਉਹ ਲੱਗੀ ਯਾਰ, ਵੀ ਛੋਟੀ ਜਿਹੀ ਗੱਲ ਤੇ ਨਹੀਂ ਹੈਗੀ, ਵੀ ਆਪਣਾ ਵੀ ਦੱਸ ਦੇਵੇ ਵੀ ਕੋਈ ਗੱਲ ਨੀ, ਛੋਟੀ ਜਿਹੀ ਗੱਲ ਆ, ਕੋਈ ਗੱਲ ਨਹੀਂ ਹੈਗੀ।
0: ਹਾਂਜੀ, ਮੈਂ ਵੀ, ਮੈਨੂੰ ਵੀ ਲੱਗਿਆ ਯਾਰ, ਬੜੇ ਲੋਕ ਕਹਿੰਦੇ ਫੇਰ ਕੀ ਹੋ ਗਿਆ, ਏਡਾ ਕੀ ਹੋ ਗਿਆ, ਮੈਂ ਕਿਹਾ ਏਡਾ ਹੁਣ ਕੁੜੀ ਨੂੰ ਪੁੱਛ ਕੇ ਦੇਖੋ ਏਡਾ ਕੀ ਹੈ।
1: ਮੈਂ ਉਹੀ ਕਰਨੀ, ਮੈਂ ਤੇ ਉਹੀ ਗੱਲ ਕਰਨੀ ਸੀ, ਹੋਰ ਤੇ ਨਹੀਂ।
0: ਓਕੇ ਓਕੇ ਓਕੇ, ਠੀਕ ਹੈ।
1: ਮੈਂ ਤੁਹਾਨੂੰ ਤਾਂ ਫੋਨ ਲਾਇਆ ਸੀ, ਮੈਂ ਕਿਹਾ ਯਾਰ ਉਦਣ ਮੈਨੂੰ ਬੜੀ ਉਹ ਅਜੀਬ ਜਿਹੀ ਗੱਲ ਲੱਗੀ, ਉਦਣ ਟਾਈਮ ਵੀ ਘੱਟ ਸੀਗਾ, ਫਿਰ ਮੈਂ ਲਾਣਾ ਸੀਗਾ ਫੋਨ, ਫਿਰ ਉਹ ਫੇਰ ਹੋ ਗਏ ਸੀ ਤੁਸੀਂ, ਤੇ ਮੈਂ ਤਾਂ ਕਰਕੇ ਮੈਂ ਕਿਹਾ ਇੱਕ ਵਾਰੀ ਬਾਈ ਨੂੰ ਕਹੂੰਗਾ ਜਰੂਰ ਵੀ ਆਪਣਾ। ਕਈ ਲੋਕਾਂ ਨੂੰ ਇੱਦਾਂ ਲੱਗਦਾ ਬਹੁਤ ਛੋਟੀ ਜਿਹੀ ਗੱਲ ਆ ਯਾਰ, ਜੇ ਆਹੀ ਚੀਜ਼ ਤੁਸੀਂ ਮਤਲਬ ਹਨਾ ਵੀ ਉਹਦੇ ਉੱਤੇ ਆਪਣੀ ਵਾਈਫ ਮਤਲਬ ਕਿ ਇੱਦਾਂ ਕਿਸੇ ਦੀ ਵਾਈਫ ਕਰੇ ਤੇ ਉਹ ਚੀਜ਼ ਕਿਸੇ ਨੂੰ ਟੋਲਰੇਟ ਨਹੀਂ ਹੁੰਦੀ ਹਨਾ, ਤੇ
0: ਛੋਟੀ ਗੱਲ ਤੇ ਕਿੱਥੇ ਆ ਭਾਜੀ।
1: ਹੁਣ ਅਗਰ ਮੰਨ ਲਓ ਸਪੋਜ਼ ਕਰੋ ਕੋਈ ਸਾਡੀ ਵਾਈਫ ਇੱਦਾਂ ਦਾ ਕੰਮ ਕਰਦੇ, ਅਸੀਂ ਟੋਲਰੇਟ ਕਰਾਂਗੇ ਯਾਰ? ਕਦੇ ਵੀ ਨੀ ਕਰਾਂਗੇ, ਤੇ ਨੋਟ ਸਮਾਲ ਇਸ਼ੂ ਯਾਰ, ਬਹੁਤ ਵੱਡਾ ਇਸ਼ੂ।
0: ਚਲੋ ਦੇਖਦੇ ਆ ਬਾਕੀ ਕੀ ਕਹਿੰਦੇ। ਥੈਂਕ ਯੂ ਵੀਰੇ, ਥੈਂਕ ਯੂ। 7367, ਹੈਲੋ,
2: ਹਾਂਜੀ ਬੇਟਾ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ,
2: ਬੇਟਾ ਸਤਿ ਸ੍ਰੀ ਅਕਾਲ। ਦੇਖੋ ਇਹਨੂੰ ਇੰਨਾ ਲਾਈਟ ਨਹੀਂ ਲੈਣਾ ਚਾਹੀਦਾ,
0: ਬਿਲਕੁਲ
2: ਇਹਦੇ ਵਾਸਤੇ ਇਹਨਾਂ ਦੋਨਾਂ ਨੂੰ ਜਿਹੜੇ ਮੈਰਿਜ ਕਾਉਂਸਲਰ ਨੇ ਨਾ, ਉਹਨਾਂ ਕੋਲ ਜਾਣਾ ਚਾਹੀਦਾ, ਔਰ ਉਹਨਾਂ ਨੂੰ ਪਤਾ ਹੁੰਦਾ ਵੀ ਸਿਚੁਏਸ਼ਨ ਨੂੰ ਕਿਵੇਂ ਸੁਧਾਰਨਾ। ਮੈਂ ਤੁਹਾਨੂੰ ਕਹਿ ਦਵਾਂ, ਐ ਕਰੋ ਐ ਕਰੋ, ਨਹੀਂ ਮੈਂ ਕੋਈ ਮੈਰਿਜ ਕਾਉਂਸਲਰ ਨਹੀਂ ਹੈਗਾ, ਉਹਨਾਂ ਨੇ ਕੋਰਸ ਕੀਤੇ ਹੁੰਦੇ ਆ ਮੈਰਿਜ ਕਾਉਂਸਲਰਾਂ ਨੇ, ਉਹਨਾਂ ਨੂੰ ਪਤਾ ਹੁੰਦਾ ਵੀ ਫੈਮਿਲੀਆਂ ਨੂੰ ਕਿੱਦਾਂ ਜੋੜਨਾ ਨਾ ਕਿ ਤੋੜਨਾ। ਇਸ ਕਰਕੇ ਇੱਕ ਕਿਸੇ ਮੈਰਿਜ ਕਾਉਂਸਲਰ ਦੇ ਕੋਲ ਜਾਣ, ਔਰ ਠੱਗ ਮੈਰਿਜ ਕਾਉਂਸਲਰ ਵੀ ਇੱਥੇ ਬਹੁਤ ਨੇ, ਉਹਨਾਂ ਕੋਲ ਨਾ ਜਾਣ, ਸਹੀ ਜਿਹੜੇ ਮੈਰਿਜ ਕਾਉਂਸਲਰ ਨੇ ਉਹਨਾਂ ਕੋਲ ਜਾਣ, ਉਹ ਚੰਗੀ ਸਲਾਹ ਦੇਣਗੇ ਔਰ ਇਹਨਾਂ ਦਾ ਫੈਸਲਾ ਹੋ ਜਾਊਗਾ।
0: ਨਹੀਂ ਤੁਹਾਨੂੰ ਲੱਗਦਾ ਕਿ ਚਲੋ ਜੋ ਵੀ ਪ੍ਰੋਬਲਮ ਹੈ ਉਹ ਠੀਕ ਕੀਤੀ ਜਾ ਸਕਦੀ ਹੈ?
2: ਹਾਂ ਕੀਤੀ ਜਾ ਸਕਦੀ, ਕਿਉਂ ਨੀ ਕੀਤੀ ਜਾ ਸਕਦੀ, ਪਰ ਸਹੀ ਜਿੱਦਾਂ ਮੈਂ ਕਹਿੰਦਾ ਠੱਗ ਮੈਰਿਜ ਕਾਉਂਸਲਰ ਕੋਲ ਨਾ ਜਾ।
0: ਚਲੋ ਉਹ ਤਾਂ ਠੀਕ ਹੈ, ਮੈਰਿਜ ਕਾਉਂਸਲਰ ਦੀ ਤਾਂ ਗੱਲ ਹੋ ਗਈ, ਬਟ ਗੱਲ ਇਹ ਹੈ ਹੁਣ ਬੜਿਆਂ ਨੂੰ ਲੱਗਦਾ ਕਿ ਠੀਕ ਹੈ ਇਸ਼ੂ ਰਿਜ਼ੋਲਵ ਹੋ ਜੂ, ਬਟ ਕਿੱਡਾ ਵੱਡਾ ਇਸ਼ੂ ਹੈ, ਰਿਜ਼ੋਲਵ ਹੋਣ ਵਾਲਾ ਵੀ ਹੈ ਜਾਂ ਨਹੀਂ? ਥੈਂਕ ਯੂ, ਲੈਟਸ ਸੀ। ਸੋ ਨੰਬਰ ਹੈ ਆਪਣਾ 905-673-3337, 9056733337, 9056733337। ਪਤਾ ਕੀ ਹੈ, ਕਈ ਗੱਲਾਂ ਐਸੀਆਂ ਹੁੰਦੀਆਂ ਜਿਨ੍ਹਾਂ ਦੀ ਕੋਈ ਸਲੂਸ਼ਨ ਹੀ ਨਹੀਂ ਹੁੰਦੀ, ਸਿੱਧੀ ਜੀ ਗੱਲ। ਹੁਣ ਮੈਂ ਨਹੀਂ ਕਹਿੰਦਾ ਵੀ ਇਹ ਇੱਦਾਂ ਦਾ ਇਸ਼ੂ ਹੈ, ਡਿਪੈਂਡ ਕਰਦਾ ਹਰ ਇੱਕ ਦੇ ਸੁਭਾਅ ਤੇ, ਜਿਹੜਾ ਵੀ ਬੰਦਾ ਗੋ ਥਰੂ ਕਰ ਰਿਹਾ ਉਹਨੂੰ ਪਤਾ ਕਿ ਉਹਦੀ ਵਾਈਫ ਦਾ ਕੀ ਸੁਭਾਅ ਹੈ। ਤੇ ਉਹਦਾ ਕੀ ਮਾਈਂਡ ਸੈਟ ਹੋਵੇਗਾ। ਬਟ ਲੈਟਸ ਸੀ, ਥੋੜੀਆਂ ਕੁਝ ਕਾਲਸ ਲੈ ਲੈਂਦੇ ਆ, ਮੈਂ ਆਪਣਾ ਓਪੀਨੀਅਨ ਜਿੰਨਾ ਹੈ ਬਾਅਦ ਚੋਂ ਦੇ ਦੂੰਗਾ। 905-6737337 ਆਪਣਾ ਨੰਬਰ ਹੈ, 905-673-3337 ਤੇ ਕਾਲ ਤੁਹਾਡੀ ਆ ਸਕਦੀ ਹੈ। ਇੱਕ ਤੁਸੀਂ ਦੁਆਬਾ ਟਰੈਵਲ ਨੂੰ ਯਾਦ ਰੱਖੋ, ਦੁਆਬਾ ਟਰੈਵਲ ਵਾਲੇ ਨੇ ਮੈਨੂੰ ਬੜੀਆਂ ਕਮਾਲ ਦੀਆਂ ਡੀਲਾਂ ਭੇਜੀਆਂ। ਦੁਆਬਾ ਟਰੈਵਲ ਟੋਰੋਂਟੋ ਟੂ ਲੁਧਿਆਣਾ ਦੀ ਟਿਕਟ ਹੈ, ਵਨ ਸਟੋਪ ਹੈ, ਰਾਊਂਡ ਟ੍ਰਿਪ ਹੈ। ਸਪਤੰਬਰ 'ਚ ਜਾਓ, ਨਵੰਬਰ 'ਚ ਮੁੜੇ ਆਓ। ਟੋਰੋਂਟੋ ਟੂ ਲੁਧਿਆਣਾ $1,585 ਦੀ ਟਿਕਟ ਹੈ, $1,585 ਦੀ। ਮੈਨੂੰ ਪਤਾ ਹੀ ਨਹੀਂ ਸੀ ਕਿ ਲੁਧਿਆਣੇ ਦੀਆਂ ਵੀ ਫਲਾਈਟਾਂ ਸ਼ੁਰੂ ਹੋ ਗਈਆਂ ਹੈ। ਸੋ ਦੁਆਬਾ ਟਰੈਵਲ 905-796-7800 3636 ਹਾਂਜੀ।
3: ਜਾਓ
0: ਤੇ ਦੱਸਿਓ ਕਿੱਦਾਂ ਲੱਗਿਆ, ਠੀਕ ਹੈ।
3: ਹਾਂਜੀ ਹਾਂਜੀ। ਔਰ ਦੂਸਰੀ ਗੱਲ ਐ ਕਿ ਜਿਹੜਾ ਤੁਹਾਡਾ ਜਿਹੜਾ ਟੋਪਿਕ ਹੈਗਾ ਨਾ, ਜਿਹੜਾ ਉਹ ਹਸਬੈਂਡ ਨੂੰ ਕਹਿ ਰਿਹਾ ਆਪਣੀ ਵਾਈਫ ਵਾਸਤੇ, ਉਹਨੂੰ ਭਰਾ ਨੂੰ ਕਹੋ ਵਿਚਾਰੇ ਨੂੰ ਕਿ ਇੱਥੇ ਹਰ ਘਰ ਚ ਇਹ ਕੰਮ ਹੁੰਦੇ ਨੇ ਰਾਜੇ, ਆਰਾਮ ਨਾਲ ਰੋਟੀ ਖਾ, ਆਰਾਮ ਨਾਲ ਰਹਿ ਮੋਜਾ ਘਰ।
0: ਨਹੀਂ ਪਾਪਾ ਜੀ, ਕਿਹੜੇ ਘਰਾਂ ਚ ਹੁੰਦੇ ਆ, ਹਰ ਘਰ ਚ ਕਿਵੇਂ ਇਦਾਂ ਦੇ ਕੰਮ ਹੁੰਦੇ ਆ?
3: ਸਰ ਹਰ ਘਰ ਚ ਹੁੰਦੀਆਂ ਇੱਥੇ, ਮਤਲਬ ਕਿ ਲੇਡੀਜ਼ ਉਹ ਇੰਡੀਆ ਵਾਲਾ ਹਿਸਾਬ ਨੀ, ਐਕਚੁਅਲ ਕੀ ਹੁੰਦਾ ਇੰਡੀਆ ਚ ਕੀ ਹੁੰਦਾ, ਨੌਕਰ ਚੱਕਰ ਰੱਖੇ ਹੁੰਦੇ, ਇੱਥੇ ਲੇਡੀਜ਼ ਨੂੰ ਕੰਮ ਖੁਦ ਕਰਨਾ ਪੈਂਦਾ, ਉਹ ਇਸ ਕਰਕੇ ਇਰੀਟੇਟ ਹੋ ਜਾਂਦੀ ਹੈ ਬਾਰ ਬਾਰ ਕੰਮ ਕਰ ਕਰਕੇ।
0: ਨਹੀਂ ਪਰ ਇਹ ਗੱਲਬਾਤ ਦਾ ਕੰਮ ਦੇ ਨਾਲ ਕੀ ਰਹਿਣਾ ਦੇਣਾ
3: ਭਾਜੀ, ਤੁਸੀਂ ਇਹ ਗੱਲ ਮੰਨੋ ਨਾ ਮੰਨੋ, ਇਹ ਕੰਮ ਦੇ ਨਾਲ ਹੀ ਲੈਣਾ ਦੇਣਾ ਹੁੰਦਾ ਭਾਜੀ, ਇਹ ਤੁਸੀਂ ਗੱਲ ਮੰਨੋ ਨਾ ਮੰਨੋ।
0: ਨਹੀਂ ਪਰ ਬੰਦੇ ਨੇ ਗਲਤੀ ਕੀਤੀ ਹੈ, ਬੰਦੇ ਦਾ ਅਫੇਅਰ ਚੱਲ ਰਿਹਾ ਸੀ, ਇਹ ਕੁੜੀ ਦਾ ਕੀ ਇਸ਼ੂ ਹੈ?
3: ਉਹ ਭਾਜੀ ਹਰ ਘਰ ਚ ਕੰਮ ਹੈ, ਮੇਰੇ ਘਰ ਚ ਵੀ ਹੁੰਦਾ, ਮੇਰੀ ਵਾਈਫ ਕਹਿੰਦੀ ਤੁਹਾਨੂੰ ਇੰਨੀ ਤਨਖਾਹ ਮਿਲਦੀ ਕਿੱਥੇ ਜਾਂਦੀ ਹੈ, ਹੁਣ ਰੋਟੀ ਕਰਨੀ ਪੈਣੀ, ਕਿਤੇ ਬਾਹਰੋਂ ਲੈ ਕੇ ਆਵਾਂਗੇ, ਖਰਚਾ ਨੀ ਹੋਏਗਾ।
0: ਨਹੀਂ ਪਰ ਤੁਹਾਡੀ ਤਨਖਾਹ ਫਿਰ ਕਿੱਥੇ ਜਾਂਦੀ ਹੈ?
3: ਸਰ ਮੈਂ ਕਹਿੰਦਾ ਮੇਰੀ, ਤੁਸੀਂ ਮੇਰੇ ਖਰਚੇ ਦੇਖੋਗੇ, ਤੁਸੀਂ ਦੇਖ ਕੇ ਤੰਗ ਰਹਿ ਜਾਓਗੇ, ਤੁਸੀਂ ਕਹੋਗੇ ਕੀ ਹੋ ਰਿਹਾ ਤੁਹਾਡੇ ਘਰ।
0: ਨਹੀਂ ਤੁਸੀਂ ਕਿਸੇ ਹੋਰ ਤੇ ਖਰਚੇ ਕਰ ਰਹੇ ਹੋ।
3: ਉਹ ਨਹੀਂ ਜੀ, ਮੈਂ ਕੰਮ ਹੀ ਨੀ ਗਲਤ ਕਰਦਾ ਹੁੰਦਾ, ਗੰਦੇ ਕੰਮਾਂ ਤੋਂ ਦੂਰ ਹੀ ਰਹਿੰਦਾ।
0: ਨਹੀਂ ਫਿਰ ਤੁਸੀਂ ਨਾਲੇ ਤਾਂ ਕਹਿ ਰਹੇ ਵੀ ਹਰ ਘਰ ਚ ਇੱਦਾਂ ਦੇ ਕੰਮ ਹੁੰਦੇ,
3: ਮਤਲਬ ਕਿ ਖਰਚੇ ਦੀ ਗੱਲ ਹੋ ਰਹੀ ਨਾ, ਕਿਉਂ ਕਹਿੰਦਾ ਜੀ ਮੇਰੀ ਵਾਈਫ ਕਹਿੰਦੀ ਜੀ ਤੁਹਾਡੀ ਤਨਖਾਹ ਆਉਂਦੀ ਹੈ, ਕਿਉਂ ਕਿੱਥੇ ਜਾਂਦੀ ਹੈ।
0: ਨਹੀਂ ਤੁਹਾਨੂੰ ਮਿਸ ਅੰਡਰਸਟੈਂਡ ਨਹੀਂ ਹੈ, ਮੈਂ ਉਹ ਗੱਲ ਨਹੀਂ ਕਹੀ। ਚਲੋ ਕੋਈ ਨਾ, ਤੁਸੀਂ ਆਪਣਾ ਪਰਫਿਊਮ ਲੈ ਕੇ ਆਓ, ਠੀਕ ਹੈ। ਪਰਫਿਊਮ ਲੈ, ਤੁਸੀਂ ਗੱਲ ਹੀ ਨਹੀਂ ਸਮਝੇ ਕੀ ਹੋ ਰਹੀ ਹੈ। 9976 ਹੈਲੋ। ਮੈਂ ਕਿਹਾ ਪਤਾ ਨੀ ਭਾਜੀ ਕਿਹੜੀ ਤਨਖਾਹ ਦੀ ਗੱਲ ਕਰ ਰਹੇ, ਹਰ ਘਰ ਚ ਇਹੀ ਕੰਮ।
4: ਇੰਟਰਸਟ ਤੱਕ, ਬੜੀ ਇੰਟਰਸਟ ਤੱਕ, ਡੀਪ ਤੱਕ ਕਨਵਰਸੇਸ਼ਨ ਗਈ, ਸਾਰੇ ਸੁਣ ਰਹੇ ਹੋਣੇ ਆ, ਤੇ ਗੱਲ ਪਤਾ ਨੀ ਕਿੱਥੇ ਤੋਂ ਕਿੱਥੋਂ ਲੈ ਗਏ।
0: ਚਲੋ ਕੋਈ ਨਾ, ਇਹ ਵੀ ਏਦਾਂ ਦੀ ਗੱਲਾਂ ਵੀ ਜ਼ਰੂਰੀ ਹੁੰਦੀਆਂ ਨੇ।
4: ਨਹੀਂ ਸਰ ਭਾਜੀ, ਇਹ ਪੁਰਾਣਾ ਜਮਾਨਾ ਦਾ ਹੈ ਨੀ, ਹੁਣ ਨਵਾਂ ਜਮਾਨੇ ਦੀ ਗੱਲ ਆ, ਰਾਈਟ। ਅੱਜ ਕੱਲ ਦਾ ਫੋਨ ਦੇ ਵਿੱਚ ਤੁਹਾਡੇ ਟੈਕਸ ਮਿਲ ਜਾਵੇ, ਤੁਹਾਡੀ ਵਾਈਫ ਤੁਹਾਨੂੰ ਤਾਂ ਡਿਵੋਰਸ ਦੇ ਕੇ ਚਲ ਜਾਂਦੀ ਕਿ ਇਹਦੇ ਦਿਮਾਗ ਚ ਕੀ ਚੱਲ ਰਿਹਾ, ਵਾਹ ਕੀ ਸੋਚ ਰਿਹਾ, ਲਾਈਕ ਉਹ ਦੇ ਦਿੰਦੇ, ਗੱਲ ਹੀ ਨਹੀਂ ਵੱਡੀ ਹੈ ਹਨਾ। ਤੇ ਆਪਾਂ ਹੁਣ ਸਾਰੇ ਸੋਚਣਾ ਕਿ ਆਪਾਂ ਫਿਗਰ ਆਊਟ ਕਿੱਦਾਂ ਕਰਾਂਗੇ, ਪਰ ਲੁਕਾਉਣ ਦੇ ਨਾਲ ਵੀ ਕੋਈ ਜ਼ਿਆਦਾ ਫਾਇਦਾ ਨਹੀਂ ਹੈਗਾ ਓਵਰ ਦਾ ਟਾਈਮ, ਇਹ ਗੱਲ ਕਿਤੇ ਨਾ ਕਿਤੇ ਬਾਹਰ ਆਉਣੀ ਆ, ਜਿੰਨੀ ਲੇਟ ਬਾਹਰ ਆਊਗੀ ਉਨੀ ਜ਼ਿਆਦਾ ਵੱਡੀ ਪ੍ਰੋਬਲਮ ਹੋਏਗੀ। ਆਈ ਥਿੰਕ ਦੇ ਸ਼ੁਡ ਸਿਟ ਡਾਊਨ ਐਂਡ ਟਾਕ ਟੂ ਥੈਮਸੈਲਵਸ, ਦੈਟ ਓਪਨ ਇਟ ਅਪ, ਯੂ ਨੋ, ਐਂਡ ਦੈਨ ਫਿਰ ਉਹ ਸਿੰਕ ਇਨ ਕਰੂਗੇ ਥੋੜੇ ਜਿਹਾ ਕੀ ਹੋਇਆ, ਪ੍ਰੋਸੈਸ ਕਰੂਗੇ ਕੀ ਹੋ ਰਿਹਾ ਵਾ, ਕੀ ਐਕਸ਼ਨ ਲੈਣਾ, ਕੀ ਆਪਣੇ ਸਾਡੇ ਬੱਚਿਆਂ ਲਈ ਕੀ ਚੰਗੇ ਸਟੈਪ ਹੋਊਗੇ, ਕਿਹੜੇ ਪਾਸੇ ਨੂੰ ਜਾਣਾ ਚਾਹੀਦਾ ਵਾ, ਐਂਡ ਦੈਨ ਫਰੋਮ ਦੇਅਰ ਉਹਨਾਂ ਨੂੰ ਸੋਚਣਾ ਚਾਹੀਦਾ ਵਾ। ਬਟ ਇਹ ਉਹਨਾਂ ਨੂੰ ਗੱਲਬਾਤ ਆਪਸ ਚ ਜ਼ਰੂਰ ਕਰਨੀ ਚਾਹੀਦੀ ਹੈ ਇੱਕ ਵਾਰ, ਕਿਉਂਕਿ ਬਾਅਦ ਵਿੱਚ ਤਾਂ ਫਿਰ ਚਾਈਲਡ ਸਪੋਰਟ ਦੇ ਖਰਚੇ, ਕਿਸੇ ਨੇ ਕੁਛ ਕਹਿਤਾ, ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਗਈ, ਪੇਰੈਂਟਸ ਦੀ ਜ਼ਿੰਦਗੀ ਖਰਾਬ ਹੋ ਰਹੀ ਆ, ਮਾਂ ਬੱਚੇ ਨੂੰ ਨਹੀਂ ਅਫੋਰਡ ਕਰ ਪਾ ਰਹੀ ਖਰਚੇ, ਪੇਰੈਂਟਸ।
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: is AM 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬ ਦੇ ਅਮੀਰ ਵਿਰਸੇ ਦੀ ਪੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ
2: ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
1: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
3: ਬਿਜ਼ਨਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਪਰਕ ਕਰੋ
2: ਸਾਂਝਾ ਵਿਰਸਾ ਦੀ ਟੀਮ ਨੂੰ 647-835-5294
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵੱਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ट्रक एक्सीडेंट च रब ने हाथ दे के बचा लिया
1: ते कार दे खर्चियां नू हरजीत जंजुआ दी डिसेबिलिटी इंश्योरेंस ने संभालिया अपने भविष्य नू सुरक्षित करन ते प्रेजेंट दे पीस ऑफ माइंड ली आज ही संपर्क करो हरजीत सिंह जंजुआ
0: हर तरह दी वधिया इंश्योरेंस पॉलिसी ले याद रखो इंश्योरेंस स्पेशलिस्ट हरजीत जंजुआ दा नाम लाइफ इंश्योरेंस डिसेबिलिटी क्रिटिकल इंश्योरेंस सुपर वीजा इंश्योरेंस विजिटर इंश्योरेंस हेल्थ इंश्योरेंस किड्स प्लान RRSP RESP TFSA कॉल करो
1: 6478355294 647 835 5294
2: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647 835 5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ। ਮੈਂ ਤੁਹਾਡਾ ਹੋਸਟ ਰਮਨਦੀਪ ਸੈਣੀ। ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਨਮਸਤੇ, ਸਲਾਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਸੋਮਵਾਰ ਨਹੀਂ ਚੜਿਆ, ਅੱਜ ਦਿਨ ਚੜਿਆ ਮੰਗਲਵਾਰ, ਕਿਉਂਕਿ ਸੋਮਵਾਰ ਅਸੀਂ ਛੁੱਟੀ ਮਨਾ ਲਈ ਲੌਂਗ ਵੀਕਐਂਡ। ਸੋ ਅੱਜ ਦਿਨ ਮੰਗਲਵਾਰ, ਅਗਸਤ 4, 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਦੀ ਸਵੇਰ 4 to 5 ਤੱਕ 5:30 AM ਦੀ ਫਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ, ਪਿਆਰ ਦਿੰਦੇ ਹੋ, ਕਾਲਾਂ ਕਰਦੇ ਹੋ, ਮੈਸੇਜ ਕਰਦੇ ਹੋ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਪ੍ਰੋਗਰਾਮ ਵੀ ਉਸੇ ਤਰ੍ਹਾਂ ਪਸੰਦ ਆਏਗਾ, ਅਤੇ ਸਟੂਡੀਓ ਵਿੱਚ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਲਈ ਜਾਂ ਸਾਡੇ ਨਾਲ ਗੱਲਬਾਤ ਕਰਨ ਲਈ ਤੁਸੀਂ ਸਟੂਡੀਓ ਦੇ ਨੰਬਰ 905-673-3337 ਦੇ ਉੱਤੇ ਗੱਲਬਾਤ ਕਰ ਸਕਦੇ ਹੋ। 905-673-3337 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਮੌਸਮ ਅੱਜ ਲੱਗਦਾ ਵਧੀਆ ਹੀ ਰਹਿਣਾ, 17 degrees ਟੈਂਪਰੇਚਰ ਆ ਫੀਲ ਲਾਈਕ ਇਸ ਵੇਲੇ। ਏਅਰਪੋਰਟ ਦੇ ਬਿਲਕੁਲ ਸਾਹਮਣੇ ਅਸੀਂ ਸਟੂਡੀਓ ਦੇ ਵਿੱਚ ਬੈਠੇ ਹੋਏ ਹਾਂ, ਵਧੀਆ ਲਾਈਟਾਂ ਚਮਚਮਾ ਰਹੀਆਂ ਨੇ ਏਅਰਪੋਰਟ ਦੀਆਂ ਤੋਂ, ਅਤੇ 17 degrees ਫੀਲ ਲਾਈਕ ਵੀ ਹੈ। ਦੁਪਹਿਰ ਨੂੰ 27 degrees ਹੋਣਾ ਅਤੇ ਫੀਲ ਲਾਈਕ 31 degrees ਤੱਕ ਪਹੁੰਚਣਾ, ਸ਼ਾਮ ਨੂੰ 24 ਅਤੇ ਰਾਤ ਨੂੰ ਫਿਰ 18 degrees ਟੈਂਪਰੇਚਰ। ਵਧੀਆ ਮੌਸਮ ਹੈਗਾ, ਇੰਜੋਏ ਕਰੋ। ਸੂਰਜ ਦੇਵਤਾ ਜੀ ਆਲਮੋਸਟ 6:10 'ਤੇ ਸਾਨੂੰ ਦਰਸ਼ਨ ਦੇਣਗੇ, 8:37 ਦੇ ਉੱਤੇ ਸ਼ਾਮ ਨੂੰ ਸ਼ੁਭਨ ਹੋ ਜਾਣਗੇ ਜੇ ਮੈਂ ਗਲਤ ਨਹੀਂ ਤਾਂ। ਅਤੇ ਪ੍ਰੋਗਰਾਮ ਨੂੰ ਲਾਈਵ ਲਿਸਨ ਕਰਨ ਦੇ ਲਈ ਤੁਸੀਂ 416-477-2040 ਡਾਇਲ ਕਰ ਸਕਦੇ ਹੋ, ਜਾਂ ਫਿਰ ਤੁਸੀਂ ਪੰਜਾਬੀ ਲਹਿਰਾਂ ਦੀ ਐਪ ਜਿਹੜੀ ਹੈ ਡਾਊਨਲੋਡ ਕਰ ਸਕਦੇ ਹੋ, ਅਤੇ ਉਹਦੇ 'ਤੇ ਵੀ ਪ੍ਰੋਗਰਾਮ ਨੂੰ ਲਾਈਵ ਸੁਣਿਆ ਜਾ ਸਕਦਾ, ਜਾਂ ਫਿਰ ਵੱਖੋ ਵੱਖ ਹੋਰ ਵੀ ਮਾਧਿਅਮ ਨੇ ਜਿਹੜੀ 530 AM ਜਿਹੜਾ ਹੈਗਾ ਤੁਸੀਂ ਸਰਚ ਕਰੋਗੇ ਗੂਗਲ ਦੇ ਉੱਤੇ, ਅਤੇ ਤੁਸੀਂ ਉੱਥੇ ਵੀ ਲਾਈਵ ਪ੍ਰੋਗਰਾਮ ਜਿਹੜਾ ਹੈ ਸੁਣਿਆ ਜਾ ਸਕਦਾ ਹੈ। ਅਗਸਤ 23 ਨੂੰ ਸਾਂਝਾ ਵਿਰਸਾ ਦੀ ਦੂਜੀ ਪਿਕਨਿਕ ਹੋਣ ਜਾ ਰਹੀ ਹੈ। ਹਾਂਜੀ, ਦੂਜੀ ਪਿਕਨਿਕ, ਜਿਹੜੇ ਸਰੋਤਿਆਂ ਨੂੰ ਮੋਸਟਲੀ ਸਾਡੇ ਲਿਸਨਰ ਨੂੰ ਪਤਾ ਹੀ ਹੈਗਾ ਕਿ ਬੱਲੇ ਬੱਲੇ ਹੈਰੀਟੇਜ ਫਾਰਮ ਦੇ ਵਿੱਚ ਸਾਂਝਾ ਵਿਰਸਾ ਦੀ ਦੂਜੀ ਪਿਕਨਿਕ ਹੋਣ ਜਾ ਰਹੀ ਹੈ। ਇਸ ਸੰਬੰਧੀ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੈ ਤਾਂ ਤੁਸੀਂ ਹਰਜੀਤ ਜੰਜੂਆ ਭਾਅ ਜੀ ਦੇ ਨਾਲ 647-8534-5594 ਦੇ ਉੱਤੇ ਗੱਲਬਾਤ ਕਰਕੇ ਇਹਦਾ ਹੋਰ ਵੇਰਵਾ ਲੈ ਸਕਦੇ ਹੋ। ਅਤੇ ਜੇ ਜਾਂ ਤੁਸੀਂ ਪਿਕਨਿਕ ਦੇ ਵਿੱਚ ਐਜ਼ ਏ ਸਪੋਂਸਰ ਹੈ ਨਾ ਭਾਗ ਲੈਣਾ ਚਾਹੁੰਦੇ ਹੋ, ਜਾਂ ਐਜ਼ ਏ ਵਲੰਟੀਅਰ, ਜਾਂ ਕੋਈ ਵੀ ਤੁਹਾਨੂੰ ਗਾਉਣ ਦਾ ਸ਼ੌਂਕ ਹੈ, ਕੋਈ ਚੁਟਕਲੇ ਸੁਣਾਉਣ ਦਾ ਸ਼ੌਂਕ ਹੈ, ਕਵਿਤਾਵਾਂ ਦਾ ਸ਼ੌਂਕ ਹੈ, ਤਾਂ ਜ਼ਰੂਰ ਤੁਸੀਂ ਹਰਜੀਤ ਭਾਈ ਨਾਲ ਇੱਕ ਵਾਰੀ ਗੱਲਬਾਤ ਕਰਕੇ ਇਸ ਆਪਣਾ ਨਾਮ ਲਿਖਾ ਦਿਓ, ਤਾਂ ਕਿ ਤੁਸੀਂ ਉੱਥੇ ਤੁਹਾਨੂੰ ਜਿਹੜਾ ਹੈਗਾ ਟਾਈਮ ਦਿੱਤਾ ਜਾ ਸਕੇ। ਸੋ ਅਗਸਤ 23 ਐਤਵਾਰ ਦਾ ਦਿਨ ਬਣਦਾ ਬੱਲੇ ਬੱਲੇ ਹੈਰੀਟੇਜ ਫਾਰਮ ਦੇ ਵਿੱਚ ਦੂਜੀ ਸਾਂਝਾ ਵਿਰਸਾ ਦੀ ਪਿਕਨਿਕ ਕਰਨੀ ਹੈ ਜੀ। ਹਰਮਨ ਬਾਈ ਦਾ ਮੈਸੇਜ ਆ ਗਿਆ ਗੁੱਡ ਮੋਰਨਿੰਗ ਦਾ, ਵੈਰੀ ਗੁੱਡ ਮੋਰਨਿੰਗ ਵੀਰੇ, ਕਹਿੰਦੇ ਹੈਪੀ ਟਿਊਜ਼ਡੇ ਜੀ। ਅਤੇ ਜਤਿੰਦਰ ਬਾਈ ਦਾ ਵੀ ਨਵ ਏਅਰ ਕੰਫਰਟ ਤੋਂ ਵੀ ਮੈਸੇਜ ਆ ਗਿਆ, ਕਹਿੰਦੇ ਗੁੱਡ ਮੋਰਨਿੰਗ, ਅਤੇ ਉਹਨਾਂ ਦੀ ਕਾਲ ਵੀ ਆ ਗਈ ਮੇਰੇ ਖਿਆਲ ਨਾਲ ਦੇ ਨਾਲ ਲੈਣੇ। ਹਾਂਜੀ ਭਾਅ ਜੀ, ਨੰਗੇ ਹੋ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਰਮਨ ਜੀ, ਕੀ ਹਾਲ ਜੀ?
0: ਬਿਲਕੁਲ ਬਿਲਕੁਲ ਠੀਕ ਠਾਕ, ਤੁਸੀਂ ਦੱਸੋ। ਨੁਕਸਾਨ
1: ਹੋ ਗਿਆ ਕਿ ਗੁੱਡ ਮੋਰਨਿੰਗ ਖਰਾਬ ਹੋ ਗਈ?
0: ਹਾਂਜੀ
1: ਸਰ, ਮੇਰੀ ਇੱਕ ਗੁੱਡ ਮੋਰਨਿੰਗ ਖਰਾਬ ਹੋ ਗਈ।
0: ਕੀ ਹੋ ਗਿਆ?
1: ਗੁੱਡ ਮੋਰਨਿੰਗ ਖਰਾਬ ਹੋ ਗਈ ਇੱਕ।
0: ਕਿਵੇਂ? ਦੋ ਵਾਰੀ ਕਰਤੀ, ਇੱਕ ਮੈਸੇਜ ਤੇ ਵੀ ਕਰਤੀ ਤੇ ਕਾਲ ਤੇ ਵੀ ਕਰਤੀ। ਹਾਂਜੀ,
1: ਮੈਂ 4 ਮਿੰਟ ਗੁੱਡ ਮੋਰਨਿੰਗ ਕਰਦੇ, ਮੈਂ ਕਿਹਾ ਵੀ ਜਿਹੜੇ ਪੱਕੇ ਬੰਦੇ ਆਉਂਦੇ ਉਹੀ ਆਉਣਗੇ।
0: ਅੱਛਾ, ਉਧਰ ਕਰਤੀ, ਠੀਕ ਹੈ,
1: ਉਧਰ ਕਰਤੀ। ਮੁੜ ਕੇ ਫਿਰ ਮੈਂ ਤੁਹਾਡੀ ਆਵਾਜ਼ ਸੁਣੀ, ਮੈਂ ਕਿਹਾ ਇੱਥੇ ਸੋਵਰ ਹੀ ਜਾਪਦਾ
0: ਸੀ। ਅੱਜ ਕੱਲ ਕਿੱਥੇ ਪੱਕੇ ਨੇ ਉਹ, ਪੱਕੇ ਨੀ ਆ ਉਹ, ਤਾਂ ਹੁਣ ਕਹਿੰਦੇ ਵੀ ਟਿਊਜ਼ਡੇ ਆ, ਕਿਉਂਕਿ ਅੱਜ ਲੌਂਗ ਵੀਕਐਂਡ ਕਰਕੇ ਨਾ ਅੱਜ ਅੱਜ ਦਾ ਅੱਜ
1: ਲੱਗਦਾ ਹੌਲੀ ਹੌਲੀ ਵੀ ਉਹਨਾਂ ਨੇ, ਮੈਨੂੰ ਲੱਗਦਾ ਜਾਨ ਬਚਾ ਕੇ ਨਿਕਲ ਜਾਣਾ 4 ਵਜੇ ਤੋਂ ਬਾਅਦ।
0: ਐ ਨਹੀਂ ਨਿਕਲਦੇ, ਜਿਹੜਾ 8-10 ਸਾਲ ਦਾ ਜਿਹੜਾ ਕੀੜਾ ਹੁੰਦਾ ਐ ਨਹੀਂ ਜਾਂਦਾ, ਔਖਾ ਹੋ ਜਾਂਦਾ। ਜਦੋਂ ਹੁਣ ਸੰਧੂ ਸਾਹਿਬ ਰਲ ਕੇ ਭਾਜੀ ਨੇ
1: ਜ਼ਿਆਦਾ ਹੀ ਹੋ ਗਿਆ ਜਦੋਂ,
0: ਬਿਲਕੁਲ
1: ਮੈਂ ਗੱਲ ਕਰਨੀ ਸੀ। ਦੇਖੋ ਨਾ, ਆਪਾਂ ਪੰਜਾਬੀ ਆ, ਪੰਜਾਬੀ ਦੀ ਗੱਲ ਕਰਦੇ
0: ਜੀ।
1: ਮੈਂ ਕੱਲ ਇੱਕ ਖਬਰ ਪੜ੍ਹਦਾ ਸੀ,
0: ਹਾਂਜੀ,
1: ਪੰਜਾਬ ਵਿੱਚ 64 ਗੌਰਮੈਂਟ ਕਾਲਜ ਨੇ।

0: ਔਰ ਮੈਂ ਚੋਂ ਗੌਰਮੈਂਟ ਕਾਲਜਾਂ ਸਿਰਫ 5 professor ਪੱਕੇ ਨਿਕਲ ਜਾਂਦੇ।
1: ਅੱਛਾ ਜੀ,
0: 5 ਤੁਸੀਂ ਬੇਸਿਕ ਪ੍ਰਮੰਦਰੀ ਕਨਫਰਮ ਕਰ ਲਿਓ। ਦੇਖੋ ਵੀ ਜਦ ਤੱਕ ਆਪਾਂ ਪੰਜਾਬੀ ਦਾ ਰੌਲਾ ਪਾਉਂਦੇ ਇੱਥੇ ਬੱਚਿਆਂ ਨੂੰ, ਮੇਰੇ ਵਾਈਫ ਵੀ ਸੱਚ ਜਿਹੜੇ ਪੰਜਾਬੀ ਪੜ੍ਹਾਉਣ ਜਾਂਦੇ ਆ,
1: ਠੀਕ ਹੈ ਜੀ,
0: ਜਦੋਂ ਤੁਸੀਂ ਸੁਹਿਰਦੀ ਨਹੀਂ ਹੈਗੇ ਆਪਣੀ ਮਾਤ ਭਾਸ਼ਾ ਨੂੰ ਅੱਗੇ ਖੜਨ ਲਈ, ਇਹ ਕੋਈ ਇਹ ਨਹੀਂ ਹੈਗਾ ਕਿ ਮੈਂ ਆਪਣੇ ਕੋਲੋਂ ਗੱਲ ਕਹਿ ਰਿਹਾ, ਮੈਂ ਬੜੀ ਸੁਣੀ ਗੱਲ ਕਹਿ ਰਿਹਾ, 64 ਜੋ ਸਿਰਫ 5 professor ਆ, ਤੁਸੀਂ ਪੱਕੇ ਪ੍ਰੋਫੈਸਰ ਨੀ, ਕਿਉਂਕਿ ਜਿਹੜਾ ਪੱਕਾ ਪ੍ਰੋਫੈਸਰ ਹੁੰਦਾ ਨਾ ਜੀ, ਉਸ ਕੋਲ ਬਹੁਤ ਸਾਰੀਆਂ ਡਿਗਰੀਆਂ, ਬਹੁਤ ਸਾਰੀ ਨੌਲੇਜ ਹੁੰਦੀ, ਉਹਨੂੰ ਪਤਾ ਹੁੰਦਾ ਕਿ ਮੈਂ ਬੱਚੇ ਨੂੰ ਪੜ੍ਹਾਉਣਾ ਵਾ, ਉਹਨੇ ਠੇਕੇ ਦੇ ਬੰਦੇ ਰੱਖ ਕੇ ਉਹਨਾਂ ਨੂੰ 10-15 ਕੀ ਉਮੀਦ ਕਰਦੇ ਕਿ ਤੁਸੀਂ ਪੰਜਾਬੀ ਨੂੰ ਅੱਗੇ ਲੈ ਜਾਓ।
1: ਬਿਲਕੁਲ,
0: ਇਸ ਕਰਕੇ ਅਸੀਂ ਰੌਲਾ ਤੇ ਬਹੁਤ ਪਾਉਂਦੇ ਹਾਂ, ਪਰ ਮੈਨੂੰ ਐ ਲੱਗਦਾ ਵੀ ਗਰਾਊਂਡ ਹਕੀਕਤ ਚ ਕੁਛ ਨਹੀਂ ਹੋਇਆ।
1: ਬਿਲਕੁਲ ਜੀ, ਇੱਦਾਂ ਹੀ ਆ, ਰੌਲਾ ਪਾਉਂਦੀਆਂ ਸਰਕਾਰਾਂ ਜਿਹੜੀਆਂ, ਓਪੋਜੀਸ਼ਨ ਜਦੋਂ ਹੋ ਜਾਂਦੀ ਆ ਉਹ ਰੌਲਾ ਪਾਉਂਦੀ ਆ ਵੀ ਕੁਛ ਨਹੀਂ ਹੋਇਆ, ਤੇ ਸਰਕਾਰਾਂ ਜਿਹੜੀ ਉਹ ਕਹਿੰਦੀਆਂ ਵੀ ਅਸੀਂ ਆ ਕਰਤਾ।
0: ਮੈਂ ਹਮੇਸ਼ਾ ਗੱਲ ਕਰਦਾ ਹੁੰਦਾ ਕਿ ਜਿਸ ਅਸੀਂ ਮੋਸ਼ਰੇ ਚ ਰਹਿੰਦੇ ਹਾਂ, ਸਾਡੇ ਵਾਲ ਵੱਧਦੇ ਆ, ਸਾਡੇ ਨੌ ਵੱਧਦੇ ਆ, ਪਤਾ ਲੱਗਦਾ, ਏਦਾਂ ਹੀ ਸਾਡੇ ਮੋਸ਼ਰੇ ਸਾਡੇ ਅਸਰ ਹੁੰਦਾ। ਅਸੀਂ ਵੀ ਅੱਜ ਆਪਣੇ ਪਰਿਵਾਰਾਂ ਚ ਰਹਿੰਦੇ ਹਾਂ, ਅਸੀਂ ਫੈਮਲੀਆਂ ਲੋਕ ਆ, ਸਾਡੇ ਪਰਿਵਾਰਾਂ ਚ ਓਨੀ ਜ਼ਿਆਦਾ ਨਹੀਂ ਗੜਬੜ, ਇਹਦਾ ਮਤਲਬ ਕਿ ਸਾਡੇ ਮੋਸ਼ੇ ਉਹ ਸਾਡੇ ਵਿਰਸੇ ਤੋਂ ਆਈਆਂ। ਜਦੋਂ ਅਸੀਂ ਆਪਣਾ ਵਿਰਸਾ ਭੁੱਲਣ ਲੱਗ ਗਏ, ਮੈਂ ਨਹੀਂ ਕਹਿੰਦਾ ਕਿ ਵਿਰਸੇ ਚ ਸਾਨੂੰ ਕੋਈ ਮਤਲਬ ਏਦਾਂ ਦੀ ਗੱਲ, ਪਰ ਜਿਹੜਾ ਸਾਡਾ ਵਿਰਸਾ ਵਾ ਉਹ ਸਾਡੇ ਕੋਲ, ਗੁਰਬਾਣੀ ਹਮੇਸ਼ਾ ਪੰਜਾਬੀ ਚ ਹੀ ਪੜ੍ਹੀ ਜਾਊਗੀ। ਤੁਸੀਂ ਅੰਗਰੇਜ਼ੀ, ਮੇਰਾ ਬੇਟਾ ਕਹਿੰਦਾ ਪਾਪਾ ਤੁਸੀਂ ਅੰਗਰੇਜ਼ੀ ਚ ਗੁਰਬਾਣੀ ਦਾ ਅਰਥ ਕਰ ਸਕਦੇ ਹੋ, ਤੁਸੀਂ ਅੰਗਰੇਜ਼ੀ ਚ ਗੁਰਬਾਣੀ ਨਹੀਂ ਪੜ੍ਹ ਸਕਦੇ।
1: ਬਿਲਕੁਲ,
0: ਇਸ ਕਰਕੇ ਮੈਨੂੰ ਲੱਗਦਾ ਕਿ ਤੁਸੀਂ ਗੱਲਾਂ ਤੇ ਬਹੁਤ ਸਾਰੀਆਂ ਕਰਦੇ ਆ, ਪਰ ਗਰਾਊਂਡ ਹਕੀਕਤ ਜਿਹੜੀ ਆ ਬਹੁਤ ਗੁਹਾ ਦੂਰ ਆ। ਔਰ ਇੱਕ ਮੈਂ ਜੋ ਰੋਜ਼ ਵੇਖਦਾ ਪੰਜਾਬ ਦੀ ਸਿਆਸਤ, ਪੰਜਾਬੀ ਉੱਥੇ ਸਾਡੀ ਰੂਹ ਪੜਦੀ ਹੈ, ਉੱਥੇ ਸਵਾਏ ਕੁੱਕੜ ਖੇਡ ਆਉਣ ਤੋਂ ਕੱਖ ਵੀ ਨਹੀਂ ਜੀ ਹੈ। ਕਾਂਡੋ ਕਲੇਸ਼ ਹੁਣ ਮੈਂ ਪੜ੍ਹਿਆ ਸੀ ਵੀ ਚੰਨੀ ਸਾਨੂੰ ਅੰਦਰ ਕਰਨ ਦੀ ਤਿਆਰੀ ਬੈਠੇ ਆ, ਕਿਉਂਕਿ ਵਿੱਤੀ ਸਾਹਿਬ ਨਾਲ ਵੱਧ ਅੰਦਰ ਆ, ਬਾਕੀ ਸੋਚਣ ਟਾਈਮ ਦਿੰਦੇ ਨਹੀਂ, ਸੁਣਨੇ ਬਹੁਤ ਕੀਮਤੀ ਟਾਈਮ ਤੁਹਾਡਾ ਤੇ ਸੁਣ ਲੈ। ਥੈਂਕ ਯੂ।
1: ਬਿਲਕੁਲ ਜੀ, ਥੈਂਕ ਯੂ ਜੀ, ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਕਾਲ ਕਰਦੇ ਹੋ, ਬਹੁਤ ਵਧੀਆ ਲੱਗਦਾ, ਆਪਣੇ ਵਿਚਾਰ ਦਿੰਦੇ ਹੋ। ਸੋ ਇਹ ਜਤਿੰਦਰ ਭਾਜੀ ਸਨ ਨਵ ਏਅਰ ਕੰਫਰਟ ਤੋਂ। ਜੇ ਤੁਸੀਂ ਵੀ ਕੋਈ ਵੀ ਸੇਵਾਵਾਂ ਲੈਣੀਆਂ, ਏਸੀ ਫਰਨੈਸ, ਟੈਂਕਲੈਂਸ, ਵਾਟਰ ਹੀਟਰ ਦੀ ਜਾਂ ਗੈਸ ਪਾਈਪਲਾਈਨ ਲਾਉਣੀ ਆ, ਤਾਂ ਜਤਿੰਦਰ ਸੰਧੂ ਭਾਜੀ ਨੂੰ 647-706-6640 ਦੇ ਉੱਤੇ ਜਿਹੜਾ ਸੰਪਰਕ ਕਰ ਸਕਦੇ ਹੋ। ਸਟੂਡੀਓ ਦੇ ਨੰਬਰ 905-673-3337 ਅਤੇ ਹਰਜੀਤ ਜੰਜੂਆ ਜੀ ਦੀ ਗੈਰ ਹਾਜ਼ਰੀ ਦੇ ਵਿੱਚ ਮੈਂ ਤੁਹਾਡਾ ਹੋਸਟ ਅੱਜ ਰਮਨਦੀਪ ਸੈਣੀ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ। ਅਤੇ ਤੁਸੀਂ ਸਟੂਡੀਓ ਵਿੱਚ ਕਾਲ ਕਰੋ, ਪਨੇਸਰ ਸਾਹਿਬ, ਵਾਸੀ ਸਾਹਿਬ ਕਿੱਥੇ ਰਹਿ ਗਏ ਅੱਜ, ਅਤੇ ਅਸੀਂ ਮੈਨੂੰ ਲੱਗਦਾ ਅਸੀਂ ਪਹਿਲਾਂ ਐਡ ਲਾ ਦੇਣੀ ਆ ਨਾ, ਅਤੇ ਉਹ ਲੇਟ ਪ੍ਰੋਗਰਾਮ ਚਾਲੂ ਕਰਦੇ ਨੇ ਵੀ 4-15 ਤਾਂ ਐਡਵਰਟਾਈਜ਼ਮੈਂਟਾਂ 'ਚ ਹੀ ਹੋ ਜਾਣੇ ਆ, ਪਰ ਅੱਜ ਅਸੀਂ ਉਲਟਾ ਕਰਦਾ ਕੰਮ। ਲਓ ਇੱਕ ਪਿਆਰਾ ਜਿਹਾ ਗੀਤ ਸੁਣਦੇ ਹਾਂ ਅਤੇ ਨਾਲ ਦੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਪਰਮਿੰਦਰ ਜੀ ਨੂੰ ਵੀ ਜਲਦੀ ਜੋੜਦੇ ਹਾਂ, ਅਤੇ ਕਰਦੇ ਹਾਂ ਗੱਲਾਂ ਬਾਤਾਂ ਅਤੇ ਖਬਰਾਂ ਪੰਜਾਬ ਤੋਂ ਜ਼ਰੂਰ ਜੀ।

ਮੰਗਲਵਾਰ ਆਇਆ ਲੌਂਗ ਵੀਕਐਂਡ ਤੋਂ ਬਾਅਦ ਅਤੇ ਕੰਮ ਕਰਨ ਦਾ ਦਿਲ ਜਿਹਾ ਨਹੀਂ ਕਰਦਾ ਹੈ ਨਾ, ਬੰਦਾ ਕਹਿੰਦਾ ਉਲਟ ਨੇ, ਪਰ ਮੈਂ ਕਹਿੰਦਾ ਵੀ ਉਲਟ ਹੋਣਾ ਚਾਹੀਦਾ। ਦੇਖੋ ਪਿਛਲਾ ਵੀਕਐਂਡ ਤਾਂ ਸਾਡਾ ਵੀਕ ਹੀ ਪੂਰਾ ਲੰਘ ਗਿਆ ਵੀ ਲੌਂਗ ਵੀਕਐਂਡ ਆ ਜਾਊਗਾ, ਅਤੇ ਲੌਂਗ ਵੀਕਐਂਡ ਦੇ ਇੰਤਜ਼ਾਰ ਦੇ ਵਿੱਚ ਲੰਘ ਗਿਆ ਅਤੇ ਉਹਦੇ ਨਾਲ ਵਧੀਆ ਵੀਕ ਪਾਸ ਹੋ ਗਿਆ। ਅਤੇ ਹੁਣ ਸੋਮਵਾਰ ਦਾ ਦਿਨ ਗਿਆ, ਅੱਜ ਮੰਗਲਵਾਰ ਆ, ਅੱਜ ਦਿਹਾੜੀ ਲੱਗ ਗਈ ਤਾਂ ਬਸ 4 ਦਿਨ ਰਹਿ, 3 ਦਿਨ ਹੀ ਰਹਿ ਗਏ ਪਿੱਛੇ ਤਾਂ, ਹੈ ਨਾ। ਅਤੇ ਨਜ਼ਾਰਾ ਵਧੀਆ, ਇਹ ਵੀ ਵੀਕ ਲੰਘ ਗਿਆ ਨਾ, ਅਤੇ ਦੁਬਾਰਾ ਵੀਕਐਂਡ ਆ ਜਾਣਾ ਤਾਂ ਬਸ।

ਜ਼ਿਆਦਾਤਰ ਸਾਡੀ ਕੋਸ਼ਿਸ਼ ਹੁੰਦੀ ਹੈ, ਮੈਂ ਵੀ ਪੁਰਾਣੇ ਗਾਣੇ ਹੀ ਲਾਉਂਦਾ, ਸੋ ਆਪਣੇ ਲਿਸਨਰ ਨਵੇਂ ਗਾਣੇ ਲਾਈਕ ਕਰਦੇ ਨੇ ਜਾਂ ਪੁਰਾਣੇ ਗਾਣੇ ਲਾਈਕ ਕਰਦੇ ਨੇ, ਕਿਉਂਕਿ ਮੈਨੂੰ ਲੱਗਦਾ ਸਵੇਰੇ ਸਵੇਰੇ ਮਿੱਠੇ ਮਿੱਠੇ ਜੇ ਪੁਰਾਣੇ ਗਾਣੇ ਥੋੜ੍ਹੇ ਲੱਗਣ ਤਾਂ ਹੈ ਨਾ ਵਧੀਆ ਮਾਹੌਲ ਜਿਹਾ ਬਣ ਜਾਂਦਾ, ਸੋ ਅਸੀਂ ਪੁਰਾਣੇ ਗਾਣਿਆਂ ਨਾਲ ਸ਼ੁਰੂਆਤ ਕਰਦੇ ਹਾਂ। ਮੈਨੂੰ ਵੀ ਪਰਸਨਲੀ ਪੁਰਾਣੇ ਗਾਣੇ ਜਿੱਦਾਂ ਹੁਣ ਮੁਹੰਮਦ ਰਫੀ ਅਤੇ ਆਸ਼ਾ ਭੋਸਲੇ ਜੀ ਦੀ ਆਵਾਜ਼ ਵਿੱਚ ਦੱਸ ਮੇਰਿਆ ਦਿਲ ਰਾ, ਕਿਆ ਖੂਬਸੂਰਤ ਸੌਂਗ ਹੈ ਅਤੇ ਮਿੱਠੇ ਮਿੱਠੇ ਬੋਲ ਨੇ ਇਹਨਾਂ ਦੇ, ਅਤੇ ਵਧੀਆ ਸੌਂਗ ਹੈਗਾ। ਜੇ ਤੁਹਾਨੂੰ ਨਵੇਂ ਗਾਣੇ ਪਸੰਦ ਨੇ ਤਾਂ ਜ਼ਰੂਰ ਸਾਨੂੰ ਨਵੇਂ ਗਾਣਿਆਂ ਦੀ ਫਰਮਾਇਸ਼ ਕਰਦੇ ਕਰੋ, ਅਸੀਂ ਉਹ ਵੀ ਲਵਾ ਦਿਆ ਕਰਾਂਗੇ।

0: 99 99 ਤੋਂ ਬਾਈ ਜੀ ਦਾ ਮੈਸੇਜ ਆਇਆ, ਕਹਿੰਦਾ ਕਿੱਦਾਂ ਵੀਰੇ? ਬਿਲਕੁਲ ਵਧੀਆ ਜੀ, ਤੁਹਾਡਾ ਨਾਮ ਕੀ ਆ ਆਪ ਜੀ ਦਾ? ਮੈਨੂੰ ਪਹਿਲੀ ਵਾਰੀ ਮੈਸੇਜ ਆਇਆ ਲੱਗਦਾ, ਸੋ ਤੁਸੀਂ ਰੇਡੀਓ ਸੁਣ ਕੇ ਕੀਤਾ ਜਾਂ ਉਵੇਂ ਕੀਤਾ ਇਹ ਨਹੀਂ ਪਤਾ ਮੈਨੂੰ, ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਵੇਂ ਵੀ ਤੁਸੀਂ ਕੀਤਾ ਹੈਗਾ। ਕਹਿੰਦੇ ਅਮਨਦੀਪ ਕੌਰ ਇੰਸ਼ੋਰੈਂਸ ਬ੍ਰੋਕਰ, ਕਾਰਾਂ ਅਤੇ ਘਰਾਂ ਦੀ ਇੰਸ਼ੋਰੈਂਸ ਕਰਵਾਉਣੀ ਹੋਵੇ ਜਾਂ ਫਿਰ ਤੁਸੀਂ ਬਿਜ਼ਨਸ ਜਾਂ ਫਿਰ ਆਪਣੇ ਟਰੱਕ ਦੀ ਇੰਸ਼ੋਰੈਂਸ, ਇੱਕ ਟਰੱਕ ਹੈ, ਦੋ ਟਰੱਕ ਹੈ, ਚਾਰ ਪੰਜ ਜਿੰਨੇ ਵੀ ਟਰੱਕਿੰਗ ਕੰਪਨੀਆਂ ਨੇ ਕੋਈ ਜਨਰਲ ਲਾਇਬਿਲਿਟੀ ਲੈਣੀ ਆਪਣੀ ਬਿਜ਼ਨਸ ਦੀ, ਤਾਂ ਅਮਨਦੀਪ ਕੌਰ ਹੁਣਾਂ ਨਾਲ ਸੰਪਰਕ ਕਰ ਲਿਓ। 416-617-2761 ਇਹਨਾਂ ਦਾ ਨੰਬਰ ਹੈ। ਰਿਨਿਊਅਲ ਆ ਰਹੀ ਹੈ ਤਾਂ ਰਿਨਿਊਅਲ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਵੀ ਵੱਧ ਕੇ ਆਉਂਦੀਆਂ, ਜੇ ਸਾਡੇ $500 ਪਰ ਮੰਥ ਬਚਦੇ ਨੇ ਤਾਂ ਕਿਉਂ ਨਾ ਉਹਦਾ ਫਾਇਦਾ ਲਾਇਆ ਜਾਵੇ। ਤੁਸੀਂ ਅਮਨਦੀਪ ਹੁਣਾਂ ਨਾਲ 416-618-2761 ਦੇ ਉੱਤੇ ਸੰਪਰਕ ਜ਼ਰੂਰ ਕਰ ਲਿਓ।
1: ਓ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ, ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
2: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦਿਆਂ ਕੋਈ ਫਿਕਰ ਨਹੀਂ, ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
1: ਹੋਮ, ਆਟੋ, ਕਮਰਸ਼ੀਅਲ, ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761 416-618-2761
3: ਨਾਲੇ ਚੋਪੜੀਆਂ ਨਾਲੇ ਦੋ ਦੋ।
4: ਆਹੋ ਜੀ, ਮੈਨੂੰ ਵੀ ਪਤਾ, ਨਾਲੇ ਗ੍ਰੋਸਰੀ ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗ੍ਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
5: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
4: ਇੱਕ ਵਾਰ ਆਓਗੇ ਤੇ ਬਾਰ ਬਾਰ ਆਓਗੇ।
5: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ, ਦਾਣਾ ਮੰਡੀ, 1729 ਕੁਈਨ ਸਟ੍ਰੀਟ, ਈਸਟ ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ, ਕੁਈਨ ਐਂਡ ਬ੍ਰੈਮਲੇ।
6: ਕਾਲ ਗਗਨ ਔਰ ਗੁਰਿੰਦਰ ਐਟ 905-286-9257।
7: Ladies and gentlemen, you are not ready for this.
8: ਪਰ ਹੁਣ ਤੁਹਾਨੂੰ ਕਾਰ ਲੈਣ ਲਈ ready ਕਰਨਗੇ ਮੌਰਗੇਜ ਦੇ ਕਿੰਗ ਗਿਰੀਸ਼ ਸ਼ਰਮਾ।
9: Residential, commercial, refinancing, debt consolidation, second, third mortgages, private funds.
8: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ। ਪ੍ਰੀ ਅਪਰੂਵਲ ਹੀ ਨਹੀਂ, ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ। ਡੀਲਿੰਗ ਵਿਦ ਆਲ ਬੈਂਕ।
9: ਕਾਲ 647-606-8110
8: ਔਰ ਵਿਜ਼ਿਟ sharmamortgages.com।
10: ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ, ਵੈਡਿੰਗ ਐਨੀਵਰਸਰੀ, ਜਾਗੋ, ਪ੍ਰੀ ਵੈਡਿੰਗ, ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ। ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251 416-930-1251।
11: ਵੱਡੇ ਵੀਰੇ, ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ?
12: ਤਾਂ ਫਿਰ ਤੂੰ ਕੁਆਲਟੀ ਲੌਜਿਸਟਿਕ, ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ। 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
13: ਕੁਆਲਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕੁਆਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
14: 416-717-2929
13: 416-717-2929 ਕੁਆਲਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਰਡ, ਯੂਨਿਟ 4, ਇਟੋਬੀਕੋ।
15: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं। सर्विंग सिंस 1992, फाइनेंसिंग ऑप्शन अवेलेबल, टू लोकेशंस टू सर्व यू, 2575 स्टील एवेन्यू ईस्ट, ब्रैम्पटन, 9057900560, 6 Marconi Court, Bolton, 9059519394. Stephen Furniture ki dhamakedar festival season se.
16: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
17: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
16: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
17: 647-706-6640।
0: ਅਸੀਂ ਸਿੱਖ ਗੇਮਸ ਕੈਨੇਡਾ ਦਾ ਸੱਦਾ ਦਿੰਦੇ ਰਹੇ ਹਾਂ ਨਾ ਪਿਛਲੇ ਮਹੀਨੇ ਦੇ ਵਿੱਚ, ਸੋ ਸਿੱਖ ਖੇਡਾਂ ਜਿਹੜੀਆਂ ਸੌਕਰ ਸੈਂਟਰ ਬਰੈਂਪਟਨ ਦੇ ਵਿੱਚ ਹੋਈਆਂ ਅਗਸਤ 1, 2, 3 ਨੂੰ, ਸੋ ਬਹੁਤ ਹੀ ਵਧੀਆ ਪੂਰੇ ਜੋਬਨ ਦੇ ਨਾਲ ਉਹ ਕੱਲ੍ਹ ਉਹਨਾਂ ਦੀ ਸਮਾਪਤੀ ਹੋਈ ਹੈ, ਅਤੇ ਮੈਨੂੰ ਵੀ ਜਿਹੜਾ ਅਗਸਤ 1 ਨੂੰ ਜਾਣ ਦਾ ਮੌਕਾ ਮਿਲਿਆ ਉੱਥੇ ਮੈਂ ਪੂਰੇ ਪਰਿਵਾਰ ਨਾਲ ਸੀਗਾ ਅਤੇ ਬਹੁਤ ਹੀ ਵਧੀਆ ਮਾਹੌਲ ਵਧੀਆ ਮਾਹੌਲ ਸੀਗਾ ਜਿਵੇਂ ਅਸੀਂ ਕਿਹਾ ਸੀ ਗੁਰੂ ਦਾ ਲੰਗਰ ਵੀ ਉਹਨਾਂ ਨੇ ਚਲਾਇਆ ਹੋਇਆ ਸੀਗਾ ਅਤੇ ਗੇਮਾਂ ਵੱਖਰੀਆਂ ਵੱਖਰੀਆਂ ਵਾਲੀਬਾਲ ਬਾਸਕਿਟਬਾਲ ਵੇਟ ਲਿਫਟਿੰਗ ਸਾਰਾ ਕੁਛ ਵਧੀਆ ਤਰ੍ਹਾਂ ਸਮੇਟਿਆ ਵਾਲੀਬਾਲ ਦੇ ਮੁਕਾਬਲੇ ਬੜੇ ਜ਼ਬਰਦਸਤ ਸੀਗੇ ਉੱਥੇ ਅਤੇ ਮੈਨੂੰ ਲੱਗਦਾ ਘੱਟੋ ਘੱਟ 20 ਟੀਮਾਂ ਨੇ ਇਹਦੇ ਵਿੱਚ ਹਿੱਸਾ ਲਿਆ ਅਤੇ ਬਹੁਤ ਬਹੁਤ ਮੁਬਾਰਕਾਂ ਸਾਰੇ ਔਰਗਨਾਈਜ਼ਰਸ ਨੂੰ ਅਤੇ ਸਾਰੇ ਖਿਡਾਰੀਆਂ ਨੂੰ ਜਿਨ੍ਹਾਂ ਨੇ ਵਿੱਚ ਪਾਰਟੀਸਪੇਟ ਕੀਤਾ ਕਿਉਂਕਿ ਬਹੁਤ ਜ਼ਰੂਰੀ ਹੈ ਇੱਦਾਂ ਦੀਆਂ ਖੇਡਾਂ ਹੋਣੀਆਂ ਅਤੇ ਹੋਣੀਆਂ ਵੀ ਚਾਹੀਦੀਆਂ ਅਤੇ ਬਹੁਤ ਵਧੀਆ ਰਿਹਾ ਜੇ ਤੁਸੀਂ ਵੀ ਕਿਤੇ ਗਏ ਹੋ ਤਾਂ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਵੀ ਕਿਵੇਂ ਦਾ ਉੱਥੇ ਮਾਹੌਲ ਸੀ ਜਾਂ ਕਿਵੇਂ ਖੇਡਾਂ ਰਹੀਆਂ ਸੋ ਸਟੂਡੀਓ ਨੰਬਰ 905-673-3337 905-673-3337 ਹਰਜੀਤ ਸਿੰਘ ਜੰਜੂਆ ਨਾਲ ਤੁਸੀਂ ਸੰਪਰਕ ਕਰ ਲੈਣਾ ਕੋਈ ਵੀ ਲਾਈਫ ਇੰਸ਼ੋਰੈਂਸ ਦਾ ਕੰਮ ਹੈ ਤੁਹਾਨੂੰ ਲਾਈਫ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਡਿਸੇਬਿਲਟੀ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਦਾ ਬਾਬਤ ਕੋਈ ਵੀ ਗੱਲਬਾਤ ਕਰਨੀ ਚਾਹੁੰਦੇ ਹੋ ਜਾਂ ਫਿਰ ਤੁਸੀਂ ਆਪਣੇ ਬੱਚਿਆਂ ਲਈ RESP ਖੁਲਾਉਣੀ ਹੈ TFSA FHSA ਦਾ ਅਕਾਊਂਟ ਕੋਈ ਓਪਨ ਕਰਨਾ ਚਾਹੁੰਦੇ ਹੋ ਤਾਂ ਹਰਜੀਤ ਸਿੰਘ ਜੰਜੂਆ ਹੋਣਾ ਨਾਲ ਤੁਸੀਂ 647-8375-94 ਦੇ ਉੱਤੇ ਗੱਲਬਾਤ ਜਿਹੜੀ ਹੈ ਕੀਤੀ ਜਾ ਸਕਦੀ ਹੈ 647-8352-94 ਦੇ ਉੱਤੇ ਜਿਹੜੀ ਹੈ ਗੱਲਬਾਤ ਕੀਤੀ ਜਾ ਸਕਦੀ ਹੈ ਗਰਾਜ ਡੋਰ ਰਿਪੇਅਰ ਕਰਾਉਣਾ ਜਾਂ ਗਰਾਜ ਓਪਨਰ ਇੰਸਟਾਲ ਕਰਾਉਣਾ ਤਾਂ ਉਹਦੇ ਲਈ ਤੁਸੀਂ ਸਨੀ ਬਾਈ ਨਾਲ ਸੰਪਰਕ ਕਰ ਲਿਓ ਸਨੀ ਬਾਈ ਦਾ ਨੰਬਰ ਹੈਗਾ 647-470-1245 647-470-1245 ਅਤੇ ਸਨੀ ਬਾਈ ਹੁਣਾਂ ਨਾਲ ਸੰਪਰਕ ਕੀਤਾ ਜਾ ਸਕਦਾ ਡਾਕਟਰ ਰਜਿੰਦਰ ਗੁਰਾਇਆ ਜੀ ਦਾ ਸੁਨੇਹਾ ਦੇ ਦਈਏ ਕਹਿੰਦੇ ਵੀ ਜੇ ਤੁਹਾਨੂੰ ਕੋਈ ਵੀ ਨੈਕ ਪੇਨ ਬੈਕ ਪੇਨ ਸ਼ੋਲਡਰ ਪੇਨ ਹੈ ਅਤੇ ਜਾਂ ਫਿਰ ਨੀ ਪੇਨ ਹਿੱਪ ਪੇਨ ਮਾਈਗ੍ਰੇਨ ਦੀ ਪੇਨ ਹੈ ਤਾਂ ਇੱਕ ਵਾਰੀ ਰਜਿੰਦਰ ਗੁਰਾਇਆ ਜੀ ਦੇ ਨਾਲ ਅਪੁਆਇੰਟਮੈਂਟ ਬਣਾ ਕੇ ਜ਼ਰੂਰ ਜਾ ਕੇ ਆਵੋ ਉਹਨਾਂ ਦਾ ਨੰਬਰ ਹੈਗਾ 416-884-5486 416-884-5486 ਰਜਿੰਦਰ ਗੁਰਾਇਆ ਜੀ ਦਾ ਨੰਬਰ ਹੈ ਚੰਕਿਊਜ਼ੀ ਵਿਲੀਅਮ ਪਾਰਕਵੇ ਦੇ ਏਰੀਏ ਦੇ ਵਿੱਚ ਇਹ ਸੇਵਾਵਾਂ ਪ੍ਰਦਾਨ ਕਰਦੇ ਨੇ ਸੋ ਤੁਸੀਂ ਰਜਿੰਦਰ ਗੁਰਾਇਆ ਜੀ ਨਾਲ ਇੱਕ ਵਾਰੀ ਜ਼ਰੂਰ ਸੰਪਰਕ ਕਰ ਲਿਓ ਪਨੇਸਰ ਸਾਹਿਬ ਜੀ ਐਂ ਨੂੰ ਕਿੱਦਾਂ ਰਹਿ ਗਏ
14: ਸਤਿ ਸ਼੍ਰੀ ਅਕਾਲ ਜੀ
0: ਗੁੱਡ ਮਾਰਨਿੰਗ
14: ਮੈਂ ਤਾਂ ਗੁੱਡ ਮਾਰਨਿੰਗ ਸਰ ਮੈਂ ਤਾਂ ਕੱਲ੍ਹ ਉਡੀਕਦਾ ਸੀ ਪੁੱਤਰ ਨੂੰ ਮੈਂ ਕਿਹਾ ਕੱਲ੍ਹ ਆਜੂਗਾ ਕਿਤੇ
0: ਕੱਲ੍ਹ ਫਿਰ ਅਸੀਂ ਵੀ ਲੌਂਗ ਵੀਕਐਂਡ ਕਹਿੰਦੇ ਲੌਂਗ ਵੀਕਐਂਡ ਮਨਾਓ
14: ਆਹੋ ਫੇਰ ਆਇਆ 2 ਦਿਨ ਹੋ ਜਾਣੇ ਸੀ
0: ਬਿਲਕੁਲ
14: ਬਾਬੇ ਨੇ ਆਉਣਾ ਸੀ
0: ਬਾਬੇ ਅੱਜ ਰੈਸਟ ਕਰ ਰਹੇ ਨੇ ਪ੍ਰੋਗਰਾਮ ਸੁਣਦੇ ਹੋਣੇ ਇੰਨਾ ਮੈਨੂੰ ਪਤਾ ਬਾਬੇ ਪ੍ਰੋਗਰਾਮ ਸੁਣਦੇ ਹੋਣੇ ਮੈਂ ਕਿਹਾ ਇੰਨਾ ਮੈਨੂੰ ਪਤਾ
14: ਉੱਠ ਕੇ ਆ ਨਹੀਂ ਸਕਦੇ ਰਜਾਈ ਚ ਪਏ ਮਾਰਦੇ ਹੋਣੇ
0: ਬਿਲਕੁਲ ਬਿਲਕੁਲ ਲੱਗਦੀ ਨਾ ਠੰਡ ਲੱਗਦੀ ਹੈ ਮਾੜੀ ਮਾੜੀ
14: ਚਲੋ ਆਪਾਂ ਵੀ ਤਾਂ ਭਾਂ ਦੇ ਨਾਲੇ ਆਪਾਂ ਵੀ ਟਾਈਮ ਕੱਟ ਲੈਣਾ
0: ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਠੀਕ ਠਾਕ
14: ਮਿਲ ਰਹੇ ਹੋ
0: ਬਿਲਕੁਲ ਜੀ 23 ਅਗਸਤ ਨੂੰ ਮਿਲ ਰਹੇ ਹਾਂ ਅਸੀਂ ਹੋਮ ਹਮਾ ਕੇ ਸਾਂਝਾ ਵਿਰਸਾ ਦੀ ਦੂਜੀ ਐਨੂਅਲ ਪਿਕਨਿਕ ਹੈ ਮਨੇਸਰ ਸਾਹਿਬ ਤੁਸੀਂ ਕੋਈ ਪਰਫਾਰਮੈਂਸ ਕਰ ਰਹੇ ਹੋ ਜਾਂ ਕਿਵੇਂ
14: ਪਿਕਨਿਕ
0: ਤੇ
14: ਚਾਰ ਪੰਜ ਸਿੰਗਰ
0: ਫਾਈਨਲ ਕਰ ਲਿਆ ਹਰਜੀਤ ਸਿੰਘ ਜੰਜੂਆ ਭਾਜੀ ਨੇ ਤੇ ਉਹ ਹੁਣ ਆਪ ਹੀ ਅਨਾਊਂਸ ਕਰਨਗੇ ਕੱਲ ਵਾਲੇ ਪ੍ਰੋਗਰਾਮ ਦੇ ਵਿੱਚ ਤੇ 4-5 ਸਿੰਗਰ ਫਾਈਨਲ ਹੋ ਗਏ ਆ ਵਧੀਆ ਤੇ ਹੋਰ ਵੀ ਜਿਹੜੇ ਆ ਬਹੁਤ ਲੰਬੀ ਲਿਸਟ ਆ ਜੇ ਆਪ ਨੇ ਵੀ ਪ੍ਰਿੰਸਰ ਸਾਹਿਬ ਜਾਂ ਸਾਡੇ ਕੋਈ ਵੀ ਲਿਸਨਰ ਨੇ ਵੀ ਕੋਈ ਪਰਫਾਰਮੈਂਸ ਕਰਨੀ ਚਾਹੁੰਦਾ ਜ਼ਰੂਰੀ ਨਹੀਂ ਗਾਣਾ ਸੁਣਾਉਣਾ ਕਿਸੇ ਵੀ ਤਰ੍ਹਾਂ ਦੀ ਹਾਂਜੀ ਤੋ ਜ਼ਰੂਰ ਸੰਪਰਕ
14: ਪਰਮਿੰਦਰ ਜੀ ਨੂੰ ਵੀ
0: ਜੋੜਦੇ ਹੋਣਾ ਗਾਣਾ ਸੁਣੋ ਪਿਆਰੇ

0: ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਲੰਘਿਓ, ਕੀ ਹਾਲ ਚਾਲ ਜੀ?
1: ਬਹੁਤ ਵਧੀਆ ਜੀ। ਫਿਰ ਕਿੱਥੇ ਗਏ ਮੰਤਰੀ ਸਾਹਿਬ ਅੱਜ?
0: ਮੰਤਰੀ ਸਾਹਿਬ ਅੱਜ ਮੰਗਲਵਾਰ ਦੀ ਸਵੇਰ ਲੌਂਗ ਵੀਕਐਂਡ ਮਨਾ ਕੇ ਥੱਕੇ ਹੋਏ ਨੇ ਤੇ ਕੌਮ ਦੀ ਵਾਗਡੋਰ ਸਾਰੀ ਮੈਨੂੰ ਸੰਭਾਲੀ ਆ, ਕਹਿੰਦੇ ਹੁਣ ਸਾਰੀ ਕੌਮ ਦੀ ਵਾਗਡੋਰ ਤੁਹਾਡੇ ਹੱਥ 'ਚ। ਗਾਇਬ ਹੋ ਜਾਂਦੇ ਆ? ਨਹੀਂ ਨਹੀਂ ਕੋਈ ਨਹੀਂ, ਇੱਕ ਅੱਧ ਛੁੱਟੀ ਬਣਦੀ ਉਹਨਾਂ ਦੀ ਹਫ਼ਤੇ 'ਚ, ਬਾਕੀ ਨਹੀਂ ਅਸੀਂ ਮਾਰਨ ਦੇਣੀਆਂ। ਜੀ ਜੀ,
1: ਹੋਰ ਸੁਣਾਓ?
0: ਬਿਲਕੁਲ ਠੀਕ ਠਾਕ। ਓਕੇ ਜੀ, ਓਕੇ, ਬਿਲਕੁਲ।

0: ਵੀਡੀਓ ਕਾਲ ਦਾ ਤਾਂ ਪਤਾ ਨਹੀਂ, ਪਰਮਿੰਦਰ ਜੀ ਨੂੰ ਆਡੀਓ ਕਾਲ 'ਤੇ ਅਸੀਂ ਜ਼ਰੂਰ ਲੈ ਲਿਆ। ਪਰਮਿੰਦਰ ਜੀ ਸਤਿ ਸ਼੍ਰੀ ਅਕਾਲ, ਲੰਘਿਆ ਕੀ ਹਾਲ ਚਾਲ ਜੀ?
1: ਜੀ ਰਮਨ ਜੀ, ਸਾਂਝਾ ਵਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਕਰੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਆ? ਲੌਂਗ ਵੀਕਐਂਡ ਤੁਸੀਂ ਵੀ ਮਨਾਇਆ ਫਿਰ? ਕੱਲ੍ਹ ਸਾਨੂੰ ਮਿਸ ਤਾਂ ਨਹੀਂ ਕਰਦੇ ਰਹੇ? ਮੈਂ ਸੋਮਵਾਰ ਕਿੱਥੇ ਗਏ ਬੰਦੇ?
1: ਦੇਖੋ ਜੀ, ਇਹ ਤਾਂ ਕਹਿੰਦੇ ਹੁੰਦੇ ਆ ਕਣਕ ਦੇ ਨਾਲ ਡੀਲਾਂ ਨੂੰ ਵੀ ਪਾਣੀ ਆ ਜਾਂਦਾ ਹੁੰਦਾ ਕਈ ਵਾਰੀ, ਹੈ ਨਾ? ਸੋ ਅਸੀਂ ਤੁਹਾਡੇ ਨਾਂ ਤੇ ਮਨਾ ਜਾਂਦੇ ਹਾਂ। ਸੋ ਬਿਲਕੁਲ, ਲੌਂਗ ਵੀਕਐਂਡ ਦੇ ਵਿੱਚ ਕਈ ਪ੍ਰੋਗਰਾਮ ਉਲੀਕੇ ਹੋਏ ਸੀ, ਕਈ ਮਤਲਬ ਆਪਾਂ ਦੇ ਨਾਲ, ਕਿਉਂਕਿ ਘਰਾਂ ਦੇ ਵਿੱਚ ਵੀ ਕੰਮ ਰੁਕਿਆ ਹੁੰਦਾ, ਸੰਡੇ ਨੂੰ ਕੁਝ ਰਹਿ ਜਾਂਦਾ ਫਿਰ ਅਗਲੇ ਵੀਕ ਤੇ ਪਾਉਣ ਨਾਲੋਂ ਨਾਲ ਲੱਗਦਾ ਠੀਕ ਆ। ਸੋ ਬਹੁਤ ਵਧੀਆ ਰਿਹਾ ਜੀ, ਸਾਰਾ ਕੁਛ ਸੈੱਟ ਰਿਹਾ। ਤੁਸੀਂ ਦੱਸੋ ਕਿਵੇਂ ਲੌਂਗ ਵੀਕਐਂਡ ਜਾਂ ਕੈਨੇਡਾ ਦੇ ਕਿਵੇਂ ਦੇ ਹਾਲਾਤ ਨੇ ਜੀ?
0: ਕੈਨੇਡਾ ਦੇ ਹਾਲਾਤ ਠੀਕ ਨੇ, ਚੜ੍ਹਦੀ ਕਲਾ ਵਧੀਆ। ਹੁਣ ਤਾਂ ਅਸੀਂ ਕੀ ਉਹਨੂੰ ਕਹਿੰਦੇ ਨੇ, ਗਰਮੀਆਂ ਦਾ ਆਨੰਦ ਮਾਣ ਰਹੇ ਹਾਂ। ਅਤੇ ਪੰਜਾਬ ਅਤੇ ਦਿੱਲੀ ਦੀਆਂ ਖਬਰਾਂ ਸਾਂਝੀਆਂ ਕਰਦੇ ਆਪਣੇ ਪਰਮਿੰਦਰ ਜੀ। ਪਹਿਲਾਂ ਕਹਿੰਦੇ E20 ਦੇ ਉੱਤੇ ਇਥੋਨਲ ਪੈਟਰੋਲ ਨੂੰ ਲੈ ਕੇ ਪੰਜਾਬ ਸਣੇ ਦਿੱਲੀ 'ਚ ਸਿਆਸੀ ਘਮਸਾਨ ਜਾਰੀ ਹੈ।
1: ਬਿਲਕੁਲ ਜੀ, E20 ਐਥੋਨੋਲ ਪੈਟਰੋਲ, ਇਹ ਅਸਲ ਦੇ ਵਿੱਚ ਇੱਕ ਨਵੀਂ ਕਿਸਮ ਦਾ ਜਿਹੜਾ ਪੈਟਰੋਲ, 2-3 ਸਾਲ ਤੋਂ, ਵੈਸੇ ਤਾਂ 5 ਸਾਲ ਤੋਂ ਇਹ ਸ਼ੁਰੂ ਕੀਤਾ ਗਿਆ ਕਿ ਐਥੋਨੋਲ ਇਨ ਦਾ ਸੈਂਸ ਜਿਹੜਾ ਕਮਾਦ ਦੇ ਵਿੱਚੋਂ ਨਿਕਲਦਾ ਆ, ਮੱਕੀ ਚੋਂ ਨਿਕਲਦਾ, ਉਹਨੂੰ ਪੈਟਰੋਲ ਦੇ ਵਿੱਚ ਬਲਾਈਂਡ ਕੀਤਾ ਜਾਂਦਾ, ਉਹਨੂੰ ਮਿਲਾਇਆ ਜਾਂਦਾ, ਤੇ ਜਿਹੜੀ ਪੈਟਰੋਲ ਦੀ ਮਾਤਰਾ ਘਟਾ ਕੇ ਉਹ ਜਿਹੜੀ ਸਪਲਾਈ ਪੈਟਰੋਲ ਪੰਪਾਂ ਦੇ ਥਰੂ ਹੋ ਰਹੀ ਆ। ਪਰ ਬੀਤੇ ਸਾਲ ਕੁ ਤੋਂ ਕਹਿ ਸਕਦੇ ਹਾਂ ਕਿ ਜਿਹੜਾ ਐਥੋਨੋਲ ਪੈਟਰੋਲ ਆ, ਇਹਦਾ ਇੱਕ ਵੱਡਾ ਮੁੱਦਾ ਬਣਦਾ ਜਾ ਰਿਹਾ ਰਮਨ ਜੀ। ਕਿਉਂ? ਕਿਉਂਕਿ ਕਹਿੰਦੇ ਨੇ ਕਿ ਸਾਡੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਜਿਹੜੀਆਂ ਗੱਡੀਆਂ ਦੀ ਮੈਨੂਫੈਕਚਰਿੰਗ ਆ, ਚਾਹੇ ਉਹ 2-ਵੀਲਰ ਆ, ਚਾਹੇ ਉਹ 4-ਵੀਲਰ ਆ, ਕਾਰਾਂ ਨੇ, ਮਹਿੰਗੀਆਂ ਮਹਿੰਗੀਆਂ ਕਾਰਾਂ ਜਾਂ ਸਸਤੀਆਂ ਕਾਰਾਂ ਜਾਂ ਮੋਟਰਸਾਈਕਲ, ਸਕੂਟਰ, ਉਹ ਸਾਡੇ ਐਥਨੋਲ ਪੈਟਰੋਲ ਦੇ ਇੰਜਨਾਂ ਦੇ ਹਿਸਾਬ ਨਾਲ ਬਣੇ ਹੀ ਨਹੀਂ। ਹੁਣ ਸਮੱਸਿਆ ਕਿੱਥੋਂ ਆਉਣੀ ਸ਼ੁਰੂ ਹੋ ਗਈ ਆ ਕਿ ਲੋਕਾਂ ਦੀਆਂ ਗੱਡੀਆਂ ਦੇ, ਨਵੀਆਂ ਗੱਡੀਆਂ ਦੇ ਇੰਜਨ ਖਰਾਬ ਹੋਣ ਸ਼ੁਰੂ ਹੋ ਗਏ, ਐਵਰੇਜ ਘੱਟ ਗਈ ਆ, ਜਾਂ ਹੋਰ ਬਹੁਤ ਸਾਰੀਆਂ ਸਮੱਸਿਆਵਾਂ। ਸੋ ਇਹ ਇੱਕ ਨੈਸ਼ਨਲ ਮੁੱਦਾ ਬਣਦਾ ਜਾ ਰਿਹਾ, ਔਰ ਅੱਜ ਇਸ ਮਾਮਲੇ ਨੂੰ ਜਿਹੜਾ ਸਿਆਸੀ ਤੌਰ ਤੇ ਵੀ ਜਿਹੜਾ ਪਲੀਤਾ ਲੱਗ ਗਿਆ, ਕਿਉਂਕਿ ਦਿੱਲੀ ਦੇ ਵਿੱਚ ਜਿਵੇਂ ਜੰਤਰ ਮੰਤਰ ਤੇ ਅਸੀਂ ਦੇਖਿਆ ਕਿ ਪੇਪਰ ਲੀਕ ਵਾਲਾ ਮਾਮਲਾ, ਉਹ ਤਾਂ ਸਾਰਾ ਰਾਹੁਲ ਗਾਂਧੀ ਹਾਈਜੈਕ ਕਰਕੇ ਲੈ ਗਏ ਸੀ, ਸੋ ਜਿਹੜੇ ਅਰਵਿੰਦ ਕੇਜਰੀਵਾਲ ਹੁਣੀ ਰੜੇ ਰਹਿ ਗਏ ਸੀ। ਸੋ ਅੱਜ ਉਹਨਾਂ ਨੇ ਜਿਹੜਾ E20 ਐਥਨੋਲ ਪੈਟਰੋਲ ਮੁੱਦਾ, ਜਿਹੜਾ ਨੈਸ਼ਨਲ ਮੁੱਦਾ, ਇਹਨੂੰ ਜ਼ਿਆਦਾ ਹਾਈਜੈਕ ਕਰ ਲਿਆ, ਔਰ ਅੱਜ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਨੇ ਜਾਂ ਆਗੂ ਨੇ, ਉਹ PM ਹਾਊਸ, ਪ੍ਰਧਾਨ ਮੰਤਰੀ ਮੋਦੀ ਦੇ ਜਿਹੜੇ ਘਰ ਵੱਲ, ਉਹਨਾਂ ਦੀ ਕੋਠੀ ਵੱਲ ਅੱਜ ਮਾਰਚ ਕਰ ਰਹੇ ਨੇ, ਔਰ ਦਿੱਲੀ ਦੇ ਵਿੱਚ ਪੂਰਾ ਘਮਸਾਨ ਮਚਿਆ ਹੋਇਆ, ਕਿਉਂਕਿ ਦਿੱਲੀ ਪੁਲਿਸ ਨੇ ਉਹਨਾਂ ਨੂੰ ਅੱਧ ਵਿਚਾਲੇ ਰੋਕ ਲਿਆ। ਉੱਥੇ ਪੂਰੀ ਤਣਾਤਣੀ ਚੱਲ ਰਹੀ ਆ, ਦੇਖਦੇ ਹਾਂ ਕਿ ਇਸ ਮਾਰਚ ਦਾ ਕੀ ਬਣਦਾ। ਪਰ ਇਹਦੇ ਨਾਲ ਨਾਲ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ, ਕਿਉਂਕਿ ਪੰਜਾਬ 'ਚ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ, ਸੋ ਵਿਧਾਨ ਸਭਾ ਦੇ ਵਿੱਚ ਵੀ ਜਿਹੜਾ ਸੈਸ਼ਨ ਚੱਲ ਰਿਹਾ, ਉਹਦੇ ਵਿੱਚ ਵੀ ਐਥਨੋਲ ਪੈਟਰੋਲ ਦਾ ਮੁੱਦਾ ਜਿਹੜਾ ਛਾਇਆ ਹੋਇਆ। ਭਗਵੰਤ ਮਾਨ ਸਰਕਾਰ ਜਿਹੜੀ ਇੱਕ ਦਿਨ ਪਹਿਲਾਂ ਸੋਮਵਾਰ ਨੂੰ ਜਿਹੜਾ ਪੇਪਰ ਲੀਕ ਮਾਮਲੇ ਤੇ ਉਹਨਾਂ ਨੇ ਮਤਾ ਪੇਸ਼ ਕੀਤਾ ਸੀ, ਅੱਜ ਐਥਨੋਲ ਪੈਟਰੋਲ ਦੇ ਮਾਮਲੇ 'ਚ ਮਤਾ ਪੇਸ਼ ਕੀਤਾ, ਔਰ CM ਭਗਵੰਤ ਮਾਨ ਦੀ ਸਪੀਚ ਆ ਜਿਹੜੀ, ਉਹਨਾਂ ਦਾ ਭਾਸ਼ਣ ਆ, ਉਹ ਇੰਟਰਨੈਸ਼ਨਲ ਹੋ ਗਿਆ ਅੱਜ ਰਮਨ ਜੀ। ਕਿਉਂ? ਉਹ ਕਹਿੰਦੇ ਕਿ ਭਾਰਤ ਨੇ ਜਿਹੜਾ ਅਮਰੀਕਾ ਨਾਲ, ਮੋਦੀ ਨੇ ਜਿਹੜਾ ਟਰੰਪ ਦੇ ਨਾਲ ਸਮਝੌਤਾ ਕੀਤਾ, ਅਮਰੀਕਾ ਦੇ ਵਿੱਚੋਂ $100 ਬਿਲੀਅਨ ਦਾ ਐਥਨੋਲ ਮੰਗਾਇਆ ਗਿਆ ਪੈਟਰੋਲ ਦੇ ਵਿੱਚ ਮਿਲਾਉਣ ਦੇ ਲਈ, ਇਸ ਕਰਕੇ ਭਾਰਤ ਦੇ ਲੋਕਾਂ ਦਾ ਕਵਾੜਾ ਕੀਤਾ ਜਾ ਰਿਹਾ, ਉਹਨਾਂ ਦੀ ਗੱਡੀਆਂ ਦੀ ਜਿਹੜੀ ਸਕ੍ਰੈਪ ਹੋ ਰਹੀ ਆ, ਔਰ ਉਹ ਕਹਿੰਦੇ ਕਿ ਸਮਝੌਤਾ ਤਾਂ ਮੋਦੀ ਸਾਹਿਬ ਕਰਦੇ ਆ, ਦੋਸਤੀਆਂ ਤਾਂ ਟਰੰਪ ਨਾਲ ਉਹ ਲਵਾਉਂਦੇ ਆ, ਭੁਗਤਣ ਲੋਕ। ਸੋ ਅੱਜ ਜਿਹੜਾ ਪੰਜਾਬ ਵਿਧਾਨ ਸਭਾ 'ਚ ਵੀ ਇਹ ਮਤਾ ਪਾਸ ਕੀਤਾ ਗਿਆ, ਹੈ ਤਾਂ ਜੈਨੂਅਨ ਗੱਲ ਆ। ਅਸਲ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਨੇ ਲੋਕਾਂ ਨੂੰ, ਚਾਹੇ ਉਹ ਬਾਈਕ, ਮੋਟਰਸਾਈਕਲ, ਸਕੂਟਰ ਵਾਲੇ ਹੋਣ, ਵੱਡੀਆਂ ਵੱਡੀਆਂ ਗੱਡੀਆਂ ਹੋਣ, ਬੱਸਾਂ ਹੋਣ, ਟਰੱਕ ਹੋਣ, ਸਾਰਿਆਂ ਦੇ ਇੰਜਣਾਂ 'ਚ ਖਰਾਬੀ ਆ ਰਹੀ ਆ। ਦੇਖਦੇ ਹਾਂ ਕਿ ਹੁਣ ਇਹ ਮਾਮਲਾ ਕਿਵੇਂ, ਔਰ ਮੈਨੂੰ ਲੱਗਦਾ ਕਿ ਪੇਪਰ ਲੀਕ ਤੋਂ ਬਾਅਦ ਜਿਵੇਂ ਭਾਰਤ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਹੋਇਆ ਸੀ, ਉਸ ਤੋਂ ਬਾਅਦ ਜਿਹੜੇ ਟਰਾਂਸਪੋਰਟ ਮਿਨਿਸਟਰ ਨੇ ਨਿਤਿਨ ਗਡਕਰੀ, ਮੈਨੂੰ ਲੱਗਦਾ ਉਹਨਾਂ ਦੇ ਦੁਆਲੇ ਵੀ ਹੁਣ ਸ਼ਿਕੰਜਾ ਕੱਸੇਗਾ ਜੀ।
0: ਜੀ ਜੀ ਬਿਲਕੁਲ ਜੀ, ਹਾਂਜੀ ਸੰਧੂ ਸਾਹਿਬ ਲੰਘਿਓ।
2: ਪਰਮਿੰਦਰ ਜੀ ਕੀ ਹਾਲ ਜੀ?
0: ਪਰਮਿੰਦਰ ਜੀ ਤੁਹਾਡਾ ਹਾਲ ਚਾਲ ਪੁੱਛਦੇ ਸੰਧੂ ਸਾਹਿਬ।
1: ਬਹੁਤ ਵਧੀਆ ਸੰਧੂ ਸਾਹਿਬ, ਅਸੀਂ ਤਾਂ ਪਹਿਲਾਂ ਕਹਿ ਚੁੱਕੇ ਹਾਂ ਕਿ ਕਣਕ ਦੇ ਨਾਲ ਡੀਲਰ ਨੂੰ ਪਾਣੀ ਆ ਗਿਆ ਭਾਈ, ਤੁਸੀਂ ਲੌਂਗ ਐਂਡ ਵੀਕਐਂਡ ਮਨਾਇਆ, ਅਸੀਂ ਵੀ ਇੱਥੇ ਆਪਣਾ ਦੇਸੀ ਜਿਹਾ ਲੌਂਗ ਵੀਕਐਂਡ ਮਨਾ ਲਿਆ ਜੀ।
2: ਦੇਖੋ ਗੱਲ ਹੈ ਜੀ, ਹੋਰ ਭਾਵੇਂ ਸਮਝਦੇ ਆ, ਸਰੋਤੇ ਨੀ ਸੁਣਦੇ ਸਾਨੂੰ, ਤੇ ਸਸਤੀ ਗੱਲ ਵੀ ਖਰਾਬ ਹੋ ਗਈ ਸਵੇਰੇ ਸਵੇਰੇ, ਇੱਕ ਲੱਗਦਾ ਨਵੀਂ ਯਾਦ ਕਰਕੇ ਹੋਰ ਭੇਜਣੀ ਪਈ। ਮਤਲਬ ਜੀ ਮੇਰਾ ਕੁਸ਼ਚਨ ਇਹ ਹੈ, ਜਦੋਂ ਸਮਾਂ ਬੜਾ ਕੀਮਤੀ ਹੈ, ਜਿਸ ਤੱਕ ਮੈਨੂੰ ਲੱਗਦਾ ਨਾ ਕਿ ਇੰਡੀਆ ਦੀ ਪੋਲੀਟਿਕਸ ਦੇ ਵਿੱਚ ਜਦ ਤੱਕ ਉੱਥੋਂ ਦੀ ਜਿਹੜੀ ਇੰਡਸਟਰੀ ਆ ਜਾਂ ਉੱਥੋਂ ਦੇ ਕਾਰੋਬਾਰ ਆ, ਜਿੱਦਾਂ ਵੀ ਉੱਥੇ ਜਿਹੜੇ ਪੋਲੀਟੀਸ਼ਨ ਨੇ ਨਾ, ਇੰਨੀ ਜ਼ਿਆਦਾ ਦਖਲਅੰਦਾਜ਼ੀ ਆ, ਔਰ ਉਹਨਾਂ ਦੇ ਨਿੱਜੀ ਕਾਰੋਬਾਰ ਨੇ, ਜਿੱਦਾਂ ਕਿ ਗੜਬੀ ਸਾਹਿਬ ਦਾ ਵੀ ਆਪਣਾ ਬਹੁਤ ਤਗੜਾ ਇਥਾਨੋਲ ਦਾ ਹੈਗਾ ਆ, ਆਪਣੇ ਪਲਾਂਟ ਕਈ ਕੁਛ ਆ, ਮੈਨੂੰ ਐਂ ਲੱਗਦਾ ਵੀ ਜਦ ਤੱਕ ਆਪਾਂ ਇਹਨਾਂ ਜਿਹੜੇ ਪੋਲੀਟੀਸ਼ਨ ਆ ਇਹਨਾਂ ਨੂੰ ਇਹਨਾਂ ਗੱਲਾਂ ਤੋਂ ਲਾਂਭੇ ਨਹੀਂ ਕਰਦੇ ਕਿ ਤੁਸੀਂ ਸਿਰਫ ਜੀ ਪੋਲੀਟਿਕਸ ਕਰਨੀ ਆ, ਸਾਡੇ ਜੀ ਕੰਮ ਕਰਨਾ, ਤੇ ਤੁਹਾਡੇ ਜਿਹੜੇ ਆਪਣੇ ਨਿੱਜੀ ਕੰਮ ਆ ਉਹਨਾਂ ਦੇ ਵਿੱਚ ਤੁਸੀਂ ਇਹਨੂੰ ਨਾ ਸ਼ਾਮਿਲ ਕਰੋ। ਉਹਦੇ ਕਰਕੇ ਪੰਜਾਬ 'ਚ ਵੀ ਮੈਂ ਦੇਖਦਾ ਕਿੰਨੀਆਂ ਟਰਾਂਸਪੋਰਟਾਂ ਦੇ ਮਾਲਕ ਮੰਤਰੀ ਨੇ, ਸੰਤਰੀ ਨੇ, ਭਾਵੇਂ ਕਾਂਗਰਸੀ ਆ ਭਾਵੇਂ ਅਕਾਲੀ ਆ, ਏਦਾਂ ਹੀ ਸੈਂਟਰ ਦੇ ਮਹਿਕਮੇ ਨੇ ਆਪਣੇ, ਇਹਨਾਂ ਦੇ ਬੱਚੇ ਆ, ਉਹਨਾਂ ਦੀ ਕਿੰਨੀਆਂ ਕਿੰਨੀਆਂ ਇੰਡਸਟਰੀਆਂ ਨੇ, ਭਾਵੇਂ ਤੁਸੀਂ ਅੰਮ੍ਰਿਤ ਸ਼ਾਹ ਦਾ ਨਾਂ ਲੈ ਲਓ, ਭਾਵੇਂ ਗੜਬ ਦਾ ਨਾਂ ਲੈ ਲਓ, ਮੈਨੂੰ ਐਂ ਲੱਗਦਾ ਕਿ ਪੰਜਾਬ ਨੂੰ ਜਾਂ ਇੰਡੀਆ ਨੂੰ ਇਹ ਪੋਲੀਟੀਸ਼ਨ ਹੀ ਖਾ ਗਏ ਆ, ਇਹਨਾਂ ਤੋਂ ਨਜ਼ਾਦ ਕਿੱਦਾਂ ਪਾਇਆ ਜਾਂਦਾ, ਮੈਂ ਤੁਹਾਡੇ ਵਿਚਾਰ ਸੁਣਨ ਦੀ ਔਖ ਸੀ ਦੱਸਣ ਦੀ
0: ਵਿਚਾਰ ਤਾਂ ਸੰਧੂ ਸਾਹਿਬ, ਜੇ ਕੀ ਉਹਨੂੰ ਕਹਿੰਦੇ ਇਹ ਕੰਮ ਨਾ ਹੋਵੇ ਤਾਂ ਫਿਰ ਪੋਲੀਟੀਸ਼ੀਅਨ ਹੀ ਅੱਧੇ ਰਹਿ ਜਾਣੇ ਆ, ਜਿਹੜੇ ਹੁਣ ਅੱਜ ਕੱਲ ਇੱਕ ਇੱਕ ਸੀਟ ਦੇ ਦਸ ਦਸ।
1: ਬਿਲਕੁਲ ਰਮਨ ਜੀ ਔਰ ਸੰਧੂ ਸਾਹਿਬ ਠੀਕ ਕਹਿ ਕੇ ਗਏ ਨੇ ਕਿ ਜਿਹੜੇ ਪੋਲੀਟੀਸ਼ੀਅਨ ਜਿਹੜੇ ਉਹਨਾਂ ਦੇ ਵਪਾਰ ਹੁੰਦੇ ਨੇ, ਸਰਕਾਰਾਂ ਦੀਆਂ ਨੀਤੀਆਂ ਵੀ ਉੱਦਾਂ ਬਣਦੀਆਂ ਨੇ। ਹੁਣ ਜਿਹੜਾ ਐਥਨੋਲ ਵਾਲਾ ਮਾਮਲਾ ਆਪਾਂ ਕਹਿ ਰਹੇ ਹਾਂ, ਜਿਹੜੇ ਭਾਰਤ ਦੇ ਟਰਾਂਸਪੋਰਟ ਮੰਤਰੀ ਨੇ ਨਿਤਿਨ ਗਡਕਰੀ, ਉਹਨਾਂ ਦੀਆਂ ਐਥਨੋਲ ਦੀਆਂ ਫੈਕਟਰੀਆਂ ਨੇ ਮਹਾਰਾਸ਼ਟਰ, ਗੁਜਰਾਤ, MP ਵੱਖ ਵੱਖ ਸੂਬਿਆਂ ਚ। ਸੋ ਭਾਈ ਜਿਹਨਾਂ ਦੀ 20 ਰੁਪਏ ਦੀ ਚੀਜ਼ 120-125 ਨੂੰ ਵਿਕਦੀ ਹੈ, ਤੇ ਉਹਨਾਂ ਨੂੰ ਕੀ ਘੱਟ ਆਇਆ? ਸੋ ਬਿਲਕੁਲ ਠੀਕ ਕਹਿ ਰਹੇ ਨੇ। ਹੁਣ ਲੋਕ ਕੀ ਕਰ ਸਕਦੇ ਨੇ? ਲੋਕ ਰਮਨ ਜੀ ਇਹ ਕਰ ਸਕਦੇ ਨੇ ਕਿ ਕੱਲ ਭਾਰਤ ਦੇ ਵਿੱਚ 3 ਬਾਈ ਇਲੈਕਸ਼ਨਾਂ ਹੋਈਆਂ ਨੇ, ਇੱਕ ਬਿਹਾਰ ਦੇ ਵਿੱਚ ਬੰਕੀਪੁਰ ਦੇ ਵਿੱਚ ਹੋਈ ਆ, ਔਰ ਨਾਲ ਦੀ ਨਾਲ ਇੱਕ ਜਿਹੜੀ ਆ ਮੱਧ ਪ੍ਰਦੇਸ਼ ਦੇ ਵਿੱਚ ਰਤੀਆ ਨਾਂ ਦਾ ਇੱਕ ਵਿਧਾਨ ਸਭਾ ਹਲਕਾ ਉੱਥੇ ਹੋਈ ਆ, ਨਾਲ ਦੀ ਨਾਲ ਇੱਕ ਹੋਈ ਆ ਗੁਜਰਾਤ ਦੇ ਵਿੱਚ। ਹੁਣ ਜਿਹੜਾ ਬਿਹਾਰ ਦੇ ਵਿੱਚ ਕੀ ਹੋਇਆ, ਮੈਂ ਲੋਕ ਇਹ ਦੱਸ ਰਿਹਾ ਕਿ ਲੋਕ ਕੀ ਕਰ ਸਕਦੇ ਨੇ। ਬਿਹਾਰ ਦੇ ਵਿੱਚ ਜਿਹੜਾ ਬੰਕੀਪੁਰ ਵਿਧਾਨ ਸਭਾ ਹਲਕਾ, ਉੱਥੋਂ ਭਾਜਪਾ 35 ਸਾਲ ਤੋਂ ਜਿੱਤ ਰਹੀ ਸੀ, ਔਰ ਹੁਣ ਦੇ ਜਿਹੜੇ ਮੌਜੂਦਾ ਭਾਜਪਾ ਦੇ ਕੌਮੀ ਪ੍ਰਧਾਨ ਨੇ ਨਿਤਿਨ ਨਵੀਨ, ਉਹ ਪਿਛਲੇ 25 ਸਾਲ ਤੋਂ ਜਿੱਤੇ ਆ ਰਹੇ ਨੇ, 5 ਵਾਰ ਜਿਹੜੇ MLA ਬਣੇ ਸੀ। ਪਰ ਕੱਲ ਕੀ ਹੋਇਆ, ਕੱਲ PK ਜਿਹੜੇ ਪ੍ਰਸ਼ਾਂਤ ਕਿਸ਼ੋਰ ਨੇ, ਉਹਨਾਂ ਨੇ ਬਾਜੀ ਪਲਟ ਦਿੱਤੀ ਆ, ਉਹਨਾਂ ਨੇ ਭਾਜਪਾ ਦੇ ਇੱਕ ਤਰੀਕੇ ਨਾਲ ਗੜ ਔਰ ਉਹ ਭਾਜਪਾ ਦੇ ਕੌਮੀ ਪ੍ਰਧਾਨ ਦੇ ਜਿਹੜਾ ਹਲਕਾ ਆ ਉੱਥੋਂ ਜਿਹੜਾ ਬਾਜੀ ਪਲਟਦੀ ਆ, ਔਰ ਇੱਥੇ ਤੱਕ ਹਾਲ ਇਹ ਆ ਕਿ ਨਿਤਿਨ ਨਵੀਨ ਆਪਣੇ ਘਰ ਦੇ ਬੂਥ ਤੋਂ ਵੀ ਹਾਰ ਗਏ ਆ, ਬੂਥ ਤੇ ਵੀ ਉਹ ਲੋਕਾਂ ਨੂੰ ਜਿਹੜਾ ਉਹ ਨਹੀਂ ਕਰ ਸਕੇ। ਹਾਲਾਂਕਿ ਇਹਦੇ ਵਿੱਚ ਜੰਤਰ ਮੰਤਰ ਦਾ ਜਿਹੜਾ ਪੇਪਰ ਲੀਕ ਦਾ ਅੰਦੋਲਨ ਚੱਲਿਆ, ਉਹਦਾ ਇਫੈਕਟ ਵੀ ਦੇਖਿਆ ਜਾ ਰਿਹਾ। ਸੋ ਲੋਕਾਂ ਦੇ ਕੋਲ ਪਾਵਰ ਹੁੰਦੀ ਹੈ, ਇਹ ਵਰਤਣ, ਲੋਕ ਲਾਈ ਲੱਗ ਨਾ ਹੋਣ, ਸਮੇਂ ਸਮੇਂ ਜਿਹੜੇ ਪੋਲੀਟੀਸ਼ੀਅਨਾਂ ਦੇ ਨੂੰ ਝਟਕਾ ਦਿੰਦੇ ਰਹਿਣ, ਮੈਨੂੰ ਲੱਗਦਾ ਹਾਲ ਦੀ ਘੜੀ ਤਾਂ ਇਹੋ ਹਾਲ ਆ ਲੋਕਾਂ ਕੋਲ ਜੀ।
0: ਜੀ ਬਿਲਕੁਲ, ਬਾਸੀ ਸਾਹਿਬ ਨੂੰ ਜੋੜਦੇ। ਬਾਸੀ ਸਾਹਿਬ ਸਤਿ ਸ਼੍ਰੀ ਅਕਾਲ ਜੀ।
3: ਰਮਨ ਜੀ, ਪਰਮਿੰਦਰ ਜੀ, ਸੁਣਨ ਵਾਲਿਓ, ਸਰੋਤਿਓ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
3: ਪਰਮਿੰਦਰ ਜੀ, ਕੱਲ ਮੈਂ ਬਹੁਤ ਜ਼ੋਰ ਲਾਉਂਦਾ ਰਿਹਾ, ਮੈਨੂੰ ਨੀ ਪਤਾ ਹੀ ਲੱਗਿਆ ਕਿ ਲਾਈਵ ਕਾਲ ਚੱਲਦਾ ਰਿਹਾ ਹੈ,
0: ਰਿਕਾਰਡਡ ਚੱਲਦਾ ਰਿਹਾ ਕਿ ਲਾਈਵ, ਪਤਾ ਹੀ ਨੀ ਲੱਗਿਆ।
3: ਪਤਾ ਹੀ ਲੱਗਿਆ, ਮੈਂ ਫੋਨ ਤੇ ਫੋਨ ਜੱਜੂਆ ਸਾਹਿਬ ਦੀ ਨੀਂਦ ਖਰਾਬ ਹੋ ਗਈ, ਉਹ ਮੇਰੇ ਨਾਲ ਲੜਦੇ ਫਿਰਦੇ ਤੇ ਚਲੋ ਸੋਰੀ ਫੋਰ ਦੈਟ। ਰਵਿੰਦਰ ਜੀ, ਗੱਲ ਏਦਾਂ ਹੈ ਵੀ ਦੇਖੋ, ਸਾਡੇ ਕਈ ਜਿਹੜੇ ਆਪਣੇ ਕਾਲਰ ਸਾਹਿਬ ਹੈ, ਉਹ ਕਈ ਜਾਂਦੇ ਪੰਜਾਬ ਤੇ ਇੰਨਾ ਕਰਜ਼ਾ। ਤੁਸੀਂ ਇਹ ਦੱਸੋ, ਪੰਜਾਬ ਤੇ ਕਰਜ਼ਾ ਤਾਂ ਹੈ ਹੀ ਕੋਈ ਨੀ, ਜਿਹੜੇ ਕਰਜ਼ਾ ਚੜਾਇਆ ਵਾ ਉਹ ਜਿਹੜਾ ਚੜਾਇਆ ਤਾ ਜਦੋਂ ਅੱਤਵਾਦ ਸੀਗਾ, ਸੈਂਟਰਲ ਗਵਰਨਮੈਂਟ ਜਿਹੜੇ ਗਈਆਂ ਤੀਆਂ ਫੌਜਾਂ ਫੁਜਾਂ ਵਗੈਰਾ, ਉਹਦਾ ਸਾਰਾ ਖਰਚਾ ਪਾਇਆ ਵਾ। ਹੁਣ ਜਿਹੜੇ ਪੈਸੇ ਬਣਦੇ ਪੰਜਾਬ ਦੇ ਉਹ ਮੋੜਦੇ ਨੀ ਹੈਗੇ, ਜਿਹੜੇ ਬੜੇ ਬੜੇ ਅਡਾਨੀ ਬਣੇ ਉਹਨਾਂ ਅਰਬਾਂ ਕਰੋੜਾਂ ਰੁਪਇਆ ਮਾਫ ਕਰੀ ਜਾਂਦੇ। ਹੁਣ ਪੰਜਾਬ ਵਿਚਾਰਾ ਜਾਵੇ ਦਾ ਜਾਵੇ ਕਿੱਥੇ, ਕਿਹੜੇ ਖੂਹ ਛਾਲ ਮਾਰਿਆ ਉਹ, ਕਿ ਪੈਸਾ ਹੀ ਦੇਣਾ ਇਹਨਾਂ ਨੇ, ਜਿਹੜਾ ਸਾਡਾ ਹੱਕ ਆ ਉਹ ਵੀ ਨੀ ਦਿੰਦੇ ਹੈਗੇ, ਤੇ ਕਰੀਏ ਕਿਆ? ਇਹ ਦੱਸੋ ਮੈਨੂੰ, ਇਹ ਜਵਾਬ ਦਿਓ। ਅਸੀਂ ਪੰਜਾਬ ਨੂੰ ਹਮੇਸ਼ਾ ਲੁੱਟੀ ਜਾਂਦੇ,
0: ਭਗਵੰਤ ਮਾਨ ਆ ਨੀ ਕਰਿਆ, ਕਿਆ ਕਰ ਲਵਾ ਉਹ ਕਰਦੇ। ਬਾਸੀ ਸਾਹਿਬ ਪਰਮਿੰਦਰ ਜੀ ਦਾ ਕੋਈ ਜਵਾਬ ਮੰਗ,
3: ਪਰਮਿੰਦਰ ਜੀ ਤੁਹਾਡੇ ਘਰ ਚਾਰ ਮਹਿਮਾਨ ਆ ਰਹੇ, ਰੋਟੀ ਬਣਾਉਣੀ ਔਖੀ ਹੋ ਜਾਂਦੀ ਹੈ ਵੀ ਯਾਰ, ਅਸੀਂ ਕਿਆ ਸੇਵਾ ਕਰੀਏ, ਇਹਦਾ ਬੜਾ ਚਾੜਨਾ ਪਾਇਓ ਬਿਨਾਂ ਲੋਕਾਂ ਨੂੰ ਕਿਹਾ ਹੋ ਗਿਆ। ਥੈਂਕ ਯੂ।
0: ਦੇਖੋ ਵਾਸੀ ਸਾਹਿਬ, ਇਹਦਾ ਚੰਗਾ ਲੱਗਦਾ, ਕਰਜ਼ਾ ਚੜਾਇਆ ਸਰਕਾਰਾਂ ਨੇ, ਜਵਾਬ ਅਸੀਂ ਪਰਮਿੰਦਰ ਜੀ ਤੋਂ ਮੰਗੀ ਜਾਂਦੇ ਹਾਂ। ਪਰਮਿੰਦਰ ਜੀ ਹੈ
3: ਇਹ ਸਾਡੇ ਭਾਈ ਹੈ, ਇਹਨਾਂ ਨੇ ਸਾਡਾ ਮਸਲੇ ਹੱਲ ਕਰਨੇ, ਹੋਰ ਕੌਣ ਕਰੂਗਾ।
0: ਪਰਮਿੰਦਰ ਜੀ ਦਓ ਜਵਾਬ, ਫਿਰ ਹੈ ਕੋਈ ਜਵਾਬ ਤੁਹਾਡੇ ਕੋਲ?
1: ਬਿਲਕੁਲ ਬਿਲਕੁਲ ਬਾਸੀ ਸਾਹਿਬ, ਮਸਲਾ ਪਤਾ ਕੀ ਹੈ, ਪੰਜਾਬ ਦੇ ਵਿੱਚ ਕਹਾਵਤ ਆ ਕਿ ਤੇਲੀ ਦੀ ਬੁੜੀ ਤੇ ਟਕਾ ਸਿਰ ਬਣਾਈ, ਖਰਚਾ ਮਤਲਬ ਆਮਦਨ ਘੱਟ ਆ ਤੇ ਖਰਚਾ ਜ਼ਿਆਦਾ ਆ ਪੰਜਾਬ ਦੇ ਕੋਲ। ਤੁਸੀਂ ਬਿਲਕੁਲ ਠੀਕ ਕਿਹਾ ਕਿ ਪੰਜਾਬ ਦੇ ਜਿਹੜੇ GST ਦੇ ਫੰਡ ਨੇ ਜਾਂ ਸਾਡਾ ਰੂਰਲ ਡਿਵੈਲਪਮੈਂਟ ਫੰਡ ਆ ਜਾਂ ਜਿਹੜੇ ਹੋਰ ਜਿਹੜੇ ਸੈਂਟਰ ਵੱਲ ਸਾਡੇ ਮਤਲਬ ਹਜ਼ਾਰਾਂ ਕਰੋੜ ਰੁਪਇਆ ਰੁਕਿਆ ਹੋਇਆ, ਉਹ ਪੰਜਾਬ ਨੂੰ ਦਿੱਤਾ ਨੀ ਜਾ ਰਿਹਾ ਭਾਈ। ਹੁਣ ਸਿਸਟਮ ਵੀ ਤਾਂ ਚਲਾਉਣਾ, ਹੁਣ ਪੈਸੇ ਤਾਂ ਕਿਤੇ ਫੜ ਕੇ ਤਨਖਾਹ ਵੀ, ਹੁਣ ਪੰਜਾਬ ਦੇ ਵਿੱਚ ਆਪਾਂ ਅੱਜ ਦੀ ਗੱਲ ਕਰ ਲੈਂਦੇ ਹਾਂ ਕਿ ਦੋ ਡਿਪਾਰਟਮੈਂਟ ਪੂਰੀ ਤਰ੍ਹਾਂ ਹੜਤਾਲ ਤੇ ਗਏ ਹੋਏ ਨੇ, ਜਿਹੜੇ ਪੰਜਾਬ ਰੋਡਵੇਜ਼ ਤੇ ਪਨਵਲ ਦੇ ਕੱਚੇ ਮੁਲਾਜ਼ਮ ਆ, ਉਹਨਾਂ ਨੂੰ ਪਤਾ ਹੁਣ ਵੋਟਾਂ ਨੇੜੇ ਆਉਣਾ, ਉਹ ਵੀ ਉਹ ਕਹਿੰਦੇ ਕੱਚੇ ਮੁਲਾਜ਼ਮ ਸਾਨੂੰ ਪੱਕੇ ਕਰੋ। ਇਸੇ ਤਰ੍ਹਾਂ ਸਫਾਈ ਕਰਮਚਾਰੀ ਜਿਹੜੇ ਅੱਜ ਜਿਹਨਾਂ ਦੀ ਹੜਤਾਲ ਖਤਮ ਹੋਈ ਆ, ਉਹ ਕਹਿੰਦੇ ਵੀ ਸਾਨੂੰ ਵੀ ਜਿਹੜਾ ਉਸ ਤਰੀਕੇ ਨਾਲ ਹੋਣਾ ਚਾਹੀਦਾ। ਔਰ ਨਾਲ ਦੀ ਨਾਲ ਪੰਜਾਬ ਹਰਿਆਣਾ ਹਾਈਕੋਰਟ ਦਾ ਇੱਕ ਵੱਡਾ ਫੈਸਲਾ ਆ ਗਿਆ, ਰਮਨ ਜੀ ਧਿਆਨ ਦੇਣਾ ਜਰਾ, ਪੰਜਾਬ ਹਰਿਆਣਾ ਹਾਈਕੋਰਟ ਦਾ ਫੈਸਲਾ ਆ ਗਿਆ ਕਿ ਪੰਜਾਬ ਸਰਕਾਰ ਦੇ ਜਿੰਨੇ ਵੀ ਮੁਲਾਜ਼ਮ ਨੇ, ਜਿੰਨੇ ਵੀ ਪੈਨਸ਼ਨਰ ਨੇ, ਉਹਨਾਂ ਸਾਰਿਆਂ ਨੂੰ ਸੈਂਟਰ ਸਰਕਾਰ ਦੇ ਮੁਲਾਜ਼ਮਾਂ ਜਾਂ ਪੈਨਸ਼ਨਰਾਂ ਦੇ ਮੁਤਾਬਕ DA ਮਤਲਬ ਮਹਿੰਗਾਈ ਭੱਤਾ ਜਿਹੜਾ ਦਿੱਤਾ ਜਾਵੇ, ਔਰ 15 ਦਿਨ ਦਾ ਸਮਾਂ ਦਿੱਤਾ ਆ। ਸੋ CA ਭਗਵੰਤ ਮਾਨ ਦੀਆਂ ਆਪਣੀਆਂ ਮਜਬੂਰੀਆਂ ਵੀ ਨੇ, ਹਾਲਾਂਕਿ ਉਹਨਾਂ ਦੇ ਵਿੱਚ ਆਪਾਂ ਇੱਦਾਂ ਸਾਫ ਤੌਰ ਤੇ ਭਗਵੰਤ ਮਾਨ ਨੂੰ ਬਰੀ ਨਹੀਂ ਕਰ ਸਕਦੇ CM ਭਗਵੰਤ ਮਾਨ ਨੂੰ, ਕਿਉਂਕਿ ਜਿਸ ਤਰੀਕੇ ਦੀ ਇਸ਼ਤਿਹਾਰਬਾਜ਼ੀ ਹੋ ਰਹੀ ਆ, ਜਿਸ ਤਰੀਕੇ ਦਾ VIP ਕਲਚਰ ਆ, ਜਿਹੜਾ ਵੋਟਾਂ ਤੋਂ ਪਹਿਲਾਂ ਉਹ ਕਹਿੰਦੇ ਸੀ ਅਸੀਂ ਸਾਦਗੀ ਨਾਲ ਚੱਲਾਂਗੇ, ਸਿੰਪਲ ਚੱਲਾਂਗੇ, ਉਹ ਪੈਸੇ ਬਚਾਏ ਜਾ ਸਕਦੇ ਆ। ਤੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਪੰਜਾਬ ਦੀ ਹਾਲਤ ਵੀ ਭਾਰਤ ਵਾਂਗ ਅੰਨੀ ਪੀਵੇ ਕੁੱਤਾ ਚਿੱਟੇ ਵਾਲੀ ਬਣੀ ਹੋਈ ਆ, ਕੋਈ ਕਿਸੇ ਦੇ ਕਿਸਮ ਦਾ ਸਿਸਟਮ ਨਹੀਂ ਆ, ਚਾਹੇ ਉਹ ਜਿਹੜੇ ਬਿਜਲੀ ਯੂਨਿਟ ਮੁਕਤ ਦਿੱਤੇ ਜਾਣ ਜਾਂ ਬੀਬੀਆਂ ਦੇ ਖਾਤਿਆਂ ਦੇ ਵਿੱਚ ਮੋਬਾਈਲਾਂ 'ਚ ਜਿਹੜਾ 2-2 ਵਾਲਾ ਮਾਮਲਾ ਹੋਏ, ਬਹੁਤ ਸਾਰੇ ਰਾਸ਼ਨ ਦੀਆਂ ਸਕੀਮਾਂ ਨੇ, ਨਾਲ ਦੀ ਨਾਲ ਜਿਹੜੇ ਇੱਕ ਯਾਤਰਾ ਚਲਾਈ ਹੋਈ ਆ ਮੁੱਖ ਮੰਤਰੀ ਦੀ ਯਾਤਰਾ, ਸੋ ਬਹੁਤ ਸਾਰੇ ਕਦਮ ਅਜਿਹੇ ਚੁੱਕੇ ਨੇ, ਮੈਨੂੰ ਲੱਗਦਾ ਉਹਨਾਂ ਤੋਂ ਬਚਿਆ ਜਾ ਸਕਦਾ ਜੀ। ਪਰ ਹੁਣ ਨਾ ਲੋਕ ਘੱਟ ਨੇ, ਨਾ ਸਰਕਾਰਾਂ ਘੱਟ ਨੇ, ਨਾ ਪੋਲੀਟੀਕਲ ਪਾਰਟੀਆਂ, ਔਰ ਮੈਨੂੰ ਲੱਗਦਾ ਕਿ ਅਸੀਂ ਇੱਕ ਐਸੇ ਪਾਸੇ ਵੱਧ ਰਹੇ ਹਾਂ ਜਿੱਥੋਂ ਮੁੜਨ ਦਾ ਸਾਡੇ ਕੋਲ ਕੋਈ ਰਾਹ ਨਹੀਂ ਬਚਿਆ ਹੋਣਾ। ਪੰਜਾਬ ਦਾ ਹਰ ਬੰਦਾ ਨੇ ਮੈਨੂੰ ਲੱਗਦਾ ਕਿ 4 ਲੱਖ ਤੋਂ ਵੱਧ, 4-5 ਲੱਖ ਰੁਪਈਏ ਦਾ ਜਿਹੜਾ ਹਰ ਪੰਜਾਬ ਦਾ ਰਹਿਣ ਵਾਲਾ ਬੰਦਾ ਆ ਉਹ ਕਰਜ਼ਾਈ ਆ
0: ਜੀ। ਬਿਲਕੁਲ ਜੀ। ਸੋ ਪਲੰਬਿੰਗ ਦਾ ਕੋਈ ਵੀ ਕੰਮ ਹੋਵੇ, ਡਰੇਨ ਬਣਦਾ ਜਾਂ ਫਿਰ ਟੋਇਲਟ ਚੇਂਜ ਕਰਾਉਣੀ ਹੈ ਜਾਂ ਕੋਈ ਵੀ ਪਲੰਬਿੰਗ ਰਿਲੇਟਿਡ ਕੰਮ ਹੈਗਾ ਘਰ ਦੇ ਅੰਦਰ, ਤਾਂ ਤੁਸੀਂ ਜਗਤਾਰ ਰੋਕੇ ਭਾਅ ਜੀ ਉਹਨਾਂ ਨੂੰ ਸੰਪਰਕ ਕਰ ਲਿਓ, 416-820-9346 416-820-9346 ਦੇ ਉੱਤੇ ਉਹਨਾਂ ਨਾਲ ਜਿਹੜੀ ਗੱਲਬਾਤ ਕੀਤੀ ਜਾ ਸਕਦੀ ਹੈ। ਦੇਸੀ ਸਿਨੇ ਫਿਲਮਸ ਤੋਂ ਜਗਦੀਸ਼ ਭਾਅ ਜੀ ਕਹਿੰਦੇ ਵੀ ਵੀਡੀਓ ਫੋਟੋਗ੍ਰਾਫੀ ਐਂਡ DJ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ, ਪ੍ਰੀ ਵੈਡਿੰਗ ਈਵੈਂਟ ਹੋਵੇ, ਐਨੀਵਰਸਰੀ ਹੋਵੇ, ਬਰਥਡੇ ਹੋਵੇ, ਵੈਡਿੰਗ ਜਾਂ ਈ ਸ਼ੂਟ ਕਰਵਾਉਣ ਲਈ ਤੁਸੀਂ ਜਗਦੀਸ਼ ਭਾਅ ਜੀ ਉਹਨਾਂ ਨੂੰ ਸੰਪਰਕ ਕਰ ਲਿਓ। ਸਾਡੇ ਆਪਣੇ 23 ਅਗਸਤ ਨੂੰ ਸਾਂਝਾ ਵਿਰਸਾ ਦੀ ਪਿਕਨਿਕ ਦੇ ਵਿੱਚ ਵੀ ਇਹਨਾਂ ਨੇ ਹੀ ਆਪਣੀਆਂ ਸੇਵਾਵਾਂ ਪ੍ਰਦਾਨ ਕਰਨੀਆਂ। ਸੋ 416-930-1251 416-930-1251 ਅਗਲੀ ਕਾਲ 'ਤੇ ਚੱਲਦੇ ਹਾਂ। ਹੈਲੋ
4: ਪਰਮਿੰਦਰ ਸਿੰਘ ਜੀ, ਜਿਹੜਾ ਕਰਜ਼ਾ ਸੀ ਨਾ ਜਿਹੜੇ ਅਕਾਲੀ ਛੱਡ ਕੇ ਗਏ, 1,82,000 ਕਰੋੜ ਦਾ ਕਰਜ਼ਾ, ਉਸ ਤੋਂ ਬਾਅਦ ਜਦੋਂ ਕਾਂਗਰਸ ਨੇ ਕਰਜ਼ਾ ਛੱਡਿਆ, 2,82,000 ਕਰੋੜ ਦਾ ਕਰਜ਼ਾ ਛੱਡਿਆ, ਕੈਪਟਨ ਸਾਹਿਬ ਨੇ ਕਿਸਾਨਾਂ ਨੂੰ 2-2 ਲੱਖ ਰੁਪਇਆ ਦਿੱਤਾ ਸੀ, ਇਸ ਕੋਈ ਸ਼ੱਕ ਨਹੀਂ, ਲੇਕਿਨ ਸਾਰਿਆਂ ਨੂੰ ਨਹੀਂ, ਕਈਆਂ ਨੂੰ 40,000 ਵੀ, 60,000 ਵੀ, ਜਿਹਨਾਂ ਲੋਕਾਂ ਦਾ ਕੋਈ ਸੋਸਾਇਟੀ ਹੁੰਦੀ ਸੀ ਨਾ ਉੱਥੇ ਪੈ ਜਾਣਾ ਸੀਗਾ, ਜਿਹੜੇ ਪ੍ਰਾਈਵੇਟ ਬੈਂਕਾਂ ਸੀ ਉਹਨੇ ਹੀ ਦਿੱਤਾ ਗਿਆ। ਹੁਣ ਕਰਜ਼ਾ ਤਾਂ ਚੜਿਆ, ਸਾਰੀਆਂ ਸੜਕਾਂ ਟੁੱਟੀਆਂ ਫੁੱਟੀਆਂ ਛੱਡ ਕੇ ਗਏ, ਕੋਈ ਵੀ ਸੜਕ 4 ਸਾਲ ਤੋਂ ਉੱਤੇ ਕੱਟਦੇ ਨੀ ਸੀ, ਲੁੱਕ ਤੱਕ ਤਾਂ ਉਹ ਖਾਈ ਜਾਂਦੇ ਸੀ। ਇਸ ਵੇਲੇ ਜਿੰਨੇ ਕੰਮ ਇਸਨੇ ਕੀਤੇ ਨਾ, ਮੈਂ ਨੀ ਕਹਿ ਰਿਹਾ, ਅਲੱਗ ਅਲੱਗ ਚੈਨਲਾਂ ਚ ਮੈਂ ਸੁਣਦਾ ਰਹਿੰਦਾ, ਕੀਤੇ ਹੈਗੇ, ਕਰਜ਼ਾ ਹੈਗਾ ਜਿਹੜੀ ਅਮਰੀਕਾ ਹੈ ਨਾ ਤੂੰ ਚਾਈਨਾ ਦੀ ਕਰਜਾਈ ਹੈ, ਤੁਸੀਂ ਦੇਖ ਲੋ ਅਮਰੀਕਾ ਕਿੱਡਾ ਵੱਡਾ ਮੁਲਕ ਹੈ। ਤੁਹਾਨੂੰ ਯਾਦ ਹੋਣਾ ਜਦੋਂ ਤੁਹਾਡਾ ਐਕਸੀਡੈਂਟ ਹੋਇਆ ਸੀ ਮੀਆਂ ਬੀਬੀ ਦਾ, ਮੈਂ ਉਦੋਂ ਮਿਲਾਇਆ ਸੀ ਟੈਲੀਫੋਨ, ਅਕਰੀਰ ਕੀਤਾ ਸੀ ਵਾਕਿਆ ਤੁਹਾਨੂੰ ਤਕਲੀਫ ਹੈ, ਇੱਥੇ ਥੋੜੀ ਬਹੁਤੀ ਇਕੱਠੀ ਵੀ ਕੀਤੀ ਸੀ ਪੈਸਾ, ਆਹ ਨਾ ਇੱਕ ਫਰਜ਼ੀ ਹੈ ਗੰਡਾ ਸਿੰਘ, ਗੰਡਾ ਸਿੰਘ ਜਿਹੜਾ ਸਾਡੇ ਇੱਥੇ ਦਿਖਾਵਾ ਕਰਨ ਜੋਗਾ, ਉਹਨੇ ਇੱਕ ਥੇਲਾ ਨੀ ਦਿੱਤਾ। ਮੈਂ ਕਈ ਦਫਾ ਬੀਬੀ ਨੂੰ ਪੁੱਛਿਆ, ਬਸ ਉਹਦਾ ਕੰਮ ਹੈ ਨਿੰਦਿਆ ਕਰਨੀ, ਗੰਡਾ ਸਿੰਘ ਇਹ ਫਰਜ਼ੀ ਨਾਂ ਹੈ ਅਸਲੀ ਨਾਂ ਨੀ, ਤੁਸੀਂ ਗਏ ਹੋਵੋਗੇ। ਇਹ ਗੱਲ ਹੈ ਭਗਵੰਤ ਮਾਨ ਤੇ ਐਵੇਂ ਨਾ ਮੜੀ ਜਾਇਆ ਕਰੋ, ਇਸ ਵਿੱਚ ਕੋਈ ਸ਼ੱਕ ਨੀ ਆ। ਹੁਣ ਜਿਹੜਾ ਡੀਏ ਹੈ ਉਹ ਤਾਂ ਦੇਣਾ ਚਾਹੀਦਾ, ਹੁਣ ਇਹਦੇ ਚ ਇਹਨੇ ਫਸ ਜਾਣਾ ਹੈਗਾ, ਕਿਉਂਕਿ 15 ਦਿਨਾਂ ਦਾ ਟਾਈਮ ਦਿੱਤਾ ਅਦਾਲਤ ਨੇ, ਔਰ ਇਹਨਾਂ ਨੇ ਵੀ ਖਿੱਚ ਧੂ ਕੇ ਜਿਹੜਾ ਇਹਨੇ ਚੋਣਾਂ ਲਗਾ ਦੇਣੀਆਂ। ਪੈਸਾ ਹੈ ਨੀ ਹੈ, ਜਿਹੜਾ ਪੈਸਾ ਹੁਣ ਲੈ ਕੇ ਦੇ ਰਹੇ ਹੈ ਨਾ, ਉਹ ਬੀਬੀਆਂ ਨੂੰ ਉਹਨਾਂ ਨੂੰ ਦੇਣਾ ਚਾਹੀਦਾ ਜਿਹੜੀਆਂ ਗਰੀਬ ਹੈ, ਉਹ ਸਾਰਿਆਂ ਨੂੰ ਦੇ ਜਾਣੇ ਮਾਰੀ ਗਿਆ। ਕੈਪਟਨ ਸਾਹਿਬ ਜਿਹੜਾ ਸੀ ਉਹ ਬੱਸਾਂ ਦਾ ਕਿਰਾਇਆ ਮਾਫ਼ ਕਰ ਗਿਆ, ਬਾਦਲ ਸਾਹਿਬ ਸੀ ਉਹ ਟੂ ਵੀਲਰਾਂ ਦੇ ਕਿਰਾਏ, ਟੂ ਵੀਲਰਾਂ ਦੇ ਬਿੱਲ ਮਾਫ਼ ਕਰ ਲਿਆ। ਬੇਬੇ ਪੱਛਲ ਸੀ ਉਹ 7 ਏਕੜ ਦਾ ਕਰਨਾ ਚਾਹੁੰਦੇ ਸੀ, ਬਾਦਲ ਸਾਹਿਬ ਸਾਰੇ ਕੀ ਕਰੋਗੇ ਤੁਸੀਂ, ਇਹ ਉੱਥੇ ਤਾਂ ਆਵਾਯੂਥ ਹੋਇਆ। ਅਗਰ ਮੈਂ ਗਲਤੀ ਕਰ ਰਹੀ ਕੀਤੀ ਹੈ ਤਾਂ ਮਾਫ਼ੀ ਚਾਹੁੰਦਾ।
0: ਕੋਈ ਗੱਲ ਨੀ ਜੀ, ਕੋਈ ਗੱਲ ਨੀ, ਥੈਂਕ ਯੂ ਸੋ ਮਚ ਤੁਹਾਡੇ ਵਿਚਾਰਾਂ ਲਈ। ਨਹੀਂ ਅਸੀਂ ਭਗਵੰਤ ਮਾਨ ਸਾਹਿਬ ਤੇ ਮੜਦੇ ਨੀ, ਜਦੋਂ ਚੰਗੀ ਖਬਰ ਹੁੰਦੀ ਹੈ ਚੰਗੇ ਕੰਮ ਕਰਦੇ ਨੇ ਉਹ ਵੀ ਪਰਮਿੰਦਰ ਜੀ ਖਬਰ ਦਿੰਦੇ ਨੇ, ਤੇ ਜੇ ਕੋਈ ਹੁਣ ਐਵੇਂ ਉਹਨਾਂ ਦੇ ਹਨਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਨਾਲ ਉਹਨਾਂ ਨੂੰ ਸਿਆਸੀ ਨੁਕਸਾਨ ਕਹਿ ਲਓ ਜਾਂ ਕੁਛ ਵੀ ਹੋਇਆ ਤਾਂ ਉਹ ਵੀ ਖਬਰ ਸਾਂਝੀ ਕਰਦੇ ਹਾਂ।
1: ਰਮਨ ਜੀ ਮੇਰੇ ਤਾਂ ਖਿਆਲ ਉਹਨਾਂ ਦਾ ਦਿਮਾਗ ਦੇ ਵਿੱਚ ਰਮਨ ਜੀ ਕਿ ਜਿੱਦਾਂ ਵੱਖ ਵੱਖ ਦੁਨੀਆ ਦੇ ਦੇਸ਼ਾਂ ਦੇ ਵਿੱਚ ਕਿਤੇ ਸੋਨਾ ਨਿਕਲਦਾ, ਹੀਰੇ ਨਿਕਲਦੇ, ਤਾਂਬਾ ਲੋਹਾ ਨਿਕਲਦਾ, ਕਿਤੋਂ ਪੈਟਰੋਲ ਨਿਕਲਦਾ, ਪੰਜਾਬ ਦੇ ਕੋਲ ਕੀ ਆ? ਪੰਜਾਬ ਦੇ ਕੋਲ ਪਾਣੀ ਆ, ਦੁਨੀਆ ਦਾ ਸਭ ਤੋਂ ਇੰਪੋਰਟੈਂਟ ਚੀਜ਼ ਇਸ ਵੇਲੇ ਪਾਣੀ ਆ। ਜੇ ਪਾਣੀ ਦੀ ਬਾਜ਼ਾਰ ਚ ਆਪਾਂ ਬੋਤਲ ਲੈਣ ਜਾਂਦੇ ਹਾਂ ਤਾਂ ਪੰਜਾਬ ਦੇ ਵਿੱਚ 20 ਰੁਪਏ ਦੀ ਮਿਲਦੀ ਆ, ਕੀ ਪੰਜਾਬ ਦੇ ਨਾਲ ਵਿੱਚ ਜਿਹੜੀ ਪਾਣੀ ਦੀ ਇੰਡਸਟਰੀ ਨੀ ਹੋ ਸਕਦੀ? ਅਸੀਂ ਸਾਰੇ ਦਾ ਸਾਰਾ ਪਾਣੀ ਜਿਹੜਾ ਦਰਿਆਵਾਂ ਦਾ ਹੋਵੇ ਜਾਂ ਦੂਜਾ ਹੋਵੇ ਵੱਖ ਵੱਖ ਸੂਬਿਆਂ ਨੂੰ ਮੁਕਤ ਹੀ ਦੇਈ ਜਾਂਦੇ ਹਾਂ। ਸੋ ਪੰਜਾਬ ਦੇ ਜਿਹੜੇ ਨੈਚੁਰਲ ਰਿਸੋਰਸਿਸ ਨੇ ਸਾਨੂੰ ਉੱਥੇ ਆਉਣਾ ਪਊਗਾ, ਸਾਨੂੰ ਉਹਨਾਂ ਚੀਜ਼ਾਂ ਦੀ ਸੰਭਾਲ ਉਹਨਾਂ ਨੇ ਲੜਨਾ ਪਊਗਾ, ਉਹਨਾਂ ਦੀ ਕੀਮਤ ਵਸੂਲਣ ਵੱਲ ਵੀ ਜਾਣਾ ਪਊਗਾ ਤਾਂ ਕਿ ਸਾਡੇ ਜਿਹੜੇ ਨੈਚੁਰਲ ਰਿਸੋਰਸ ਨੇ ਉਹ ਮਨੀ ਦੇ ਵਿੱਚ ਕਨਵਰਟ ਹੋ ਕੇ ਉਹ ਲੋਕਾਂ ਦੇ ਕੋਲ ਪਹੁੰਚ ਸਕਣ। ਜੀ
0: ਜੀ ਬਿਲਕੁਲ, ਪਨੇਸਰ ਸਾਹਿਬ ਦੀ ਗੱਲ ਸੁਣ ਲਿਆ। ਹਾਂਜੀ ਪਨੇਸਰ ਜੀ,
5: ਸਤਿ ਸ੍ਰੀ ਅਕਾਲ ਜੀ, ਪਰਮਿੰਦਰ ਜੀ ਨੂੰ ਵੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ।
0: ਹਾਂਜੀ
5: ਪਰਮਿੰਦਰ ਜੀ, ਉਹਨਾਂ ਨੇ ਹਾਈ ਕੋਰਟ ਨੇ ਇਹ ਵੀ ਕਿਹਾ ਵੀ 6% ਵਿਆਜ ਵੀ ਪੈਣਾ ਉਹਨਾਂ ਕੋਲੋਂ, ਵੀ ਜੇ 15 ਦਿਨ ਚ ਤੁਸੀਂ ਪੈਸੇ ਨਾ ਦਿੱਤਾ 6% ਵਿਆਜ ਵੀ ਪੈਣ ਲੱਗ ਜਾਣਾ। ਕੱਲ ਵਿਧਾਨ ਸਭਾ ਚ ਕਹਿੰਦੇ ਸੀ ਵੀ ਉੱਥੇ ਬੱਚਿਆਂ ਨੂੰ ਬਹੁਤ ਕੁੱਟਿਆ ਦਿੱਲੀ ਪੁਲਿਸ ਨੇ, ਉਹ ਕੀਤਾ। ਅੱਛਾ, ਜਿਹੜਾ ਪੁਲਿਸ ਨੇ ਆਪਣੀ ਨੇ ਬਰਨਾਲੇ ਕੰਨੀ ਕੁੱਟਿਆ, ਉਹ ਵੀ ਵਿਧਾਨ ਸਭਾ ਚ ਬੋਲਣਾ ਚਾਹੀਦਾ ਸੀ ਨਾ, ਵੀ ਉੱਥੇ ਵੀ ਪੁਲਿਸ ਨੇ ਬਹੁਤ ਮਾੜਾ ਕੀਤਾ। ਅੱਛਾ, ਦੂਜਾ ਉਹ ਤੁਸੀਂ ਮੰਗੀ ਸੀ ਬਿਜਲੀ ਫ੍ਰੀ, ਤੁਸੀਂ ਮੰਗਿਆ ਸੀ 1000 ਰੁਪਈਆ, ਇਹ ਫਿਰ ਕਰਜ਼ਾ ਹੀ ਵਧਾਉਂਦਾ ਭਾਜੀ, ਇਹ ਚ ਕੌਣ ਜ਼ਿੰਮੇਵਾਰ ਹੈ? ਮੁੱਖ ਮੰਤਰੀ ਸਾਹਿਬ ਆਪ ਜ਼ਿੰਮੇਵਾਰ ਆ ਨਾ ਕਰਜ਼ਾ ਵਧਾਉਣ ਨੂੰ। ਬਿਜਲੀ ਦਾ ਦੇਖ ਲਓ ਹੁਣ ਕਿੰਨਾ ਨੁਕਸਾਨ ਆ, ਜੇ ਆਪਾਂ ਫ੍ਰੀ ਦੇ ਰਹੇ ਹਾਂ।
0: ਉਹ ਤਾਂ ਕਹਿੰਦਾ 1000 ਨਾ ਰਜਿਸਟਰ ਕਰਾਓ, ਕਹਿੰਦਾ ਬੀਬੀਆਂ ਭੈਣਾਂ ਨਾ ਰਜਿਸਟਰ ਕਰਾਉਣ ਜਿਹਨਾਂ ਨੇ ਨਹੀਂ ਲੈਣਾ। ਪ੍ਰੇਸ ਸਾਹਿਬ ਦੇਖੋ, ਉਹਦਾ ਬਿਜਲੀ
5: ਪਿੱਛੇ ਪੰਜਾਬ ਦਾ ਕਾਨੂੰਨ ਤਾਂ ਤੁਸੀਂ ਬੁਰਾ ਹਾਲ ਕੀਤਾ ਵੀ ਅਸੀਂ ਜਿੱਤ ਜਾਈਏ, ਫੇਰ ਕਹਿੰਦੇ ਸਾਡੇ ਤੇ ਗੱਲ ਨਾ ਕਰੋ, ਕਿਉਂ ਨਾ ਕਰੀਏ ਗੱਲ? ਅਸੀਂ ਹਰੇਕ ਸਰਕਾਰ ਤੇ ਗੱਲ ਕਰਦੇ ਹਾਂ, ਕੋਈ ਹੋਵੇ ਮੋਦੀ ਹੋਵੇ, ਮੋਦੀ ਤੇ ਵੀ ਕਰਦੇ ਹਾਂ।
0: ਦੇਖੋ ਜੀ,
5: ਉਹਨੇ ਬਹੁਤ ਮਾੜਾ ਕੀਤਾ ਜਿਹੜਾ ਕੁੱਟਿਆ ਬੱਚਿਆਂ ਨੂੰ, ਹੋਰ
0: ਜਿਵੇਂ ਕਹਿੰਦੇ
5: ਜਿਹੜਾ ਬੀਬੀਆਂ ਨੂੰ 1000-1000 ਤੇ ਬਿਜਲੀ ਫ੍ਰੀ ਮਿਲਦੀ ਹੈ, ਦੱਸੋਗੇ ਸਰ? ਉਰੇ ਤਾਂ ਹਰੇਕ ਦੇਖੋ ਜੀ ਬਿਜਲੀ ਫ੍ਰੀ ਮਿਲਦੀ ਹੈ ਉੱਥੇ ਹਰੇਕ ਘਰ ਨੂੰ,
0: ਦੱਸੋ ਸਰ? ਅੱਜ ਅਸੀਂ
1: ਬਿਲਕੁਲ ਪ੍ਰੇਸ਼ਰ ਸਾਹਿਬ ਠੀਕ ਕਹਿ ਰਹੇ ਨੇ ਕਿ, ਪਰ ਫਿਰ ਵੀ ਮੈਨੂੰ ਲੱਗਦਾ ਆਪਾਂ ਪਹਿਲਾਂ ਕਹਿ ਚੁੱਕੇ ਹਾਂ ਕਿ ਕੁੱਝ ਚੀਜ਼ਾਂ ਤੋਂ ਬਚਿਆ ਜਾ ਸਕਦਾ ਸੀ, ਉਹਨਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਮੈਨਸ਼ਨ ਆ। ਆਪਣੇ ਕੋਲ ਸਮਾਂ ਘੱਟ ਆ, ਪਰ ਫਿਰ ਵੀ ਜਿਸ ਕਿਸਮ ਦੀ ਇਸ਼ਤਿਹਾਰਬਾਜ਼ੀ ਹੋ ਰਹੀ ਆ, ਜਿਸ ਤਰੀਕੇ ਦਾ ਪੰਜਾਬ ਸਰਕਾਰ ਦਾ ਹੈਲੀਕਾਪਟਰ ਜਿਹੜਾ ਸਾਰੇ ਦਿੱਲੀ ਵਾਲੇ ਟੀਮ ਦੇ ਲਈ ਸਮੇਤ ਅਰਵਿੰਦ ਕੇਜਰੀਵਾਲ ਸਾਰੇ ਇੰਡੀਆ ਚ ਉੱਡਿਆ ਫਿਰਦਾ, ਜਾਂ ਪੰਜਾਬ ਦੇ ਖਜ਼ਾਨੇ ਚੋਂ ਜਿਹੜਾ ਪੈਸਾ ਰਿਲੀਜ਼ ਹੋ ਰਿਹਾ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਖ ਵੱਖ ਸੂਬਿਆਂ, ਮਤਲਬ ਹੁਣ ਗੁਜਰਾਤ ਤਾਮਿਲਨਾਡੂ ਚ ਪੰਜਾਬ ਦਾ ਕੀ ਲੈਣਾ ਦੇਣਾ, ਉੱਥੇ ਦੇ ਜੇ ਆਮ ਆਦਮੀ ਪਾਰਟੀ ਨੇ ਆਪਣੇ ਪ੍ਰਚਾਰ ਲਈ ਪੰਜਾਬ ਦੇ ਸੂਬੇ ਦੇ ਵਿੱਚੋਂ ਇਸ਼ਤਿਹਾਰ ਉੱਥੋਂ ਦੀਆਂ ਅਖਬਾਰਾਂ ਲਈ ਦੇਣੇ ਨੇ, ਉਹ ਤਾਂ ਗਲਤ ਆ ਨਾ। ਮੈਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਵੱਲ ਵਿਚਾਰ ਕਰਨ ਦੀ ਲੋੜ ਆ। ਕੁੱਝ ਪੈਸਾ ਬਚਾਇਆ ਜਾ ਸਕਦਾ ਭਾਈ ਜਦੋਂ ਨਾ ਹੋਣ ਤੇ ਥੋੜਾ ਸਰਫਾ ਕਰ ਲੈਣਾ ਚਾਹੀਦਾ, ਪਰ ਮੈਨੂੰ ਲੱਗਦਾ ਹੁਣ ਨਾ ਤਾਂ ਪੋਲੀਟੀਕਲ ਪਾਰਟੀਆਂ ਸਰਫਾ ਜਿਹੜੀਆਂ ਕਰਨਾ ਚਾਹੁੰਦੀਆਂ ਨੇ ਔਰ ਨਾ ਲੋਕ ਸਰਕਾਰ ਤੋਂ ਕਰਾਉਣਾ ਚਾਹੁੰਦੇ ਨੇ। ਉਹ ਕਹਿੰਦੇ ਵੀ ਜਿਹੜਾ ਆਉਂਦਾ ਸਾਨੂੰ ਹੁਣ ਆਉਣ ਹੀ ਦਿਓ।
0: ਬਿਲਕੁਲ ਬਿਲਕੁਲ। ਸਤਨਾਮ ਭਾਜੀ ਵੀ ਸਾਡੇ ਨਾਲ ਜੁੜ ਗਏ। ਸਤਨਾਮ ਭਾਜੀ ਸਤਿ ਸ੍ਰੀ ਅਕਾਲ।
6: ਸਤਿ ਸ੍ਰੀ ਅਕਾਲ ਜੀ।
0: ਹਾਂਜੀ
6: ਮਾਜੇ ਤੋਂ ਪੰਜਾਬ ਦਾ ਸਰਪੰਚ ਫੰਗਣ ਸਿੰਘ ਦਾ ਫੰਗਣ ਸਿੰਘ ਨੂੰ ਪੁੱਛਣਾ ਹੀ ਆਪਾਂ।
0: ਬਿਲਕੁਲ।
6: ਬਾਕੀ ਗੱਲ ਹੋਰ ਵੀ ਹੈ ਸਰ ਜੀ, ਜਿਹੜੇ ਹੁਣ ਆਪਣਾ ਜਿਹੜਾ ਮੁਲਾਜ਼ਮਾਂ ਨੂੰ 20 ਸਾਲ ਹੋ ਗਏ ਸੀ ਕੰਮ ਕਰਦੇ ਨੂੰ, ਉਹਨੂੰ ਡੀਏ ਦੇਣ ਦਾ ਹੱਕ ਨੀ ਬਣਦਾ।
0: ਬਿਲਕੁਲ।
6: ਬਾਕੀ ਸਰਕਾਰਾਂ ਦੇ ਵਿੱਚ ਜਦੋਂ ਨੇ ਪੁਰਾਣੀਆਂ ਸਰਕਾਰਾਂ ਤਾਂ ਹੈ ਵੀ ਨੀ ਕਰੇ ਕੋਈ
0: ਜੀ,
6: ਫਿਰ ਮੁਲਾਜ਼ਮ ਕਿੱਥੋਂ ਆ ਗਏ ਜੀ? ਜਿਹਦੇ ਵਿੱਚ ਮਾਸਟਰ ਮਹਿੰਦਰ ਸਿੰਘ ਵੀ ਕਿਵੇਂ ਮਾਸਟਰ ਲੱਗ ਗਿਆ ਜੀ।
0: ਥੈਂਕ ਯੂ।
6: ਓਕੇ ਸੋ ਮਚ।
0: ਥੈਂਕ ਯੂ ਸੋ ਮਚ ਸਤਨਾਮ ਭਾਜੀ। ਤੇ 30-55 ਦਾ ਹੈਲੋ
7: ਭਾਈ। ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
7: ਕੀ ਹਾਲ ਚਾਲ? ਚੜ੍ਹਦੀ ਕਲਾ ਵੀਰ ਜੀ।
0: ਚੜ੍ਹਦੀ ਕਲਾ ਜੀ। ਸ਼ੁਭ ਨਾਮ?
7: ਮੇਰਾ ਅਵਤਾਰ ਸਿੰਘ ਵੀਰ ਜੀ।
0: ਠੀਕ ਹੈ ਠੀਕ ਹੈ ਜੀ। ਹਾਂਜੀ ਅਵਤਾਰ ਸਿੰਘ ਜੀ।
7: ਭਾਜੀ ਪਰਮਿੰਦਰ ਭਾਜੀ ਨੂੰ ਸਾਨੂੰ ਇੱਥੇ ਦਾ ਫਿਕਰ ਚਾਹੀਦਾ ਪੰਜਾਬ ਦਾ। ਚਲੋ ਕੋਈ ਨੀ, ਹੁਣ 6% ਚੜ੍ਹੇ 10% ਚੜ੍ਹੇ ਜੋ ਮਰਜ਼ੀ ਹੋਈ ਜਾਵੇ, ਉਹ ਤਾਂ ਚੜ੍ਹੀ ਜਾਣਾ ਅੱਗੇ ਵੀ ਕਰਦਾ ਚੜ੍ਹੇ ਸੀਗਾ ਤੇ ਸਾਡੇ ਜਿਹੜਾ ਇੱਥੇ ਬੁਰਾ ਹਾਲ ਹੈ ਉਹਦੇ ਬਾਰੇ ਲੋਕੀ ਸੋਚਦੇ ਇੱਥੇ ਟੈਂਸ਼ਨ ਘੱਟ ਤੇ ਪੰਜਾਬ ਦੀ ਬਹੁਤ ਟੈਂਸ਼ਨ ਲਈ ਜੇ ਭਗਵਾਨ ਤੁਹਾਨੂੰ ਜੇ ਪੈਸੇ ਕਰਜ਼ੇ ਲਈ ਜਾਂਦਾ ਫੇਰ ਜੋ ਲੈਣ ਦਿਓ ਯਾਰ, ਐਸ਼ ਕਰਦੇ 1000-1000 ਰੁਪਇਆ ਉਹਨਾਂ ਬਿਜਲੀ ਫ੍ਰੀ ਮਿਲਦੀ ਆ ਇੱਥੇ ਸਾਨੂੰ ਸਾਰਾ ਕੁਝ ਨਾਲੇ ਅਸੀਂ ਟੈਕਸ ਦਿੰਦੇ ਹਾਂ ਨਾਲੇ ਸਾਡੇ ਘਰ ਵੀ ਡਬਲ ਮੋਹਰੀ ਹੋ ਜਾਏ ਇੱਥੇ ਸਾਡੇ ਕੋਲ ਰੋਂਦਾ ਨੀਗਾ। ਪਤਾ ਨੀ ਕਾਹਦੇ ਲੋਕਾਂ ਨੂੰ ਪੰਜਾਬ ਦਾ ਇੰਨਾ ਫਿਕਰ ਪਿਆ ਜੇ ਭਗਵੰਤ ਮਾਨ ਸਰਕਾਰ ਚਾਹੁੰਦਾ ਚਲਾਉਣ ਦੇ ਯਾਰ ਉਹਨੂੰ ਵਧੀਆ ਕੰਮ ਕਰਦਾ ਉਹ
0: ਪੰਜਾਬ ਦਾ।
7: ਗੌਰਮੈਂਟ ਪੈਸੇ ਦਿੰਦੀ ਆ, ਕਰਜ਼ੇ ਲੈ ਕੇ ਦਿੰਦੀ ਆ ਪਰਮਿੰਦਰ ਭਾਈ ਨੂੰ। ਹੁਣ ਇਹਨੂੰ ਪਤਾ ਹੁਣ ਭਾਈ ਹੁਣ ਨੂੰ ਪਤਾ ਹੋਣਾ ਵੀ ਭਾਈ ਹੁਣ ਘਰੇ ਬਿਜਲੀ ਫ੍ਰੀ ਆਉਂਦੀ ਆ, ਏ ਸੀ ਚੱਲਦੇ, ਨਜ਼ਾਰੇ ਲੈਂਦੇ ਆ, ਹੋਰ ਕੀ ਚਾਹੀਦਾ ਇੱਥੇ ਸਾਨੂੰ? ਬਿਜਲੀ ਦੇ ਬਿੱਲ ਆਉਂਦੇ ਆ, ਹੋਰ ਕਈ ਕੁਛ ਆਉਂਦਾ, ਪ੍ਰੋਪਰਟੀ ਸਾਡੇ ਇੱਥੇ ਵਧੇ ਪਿਆ, ਤੜਕੇ ਉੱਠ ਅਸੀਂ ਕੰਮ ਦੇ ਨੇ, ਬੁਰਾ ਹਾਲ ਬੌਂਕੇ ਦਿਹਾੜੇ ਆ ਜਾਣਾ ਵੀ ਇੱਥੇ ਬਾਰੇ ਲੋਕੀ ਬਹੁਤ ਘੱਟ ਸੁਣਦੇ ਆਪਾਂ। ਹਾਇਓ ਮਰ ਗਿਆ ਭਗਵੰਤ ਮਾਨ, ਹਾਇਓ ਆਹ ਹੋ ਗਿਆ ਆਹ ਹੋ ਗਿਆ, ਪਤਾ ਨੀ ਕਾਹਦੇ ਰੋਈ ਜਾਂਦੇ ਭਗਵੰਤ ਮਾਨ ਨੂੰ ਯਾਰ। ਇਹਦੇ ਵੱਲ ਦੱਸੋ ਭਾਜੀ ਕੀ ਤੁਹਾਡੇ ਵਿਚਾਰ ਜੀ? ਧੰਨਵਾਦ
0: ਜੀ। ਜੀ ਪਰਮਿੰਦਰ ਜੀ ਆਉਣ ਦੋ, ਤੁਹਾਡੀ ਗੱਲ ਨੀ ਸੁਣੀ ਅਵਤਾਰ ਜੀ ਨੇ, ਕੱਟ ਗਏ ਨੇ ਪਹਿਲਾਂ ਹੀ
1: ਜੀ। ਬਿਲਕੁਲ, ਸਭ ਤੋਂ ਪਹਿਲਾਂ ਅਵਤਾਰ ਭਾਜੀ ਦੀ ਕਈ ਦੇਰ ਬਾਅਦ ਆਵਾਜ਼ ਸੁਣੀ ਆ ਭਾਈ ਸਾਡੀ, ਤਾਂ ਅਸੀਂ ਗੁਜ਼ਾਰਿਸ਼ ਆ ਕਿ ਕਿਤੇ ਕਿਤੇ ਰੌਣਕ ਜ਼ਰੂਰ ਲਾਇਆ ਕਰੋ। ਸੋ ਬਿਲਕੁਲ ਠੀਕ ਕਹਿ ਰਹੇ ਨੇ ਕਿ ਲੋਕ ਹੁਣ, ਮੈਂ ਤਾਂ ਪਹਿਲਾਂ ਕਹਿ ਹਟਿਆ ਕਿ ਸਰਫਾ ਨਾ ਸਰਕਾਰ ਚਾਹੁੰਦੀ ਆ ਆਪਾਂ ਕਰੀਏ, ਨਾ ਲੋਕ ਚਾਹੁੰਦੇ ਨੇ ਕਿ ਸਰਕਾਰ ਕੋਈ ਬੱਚਤ ਕਰੇ। ਸੋ ਸਾਰੇ ਪਾਸੇ ਹੁਣ ਬੱਚੇ ਹੋਏ ਪਏ ਆ, ਦੇਖ ਰਹੇ ਆ ਕੀ ਬਣਦਾ ਹਾਲ ਦੀ ਘੜੀ। ਪੰਜਾਬ ਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਆ। ਕਰਜ਼ਾ ਲੈ ਕੇ ਜਿਹੜਾ ਦੇਸੀ ਘੇ ਖਾਧਾ, ਬੱਚੇ ਪਤਾ ਲੱਗਦਾ ਇਹਦਾ ਬਣਨਾ ਕੀ ਹੈ
0: ਜੀ। ਜੀ ਬਿਲਕੁਲ। ਸੋ ਕਾਲਾਂ ਸਾਰੀਆਂ ਫਲੈਸ਼ੀਆਂ, ਕਾਲ ਅਗਲੀ ਵੀ ਲੈਂਦੇ ਆ। ਸੋ ਸਤਿ ਸ੍ਰੀ ਅਕਾਲ ਭਾਜੀ ਬਲਦੇਵ ਭਾਜੀ, 94-45 ਤੋਂ ਬਲਦੇਵ ਭਾਜੀ ਤੁਹਾਡਾ ਨਾਂ ਹਨਾ? ਜੇ ਮੈਂ ਗਲਤ ਨਾ ਹੋਵਾਂ।
8: ਸਤਿ ਸ੍ਰੀ ਅਕਾਲ ਜੀ, ਮੇਰਾ ਨਾਂ ਇਕਬਾਲ ਸਿੰਘ ਆ ਜੀ।
0: ਇਕਬਾਲ ਸਿੰਘ ਆ ਲੈ, ਮੈਂ ਹੋਰ ਹੀ ਕਿਤੇ ਪਾਰਾਂ ਜੋੜ ਲਈਆਂ ਮੈਂ
8: ਜੀ। ਦੇਖੋ ਉਹ ਜੋ ਸਫਾਈ ਵਾਲੇ ਆ ਨਾ ਵਿਚਾਰੇ, ਉਹਨਾਂ ਦੀਆਂ ਤਾਂ ਤਨਖਾਹਾਂ ਵਧਣੀਆਂ ਚਾਹੀਦੀਆਂ ਕੋਈ ਸ਼ੱਕ। ਪਹਿਲਾਂ 10,000 ਸੀ ਤੇ ਸ਼ਾਇਦ ਪਹਿਲੀਆਂ ਸਰਕਾਰਾਂ ਦਾ ਵੀ ਵਿੱਚ ਸੀ, ਫਿਰ 14 ਕਰਤੀ, ਹੁਣ ਉਹਨਾਂ ਦੀ 20,000 ਕਰਤੀ। 20,000 ਵੀ ਥੋੜੀ ਹੈ, ਕਮ ਸੇ ਕਮ 40 ਹੋਵੇ। 40 ਹੋਣ ਤੋਂ ਬਾਅਦ ਉਹ ਕਿਹੜਾ ਆਪਦੇ ਬੱਚਿਆਂ ਨੂੰ IAS PCS, ਉੱਥੇ ਗਲਤੀ ਕੀ ਹੋਈ ਹੈ? ਪੁਲਿਸ ਨੂੰ ਕੁੱਟਮਾਰ ਨਹੀਂ ਸੀ ਕਰਨੀ ਚਾਹੀਦੀ, ਮਾੜੀ ਗੱਲ ਹੈ। ਲੇਕਿਨ ਉਹਨਾਂ ਨੇ ਕੀ ਕੀਤਾ ਨਾ, ਭਰ ਕੇ ਨਾ ਗੰਦ ਉਹ ਪੁਲਿਸ ਵਾਲੇ ਦੇ ਉੱਥੇ ਪਾਤਾ, ਉਦੋਂ ਇਹ ਕੰਮ ਸ਼ੁਰੂ ਹੋਇਆ। ਇਹ ਮੈਂ ਕਲੀਅਰ ਕੀਤਾ ਕਈਆਂ ਤੋਂ ਪੁੱਛ ਕੇ, ਉਹਨਾਂ ਨੂੰ ਇਉਂ ਨਹੀਂ ਸੀ ਕਰਨਾ ਚਾਹੀਦਾ। ਯੂਨੀਫਾਰਮ ਦੇ ਵਿੱਚ ਅਗਰ ਉਹਨੂੰ ਹੱਥ ਵੀ ਲਾਉਣਾ ਹੈ, ਉਹ ਵੀ ਸਾਡੇ ਵਾਸਤੇ ਗੁਣਾ ਹੈ, ਤਾਂ ਉੱਥੇ ਕੁੱਟਮਾਰ ਸ਼ੁਰੂ ਹੋਈ ਹੈ। ਤੇ ਕੁੱਟਮਾਰ ਪਹਿਲਾਂ ਖੇਡਾਂ ਨਹੀਂ ਸੀ ਹੁੰਦੀ। ਕੈਪਟਨ ਦੇ ਟਾਈਮ ਬੱਸਾਂ ਦੇ ਵਿੱਚ ਬੈਠੇ ਹੋਏ ਸੀ ਆਪਣੀਆਂ ਟੀਚਰ, ਇੱਕ DSP ਹੁਜਾ ਮਾਰਦਾ ਰਿਹਾ। ਉਹ DSP ਨੂੰ ਬਾਅਦ ਚ ਸਜ਼ਾ ਮਿਲੀ ਸੀ, ਇੱਥੋਂ ਅਸੀਂ ਆਵਾਜ਼ ਆਈ ਸੀ ਉਹਦੇ ਬਾਰੇ ਮੈਂ। ਕੁੱਟਣਾ ਮਾੜੀ ਗੱਲ ਹੈ। ਹੁਣ ਜਿਹੜੇ DA ਵਗੈਰਾ, ਮੈਂ ਤਾਂ ਨਹੀਂ ਆਉਂਦਾ ਵੀ ਮਾਨ ਸਾਹਿਬ ਉਹਨਾਂ ਨੂੰ ਦੇ ਸਕੂਗੀ, ਔਰ ਇਹ ਤਾਂ ਪਹਿਲਾਂ ਤੋਂ ਤੁਰਿਆ ਆ ਰਿਹਾ। ਜਿਹੜੇ ਕੱਚੇ ਮਜ਼ਦੂਰ ਆ ਸਾਰੇ, ਆ ਹੁਣ ਨਹੀਂ ਕੱਚੇ ਹੋਏ 4 ਸਾਲਾਂ ਤੋਂ, ਉਹ ਪਹਿਲਾਂ ਤੋਂ ਮਜ਼ਦੂਰ ਕੱਚੇ ਹੀ ਤੁਰੇ ਆਉਂਦੇ
0: ਹੈਗੇ।
8: ਮਾਨ ਸਾਹਿਬ ਨੇ ਕਿਹੜਾ ਬੱਸਾਂ ਬਣਾ ਲਈਆਂ, ਨਾ ਸੁੱਖ ਬਲਾਸ ਹੋਟਲ ਬਣਾਇਆ ਉਸ ਵਿਚਾਰੇ ਨੇ। ਉਹਦੇ ਕੋਲ ਕੀ ਹੈ, 1,60,00,000 ਉਹਨੇ ਜਾਇਦਾਦ ਸ਼ੋਅ ਕੀਤੀ ਹੈ
0: ਜੀ। ਜੀ ਠੀਕ ਹੈ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਭਾਜੀ ਇਕਬਾਲ ਜੀ, ਥੈਂਕ ਯੂ। ਅਗਲੀ ਕਾਲ ਤੇ ਚੱਲਦੇ ਹਾਂ, 8109। ਹਾਂਜੀ ਭਾਜੀ ਸਤਿ ਸ੍ਰੀ ਅਕਾਲ, ਲੰਘਿਓ। ਬਿਲਕੁਲ ਠੀਕ ਠਾਕ ਚੜ੍ਹਦੀ ਕਲਾ ਤੁਸੀਂ ਸੁਣਾਓ।
9: ਅਜੇ ਤਾਂ ਨੰਬਰ ਹੀ ਭੁੱਲ ਗਏ, ਬੜੀ ਦੇਰ ਬਾਅਦ ਨੰਬਰ ਲੱਗਿਆ ਇਲਾ ਅੰਦਾ ਤੁੱਕਾ ਲਾ ਕੇ ਨੰਬਰ ਘੁਮਾਤਾ। ਮੈਂ ਕਿਹਾ ਜ਼ਿਆਦਾ ਸਵੇਰੇ ਕਿਸੇ ਕੋਲ ਗਾਲਾਂ ਪੈ ਜੂਗੀਆਂ ਜਾਂ ਨੰਬਰ ਘੁੰਮ ਗਿਆ ਸਹੀ।
0: ਨਹੀਂ ਨਹੀਂ ਪ੍ਰੋਗਰਾਮ ਦਾ ਨੰਬਰ ਤੁਸੀਂ ਪੱਕਾ ਹੀ ਸੇਵ ਕਰਕੇ ਰੱਖੋ।
9: ਰੈਗੂਲਰ ਸੀਗਾ ਜੀ ਤੁਹਾਨੂੰ ਕਹਾ ਕੇ, ਪਰ ਦਿਮਾਗ 'ਚ ਨਿਕਲ ਗਿਆ ਹੁਣ ਰੇਡੀਓ ਪ੍ਰੋਗਰਾਮ ਹੋ ਗਿਆ ਬਹੁਤ। ਉਹ ਭਾਜੀ ਗੱਲ ਏਦਾਂ ਜੀ, ਉਹ ਮੈਂ ਲਾਸਟ ਗੱਲ ਉਹਨਾਂ ਦੋ ਗੱਲ ਪਹਿਲਾਂ ਇੱਕ ਦੀ ਕਰਦਾ, ਅਸੀਂ ਇੱਥੇ ਰਹਿੰਦੇ 45 ਸਾਲ ਹੋ ਗਏ, ਅਸੀਂ ਉੱਥੋਂ ਕੀ ਲੈਣਾ ਹੈ? ਦਫ਼ਾ ਕਰੋ ਉਹਨਾਂ ਨੂੰ, ਜੋ ਕਰਦੇ ਰੋਈ, ਉੱਥੇ ਕੁਛ ਨੀ ਹੁੰਦਾ ਦਾ ਭਾਜੀ। 45 ਸਾਲ ਸਾਨੂੰ ਹੋ ਗਏ, ਸੇਮ ਪੋਸਟ, ਮੈਂ ਸੋਰੀ ਮੇਰੀ ਲੈਂਗੁਏਜ, ਸੇਮ BS ਚੱਲ ਰਹੀ, ਇੱਥੇ ਕੁਛ ਨੀ ਹੋ ਸਕਦਾ, ਨਾ ਹੀ ਉੱਥੇ ਕੁਛ ਹੋਣਾ, ਲੋਕਾਂ ਨੂੰ ਬੇਵਕੂਫ ਬਣਾਉਂਦੇ ਆ।
0: ਸਹੀ ਗੱਲ ਆ, ਕਈ ਸਰਕਾਰਾਂ ਬਦਲ ਗਈਆਂ, ਕਈ ਆ ਗਈਆਂ, ਪਰ ਉਹੀ ਚੱਲੀ ਜਾਂਦਾ। ਚਲੋ ਕੋਈ ਗੱਲ
9: ਨਹੀਂ, ਉਹ ਲਾਸਟ ਗੱਲ ਦਾ ਮੰਗਣ ਇੱਥੇ ਘਾਟਾ, ਅਸੀਂ ਟੈਕਸ ਲਈ ਜਾਂਦੇ, ਕਾਰ ਨੀ ਚੱਕ ਚੱਕ ਕੇ ਪੈਸੇ ਯੂਕਰੇਨ ਨੂੰ ਵੰਡੀ ਜਾਂਦਾ। ਤੁਸੀਂ ਜੋ ਫ੍ਰੀ ਮੰਗੋ ਬੰਦਾ ਤਾਂ ਮੰਗਦਾ, ਥੱਕਦਾ ਨੀ ਜੀ, ਫ੍ਰੀ ਦੇਈ ਜਾਓ, ਦੇਈ ਜਾਓ
0: ਜੀ।
9: ਉਹ ਇੱਥੇ ਮੈਨੂੰ ਇੱਕ ਸ਼ੇਅਰ ਯਾਦ ਆ ਗਿਆ ਜੀ, ਅਗਰ ਜਦ ਤੋਂ ਬੋਲ ਦਵਾਂ।
0: ਬਿਲਕੁਲ ਬਿਲਕੁਲ ਆਉਣ ਦੋ।
9: ਉਹ ਕਹਿੰਦੇ ਕਿ ਉਹ ਜਦ ਜਦ ਮੈਂ ਜੋ ਵੀ ਮੰਗਿਆ ਤੂੰ ਦਿੱਤਾ ਤੇ ਦੇ ਕੇ ਜਿਤਾਇਆ, ਮੰਗ ਇੱਕ ਮੰਗੀ ਦੂਜੀ ਸ਼ੁਰੂ ਹੋਈ, ਉਹ ਮੰਗਾ ਮੇਰੀਆਂ ਦਾ ਅੰਤ ਕਦੇ ਆਇਆ ਨਾ। ਉਹ ਕਦੇ ਆ ਮੰਗਲਾ, ਕਦੇ ਉਹ ਮੰਗਲਾ, ਮੰਗਾ ਮੇਰੀਆਂ ਦਾ ਅੰਤ ਕਦੇ ਆਇਆ ਨਾ। ਹੁਣ ਸੋਚਦਾ ਭਗਵੰਤ ਮਾਨ, ਤੈਨੂੰ ਤੇਰੇ ਕੋਲੇ ਮੰਗਲਾ ਤਾਂ ਕਿ ਕੁਝ ਵੀ ਰਵੇ ਬਕਾਇਆ ਨਾ। ਥੈਂਕ ਯੂ ਜੀ।
0: ਕੀ ਬਾਤ ਹੈ ਭਾਜੀ, ਤੁਹਾਡਾ ਨਾਂ ਕੀ ਹੈ?
9: ਬਰਿੰਦਰ
0: ਸੈਲੀ ਹੈ ਜੀ। ਬਰਿੰਦਰ ਸੈਲੀ, ਤੁਹਾਨੂੰ ਪਤਾ ਅਗਸਤ 23 ਨੂੰ ਸਾਂਝਾ ਵਿਰਸਾ ਦੀ ਦੂਜੀ ਪਿਕਨਿਕ ਹੋਣ ਜਾ ਰਹੀ ਹੈ ਬੱਲੇ ਬੱਲੇ ਹੈਰੀਟੇਜ ਫਾਰਮ 'ਚ।
9: ਚਲੋ ਭਾਜੀ, ਹਾਜ਼ਰੀ ਲਾਵਾਂਗੇ ਜੀ।
0: ਹਾਜ਼ਰੀ ਵੀ ਲਾਉਣੀ ਹੈ, ਤੇ ਜੇ ਤੁਹਾਨੂੰ ਮੈਂ ਕਵਿਤਾ ਦਾ ਜਾਂ ਗਾਉਣ ਦਾ ਸ਼ੌਂਕ ਆ ਤਾਂ ਤੁਸੀਂ ਨਾ ਹਰਜੀਤ ਭਾਈ ਦਾ ਨੰਬਰ ਜੇ ਨਹੀਂ ਹੈਗਾ ਤਾਂ ਮੈਂ ਤੁਹਾਨੂੰ ਨੋਟ ਕਰਾ ਲੈਣਾ, ਇੱਕ ਵਾਰੀ ਕਾਲ ਕਰਿਓ ਤੇ ਆਪਣਾ ਉੱਥੇ ਪੂਰੀ ਰੌਣਕ ਲਾਵਾਂਗੇ। ਮੈਨੂੰ ਲੱਗਦਾ ਤੁਹਾਨੂੰ
9: ਸ਼ੌਂਕ ਰੰਗਤ ਬਦਲ ਗਈ ਤੋਂ ਬਦਲ ਗਿਆ, ਬਦਲੀ ਨਹੀਂ ਕਿਸਮਤ ਮੇਰੀ, ਲੇਕਿਨ ਜੇ ਜਮਾਨਾ ਬਦਲ ਗਿਆ, ਮੁਝੇ ਇਸ ਕਾ ਗਮ ਨਹੀਂ ਹੈ ਕਿ ਬਦਲ ਗਿਆ ਹੈ ਜੇ ਜਮਾਨਾ, ਉਹ ਮੇਰੀ ਜ਼ਿੰਦਗੀ ਕੇ ਮਾਲਿਕ,
10: ਮਰਦਾ ਚਾਰ ਨਵੇਂ ਜੰਮਦੇ ਆ ਜੀ, ਉੱਥੇ ਕੁਛ ਨੀ ਹੋ ਸਕਦਾ ਜੀ।
0: ਬਿਲਕੁਲ,
10: ਹੁਣ ਜੋਬਾਂ ਮਿਲ ਜਾਣਗੇ, ਜੋਬਾਂ ਕਿੱਥੋਂ ਮਿਲ ਜਾਣਗੇ ਉੱਥੇ ਇੰਨੀਆਂ ਨੂੰ ਜੀ।
0: ਥੈਂਕ ਯੂ। ਪਰਮਿੰਦਰ ਜੀ, ਕੱਲ ਮਿਲਦੇ ਆ, ਕੱਲ ਦੇ ਪ੍ਰੋਗਰਾਮ ਚ, ਅੱਜ ਹੁਣ ਮੈਂ ਦੱਸਦਾ ਹੈਡਲਾਈਨ ਦਾ ਵੀ ਟਾਈਮ ਹੈ ਨੀ। ਸਤਿ ਸ਼੍ਰੀ ਅਕਾਲ, ਠੀਕ ਹੈ ਜੀ, ਠੀਕ ਹੈ, ਸਤਿ ਸ਼੍ਰੀ ਅਕਾਲ, ਧੰਨਵਾਦ, ਧੰਨਵਾਦ ਜੀ। ਤੇ ਗਰੀਸ਼ ਸ਼ਰਮਾ ਜੀ, ਮੋਰਗੇਜ ਸਪੈਸ਼ਲਿਸਟ, ਜੇ ਮੋਰਗੇਜ ਦਾ ਕੋਈ ਵੀ ਤੁਹਾਨੂੰ ਕੁਐਸਚਨ ਹੈਗਾ ਤੇ ਤੁਸੀਂ ਗਰੀਸ਼ ਸ਼ਰਮਾ ਜੀ ਨਾਲ ਸੰਪਰਕ ਕਰ ਲਿਓ, 647-604-8110 ਉਹਨਾਂ ਦਾ ਜਿਹੜਾ ਨੰਬਰ ਹੈ। ਇੰਪੀਰੀਅਲ ਕ੍ਰੀਏਸ਼ਨ ਡਰਾਈ ਕਲੀਨ ਵਾਲੇ 905-487-7374-353 ਵੈਟਰਨਸ ਡਰਾਈਵ ਬਰੈਂਪਟਨ ਦੇ ਵਿੱਚ ਉਹ ਸਥਿਤ ਨੇ। ਸੋ ਕੋਈ ਵੀ ਡਰਾਈ ਕਲੀਨ ਜਾਂ ਅਲਟਰੇਸ਼ਨ ਦਾ ਕੰਮ ਹੈਗਾ ਤਾਂ ਤੁਸੀਂ ਇਹਨਾਂ ਨੂੰ ਸੰਪਰਕ ਜਿਹੜਾ ਹੈਗਾ ਕਰ ਸਕਦੇ ਹੋ। ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ, ਦੋ ਲੋਕੇਸ਼ਨਾਂ ਨੇ ਇਹਨਾਂ ਦੀਆਂ, ਮਿਸੀ ਸਾਗਾ ਦੇ ਵਿੱਚ ਅਤੇ ਇੱਕ ਬਰੈਂਪਟਨ ਦੇ ਵਿੱਚ। ਗੁਰਜੀਤ ਰੰਧਾਵਾ ਭਾਅ ਜੀ ਕਹਿੰਦੇ ਬਹਿ ਕੇ ਖਾਣਾ ਕੇਟਰਿੰਗ ਕਰਨੀ ਆ ਤਾਂ ਮੈਨੂੰ ਸਿੱਧਾ ਕਾਲ ਕਰ ਲਿਓ, 647-338-9972 ਦੇ ਉੱਤੇ ਕਾਲ ਜਿਹੜੀ ਆ ਕੀਤੀ ਜਾ ਸਕਦੀ ਹੈ। ਅਤੇ ਤੰਦੂਰੀ ਬੋਆਇਜ਼ ਵੀ ਸਾਡੇ ਪ੍ਰਾਊਡ ਸਪੋਂਸਰ ਨੇ, ਸੋ ਇਹਨਾਂ ਦੇ ਵੀ ਵੱਖ ਵੱਖਰੀ ਲੋਕੇਸ਼ਨਾਂ ਦੇ ਉੱਤੇ ਤੁਸੀਂ ਖਾਣਾ ਪੀਣ ਦਾ ਜਿਹੜਾ ਆਨੰਦ ਲੈ ਸਕਦੇ ਹੋ। ਪੰਜਾਬੀ ਵਿਰਸਾ ਪੋਸਟਪੋਨ ਹੋ ਗਿਆ ਸੀ ਜਿਹੜਾ, ਉਹ ਹੁਣ ਹੋਣ ਜਾ ਰਿਹਾ ਅਗਸਤ 9 ਨੂੰ। ਅਤੇ ਤੁਸੀਂ ਪੰਜਾਬੀ ਵਿਰਸਾ ਦੀ ਟਿਕਟ ਲੈਣੀ ਹੈ ਤਾਂ ticketmaster.ca ਤੇ ਜਾ ਕੇ ਜਿਹੜਾ ਹੈਗਾ ਉੱਥੇ ਟਿਕਟਾਂ ਲੈ ਸਕਦੇ ਹੋ, ਥੋੜ੍ਹੀਆਂ ਬਹੁਤੀਆਂ ਅਵੇਲੇਬਲ ਨੇ, ਜ਼ਿਆਦਾ ਨਹੀਂ ਸੁਣ ਲੈਂਦੇ ਹਾਂ। ਜ਼ਿਆਦਾ ਤੁਹਾਡੇ ਵਿਚਾਰਾਂ ਨਾਲ, ਸਾਡੇ ਵਿਚਾਰਾਂ ਨਾਲ ਸਾਂਝਾ ਵਿਰਸਾ ਜਾਂ 530 AM ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਬੁਲਾਉਂਦੇ ਹਾਂ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
11: ਤੁਹਾਨੂੰ ਇਲੈਕਟ੍ਰੀਸ਼ਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
12: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
13: This is AM 530. The opinions expressed in the following program are those of the host and their guests and do not reflect the views and opinions of the management and staff of CHLO AM 530.

0: ਟਿੱਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7763 ਤੇ 416-917-7763।

0: ਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ?
1: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ, ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ।
2: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ। ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ। ਰੀਅਲ ਇਸਟੇਟ ਬ੍ਰੋਕਰ ਸ਼ੰਮੀ ਪੱਠਲ, ਅੱਜ ਹੀ ਕਾਲ ਕਰੋ 416-917-7763।

0: ਵਿਰਸਾ 2026
1: ਓਏ ਸਾਵਣ ਚੜਿਆ ਤੀ
0: ਟੋਰਾਂਟੋ ਸ਼ੋ ਸੰਡੇ 9 ਅਗਸਤ ਨੂੰ
1: ਦੁਨੀਆ ਮੇਲੇ ਜਾਂਦੀ
0: ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ।

for entertainment. 647-400-6862-416-303-4444. ਕੀ ਤੁਸੀਂ ਇਸ ਸ਼ੋਅ ਨੂੰ ਮਿਸ ਕਰਨਾ ਚਾਹੋਗੇ?

0: ਜੀ ਹਾਂ, ਵੈਰੀ ਗੁੱਡ ਮਾਰਨਿੰਗ ਜੀ, ਹੈਪੀ ਟਿਊਜ਼ਡੇ। ਲੌਂਗ ਵੀਕਐਂਡ ਤੋਂ ਬਾਅਦ ਇਸ ਸੋਹਣੇ ਵੀਕ ਦੀ ਆਪ ਸਭ ਨੂੰ ਢੇਰ ਸਾਰੀਆਂ ਮੁਬਾਰਕਾਂ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਆਹ ਹਫ਼ਤਾ ਵੀ ਇਸੇ ਤਰ੍ਹਾਂ ਖੁਸ਼ੀਆਂ ਖੇੜੇ ਪਰਿਵਾਰਾਂ ਦੇ ਵਿੱਚ ਹੋਰ ਵਧਣ ਤੇ ਤੁਸੀਂ ਆਪਣੇ ਆਪਣੇ ਕਾਰੋਬਾਰਾਂ ਦੇ ਵਿੱਚ ਹੋਰ ਵੱਧ ਤਰੱਕੀਆਂ ਕਰੋ। ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪੱਠਲ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ ਤੁਹਾਡਾ ਆਪਣਾ ਸ਼ੰਮੀ ਪੱਠਲ। ਸਟੂਡੀਓ ਦੇ ਵਿੱਚ ਤੁਸੀਂ ਸਾਡੇ ਨਾਲ ਦੋਸਤੋ ਸਾਂਝ ਪਾਉਣਾ ਚਾਹੁੰਦੇ ਹੋ, ਕੋਈ ਨਿਊਜ਼ ਵਿਊਜ਼ ਅਪਡੇਟ ਦੇਣਾ ਚਾਹੁੰਦੇ ਹੋ, ਜਾਂ ਫਿਰ ਕੋਈ ਟ੍ਰੈਫਿਕ ਬਾਬਤ ਕੋਈ ਤੁਹਾਨੂੰ ਲੱਗਦਾ ਕੋਈ ਇਹੋ ਜਿਹੀ ਜਾਣਕਾਰੀ ਦੇਣੀ ਹੈ ਜਿੱਥੇ ਬਾਕੀਆਂ ਦਾ ਸਮਾਂ ਬਚਾਇਆ ਜਾ ਸਕਦਾ, ਤੇ ਸਟੂਡੀਓ ਦੇ ਵਿੱਚ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। 905-673-3337 ਤੇ ਤੁਸੀਂ ਸਾਨੂੰ ਆ ਜਿਹੜਾ ਕਾਲ ਕਰ ਸਕਦੇ ਹੋ। ਕਹਿੰਦੇ ਪੈਰ ਨੂੰ ਲੱਗਣ ਵਾਲੀ ਸੱਟ ਸੰਭਲ ਕੇ ਤੁਰਨਾ ਸਿਖਾਉਂਦੀ ਹੈ ਤੇ ਮਨ ਨੂੰ ਲੱਗਣ ਵਾਲੀ ਸੱਟ ਸਮਝਦਾਰੀ ਨਾਲ ਜਿਉਣਾ ਸਿਖਾਉਂਦੀ ਹੈ। ਹਰ ਅਰਦਾਸ ਸੁਣੀ ਜਾਂਦੀ ਹੈ, ਬਸ ਜਵਾਬ ਦਾ ਸਮਾਂ ਪਰਮਾਤਮਾ ਤੈਅ ਕਰਦਾ। ਪਰਮਾਤਮਾ ਦਾ ਦਰ ਉਹ ਥਾਂ ਹੈ ਜਿੱਥੇ ਟੁੱਟੇ ਦਿਲ ਵੀ ਮੁਸਕਰਾਉਣਾ ਸਿੱਖ ਜਾਂਦੇ ਨੇ। ਜਿੰਨਾ ਭਰੋਸਾ ਪਰਮਾਤਮਾ ਤੇ ਵੱਧਦਾ ਹੈ, ਉਨਾ ਹੀ ਡਰ ਉਸ ਸ਼ਖਸ ਦਾ, ਉਸ ਇਨਸਾਨ ਦਾ ਘਟਦਾ ਜਾਂਦਾ ਹੈ। ਸਬਰ ਤੇ ਸੰਤੋਖ ਪਰਮਾਤਮਾ ਦੀ ਬੰਦਗੀ ਦਾ ਰੂਪ ਨੇ। ਜੇ ਦੋਨੋਂ ਜਿਹੜਾ ਦੋਨੋਂ ਕਰ ਗਿਆ ਉਹ ਪਰਮਾਤਮਾ ਦੇ ਨੇੜੇ ਹੋ ਜਾਂਦਾ। ਲੋਕਾਂ ਨਾਲ ਉਹੋ ਜਿਹਾ ਵਰਤਾਓ ਕਰਨ ਵਿੱਚ ਕਦੇ ਨਾ ਡਰੋ ਜਿਹੋ ਜਿਹਾ ਉਹਨਾਂ ਨੇ ਤੁਹਾਡੇ ਨਾਲ ਕੀਤਾ, ਚਾਹੇ ਚੰਗਾ ਚਾਹੇ ਮਾੜਾ। ਮਸਕੀਨ ਜੀ, ਸੰਤ ਮਸਕੀਨ ਜੀ ਕਹਿੰਦੇ ਪਰਮਾਤਮਾ ਦੇ ਦਰ ਤੱਕ ਪਹੁੰਚਣ ਲਈ ਗਿਆਨ ਦੀ ਲੋੜ ਹੁੰਦੀ ਹੈ, ਬਿਨਾਂ ਗਿਆਨ ਉਸ ਦੇ ਦਰ ਤੱਕ ਨਹੀਂ ਪਹੁੰਚਿਆ ਜਾ ਸਕਦਾ। ਸਬਰ ਕਰਕੇ ਇਨਸਾਨ ਥੱਕ ਜ਼ਰੂਰ ਜਾਂਦਾ, ਪਰ ਪਰਮਾਤਮਾ ਜਦੋਂ ਸਬਰ ਦਾ ਫਲ ਦਿੰਦਾ ਤਾਂ ਥਕਾਵਟ ਤੋਂ ਕਿਤੇ ਜ਼ਿਆਦਾ ਸਕੂਨ ਮਿਲਦਾ। ਹਰ ਨਵੀਂ ਸਵੇਰ ਪਰਮਾਤਮਾ ਵੱਲੋਂ ਮਿਲਿਆ ਇੱਕ ਨਵਾਂ ਮੌਕਾ ਹੈ। ਮਿੱਤਰੋ, ਪਰਮਾਤਮਾ ਦੀ ਯਾਦ ਜੀਵਨ ਦੇ ਹਰ ਪਲ ਨੂੰ ਪਵਿੱਤਰ ਬਣਾ ਦਿੰਦੀ ਹੈ। ਰੱਬ ਦੇ ਦਰ ਤੇ ਸਿਰ ਝੁਕਾਉਣ ਵਾਲਾ ਕਦੇ ਹਾਰਦਾ ਨਹੀਂ। ਪਰਮਾਤਮਾ ਦੇ ਨਾਮ ਵਿੱਚ ਉਹ ਮਿਠਾਸ ਹੈ ਜੋ ਮਨ ਦੀ ਹਰ ਕੜਾਵਾਹਟ ਮਿਟਾ ਦਿੰਦੀ ਹੈ। ਕਿਆ ਬਾਤ ਹੈ! ਅੱਛਾ, ਇੱਕ ਖੂਬਸੂਰਤ ਛੋਟਾ ਜਿਹਾ ਇੱਕ ਮੈਂ ਕਹਿੰਦਾ ਵੀ ਇੱਕ ਹਾਰਟ ਟਚਿੰਗ ਹੈ, ਮੈਸੇਜ ਹੀ ਕਹਿ ਲਓ ਤੁਸੀਂ, ਇੱਕ ਹਾਰਟ ਟਚਿੰਗ ਮੈਸੇਜ ਹੈ। ਇੱਕ ਬੱਚੇ ਨੇ ਆਪਣੀ ਮਾਂ ਨੂੰ ਕਿਹਾ, ਮਾਂ ਤੁਹਾਡਾ ਜਨਮ ਦਿਨ ਹੈ ਜਿਹੜਾ ਕਿਸ ਦਿਨ ਆਉਂਦਾ ਹੈ? ਤੇ ਮਾਂ ਨੇ ਮੁਸਕਰਾਉਂਦੇ ਹੋਏ ਕਿਹਾ, ਜਿਸ ਦਿਨ ਤੁਹਾਡਾ ਆਉਂਦਾ ਹੈ ਉਸੇ ਦਿਨ ਮੇਰਾ ਵੀ ਆਉਂਦਾ ਹੈ। ਬੱਚੇ ਨੇ ਕਿਹਾ, ਇਹ ਕਿਵੇਂ ਪੋਸੀਬਲ ਹੋ ਗਿਆ? ਮਾਂ ਨੇ ਕਿਹਾ ਵੀ ਜਦੋਂ ਤੇਰਾ ਜਨਮ ਹੋਇਆ ਉਸੇ ਦਿਨ ਮੇਰਾ ਵੀ ਮਾਂ ਵਜੋਂ ਜਨਮ ਹੋਇਆ ਹੈ। ਉਸ ਤੋਂ ਪਹਿਲਾਂ ਮੈਂ ਇੱਕ ਔਰਤ ਸੀ, ਮਾਂ ਮੈਂ ਤੁਹਾਡੇ ਆਉਣ ਤੋਂ ਬਾਅਦ ਬਣੀ ਮਾਂ। ਕਿਆ ਬਾਤ ਹੈ, ਕਿਆ ਬਾਤ ਹੈ ਜੀ, ਕਿਆ ਬਾਤ ਹੈ! ਬਹੁਤ ਹੀ ਹਾਰਟ ਟਚਿੰਗ ਹੈ ਜਿਹੜਾ ਇਹ ਮੈਸੇਜ ਹੈ। ਤੁਹਾਡੇ ਕੁਛ ਕੁ ਜਿਹੜੇ ਮੈਸੇਜਸ ਹੈ ਜਿਹੜੇ ਉਹ ਵੀ ਮੇਰੇ ਤੱਕ ਪਹੁੰਚੇ ਹੋਏ ਨੇ, ਸੋ ਉਹ ਵੀ ਮੈਂ ਸ਼ੇਅਰ ਕਰ ਦਿੰਦਾ। ਤਜਿੰਦਰ ਭਾਅ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਅ ਜੀ, ਬੜੇ ਦਿਨਾਂ ਬਾਅਦ ਤੁਹਾਡਾ ਜਿਹੜਾ ਆ ਮੈਸੇਜ ਆਇਆ, ਬਹੁਤ ਬਹੁਤ ਧੰਨਵਾਦ। ਗਗਨ ਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ। ਪ੍ਰੀਤ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਸਾਹਿਲ ਜੀ, ਗੁੱਡ ਮੋਰਨਿੰਗ, ਗੁੱਡ ਮੋਰਨਿੰਗ ਸਰ। ਅਮਨਦੀਪ ਜੀ, ਸਤਿ ਸ਼੍ਰੀ ਅਕਾਲ। ਮਹਿਤਾਬ ਜੀ, ਸਤਿ ਸ਼੍ਰੀ ਅਕਾਲ ਭਾਅ ਜੀ। ਦਿਲਪ੍ਰੀਤ ਜੀ, ਗੁੱਡ ਮੋਰਨਿੰਗ ਸਰ, ਗੁੱਡ ਮੋਰਨਿੰਗ ਜੀ, ਗੁੱਡ ਮੋਰਨਿੰਗ ਜੀ। ਬਲਤੇਜ ਜੀ, ਇਹ ਪਹਿਲੀ ਵਾਰ ਆਇਆ ਬਲਤੇਜ ਜੀ, ਤੁਹਾਡਾ ਧੰਨਵਾਦ। ਤੁਸੀਂ ਇਹ ਜਿਹੜਾ ਨਾਮ ਵੀ ਨਾਲ ਲਿਖਿਆ ਬਲਤੇਜ ਜੀ, ਵੈਰੀ ਗੁੱਡ ਮੋਰਨਿੰਗ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦੇ ਮੈਸੇਜ ਦਾ ਜਦੋਂ ਤੁਸੀਂ ਇੰਨੇ ਮੈਸੇਜ ਭੇਜਦੇ ਹੋ। ਵਰਨ ਜੀ, ਗੁੱਡ ਮੋਰਨਿੰਗ। ਵਰਨ ਜੀ ਹੋਣਾ ਦਾ ਵੀ ਪਹਿਲੀ ਵਾਰ ਮੇਰੇ ਖਿਆਲ ਆਇਆ ਮੈਸੇਜ। ਹਰਮਨ ਜੀ ਹੋਣਾ ਨੇ ਕੁਝ ਕੁ 17 ਭੇਜੀਆਂ ਨੇ, ਕਹਿੰਦੇ ਹਜ਼ਾਰਾਂ ਮੀਲ ਦੇ ਸਫ਼ਰ ਦੀ ਸ਼ੁਰੂਆਤ ਪਹਿਲੇ ਕਦਮ ਨਾਲ ਹੀ ਹੁੰਦੀ ਹੈ, ਇਸ ਲਈ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਮਿਹਨਤ ਵਾਲਾ ਅੱਜ ਹੀ ਪਹਿਲਾ ਕਦਮ ਚੁੱਕੋ। ਕਿਆ ਬਾਤ ਹੈ! ਰੁਤਬੇ ਕੱਪੜਿਆਂ ਨਾਲ ਨਹੀਂ ਕਿਰਦਾਰ ਨਾਲ ਬਣਦੇ ਨੇ, ਕੋਈ ਸ਼ੋਰ ਮਚਾ ਕੇ ਵੀ ਹਾਰ ਜਾਂਦੇ ਨੇ ਤੇ ਕੋਈ ਚੁੱਪ ਰਹਿ ਕੇ ਵੀ ਜਿੱਤ ਜਾਂਦਾ ਹੈ। ਮਰੇ ਮੁਕਰੇ ਦਾ ਕੋਈ ਗਵਾਹ ਨਹੀਂ ਤੇ ਸਾਥੀ ਕੋਈ ਨਹੀਂ ਜੱਗ ਤੋਂ ਚੱਲਿਆਂ ਦਾ, ਸਾਡੇ ਪੀਰਾਂ ਫਕੀਰਾਂ ਨੇ ਗੱਲ ਦੱਸੀ, ਹਾਸਾ ਜਿਹੜਾ ਉਹ ਸਾਰਿਆਂ ਦਾ ਤੇ ਰੋਣਾ ਫਿਰ ਇਕੱਲਿਆਂ ਦਾ ਹੀ ਹੁੰਦਾ। ਜ਼ਮਾਨੇ ਦੀਆਂ ਨਜ਼ਰਾਂ ਦੇ ਵਿੱਚ ਥੋੜ੍ਹਾ ਆਕੜ ਕੇ ਤੁਰਨਾ ਸਿੱਖ ਲਵੋ, ਫੁੱਲਾਂ ਵਰਗੇ ਦਿਲ ਲੈ ਕੇ ਤੁਰਦੇ ਰਹੋਗੇ ਤਾਂ ਦੁਨੀਆ ਫਿਰ ਤੋੜਦੀ ਹੀ ਰਹੇਗੀ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਖੂਬ। ਸੰਧੂ ਸਾਹਿਬ, ਗੁੱਡ ਮੋਰਨਿੰਗ, ਵੈਲਕਮ ਸਰ ਜੀ ਆਇਆਂ ਨੂੰ ਜੀ।
1: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ।
1: ਤੁਸੀਂ ਮਾਂ ਦੀ ਗੱਲ ਕਰਦੇ ਹੋ, ਦੇਖੋ ਜਦੋਂ ਬੱਚਾ ਜੰਮਦਾ ਨਾ ਜੀ, ਮੈਨੂੰ ਇਜੈਕਟ ਯਾਦ ਨਹੀਂ ਆ
0: ਜੀ,
1: ਦੱਸ ਦੇ ਕਿ ਕਿੰਨਾ ਹੱਡੀਆਂ ਟੁੱਟਣ ਦੇ ਬਰਾਬਰ ਦੀ ਪੀੜ ਹੁੰਦੀ ਆ, ਪਰ ਉਸ ਮਾਂ ਨੂੰ ਉਸ ਬੱਚੇ ਜੰਮਣ ਦੀ ਖੁਸ਼ੀ ਚੋਂ ਪੀੜ ਮਹਿਸੂਸ ਨਹੀਂ ਹੁੰਦੀ।
0: ਸਹੀ ਗੱਲ ਹੈ,
1: ਮਤਲਬ ਔਰਤ ਜੋ ਮਾਂ ਬਣਦੀ ਆ ਨਾ ਜੀ, ਉਹ ਖੁਸ਼ੀ ਆ ਨਾ ਜੀ, ਇੱਕ ਬਾਂਝ ਔਰਤ ਨੂੰ ਪਤਾ ਹੁੰਦਾ ਕਿ ਮਾਂ ਦੀ ਜਿਹੜੀ ਖੁਸ਼ੀ ਆ ਕਿੰਨੀ ਹੁੰਦੀ।
0: ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ।
1: ਤੁਹਾਨੂੰ ਦੋਸਤ ਤਰ੍ਹਾਂ ਬੜੀਆਂ ਤੁਸੀਂ ਦੋਵੇਂ ਗੱਲਾਂ ਕਰਦੇ ਹੋ
0: ਜੀ।
1: ਕਹਿੰਦਾ ਹੱਥੀ ਖੁਦ ਨੂੰ ਜ਼ਹਿਰ ਪਿਉਣਾ ਔਖਾ, ਹੱਥੀ ਖੁਦ ਨੂੰ ਜ਼ਹਿਰ ਪਿਉਣਾ ਔਖਾ ਹੈ, ਇਹ ਕਦਰਾਂ ਦੇ ਨਾਲ ਜਿਉਣਾ ਔਖਾ ਹੈ।
0: ਕਿਆ ਬਾਤ ਹੈ।
1: ਜਿੱਥੇ ਜ਼ਖਮ ਦੇਣ ਦਾ ਜ਼ਾਲਮ ਹੈ, ਉੱਥੇ ਰੋਜ਼ ਦਿਹਾੜੀ ਸਿਉਣਾ ਔਖਾ ਹੈ, ਇਸ਼ਕ ਦੀ ਵਾਹੀ ਕਰਕੇ ਬੰਜਰ ਸੀਨੇ ਤੇ ਆਪਣੇ ਪਨ ਦੀ ਫਸਲ ਉਗਾਉਣਾ ਔਖਾ ਹੈ, ਜ਼ਿੰਮੇਵਾਰੀ ਤੇ ਫਿਕਰਾਂ ਦੀਆਂ ਪੀੜਾਂ ਚ ਪਾਗਲ ਬਣ ਕੇ ਇੱਕ ਨੂੰ ਚਾਹੁਣਾ ਔਖਾ ਹੈ, ਚਿੱਤ ਕਰੇ ਤੇ ਵੇਲੇ ਸਰੀਰ ਰੋਕ ਲਵੀ, ਤੁਰ ਗਏ ਤੇ ਮੁੜ ਕੇ ਆਉਣਾ ਔਖਾ ਹੈ।
0: ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ, ਥੈਂਕ ਯੂ ਸੋ ਮਚ ਜੀ ਜੀ, ਬਹੁਤ ਬਹੁਤ ਧੰਨਵਾਦ। 3056 ਜੀ, ਸਤਿ ਸ਼੍ਰੀ ਅਕਾਲ ਜੀ। ਐਨ ਜੀ
2: ਸੰਮੀ ਵੀਰ ਜੀ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।
0: ਵਾਹਿਗੁਰੂ ਜੀ ਕੀ ਫਤਿਹ ਜੀ, ਗੁਰਫਤਿਹ ਜੀ ਐਨੂੰ, ਗੁੱਡ ਮਾਰਨਿੰਗ ਭਾਜੀ, ਕਿੱਦਾਂ ਹਾਲ ਚਾਲ?
2: ਗੁੱਡ ਚੜ੍ਹਦੀ ਕਲਾ ਵੀਰ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ ਤੁਹਾਡਾ ਕੀ ਹਾਲ ਚਾਲ?
0: ਬਹੁਤ ਵਧੀਆ ਜੀ, ਬਹੁਤ ਵਧੀਆ, ਥੈਂਕ ਯੂ ਜੀ ਭਾਜੀ।
2: ਤੁਹਾਡੀ ਆਵਾਜ਼ ਸੁਣ ਕੇ ਮਨ ਖੁਸ਼ ਹੋ ਜਾਂਦਾ ਜਦੋਂ ਨਾ ਤੁਸੀਂ ਪਿਆਰੀਆਂ ਪਿੜੀਆਂ ਆਵਾਜ਼ਾਂ ਦੇ ਵਿੱਚ ਜਿੱਦਾਂ ਕਹਿੰਦੇ ਆ ਨਾ, ਬਹੁਤ ਕੁਛ ਕਹਿ ਰਹੇ ਨੇ, ਛੋਟੇ ਜਿਹੇ ਲਫ਼ਜ਼ਾਂ ਵਿੱਚ ਬਹੁਤ ਕੁਛ ਕਹਿ ਰਹੇ ਮਾਂ ਦੇ ਬਾਰੇ, ਜਿੱਦਾਂ ਹੁਣ ਤੁਸੀਂ ਕਿਹਾ ਹੈ ਨਾ
0: ਜੀ ਜੀ,
2: ਬੱਚਾ ਜੰਮਣ ਤੋਂ ਬਾਅਦ ਮਾਂ ਬਣਦੀ ਆ, ਵਾਕਿਆ ਹੀ ਬਹੁਤ ਹੀ ਵਧੀਆ ਇਹ ਇੱਕ ਜਿੱਦਾਂ ਵੀ ਲਫ਼ਜ਼ ਜਿੱਦਾਂ ਇਹ ਸੋਚਣ ਨੂੰ ਸੋਚੀ ਆ ਜਿੱਦਾਂ ਹੈ ਨਾ ਆਪਾਂ ਭਾਜੀ। ਬਾਕੀ ਵੀਰ ਜੀ ਆਪਾਂ ਜਿੱਦਾਂ ਹੈ ਨਾ ਆਪਾਂ ਇੱਥੇ ਹੁਣ ਕੰਮ ਕਰਦੇ ਰਾਤ ਦਿਨ ਟੁੱਟ ਟੁੱਟ ਮਰੀ ਜਾਂਦੇ ਹੈ ਨਾ, ਇੰਨਾ ਕੰਮ ਕਰਦੇ ਹਾਂ, ਸਾਡੀਆਂ ਸਰਕਾਰਾਂ ਨੇ ਸਾਡਾ ਲਹੂ ਪੀਤਾ ਵਾ ਹਨਾ, ਕਿੰਨਾ ਟੈਕਸ ਵਧਿਆ ਵਾ, ਹੁਣ ਇਲੈਕਸ਼ਨ ਆਉਣੀਆਂ, ਲੋਕਾਂ ਨੇ ਫਿਰ ਅੱਖਾਂ ਮੀਟੇ, ਫਿਰ ਉਹਨੂੰ ਬੂਟਾਂ ਪਾਣੀਆਂ, ਰੋਈ ਜਾਂਦੇ ਹਾਂ ਆਪਾਂ, ਪਰ ਕਰਦੇ ਕੁਛ ਨੀ ਗੇ ਹਨਾ, ਲੋਕਾਂ ਨੂੰ ਫੇਰ ਨੀ ਅਕਲ ਆਉਂਦੀ। ਇੱਥੇ ਨਾਲੇ ਲੋਕੀ ਇੱਥੇ ਪੈਨਸ਼ਨ ਲਈ ਜਾਂਦੇ ਆ, ਸਾਰਾ ਕੁਛ ਖਾਈ ਜਾਂਦੇ ਆ, ਨਾਲੇ ਕੈਨੇਡਾ ਨੂੰ ਭੰਡੀ ਜਾਂਦੇ ਆ, ਤੇ ਨਾਲੇ ਤੇ ਮੁੜ ਕੇ ਫੇਰ ਜਦੋਂ ਪੰਜਾਬ ਦੀ ਗੱਲ ਆਉਂਦੀ ਆ, ਹਾਏ ਰੱਬਾ ਭਗਵੰਤ ਮਾਨ ਨੇ ਇੰਨਾ ਕਰਜ਼ਾ ਚਾੜਤਾ, ਭਗਵੰਤ ਮਾਨ ਇੰਨਾ ਕਰਜ਼ਾ ਕਰੀ ਜਾਂਦਾ, ਉਹ ਯਾਰ ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ ਜਿਹਨਾਂ ਨੂੰ ਬਿਜਲੀ ਫ੍ਰੀ ਮਿਲਦੀ, ਉਹ ਤਾਂ ਪੈਸੇ ਨੀ ਕਹੋ, ਉੱਥੇ ਲੋਕੀ ਬੜੇ ਖੁਸ਼ ਆ
0: ਜੀ
2: ਹਨਾ
0: ਜੀ,
2: ਤੇ ਅਸੀਂ ਫੇਰ ਇੱਥੇ ਬੈਠੇ ਖਬਰਾਂ ਸੁਣ ਸੁਣ ਕੇ ਐਵੇਂ ਪਤਾ ਨੀ, ਨਾਲੇ ਤਾਂ ਇੱਥੇ ਹੀ ਪੈਨਸ਼ਨ ਲੈਂਦੇ ਹਾਂ, ਨਾਲੇ ਉੱਥੇ ਹੀ ਲੈਂਦੇ ਹਾਂ, ਸਾਰਾ ਕੁਝ ਖਾਈ ਵੀ ਜਾਂਦੇ ਤੇ ਭੱਟੀ ਵੀ ਜਾਂਦੇ ਆਪਾਂ ਹਨਾ, ਤੇ ਸਾਨੂੰ ਜਿੱਥੇ ਜਿੱਥੇ ਹੀ ਰਹਿੰਦੇ ਆ ਉਹਦੇ ਬਾਰੇ ਕੋਈ ਫਿਕਰ ਹੀ ਨੀਗਾ, ਡਬਲ ਮੋਰਗੇਜ ਹੋ ਗਿਆ ਸਾਨੂੰ, ਸਾਡਾ ਕਿੰਨਾ ਪ੍ਰੋਗਰੈਸ ਵੱਧ ਗਿਆ, ਸਾਡਾ ਕੀ ਕੁਛ ਹੋ ਗਿਆ, ਸਾਨੂੰ ਇੰਨਾ ਲੁੱਟ ਲੁੱਟ ਕੇ ਖਾ ਰਹੇ, ਅਸੀਂ ਉਹਦੇ ਬਾਰੇ ਕੋਈ ਰੋਂਦੇ ਨੀਗੇ
0: ਹਨਾ,
2: ਪਿੱਛੇ ਤਾਂ ਸਾਨੂੰ ਵਾਹਲਾ, ਨਾ ਸਾਡੇ ਉੱਥੇ ਵੋਟ ਆ, ਨਾ ਸਾਡਾ ਘਰ ਆ, ਨਾ ਘਰ ਬਾਰ ਭਈਆਂ ਨੇ, ਸਾਰਾ ਕੁਝ ਸਾਂਭ ਲਿਆ ਵਾ, ਤੇ ਇੰਨੀ ਅਣਖ ਜਾਓ ਪਿੱਛੇ ਸਾਂਭ ਲਓ ਹਨਾ
0: ਜੀ।
2: ਬਾਕੀ ਤੁਹਾਡੇ ਵਿਚਾਰ ਸੁਣਦੇ ਕੀ ਇਹਦੇ ਬਾਰੇ ਕੀ ਤੁਸੀਂ ਕਹਿਣਾ ਚਾਹੁੰਦੇ, ਜੇ ਭਗਵਾਨ ਤਾਂ ਮੈਂ ਕਰਜ਼ਾ ਚਾੜ ਲਿਆ, ਲੋਕਾਂ ਨੂੰ ਸਹੂਲਤਾਂ ਵੀ ਦੇ ਰਿਹਾ ਨਾ, ਉਹ ਹੈਲੀਕਾਪਟਰ ਘੁੰਮਦਾ ਰਾਜਸਥਾਨ ਕਿਤੇ ਜਾਂਦਾ ਪਤਾ ਨੀ ਯਾਰ, ਕਾਹਦੇ ਲੋਕਾਂ ਨੇ ਢਿੱਡ ਰੱਖਦਾ
0: ਜੀ ਹਨਾ ਜੀ ਜੀ ਭਾਜੀ,
2: ਧੰਨਵਾਦ
0: ਜੀ, ਥੈਂਕ ਯੂ ਜੀ, ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ। ਦੇਖੋ ਜਿਹੜਾ ਮੇਰਾ ਪ੍ਰੋਗਰਾਮ ਹੈ, ਆਪਾਂ ਕਿਸੇ ਬਾਰੇ ਨਹੀਂ, ਦੇਖੋ ਹਰ ਇੱਕ ਪ੍ਰੋਗਰਾਮ ਦੀ ਆਪਣੀ ਇੱਕ ਰੂਪ ਰੇਖਾ ਹੁੰਦੀ ਹੈ, ਪੰਜਾਬ ਤੋਂ ਵੀ ਸਾਨੂੰ ਹੈ ਜਿਹੜੀ ਅਪਡੇਟ ਮਿਲਦੀ ਰਹਿੰਦੀ ਹੈ ਵੀ ਕੀ ਕੁਛ ਹੋ ਰਿਹਾ, ਹਵੇ ਬੁੱਲਾ ਦਾ ਠੰਡੇ ਹਵਾ ਦਾ ਬੁੱਲਾ ਵੀ ਉੱਥੋਂ ਆ ਰਿਹਾ, ਪਰ ਜਿਹੜੀ ਮੇਰੀ ਕੋਸ਼ਿਸ਼ ਰਹੀ ਹੈ, ਤੁਸੀਂ ਸਾਰੇ ਹੀ ਆ ਜਿਹੜੇ ਜਾਣੂ ਹੋ, ਵੀ ਮੈਂ ਇੱਥੇ ਦੇ ਜਿਹੜੇ ਲੋਕਲ ਮੁੱਦੇ ਮਸਲੇ ਹੈ ਉਹਨਾਂ 'ਤੇ ਹੀ ਨਿਰੋਲ ਪ੍ਰੋਗਰਾਮ ਕਰਦਾ, ਲੋਕਲ ਜਿਹੜੇ ਜਿੰਨੇ ਵੀ ਇਸ਼ੂ ਹੈ ਉਹਨਾਂ 'ਤੇ ਹੀ ਮੈਂ ਗੱਲ ਕਰਨ ਨੂੰ ਤਰਜੀਹ ਦਿੰਦਾ, ਕਿਉਂਕਿ ਇੱਥੇ ਦੀ ਸਿਆਸਤ ਦੇ ਵਿੱਚ, ਇੱਥੇ ਦੀ ਜੀਓ ਪੋਲੀਟੀਕਲ ਦੇ ਵਿੱਚ ਹੈ ਜਿਹੜਾ ਅਸੀਂ ਆਪਣਾ ਯੋਗਦਾਨ ਪਾ ਸਕਦੇ ਹਾਂ ਐਜ਼ ਏ ਕੈਨੇਡੀਅਨ ਸਿਟੀਜ਼ਨ। ਹਾਂਜੀ, ਸੋ ਇੱਥੇ ਹੈ ਜਿਹੜਾ ਜੋ ਸਾਡੇ ਵਿਚਾਰਾਂ ਦੇ ਜੋ ਵੀ ਤੁਹਾਡੇ ਵਿਚਾਰ ਆਉਂਦੇ ਨੇ ਜਾਂ ਇਹਨਾਂ ਰੇਡੀਓ ਦੀਆਂ ਤਰੰਗਾਂ ਰਾਹੀਂ ਜਿੱਥੇ ਜਿੱਥੇ ਪਹੁੰਚਦੇ ਨੇ ਉਹਨਾਂ ਦਾ ਅਸਰ ਹੈ ਜਿਹੜਾ ਤੁਸੀਂ ਆਪ ਹੀ ਹੈ ਜਿਹੜਾ ਦੇਖਿਆ ਆ। ਸੋ ਇਸ ਕਰਕੇ ਮੈਂ ਇੱਥੇ ਦੀ ਗੱਲ ਤਾਂ ਹੀ ਕਰਦਾ, ਮੈਂ ਇੱਥੇ ਦੀ ਹੈ ਜਿਹੜੀ ਜੋ ਗਰਾਊਂਡ ਰਿਐਲਿਟੀ ਹੈ ਉਹਦੇ ਤੋਂ ਹੀ ਤੁਹਾਨੂੰ ਹੈ ਜਿਹੜਾ ਜਾਣੂ ਕਰਾ ਰਿਹਾ ਪਿਛਲੇ ਕਈ ਸਾਲਾਂ ਤੋਂ, ਅਤੇ ਮੈਂ ਬੜਾ ਧੰਨਵਾਦੀ ਹਾਂ ਤੁਸੀਂ ਹੈ ਜੋ ਵੀ ਮੈਂ ਵਿਸ਼ਾ ਮੁੱਦਾ ਲੈ ਕੇ ਆਉਂਦਾ ਹਾਂ, ਭਾਵੇਂ ਇੱਥੇ ਕੈਨੇਡੀਅਨ ਪੋਲੀਟਿਕਸ ਦਾ ਹੋਵੇ ਜਾਂ ਸਾਡੇ ਓਨਟਾਰੀਓ ਪ੍ਰੋਵਿੰਸ਼ੀਅਲ ਦਾ ਜਾਂ ਫਿਰ ਸਿਟੀ ਜਾਂ ਮਿਊਂਸੀਪਲ ਇਲੈਕਸ਼ਨ ਦੇ ਬਾਬਤ ਹੋਵੇ, ਤੁਸੀਂ ਵੱਧ ਚੜ੍ਹ ਕੇ ਜਿਹੜਾ ਉਹਨਾਂ ਮੁੱਦਿਆਂ ਦੇ ਉੱਤੇ ਆਪਣੀ ਵਿਚਾਰ ਦਿੰਦੇ ਹੋ, ਆਪਣਾ ਵਿਜ਼ਨ ਹੈ ਜਿਹੜਾ ਉਹ ਪੇਸ਼ ਕਰਦੇ ਹੋ, ਅਤੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ। ਸੋ ਆਪਾਂ ਕਿਸੇ ਨੂੰ ਕੁਛ ਨਾ ਕਹੀਏ, ਹਰ ਇੱਕ ਦਾ ਆਪਣਾ ਜ਼ਾਇਕਾ ਹੁੰਦਾ ਜੀ, ਹਰ ਇੱਕ ਦਾ ਆਪਣਾ ਇੱਕ ਟੇਸਟ ਹੁੰਦਾ, ਸੋ ਹਰ ਇੱਕ ਦੀ ਆਪਣੀ ਆਪਣੀ ਹੈ ਜਿਹੜੀ ਸਮਝ ਹੁੰਦੀ ਹੈ, ਪਹੁੰਚ ਹੁੰਦੀ ਹੈ। ਸੋ ਆਪਾਂ ਕਿਸੇ ਨੂੰ ਆਪਾਂ ਨਾ ਕਰੀਏ, ਪਰ ਆਪਣੇ ਆਪ ਤੋਂ ਹੀ ਜੇ ਆਪਾਂ ਸ਼ੁਰੂਆਤ ਕਰ ਲਈਏ ਤੇ ਆਪਾਂ ਬਹੁਤ ਕੁਛ ਹੈ ਜਿਹੜਾ ਸਵਾਰ ਸਕਦੇ ਹਾਂ। ਜੇ ਆਪਾਂ ਕਿਸੇ ਵੱਲ ਦੇਖਾਂਗੇ ਤੇ ਆਪਣੇ ਆਪ ਨੂੰ ਹੀ ਸਾਨੂੰ ਪੀੜਾ ਪਹੁੰਚਦੀ ਹੈ। ਆਓ ਇਸ ਸੋਹਣੀ ਜੀ ਸਵੇਰ ਦੇ ਵਿੱਚ, ਠੰਡੀ ਠੰਡੀ ਹੈ ਜਿਹੜੀ, ਹਲਕੀ ਠੰਡ ਹੈ ਜਿਹੜੀ ਉਹ ਮਹਿਸੂਸ ਹੋ ਰਹੀ ਹੈ, ਪਰ ਹਰ ਇੱਕ ਮੌਸਮ ਦਾ ਆਪਣਾ ਲੁਤਫ ਹੈ। ਕੱਲ੍ਹ ਵਧੀਆ ਮੌਸਮ ਰਿਹਾ, ਅੱਜ ਵੀ ਹੈ ਜਿਹੜਾ ਵਧੀਆ ਮੌਸਮ ਰਹੇਗਾ। ਪੀਅਰਸਨ ਏਅਰਪੋਰਟ 'ਤੇ ਹੈ ਜਿਹੜਾ ਤਾਪਮਾਨ ਹੈ ਜਿਹੜਾ ਇਸ ਵਕਤ 17 ਡਿਗਰੀ ਸੈਲਸੀਅਸ ਹੈ, ਹੁਣ 15 ਡਿਗਰੀ ਸੈਲਸੀਅਸ ਘੱਟ ਗਿਆ, ਅਤੇ ਅੱਜ ਵੱਧ ਤੋਂ ਵੱਧ ਦੁਪਹਿਰ ਵੇਲੇ ਤਾਪਮਾਨ 27 ਡਿਗਰੀ ਅਤੇ ਫੀਲ ਲਾਈਕ ਇਟਸ ਗੋਨਾ ਬੀ 31 ਡਿਗਰੀ ਸੈਲਸੀਅਸ ਹੈ ਜਿਹੜਾ ਇਹ ਤਾਪਮਾਨ ਹੋਵੇਗਾ। ਸੋ ਅੱਜ ਵੀ ਅੱਗੇ ਜਾ ਕੇ ਮੈਂ ਇੱਕ ਦੋ ਸਟੋਰੀ ਹੈ ਜਿਹੜੀ ਉਹ ਤੁਹਾਡੇ ਨਾਲ ਕਵਰ ਕਰਾਂਗਾ ਜਿਹੜੀਆਂ ਸਾਡੀਆਂ ਲੋਕਲ ਨੇ, ਅਤੇ ਉਹਨਾਂ 'ਤੇ ਫਿਰ ਤੁਹਾਡੇ ਆਪਾਂ ਵਿਚਾਰ ਵੀ ਲਵਾਂਗੇ। ਗੋਸਲ ਸਾਹਿਬ ਵੈਲਕਮ ਜੀ ਐਂਡ ਗੁੱਡ ਮਾਰਨਿੰਗ ਭਾਜੀ।
3: ਭਾਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਭਾਜੀ।
3: ਇਹ ਤੁਹਾਡਾ ਪ੍ਰੋਗਰਾਮ ਨੰਬਰ 1 ਹੁੰਦਾ ਜੀ, ਤੁਸੀਂ ਇੱਥੇ ਦੀ ਗੱਲ ਕਰਦੇ, ਮੈਂ ਬਹੁਤ ਲਾਈਕ ਕਰਦਾ ਜੀ, ਹੈਨਾ
0: ਜੀ। ਥੈਂਕ ਯੂ ਭਾਜੀ।
3: ਤੇ ਬਾਕੀ ਭਾਜੀ ਇੱਕ ਸੱਜਣ ਸਾਡੇ ਇੱਥੇ ਇੰਡੀਆ ਤੋਂ ਆਇਆ 2 ਵੀਕਾਂ ਦੇ ਵਿਆਹ ਤੇ, ਹੈਨਾ।
0: ਅੱਛਾ ਜੀ।
3: ਉਹਨਾਂ ਨੂੰ ਮੈਂ ਇੱਥੇ ਇੱਕ ਦਿਨ ਰੇਡੀਓ ਸੁਣਾਇਆ, ਇੱਥੇ ਇੱਕ ਬੰਦਾ ਸਵੇਰੇ ਸਵੇਰੇ ਰੇਡੀਓ ਤੇ ਲੱਗਾ ਕਰਨ ਜੀ, ਉੱਥੇ 1000 ਰੁਪਈਆ ਕਿਸੇ ਨੇ ਮੰਗਿਆ ਸੀ, ਕੱਲ ਏ ਦਿੱਤਾ, ਆ ਵੀਕਐਂਡ ਦੀ ਗੱਲ ਆ ਨਾ, ਸੈਚਰਡੇ ਗੱਡੀ ਚ ਜਾਂਦੇ ਸੀ ਅਸੀਂ, ਮੈਂ ਉਹਨੂੰ ਸੁਣਾਇਆ। ਉਹ ਕਹਿੰਦਾ ਯਾਰ ਇਹ ਬੰਦੇ ਦਾ ਢਿੱਡ ਦੁਖਦਾ, ਸਾਨੂੰ ਉੱਥੇ ਮਿਲਦਾ, ਸਾਨੂੰ ਬਿਜਲੀ ਫ੍ਰੀ ਮਿਲਦੀ, ਸਾਨੂੰ ਸਾਰਾ ਕੁਝ ਮਿਲਦਾ, ਇਹਨੂੰ ਕਾਹਦਾ ਫਿਕਰ ਹੈ ਵੀ ਉੱਥੇ ਆ ਕੇ ਲੈ ਲਵੇ, ਹੈਨਾ। ਮੈਂ ਕਿਹਾ ਦੇਖ ਲੈ ਇੱਥੇ ਲੋਕੀ ਭਾਜੀ ਏਦਾਂ ਦੀਆਂ ਗੱਲਾਂ ਕਰਦੇ ਆ, ਹੈਨਾ। ਉਹ ਕਹਿੰਦਾ ਇਹਦਾ ਉੱਥੇ ਤਾਂ ਲੋਕੀ ਹੈਪੀ ਆ, ਕਹਿੰਦਾ ਪੂਰੇ। ਤੇ ਭਾਜੀ ਜਿਹੜੀ ਹੈ ਨਾ ਇੱਥੇ ਗੱਲ ਕਰਦੇ ਆਪਾਂ, ਜਿੱਦਾਂ ਹੁਣ ਤੁਸੀਂ ਵੀਕਐਂਡ ਦੇ ਖਬਰ CP24 ਤੇ ਕਾਫੀ ਚੱਲੀ ਹੈ ਨਾ
0: ਜੀ,
3: ਇੱਕ ਆਪਣੇ ਗੰਗਾਧਰ ਪੰਡਿਤ ਸੀ ਆਏ ਇੰਡੀਆ ਤੋਂ ਇੱਥੇ, ਉਹ ਬਾਬੂ
0: ਜੀ
3: ਉਹਦਾ ਲਾਸਟ ਗੋਤ ਹੈ ਨਾ ਲਿਖਿਆ ਸੀ ਇਹਨਾਂ ਨੇ, ਉਹਨੇ 8 ਲੱਖ ਬੰਦਿਆਂ ਨੂੰ ਇੱਥੇ $8 ਲੱਖ ਦੀ ਲੋਕਾਂ ਨਾਲ ਠੱਗੀ ਮਾਰੀ ਆ, ਉਹ ਠੱਗੀ ਮਾਰ ਕੇ ਇੰਡੀਆ ਨੂੰ ਫਰਾਰ ਹੋ ਗਿਆ ਇੱਥੋਂ, ਹੈਨਾ
0: ਜੀ।
3: ਉਹ ਭਾਜੀ ਲੋਕੀ ਉਹਦੇ ਕੋਲ ਫਸੇ ਪਤਾ ਕਿਹੜੇ ਆ, ਜਿਹੜੇ ਜਿਨ੍ਹਾਂ ਨੇ ਇਨਵੈਸਟਮੈਂਟਾਂ ਕੀਤੀਆਂ ਆ ਪੈਸਾ, ਜਿਹੜੇ ਤਕੜੇ ਸੀ ਘਰੋਂ, ਮੋਟੀਆਂ ਸਾਮੀਆਂ, ਜਾਣੀ ਕਿ ਜ਼ਿਆਦਾਤਰ ਉਹ ਮੇਰੀ ਸਰਬਜੀਤ ਭਾਜੀ ਆ, ਉਹ ਬਹੁਤ ਐਕਸਪੀਰੀਅੰਸ ਹੈ ਉਹਨਾਂ ਦਾ, ਉਹਨੇ ਕਾਫੀ ਮੁਲਕਾਂ ਦਾ ਪਾਣੀ ਪੀਤਾ, ਕਾਫੀ ਘੁੰਮੇ ਆ ਨਾ।
0: ਅੱਛਾ ਜੀ।
3: ਉਹ ਦੱਸਦੇ ਸੀ, ਉਹ ਕਹਿੰਦੇ ਜ਼ਿਆਦਾਤਰ ਇਹਦੇ 'ਚ ਨਾ ਰੀਅਲ ਸਟੇਟ ਵਾਲੇ ਇਨਵੋਲਵ ਆ।
0: ਅੱਛਾ ਜੀ।
3: ਜਿਹੜੇ ਬੰਦੇ ਇਸ ਕਿੱਤੇ ਨਾਲ ਜਿਨ੍ਹਾਂ ਦੇ ਕੰਮ ਨਹੀਂ ਚੱਲਦੇ ਆ, ਵੀਕਐਂਡ ਤੇ ਖਬਰ ਵੀ ਆਈ ਆ, ਬਹੁਤ ਲੋਕੀ ਰੀਅਲ ਸਟੇਟ ਤੋਂ ਪਿੱਛੇ
0: ਹਟ ਰਹੇ ਬਿਲਕੁਲ ਆ ਰਹੀ, ਹਾਂਜੀ
3: ਐਕਸਪੀਰੀਅੰਸ ਹੈ ਨੇ ਤਜਰਬਾ ਨਾ।
0: 30 ਤਰੀਕ
3: ਦੀ ਖਬਰ ਜੀ ਤੁਸੀਂ ਪੜ੍ਹੀ ਹੋਣੀ।
0: ਹਾਂਜੀ ਹਾਂਜੀ, ਗਲੋਬਲ ਚ ਛਾਪੀ ਹੈ, ਬਿਲਕੁਲ ਬਿਲਕੁਲ।
3: ਹਾਂਜੀ ਮੈਂ ਪੜ੍ਹੀ ਸੀ ਉਹ ਵੀਕਐਂਡ ਦੇ, ਤੇ ਉਹ ਭਾਜੀ ਦਾ ਕਾਫੀ ਸਰਬਜੀਤ ਦਾ ਐਕਸਪੀਰੀਅੰਸ ਆ। ਉਹ ਕਹਿੰਦਾ ਇੱਕ ਬੰਦੇ ਨੇ ਇੱਥੇ ਕੀ ਕੀਤਾ, ਉਹਨੇ 20 ਮਿਲੀਅਨ ਦਾ ਪ੍ਰੋਜੈਕਟ ਲਾਇਆ, ਹੈਨਾ, ਉਹਦੇ ਘਰ ਘੁਰ ਵਿਕੇ ਨੀ ਹੈਗੇ, ਤੁਹਾਨੂੰ ਪਤਾ ਹੀ ਆ ਹੁਣ ਕੀ ਹਾਲਾਤ ਚੱਲਦੇ, ਹੈਨਾ
0: ਜੀ।
3: ਤੇ ਉਹਨੂੰ ਪੰਡਿਤ ਕਹਿੰਦਾ ਤੂੰ ਸੋਨੇ ਦੀ ਬਿੱਲੀ ਲਿਆ ਬਣਾ ਕੇ।
0: ਅੱਛਾ।
3: ਉਹ ਕਹਿੰਦਾ ਉਹਨੇ ਸੋਨੇ ਦੀ ਬਿੱਲੀ ਬਣਾ ਕੇ ਦਿੱਤੀ, ਉਹਦੀ ਬਿੱਲੀ ਲੈ ਕੇ ਨੱਠ ਗਿਆ ਇੰਡੀਆ ਨੂੰ। ਤੁਸੀਂ ਦੱਸੋ ਭਾਜੀ, ਅਸੀਂ 100 ਸਾਲ ਲੱਗੀ ਆ ਇਸ ਮੁਲਕ ਚ, ਅਸੀਂ AI ਦੀਆਂ, ਸਾਡੇ ਬੱਚੇ AI ਪੜ੍ਹਦੇ ਆ ਸਕੂਲਾਂ ਚ, AI ਦੀ ਟੈਕਨੋਲੋਜੀ ਕੈਨੇਡਾ ਦੌੜਦੇ ਆ ਇਹ ਰੇਸ ਦੇ ਵਿੱਚ ਆ, ਕਿ ਅਸੀਂ AI ਤੋਂ ਕਦੇ ਪਿੱਛੇ ਨਾ ਰਹੇ ਜੀਏ ਬੱਚਿਆਂ ਨੂੰ, ਹੈਨਾ। ਅਸੀਂ 100 ਸਾਲ ਪਿੱਛੇ ਆ, ਅਸੀਂ ਬਿੱਲੀਆਂ ਫੇਰ ਦੇਣ ਲੱਗੇ ਹੋ ਪੰਡਿਤਾਂ ਨੂੰ ਬਣਾ ਬਣਾ ਕੇ, ਕਮਾਲ ਹੋਈ ਪਈ ਯਾਰ, ਹੈਨਾ ਭਾਜੀ। ਟਰੱਕਾਂ ਚ ਇੰਨੀ ਟੈਕਨੋਲੋਜੀ, ਕਾਰਾਂ ਚ ਇੰਨੀ ਆ ਰਹੀ, ਹੈਨਾ
0: ਜੀ ਜੀ ਬਿਲਕੁਲ।
3: ਅਸੀਂ ਪਤਾ ਨੀ ਕਦੋਂ ਇਹ ਚੀਜ਼ਾਂ ਚੋਂ ਨਿਕਲਾਂਗੇ। ਉਹੀ ਭਾਜੀ ਕੰਮ ਅਸੀਂ ਇੱਥੇ ਸ਼ੁਰੂ ਕਰ ਲਏ ਇਸ ਮੁਲਕ ਦੇ ਵਿੱਚ, ਅਸੀਂ ਉੱਥੇ ਤਾਂ ਭੱਠਾ ਬਿਠਾਇਆ ਸੀ, ਹੁਣ ਇੱਥੇ ਵੀ ਅਸੀਂ ਬਿਠਾ ਦੇਣਾ ਮੈਨੂੰ ਲੱਗਦਾ, ਜੇ ਆਹ ਚੀਜ਼ ਨਾ ਰੁਕੀ ਹੁਣ ਭਾਜੀ। ਉਹ ਬੰਦਾ ਦੇਖ ਲਾ, ਲੋਕਾਂ ਨੂੰ ਕਹਿੰਦਾ ਸੀ ਪੈਸੇ ਜਮ੍ਹਾਂ ਕਰਾਓ 50,000 52,000, ਤੁਸੀਂ ਨਹੀਂ ਤਾਂ ਮਰ ਜਾਣਾ, ਤੁਹਾਡਾ ਟੱਬਰ ਮਰ ਜਾਣਾ। ਹੁਣ ਕੀ ਉਹਨਾਂ ਦਾ ਟੱਬਰ ਪੈਸੇ ਦੇ ਕੇ ਬਚ ਗਿਆ ਉਹਨੂੰ?
0: ਸਹੀ ਗੱਲ ਹੈ।
3: ਹੁਣ ਮੈਂ ਟਰੱਕ ਚਲਾਉਂਦਾ, ਪਤਾ ਨੀ ਰੱਬ ਨੇ ਕਿੰਨੀ ਲਿਖੀ ਉਹ ਕਿੰਨੀ ਨਹੀਂ, ਸਾਹ ਹੈਗੇ ਨਹੀਂ, ਹੈਨਾ। ਜ਼ਿੰਦਗੀ ਸਾਡੇ ਬਜ਼ੁਰਗ ਚੱਲ ਗਏ, ਅਸੀਂ ਚੱਲ ਜਾਣਾ, ਹੈਨਾ, ਨਵਿਆਂ ਨੇ ਆ ਜਾਣਾ, ਇਹਦਾ ਸਰਕਲ ਆ ਜ਼ਿੰਦਗੀ ਦਾ ਚੱਲਦਾ, ਹੈਨਾ
0: ਜੀ।
3: ਪਰ ਇਹ ਥੋੜੋ ਕਿ ਤੁਸੀਂ ਆਪਣਾ ਪਰਿਵਾਰ, ਆਪਣਾ ਘਰ ਬਾਰ, ਤੁਸੀਂ ਤਾਂ ਪਹਿਲੇ ਹੀ ਪ੍ਰੋਬਲਮ ਚ ਆ, ਇਹਦਾ ਪ੍ਰੋਬਲਮ ਤੁਹਾਡੇ ਨਾਲ ਬਹਿ ਕੇ ਜਿੱਦਾਂ ਤੁਸੀਂ ਰੀਅਲ ਸਟੇਟ ਕਰਦੇ, ਤੁਸੀਂ ਕੋਈ ਹੱਲ ਦੱਸ ਸਕਦੇ ਆ, ਜਾਂ ਕੋਈ ਮੋਰਗੇਜ ਵਾਲੇ ਆ ਉਹ ਦੱਸ ਸਕਦੇ, ਹੈਨਾ
0: ਜੀ ਜੀ।
3: ਇਹ ਚੀਜ਼ ਚੋਂ ਪ੍ਰੋਬਲਮ ਚੋਂ ਨਿਕਲਣਾ ਤੁਸੀਂ ਆਪ ਨਿਕਲਣਾ,
0: ਹੈਨਾ।
3: ਜੇ ਤੁਸੀਂ ਇਹ ਪ੍ਰੋਬਲਮ ਚ, ਪੰਡਤਾਂ ਨੇ ਥੋੜਾ ਤੁਹਾਨੂੰ ਇਹ ਪ੍ਰੋਬਲਮ ਚੋਂ ਕੱਢਣਾ,
0: ਕਾਫੀ ਤਰ੍ਹਾਂ ਦੇ ਸਕੈਮ ਹੈ ਜਿੱਦਾਂ ਭਾਜੀ ਹੁਣਾਂ ਨੇ ਦੱਸਿਆ ਚੱਲਦੇ ਆ, ਪਰ ਤੁਸੀਂ ਆਪ ਹੈ ਜਿਹੜੇ ਦੇਖੋ ਸੋਚ ਸਕਦੇ ਹੋ ਵੀ ਇਹਨਾਂ ਚੀਜ਼ਾਂ ਦੇ ਨਾਲੋਂ ਜੇ ਆਪਾਂ ਆਪਣੀ ਇਨਵੈਸਟਮੈਂਟ, ਜੇ 4 ਪੈਸੇ ਹੈ, ਮੈਂ ਹਮੇਸ਼ਾ ਕਹਿੰਦਾ ਉਹਨੂੰ ਡਾਇਵਰਸੀਫਾਈ ਕਰੋ, ਇੱਕੋ ਜਗ੍ਹਾ 1 ਪੈਸੇ ਨਾ ਲਾਓ। ਮੇਰੇ ਕੋਲ ਜਦੋਂ ਆਉਂਦੇ ਸੀਗੇ ਵੀ ਭਾਜੀ ਅਸੀਂ ਇੱਥੇ ਜਿਹੜੇ ਆ ਇੱਕ ਲੋਕੇਸ਼ਨ 'ਤੇ, ਮੈਂ ਕਿਹਾ ਜੇ ਤੁਹਾਡੇ ਕੋਲ 4 ਪੈਸੇ ਇੱਕ ਲੋਕੇਸ਼ਨ 'ਤੇ ਕਾਹਤੋਂ ਲੈਂਦੇ ਪਿਓ, ਤੁਸੀਂ ਜਿਹੜਾ ਉਹਨੂੰ ਡਾਈਵਰਸੀਫਾਈ ਕਰੋ, ਤੁਸੀਂ ਇਹ ਜਿਹੜਾ ਸਟਾਕਸ ਦੇ ਵਿੱਚ ਥੋੜ੍ਹਾ ਪੈਸਾ ਲਾਓ, ਥੋੜ੍ਹਾ ਜਿਹਾ ਤੁਸੀਂ ਇਹ ਜਿਹੜਾ ਇੱਕ ਤਾਂ ਤੁਹਾਡੀ ਕਵਰੇਜ ਆ ਜਾਂਦੀ ਹੈ ਇੰਸ਼ੋਰੈਂਸ ਦੇ ਵਿੱਚ ਲਾ ਲਓ, ਅਤੇ ਉੱਥੇ ਤੁਹਾਨੂੰ ਰਿਟਰਨ ਵੀ ਆਉਂਦਾ ਪਿਆ, ਤੁਹਾਡੇ ਕੋਲ ਕਵਰੇਜ ਵੀ ਹੈ ਰਿਟਰਨ ਵੀ ਹੈ। ਸੋ ਇੱਦਾਂ ਵੱਖ ਵੱਖ ਤਰ੍ਹਾਂ ਤੁਸੀਂ ਆਪਣਾ ਪੋਰਟਫੋਲੀਓ ਡਾਈਵਰਸੀਫਾਈ ਕਰ ਸਕਦੇ ਹੋ। ਕਈ ਨੋਨ ਰਜਿਸਟਰਡ ਅਕਾਊਂਟ ਚੱਲਦੇ ਆ, ਠੀਕ ਹੈ, ਉਹਨਾਂ 'ਚ ਜਿਹੜਾ ਰਿਸਕ ਫੈਕਟਰ ਹੁੰਦਾ, ਤੁਸੀਂ ਰਜਿਸਟਰਡ ਜਿਹੜੇ ਅਕਾਊਂਟ ਹੈਗੇ ਨੇ ਉਹਨਾਂ ਦੇ ਵਿੱਚ ਜਿਹੜਾ ਇਨਵੈਸਟਮੈਂਟ ਕਰ ਸਕਦੇ ਜਿੱਥੇ ਤੁਹਾਡਾ ਪ੍ਰਿੰਸੀਪਲ ਵੀ ਪ੍ਰੋਟੈਕਟਡ ਹੈ। ਸੋ ਹਮੇਸ਼ਾ ਜੇ ਚਾਰ ਪੈਸੇ ਹੈ ਸੇ ਆਪਣਾ ਜਿਹੜਾ ਪੋਰਟਫੋਲੀਓ ਹੈ ਜਿਹੜਾ ਉਹਦੇ ਵਿੱਚ ਵੇਰੀਏਸ਼ਨਸ ਲੈ ਕੇ ਰੱਖੋ। ਜੇ ਬਾਈ ਚਾਂਸ ਇੱਕ ਜਗ੍ਹਾ ਕਿਤੇ ਉੱਪਰ ਥੱਲੇ ਹੁੰਦੀ ਹੈ ਅਤੇ ਜਿਹੜੀ ਦੂਸਰੀ ਜਗ੍ਹਾ ਇਨਵੈਸਟਮੈਂਟਸ ਹੈ ਜਿਹੜੀ ਆ ਉਹ ਉਹਨਾਂ ਚੀਜ਼ਾਂ ਨੂੰ ਕਵਰ ਅਪ ਕਰ ਲਵੇ। ਹਾਂਜੀ, ਸੋ ਮੈਂ ਅਗਲੀ ਕਾਲ 'ਤੇ ਚੱਲਦਾ। ਉਸ ਤੋਂ ਪਹਿਲਾਂ ਦਲਵੀਰ ਭਾਜੀ, ਵੈਰੀ ਗੁੱਡ ਮੋਰਨਿੰਗ ਜੀ, ਬਹੁਤ ਬਹੁਤ ਧੰਨਵਾਦ ਭਾਜੀ, ਹੈਪੀ ਟਿਊਜ਼ਡੇ ਵੀਰ ਜੀ, ਹੈਪੀ ਟਿਊਜ਼ਡੇ। ਪਿਕਰਿੰਗ ਤੋਂ ਆਪਣੇ ਦਲਵੀਰ ਭਾਜੀ ਹੁਣੀ ਸਾਨੂੰ ਸੁਣਦੇ ਆ, ਅਤੇ ਉਸ ਤੋਂ ਬਾਅਦ ਰੇਸ਼ਮ ਭਾਜੀ ਹੁਣਾਂ ਦਾ ਆਇਆ, ਹੈਪੀ ਟਿਊਜ਼ਡੇ, ਬਲੈਸਿੰਗਸ ਐਂਡ ਗ੍ਰੀਟਿੰਗਸ, ਟੇਕ ਟਾਈਮ ਟੂ ਬੀ ਥੈਂਕਫੁੱਲ, ਮੇ ਯੂਰ ਟਿਊਜ਼ਡੇ ਬੀ ਫਿਲਡ ਵਿਦ ਜੋਏ, ਪੀਸ ਐਂਡ ਬਲੈਸਿੰਗਸ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਬਹੁਤ ਧੰਨਵਾਦ ਮੁਲਤਾਨੀ ਸਾਹਿਬ, ਇਹਨਾਂ ਦਾ ਆਇਆ। ਪਰਮਾਤਮਾ ਆਪ ਜੀ ਨੂੰ ਚੰਗੀ ਸਿਹਤ, ਪਰਿਵਾਰ ਦੇ ਵਿੱਚ ਸੁੱਖ ਅਤੇ ਢੇਰ ਸਾਰੀਆਂ ਖੁਸ਼ੀਆਂ ਦੇਵੇ। ਕਿਆ ਬਾਤ ਹੈ। ਅਤੇ ਲਖਵਿੰਦਰ ਭਾਜੀ ਹੁਣਾਂ ਦਾ ਐਜ ਯੂਜੁਅਲ ਗੁੱਡ ਮੋਰਨਿੰਗ ਦਾ ਮੈਸੇਜ ਤਾਂ ਆਇਆ, ਅਤੇ ਨਾਲ ਦੀ ਨਾਲ ਉਹਨਾਂ ਨੇ ਅੱਜ ਦੀ ਜਿਹੜੀ ਆਪਣੀ ਡਾਇਟ ਹੈ, ਸਵੇਰੇ ਤੜਕੇ ਦੇਖ ਲਓ ਆਪਣੀ ਡਾਇਟ ਹੈ ਜਿਹੜੀ ਤਿਆਰ ਕਰਕੇ ਫੋਟੋ ਖਿੱਚ ਕੇ ਜਿਹੜੀ ਉਹਨਾਂ ਨੇ ਭੇਜ ਦਿੱਤੀ ਵੀ ਅੱਜ ਮੇਰੀ ਜਿਹੜੀ ਡਾਇਟ ਹੈ ਜਿਹੜੀ ਇਹ ਹੋਵੇਗੀ। ਸੋ ਜੇ ਤੁਹਾਨੂੰ ਭਾਅ ਜੀ ਉਹਨਾਂ ਦੀ ਅੱਜ ਦੀ ਡਾਇਟ ਦਾ ਚਾਹੀਦਾ ਆ ਚਾਰਟ ਜਿਹਾ, ਤਾਂ ਤੁਸੀਂ ਮੈਨੂੰ ਦੱਸ ਦਿਓ, ਮੈਂ ਤੁਹਾਨੂੰ ਇਹ ਜਿਹੜਾ ਫੋਰਵਰਡ ਕਰ ਦੇਵਾਂਗਾ। ਸੋ ਕਿਆ ਬਾਤ ਹੈ। ਸੋ ਬਹੁਤ ਮਾਣ ਹੁੰਦਾ ਤੁਹਾਡੇ ਵਰਗੇ ਸੁਹਿਰਦ ਸਰੋਤੇ ਸਾਡੇ ਨਾਲ ਜੁੜੇ ਆ, ਜਾਣਕਾਰੀ ਵੀ ਦਿੰਦੇ ਆ, ਅਤੇ ਨਾਲ ਦੀ ਨਾਲ ਸਾਡੀ ਸਿਹਤ ਬਾਬਤ ਕਿਸ ਤਰ੍ਹਾਂ ਆਪਣੇ ਸਰੀਰ ਨੂੰ ਨਰੋਆ ਰਿਸ਼ਟ ਪੁਸ਼ਟ ਰੱਖਣਾ ਉਹਦੇ ਬਾਬਤ ਵੀ ਸਾਨੂੰ ਹੈ ਜਿਹੜਾ ਜਾਣਕਾਰੀ ਦਿੰਦੇ ਰਹਿੰਦੇ ਨੇ। ਆਓ ਫਿਰ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਕੁਛ ਕੁ ਜਿੱਦਾਂ ਮੈਂ ਕਿਹਾ ਵੀ ਖਬਰਾਂ ਵੀ ਕਰਨੀਆਂ ਨੇ, ਅਤੇ ਹੋ ਸਕਿਆ ਤਾਂ ਅੱਜ ਇੱਕ ਸ਼ਹਿਰ ਬਾਰੇ, ਪੰਜਾਬ ਦੇ ਖੂਬਸੂਰਤ ਸ਼ਹਿਰ ਬਾਰੇ ਵੀ ਅੱਗੇ ਜਾ ਕੇ ਗੱਲ ਕਰਾਂਗੇ, ਕਿਉਂਕਿ ਸੋਮਵਾਰ ਕਰਦੇ ਲੌਂਗ ਵੀਕਐਂਡ ਕਰਕੇ ਨਹੀਂ ਕਰ ਸਕੇ, ਤਾਂ ਅੱਜ ਹੈ ਜਿਹੜਾ ਉਸਨੂੰ ਆਪਾਂ ਕਰਾਂਗੇ। ਸੋ ਦੋਸਤੋ, ਅੱਜ ਜਿਹੜਾ ਪ੍ਰੋਗਰਾਮ ਹੈ ਤੁਸੀਂ 7 ਵਜੇ ਤੱਕ ਜੁੜੇ ਰਹੋਗੇ, ਕਿਉਂਕਿ ਵਿਰਾਸਤ ਰੇਡੀਓ ਵੀ ਹੈ ਜਿਹੜੇ ਅੱਜ ਮੇਰੀ ਜ਼ਿੰਮੇਵਾਰੀ ਹੈ ਕਰਨ ਦੀ। ਸੋ 5 ਵਜੇ ਤੋਂ ਲੈ ਕੇ 7 ਵਜੇ ਤੱਕ ਹੈ ਜਿਹੜਾ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹੋਗੇ, ਅਤੇ ਵੱਖ ਵੱਖ ਵਿਸ਼ਿਆਂ ਦੇ ਉੱਤੇ ਆਪਾਂ ਅੱਜ ਗੱਲਬਾਤ ਕਰਾਂਗੇ। ਸਟੂਡੀਓ ਦਾ ਨੰਬਰ 905-673-3337 9056733337। ਕੈਪਟਨ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ।
4: ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ
0: ਜੀ, ਸਤਿ ਸ਼੍ਰੀ ਅਕਾਲ ਜੀ।
4: ਸ਼ੰਮੀ ਪੱਠਲ ਸਾਹਿਬ, ਇੱਕ ਗੱਲ ਤਾਂ ਮੈਂ ਤੁਹਾਡੇ ਨਾਲ ਆਫ ਦੀ ਏਅਰ ਕਰੂੰ, ਬਾਅਦ ਦੇ ਵਿੱਚ ਜਾਂ ਤੁਸੀਂ ਚਲੇ ਜਾਓਗੇ ਮੈਂ ਘਰੇ ਬੁਲਾਓ। ਦੂਜੀ ਗੱਲ ਇਹ ਹੈ, ਸ਼ੰਮੀ ਪੱਠਲ ਸਾਹਿਬ, ਮੈਂ 28 ਸਾਲ ਨੌਕਰੀ ਕੀਤੀ, 2 ਪੈਨਸ਼ਨਾਂ ਮੈਨੂੰ ਵੀ ਮਿਲਦੀਆਂ
0: ਜੀ ਜੀ।
4: ਜਦੋਂ ਮੈਂ ਮੋਗੇ ਤੋਂ ਚੜ੍ਹਦਾ ਸੀ ਨਾ, ਬੱਚੇ ਮੇਰੇ ਨਾਲ ਰੋਂਦੇ ਤੁਰੇ ਜਾਂਦੇ ਹੁੰਦੇ, ਜਿੰਨੋ ਚੜ੍ਹ ਟ੍ਰੇਨ ਹੌਲੀ ਹੁੰਦੀ ਸੀ। ਭਾਰਤ ਦੀਆਂ ਸਰਹੱਦਾਂ ਦੇ ਉੱਤੇ ਕੋਈ ਜਗ੍ਹਾ ਐਸੀ ਨੀ ਜਿੱਥੇ ਮੈਂ ਮੋਰਚੇ ਨਹੀਂ ਪੜਦੀ। ਭਾਰਤੀ ਫੌਜ ਦਾ ਮੈਂ ਛਾਤਾਧਾਰੀ ਸੈਨਿਕ ਹੈ, ਜਦੋਂ ਮਰਜ਼ੀ ਚੜਾ ਕੇ ਜਿੱਥੇ ਮਰਜ਼ੀ ਸਾਨੂੰ ਤਾਰ ਕੇ ਥੱਲੇ ਟਿੱਕ ਸਕਦੇ ਸੀ। ਮੈਨੂੰ ਇਹ ਸਮਝ ਨਹੀਂ ਲੱਗਦੀ ਵੀ ਸਾਡੀਆਂ 2 ਪੈਨਸ਼ਨਾਂ ਤੇ ਕਿਉਂ ਉਂਗਲੀ ਚੱਕਦੇ ਹੈਗੇ। ਤੁਸੀਂ ਸੁੱਤੇ ਪਏ ਹੁੰਦੇ ਸੀ ਤੇ ਅਸੀਂ ਤੁਹਾਡੀ ਨੀਂਦ ਨੀ ਖਰਾਬ ਕੀਤੀ, ਰੈਫਰ ਲੈ ਕੇ ਖੜੇ ਹੁੰਦੇ ਸੀ ਸਰਹੱਦਾਂ ਦੇ ਉੱਤੇ। ਪੈਨਸ਼ਨਾਂ 3 ਵੀ ਲੈ ਰਹੇ ਕਈ ਸੱਜਣ, ਉਹਨਾਂ ਨੇ ਸਾਡੇ ਨੂੰ ਵੀ ਜ਼ਿਆਦਾ ਮਿਹਨਤ ਕੀਤੀ ਹੈ, ਫੌਜ ਚ 15-16 ਸਾਲ ਲਾ ਕੇ ਆ ਗਏ, ਫਿਰ ਉਹਨਾਂ ਨੇ ਸਿਵਲ ਦੇ ਵਿੱਚ ਨੌਕਰੀ ਕੀਤੀ। ਇਹਦਾ ਮਤਲਬ ਤੁਸੀਂ ਕੋਈ ਕੰਮ ਚੰਗਾ ਕੀਤਾ ਨੀ, ਤੁਹਾਨੂੰ ਤਾਂ ਪੈਨਸ਼ਨ ਨੀ ਮਿਲੀ। ਸ਼ਮੀ ਪੱਠਲ ਸਾਹਿਬ, ਤੁਹਾਡੇ ਫਾਦਰ ਸਾਹਿਬ ਵੀ 2 ਹੀ ਲੈਂਦੇ ਹੋਣੇ ਆ, ਉਹਨਾਂ ਨੇ ਟੀਚਰ ਦੀ ਡਿਊਟੀ ਕੀਤੀ ਹੈ, ਉਹਨਾਂ ਨੇ ਪੜ੍ਹਾਏ ਹੈ, ਤੁਹਾਡੇ ਪਿਤਾ ਜੀ ਦੇ ਪੜ੍ਹਾਏ ਹੋਏ ਵੱਡੇ ਵੱਡੇ ਅਫਸਰ ਬਣੇ ਹੋਣਗੇ, ਰਾਸ਼ਟਰਪਤੀ ਤੱਕ ਬਣਦੇ ਹੈ ਟੀਚਰਾਂ ਦੇ। ਮੈਂ ਟੀਚਰਾਂ ਦੇ ਬੜਾ ਸਤਿਕਾਰ ਕਰਦਾ, ਇੱਥੇ ਵੀ ਕੋਈ ਮੈਨੂੰ ਮਿਲਦਾ ਤਾਂ ਮਾਸਟਰ ਜੀ ਕਹਿ ਕੇ ਬੋਲਦਾ। ਕਿਉਂ ਇਹ ਸਾਡੀਆਂ ਪੈਨਸ਼ਨਾਂ ਤੇ ਉਂਗਲੀ ਚੱਕ, ਇਹ ਠੀਕ ਹੈ, ਚੰਦ ਲੋਕ ਹੈਗੇ ਆ ਹਮੇਸ਼ਾ ਇੱਥੇ ਨਿੰਦਿਆ ਕਰਦੇ ਆ, ਲੇਕਿਨ ਛੱਡਦੇ ਨੀ ਇਸ ਮੁਲਕ ਨੂੰ। ਇਸ ਤਰ੍ਹਾਂ ਹੋਣਾ ਨੀ ਚਾਹੀਦਾ। ਵੈਸੇ ਬਹੁਤ ਸਾਰੇ ਹਟ ਗਏ, ਟੁੱਟ ਕੇ ਮੈਂ ਚੰਗੇ ਸੁਣਾਏ ਆ, ਇਹ ਤਾਂ ਹਟੇ। ਮੈਨੂੰ ਦੱਸੋ ਵੀ ਸਾਡੀ ਪੈਨਸ਼ਨ ਤੇ ਉਂਗਲੀ ਕਿਉਂ ਚੱਕਦੇ, ਦੋ ਦੋ ਲਈ ਜਾਂਦੇ ਆ।
0: ਚਲੋ, ਮੈਨੂੰ ਇਹ ਲੱਗਦਾ ਵੀ ਆਪਾਂ ਜਿਹੜੀ ਗੱਲਬਾਤ ਹੈ, ਜਿੱਦਾਂ ਹੁਣ ਆਪਾਂ ਇੱਥੇ ਵੀ ਇਸ ਦੇਸ਼ ਨੂੰ ਆ ਜਿਹੜੀਆਂ ਕਾਫੀ ਸਮੱਸਿਆ ਨੇ ਘਿਰਿਆ ਹੋਇਆ, ਜੇ ਉਹਦੇ ਤੇ ਕਈ ਮੁੱਦੇ ਮਸਲੇ ਆ, ਜਿੱਦਾਂ ਕੈਪਟਨ ਸਾਹਿਬ ਤੁਸੀਂ ਕਈ ਸਾਡੇ ਸੁਹਿਰਦ ਜਿੱਦਾਂ ਪਹਿਲਾਂ ਵੀ ਭਾਜੀ ਹੁਣੀ ਆਏ ਆ, ਉਹਨਾਂ ਨੇ ਚਲੋ ਪੈਨਸ਼ਨ ਦੀ ਉਹਦਾ ਗੱਲ ਪਰ ਜਿਹੜਾ ਉਹਨਾਂ ਨੇ ਗੱਲ ਕਹੀ ਆ ਵੀ ਆਪਾਂ ਨੂੰ ਜਿਹੜੀ ਲੋਕਲ ਇੱਥੇ ਦੇ ਜਿਹੜੇ ਜਿਹੜੇ ਮੁੱਦੇ ਹੈ ਉਹਨਾਂ 'ਤੇ ਆ ਜਿਹੜਾ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ, ਉਹਨਾਂ 'ਤੇ ਆਪਣੇ ਆਪ ਨੂੰ ਫੋਕਸ ਕਰਨਾ ਚਾਹੀਦਾ ਤਾਂ ਕਿ ਇੱਥੇ ਵੀ ਉਹੋ ਜਿਹਾ ਗੰਧਲਾ ਮਾਹੌਲ ਨਾ ਹੋ ਜਾਵੇ, ਉੱਥੋਂ ਦੀ ਗੰਧਲੀ ਸਿਆਸਤ ਆ ਜਿਹੜੀ ਉਹ ਵੀ ਇੱਥੇ ਨਾ ਆ ਜਾਵੇ ਜਿਸ ਤੋਂ ਬਚ ਕੇ ਅਸੀਂ ਇੱਥੇ ਆਏ ਹਾਂ। ਫਿਰ ਉਹੀ ਸਿਫਾਰਿਸ਼ਾਂ ਦਾ ਦੌਰ ਨਾ ਚੱਲ ਪਵੇ ਵੀ ਨੌਕਰੀਆਂ ਚਾਹੀਦੀਆਂ, ਸਿਫਾਰਿਸ਼ ਹੈ ਨਹੀਂ ਗੀ ਅਤੇ ਨਹੀਂ ਜਿਹੜਾ ਤਕੜਾ ਆ ਉਹਨੂੰ ਨੌਕਰੀ ਮਿਲੇਗੀ। ਮੇਰੇ ਖਿਆਲ ਇਹ ਸੀਗਾ ਇੱਕ ਮੰਤਵ, ਆਪਾਂ ਉਹਨਾਂ ਵੱਲ ਨਹੀਂ ਜਾਂਦੇ ਪਰ ਮੈਨੂੰ ਇਹ ਲੱਗਦਾ ਵੀ ਆਪਾਂ ਇੱਥੇ ਦੀਆਂ ਜਿਹੜੀਆਂ ਖਬਰਾਂ ਉਹਨਾਂ ਵੱਲ ਆ ਜਿਹੜਾ ਵੱਧ ਚੜ ਕੇ ਧਿਆਨ ਦੇਈਏ। ਠੀਕ ਹੈ, ਪੰਜਾਬ ਤੋਂ ਅਪਡੇਟ ਆਉਂਦੀਆਂ ਉਹਨਾਂ ਬਾਬਤ ਵੀ ਸਾਨੂੰ ਪਤਾ ਹੋਣਾ ਚਾਹੀਦਾ ਵੀ ਕੀ ਅਪਡੇਟ ਹੁੰਦੀ। ਕੈਪਟਨ ਸਾਹਿਬ ਧੰਨਵਾਦ, ਥੈਂਕ ਯੂ ਭਾਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਸੋ ਦੋਸਤੋ ਆਓ ਚੱਲਦੇ ਹਾਂ, ਇੱਕ ਤਾਂ ਜਿਹੜੀ ਮੇਨ ਹੈ ਜਿਹੜੀ ਮੈਂ ਖਬਰ ਇਹ ਕਰ ਰਿਹਾ, ਕੈਨੇਡਾ ਦੀ ਏਅਰਲਾਈਨ ਵੈਸਟਜੈੱਟ ਅਤੇ ਫਲਾਈਟ ਅਟੈਂਡੈਂਟ ਦੀ ਯੂਨੀਅਨ ਕਿਊਪ ਉਹਨਾਂ ਦੇ ਵਿਚਕਾਰ ਜਿਹੜੀ ਹੜਤਾਲ ਹੈ ਜਿਹੜੀ ਖਤਮ ਕਰਨ ਲਈ ਇੱਕ ਟੈਂਟੇਟਿਵ ਸਮਝੌਤਾ ਹੋ ਗਿਆ। ਇਸ ਨਾਲ ਹੜਤਾਲ ਖਤਮ ਤਾਂ ਹੋ ਗਈ ਹੈ ਅਤੇ ਕਰਮਚਾਰੀ ਹੈ ਜਿਹੜੇ ਮੁੜ ਕੰਮ 'ਤੇ ਵਾਪਸ ਆ ਰਹੇ ਨੇ, ਪਰ ਇਸ ਸਮਝੌਤੇ ਨੂੰ ਅਜੇ ਯੂਨੀਅਨ ਦੇ ਜਿਹੜੇ ਮੈਂਬਰ ਹੈ ਉਹਨਾਂ ਵੱਲੋਂ ਵੋਟ ਰਾਹੀਂ ਮਨਜ਼ੂਰੀ ਮਿਲਣੀ ਹੈ ਜਿਹੜੀ ਉਹ ਬਾਕੀ ਹੈ। ਇਸ ਹੜਤਾਲ ਕਾਰਨ ਸਿਵਿਕ ਹੌਲੀਡੇ ਵਾਲੇ ਲੰਬੇ ਵੀਕਐਂਡ ਦੌਰਾਨ ਬਹੁਤ ਸਾਰੀਆਂ ਜਿਹੜੀਆਂ ਕਹਿ ਲਓ ਸੈਂਕੜਾਂ ਦੀ ਤਾਦਾਦ ਦੇ ਵਿੱਚ ਜਿਹੜੀਆਂ ਉਡਾਨਾਂ ਨੇ ਉਹ ਰੱਦ ਹੋ ਗਈਆਂ ਅਤੇ ਲਗਭਗ 2.5 ਲੱਖ ਤੋਂ ਵੱਧ ਯਾਤਰੀ ਆ ਜਿਹੜੇ ਉਹ ਪ੍ਰਭਾਵਿਤ ਹੋਏ। ਹੁਣ ਵੈਸਟਜੈੱਟ ਹੌਲੀ ਹੌਲੀ ਆਪਣੀਆਂ ਉਡਾਨਾਂ ਮੁੜ ਸ਼ੁਰੂ ਕਰ ਰਿਹਾ ਅਤੇ ਪੂਰੀ ਸੇਵਾ ਨੂੰ ਆਮ ਹਾਲਤ ਦੇ ਵਿੱਚ ਪਹੁੰਚਣ ਲਈ ਹਜੇ ਵੀ ਦੋਸਤੋ ਕੁਝ ਦਿਨ ਆ ਜਿਹੜੇ ਉਹ ਲੱਗ ਸਕਦੇ ਆ। ਯੂਨੀਅਨ ਦਾ ਮੁੱਖ ਮੁੱਦਾ ਇਹ ਸੀਗਾ ਵੀ ਜਿਹੜੀਆਂ ਫਲਾਈਟ ਅਟੈਂਡੈਂਟਸ ਹੈ ਉਹਨਾਂ ਨੂੰ ਜਹਾਜ਼ ਉੱਡਣ ਤੋਂ ਪਹਿਲਾਂ ਕੀਤੇ ਜਾਣ ਵਾਲੇ ਕੰਮ ਜਿਵੇਂ ਕਿ ਯਾਤਰੀਆਂ ਨੂੰ ਬੋਰਡ ਕਰਾਉਣਾ, ਬੋਰਡਿੰਗ ਜਿਹੜੀਆਂ ਸਰਵਿਸਿਸ ਦਿੰਦੇ ਨੇ, ਜਾਂ ਫਿਰ ਸੁਰੱਖਿਆ ਦੇ ਨਾਲ ਜੁੜੀਆਂ ਹੋਈਆਂ ਜ਼ਿੰਮੇਵਾਰੀਆਂ ਦਾ ਪੂਰਾ ਭੁਗਤਾਨ ਜਿਹੜਾ ਨਹੀਂ ਮਿਲਦਾ। ਉਹਨਾਂ ਨੂੰ ਇਹ ਲੱਗਦਾ ਸੀਗਾ ਵੀ ਇਹ ਜਿਹੜਾ ਕੰਮ ਹੈ ਇਹ ਐਕਸਟਰਾ ਆ ਸਾਡੇ ਜੋ ਸਾਨੂੰ ਪੇਮੈਂਟ ਹੋ ਰਹੀ ਹੈ। ਸੋ ਨਵਾਂ ਜਿਹੜਾ ਟੈਂਟੇਟਿਵ ਸਮਝੌਤਾ ਜਿਹੜਾ ਆ ਅਸਥਾਈ ਸਮਝੌਤਾ ਉਹਦੇ ਵਿੱਚ ਇਹਨਾਂ ਡਿਊਟੀਆਂ ਲਈ ਆ ਜਿਹੜਾ ਇੱਕ ਵਧੀਆ ਕੰਪਨਸੇਸ਼ਨ ਅਤੇ ਤਨਖਾਹ ਦੇ ਵਿੱਚ ਸੁਧਾਰ ਸ਼ਾਮਿਲ ਆ ਜਿਹੜੇ ਕੀਤੇ ਗਏ ਨੇ। ਸੋ ਇਸ ਵਕਤ ਜੋ ਖਬਰਾਂ ਆ ਰਹੀਆਂ ਨੇ ਕਾਫੀ ਜਗ੍ਹਾ ਕਈ ਪੈਸੈਂਜਰਸ ਹੈ ਜਿਹੜੇ ਉਹ ਫਸੇ ਹੋਏ ਨੇ, ਕਈਆਂ ਨੂੰ ਤਾਂ ਛੁੱਟੀਆਂ ਹੀ ਉਨੀਆਂ ਕੁ ਲਈਆਂ ਹੁੰਦੀਆਂ ਵੀ ਚਲੋ ਅਸੀਂ ਆ ਜਿਹੜਾ ਲੌਂਗ ਵੀਕਐਂਡ ਤੋਂ ਬਾਅਦ ਆਪਣਾ ਕੰਮ ਹੈ ਜਿਹੜਾ ਸਟਾਰਟ ਕਰਨਾ। ਸੋ ਹਰ ਇੱਕ ਜਿਹੜਾ ਜਦੋਂ ਇੱਦਾਂ ਦੀਆਂ ਹੜਤਾਲਾਂ ਹੁੰਦੀਆਂ ਹਰ ਇੱਕ ਜਿਹੜੇ ਟਰੈਵਲ ਕਰ ਰਹੇ ਆ ਪੈਸੈਂਜਰਸ ਉਹ ਕਿਤੇ ਨਾ ਕਿਤੇ ਜਿਹੜਾ ਇਹਨਾਂ ਕਰਕੇ ਫਸ ਜਾਂਦੇ ਨੇ। ਦੋਸਤੋ ਇੱਕ ਆਹ ਸਟੋਰੀ ਕਵਰ ਕਰਨ ਜਾ ਰਿਹਾ, ਦੱਸਿਓ ਜੇ ਤੁਹਾਡੇ ਨਾਲ ਕਦੇ ਇਹ ਜਿਹੜੀ ਇਹ ਹੱਦ ਬੀਤੀ ਹੋਈ ਹੋਵੇ। ਸੋ ਪਹਿਲਾਂ ਵੀ ਇਹ ਜਿਹੜਾ ਇਸ ਦੀ ਥੋੜ੍ਹੀ ਜਿਹੀ ਸਾਡੇ ਇੱਕ ਲਿਸਨਰ ਨੇ ਗੱਲਬਾਤ ਕੀਤੀ ਸੀ, ਪਰ ਮੈਂ ਇਹ ਆਹਨਾ ਵੀ ਕੈਨੇਡਾ ਦੀ ਜਿਹੜੀ ਹਾਊਸਿੰਗ ਮਾਰਕੀਟ ਹੈ ਉਹਦੇ ਵਿੱਚ ਇਸ ਟਾਈਮ ਮੰਦੀ ਚੱਲ ਰਹੀ ਹੈ ਅਤੇ ਹੁਣ ਜਿਹੜੇ ਘਰ ਖਰੀਦਣ ਵਾਲਿਆਂ ਨੂੰ ਹੈ ਜਿਹੜੇ ਸੈਲਰਸ ਹੈ ਉਹਨਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਨਾ ਪਹਿਲਾਂ ਚਿੱਠੀਆਂ ਲਿਖੀਆਂ ਜਾਂਦੀਆਂ ਸੀਗੀਆਂ ਜਿਹਨੂੰ ਬਾਇਰ ਲਵ ਲੈਟਰਸ ਕਹਿੰਦੇ ਸੀਗੇ। ਮੈਨੂੰ ਨਹੀਂ ਪਤਾ ਵੀ ਤੁਹਾਡੇ ਆ ਜਿਹੜਾ, ਕਿਉਂਕਿ ਮੇਰਾ ਇਹ ਪ੍ਰੋਫੈਸ਼ਨ ਹੈ ਅਤੇ ਮੇਰੇ ਬਾਇਰਸ ਦੇ ਕੁਝ ਕੁ ਬਾਇਰਸ ਹੈ ਜਿਹੜੇ ਉਹਨਾਂ ਨੇ ਜ਼ਰੂਰ ਸੈਲਰਸ ਨੂੰ ਆ ਜਿਹੜੀਆਂ ਚਿੱਠੀਆਂ ਇਹ ਲਿਖੀਆਂ ਨੇ, ਅਤੇ ਮੈਨੂੰ ਨਹੀਂ ਪਤਾ ਵੀ ਤੁਹਾਡਾ ਜਿਹੜਾ ਕੋਈ ਇਹੋ ਜਿਹਾ ਤਜਰਬਾ ਜਾਂ ਜਿਹਦੇ ਦੇ ਨਾਲ ਵੀ ਤੁਸੀਂ ਕੰਮ ਕੀਤਾ ਹੋਵੇ ਏਜੰਟ ਦੇ ਨਾਲ, ਕਦੇ ਉਸਨੇ ਕਿਹਾ ਵੀ ਜੇ ਤੁਸੀਂ ਇਹ ਬਾਇਰ ਲਵ ਲੈਟਰ ਹੈ ਜਿਹੜੀ ਉਹ ਲਿਖੋਗੇ ਤਾਂ ਸੈਲਰਸ ਹੈ ਜਿਹੜਾ ਸ਼ਾਇਦ ਸਾਡੀ ਜਿਹੜੀ ਔਫਰ ਹੈ ਉਹਦੇ ਵੱਲ ਤਵੱਜੋ ਹੈ ਜਿਹੜੀ ਵੱਧ ਦੇਵੇ। ਕੀ ਤੁਹਾਡੇ ਨਾਲ ਜਿਹੜਾ ਕਦੇ ਜੇ ਤੁਸੀਂ ਘਰ ਖਰੀਦਿਆ ਇਹੋ ਜਿਹਾ ਕਦੇ ਇੰਸੀਡੈਂਟ ਹੋਇਆ ਵੀ ਤੁਹਾਡੇ ਜਿਹੜੇ ਏਜੰਟ ਨੇ ਕਿਹਾ ਵੀ ਭਾਈ ਤੁਸੀਂ ਇੱਕ ਸੈਲਰਸ ਨੂੰ ਆ ਜਿਹੜਾ ਇੱਕ ਲੈਟਰ ਹੈ ਜਿਹੜੀ ਲਿਖੋ, ਬਾਇਰਸ ਲਵ ਲੈਟਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਕਾਫੀ ਹੁਣ ਇਹ ਚੀਜ਼ ਹੈ ਜਿਹੜਾ ਆਹ ਜਿਹੜਾ ਸਮਾਂ ਚੱਲ ਰਿਹਾ ਕਾਫੀ ਘੱਟ ਗਈ ਹੈ, ਪਰ ਮੈਂ ਹੁਣ ਦੇਖਦਾ ਮੈਨੂੰ ਇੱਕ ਦੋ ਘਰ ਹੈ ਜਿਹੜੇ ਇਹੋ ਜਿਹੇ ਦੇਖੇ ਜਿਹਦੇ ਵਿੱਚ ਜਦੋਂ ਅਸੀਂ ਬੁੱਕ ਕਰਦੇ ਨਾ ਤਾਂ ਮੈਸੇਜ ਦੇ ਵਿੱਚ ਆ ਜਾਂਦਾ ਵੀ ਸੈਲਰਸ ਨੇ ਆ ਜਿਹੜਾ ਲਵ ਲੈਟਰ ਹੈ ਜਿਹੜੀ ਬਾਇਰਸ ਵਾਸਤੇ ਲਿਖੀ ਹੈ। ਕਹਿਣ ਦਾ ਭਾਵ ਸੈਲਰਸ ਨੇ ਆ ਜਿਹੜਾ ਇਹ ਲਿਖਿਆ ਵੀ ਅਸੀਂ ਆ ਜਿਹੜਾ ਇਹ ਘਰ ਕਿੰਨੇ ਸਾਲਾਂ ਤੋਂ ਰਹਿ ਰਹੇ ਹੈ, ਕਿੰਨਾ ਇਹਨੂੰ ਸੰਭਾਲ ਕੇ ਰੱਖਿਆ, ਸਾਡੀਆਂ ਕੀ ਮੈਮਰੀਜ਼ ਹੈ ਜਿਹੜੀਆਂ ਇਸ ਘਰ ਦੇ ਨਾਲ ਜੁੜੀਆਂ ਹੋਈਆਂ ਅਤੇ ਕੀ ਕੰਮ ਅਸੀਂ ਆ ਜਿਹੜਾ ਕਰਵਾ ਕੇ ਇਸ ਘਰ ਨੂੰ ਆ ਜਿਹੜਾ ਵੈਲ ਮੈਂਟੇਨਡ ਰੱਖਿਆ ਹੋਇਆ। ਮੈਂ ਦੋ ਚਿੱਠੀਆਂ ਹੁਣ ਤੱਕ ਆ ਜਿਹੜਾ ਜੋ ਆਹ ਮਾਰਕੀਟ ਇਸ ਸਾਲ ਦੇ ਵਿੱਚ ਆ ਜਿਹੜੀਆਂ ਦੇਖੀਆਂ ਜੋ ਸੈਲਰਸ ਵੱਲੋਂ ਬਾਇਰਸ ਲਈ ਆ ਜਿਹੜੀਆਂ ਰੱਖੀਆਂ ਗਈਆਂ ਤਾਂ ਕਿ ਬਾਇਰਸ ਆ ਜਿਹੜੇ ਉਹਨਾਂ ਚਿੱਠੀਆਂ ਨੂੰ ਪੜ੍ਹ ਕੇ ਜਾਂ ਦੇਖ ਕੇ ਆ ਜਿਹੜਾ ਥੋੜ੍ਹੇ ਪ੍ਰਭਾਵਿਤ ਹੋ ਜਾਣ। ਕੀ ਤੁਸੀਂ ਆ ਜਿਹੜਾ ਆਪਣੇ ਇਸ ਬਾਇੰਗ ਰੀਅਲ ਸਟੇਟ ਟ੍ਰਾਂਜੈਕਸ਼ਨ ਦੇ ਵਿੱਚ ਕਦੇ ਸੈਲਰਸ ਨੂੰ ਆ ਜਿਹੜੀ ਕੋਈ ਲੈਟਰ ਲਿਖੀ ਜਿਹਨੂੰ ਆਪਾਂ ਬਾਇਰ ਲਵ ਲੈਟਰ ਕਹਿ ਦਿੰਦੇ ਹਾਂ ਲਿਖੀ ਹੈ, ਕਦੇ ਤੁਹਾਡਾ ਇਹੋ ਜਿਹਾ ਤਜਰਬਾ ਰਿਹਾ ਅਤੇ ਜ਼ਰੂਰ ਦੱਸਿਓ। ਪਹਿਲਾਂ ਜਦੋਂ ਇੱਕ ਘਰ ਲਈ ਕਈ ਕਈ ਆਫਰਾਂ ਆਉਂਦੀਆਂ ਸੀ ਤਾਂ ਖਰੀਦਦਾਰ ਆਪਣੀ ਪਰਿਵਾਰਕ ਕਹਾਣੀ ਜਾਂ ਭਾਵਨਾਵਾਂ ਸਾਂਝੀਆਂ ਕਰਕੇ ਸੈਲਰਸ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਸਨ, ਪਰ ਹੁਣ ਕਿਉਂਕਿ ਮਾਰਕੀਟ ਠੰਡੀ ਹੋਣ ਨਾਲ ਸੈਲਰਸ ਹੈ ਜਿਹੜੇ ਮੁੱਖ ਤੌਰ 'ਤੇ ਵਧੀਆ ਕੀਮਤ ਅਤੇ ਮਜ਼ਬੂਤ ਆਫਰ ਨੂੰ ਹੀ ਤਰਜੀਹ ਦਿੰਦੇ ਆ, ਭਾਵੇਂ ਜਿੰਨੀਆਂ ਮਰਜ਼ੀ ਹੁਣ ਤੁਸੀਂ ਚਿੱਠੀਆਂ ਲਿਖ ਲਓ, ਉਹਨਾਂ ਨੂੰ ਮੇਨ ਇਹ ਹੈ ਵੀ ਇਸ ਟਾਈਮ ਆਫਰ ਅਤੇ ਨੰਬਰਸ ਕੀ ਨੇ। ਅਤੇ ਇਹ ਜ਼ਿਆਦਾਤਰ ਕੇਸਿਸ ਦੇ ਵਿੱਚ ਹੁੰਦਾ ਵੀ ਹੈ, ਚਿੱਠੀਆਂ ਮਤਲਬ 99% 'ਤੇ ਜਿਹੜੀਆਂ ਕੰਮ ਨਹੀਂ ਸੀ ਕਰਦੀਆਂ ਹੁੰਦੀਆਂ। ਪਹਿਲਾਂ ਇੱਕ ਸਮਾਂ ਸੀਗਾ, ਜੇ ਅੱਜ ਤੋਂ 15 ਸਾਲ ਪਹਿਲਾਂ ਚੱਲ ਜਾਈਏ, ਉਦੋਂ ਇੱਕ ਰੁਝਾਨ ਹੁੰਦਾ ਸੀਗਾ ਬਾਇਰ ਅਤੇ ਸੈਲਰ ਦੇ ਵਿੱਚ ਘਰ ਹੈ ਜਿਹੜਾ ਇੱਕ ਅਣਦੇਖਿਆ ਜਿਹਾ ਇਹ ਰਿਸ਼ਤਾ ਜਿਹੜਾ ਉਸ ਵਕਤ ਮਰ ਜਾਂਦਾ ਸੀ। ਰੀਅਲ ਸਟੇਟ ਮਾਹਿਰਾਂ ਦਾ ਕਹਿਣਾ ਕਿ ਅੱਜ ਦੇ ਸਮੇਂ ਦੇ ਵਿੱਚ ਵਧੀਆ ਡਿਪੋਜ਼ਿਟ ਤੁਸੀਂ ਕਿੰਨਾ ਦੇ ਰਹੇ ਹੋ, ਕੰਡੀਸ਼ਨਸ ਹੈ ਜਿਹੜੀਆਂ ਕੀ ਹੈ, ਮੌਰਗੇਜ ਦੀ ਤੁਹਾਡੀ ਹੈ ਜਿਹੜੀ ਕਿੰਨੀ ਕੁ ਤਿਆਰੀ ਹੈ, ਪ੍ਰੀ ਅਪਰੂਵਲ ਵਗੈਰਾ ਇੱਦਾਂ ਦੀਆਂ, ਅਤੇ ਫਲੈਕਸੀਬਲ ਕਲੋਜ਼ਿੰਗ ਵਰਗੀਆਂ ਜਿਹੜੀਆਂ ਗੱਲਾਂ ਨੇ, ਇਹ ਚਿੱਠੀ ਨਾਲੋਂ ਕਈ ਗੁਣਾ ਵੱਧ ਅਹਿਮ ਨੇ ਸੈਲਰਸ ਵਾਸਤੇ। ਹਾਲਾਂਕਿ ਕੁਝ ਮਾਮਲਿਆਂ ਦੇ ਵਿੱਚ ਜਿਵੇਂ ਜੇ ਕੋਈ ਵਿਰਾਸਤੀ ਘਰ ਹੈਗਾ, ਜਿੱਦਾਂ ਹੈਰੀਟੇਜ ਘਰ ਹੈਗਾ, ਉਹਦੇ ਵਿੱਚ ਇੱਕ ਸੱਚੀ ਅਤੇ ਸੰਖੇਪ ਚਿੱਠੀ ਅੱਜ ਵੀ ਸਕਾਰਾਤਮਕ ਪ੍ਰਭਾਵ ਹੈ ਜਿਹੜੀ ਉਹ ਛੱਡ ਸਕਦੀ ਹੈ। ਸੋ ਕਿਆ ਬਾਤ ਹੈ, ਸੋ ਤੁਸੀਂ ਜੇ ਕਦੇ ਚਿੱਠੀ ਲਿਖੀ ਹੋਵੇ ਜਾਂ ਬਾਇਰਸ ਨੇ ਜਿਹੜਾ ਸੈਲਰਸ ਵਾਸਤੇ ਜਾਂ ਸੈਲਰਸ ਨੇ ਜਾਂ ਓਨਰਸ ਨੇ ਜਿਹੜਾ ਬਾਇਰਸ ਵਾਸਤੇ ਚਿੱਠੀ ਲਿਖੀ ਹੋਵੇ ਤਾਂ ਜ਼ਰੂਰ ਦੱਸਿਓ। ਮੈਨੂੰ ਉੱਦਾਂ ਤਾਂ ਲੱਗਦਾ ਨਹੀਂ ਵੀ ਸ਼ਾਇਦ ਜਿੰਨੇ ਮੇਰੇ ਲਿਸਨਰਸ ਹੈ, ਕਿਉਂਕਿ ਬਹੁਤ ਘੱਟ ਰੇਅਰ ਹੈ ਜਿਹੜਾ ਇਹੋ ਜਿਹਾ ਹੋਇਆ ਵੀ ਤੁਸੀਂ ਇਹ ਜਿਹੜਾ ਚਿੱਠੀ ਮੈਨੂੰ ਇਹ ਜਿਹੜਾ ਮੈਂ ਤੁਹਾਨੂੰ ਦੱਸਦਾ, ਸ਼ੁਰੂਆਤ ਦੇ ਵਿੱਚ ਬਹੁਤ ਪਹਿਲਾਂ, ਅੱਜ ਤੋਂ ਲਾ ਲਓ ਤੁਸੀਂ ਕਈ ਸਾਲ ਪਹਿਲਾਂ, ਮੈਨੂੰ ਇੱਕ ਜਿਹੜਾ ਲਿਸਟਿੰਗ ਏਜੰਟ ਸੀਗਾ ਉਹਦਾ ਮੈਨੂੰ ਇੱਕ ਵਾਰ ਆਇਆ, ਕਹਿੰਦਾ ਮੇਰੇ ਨਾਲ ਜਿਹਾ ਗੱਲ ਹੁੰਦੀ ਸੀ, ਕਹਿੰਦਾ ਵੀ ਬਾਇਰਸ ਕੋਈ ਹੈ ਜਿਹੜਾ ਆਪਣੇ ਬਾਰੇ ਥੋੜ੍ਹਾ ਜਿਹਾ ਓਵਰਵਿਊ ਕਰਕੇ ਆ ਜਿਹੜਾ ਤੁਸੀਂ ਲਿਖ ਕੇ ਆ ਜਿਹੜਾ ਉਹ ਮੈਨੂੰ ਫੋਰਵਰਡ ਕਰ ਸਕਦੇ ਆ। ਮੈਨੂੰ ਉਦੋਂ ਰਿਲਾਈਜ਼ ਹੋਇਆ ਵੀ ਇਹ ਚੀਜ਼ਾਂ ਵੀ ਆ ਜਿਹੜਾ ਕਈ ਵਾਰ ਅਹਿਮੀਅਤ ਰੱਖਦੀਆਂ ਨੇ ਸੈਲਰਸ ਜਾਂ ਫਿਰ ਜਿਹੜੇ ਹੋਮ ਓਨਰਸ ਹੈ ਉਹਨਾਂ ਦੇ ਮਨਾਂ ਦੇ ਵਿੱਚ। ਅੱਛਾ, ਇੱਕ ਗੀਤ ਲਾਉਂਦੇ ਹਾਂ, ਉਸ ਤੋਂ ਬਾਅਦ ਅੱਜ ਦੋ ਕੁ ਜਿਹੜੀਆਂ ਆਪਾਂ ਸਟੋਰੀਆਂ ਜਿਹੜੀਆਂ ਦੋਸਤੋ ਉਹ ਕਵਰ ਕਰਨੀਆਂ, ਅਤੇ ਨਾਲ ਹੀ ਕੁਝ ਕੁ ਜਿਹੜੀਆਂ ਖਬਰਾਂ ਆ ਉਹਨਾਂ 'ਤੇ ਮੈਂ ਥੋੜ੍ਹੀ ਜਿਹੀ ਹਲਕੀ ਜਿਹੀ ਤੁਹਾਨੂੰ ਆ ਜਿਹੜੀ ਅਪਡੇਟ ਦੇ ਦਿੰਦਾ। ਅੱਜ ਕੋਈ ਖਾਸ ਖਬਰਾਂ ਨਹੀਂ ਹੈਗੀਆਂ, ਅਤੇ ਫਿਰ ਅੱਜ ਆਪਾਂ ਪੰਜਾਬ ਦੇ ਇੱਕ ਖੂਬਸੂਰਤ ਸ਼ਹਿਰ ਵੱਲ ਵੀ ਆ ਜਿਹੜਾ ਜਾਵਾਂਗੇ। ਮੈਂ ਸਿਰਫ ਤੁਹਾਨੂੰ ਆ ਜਿਹੜਾ ਇਹ ਸਵਾਲ ਪੁੱਛਾਂਗਾ ਅਤੇ ਤੁਸੀਂ ਬੁਝਣਾ ਕਿ ਉਹ ਸ਼ਹਿਰ ਕਿਹੜਾ ਹੈ। ਪਹਿਲਾਂ ਤਾਂ ਇਹ ਵੀ ਨਿਊਜ਼ੀਲੈਂਡ ਦੀ ਸੰਸਦ ਨੇ ਅੰਗਰੇਜ਼ੀ ਨੂੰ ਕਾਨੂੰਨੀ ਤੌਰ 'ਤੇ ਦੇਸ਼ ਦੀ ਸਰਕਾਰੀ ਭਾਸ਼ਾ ਦਾ ਦਰਜਾ ਜਿਹੜਾ ਦੇ ਦਿੱਤਾ। ਹੁਣ ਅੰਗਰੇਜ਼ੀ ਨੂੰ ਉੱਥੇ ਦੀ ਮਿਊਰੀ ਅਤੇ ਨਿਊਜ਼ੀਲੈਂਡ ਸਾਈਨ ਲੈਂਗੁਏਜ ਦੇ ਬਰਾਬਰ ਅਧਿਕਾਰਤ ਮਾਨਤਾ ਜਿਹੜੀ ਹੈ ਮਿਲ ਗਈ ਹੈ। ਕੈਨੇਡਾ ਸਰਕਾਰ ਵੱਲੋਂ ਅਮਰੀਕਾ ਤੋਂ ਇੰਪੋਰਟ ਹੋਣ ਵਾਲੀ ਲੱਕੜ ਦੀਆਂ ਰਸੋਈ ਦੀਆਂ ਜਿਹੜੀਆਂ ਕੈਬਿਨਟਾਂ ਹੋ ਗਈਆਂ ਅਤੇ ਬਾਥਰੂਮ ਦੀਆਂ ਜਿਹੜੀਆਂ ਵੈਨਿਟਾਂ 'ਤੇ 25% ਟੈਰਿਫ ਲਗਾਉਣ ਦੇ ਫੈਸਲੇ ਦਾ ਕੈਨੇਡੀਅਨ ਕੈਬਿਨਟ ਜਿਹੜਾ ਉਦਯੋਗ ਹੈ ਉਹਨਾਂ ਨੇ ਸਵਾਗਤ ਕੀਤਾ। ਉਦਯੋਗ ਦਾ ਕਹਿਣਾ ਕਿ ਇਹ ਕਦਮ ਵਿਦੇਸ਼ੀ ਉਤਪਾਦਾਂ ਨਾਲ ਹੋ ਰਹੇ ਅਨੁਚਿਤ ਮੁਕਾਬਲਿਆਂ ਦਾ ਜਵਾਬ ਹੈ ਅਤੇ ਦੇਸ਼ ਦੇ ਜਿਹੜੇ ਪ੍ਰੋਡਕਸ਼ਨਸ ਜਾਂ ਜੋ ਪ੍ਰੋਡਿਊਸ ਕਰਦੇ ਨੇ ਇਹ ਚੀਜ਼ਾਂ ਅਤੇ ਕਰਮਚਾਰੀਆਂ ਅਤੇ ਸਥਾਨਕ ਇਹੋ ਜਿਹੇ ਉਦਯੋਗ ਹੈ ਉਹਨਾਂ ਦੀ ਰੱਖਿਆ ਲਈ ਇਹ ਇੱਕ ਮਜ਼ਬੂਤ ਸੰਦੇਸ਼ ਹੈ। ਲਓ ਜੀ, ਸੋ ਆਓ ਫਿਰ ਇੱਕ ਖੂਬਸੂਰਤ ਗੀਤ ਵੱਲ ਚੱਲਦੇ ਹਾਂ, ਉਸ ਤੋਂ ਬਾਅਦ ਫਿਰ ਇੱਕ ਜਿਹੜੀ ਸਟੋਰੀ ਹੈ ਜਿਹੜੀ ਮੈਂ ਕਵਰ ਕਰਨ ਜਾ ਰਿਹਾ ਉਹਦੇ ਵੱਲ ਆਪਾਂ ਰੁੱਖ ਕਰਦੇ ਹਾਂ। ਪ੍ਰੋਗਰਾਮ ਦੇ ਹਿੱਸੇ ਨੂੰ ਹੈ ਜਿਹੜਾ ਸਪੋਂਸਰ ਕੀਤਾ ਜਾ ਰਿਹਾ ਹੋਮ ਆਟੋ ਇੰਸ਼ੋਰੈਂਸ ਅਤੇ ਸਾਡੇ ਜਿਹੜੇ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੇ ਸਰਦਾਰ ਗੁਰਪ੍ਰੀਤ ਸਿੰਘ। ਹੋਮ ਆਟੋ ਇੰਸ਼ੋਰੈਂਸ ਤੁਸੀਂ ਕਰਵਾਉਣੀ ਹੈ ਤਾਂ ਮਨਵੀਰ ਸਿੰਘ ਹੋਣਾ ਦੇ ਨਾਲ ਦੋਸਤੋ ਤੁਸੀਂ ਸੰਪਰਕ ਕਰ ਸਕਦੇ ਹੋ, ਕਿਉਂਕਿ ਇਹ ਜਿਹੜਾ ਹਮੇਸ਼ਾ ਜਦੋਂ ਆਪਾਂ ਗੱਲ ਕਰਦੇ ਹਾਂ ਇੰਸ਼ੋਰੈਂਸ ਹੈ ਜਿਹੜੀ ਵੱਧ ਚੜ੍ਹ ਕੇ ਆਉਂਦੀ ਹੈ ਜਦੋਂ ਵੀ ਤੁਹਾਡੀ ਰਿਨਿਊਅਲ ਹੈ ਜਿਹੜੀ ਲਾਗੇ ਆਉਂਦੀ ਹੈ। ਜੇ ਤੁਹਾਡਾ ਫਾਇਦਾ ਹੋਇਆ ਤਾਂ ਆਪਣੇ ਹੋਰ ਆਲੇ ਦੁਆਲੇ ਜਿਹੜਾ ਜ਼ਰੂਰ ਨੰਬਰ ਰੈਫਰ ਕਰ ਦਿਆ ਕਰੋ। ਸੋ ਮਨਵੀਰ ਸਿੰਘ ਹੋਣਾ ਦਾ ਨੰਬਰ ਹੋਮ ਆਟੋ ਇੰਸ਼ੋਰੈਂਸ ਬਾਬਤ 6472192870 6472192870 'ਤੇ ਸੰਪਰਕ ਕਰ ਸਕਦੇ ਹੋ, ਅਤੇ ਉੱਥੇ ਹੀ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਆਇਲ ਚੇਂਜ, ਇੰਜਨ ਰਿਪੇਅਰ, ਐਨੂਅਲ ਸੇਫਟੀ ਐਮਿਸ਼ਨ ਟੈਸਟ ਪ੍ਰੋਗਰਾਮ ਦਾ ਹਵਾਲਾ ਦੇਣ 'ਤੇ ਜਿਹੜੀ PM ਇੰਸਪੈਕਸ਼ਨ ਹੈ ਜਿਹੜੀ ਉਹ ਕੰਪਲੀਮੈਂਟਰੀ ਹੈ ਜਿਹੜੀ ਕੀਤੀ ਜਾਵੇਗੀ। ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰਸ ਟਰਾਂਸਮਿਸ਼ਨ ਜਾਂ ਡੈਫ ਰੀਬਿਲਟ ਕਰਨਾ ਚਾਹੁੰਦੇ ਹੋ ਤਾਂ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਤੁਸੀਂ ਗੂਗਲ ਵੀ ਕਰ ਸਕਦੇ ਹੋ, ਨੰਬਰ ਨੋਟ ਨਹੀਂ ਹੁੰਦਾ ਮੇਰੇ ਤੋਂ ਬਾਅਦ ਪ੍ਰੋਗਰਾਮ ਤੋਂ ਬਾਅਦ ਲੈ ਲਿਓ 519 ਕਾਰਡ 5194009061 ਜਾਂ ਫਿਰ ਤੁਸੀਂ 14 ਮੈਨਸਵੁੱਡ ਕੋਰਟ ਮਿਲਟਨ ਵਿਖੇ ਵਾਕਿਆ ਨੇ। ਸੋ ਤੁਸੀਂ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। 2232-2232 ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਭਾਜੀ।
5: ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ?
0: ਬਸ ਵਧੀਆ ਸਰਵਰਿੰਦਰ ਭਾਜੀ, ਤੁਸੀਂ ਸੁਣਾਓ?
5: ਬਸ ਠੀਕ ਠਾਕ ਆ, ਤੁਹਾਡੀ ਮੈਂ ਗੱਲ ਸੁਣ ਰਿਹਾ ਸੀ ਚਿੱਠੀਆਂ ਵਾਲੀ।
0: ਜੀ
5: ਪਹਿਲੀਆਂ ਚ ਭਾਜੀ ਇੱਥੇ ਜਿਹੜੇ ਮਾਲਕ ਹੁੰਦੇ ਸੀ ਘਰ ਦੇ ਹਨਾ ਉਹ ਆਪ ਓਪਨ ਹਾਊਸ ਲਾਉਂਦੇ ਹੁੰਦੇ ਸੀਗੇ ਪ੍ਰਾਈਵੇਟ
0: ਹੁਣ ਵੀ ਕਈ ਜਗ੍ਹਾ ਲਾਉਂਦੇ ਆ
5: ਹਾਂਜੀ ਅੱਛਾ ਲਾਉਂਦੇ ਨੇ ਪਰ ਮੈਂ
0: ਬਹੁਤ ਘੱਟ ਹੈ ਭਾਜੀ ਹੁਣ ਬਹੁਤ ਘੱਟ ਹੈ ਬਹੁਤ ਰੇਅਰ
5: ਘੱਟ ਹੋਣਾ ਮੇਰਾ ਖਿਆਲ ਉਦੋਂ ਉਦੋਂ ਬਹੁਤ ਬੰਦੇ ਉਦੋਂ ਰੀਅਲ ਸਟੇਟ ਵਾਲੇ ਰਾਜੇ ਨਹੀਂ ਲਾਉਂਦੇ ਸੀ ਆਪ ਹੀ ਲੋਕੀ ਲਾਉਂਦੇ ਸੀਗੇ
0: ਜੀ ਜੀ
5: ਕਿਉਂਕਿ ਮੈਂ ਜਦੋਂ ਘਰ ਦੇਖਿਆ ਉਦੋਂ ਉਹ ਮੈਂ ਜਦੋਂ ਉਹ ਬੰਦੇ ਦਾ ਮੈਂ ਵੀ ਪ੍ਰਾਈਵੇਟ ਹੀ ਲਿਆ ਸੀ ਉਹ ਬੰਦੇ ਤੋਂ
0: ਓਕੇ ਜੀ
5: ਹਾਂਜੀ ਤੇ ਉਹ ਮੈਂ ਉਹਦੇ ਅਸੀਂ ਦੇਖਣ ਗਏ ਘਰ ਤੇ ਉਹਨੇ ਜਿਵੇਂ ਤੁਸੀਂ ਚਿੱਠੀ ਚ ਉਹਨੇ ਸਾਨੂੰ ਸਾਰੀਆਂ ਗੱਲਾਂ ਦੱਸੀਆਂ ਉਹਨੇ ਕਿਹਾ ਵੀ ਆਹ ਜਿਹੜੀ ਲਾਈਟ ਆ ਮੇਰੇ ਬੇਟੇ ਦੇ ਰੂਮ ਚ ਲੱਗੀ ਹੋਈ ਆ ਵੀ ਇਹ ਮੈਂ ਕਿਸੇ ਕੀਮਤ ਚ ਨਹੀਂ ਨਾਲ ਲਏ ਮੈਂ ਲੈ ਕੇ ਜਾਊਂ ਪਰ ਇੱਥੇ ਮੈਂ ਦੂਜੀ ਲਾਈਟ ਲਾ ਕੇ ਜਾਊਂਗਾ ਤੇ ਉਹਨੇ ਜਾਣੀ ਮਤਲਬ ਕਿ ਵੀ ਇੱਕ ਕਿਸਮ ਦੀ ਸਟੋਰੀ ਸਾਨੂੰ ਸਾਰੇ ਘਰ ਦੀ ਦੱਸੀ ਵੀ ਏਦਾਂ ਏਦਾਂ ਕਰਕੇ ਆਹ ਮੈਂ ਪੇਂਟ ਇੱਥੇ ਇੱਕਣ ਕੀਤਾ ਇਸ ਪੇਂਟ ਦਾ ਫਾਇਦਾ ਇੱਕਣਾ ਮਤਲਬ ਕਿ ਉਹਨੇ ਸਾਰੀਆਂ ਗੱਲਾਂ ਥੱਲੇ ਤੋਂ ਧੁਰ ਤੋਂ ਲੈ ਕੇ ਧੁਰ ਤੱਕ ਦੱਸੀਆਂ ਜਿਵੇਂ ਤੁਸੀਂ ਸਟੋਰੀ ਬਿਆਨ ਕੀਤੀ ਹੈ ਨਾ ਸੇਮ ਥਿੰਗ ਹੀ ਪਹਿਲਾਂ ਲੋਕੀ ਆਪਦੇ ਦਿਲ ਦੀਆਂ ਉਹ ਜ਼ਿਆਦਾ ਤੁਹਾਡੇ ਤੇ ਇਫੈਕਟਿਵ ਕਰਦੀਆਂ ਨੇ ਮਤਲਬ ਕਿ ਜਦੋਂ ਬੰਦਾ ਆਪ ਦੱਸ ਸਕਣਾ ਬਜਾਏ ਕਿ ਤੁਸੀਂ ਪੜ੍ਹਨ ਦੇ ਪੜ੍ਹਨ ਵਾਲੀ ਵੀ ਗੱਲ ਵਧੀਆ ਵਾ ਪਰ ਉਹ ਬੰਦੇ ਆਪ ਦੱਸਦੇ ਹੁੰਦੇ ਸੀ ਵੀ ਅਸੀਂ ਇਸ ਤਰ੍ਹਾਂ ਕੀਤਾ ਹਨਾ ਤੇ ਉਹ ਫਿਰ ਉਦੋਂ ਬਾਅਦ ਇੱਕ ਦੋ ਵਾਰੀ ਗੇੜਾ ਮਾਰ ਕੇ ਵੀ ਗਏ ਨੇ ਹਨਾ ਚਾਹ ਪਾਣੀ ਵੀ ਪੀ ਕੇ ਗਏ ਨੇ ਵੀ ਦੇਖ ਮਤਲਬ ਕਿ ਉਹਨਾਂ ਦੀਆਂ ਇੰਨੀਆਂ ਯਾਦਾਂ ਜੁੜੀਆਂ ਸੀ
0: ਜੀ ਬਿਲਕੁਲ ਬਿਲਕੁਲ ਭਾਜੀ ਗੱਲ ਸਹੀ ਹੈ ਤੁਹਾਡੀ ਥੈਂਕ ਯੂ ਭਾਜੀ ਥੈਂਕ ਯੂ ਜੀ ਸੋ ਭਾਜੀ ਹੁਣਾਂ ਨੇ ਚਲੋ ਆਪਣਾ ਤਜਰਬਾ ਸਾਂਝਾ ਕੀਤਾ ਵੀ ਇਹ ਬਾਕੀ ਹੁੰਦਾ ਸੀਗਾ ਸੋ ਭਾਜੀ ਹੁਣਾਂ ਨੇ ਗੱਲ ਕੀਤੀ ਹੈ ਫੋਰ ਸੇਲ ਬਾਏ ਓਨਰ ਜਿਹਨੂੰ FSBO ਟਰਮ ਹੈ ਜਿਹੜੀ ਇੱਕ ਟੈਕਨੀਕਲ ਦੇ ਦਿੱਤੀ ਜਾਂਦੀ ਹੈ ਪਰ ਕਈ ਵਾਰ ਦੋਸਤੋ ਇੱਦਾਂ ਵੀ ਹੋਇਆ ਵੀ ਓਨਰ ਨੇ ਤਾਂ ਕਹਾਣੀ ਦੱਸ ਦਿੱਤੀ ਪਰ ਬਾਅਦ ਦੇ ਵਿੱਚ ਕਈ ਵਾਰ ਉਸ ਕਹਾਣੀ ਦੇ ਵਿੱਚ ਕਈ ਜਗ੍ਹਾ ਜਿਹੜੀਆਂ ਨੇ ਗਲਤੀਆਂ ਵੀ ਪਾਈਆਂ ਗਈਆਂ ਕਿਉਂਕਿ ਓਬੀਅਸ ਹੈ ਜਿਹਨੇ ਸੇਲ ਕਰਨਾ ਆ ਉਹਨੇ ਤਾਂ ਕਈ ਗਲਤੀਆਂ ਲੁਕਾ ਕੇ ਕਰਨਾ ਹੈ ਵੀ ਭਾਈ ਆਹ ਗਲਤੀ ਹੈ ਨਹੀਂ ਸੀ ਉਹ ਤਾਂ ਬਾਅਦ ਦੇ ਵਿੱਚ ਫਿਰ ਪਤਾ ਚੱਲਦਾ ਵੀ ਆਹ ਗਲਤੀਆਂ ਹੋ ਜਾਂਦੀਆਂ ਸੋ ਇਸ ਕਰਕੇ ਇਹਦੇ ਨਾਲ ਜੁੜੇ ਹੋਏ ਕਈ ਕਹਿ ਲਓ ਵੀ ਸੁਰੱਖਿਆ ਕਾਰਨ ਵੀ ਨੇ ਕਈ ਜਿਹੜੇ ਆ ਲੋਸਿਸ ਵੀ ਹੈ ਜਿਹੜਾ ਕਈ ਵਾਰ ਹੈ ਜਿਹੜਾ ਕਈਆਂ ਨੂੰ ਚੱਕਣਾ ਪਿਆ ਇਹੋ ਜਿਹੀਆਂ ਕਈ ਕਹਾਣੀਆਂ ਜਿਹੜੀਆਂ ਤੁਸੀਂ ਗੂਗਲ 'ਤੇ ਵੀ ਲੱਭ ਸਕਦੇ ਹੋ ਸੋ ਆਓ ਫਿਰ ਇੱਕ ਪਿਆਰਾ ਜਿਹਾ ਗੀਤ ਤੁਹਾਡੇ ਰੇਡੀਓ ਸੈੱਟ 'ਤੇ ਆ ਰਿਹਾ ਸੋ ਰੀਅਲ ਸਟੇਟ ਬਾਬਤ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ ਤੁਸੀਂ ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਦੇ ਵਿੱਚ ਕੋਈ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਜਾਂ ਫਸਟ ਟਾਈਮ ਹੋਮ ਬਾਇਰ ਹੋ ਅਤੇ ਮੈਂ ਤੁਹਾਡਾ ਆਪਣਾ ਮਲਟੀ ਅਵਾਰਡ ਵਿਨਰ ਬ੍ਰੋਕਰ ਸ਼ੰਮੀ ਪੱਠਲ 416-916-7363-416-917-7763 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਲਓ ਜੀ ਇੱਕ ਪਿਆਰਾ ਜਿਹਾ ਗੀਤ ਉਸ ਤੋਂ ਬਾਅਦ ਫਿਰ ਅੱਗੇ ਵਧਾਉਂਦੇ ਹਾਂ ਪ੍ਰੋਗਰਾਮ ਨੂੰ

0: ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਹੀ ਖੂਬਸੂਰਤ ਗੀਤ। ਕਿਉਂਕਿ ਸ਼ੁਰੂਆਤ ਦੇ ਵਿੱਚ ਆ ਜਿਹੜੇ ਤੁਸੀਂ ਇੰਨੇ ਭਾਵੁਕ ਜਿਹੀਆਂ ਗੱਲਾਂ ਕੀਤੀਆਂ ਅਤੇ ਆਹ ਗੀਤ ਆ ਜਿਹੜਾ ਪ੍ਰੋਗਰਾਮ ਦੇ ਵਿੱਚ ਬਣਦਾ ਹੀ ਸੀਗਾ। ਤੋ ਦੋਸਤੋ, ਅੱਗੇ ਜਾ ਕੇ ਆ ਜਿਹੜਾ ਅੱਜ, ਕਿਉਂਕਿ ਮੈਂ ਕਿਹਾ ਵੀ ਤੁਹਾਡਾ ਸਾਡਾ ਜਿਹੜਾ ਸਾਥ ਹੈ 7 ਵਜੇ ਤੱਕ ਜੁੜਿਆ ਰਹੇਗਾ। ਲੋਕਲ ਕੁਛ ਕੁ ਜਿਹੜੀਆਂ ਖਬਰਾਂ ਉਹਨਾਂ 'ਤੇ ਆ ਜਿਹੜਾ ਮੈਂ ਅੱਗੇ ਜਾ ਕੇ ਤੁਹਾਡੇ ਨਾਲ ਜਿਹੜੀਆਂ ਉਹ ਸਟੋਰੀਜ਼ ਹੈ ਜਿਹੜੀਆਂ ਕਵਰ ਕਰਾਂਗਾ ਅਗਲੇ 1 ਘੰਟੇ ਦੇ ਵਿੱਚ ਵੀ। ਅਤੇ ਆਓ ਫਿਰ ਥੋੜ੍ਹਾ ਜਿਹਾ ਹਲਕਾ ਫੁਲਕਾ ਜਿਹਾ ਪ੍ਰੋਗਰਾਮ ਉਹਦੇ ਨਾਲ ਵੀ ਆ ਜਿਹੜੀ ਸਟਾਰਟ ਕਰਦੇ ਹਾਂ। ਅੱਛਾ, ਇੱਕ ਪੰਜਾਬ ਦਾ ਇਹੋ ਜਿਹਾ ਖੂਬਸੂਰਤ ਸ਼ਹਿਰ ਹੈ ਜਿਸ ਨੂੰ ਹੈ ਜਿਹੜਾ ਪੰਜਾਬ ਦਾ ਪੈਰਿਸ ਵੀ ਕਿਹਾ ਜਾਂਦਾ। ਉਹਦੇ ਪਿੱਛੇ ਹੈ ਜਿਹੜਾ ਬਹੁਤ ਕਾਰਨ ਨੇ, ਉਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਕਹਿ ਲਓ ਇਤਿਹਾਸਿਕ ਚੀਜ਼ਾਂ ਜੁੜੀਆਂ ਹੋਈਆਂ ਨੇ। ਇਹੋ ਇਤਿਹਾਸਿਕ ਜਿਹੜੀਆਂ ਬਿਲਡਿੰਗਸ ਮੋਨੂਮੈਂਟਸ ਹੈ ਜਿਹੜੇ ਉੱਥੇ ਨੇ, ਇਹੋ ਜਿਹੇ ਕੁਝ ਕੁ ਥਾਵਾਂ ਨੇ ਜਾਂ ਇਹੋ ਜਿਹੇ ਕੁਝ ਹਿਡਨ ਫੈਕਟਸ ਨੇ ਜਿਨ੍ਹਾਂ ਬਾਬਤ ਹੈ ਜਿਹੜੇ ਉੱਥੇ ਦੇ ਈਵਨ ਪੰਜਾਬ ਦੇ ਵਾਸੀਆਂ ਨੂੰ ਨਹੀਂ ਪਤਾ। ਸੋ ਉਹਦੇ ਬਾਬਤ ਹੈ ਜਿਹੜੀ ਅੱਜ ਥੋੜ੍ਹੀ ਜਿਹੀ ਆਪਾਂ ਗੱਲਬਾਤ ਕਰਾਂਗੇ। ਪਰ ਤੁਸੀਂ ਜਿਹੜਾ, ਮੇਰਾ ਸਵਾਲ ਇਹੀ ਹੈ, ਪੰਜਾਬ ਦੇ ਕਿਸ ਉਸ ਖੂਬਸੂਰਤ ਸ਼ਹਿਰ ਨੂੰ ਪੰਜਾਬ ਦਾ ਪੈਰਿਸ ਹੈ ਜਿਹੜਾ ਬੜੇ ਮਾਣ ਦੇ ਨਾਲ ਕਿਹਾ ਜਾਂਦਾ? ਸੋ ਤੁਹਾਡੇ ਹਿਸਾਬ ਦੇ ਨਾਲ ਇਹੋ ਜਿਹਾ ਕਿਹੜਾ ਸ਼ਹਿਰ ਹੈ ਜਿਹਨੂੰ ਪੰਜਾਬ ਦਾ ਪੈਰਿਸ ਕਿਹਾ ਜਾਂਦਾ? ਅਤੇ ਉਹਦੇ ਪਿੱਛੇ ਜੇ ਕਾਰਨ ਹੈ ਤਾਂ ਦੱਸ ਦਿਓ। ਪਹਿਲਾਂ ਤਾਂ ਇਹੀ ਸਵਾਲ ਹੈ ਵੀ ਪੰਜਾਬ ਦਾ ਪੈਰਿਸ ਹੈ ਜਿਹੜਾ, ਭਾਈ ਕਿਹੜੇ ਸ਼ਹਿਰ ਨੂੰ ਹੈ ਜਿਹੜਾ ਕਿਹਾ ਜਾਂਦਾ? ਸੋ ਸਟੂਡੀਓ ਦਾ ਨੰਬਰ 905-673-3337 9056733337। ਇਹ ਜਿਹੜਾ ਸਿਲਸਿਲਾ ਜਿਹੜਾ ਆ, ਮੇਰੀ ਕੋਸ਼ਿਸ਼ ਰਹੇਗੀ ਵੀ ਇਹ ਜਾਰੀ ਰਹੇ। ਪੰਜਾਬ ਦੇ ਸ਼ਹਿਰਾਂ ਤੋਂ ਬਾਅਦ ਜਦੋਂ ਪੰਜਾਬ ਦੇ ਸ਼ਹਿਰ ਖਤਮ ਹੋ ਗਏ ਤਾਂ ਹੋਰ ਬਹੁਤ ਕੁਛ ਮੇਰੇ ਕੋਲ ਆ ਜਿਹੜੀ ਸਮੱਗਰੀ ਪਈ ਹੈ। ਸੋ ਇਹਨਾਂ ਚੀਜ਼ਾਂ ਨੂੰ ਆ ਜਿਹੜਾ ਮੈਂ ਕੋਸ਼ਿਸ਼ ਕਰਾਂਗਾ ਜਾਰੀ ਰੱਖਾਂ ਤਾਂ ਕਿ ਉਹਨਾਂ ਬਾਬਤ ਵੱਧ ਤੋਂ ਵੱਧ ਜਾਣਕਾਰੀ ਤੁਹਾਨੂੰ ਮਿਲੇ। ਕਿਉਂਕਿ ਕਈ ਵਾਰ ਜਦੋਂ ਆਪਾਂ ਪੰਜਾਬ ਜਾਂਦੇ ਹਾਂ ਫਿਰ ਸਾਨੂੰ ਆਉਂਦਾ ਵੀ ਅਸੀਂ ਇਹ ਸੁਣਿਆ ਸੀ ਚੀਜ਼, ਕਿਉਂ ਨਾ ਆਪਣੇ ਬੱਚਿਆਂ ਦੇ ਨਾਲ ਆਪਣੇ ਪਰਿਵਾਰਾਂ ਦੇ ਨਾਲ ਜਾ ਕੇ ਇਹਨਾਂ ਚੀਜ਼ਾਂ ਨੂੰ ਦੇਖਿਆ ਜਾਵੇ, ਸਾਡੀ ਵੀ ਜਾਣਕਾਰੀ ਦੇ ਵਿੱਚ ਇਜ਼ਾਫਾ ਹੋਵੇਗਾ ਅਤੇ ਨਾਲ ਦੀ ਨਾਲ ਬੱਚਿਆਂ ਨੂੰ ਬਹੁਤ ਕੁਛ ਸਿੱਖਣ ਨੂੰ ਮਿਲੇਗਾ। ਸੋ ਅੱਜ ਇਹੋ ਜਿਹਾ ਹੀ ਕੁਛ ਹੈ ਜਿਹੜਾ ਟੌਪਿਕ ਆ ਦੋਸਤੋ ਲੈ ਕੇ ਆਇਆ, ਅਤੇ ਉਹਦੇ ਨਾਲ ਜੁੜੇ ਹੋਏ ਕੁਝ ਕੁ ਇਹੋ ਜਿਹੇ ਫੈਕਟਸ ਤੁਹਾਡੇ ਨਾਲ ਸ਼ੇਅਰ ਕਰਾਂਗਾ ਜਿਹਦੇ ਬਾਬਤ ਬਹੁਤ ਘੱਟ ਜਿਹੜੇ ਸਾਡੇ ਲਿਸਨਰ ਹੈ ਸ਼ਾਇਦ ਉਹਨਾਂ ਬਾਰੇ ਜਾਣਕਾਰੀ ਹੋਊਗੀ। ਪਰ ਕੁਝ ਕੁ ਮੈਨੂੰ ਪਤਾ ਬੜੇ ਵਿਦਵਾਨ ਮਾਹਿਰ ਹੈ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ, ਸ਼ਾਇਦ ਉਹ ਪਹਿਲਾਂ ਹੀ ਹੈ ਜਿਹੜਾ ਇਸ ਬਾਬਤ ਜਾਣਕਾਰੀ ਦੇ ਦਿੰਦੇ। ਸੋ ਸਵਾਲ ਮੇਰਾ ਇਹ ਹੈ, ਪੰਜਾਬ ਦੇ ਕਿਸ ਖੂਬਸੂਰਤ ਸ਼ਹਿਰ ਨੂੰ ਪੰਜਾਬ ਦਾ ਪੈਰਿਸ ਹੈ ਜਿਹੜਾ ਬੜੇ ਮਾਣ ਦੇ ਨਾਲ ਕਿਹਾ ਜਾਂਦਾ ਵੀ ਭਾਈ ਇਹ ਸਾਡਾ ਪੰਜਾਬ ਦਾ ਪੈਰਿਸ ਹੈਗਾ? ਸੋ ਕਿਹੜਾ ਸ਼ਹਿਰ ਹੈ ਦੱਸਿਓ ਜਿਹੜਾ 905-673-3337 'ਤੇ ਕਾਲ ਕਰਕੇ, 905-673-3337 'ਤੇ ਕਾਲ ਕਰਕੇ ਦੋਸਤੋ ਹੈ ਜਿਹੜਾ ਤੁਹਾਨੂੰ ਦੱਸਿਓ ਵੀ ਪੰਜਾਬ ਦਾ ਪੈਰਿਸ ਹੈ ਜਿਹੜਾ ਕਿਸ ਸ਼ਹਿਰ ਨੂੰ ਹੈ ਜਿਹੜਾ ਕਿਹਾ ਜਾਂਦਾ। ਅਤੇ ਉੱਥੇ ਹੀ ਦੋਸਤੋ ਤੁਸੀਂ ਆਪਣੀ ਓਰਲ ਹੈਲਥ ਦਾ ਜ਼ਰੂਰ ਧਿਆਨ ਰੱਖੋ, ਕਿਉਂਕਿ ਸਰੀਰ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਲੱਗਦੀਆਂ ਨੇ ਉਸ ਦੀ ਸ਼ੁਰੂਆਤ ਹੈ ਜਿਹੜੀ ਕਹਿੰਦੇ ਵੀ ਆਪਣੇ ਮੂੰਹ ਤੋਂ ਹੁੰਦੀ ਹੈ। ਸੋ ਮੂੰਹ ਹੈ ਜਿਹੜਾ ਜਿੰਨਾ ਤੁਹਾਡਾ ਤੰਦਰੁਸਤ ਰਹੇਗਾ ਉਨਾ ਹੀ ਤੁਹਾਡਾ ਸਰੀਰ ਹੈ ਜਿਹੜਾ ਉਹ ਨਰੋਆ ਰਹੇਗਾ। ਸੋ ਓਰਲ ਹੈਲਥ ਬਾਬਤ ਸਮਾਈਲਸ ਔਨ ਵੀਲਸ ਦੇ ਬਲਬੀਰ ਕੌਰ ਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਬਹੁਤ ਸਾਰੇ ਲਿਸਨਰਸ ਹੈ, ਉਹਨਾਂ ਨੇ ਮੇਰੇ ਤੋਂ ਨੰਬਰ ਵੀ ਲਏ। ਸੋ ਬਹੁਤ ਬਹੁਤ ਧੰਨਵਾਦ ਹੈ, ਤੁਸੀਂ ਇੰਨਾ ਬਿਜ਼ਨਸ ਹੈ ਜਿਹੜਾ ਸਾਡੇ ਸਪੋਂਸਰਸ ਨੂੰ ਦਿੰਦੇ ਹੋ। ਇਹ ਸਿਰਫ ਇੱਕ ਤੁਸੀਂ ਕਾਲ ਕਰਨੀ ਹੈ। ਕਈ ਵਾਰ ਘਰ ਦੇ ਵਿੱਚ ਬਹੁਤ ਬਜ਼ੁਰਗ ਹੁੰਦੇ ਹੈ, ਉਹਨਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣਾ ਔਖਾ ਹੁੰਦਾ। ਇਹ ਕੀ ਕਰਦੇ, ਆਪਣਾ ਡੈਂਟਲ ਟਰੱਕ ਹੈ ਜਿਹੜਾ ਤੁਹਾਡੇ ਡਰਾਈਵੇ 'ਤੇ ਖੜ੍ਹਾ ਕਰ ਦਿੰਦੇ ਨੇ। ਇੱਕ ਇੱਕ ਪਰਿਵਾਰ ਦਾ ਜੀਅ ਹੈ ਜਿਹੜਾ ਉਹ ਆਪਣੇ ਦੰਦਾਂ ਦੀ ਸਿਹਤ ਸੰਭਾਲ ਕਰ ਸਕਦਾ, ਅਤੇ ਜੇ ਕੋਈ ਬਜ਼ੁਰਗ ਹੈ ਉਹ ਨਹੀਂ ਤੁਰ ਫਿਰ ਸਕਦੇ ਤਾਂ ਫਿਰ ਘਰ ਦੇ ਅੰਦਰ ਜਾ ਕੇ ਵੀ ਹੈ ਜਿਹੜਾ ਉਹਨਾਂ ਦੇ ਦੰਦਾਂ ਦੀ ਸਫਾਈ ਆ ਓਰਲ ਹੈਲਥ ਦਾ ਜਿਹੜਾ ਇਹ ਖਿਆਲ ਰੱਖਦੇ ਨੇ। ਇਹ ਕਹਿੰਦੇ ਨੇ ਅਸੀਂ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਕੰਮ ਕਰਦੇ ਨੇ, ਅਤੇ ਤੁਸੀਂ ਆਪਣੇ ਅਤੇ ਆਪਣੇ ਪਿਆਰਿਆਂ ਦੀ ਮੁਸਕਾਨ ਦੀ ਸੰਭਾਲ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਨੰਬਰ ਹੈ ਜੀ 6479690008 6479690008 'ਤੇ ਜਿਹੜਾ ਸੰਪਰਕ ਕੀਤਾ ਜਾ ਸਕਦਾ। ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ ਬਲਬੀਰ ਕੌਰ ਜੀ ਹੋਣੀ। ਸੋ ਆਓ, ਲਾਈਨਸ ਹੈ ਮੇਰੀਆਂ ਫਲੈਸ਼ ਕਰ ਰਹੀਆਂ ਨੇ, ਸੋ ਆਓ ਚੱਲਦੇ ਹਾਂ ਇੱਕ ਇੱਕ ਕਰਕੇ ਤੁਹਾਡੀ ਕਾਲ ਲੈਂਦੇ ਹਾਂ। 9345 ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
1: ਭਾਈ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ।
0: ਵੈਰੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਭਾਜੀ ਜੀ ਐਨ ਜੀ ਹਾਂਜੀ ਹਾਂਜੀ ਸਾਰਿਆਂ ਨੂੰ ਪਹੁੰਚ ਗਈ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ
1: ਜੀ। ਤੇ ਇੱਕ ਚੀਜ਼ ਜ਼ਰੂਰ ਹੈ ਕਿ ਚਾਹੇ ਓਪਨਾ ਉਸ ਤੋਂ ਲਓ ਤੁਸੀਂ ਜਾਂ ਜਿੱਥੋਂ ਮਰਜ਼ੀ ਲਓ ਭਾਜੀ, ਉਹਦੀ ਇਨਫੈਕਸ਼ਨ ਕਰਾਉਣੀ ਬਹੁਤ ਜ਼ਰੂਰੀ ਹੈ।
0: ਨੋ ਡਾਊਟ ਭਾਜੀ, ਨੋ ਡਾਊਟ।
1: ਕਿਉਂ ਓਪਨ ਹਾਊਸ ਵੀ ਤੋਂ ਵੀ ਪ੍ਰਾਈਵੇਟ ਵੀ ਲੈਂਦੇ ਹਾਂ, ਪਰ ਉਹਦੀ ਇੰਸਪੈਕਸ਼ਨ ਬਹੁਤ ਜ਼ਰੂਰੀ, ਕਿਉਂਕਿ ਤੁਹਾਨੂੰ ਬਾਅਦ 'ਚ ਹੀ ਪਤਾ ਲੱਗਦਾ ਵੀ ਇਹ 'ਚ ਕੀ ਨੁਕਸ ਨਿਕਲਿਆ ਅਤੇ ਕੀ ਨਹੀਂ ਨਿਕਲਦਾ।
0: ਹਾਂਜੀ ਹਾਂਜੀ ਬਿਲਕੁਲ ਸਹੀ,
1: ਉਹ ਚੀਜ਼ਾਂ ਬਹੁਤ ਜ਼ਰੂਰੀ ਹੈ। ਅਤੇ ਬਾਕੀ ਜਿਹੜਾ ਤੁਸੀਂ ਗਾਣਾ ਲਾਇਆ ਉਹ ਦਿਨ ਬਣ ਗਿਆ ਜੀ।
0: ਕੀ ਬਾਤ ਹੈ ਜੀ, ਧੰਨਵਾਦ ਸਰ, ਧੰਨਵਾਦ ਜੀ।
1: ਕਿਉਂਕਿ ਸਾਡੇ ਬਜ਼ੁਰਗਾਂ ਨੂੰ ਥੋੜ੍ਹਾ ਚਿਰ ਹੀ ਹੋਇਆ, ਮਾਤਾ ਨੂੰ ਸਾਲ ਹੋਇਆ,
0: ਅੱਛਾ ਜੀ,
1: ਅੱਜ ਯਾਦ ਤਾਂ ਰਹੋਗੀ।
0: ਓਹੋ ਓਕੇ ਜੀ, ਚਲੋ ਇਹ ਯਾਦਾਂ ਉਹਨਾਂ ਦੀਆਂ ਜੀ ਹਮੇਸ਼ਾ ਦਿਲ ਦੇ ਵਿੱਚ ਰਹਿੰਦੀਆਂ, ਉਹਨਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਜਿਹੜੀਆਂ ਨੇ, ਹੈ ਨਾ, ਬੰਦਾ ਤਾਂ ਉਮਰ ਯਾਦ ਰੱਖਦਾ ਜੀ। ਉਹਨਾਂ ਦਾ ਆਸ਼ੀਰਵਾਦ ਹਮੇਸ਼ਾ ਇਸੇ ਤਰ੍ਹਾਂ ਰਹਿੰਦਾ ਸਾਡੇ ਨਾਲ।
1: ਬਿਲਕੁਲ ਜੀ, ਬਿਲਕੁਲ
0: ਜੀ,
1: ਸਾਡੇ ਨਾਲ ਆ ਜੀ
0: ਉਹ ਜੀ, ਬਿਲਕੁਲ। ਅੱਛਾ ਭਾਜੀ, ਇੱਕ ਮੈਂ ਹੋਰ ਪੁੱਛਿਆ, ਪੰਜਾਬ ਦਾ ਪੈਰਿਸ ਕਿਸ ਸ਼ਹਿਰ ਨੂੰ ਕਿਹਾ ਜਾਂਦਾ?
1: ਭਾਜੀ ਉੱਥੋਂ ਭਾਜੀ ਹੁਣ ਘੱਟ, ਕਿਉਂਕਿ ਹੁਣ ਉਹਦੇ ਕਹਿਣ ਨੂੰ ਪਤਾ ਕੀ ਚੱਕਰ ਹੈ, 60 ਪਲੱਸ ਹੋ ਗਿਆ, ਉਦੋਂ 20 ਸਾਲ ਦੇ ਸੀਗੇ ਜਵਾਨ, ਤੇ ਹੁਣ 40 ਸਾਲ ਤਾਂ ਇੱਥੇ ਹੋ
0: ਗਏ। ਓਹੋ, ਸਹੀ ਗੱਲ ਹੈ, ਸਹੀ ਗੱਲ ਹੈ, ਇਹ ਵੀ ਗੱਲ।
1: ਹੁਣ ਤਾਂ ਪਿੰਡ ਦੇ ਜਵਾਕਾਂ ਜੋਕਾਂ ਨੂੰ ਵੀ ਬਹੁਤ ਚੱਲੇ,
0: ਹਨਾ। ਸਹੀ ਗੱਲ ਹੈ, ਸਹੀ ਗੱਲ ਹੈ ਜੀ, ਮੇਰਾ ਵੀ ਹਾਲ ਇਹੀ ਹੈ, ਵੀ ਮਹੱਲੇ ਸਾਰੇ ਹੈ ਜਿਹੜੇ ਭੁੱਲ ਜਾਂਦਾ ਬੰਦਾ ਸਮਝਦਾ।
1: ਮੈਂ ਤੁਹਾਨੂੰ ਦੱਸਿਆ ਜੀ, ਮੈਂ ਤੁਹਾਡੇ ਕੋਲ ਆਉਂਦਾ ਰਿਹਾ ਬੇਟੀ ਨੂੰ ਲੈ ਕੇ, ਵੇਖਾ
0: ਜੀ ਜੀ ਰਵਿੰਦਰ ਨੂੰ। ਜੀ ਜੀ ਜੀ ਜੀ, ਬਿਲਕੁਲ ਬਿਲਕੁਲ ਭਾਜੀ, ਕਿਆ ਬਾਤ, ਥੈਂਕ ਯੂ ਭਾਜੀ, ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਦੋਸਤੋ। ਇਹ ਜਿਹੜਾ ਨਾ ਆਪਾਂ ਜੋ ਵੀ ਆ ਜਿਹੜੀ ਗੱਲਬਾਤ ਕਰਦੇ ਹਾਂ, ਹਾਂਜੀ, ਇਹ ਇੱਕ ਤੁਹਾਡਾ ਸਾਰਿਆਂ ਦਾ ਪਿਆਰ ਹੈ। ਬਾਕੀ ਆ ਜਿਹੜੀ ਆਪਾਂ ਜਿੱਦਾਂ ਭਾਜੀ ਹੁਣ ਕਿਹਾ ਇੰਸਪੈਕਸ਼ਨ, ਨੋ ਡਾਊਟ ਇੰਸਪੈਕਸ਼ਨ ਆ ਜਿਹੜੀ ਬਹੁਤ ਜ਼ਰੂਰੀ ਹੈ। ਤੁਸੀਂ ਸਿਰਫ ਆਪਣੀਆਂ ਜਿਹੜੀਆਂ ਇਹਨਾਂ ਨੰਗੀਆਂ ਅੱਖਾਂ ਦੇ ਨਾਲ ਸਿਰਫ ਇਹ ਦੇਖ ਸਕਦੇ ਹੋ ਵੀ ਭਾਈ ਲੇਆਊਟ ਕਿੱਦਾਂ ਦਾ, ਪਰ ਦੀਵਾਰਾਂ ਦੇ ਪਿੱਛੇ ਕੀ ਹੈ, ਇੰਸੂਲੇਸ਼ਨ ਕਿੱਥੇ ਹੈਗੀ ਹੈ, ਐਟਿਕ ਦੇ ਵਿੱਚ ਕਿਤੇ ਮੋਲਡ ਤਾਂ ਨਹੀਂ ਹੈਗਾ ਆ। ਸੋ ਇੱਦਾਂ ਦੀਆਂ ਕਈ ਜਿਹੜੀਆਂ ਬਰੀਕੀ ਚੀਜ਼ਾਂ ਨੇ ਕਿ ਸਾਰੇ ਜਿਹੜੇ ਅਪਲਾਈਸਿਸ ਆ ਇਹਨੂੰ ਵਰਕਿੰਗ ਕੰਡੀਸ਼ਨਸ ਦੇ ਵਿੱਚ ਨੇ। ਬਾਕੀ ਤੁਹਾਨੂੰ ਆ ਜਿਹੜਾ ਏਸੀ ਫਰਨੈਸ ਹੈ ਜਿਹੜਾ, ਦੇਖੋ ਇਹ ਜਿਹੜੀਆਂ ਮਕੈਨੀਕਲ ਚੀਜ਼ਾਂ ਹੁੰਦੀਆਂ, ਖੜਨ ਨੂੰ ਆ ਜਿਹੜਾ ਕੱਲ੍ਹ ਪਰਸੋਂ ਵੀ ਖੜ ਸਕਦੀਆਂ, ਪਰ ਇੱਕ ਵਾਰ ਜਦੋਂ ਤੁਸੀਂ ਇੰਸਪੈਕਸ਼ਨ ਕਰਾ ਲੈਂਦੇ ਹੋ ਉਹਦੇ ਵਿੱਚ ਇਹ ਜ਼ਰੂਰ ਆ ਜਾਂਦਾ ਵੀ ਇਹਨਾਂ ਦੀ ਏਜ ਕਿੰਨੀ ਹੈ, ਸ਼ਿੰਗਲਸ ਹੈ ਉਹ ਕਦੋਂ ਕੁ ਹੋਈਆਂ, ਕਿਉਂਕਿ ਇਹ ਇੱਕ ਰਿਲਟ ਦਾ ਕੰਮ ਹੁੰਦਾ ਵੀ ਉਹ ਤੁਹਾਨੂੰ ਇਹ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰੇ ਦੂਸਰਿਆਂ ਤੋਂ ਲੈ ਕੇ। ਜੇ ਸ਼ਿੰਗਲਸ ਰੀਸੈਂਟਲੀ ਰਿਪਲੇਸ ਹੋਈਆਂ, ਕੀ ਪੇਪਰ ਵਰਕ ਹੈਗਾ, ਘਰ ਦੇ ਵਿੱਚ ਕੋਈ ਵੀ ਰੈਨੋਵੇਸ਼ਨ ਹੋਈ ਹੈ, ਕੀ ਉਹ ਬਾਏ ਸਰਟੀਫਾਈਡ ਹੋਈ ਹੈ, ਉਹ ਕੋਈ ਪੇਪਰ ਹੈਗਾ, ਤੁਸੀਂ ਪੇਮੈਂਟ ਕੀਤੀ ਹੈ, ਤੁਸੀਂ ਇਹ ਸਰਟੀਫਾਈਡ ਕੰਮ ਕਰਵਾਇਆ। ਸੋ ਇੱਦਾਂ ਦੀਆਂ ਬਹੁਤ ਬਰੀਕੀ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਹਨਾਂ ਖਾਸ ਧਿਆਨ ਹੈ ਜਿਹੜਾ ਤੁਹਾਨੂੰ ਰੱਖਣਾ ਪੈਂਦਾ ਜਦੋਂ ਤੁਸੀਂ ਘਰ ਹੈ ਜਿਹੜਾ ਬਾਏ ਕਰਨਾ ਹੁੰਦਾ। ਸੋ ਤੁਸੀਂ ਇਹ ਜਿਹੜਾ ਬਹੁਤ ਬਹੁਤ ਧੰਨਵਾਦ। ਇੱਕ ਮੈਂ ਇਹ ਪੁੱਛਿਆ, ਪੰਜਾਬ ਦਾ ਪੈਰਿਸ, ਉਹ ਬੱਲੇ ਕਿਸੇ ਨੂੰ ਨਹੀਂ, ਕਿਸੇ ਦਾ ਨਹੀਂ ਆਇਆ, ਹਜੇ ਮੈਂ ਮੈਸੇਜ ਵੱਲ ਨਹੀਂ ਗਿਆ, ਪਰ ਪੰਜਾਬ ਦਾ ਪੈਰਿਸ ਹੈ ਜਿਹੜਾ, ਇਹ ਜ਼ਰੂਰ ਮੈਂ ਪੁੱਛਿਆ ਵੀ ਪੰਜਾਬ ਦਾ ਪੈਰਿਸ ਹੈ ਜਿਹੜਾ ਕਿਸ ਸ਼ਹਿਰ ਨੂੰ ਕਿਹਾ ਜਾਂਦਾ, ਅਤੇ ਦੱਸਿਓ। ਉਸ ਤੋਂ ਬਾਅਦ ਹੈ ਜਿਹੜੀ ਇੱਕ ਸਟੋਰੀ ਹੈ ਜਿਹੜੀ ਮੈਂ ਉਹ ਕਵਰ ਕਰਨ ਜਾ ਰਿਹਾ, ਉਹਦੇ ਵਿੱਚ ਮੈਨੂੰ ਆਸ ਹੈ ਵੀ ਤੁਸੀਂ ਵੱਧ ਚੜ੍ਹ ਕੇ ਜਿਹੜੀ ਆਪਣੀ ਸ਼ਮੂਲੀਅਤ ਕਰੋਗੇ, ਅਤੇ ਨਾਲ ਦੀ ਨਾਲ ਜੇ ਆਪਾਂ ਗੱਲ ਕਰੀਏ ਘਰ ਦੇ ਵਿੱਚ ਆਈ ਪੀ ਟੀ ਵੀ ਬਾਕਸ ਲਵਾਉਣਾ ਚਾਹੁੰਦੇ ਹੋ, ਤਾਂ ਫਿਰ ਰੁਦਰਾ ਆਈ ਪੀ ਟੀ ਵੀ ਬਾਕਸ ਵਾਲਿਆਂ ਦੇ ਨਾਲ ਦੋਸਤੋ ਤੁਸੀਂ ਸੰਪਰਕ ਕਰ ਸਕਦੇ ਹੋ। ਆਲਰੇਡੀ ਬਾਕਸ ਲੱਗਾ, ਪਰ ਕਈ ਵਾਰ ਆਪਾਂ ਸਰਵਿਸਿਸ ਹੈ ਜਿਹੜੀਆਂ ਆਉਂਦੀਆਂ ਸਾਡੇ ਘਰ ਦੇ ਵਿੱਚ ਉਹਦੇ ਤੋਂ ਖੁਸ਼ ਨਹੀਂ ਹੁੰਦੇ, ਤਾਂ ਫਿਰ ਕਹਿੰਦੇ ਸਿਰਫ $75 ਹੈ ਜਿਹੜਾ ਤੁਸੀਂ ਦੇਣਾ, ਤੁਹਾਡੀ ਅਸੀਂ ਸਾਲ ਦੀਆਂ ਜਿਹੜੀਆਂ ਸਰਵਿਸਿਸ ਹੈ ਜਿਹੜੀਆਂ ਉਸ ਵਿੱਚ ਕਰ ਦੇਵਾਂਗੇ। ਸੋ ਰੁਦਰਾ ਆਈ ਪੀ ਟੀ ਵੀ ਸੰਪਰਕ ਕਰਨ ਵਾਸਤੇ ਨੰਬਰ ਹੈ ਜੀ 4374740700, 437-236-4700 'ਤੇ ਤੁਸੀਂ ਰੁਦਰਾ ਆਈ ਪੀ ਟੀ ਵੀ ਬਾਕਸ ਵਾਲਿਆਂ ਦੇ ਨਾਲ ਦੋਸਤੋ ਸੰਪਰਕ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਤੁਸੀਂ ਇਹ ਜਿਹੜਾ ਘਰ ਦੇ ਵਿੱਚ ਕਹਿ ਲਈਏ ਵੀ ਘਰ ਦੇ ਵਿੱਚ ਕੋਈ ਅਪਲਾਈਸਰ ਲੈਣਾ, ਤਾਂ ਡਰੀਮ ਹੋਮ ਅਪਲਾਈਸਰ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। 2915 ਅਰਜਨਟੀਆ ਰੋਡ ਯੂਨਿਟ ਨੰਬਰ 2 ਵਿਖੇ ਵਾਕਿਆ ਨੇ, ਜਾਂ ਫਿਰ 905-805-3000 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਮੈਂ ਇੱਕ ਸਟੋਰੀ ਕਵਰ ਕਰਨਾ ਚਾਹੁੰਦਾ ਹੁਣੀ ਜੇ ਕਰ ਦੇਵਾਂ, ਅਤੇ ਉਸ ਤੋਂ ਬਾਅਦ ਫਿਰ ਆਪਣੇ ਕੋਲ ਜਿਹੜਾ ਟਾਈਮ ਹੋਵੇਗਾ ਖੁੱਲ੍ਹਾ ਉਹਦੇ 'ਤੇ ਗੱਲਬਾਤ ਕਰਨ ਵਾਸਤੇ ਇੱਕ ਕਾਲ ਲੈਣਾ, ਉਸ ਤੋਂ ਬਾਅਦ ਚਾਰ ਲਾਈਨਾਂ ਫਲੈਸ਼ ਕਰਦੀਆਂ ਪਈਆਂ, ਚਲੋ ਇੱਕ ਇੱਕ ਕਰਕੇ ਛੇਤੀ ਛੇਤੀ ਮੈਂ ਕਾਲਸ ਲੈਣਾ ਤੁਹਾਡੀਆਂ। ਕੈਪਟਨ ਸਾਹਿਬ ਜੀ, ਐਨੂੰ ਜੀ
2: ਸ਼ਮੀ ਪਠਲ ਸਾਹਿਬ, ਬੜਾ ਔਖਾ ਸਵਾਲ ਪਾਤਾ ਤੁਸੀਂ ਪੈਰਿਸ ਵਾਲਾ, ਮੈਂ ਧਨੀਆਂ ਦਾ ਵੀ ਕੋਈ ਸਰੋਤਾ ਕੱਢ ਲੂ, ਜੇ ਤੁਸੀਂ ਕਿਤੇ ਪਾ ਦਿੰਦੇ ਵੀ ਕੈਲੀਫੋਰਨੀਆ ਕਦੋਂ ਬਣਿਆ ਪੰਜਾਬ ਆਪਣਾ, ਫਿਰ ਤਾਂ ਆਪਣੇ ਸਰੋਤਿਆਂ ਨੇ ਦੱਸ ਦੇਣਾ ਸੀ ਵੀ ਸੁਖਬੀਰ ਸਿੰਘ ਹੋਣੀ ਕੈਲੀਫੋਰਨੀਆ ਸਾਰੇ ਪੰਜਾਬ ਨੂੰ ਬਣਾ ਕੇ ਗਏ ਹੈਗੇ। ਸਤਿ ਸ੍ਰੀ
0: ਅਕਾਲ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ ਤੇ ਚੱਲਦਾ 1130 ਜੀ, ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਭਾਜੀ, ਪਹਾੜੀਆਂ ਨੀ ਹੈਗੀਆਂ, ਕੋਈ ਹੋਰ ਕਾਰਨ ਹੈ ਭਾਜੀ? ਹਾਂ, ਰੋਪੜ ਨੀ ਹੈਗਾ, ਰੋਪੜ ਨੀ ਹੈਗਾ,
3: ਰੋਪੜ
0: ਨਹੀਂ, ਚੰਡੀਗੜ੍ਹ ਵੀ ਨਹੀਂ ਹੈਗਾ। ਥੈਂਕ ਯੂ, ਥੈਂਕ ਯੂ। ਸੋ ਅਗਲੀ ਕਾਲ ਤੇ ਚੱਲਦਾ 23 ਵਾਲੇ ਉਹ ਕਾਲ ਡਰੋਪ ਹੋ ਗਈ, ਦੁਬਾਰਾ ਕਾਲ ਕਰ ਲਿਓ। ਸੋਚ ਲਓ ਉਦਾਂ ਪੰਜਾਬ ਦੇ ਕਿਸ ਸ਼ਹਿਰ ਨੂੰ ਹੈ ਜਿਹੜਾ ਪੰਜਾਬ ਦਾ ਪੈਰਿਸ ਕਿਹਾ ਜਾਂਦਾ, ਕੈਲੀਫੋਰਨੀਆ ਛੱਡੋ ਤੁਸੀਂ, ਪੰਜਾਬ ਦਾ ਪੈਰਿਸ ਹੈ ਜਿਹੜਾ ਇੱਕ ਸ਼ਹਿਰ ਨੂੰ ਕਿਹਾ ਜਾਂਦਾ। ਫਾਰਮਰ ਪ੍ਰਾਈਮ ਮਿਨਿਸਟਰ ਇੱਕ ਆਏ ਸੀਗੇ ਅਤੇ ਉਹਨਾਂ ਨੇ ਹੈ ਜਿਹੜਾ ਇੱਕ ਉੱਥੇ ਬਹੁਤ ਵੱਡੀ ਬਿਲਡਿੰਗ ਹੈ ਜਿਹੜੀ ਤਕਰੀਬਨ ਉਹਨਾਂ ਦੇ ਨਾਂ 'ਤੇ ਵੀ ਬਣੀ ਹੋਈ ਹੈ। ਹਿੰਟ ਦੇ ਤਾ, ਇਸ ਤੋਂ ਵੱਡਾ ਹਿੰਟ ਜੇ ਮੈਂ ਦਿੱਤਾ ਤਾਂ ਫਿਰ ਤੁਸੀਂ ਸਾਰਿਆਂ ਨੇ ਬੁੱਝ ਲੈਣਾ ਸੌਖਾ ਹੀ। ਅਗਲੀ ਕਾਲ 'ਤੇ ਚੱਲਦਾ ਮੈਂ। 8577 ਜੀ ਸਵਾਗਤ ਹੈ ਜੀ।
3: ਸਤਿ ਸ਼੍ਰੀ ਅਕਾਲ ਬਾਈ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ।
3: ਮੈਂ ਵੀ ਕਪੂਰਥਲਾ
0: ਜੀ ਬਹੁਤ ਬਹੁਤ ਧੰਨਵਾਦ। ਬਿਲਕੁਲ ਸਹੀ ਕਿਹਾ ਜੀ ਤੁਸੀਂ, ਅੱਜ ਕੈਲੀਫੋਰਨੀਆ ਜਿਹੜਾ ਸ਼ਹਿਰ ਆ ਉਹਦੇ ਬਾਬਤ ਆਪਾਂ ਗੱਲ ਕਰਨੀ ਹੈ। ਸੋ ਇਸੇ ਤਰ੍ਹਾਂ ਜੁੜੇ ਰਹਿਣਾ, ਅਗਲੇ ਸੈਗਮੈਂਟ ਦੇ ਵਿੱਚ ਆਪਾਂ ਦੋ ਕੁ ਜਿਹੜੀਆਂ ਸਟੋਰੀਜ਼ ਹੈ ਜਿਹੜੀਆਂ ਉਹ ਕਵਰ ਕਰਾਂਗੇ ਅਤੇ ਫਿਰ ਜਿਹੜੇ ਲੋਕਲ ਇਸ਼ੂ ਹੈ ਕੁਛ ਉਹਨਾਂ 'ਤੇ ਆਪਾਂ ਗੱਲਬਾਤ ਵੀ ਕਰਾਂਗੇ। ਅਤੇ ਤੁਸੀਂ ਆ ਜਿਹੜਾ ਮੇਰੇ ਨਾਲ ਆਫਟ ਦਾ ਪ੍ਰੋਗਰਾਮ ਵੀ ਗੱਲ ਕਰ ਸਕਦੇ ਹੋ ਰੀਅਲ ਸਟੇਟ ਬਾਬਤ, ਜਾਂ ਫਿਰ ਤੁਸੀਂ ਆ ਜਿਹੜਾ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਪਲਾਨ ਨਹੀਂ ਲਏ, ਜਾਂ ਫਿਰ ਤੁਹਾਡੇ ਕੋਲ ਆਲਰੇਡੀ ਪੋਲਿਸੀਜ਼ ਹੈਗੀਆਂ ਨੇ ਤੁਸੀਂ ਰਿਵਿਊ ਕਰਾਉਣਾ ਚਾਹੁੰਦੇ ਹੋ, ਤੁਹਾਨੂੰ ਨਹੀਂ ਪਤਾ ਵੀ ਉਹ ਪੋਲਿਸੀ ਸਾਡੀਆਂ ਜਿਹੜੀ ਕਵਰੇਜ ਵੀ ਕਰਦੀਆਂ ਪਈਆਂ, ਸਾਡੀ ਉਹ ਰਿਕੁਆਇਰਮੈਂਟ ਵੀ ਹੈਗੀਆਂ ਨੇ, ਜਾਂ ਫਿਰ ਉਸੇ ਤਰ੍ਹਾਂ ਸਾਡੇ ਪੈਸੇ ਆ ਜਿਹੜੇ ਜਾ ਰਹੇ ਨੇ, ਸੋ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਆਪਣੇ ਪੇਰੈਂਟਸ ਗ੍ਰੈਂਡ ਪੇਰੈਂਟਸ ਦੀ ਤੁਸੀਂ ਕਰਵਾਉਣੀ ਹੈ ਅਤੇ ਨੰਬਰ ਮੇਰਾ 416-977-4163-417-7763 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਮੈਂ ਤਕਰੀਬਨ ਸਾਰੀਆਂ ਕੰਪਨੀ ਦੇ ਨਾਲ ਕੰਮ ਕਰਦਾ, ਜਦੋਂ ਤੁਸੀਂ ਮੈਨੂੰ ਕੋਈ ਵੀ ਗੱਲਬਾਤ ਕਰਦੇ ਹੋ ਤਾਂ ਮੇਰੇ ਕੋਲ ਸਿਸਟਮ ਹੈ ਉਹਦੇ ਵਿੱਚ ਜਿਹੜੀਆਂ ਸਾਰੀਆਂ ਕੰਪਨੀਆਂ ਉਹਦੇ 'ਚ ਸਾਰੇ ਜਿਹੜੇ ਕੋਟ ਹੈ ਜਿਹੜੇ ਆ ਜਾਂਦੇ ਨੇ ਵੀ ਕਿੰਨਾ ਕਿੰਨਾ ਪ੍ਰੀਮੀਅਮ ਬਣਦਾ। ਸੋ ਜੋ ਤੁਹਾਡਾ ਬਜਟ ਫਰੈਂਡਲੀ ਹੁੰਦਾ ਆ ਕੋਟ, ਪਰ ਕਵਰੇਜ ਆ ਜਿਹੜੀ ਤੁਹਾਨੂੰ ਸਾਰੀ ਮਿਲਦੀ ਹੁੰਦੀ ਹੈ, ਪਰ ਕਈ ਕੰਪਨੀਆਂ ਦੇ ਕੁਛ ਕੁ ਪੋਲਿਸੀਜ਼ ਹੁੰਦੀਆਂ, ਕਈ ਕੰਪਨੀਆਂ ਦੀ ਕੁਛ ਕੁ ਪੋਲਿਸੀ, ਇਸੇ ਕਰਕੇ ਆ ਜਿਹੜਾ ਅਸੀਂ ਇੰਡੀਪੈਂਡੈਂਟ ਤੌਰ 'ਤੇ ਕੰਮ ਕਰਦੇ ਹਾਂ, ਕਿਉਂਕਿ ਅਸੀਂ ਤਕਰੀਬਨ ਸਾਰੀਆਂ ਕੰਪਨੀਆਂ ਦੇ ਵਿੱਚ ਤੁਹਾਡੀ ਜਿਹੜੀ ਡੇਟ ਆਫ ਬਰਥ ਜਾਂ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ।
4: The Must So CHA clearance sale is on August 6th to 10th. Save up to 70% on furniture and decor from Must So CHA and Jardin de Ville. 5 days only, 1270 Caledonia Road in North York, while supplies last.

0: ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ,

0: CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦ ਕਲਾਇੰਟਸ।
1: ਸਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ CWC Immigration, ਐਕਸਪ੍ਰੈਸ ਐਂਟਰੀ, ਵਰਕ ਪਰਮਿਟ, ਫੈਮਿਲੀ ਸਪਾਂਸਰਸ਼ਿਪ, ਇਮੀਗ੍ਰੇਸ਼ਨ ਅਪੀਲਸ, ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ CWC Immigration 9056704444।
2: ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200 ਕਟਾਰੀਆ ਟੂਰਸ ਐਂਡ ਟ੍ਰੈਵਲ 2 ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ 2883 ਡੈਰੀ ਰੋਡ ਈਸਟ ਮਿਸੀਸਾਗਾ ਸੈਕਿੰਡ ਲੋਕੇਸ਼ਨ 4550 ਐਬਨੇਜ਼ਰ ਰੋਡ ਬ੍ਰੈਂਪਟਨ
3: ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 6477066640 647-706-6640।

ਜ਼ਰੂਰੀ ਹੈ ਜਿਹੜੀਆਂ ਕਵਰ ਕਰਨੀਆਂ ਉਹ ਤੁਹਾਡੇ ਨਾਲ ਸਾਂਝ ਪਾ ਲਵਾਂ, ਉਸ ਤੋਂ ਬਾਅਦ ਫਿਰ ਤੁਹਾਡੀਆਂ ਜਿਹੜੀਆਂ ਨਾਲ ਦੀ ਨਾਲ ਕਾਲ ਸਾਈਡ 'ਤੇ ਲਵਾਂਗਾ। ਬ੍ਰੈਂਪਟਨ ਦੇ ਵਿੱਚ ਜਿਹੜੀਆਂ ਗੱਡੀ ਚੋਰੀ ਦੀਆਂ ਘਟਨਾਵਾਂ ਉਹਨਾਂ ਦੇ ਵਿੱਚ ਕਹਿੰਦੇ ਕਮੀ ਆਈ ਹੈ, ਪਰ ਸਮੱਸਿਆ ਅਜੇ ਵੀ ਗੰਭੀਰ ਬਣੀ ਹੈ। ਪੀਲ ਰੀਜਨਲ ਪੁਲਿਸ ਨੇ ਅੰਕੜੇ ਆ ਜਿਹੜੇ ਸਟੈਟਸ ਹੈ ਨੰਬਰਸ ਹੈ ਜਿਹੜੇ ਕੁਝ ਜਾਰੀ ਕੀਤੇ ਆ, ਇਹ 30 ਜੂਨ ਤੋਂ ਲੈ ਕੇ 30 ਜੁਲਾਈ ਤੱਕ ਦੇ ਆ। ਮਤਲਬ ਰੀਸੈਂਟ ਜਿਹੜੇ ਇਹ ਨੰਬਰਸ ਹੈ ਜਿਹੜੇ ਰਿਲੀਜ਼ ਕੀਤੇ ਗਏ 30 ਜੂਨ ਤੋਂ ਲੈ ਕੇ 30 ਜੁਲਾਈ ਤੱਕ 2026 ਦੇ ਦਰਮਿਆਨ ਕਹਿੰਦੇ ਸ਼ਹਿਰ ਦੇ ਵਿੱਚ 122 ਗੱਡੀਆਂ ਜਿਹੜੀਆਂ ਉਹ ਚੋਰੀ ਹੋਈਆਂ ਨੇ। ਸੋ 122 ਗੱਡੀਆਂ ਜਿਹੜੀਆਂ ਚੋਰੀ ਹੋਈਆਂ, ਜੇ ਐਵਰੇਜ ਲਾ ਲਈਏ ਤੇ ਹਰ ਰੋਜ਼ 4 ਗੱਡੀਆਂ ਜਿਹੜੀਆਂ ਉਹ ਚੋਰੀ ਹੋ ਰਹੀਆਂ ਨੇ ਇਸ ਰੀਜਨ ਦੇ ਵਿੱਚ। ਇਸ ਤੋਂ ਪਿਛਲੇ ਮਹੀਨੇ 170 ਗੱਡੀਆਂ ਕਹਿੰਦੇ ਚੋਰੀ ਹੋਈਆਂ ਸਨ, ਤੇ ਇਸ ਲਈ ਇੱਕ ਮਹੀਨੇ ਦੇ ਵਿੱਚ ਕਰੀਬ 28% ਕਮੀ ਹੈ ਜਿਹੜੀ ਉਹ ਦਰਜ ਕੀਤੀ ਗਈ ਹੈ। ਸਾਲ 2026 1 ਜਨਵਰੀ ਤੋਂ ਲੈ ਕੇ 30 ਜੁਲਾਈ ਤੱਕ ਬ੍ਰੈਂਪਟਨ ਦੇ ਵਿੱਚ, ਹੁਣ ਇਕੱਲਾ ਬ੍ਰੈਂਪਟਨ ਸ਼ਹਿਰ ਹੈ ਉਹਦੇ ਜਿਹੜੇ ਨੰਬਰਸ ਆ ਰਹੇ ਨੇ, ਉਹਦੇ ਵਿੱਚ ਕਹਿੰਦੇ 1115 ਗੱਡੀਆਂ ਦੀ ਚੋਰੀ ਹੋਣ ਦੀ ਰਿਪੋਰਟ ਹੈ, ਜੋ ਪਿਛਲੇ ਸਾਲ ਦੇ ਇਸ ਸਮੇਂ ਨਾਲੋਂ 13% ਘੱਟ ਹੈ। ਮਤਲਬ ਇਸ ਸਾਲ ਜੇ 1115 ਗੱਡੀਆਂ ਚੋਰੀ ਹੋਈਆਂ, ਉਹ ਕਹਿੰਦੇ ਵੀ ਪਿਛਲੇ ਸਾਲ ਨਾਲੋਂ 30% ਜਿਹੜੀਆਂ ਗੱਡੀਆਂ ਘੱਟ ਹੈ ਜਿਹੜੀ ਉਹ ਪਿਛਲੇ ਸਾਲ ਨਾਲੋਂ ਚੋਰੀ ਘੱਟ ਹੋਈਆਂ। ਜਾਰੀ ਕੀਤੇ ਨਕਸ਼ਾ ਜਿਹੜਾ ਆ ਪੁਲਿਸ ਵੱਲੋਂ ਆ ਜਿਹੜਾ ਉਹ ਵੀ ਜਾਰੀ ਕੀਤਾ ਗਿਆ ਵੀ ਕਿਹੜੇ ਰੀਜਨ 'ਚ ਜਿਹੜੀਆਂ ਕਿੰਨੀਆਂ ਕੁ ਗੱਡੀਆਂ ਜਾਂ ਕਿਹੜੇ ਰੀਜਨ 'ਚ ਜ਼ਿਆਦਾ ਗੱਡੀਆਂ ਚੋਰੀ ਹੋ ਰਹੀਆਂ ਨੇ। ਸੋ ਪਰ ਕੁਝ ਖੇਤਰਾਂ ਦੇ ਵਿੱਚ ਜਿਹੜੀਆਂ ਘਟਨਾਵਾਂ ਦੀ ਗਿਣਤੀ ਹੈ ਜਿਹੜੀ ਵੱਧ ਹੈ। ਸੋ ਜੇ ਤੁਸੀਂ ਆ ਜਿਹੜਾ ਇਹ ਮੈਪ ਜੇ ਤੁਹਾਡੇ ਕੋਲ ਚਾਹੁੰਦੇ ਹੋ ਤੁਸੀਂ ਰੱਖਣਾ ਵੀ ਇਹ ਮੈਪ ਕਿਹੜਾ ਆ, ਤਾਂ ਤੁਸੀਂ ਆਫਟ ਦਾ ਪ੍ਰੋਗਰਾਮ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਪਿਛਲੇ 5 ਸਾਲਾਂ ਦੇ ਵਿੱਚ ਅੰਕੜਿਆਂ ਮੁਤਾਬਕ ਚੋਰੀ ਦੀਆਂ ਸਭ ਤੋਂ ਵੱਧ ਜਿਹੜੀਆਂ ਗੱਡੀਆਂ ਚੋਰ ਨਿਸ਼ਾਨਾ ਜਿਹੜੇ ਬਣਾ ਰਹੇ ਨੇ ਉਹ ਗੱਡੀਆਂ ਨੇ ਲੈਕਸਸ ਦਾ ਹੋ ਗਿਆ, ਫਿਰ ਡੋਜ ਦਾ ਰੈਮ 1500, ਹੋਂਡਾ CRV, ਟੋਇਟਾ ਹਾਈਲੈਂਡਰ, ਫੋਰਡ F-150, ਜੀਪ ਰੈਂਗੂਲਰ, ਹੋਂਡਾ ਸਿਵਿਕ, ਰੇਂਜ ਰੋਵਰ, ਹੋਂਡਾ ਅਕੋਰਡ ਅਤੇ ਟੋਇਟਾ ਦਾ ਟੁੰਡਰਾ। ਸੋ ਇਹ ਜਿਹੜੀਆਂ ਗੱਡੀਆਂ ਨੇ ਚੋਰਾਂ ਦਾ ਸਭ ਤੋਂ ਮਨ ਪਸੰਦੀਦਾ ਜਿਹੜਾ ਨਿਸ਼ਾਨਾ ਰਹੀਆਂ ਨੇ ਗੱਡੀਆਂ ਜਿਹੜੀਆਂ ਚੋਰੀਆਂ ਹੋਈਆਂ। ਹਾਲਾਂਕਿ ਬ੍ਰੈਂਪਟਨ ਅਤੇ ਮਿਸੀਸਾਗਾ ਦੇ ਵਿੱਚ ਕੁੱਲ ਵਾਹਨ ਚੋਰੀ ਜਿਹੜੀਆਂ ਦੀਆਂ 2023 ਦੇ ਰਿਕਾਰਡ ਪੱਧਰ ਤੋਂ ਘਟੀਆਂ ਨੇ, ਪਰ ਪੁਲਿਸ ਲੋਕਾਂ ਨੂੰ ਅਜੇ ਵੀ ਸਾਵਧਾਨ ਰਹਿਣ, ਸਟੀਅਰਿੰਗ ਲੋਕ, ਟਰੈਕਿੰਗ ਡਿਵਾਈਸ ਤੇ ਸੁਰੱਖਿਅਤ ਪਾਰਕਿੰਗ ਵਰਗੇ ਉਪਾਅ ਅਪਣਾਉਣ ਦੀ ਸਲਾਹ ਦੇ ਰਹੀ ਹੈ। ਸੋ ਮਤਲਬ ਇੱਕ ਸਮਾਂ ਸੀ ਜੋ ਆਪਾਂ ਸਟਾਰਟਿੰਗ ਦੇ ਵਿੱਚ ਇਹਨਾਂ ਬਾਬਤ ਬਹੁਤ ਗੱਲਾਂ ਕਰਦੇ ਸੀਗੇ, ਮਤਲਬ ਖਤਰਾ ਹਜੇ ਉਸੇ ਤਰ੍ਹਾਂ ਹੀ ਹੈ, ਉਸੇ ਤਰ੍ਹਾਂ ਜਿਹੜੀਆਂ ਗੱਡੀਆਂ ਜਿਹੜੀਆਂ ਇਹ ਚੋਰੀ ਹੋ ਰਹੀਆਂ ਨੇ, ਪਰ ਹਾਂ ਥੋੜ੍ਹੀ ਜਿਹੀ ਕਮੀ ਆਈ ਹੈ। ਹੁਣ ਸਵਾਲ ਇਹ ਹੈ ਵੀ ਕੀ ਤੁਹਾਡੇ ਇਲਾਕੇ ਦੇ ਵਿੱਚ ਵੀ ਗੱਡੀ ਚੋਰੀ ਦੀ ਘਟਨਾ ਜਿਹੜੀ ਹੈ ਤੁਸੀਂ ਸੁਣੀ ਹੈ ਜਾਂ ਫਿਰ ਹੁਣ ਬਹੁਤ ਘੱਟ ਸੁਣੀ ਹੈ? ਸੋ ਤੁਸੀਂ ਆਪਣੀ ਗੱਡੀ ਦੀ ਸੁਰੱਖਿਆ ਲਈ ਕੀ ਹਜੇ ਵੀ ਉਪਾਅ ਕੋਈ ਵਰਤਦੇ ਹੋ, ਜਿੱਦਾਂ ਸਟੀਅਰਿੰਗ ਲੋਕ ਹੋ ਗਿਆ ਜਾਂ ਫਿਰ ਜਿਹੜਾ ਟਰੈਕਿੰਗ ਡਿਵਾਈਸ ਹੋ ਗਿਆ? ਈਵਨ ਕੁਝ ਕੁ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ, ਜੇ ਤੁਸੀਂ ਇਹ ਚੀਜ਼ਾਂ ਇਸਤੇਮਾਲ ਕਰਦੇ ਹੋ ਜਿੱਦਾਂ ਟਰੈਕਿੰਗ ਡਿਵਾਈਸ ਵਗੈਰਾ, ਤੇ ਉਹ ਤੁਹਾਨੂੰ ਡਿਸਕਾਊਂਟ ਵੀ ਦਿੰਦੀਆਂ ਨੇ। ਕੀ ਤੁਹਾਡੇ ਵਿਚਾਰ ਦੇ ਵਿੱਚ ਕੈਨੇਡਾ ਦੇ ਵਿੱਚ ਜੋ ਗੱਡੀ ਚੋਰੀ ਰੋਕਣ ਲਈ ਜਿਹੜੀਆਂ ਸਜ਼ਾਵਾਂ ਨੇ, ਕੀ ਇਹਨਾਂ ਨੂੰ ਹੋਰ ਸਖਤ ਜਿਹੜਾ ਹੋਣਾ ਚਾਹੀਦਾ ਆ? ਜਿਹੜੀਆਂ ਗੱਡੀ ਚੋਰੀ ਕਰਦੇ ਨੇ, ਕਿ ਇਹਨਾਂ ਨੂੰ ਜਿਹੜੀਆਂ ਸਜ਼ਾਵਾਂ ਨੇ ਇਹ ਹੋਰ ਸਖਤ ਹੋਣੀਆਂ ਚਾਹੀਦੀਆਂ? ਜਾਂ ਇੱਕ ਸਭ ਤੋਂ ਅਹਿਮ ਸਵਾਲ ਜੋ ਮੈਂ ਹਮੇਸ਼ਾ ਪੁੱਛਦਾ ਹਾਂ, ਤੁਹਾਡੇ ਅਨੁਸਾਰ ਪੁਲਿਸ, ਸਰਕਾਰ ਅਤੇ ਜਿਹੜੇ ਗੱਡੀਆਂ ਬਣਾਉਣ ਮੈਨੂਫੈਕਚਰ ਕਰਨ ਵਾਲੀਆਂ ਕੰਪਨੀਆਂ ਇਸ ਸਮੱਸਿਆ ਨੂੰ ਘਟਾਉਣ ਲਈ ਕੀ ਕਰ ਸਕਦੇ ਨੇ? ਕੀ ਉਹਨਾਂ ਦੇ ਹੱਥ ਵੱਸ ਹੈ ਕੁਛ? ਕੀ ਤੁਹਾਨੂੰ ਲੱਗਦਾ ਵੀ ਜੇ ਪੁਲਿਸ, ਸਰਕਾਰ ਤੇ ਗੱਡੀਆਂ ਬਣਾਉਣ ਵਾਲੀਆਂ ਜਿਹੜੀਆਂ ਮੈਨੂਫੈਕਚਰ ਕੰਪਨੀਆਂ ਨੇ, ਉਹ ਇਸ ਸਮੱਸਿਆ ਨੂੰ ਘਟਾਉਣ ਸਕਦੀਆਂ ਨੇ ਜੇ ਉਹਨਾਂ ਦੀ ਇੱਛਾ ਸ਼ਕਤੀ ਮਜ਼ਬੂਤ ਹੋਵੇ? ਸੋ ਇਹਦੇ 'ਤੇ ਜਿਹੜੇ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ, ਪਰ ਅੰਕੜੇ ਆ ਜਿਹੜੇ ਇਹਦੇ ਵਿੱਚ ਇੱਕ ਤਰ੍ਹਾਂ ਪੁਲਿਸ ਨੇ ਆਪਣੀ ਪਿੱਠ ਥਪਥਪਾਈ ਹੈ ਵੀ ਭਾਈ ਅੱਗੇ ਨਾਲੋਂ ਕ੍ਰਾਈਮ ਹੈ ਜਿਹੜਾ, ਅੱਗੇ ਨਾਲੋਂ ਜਿਹੜੀਆਂ ਗੱਡੀ ਚੋਰੀ ਦੀਆਂ ਘਟਨਾਵਾਂ ਨੇ ਉਹ ਘਟੀਆਂ ਨੇ, ਤੇ ਇਹਦੇ 'ਤੇ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ ਕਿ ਤੁਹਾਨੂੰ ਲੱਗਦਾ ਵੀ ਜਿਹੜੀਆਂ ਨਵੀਆਂ ਗੱਡੀਆਂ ਆ ਰਹੀਆਂ ਨੇ, ਕਿਉਂਕਿ ਹੁਣ ਇੰਨਾ ਜ਼ਿਆਦਾ ਸੰਤਾਪ ਹੰਢਾ ਰਿਹਾ ਇੱਥੇ, ਤਾਂ ਉਹਦੀ ਇੰਨਾ ਕੁਛ ਸਟ੍ਰੈਸ ਚੱਲ ਰਿਹਾ, ਉੱਤੋਂ ਦੀ ਜੇ ਗੱਡੀ ਚੋਰੀ ਹੋ ਜਾਏ ਉਹਦਾ ਡਰ ਇੱਕ ਸਹਿਮ ਹੈ ਜਿਹੜਾ ਮਨ ਦੇ ਵਿੱਚ ਹੋਰ ਰਹਿੰਦਾ। ਕੀ ਤੁਹਾਨੂੰ ਲੱਗਦਾ ਜਿਹੜੀਆਂ ਨਵੀਆਂ ਗੱਡੀਆਂ ਨੇ ਉਹਨਾਂ ਦੇ ਵਿੱਚ ਲਾਜ਼ਮੀ ਟਰੈਕਿੰਗ ਅਤੇ ਐਂਟੀ ਥੈਫਟ ਟੈਕਨੋਲੋਜੀ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ? ਕੀ ਤੁਸੀਂ ਇਹ ਮੰਨਦੇ ਹੋ ਵੀ ਇਹ ਤਾਂ ਹੁਣ ਸਰਕਾਰਾਂ ਨੂੰ ਆ ਜਿਹੜਾ ਜ਼ਰੂਰੀ ਕਰ ਦੇਣਾ ਚਾਹੀਦਾ ਵੀ ਜਿੰਨੀਆਂ ਵੀ ਹੁਣ ਨਵੀਆਂ ਗੱਡੀਆਂ ਜਿਹੜੀਆਂ ਜਾਂ ਇਸ ਸਾਲ ਤੋਂ ਜਿਹੜੀਆਂ ਆ ਰਹੀਆਂ ਨੇ ਉਹ ਜਿਹੜੇ ਮੈਨੂਫੈਕਚਰਸ ਨੇ ਉਹਨਾਂ ਦੇ ਵਿੱਚ ਲਾਜ਼ਮੀ ਇੱਕ ਟਰੈਕਿੰਗ ਅਤੇ ਐਂਟੀ ਥੈਫਟ ਟੈਕਨੋਲੋਜੀ ਇੱਦਾਂ ਦੀ ਕੋਈ ਆ ਜਿਹੜੀ ਉਹ

0: ਗੱਡੀਆਂ ਦੇ ਵਿੱਚ ਆ ਜਿਹੜੀ ਲਾਗੂ ਕਰਕੇ ਦੇਣ, ਤਾਂ ਕਿ ਆ ਜਿਹੜਾ ਗੱਡੀ ਚੋਰੀ ਕਰਨ ਨਾ ਜਿਹੜਾ ਹੋਰ ਔਖਾ ਹੋ ਜਾਵੇ। ਸੋ ਇਹਦੇ ਤੇ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਸਟੂਡੀਓ ਦਾ ਨੰਬਰ 905-673-3337 9056733337 ਤੇ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਸੰਧੂ ਸਾਹਿਬ ਵੈਲਕਮ ਜੀ, ਇਹਨੂੰ ਗੁੱਡ ਮਾਰਨਿੰਗ ਜੀ।
1: ਸਤਿ ਸ਼੍ਰੀ ਅਕਾਲ ਜੀ। ਸ਼ਮੀ ਜੀ, ਦੇਖੋ ਬੜੀ ਛੋਟੀ ਜਿਹੀ ਗੱਲ ਆ, ਸੂਈ ਤੇ ਹੈ ਨੀ ਕਿ ਮਿੱਟੀ ਚ ਗਵਾਚ ਜਾਂਦੀ। ਜਿੰਨੀ ਵੀ ਗੱਡੀ ਆ, ਕਿਉਂਕਿ ਜਿਹੜੀ ਆਪਣੀ ਇੱਥੇ ਕਾਰ ਆਪਾਂ ਚਲਾਉਂਦੇ ਹਾਂ, ਸਾਡੀ ਜਿਹੜੀ ਡਰਾਈਵਿੰਗ ਆ ਉਹ ਹੈਗੀ ਆ ਲੈਫਟ ਹੈਂਡ, ਪਰ ਜਿੰਨੀ ਵੀ ਗੱਡੀ ਆ ਸਾਰੀ ਮਿਡਲ ਇਸ਼ ਜਾਂਦੀ ਆ। ਕਿ ਸਾਡੇ ਜਿਹੜੇ ਖੈਰ ਖਾਂ ਨੇ ਲੀਡਰ ਆ, ਕਿ ਜੇ 2 ਸਾਲ ਲਈ ਐਕਸਪੋਰਟ ਰੋਕ ਤਾ ਜਾਵੇ ਪੁਰਾਣੀ ਗੱਡਾ, ਹਨੇਰੀ ਆ ਚੱਲੀ ਆ, ਕਿੰਨੀ ਕਿੰਨੀ ਇੰਸ਼ੋਰੈਂਸ ਅਸੀਂ ਭਰਦੇ ਹਾਂ, ਪੀੜੇ ਪਏ, ਕਿੰਨੇ ਕਿੰਨੇ ਟੈਕਸ ਆ, ਇਹਨਾਂ ਜਿਹੜੇ ਸਾਡੇ ਅਕਾ ਨੇ, ਇਹਨਾਂ ਨੂੰ ਇਹ ਸਮਝ ਨੀ ਆਉਂਦੀ ਯਾਰ ਜੀ ਆਪਾਂ 2 ਸਾਲ ਐਕਸਪੋਰਟ ਰੋਕ ਰਹੇ। ਔਰ ਯਕੀਨ ਕਰਿਓ, ਜਿੰਨੇ ਵੀ ਬਾਰਡਰ ਏਜੰਸੀ ਆਇਆ ਉਹ ਰਲੇ ਹੋਏ ਨਾਲ, ਇੱਕ ਵਾਰੀ ਕਿਸੇ ਬੰਦੀ ਗੱਡੀ ਗੁਆਚੀ, ਆਪਣਾ ਸੀਐਮ ਇੱਥੇ ਜਿਹੜਾ ਹੈਗਾ ਕੰਟੀਨਿਊ ਚ ਗੱਡੀ ਨਜ਼ਰ ਆ ਰਹੀ ਹੈ, ਲੱਗਦਾ ਡਿਵਾਈਸ ਲੱਗੀ ਆ, ਬੰਦਿਆਂ ਦੇ ਪਰਚੇ ਦਰਜ ਹੋਏ ਕਿ ਤੁਸੀਂ ਇਸ ਪ੍ਰੋਡਕਟ ਆਏ ਕਿੱਦਾਂ, ਉਹ ਗੱਡੀ ਇੱਥੋਂ ਚੱਲ ਕੇ ਮਿਡਲ ਈਸਟ ਚ ਗਈ। ਕਿ ਇਹ ਐਗਜ਼ਾਮਪਲ ਥੋੜੀਆਂ ਨੇ ਸਾਡੇ, ਇਹ ਗੱਲ ਐਂਡਰਿਊ ਸ਼ੇਅਰ ਨੇ ਪਾਰਲੀਮੈਂਟ ਚ ਸ਼ੇਅਰ ਕੀਤੀ ਸੀ। ਇੰਨਾ ਕੋਈ ਹੋਣ ਦੇ ਬਾਵਜੂਦ ਹੀ ਜਿਹੜੇ ਸਾਡੇ ਐਕਸਪੋਰਟ ਨਹੀਂ ਰੁਕ ਲਿਆ, ਬਾਰਡਰ ਏਜੰਸੀ ਦੇ ਨਾਲ ਬੰਦੇ ਰਲੇ ਹੋਏ ਆ, ਘੱਟੋ ਘੱਟ ਜਿਹੜੇ ਤੁਹਾਡੇ ਲੀਡਰ ਆ ਤੁਹਾਡੇ ਘਰਾਂ ਚ, ਉਹਨੇ ਪੁੱਛੋ ਕਿ ਤੁਸੀਂ ਕਰਦੇ ਕੀ ਪੈ ਸਾਡੇ ਲਈ, ਬਹੁਤ ਦੁੱਖ ਲੱਗਦਾ। ਬਾਕੀ ਜੋ ਮੈਂ ਆਪਣੇ ਬਿਜ਼ਨਸ ਦੀ ਗੱਲ ਕਰ ਦਿੰਦਾ ਵਾ, ਕਿ ਅੱਜ ਕੱਲ੍ਹ ਹੁਣ ਸਾਡਾ ਸੀਜ਼ਨ ਥੋੜਾ ਹੋ ਗਿਆ ਵਾ ਠੰਡਾ, ਜਿਹਨਾਂ ਨੂੰ ਲੱਗਦਾ ਕਿ ਸਾਡੀਆਂ ਫਰਨਸਾਂ ਨੇ ਕੁਝ ਪ੍ਰੋਬਲਮ ਦੇਣੀਆਂ ਦੇ ਸਕਦੀਆਂ, ਸਿਆਲ ਆਉਣ ਵਾਲਾ ਵਾ, ਤੇ ਜ਼ਰੂਰ ਉਹ ਅਪਡੇਟ ਕਰ ਲੈਣ, ਟਿਊਨ ਅਪ ਕਰ ਲੈਣ, ਜਾਂ ਉਹਨਾਂ ਨੂੰ ਬਦਲ ਦੇਣ, ਤੇ ਨੰਬਰ ਸ਼ਮੀ ਤੁਸੀਂ ਦੇ ਦਿਓ ਮੇਰਾ, ਮੈਂ ਸੁਣਦਾ ਜੀ ਤੁਹਾਨੂੰ। ਬਾਕੀ ਸੋਤਿਆਂ ਦੇ ਵਿਚਾਰ ਲਾਓ, ਇਹਨਾਂ ਨੂੰ ਘੇਰੋ ਕਿ ਯਾਰ ਤੁਸੀਂ ਇਹ ਲੀਡਰ ਕੀ ਕਰਦੇ ਪਏ ਜੋ ਸਾਡੇ ਲਈ, ਤਨਖਾਹਾਂ ਲੈਣ ਲਈ ਚਿੱਟੇ ਹਾਥੀ ਬੱਧੇ ਅਸੀਂ। ਮੈਂ ਇਹਨਾਂ ਹੀ ਕਹਿਣਾ ਚਾਹੁੰਦਾ, ਥੈਂਕ ਯੂ ਸੁਣਦਾ
0: ਜੀ। ਬਹੁਤ ਬਹੁਤ ਧੰਨਵਾਦ। ਦੇਖੋ ਬਿਲੀਅਨਸ ਆਫ ਡਾਲਰ ਹੈ ਜਿਹੜਾ, ਠੀਕ ਹੈ, ਹੋਰਾਂ ਪਾਸੇ ਵੀ ਜਾ ਰਿਹਾ, ਤੇ ਸਰਕਾਰਾਂ ਜਿਹੜੇ ਆ ਇਹ ਜਿਹੜੀਆਂ ਮੈਨੂਫੈਕਚਰਡ ਹੈਗੇ ਨੇ, ਇਹਨਾਂ ਨੂੰ ਸਬਸਿਡੀ ਦੇ ਦਿਓ ਵੀ ਭਾਈ ਗੱਡੀਆਂ ਚੋਰੀ ਹੋ ਰਹੀਆਂ, ਕੋਈ ਇਹੋ ਜਿਹੀ ਟੈਕਨੋਲੋਜੀ ਆ ਜਿਹੜੀ ਤੁਸੀਂ ਗੱਡੀਆਂ ਦੇ ਵਿੱਚ ਲਾ ਦਿਓ ਵੀ ਗੱਡੀਆਂ ਚੋਰੀ ਕਰਨੀਆਂ ਔਖੀ ਹੋ ਜਾਣ। ਹਾਂਜੀ, ਇਸ ਟਾਈਮ ਜਿਹੜਾ ਸਭ ਤੋਂ ਜ਼ਿਆਦਾ ਗ੍ਰਸਤ ਹੈ ਜਿਹੜਾ ਮੈਨੂੰ ਲੱਗਦਾ ਕੈਨੇਡਾ ਆ ਵਾਹਨ ਚੋਰੀ ਦੇ ਮਾਮਲੇ ਦੇ ਵਿੱਚ, ਅਤੇ ਹਜੇ ਵੀ ਆ ਜਿਹੜਾ ਚੋਰ ਆ ਜਿਹੜੇ ਬਾਜ਼ ਨਹੀਂ ਆ ਰਹੇ। ਸਾਨੂੰ ਇਹ ਵੀ ਪਤਾ ਆ ਇਹ ਜਿਹੜੇ ਅੰਕੜੇ ਘੱਟ ਰਹੇ ਇਹਦਾ ਇੱਕ ਕਾਰਨ ਇਹ ਵੀ ਆ, ਜਿਵੇਂ ਜਿਵੇਂ ਠੰਡ ਆ ਜਿਹੜੀ ਵੱਧਦੀ ਹੈ, ਸੋ ਉਹਦੇ ਨਾਲ ਆ ਜਿਹੜੇ ਇਹ ਚੀਜ਼ਾਂ ਜਿਹੜੀਆਂ ਚੋਰ ਆ ਜਿਹੜਾ ਉਸ ਚੀਜ਼ ਦਾ ਵੀ ਫਾਇਦਾ ਚੱਕਦੇ ਨੇ। ਸੋ ਤੁਸੀਂ ਆ ਜਿਹੜਾ ਕੋਈ ਆਪਣੇ ਨਾਲ ਕੋਈ ਹੱਡ ਬੀਤੀ ਹੋਈ ਹੋਵੇ, ਇਹਦੇ ਨਾਲ ਮੈਂ ਇੱਕ ਸਟੋਰੀ ਆ ਜਿਹੜੀ ਉਹ ਨਾਲ ਸਾਂਝੀ ਕਰ ਲੈਣਾ, ਉਸ ਤੋਂ ਬਾਅਦ ਫਿਰ ਨਾਲ ਦੀ ਨਾਲ ਆ ਜਿਹੜੀ ਤੁਹਾਡੀ ਮੈਂ ਕਾਲ ਜਿਹੜੀ ਏਅਰ 'ਤੇ ਲੈਣਾ। ਪੀਰ ਰਜਨ, ਪੁਲਿਸ ਦੇ ਵੱਧਦੇ ਬਜਟ ਨੂੰ ਲੈ ਕੇ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਇੱਕ ਵੱਡਾ ਸਿਆਸੀ ਅਤੇ ਜਨਤਕ ਚਰਚਾ ਜਿਹੜੀ ਉਹ ਛਿੜ ਗਈ ਹੈ। ਪਿਛਲੇ ਸਾਲ ਪੀਲ ਰੀਜਨਲ ਪੁਲਿਸ ਦਾ ਬਜਟ ਜਿਹੜਾ 23% ਆ ਜਿਹੜਾ ਵਧਿਆ ਸੀਗਾ, ਇਸ ਸਾਲ ਇਹ ਹੋਰ ਆ ਜਿਹੜਾ 9.9% ਵਧਾ ਕੇ ਹੁਣ ਲਗਭਗ ਕਹਿੰਦੇ $837 million ਦਾ ਕਰ ਦਿੱਤਾ ਗਿਆ। ਇਹ ਬਹਿਸ ਹੈ ਜਿਹੜੀ ਇਹ ਇਸ ਵਜ੍ਹਾ ਕਰਕੇ ਸ਼ੁਰੂ ਹੋਈ ਕਿਉਂਕਿ ਮਿਸਿਸਾਗਾ ਦੀ ਰਹਿਣ ਵਾਲੀ ਇੱਕ ਸ਼ੈਰਨ ਫਰਨਾਂਡਿਸ ਵਰਗੇ ਨਿਵਾਸੀ ਆ ਜਿਹੜੇ ਉਹਨਾਂ ਦਾ ਤਜਰਬਾ, ਨਿੱਜੀ ਤਜਰਬਾ ਰਿਹਾ। ਉਹਨਾਂ ਦੇ ਇਲਾਕੇ ਦੇ ਵਿੱਚ ਰਾਤ ਸਮੇਂ ਚੋਰ ਘਰਾਂ ਦੇ ਬਾਹਰ ਖੜੀਆਂ ਗੱਡੀਆਂ ਦੇ ਦਰਵਾਜ਼ੇ ਚੈੱਕ ਕਰਦੇ ਕੈਮਰੇ ਦੇ ਵਿੱਚ ਕੈਦ ਹੋਏ। ਬਾਅਦ ਦੇ ਵਿੱਚ ਉਹਨਾਂ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਸਮਾਨ ਚੋਰੀ ਕਰ ਲਿਆ ਗਿਆ, ਜਿਸ ਵਿੱਚ ਗਰਾਜ ਦਾ ਰਿਮੋਟ ਵੀ ਸੀ, ਤੇ ਜਿਸ ਨਾਲ ਚੋਰਾਂ ਨੂੰ ਹੁਣ ਘਰ ਤੱਕ ਪਹੁੰਚਣ ਦਾ ਖਤਰਾ ਵੀ ਬਣ ਗਿਆ। ਜਦੋਂ ਗੁਆਂਢੀਆਂ ਨੇ ਪੁਲਿਸ ਨੂੰ ਫੋਨ ਕੀਤਾ ਤਾਂ ਉਹਨਾਂ ਨੂੰ ਦੱਸਿਆ ਗਿਆ ਵੀ ਅਧਿਕਾਰੀਆਂ ਇਸ ਵੇਲੇ ਹੋਰ ਕਿਸੇ ਗੰਭੀਰ ਮਾਮਲਿਆਂ ਦੇ ਵਿੱਚ ਰੁੱਝੇ ਹੋਏ ਨੇ ਅਤੇ ਤੁਰੰਤ ਇਹਦੇ ਤੇ ਕਾਰਵਾਈ ਨਹੀਂ ਹੋ ਸਕਦੀ। ਬਾਅਦ ਦੇ ਵਿੱਚ ਪੁਲਿਸ ਨੇ ਕਿਹਾ ਵੀ ਸਰੋਤਾਂ ਰਿਸੋਰਸਿਸ ਦੀ ਕਮੀ ਕਾਰਨ ਉਹ 3 ਦਿਨਾਂ ਬਾਅਦ ਹੈ ਜਿਹੜਾ ਫੋਲੋ ਅਪ ਕਰਨਗੇ। ਇਸ ਘਟਨਾ ਤੋਂ ਬਾਅਦ ਹੁਣ ਲੋਕ ਸਵਾਲ ਇਹ ਚੱਕ ਰਹੇ ਨੇ ਕਿ ਜੇ ਪੁਲਿਸ ਦਾ ਬਜਟ ਲਗਾਤਾਰ ਵੱਧ ਰਿਹਾ, ਤੇ ਪੁਲਿਸ ਦਾ ਬਜਟ ਹੈ ਦੋਸਤੋ, ਸਰਕਾਰਾਂ ਨੇ ਆਪਣੀਆਂ ਜੇਬਾਂ ਚੋਣੀ ਆ, ਤੁਹਾਡੇ ਮੇਰੇ ਜਿਹੜੇ ਟੈਕਸ ਪੇਅਰ ਦੀ ਮਨੀ ਆ ਉਹਦੇ ਤੋਂ ਹੀ ਆ ਜਿਹੜਾ ਪੁਲਿਸ ਦਾ ਬਜਟ ਵੱਧ ਰਿਹਾ। ਸੋ ਹੁਣ ਸਵਾਲ ਇਹ ਹੋ ਰਿਹਾ ਵੀ ਜੇ ਪੁਲਿਸ ਦਾ ਬਜਟ ਲਗਾਤਾਰ ਵੱਧ ਰਿਹਾ ਤਾਂ ਫਿਰ ਚੋਰੀਆਂ ਅਤੇ ਘਰਾਂ ਦੇ ਵਿੱਚ ਜਾਂ ਹੋਮ ਇਨਵੇਜ਼ਨ ਦੀਆਂ ਜਿਹੜੀਆਂ ਘਟਨਾਵਾਂ ਉਹਨਾਂ 'ਤੇ ਤੁਰੰਤ ਕਾਰਵਾਈ ਕਿਉਂ ਨਹੀਂ ਹੋ ਰਹੀ? ਦੂਜੇ ਪਾਸੇ ਪੁਲਿਸ ਦਾ ਆਪਣਾ ਕਹਿਣਾ ਹੈ ਵੀ ਭਾਈ ਆਬਾਦੀ ਵੱਧ ਰਹੀ ਹੈ, ਗੰਭੀਰ ਅਪਰਾਧਾਂ ਅਤੇ ਰਿਸੋਰਸਿਸ ਦੀਆਂ ਲੋੜਾਂ ਕਾਰਨ ਵਧੇਰੇ ਫੰਡਿੰਗ ਦੀ ਲੋੜ ਹੈ। ਇਹੀ ਮੁੱਦਾ ਹੁਣ ਤੁਹਾਨੂੰ ਲੱਗਦਾ ਵੀ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਦੇ ਵਿੱਚ ਇੱਕ ਵੱਡਾ ਵਿਸ਼ਾ ਬਣ ਸਕਦਾ ਹੈ? ਕਿੰਨੇ ਕੁ ਜਣੇ ਆ ਜਿਹੜੇ ਇਸ ਜੋ ਮੈਂ ਸਟੋਰੀ ਕਵਰ ਕੀਤੀ ਆ ਉਹਦੇ ਨਾਲ ਸਹਿਮਤ ਨੇ ਵੀ ਜੇ ਬਜਟ ਵੱਧ ਰਿਹਾ ਆ ਤੇ ਸਰਕਾਰ ਜਾਂ ਫਿਰ ਜਿਹੜੀ ਪੁਲਿਸ ਹੈ ਜੇ ਕਿਤੇ ਵੀ ਇਹੋ ਜਿਹੀ ਘਟਨਾ ਹੁੰਦੀ ਹੈ ਉਹਨਾਂ ਨੂੰ ਤੁਰੰਤ ਕਾਰਵਾਈ ਹੈ ਜਿਹੜੀ ਉਹ ਕਰਨੀ ਚਾਹੀਦੀ ਹੈ? ਗੋਸਲ ਸਾਹਿਬ ਜੀ, ਇਹਨੂੰ ਜੀ
2: ਹਾਂਜੀ ਭਾਜੀ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ ਜੀ ਭਾਜੀ।
2: ਭਾਜੀ ਵੀਕਐਂਡ ਤੇ ਆਪਣੇ ਗੁਰਪ੍ਰੀਤ ਸੋਤਾ ਪੱਤਰਕਾਰ ਆ ਭਾਜੀ, ਹੈ ਨਾ
0: ਜੀ ਜੀ,
2: ਉਹਨਾਂ ਨੇ ਕਵਰੇਜ ਕੀਤੀ ਆ ਇੱਕ ਬੰਦਾ ਇੱਥੇ ਟੋਰਾਂਟੋ ਗੁਰਪ੍ਰੀਤ ਸਿੰਘ ਜੇਲ੍ਹ ਦੇ ਵਿੱਚ ਆ ਨਾ, ਨਾਲ ਉਹਦਾ ਚਾਚਾ ਆ, ਉਹ $2,20,000 ਬਾਰਡਰ ਤੋਂ ਟ੍ਰੇਲਰ ਨਿਭਾਉਣ ਦਾ ਔਖਾ ਚੁੱਕਾ ਲੈਂਦਾ ਸੀ, ਜਿੰਨੀ ਮਰਜ਼ੀ ਡਰੱਗ ਲੱਦ ਲਓ ਹਨਾ, ਉਹਨਾਂ ਦੀ ਟਰਾਂਸਪੋਰਟ ਸੀ। ਉਹ ਬੰਦਾ ਨਾਲ ਨਾਲ ਕੰਮ ਕੀ ਕਰਦਾ ਸੀ, ਜਿਹੜੀਆਂ ਲਗਜ਼ਰੀ ਕਾਰਾਂ ਇੱਥੋਂ ਚੋਰੀ ਕਰਕੇ ਮਿਡਲ ਈਸਟ ਚ ਭੇਜਦਾ, ਦੁਬਈ ਦੁਬਈ ਅਰਬ ਵਗੈਰਾ ਹਨਾ, ਜਿੰਨੇ ਉੱਧਰ ਮੁਲਕ ਪੈਂਦੇ ਹਨਾ, ਉਧਰ ਨੂੰ ਕੱਢਦਾ ਸੀ ਇਥੋਂ। ਉਹ ਲਗਜ਼ਰੀ ਕਾਰ ਹੁੰਦੀ ਸੀ ਕੋਈ ਮਿਲੀਅਨ ਦੀ, ਕੋਈ 6 ਲੱਖ ਦੀ, ਕੋਈ 5 ਲੱਖ ਦੀ, ਹੈ ਨਾ, ਉਹ ਹੱਥ ਉਹਨਾਂ ਕਾਰਾਂ ਨੂੰ ਪਾਉਂਦੇ ਸੀ ਜਿਹੜੀਆਂ ਮਹਿੰਗੀਆਂ ਸੀ, ਹੈ ਨਾ। ਹੁਣ ਭਾਜੀ ਉਹ ਬੰਦਾ ਤਾਂ ਪੂਰਾ ਗੈਂਗ ਆ, ਕਹਿੰਦੇ ਜਦੋਂ ਉਹਦੀ CBC ਨੇ ਕਵਰੇਜ ਉਹ ਛਾਪੀ ਆ ਨਾ ਰਿਪੋਰਟ, ਜਦੋਂ ਮੈਂ ਸਰਚ ਕੀਤਾ ਉਹ ਤਾਂ ਭਾਜੀ ਬਹੁਤ ਵੱਡਾ ਗੈਂਗ ਆ ਇਸ ਹਫ਼ਤਾ। ਇਹ ਵੱਡੇ ਵੱਡੇ ਬੰਦੇ ਤਾਂ ਭਾਜੀ ਇਹਨਾਂ ਚੀਜ਼ਾਂ ਚ ਇਨਵੋਲਵ ਆ, ਹੈ ਨਾ। ਉਹ ਛੋਟੇ ਬੰਦਿਆਂ ਨੂੰ 5,000 ਕੈਸ਼ ਦੇ ਕੇ ਗੱਡੀਆਂ ਚੋਰੀ ਕਰਾ ਲੈਂਦੇ ਸੀ ਜਿਹੜੇ ਲੋੜਵੰਦ ਆ, ਹੈ ਨਾ। ਕਿਉਂਕਿ ਜਦੋਂ ਹੁਣ 15 ਜੁਲਾਈ ਤੋਂ ਇਹਨਾਂ ਨੇ ਕਾਨੂੰਨ ਚੇਂਜ ਕੀਤਾ, ਫਿਰ ਜਿਹੜਾ ਕਾਰ ਚੋਰੀ ਕਰੂਗਾ ਉਹਨੂੰ ਜਮਾਨਤ ਨੀ ਮਿਲਣੀ, ਹੁਣ ਡਿਪੈਂਡ ਕਰਦਾ ਜੱਜ ਤੇ। ਇਹਨਾਂ ਨੇ ਅੰਟਾਰੀਓ ਗਵਰਨਮੈਂਟ ਦੱਸੀ ਨੀ ਰਹੀ ਇਹਨਾਂ ਨੇ ਅੰਟਾਰੀਓ ਚ ਲਾਗੂ ਕੀਤਾ ਕਿ ਨਹੀਂ ਕੀਤਾ ਇਹ ਕਾਨੂੰਨ।
0: ਜੀ ਜੀ,
2: ਇਹਨਾਂ ਦੇ MPP ਕੋਈ ਵੀ ਨੀ ਬੋਲਿਆ ਭਾਜੀ ਆ ਕੇ। ਇੱਕ ਸਵਾਲ ਸੀ ਤੁਹਾਡਾ ਨਾ, ਮੈਂ ਗਿਆ ਸੀ ਇੱਥੇ ਡੀਲਰਸ਼ਿਪ ਤੇ ਟੋਇਟਾ ਵਾਲਿਆਂ ਦੇ ਨਾ, ਉਹ ਕਹਿੰਦੇ ਜਦੋਂ ਤੁਸੀਂ ਕਾਰ ਬਾਈ ਕਰਦੇ ਆ $1,000 ਦਾ ਇੱਕ ਸਟਾਰਟਰ ਲੱਗਦਾ, $1,000 ਲੈਂਦੇ ਉਹਦਾ
0: ਜੀ, ਠੀਕ ਹੈ।
2: ਉਹ ਸਿਰਫ ਤੁਹਾਨੂੰ ਪਤਾ ਹੋਣਾ ਜਾਂ ਡੀਲਰਸ਼ਿਪ ਨੂੰ, ਗੱਡੀ ਤੁਹਾਡੀ ਚ ਜਾ ਹੀ ਨਹੀਂ ਸਕਦੀ, ਕਹਿੰਦੇ 1.5 ਕਿਲੋਮੀਟਰ ਤੇ ਜਾ ਕੇ ਬੰਦ ਹੋ ਜਾਂਦੀ ਹੈ।
0: ਅੱਛਾ ਜੀ,
2: ਹਾਂਜੀ, ਉਹ $1,000 ਦਾ ਲੱਗਦਾ, ਬੋਲਦਾ ਡਰਾਈਵ ਚ ਹੀ ਬੰਦ ਹੋ ਜਾਂਦੀ ਹੈ, ਉਹ ਕਹਿੰਦੇ ਜੇ ਸਟਾਰਟ ਕਰ ਵੀ ਲੈਣ। ਉਹ ਚੋਰੀ ਉਹਨਾਂ ਬਹੁਤ ਬਚਾ ਹੋ ਰਿਹਾ ਤੁਹਾਡਾ ਚੀਜ਼ ਨਾਲ, $1,000 ਦਾ ਜੀ।
0: ਸੋ ਜੇ ਇੱਦਾਂ ਦੇ ਕਦਮ ਚੱਕੇ ਜਾਣ, ਮੈਨੂੰ ਲੱਗਦਾ ਵੀ ਜਿਹੜੇ ਕਾਰ ਚੋਰ ਹੈ ਜਿਹੜੇ, ਉਹ ਸ਼ਾਇਦ ਹੈ ਜਿਹੜਾ ਪਰੇ ਹਟਣ, ਕਿਉਂਕਿ ਇੱਛਾ ਸ਼ਕਤੀ ਚਾਹੀਦੀ ਹੈ ਜੀ, ਸਰਕਾਰਾਂ ਹੱਥ, ਪ੍ਰਸ਼ਾਸਨ ਹੱਥ, ਜਿਹੜੇ ਕਾਰ ਮੈਨੂਫੈਕਚਰਡ ਕਰਨ ਵਾਲੇ ਹੈ, ਹਾਂਜੀ, ਉਹਨਾਂ ਦੇ ਹੱਥ ਵੀ ਬਹੁਤ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਨੇ, ਟੈਕਨੋਲੋਜੀ ਦਾ ਇਸ ਤਰ੍ਹਾਂ ਉਪਯੋਗ ਕੀਤਾ ਜਾ ਸਕਦਾ।
2: ਹੁਣ ਭਾਜੀ $1,000 ਉਹ ਜਿਹੜਾ ਆ ਜ਼ਿਆਦਾ ਉਹ ਕੰਪਨੀ ਪਿੱਛੋਂ ਫਿਕਸ ਕਰੇ, ਹੈ ਨਾ, ਉਹ ਕਸਟਮਰ ਦੇ ਸਿਰ ਤੇ ਪਾਉਂਦੀ ਹੈ, ਹੈ ਨਾ। ਹੁਣ ਰਕਮ ਵੀ ਬਹੁਤ ਵੱਡੀ ਆ, $1,000 ਕਹਿਣਾ ਸੌਖਾ ਬਹੁਤ ਆਉਂਦਾ, ਹੈ ਨਾ। ਆਮ ਬੰਦੇ ਲਈ ਤਾਂ ਹੁਣ 25,000 ਦੀ ਕਾਰ ਲਈ ਜਾਂਦਾ 26,000 ਪੈਣੀ ਫਿਰ, ਹੈ ਨਾ।
0: ਜੀ ਜੀ ਬਿਲਕੁਲ ਬਿਲਕੁਲ,
2: ਤੇ ਇਹ ਚਾਹੀਦਾ ਸਿਸਟਮ ਭਾਜੀ ਹੁਣ ਲੱਗੀ ਉਹ ਗਵਰਨਮੈਂਟ ਕਰਨ, ਹੈ ਨਾ ਜੀ। ਆ ਜਿਹੜਾ ਤੁਸੀਂ ਬਜਟ ਦੀ ਗੱਲ ਕਰਦੇ ਹੋ ਨਾ ਭਾਜੀ, ਇਹ ਤਾਂ ਕਮਾਲ ਹੀ ਹੋਈ ਪਈ ਹੈ, ਇਹ ਤਾਂ ਅੱਗੇ ਵੀ ਇੱਕ ਤਾਂ ਦੰਬੜ ਸਾਹਿਬ ਨੇ ਕਵਰੇਜ ਕੀਤੀ ਸੀ, ਹੈ ਨਾ, ਇਹਦੇ ਤੇ ਵੋਟਿੰਗ ਵੀ ਹੋਈ ਸੀ ਪਿੱਛੇ ਮਿਸੀਸਾਗਾ ਚ, ਹੈ ਨਾ।
0: ਜੀ ਜੀ,
2: ਇਹ ਤਾਂ ਤੁਹਾਡੇ ਪ੍ਰੋਪਰਟੀ ਟੈਕਸ ਜੀ ਨਹੀਂ ਐਡ ਕਰੀ ਜਾਣਾ ਭਾਜੀ।
0: ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ,
2: ਥੈਂਕ ਯੂ
0: ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਤੇ ਦੋਸਤੋ ਇੱਕ ਨਾਲ ਹੈ ਜਿਹੜੀ ਮੈਂ ਤੁਹਾਨੂੰ ਹੋਰ, ਨੈਨੋਜ਼ ਰਿਸਰਚ ਦੇ ਇੱਕ ਨਵਾਂ ਸਰਵੇਖਣ ਆਇਆ, ਤੇ ਉਹਦੇ ਅਨੁਸਾਰ ਇਸ ਵੇਲੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਾਹਿਬ ਦੀ ਜਿਹੜੀ ਲੋਕਪ੍ਰਿਯਤਾ, ਹਰਮਨ ਪਿਆਰਤਾ ਜਿਹੜੀ ਆ, ਉਹ ਮਜ਼ਬੂਤ ਦਿਖਾਈ ਦੇ ਰਹੀ ਹੈ। ਨੈਨੋਜ਼ ਦਾ ਇੱਕ ਸਰਵੇ ਆਇਆ, ਸਰਵੇਖਣ, ਉਹਦੇ ਵਿੱਚ ਦੱਸਿਆ ਗਿਆ, ਅਤੇ ਬਹੁਤ ਸਾਰੇ ਜਿਹੜੇ ਕੈਨੇਡੀਅਨਸ ਨੇ ਉਹ ਮੰਨਦੇ ਨੇ ਕਿ ਕੰਜ਼ਰਵੇਟਿਵ ਪਾਰਟੀ ਦੇ ਕੋਲ ਇਸ ਸਮੇਂ ਕਾਰਨੀ ਸਾਹਿਬ ਦਾ ਸਪਸ਼ਟ ਅਤੇ ਮਜ਼ਬੂਤ ਮੁਕਾਬਲਾ ਕਰਨ ਵਾਲਾ ਕੋਈ ਇੱਕ ਨੇਤਾ ਨਹੀਂ ਹੈ। ਕੀ ਤੁਸੀਂ ਇਹ ਮੰਨਦੇ ਪਏ ਹੋ ਵੀ ਹੁਣ ਤੱਕ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਸਾਹਿਬ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਵਧੀਆ ਰਹੀ ਹੈ, ਤੁਹਾਨੂੰ ਇਹ ਲੱਗਦਾ ਪਿਆ ਹੈ, ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ, ਅਤੇ ਤੁਹਾਨੂੰ ਇਹ ਕੀ ਇਹ ਵੀ ਲੱਗਦਾ ਵੀ ਉਹਨਾਂ ਦੇ ਕੱਦ ਦਾ ਵਿਰੋਧੀ ਪਾਰਟੀਆਂ ਦੇ ਕੋਲ ਕੋਈ ਲੀਡਰ ਹੈ ਜਿਹੜਾ ਉਹ ਨਹੀਂ ਹੈਗਾ। ਸਰਵੇਖਣ ਇਹ ਵੀ ਦਰਸਾਉਂਦੇ ਨੇ ਵੀ ਲਿਬਰਲ ਪਾਰਟੀ ਨੂੰ ਇਸ ਵੇਲੇ ਰਾਸ਼ਟਰੀ ਪੱਧਰ 'ਤੇ ਫਾਇਦਾ ਮਿਲ ਰਿਹਾ ਹੈ, ਜਦਕਿ ਕੰਜ਼ਰਵੇਟਿਵ ਪਾਰਟੀ ਹੈ ਆਪਣੇ ਅਗਲੇ ਰਣਨੀਤੀ ਨੂੰ ਲੈ ਕੇ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਰਾਜਨੀਤਿਕ ਜਿਹੜੇ ਵਿਸ਼ਲੇਸ਼ਕ ਹੈ ਉਹਨਾਂ ਦਾ ਮੰਨਣਾ ਹੈ ਕਿ ਜੇ ਕੰਜ਼ਰਵੇਟਿਵ ਪਾਰਟੀ ਲੋਕਾਂ ਦਾ ਭਰੋਸਾ ਮੁੜ ਜਿੱਤਣਾ ਚਾਹੁੰਦੀ ਹੈ ਤਾਂ ਉਸ ਨੂੰ ਇੱਕ ਮਜ਼ਬੂਤ ਨੇਤਾ ਅਤੇ ਸਪਸ਼ਟ ਨੀਤੀਆਂ ਨਾਲ ਅੱਗੇ ਆਉਣਾ ਪਵੇਗਾ। ਸੋ ਹੁਣ ਕੀ ਤੁਹਾਡੇ ਖਿਆਲ ਦੇ ਵਿੱਚ ਮਾਰਕ ਕਾਰਨੀ ਸਾਹਿਬ ਇਸ ਵੇਲੇ ਕੈਨੇਡਾ ਦੇ ਸਭ ਤੋਂ ਮਜ਼ਬੂਤ ਰਾਸ਼ਟਰੀ ਆਗੂ ਨੇ, ਜਾਂ ਫਿਰ ਤੁਹਾਨੂੰ ਇਹ ਲੱਗਦਾ ਵੀ ਨਹੀਂ ਹੋਰ ਵੀ ਹੈ ਜਿਹੜੇ ਲੀਡਰ ਨੇ ਜੋ ਕਾਰਨੀ ਸਾਹਿਬ ਦੇ ਕਦ ਬੂਤ ਦੇ ਬਰਾਬਰ ਨੇ, ਉਹ ਉਹਨਾਂ ਨੂੰ ਹੈ ਜਿਹੜਾ ਟੱਕਰ ਹੈ ਜਿਹੜਾ ਦੇ ਸਕਦੇ ਨੇ? ਕੀ ਕੰਜ਼ਰਵੇਟਿਵ ਪਾਰਟੀ ਨੂੰ ਨਵੇਂ ਚਿਹਰੇ ਦੀ ਇਸ ਵਕਤ ਲੋੜ ਹੈ, ਜਾਂ ਫਿਰ ਮੌਜੂਦਾ ਲੀਡਰਸ਼ਿਪ ਹੈ ਜਿਹੜੀ ਤੁਹਾਡੇ ਹਿਸਾਬ ਦੇ ਨਾਲ ਹੀ ਕਾਫੀ ਹੈ? ਸੋ ਇਹੋ ਜਿਹੇ ਕਈ ਸਵਾਲ ਨੇ ਤੁਹਾਡੇ ਲਈ। ਵੋਟ ਪਾਉਂਦੇ ਸਮੇਂ ਸਭ ਤੋਂ ਜਿਹੜਾ ਵੱਡਾ ਮੁੱਦਾ ਦੋਸਤੋ ਕੀ ਹੁੰਦਾ ਹੈ? ਮਹਿੰਗਾਈ, ਘਰਾਂ ਦੀਆਂ ਕੀਮਤਾਂ, ਹੈਲਥ ਸੇਵਾਵਾਂ ਜਾਂ ਫਿਰ ਅਮਰੀਕਾ ਦੇ ਨਾਲ ਵਪਾਰ, ਤੁਹਾਡੇ ਹਿਸਾਬ ਦੇ ਨਾਲ ਹੈ ਜਿਹੜਾ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਇਸ ਟਾਈਮ ਸਭ ਤੋਂ ਪ੍ਰਾਇਓਰਟੀ ਹੈ, ਸਭ ਤੋਂ ਵੱਧ ਹੈ ਜਿਹੜੀਆਂ ਮੁੱਖ ਨੇ? ਸੋ ਇਹ ਹੈ ਜਿਹੜਾ ਨੈਨੋਸ ਦਾ ਇੱਕ ਸਰਵੇਖਣ ਆਇਆ, ਸੋ ਉਹਦੇ 'ਤੇ ਹੁਣ ਤੁਸੀਂ ਆਪਣੇ ਵਿਚਾਰ ਹੈ ਜਿਹੜੇ ਉਹ ਸਾਂਝ ਪਾ ਸਕਦੇ ਹੋ, ਜਿਹਦੇ ਵਿੱਚ ਦੱਸਿਆ ਗਿਆ ਵੀ ਭਾਈ ਮਾਰ ਕਰਨੀ ਸਾਹਿਬ ਹੈ ਜਿਹੜੇ ਉਹਨਾਂ ਦੀ ਲੋਕਪ੍ਰਿਯਤਾ ਅਤੇ ਹਰਮਨ ਪਿਆਰਤਾ ਜਿਹੜੀ ਉਹ ਮਜ਼ਬੂਤ ਹੈ, ਅਤੇ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਅਜਿਹਾ ਕੋਈ ਆਗੂ ਨਹੀਂ ਦਿਖਾਈ ਦੇ ਰਿਹਾ ਜੋ ਉਹਨਾਂ ਨੂੰ ਸਿੱਧੀ ਟੱਕਰ ਦੇ ਸਕੇ। ਕੀ ਤੁਸੀਂ ਇਸ ਸਰਵੇਖਣ ਦੇ ਨਾਲ ਸਹਿਮਤ ਹੋ? ਕੀ ਤੁਹਾਨੂੰ ਲੱਗਦਾ ਵੀ ਇਹ ਸਰਵੇਖਣ ਆ ਜਿਹੜੇ ਸਹੀ ਕਹਿ ਰਹੇ ਨੇ ਵੀ ਬਾਕੀ ਵਿਰੋਧੀਆਂ ਪਾਰਟੀਆਂ ਦੇ ਕੋਲ ਕੋਈ ਇਹੋ ਜਿਹੇ ਕੱਦ ਬੂਤ ਵਾਲਾ ਕੋਈ ਆਗੂ ਨਹੀਂ ਹੈ ਜੋ ਮਾਰਕ ਕਾਰਨੀ ਸਾਹਿਬ ਦਾ ਜਿਹੜਾ ਸਾਹਮਣਾ ਇਸ ਵਕਤ ਕਰ ਸਕੇ? ਕੀ ਤੁਸੀਂ ਕਾਰਨੀ ਸਾਹਿਬ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ? ਕੀ ਤੁਹਾਨੂੰ ਲੱਗਦਾ ਆ ਇਸ ਵੇਲੇ ਕੰਜ਼ਰਵੇਟਿਵ ਪਾਰਟੀ ਨੂੰ ਨਵੇਂ ਚਿਹਰੇ ਦੀ ਲੋੜ ਹੈ ਜਾਂ ਮੌਜੂਦਾ ਲੀਡਰਸ਼ਿਪ ਹੀ ਕਾਫੀ ਹੈ? ਸਟੂਡੀਓ ਦਾ ਨੰਬਰ ਦੋਸਤੋ 905-673-3337 9056733337 'ਤੇ ਤੁਸੀਂ ਇਹ ਜਿਹੜੇ ਆਪਣੇ ਵਿਚਾਰ ਹੈ ਜਿਹੜੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਮੈਂ ਬਸ ਇਹੀ ਬੇਨਤੀ ਕਰਾਂਗਾ ਕਿਉਂਕਿ ਇਹ ਜਿਹੜੇ ਮੁੱਦੇ ਹੁੰਦੇ ਥੋੜ੍ਹੇ ਜਿਹੇ ਸੰਵੇਦਨਸ਼ੀਲ ਹੁੰਦੇ ਹੈ, ਆਪਾਂ ਕਿਸੇ ਨੂੰ ਹੈ ਜਿਹੜਾ ਕਿਸੇ ਵੱਲ ਉਂਗਲ ਨਹੀਂ ਕਰਨੀ, ਸਿਰਫ ਆਪੋ ਆਪਣੇ ਜਿਹੜੇ ਵਿਚਾਰ ਹੈ ਜਿਹੜੇ ਉਹ ਰੱਖਣੇ। ਲਾਈਨਸ ਮੇਰੀਆਂ ਸਾਰੀਆਂ ਫਲੈਸ਼ ਕਰੀਆਂ, ਮੈਂ ਇੱਕ ਇੱਕ ਕਰਕੇ ਤੁਹਾਡੀਆਂ ਕਾਲ ਸ਼ੇਅਰ 'ਤੇ ਕਰਾਂਗਾ। ਇੰਡੀਆ ਬਾਜ਼ਾਰ ਦੋ ਲੋਕੇਸ਼ਨਾਂ ਤੋਂ ਤੁਹਾਨੂੰ ਸਰਵ ਕਰਦੇ ਨੇ, 10405 ਕੈਨੇਡੀ ਰੋਡ ਨੌਰਥ ਬਰੈਂਪਟਨ, ਅਤੇ ਇੱਕ ਹੈ ਜਿਹੜੀ ਇਹਨਾਂ ਦੀ ਲੋਕੇਸ਼ਨ ਈਟੋਬੀਕੋ 2645 ਇਜ਼ਲਿੰਗਟਨ ਐਵਨਿਊ। ਤਾਜ਼ਾ ਸਬਜ਼ੀਆਂ ਫਲ ਖਰੀਦਣਾ ਚਾਹੁੰਦੇ ਹੋ, ਟਿਫਨ ਸਰਵਿਸ ਜਾਂ ਡਾਈਨਿੰਗ ਜਾਂ ਟੇਕਆਊਟ ਜਾਂ ਕੇਟਰਿੰਗ ਦੀ ਸਰਵਿਸ ਲੈਣੀ ਹੈ, ਤੁਹਾਡੀਆਂ ਸਾਰੀਆਂ ਗਰੋਸਰੀ ਦੀਆਂ ਸਰਵਿਸਿਜ਼ ਹੈ ਜਿਹੜੀਆਂ ਪ੍ਰੋਵਾਈਡ ਕਰਦੇ ਨੇ ਇੰਡੀਆ ਬਾਜ਼ਾਰ ਰੈਕਸਡੇਲ ਅਤੇ ਬਰੈਂਪਟਨ ਤੋਂ ਆ ਜਿਹੜਾ ਇਹ ਸਰਵਿਸਿਜ਼ ਹੈ ਦੋਸਤੋ ਪ੍ਰੋਵਾਈਡ ਕਰਦੇ ਨੇ। ਅਵੀ ਧਾਲੀਵਾਲ ਫ੍ਰੀਵੇ ਗਰੁੱਪ, ਤੁਸੀਂ ਇਹ ਜਿਹੜਾ USA ਦੇ ਵਿੱਚ ਆਪਣਾ ਕਾਰੋਬਾਰ ਉਦਯੋਗ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਅਵੀ ਧਾਲੀਵਾਲ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ 416-882-1200। ਚਲਦੇ ਹਾਂ ਜੀ ਅਗਲੀ 9445 ਜੀ, ਸਵਾਗਤ ਹੈ ਜੀ।
3: ਸ਼ਮੀ ਭੱਠਲ ਸਾਹਿਬ, ਤੁਹਾਡਾ ਪ੍ਰੋਗਰਾਮ ਬਹੁਤ ਹੀ ਚੰਗਾ। ਦੇਖੋ ਮਾਰਕ ਕਾਰਨੀ ਇਸ ਵੇਲੇ ਬਹੁਤ ਹੀ ਚੰਗਾ ਕੰਮ ਕਰ ਰਹੇ ਸੀ, ਕੋਈ ਸ਼ੱਕ ਨੀ। ਤਾਵਾਂ ਤਾਵਾਂ ਕੋਈ ਇੱਕ ਅੱਧਾ ਨਿੰਦਾ ਕਰਦਾ ਹੋ ਸਕਦਾ, ਮੈਂ ਤਾਂ ਨੀ ਸੁਣਿਆ। ਦੂਸਰੀ ਗੱਲ ਗੱਡੀਆਂ ਦੇ ਵਿੱਚ ਦੇਖੋ ਇੱਥੇ ਲੱਗਦਾ, ਲੇਕਿਨ ਮੈਂ ਇਹ ਤੇ ਉਹ ਦੱਸ ਨਹੀਂ ਸਕਦਾ, ਨਾ ਮੈਂ ਦੱਸਾਂਗਾ।
0: ਅੱਛਾ,
3: ਇਹ ਹੋ ਸਕਦਾ ਵੀ ਕੋਈ ਐਸਾ ਹਾਰਨ ਫਿੱਟ ਕਰ ਦਿੱਤਾ ਜਾਏ ਔਰ ਸੁੱਚ ਆਉਣ ਕਰਕੇ ਛੱਡ ਜਾਏ, ਕੋਈ ਬਾਹਰੋਂ ਆ ਕੇ ਉਹਨੂੰ ਛੇੜੇ ਤੇ ਹਾਰਨ ਜ਼ੋਰ ਜ਼ੋਰ ਦੀ ਵਜੇ, ਅੰਦਰ ਸੁੱਤਾ ਪਿਆ ਬੰਦਾ ਜਾਵੇ। ਜਿਵੇਂ ਰਾਤ ਦੇ 10 ਵਜੇ ਤੱਕ ਮੈਂ ਹਾਰਨ ਸੁਣਦਾ ਰਹਿੰਦਾ, ਉਹ ਜਦੋਂ ਕੋਈ ਸਰੋਤਾ ਗਲਤ ਬੋਲਦਾ ਉਹ ਝੱਟ ਦੇ ਹਾਰਨ ਵਜਾ ਜਾਂਦਾ, ਉਹਦੀ ਜਿਹੜੀ ਸਹੀ ਗੱਲ ਹੁੰਦੀ ਆ ਉਹ ਇਹ ਤੇ ਨੀ ਜਾਂਦੀ ਫਿਰ।
0: ਜੀ ਜੀ ਠੀਕ ਹੈ ਜੀ, ਥੈਂਕ ਯੂ ਕੈਪਟਨ ਸਾਹਿਬ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ ਤੇ ਚੱਲਦਾ ਮੈਂ, 4630 ਜੀ ਸਵਾਗਤ ਹੈ ਜੀ। ਧੰਨਵਾਦ। ਅਗਲੀ ਕਾਲ ਤੇ ਚੱਲਦਾ 3056 ਜੀ ਸਵਾਗਤ ਹੈ ਜੀ।
4: ਸੰਮੀ ਵੀਰ ਜੀ ਸਤਿ ਸ੍ਰੀ ਅਕਾਲ, ਦੁਬਾਰਾ ਹਾਜ਼ਰੀ ਲਵਾਉਣੇ ਫਿਰ ਜੀ ਆਪਾਂ।
0: ਹਾਂਜੀ ਸਤਿ ਸ੍ਰੀ ਅਕਾਲ ਭਾਜੀ।
4: ਹਾਂਜੀ, ਤੇ ਭਾਜੀ ਦਾ ਮਾਰਕਾਨੀ ਸਾਹਿਬ ਜਿੱਦਾਂ ਹੁਣ ਖਬਰਾਂ ਵਿੱਚ ਆ ਰਿਹਾ, ਇਸ ਵੇਲੇ ਛਾਏ ਪਏ ਆ, ਪਰ ਉਹ ਥੋੜਾ ਜਿਹਾ ਨਾ ਯੂਕਰੇਨ ਵੱਲ ਨੂੰ ਜਿੱਦਾਂ ਉਹਨਾਂ ਦਾ ਧਿਆਨ ਵੱਧ ਉੱਧਰ ਫੰਡਿੰਗ ਦੇ ਰਹੇ ਆ, ਪਰ ਕਨੇਡਾ ਵਾਸਤੇ ਥੋੜਾ ਨਾ ਕੰਮ ਕਰਨ, ਇਹ ਤਾਂ ਕੁਛ ਬਹਿ ਜਾਵੇ। ਜਿੱਦਾਂ ਹੁਣ ਜਿੱਦਾਂ ਉਹਨਾਂ ਦੀ ਜਿੱਦਾਂ ਤੁਸੀਂ ਦੱਸਦੇ ਵੀ ਹੁਣ ਵਧੀਆ ਅੱਗੇ ਨਾਲ ਪਾਪੂਲਰਿਟੀ ਅੱਗੇ ਨਾਲ ਵਧੀਆ ਹੋਈ ਆ ਉਹਨਾਂ ਦੀ, ਕਿਉਂਕਿ ਆਪਣੇ ਕੋਈ ਲੀਡਰ ਹੈ ਨੀਗਾ ਹੁਣ ਦੂਸਰੇ ਆਪਣੇ ਜਿਹੜੇ ਆਪਣੇ ਕੰਜਾਟਰ ਦੇ ਆ, ਉਹਨਾਂ ਦੀ ਪਾਪੂਲਰਿਟੀ ਘਟੀ ਜਾਂਦੀ ਹੈ ਡੇ ਬਾਈ ਡੇ ਜਿੱਦਾਂ ਨਾ।
0: ਜੀ ਜੀ, ਕਾਰਨ ਕੀ ਆ ਭਾਜੀ, ਕੀ ਕਾਰਨ ਸਮਝਦੇ ਪਏ ਹੋ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਪਿਆ ਪੌਲਿਵ, ਉਹਨਾਂ ਦੀ ਹਰਮਨ ਪਿਆਰਤਾ ਘੱਟ ਰਹੀ ਹੈ, ਕੀ ਕਾਰਨ ਹੈ ਤੁਹਾਡੇ ਹਿਸਾਬ ਨਾਲ?
4: ਭਾਜੀ ਜਿੱਦਾਂ ਮੈਂ ਹੁਣ ਉਹ ਹਰ ਇੱਕ ਗੱਲ ਦੇ ਵਿੱਚ ਦਖਲ, ਜਿੱਦਾਂ ਪਹਿਲਾਂ ਤਾਂ ਲੋਕਾਂ ਦੇ ਮਨੋਂ ਉਹ ਲੈ ਗਿਆ, ਉਹਨੇ ਆਪਣੀ ਜਿੱਦਾਂ ਫਿਰ ਪੁਲਿਸ ਕਲੀਅਰੈਂਸ ਨੀ ਹਲੇ ਰੱਖ ਲਈ ਉਹਨੇ
0: ਜੀ,
4: ਪਲੱਸ ਉਹ ਜਾ ਕੇ ਹਰ ਪਾਸੋਂ ਜਿੱਦਾਂ ਆਪਣੇ ਇਲਾਕੇ ਨੂੰ ਹਾਰ ਕੇ ਉਹਦੇ ਪਾਸੇ ਜਾ ਕੇ ਜਿੱਤੇ ਬੂਟਾਂ ਦੇ ਵਿੱਚ, ਇਸ ਕਰਕੇ ਜੇ ਤੂੰ ਆਪਣੇ ਹੋਮ ਦੇ ਵਿੱਚੋਂ ਨੀ ਜਿੱਤ ਸਕਦਾ ਫਿਰ ਲੋਕਾਂ ਨੇ ਕੰਮ ਕੀ ਕਰੋਗੇ ਤੁਸੀਂ
0: ਜੀ।
4: ਇਸ ਕਰਕੇ ਉਹਨਾਂ ਦੀ ਪਾਪੂਲਰਿਟੀ ਘਟੀ ਜਾਂਦੀ, ਜਿੰਨਾ ਚਿਰ ਇਹ ਆਪਣਾ ਲੀਡਰ ਹੋ ਸਕਦਾ, ਲੀਡਰ ਆਪਣਾ ਚੇਂਜ ਕਰਨ ਤੇ ਫਿਰ ਕਿਤੇ ਕੰਮ ਰੋਕਾ ਸਕਦਾ। ਪਰ ਜਿੱਦਾਂ ਹੁਣ ਤੁਸੀਂ ਦੱਸਿਆ, ਪਰ ਭਗਤਾਂ ਨੇ ਖਾਜ ਬਹੁਤ ਹੋਣੀ ਹੈ, ਜਿੱਦਾਂ ਹੁਣ ਕਲੀਅਰ ਦੀ ਜਿੱਦਾਂ ਵਧੀ ਜਾਂਦੇ ਹਨਾ
0: ਜੀ,
4: ਇਸ ਕਰਕੇ ਮਾਨਕਾਨੀ ਸਾਹਿਬ ਉੱਪਰ ਜਾ ਰਹੇ ਆ ਜਿੱਦਾਂ ਮਰਜ਼ੀ ਆ, ਪਰ ਜੇ ਪੀ ਆਰ ਪੋਲੀਵਰ ਦੀ ਹੋਰ ਥੱਲੇ ਨੂੰ ਅੱਗੇ ਪੋਪੂਲੈਰਿਟੀ ਜਿੱਦਾਂ ਉਸ ਹਿਸਾਬ ਨਾਲ ਬਹੁਤ ਬੁਰਾ ਹਾਲ ਰਹਿਣਾ ਕੰਜੈਕਟਿਵ ਹੇਟ ਆ ਇੱਧਰੋਂ ਅੰਟਾਰੀਓ, ਹੁਣ ਅੰਟਾਰੀਓ ਸੂਬੇ ਜਿਵੇਂ ਦੇਖ ਲਓ ਲਿਬਰਲ ਦੇ ਉੱਪਰ ਜਾ ਰਹੇ ਆ, ਡੱਗ ਫੋਰਡ ਸਾਹਿਬ ਵੀ ਘੱਟੇ ਆ ਆਪਾਂ ਪੋਲੀਟੀਕਲ ਦੀ ਹੈ ਨਾ
0: ਜੀ,
4: ਲਿਬਰਲ ਦੀ ਜੇ ਅੱਜ ਚੋਣਾਂ ਹੁੰਦੀਆਂ ਲਿਬਰਲ ਜਿੱਤੀ ਆ ਇੱਥੇ ਅੰਟਾਰੀਓ ਦੇ ਵਿੱਚ।
0: ਐਨ ਡੀ ਪੀ ਵੀ ਅੱਗੇ ਜਾ ਰਹੀ ਹੈ ਭਾਜੀ, ਐਨ ਡੀ ਪੀ ਵੀ ਚੱਲ ਰਹੀ ਹੈ, ਐਨ ਡੀ ਪੀ
4: ਕੁਛ ਵੀ ਹੋ ਸਕਦਾ, ਪਰ ਡੱਗ ਫੋਰਡ ਸਾਹਿਬ ਜਿੱਦਾਂ ਹੁਣ ਪੋਪੂਲੈਰਿਟੀ ਜਿੱਦਾਂ ਇਹਨੇ ਅੱਗੇ ਝੂਠ ਬੋਲ ਕੇ ਵੋਟਾਂ ਲੈਣੇ ਆ, ਪਰ ਉਹ ਇਸ ਵਾਰੀ ਉਹ ਨੀ ਚੱਲਣਾ ਇਹਨਾਂ ਦਾ
0: ਜੀ। ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜੇ ਆਪਣੇ ਵਿਚਾਰ ਸਾਂਝੇ ਕੀਤੇ। ਪਰ ਨਾਲ ਦੀ ਨਾਲ ਦੋਸਤੋ ਇਹ ਵੀ ਸਵਾਲ ਆ ਰਿਹਾ, ਕਹਿੰਦੇ ਵੀ ਜਿਹੜਾ ਇੱਕ ਵਿਰੋਧੀ ਪਾਰਟੀ ਹੈ ਜਿਹੜੀ ਉਹਦੀ ਮਜ਼ਬੂਤ ਹੋਣਾ ਵੀ ਹੈ ਜਿਹੜਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਫਿਰ ਜਿਹੜੀ ਸੱਤਾ ਦੇ ਵਿੱਚ ਹੁੰਦੀਆਂ ਪਾਰਟੀਆਂ ਫਿਰ ਆਪ ਹੁਦਰੀਆਂ ਵੀ ਉਹ ਕਰ ਲੈਂਦੀਆਂ ਨੇ। ਸੋ ਮੇਰਾ ਸਵਾਲ ਇਹੀ ਸੀ ਸਿੰਪਲ ਤੁਹਾਨੂੰ ਵੀ ਕੀ ਤੁਹਾਨੂੰ ਇਹ ਲੱਗਦਾ ਵੀ ਮਾਰਕਾਨੀ ਸਾਹਿਬ ਇਸ ਵੇਲੇ ਕੈਨੇਡਾ ਦੇ ਸਭ ਤੋਂ ਮਜ਼ਬੂਤ ਆਗੂ ਨੇ, ਕੀ ਕੰਜ਼ਰਵੇਟਿਵ ਪਾਰਟੀ ਨੂੰ ਨਵੇਂ ਚਿਹਰੇ ਦੀ ਲੋੜ ਹੈ, ਜਾਂ ਫਿਰ ਮੌਜੂਦਾ ਲੀਡਰਸ਼ਿਪ ਹੈ ਜਿਹੜੀ ਉਹ ਸਮਾਂ ਆਉਣ 'ਤੇ ਉਹਨਾਂ ਨੂੰ ਟੱਕਰ ਹੈ ਜਿਹੜੀ ਉਹ ਦੇ ਸਕਦੀ ਹੈ? ਅਤੇ ਜਦੋਂ ਤੁਸੀਂ ਵੋਟ ਪਾਉਂਦੇ ਹੋ ਜਾਂ ਫਿਰ ਹੁਣ ਵੀ ਜਿਹੜੀਆਂ ਮਿਊਂਸੀਪਲ ਇਲੈਕਸ਼ਨਸ ਆਉਂਦੀਆਂ ਨੇ, ਤਾਂ ਤੁਹਾਡਾ ਜਿਹੜਾ ਸਭ ਤੋਂ ਅਹਿਮ ਜਿਹੜਾ ਮੁੱਦਾ ਜਿਹੜਾ ਉਹ ਕੀ ਹੋਵੇਗਾ? ਮਹਿੰਗਾਈ ਹੋਵੇਗਾ, ਘਰ ਦੀਆਂ ਕੀਮਤਾਂ, ਚਲੋ ਕੁਛ ਕੁ ਜਿਹੜੇ ਆ ਜਿਹੜੇ ਫੈਡਰਲ ਲੈਵਲ ਦੇ ਵੀ ਹੁੰਦੇ ਆ, ਕੁਛ ਪ੍ਰੋਵਿੰਸ਼ੀਅਲ ਲੈਵਲ ਦੇ ਵੀ ਮੁੱਦੇ ਹੁੰਦੇ ਨੇ, ਸਿਹਤ ਸੇਵਾਵਾਂ ਹੋ ਗਈਆਂ ਜਾਂ ਫਿਰ ਅਮਰੀਕਾ ਦੇ ਨਾਲ ਵਪਾਰ ਹੋ ਗਿਆ। ਸੋ ਇਹ ਹਮੇਸ਼ਾ ਜਦੋਂ ਅਸੀਂ ਵੋਟਿੰਗ ਪਾਉਂਦੇ ਹਾਂ ਕੁਛ ਕੁ ਇਹੋ ਜਿਹੇ ਮੁੱਦੇ ਹੁੰਦੇ ਨੇ। ਸੋ ਜਿਹੜੇ ਵੱਖ ਵੱਖ ਕੰਪਨੀਆਂ ਹੁੰਦੀਆਂ, ਵੱਖ ਵੱਖ ਜਿਹੜੀਆਂ ਪਾਰਟੀ ਹੁੰਦੀਆਂ, ਉਹਨਾਂ ਦੀਆਂ ਆਪਣੀਆਂ ਜਿਹੜੀਆਂ ਪੋਲਿਸੀਜ਼ ਹੁੰਦੀਆਂ ਨੇ। ਸੋ ਪੋਲਿਸੀਜ਼ ਨੂੰ ਦੇਖ ਕੇ ਆ ਜਿਹੜਾ ਹਰ ਕੋਈ ਆ ਜਿਹੜੇ ਆਪਣੀ ਵੋਟਿੰਗ ਹੈ ਦੋਸਤੋ ਉਹ ਕਰਦਾ ਆ। ਪਰ ਤੁਹਾਨੂੰ ਲੱਗਦਾ ਪਿਆ ਇਸ ਟਾਈਮ ਕਾਰਨੀ ਸਾਹਿਬ ਹੈ ਜਿਹੜੇ ਮਜ਼ਬੂਤ ਨੇ, ਸੋ ਉਹੀ ਹੈ ਜਿਹੜਾ ਵੈਸੇ ਹੈ। ਕਹਿੰਦੇ ਬ੍ਰੈਂਪਟਨ ਦੇ ਵਿੱਚ ਵੀ ਇਹ ਹੀ ਹੈ, ਕੋਈ ਮਜ਼ਬੂਤ ਆਗੂ ਹੈ ਜਿਹੜਾ ਪੈਟਰਿਕ ਬਰਾਊਨ ਸਾਹਿਬ ਦੇ ਅਗੇਂਸਟ ਨਹੀਂ ਹੈਗਾ। ਹਾਂਜੀ ਮਨਜੋਤ ਜੀ, ਬਿਲਕੁਲ ਤੁਸੀਂ ਸਹੀ ਕਿਹਾ। ਸੋ ਇੱਥੇ ਵੀ ਹੈ ਜਿਹੜਾ ਇਸੇ ਤਰ੍ਹਾਂ ਹੀ ਹੈ। ਪਰ ਦੇਖੋ ਥੋੜ੍ਹਾ ਜਿਹਾ ਸਮਾਂ ਰਹਿ ਗਿਆ, ਜੇ ਕੋਈ ਹੋਰ ਹੈ ਜਿਹੜਾ ਕੋਈ ਆਗੂ ਆ ਜਾਵੇ। ਸੋ ਇਸ ਟਾਈਮ ਹੈ ਜਿਹੜੇ ਬ੍ਰੈਂਪਟਨ ਦੇ ਵਿੱਚ ਵੀ ਵੱਖ ਵੱਖ ਵਾਰਡਾਂ ਤੋਂ ਆ ਜਿਹੜੇ ਕਈ ਨਵੇਂ ਚਿਹਰੇ ਆ ਜਿਹੜੇ ਆਪਣੀ ਕਿਸਮਤ ਹੈ ਜਿਹੜੇ ਅਜ਼ਮਾ ਰਹੇ ਨੇ। ਪਰ ਮੈਂ ਹਮੇਸ਼ਾ ਇਹ ਕਹਿੰਦਾ ਤੁਸੀਂ ਇਹ ਦੇਖੋ ਵੀ ਕੀ ਜਿਹੜੇ ਵੱਖ ਵੱਖ ਜਿਹੜੇ ਨਵੇਂ ਚਿਹਰੇ ਆ ਜਿਹੜੇ ਇਸ ਵਾਰ ਇਲੈਕਸ਼ਨ ਲੜ ਰਹੇ ਨੇ, ਕੀ ਉਹ ਮੁੱਦਿਆਂ ਦੀ ਗੱਲ ਕਰ ਰਹੇ ਨੇ, ਕੀ ਉਹਨਾਂ ਦੇ ਕੋਲ ਕੋਈ ਰੋਡ ਮੈਪ ਹੈਗਾ ਜੋ ਤੁਹਾਨੂੰ ਉੱਥੋਂ ਦੀ ਉਹ ਬਾਹਰ ਕੱਢ ਸਕਣ। ਸੋ ਸਟੂਡੀਓ ਦਾ ਨੰਬਰ 905-673-3337 'ਤੇ ਤੁਸੀਂ ਕਾਲ ਕਰ ਸਕਦੇ ਹੋ। ਅਤੇ ਇੱਕ ਜਿਹੜਾ ਹਲਕਾ ਫੁਲਕਾ ਵਿਸ਼ਾ ਜਿਹੜਾ ਮੈਂ ਪਹਿਲਾਂ ਛੱਡ ਕੇ ਗਿਆ, ਹਜੇ ਐਂਡ ਦੇ ਵਿੱਚ ਮੈਂ ਤੁਹਾਡੇ ਨੂੰ ਸਵਾਲ ਪਾਇਆ ਸੀ, ਉਹੀ ਸਵਾਲ ਹੈ ਜਿਹੜਾ ਆਪਾਂ ਹੁਣ ਇੱਥੇ ਵੀ ਹੈ ਜਿਹੜਾ ਕੰਟੀਨਿਊ ਕਰਾਂਗੇ, ਕਿਉਂਕਿ ਇਹ ਜਿਹੜਾ ਸਾਡੇ ਕਵੀਰ ਨੇ ਜਵਾਬ ਤਾਂ ਦੇ ਦਿੱਤਾ ਵੀ ਉਹ ਕੀ ਹੈ, ਪਰ ਉਸਨੂੰ ਆਪਾਂ ਅੱਗੇ ਕੰਟੀਨਿਊ ਕਰਾਂਗੇ। ਬਾਕੀ ਸ਼ੇਅਰ ਆਟਾ ਦੋਸਤੋ ਫਰੈਸ਼ ਹੈ ਜਿਹੜਾ ਕੈਨੇਡਾ ਦੇ ਵਿੱਚ ਬਣਾਇਆ ਜਾਂਦਾ, ਅਤੇ ਪ੍ਰਾਊਡ ਸਪੋਂਸਰ ਨੇ ਵਿਰਾਸਤ ਰੇਡੀਓ ਦੇ। ਸੋ ਸ਼ੇਅਰ ਆਟਾ ਤੁਸੀਂ ਜਿਹੜਾ ਉਹ ਤੁਸੀਂ ਘਰ ਲਿਆ ਸਕਦੇ ਹੋ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰਸ 1136 ਮੈਥਿਸਨ ਬੁਲੇਵਰਡ ਈਸਟ ਮਿਸੀਸਾਗਾ ਵਿਖੇ ਨੇ। ਇਹ ਡਰਾਈਵ ਥਰੂ ਹੈ ਜਿਹੜਾ, ਆਇਲ ਚੇਂਜ ਕਰਾਉਣਾ ਤੁਸੀਂ ਰਿਪੇਅਰ ਕੋਈ ਵੀ ਕਰਾਉਣਾ ਚਾਹੁੰਦੇ ਹੋ, ਏ ਸੀ ਰਿਪੇਅਰ ਕਰਾਉਣਾ ਜਾਂ ਫਿਰ ਕੋਈ ਮੇਜਰ ਜਾਂ ਮਾਈਨਰ ਕੋਈ ਰਿਪੇਅਰ ਕਰਾਉਣਾ ਚਾਹੁੰਦੇ ਹੋ, ਇੰਜਨ ਐਗਜ਼ੋਸਟ ਜਾਂ ਟਾਇਰ ਕੋਈ ਸਰਵਿਸ ਕਰਾਉਣਾ ਚਾਹੁੰਦੇ ਹੋ, ਤਾਂ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ 1136 ਮੈਥਿਸਨ ਬੁਲੇਵਰਡ ਈਸਟ ਮਿਸੀਸਾਗਾ ਵਿਖੇ ਹੈ ਜਿਹੜਾ, ਤੁਸੀਂ ਜਾ ਸਕਦੇ ਹੋ। ਅਤੇ ਮੌਰਗੇਜ ਬਾਬਤ ਕੋਈ ਵੀ ਸਮੱਸਿਆ ਆ ਗਈ ਹੈ, ਕੋਈ ਤੁਸੀਂ ਹੱਲ ਚਾਹੁੰਦੇ ਹੋ ਜਾਂ ਫਿਰ ਫਸਟ ਟਾਈਮ ਹੋਂ ਬਾਹਰੋਂ, ਜਾਂ ਫਿਰ ਘਰ ਦੇ ਵਿੱਚ ਇਕਿਉਟੀ ਹੈ ਤੁਸੀਂ ਐਕਸੈਸ ਕਰਨਾ ਚਾਹੁੰਦੇ ਹੋ, ਅਤੇ ਜਸ ਭੁੱਲਰ ਹੋਣਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਬਹੁਤ ਲੰਬਾ ਤਜਰਬਾ ਹੈ, ਵੱਖ ਵੱਖ ਕਈ ਕੰਪਲੈਕਸ ਜਿਹੜੀਆਂ ਫਾਈਲਾਂ ਜਿਹੜੀਆਂ ਇਹਨਾਂ ਨੇ ਹੱਥੋਂ ਲੰਘਾਈਆਂ ਨੇ। ਸੋ ਜਸ ਭੁੱਲਰ ਜੀ ਹੋਣਾ ਦਾ ਨੰਬਰ 416-7216-2611 ਤੇ ਜਸ ਭੁੱਲਰ ਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਤੇ ਜੇ ਅਕਾਊਂਟਿੰਗ ਦੀ ਸੇਵਾਵਾਂ ਦੀ ਲੋੜ ਹੈਗੀ ਹੈ, ਪੇਰੋਲ ਜਾਂ ਫਿਰ ਕਾਰਪੋਰੇਟ ਟੈਕਸ ਹੈ ਜਿਹੜਾ ਰਿਟਰਨ ਜਾਂ ਫਾਈਲ ਕਰਾਉਣਾ, ਜਾਂ ਪਰਸਨਲ ਟੈਕਸ ਹੈ ਜਿਹੜਾ ਪ੍ਰਪੇਅਰ ਕਰਾਉਣਾ ਚਾਹੁੰਦੇ ਹੋ ਜਾਂ ਪਲੈਨਿੰਗ ਕਰਾਉਣਾ ਚਾਹੁੰਦੇ ਹੋ। ਅੱਛਾ, ਕਈ ਵਾਰ ਇਹ ਹੁੰਦਾ ਆ ਜਿਹੜੇ ਸਰਕਾਰ ਵੱਲੋਂ ਤੁਹਾਨੂੰ ਭੱਤੇ ਦਿੱਤੇ ਜਾਂਦੇ ਆ, ਕਈ ਵਾਰ ਉਹ ਤੁਹਾਡੇ ਤੱਕ ਨਹੀਂ ਪਹੁੰਚਦੇ, ਕਈ ਵਾਰ ਮਾੜੀ ਮੋਟੀ ਕੋਈ ਇਹੋ ਜਿਹੀ ਅਣਗਹਿਲੀ ਹੋ ਜਾਂਦੀ ਹੈ ਜਿਸ ਕਰਕੇ ਤੁਸੀਂ ਸਰਕਾਰ ਵੱਲੋਂ ਜਿਹੜੇ ਤੁਹਾਨੂੰ ਕ੍ਰੈਡਿਟਸ ਜਾਂ ਫਿਰ ਚੈੱਕਸ ਹੈ ਜਿਹੜੇ ਰਿਬੇਟ ਹੈ ਜਿਹੜੇ ਦਿੱਤੇ ਜਾਂਦੇ ਉਹ ਤੁਹਾਡੇ ਤੱਕ ਨਹੀਂ ਪਹੁੰਚਦੇ, ਉਹਨਾਂ ਬਾਬਤ ਵੀ ਹੈ ਪੂਰੀ ਤੁਹਾਡਾ ਜਿਹੜਾ ਆ ਅਕਾਊਂਟ ਹੈ ਜਿਹੜਾ ਚੈੱਕ ਕਰਕੇ ਉਹ ਤੁਹਾਨੂੰ ਰਿਫੰਡ ਦਵਾ ਸਕਦੇ ਨੇ। ਸੋ ਬੀ ਕੇ ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ 205 ਐਡਵਾਂਸ ਬੁਲੇਵਰਡ ਬ੍ਰੈਂਪਟਨ ਵਿਖੇ ਵਾਕਿਆ ਨੇ। ਤੁਸੀਂ ਇਹ ਜਿਹੜਾ ਮਾਂਗੜ ਸਾਹਿਬ ਦੇ ਨਾਲ ਸੰਪਰਕ ਕਰ ਸਕਦੇ ਹੋ 905-451-1414 905-451-1414 'ਤੇ ਜਿਹੜਾ ਸੰਪਰਕ ਕੀਤਾ ਜਾ ਸਕਦਾ ਹੈ। 3230 ਜੀ ਸਵਾਗਤ ਹੈ ਜੀ ਤੁਹਾਡਾ ਰੇਡੀਓ ਓ ਸੋਰੀ ਲਾਈਨ ਡਰੋਪ ਹੋ ਗਈ ਤੁਸੀਂ ਦੁਬਾਰਾ ਜਿਹੜੀ ਹੈ ਕਾਲ ਕਰ ਲਿਓ ਮੈਂ ਅਗਲੀ ਕਾਲ ਤੇ ਚੱਲਦਾ ਹਾਂਜੀ ਗੋਸਲ ਸਾਹਿਬ ਜੀ ਐਨੂ ਜੀ
2: ਭਾਜੀ ਤੁਸੀਂ ਪ੍ਰੋਗਰਾਮ ਹੀ ਬਹੁਤ ਵਧੀਆ ਕਰ ਰਹੇ ਆ ਕਰਨੀ ਸਾਹਿਬ ਦਾ ਨੰਬਰ ਇੱਕ ਤੇ ਹੈ ਜੀ ਇਸ ਵੇਲੇ ਕਿਉਂਕਿ ਇਹਨਾਂ ਨੇ ਭਾਈ ਹਰਦੀਪ ਸਿੰਘ ਨਿੱਜਰ ਵਾਲੀ ਹੈ ਨਾ ਜਿਹੜੀ ਇਨਵੈਸਟੀਗੇਸ਼ਨ ਸਿਰੇ ਚੜੀ ਹੈ ਨਾ ਹਾਲੇ ਮੈਂ ਕੱਲ ਆਪਣੀ ਸੇਫਟੀ ਮਿਨਿਸਟਰ ਗੈਰੀ ਨੰਦਾ ਸਾਗਰੀ ਦੀ ਉੱਥੇ ਆਰ ਸੀ ਐਮ ਪੀ ਦੀ ਐਫ ਬੀ ਆਈ ਦੀ ਇੰਟਰਵਿਊ ਗੱਲਬਾਤ ਹੋਈ ਹੈ ਨਾ ਮੇਅਰ ਦੇ ਨਾਲ ਸਰੀ ਦੇ ਵਿੱਚ ਆਉਣ ਵਾਲੇ ਦਿਨਾਂ ਚ ਹੋਰ ਬੰਦੇ ਚੱਕੇ ਜਾ ਰਹੇ ਆ ਭਾਜੀ ਸਿੱਖ ਭਾਈਚਾਰੇ ਚ ਜਾਂ ਹੋਰ ਕੈਨੇਡੀਅਨ ਚ ਵਿਸ਼ਵਾਸ ਜਾਗਿਆ ਏਜੰਸੀਆਂ ਦੇ ਤੇ ਬਾਕੀ ਇਹ ਲੋਕੀ ਕਰ ਸਕਦੇ ਸੱਚ ਦਾ ਸੱਚ ਝੂਠ ਦਾ ਝੂਠ ਨੀ ਕਰਤਾ ਜੋ ਹੈਗਾ ਸੀ ਹਨਾ ਇਸ ਕਰਕੇ ਨਾ ਜੇ ਲਿਬਰਾ ਦੀ ਸਰਕਾਰ ਆਈ ਆ ਇਹ ਇਨਵੈਸਟੀਗੇਸ਼ਨ ਤਾਂ ਹੀ ਸਿਰੇ ਚੜੀ ਆ ਜੇ ਕਿਤੇ ਹੋਰ ਸਰਕਾਰ ਆਉਂਦੀ ਇਹ ਸਿਰੇ ਨੀ ਚੜਨੀ ਸੀ ਇਨਵੈਸਟੀਗੇਸ਼ਨ ਇਹ ਚ ਬਹੁਤ ਡਿੱਕਾ ਪੈਣਾ ਸੀ ਕਿਉਂਕਿ ਪੋਲੀਵਰ ਤਾਂ ਆਪਣੀ ਸਕੂਲ ਡਿਗਰੀ ਰਸਤਾ ਭੱਜ ਰਿਹਾ ਜੀ 17% ਤੇ ਰਹਿ ਗਿਆ ਜੀ ਸਾਰਾ ਹਾਂਜੀ
0: ਤੇ ਭਾਜੀ ਤੁਹਾਨੂੰ ਇਹ ਲੱਗਦਾ ਵੀ ਇਸ ਵਕਤ ਜਿਹੜਾ ਕਾਰਨੀ ਸਾਹਿਬ ਦੇ ਮੁਕਾਬਲੇ ਕੋਈ ਵੀ ਹੋਰ ਵਿਰੋਧੀ ਪਾਰਟੀਆਂ ਕੋਲ ਆਗੂ ਨਹੀਂ ਹੈਗਾ
2: ਉਹਨਾਂ ਦਾ ਗ੍ਰਾਫ ਤਾਂ ਤੁਸੀਂ ਦੇਖੋ ਜੀ ਕਰਨੀ ਸਾਹਿਬ ਤਾਂ 300 ਦੇ ਕਰੀਬ ਜੇ ਅੱਜ ਇਲੈਕਸ਼ਨ ਹੋ ਜਾ 300 ਸੀਟਾਂ ਆਉਣੀਆਂ ਇਹਨਾਂ ਨੂੰ ਹਾਂਜੀ
0: ਟ੍ਰੇਡ ਵਾਰ ਨੂੰ ਲੈ ਕੇ ਮਹਿੰਗਾਈ ਨੂੰ ਲੈ ਕੇ ਹਾਊਸਿੰਗ ਕ੍ਰਾਈਸਿਸ ਜਾਂ ਫਿਰ ਹੈਲਥ ਕ੍ਰਾਈਸਿਸ ਨੂੰ ਲੈ ਕੇ ਕੀ ਕਹਿੰਦੇ ਹੋ
2: ਜੀ ਕਈ ਪ੍ਰੋਬਲਮ ਤਾਂ ਅਸੀਂ ਲੋਕਾਂ ਨੇ ਆਪ ਖੁਦ ਜ਼ਿੰਮੇਵਾਰਿਆ ਸੀ ਹਨਾ ਘਰਾਂ ਦਾ ਤਾਂ ਮੈਂ ਮੰਨਦਾ ਵੱਡਾ ਸਾਡੇ ਲੋਕਾਂ ਦਾ ਕਸੂਰ ਆ ਜਿਹੜਾ ਅੱਖਾਂ ਮੀਟ ਮੀਟ ਕੇ ਨਕਲੀ ਪੇਪਰਾਂ ਤੇ ਜਾਲੀ ਸਾਈਨ ਕਰੀ ਗਏ ਲਾਈਨਾਂ ਚ ਲੱਗ ਲੱਗ ਕੇ ਇਨਕਮ ਸਾਡੀ 5000 ਦੀ ਆ ਅਸੀਂ 20-20 ਹਜ਼ਾਰ 25-25 ਹਜ਼ਾਰ ਕਿਸ਼ਤਾਂ ਕਰ ਲਈਆਂ ਚਾਰ ਚਾਰ ਘਰ ਲੈ ਲਏ ਹਨਾ ਇਹ ਚ ਗੌਰਮੈਂਟਾਂ ਦਾ ਕਸੂਰ ਨੀ ਹੈਗਾ ਇਹ ਚ ਸਾਡਾ ਕਸੂਰ ਆ ਭਾਜੀ ਹਨਾ ਸਾਨੂੰ ਮੈਂ ਇਹ ਚੀਜ਼ ਦੇ ਹੱਕ ਚ ਨੀ ਬਾਕੀ ਆ ਮਹਿੰਗਾਈ ਆ ਇਹ ਲੱਗੀ ਗੌਰਮੈਂਟ ਭਾਜੀ ਗਰੋਸਰੀ ਸਟੋਰ ਖੋਲਣ ਹੁਣ ਇਹਨਾਂ ਨੇ $1 ਬਿਲੀਅਨ ਕੀਤਾ ਹਨਾ
0: ਇਮੀਗ੍ਰੇਸ਼ਨ ਨੂੰ ਲੈ ਕੇ ਭਾਜੀ ਇਮੀਗ੍ਰੇਸ਼ਨ ਲੈ ਕੇ
2: ਇਮੀਗ੍ਰੇਸ਼ਨ ਨੂੰ ਵੀ ਵਧੀਆ ਕੀਤਾ ਜੀ ਜਿਹੜਾ ਟੈਟ ਕਰਦਾ ਕੰਮ ਇਹ 4 ਸਾਲ ਇੱਦਾਂ ਰਹਿਣਾ ਜੀ ਹੁਣ ਵਧੀਆ 4 ਦਾ ਵੀ 7 ਸਾਲ ਹੀ ਰਵੇ ਜੀ ਜੇ ਕੋਈ ਇੱਥੇ ਦੇ ਸਿਟੀਜ਼ਨ ਹੈ ਨਾ ਇੱਥੇ ਦੇ ਬੱਚੇ ਉਹਨਾਂ ਨੂੰ ਜੋਬਾਂ ਤਾਂ ਮਿਲੂਗੀਆਂ ਨਾ ਜੀ ਇਹ ਵਧੀਆ ਕਰ ਰਿਹਾ ਚੰਗਾ ਕਰ ਰਿਹਾ ਜੀ ਵਧੀਆ ਇਸ ਕਰਕੇ ਲੋਕੀ ਲਾਈਕ ਕਰ ਰਹੇ ਗੋਰੇ ਵੀ ਪਸੰਦ ਕਰ ਰਹੇ ਆ ਕਿ ਇਮੀਗ੍ਰੇਸ਼ਨ ਦਾ ਜਿਹੜਾ ਖਲਾਰਾ ਨਾ ਨਵੇੜ ਰਹੇ ਆ ਇਹ
0: ਜੀ ਥੈਂਕ ਯੂ ਇਸ ਸਾਲ ਵੀ ਆ ਜਿਹੜੇ ਕਹਿੰਦੇ ਮਿਲੀਅਨਸ ਆਫ ਜਿਹੜੇ ਪਰਮਿਟਸ ਆ ਜਿਹੜੇ ਉਹ ਐਕਸਪਾਇਰ ਹੋ ਰਹੇ ਨੇ 2026 ਦੇ ਵਿੱਚ ਸੋ ਲੈਟਸ ਸੀ ਤੁਹਾਡੇ ਆਪੋ ਆਪਣੇ ਵਿਚਾਰ ਹੈ ਜੀ ਤੁਸੀਂ ਕਿਸ ਤਰ੍ਹਾਂ ਜਿਹੜੇ ਆ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਖੁਸ਼ ਹੋ ਨਾ ਖੁਸ਼ ਹੋ ਇਹ ਸਿਰਫ ਤੁਹਾਡੇ ਵਿਚਾਰ ਹੈ ਸੋ ਇਹਦੇ 'ਚ ਸਾਡਾ ਜਿਹੜਾ ਆ ਕੋਈ ਇਹਦੇ 'ਚ ਉਹ ਨਹੀਂ ਹੁੰਦਾ ਵੀ ਸਾਡੀ ਓਪੀਨੀਅਨ ਕਿਉਂਕਿ ਇਹ ਸਿਰਫ ਇੱਕ ਆਪਾਂ ਰੇਡੀਓ ਸ਼ੋਅ 'ਤੇ ਇੱਕ ਆਪਾਂ ਕੰਸਟਰਕਟਿਵ ਹੈ ਜਿਹੜੀ ਡਿਬੇਟ ਕਰਦੇ ਹਾਂ ਤੋ ਤੁਹਾਡੇ ਵੱਖੋ ਵੱਖ ਜਿਹੜੇ ਵਿਚਾਰ ਹੁੰਦੇ ਆ ਸੋ ਤੁਸੀਂ ਆ ਜਿਹੜਾ ਆਪਣੇ ਵਿਚਾਰ ਆ ਹੋਰ ਸਾਂਝੇ ਪਾ ਸਕਦੇ ਹੋ ਸਟੂਡੀਓ ਦਾ ਨੰਬਰ 905-673-3337 9056733337 ਆਓ ਫਿਰ ਜਿਹੜਾ ਇੱਕ ਵਿਸ਼ਾ ਮੈਂ ਛੱਡਿਆ ਸੀਗਾ ਉਹਦੇ 'ਤੇ ਵੀ ਆਪਾਂ ਚੱਲਦੇ ਹਾਂ ਕਿਉਂਕਿ ਖਬਰਾਂ ਜਿਹੜੀਆਂ ਤਕਰੀਬਨ ਇੰਨੀਆਂ ਕੀ ਆਈਆਂ ਕਿਉਂਕਿ ਲੌਂਗ ਵੀਕਐਂਡ ਤੋਂ ਬਾਅਦ ਜਿਹੜੀਆਂ ਖਬਰਾਂ ਜਿਹੜੀਆਂ ਨੇ ਅੱਜ ਆ ਜਿਹੜੀਆਂ ਜ਼ਿਆਦਾਤਰ ਜਿਹੜੀਆਂ ਅਪਡੇਟ ਹੋਣਗੀਆਂ ਸੋ ਕੱਲ੍ਹ ਨੂੰ ਆਪਾਂ ਹੋਰ ਇਹੋ ਜਿਹੇ ਮੁੱਦੇ ਵਿਸ਼ੇ ਆ ਜਿਹੜੇ ਉਹ ਲੈ ਕੇ ਆ ਜਿਹੜੇ ਮੈਂ ਤੁਹਾਡੇ ਨਾਲ ਸ਼ਾਮਿਲ ਹੋਵਾਂਗਾ ਮੈਂ ਇੱਕ ਤੁਹਾਡੇ ਨਾਲ ਗੱਲ ਕੀਤੀ ਸੀ ਵੀ ਪੰਜਾਬ ਦਾ ਜਿਹੜਾ ਪੈਰਿਸ ਹੈ ਕਿਸ ਸ਼ਹਿਰ ਨੂੰ ਕਿਹਾ ਜਾਂਦਾ ਸਿਰਫ ਇੱਕ ਜਿਹੜਾ ਸਾਡਾ ਸਰੋਤਾ ਆ ਉਹ ਸਿਰਫ ਜਿਹੜੀ ਜਾਣਕਾਰੀ ਹੁਣ ਤੱਕ ਦੇ ਸਕਿਆ ਬਾਕੀ ਆ ਜਿਹੜਾ ਹੋਰ ਕਿਸੇ ਨੇ ਵੀ ਆ ਜਿਹੜਾ ਇਹਦੇ ਬਾਬਤ ਕੋਈ ਗੱਲਬਾਤ ਜਾਂ ਫਿਰ ਕਹਿ ਲਈਏ ਵੀ ਇਹ ਨਹੀਂ ਦੱਸਿਆ ਵੀ ਕਿਉਂ ਉਹਨੂੰ ਪੰਜਾਬ ਦਾ ਪੈਰਿਸ ਕਿਹਾ ਜਾਂਦਾ ਉਹਦੇ ਪਿੱਛੇ ਕਾਰਨ ਕੀ ਹੈ ਵੀ ਉਹਨੂੰ ਜਿਹੜਾ ਸ਼ਹਿਰ ਆ ਜਿਹੜਾ ਪੰਜਾਬ ਦਾ ਪੈਰਿਸ ਆ ਜਿਹੜਾ ਉਹ ਕਿਹਾ ਜਾਂਦਾ ਇਹਦੇ 'ਤੇ ਵੀ ਤੁਸੀਂ ਆਪਣੇ ਵਿਚਾਰ ਆ ਜਿਹੜੇ ਦੇ ਸਕਦੇ ਹੋ ਅਤੇ ਉੱਥੇ ਹੀ ਦੋਸਤੋ ਤੁਸੀਂ ਆ ਜਿਹੜਾ ਅਕਾਲ ਮੋਰਗੇਜ ਦੇ ਦਵਿੰਦਰ ਸਿੰਘ ਪਵਾਰ ਭਾਜੀ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਪਰਸਨਲਾਈਜ਼ ਮੋਰਗੇਜ ਸੋਲੂਸ਼ਨਸ ਹੈ ਜਿਹੜਾ ਇਹ ਪ੍ਰੋਵਾਈਡ ਕਰਦੇ ਨੇ ਸੋ ਪਵਾਰ ਸਾਹਿਬ ਦੇ ਨਾਲ ਤੁਸੀਂ ਸੰਪਰਕ ਕਰਨਾ ਉਹਨਾਂ ਦਾ ਡਾਇਰੈਕਟ ਨੰਬਰ ਹੈ ਜੀ 6479887871 6479887871 ਅਤੇ ਤੁਸੀਂ ਪਵਾਰ ਸਾਹਿਬ ਨਾਲ ਮੋਰਗੇਜ ਬਾਬਤ ਹੈ ਜਿਹੜਾ ਸੰਪਰਕ ਕਰ ਸਕਦੇ ਹੋ ਘਰ ਦੇ ਵਿੱਚ ਰੂਫਿੰਗ ਹੈ ਜਿਹੜੀ ਤੁਸੀਂ ਉਹ ਚੇਂਜ ਕਰਾਉਣੀ ਹੈ ਸ਼ਿੰਗਲਸ ਰਿਪਲੇਸ ਜਾਂ ਫਿਰ ਰਿਪੇਅਰ ਕਰਾਉਣੇ ਨੇ ਜਾਂ ਫਿਰ ਕੋਈ ਕੰਕਰੀਟ ਦਾ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਬਲਵਿੰਦਰ ਸਿੰਘ ਹੋਣੀ ਐਲ ਪੀ ਰੂਫਿੰਗ ਵਾਲੇ ਉਹਨਾਂ ਦੇ ਨਾਲ ਜਿਹੜਾ ਸੰਪਰਕ ਦੋਸਤੋ ਕੀਤਾ ਜਾ ਸਕਦਾ ਹੈ ਸੋ ਨੰਬਰ ਹੈ ਉਹਨਾਂ ਦਾ 416-602-7216 416-602-7216 ਜਿਹੜਾ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ 3451 ਜੀ ਸਵਾਗਤ ਹੈ ਜੀ
5: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ
0: ਭਾਜੀ ਸਤਿ ਸ਼੍ਰੀ ਅਕਾਲ ਭਾਜੀ
5: ਭਾਜੀ ਜਿਹੜਾ ਪੰਜਾਬ ਦਾ ਪੈਰਿਸ ਹੈ ਕਪੂਰਥਲਾ ਜੀ
0: ਇਹ ਕਪੂਰਥਲਾ ਕਿਉਂ ਕਿਹਾ ਜਾਂਦਾ ਭਾਜੀ ਨੂੰ ਪੰਜਾਬ ਦਾ
5: ਕਿਉਂਕਿ ਮੈਂ ਜਿਹੜਾ ਨਾ ਉੱਥੋਂ ਦਾ ਜਿਹੜਾ ਬਿਲਡਿੰਗ ਦਾ ਡਿਜ਼ਾਈਨ ਜਿਹੜਾ ਸੈਨਿਕ ਸਕੂਲ ਆ ਉਹ ਪੈਰਿਸ ਆਰਕੀਟੈਕਟ ਹੈ ਸਾਰਾ ਜੀ ਉੱਧਰਲਾ ਡਿਜ਼ਾਈਨ
0: ਕੀ ਬਾਤ ਹੈ ਜੀ ਕੀ ਬਾਤ
5: ਜਿਹੜੇ ਮਹਾਰਾਜਾ ਸਾਹਿਬ ਉਹ ਜਾਂਦੇ ਬਹੁਤ ਸਨ ਤੇ ਸਾਰਾ ਡਿਜ਼ਾਈਨ ਉੱਧਰ ਜਿਹੜੇ ਬਿਲਡਿੰਗ ਦਾ ਤਾਂ ਕਰਕੇ ਕਪੂਰਥਲਾ ਜੀ ਉਹਦਾ ਤੇ ਬਾਕੀ ਭਾਜੀ ਮੈਂ ਕਹਿਣਾ ਚਾਹੂੰਗਾ ਜਿਹੜੇ ਸਟੂਡੈਂਟ ਪ੍ਰੋਟੈਸਟ ਕਰ ਰਹੇ ਭਾਜੀ
0: ਜੀ ਕੈਲਗਰੀ ਦੇ
5: ਭਾਜੀ ਅਸੀਂ ਵੀ ਆਸਟ੍ਰੇਲੀਆ ਮੈਂ ਸਟੂਡੈਂਟ ਵਿਜ਼ਿਟ ਰਹਿੰਦਾ ਸੀ ਅਸੀਂ ਬਹੁਤ ਫਰੈਂਡਸ ਉੱਥੇ ਸੀ
0: ਜੀ
5: ਜੋਨ ਹੋਵਰਡ ਇੱਕ ਵਾਰੀ ਪ੍ਰਾਈਮ ਮਿਨਿਸਟਰ ਬਣਿਆ ਤਾਂ ਉਹਨੇ ਇੰਨੀ ਸਖਤੀ ਕੀਤੀ ਕਿ ਕੰਮ ਤੋਂ ਜਾਣਾ ਚੱਕ ਚੱਕ ਕੇ ਲਈਏ ਜਾਂ ਉਹ ਸਟੂਡੈਂਟ ਵੀਜ਼ੇ ਵਧੇ ਨੀ, ਅਸੀਂ ਅਸੀਂ ਚੁੱਪ ਚਾਪ ਆਪਣੇ ਬੈਗ ਚੱਕੇ ਜਿੱਥੇ ਨਹੀਂ ਵੀਜ਼ਾ ਐਕਸਟੈਂਡ ਹੋਇਆ ਅਸੀਂ ਘਰਾਂ ਨੂੰ ਚਲੇ ਗਏ, ਪ੍ਰੋਟੈਸਟ ਨੀ ਕੀਤੇ। ਜਿਹੜਾ ਆਪਾਂ ਜਲੂਸ ਕੱਢਦੇ ਨਾ ਬਹੁਤ ਗਲਤ ਗੱਲ ਆ ਬਾਜੀ, ਏਦਾਂ ਦੇ ਇੱਕ ਦਿਨ ਨਿਊ ਬ੍ਰਾਂਚ ਨਿਕਲੂਗਾ, ਇੱਕ ਦਿਨ ਅਲਬਰਟਾ ਨਿਕਲੂਗਾ, ਕੋਈ ਸਾਂਟੋ ਕੱਢੀ ਚੱਲੂਗਾ। ਇੰਡੀਆ ਦਾ ਕੰਮ ਆਪਾਂ ਇੱਥੇ ਨਾ ਕਰੀਏ ਤੇ ਬੈਟਰ ਨਾ, ਠੀਕ ਹੈ ਪ੍ਰੋਪਰ ਤੁਸੀਂ ਲੀਗਲ ਬੈਟਰ ਲੜੋ ਜੋ ਤੁਸੀਂ ਪ੍ਰੋਸੈਸ ਹੈਗੇ ਉਹ ਕਰੋ, ਪਰ ਜਿਹੜਾ ਮੀਂਹ ਚ ਬਹਿ ਗਏ ਤੇ ਤੁਸੀਂ ਪਾਠ ਸ਼ੁਰੂ ਕਰਦੇ ਹੋ ਆਹ ਕਰਦੇ ਹੋ ਭਾਜੀ, 100% ਗਲਤ ਆ। ਔਰ ਅਸੀਂ ਜਿੰਨੇ ਜਿੰਨੇ ਕੰਟਰੀ ਛੱਡਿਆ ਭਾਜੀ, ਅਸੀਂ ਦੁਬਾਰਾ ਦੁਬਾਰਾ ਸੈਟਲ ਹੋ ਗਏ ਹਾਂ, ਕੋਈ ਆਸਟ੍ਰੇਲੀਆ ਨਿਊਜ਼ੀਲੈਂਡ ਚਲਾ ਗਿਆ, ਕੋਈ ਅਮਰੀਕਾ, ਮੈਂ ਕੈਨੇਡਾ ਬੈਠਾ, ਠੀਕ ਹੈ ਜੀ। ਪ੍ਰੋਸੈਸ ਇਹ ਆ। ਸੈਕੰਡਲੀ ਭਾਜੀ ਮੈਂ ਇਹ ਵੀ ਗੱਲ ਕਹੂੰਗਾ ਜੀ, ਆਪਾਂ ਨੂੰ ਇਹ ਵੀ ਪਤਾ ਵੀ ਅਸੀਂ ਕੋਈ ਪੜ੍ਹਨ ਪੜ੍ਹਨ ਨਹੀਂ ਆਏ, ਅਗਲੇ ਦਿਨ ਜਿਹੜਾ ਬੰਦਾ ਸੇਫਟੀ ਸ਼ੂ ਲੈ ਕੇ ਜੋਬ ਲੱਭਣ ਚਲਾ ਗਿਆ ਉਹਦਾ ਪੜ੍ਹਨ ਦਾ ਕੋਈ ਟੈਨਸ਼ਨ ਨਹੀਂ ਸੀਗਾ।
0: ਫਿਰ ਕੀ ਕਰਨਾ ਸੀਗਾ, ਉਹ ਸਿਰਫ ਕੰਮ ਕਰਨਾ ਸੀ ਤੁਹਾਡੇ ਸਾਹਮਣੇ,
5: ਸਿਰਫ ਕੰਮ ਭਾਜੀ। ਉਹਨਾਂ ਨੂੰ ਕਿਸੇ ਏਜੰਟ ਨੂੰ ਕਦੀ ਇਹ ਨੀ ਪੁੱਛਿਆ ਵੀ ਅਸੀਂ ਮੈਂ ਕਿਹੜੇ ਕਾਲਜ ਜਾਣਾ, ਮੇਰੀ ਪੜ੍ਹਾਈ, ਮੇਰੀਆਂ ਕਿਤਾਬਾਂ, ਕੁਛ ਨੀ। ਉਹ ਅਗਲੇ ਦਿਨ ਆ ਕੇ ਅਗਲੇ ਦਿਨ ਸਿਨ ਨੰਬਰ ਲਿਆ, ਡਿਪਟੀ ਗਵਰਨਰ ਸਿਨ ਨੰਬਰ ਲੰਗਰ ਵਾਂਗੂ ਵੰਡੇ ਗਏ।
0: ਮੈਂ ਕਹਿੰਦਾ
5: ਗਵਰਨਮੈਂਟ ਨੇ ਵੀ ਚਲੋ ਗਲਤ ਕੀਤਾ, ਪਰ ਇਹਨਾਂ ਨੇ ਆਪਾਂ ਨੇ ਜ਼ਿਆਦਾ ਕੀਤਾ। ਇਹਨਾਂ ਨੇ ਵਾਕੀਆਂ ਤੇ, ਮੈਂ ਵੇਅਰ ਹਾਊਸ ਚ ਜੋਬ ਕਰਦਾ, ਇਹਨਾਂ ਨੇ ਵਾਕੀਆਂ ਤੇ ਬਹਿ ਕੇ ਕਲਾਸਾਂ ਲਾਈਆਂ, ਬੱਸਾਂ ਚ ਬਹਿ ਕੇ ਕਲਾਸਾਂ ਲਾਈਆਂ, ਜਾ ਕੰਮ ਤੇ ਪਿਕਿੰਗ ਕਰ ਰਹੇ, ਵੇਅਰ ਹਾਊਸ ਦੇ ਕੰਮ ਚ ਪਿਕਿੰਗ ਕਰ ਰਹੇ ਆ।
0: ਤੁਸੀਂ ਭਾਜੀ ਕਿੱਦਾਂ ਆਏ ਸੀਗੇ ਕੈਨੇਡਾ?
5: ਮੈਂ
0: ਫੈਮਿਲੀ ਕਲਾਸ ਚ ਆਏ ਸੀਗੇ। ਤੇ ਜੋ ਤੁਹਾਨੂੰ ਇਹ ਲੱਗਦਾ ਪਿਆ, ਜੋ ਇਸ ਵਕਤ ਜਿਹੜੇ ਪ੍ਰੋਟੈਸਟ ਹੈ, ਤੁਸੀਂ ਕਹਿੰਦੇ ਇਸ ਤਰ੍ਹਾਂ ਨੀ ਕਰਨਾ ਚਾਹੀਦਾ, ਇੱਕ ਲੀਗਲ ਵੇ ਆ ਜਿਹੜਾ ਉਹਦਾ
5: ਬੈਟਲ ਕਰੋ, ਲੀਗਲ ਬੈਟਲ ਕਰੋ, ਇੰਡੀਆ ਵਾਲੇ ਤਮਾਸ਼ੇ ਇੱਥੇ ਨਾ ਕਰੀਏ।
0: ਜੀ ਜੀ, ਥੈਂਕ ਯੂ।
5: ਇੰਡੀਆ ਵਾਲੇ ਤਮਾਸ਼ੇ ਪ੍ਰੈਸਟੇ ਇੱਥੇ ਨਾ ਕਰੀਏ।
0: ਜੀ ਥੈਂਕ ਯੂ ਭਾਜੀ, ਥੈਂਕ ਯੂ ਜੀ, ਸੋ ਨਾਈਸ ਆਫ ਯੂ। ਅਗਲੀ ਕਾਲ ਤੇ ਚੱਲਦਾ ਜਤਿੰਦਰ ਜੀ, ਸਵਾਗਤ ਹੈ ਜੀ।
6: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਭਾਜੀ।
6: ਹਾਂਜੀ ਭਾਜੀ, ਭਾਜੀ ਮੈਂ ਵੀ ਆਪਣੇ ਇਨਪੁਟ ਪਾਉਣਾ ਚਾਹੁੰਦਾ
0: ਜੀ। ਜੀ
6: ਮੈਂ ਵੀ ਆਪਣੇ ਕਾਲਰ ਦੇ ਵਿਚਾਰ ਸੁਣੇ, ਇਸ ਪਿਛਲੇ ਨੀ, ਇਸ ਤੋਂ ਪਿਛਲੇ ਵਾਲੇ, ਹਨਾ
0: ਜੀ,
6: ਵੀ ਉਹ ਕਹਿੰਦੇ ਸੀ ਵੀ ਕਾਰਨੀ ਬੜਾ ਵਧੀਆ ਬੰਦਾ ਜੀ, ਲਿਬਰਲ ਨੇ ਬਹੁਤ ਵਧੀਆ ਕੀਤਾ ਜੀ। ਮੈਂ ਵੀ ਥੋੜਾ ਜਿਹਾ ਆਪਣੇ ਵਿਚਾਰ ਕਰਨਾ ਚਾਹੁੰਦਾ ਜੀ। ਐਕਚੁਅਲ ਚ ਭਾਜੀ ਮੈਂ ਨਾ ਕਾਫੀ ਦੇਰ ਤੋਂ ਤੁਕੀ ਅਨੈਲਿਸਿਸ ਕਰ ਰਿਹਾ, ਤੇ ਮੈਂ ਕਹਿੰਦਾ ਵੀ ਆ ਰਿਹਾ ਹੈਗਾ ਕਿ ਵੀ ਇੰਡੀਆ ਦੇ ਵਿੱਚ ਭਾਜੀ ਮੋਦੀ ਹਾਰ ਸਾਰਾ, ਮੈਂ ਗਰੰਟੀ ਕਹਿੰਦਾ ਹਾਰੂਗਾ ਵੀ, ਇੱਥੇ ਲਿਬਰਲ ਨੀ ਹਾਰ ਸਕਦਾ।
0: ਕਾਰਨ
6: ਇੱਥੇ ਕਾਰਨ ਆਪਣੀ ਕਮਿਊਨਿਟੀ ਭਾਈ ਉਹ ਅੰਡਰਸਟੈਂਡ ਉਹਨਾਂ ਨੇ ਨਹੀਂ ਕਰਨਾ। ਆ ਪਿੱਛੇ ਦੇਖ ਕੇ ਆ, ਤੁਸੀਂ ਦੇਖੋ ਕਾਲਰ ਦੀ ਗੱਲ ਸੁਣ ਲਈ, ਤੇ ਹੁਣ ਇਹ ਹਾਲਤ ਆ ਉਹ ਹੋ ਗਿਆ ਵੀ ਕਾਂਗਰਸ ਵਿੱਚ ਜਿਵੇਂ ਰਾਜਵ ਤਰਿੰਗ ਨੂੰ ਪੁੱਛ ਲਓ ਤੇ ਕਲੇਸ਼ ਬਘੇਲ ਨੂੰ ਪੁੱਛ ਲਓ, ਉਹ ਕਹਿੰਦੇ ਆਲ ਇਜ਼ ਵੈਲ ਆ ਜੀ, ਸਭ ਕੁਛ ਸਹੀ ਹੈਗਾ, ਹਨਾ ਜੀ, ਸਭ ਕੁਛ ਹੈ, ਟਿਪ ਟੋਪ ਹੈਗਾ। ਏਦਾਂ ਹੀ ਜਿਹੜੇ ਮਤਲਬ ਕਿ ਇੱਕ ਤਰਫਾ ਸੋਚਦੇ ਆ ਨਾ ਵੀ, ਇਹ ਭਾਜੀ ਲਿਬਰਲ ਦੇ ਸਪੋਰਟਰ ਨਹੀਂ ਹੈਗੇ ਆਪਾਂ ਸਾਰੇ ਪਿੰਡ ਪੰਜਾਬੀ ਕਮਿਊਨਿਟੀ, ਆਪਾਂ ਪੀਸੀ ਕੰਜ਼ਰਵੇਟਿਵ ਦੇ ਅਗੇਂਸਟ ਆ
0: ਜੀ।
6: ਉਹੀ ਚੀਜ਼ ਇੰਡੀਆ ਦੇ ਵਿੱਚ ਹੈਗੀ, ਅੰਡਰਸਟੈਂਡ ਆਪਣੀ ਕਮਿਊਨਿਟੀ ਨਹੀਂ ਕਰਦੀ ਹੈਗੀ, ਉੱਥੇ ਵੀ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਆਪਾਂ ਕਿਸੇ ਦੇ ਵਿਰੋਧ ਦੇ ਵਿੱਚ ਕਰਨ ਲਈ ਆਪਾਂ ਕਿਸੇ ਨੂੰ ਜਿਤਾਈ ਜਾ ਰਹੇ, ਬਸ ਆਹੀ ਆ ਜੀ, ਇਹੀ ਆ। ਤੁਸੀਂ ਵੀ ਅੰਡਰਸਟੈਂਡ ਕਰ ਗਏ ਨਾ ਮੇਰੀ, ਮੋਦੀ ਨੂੰ ਜਿਤਾ ਮਤਲਬ ਕਿ ਮੋਦੀ ਉਧਰ ਓਪੋਜੀਸ਼ਨ ਦੇ ਵਿੱਚ ਕੋਈ ਹੈ ਨੀ, ਸਟਰੋਂਗ ਨੀ ਹੈਗਾ, ਇਸ ਲਈ ਮੋਦੀ ਜਿੱਤੀ ਜਾਂਦਾ ਜੀ। ਉਹੀ ਚੀਜ਼ ਲਿਬਰਲ ਭਾਜੀ ਕਦੀ ਨੀ ਹਾਸਲੀ, ਚਾਹੇ ਸੱਤਿਆ ਨਾਸ਼ ਕਰ ਦੇਵੇ ਇਸ ਕੰਟਰੀ ਦਾ। ਭਾਜੀ ਪਾਕਿਸਤਾਨ ਨੂੰ ਇੰਨੇ ਪੈਸੇ ਦੇਣ ਦੀ ਲੋੜ ਕੀ ਸੀ? ਇੱਥੇ ਤਾਂ ਮਤਲਬ ਕਿ ਦੇਖੋ ਭੁੱਖਮਰੀ ਛਾਈ ਪਈ ਆ, ਸਟੂਡੈਂਟ ਬਾਹਰ ਬੇਚਾਰੇ ਬੈਠੇ ਹੈਗੇ ਨਾ ਜੀ, ਮਤਲਬ ਕਿ ਸਾਰਾ ਕੁਛ ਮਹਿੰਗਾ ਹੋ ਜਾ ਰਿਹਾ। ਤੇ ਤੁਸੀਂ ਉਹ ਕੋਲਰ ਕਹਿੰਦਾ ਜੀ ਮਹਿੰਗਾਈ ਤਾਂ ਜੀ ਇੱਦਾਂ ਜੀ ਆਪਣੀ ਹੈਗੀ ਆ, ਦੇਣ ਜੋ ਫਲਾਨਾ ਢੁਕਾਨਾ, ਭਾਜੀ ਉਹ ਯੂਕਰੇਨ ਨੂੰ ਉੱਥੇ ਤਾਂ ਮਤਲਬ ਕਿ ਇਹਦੇ ਵਿੱਚ ਪ੍ਰੋਬਲਮ ਕੀ ਆਈ ਹੈ ਭਾਜੀ? ਆਪਣਾ ਘਰ ਦੀ ਲਿਮਿਟ ਚਲੋ ਬੰਦਾ ਕਹਿੰਦਾ 10 ਬੰਦਿਆਂ ਦੀ ਹੈ ਨਾ ਜੀ, ਇੱਥੇ ਉਹਨਾਂ ਨੇ ਲੱਖ ਬੰਦਾ ਬੁਲਾ ਲਿਆ ਇੱਕ ਘਰ ਦੇ ਵਿੱਚ, ਠੀਕ ਹੈ ਜੀ। ਪ੍ਰੋਬਲਮ ਉੱਥੇ ਆਈ ਹੈ ਜ਼ਿਆਦਾ, ਯਾਨੀ ਐਕਸੈਸ ਜ਼ਿਆਦਾ ਬਹੁਤ ਬੰਦੇ ਆ ਗਏ ਹੈਗੇ, ਉਹ ਪ੍ਰੋਬਲਮ ਉਹ ਚ ਆਈ ਹੈ, ਨਹੀਂ ਤਾਂ ਪ੍ਰੋਬਲਮ ਆਉਣੀ ਨੀ ਸੀਗੀ। ਲਿਮਿਟ ਚ
0: ਲਿਮਿਟ ਤੋਂ ਬਾਹਰ ਹੋ ਗਿਆ ਜੀ। ਥੈਂਕ ਯੂ ਜੀ, ਥੈਂਕ ਯੂ,
6: ਲਿਮਿਟ ਚੋਂ ਬਾਹਰ ਹੋ ਗਿਆ। ਥੈਂਕ ਯੂ
0: ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਬਲਦੇਵ ਭਾਜੀ ਜੀ ਆਏ ਨੂੰ ਸਤਿ ਸ਼੍ਰੀ ਅਕਾਲ।
7: ਮੈਂ ਆ ਗਿਆ ਤੇ ਮੇਰੀ ਵਾਰੀ ਨਹੀਂ, ਸਤਿ ਸ਼੍ਰੀ ਅਕਾਲ ਭਾਈ।
0: ਸਤਿ ਸ਼੍ਰੀ ਅਕਾਲ ਭਾਜੀ।
7: ਲੰਬੀਆਂ ਗੱਲਾਂ ਛੱਡਦੇ ਆ
0: ਜੀ,
7: ਆਪਣੇ ਲੋਕ ਦਾ ਬੜਾ ਆਪਣੇ ਕਰਕੇ ਨੀ ਲਿਬਰਲ ਬਣਦੀ, ਆਪਣੇ ਲੋਕਾਂ ਦੇ ਕਹਿੰਦੇ ਵੋਟਾਂ ਹੀ ਹੈ ਨੀ, ਜਿਹਨੇ ਕਹਿੰਦਾ ਲਿਬਰਲ ਦੇ ਭਗਤਾ ਸਹਿਮਤ ਨੀ ਗੱਲ, ਆਪਣੇ ਲੋਕਾਂ ਦੇ ਵੋਟਾਂ ਹੀ ਹੈ ਨੀ, ਇਹ ਗੋਰਿਆਂ ਦੇ ਬਾਕੀਆਂ ਨੇ ਜਿੱਦੇ ਆ, ਆਪਾਂ ਕਹਿੰਦਾ ਨਿਜ਼ਾਮ ਚੇਂਜ ਕਰ ਦਾਂਗੇ, ਜਿਹੜਾ ਹੁਣ ਬ੍ਰਹਮ ਦਾ ਨਿਜ਼ਾਮ ਚੇਂਜ ਕਰ ਲਿਓ, ਕਿੰਨੇ ਲੋਕਾਂ ਦਾ ਕਰਦੇ ਆ, ਉਹਨਾਂ ਨੇ ਵੋਟ ਹੀ ਹੈ ਜੀ।
0: ਮੈਂ ਕਹਿੰਦਾ ਵੀ ਇੱਕ ਆਗੂ, ਮਜ਼ਬੂਤ ਆਗੂ ਵੀ ਚਾਹੀਦਾ ਜਿਹਨੂੰ ਵੋਟ ਪਾਈ ਜਾਵੇ,
7: ਹਾਂ ਉਹ ਤਾਂ ਹੈਗਾ, ਚੱਜ ਦਾ ਬੰਦਾ ਤਾਂ ਲਿਆ ਵੋਟ ਪਾਓ, ਜਿੰਨੇ ਬਾਬੇ ਆ ਕਿਸੇ ਦੀ ਵੋਟ ਨੀ ਹੈਗਾ, ਕਦੇ ਨੀ ਛੱਡ ਕੇ, ਜਿੰਨੇ ਕਾਲਰ ਆਉਂਦੇ ਆ ਇਹਨਾਂ ਦੀ ਵੋਟ ਹੈ ਨੀ ਗੀ, ਤੇ ਇਹਨਾਂ ਨੂੰ ਲਿਬਰਲ ਦੇ ਭਾਗ ਕੋਈ ਭਾਗ ਰੂਪ ਨੀ ਹੁੰਦਾ, ਇਹ ਪੀਸੀ ਨੂੰ ਲੈ ਜਾਓ, ਲਿਬਰਲ ਵਧੀਆ ਕੰਮ ਕਰ ਰਿਹਾ, ਪਰ ਆਪਣੇ ਆਪਣੇ ਕਰਕੇ ਲਿਬਰਲ ਜਿੱਤ ਜਿਹੜੀ ਇਹ ਲੋਕਾਂ ਨੂੰ ਭੁਲੇਖਾ ਵੀ ਆਪਣੇ ਲੋਕ ਲਿਬਰਲ ਦੇ ਭਾਗ ਦਾ, ਮੈਂ ਫੇਰ ਕਹਿੰਦਾ ਆਪਣੇ ਲੋਕਾਂ ਦੀ ਵੋਟ ਹੈ ਨੀ, ਸਿਟੀਜ਼ਨ ਨਹੀਂ ਹੈ ਆਪਣੇ ਲੋਕ, ਮੈਂ ਸਿਟੀਜ਼ਨ ਮੈਂ ਵੋਟ ਗੱਜ ਕੇ ਪਾਉਣਾ ਸਾਰਿਆਂ ਨੂੰ ਪਾਉਣਾ ਹਰ ਵੇਲੇ ਪ੍ਰੋਗਰਾਮ ਚੰਡੀਗੜ੍ਹ ਦਾ, ਜਿਹਨਾਂ ਦੇ ਬ੍ਰਾਂਡ ਵੋਟਾਂ ਵੀ ਹੈਗੀਆਂ ਉਹ ਪਾਉਂਦੇ ਹੀ ਨੀ, ਹੁਣ ਦੇਖੇ ਵੋਟਾਂ ਪੈਣੀਆਂ ਅੱਧੇ ਨੇ ਵੋਟ ਪਾਉਣ ਨੀ ਜਾਣਾ, ਫਿਰ ਅਸੀਂ ਨਿਜ਼ਾਮ ਚੇਂਜ ਕਰਨਾ, ਨਿਜ਼ਾਮ ਚੇਂਜ ਹੋਜੂਗੀ ਜੇ ਵੋਟ ਨੀ ਪਾਉਣੀ, ਹੁਣ ਵਧੀਆ ਲੀਡਰ ਲੱਭੋ ਚੇਂਜ ਕਰੋ, ਸਿਟੀਜ਼ਨ ਲਓ ਕੈਨੇਡਾ ਦੇ ਫੇਸਬੁੱਕ ਬਣੋ, ਗੁਣ ਗਾਈ ਜਾਣੇ ਇੰਡੀਆ ਦੇ ਰੋਟੇ ਅੰਨ ਖਾਣਾ ਕੈਨੇਡਾ ਦਾ
0: ਜੀ, ਥੈਂਕ ਯੂ ਬਲਦੀਪ ਜੀ,
7: ਧੰਨਵਾਦ
0: ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ, 4146 ਜੀ ਸਵਾਗਤ ਹੈ ਜੀ,
8: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਭਾਜੀ,
8: ਦੇਖੋ ਜੀ ਬੰਦੇ ਬੋਲਤੇ ਕਾਰਨੇ ਨੇ ਕੁਛ ਕੀਤਾ ਨੇ ਵਧੀਆ ਕਰ ਰਿਹਾ, ਕੀ ਕੀਤਾ ਹੈ ਪਹਿਲਾਂ ਤਾਂ ਇਹ ਦੱਸਦੇ ਜੀ, ਹੈ ਜੀ ਸਾਰੀ ਕੰਪਨੀਆਂ ਤੋਂ ਵਾਪਿਸ ਇੱਥੇ ਅਮਰੀਕਾ ਜਾ ਰਹੀ ਹੈਗੀਆਂ, ਕੱਲੀ ਦੀ ਖਬਰ ਹੈ ਮਿਸਿਸ ਆ ਗਿਆ ਕਿ ਇੱਕ ਆਇਲ ਵਾਲੀ ਕੰਪਨੀ ਹੈ ਉਹ ਵੀ ਜਾ ਰਹੀ ਹੈਗੀ, ਡਗ ਫੋਰਡ ਵੀ ਕੰਜ਼ਰਵੇਟਿਵ ਨਹੀਂ ਹੈ, ਡਗ ਫੋਰਡ ਵੀ ਲਿਬਰਲ ਹੈਗਾ, ਠੀਕ ਹੈ, ਇਸ ਕੋ ਪੀਸੀ ਪੂਸੀ ਜੋ ਕਰੋ ਇਹ ਪੂਰਾ ਪੱਕਾ ਲਿਬਰਲ ਹੀ ਹੈਗਾ, ਲਿਬਰਲ ਦੀ ਪਾਲਿਸੀ ਹੈ, ਸਾਰਾ ਬੱਟਾ ਇਸ ਲਈ ਬੈਠਾ ਹੁਆ ਹੈ, ਕਿਹਾ ਸੀਗਾ ਨਿਆਗਰਾ ਫਾਲ ਕੋ ਵੇਗਾਸ ਆਫ ਨਾਰਥ ਅਮਰੀਕਾ ਬਣਾਏਗਾ, ਉਧਰ ਮਰੀਨ ਲੈਂਡ ਬੰਦ ਹੋਣੇ ਕੇ ਕਗਾਰ ਪੇ ਬੰਦ ਹੋ ਗਿਆ ਹੈ
0: ਜੀ,
8: ਕੰਪਨੀਆਂ ਸਾਰੀ ਮੈਨੂਫੈਕਚਰਿੰਗ ਜ਼ੀਰੋ ਹੋ ਰਹੀ ਹੈਗੀ, ਦੂਜਾ ਇਹ ਹੈਗਾ ਕਾਰਨੇ ਤੋਂ ਜਿਤਨੇ ਬੜੀਆ ਬੜੀਆ ਕੰਜ਼ਰਵੇਟਿਵ ਕੇ ਪੀਆਰ ਪੋਲੀਵਰ ਕੇ ਪੁਆਇੰਟਸ ਹੈ ਉਧਰ ਉਸਨੇ ਕਾਪੀ ਕਰ ਲੀਏ, ਵੋ ਇੰਪਲੀਮੈਂਟ ਕਰ ਦਿਆ, ਔਰ ਬਸ ਮਾਰ ਕਰਨੇ ਬਸ ਆਪਣੇ ਫਾਇਦੇ ਕਾ ਸੋਚ ਰਿਹਾ ਹੈ, ਕੈਨੇਡਾ ਕਾ ਭੱਠਾ ਬਿਠਾਨੇ ਮੇ ਲਗਾ ਹੁਆ ਹੈ, ਲਿਬਰਲ ਕੇ ਵੋਟਰ ਕੋ ਸਮਝ ਮੇ ਨਹੀਂ ਆ ਰਿਹਾ ਹੈਗਾ, ਔਰ ਇੱਕ ਆਖਰੀ ਪੁਆਇੰਟ ਹੈਗਾ ਜੋ ਕਾਰ ਚੋਰੀ ਕੀ ਇੰਡਸਟਰੀ ਟਰੂਡੋ ਨੇ ਚਲਾਈ ਸੀਗੀ, ਕਿਉਂਕਿ ਜਬ ਕਾਰ ਚੋਰੀ ਹੋਏਗੀ ਤਾਂ ਨਹੀਂ ਵਿਕੇਗੀ ਤੋ ਲੋਕ ਕਮਾਏਗੇ,
0: ਹੈ ਨਾ, ਕਿਉਂਕਿ
8: ਅਸੀਂ ਨਈ ਕਾਰ ਤੋ ਵੇਚ ਨਹੀਂ ਸਕਦੇ, ਅਸੀਂ ਨਈ ਕਾਰ ਬਣਾ ਕੇ ਤੇ ਐਕਸਪੋਰਟ ਨਹੀਂ ਕਰ ਸਕਦੇ, ਸਾਡੇ ਵਿੱਚ ਇੰਨਾ ਦਮ ਨਹੀਂ ਆਏਗਾ, ਹੈ ਜੀ, ਤੋ ਅਸੀਂ ਚੋਰੀ ਦੀ ਗਾਰੀ ਵੇਚ ਜੀ ਡੀ ਪੀ ਬਣਾ ਰਹੇ ਸੀਗੇ, ਧੰਨਵਾਦ ਜੀ,
0: ਜੀ ਧੰਨਵਾਦ, ਧੰਨਵਾਦ ਜੀ, ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ, ਤੁਹਾਡੇ ਸਾਰਿਆਂ ਦੇ ਆਪੋ ਆਪਣੇ ਵਿਚਾਰ ਹੈ ਤੁਸੀਂ ਪੇਸ਼ ਕਰ ਰਹੇ ਹੋ, ਦਵਿੰਦਰ ਜੀ ਸਵਾਗਤ ਹੈ ਜੀ,
9: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ,
0: ਹਾਂਜੀ ਸਤਿ ਸ਼੍ਰੀ ਅਕਾਲ,
9: ਮੈਂ ਵੀ ਭਾਜੀ ਮੇਰੇ ਪੁਆਇੰਟ ਇਹ ਆ ਸਾਰਿਆਂ ਦੇ ਆਪਣੇ ਹੋ ਸਕਦੇ ਆ, ਲਿਬਰਾ ਬਿਲਕੁਲ ਗੁੱਡ ਕੈਂਡੀਡੇਟ ਨਹੀਂ ਹੈਗਾ ਜਿਹੜਾ ਅੱਜ ਦਾ ਪ੍ਰਾਈਮ ਮਿਨਿਸਟਰ,
0: ਕਿਉਂਕਿ
9: ਅਸੀਂ ਹੋਸਪਿਟਲ ਜਾ ਕੇ ਦੇਖੋ ਇੰਨੀਆਂ ਲਾਈਨਾਂ ਲੱਗੀਆਂ, ਡਾਕਟਰ ਨੀ ਆਉਂਦਾ ਉੱਥੇ, ਤੁਸੀਂ ਕਿੰਨੇ ਘੰਟੇ, ਮੈਂ ਖੁਦ ਹੋਸਪਿਟਲ ਗਈ ਦੋ ਵਾਰ ਤੇ ਮੈਂ ਉੱਥੋਂ 12 ਘੰਟੇ ਬੈਠ ਬੈਠ ਵਾਪਸ ਘਰ ਆ ਗਏ, ਸਾਨੂੰ ਕੋਈ ਰਿਜ਼ਲਟ ਦੀ ਰਿਪੋਰਟ ਦੇਣ ਵਾਲਾ ਨੀ, ਹੈ ਨਾ, ਬਹੁਤ ਬੈਡ ਸਿਸਟਮ ਆ, ਡਾਕਟਰ ਚਲੇ ਗਏ, ਡਾਕਟਰਾਂ ਦੀ ਅਪੁਆਇੰਟਮੈਂਟਾਂ ਨੀ ਮਿਲਦੀਆਂ, ਡਾਕਟਰ ਵੀ ਕਹਿ ਦਿੰਦੇ ਇੱਕ ਪੁਆਇੰਟ ਦੱਸੋ ਜੇ ਤੁਹਾਨੂੰ ਬਿਮਾਰੀ ਆ ਦੂਸਰੀ ਲਈ ਦੂਸਰੀ ਵਾਰ ਆਓ, ਹੈ ਨਾ, ਇਸ ਤਰ੍ਹਾਂ ਡਾਕਟਰ ਕਰ ਰਹੇ ਆ, ਕਿਉਂਕਿ ਉਹਨਾਂ ਦੀ ਹਰ ਚੀਜ਼ ਦੇ ਵਿੱਚ ਬੱਚਿਆਂ ਦੀ ਐਜੂਕੇਸ਼ਨ ਦੇਖ ਲਓ, ਉੱਥੇ ਵੀ ਕਿੰਨੇ ਬੱਚੇ ਕਲਾਸਾਂ ਦੇ ਅੰਦਰ ਬਿਠਾਏ ਹੋਏ, ਹਰ ਚੀਜ਼ ਦਾ ਜਿੱਦਾਂ ਹੁਣ ਇੰਡੀਆ ਵਾਲਾ ਹਾਲ ਹੋ ਰਿਹਾ, ਇੱਥੇ ਜੋਬਾਂ ਦੇਖ ਲਓ ਬੱਚਿਆਂ ਨੂੰ, ਇੱਧਰਲਿਆਂ ਨੂੰ ਜੋਬਾਂ ਨੀ ਮਿਲਦੀਆਂ, ਸਟੱਡੀ ਕਰਕੇ ਹਟਦੇ ਆ, ਚਲੋ ਸਟੂਡੈਂਟ ਆਉਂਦੇ ਜਿਹੜੇ ਮਿਹਨਤ ਕਰਦੇ ਉਹਨਾਂ ਨੂੰ ਜੋਬਾਂ ਪਹਿਲਾਂ ਮਿਲੀਆਂ, ਵਿੱਚ ਕੈਸ਼ ਵੀ ਰੱਖੇ ਕੰਪਨੀਆਂ ਨੇ, ਇਹਨਾਂ ਨੇ ਪਾਲਿਸੀ ਚਲਾਈ ਕਦੇ ਸਟੂਡੈਂਟਾਂ ਨੂੰ ਜੋਬਾਂ ਦਿੱਤੀਆਂ ਜਾਣ, ਇੱਧਰਲੇ ਬੱਚਿਆਂ ਨੂੰ ਨਹੀਂ, ਹੈ ਨਾ, ਉਹ ਦੱਸਿਆ ਨੀ ਗਿਆ, ਪਰ ਇਹ ਚੀਜ਼ਾਂ ਬਾਅਦ ਚੋਂ ਜ਼ਾਹਰ ਹੋ ਰਹੀਆਂ ਨੇ ਕਿ ਉਹਨਾਂ ਨੇ ਹੁਣ ਕਿਹਾ ਹੈ ਕਿ ਕੁਛ ਪਰਸੈਂਟ ਇੱਧਰਲੇ ਬੱਚਿਆਂ ਨੂੰ ਵੀ ਜੋਬਾਂ ਟੈਮੋਟਰ ਵਗੈਰਾ ਦੇਣ, ਹੈ ਨਾ, ਤੇ ਕਾਫੀ ਚੀਜ਼ਾਂ ਜਿਹੜੀਆਂ ਨਹੀਂ ਕਰੈਕਸ਼ਨ ਕੋਈ ਕਰ ਰਹੀ ਗਵਰਨਮੈਂਟ, ਚਲੋ ਜਿਹੜਾ ਵੀ ਲੀਡਰ ਆ ਰਿਹਾ ਉਹਨੂੰ ਪਬਲਿਕ ਲਈ ਵੀ ਕੰਮ ਕਰਨਾ ਚਾਹੀਦਾ, ਜੋਬਾਂ ਮਾਰਕੀਟ ਚ ਹੋਣ, ਹਰ
0: ਚੀਜ਼,
9: ਮੈਡੀਕਲ ਬਹੁਤ ਵਰਸ ਆ ਸਾਡਾ ਇੱਥੇ ਦਾ, ਪਲੱਸ ਜਿਹੜੇ ਪੈਸੇ ਬਾਹਰ ਇਹ ਦੇ ਰਹੇ ਨੇ ਮਿਲੀਅਨ ਮਿਲੀਅਨ ਡਾਲਰ, ਚਲੋ ਦੇਣ, ਉਹਦੇ ਵਿੱਚ ਵੀ ਕੋਈ ਨਾ ਕੋਈ ਹੋਣਗੇ, ਸਾਨੂੰ ਨਹੀਂ ਪਤਾ ਡਿਟੇਲ ਰਾਈਟ ਇਹਨਾਂ ਦੀ ਗਵਰਨਮੈਂਟ ਦੀ, ਪਰ ਉਹਦੇ ਵਿੱਚ ਇਹ ਜ਼ਿਆਦਾ ਪੈਸਾ ਬਾਹਰ ਸੈੱਟ ਰਹੇ ਨੇ, ਕੰਟਰੀ ਦੇ ਵਿੱਚ ਕੋਈ ਉਹ ਨਹੀਂ ਹੋ ਰਹੀ, ਲਿਬਰਲ ਲੋਕੀ ਕਹਿੰਦੇ ਨੇ, ਪਰ ਕੰਜ਼ਰਵੇਟਿਵ ਵਾਲਾ ਬੰਦਾ ਬੈਸਟ ਆ, ਮੈਂ ਤਾਂ ਉਹਨੂੰ ਪਹਿਲੇ ਵੀ ਵੋਟ ਕੀਤੀ ਸੀ, ਅੱਗੇ ਵੀ ਉਹਨਾਂ ਨੂੰ ਕਰਾਂਗੇ, ਕਿਉਂਕਿ ਉਹਨਾਂ ਦੀਆਂ ਪਾਲਿਸੀਆਂ ਬਿਜ਼ਨਸ ਲਿਆਉਣ ਲਈ ਹੁੰਦੀਆਂ, ਇੱਥੇ ਨਾ ਕਿ ਗਰੀਬ ਲੋਕ ਲਿਆ ਕੇ ਸਿੱਟੀ ਆ, ਉੱਥੇ ਚੋਰੀਆਂ ਵੱਧ ਰਹੀਆਂ ਨੇ, ਸਾਰਾ ਕੁਛ ਹੋ ਰਿਹਾ, ਸਾਡੀਆਂ ਖੁਦ ਦੀਆਂ ਕਾਰਾਂ ਚੋਰੀ ਹੋਈਆਂ ਘਰ ਦੇ ਅੱਗਿਓਂ, ਤੇ ਸਾਨੂੰ ਅੱਜ ਤੱਕ ਗੱਡੀ ਦਾ ਕੋਈ ਪਤਾ ਨੀ ਮਿਲਿਆ, ਤੇ ਬਾਅਦ ਚੋਂ ਇੰਸ਼ੋਰੈਂਸ ਦੇ ਨਾਲ ਇੰਸ਼ੋਰੈਂਸਾਂ ਵੀ ਸਾਡੀਆਂ ਵੱਧ ਗਈਆਂ, ਮਾਰਗੇਜ ਵੀ ਵੱਧ ਗਏ, ਕਿਹੜੀ ਚੀਜ਼ ਕਰਨੀ ਨੇ ਵਧੀਆ ਕੀਤੀ, ਕੁਛ ਵੀ ਵਧੀਆ ਨੀ ਕੀਤਾ, ਕਰਨੀ ਤਾਂ ਟਰੂਡੋ ਤੋਂ ਵੀ ਵਰਸ ਆ, ਇਹਦੇ ਨਾਲ ਟਰੂਡੋ ਬੈਟਰ ਸੀ, ਐਟਲੀ ਸਾਨੂੰ ਗੱਲਾਂ ਤੱਕ ਕਲੀਅਰ ਦੱਸਦਾ ਸੀ, ਇਹ ਤਾਂ ਕੁਛ ਦੱਸਦਾ ਹੀ ਨੀ, ਕੈਮਰੇ ਅੱਗੇ ਆ ਕੇ ਆਪਣਾ ਹੀ ਕਿਉਂਕਿ ਕਹਿੰਦੇ ਇਹਦੇ ਆਪਣੇ ਬਿਜ਼ਨਸ ਬਹੁਤ ਨੇ, ਇਹ ਉਹ ਚੀਜ਼ਾਂ ਸੈੱਟ ਕਰ ਰਿਹਾ ਜਿਹੜੀ ਇਹਦੇ ਬਿਜ਼ਨਸ ਲਈ ਇਹਨੂੰ ਪ੍ਰੋਫਿਟ ਆ, ਨਾ ਕਿ ਕੈਨੇਡਾ ਨੂੰ ਪ੍ਰੋਫਿਟ।
0: ਜੀ ਜੀ, ਥੈਂਕ ਯੂ ਭੈਣ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਦੋਸਤੋ, ਤੁਹਾਡੇ ਸਾਰਿਆਂ ਦੇ ਆਪੋ ਆਪਣੇ ਵਿਚਾਰ ਹੈ, ਮੈਂ ਸਮਝ ਸਕਦਾ ਉਹਨਾਂ ਦੇ ਵਿੱਚ ਲੁਕਿਆ ਹੋਇਆ ਦਰਦ, ਉਹਨਾਂ ਉਹ ਚੀਜ਼ਾਂ ਨੂੰ ਮਹਿਸੂਸ ਕਰ ਰਿਹਾ। ਕਈ ਚੀਜ਼ਾਂ ਜੋ ਆਪਾਂ ਚਾਹੁੰਦੇ ਹਾਂ, ਜਿਸ ਕਰਕੇ ਆਪਾਂ ਇਹ ਸਰਕਾਰਾਂ ਲੈ ਕੇ ਆਉਂਦੇ, ਕਈ ਵਾਰ ਉਹ ਜਦੋਂ ਨਹੀਂ ਹੁੰਦੀਆਂ ਤੇ ਇਸ ਕਰਕੇ। ਪਰ ਮੇਰਾ ਇਹੀ ਸੀਗਾ, ਕਿਉਂਕਿ ਇਹ ਇੱਕ ਨੈਨੋਸ ਦਾ ਸਰਵੇ ਆਇਆ, ਮੈਂ ਤੁਹਾਡੇ ਅੱਗੇ ਰੱਖਿਆ ਤੇ ਤੁਹਾਡੇ ਜਿਹੜੇ ਵਿਚਾਰ ਲੈ ਰਿਹਾ ਵੀ ਬਾਕੀ ਹੈ ਜਿਹੜਾ ਕੈਨੇਡਾ ਦੇ ਵਿੱਚ ਇਸ ਵਕਤ ਕਾਰਨੀ ਸਾਹਿਬ ਦੇ ਆਪੋਜ਼ਿਟ ਕੋਈ ਇਹੋ ਜਿਹਾ ਦਮਦਾਰ ਆਗੂ ਕਿਸੇ ਵੀ ਪਾਰਟੀ ਕੋਲ ਮੌਜੂਦ ਨਹੀਂ ਹੈ, ਤੇ ਤੁਸੀਂ ਹੈ ਜਿਹੜਾ ਕਾਰਨੀ ਸਾਹਿਬ ਦੀ ਕਾਰਗੁਜ਼ਾਰੀ ਤੋਂ ਕਿੰਨਾ ਕੁ ਖੁਸ਼ ਹੋ। ਸੋ ਇਹਦੇ 'ਤੇ ਹੀ ਆ ਜਿਹੜੇ ਮੈਂ ਤੁਹਾਡੀਆਂ ਕਾਲਸ ਲੈ ਰਿਹਾ। ਸੋ ਮੋਨਾ ਮਹਿੰਗੀ ਜੀ ਹੁਣੀ ਵੀ ਸਾਡੇ ਨਾਲ ਆ ਚੁੱਕੇ ਨੇ। ਉਸ ਤੋਂ ਪਹਿਲਾਂ ਸਟਾਰ ਲੇਨ ਪੇਂਟਿੰਗ, ਘਰ, ਹੋਟਲ, ਮੋਟਲ ਜਾਂ ਫਿਰ ਬਿਜ਼ਨਸ, ਰੈਜੀਡੈਂਸ਼ੀਅਲ, ਕਮਰਸ਼ੀਅਲ, ਕਿਤੇ ਵੀ ਤੁਸੀਂ ਹੈ ਜਿਹੜਾ ਪੇਂਟ ਕਰਾਉਣਾ ਚਾਹੁੰਦੇ ਹੋ, ਐਕਸਟੀਰੀਅਰ ਪੇਂਟ, ਬ੍ਰਿਕ ਪੇਂਟ ਹੋ ਗਿਆ ਜਾਂ ਫਿਰ ਡੈਕ ਪੇਂਟ ਕਰਾਉਣਾ ਚਾਹੁੰਦੇ ਹੋ, ਤਾਂ ਤੁਸੀਂ ਗੋਰਾ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ ਸਟਾਰ ਲੇਨ ਪੇਂਟਿੰਗ ਦੇ 416-230-4000 416-230-4000 ਤੇ ਸੰਪਰਕ ਕੀਤਾ ਜਾ ਸਕਦਾ। ਤੇ ਕਿਤੇ ਘੁੰਮਣਾ ਆ ਜਾਂ ਫਿਰ ਤੁਸੀਂ ਇਹ ਜਿਹੜਾ ਬੈਕ ਹੋਮ ਜਾਣ ਦੀ ਤਿਆਰੀ ਅਤੇ ਕਟਾਰੀਆ ਟੂਰਸ ਐਂਡ ਟਰੈਵਲ ਦੇ ਅਵਤਾਰ ਕਰਤਾਰੀਆ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਦੋ ਲੋਕੇਸ਼ਨਾਂ ਤੋਂ ਤੁਹਾਨੂੰ ਸਰਵਿਸਿਸ ਪ੍ਰੋਵਾਈਡ ਕਰਦੇ ਨੇ, ਮਾਲਟਨ ਤੇ ਬਰੈਂਪਟਨ। ਸੋ ਕਟਾਰੀਆ ਟੂਰਸ ਐਂਡ ਟਰੈਵਲ ਦਾ ਨੰਬਰ ਇੱਕੋ ਹੀ ਹੈ, 905-678-1200 905-678-1200 ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਮੋਨਾ ਜੀ, ਵੈਲਕਮ ਜੀ ਆਇਆਂ ਨੂੰ, ਗੁੱਡ ਮਾਰਨਿੰਗ।
10: ਥੈਂਕ ਯੂ ਸੋ ਮਚ ਸ਼ਮੀ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਐਂਡ ਅ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ।
0: ਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਜੀ।
10: ਬਿਲਕੁਲ ਸ਼ਮੀ ਜੀ, ਜਿੱਦਾਂ ਕਿ ਆਪਾਂ ਸਾਰਿਆਂ ਨੂੰ ਪਤਾ ਹੈਗਾ ਕਿ ਅਸੀਂ ਜਿੱਦਾਂ ਇੰਸ਼ੋਰੈਂਸ ਫੋਰ ਯੂ ਦੀ ਟੀਮ ਤੋਂ ਇੰਸ਼ੋਰੈਂਸ ਦੀ ਸਰਵਿਸਿਸ ਪ੍ਰੋਵਾਈਡ ਕਰਦੇ ਹੈਗੇ ਆ ਸਾਡੇ ਲਿਸਨਰਸ ਨੂੰ। ਕੋਈ ਵੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ ਦੀ ਜ਼ਰੂਰਤ ਹੋਵੇ, ਪਰਸਨਲ ਇੰਸ਼ੋਰੈਂਸ ਜਾਂ ਇਨਵੈਸਟਮੈਂਟ ਦੀ ਗੱਲ ਕਰ ਲਈਏ, ਜਿਵੇਂ ਕਿ ਇਨਵੈਸਟਮੈਂਟ ਦੇ ਵਿੱਚ ਜੇ ਗੱਲ ਕਰਦੇ ਹੈਗੇ ਆ TFSA, FHSA ਜਾਂ RRSP ਜਾਂ ਬੱਚਿਆਂ ਦੀ RESP, ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ, ਇਹ ਸਾਰੀਆਂ ਸਰਵਿਸਿਸ ਅਸੀਂ ਪ੍ਰੋਵਾਈਡ ਕਰਦੇ ਹੈਗੇ ਆ, ਜਿਹਦੇ ਲਈ ਕੋਈ ਵੀ ਸਾਡੇ ਲਿਸਨਰ ਸਾਨੂੰ ਕਾਲ ਕਰਕੇ ਸਾਰੀਆਂ ਡਿਟੇਲਸ ਲੈ ਸਕਦੇ ਨੇ 416-509-1509। ਜਿੱਦਾਂ ਕਿ ਹੁਣ ਅਗਸਤ ਦਾ ਮੰਥ ਹੈਗਾ, ਇਸ ਟਾਈਮ ਤੇ ਸਾਡੇ ਕੋਲ ਬਹੁਤ ਸਾਰੀ ਇਨਕੁਆਇਰੀਜ਼ ਉਹਨਾਂ ਬੱਚਿਆਂ ਦੀ, ਉਹਨਾਂ ਫੈਮਿਲੀਜ਼ ਦੀ ਹੈਗੀਆਂ ਨੇ ਜਿਨ੍ਹਾਂ ਨੇ ਸਪਤੰਬਰ ਦੇ ਵਿੱਚ ਯੂਨੀਵਰਸਿਟੀ ਜਾਂ ਕਾਲਜਿਸ ਦੇ ਵਿੱਚ ਜਾਣਾ ਹੈਗਾ। ਓਬਵੀਅਸਲੀ ਹੈ ਕਿਉਂਕਿ RESP ਪਲਾਨਸ ਇਸ ਟਾਈਮ ਤੇ ਮੈਚਿਓਰ ਹੁੰਦੇ ਨੇ, ਵਿਦਡਰੋਲ ਸ਼ੁਰੂ ਹੋ ਜਾਂਦੇ ਨੇ, ਤਾਂ ਕਿ ਬੱਚਿਆਂ ਨੂੰ ਉਹ ਫੰਡਿੰਗ ਮਿਲ ਸਕੇ। ਸੋ ਇਹ ਚੀਜ਼ ਬਹੁਤ ਹੀ ਵਧੀਆ ਵੀ ਲੱਗਦੀ ਹੈਗੀ ਹੈ ਕਿ ਜਿਹੜੇ ਬੱਚਿਆਂ ਦੀ ਉਸ ਟਾਈਮ ਤੇ RESP ਕੀਤੀ ਸੀ, ਹੁਣ ਉਹ ਗਰੋਨ ਅਪ ਹੋ ਗਏ ਨੇ, ਪਰ ਨਾਲ ਦੀ ਨਾਲ ਉਹਨਾਂ ਦੇ ਲਈ ਵੀ ਮੈਸੇਜ ਜ਼ਰੂਰ ਕਨਵੇ ਕਰਨਾ ਚਾਹਾਂਗੇ ਜਿਨ੍ਹਾਂ ਫੈਮਿਲੀ ਦੇ ਵਿੱਚ ਬੱਚਿਆਂ ਦੀ RESP ਹਜੇ ਤੱਕ ਨਹੀਂ ਹੋਈ। ਸੋ ਮੈਂ ਜ਼ਰੂਰ ਕਹਿਣਾ ਚਾਹੂੰਗੀ, ਚਾਹੇ ਪੇਰੈਂਟਸ ਹੈ, ਗ੍ਰੈਂਡ ਪੇਰੈਂਟਸ ਹੈਗੇ ਹੈ, ਜ਼ਰੂਰ ਮੇਕ ਸ਼ੋਰ ਕਰਨ ਕਿ ਬੱਚਿਆਂ ਦੀ ਐਜੂਕੇਸ਼ਨ ਸੇਵਿੰਗਸ ਪਲਾਨ ਦੀ ਪੂਰੀ ਪ੍ਰਾਇਰਟੀ ਰੱਖੀ ਜਾਵੇ, ਤਾਂ ਕਿ ਬੱਚਿਆਂ ਨੇ ਜਦੋਂ 18 ਸਾਲ ਦੇ ਹੋਣਾ, ਓਬਵੀਅਸਲੀ ਉਸ ਟਾਈਮ ਤੇ ਮਨੀ ਚਾਹੀਦੀ ਹੁੰਦੀ ਹੈ, ਫੰਡਿੰਗ ਚਾਹੀਦੀ ਹੁੰਦੀ ਹੈ, ਤਾਂ ਹੀ ਬੱਚਿਆਂ ਦੀ ਸਟੱਡੀਜ਼ ਕੰਪਲੀਟ ਹੋ ਸਕੇਗੀ। ਨੋ ਮੈਟਰ ਕੈਨੇਡਾ ਦੇ ਵਿੱਚ ਪੜ੍ਹਨਾ, ਆਊਟ ਆਫ ਕੈਨੇਡਾ ਜਾਣਾ ਹੈਗਾ, ਹਰ ਜਗ੍ਹਾ ਇਹ ਫੰਡਿੰਗ ਨੂੰ ਤੁਸੀਂ ਯੂਜ਼ ਕਰ ਸਕਦੇ ਹੋ, ਕਿਉਂਕਿ ਜੋ ਵੀ ਤੁਸੀਂ ਕੰਟਰੀਬਿਊਸ਼ਨ ਕਰਦੇ ਹੈਗੇ ਹੋ, 20% ਦੀ ਗ੍ਰਾਂਟ ਜਿਹੜੀ ਆਉਣੀ ਹੈਗੀ, ਇੱਕ ਐਡੀਸ਼ਨਲ ਗ੍ਰਾਂਟ ਹੈਗੀ ਹੈ, ਨਾਲ ਦੀ ਨਾਲ ਇੰਟਰਸਟ। ਸੋ ਕਹਿ ਲਓ ਕਿ ਜੇ ਆਪਾਂ ਨੂੰ 25-26% ਟੋਟਲ ਮਿਲਾ ਕੇ ਮਿਲ ਰਿਹਾ ਹੈਗਾ ਔਨ ਟਾਪ ਆਫ ਸਾਡੇ ਪ੍ਰਿੰਸੀਪਲ ਦੇ ਉੱਤੇ, ਤਾਂ ਇਸ ਤੋਂ ਵੱਧ ਬੈਟਰ ਆਪਸ਼ਨ ਕੋਈ ਵੀ ਨਹੀਂ ਹੋ ਸਕਦੀ। ਸੋ ਹੁਣ ਇਹ ਜ਼ਰੂਰ ਦੇਖਣਾ ਹੋਵੇ ਕਿ ਅਸੀਂ RESP ਸ਼ੁਰੂ ਕਿੱਥੇ ਕਰਨੀ ਹੈ, ਉਹਦੀ ਡਿਟੇਲ ਇਨਫੋਰਮੇਸ਼ਨ ਲਈ ਮੈਨੂੰ ਕਾਲ ਕਰ ਸਕਦੇ ਜੀ, ਮੋਨਾ ਮਹਿੰਗੀ, 416-509-1509। ਇੱਕ ਹੋਰ ਚੀਜ਼ ਇਹਦੇ ਵਿੱਚ ਨਾਲ ਮੈਂ ਜ਼ਰੂਰ ਐਡ ਆਨ ਕਰਨਾ ਚਾਹੂੰਗੀ, ਕਿਉਂਕਿ ਜਦੋਂ ਬੱਚਿਆਂ ਦੀ ਹੁਣ RESP ਮੈਚਿਓਰ ਹੋ ਰਹੀ ਹੈਗੀ ਆ, ਬੱਚੇ 18+ ਹੋ ਰਹੇ ਨੇ, ਕਾਫੀ ਫੈਮਿਲੀਜ਼ ਨੇ ਜਿਨ੍ਹਾਂ ਦੇ ਵਿੱਚ ਤਾਂ 0 ਏਜ ਜਾਂ ਛੋਟੀ ਏਜ ਦੇ ਵਿੱਚ ਹੀ ਉਹਨਾਂ ਦੀ ਨਾਲ ਇਨਵੈਸਟਮੈਂਟ ਨੂੰ ਲੈ ਕੇ ਲਾਈਫ ਇੰਸ਼ੋਰੈਂਸ ਕਰ ਦਿੱਤੀ ਜਾਂਦੀ ਹੈਗੀ ਹੈ। ਪਰ ਜਦੋਂ ਬੱਚੇ ਕਈ ਵਾਰ ਹੁੰਦਾ ਹੈ ਕਿ ਕਈ ਵਾਰ ਕਿਸੇ ਰੀਜ਼ਨ ਕਰਕੇ ਪੇਰੈਂਟਸ ਨਹੀਂ ਕਰਵਾ ਪਾਏ, ਸੋ ਮੈਂ ਜ਼ਰੂਰ ਕਹਾਂਗੀ ਕਿ ਜਿਹੜੇ ਵੀ ਬੱਚੇ ਹੁਣ 16, 17, 18, ਖਾਸ ਕਰ ਜਦੋਂ ਡਰਾਈਵਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ, ਤਾਂ ਮੇਕ ਸ਼ੋਰ ਕਰੋ ਉਹਨਾਂ ਦੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜ਼ਰੂਰ ਕੀਤੀ ਜਾਵੇ। ਰੀਜ਼ਨ ਕੀ ਹੈਗਾ ਕਿ ਇਹਨਾਂ ਇੰਸ਼ੋਰੈਂਸ ਪਾਲਿਸੀਜ਼ ਦੇ ਵਿੱਚ ਹੈਲਥ ਦੇ ਨਾਲ ਨਾਲ ਤੁਹਾਡੀ ਇਸ ਟਾਈਮ ਦੀ ਲਾਈਫ ਸਟਾਈਲ ਦੇਖਿਆ ਜਾਂਦਾ ਹੈ। ਸਾਨੂੰ ਬਹੁਤ ਸਾਰੇ ਕੇਸਿਸ ਇਸ ਤਰੀਕੇ ਦੇ ਆਉਂਦੇ ਨੇ, ਕਈ ਵਾਰ ਹੁੰਦਾ ਕਿ ਜਾਣੇ ਅਣਜਾਣੇ ਬੱਚਿਆਂ ਤੋਂ ਕਈ ਵਾਰ ਭੁਲ ਭੁਲੇਖੇ ਗਏ, ਕੋਈ ਸਪੀਡਿੰਗ ਹੋ ਗਈ, ਕੋਈ ਉਹਨਾਂ ਦਾ ਡਰਾਈਵਿੰਗ ਲਾਇਸੈਂਸ ਬਾਈ ਚਾਂਸ ਸਸਪੈਂਡ ਹੋ ਗਿਆ, ਤਾਂ ਉਸ ਤੋਂ ਬਾਅਦ ਆਲਮੋਸਟ 5 ਈਅਰਸ ਤੱਕ ਉਹਨਾਂ ਨੂੰ ਇੰਸ਼ੋਰੈਂਸ ਮਿਲਣੀ ਮੁਸ਼ਕਿਲ ਹੋ ਜਾਂਦੀ ਹੈ। ਸੋ ਇਸੇ ਕਰਕੇ ਜ਼ਰੂਰੀ ਹੈਗਾ, ਚਾਹੇ ਤੁਸੀਂ ਮਨੀ ਬੈਕ ਪਾਲਿਸੀਜ ਦੇ ਵਿੱਚ ਜਾਣਾ ਚਾਹੋ, ਜਿਹਦੇ ਵਿੱਚ ਕਿ ਬੱਚਿਆਂ ਦੇ ਲਈ ਵੀ ਗਰੋਥ ਹੋਏਗੀ ਤੇ ਨਾਲ ਦੀ ਨਾਲ ਉਹਨਾਂ ਦੀ ਕਵਰੇਜ ਸਾਰੀ ਉਮਰ ਦੇ ਲਈ ਚੱਲਦੀ ਰਹੂਗੀ, ਚਾਹੇ ਤੁਸੀਂ ਪੇਮੈਂਟ 10 ਸਾਲ ਜਾਂ 20 ਸਾਲ ਕੀਤੀ ਹੈਗੀ ਹੈ, ਜਾਂ ਫਿਰ ਤੁਸੀਂ ਇਸ ਟਾਈਮ ਤੇ ਟਰਮ ਇੰਸ਼ੋਰੈਂਸ ਲੈ ਕੇ ਜਸਟ ਇੱਕ ਪ੍ਰੋਟੈਕਸ਼ਨ ਤੇ ਇੰਸ਼ੋਰੇਬਿਲਟੀ ਨੂੰ ਲੌਕ ਇਨ ਕਰਨਾ ਚਾਹੋ, ਜਿਹਦੇ ਵਿੱਚ ਕਿ ਜਸਟ $12 ਤੋਂ ਪਲਾਨ ਸ਼ੁਰੂ ਹੋ ਜਾਂਦੇ ਨੇ, ਡਿਪੈਂਡਿੰਗ ਬਜਟ ਦੇ ਉੱਤੇ ਤੁਸੀਂ ਚਾਹੇ ਟਰਮ 10, 20, 30 ਜਾਂ 50 ਈਅਰਸ ਤੱਕ ਦੀ ਟਰਮ ਲੈ ਸਕਦੇ ਹੁੰਦੇ ਹੋ। ਅੱਜ ਦੀ ਡੇਟ ਦੇ ਵਿੱਚ ਜੇ ਕੋਈ ਵੀ ਬੱਚਾ 20 ਸਾਲ ਦਾ ਹੈਗਾ ਤਾਂ ਨੈਕਸਟ 50 ਈਅਰਸ ਤੱਕ ਤੁਸੀਂ ਉਹਨਾਂ ਦੀ ਲੌਕ ਇਨ ਕਰਕੇ, ਮਤਲਬ ਇਹ ਹੈ ਕਿ ਰਿਟਾਇਰਮੈਂਟ ਦੀ ਏਜ ਤੱਕ 70 ਸਾਲ ਦੀ ਉਮਰ ਤੱਕ ਉਹਨਾਂ ਦਾ ਰੇਟ ਤੇ ਕਵਰੇਜ ਲੌਕ ਇਨ ਹੋ ਸਕਦੀ ਹੁੰਦੀ ਹੈ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਜ਼ਰੂਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵੀ ਵਿਜਿਟ ਕਰ ਸਕਦੇ ਹੋ ਜੀ, 9280 ਗੋਰਵੀ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ, ਜਾਂ ਮੈਨੂੰ ਕਾਲ ਕਰਕੇ ਵੀ ਸਾਡੇ ਨਾਲ ਮਿਲ ਕੇ ਜਾਂ ਫੋਨ ਤੇ ਇਨਫੋਰਮੇਸ਼ਨ ਲੈ ਸਕਦੇ ਹੋ ਐਟ
11: 416-509-1509। ਪਰ ਇਹਨਾਂ ਡਿਫਰੈਂਸ਼ੀਏਟ ਕਰ ਦਿਆ ਕਰੋ ਕਿ ਇਹ ਹੈਲਥ ਦਾ ਇਸ਼ੂ ਫੈਡਰਲ ਹੈ ਕਿ ਪ੍ਰੋਵਿੰਸ਼ੀਅਲ।
0: ਬਿਲਕੁਲ ਕੀਤਾ ਭਾਜੀ, ਬਿਲਕੁਲ ਕੀਤਾ ਹੈ, ਮੈਂ ਹਮੇਸ਼ਾ ਪਹਿਲਾਂ ਕਰਦਾ ਜੀ।
11: ਹਾਂ,
0: ਤੁਸੀਂ ਕਿਹੜੀ ਗੱਲ ਕਰਨਾ ਚਾਹੁੰਦੇ ਹੋ, ਤੁਸੀਂ ਉਹ ਗੱਲ ਕਰ ਲਓ ਪਲੀਜ਼, ਕਿਉਂਕਿ ਟਾਈਮ ਹੁਣ ਸ਼ਾਰਟ ਹੈ, ਹਨਾ। ਤੁਸੀਂ ਆਪਣਾ
11: ਮੈਂ ਇਹ ਗੱਲ ਕਰਨਾ ਚਾਹਣਾ ਕਿ ਜਿਹੜਾ ਪ੍ਰੈਜ਼ੀਡੈਂਟ ਹੈ ਅਮਰੀਕਾ ਦਾ, ਉਹ ਪੂਰਾ ਹੱਕ ਆ ਕਿ ਕੰਪਨੀਆਂ ਨੂੰ ਵਾਪਸ ਮੰਗਾਉਣ ਦਾ, ਦਬਕੇ ਮਾਰਨ ਦਾ, ਤੇ ਇਹ ਕਰਨੀ ਆਲ ਓਵਰ ਦੁਨੀਆਂ ਦੇ ਵਿੱਚ ਜਾ ਗਿਆ। ਜਾਂ ਗੱਲ ਮੰਨਦਾ ਨੀ ਇਹ, ਤਾਂ ਉਹ ਆਪਣੀ ਮਾਰਕੀਟ ਲੱਭ ਕੇ ਹੁਣ ਮੋਦੀ ਨੂੰ ਵੀ ਜਫੀ ਪਾ ਲਏ, ਜਿਹੜੀ ਨਹੀਂ ਪਾਉਣੀ ਚਾਹੀਦੀ ਸੀ, ਕਿਉਂਕਿ ਆਪਣੇ ਰੁਜ਼ਗਾਰ ਦਾ ਸਵਾਲ ਹੈ ਇੱਥੇ। ਉਹ ਰੁਜ਼ਗਾਰ ਨੂੰ ਦੇਣ ਲਈ ਥਾਂ ਥਾਂ ਤੇ ਉਹ ਆਪਣੀ ਮਾਰਕੀਟ ਲੱਭ ਕੇ ਆਇਆ, ਆਸਟ੍ਰੇਲੀਆ ਸਾਰਾ ਯੂਰਪ ਘੁੰਮਦਾ, ਉਹ ਦੌੜਾ ਭੱਜਾ ਫਿਰਦਾ, ਉਹ ਕੀ ਰੋਂਗ ਹੈ, ਹਨਾ।
0: ਓਕੇ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ ਲੈਣਾ ਮੈਂ, 0132 ਜੀ, ਸਵਾਗਤ ਹੈ ਜੀ।
12: ਹੈਲੋ,
0: ਹੈਲੋ ਜੀ,
12: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਭਾਜੀ।
12: ਬਾਈ ਜੀ, ਪਹਿਲਾਂ ਤੁਸੀਂ ਪਿਛਲੀ ਉਹ ਕਰਿਆ ਸੀਗਾ ਜਲੰਧਰ ਸ਼ਹਿਰ ਬਾਰੇ, ਹੈ ਨਾ। ਮੈਂ ਤੁਹਾਡਾ ਪ੍ਰੋਗਰਾਮ ਮੈਂ ਪਹਿਲੀ ਵਾਰ ਕਾਲ ਕੀਤੀ ਹੈਗੀ, ਪਹਿਲੇ ਮੈਂ ਬਠਿੰਡੇ ਤੋਂ ਆ, ਤੇ
0: ਅੱਜ ਤਾਂ ਬਠਿੰਡਾ ਵੀ ਕਰ ਲਿਆ ਜੀ।
12: ਜਿਹਨੇ ਮੈਂ ਫਿਰ ਉਹਦੇ ਨਹੀਂ ਸੁਣਿਆ ਗਿਆ
0: ਜੀ ਜੀ,
12: ਜਿੰਨੇ ਜਲੰਧਰ ਵਾਲਿਆਂ ਨੇ ਜਿਹੜੀ ਕੋਈ ਕੀ, ਮੈਂ ਸਭ ਦੇ ਸੁਣੀ ਗਿਆ, ਜਿਹੜੀ ਮੇਨ ਚੀਜ਼ ਆ ਕਿਸੇ ਜਲੰਧਰ ਵਾਲੇ ਨੂੰ ਪਤਾ ਨੀ ਵੀ ਜਲੰਧਰ ਚ ਮੇਨ ਚੀਜ਼ ਕੀ ਹੈ,
0: ਕਿਹੜੀ ਹੈ ਜੀ, ਕਿਹੜੀ ਹੈ ਜੀ।
12: ਜਦੋਂ ਵੀ ਜ਼ਮੀਨ ਦੀ ਆਪਣੀ ਮਰੱਬੇਬੰਦੀ ਹੁੰਦੀ ਹੈ ਨਾ
0: ਜੀ ਜੀ,
12: ਉਸ ਸਭ ਤੋਂ ਪਹਿਲਾਂ ਜਿਹੜੇ ਪਿੰਡ ਦੀ ਮਰੱਬੇਬੰਦੀ ਹੁੰਦੀ ਹੈ, ਉਹਦਾ ਇੱਕ ਨਕਸ਼ਾ ਤਿਆਰ ਹੁੰਦਾ ਜਿਹਨੂੰ ਮੁਸਾਫੀ ਬੋਲਿਆ ਜਾਂਦਾ।
0: ਅੱਛਾ ਜੀ,
12: ਜਿਹੜੀ ਮੁਸਾਫੀ ਹੈ, ਜੇ ਰਿਕਾਰਡ ਕਢਾਉਣਾ ਹੋਵੇ ਪਿੱਛੋਂ, ਉਹ ਸਿਰਫ ਜਲੰਧਰ ਚੋਂ ਹੀ ਨਿਕਲਦਾ।
0: ਅੱਛਾ ਜੀ,
12: ਸਾਰੇ ਪੰਜਾਬ ਦਾ
0: ਕੀ ਬਾਤ ਹੈ।
12: ਕਈ ਥਾਵਾਂ ਜਿੱਥੇ ਹੱਦਾਂ ਹੁੰਦੀਆਂ ਪਿੰਡਾਂ ਦੀਆਂ, ਕਈ ਥਾਵਾਂ ਤੇ ਜ਼ਮੀਨ ਨਕਸ਼ਿਆਂ ਦਾ ਮੇਲ ਜੋਲ ਨਹੀਂ ਹੁੰਦਾ ਗਾ, ਕਿਤੇ ਜ਼ਮੀਨ ਕਿਸੇ ਦੀ ਘਟਦੀ ਹੈ, ਉਹਦੇ ਵਾਸਤੇ ਜਿਹੜੇ ਬੰਦੇ ਦੀ ਜ਼ਮੀਨ ਘਟਦੀ ਹੁੰਦੀ ਹੈ, ਉਹਨੇ ਆਪਦੀ ਜ਼ਮੀਨ ਪੂਰੀ ਕਰਨ ਵਾਸਤੇ ਇੱਕ ਅਦਾਲਤ ਹੈ, ਉਹ ਇਕੱਲੇ ਜਲੰਧਰ ਕੀ ਹੈ ਸਾਰੇ ਪੰਜਾਬ ਦੀ।
0: ਕਿਆ ਬਾਤ ਹੈ ਬਾਜੀ, ਇਹ ਤਾਂ ਮੇਰੀ ਜਾਣਕਾਰੀ ਚ ਵੀ ਤੁਸੀਂ ਵਾਅਦਾ ਕੀਤਾ, ਮੈਨੂੰ ਵੀ ਨੀ ਪਤਾ ਸੀ ਇਸ ਚੀਜ਼ ਦਾ। ਥੈਂਕ ਯੂ ਤੁਹਾਡਾ ਜੀ।
12: ਕਿਤੋਂ ਵੀ ਹੋਰ ਸਾਰੇ ਪੰਜਾਬ ਹੋਰ ਕਿਤੇ ਕੇਸ ਨਹੀਂ ਹੁੰਦਾ, ਹਾਈਕੋਰਟ ਵੀ ਨੀ ਹੁੰਦਾ
0: ਉਹਦਾ। ਕਿਆ ਬਾਤ ਹੈ, ਕਿਆ ਬਾਤ ਹੈ ਜੀ, ਥੈਂਕ ਯੂ ਬਾਜੀ।
12: ਹਾਈਕੋਰਟ ਤੋਂ ਵੀ ਉੱਪਰ ਹੈ, ਜੇ ਮੰਨ ਲਓ ਜਿਵੇਂ ਦੋ ਪਿੰਡਾਂ ਦੀ ਹੁਣ ਉੱਥੇ ਹੱਦ ਲੱਗ ਗਈ
0: ਜੀ ਜੀ,
12: ਕਈ ਥਾਵਾਂ ਤੇ ਜ਼ਮੀਨ ਵੱਧ ਵੀ ਜਾਂਦੀ ਹੈ, ਕਈ ਥਾਵਾਂ ਤੇ ਘੱਟ ਵੀ ਜਾਂਦੀ ਹੈ। ਮੇਰੇ ਪਿੰਡ ਤੇ ਮਤਲਬ ਹੋਈ ਹੈ,
0: ਹੋਈ ਹੈ ਤਾਂ ਹੀ ਤੁਸੀਂ ਹੈ ਨਾ ਜੀ।
12: ਹਾਂ, ਜਿਹੜਾ ਉਹਦੇ ਚ ਕੀ ਹੁੰਦਾ, ਫਿਰ ਉੱਥੇ ਕਈ ਆਪਣੇ ਜੱਟ ਸੌਦਾ ਅੱਧੋ ਅੱਧੀ ਕਰ ਲਓ, ਅੱਧੋ ਅੱਧੋ ਨੀ ਹੁੰਦਾ ਹੁੰਦਾ ਕਦੇ ਵਾਸਤੇ ਵੀ, ਜਿਹੜੇ ਪਿੰਡ ਦੀ ਮਰੱਬੇਬੰਦੀ ਪਹਿਲਾਂ ਹੋਈ ਹੈ ਉਹਨੂੰ ਲੌਸ ਨੀ ਹੋਊਗਾ
0: ਜੀ। ਠੀਕ ਹੈ ਜੀ, ਠੀਕ ਹੈ।
12: ਜਿਹੜੇ ਪਿੰਡ ਦੀ ਬਾਅਦ ਦੇ ਵਿੱਚ ਜਿਹਦੀ ਜ਼ਮੀਨ ਘਟਦੀ ਆ, ਉੱਥੇ ਜ਼ਿਮੀਦਾਰ ਦੀ
0: ਮਨਜੀਤ ਚੀਮਾ ਰੀਅਲ ਸਟੇਟ ਬਾਬਤ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਬਾਇੰਗ ਕਰਨੀ ਹੈ ਜਾਂ ਸੈਲਿੰਗ ਕਰਨੀ ਹੈ ਜਾਂ ਇਨਵੈਸਟਰ ਹੋ ਤੁਸੀਂ, ਲੰਬਾ ਤਜਰਬਾ, ਨੰਬਰ ਹੈ ਜੀ 416-352-9965 ਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਬਾਕੀ ਥਰੂ ਵੇ ਸਪੈਸ਼ਲਾਈਜ਼ਡ ਟ੍ਰੇਲਰਸ ਨੇ, ਤੁਸੀਂ ਇਹ ਜਿਹੜਾ ਸੈਮੀ ਟ੍ਰੇਲਰ ਮਾਰਕੀਟ ਦੇ ਵਿੱਚ ਕੈਨੇਡਾ US 40 ਸਾਲਾਂ ਤੋਂ ਇਹ ਸਰਵਿਸਿਸ ਪ੍ਰੋਵਾਈਡ ਕਰ ਰਹੇ ਨੇ, ਫਲੈਟ ਬੈੱਡ, ਬੀ ਟ੍ਰੇਨ, ਡਰੋਪ ਟਰੱਕਸ ਜਾਂ ਫਿਰ ਕੋਇਲ ਵੈਲ ਟ੍ਰੇਲਰਸ ਹੈ ਜਿਹੜੇ ਤੁਸੀਂ ਉਹ ਲੈਣਾ ਚਾਹੁੰਦੇ ਹੋ, ਤਾਂ ਥਰੂ ਵੇ ਸਪੈਸ਼ਲਾਈਜ਼ਡ ਟ੍ਰੇਲਰਸ 1170 ਫਿਊਸਟਰ ਡਰਾਈਵ ਮਿਸੀਸਾਗਾ ਵਿਖੇ ਵਾਕਿਆ ਨੇ। ਸੋ ਤਨੇਸਰ ਸਾਹਿਬ ਹੁਣਾਂ ਦੇ ਨਾਲ ਜਾਂ ਹਿੰਦਾ ਬਾਈ ਜਿਹਨਾਂ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 905-219-0080 ਤੇ ਹੈ ਜਿਹੜਾ ਸੰਪਰਕ ਕੀਤਾ ਜਾ ਸਕਦਾ। ਤੇ ਉੱਥੇ ਹੀ ਮੈਂ ਕਮਲਜੀਤ ਭਾਜੀ ਦੀ ਲੈਣਾ, ਪ੍ਰੋਗਰਾਮ ਤੋਂ ਬਾਅਦ ਜਾਂ ਪ੍ਰੋਗਰਾਮ ਦੇ ਬਾਬਤ ਕੋਈ ਵੀ ਤੁਸੀਂ ਐਡਵਰਟਾਈਜ਼ਮੈਂਟ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਤੰਬੜ ਸਾਹਿਬ ਹੋਣਾ ਦੇ ਨਾਲ ਦੋਸਤੋ ਸੰਪਰਕ ਕਰ ਸਕਦੇ ਹੋ। ਸੋ ਉਹਨਾਂ ਦਾ ਨੰਬਰ ਹੈ ਜੀ 416-452-2222 ਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਤੇ ਜੇ ਤੁਸੀਂ ਮੇਰੇ ਨਾਲ ਕੋਈ ਗੱਲ ਕਰਨੀ ਹੈ ਰੀਅਲ ਸਟੇਟ ਬਾਬਤ ਜਾਂ ਫਿਰ ਕੋਈ ਲਾਈਫ ਇੰਸ਼ੋਰੈਂਸ ਬਾਬਤ ਤਾਂ ਮੇਰਾ ਨੰਬਰ ਹੈ ਜੀ 416-916-7763-416-917-7763 ਤੇ ਸੰਪਰਕ ਕਰ ਸਕਦੇ ਹੋ। ਕਮਲਜੀਤ ਭਾਜੀ ਲਾਸਟ ਬਟ ਨਾਟ ਲੀਸਟ ਜੀ ਇਹਨੂੰ ਸਵਾਗਤ ਹੈ ਜੀ।
13: ਜੀ ਦੇਖੋ ਸ਼ਮੀ ਸਾਹਿਬ, ਗੱਲ ਇਸ ਤਰ੍ਹਾਂ ਆ, ਆਪਾਂ ਜੇ ਕਹਿ ਦਈਏ ਜੀ ਗੈਸ ਦੀ ਪ੍ਰਾਈਸ ਇੰਟਰਨੈਸ਼ਨਲ ਮੁੱਦਾ, ਮਹਿੰਗਾਈ ਜਿਹੜੀ ਇੰਟਰਨੈਸ਼ਨਲ ਮੁੱਦਾ ਆ, ਪਰ ਜਿਹੜੇ ਬਿਲਡਰ ਜਾਂ ਵੱਡੇ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਆਪਣੇ ਡਿਬੇਟ ਦਿੱਤੀ ਜਾ ਰਹੀ ਹੈ, ਆਮ ਪਬਲਿਕ ਨੂੰ ਕਿਉਂ ਨੀ ਹੈਗੀ? ਤੁਸੀਂ $47 million ਪਾਕਿਸਤਾਨ ਨੂੰ ਦੇਣਾ ਦਿਓ, ਪਰ ਸਾਨੂੰ 10 million ਬ੍ਰਹਮਪੁਰ ਵਾਲਿਆਂ ਨੂੰ ਵੀ ਦੇ ਦਿੰਦੇ, ਅਸੀਂ ਤੇ ਵੋਟਾਂ ਪਾਉਣੇ ਆ। ਹੁਣ ਅਸੀਂ ਆਪਾਂ ਇੱਥੇ ਕਹਿ ਦਈਏ ਪ੍ਰਵਿਸ਼ ਦਾ ਮੁੱਦਾ ਆ ਜੀ, ਜਾਂ ਇਹ ਆਪਣੇ ਕੌਂਸਲਾਂ ਦਾ ਮੁੱਦਾ ਜਾਂ
14: Crave presents Canada's hottest take on reality dating. Temptations Under the Sun, Cyprus.
15: This is not like any dating show I've ever seen.
14: Canada's most daring singles face seductive challenges and unexpected twists under the Mediterranean sun as they earn points and bet on what happens next to unlock key advantages.
16: Is it going
14: to
16: be PG-13?
17: I don't think so.
14: Don't miss the wildest reality show this country has ever seen. Temptations Under the Sun, Cyprus, August 7th, only on Crave. Subscribe at crave.com.
18: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
19: ਪੰਜਾਬੀ ਲਹਿਰਾ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
20: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
19: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
20: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
19: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
20: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
19: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
20: ਪ੍ਰੋਗਰਾਮ ਪੰਜਾਬੀ ਲਹਿਰਾਂ
19: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
21: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: ਕਿੱਥੇ ਅੰਬਰਾ ਤੇ ਘਰ ਪਾ ਲਿਆ, ਸਾਡੇ ਨਾਲ ਤਾਂ ਗੱਲ ਕਰਨ ਦਾ ਵੀ ਟਾਈਮ ਨਹੀਂ।
1: ਟਾਈਮ ਤੇ ਅੱਜ ਕੱਲ ਨਵੀਂ ਸਿੱਧੂ ਦੇ ਸ਼ੋਅ ਦੇ ਨਾਲ ਬੀਤ ਰਿਹਾ, ਬੱਲੇ ਬੱਲੇ ਹੋ ਜਾਂਦੀ ਹੈ।
0: ਓ ਯੈਸ, ਨਵੀਂ ਸਿੱਧੂ ਸ਼ੋਅ ਦਾ ਤਾਂ ਮੈਂ ਵੀ ਫੈਨ ਹਾਂ।
1: ਬਸ ਸਵੇਰ ਸ਼ਾਮ AM 530 ਰੇਡੀਓ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ, ਮੇਲ ਫੀਮੇਲ ਬੱਚੇ ਬੁੱਢੇ ਦੀ ਜ਼ੁਬਾਨ ਤੇ ਇੱਕੋ ਹੀ ਨਾਮ, ਟਿਊਨ ਇਨ ਨਵੀਂ ਸਿੱਧੂ ਸ਼ੋਅ।
0: ਜੀ ਹਾਂ, ਇਨਫਰਮੇਸ਼ਨ ਤੇ ਐਂਟਰਟੇਨਮੈਂਟ ਅਤੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੀ ਡਬਲ ਡੋਜ਼,
1: ਪੰਜਾਬੀ ਲਹਿਰਾਂ ਨਵੀਂ ਸਿੱਧੂ ਸ਼ੋਅ।
0: ਇੰਸਟਾਗ੍ਰਾਮ ਪੰਜਾਬੀ ਲਹਿਰਾਂ, ਕਾਲ 647-504-1557, 647-504-1557 ਔਰ ਵਿਜ਼ਿਟ punjabilehra.com।
2: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548। ਕੀ ਤੁਹਾਡੇ ਸਿਰ ਚੜੇ ਕਰਜ਼ ਦੇ ਬੋਝ ਨੇ ਤੁਹਾਡੇ ਦਿਲ ਦਾ ਚੈਨ ਅਤੇ ਰਾਤ ਦੀ ਨੀਂਦ ਖੋ ਲਈ ਹੈ? ਤਾਂ ਆਲ ਡੈਟ ਸੋਲਿਊਸ਼ਨਸ ਦੇ ਮਿਸਟਰ ਐਮ ਸਦੀਕ ਨੂੰ 4166710577 ਤੇ ਕਾਲ ਕਰੋ। GTA ਵਿੱਚ 4 ਲੋਕੇਸ਼ਨਸ ਨੇ ਅਤੇ ਫੀਸ ਤੁਹਾਡਾ ਕੇਸ ਸੈਟਲ ਹੋਣ ਤੋਂ ਬਾਅਦ ਲਈ ਜਾਵੇਗੀ। ਤੁਹਾਡੇ ਕੇਸ ਨੂੰ ਦੇਖ ਕੇ ਗਰੰਟੀ ਨਾਲ ਦੱਸਿਆ ਜਾਵੇਗਾ ਕਿ ਕਿੰਨੇ ਪਰਸੈਂਟ ਤੁਹਾਡਾ ਕਰਜ਼ਾ ਮੁਆਫ ਹੋ ਜਾਵੇਗਾ ਤੇ ਬਾਕੀ ਦਾ ਆਸਾਨ ਕਿਸ਼ਤਾਂ ਵਿੱਚ ਦੇ ਸਕੋਗੇ। ਕਲੈਕਸ਼ਨ ਕਾਲ ਆਉਣੀਆਂ ਬੰਦ ਹੋ ਜਾਣਗੀਆਂ, ਤੁਹਾਡੀਆਂ ਪਰੇਸ਼ਾਨੀਆਂ ਵੀ ਦੂਰ ਹੋ ਜਾਣਗੀਆਂ। 416-671-0577, 416-671-0577।
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ, PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
4: ਸੱਚ ਕਿਹੋ ਜਿਹਾ ਹੁੰਦਾ?
5: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
6: ਮਿੱਟੀ ਚੁਗਦੀ ਫਸਲ ਸੱਚ ਹੈ,
5: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

0: ਸਤਿਗੁਰ ਹੋਏ ਦਿਆਲ ਤੇ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤੇ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਰਮੇਸ਼ ਹੁਸ਼ਿਆਰਪੁਰ ਜੀ ਜੁੜ ਚੁੱਕੇ ਨੇ। ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 8 ਵਜੇ ਤੱਕ ਬਣਿਆ ਰਹਿਣਾ। ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਇੱਕੋ ਇੱਕ ਨੰਬਰ 905-673-3337 905-673-3337 'ਤੇ ਗੱਲਾਂ ਬਾਤਾਂ ਹੋਣਗੀਆਂ। ਸੋ 905-673-3337 ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਵੈਲਕਮ ਜੀਆਂ ਆਖਦੇ ਹਾਂ ਰਮੇਸ਼ ਹੁਸ਼ਿਆਰਪੁਰ ਜੀ ਹੋਣਾ ਦਾ ਪੰਜਾਬ ਭਾਰਤ ਦੀ ਸ਼ਾਮ ਲੋਢਾ ਵੇਲਾ ਤਰਕਾਲਾ ਅਤੇ ਕੈਨੇਡਾ ਦੀ ਸੋਹਣੀ ਸੱਜੀ ਸਵੇਰ ਦੀ ਸਤਿ ਸ਼੍ਰੀ ਅਕਾਲ ਜੀਆਂ ਨੂੰ। ਰਮੇਸ਼ ਜੀ ਕੀ ਹਾਲ ਚਾਲ?
1: ਸੰਧੂ ਸਾਹਿਬ ਸ਼ੁਕਰੀਆ ਮਿਹਰਬਾਨੀ। ਪੰਜਾਬੀ ਲਹਿਰਾਂ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਨੂੰ ਹਮੇਸ਼ਾ ਦੀ ਤਰ੍ਹਾਂ ਸਪੋਂਸਰ ਕਰ ਰਹੇ ਨੇ, ਤੁਹਾਡੇ ਤੱਕ ਲੈ ਕੇ ਆ ਰਹੇ ਨੇ ਮੱਲੀ ਟੈਂਟ ਸਰਵਿਸਿਸ। ਟੈਂਟ ਦੀਆਂ ਸੇਵਾਵਾਂ ਦਿੰਦੇ ਨੇ, ਆਊਟਡੋਰ ਟੈਂਟ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਮੱਲੀ ਟੈਂਟ ਸਰਵਿਸਿਸ। 647-999-2569 647-999-2569 ਮੱਲੀ ਟੈਂਟ ਸਰਵਿਸ। ਨਾਲ ਦੀ ਨਾਲ ਗਿੱਲ ਫਾਰਮ ਨੂੰ ਤੁਸੀਂ ਯਾਦ ਰੱਖਣਾ ਹੈ ਜੇ ਤੁਸੀਂ ਆਪਣੀਆਂ ਮਨਪਸੰਦ ਸਬਜ਼ੀਆਂ ਦੀ ਪਨੀਰੀ ਲੈ ਕੇ ਆਉਣੀ ਹੈ। ਫਰੈਸ਼ ਸਬਜ਼ੀਆਂ, ਤਾਜ਼ਾ ਸਬਜ਼ੀਆਂ, ਚੱਕੀ ਆਟਾ ਦੇ ਲਈ ਗਿੱਲ ਫਾਰਮ ਡਿਕਸੀ ਤੇਂਗ ਕਿੰਗ ਸਟਰੀਟ 'ਤੇ ਲੋਕੇਟਡ ਨੇ। ਕੈਲਡਨ ਫੁੱਲਾਂ ਦੇ ਸੋਹਣੇ ਸ਼ਹਿਰ ਦੇ ਵਿੱਚ ਪਹੁੰਚਣਾ ਆ ਗਿੱਲ ਫਾਰਮ। ਖਬਰਾਂ ਦੇ ਵੱਲ ਚੱਲਦੇ ਹਾਂ ਜੀ। ਪਹਿਲੀ ਖਬਰ ਰਮੇਸ਼ ਜੀ, ਵੈਸੇ ਤਾਂ BJP ਸਭ ਨੂੰ ਘੇਰਦੀ ਆ ਪਰ ਇੱਧਰ ਉਲਟਾ ਹੋ ਗਿਆ। ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਅਤੇ ਪੰਜਾਬ ਦੇ ਵਿੱਚੋਂ ਭਗਵੰਤ ਮਾਨ ਸਾਹਿਬ ਨੇ ਨਰਿੰਦਰ ਮੋਦੀ ਨੂੰ ਪਾਇਆ ਘੇਰਾ। ਇਹ ਸਾਰੀ ਕੀ ਖਬਰ ਆ ਜੀ?
1: ਪੰਦੂ ਸਾਹਿਬ ਗੱਲ ਇਹ ਆ, ਇਹ ਠੀਕ ਹੈ ਕਿ ਕੇਂਦਰ ਦੇ ਵਿੱਚ ਭਾਰਤ ਦੇ ਵਿੱਚ ਨਰਿੰਦਰ ਮੋਦੀ ਦੀ ਤੂਤੀ ਬੋਲਦੀ ਹੈ, ਭਾਜਪਾ ਦੀ ਤੂਤੀ ਬੋਲਦੀ ਹੈ, ਪਰੰਤੂ ਜਦੋਂ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਤੂਤੀ ਬੋਲਦੀ ਹੈ, ਕਿਉਂਕਿ ਅਗਲਿਆਂ ਦੀ ਸਰਕਾਰ ਹੈ, ਸੂਬਾ ਸਰਕਾਰ ਹੈ ਤੇ ਸੁੱਖ ਦੇ ਨਾਲ ਪੰਜਾਬ ਦਾ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਉਧਰ, ਹਾਲਾਂਕਿ ਦਿੱਲੀ ਵਿੱਚ ਵੀ ਸੈਸ਼ਨ ਚੱਲ ਰਿਹਾ ਹੈ, ਕੇਂਦਰੀ ਸੈਸ਼ਨ ਹੈ, ਇਹ ਪੰਜਾਬ ਸੂਬੇ ਦਾ ਸੈਸ਼ਨ ਅੱਜ ਦੂਜਾ ਦਿਨ ਸੀ। ਔਰ ਜਿਹੜੇ ਤੁਸੀਂ ਸਿਆਸੀ ਘੇਰਾਬੰਦੀ ਦੀ ਗੱਲ ਕੀਤੀ ਕਿ ਦਿੱਲੀ ਦੇ ਵਿੱਚ ਕੇਜਰੀਵਾਲ ਤੇ ਪੰਜਾਬ ਦੇ ਵਿੱਚ ਭਗਵੰਤ ਮਾਨ, ਪ੍ਰਭ ਸੰਧੂ ਜੀ, ਬੀਤੇ ਕੱਲ ਪੰਜਾਬ ਦੀ ਸਰਕਾਰ ਨੇ ਭਾਜਪਾ ਵਾਲੀ ਕੇਂਦਰ ਸਰਕਾਰ ਨੂੰ ਵਿਦਿਆਰਥੀ ਅੰਦੋਲਨ ਵਾਲੇ ਮੁੱਦੇ ਤੇ ਘੇਰਾ ਪਾਇਆ ਸੀ, ਕਾਫੀ ਖਰੀਆਂ ਖਰੀਆਂ ਸੁਣਾਈਆਂ ਪੰਜਾਬ ਦੀ ਵਿਧਾਨ ਸਭਾ 'ਚ ਖੜ ਕੇ, ਔਰ ਮਤਾ ਪਾਸ ਕੀਤਾ ਜੋ ਦਿੱਲੀ ਦੇ ਵਿੱਚ ਵਿਦਿਆਰਥੀਆਂ ਤੇ ਲਾਠੀਚਾਰਜ ਹੋਇਆ, ਜੋ ਵਿਦਿਆਰਥੀਆਂ ਦੀ ਸਮੇਂ ਸਿਰ ਸੁਣਵਾਈ ਨਹੀਂ ਹੋਈ, ਜੋ ਦਿੱਲੀ ਦੀ ਪੁਲਿਸ ਹੁਣ ਵੀ ਕਰ ਰਹੀ ਹੈ ਪਰਚੇ ਦਰਜ, ਉਹ ਸਾਰੇ ਦਾ ਨਿੰਦਾ ਮਤਾ ਜਿਹੜਾ ਪੰਜਾਬ ਦੀ ਵਿਧਾਨ ਸਭਾ 'ਚ ਪਿਆ ਸੀ। ਮੈਂ ਬੀਤੇ ਕੱਲ ਵੀ ਇੱਕ ਟਿੱਪਣੀ ਕੀਤੀ ਸੀ ਕਿ ਠੀਕ ਹੈ ਬਹੁਤਾ ਕੁਛ ਅੱਜ ਦੇ ਯੁੱਗ 'ਚ ਸਿਆਸੀ ਤੌਰ ਤੇ ਹੁੰਦਾ ਹੈ, ਪਰੰਤੂ ਜਦੋਂ ਕੋਈ ਵੱਡਾ ਮੁੱਦਾ ਹੋਵੇ ਤੇ ਸੂਬਾ ਸਰਕਾਰਾਂ ਉੱਤੇ ਆਪਣਾ ਪੱਖ ਸੂਬੇ ਦੀ ਵਿਧਾਨ ਸਭਾ 'ਚ ਰੱਖਣ ਤੇ ਉਹ ਇੱਕ ਵੱਡੀ ਘਟਨਾ ਹੁੰਦੀ ਹੈ, ਇੱਕ ਵੱਡੀ ਗੱਲ ਹੁੰਦੀ ਹੈ। ਸੋ ਪੰਜਾਬ ਦੀ ਸਰਕਾਰ ਨੇ ਉਹ ਕੱਲ੍ਹ ਬੜਾ ਕਮਾਲ ਕੀਤਾ ਸੀਗਾ। ਪਰ ਅੱਜ ਦੂਸਰਾ ਮੁੱਦਾ ਜਿਹੜਾ ਭਾਰਤ ਦਾ ਭਖਦਾ ਮੁੱਦਾ ਹੈ, E20 ਈਥੋਨਾਲ ਮਿਸ਼ਰਤ ਤੇਲ, ਜਿਹੜਾ ਈਥੋਨੋਲ ਜਿਹਦੇ ਵਿੱਚ ਪੈਟਰੋਲ 'ਚ ਮਿਕਸ ਹੈ, ਪੈਟਰੋਲ ਦੇ ਵਿੱਚ ਮਿਲਿਆ ਆ, ਉਸ ਪੈਟਰੋਲ ਦੇ ਮੁੱਦੇ ਦੀ ਗੂੰਜ ਅੱਜ ਦਿੱਲੀ ਵਿੱਚ ਕੇਜਰੀਵਾਲ ਨੇ ਪਾਈ ਹੈ। ਉਹ ਕਹਿੰਦਾ ਜੀ ਮੈਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਮੂਹਰੇ ਜਾ ਕੇ ਧਰਨਾ ਦੇਣਾ। ਟੋਕਰਾ ਚੁੱਕੀ ਫਿਰਦੇ ਸੀ ਅਰਜ਼ੀਆਂ ਦਾ, ਵੱਖ ਵੱਖ ਚਿੱਠੀਆਂ

0: ਦੇ ਖਿਲਾਫ ਭਾਵਨਾ ਦੇ ਖਿਲਾਫ ਮਤਾ ਜਿਹੜਾ ਪਾਸ ਕੀਤਾ। ਅੱਜ E20 ਇਥੋਨੋਲ ਮਿਸ਼ਰਤ ਪੈਟਰੋਲ ਦੇ ਖਿਲਾਫ ਜਿਹੜਾ ਮਤਾ ਜਿਹੜਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪਾਸ ਕਰ ਦਿੱਤਾ ਗਿਆ ਹੈਗਾ, ਔਰ ਉਹਦੇ ਵਿੱਚ ਤਰਕ ਦਿੱਤਾ ਕਿ ਕਿਸੇ ਸੂਬੇ ਸਰਕਾਰ ਦੀ ਸਲਾਹ ਹੀ ਨਹੀਂ ਲਈ, ਕੇਂਦਰ ਦੀ ਸਰਕਾਰ ਨੇ ਆਪਣੀ ਮਰਜ਼ੀ ਦੇ ਨਾਲ ਕੀਤਾ, ਔਰ ਗਲਤ ਤਾਂ ਕਹਿੰਦੇ, ਔਰ ਬਾਕੀ ਗੱਲ ਵੀ ਠੀਕ ਹੈ ਕਿ ਪੁੱਛਿਆ ਹੀ ਨਹੀਂ, ਨਾ ਲੋਕਾਂ ਨੂੰ ਪੁੱਛਿਆ, ਨਾ ਜਿਹੜਾ ਦੀਆਂ ਗੱਡੀਆਂ 'ਚ ਤੇਲ ਪੈਣਾ, ਨਾ ਉਹਨਾਂ ਨੂੰ ਪੁੱਛਿਆ, ਨਾ ਸੂਬਾ ਸਰਕਾਰਾਂ ਨੂੰ ਪੁੱਛਿਆ, ਤੇ ਕੇਂਦਰ ਨੇ ਗੜਬੜੀ ਕੀਤੀ ਹੈ, ਮਰਜ਼ੀ ਕੀਤੀ ਹੈ, ਉਹਦੇ ਖਿਲਾਫ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮਤਾ ਜਿਹੜਾ ਪਾਸ ਕੀਤਾ ਗਿਆ ਹੈਗਾ। ਔਰ ਜਿੱਥੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਨੇ ਕੇਂਦਰ ਤੇ ਤੰਜ ਕੱਸੇ, ਹੋਰ ਪੰਜਾਬ ਦੀ ਵਿਧਾਨ ਸਭਾ ਚ ਮੁੱਦੇ ਬੜੇ ਅੱਜ ਚਰਚਾ ਚ ਆਏ। ਇੱਥੇ ਅੱਜ ਨੀਲ ਗਾਵਾਂ ਦਾ, ਜੰਗਲੀ ਸੂਰਾਂ ਦਾ ਮੁੱਦਾ ਵੀ ਪੰਜਾਬ ਦੀ ਇੱਕ ਵਿਧਾਇਕਾ ਆ ਸਰਬਜੀਤ ਕੌਰ ਮਾਨਕੇ ਉਹਨੂੰ ਚੁੱਕਿਆ, ਇੱਥੋਂ ਤੱਕ ਕਿ ਕਿਸੇ ਨੇ ਮੁੱਦਾ ਜਿਹੜਾ ਪਾਣੀਆਂ ਦਾ ਚੁੱਕਿਆ, ਇੱਥੋਂ ਤੱਕ ਕਿ ਜਿਹੜਾ ਇੱਕ ਵਿਧਾਇਕ ਇਹਨਾਂ ਦਾ ਬੀਤੇ ਦਿਨਾਂ ਚ ਫਰਾਰ ਰਿਹਾ ਹਰਮੀਤ ਸਿੰਘ ਪਠਾਨ ਮਾਜਰਾ, ਹੁਣ ਟਾਂਗਰੀ ਨਦੀ ਉਹ ਘੱਗਰ ਨਦੀ ਦੇ ਨਾਲ ਨਾਲ ਉਹਦਾ ਮੁੱਦਾ ਚੁੱਕਿਆ ਕਿ ਭਾਈ ਮੈਨੂੰ ਇਹ ਤਾਂ ਦੱਸੋ ਜਿਹੜੇ ਉੱਥੇ 16 ਕਰੋੜ ਰੁਪਏ ਲਾਏ ਉਹ ਗਏ ਕਿੱਥੇ ਹੈ, ਪਾਣੀ ਤੇ ਅੱਜ ਵੀ ਇਸ਼ਾਲੇ ਮਾਰ ਰਿਹਾ, ਇਹਨਾਂ ਦਾ ਆਪਣਾ ਵਿਧਾਇਕ ਹੈ ਉਹਨ ਮੁੱਦਾ ਚੁੱਕਿਆ। ਇਹ ਤੋਂ ਇਲਾਵਾ ਮਨਪ੍ਰੀਤ ਆਲੀ ਜਿਨ੍ਹਾਂ ਨੇ ਅੱਜ ਅੰਮ੍ਰਿਤਪਾਲ ਦੀ ਰਿਹਾਈ ਦਾ ਮੁੱਦਾ ਚੁੱਕਿਆ, ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ, ਪਰੰਤੂ ਜਿਹੜੀ ਸਭ ਤੋਂ ਜ਼ਿਆਦਾ ਗੂੰਜ ਜਿਹੜੀ ਸਰਕਾਰ ਨੇ ਅੱਜ ਰੱਖੀ ਉਹ E20 ਇਥੋਨੋਲ ਮਿਸ਼ਰਤ ਪੈਟਰੋਲ ਦੇ ਉੱਪਰ ਸੂਈ ਕੇਂਦਰਿਤ ਰੱਖੀ। ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਧੂ ਸਾਹਿਬ ਬੜੇ ਸਿੱਧੇ ਤੇ ਤਿੱਖੇ ਤੰਜ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੇ ਕੱਸੇ ਹੈ। ਉਹ ਕਹਿੰਦੇ ਜੀ ਗੱਲ ਇਹ ਹੈ ਕਿ $100 ਅਰਬ ਦਾ ਭਾਰਤ ਅਮਰੀਕਾ ਸਮਝੌਤਾ ਜਿਹੜਾ ਕੀਤਾ ਜਾ ਰਿਹਾ ਉਹਦੇ ਵਿੱਚ 5 ਅਰਬ ਲੀਟਰ ਇਥੋਨੋਲ ਇਹਨਾਂ ਨੇ ਖਰੀਦਣਾ ਅਮਰੀਕਾ ਨੇ। ਇਹ ਪੰਜਾਬ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ ਚ ਆਖਿਆ ਕਿ $100 ਅਰਬ ਦਾ ਭਾਰਤ ਤੇ ਅਮਰੀਕਾ ਦਾ ਸਮਝੌਤਾ ਹੋਇਆ, ਉਹਦੇ ਵਿੱਚ ਇਹਨਾਂ ਨੇ 5 ਅਰਬ ਲੀਟਰ ਜਿਹੜਾ ਇਥੋਨੋਲ ਅਮਰੀਕਾ ਤੋਂ ਖਰੀਦਣਾ ਹੈ। ਕਹਿੰਦੇ ਮੇਰੀ ਸਮਝ ਤੋਂ ਬਾਹਰ ਹੈ ਕਿ ਏਦਾਂ ਦਾ ਕਾਰਨ ਕੀ ਹੈ, ਕਿਹੜੀ ਏਦਾਂ ਦੀ ਸੀਡੀ ਜਿਹੜੀ ਡੋਨਲਡ ਟਰੰਪ ਦੇ ਕੋਲ ਹੈ। ਮੋਦੀ ਸਾਹਿਬ ਕਹਿੰਦੇ ਜੋ ਕਹਿੰਦੇ ਮੰਨ ਜਾਂਦੇ ਹੈ, ਹੁਣ ਸੀਡੀ ਵਾਲੇ ਪਾਸੇ ਦੀ ਜਿਹੜੀ ਗੱਲ ਕੀਤੀ ਹੈ ਸੰਧੂ ਸਾਹਿਬ, ਸੀਡੀਆਂ ਕਾਹਦੀਆਂ ਹੁੰਦੀਆਂ ਹੈ, ਕੋਈ ਗੀਤ ਸੰਗੀਤੀਆਂ ਦੀ ਹੈ ਨਹੀਂ, ਇਹ ਗੱਲ ਉੱਥੇ ਮਾਰੀ ਹੈ ਜਿਹੜੀ ਬੀਤੇ ਦਿਨਾਂ ਚ ਖੂਬ ਚਰਚਾ ਰਹੀ ਦੁਨੀਆਂ ਦੇ ਕਈ ਜਿਹੜੇ ਵੱਡੇ ਵੱਡੇ ਲੀਡਰਾਂ ਦੇ ਚਰਚਾ ਆਏ ਕਿ ਭਾਈ ਇਹ ਤੇ ਫਲਾਨੇ ਸਕੈਮ ਦੇ ਵਿੱਚ ਜਿਹੜਾ ਫਸੇ ਹੋਏ ਹੈ। ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਕਹਿ ਦਿੱਤਾ ਕਿ ਟਰੰਪ ਦੇ ਕੋਲ ਪਤਾ ਨਹੀਂ ਕਿਹੜੀ ਸੀਡੀ ਹੈ ਮੋਦੀ ਦੀ ਕਿ ਜੋ ਉੱਥੇ ਡੋਨਲਡ ਟਰੰਪ ਕਹਿੰਦਾ ਮੰਨ ਜਾਂਦੇ ਹੈ, ਔਰ ਭਾਰਤੀ ਲੋਕਾਂ ਨੂੰ ਕਹਿੰਦੇ ਉਹਨਾਂ ਨੇ ਫਸਾ ਕੇ ਰੱਖ ਦਿੱਤਾ, ਉਹਨਾਂ ਦੀਆਂ ਗੱਡੀਆਂ ਮੋਟਰਾਂ ਖਰਾਬ ਹੋ ਰਹੀਆਂ ਤੇ ਹੋਰ ਖਰਾਬ ਹੋ ਸਕਦੀਆਂ। ਸੋ ਏਦਾਂ ਦੀਆਂ ਗੱਲਾਂ ਬਾਤਾਂ ਅੱਜ ਪੰਜਾਬ ਦੀ ਵਿਧਾਨ ਸਭਾ ਚ ਹੋਈਆਂ, ਕਾਫੀ ਤਿੱਖੇ ਸ਼ਬਦੀ ਤੰਜ ਜਿਹੜੇ ਪੰਜਾਬ ਵਾਲੇ ਪਾਸਿਓਂ ਦੇਸ਼ ਦੀ ਸਰਕਾਰ ਤੇ ਖਾਸ ਕਰਕੇ ਨਰਿੰਦਰ ਮੋਦੀ ਤੇ ਕੱਸੇ ਗਏ ਆ, ਤੇ ਵਿਧਾਨ ਸਭਾ ਦੇ ਵਿੱਚ E20 ਇਥੋਨੋਲ ਮਿਸ਼ਰਤ ਪੈਟਰੋਲ ਦੇ ਖਿਲਾਫ ਜਿਹੜਾ ਮੁੱਦਾ ਅੱਜ ਜਿਹੜਾ ਮਤਾ ਜਿਹੜਾ ਅੱਜ ਪਾਸ ਕਰ ਦਿੱਤਾ ਗਿਆ ਹੈਗਾ, ਤੇ ਵੱਖ ਵੱਖ ਦੇਸ਼ ਦੇ ਮੰਤਰਾਲਿਆਂ ਨੂੰ ਜਿਹੜਾ ਉਹ ਮਤਾ ਹੁਣ ਪੰਜਾਬ ਦੀ ਸਰਕਾਰ ਭੇਜੇਗੀ।
1: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
2: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
3: ਨਾਲ ਦੀ ਨਾਲ ਤੁਹਾਨੂੰ ਅਸੀਂ ਸੁਨੇਹਾ ਦੇ ਦਈਏ

0: ਬ੍ਰੈਂਪਟਨ ਕ੍ਰੈਮਟੋਰੀਅਮ ਦਾ ਕ੍ਰਿਮਨੇਸ਼ਨ ਅਤੇ ਫਿਊਨਲ ਦੀਆਂ ਸੇਵਾਵਾਂ ਦਿੰਦੇ ਨੇ, ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ, ਅੱਜ ਦੇ ਪ੍ਰਾਈਸ ਲੌਕ ਕਰਨਾ ਚਾਹੁੰਦੇ ਹੋ, ਤਾਂ ਬ੍ਰੈਂਪਟਨ ਕ੍ਰੈਮਟੋਰੀਅਮ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ 905-458-2222, 905-458-2222 'ਤੇ ਤੁਸੀਂ ਬ੍ਰੈਂਪਟਨ ਕ੍ਰੈਮਟੋਰੀਅਮ ਨਾਲ ਗੱਲਬਾਤ ਕਰ ਸਕਦੇ ਹੋ, 905-673-3337। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਮਾਨ ਸਰਕਾਰ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨਾਲ ਹੁਣ ਭਿੜਨ ਦੀ ਤਿਆਰੀ ਦੇ ਵਿੱਚ ਆ, ਰੋਜ਼ ਹੀ ਭਿੜਦੇ ਆ, ਕੋਈ ਨਵੀਂ ਗੱਲ ਤਾਂ ਹੈ ਹੀ ਨਹੀਂ। ਕਦੀ ਕਿਸੇ ਦੀਆਂ ਪੱਗਾਂ ਲੈ ਗਈਆਂ, ਕਦੀ ਕਿਸੇ ਦੇ ਪਾਣੀ ਦੀਆਂ ਵਿਛਾੜਾਂ ਮਾਰਤੀਆਂ, ਹੁਣ ਕਿਹੜੇ ਡਿਪਾਰਟਮੈਂਟ ਨਾਲ ਭਿੜਨ ਦੀ ਤਿਆਰੀ ਕਰ ਰਹੇ ਕਿ ਸਾਰਿਆਂ ਨਾਲ ਹੀ?
1: ਪ੍ਰਭ ਸੰਧੂ ਜੀ, ਸਾਰਿਆਂ ਨਾਲ ਹੀ ਕਹਿ ਲਓ, ਕੋਈ ਛੱਡਣਾ ਹੀ ਨਹੀਂ। ਭਾਵ ਕਿ ਚਾਹੇ ਬਿਜਲੀ ਹੈ, ਚਾਹੇ ਪਾਣੀ ਹੈ, ਚਾਹੇ ਨਹਿਰੀ ਹੈ, ਚਾਹੇ ਮਾਲ ਹੈ, ਚਾਹੇ ਸਿੱਖਿਆ, ਚਾਹੇ ਸਿਹਤ ਹੈ, ਜਾਂ ਕੋਈ ਹੋਰ ਹੈ, ਬੜੇ ਵਿਭਾਗ ਹੈ ਪੰਜਾਬ ਦੇ ਵਿੱਚ। ਮਸਲਾ ਪ੍ਰਭ ਸੰਧੂ ਜੀ ਬੜਾ ਵੈਸੇ ਹੈਰਾਨੀਜਨਕ ਹੈ। ਪਹਿਲੀ ਵਾਰ ਪੰਜਾਬ ਦੇ ਇਸ ਰਾਜਨੀਤਿਕ ਇਤਿਹਾਸ ਵਿੱਚ ਅਸੀਂ ਵੇਖ ਰਹੇ ਹਾਂ ਕਿ ਕੋਈ ਸਰਕਾਰ ਮੁਲਾਜ਼ਮਾਂ ਦੀਆਂ ਤਨਖਾਹਾਂ ਘੱਟ ਕਰਨ ਦੇ ਵਿੱਚ, ਘੱਟ ਰੱਖਣ ਦੇ ਵਿੱਚ ਏਡੇ ਵੱਡੇ ਪੱਧਰ ਤੇ ਤਾਕਤ ਲਾ ਰਹੀ ਹੋਵੇ। ਅੱਜ ਤੱਕ ਨਹੀਂ ਕਦੇ ਪੰਜਾਬ 'ਚ ਹੋਇਆ ਸੀ। ਚਲੋ, ਪਿਛਲੀਆਂ ਸਰਕਾਰਾਂ ਨੇ ਵੀ ਬਥੇਰਾ ਕੁਛ ਮੁਲਾਜ਼ਮਾਂ ਦੇ ਹਿੱਤ, ਜਿਹੜੇ ਕਹਿ ਲਈਏ ਕਿ ਕਟੌਤੀਆਂ ਕੀਤੀਆਂ ਹੋਣਗੀਆਂ। ਮੈਂ ਇਹ ਨਹੀਂ ਕਹਿਣਾ ਕਿ ਪਿਛਲੀਆਂ ਸਰਕਾਰਾਂ ਕਿਤੇ ਦੋਵਾਂ ਹੱਥਾਂ ਦੇ ਨਾਲ ਮੁਲਾਜ਼ਮਾਂ ਨੂੰ ਵੰਡਦੀਆਂ ਰਹੀਆਂ, ਇੱਦਾਂ ਨਹੀਂ ਹੈ। ਪਰੰਤੂ ਆ ਜਿਹੜੀ ਮੌਕੇ ਦੀ ਸਰਕਾਰ ਹੈ, ਇਹ ਬੜਾ ਹੈਰਾਨੀਜਨਕ ਵਰਤਾਰਾ ਆ ਕਿ ਜਿੱਥੇ ਧੜਾਧੜ ਹੋਰ ਭਲਾਈ ਸਕੀਮਾਂ ਲਾਂਚ ਕਰਕੇ ਵੋਟਾਂ ਬਟੋਰਨ ਦੀ ਤਿਆਰੀ ਕਰ ਰਹੀ ਹੈ ਭਗਵੰਤ ਮਾਨ ਸਰਕਾਰ, ਉੱਥੇ ਪਤਾ ਨਹੀਂ ਕਿ ਕਿਹੜੀ ਚੀਜ਼ ਹੈ। ਪੰਜਾਬ ਦੇ ਮੁਲਾਜ਼ਮਾਂ ਦੇ ਪਿੱਛੇ ਜਿਵੇਂ ਕਹਿੰਦੇ ਹੱਥ ਧੋ ਕੇ ਪੈ ਜਾਣਾ, ਇਵੇਂ ਹੱਥ ਧੋ ਕੇ ਪੈ ਗਈ ਹੈ। ਮੈਂ 2 ਦਿਨ ਪਹਿਲਾਂ ਗੱਲ ਕੀਤੀ ਸੀ ਹਾਈਕੋਰਟ ਦੇ ਫੈਸਲੇ ਦੀ। ਪੰਜਾਬ ਹਰਿਆਣਾ ਹਾਈਕੋਰਟ ਦੇ ਡਬਲ ਬੈਂਚ ਨੇ ਸਾਫ਼ ਤੇ ਸਪਸ਼ਟ ਪੰਜਾਬ ਦੀ ਸਰਕਾਰ ਨੂੰ ਕਹਿ ਦਿੱਤਾ ਸੀ ਕਿ ਪੰਜਾਬ ਦੇ ਮੁਲਾਜ਼ਮਾਂ ਦੀ ਮਹਿੰਗਾਈ ਭੱਤੇ ਦੀਆਂ ਜਿਹੜੀਆਂ ਤੁਸੀਂ ਰੋਕੀਆਂ ਕਿਸ਼ਤਾਂ ਨੇ, ਕਰੀਬ 18% ਬਣਦੀਆਂ ਨੇ, ਉਹ ਜਾਰੀ ਕਰੋ। ਬੜਾ ਸਪਸ਼ਟ ਪਹਿਲਾਂ ਹੇਠਲੇ ਬੈਂਚ ਨੇ ਕਿਹਾ ਸੀ, ਫਿਰ ਹੇਠਲੇ ਬੈਂਚ ਦੇ ਖਿਲਾਫ ਪੰਜਾਬ ਦੀ ਸਰਕਾਰ ਉੱਪਰਲੇ ਡਿਵੀਜ਼ਨ ਬੈਂਚ ਕੋਲ ਚਲੇ ਗਈ। ਡਿਵੀਜ਼ਨ ਬੈਂਚ ਨੇ ਵੀ ਮੁਲਾਜ਼ਮਾਂ ਦੇ ਹੱਕ 'ਚ ਫੈਸਲਾ ਸੁਣਾਤਾ, ਪੰਜਾਬ ਸਰਕਾਰ ਦੀ ਪਟੀਸ਼ਨ ਖਾਰਜ ਕਰਤੀ। ਹੁਣ ਅੱਜ ਜਿਹੜੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ, ਉਹ ਕਹਿੰਦੇ ਗੱਲ ਆ ਕਿ ਹਾਈਕੋਰਟ ਨੇ ਭਾਵੇਂ ਫੈਸਲਾ ਸੁਣਾ ਦਿੱਤਾ ਹੈ, ਪਰੰਤੂ ਜਿਹੜੇ ਅਸੀਂ ਤਰਕ ਅੰਦਰ ਰੱਖੇ, ਜਿਹੜੀਆਂ ਅਸੀਂ ਦਲੀਲਾਂ ਦਿੱਤੀਆਂ, ਉਹ ਦਲੀਲਾਂ ਤੇ ਗੌਰ ਨਹੀਂ ਫਰਮਾਇਆ ਗਿਆ। ਇਸ ਕਰਕੇ ਸਾਡੀ ਲੀਗਲੀ ਟੀਮ ਜਿਹੜੀ ਹੈ ਸਲਾਹ ਮਸ਼ਵਰਾ ਕਰ ਰਹੀ ਕਿ ਅਸੀਂ ਅਗਲਾ ਕਦਮ ਕਿਹੜਾ ਪੁੱਟਣਾ ਹੈ। ਭਾਵ ਕਿ ਸਿੱਧੇ ਅਰਥਾਂ 'ਚ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੀ ਸਰਕਾਰ ਹਾਈਕੋਰਟ ਦੇ ਉਸ ਫੈਸਲੇ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਤੇ ਜਦੋਂ ਉਸ ਹਾਈਕੋਰਟ ਦੇ ਫੈਸਲੇ ਨੂੰ ਮੰਨਣ ਲਈ ਤਿਆਰ ਨਹੀਂ, ਤੇ ਉਹਦਾ ਸਿੱਧਾ ਜਿਹਾ ਇੱਕੋ ਇੱਕ ਢੰਗ ਹੈ ਕਿ ਸੁਪਰੀਮ ਕੋਰਟ ਜਾਵੇਗੀ ਮੁਲਾਜ਼ਮਾਂ ਦੇ ਖਿਲਾਫ। ਪਹਿਲਾਂ ਹੇਠਲੀ ਅਦਾਲਤ, ਭਾਵ ਕਿ ਜਿਹਨੂੰ ਆਪਾਂ ਕਹਿ ਦਿੰਦੇ ਸਿੰਗਲ ਬੈਂਚ ਹਾਈਕੋਰਟ ਦਾ ਫੈਸਲਾ, ਉਹਨੂੰ ਡਬਲ ਬੈਂਚ ਵਿੱਚ ਚੁਣੌਤੀ, ਹੁਣ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਦੇ ਚਰਚੇ ਹੈਗੇ ਹੈ। ਇਹ ਬੜਾ ਹੈਰਾਨੀਜਨਕ ਹੈ ਔਰ ਗੱਲ ਬੜੀ ਸਿੱਧੀ ਪੱਧਰੀ ਹੈ। ਕੋਈ ਐ ਨਹੀਂ ਹੈ ਕਿ ਪਿਛਲੇ ਸਾਲ, 2 ਸਾਲ, 5 ਸਾਲ ਜਾਂ 10 ਸਾਲ ਤੋਂ ਹੈ ਕਿਸੇ ਸਰਕਾਰ ਨੇ ਵੋਟਾਂ ਦੀ ਖਾਤਰ ਮਹਿੰਗਾਈ ਭੱਤੇ ਦੀ ਕਿਸ਼ਤ ਮੁਲਾਜ਼ਮਾਂ ਨੂੰ ਲਾਈ ਹੈ, ਬਿਲਕੁਲ ਨਹੀਂ। ਸੰਧੂ ਸਾਹਿਬ, ਜਦੋਂ ਤੋਂ ਮੁਲਾਜ਼ਮ ਵਰਗ ਪੰਜਾਬ ਦੇ ਵਿੱਚ ਨੌਕਰੀ 'ਚ ਆਇਆ, ਭਾਵ ਕਿ ਆਜ਼ਾਦੀ ਤੋਂ ਥੋੜਾ ਸਮਾਂ ਅੱਗੇ ਨੂੰ ਪਾ ਕੇ ਅਸੀਂ ਕਹਿ ਸਕਦੇ ਹਾਂ ਕਿ ਸਨ 60-65 ਤੋਂ ਲੈ ਕੇ ਅੱਜ ਤੱਕ ਇਵੇਂ ਚੱਲਦਾ ਆ ਰਿਹਾ ਕਿ ਮੁਲਾਜ਼ਮਾਂ ਨੂੰ ਜਿਹੜਾ ਮਹਿੰਗਾਈ ਭੱਤੇ ਦੀ ਕਿਸ਼ਤ ਸਾਲ ਵਿੱਚ 2 ਵਾਰ ਲੱਗਦੀ ਹੈ। ਇਹ ਕੋਈ ਹੈਰਾਨੀਜਨਕ ਨਹੀਂ ਔਰ ਕੱਲੀ ਪੰਜਾਬ 'ਚ ਨਹੀਂ, ਪੂਰੇ ਭਾਰਤ ਵਿੱਚ ਲੱਗਦੀ ਹੈ। ਹਾਂ, ਜਿਹੜਾ ਤਰਕ ਅੱਜ ਪੰਜਾਬ ਦੇ ਵਿੱਤ ਮੰਤਰੀ ਨੇ ਦਿੱਤਾ ਇੱਕ ਪ੍ਰੈਸ ਵਾਰਤਾ ਕਰਕੇ, ਮੁਲਾਜ਼ਮਾਂ ਦੇ ਖਿਲਾਫ ਤਰਕ ਜਿਹੜਾ ਦਿੱਤਾ, ਉਹ ਕਹਿੰਦੇ ਜੀ ਗੱਲ ਇਹ ਹੈ ਪੰਜਾਬ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਪਹਿਲਾਂ ਹੀ ਵੱਧ ਹੈ, ਇਸ ਕਰਕੇ ਇਹਨਾਂ ਨੂੰ ਕਾਹਦੀ ਮਹਿੰਗਾਈ ਭੱਤੇ ਦੀ ਕਿਸ਼ਤ। ਹਾਲਾਂਕਿ ਉਹਨਾਂ ਨੇ ਮਹਿੰਗਾਈ ਭੱਤੇ ਦੀ ਕਿਸ਼ਤ ਰੋਕਣ ਦੀ ਗੱਲ ਹੀ ਕੀਤੀ, ਪਰੰਤੂ ਇਹ ਬੜਾ ਸਾਫ਼ ਠੋਕ ਵਜਾ ਕੇ ਕਿਹਾ ਕਿ ਪੂਰੇ ਭਾਰਤ ਵਿੱਚ ਪੰਜਾਬ ਦੇ ਮੁਲਾਜ਼ਮ ਵੱਧ ਤਨਖਾਹਾਂ ਲੈਂਦੇ ਆ। ਹੁਣ ਸੰਧੂ ਸਾਹਿਬ, ਗੱਲ ਇਹ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਨੇ ਕਿਹੜੀਆਂ ਕਾਗਜ਼ ਤੇ ਆਪ ਤਨਖਾਹ ਡਰਾ ਕੀਤੀਆਂ ਬਣਾਈਆਂ, ਇਹ ਤੇ ਦਹਾਕਿਆਂ ਤੋਂ ਚੱਲਦੀਆਂ ਔਰ ਕੋਈ ਕਾਰਨ ਹੋਵੇਗਾ ਤਾਂਹੀਓ ਬਣੀਆਂ। ਅੱਛਾ, ਮੰਨ ਵੀ ਲੋ ਜੇ ਇਹ ਗੱਲ ਸਹੀ ਹੈ, ਤੇ ਇਹਦਾ ਅਰਥ ਦੂਜੇ ਸ਼ਬਦਾਂ 'ਚ ਇਹ ਹੈ ਕਿ ਮੌਕੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਮੁਲਾਜ਼ਮਾਂ 'ਚ ਦੀਆਂ ਤਨਖਾਹਾਂ 'ਚ ਕਟੌਤੀ ਕਰਨ ਦਾ ਇਰਾਦਾ ਰੱਖਦੀ ਹੈ, ਘੱਟ ਕਰਨ ਦਾ ਸੁਪਨਾ ਵੇਖਦੀ ਹੈ, ਉਹਨਾਂ ਨੂੰ ਇਹ ਤਨਖਾਹਾਂ ਚੁੱਭ ਰਹੀ ਹੈ, ਜਦਕਿ ਆਪਣੀਆਂ ਪੈਨਸ਼ਨਾਂ, ਆਪਣੇ ਭੱਤੇ, ਤੁਸੀਂ ਹੈਰਾਨ ਹੋਵੋਗੇ ਅੱਜ ਦੇ ਸਮੇਂ ਪੰਜਾਬ ਜਾਂ ਭਾਰਤ ਵਿੱਚ ਸੰਧੂ ਸਭ ਇੱਕ ਜਿਹਨੂੰ ਆਪਾਂ ਇੰਟਰਨੈਟ ਫੈਸਿਲਿਟੀ ਆਖਦੇ ਹਾਂ, ਜੇ ਤੁਸੀਂ ਫੁੱਲ ਫਲੈਸ਼ 24 ਘੰਟੇ ਜਿੰਨਾ ਮਰਜ਼ੀ ਇੰਟਰਨੈਟ ਵਰਤੀ ਜਾਓ, 500-400 ਰੁਪਏ ਮਹੀਨਾ ਬੜੇ ਆਰਾਮ ਦੇ ਨਾਲ ਮਿਲ ਜਾਂਦਾ ਹੈ। ਹੋਰ ਭੋਰਾ ਕ ਸਪੀਡ ਤੇਜ਼ ਲੈਣਾ ਹੋਵੇ ਤੇ 600-700 ਚ ਮਿਲ ਜਾਂਦਾ ਹੈ। ਇਹ ਅੱਜ ਵੀ ਜਿਹੜਾ ਟੈਲੀਫੋਨ ਅੱਜ ਦੇ ਸਮੇਂ ਚ ਮੋਬਾਈਲ ਹਸੀ ਹੱਥਾਂ ਚ ਫੜਿਆ, 300-400 ਚ ਜਿੱਥੇ ਮਰਜ਼ੀ ਟੈਲੀਫੋਨ ਭਾਰਤ ਵਿੱਚ ਖੜਕਾਈ ਜਾਓ ਮੁੱਕਦਾ ਨਹੀਂ ਉਹ। ਤੇ ਇਹਨਾਂ ਦੇ ਅੱਜ ਵੀ ਉਹ 3-3 ਹਜ਼ਾਰ ਦੇ ਭੱਤੇ ਚੱਲਦੇ ਆ, ਇੱਕ ਘਰ ਦੇ ਚੱਲਦੇ, ਇੱਕ ਦਫ਼ਤਰ ਦੇ ਚੱਲਦੇ ਆ, ਅੱਜ ਵੀ ਉਹ 3-3 ਹਜ਼ਾਰ ਲਈ ਜਾਂਦੇ, ਜਦਕਿ 300 ਰੁਪਇਆ ਆਪਣਾ ਨਹੀਂ ਇਹਨਾਂ ਨੂੰ ਕੁਛ ਦਿਸਦਾ। ਮੁਲਾਜ਼ਮ ਜਿਹੜਾ ਇੱਕ ਤਰਕ ਦੇ ਤਹਿਤ ਕਾਨੂੰਨ ਦੇ ਤਹਿਤ ਤਨਖਾਹਾਂ ਲੈ ਰਿਹਾ, ਭਗਵੰਤ ਮਾਨ ਸਰਕਾਰ ਸਿੱਧਾ ਕਹਿ ਸਕਦੇ ਆ ਕਿ ਹੱਥ ਧੋ ਕੇ ਉਹਨਾਂ ਦੇ ਖਿਲਾਫ ਨਿੱਠ ਕੇ ਹੋ ਗਈ ਹੈ। ਹਾਲਾਂਕਿ ਮੇਰਾ ਜੋ ਤਜਰਬਾ ਆ, ਮੈਨੂੰ ਐ ਲੱਗਦਾ ਕਿ ਇਹ ਚੀਜ਼ ਭਗਵੰਤ ਮਾਨ ਸਰਕਾਰ ਨੂੰ ਸਿਆਸੀ ਤੌਰ ਤੇ ਮਹਿੰਗੀ ਪੈਣੀ ਹੈ। ਅੱਜ ਦੇ ਸਮੇਂ ਠੀਕ ਹੈ, ਇਹਨਾਂ ਨੂੰ ਲੱਗਦਾ ਹੋਵੇਗਾ ਕਿ ਅਸੀਂ ਔਰਤਾਂ ਖੁਸ਼ ਕਰ ਲਈਆਂ, ਉਹਨਾਂ ਨੂੰ ਪੈਸੇ ਪਾ ਕੇ ਖਾਤਿਆਂ ਚ, ਅਸੀਂ 10 ਲੱਖ ਦੀ ਸਿਹਤ ਯੋਜਨਾ ਦੇ ਦਿੱਤੀ, ਅਸੀਂ ਫਲਾਨਾ ਦੇ ਦਿੱਤਾ। ਸੰਧੂ ਸਾਹਿਬ, ਅਸੀਂ ਗਰਾਊਂਡ ਪੱਧਰ ਤੇ ਪੰਜਾਬ ਦੀਆਂ ਤਸਵੀਰਾਂ ਨਿੱਤ ਵੇਖਦੇ ਹਾਂ, ਪੰਜਾਬ ਦੀਆਂ ਸੱਥਾਂ ਚ ਵਿਚਰਦੇ ਹੈ, ਪੰਜਾਬ ਦੇ ਬਹੁਤ ਸਾਰੇ ਲੋਕਾਂ ਦੇ ਨਾਲ ਕਿਤੇ ਨਾ ਕਿਤੇ ਰਾਬਤੇ ਬਣਦੇ ਹੈ। ਜੇ ਇਹ ਵਤੀਰਾ ਜਿਹੜਾ ਇਸ ਵੇਲੇ ਪੰਜਾਬ ਦੀ ਸਰਕਾਰ ਨੇ ਮੁਲਾਜ਼ਮਾਂ ਦੇ ਖਿਲਾਫ ਫੜਿਆ ਹੋਇਆ ਹੈ, ਕਈ ਵਾਰ ਇੰਝ ਹੁੰਦਾ ਕਿ ਇੱਕੋ ਹੀ ਗਲਤੀ ਜਿਹੜੀ ਹੈ ਕਿਸੇ ਨਾ ਕਿਸੇ ਸਿਆਸੀ ਪਾਰਟੀ ਨੂੰ ਲੈ ਬੈਠਦੀ ਹੈ। ਔਰ ਜਿਸ ਢੰਗ ਦੇ ਨਾਲ ਆਮ ਆਦਮੀ ਪਾਰਟੀ ਮੁਲਾਜ਼ਮਾਂ ਦੇ ਖਿਲਾਫ ਨਿੱਠ ਕੇ ਹੋਈ ਹੋਈ ਹੈ, ਮੈਨੂੰ ਲੱਗਦਾ ਕਿ ਸਿਆਸੀ ਤੌਰ ਤੇ ਇੱਕ ਵੱਡੀ ਗਲਤੀ ਜਿਹੜੀ ਆਮ ਆਦਮੀ ਪਾਰਟੀ ਕਰ ਰਹੀ ਹੈ। ਬਾਕੀ ਭਾਈ ਉਹਨਾਂ ਦੇ ਮਨ ਵਿੱਚ ਕੀ ਹੈ ਉਹ ਜਾਣਨ। ਹੁਣ ਜਿਹੜੀ ਤਾਜ਼ਾ ਜਾਣਕਾਰੀ ਸਾਡੇ ਕੋਲ ਇਹੀ ਹੈ ਕਿ ਪੰਜਾਬ ਦੀ ਸਰਕਾਰ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਬਿਲਕੁਲ ਇਰਾਦਾ ਨਹੀਂ ਰੱਖਦੀ ਕਿ ਉਹ ਪੰਜਾਬ ਦੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦੀ ਕਿਸ਼ਤ ਜਾਰੀ ਕਰੇ, ਤੇ ਉਹਦੇ ਖਿਲਾਫ ਉਹ ਸੁਪਰੀਮ ਕੋਰਟ ਜਾਣ ਦਾ ਇਰਾਦਾ ਰੱਖ ਰਹੀ ਹੈ।
2: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
4: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
3: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
4: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
3: 416-509-1509
4: ਔਰ ਵਿਜ਼ਿਟ insuranceforyou.ca।
5: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumea.io, 289-982-9597, 289-982-9597।
0: 905-673-3337, 905-673-3337 ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰ ਨਾਲ ਤੁਸੀਂ ਜੁੜੇ ਹੋਏ ਹੋ। ਨਾਲ ਦੀ ਨਾਲ ਹਰਪ੍ਰੀਤ ਸੈਣੀ ਟੌਪ ਚੁਆਇਸ ਇੰਸ਼ੋਰੈਂਸ ਨਾਲ ਕੰਮ ਕਰਦੇ ਨੇ, ਪਰਿਵਾਰਾਂ ਨੂੰ ਸੁਰੱਖਿਆ ਅਤੇ ਫਾਈਨੈਂਸ਼ੀਅਲ ਪਲਾਨਿੰਗ ਦੀ ਸਲਾਹ ਦਿੰਦੇ ਨੇ। ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ, ਸੁਪਰ ਵੀਜ਼ਾ, ਹੈਲਥ ਅਤੇ ਡੈਂਟਲ ਇਨਵੈਸਟਮੈਂਟ ਪਲਾਨ ਦੇ ਲਈ ਕੋਈ ਵਧੀਆ ਇੰਸ਼ੋਰੈਂਸ ਐਡਵਾਈਜ਼ਰ ਲੱਭ ਰਹੇ ਤਾਂ ਹਰਪ੍ਰੀਤ ਸੈਣੀ ਉਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। 416-816-8065, 416-817-8176500। ਹਰਪ੍ਰੀਤ ਸੈਣੀ ਜੀ, ਨਾਲ ਦੀ ਨਾਲ ਤੁਹਾਨੂੰ ਮੌਰਗੇਜ ਦੇ ਇੱਕ ਵਧੀਆ ਬ੍ਰੋਕਰ ਦਾ ਨੰਬਰ ਦੇਈਏ। ਮੌਰਗੇਜ ਦੀ ਭਾਲ ਦੇ ਵਿੱਚ ਸੀ, ਮੌਰਗੇਜ ਹੋ ਨਹੀਂ ਰਹੀ, ਮੌਰਗੇਜ ਦੇ ਵਿੱਚ ਮੁਸ਼ਕਲਾਂ ਆ ਰਹੀਆਂ, ਤਾਂ ਤੁਸੀਂ ਹਰਮਨ ਬੱਤਾ ਜੀ ਨਾਲ ਕੰਟੈਕਟ ਕਰਨਾ ਆ ਅਤੇ ਸਾਰੀਆਂ ਮੁਸ਼ਕਲਾਂ ਦਾ ਹੱਲ ਹਰਮਨ ਬੱਤਾ ਜੀ ਕਰ ਦੇਣਗੇ। ਮੌਰਗੇਜ ਬ੍ਰੋਕਰ ਹਰਮਨ ਬੱਤਾ, ਘਰ ਖਰੀਦਣਾ, ਰੀਨਿਊਲ ਆ ਗਈ ਆ, ਰੀਫਾਈਨੈਂਸਿੰਗ ਜਾਂ ਪ੍ਰੀ ਅਪਰੂਵਲ ਇਨਵੈਸਟਮੈਂਟ ਪ੍ਰੋਪਰਟੀ ਦੇ ਲਈ ਮੌਰਗੇਜ ਲੱਭਣੀ ਆ, ਤਾਂ ਹਰਮਨ ਬੱਤਾ 647-685-9000, 647-685-9000 ਹਰਮਨ ਬੱਤਾ ਜੀ।
5: ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ ਨਾਲ, ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ ਟੌਪ ਦੀ ਸਰਵਿਸ ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ ਟੌਪ ਦੀ ਪ੍ਰਾਈਸ ਦੁਆਬਾ ਟਰੈਵਲ 905-796-7800 ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ
0: ਸੋ ਅਗਲੀ ਖਬਰ ਵੱਲ ਚੱਲਦੇ ਹਾਂ ਜੀ ਰਮੇਸ਼ ਜੀ ਕਹਿੰਦੇ ਕਿ ਇੱਕ ਮਹੀਨੇ ਤੋਂ ਬਾਅਦ ਪੰਜਾਬ ਦੇ ਵਿੱਚ ਪੂਰੀ ਸਫਾਈ ਹੋ ਜਾਣੀ ਆ ਕੂੜਿਆਂ ਦੇ ਢੇਰ ਕਹਿੰਦੇ ਤੁਹਾਨੂੰ ਹੁਣ ਮਿਲਣਗੇ ਨਹੀਂ ਇਹ ਪੰਜਾਬ ਸਰਕਾਰ ਦਾ ਕੋਈ ਨਵਾਂ ਬਿਆਨ ਆ ਜਾਂ ਇਸ 'ਤੇ ਐਕਸ਼ਨ ਵੀ ਹੋ ਗਿਆ
1: ਸੰਧੂ ਸਾਹਿਬ ਕਾਹਨੂੰ ਬਿਆਨ ਹੈ ਪੰਜਾਬ ਦੀ ਸਰਕਾਰ ਬੜੀ ਕਸੂਤੀ ਫਸੀ ਹੋਈ ਸੀ ਕਿਉਂਕਿ ਪੰਜਾਬ ਦੇ ਜਿਹੜੇ ਸਫਾਈ ਕਰਮਚਾਰੀ ਹੈ ਸਫਾਈ ਸੇਵਕ ਹੈ ਸ਼ਹਿਰਾਂ ਦੇ ਉਹ ਹੜਤਾਲ 'ਤੇ ਸੀ ਇੱਕ ਮਹੀਨੇ ਤੋਂ ਇਹ ਉਹੀ ਸਾਰਾ ਕੁਛ ਹੈ ਜਿਹੜਾ ਬੀਤੇ ਸਮੇਂ 'ਚ ਅਸੀਂ ਮਸਲਾ ਸਰੋਤਿਆਂ ਨਾਲ ਸਾਂਝਾ ਕੀਤਾ ਸੀ ਬਰਨਾਲੇ ਵਾਲੇ ਲਾਠੀ ਚਾਰਜ ਦਾ ਜਿੱਥੇ ਭਗਵੰਤ ਮਾਨ ਦੀ ਪੁਲਿਸ ਨੇ ਮਾਵਾਂ ਧੀਆਂ ਦਾ ਵਾਹਵਾ ਸਤਿਕਾਰ ਕੀਤਾ ਸੀ ਸਫਾਈ ਸੇਵਕ ਬੀਬੀਆਂ ਦਾ ਉਹ ਲਗਾਤਾਰ ਹੜਤਾਲ ਚੱਲ ਰਹੀ ਸੀ ਉਹ ਹੜਤਾਲ ਅੱਜ ਕਹਿ ਸਕਦੇ ਹਾਂ ਪ੍ਰਭ ਸੰਧੂ ਜੀ ਕੀ ਨਿਬੜ ਗਈ ਹੈ ਜਿੰਨੇ ਕੁ ਕੁਛ ਮੰਗਾਂ ਸੀ ਉਹ ਮੰਗਾਂ ਪੰਜਾਬ ਦੀ ਸਰਕਾਰ ਨੇ ਕਹਿੰਦੇ ਕਿ ਕਾਫੀ ਸਾਰੀਆਂ ਮੰਨ ਲਈਆਂ ਔਰ ਹੁਣ ਕੱਲ੍ਹ ਤੋਂ ਜਿਹੜੇ ਸਫਾਈ ਕਰਮਚਾਰੀ ਸਾਰੇ ਸ਼ਹਿਰਾਂ ਦੇ ਵਿੱਚ ਵਾਪਸ ਆਪਣੇ ਕੰਮ ਤੇ ਆ ਜਾਣੇ ਆ ਤੇ ਜਦੋਂ ਵਾਪਸ ਕੰਮ ਤੇ ਆਉਣੇ ਆ ਤੇ ਫਿਰ ਕੁਦਰਤੀ ਹੈ ਕੂੜੇ ਦੇ ਢੇਰ ਜਿਹੜੇ ਚੁੱਕੇ ਜਾਣੇ ਆ ਸਰਕਾਰ ਨੇ ਕਿਉਂਕਿ ਵੱਡੇ ਵੱਡੇ ਕੂੜੇ ਦੇ ਢੇਰ ਲੱਗ ਗਏ ਆ ਸਰਕਾਰ ਨੇ ਵਿਸ਼ੇਸ਼ ਬੰਦੋਬਸਤ ਕੀਤੇ ਆ ਕਿ ਭਾਈ ਅਸੀਂ ਵਿਸ਼ੇਸ਼ ਟਰਾਲੀਆਂ ਰੈਂਟ ਤੇ ਲਵਾਂਗੇ JCB ਮਸ਼ੀਨਾਂ ਰੈਂਟ ਤੇ ਲਵਾਂਗੇ ਔਰ ਕੱਲ੍ਹ ਦਾ ਕੱਲ੍ਹ ਯਤਨ ਕਰਾਂਗੇ ਕਿ ਸਾਰੇ ਕੂੜੇ ਦੇ ਢੇਰ ਚੁੱਕੇ ਜਾਣ ਕਿਉਂਕਿ ਲਗਾਤਾਰ ਜਿਹੜੀ ਇੱਕ ਮਹੀਨੇ ਦੀ ਹੜਤਾਲ ਦੇ ਬੜੇ ਵੱਡੇ ਪੱਧਰ ਤੇ ਕੂੜੇ ਦੇ ਢੇਰ ਲੱਗ ਗਏ ਸੀਗੇ ਹੁਣ ਸਰਕਾਰ ਨੇ ਜਿਹੜਾ ਵਿਸ਼ੇਸ਼ ਕਹਿ ਸਕਦੇ ਹਾਂ ਕਿ ਖਰਚ ਕਰਕੇ ਕੱਲ੍ਹ ਦਾ ਜਿਹੜਾ ਦਿਨ ਤੱਕਿਆ ਕਿ ਸ਼ਹਿਰਾਂ ਦੇ ਵਿੱਚੋਂ ਕੂੜੇ ਦੀ ਸਫਾਈ ਕਰਨੀ ਹੈ ਔਰ ਕੱਲੀ ਅੱਜ ਇਹ ਸਫਾਈ ਸੇਵਕਾਂ ਵਾਲੀ ਰਾਹਤ ਨਹੀਂ ਹੈ ਦੋ ਚੀਜ਼ਾਂ ਹੋਰ ਅੱਜ ਪੰਜਾਬ ਦੇ ਨਾਲ ਜੁੜਦੀਆਂ ਜਿੱਥੇ ਇਸ ਹੜਤਾਲ ਦਾ ਮੈਂ ਜ਼ਿਕਰ ਕੀਤਾ ਸਫਾਈ ਸੇਵਕਾਂ ਦਾ ਇੱਕ ਹੜਤਾਲ ਚੱਲ ਰਹੀ ਹੈ ਪੰਜਾਬ ਰੋਡਵੇਜ਼ ਤੇ ਜਿਹੜੀ ਪੈਪਸੂ ਹੈ ਜਾਂ ਪਨ ਬੱਸ ਹੈ ਉਹਦੇ ਕਰਮਚਾਰੀਆਂ ਦੀ ਜਿਹੜੇ ਕੱਚੇ ਹੈ ਕੱਚੇ ਵੀ ਇਸ ਹਾਲਤ ਵਿੱਚ ਕਿ ਉਹਨਾਂ ਦੇ ਕੱਲ੍ਹ ਦੀ ਕੋਈ ਗਰੰਟੀ ਨਹੀਂ ਕਿ ਨੌਕਰੀ 'ਚ ਰਹਿਣਾ ਕਿ ਨਹੀਂ ਰਹਿਣਾ ਉਹਨਾਂ ਨੇ ਅੱਜ ਮੋਹਾਲੀ ਤੇ ਚੰਡੀਗੜ੍ਹ ਦੇ ਬਾਰਡਰ ਤੇ ਧਰਨਾ ਪ੍ਰਦਰਸ਼ਨ ਕੀਤਾ ਸੀ ਉਹ ਵੀ ਕੱਲ੍ਹ ਤੋਂ ਹੜਤਾਲ ਤੇ ਆ ਬੱਸਾਂ ਦਾ ਚੱਕਾ ਜਾਮ ਹੈ ਪੰਜਾਬ ਦੇ ਵਿੱਚ ਉਹ ਵੀ ਪਤਾ ਲੱਗਾ ਕਿ ਸਰਕਾਰ ਦੇ ਨਾਲ ਨਿਬੜ ਗਈ ਹੈਗੀ ਆ ਤੇ ਉਹ ਵੀ ਮੈਨੂੰ ਲੱਗਦਾ ਕਿ ਅੱਜ ਐਲਾਨ ਹੋ ਜਾਏਗਾ ਹੜਤਾਲ ਖਤਮ ਦਾ ਔਰ ਤੀਸਰਾ ਜਿਹੜਾ ਲਗਭਗ ਇੱਕ ਮਹੀਨੇ ਤੋਂ ਚਲੀ ਜਾਂਦਾ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਜਿਹੜਾ ਕੇਂਦਰ ਦੀ ਸਰਕਾਰ ਨੇ ਇੱਕ ਫੈਸਲਾ ਲਾਗੂ ਕੀਤਾ ਸੀ ਲੀਗਲ ਏਡ ਡਿਫੈਂਸ ਕੌਂਸਲ ਸਕੀਮ ਜਿਹਦੇ ਵਿੱਚ ਜਿਹੜਾ ਅਦਾਲਤਾਂ ਦੇ ਵਿੱਚ ਮੁਫ਼ਤ ਜਿਹੜੀ ਹੈ ਵਿਸ਼ੇਸ਼ ਫੈਸਿਲਿਟੀ ਜਿਹੜੀ ਹੈ ਭਾਵਾਂ ਕਿ ਕੋਈ ਦੋਸ਼ੀ ਕਿਉਂ ਨਾ ਹੋਵੇ ਉਹਨੂੰ ਲੀਗਲੀ ਪ੍ਰੋਵਾਈਡ ਕਰਾਉਣੀ ਭਾਵ ਕਿ ਵਕੀਲ ਪ੍ਰੋਵਾਈਡ ਕਰਾਉਣਾ ਤੇ ਵਕੀਲਾਂ ਦਾ ਖੇਮਾ ਜਿਹੜਾ ਪੰਜਾਬ ਭਰ ਦੇ ਵਕੀਲ ਇਸ ਯੋਜਨਾ ਦੇ ਖਿਲਾਫ਼ ਸੀਗੇ ਕੇਂਦਰ ਦੀ ਸਕੀਮ ਦੇ ਖਿਲਾਫ਼ ਜਿਹੜੀ ਪੰਜਾਬ 'ਚ ਲਾਗੂ ਕਰ ਦਿੱਤੀ ਗਈ ਸੀ ਲੀਗਲ ਏਡ ਡਿਫੈਂਸ ਕੌਂਸਲ ਉਹਦੇ ਬਾਬਤ ਵੀ ਅੱਜ ਪਤਾ ਲੱਗਿਆ ਕਿ ਉਹ ਵੀ ਹੜਤਾਲ ਵਕੀਲਾਂ ਦੀ ਖਤਮ ਹੋ ਗਈ ਹੈ ਉਹ ਵੀ ਜਿਹੜਾ ਤਾਜ਼ਾ ਤਰੀਨ ਕੇਂਦਰ ਦਾ ਫੈਸਲਾ ਸੀ ਭਾਰਤੀ ਸਰਕਾਰ ਦਾ ਫੈਸਲਾ ਸੀ ਇੱਥੇ ਵੀ ਕਹਿੰਦੇ ਬ੍ਰੇਕ ਲੱਗ ਗਈ ਹੈ ਸੋ ਏਦਾਂ ਦੀਆਂ ਕਈ ਰਾਹਤ ਹੈਗੀਆਂ ਭਾਵ ਕਿ ਕੱਲ੍ਹ ਤੋਂ ਅਦਾਲਤਾਂ ਦਾ ਕੰਮਕਾਜ ਵੀ ਆਮ ਦੀ ਤਰ੍ਹਾਂ ਚੱਲੇਗਾ ਇਹ ਵੀ ਬਹੁਤ ਵੱਡਾ ਪਰੇਸ਼ਾਨੀ ਦਾ ਸਬੱਬ ਲੋਕਾਂ ਲਈ ਬਣਿਆ ਸੀ ਤੇ ਸਫਾਈ ਸੇਵਕਾਂ ਦੀ ਹੜਤਾਲ ਨੇ ਤੇ ਮੈਨੂੰ ਲੱਗਦਾ ਕਾਫੀ ਵੱਡੇ ਪੱਧਰ ਤੇ ਸ਼ਹਿਰਾਂ 'ਚ ਲੋਕਾਂ ਨੂੰ ਰਾਹਤ ਦੇਣੀਆਂ ਨਹੀਂ ਤੇ ਬੜੀ ਦਿੱਕਤ ਹੋ ਗਈ ਸੀ ਲੋਕਾਂ ਲਈ
0: ਬਿਲਕੁਲ ਜੀ ਹਰਵੀਨ ਮਾਵੀ ਜੀ ਦਾ ਨੰਬਰ ਤੁਹਾਨੂੰ ਇੱਕ ਵਾਰ ਫਿਰ ਦੇ ਦਈਏ ਕਿਉਂਕਿ ਹੋਮ ਅਤੇ ਆਟੋ ਇੰਸ਼ੋਰੈਂਸ ਅੱਜ ਕੱਲ੍ਹ ਤਾਂ ਕੀ ਪਿਛਲੇ ਬੜੇ ਲੰਬੇ ਸਮੇਂ ਤੋਂ ਨੱਕ 'ਚ ਦਮ ਕੀਤਾ ਹੋਇਆ ਜੇ ਤੁਹਾਡੀ ਆਟੋ ਇੰਸ਼ੋਰੈਂਸ ਫਿਰ ਵੱਧ ਕੇ ਆ ਰਹੀ ਆ ਜਾਂ ਤੁਸੀਂ ਇੱਕ ਹੋਰ ਗੱਡੀ ਆਪਣੇ ਡਰਾਈਵ 'ਚ ਐਡ ਕੀਤੀ ਆ ਚਾਰ ਪੰਜ ਗੱਡੀਆਂ ਤੁਹਾਡੇ ਘਰ ਖੜੀਆਂ ਆ ਤੁਸੀਂ ਇੱਕ ਵਧੀਆ ਇੰਸ਼ੋਰੈਂਸ ਗਰੁੱਪ ਡਿਸਕਾਊਂਟ ਬੰਡਲ ਡਿਸਕਾਊਂਟ ਲਗਾ ਕੇ ਤੁਸੀਂ ਚੰਗੀ ਵਧੀਆ ਇੰਸ਼ੋਰੈਂਸ ਦੇ ਵਿੱਚ ਵਧੀਆ ਪੈਸੇ ਬਚਾ ਸਕਦੇ ਹੋ ਉਹਦੇ ਲਈ ਹਰਵੀਨ ਮਾਵੀ ਜੀ ਤੁਹਾਡੀ ਹੈਲਪ ਕਰਨਗੇ ਇਹਨਾਂ ਕੋਲ ਬੰਡਲ ਡਿਸਕਾਊਂਟ ਗਰੁੱਪ ਡਿਸਕਾਊਂਟ ਆਏ ਹੋਏ ਨੇ 12 ਸਾਲਾਂ ਦਾ ਐਕਸਪੀਰੀਅੰਸ ਹਿੰਦੀ ਪੰਜਾਬੀ ਉਰਦੂ ਦੇ ਵਿੱਚ ਸਰਵ ਕਰਦੇ ਨੇ ਸੋ ਕਾਲ ਕਰ ਲੈਣੀ ਹੈ ਹਰਵੀਨ ਮਾਵੀ ਜੀ ਉਹਨਾਂ ਨੂੰ 647-287-0976 647-287-0976 ਹਰਵੀਨ ਮਾਵੀ ਜੀ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਲਈ ਤੁਸੀਂ ਗੱਲਬਾਤ ਕਰ ਲੈਣੀ ਹੈ 905-673-3337 ਔਰ ਨਾਲ ਦੀ ਨਾਲ ਤੁਹਾਨੂੰ ਅਪਲਾਇੰਸਸ ਲੈਣ ਦੇ ਲਈ ਇੱਕ ਵਧੀਆ ਪਲੇਸ ਦੱਸਦੇ ਹਾਂ ਅਪਲਾਈਂਸ ਜੰਕਸ਼ਨ ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ। ਕਿਸੇ ਵੀ ਤਰ੍ਹਾਂ ਦੇ ਤੁਸੀਂ ਅਪਲਾਈਂਸਿਸ ਦੇਖ ਰਹੇ ਹੋ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਦੇ ਵਾਸਤੇ, ਤਾਂ ਅਪਲਾਈਂਸ ਜੰਕਸ਼ਨ ਨਾਲ ਤੁਸੀਂ ਗੱਲਬਾਤ ਕਰਨੀ ਹੈ। 905-450-0054 905-450-0054 ਅਪਲਾਈਂਸ ਜੰਕਸ਼ਨ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਤਾਮਿਲਨਾਡੂ ਦੇ ਮੁੱਖ ਮੰਤਰੀ ਤੇ ਭੱਦੀ ਟਿੱਪਣੀ ਕਰਕੇ ਕਿਸੇ ਵਿਰੋਧੀ ਪਾਰਟੀ ਦਾ ਕੋਈ ਆਗੂ ਫਸ ਗਿਆ। ਕੌਣ ਉਹ ਆਗੂ ਆ ਤੇ ਕਿਹੜੀ ਉਹ ਟਿੱਪਣੀ ਕਰ ਬੈਠਾ?
1: ਸਭੀ ਰਵਾਇਤ ਵੀ ਵੱਧਦੀ ਜਾ ਰਹੀ ਹੈ, ਬੇਲੋੜੀਆਂ ਵਿਵਾਦਿਤ ਟਿੱਪਣੀਆਂ ਕਰਦੀਆਂ ਤੇ ਇਹੋ ਜਿਹੀਆਂ ਟਿੱਪਣੀਆਂ ਵੀ ਕਈ ਵਾਰੀ ਕਰ ਦਿੰਦੇ ਆ ਜਿਹੜੀਆਂ ਸਮਾਜਿਕ ਤੌਰ ਤੇ ਜਿਹਨਾਂ ਨੂੰ ਕਬੂਲ ਵੀ ਨਹੀਂ ਕੀਤਾ ਜਾ ਸਕਦਾ, ਚੰਗੀਆਂ ਨਹੀਂ ਹੁੰਦੀਆਂ। ਜਦੋਂ ਆਪਾਂ ਭੱਦੀਆਂ ਆਖਦੇ ਹਾਂ, ਅਪਮਾਨਜਨਕ ਆਖਦੇ ਹਾਂ, ਔਰ ਇਹ ਇਕੱਲੀ ਜਦੋਂ ਤੁਸੀਂ ਤੇ ਚਲੋ ਗੱਲ ਤਾਮਿਲਨਾਡੂ ਦੀ ਕੀਤੀ ਹੈ, ਪਰੰਤੂ ਗੱਲ ਇਕੱਲੀ ਤਾਮਿਲਨਾਡੂ ਦੀ ਨਹੀਂ, ਹਾਲਾਤ ਸਾਰੇ ਇਹੋ ਹੈ। ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਕੀ ਕੁਛ ਚੱਲਣ ਲੱਗਾ, ਆ ਬੀਤੇ ਕੱਲ ਦੀ ਗੱਲ ਹੈ। ਪੰਜਾਬ ਦਾ ਵਿਦਿਆ ਮੰਤਰੀ ਹੈ, ਪੰਜਾਬ ਦੇ ਵਿਦਿਆ ਮੰਤਰੀ ਨੂੰ ਸਵਾਲ ਪੁੱਛਣੇ ਸੀ, ਚਲੋ ਭਾਈ ਵਿਰੋਧੀ ਧਿਰਾਂ ਦਾ ਹੱਕ ਹੈ, ਤੁਸੀਂ ਕਿਹੜਾ ਨਹੀਂ ਪੁੱਛਦੇ ਸੀ ਜਦੋਂ ਵਿਰੋਧੀ ਧਿਰ ਸੀ, ਤੇ ਉਹਦੀ ਸ਼ਬਦਾਵਲੀ ਸੁਣਨ ਵਾਲੀ ਸੀ। ਆ ਜਾ ਪੁੱਤ ਤਿਆਰ ਹੈ ਮੈਂ, ਭਾਰਤੀ ਵਿਧਾਨ ਸਭਾ ਦੇ ਅੰਦਰ ਖੜ ਕੇ ਇਹੋ ਜਿਹੇ ਸ਼ਬਦਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਸੀਨੀਅਰ ਲੀਡਰਾਂ ਨੂੰ, ਇੱਥੇ ਪੁੱਛਣ ਦੱਸਣ ਵਾਲਾ ਕੋਈ ਨਹੀਂ। ਭਾਰਤੀ ਜਿਹਦੇ ਕੋਲ ਸੱਤਾ ਹੁੰਦੀ ਆ ਨਾ, ਉਹਨੂੰ ਐਂ ਲੱਗਦਾ ਕਿ ਸਾਰਾ ਕੁਛ ਮੇਰਾ ਹੀ ਆ, ਵਿਰੋਧੀ ਜਿਹੜਾ ਮਰਜ਼ੀ ਹੋਵੇ ਮੈਂ ਨਹੀਂ ਬੋਲਣ ਦੇਣਾ। ਆ ਜਿਹੜਾ ਤਾਮਿਲਨਾਡੂ ਦੀ ਤੁਸੀਂ ਗੱਲ ਕੀਤੀ, ਤਾਜ਼ਾ ਤਰੀਨ ਉੱਥੇ ਜਿਹੜਾ ਐਕਟਰ ਵਿਜੇ ਜੋਸਫ ਜਿਹਦੀ ਸਰਕਾਰ ਬਣੀ ਸੀ ਟੀਵੀ ਕੇ ਪਾਰਟੀ, ਜਿਸਨੇ ਨਵੀਂ ਪਾਰਟੀ ਬਣਾਈ, ਉਹ ਮੁੱਖ ਮੰਤਰੀ ਬਣ ਜਾਂਦਾ। ਹੁਣ ਮੁੱਖ ਮੰਤਰੀ ਚਲੋ ਉਹ ਬਣ ਗਿਆ, ਕਾਰਜਭਾਗ ਉਸਨੇ ਸੰਭਾਲਿਆ ਹੋਇਆ, ਕੰਮ ਚਲਾ ਰਿਹਾ ਜਿੱਦਾਂ ਦਾ ਵੀ ਚਲੋ ਚਲਾ ਰਿਹਾ। ਅਸੀਂ ਇਹ ਤਾਂ ਨਹੀਂ ਕਹਿੰਦੇ ਕਿ ਬਹੁਤ ਵੱਡਾ ਉੱਥੇ ਰੈਵੋਲੂਸ਼ਨ ਆ ਗਿਆ, ਪਰੰਤੂ ਲੋਕਾਂ ਨੇ ਸੱਤਾ ਤਬਦੀਲੀ ਕਰ ਦਿੱਤੀ ਹੈ। ਹੁਣ ਉੱਥੇ ਦੀਆਂ ਜਿਹੜੀਆਂ ਕੁਛ ਪਾਰਟੀਆਂ ਨੇ, ਜਿਹੜੀਆਂ ਕਹਿ ਸਕਦੇ ਹਾਂ ਕਿ ਰਵਾਇਤੀ ਪਾਰਟੀਆਂ, ਉਹਨਾਂ ਵਿੱਚ ਇੱਕ DMK ਹੈ, DMK ਦਾ ਲੀਡਰ ਹੈ ਉਦੇ ਨਿਧੀ ਸਟਾਲਨ। ਉਹ ਜਿਹੜਾ ਉਦੇ ਨਿਧੀ ਸਟਾਲਨ ਹੈ, ਸੰਧੂ ਸਾਹਿਬ ਟਿੱਪਣੀ ਮੈਂ ਦੱਸ ਤਾਂ ਨਹੀਂ ਸਕਦਾ, ਪਰੰਤੂ ਉਸਨੇ ਐਕਟਰ ਵਿਜੇ ਦੀ ਜਿਹੜੀ ਇੱਕ ਮਹਿਲਾ ਕਹਿ ਸਕਦੇ ਇੱਕ ਔਰਤ ਐਕਟਰ ਜਿਹੜੀ ਤ੍ਰਿਸ਼ਾ ਕ੍ਰਿਸ਼ਨਨ ਹੈ, ਉਹਦੇ ਨਾਲ ਜੋੜ ਕੇ ਇੰਨੀ ਕੁ ਭੱਦੀ ਟਿੱਪਣੀ ਕੀਤੀ ਕਿ ਪੁੱਛੋ ਨਾ। ਹੁਣ ਜਦੋਂ ਭੱਦੀ ਟਿੱਪਣੀ ਕੀਤੀ, ਪਰਚਾ ਦਰਜ ਹੋ ਜਾਂਦਾ ਹੈ। ਜਦੋਂ ਪਰਚਾ ਦਰਜ ਹੁੰਦਾ, ਕਹਿੰਦਾ ਜੀ ਮੇਰੇ ਨਾਲ ਸਿਆਸੀ ਬਦਲਾਖੋਰੀ ਹੈ। ਪਹਿਲਾਂ ਕਹਿਣ ਲੱਗੇ ਨੇ, ਨਾ ਖੱਬੇ ਵੇਖਿਆ ਨਾ ਸੱਜੇ ਵੇਖਿਆ, ਇੱਦਾਂ ਦੀ ਵਿਵਾਦ ਟਿੱਪਣੀ ਕਰ ਦਿੱਤੀ। ਸੂਬੇ ਦਾ ਮੁੱਖ ਮੰਤਰੀ ਠੀਕ ਹੈ, ਐਕਟਰ ਹੈ, ਪਰੰਤੂ ਉਹ ਟਿੱਪਣੀ ਕਿਸੇ ਹੋਰ ਔਰਤ ਐਕਟਰ ਦੇ ਨਾਲ ਜੋੜ ਕੇ ਭੱਦੀ ਜਿਹੀ ਕਰ ਦਿੱਤੀ। ਜਦੋਂ ਪਰਚਾ ਦਰਜ ਹੋ ਗਿਆ, ਫਿਰ ਹਾਈਕੋਰਟ ਚਲਾ ਗਿਆ, ਮੈਨੂੰ ਜਮਾਨ ਦਿਓ। ਅਗਲਿਆਂ ਨੇ ਫੜ ਕੇ ਇਸ ਵੇਲੇ ਜੇਲ੍ਹ ਚ ਤੱਕ ਦਿੱਤਾ, ਭਾਵੇਂ ਥਾਣੇ ਚ ਬੰਦ ਕਰ ਦਿੱਤਾ, ਕਿਉਂਕਿ ਪਰਚਾ ਦਰਜ ਹੈ। ਹੁਣ ਉੱਥੇ ਰੌਲਾ ਪੈ ਗਿਆ, ਸਿਆਸੀ ਰੌਲਾ ਜੀ, ਇੱਥੇ ਬਦਲਾ ਲਓ ਭਾਵਨਾ। ਉਹ ਕਹਿੰਦੇ ਜੀ ਬਦਲਾ ਲਓ ਕਾਹਦੀ ਆ, ਬਿਆਨ ਸੁਣ ਲਓ। ਹੁਣ ਉਹ ਕਹਿੰਦਾ ਜੀ ਮੈਂ ਜਿਹੜਾ ਬਿਆਨ ਦਿੱਤਾ ਸੀ, ਮਾਫ਼ ਕਰਨਾ ਪ੍ਰਭ ਸੰਧੂ ਜੀ, ਉਹ ਪਾਣੀ ਸ਼ਬਦ ਦਾ ਪ੍ਰਯੋਗ ਕਰਕੇ ਔਰਤ ਦੇ ਨਾਲ ਜੋੜ ਕੇ, ਉਹਦੇ ਸਰੀਰਕ ਨਾਲ ਜੋੜ ਕੇ ਇੱਕ ਭੱਦੀ ਟਿੱਪਣੀ ਕੀਤੀ ਸੀ। ਜਦੋਂ ਮੁੱਦਾ ਪੈ ਗਿਆ, ਕਹਿੰਦਾ ਮੈਂ ਤੇ ਜੀ ਕਵੇਰੀ ਜਲ ਵਿਵਾਦ ਦੀ ਗੱਲ ਕੀਤੀ ਸੀ। ਇੱਦਾਂ ਦੇ ਸਿਆਸੀ ਲੀਡਰ ਫਿਰ ਇੱਧਰ ਉੱਧਰ ਬਹੁਤ ਕੁਛ, ਇਹਨਾਂ ਨੂੰ ਫਿਰ ਕਵੇਰੀ ਵਾਲਾ ਜਲ ਵਿਵਾਦ ਨਜ਼ਰ ਆ ਗਿਆ। ਇਸ ਵੇਲੇ ਉਹਦੇ ਨਿਧੀ ਸਟਾਲਨ ਭਾਈ ਹਵਾਲਾ ਚ ਬੰਦ ਹੈ, ਤੇ ਹੁਣ ਵੇਖਦੇ ਕਾਨੂੰਨੀ ਕਾਰਵਾਈ ਕੀ ਚੱਲਦੀ ਹੈ। ਹੈ ਜੋ ਉਸਨੇ ਟਿੱਪਣੀ ਕੀਤੀ, ਉਹਨੂੰ ਚੰਗੀ ਟਿੱਪਣੀ ਨਹੀਂ ਕਿਹਾ ਜਾ ਸਕਦਾ, ਇੱਕ ਮਹਾਵਜਰੀ ਵੱਡੀ ਇੱਕ ਭੱਦੀ ਟਿੱਪਣੀ ਉਸਨੇ ਕੀਤੀ।
0: 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ।
5: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 4376-5519-84
0: 905-673-3337 ਨਾਲ ਦੀ ਨਾਲ। ਰਮੇਸ਼ ਜੀ, ਮੈਨੂੰ ਲੱਗਦਾ ਕਿ ਦੁਨੀਆਂ ਦੇ ਸਾਰੇ ਰੌਲੇ ਮੁੱਕ ਜਾਣੇ ਮੈਨੂੰ ਲੱਗਦਾ, ਪਰ ਕਾਂਗਰਸ ਦਾ ਰੌਲਾ ਨਹੀਂ ਮੁੱਕਣਾ। ਅਜੇ ਤੱਕ ਕਾਂਗਰਸ ਦੇ ਵਿੱਚ ਜਿਹੜਾ ਕਲੇਸ਼ ਚੱਲ ਰਿਹਾ ਸੀ, ਜੋ ਰੌਲਾ ਰੱਪਾ ਚੱਲ ਰਿਹਾ ਸੀ, ਉਹ ਮੁੱਕਿਆ ਜਾਂ ਨਹੀਂ?
1: ਸੰਧੂ ਸਾਹਿਬ, ਨਾ ਮੁੱਕਿਆ ਤੇ ਨਾ ਮੈਨੂੰ ਲੱਗਦਾ ਕਿ ਕਾਂਗਰਸੀਆਂ ਦੀ ਮੁਕਾਉਣ ਦੀ ਨੀਅਤ ਹੈ। ਸਾਡੇ ਵਰਗੇ ਲੋਕ ਕਈ ਦਿਨਾਂ ਤੋਂ ਚਰਚਾ ਤੇ ਗੰਭੀਰਤਾ ਪ੍ਰਗਟ ਕਰਦੇ ਆ ਰਹੇ ਕਿ ਕਾਂਗਰਸ ਪਾਰਟੀ ਭਾਈ ਇੱਕ ਨੈਸ਼ਨਲ ਪਾਰਟੀ ਹੈ, ਪੰਜਾਬ ਦੇ ਲੋਕਾਂ ਦਾ ਇੱਕ ਹਿੱਸਾ, ਮੈਂ ਇਹ ਤਾਂ ਨਹੀਂ ਕਹਿੰਦਾ ਕਿ ਅੱਧਾ ਪੰਜਾਬ ਜਾਂ ਵੱਡਾ ਹਿੱਸਾ, ਪਰੰਤੂ ਇੱਕ ਹਿੱਸਾ ਕਾਂਗਰਸ ਨੂੰ ਪੰਜਾਬ ਦੇ ਬਦਲ ਦੇ ਤੌਰ ਤੇ ਵੇਖਦਾ ਅੱਜ ਦੀ ਗੱਲ ਕਰੋ
0: ਜੀ,
1: ਪਰੰਤੂ ਉਹ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਸ਼ਾਇਦ ਇਹ ਗੱਲ ਸਮਝੀ ਨਹੀਂ। ਜਦੋਂ ਵੋਟਾਂ ਸਿਰ ਤੇ ਆ, ਕੋਈ ਸਿਰ ਤੇ ਗੁਰੂ ਰਵਿਦਾਸ ਜੀ ਦੇ ਕਲਸ਼ ਚੁੱਕ ਕੇ ਇੱਧਰ ਨੂੰ ਤੁਰਿਆ ਹੈਗਾ ਭਾਰਤੀ ਜਨਤਾ ਪਾਰਟੀ ਵਾਲੇ, ਕਿਸੇ ਨੇ ਚੰਡੀਗੜ੍ਹ ਮੋਰਚਾ ਲਾਇਆ, ਕੋਈ ਬੀਬੀਆਂ ਨੂੰ ਪੈਸੇ ਵੰਡੀ ਜਾਂਦਾ, ਕੋਈ ਕੁਛ ਕਰੀ ਜਾਂਦਾ, ਤੇ ਕਾਂਗਰਸ ਵਾਲੇ ਆਪਸ ਵਿੱਚ ਖੈਪਣ ਲੱਗੇ ਆ। ਕੌਣ ਸਿਆਣੇ ਕਹੂਗਾ ਇਹਨਾਂ ਨੂੰ? ਅੱਜ ਤੀਸਰਾ ਚੌਥਾ ਦਿਨ ਹੈ ਭੁਪੇਸ਼ ਬਘੇਲ ਆਏ ਕਿ ਅਸੀਂ ਹਰੇਕ ਬੂਥ ਪੱਧਰ ਤੇ ਜਾ ਕੇ ਕਾਂਗਰਸ ਨੂੰ ਮਜ਼ਬੂਤ ਕਰਨਾ। ਉਹ ਮਜ਼ਬੂਤੀ ਛੱਡੋ, ਜਿਹੜਾ ਜਲੂਸ ਰੋਜ਼ ਇਹ ਕੱਢਦੇ ਆ, ਉਹ ਕਈ ਤੇ ਹੁਣ ਵਿਰੋਧੀ ਤੰਜ ਕੱਸਦੇ ਕਿ ਕਾਂਗਰਸ ਤੋੜੋ, ਇਹ ਤੇ ਸਰਕਸ ਬਣ ਗਈ ਹੈ। ਰੋਜ਼ ਆਹ ਕੁਛ ਹੁੰਦਾ ਹੈ ਸਟੇਜ ਤੇ, ਜਦੋਂ ਰਾਜਾ ਬੜੇ ਕੇ ਬੋਲਣ ਲੱਗਦਾ ਤੇ ਥੱਲਿਓ ਨਾਰੇ ਲੱਗਣ ਲੱਗ ਪੈਂਦੇ ਚਰਨਜੀਤ ਸਿੰਘ ਚੰਨੀ ਜਿੰਦਾਬਾਦ। ਹਾਲਾਂਕਿ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਦਾ ਰੌਲਾ ਨਹੀਂ ਹੈ, ਚਰਨਜੀਤ ਸਿੰਘ ਚੰਨੀ ਜਿੰਦਾਬਾਦ ਰਹੇ, ਪਰੰਤੂ ਆਹ ਗਲਤ ਸਿੱਧੀ ਸਮਝ ਆਉਂਦੀ ਆ ਨਾ ਕਿ ਜਦੋਂ ਪੰਜਾਬ ਦੀ ਕਾਂਗਰਸ ਦਾ ਪ੍ਰਧਾਨ ਬੋਲਦਾ ਤੇ ਉਸ ਵੇਲੇ ਜਿਹੜੇ ਬੈਠੇ ਲੋਕਾਂ ਨੂੰ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਦੀ ਯਾਦ ਆਉਂਦੀ, ਉਹ ਗੱਲ ਨਜ਼ਰ ਆਉਂਦੀ ਹੈ। ਹੁਣ ਗੱਲ ਤੇ ਉਸ ਤੋਂ ਅੱਗੇ ਚਲੀ ਗਈ ਹੈ। ਹੁਣ ਤੇ ਦੀਵਾਰਾਂ ਦੇ ਉੱਪਰ ਪੋਸਟਰ ਵੀ ਕਈ ਥਾਵਾਂ ਤੇ ਲਾ ਦਿੱਤੇ ਕਿ ਭੁਪੇਸ਼ ਬਘੇਲ ਗੋ ਬੈਕ, ਇਹ ਵੀ ਲੱਗ ਗਏ ਨੇ। ਔਰ ਦੂਜੇ ਪਾਸਿਓਂ ਜਿਹੜੇ ਰਾਜਾ ਬੜਿੰਗ ਦੇ ਸਮਰਥਕ ਹੈ, ਉਹਨਾਂ ਨੇ ਹੁਣ ਕਹਿਣਾ ਸ਼ੁਰੂ ਕਰ ਦਿੱਤਾ ਕਿ ਚਰਨਜੀਤ ਸਿੰਘ ਚੰਨੀ ਤੇ RSS ਦਾ ਏਜੰਟ ਹੈ। ਭਾਵ ਕਿ ਸਿੱਧੀ ਪੱਧਰੀ ਜਿਹੜੀ ਗੱਲ ਬਹੁਤ ਛੋਟੇ ਜਿਹੇ ਦੌਰ ਤੋਂ ਸ਼ੁਰੂ ਹੋਈ ਸੀ, ਅੱਜ ਸਿੱਧੀ ਪੱਧਰੀ ਧੜੇਬੰਦੀ ਚ ਹੈ। ਇੱਕ ਪਾਸੇ ਰਾਜਾ ਬੜਿੰਗ ਹੈ, ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਹੈ, ਤੇ ਤਮਾਸ਼ਾ ਵੇਖ ਰਹੇ ਨੇ ਇਸ ਵੇਲੇ ਭੁਪੇਸ਼ ਬਘੇਲ ਤੇ ਦਿੱਲੀ ਵਾਲੀ ਹਾਈ ਕਮਾਂਡ। ਪਤਾ ਨਹੀਂ ਕੀ ਕਰਦੀ, ਉਹ ਰੱਬ ਜਾਣੇ। ਰੌਲਾ ਰੱਪਾ ਕਾਂਗਰਸ ਦਾ ਨਿਤ ਪਰ ਨਿਤ ਵੱਧ ਹੀ ਰਿਹਾ। ਅੱਜ ਫਾਜ਼ਿਲਕਾ ਚ ਹੋਇਆ, ਕੱਲ ਬਠਿੰਡੇ ਚ ਹੋਇਆ ਸੀ, ਪਰਸੋਂ ਹੋਰ ਹੋਇਆ ਸੀ, ਚੌਥ ਉਹ ਤੇ ਮੈਨੂੰ ਲੱਗਦਾ ਇਸ ਹਿਸਾਬ ਦੇ ਨਾਲ ਜਿੱਦ ਨੂੰ ਇਹ ਗੱਲ ਤੁਰੀ ਹੈ, ਬ੍ਰੇਕ ਲੱਗਦੀ ਕਿਤੇ ਨਜ਼ਰ ਨਹੀਂ ਆ ਰਹੀ
0: ਜੀ। ਬਹੁਤ ਸ਼ੁਕਰੀਆ। ਔਰ ਰਮੇਸ਼ ਜੀ, ਜੇ ਥੋੜੀ ਇਜਾਜ਼ਤ ਹੋਵੇ ਕਾਲਸ ਦੇ ਵੱਲ ਚੱਲੀਏ, ਬਹੁਤ ਸਾਰੀਆਂ ਕਾਲਸ ਨੇ
1: ਜੀ। ਸਮ ਸਾਹਿਬ
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਸੋ ਪਹਿਲੀ ਕਾਲ ਲੈਣੇ ਆ ਜੀ 4146 4641। ਸਤਿ ਸ੍ਰੀ ਅਕਾਲ ਜੀ, ਤੁਸੀਂ ਓਨਰ ਜੀ
6: ਪ੍ਰਭ ਸੰਧੂ ਜੀ, ਸਤਿ ਸ੍ਰੀ ਅਕਾਲ ਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ ਜੀ, ਧੰਨਵਾਦ।
0: ਥੈਂਕ ਯੂ ਸਰ ਜੀ। ਜੀ ਸਰ,
6: ਦੇਖੋ ਪਹਿਲੇ ਤਾਂ ਦੋ ਗੱਲਾਂ ਹੈਗੀਆਂ ਹੁਸ਼ਿਆਰਪੁਰੀ ਜੀ, ਸਾਡਾ ਦੇਸ਼ ਨਾ ਇੱਥੇ ਬੜਾ ਦੁਨੀਆ ਦਾ ਇਕੋਨੋਮਿਸਟ ਪ੍ਰਧਾਨ ਮੰਤਰੀ ਹੈਗਾ, ਤੋ ਇੱਕ ਯੂਕਰੇਨ ਔਰ ਪਾਕਿਸਤਾਨ ਜੈਸਾ ਦੇਸ਼ ਜੋ ਕਿ ਰਜਿਸਟਰਡ ਟੈਰਰਿਸਟ ਔਰ ਹੈ ਨਾ ਲਾਇਸੈਂਸ ਟੈਰਰਿਸਟ ਹੈ, ਉਹਨਾਂ ਨੂੰ ਪੈਸਾ ਦੇਣ ਵਾਸਤੇ ਸਾਡੇ ਕੋਲ ਪੈਸਾ ਹੈਗਾ। ਇੱਥੇ ਨਾਗਰਾ ਫੋਲ ਕੋਲੇ ਕੋ ਹੈਗਾ ਮਰੀਨ ਲੈਂਡ, ਉਹਦੇ ਵਿੱਚ ਹੈਗੀ ਵੇਲ, ਵੇਲ ਮਛਲੀ ਬੜੀ ਸਮੁੰਦਰ ਵਾਲੀ, ਉਹ ਦੋ ਸਾਲ ਸੇ ਪੈਸਾ ਮੰਗ ਰਿਹਾ ਹੈਗਾ, ਉਹਨੂੰ ਪੈਸਾ ਦੇਣ ਦੇ ਵਾਸਤੇ ਸਾਡੇ ਕੋਲ ਪੈਸਾ ਨਹੀਂ ਹੋਗਾ, ਉਹ ਸਾਰੇ ਨਾ ਬੰਦ ਹੋ ਰਿਹਾ ਹੈਗਾ, ਸਾਡੀ ਵੇਲ ਮਛਲੀਆਂ ਜਾ ਰਹੀ ਹੈਗੀ। ਇਹ ਹੈਗਾ ਦੇਸ਼ ਦਾ ਹਾਲ। ਸਾਡਾ ਪ੍ਰੀਮੀਅਰ ਡਵ ਫੋਰ ਕਹਿੰਦਾ ਸੀਗਾ ਇਹਨੂੰ ਵੇਗਾਸ ਆਫ ਨੋਰਥ ਬਣਾਏਗੇ, ਲਾਸ ਵੇਗਾਸ ਜਿਵੇਂ ਹੈਗਾ ਅਮਰੀਕਾ ਦੇ, ਤੁਸੀਂ ਨਾਗਰਾ ਫੋਲ ਵੇਗਾਸ ਬਣਾਏਗੇ, ਉਹ ਵੀ ਬੰਦ ਹੋਣ ਨੂੰ ਕਗਾਰ ਪੇ ਹੈਗਾ। ਦੂਜਾ ਹੁਸ਼ਿਆਰਪੁਰੀ ਜੀ, ਦੇਖੋ ਕੇਜਰੀਵਾਲ ਹੈਗਾ ਨਟਵਰ ਲਾਲ, ਉਹ ਦੇਖੋ E20 ਉਸਕੀ ਤੋਂ ਰਿਪੋਰਟ ਹੀ ਨਹੀਂ ਆਈ, ਉਹ ਜਿਹੜਾ ਐਗਰੀਮੈਂਟ ਹੈਗਾ ਅਮਰੀਕਾ ਦੇ ਨਾਲ, ਉਹ ਰਿਪੋਰਟ ਕਿੱਥੇ ਹੈਗੀ ਉਹ ਐਗਰੀਮੈਂਟ? ਔਰ ਉਸ ਤੇ ਬੈਨ ਹੈਗਾ ਜੋ E20 ਦਾ ਜੋ ਇਥਾਨੋਲ ਹੈ ਇੰਪੋਰਟਡ, ਅਸੀਂ ਪੈਟਰੋਲ ਦੇ ਵਿੱਚ ਨਹੀਂ ਡਾਲ ਸਕਦੇ ਹੈਗੇ, ਉਹ ਕੇਜਰੀਵਾਲ ਕੋਲ ਪਤਾ ਨਹੀਂ ਹੈਗਾ ਹੈ ਜੀ? ਜਾਂ ਇਹਦੇ ਬਾਰੇ ਦੱਸੋ ਐਗਰੀਮੈਂਟ ਕਿੱਥੇ ਹੈਗਾ ਅਮਰੀਕਾ ਵਾਲਾ, ਕਿਉਂ ਝਾਂਸਾ ਦਿਆ ਜਾ ਰਿਹਾ ਹੈ? ਓਕੇ ਜੀ, ਧੰਨਵਾਦ ਜੀ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
1: ਦੇਖੋ ਸੱਚੀ ਗੱਲ ਇਹ ਹੈ ਕਿ ਝਾਂਸਾ ਕੇਜਰੀਵਾਲ ਦੇ ਰਿਹਾ ਜਾਂ ਮੋਦੀ ਦੇ ਰਿਹਾ ਜਾਂ ਭਗਵੰਤ ਮਾਨ, ਇਹ ਗੱਲ ਰੋਤੇ ਸੱਚੀ ਹੀ ਸਮਝਣੀ ਬੜੀ ਔਖੀ ਹੋਈ ਪਈ, ਬਹੁਤ ਔਖੀ। ਮੈਂ ਇੱਕ ਸੌਖੀ ਉਦਾਹਰਨ ਦਿੰਦਾ, ਤੁਸੀਂ ਤੇ ਅਮਰੀਕਾ ਦੀ ਗੱਲ ਕੀਤੀ, ਅਸੀਂ ਅਮਰੀਕਾ ਨੂੰ ਛੱਡ ਦਿੰਦੇ ਹਾਂ, ਮੈਂ ਪੰਜਾਬ ਤੋਂ ਦਿੱਲੀ ਦੀ ਗੱਲ ਕਰਦਾ ਜਿਹੜੀ ਸੌਖੇ ਸਮਝ ਆਉਂਦੀ ਹੈ। ਪਿਛਲੇ ਸਾਲ ਆਹ ਦਿਨਾਂ ਦੀ ਗੱਲ ਹੈ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ, ਪਾਣੀਆਂ ਦੀ ਮਾਰਚ ਆਇਆ ਪੰਜਾਬ, ਤੇ ਉਹ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ 1600 ਕਰੋੜ ਦਾ ਪੈਕੇਜ ਪੰਜਾਬ ਨੂੰ ਦਿੱਤਾ ਸੀ। ਅੱਜ ਤੱਕ ਕਰੀਬ ਕਰੀਬ ਇੱਕ ਸਾਲ ਹੋ ਗਿਆ ਨਾ, ਪੰਜਾਬ ਦੀ ਸਰਕਾਰ ਕਹਿੰਦੀ ਦਿੱਤਾ ਨਹੀਂ, ਉਹ ਕਹਿੰਦੇ ਅਸੀਂ ਦਿੱਤਾ ਆ, ਅਸੀਂ ਅਮਰੀਕਾ ਵਾਲੀਆਂ ਸੰਧੀਆਂ ਲੱਭਦੇ ਹਾਂ, ਅਮਰੀਕਾ ਵਾਲੇ ਦਸਤਾਵੇਜ਼ ਲੱਭਦੇ ਹਾਂ, ਅਮਰੀਕਾ ਵਾਲਾ ਸਮਝੌਤਾ ਕਿੱਥੇ ਹੈ, ਸਾਨੂੰ ਤਾਂ ਆਪਣਾ ਨਹੀਂ ਇੱਥੇ ਪਤਾ ਲੱਗਣ ਲੱਗਾ ਕਿ ਝੂਠ ਕਿਹੜਾ ਬੋਲਦਾ। ਇੱਥੇ ਆਮ ਆਦਮੀ ਪਾਰਟੀ ਦੇ ਹਰੇਕ ਬੁਲਾਰੇ ਨੇ, ਮੰਤਰੀ ਤੱਕ, ਮੁੱਖ ਮੰਤਰੀ ਤੱਕ, ਉਹ ਕਹਿੰਦੇ ਜੀ ਸਾਨੂੰ ਧੇਲਾ ਨਹੀਂ ਦਿੱਤਾ ਕੇਂਦਰ, ਤੇ ਕੇਂਦਰ ਵਾਲਾ ਕਹਿੰਦਾ ਜੀ ਅਸੀਂ ਦਿੱਤੇ ਖਰਚੇ ਇਹਨਾਂ ਨੇ ਕਿੱਥੋਂ, ਜਿਹੜੇ ਅਸੀਂ ਦਿੱਤੇ ਉਹੀ ਖਰਚੇ ਹੈ, 1000 ਕਰੋੜ ਇਹਨਾਂ ਤੋਂ ਪਿਆ ਹੈਗਾ ਆ ਰਿਲੀਫ ਫੰਡ, ਇਹੀ ਉਹਨਾਂ ਨੇ ਖਰਚੇ ਹੈ, ਅਸੀਂ ਤੇ ਇਹ ਨਹੀਂ ਅੱਜ ਤੱਕ ਮੁਕਾ ਸਕੇ ਗੱਲ ਜਿਹੜੀ ਆਪਣੇ ਘਰ ਦੀ ਹੈ, ਜਿਹੜੀ ਗੱਲ ਅਮਰੀਕਾ ਵਾਲੀ ਹੈ। ਕੇਜਰੀਵਾਲ ਨੂੰ ਮੈਂ ਭਰੇ ਰੱਖਦਾ, ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਭਗਵੰਤ ਮਾਨ ਨੇ ਠੋਕ ਵਜਾ ਕੇ ਕਿਹਾ ਕਿ $100 ਅਰਬ ਦਾ ਭਾਰਤ ਤੇ ਅਮਰੀਕਾ ਦਾ ਇਥੋਨੋਲ ਨੂੰ ਲੈ ਕੇ ਸਮਝੌਤਾ ਆ, 5 ਅਰਬ ਲੀਟਰ ਉੱਥੋਂ ਖਰੀਦਣਾ। ਹੁਣ ਇਹ ਜਿਹੜੀ ਗੱਲ ਵਿਧਾਨ ਸਭਾ 'ਚ ਕਹੀ ਹੈ ਮੁੱਖ ਮੰਤਰੀ ਨੇ, ਅਸੀਂ ਉਹਨੂੰ ਜੀਰੋ ਨਹੀਂ ਕਰ ਸਕਦੇ, ਮਨਫੀ ਨਹੀਂ ਕਰ ਸਕਦੇ। ਦੂਜੇ ਪਾਸੇ ਜਿਹੜੀਆਂ ਸਰਕਾਰਾਂ ਭਾਰਤ ਦੀਆਂ, ਚਾਹੇ ਅੱਜ ਨਰਿੰਦਰ ਮੋਦੀ ਆ, ਚਾਹੇ ਪਹਿਲਾਂ ਕੋਈ ਹੋਰ ਸੀ, ਚਾਹੇ ਕੱਲ੍ਹ ਕੋਈ ਹੋਰ ਹੋਵੇਗਾ, ਇਹ ਕਰਦੀਆਂ ਨੇ ਸਮਝੌਤੇ। ਕੋਈ ਨਾਂ ਵਾਲੀ ਤੇ ਗੱਲ ਹੀ ਨਹੀਂ ਹੈਗੀ ਕਿ ਅਸੀਂ ਕਹੀਏ ਜੀ ਉਹ ਜੀ ਮੁੱਖ ਮੰਤਰੀ ਝੂਠ ਬੋਲਦਾ ਜਾਂ ਕਿਸਾਨ ਝੂਠ ਬੋਲਦੇ ਆ ਜਾਂ ਅਸੀਂ ਤੁਸੀਂ ਝੂਠ ਬੋਲਦੇ। ਨਾ, ਭਾਰਤ ਦੀਆਂ ਸਰਕਾਰਾਂ ਬਹੁਤ ਸਾਰੇ ਸਮਝੌਤੇ ਦੁਨੀਆਂ ਦੀਆਂ ਵੱਖ ਵੱਖ ਕੰਪਨੀਆਂ ਨਾਲ, ਚਾਹੇ ਅਮਰੀਕਾ ਦੀਆਂ ਚਾਹੇ ਉਹਨਾਂ ਨਾਲ, ਕਰ ਰਹੇ ਆ ਲਗਾਤਾਰ। ਤੇ ਇਸ ਕਰਕੇ ਕੋਈ ਹੈਰਾਨੀਜਨਕ ਨਹੀਂ ਕਿ ਇਥੋਨੋਲ ਵਾਲਾ ਉਹਨਾਂ ਨੇ ਕਰ ਲਿਆ ਹੋਵੇ। ਜਿਹੜਾ ਮਿਲਾਉਣਾ ਹੈ ਪੈਟਰੋਲ 'ਚ, ਕਿਹੜਾ ਸਾਡੀ ਤੁਹਾਡੀ ਸਲਾਹ ਦੇ ਨਾਲ ਮਿਲਾਉਣਾ ਹੈ, ਜਾਂ ਅਸੀਂ ਕਹੀਏ ਜੀ ਇਥੋਨੋਲ ਲਾਗੂ ਕਰ ਦਿੱਤਾ ਭਾਰਤ ਵਿੱਚ, ਸਾਡੀ ਤੁਹਾਡੀ ਸਲਾਹ ਦੇ ਨਾਲ ਕੀਤਾ, ਤੇ ਜਿੱਦਣ ਮਿਲਾਉਣਾ ਕਿਹੜਾ ਸਾਡੀ ਤੁਹਾਡੀ ਸਲਾਹ ਦੇ ਨਾਲ ਮਿਲਾਉਣਾ ਹੈਗਾ। ਸੋ ਇਸ ਕਰਕੇ ਇਹਨੂੰ ਆਪਾਂ ਕਲੀਨ ਚਿੱਟ ਨਾ ਦਈਏ, ਨਾ ਨਰਿੰਦਰ ਮੋਦੀ ਨੂੰ ਦਈਏ, ਨਾ ਕੇਜਰੀਵਾਲ ਨੂੰ ਦਈਏ, ਨਾ ਭਗਵੰਤ ਮਾਨ ਨੂੰ ਦਈਏ, ਸਾਰੇ ਇੱਕ ਕਟਹਿਰੇ 'ਚ ਖੜੇ ਕਰੀਏ। ਇਹ ਭਾਈ ਸਾਰੇ ਜਣੇ ਕਿਤੇ ਨਾ ਕਿਤੇ ਨਟੰਕੀ ਕਰ ਰਹੇ, ਘੱਟ ਕੋਈ ਨਹੀਂ ਹੈਗਾ।
7: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਔਰ ਬਹੁਤ ਸਾਰੀਆਂ ਕਾਲਸ ਨੇ, ਨਾਲ ਦੀ ਨਾਲ ਰਸ਼ਮੀਤ ਜੀ ਸਾਡਾ ਜੁੜ ਚੁੱਕੇ ਨੇ, ਅਕਾਲ ਮੋਰਗੀ ਦੇ ਪ੍ਰਿੰਸੀਪਲ ਬ੍ਰੋਕਰ ਨੇ, ਮੋਰਗੀ ਦੇ ਬਾਬਤ ਗੱਲਬਾਤ ਕਰਾਂਗੇ। ਰਸ਼ਮੀਤ ਜੀ, ਸਤਿ ਸ੍ਰੀ ਅਕਾਲ, ਤੁਸੀਂ ਓਨਰ ਹੋ ਜੀ।
8: ਬਹੁਤ ਬਹੁਤ ਧੰਨਵਾਦ ਪ੍ਰਭ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ। ਜਿੱਦਾਂ ਤੁਸੀਂ ਮੈਂਸ਼ਨ ਕੀਤਾ ਜੀ, ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਐਕੁਇਟੀ ਬਾਰੇ। ਬਹੁਤ ਵਾਰੀ ਅਸੀਂ ਟਰਮ ਯੂਜ਼ ਕਰਦੇ ਹਾਂ ਕਿ ਐਕੁਇਟੀ ਘਰ ਚੋਂ ਕੱਢ ਲੈਂਦੇ ਹਾਂ, ਜਾਂ ਮੈਨੂੰ ਕਾਲ ਆਉਂਦੀ ਹੈਗੀ ਕਿ ਮੇਰੇ ਘਰ 'ਚ ਐਕੁਇਟੀ ਹੈਗੀ ਹੈ, ਮੈਂ ਕੱਢ ਸਕਦਾ। ਸੋ ਇੱਕ ਇਗਜ਼ਾਮਪਲ ਲੈ ਕੇ ਸਮਝਦੇ ਹਾਂ ਕਿ ਐਕੁਇਟੀ ਹੁੰਦੀ ਕੀ ਹੈ। ਜੇ ਮਿਲੀਅਨ ਡਾਲਰ ਦਾ ਮੇਰਾ ਘਰ ਹੈਗਾ, ਜੇ ਮੈਂ ਬੈਂਕ ਕੋਲ ਵਾਪਿਸ ਜਾਂਦੀ ਹਾਂ ਘਰ 'ਚੋਂ ਪੈਸੇ ਕੱਢਣ ਵਾਸਤੇ, ਉਸ ਵੇਲੇ ਬੈਂਕ ਮੈਨੂੰ ਮੈਕਸੀਮਮ 80% ਤੱਕ ਦਾ ਲੋਨ ਦੇ ਦਿੰਦਾ ਹੈਗਾ। ਹੁਣ ਮਿਲੀਅਨ ਡਾਲਰ ਦਾ 80% ਮਤਲਬ 8 ਲੱਖ ਡਾਲਰ ਤੱਕ ਦਾ ਲੋਨ ਮੈਨੂੰ ਮਿਲ ਸਕਦਾ। ਹੁਣ 8 ਲੱਖ ਵਿੱਚੋਂ ਅਗਰ ਮੇਰੀ ਪਹਿਲੀ ਮੋਰਗੇਜ 5 ਲੱਖ ਦੀ ਖੜੀ ਹੈ, ਜੋ 3 ਲੱਖ ਬਚ ਗਿਆ ਉਹ ਐਕੁਇਟੀ ਹੈ। ਉਹ ਪੈਸਾ ਜਿਹੜਾ ਹੈਗਾ ਮੈਂ ਘਰ 'ਚੋਂ ਕੱਢ ਸਕਦੀ ਹੈਗੀ ਹਾਂ। ਉਹਨੂੰ ਕੱਢਣ ਦੇ ਵੀ ਡਿਫਰੈਂਟ ਤਰੀਕੇ ਹੁੰਦੇ ਨੇ ਕਿ ਮੈਂ ਘਰ ਰੀਫਾਈਨੈਂਸ ਕਰ ਲਿਆ, ਮਤਲਬ ਕਿ ਨਵੇਂ ਸਿਰੋਂ ਨਵੀਂ ਮੋਰਗੇਜ ਕਰ ਲਈ ਅਤੇ 8 ਲੱਖ ਦੀ ਮੋਰਗੇਜ ਬਣਾ ਕੇ 3 ਲੱਖ ਵਿੱਚੋਂ ਕੱਢ ਲਿਆ, ਜਾਂ ਮੈਨੂੰ 3 ਲੱਖ ਪੂਰਾ ਨਹੀਂ ਚਾਹੀਦਾ, ਜਾਂ ਮੈਨੂੰ ਪਹਿਲੀ ਮੋਰਗੇਜ ਤੋੜਨ ਤੇ ਪੈਨਲਟੀ ਪੈ ਰਹੀ ਹੈਗੀ ਹੈ। ਸੋ ਅਸੀਂ ਕੀ ਕਰ ਸਕਦੇ ਹੈਗੇ ਹਾਂ, ਦੂਜੀ ਆਪਸ਼ਨ ਆ ਜਾਂਦੀ ਹੈ 5 ਲੱਖ ਨੂੰ ਐਜ਼ ਇਟ ਇਜ਼ ਰੱਖ ਕੇ 3 ਲੱਖ ਦੀ ਲਾਈਨ ਆਫ ਕ੍ਰੈਡਿਟ ਬਣਾ ਲਈ। ਲਾਈਨ ਆਫ ਕ੍ਰੈਡਿਟ ਮਤਲਬ ਕਿ ਜਦੋਂ ਮੈਨੂੰ ਪੈਸੇ ਦੀ ਲੋੜ ਹੈ ਮੈਂ ਉਦੋਂ ਪੈਸਾ ਵਰਤ ਸਕਦੀ ਹਾਂ। ਦੋਨੋਂ ਆਪਸ਼ਨ ਬੈਂਕਾਂ ਨਾਲ, ਟਰੱਸਟ ਕੰਪਨੀਆਂ ਨਾਲ, ਪ੍ਰਾਈਵੇਟ ਲੈਂਡਰਸ ਦੇ ਨਾਲ, ਸਾਰੇ ਲੈਂਡਰਸ ਦੇ ਨਾਲ ਅਵੇਲੇਬਲ ਨੇ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ। ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ, 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 905-673-3337 ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। ਜੀ ਸਤਿ ਸ੍ਰੀ ਅਕਾਲ ਜੀ, 9445 ਤੁਸੀਂ ਆਉਣੇ ਹੋ ਜੀ।
9: ਹੁਸ਼ਿਆਰਪੁਰ ਜੀ, ਸੰਦੋਖ ਸਾਹਿਬ ਸਤਿ ਸ੍ਰੀ ਅਕਾਲ। ਹੁਸ਼ਿਆਰਪੁਰ ਜੀ, ਤੁਸੀਂ ਤਾਂ ਹੁਣ ਮੈਨੂੰ ਲੱਗਦਾ ਤੇਜ਼ੀ ਕਰ ਰੱਖੀ ਹੈ ਖਬਰਾਂ ਦੀ। ਕਈ ਦਫ਼ਾ ਤੁਸੀਂ ਹਿਸਾਬ ਵੀ ਦਿੰਦੇ ਹੋ, ਸਵਾਦ ਬੜਾ ਆਉਂਦਾ ਤੁਹਾਡੀਆਂ ਖਬਰਾਂ ਤੇ। ਮੈਂ ਕੱਲ ਹੀ ਤਾਂ ਕਿਹਾ ਸੀਗਾ ਵੀ ਇਹ ਪੈਸੇ ਦੇਣੇ ਬੜੇ ਮੁਸ਼ਕਲ ਹੈਗੇ ਆ, ਦੇਣੇ ਤਾਂ ਚਾਹੀਦੇ ਆ, ਲੇਕਿਨ ਇਹ ਕੇਸ ਮੈਂ ਇਹ ਵੀ ਕਿਹਾ ਸੀ ਅਗਾਂਹ ਖਿੱਚ ਧੋ ਕੇ ਇਹਨਾਂ ਨੇ ਵੋਟਾਂ ਤੱਕ ਲੈ ਜਾਣਾ। ਹੁਣ ਵੇਖ ਲਓ ਉਹੀ ਗੱਲ ਹੋਈ ਕਿ ਨਾ। ਔਰ ਪਿਛਲੀ ਸਰਕਾਰ ਨੇ ਕਿਹੜਾ ਟੀਚਰਾਂ ਦੀਆਂ ਤਨਖਾਹਾਂ ਅੱਧੀਆਂ ਕਰ ਦਿੱਤੀਆਂ ਸੀ, ਤੇ ਮੈਂ ਉਦੋਂ ਵੀ ਇਹ ਸਵਾਲ ਕੀਤਾ ਸੀ ਪਰ ਜਿਹਨਾਂ ਵਿਚਾਰਿਆਂ ਨੇ ਲੋਨ ਲਿਆ ਉਹ ਕੀ ਕਰਨਗੇ। ਹੁਣ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ, ਜਿਹੜੀਆਂ 3 ਸੀਟਾਂ ਦੇ ਉੱਤੇ ਚੋਣ ਹੋਈ ਸੀ ਨਾ MP ਦੀ, ਉਹਦਾ ਕੀ ਰਿਜ਼ਲਟ ਹੋਇਆ ਇਹਦੇ ਬਾਰੇ ਦੱਸਿਆ ਜੀ।
1: ਸ਼ਾਇਦ ਸੰਧੂ ਸਾਹਿਬ ਮੇਰੀ ਆਵਾਜ਼ ਕੀ ਜਾ ਰਹੀ ਹੈ, ਤੁਹਾਡੇ ਤੱਕ ਪਹੁੰਚ ਰਹੀ ਹੈ? ਸੰਧੂ ਸਾਹਿਬ
0: ਜੀ, ਰਮੇਸ਼ ਜੀ
1: ਜੀ, ਸੰਧੂ ਸਾਹਿਬ ਸ਼ਾਇਦ ਇਹ 3 ਉਹਨਾਂ ਸੀਟਾਂ ਦਾ ਸਰੋਤੇ ਜ਼ਿਕਰ ਕਰਕੇ ਗਏ ਜਿਹਨਾਂ ਦੇ ਕੱਲ੍ਹ ਚੋਣ ਨਤੀਜੇ ਆਏ ਹੈ, ਕਿਉਂਕਿ MP ਵਾਲੀ ਗੱਲ ਤਾਂ ਜਿਹੜੀ ਹਜ਼ਮ ਨਹੀਂ ਹੈਗੀ। ਤਾਜ਼ਾ ਜਿਹੜੇ ਬੀਤੇ ਕੱਲ 3 ਵਿਧਾਨ ਸਭਾ ਵੱਖ ਵੱਖ, ਇੱਕ ਗੁਜਰਾਤ ਦੀ, ਇੱਕ ਮੱਧ ਪ੍ਰਦੇਸ਼ ਦੀ ਤੇ ਇੱਕ ਬਿਹਾਰ ਦੀ। ਚਲੋ ਗੁਜਰਾਤ ਵਾਲੀ ਭਾਜਪਾ ਜਿੱਤ ਗਈ, ਮੱਧ ਪ੍ਰਦੇਸ਼ ਭਰੀ ਕਾਂਗਰਸ ਜਿੱਤ ਗਈ। ਸਭ ਤੋਂ ਜਿਹੜਾ ਹੈਰਾਨੀਜਨਕ ਨਤੀਜਾ ਉੱਥੇ ਬਿਹਾਰ ਦਾ, ਮੈਂ ਬੀਤੇ ਕੱਲ੍ਹ ਇਸ਼ਾਰਾ ਕਰ ਦਿੱਤਾ ਸੀ, ਬਾਂਕੀਪੁਰ ਸੀਟ ਦਾ, ਜਿੱਥੇ ਪ੍ਰਸ਼ਾਂਤ ਕਿਸ਼ੋਰ ਨੇ ਜਿੱਤ ਦਰਜ ਕੀਤੀ ਹੈ। ਇਹ ਬੜੀ ਕਮਾਲ ਦੀ ਜਿੱਤ ਹੈ, ਕਿਉਂਕਿ ਉਹ ਸੀਟ ਭਾਰਤੀ ਜਨਤਾ ਪਾਰਟੀ ਦੀ ਬੜੀ ਮਜ਼ਬੂਤ, ਬਸ ਜਿੰਨਾ ਕੁ ਅਸੀਂ ਜ਼ੋਰ ਲਾ ਕੇ ਕਹਿ ਸਕਦੇ ਇੰਨੀ ਮਜ਼ਬੂਤ ਸੀਟ ਮੰਨੀ ਜਾਂਦੀ ਸੀ। ਔਰ ਉਹ ਸੀਟ ਕਿਹਦੀ? ਜਿਹੜਾ ਭਾਰਤੀ ਜਨਤਾ ਪਾਰਟੀ ਦਾ ਸਭ ਤੋਂ ਸੁਪਰੀਮ ਲੀਡਰ ਭਾਰਤੀ ਜਨਤਾ ਪਾਰਟੀ ਬਾਕੀ ਕੌਮੀ ਪ੍ਰਧਾਨ ਨਿਤਿਨ ਨਵੀਨ ਵਾਲੀ ਸੀਟ, ਤੇ ਉਹ ਸੀਟ ਭਾਜਪਾ ਦੀ ਹਰ ਜਾਣੀ, ਮੈਂ ਸਮਝਦਾ ਕਿ ਬਹੁਤ ਕਰਾਰਾ ਇੱਕ ਵੱਡਾ ਝਟਕਾ ਆ ਭਾਜਪਾ ਦੇ ਲਈ, ਨਿਤਿਨ ਨਵੀਨ ਦੇ ਲਈ, ਸਮੁੱਚੀ ਭਾਜਪਾ ਦੇ ਲਈ, ਬਿਹਾਰ ਦੀ ਸਿਆਸਤ ਦੇ ਲਈ। ਸੋ ਬਾਕੀ ਤਬਦੀਲੀਆਂ ਕੀ ਆਉਂਦੀਆਂ ਆਉਣ ਵਾਲਾ ਸਮਾਂ ਦੱਸੇਗਾ, ਉਹ ਇੱਕ ਵੱਡਾ ਬਾਂਕੀਪੁਰ ਵਾਲਾ ਨਤੀਜਾ ਬੜਾ ਹੈਰਾਨੀਜਨਕ ਰਿਹਾ।
0: ਬਿਲਕੁਲ ਜੀ, ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਨਵ ਏਅਰ ਕੰਫਰਟ ਤੋਂ ਸੰਧੂ ਸਾਹਿਬ ਸਾਡੇ ਜੁੜੇ ਹਨ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ, ਵੈਲਕਮ, ਸਵਾਗਤ ਤੁਹਾਡਾ ਜੀ।
10: ਤੁਹਾਨੂੰ ਰਮੇਸ਼ ਜੀ, ਮੇਰਾ ਕੁਐਸਚਨ ਇਹ ਆ ਕਿ ਜਿੱਦਾਂ ਕਾਂਗਰਸ ਪਾਰਟੀ ਦੀ ਕਾਡੂ ਕਲੇਸ਼ ਚੱਲਦੀ ਪਈ, ਤੁਹਾਨੂੰ ਲੱਗਦਾ ਕਿ ਪੰਜਾਬ ਲਈ ਸਿਰ ਦੇ ਲੋਕ ਨੇ? ਇੱਕ ਤੇ ਕੁਐਸਚਨ ਆ, ਇੱਕ ਕੁਐਸਚਨ ਇਹ ਆ ਕਿ ਆਪਣੇ ਪੰਜਾਬ 'ਚ 64 ਸਰਕਾਰੀ ਕਾਲਜ ਆ, ਉਹਨਾਂ 'ਚ ਸਿਰਫ 5 ਪੰਜਾਬੀ ਦੇ ਪ੍ਰੋਫੈਸਰ ਪੱਕੇ ਆ। ਜਦੋਂ ਸਰਕਾਰ ਕੋਲ ਪ੍ਰੋਫੈਸਰ ਲਾਉਣ ਲਈ ਫੰਡ ਹੀ ਨਹੀਂ ਹੈਗੇ ਤਾਂ ਪੰਜਾਬ ਦੀ ਤਰੱਕੀ ਨੂੰ ਕਿੱਦਾਂ ਦੇਖਣਾ? ਤੁਹਾਨੂੰ ਆਫ ਦੀ ਸੁਣਦਾ ਜੀ, ਦੱਸਿਓ ਜੀ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
1: ਤੁਸੀਂ ਮੇਰੇ ਕੋਲੋਂ ਪੁੱਛ ਲਿਆ, ਬਸ ਮੇਰੇ ਕੋਲੋਂ, ਮੈਂ ਸਮਝਦਾ ਤੁਸੀਂ ਕਹਾਉਣਾ ਹੀ ਚਾਹੁੰਦੇ ਹੋ, ਮੈਂ ਤੁਹਾਡੀ ਗੱਲ ਤੇ ਪੂਰਨ ਠੱਪਾ ਲਾਉਂਦਾ ਜੀ, ਪੂਰਨ ਤੌਰ ਤੇ ਠੱਪਾ ਲਾਉਣ ਨੂੰ ਤਿਆਰ ਹੈ। ਕਾਂਗਰਸ ਦੀ ਸੁਹਿਰਤਾ ਵਿੱਚ ਕਮੀ ਕੱਲੀ ਪੰਜਾਬ ਦੇ ਲੀਡਰਾਂ 'ਚ ਨਹੀਂ, ਇਹਨਾਂ ਵਿੱਚ ਤੇ ਹੈਗੀ ਪੰਜਾਬ ਦੇ ਪ੍ਰਤੀ। ਤੇ ਜਿਹੜੀ ਕਾਂਗਰਸ ਹਾਈ ਕਮਾਂਡ ਜਿਹਦੇ ਕੋਲ ਅੱਜ ਦੇ ਸਮੇਂ ਪੰਜਾਬ ਹੀ ਕਹਿ ਲਈਏ ਕਿ 5-4 ਸੂਬੇ ਆ ਜਿੱਥੇ ਉਹਨਾਂ ਨੂੰ ਜਿੱਤਣ ਦੀ ਆਸ ਹੈ, ਉਹ 'ਚੋਂ ਇੱਕ ਪੰਜਾਬ ਹੈ, ਉਹਨਾਂ ਦੀ ਸਿਹਰਤਾ ਕਿੱਡੀ ਕਹਿ ਕੇ ਉਹ ਪੰਜਾਬ ਦਾ ਕਾਡੋ ਕਲੇਸ਼ ਨਹੀਂ ਮੁਕਾ ਸਕਦੀ? ਗੱਲ ਕਿੱਡੀ ਕਾ, ਮੈਨੂੰ ਤਾਂ ਸਮਝ ਹੀ ਨਹੀਂ ਆਉਂਦਾ, ਏਦਾਂ ਤੇ ਰੌਲਾ ਹੀ ਨਹੀਂ। ਜਿੱਡਾ ਰੌਲਾ ਬਣਾ ਲਿਆ ਹਾਈ ਕਮਾਂਡ ਨੇ, ਜਿੱਡਾ ਕਾਂਗਰਸੀਆਂ ਨੇ, ਉਹ ਕਹਿੰਦੇ ਰਾਜਾ ਵੜਿੰਗ ਨਹੀਂ ਮਨਜ਼ੂਰ, ਰਾਜਾ ਵੜਿੰਗ ਵਾਲੇ ਕਹਿੰਦੇ ਚੰਨੀ ਨਹੀਂ ਮਨਜ਼ੂਰ। ਕੀ ਤੀਸਰਾ ਲੀਡਰ ਹੈ ਨਹੀਂ? ਕੀ ਕਾਂਗਰਸ ਦੇ ਲੀਡਰ ਸਾਰੇ ਪਾਕਿਸਤਾਨ ਚਲੇ ਗਏ ਹੈ? ਕਾਂਗਰਸ ਦੇ ਲੀਡਰਾਂ ਨਾਲ ਭਰੀ ਪਈ ਪਾਰਟੀ ਹੈ, ਬੜੇ ਸੀਨੀਅਰ ਸਿਆਣੇ ਲੀਡਰ, ਤਜਰਬੇਕਾਰ ਲੀਡਰ ਹੈ, ਐਸੀ ਵੀ ਹੈ, ਜਨਰਲ ਵੀ ਹੈ, ਸਾਰੇ ਵਰਗਾਂ ਦੇ ਹੈ। ਫੈਸਲਾ ਹੀ ਨਹੀਂ ਕਰ ਪਾ ਰਹੀ ਹਾਈ ਕਮਾਂਡ, ਤੇ ਜਾਣ ਬੁੱਝ ਕੇ, ਮਾਫ਼ ਕਰਨਾ, ਮੂਰਖਤਾ ਹੀ ਹੈ ਉਹ। ਬਾਕੀ ਪੰਜਾਬ ਪ੍ਰਤੀ ਸਹਿਤਤਾ ਤੇ ਨਜ਼ਰ ਆ ਹੀ ਰਹੀ ਹੈ। ਇੱਕ ਜਾਤਾ ਦੇਖੋ, ਚਰਨਜੀਤ ਸਿੰਘ ਚੰਨੀ ਬਹੁਤ ਸਿੱਧਾ ਪੱਧਰਾ ਦਲਿਤ ਦਾ ਪੱਤਾ ਖੇਡ ਰਿਹਾ, ਦੂਜੇ ਪਾਸੇ ਉਹ ਜੱਟ ਸਿੱਖ ਦਾ ਪੱਤਾ ਖੇਡ ਰਿਹਾ ਹੈ। ਰਾਜਾ ਵੜਿੰਗ ਉਹ ਕਹਿੰਦਾ ਮੈਂ ਲੋਕ ਸਭਾ ਦੀਆਂ ਸੀਟਾਂ 'ਚ ਬੜੀ ਸ਼ਾਨਦਾਰ ਜਿਹੜੀ ਜਿੱਤ ਦਰਜ ਕਰਾਈ ਸੀ ਕਾਂਗਰਸ ਦੀ, ਹੁਣ ਉਹ ਰੌਲੇ ਰੱਪੇ ਤੇ ਹੈਗੇ ਆ। ਸਹਿਤਤਾ, ਮੈਂ ਬਹੁਤ ਵਾਰ ਇਸ ਪਲੇਟਫਾਰਮ ਤੇ ਟਿੱਪਣੀ ਕੀਤੀ ਕਿ ਜੇ ਭਾਰਤੀ ਜਨਤਾ ਪਾਰਟੀ ਭਾਰਤ ਵਿੱਚ ਤਾਕਤਵਰ ਹੋਈ ਹੈ ਜਾਂ ਲਗਾਤਾਰ ਹੋ ਰਹੀ ਹੈ, ਭਾਰਤ ਵਿੱਚ ਭਾਜਪਾ, ਜਿੱਥੇ ਭਾਜਪਾ ਦੀਆਂ ਆਪਣੀਆਂ ਪਾਲਿਸੀਆਂ, ਆਪਣੀਆਂ ਨੀਤੀਆਂ, ਆਪਣੀ ਯੋਜਨਾਬੰਦੀ ਹੈਗੀ ਹੈ, ਉੱਥੇ ਕਾਂਗਰਸ ਦੀਆਂ ਨਲਾਇਕੀਆਂ ਆ। ਵੱਡਾ ਕਾਰਨ ਕਾਂਗਰਸ ਦੀਆਂ ਨਲਾਇਕੀਆਂ ਹੈ। ਕਾਂਗਰਸ ਅੱਜ ਦੇ ਸਮੇਂ ਭਾਰਤੀ ਲੋਕਾਂ ਨੂੰ ਭਰੋਸੇ 'ਚ ਨਹੀਂ ਲੈ ਸਕੀ ਕਿ ਅਸੀਂ ਤੁਹਾਨੂੰ ਆਹ ਵਿਜ਼ਨ ਦੇਵਾਂਗੇ, ਜੇ ਤੁਸੀਂ ਸਾਨੂੰ ਵੋਟਾਂ ਪਾਉਂਦੇ ਤਾਂ ਅਸੀਂ ਇਹੋ ਜਿਹਾ ਭਾਰਤ ਦੇਵਾਂਗੇ, ਸਾਡੀਆਂ ਪਾਲਿਸੀਆਂ ਆਹ ਹੋਣਗੀਆਂ, ਅਸੀਂ ਗਰੀਬ ਵਰਗ ਲਈ ਆਹ ਕਰਾਂਗੇ, ਮਿਡਲ ਵਰਗ ਲਈ ਆਹ ਕਰਾਂਗੇ, ਉੱਪਰਲਾ ਪੱਧਰ ਜਿਹਨੂੰ ਆਪਾਂ ਵਪਾਰੀ ਕਾਰਪੋਰੇਟ ਆਖਦੇ ਹਾਂ ਉਹਨੂੰ ਕਿੱਥੇ ਤੱਕ ਸਹਾਰਾ ਦੇਵਾਂਗੇ, ਕਿੱਥੇ ਤੱਕ ਹੇਠਾਂ ਨੂੰ ਲੈ ਕੇ ਜਾਵਾਂਗੇ, ਕਿੰਨਾ ਉੱਪਰ ਨੂੰ ਲੈ ਕੇ ਜਾਵਾਂਗੇ, ਕਿਹੜੀਆਂ ਚੀਜ਼ਾਂ ਨੂੰ ਨਿੱਜੀਕਰਨ 'ਚੋਂ ਕੱਢਾਂਗੇ, ਕਿੱਥੇ ਤੱਕ ਨਿੱਜੀਕਰਨ ਸੈਕਟਰ ਹੋਵੇਗਾ, ਭਾਰਤੀ ਪੂੰਜੀ ਨੂੰ ਜਿਹੜਾ ਟੋਟਲ ਸਰਮਾਏ ਨੂੰ ਕਿੱਥੇ ਤੱਕ ਅਸੀਂ ਵੰਡ ਕਰਾਂਗੇ, ਕਿਸ ਢੰਗ ਦੀ ਅੱਜ ਤੱਕ ਕਾਂਗਰਸ ਕਹਿ ਹੀ ਨਹੀਂ ਸਕੀ। ਮਾਫ਼ ਕਰਨਾ, ਸੱਚ ਤਾਂ ਇਹ ਹੈ, ਜੇ ਕਾਂਗਰਸ ਦਾ ਜ਼ਿਕਰ ਛੇੜਿਆ ਇਹ ਚੁੱਭਦੀ ਗੱਲ ਹੋ ਸਕਦੀ ਕਿਸੇ ਨੂੰ, ਪਰੰਤੂ ਸੱਚ ਹੈ। ਆਹ 2 ਸਾਲ ਪਿੱਛੇ ਚਲੀਏ, 1.5 ਸਾਲ ਕਾਂਗਰਸ ਹੀ ਇੱਕੋ ਗੱਲ ਤੇ ਰੌਲਾ ਪਾਉਂਦੇ ਸੀ, ਈ ਵੀ ਐਮ। ਮੈਂ ਉਹਨਾਂ ਪੱਤਰਕਾਰਾਂ 'ਚੋਂ ਇੱਕ ਹੈ ਇਸ ਪਲੇਟਫਾਰਮ ਤੇ, ਸੰਧੂ ਸਾਹਿਬ ਖਹਿਬੜਦੇ ਵੀ ਰਹੇ ਆ, ਅਸੀਂ ਪੱਤਰਕਾਰ ਭਾਈਚਾਰੇ ਦੇ ਲੋਕ ਜਾਂ ਸਰੋਤੇ ਕਰਨ, ਮੈਂ ਉਹਨਾਂ ਪੱਤਰਕਾਰਾਂ 'ਚੋਂ ਹਾਂ ਜਿਹੜਾ ਕਹਿੰਦਾ ਈ ਵੀ ਐਮ ਦਾ ਮੁੱਦਾ ਨਹੀਂ ਹੋਣਾ ਚਾਹੀਦਾ, ਜਾਂ ਤੇ ਕੋਈ ਤੱਥ ਸਬੂਤਾਂ ਨਾਲ ਗੱਲ ਕਰੀਏ, ਕੇਵਲ ਸ਼ੰਕਿਆਂ ਨਾਲ ਗੱਲ ਥੋੜ੍ਹਾ ਕਰਨੀ ਹੈ। ਪਹਿਲਾਂ ਅਸੀਂ ਈ ਵੀ ਐਮ ਦੇ ਨਾਲ ਵੋਟਾਂ ਹੁੰਦੀਆਂ ਆ, ਵੋਟਾਂ ਕਰਾਉਂਦੇ ਹਾਂ, ਭਾਗ ਲੈਂਦੇ ਹਾਂ, ਜਿੱਦਣ ਅਸੀਂ ਹਾਰ ਜਾਂਦੇ ਹਾਂ ਉਦਣ ਕਹਿੰਦੇ ਅਸੀਂ ਈ ਵੀ ਐਮ ਕਰਕੇ ਹਾਰੇ। ਜੇ ਤੁਹਾਨੂੰ ਪਤਾ ਆ ਕਿ ਈ ਵੀ ਐਮ ਕਰਕੇ ਹਾਰਦੇ ਤੁਸੀਂ ਅੱਜ ਵਿਰੋਧ ਕਰੋ, ਐਂ ਥੋੜੋ ਆ ਕਿ ਵੋਟਾਂ ਤੋਂ ਬਾਅਦ ਕਰਨਾ। ਮੰਨ ਲਓ ਹੁਣ ਪੰਜਾਬ 'ਚ ਈ ਵੀ ਐਮ ਨਾਲ ਵੋਟਾਂ ਪੈਣੀਆਂ, ਜੇ ਸਾਨੂੰ ਲੱਗਦਾ ਈ ਵੀ ਐਮ ਗਲਤ ਹੈ ਤਾਂ ਅਸੀਂ ਅੱਜ ਇਤਰਾਜ਼ ਕਰੀਏ, ਇਹ ਥੋੜਾ ਕਿ ਜਿੱਦਾਂ ਨਤੀਜੇ ਆਉਣੇ ਅਸੀਂ ਉਹ ਕਰਨਾ। ਹੁਣ ਉਹੀ ਕਾਂਗਰਸ ਪਾਰਟੀ ਅੱਜ ਈ ਵੀ ਐਮ ਵਾਲਾ ਮੁੱਦਾ ਝੋਲੇ 'ਚ ਪਾ ਦਿੱਤਾ, ਹੁਣ ਉਹਨਾਂ ਨੇ SIR ਦਾ ਚੁੱਕ ਲਿਆ। ਸੋ ਕਾਂਗਰਸ ਦੀ ਸਪਸ਼ਟਤਾ ਵਿੱਚ ਕਮੀ ਹੈਗੀ ਹੈ, ਕਿਤੇ ਨਾ ਕਿਤੇ ਕਾਂਗਰਸੀ ਲੀਡਰਸ਼ਿਪ ਮੈਨੂੰ ਲੱਗਦਾ ਕਿ ਆਪਣੇ ਆਪ 'ਚ ਹੀ ਗਬਰਾ ਹੈਗੀ ਹੈ। ਉਹ ਮੁੱਦਿਆਂ ਦਾ ਉਹਨੂੰ ਮੁੱਦੇ ਹੀ ਨਹੀਂ ਪਤਾ ਲੱਗ ਰਿਹਾ ਕਿ ਭਾਰਤ ਦਾ ਮੁੱਦੇ ਕਿਹੜੇ ਹੋਣੇ ਚਾਹੀਦੇ ਹੈ, ਜਦ ਕਿ ਬੜਾ ਸਾਫ਼ ਤੇ ਸਪਸ਼ਟ ਕਾਂਗਰਸ ਪਾਰਟੀ ਭਾਰਤੀ ਉਹ ਪਾਰਟੀ ਹੈ ਜਿਹੜੀ ਖੱਬੇ ਪੱਖੀਆਂ ਤੇ ਜਾਂ ਦੂਜੇ ਪਾਸੇ ਜਿਹਨੂੰ ਆਪਾਂ ਸੱਜੇ ਪੱਖੀ ਕਹਿ ਦਿੰਦੇ ਹਾਂ ਜਾਂ ਭਾਜਪਾ ਪੱਖੀ ਕਹਿ ਲਈਏ, ਭਾਜਪਾ ਸਟਾਈਲ ਪਾਰਟੀ, ਉਹਨਾਂ ਵਿੱਚ ਇੱਕ ਗਬਲਾ ਰਾਹ ਵਾਲੀ ਪਾਰਟੀ ਜਿਹੜੀ ਲੋਕ ਜਿਹਨੂੰ ਪਸੰਦ ਕਰਦੇ ਸੀ ਬਹੁਤ ਵੱਡੇ ਪੱਧਰ ਤੇ, ਉਹ ਕਾਂਗਰਸ ਹੀ ਹੈ
0: ਜੀ। ਬਿਲਕੁਲ ਜੀ 905-673-3337 ਸੋ ਇੱਕ ਮੈਸੇਜ ਲੈ ਲਿਆ, ਉਸ ਤੋਂ ਬਾਅਦ ਮੱਖਣ ਬਰਾੜ ਜੀ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ।
11: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਬਿਲਕੁਲ ਜੀ, ਸਾਡੇ ਨਾਲ ਅਗਲੀ ਕਾਲ ਤੇ ਜੁੜ ਚੁੱਕੇ ਨੇ ਮੱਖਣ ਬਰਾੜ ਜੀ। ਮੱਖਣ ਬਰਾੜ ਜੀ, ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਜੀ? ਜੀ ਆਇਆਂ ਨੂੰ
12: ਸਤਿ ਸ੍ਰੀ ਅਕਾਲ ਜੀ, ਤੁਹਾਡੇ ਦੋਨਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ ਜੀ,
12: ਮੇਰੀਆਂ ਦੋ ਕਲਾਇੰਟਾਂ ਜੀ, ਤੇ ਉਹਦੇ ਚ ਮੇਰਾ ਸਵਾਲ ਆ
0: ਜੀ ਸਰ,
12: ਜਿਨ੍ਹਾਂ ਕੋਲੇ ਕੰਮ ਨਹੀਂ ਉਹ ਭੁੱਖੇ ਮਰਦੇ ਆ, ਤੇ ਜਿਨ੍ਹਾਂ ਕੋਲੇ ਜੋਬ ਆ ਉਹ ਹੜਤਾਲਾਂ ਕਰਦੇ ਆ।
0: ਜੀ ਰਮੇਸ਼ ਜੀ, ਇਹ ਸਰ ਮੱਖਣ ਬਰਾੜ ਸਾਡੇ ਉੱਗੇ ਸ਼ਾਇਰ, ਲੇਖਕ, ਗੀਤਕਾਰ ਤੇ ਜੀ ਰਮੇਸ਼ ਜੀ, ਜੀ ਮਾਫ ਕਰਨਾ ਤੁਹਾਡੀ ਤੁਹਾਡੀ ਆਵਾਜ਼, ਮਾਫ ਕਰਨਾ ਮੇਰੇ ਕੋਲ ਬੰਦ ਹੋ ਗਈ ਸੀ, ਪਲੀਜ਼ ਹੁਣ ਸਟਾਰਟ ਕਰੋ ਜੀ। ਸੋਰੀ
1: ਸੰਧੂ ਸਾਹਿਬ, ਤੁਸੀਂ ਮੱਖਣ ਬਰਾੜ ਜੀ ਦਾ ਜ਼ਿਕਰ ਕੀਤਾ ਔਰ ਮੈਂ ਕਿਹਾ ਕਿ ਮੱਖਣ ਬਰਾੜ ਜੀ ਕੇਵਲ ਲੇਖਕ ਨਹੀਂ, ਪੰਜਾਬ ਦੀ ਸਿਆਸਤ ਦੇ ਵਿੱਚ ਵੀ ਇੱਕ ਮੱਖਣ ਬਰਾੜ ਨਾਮ ਦਾ ਵਿਅਕਤੀ ਬੜਾ ਵੱਡਾ ਲੀਡਰ ਹੈਗਾ, ਜਿਹਦਾ ਬਾਪੂ ਵੀ ਬੜਾ ਵੱਡਾ ਲੀਡਰ ਸੀਗਾ, ਇਸ ਕਰਕੇ ਮੱਖਣ ਬਰਾੜ ਸ਼ਬਦ ਭਾਈ ਸ਼ਬਦ ਹੀ ਬੜਾ ਵੱਡਾ ਹੈ, ਇਸ ਕਰਕੇ ਲੇਖਕ ਹੋਣਾ ਤੇ ਸੁਭਾਵਿਕ ਹੈ। ਦੇਖੋ ਸਰੋਤਿਓ, ਗੱਲ ਇਹ ਹੈ, ਤੁਸੀਂ ਜਿੱਥੇ ਤੰਜ ਕੱਸਿਆ ਜਾਂ ਕਹੀਏ ਕਿ ਆਪਣੀ ਕਲਮ ਜਾਂ ਆਪਣੇ ਮੁਖਾਰ ਬਿੰਦ ਦੇ ਨਾਲ ਜਿਹੜੀ ਟਿੱਪਣੀ ਕੀਤੀ ਆ ਕਿ ਜਿਹੜੇ ਕੰਮ ਤੇ ਨੇ ਹੜਤਾਲਾਂ ਕਰਦੇ, ਦੇਖੋ ਹੜਤਾਲ ਸ਼ਬਦ ਨੂੰ ਮੈਨੂੰ, ਮੈਂ ਉਸ ਪਾਸੇ ਖੜਦਾ ਆ ਕਿ ਜਿੱਥੇ ਮੈਂ ਹੜਤਾਲਾਂ ਨੂੰ ਇਹ ਸਮਝਦਾ ਕਿ ਇਸ ਲੋੜ ਹੈ, ਹੜਤਾਲਾਂ ਤੋਂ ਬਿਨਾਂ ਗੁਜ਼ਾਰਾ ਨਹੀਂ ਹੋ ਸਕਦਾ, ਹੜਤਾਲ ਦੀ ਪਰਿਭਾਸ਼ਾ ਤੈਅ ਕਰਨ ਲੱਗੀ, ਕਿਉਂਕਿ ਮੈਂ ਇਹ ਸਮਝਦਾ ਕਿ ਹੜਤਾਲ ਤੋਂ ਭਾਵ ਹੈ ਕਿ ਆਪਣੇ ਹੱਕ ਦੇ ਲਈ ਫਾਈਟ ਕਰਨੀ, ਆਪਣੇ ਹੱਕ ਲਈ ਜੂਝਣਾ, ਲੜਨਾ, ਸੰਘਰਸ਼ ਕਰਨਾ। ਉਹਦੇ ਲਈ ਤੇ ਕੋਈ ਰੌਲਾ ਹੀ ਨਹੀਂ ਕਿ ਅਸੀਂ ਕੰਮ ਤੇ ਹਾਂ, ਸਾਡੀ ਉਮਰ ਕਿਹੜੀ ਆ, ਅਸੀਂ ਬੇਰੋਜ਼ਗਾਰ ਹਾਂ, ਅੱਜ ਅਸੀਂ ਕੈਨੇਡਾ ਦੀ ਧਰਤੀ ਤੇ ਬੈਠੇ ਹਾਂ ਜਾਂ ਪੰਜਾਬ 'ਚੋਂ ਅਸੀਂ ਪੰਡ ਗਏ ਸੀ ਤੇ ਉੱਥੇ ਸਾਨੂੰ ਉਹ ਸਰਕਾਰ ਹੁਣ ਫਿੱਟ ਨਹੀਂ ਕਰਨ ਨੂੰ ਤਿਆਰ, ਅਸੀਂ ਉੱਥੇ ਵੀ ਹੜਤਾਲ ਕਰ ਰਹੇ ਹਾਂ, ਅਸੀਂ ਪੰਜਾਬ ਦੇ ਵਿੱਚ ਬੇਰੁਜ਼ਗਾਰ ਦੇ ਰੂਪ 'ਚ ਵੀ ਹੜਤਾਲ ਕਰਦੇ ਹਾਂ, ਅਸੀਂ ਨੌਕਰੀ ਤੇ ਲੱਗ ਕੇ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ, ਸਾਡੇ 8 ਘੰਟੇ ਡਿਊਟੀ ਅਸੀਂ ਲੜ ਕੇ ਲਈ, ਅਸੀਂ ਤੁਸੀਂ ਬਜ਼ੁਰਗਾਂ ਨੇ ਸਾਡਿਆਂ ਨੇ, ਅੱਜ 8 ਘੰਟੇ ਦੀ ਥਾਂ ਤੇ 12 ਘੰਟੇ ਕੰਮ ਲਿਆ ਜਾ ਰਿਹਾ, ਅਸੀਂ ਕਰਾਂਗੇ ਹੜਤਾਲ ਚਾਹੇ ਕੰਮ ਹੈ ਚਾਹੇ ਨਹੀਂ। ਸੋ ਮੈਨੂੰ ਲੱਗਦਾ ਕਿ ਹੜਤਾਲ ਨੂੰ ਰੁਜ਼ਗਾਰ ਜਾਂ ਬੇਰੁਜ਼ਗਾਰੀ ਨਾਲ ਜੋੜ ਕੇ ਨਾ ਵੇਖੀਏ, ਹੜਤਾਲ ਦੇ ਕਾਰਨ ਕੀ ਹੈ ਉੱਧਰ ਜੋੜ ਕੇ ਵੇਖਾਂਗੇ ਤੇ ਫਿਰ ਅਸੀਂ ਜਿਹੜਾ ਸਹੀ ਇਨਸਾਫ ਕਰ ਪਾਵਾਂਗੇ।
0: ਜੀ ਸਤਿ ਸ੍ਰੀ ਅਕਾਲ ਜੀ, ਨੈਕਸਟ ਕਾਲ 1845, ਤੁਸੀਂ ਆਉਂਦੇ ਹੋ ਜੀ।
13: ਹਾਂਜੀ ਸਤਿ ਸ੍ਰੀ ਅਕਾਲ ਰਮੇਸ਼ ਜੀ, ਮੇਰਾ ਨਾ ਸਵਾਲ ਹੈ, ਕੱਲ ਇੱਕ ਸਵਾਲ ਦਾ ਜਵਾਬ ਚ ਤੁਸੀਂ ਭਗਵੰਤ ਮਾਨ ਜੀ ਨੂੰ ਕਿਹਾ ਸੀ ਉਹਨੇ ਅਕਾਲ ਤਖ਼ਤ ਨਾਲ ਮੱਥਾ ਨਹੀਂ ਲਾਇਆ, ਅਕਾਲੀ ਦਲ ਨਾਲ ਮੱਥਾ ਲਾਇਆ ਜਾਂ SGPC ਨਾਲ, ਪਤਾ ਨੀ ਜਿੱਥੋਂ ਤੁਸੀਂ ਦੇਖਦੇ ਹੋਵੋਗੇ ਸ਼ਾਇਦ ਤੁਹਾਨੂੰ ਏਦਾਂ ਹੀ ਲੱਗਦਾ ਹੋਏਗਾ, ਜਿੱਥੋਂ ਇੱਕ ਸਿੱਖ ਜਿੰਦਾ ਨਾਂ ਤੇ ਸੁਖਬੀਰ ਬਾਦਲ ਨਾਲ ਕੋਈ ਲੈਣਾ ਦੇਣਾ, ਨਾ ਕਾਂਗਰਸ ਨਾਲ, ਨਾ ਭਗਵੰਤ ਮਾਨ ਨਾਲ, ਇਸ ਅਕਾਲ ਤਖ਼ਤ ਨਾਲ ਜੇ ਦੇਖਿਆ ਜਾਵੇ ਤੇ ਸੁਖਬੀਰ ਬਾਦਲ ਨੇ ਵੀ ਮੱਥਾ ਲਾਇਆ, ਕਾਂਗਰਸ ਨੇ ਵੀ ਮੱਥਾ ਲਾਇਆ, ਤੇ ਸ਼ਰੇ ਆਮ ਭਗਵੰਤ ਮਾਨ ਨੇ ਵੀ ਮੱਥਾ ਲਾਇਆ, ਤੁਸੀਂ ਮੰਨੋ ਚਾਹੇ ਨਾ ਮੰਨੋ ਉਹ ਤੁਹਾਡੀ ਆਪਣੀ ਸੋਚ ਹੈ ਜੀ। ਤੇ ਤੁਸੀਂ ਕਿੱਦਾਂ ਕਹਿ ਸਕਦੇ ਹੋ ਜੇ ਅੱਜ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਹ ਡਿਟੇਲ ਦੇ ਵਿੱਚ ਉਹ ਕਾਨੂੰਨ ਨਾ ਪੜ੍ਹਦੇ ਤੇ ਸਾਡੇ ਵਰਗੇ ਆਮ ਸਿੱਖਾਂ ਨੂੰ ਤਾਂ ਪਤਾ ਹੀ ਨਹੀਂ ਲੱਗਣਾ ਹੈਗਾ ਵੀ ਕਾਨੂੰਨ 'ਚ ਲਿਖਿਆ ਕੀ ਹੈ। ਸਭ ਤੋਂ ਪਹਿਲਾ ਸ਼ਬਦ ਹੀ ਜਿਹੜਾ ਉਹਨਾਂ ਬੀੜ ਸਾਹਿਬ ਨੂੰ ਚੇਂਜ ਕਰਨ ਦਾ ਕੀਤਾ ਸੀ, ਬੀੜ ਸਾਹਿਬ ਦਾ ਕਿਤੇ ਇਤਿਹਾਸ ਕਿਸੇ ਬੁੱਧੀਜੀਵੀ ਕੋਲ ਪੁੱਛ ਲਿਓ ਵੀ ਸਿੱਖ ਧਰਮ ਦੇ ਵਿੱਚ ਕੀ ਹੈ, ਉਹ ਤੁਹਾਨੂੰ ਪਤਾ ਲੱਗ ਜਾਏਗਾ ਇਹ ਹੁੰਦੇ ਕੌਣ ਇਹ ਚੇਂਜ ਕਰਨ ਵਾਲੇ। ਤੇ ਜੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾ ਬੋਲਦੇ ਤੇ ਸਾਡੇ ਵਰਗਿਆਂ ਨੇ ਕਹਿਣਾ ਸੀ ਯਾਰ ਇਹ ਤੇ ਡਰਦੇ ਬੋਲੇ ਹੀ ਨਹੀਂ ਹੈਗੇ, ਇਹਨਾਂ ਨੂੰ ਉਸ ਟਾਈਮ ਤੇ ਬੋਲਣਾ ਚਾਹੀਦਾ ਸੀ, ਮੱਥਾ ਤਿੰਨਾਂ ਨੇ ਲਾਇਆ, ਇਹਨੂੰ ਤੁਸੀਂ ਮੰਨੋ ਚਾਹੇ ਨਾ ਮੰਨੋ, ਇਹ ਮੇਰੇ ਨਿੱਜੀ ਵਿਚਾਰ ਨੇ, ਤੁਹਾਡੀ ਨਿੱਜਤਾ ਨਾਲ ਕੋਈ ਨਹੀਂ ਹੈਗਾ, ਤੁਹਾਡੇ ਵਿਚਾਰਾਂ ਦੇ ਵਿੱਚੋਂ ਮੇਰੇ ਵਿਚਾਰ ਨੇ ਜੀ।
0: ਬਹੁਤ
13: ਟਿੱਪਣੀ ਕਰਨੀ ਤਾਂ ਜ਼ਰੂਰ ਕਰਿਓ। ਥੈਂਕ ਯੂ
0: ਸੋ ਮਚ ਜੀ ਰਮੇਸ਼ ਜੀ।
1: ਨਹੀਂ ਨਹੀਂ ਸਰੋਤਿਓ, ਕੋਈ ਨਾਰਾਜ਼ਗੀ ਨਹੀਂ, ਮੈਨੂੰ ਲੱਗਦਾ ਹੁੰਦਾ ਇਹੋ ਜਿਹੇ ਜਿਹੜੇ ਮਸਲੇ ਹੁੰਦੇ ਆ ਇੱਥੇ ਮੇਰੇ ਤੇ ਟਿੱਪਣੀ ਆਉਣੀ ਜਾਂ ਤੁਹਾਡੀ ਗੱਲ ਤੇ ਆਉਣੀ ਸੁਭਾਵਿਕ ਹੈ, ਕੋਈ ਨਾਰਾਜ਼ਗੀ ਨਹੀਂ, ਤੁਸੀਂ ਉਹ ਗੱਲ ਰੱਖੀ ਹੈ। ਮੈਂ ਫਿਰ ਉਹਦਾ ਜਵਾਬ ਇਹੀ ਦੇਣਾ ਕਿ ਜਿਸ ਸੰਦਰਭ ਵਿੱਚ ਸਵਾਲ ਹੁੰਦਾ ਕਈ ਵਾਰੀ ਮੈਂ ਜਵਾਬ ਉਸ ਸੰਦਰਭ ਵਿੱਚ ਦਿੰਦਾ ਹੈ, ਪਰੰਤੂ ਜਦੋਂ ਉਹਦੇ ਡੂੰਘੇ ਅਰਥਾਂ ਤੇ ਜਾਂਦੇ ਆ ਫਿਰ ਉਹ ਅਰਥ ਵਿਗੜ ਜਾਂਦੇ ਆ। ਹਾਲਾਂਕਿ ਉਹਦੇ ਵਿੱਚ ਮੈਂ ਸਮਝਦਾ ਕਸੂਰਵਾਰ ਮੈਂ ਹੀ ਹੈ, ਤੁਸੀਂ ਨਹੀਂ ਹੈ, ਮੈਂ ਆਪਣੀ ਗੱਲ ਸਹੀ ਜਚਾ ਨਹੀਂ ਸਕਿਆ, ਸਹੀ ਸਮਝਾ ਨਹੀਂ ਸਕਿਆ, ਕਸੂਰਵਾਰ ਮੈਂ ਹੀ ਹੈ। ਮੈਂ ਇੱਕ ਨਿੱਕੀ ਜਿਹੀ ਗੱਲ ਤੁਹਾਡੀ ਗੱਲ ਦੇ ਨਾਲ ਜੁੜਦੀ ਗੱਲ ਕਰਦਾ, ਮੈਂ ਉਸ ਪਾਸੇ ਨਹੀਂ ਜਾਣਾ ਕਿ ਮੱਥਾ ਕਿਨ ਕਿਹਦੇ ਨਾਲ ਕਦੋਂ ਕਦੋਂ ਲਾਇਆ ਤੇ ਕਿਨ ਨਹੀਂ ਲਾਇਆ। ਦੇਖੋ ਇਹ ਗੱਲ ਬਿਲਕੁਲ ਦਰੁਸਤ ਹੈ ਕਿ ਬੀੜ ਸਾਹਿਬ ਸ਼ਬਦ ਹਟਾ ਕੇ ਪੰਜਾਬ, ਮੈਨੂੰ ਯਾਦ ਹੈ ਕਿ ਜਦੋਂ ਉਹ ਕਾਨੂੰਨ ਇੰਪਲੀਮੈਂਟ ਕਰਕੇ ਭਗਵੰਤ ਮਾਨ ਨੇ ਪ੍ਰੈਸ ਵਾਰਤਾ ਕੀਤੀ ਸੀ ਕਾਨੂੰਨ ਤੇ, ਉਹ ਕਹਿੰਦਾ ਜੀ ਅਸੀਂ ਬੀੜ ਸ਼ਬਦ ਹਟਾ ਕੇ ਗੁਰੂ ਗ੍ਰੰਥ ਸਾਹਿਬ ਸ਼ਬਦ ਪਾਤਾ। ਉਹ ਉਸਨੇ ਦੇਖੋ, ਮਾਫ ਕਰਨਾ, ਮੈਂ ਤੇ ਭਗਵੰਤ ਮਾਨ ਦੀ ਪ੍ਰੇਜ ਜਾਂ ਤਾਰੀਫ ਨਹੀਂ ਕਰਨ ਲੱਗਾ, ਮੈਂ ਇੱਕ ਵੈਸੇ ਹੀ ਤੁਹਾਨੂੰ ਸਮਾਜਿਕ ਪੱਖ ਦੱਸਣ ਲੱਗਾ। ਅਸੀਂ ਕੁਝ ਪਲਾਂ ਲਈ ਮੰਨ ਲਈਏ ਕਿ ਇੱਥੇ ਭਗਵੰਤ ਮਾਨ ਸਰਕਾਰ ਨੇ ਬੜਾ ਤੱਕ ਕੇ ਆਪਣੇ ਵਾਲੇ ਪਾਸਿਓਂ ਚੰਗਾ ਕਾਰਜ ਕੀਤਾ ਕਿ ਨਹੀਂ ਯਾਰ, ਬੀੜ ਸ਼ਬਦ ਨਾ ਜਚਦਾ ਨਹੀਂ ਹੈ। ਠੀਕ ਹੈ, ਮਹਾਨਤਾ ਉਸ ਸ਼ਬਦ ਦੀ ਜਦੋਂ ਅਸੀਂ ਡੰਗਾਈ ਜਾਈਏ, ਹੋ ਸਕਦਾ ਬਹੁਤ ਵੱਡੀ ਹੋਵੇ, ਮੈਨੂੰ ਸਮਝ ਨਾ ਹੋਵੇ, ਭਗਵੰਤ ਮਾਨ ਨੂੰ ਸਮਝਣਾ ਹੋਵੇ, ਸਰਕਾਰ ਨੂੰ ਸਮਝਣਾ ਹੋਵੇ, ਪਰੰਤੂ ਹੁਣ ਆਪਣੇ ਵੱਲੋਂ ਤਾਂ ਮੰਨ ਲਓ ਚੰਗਾ ਕੰਮ ਕੀਤਾ। ਹੁਣ ਜਥੇਦਾਰ ਸਾਹਿਬ ਨੇ ਜਾਂ SCPC ਨੇ ਇਤਰਾਜ਼ ਕਰਤਾ। ਮੈਂ ਕਈ ਵਾਰ ਇਸ ਮਸਲੇ ਦਾ ਹੱਲ ਦੱਸਿਆ, ਕਈ ਵਾਰ ਉਹੀ ਹੱਲ ਹੈ, ਅੱਜ ਵੀ ਉਹੀ ਹੱਲ ਹੈ, ਕੱਲ ਵੀ ਉਹੀ ਹੱਲ ਹੈ। ਅਸਲ ਵਿੱਚ ਇਹ ਮਸਲਾ ਸੀਗਾ ਹੀ ਨਹੀਂ। ਪੰਜਾਬ ਦੀ ਸਰਕਾਰ ਨੇ ਕਾਨੂੰਨ ਪਾਸ ਕੀਤਾ, SCPC ਨੂੰ ਦੋ ਚੀਜ਼ਾਂ ਕਹਿਣੀਆਂ ਚਾਹੀਦੀਆਂ ਸੀ ਕਿ ਤੁਸੀਂ ਕੀਤਾ ਧੰਨਵਾਦ ਹੈ, ਪਰੰਤੂ ਆਹ ਤਿੰਨ ਚੀਜ਼ਾਂ ਜਾਂ ਦੋ ਚੀਜ਼ਾਂ ਆਹ ਤਿੰਨ ਗਲਤ ਹੈ, ਅਸੀਂ ਤੁਹਾਡੇ ਨਾਲ ਇਸ ਮਸਲੇ ਤੇ ਬੈਠਣਾ ਚਾਹੁੰਦੇ ਹਾਂ, ਚਰਚਾ ਕਰਨਾ ਚਾਹੁੰਦੇ ਹਾਂ, ਆਪਣੇ ਡਿਊਟੀ ਲਾਓ ਕਿਸੇ ਦੀ, ਆਪ ਚਲ ਜਾਂਦੇ ਉਹਨਾਂ ਨੂੰ ਸੱਦ ਲੈਂਦੇ। ਇੱਥੇ ਤੇ ਘੰਟੇ ਨਹੀਂ ਪੈਣ ਦਿੱਤੇ ਇਹਨਾਂ ਨੇ, ਤਲਬ ਕਰ ਲਿਆ ਪੰਜਾਬ ਦੀ ਵਿਧਾਨ ਸਭਾ ਦਾ ਸਪੀਕਰ, ਉਹ ਸਾਨੂੰ ਨਜ਼ਰ ਆਉਂਦਾ ਸੀ ਕਿ ਉਹ ਮਗਰ ਕੀ ਹੈ। ਸੋ ਇਸ ਕਰਕੇ ਦੋਨਾਂ ਪਾਸਿਆਂ ਤੋਂ ਗਲਤੀਆਂ ਰਹੀਆਂ ਨੇ, ਜਿਹੜੀਆਂ ਦੋ ਤਿੰਨ ਚੀਜ਼ਾਂ, ਜਿਹੜਾ ਕੰਸਟੋਰੀਅਨ ਸ਼ਬਦ ਦੀ ਪਰਿਭਾਸ਼ਾ ਤੈਅ ਨਹੀਂ ਕੀਤੀ ਗਈ, ਮੈਂ ਸਮਝਦਾ ਕਿ ਹੋਣੀ ਚਾਹੀਦੀ ਸੀ ਤੈਅ। ਇਹ ਠੀਕ ਹੈ ਗੱਲ ਜਥੇਦਾਰ ਸਾਹਿਬ ਦੀ, ਅਸੀਂ ਬਿਲਕੁਲ ਨਹੀਂ ਕੱਟਦੇ, ਪਰੰਤੂ ਉਹ ਤਾਂ ਨਿੱਕਾ ਜਿਹਾ ਮੁੱਦਾ ਸੀ। ਅਸਲ ਵਿੱਚ ਦੋਨਾਂ ਧਿਰਾਂ ਨੇ ਇੱਥੇ ਲਾਹਾ ਲੈਣਾ ਚਾਹਿਆ। ਮਾਫ ਕਰਨਾ, ਮੈਨੂੰ ਐਂ ਲੱਗਦਾ ਕਿ SCPC ਨੇ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੇ ਅਕਾਲੀ ਦਲ ਦੇ ਆਖੇ ਤੇ, ਕਿਉਂਕਿ ਅਕਾਲੀ ਦਲ ਦੇ ਸਪੋਕਸਮੈਨ ਹੀ ਹੈ ਇਸ ਗੱਲ ਤੋਂ ਤਾਂ ਇਨਕਾਰ ਕੋਈ ਨਹੀਂ, ਉਹਨਾਂ ਦੇ ਆਖੇ ਤੇ ਇਸ ਮੁੱਦੇ ਨੂੰ ਤੂਲ ਦਿੱਤੀ ਬੇਲੋੜੀ। ਤੂਲ ਦੇਣੀ ਚਾਹੀਦੀ ਸੀ, ਪਰੰਤੂ ਉਹਨਾਂ ਨੇ ਬੇਲੋੜੀ ਤੂਲ ਦਿੱਤੀ, ਮੁੱਦੇ ਨੂੰ ਚੁੱਕ ਲਿਆ ਪੰਜਾਬ ਦੀ ਸਰਕਾਰ ਨੇ, ਜਿਵੇਂ ਗਨਾਹ ਕਰ ਦਿੱਤਾ ਹੋਵੇ, ਜਦਕਿ ਉਸਨੇ ਗਨਾਹ ਨਹੀਂ ਕੀਤਾ ਸੀ ਪੰਜਾਬ ਦੀ ਸਰਕਾਰ ਨੇ, ਗਲਤੀਆਂ ਸੀ ਉਹ ਚ। ਇਹਨਾਂ ਨੇ ਉਹਨੂੰ ਗਨਾਹ ਪੇਸ਼ ਕੀਤਾ ਕਿ ਪੰਜਾਬ ਦੀ ਸਰਕਾਰ ਤੇ ਸਿੱਖ ਵਿਰੋਧੀ ਹੋ ਗਈ, ਧਰਮ ਵਿਰੋਧੀ ਹੋ ਗਈ। ਉਹ ਭਾਈ ਤੁਸੀਂ ਮੰਗ ਤਾਂ ਪਹਿਲਾਂ ਕਰੋ, ਜੇ ਉਹ ਨਹੀਂ ਮੰਨਦੀ ਫਿਰ ਉਹ ਧਰਮ ਵਿਰੋਧੀ ਸੀ, ਸਿੱਖ ਵਿਰੋਧੀ ਸੀ। ਮੈਨੂੰ ਲੱਗਦਾ ਕਿ ਉਧਰੋਂ ਦੂਜੇ ਪਾਸੇ ਹੁਣ ਆ ਜਾ ਭਗਵੰਤ ਮਾਨ ਵਾਲੇ, ਮੈਂ ਸਮਝਦਾ ਕਿ ਉਹ ਤਾਂ ਸਿਰੇ ਦੀ ਗਲਤੀ ਕੀਤੀ ਹੈ, ਹੁਣ ਤੇ ਟੋਟਲ ਆਪਣਾ ਹੰਕਾਰ ਦਿਖਾਇਆ, ਜਦਕਿ ਉਹਨੂੰ ਪਹਿਲੇ ਨਜ਼ਰੇ ਮੰਨ ਜਾਣਾ ਚਾਹੀਦਾ ਸੀ। ਭਾਈ ਜੋ ਤਬਦੀਲੀਆਂ ਮਰਜ਼ੀ ਕਰਾ ਲਓ, ਮੈਂ ਤੇ ਸਿੱਖ ਧਰਮ ਨੂੰ ਬਚਾਉਣਾ ਚਾਹੁੰਦਾ ਹਾਂ, ਬੇਅਦਬੀ ਦੇ ਖਿਲਾਫ਼ ਹਾਂ, ਜੋ ਮਰਜ਼ੀ ਕਰਾ ਲਓ। ਉਹ ਆਪਣੀ ਗੱਲ ਤੇ ਅੜ ਗਿਆ, ਇਹ ਆਪਣੀ ਗੱਲ ਤੇ ਅੜ ਕੇ, ਦੋਹਾਂ ਧਿਰਾਂ ਨੇ ਸਿਆਸਤ ਕੀਤੀ ਹੈ, ਮੇਰਾ ਮੰਨਣਾ ਇਹ ਹੈ
0: ਜੀ। ਬਹੁਤ ਸ਼ੁਕਰੀਆ ਜੀ। ਇੱਕ ਲਾਸਟ ਕਾਲ ਲਵਾਂਗੇ, ਥੋੜ੍ਹਾ ਜਿਹਾ ਸ਼ਾਰਟ ਰੱਖਿਓ ਜੀ, ਤਾਂ ਕਿ ਤੁਹਾਡੇ ਜਿਹੜੇ ਵਿਚਾਰ ਆ ਪਹੁੰਚ ਸਕਣ ਜੀ। 1052 ਸਤਿ ਸ੍ਰੀ ਅਕਾਲ ਜੀ।
14: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਜੀ
14: ਮੇਰੇ ਕੋਲ ਟਾਈਮ ਪਤਾ ਨਹੀਂ ਹੈ, ਮੈਂ ਤਾਂ ਇੱਕੋ ਗੱਲ ਕਰ ਰਿਹਾ ਕਿ ਜੇ ਇਹਨਾਂ ਨੇ ਰਾਜਾ ਬਣਿੰਗ ਨੂੰ ਚੇਂਜ ਨਹੀਂ ਕੀਤਾ ਤੇ ਪੰਜਾਬ ਦੇ ਵਿੱਚ ਕਾਂਗਰਸ ਖਤਮ ਹੋ ਜਾਏਗੀ। ਦੂਜੇ ਨੰਬਰ ਤੇ ਇੱਕ ਦਿੱਲੀ ਦੇ ਵਿੱਚ ਨਟੰਕੀ ਹੈਗਾ ਕੇਜਰੀਵਾਲ, ਤੇ ਪੰਜਾਬ ਦੇ ਵਿੱਚ ਹੈਗਾ ਭਗਵੰਤ ਮਾਨ ਤੇ ਚੀਮਾ ਸਾਹਿਬ। ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਨੈਕਸਟ ਟਾਈਮ ਅਸੀਂ ਆਉਣਾ ਨਹੀਂ, ਤੇ ਇਹ ਹੁਣ ਇਹਨਾਂ ਦਾ ਐਂਡ ਆ। ਹੋ ਸਕਦਾ ਬਈ ਪੱਤਰਕਾਰ ਸਾਹਿਬ ਇਸ ਗੱਲ ਨੂੰ ਮਾਈਂਡ ਕਰਨਗੇ। ਓਕੇ, ਥੈਂਕ ਯੂ
0: ਜੀ, ਬਹੁਤ ਸ਼ੁਕਰੀਆ ਜੀ। ਰਮੇਸ਼ ਜੀ
1: ਨਹੀਂ ਨਹੀਂ ਕਿਤੇ ਨਾ ਗਲਤ ਮੇਰੀਆਂ ਗੱਲਾਂ ਸਰੋਤਿਓ ਤੁਹਾਡੇ ਕੰਨਾਂ ਚ ਪੈ ਗਈਆਂ ਜਾਂ ਮੈਂ ਸਮਝਾ ਨਹੀਂ ਪਾਇਆ? ਬਿਲਕੁਲ ਨਹੀਂ, ਮੈਂ ਤੇ ਇਹ ਤੁਹਾਡੇ ਸ਼ਬਦਾਂ ਨਾਲ ਹੋਰ ਜੋੜਨਾ। ਅੱਜ ਦੇ ਹਾਲਾਤ ਇਹ ਹੈ ਕਿ ਰਾਜਾ ਬੜਿੰਗ ਨੂੰ ਜੇ ਹਟਾ ਵੀ ਦੇਣ ਪ੍ਰਧਾਨਖੀ ਤੋਂ, ਤੇ ਜੇ ਚਰਨਜੀਤ ਸਿੰਘ ਚੰਨੀ ਨੂੰ ਲੈ ਆਉਣ, ਤਾਂ ਵੀ ਇਹਨਾਂ ਲਈ ਦਿੱਕਤਾਂ ਹੀ ਦਿੱਕਤਾਂ ਆ। ਇਹ ਅੱਜ ਤੋਂ ਹਫ਼ਤਾ 10 ਦਿਨ ਪਹਿਲੀ ਸੀ ਗੱਲ ਜਿਹੜੀ ਤੁਸੀਂ ਬੋਲੀ ਹੈ, ਬਿਲਕੁਲ ਤੁਸੀਂ ਦਰੁਸਤ ਬੋਲੀ ਹੈ। ਅੱਜ ਤੋਂ 10-15 ਦਿਨ ਪਹਿਲਾਂ ਇਹਨਾਂ ਨੂੰ ਹਟਾ ਦੇਣਾ ਚਾਹੀਦਾ ਸੀ ਰਾਜਾ ਬੜਿੰਗ, ਮਹੀਨਾ ਪਹਿਲਾਂ ਹੀ। ਹੁਣ ਤੇ ਮੈਨੂੰ ਲੱਗਦਾ ਕਿ ਦੋਨੇ ਪਾਸੇ ਦਿੱਕਤਾਂ ਨੇ, ਹੁਣ ਤਾਂ ਤੀਜਾ ਬੰਦਾ ਲੱਭਣਾ ਪੈਣਾ, ਨਹੀਂ ਤੇ ਰਾਹ ਕੋਈ ਨੀ। ਹੁਣ ਨਾ ਤੇ ਚਰਨਜੀਤ ਸਿੰਘ ਚੰਨੀ ਦੇ ਨਾਲ ਕਾਂਗਰਸ ਦਾ ਗੁਜ਼ਾਰਾ ਹੋਣਾ, ਨਾ ਰਾਜਾ ਬੜਿੰਗ ਦੇ ਨਾਲ, ਤੇ ਤੀਜਾ ਰਾਹ ਲੱਭਣਾ ਪੈਣਾ। ਹੁਣ ਤੀਜਾ ਰਾਹ ਭਾਈ ਕਿਹੜਾ ਲੱਭਦੀ, ਉਹ ਕਾਂਗਰਸ ਜਾਣੇ। ਬਾਕੀ ਜਿਹਨਾਂ ਨੂੰ ਤੁਸੀਂ ਟਾਂਕੀ ਸੱਦਿਆ, ਮੈਂ ਕਦੇ ਵੀ ਏਦਾਂ ਦੀਆਂ ਸਿਫਤਾਂ ਤਾਂ ਨਹੀਂ ਉਹਨਾਂ ਦੀਆਂ ਕੀਤੀਆਂ। ਬਾਕੀ ਕੋਈ ਗੱਲ ਨੀ ਜੀ, ਆਉਣ ਵਾਲਾ ਸਮਾਂ ਦੱਸੇਗਾ ਕਿ ਕੌਣ ਕਿਹਦੇ ਹੱਕ ਵਿੱਚ ਹੈ ਤੇ ਕੌਣ ਕਿਹਦੇ ਵਿਰੋਧ ਵਿੱਚ ਹੈ।
0: ਸੋ ਬਹੁਤ ਸ਼ੁਕਰੀਆ ਰਮੇਸ਼ ਜੀ, ਸਮਾਂ ਆਪਣਾ ਇੱਥੇ ਤੱਕ ਆਪਣਾ ਇਜਾਜ਼ਤ ਦੇ ਰਿਹਾ ਸੀ, ਫਿਰ ਕੱਲ੍ਹ ਨੂੰ ਮਿਲਦੇ ਹਾਂ ਨਵਾਂ ਦਿਨ ਨਵੀਆਂ ਖਬਰਾਂ ਅਤੇ ਨਵੇਂ ਪ੍ਰੋਗਰਾਮ ਦੇ ਵਿੱਚ ਫਿਰ ਸਵਾਗਤ ਕਰਾਂਗੇ ਤੁਹਾਡਾ। ਸੋ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਦੇ ਲਈ, ਥੈਂਕ ਯੂ ਸੋ ਮਚ ਜੀ।
1: ਜੀ ਮਿਹਰਬਾਨੀ ਸੰਧੂ ਸਾਹਿਬ।
0: ਸੋ ਬਹੁਤ ਸ਼ੁਕਰੀਆ ਜੀ। ਸੋ 905-673 ਤੁਸੀਂ ਜੁੜੇ ਹੋਏ ਸੀ ਪੰਜਾਬੀ ਲਹਿਰਾਂ ਦੇ ਪਹਿਲੇ ਹਿੱਸੇ ਦੇ ਨਾਲ, ਅਤੇ ਹੁਣ ਤੁਸੀਂ ਇਸ ਤੋਂ ਬਾਅਦ ਪੰਜਾਬੀ ਲਹਿਰਾਂ ਨਵੀਂ ਸਿੱਧੂ ਸ਼ੋਅ, ਮੇਰਾ ਖੁਦ ਦਾ ਪਸੰਦੀਦਾ ਸ਼ੋਅ, ਉਸ ਦੇ ਨਾਲ ਜੁੜਾਂਗੇ। ਫਿਰ ਜੁੜੇ ਰਹੋ AM 530 ਦੀ ਸੁਪਰ ਹਿੱਟ ਫਰਕੁਐਂਸੀ ਦੇ ਨਾਲ, ਪੰਜਾਬੀ ਲਹਿਰਾਂ ਦੇ ਨਾਲ। ਮੈਨੂੰ ਇੱਥੋਂ ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ।

0: The Must Societe clearance sale is on August 6th to 10th. Save up to 70% on furniture and decor from Must Societe and Jardin de Ville. 5 days only, 1270 Caledonia Road in North York, while supplies last.
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਪੰਜਾਬੀ ਲਹਿਰਾਂ
3: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
2: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: Main thoda apna vakeel, Brij Mohan.

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
1: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।

0: Wow, Mom. Dad is in a jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

ਢਿੱਲੋਂ ਵੀਡੀਓ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ। ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8। 905-204-1313 905-204-1313।

0: ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਦੇ ਰੰਗ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ। ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ, ਬੜੀ ਪਿਆਰੀ, ਬੜੀ ਮਿੱਠੀ ਮਿੱਠੀ ਸਵੇਰ ਨੂੰ। ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਬਈ, ਐਂਡ ਲੌਂਗ ਵੀਕਐਂਡ ਤੋਂ ਬਾਅਦ ਤੁਹਾਡੇ ਨਾਲ ਸਾਡੀ ਮੁਲਾਕਾਤ ਹੋ ਰਹੀ ਹੈ। ਨਹੀਂ ਤਾਂ ਮੰਡੇ ਨੂੰ ਐਨ ਧੂਮਧਾਮ ਦੇ ਨਾਲ ਤੁਹਾਡੇ ਕੋਲ ਪਹੁੰਚੀਦਾ, ਬਟ ਲੌਂਗ ਵੀਕਐਂਡ ਨੂੰ ਵੀ ਕਦੇ ਕਦੇ ਹੀ ਇੰਜੋਏ ਕਰ ਲੈਣਾ ਚਾਹੀਦਾ ਕਿ ਨਹੀਂ। ਸੋ ਲੌਂਗ ਵੀਕਐਂਡ ਉਮੀਦ ਕਰਦੇ ਹਾਂ ਤੁਸੀਂ ਸਭ ਨੇ ਖੂਬ ਇੰਜੋਏ ਕੀਤਾ ਹੋਵੇਗਾ। ਕੱਲ੍ਹ ਤਾਂ ਸੜਕਾਂ ਸੁਣੀਆਂ, ਬਹੁਤ ਘੱਟ ਟ੍ਰੈਫਿਕ ਅਤੇ ਆਰਾਮ ਨਾਲ ਲੋਕ ਆਪਣੇ ਪਰਿਵਾਰਾਂ, ਫੈਮਿਲੀਜ਼, ਫਰੈਂਡਸ ਦੇ ਨਾਲ ਇੰਜੋਏ ਕਰ ਰਹੇ ਸੀਗੇ। ਸੋ ਵੈਲਕਮ ਬੈਕ ਇੱਕ ਵਾਰ ਫਿਰ, ਐਂਡ ਆਲਰੇਡੀ ਦੇਖ ਲਓ ਹੁਣ 4 ਅਗਸਤ ਹੋ ਗਈ ਹੈ। ਸੋ ਬਾਕੀ ਕੁਝ ਕੁ ਹਫ਼ਤੇ ਨੇ ਅਤੇ ਫਿਰ ਸਮਰ ਨੂੰ ਵੀ ਆਪਾਂ ਅਲਵਿਦਾ ਕਹਿ ਦੇਵਾਂਗੇ। ਹਰ ਸ਼ੈ ਨੇ ਆਖਰ ਮੁੱਕ ਜਾਣਾ ਹੈ, ਬਸ ਦੇਖੋ ਧੁੱਪ ਵੀ ਨਹੀਂ ਰਹਿਣੀ, ਛਾਂ ਵੀ ਨਹੀਂ ਰਹਿਣੀ, ਸਮਰ ਵੀ ਨਹੀਂ ਰਹਿਣੀ, ਵਿੰਟਰ ਵੀ ਨਹੀਂ ਰਹਿਣੀ। ਵਿੰਟਰ ਆਈ ਚਲੀ ਗਈ, ਹੁਣ ਸਮਰ ਆਈ, ਸਮਰ ਨੇ ਚੱਲ ਜਾਣਾ, ਫੌਲ ਨੇ ਆਉਣਾ, ਫੌਲ ਨੇ ਚੱਲ ਜਾਣਾ। ਚਲੋ ਜੀ, ਅਤੇ ਬਹੁਤ ਹੀ ਜਲਦ ਆਪਾਂ ਮੇਰੀ ਕ੍ਰਿਸਮਿਸ ਕਹਿ ਰਹੇ ਹੋਵਾਂਗੇ ਕਿ ਨਹੀਂ। ਸੋ ਖੈਰ, ਪ੍ਰੋਗਰਾਮ ਹੈ ਪੰਜਾਬੀ ਰੰਗ, ਸਭ ਦਾ ਵੈਲਕਮ, ਸਵਾਗਤ ਹੈ। ਸਟੂਡੀਓ ਦਾ ਨੰਬਰ ਕੁਇਕ ਤੁਹਾਨੂੰ ਯਾਦ ਹੀ ਹੈ, 905-600-7373 ਆਪਣਾ ਇੱਕ ਕੁਇਕ ਫੋਨ ਨੰਬਰ ਹੈ, 905-673-3337-905-600-7373-33 'ਤੇ ਗੱਲਾਂ ਬਾਤ ਤੁਹਾਡੇ ਨਾਲ ਹੋਣਗੀਆਂ। ਅਤੇ ਸਾਡੇ ਨਾਲ ਵਕਾਰ ਖਾਨ ਜੀ ਵੀ ਜੁੜੇ ਨੇ ਕੁਝ ਰੋਜਰਸ ਦੀਆਂ ਖਾਸ ਡੀਲਸ ਲੈ ਕੇ। ਜੀ ਖਾਨ ਸਾਹਿਬ, ਵੈਲਕਮ
1: ਜੀ। ਥੈਂਕ ਯੂ ਸੋ ਮਚ ਨਵੀ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ। ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ। ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਣਗੇ। ਨੰਬਰ ਅਗੇਨ 6478648000 6478648000 6478648000
0: 6478648000 ਪਤਾ ਨਹੀਂ ਕਿੰਨੇ ਕਿੰਨੇ ਇਸ ਵੀਕਐਂਡ 'ਤੇ ਆਪਾਂ ਹੁਣ ਦੇਖੋ ਅਪਡੇਟ ਨਾ ਆਪਾਂ ਨੂੰ ਮਿਲਦੀ ਰਹਿੰਦੀ ਆ ਔਨਲਾਈਨ ਸੋਸ਼ਲ ਮੀਡੀਆ 'ਤੇ। ਕਿਸੇ ਨੇ ਸਨੈਪਚੈਟ ਪਾਤੀ, ਕਿਸੇ ਨੇ ਇੰਸਟਾਗ੍ਰਾਮ 'ਤੇ ਕੋਈ ਸਟੋਰੀ ਪਾਤੀ। ਸੋ ਬਟ ਦੇਖੀਦਾ, ਇੱਕ ਅੱਧਾ ਵਿਆਹ ਚਲੋ ਕਿਸੇ ਨੇ ਪਾਤਾ, ਕਈ ਲੋਕ ਤਾਂ ਇਸ ਵੀਕਐਂਡ 'ਤੇ 4-4 ਵਿਆਹ ਅਟੈਂਡ ਕਰ ਰਹੇ ਸੀ। ਸੋ ਵੈਡਿੰਗ ਸੀਜ਼ਨ ਫੁੱਲ ਐਂਡ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਹੈ। ਚਾਹੀਦਾ ਵੀ ਯਾਰ ਵਿਆਹਾਂ ਨਾਲ ਦੇਖੋ ਰੌਣਕ ਲੱਗਦੀ ਹੈ, ਵਿਆਹਾਂ 'ਚ ਹੀ ਆਪਾਂ ਆਪਣੇ ਫੈਮਿਲੀਜ਼ ਨੂੰ ਮਿਲ ਪਾਉਂਦੇ ਹਾਂ। ਮੈਂ ਵੀ ਇਸ

0: ਹੋਰ ਗਿਆ ਸੀਗਾ ਇੱਕ ਫੈਮਿਲੀ ਦਾ ਵਿਆਹ ਅਟੈਂਡ ਕਰਨ, ਤੇ ਤੁਸੀਂ ਇਹ ਦੇਖੋ ਕਿ ਬਹੁਤ ਸਾਰੇ ਆਪਣੇ ਪਰਿਵਾਰ ਦੇ ਮੈਂਬਰ ਨੇ ਜਿਨ੍ਹਾਂ ਨੂੰ ਆਪਾਂ ਸਿਰਫ ਵਿਆਹਾਂ 'ਤੇ ਮਿਲਦੇ ਹਾਂ। ਚਲੋ ਕੋਈ ਵੈਨਕੂਵਰ ਰਹਿੰਦਾ, ਕੋਈ ਟੋਰਾਂਟੋ ਰਹਿੰਦਾ, ਕੋਈ ਕੈਲਗਰੀ, ਕੋਈ ਕੈਲੀਫੋਰਨੀਆ, ਕੋਈ ਕਿਤੇ, ਕੋਈ ਕਿਤੇ। ਸੋ ਫੈਮਿਲੀ ਵੈਡਿੰਗਸ ਵੀ ਨਾ ਅਟੈਂਡ ਕਰਨੀ ਹੈ, ਚਾਹੇ ਅਬਰੋਡ ਹੈ ਚਾਹੇ ਇੱਥੇ ਆ, ਇਹਨਾਂ ਕਰਕੇ ਰੀਕਨੈਕਟ ਕਰਨ ਦਾ ਟਾਈਮ ਮਿਲ ਜਾਂਦਾ। ਸੋ ਵਿਆਹ ਚਾਹੇ ਵੱਡਾ ਹੋਵੇ ਚਾਹੇ ਛੋਟਾ ਹੋਵੇ, ਇੱਕ ਗੱਲ ਪੱਕੀ ਹੈ ਕਿ ਕਈ ਵਾਰ ਕੁਝ ਕੁ ਤੁਹਾਡੇ ਫੈਮਿਲੀ ਮੈਂਬਰਸ ਨੇ ਜਿਨ੍ਹਾਂ ਨੂੰ ਤੁਸੀਂ ਹੋ ਸਕਦਾ ਯਾਰ ਕਿ 10-15-20 ਸਾਲ ਨਾਲ ਮਿਲੇ ਹੋ, ਬਟ ਫਿਰ ਵੀ ਜਦੋਂ ਮਿਲਦੇ ਹੋ ਤਾਂ ਉਨਾ ਹੀ ਪਿਆਰ, ਉਨੀ ਇੱਕ ਅਫੈਕਸ਼ਨ ਅਕਸਰ ਹੈ, ਫੈਮਿਲੀ ਹੈ। ਸੋ ਵੈਡਿੰਗਸ ਵੀ ਇੱਕ ਸਿਰਫ ਇਹ ਨਹੀਂ ਮੈਂ ਸਮਝਦਾ ਕਿ ਵਿਆਹ ਚਲੋ ਠੀਕ ਹੈ, ਉਦੋਂ ਇੱਕ ਪਰਿਵਾਰਾਂ ਦਾ ਮੇਲ ਹੋ ਰਿਹਾ, ਵਧੀਆ ਗੱਲ ਹੈ, ਬਟ ਨਾਲ ਦੀ ਨਾਲ ਤੁਹਾਡਾ ਵੀ ਤੁਹਾਡੇ ਫੈਮਿਲੀਜ਼ ਨਾਲ ਬੜੇ ਲੰਬੇ ਸਮੇਂ ਬਾਅਦ ਇੱਕ ਰੀਕਨੈਕਸ਼ਨ ਹੋ ਰਹੀ ਹੁੰਦੀ ਹੈ। ਸੋ ਸਟੂਡੀਓ 'ਚ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ, ਅਤੇ ਸੇਂਟ ਕੈਥਰੀਨਸ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਨੇ ਸਾਡੇ ਲਿਸਨਰ ਜਿਹੜੇ ਨੇ, ਆਈ ਹੋਪ ਤੁਸੀਂ ਸਭ ਸੇਫ ਹੋ। ਸੇਂਟ ਕੈਥਰੀਨਸ ਦੇ ਲਿੰਕਨ ਦੇ ਵਿੱਚ ਸਟੇਟਸ ਆਫ ਐਮਰਜੈਂਸੀ ਡਿਕਲੇਅਰ ਕੀਤੇ ਗਏ, ਬੜੀ ਹਿਸਟੋਰਿਕ ਲੈਵਲ ਦੀ ਫਲੱਡਿੰਗ ਹੋਈ ਕਾਫੀ ਦਿਨਾਂ ਦੀ ਇੱਕ ਬਾਰਿਸ਼ ਤੋਂ ਬਾਅਦ, 140 ਮਿਲੀਮੀਟਰ ਆਫ ਰੇਨ ਤੋਂ ਵੱਧ ਇੱਕ ਹਫ਼ਤੇ ਦੇ ਵਿੱਚ, ਕਈ ਥਾਵਾਂ 'ਤੇ 170, ਅਤੇ ਹਜ਼ਾਰਾਂ ਘਰ ਜਿਹੜੇ ਫਲੱਡਿੰਗ ਨੂੰ ਫੇਸ ਕਰ ਰਹੇ, ਕੁਝ ਕੁ ਘਰ ਹਫ਼ਤੇ 'ਚ ਇੱਕ ਨਹੀਂ ਦੋ ਦੋ ਵਾਰ ਵੀ ਫਲੱਡ ਹੋਏ। ਜਿੰਨੀ ਬਾਰਿਸ਼ ਹਰਿਕੇਨ 'ਚ ਪੈਂਦੀ ਹੈ ਉਸ ਲੈਵਲ ਤੱਕ ਦੀ ਬਾਰਿਸ਼। ਸੋ ਸਿਟੀ ਹੁਣ ਐਕਸਟਰਾ ਗਾਰਬੇਜ ਪਿਕਅਪ, ਕਲੀਨਅਪ ਸਪੋਰਟ ਪ੍ਰੋਵਾਈਡ ਕਰ ਰਹੀ ਹੈ, ਅਤੇ ਕਹਿੰਦੇ ਆ ਕਿ ਅਰਜੈਂਟਲੀ ਸਾਨੂੰ ਹੋਰ ਵੀ ਅਸਿਸਟੈਂਸ ਦੀ ਲੋੜ ਹੈ, ਪ੍ਰੋਵਿੰਸ਼ਲੀ ਫੈਡਰਲੀ ਵੀ ਯਾਰ ਜਿੰਨਾ ਅਸੀਂ ਕਰ ਸਕਦੇ ਹਾਂ ਮਿਊਨਿਸਪਲ ਲੈਵਲ 'ਤੇ ਉਨਾ ਕਰ ਰਹੇ ਹਾਂ। ਸੋ ਲਿੰਕਨ ਦੇ ਵਿੱਚ ਵੀ ਘਰ, ਰੋਡਸ, ਬਿਜ਼ਨਸਿਸ, ਫਾਰਮ, ਅਤੇ 300 ਤੋਂ ਵੱਧ ਫਲੱਡਿੰਗ ਰਿਪੋਰਟਸ। ਸੋ ਇਟਸ ਅ ਬਿਗ ਇਸ਼ੂ ਯਾਰ ਨਾਇਗਰਾ ਰੀਜਨ ਦੇ ਵਿੱਚ ਵੀ। ਹੁਣ ਰਿਲਾਇੰਸ ਵਰਗੀਆਂ ਕੰਪਨੀਆਂ ਕਹਿ ਰਹੀਆਂ ਸਾਡੇ ਤਾਂ ਸਾਰੇ ਬੰਦਿਆਂ ਦੇ ਜਿੰਨੇ ਵਾਟਰ ਟੈਂਕ ਸੀ ਉਹ ਖਰਾਬ ਹੋਏ ਪਏ ਆ, ਅਸੀਂ ਜਿੰਨੀ ਜਲਦੀ ਹੋ ਸਕਦਾ ਰਿਪਲੇਸ ਕਰ ਰਹੇ ਹਾਂ, ਬਟ ਸਮਾਂ ਬਹੁਤ ਲੱਗ ਰਿਹਾ। ਸੋ ਇਟਸ ਅ ਬਿਗ ਇਸ਼ੂ। ਸੋ ਤੁਹਾਡੇ ਜਿੰਨੇ ਵੀ ਫੈਮਿਲੀ ਫਰੈਂਡਸ ਰਹਿੰਦੇ ਆ ਉਸ ਏਰੀਆ ਦੇ ਵਿੱਚ, ਜਸਟ ਉਹਨਾਂ ਨੂੰ ਪੁੱਛ ਲਓ ਕਿ ਯਾਰ ਸਭ ਕੁਛ ਠੀਕ ਠਾਕ ਹੈ, ਆਰ ਯੂ ਓਕੇ, ਤੁਹਾਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਹੈ। ਫਲੱਡਿੰਗ ਜਦੋਂ ਹੁੰਦੀ ਹੈ ਨਾ ਤਾਂ ਬਹੁਤ ਯਾਰ ਬੰਦਾ ਤੰਗ ਹੁੰਦਾ, ਘਰਾਂ ਵਿੱਚ ਇੰਨਾ ਸਮਾਨ ਪਿਆ ਹੁੰਦਾ, ਬੇਸਮੈਂਟਾਂ 'ਚ ਕੋਈ ਰਹਿ ਰਿਹਾ ਹੁੰਦਾ ਅਤੇ ਗੋਡਿਆਂ ਗੋਡਿਆਂ ਤੱਕ ਪਾਣੀ ਆ ਜਾਂਦਾ। ਸੋ ਬੜੀ ਮੁਸ਼ਕਿਲ ਹੈ। ਸੋ ਪ੍ਰੋਗਰਾਮ ਪੰਜਾਬੀ ਰਹਿ ਓਕੇ, ਇੱਕ ਦੋ ਚੀਜ਼ਾਂ ਤੁਹਾਨੂੰ ਦੱਸਦੀ, ਇੱਕ ਤਾਂ ਕੁਆਲਿਟੀ ਕਾਰ ਰਿਪੇਅਰ ਨੂੰ ਯਾਦ ਰੱਖੋ, ਤੁਸੀਂ ਊਬਰ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਗੱਡੀ ਦੀ ਇੰਜਨ ਜਾਂ ਟ੍ਰਾਂਸਮਿਸ਼ਨ ਦਾ ਕੋਈ ਵੀ ਕੰਮ ਹੈ, ਕੁਆਲਿਟੀ ਕਾਰ ਰਿਪੇਅਰ ਤੁਸੀਂ ਕੁਲਵੰਤ ਭਾਅ ਜੀ ਨੂੰ ਕਾਲ ਕਰੋ, 171 ਰਦਰਫਰਡ ਰੋਡ ਸਾਊਥ ਦੇ ਉੱਤੇ ਲੋਕੇਟਡ ਨੇ ਇਨ ਬ੍ਰੈਂਪਟਨ, ਨੰਬਰ ਹੈ 905-460-1111, 905-460-1111 ਇਹਨਾਂ ਦਾ ਫੋਨ ਨੰਬਰ ਹੈ, 905-460-1111 ਦੇ ਉੱਤੇ ਤੁਸੀਂ ਜ਼ਰੂਰ ਸੰਪਰਕ ਕਰੋ। ਗੱਡੀ ਲੈਣੀ ਹੋਵੇ ਇੱਕੋ ਇੱਕ ਨਾਮ ਬਈ, ਏਰਨ ਮਿਲਸ ਐਕਿਰਾ, ਕਿਆ ਬਾਤ ਹੈ, ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਦੋਨੋਂ ਸਾਡੇ ਮਿੱਤਰ ਨੇ, ਦੋਨੋਂ ਇੱਕ ਏਡੀ ਵੱਡੀ ਡੀਲਰਸ਼ਿਪ ਦੇ ਮੈਨੇਜਰਸ ਨੇ। ਕਾਲ ਕਰੋ ਕਿਸੇ ਵੀ ਆਪਣੇ ਮਨਪਸੰਦ ਦੀ ਐਕਿਰਾ ਦੀ ਕਾਰ, ਵੈਨ, ਐਸਯੂਵੀ ਕੋਈ ਲੈਣਾ ਤਾਂ ਨੰਬਰ ਇਜ਼ 905-828-5800, 905-828-5800 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਗੱਲਬਾਤ ਕਰੋ, ਅਤੇ ਤੁਹਾਡੇ ਲਈ ਇਹਨਾਂ ਦੀ ਟੀਮ ਬਿਲਕੁਲ ਅਵੇਲੇਬਲ ਹੈ, ਵਧੀਆ ਟੋਪ ਦੀ ਗੱਡੀ ਲੈਣ ਦੇ ਵਿੱਚ ਤੁਹਾਡੀ ਮਦਦ ਕਰ ਰਹੇ ਨੇ। ਡਾਕਟਰ, ਅੱਜ ਆਪਾਂ ਪਰਮਿੰਦਰ ਜੀ ਦੇ ਨਾਲ ਸੁਜੋਕ ਹੋਮਿਓ ਕਲੀਨਿਕ ਤੋਂ ਗੱਲ ਕਰਨੀ ਹੈ, ਬੱਚਿਆਂ ਦੇ ਰਿਲੇਟਡ ਇੱਕ ਇਸ਼ੂ ਜੋ ਕਿ ਫੈਮਿਲੀਜ਼ ਫੇਸ ਕਰਦੇ ਨੇ, ਐਂਡ ਤੁਹਾਡੀ ਮਦਦ ਬੜੀ ਹੋਵੇਗੀ ਇਹ ਇਨਫੋਰਮੇਸ਼ਨ ਸੁਣ ਕੇ, ਤੁਹਾਨੂੰ ਜ਼ਰੂਰ ਕਿਤੇ ਨਾ ਕਿਤੇ ਨੌਲੇਜ ਮਿਲੇਗੀ। ਸੋ ਸਾਡੇ ਨਾਲ ਪਰਮਿੰਦਰ ਜੀ ਜੁੜੇ ਨੇ ਸੁਜੋਕ ਹੋਮਿਓ ਕਲੀਨਿਕ ਤੋਂ। ਜੀ ਪਰਮਿੰਦਰ ਜੀ, ਵੈਲਕਮ।
1: ਥੈਂਕ ਯੂ ਸੋ ਮਚ ਨਵੀ, ਵੈਰੀ ਗੁੱਡ ਮਾਰਨਿੰਗ ਐਂਡ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਅਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ।
0: ਸੋ ਅੱਜ ਥੋੜ੍ਹੀ ਜਿਹੀ ਆਪਾਂ ਗੱਲਬਾਤ ਕਰਾਂਗੇ ਬੱਚਿਆਂ ਦੀ ਅਤੇ ਈਅਰ ਸਰਜਰੀ ਦੀ। ਸੋ ਬਹੁਤ ਸਾਰੇ ਬੱਚੇ ਨੇ ਉਹਨਾਂ ਨੂੰ ਕੰਨਾਂ ਦੀ ਸਰਜਰੀ ਦੀ ਲੋੜ ਪੈਂਦੀ ਹੈ ਅਤੇ ਟਿਊਬਸ ਵੀ ਪਾਏ ਜਾਂਦੇ ਨੇ, ਕੀ ਇਸ ਤਰ੍ਹਾਂ ਦੀ ਸਰਜਰੀ ਅਵੋਇਡ ਕੀਤੀ ਜਾ ਸਕਦੀ ਹੈ ਅਤੇ ਹੋਮਿਓਪੈਥੀ ਕਿਵੇਂ ਹੈਲਪ ਕਰੇਗੀ?
1: ਬਿਲਕੁਲ ਨਵੀਂ, ਸਭ ਤੋਂ ਪਹਿਲਾਂ ਤਾਂ ਟਿਊਬਿੰਗ ਕਿਉਂ ਕੀਤੀ ਜਾਂਦੀ ਹੈ ਛੋਟੇ ਬੱਚਿਆਂ ਦੀ? ਇਹ ਬੇਸਿਕਲੀ ਮਿਡਲ ਏਅਰ ਇਨਫੈਕਸ਼ਨ ਦੇ ਕਾਰਨ ਕੀਤੀ ਜਾਂਦੀ ਹੈ, ਔਰ ਬੱਚਿਆਂ ਦੇ ਅੰਦਰ ਜਦੋਂ ਕੰਨਾਂ ਦੀ ਇਨਫੈਕਸ਼ਨ ਕਰੋਨਿਕ ਹੋ ਜਾਂਦੀ ਹੈ, ਭਾਵ ਬਾਰ ਬਾਰ ਹੋਣ ਲੱਗਦੀ ਹੈ, ਰਿਕਰੰਟ ਐਪੀਸੋਡਸ ਹੋਣ ਲੱਗ ਜਾਂਦੇ ਹੈ, 6 ਮਹੀਨੇ ਸਾਲ ਦੇ ਵਿੱਚ ਉਹਨਾਂ ਨੂੰ 4-4, 5-5 ਵਾਰੀ ਐਂਟੀਬਾਇਟਿਕਸ ਦੇਣੇ ਪੈਂਦੇ ਆ, ਔਰ ਇਨਰ ਏਅਰ ਦੇ ਅੰਦਰ ਦਾ ਫਲੂਇਡ ਜਾਂ ਰੇਸ਼ਾ ਖਤਮ ਹੀ ਨਹੀਂ ਹੁੰਦਾ, ਜਿਸ ਨਾਲ ਉਹ ਰੇਸ਼ਾ ਆਬਵੀਅਸਲੀ ਜਿੱਥੇ ਵੀ ਪਾਸ ਹੋਏਗੀ ਸਰੀਰ ਉਸਦਾ ਵੈਂਟ ਆਊਟ ਕ੍ਰੀਏਟ ਕਰੇਗਾ, ਭਾਵ ਸਰੀਰ ਚੋਂ ਉਸਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੇਗਾ। ਸੋ ਕਿਉਂਕਿ ਇਹ ਮਿਡਲ ਏਅਰ ਦੇ ਅੰਦਰ ਰਹਿੰਦਾ ਹੈ ਤਾਂ ਸਰੀਰ ਦੀ ਕੋਸ਼ਿਸ਼ ਹੁੰਦੀ ਹੈ ਕੰਨ ਦੇ ਪਰਦੇ ਨੂੰ ਪਾੜ ਕੇ ਇਸ ਰੇਸ਼ੇ ਨੂੰ ਬਾਹਰ ਕੱਢਣਾ, ਔਰ ਬੱਚੇ ਦਾ ਰਾਤ ਨੂੰ ਸੁੱਤੇ ਪਏ ਸਡਨਲੀ ਕੰਨ ਦੁਖਦਾ ਹੈ ਉਹ ਰੋਂਦਾ ਹੈ ਕਿਉਂਕਿ ਬਾਡੀ ਇਜ਼ ਟ੍ਰਾਇੰਗ ਟੂ ਪੁਸ਼ ਦੈਟ ਪਾਸ ਆਊਟ ਆਫ ਦਾ ਏਅਰ ਡ੍ਰਮ। ਕਈ ਵਾਰੀ ਕੰਨ ਡੁੱਲ ਵੀ ਜਾਂਦੇ ਆ, ਮਾਂ ਕਹਿੰਦੀ ਸਵੇਰ ਨੂੰ ਉੱਠੀ ਸੀ ਤੇ ਇਹਦਾ ਕੰਨ ਗਿੱਲਾ ਸੀ, ਕੰਨ ਚੋਂ ਰੇਸ਼ਾ ਵਗ ਰਿਹਾ ਸੀ। ਸੋ ਵਟ ਦਾ ਡਾਕਟਰ ਮੈਡੀਕਲੀ ਟਰਾਈ ਟੂ ਡੂ ਇਸ ਕਿ ਚਲੋ ਫਿਰ ਅਸੀਂ ਖੁਦ ਹੀ ਇਸ ਡ੍ਰਮ ਨੂੰ ਪੰਚਰ ਕਰ ਦਿੰਦੇ ਹਾਂ ਤੇ ਉਹਦੇ ਅੰਦਰ ਇੱਕ ਟਿਊਬ ਪਾ ਦਿੰਦੇ ਤਾਂ ਕਿ ਰੇਸ਼ਾ ਟਿਊਬ ਰਾਹੀਂ ਬਾਹਰ ਆ ਜਾਏ। ਸੋ ਦਿਸ ਇਜ਼ ਅ ਕਨਸੈਪਟ ਬਿਹਾਈਂਡ ਟਿਊਬਿੰਗ। ਕੀ ਆਪਾਂ ਇਸ ਨੂੰ ਅਵੋਇਡ ਕਰ ਸਕਦੇ? ਦਿਸ ਵਾਜ਼ ਯੋਰ ਕੁਐਸਚਨ। ਯੈਸ, 100% ਅਵੋਇਡ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹ ਇਨਫੈਕਸ਼ਨ ਅਕੋਰਡਿੰਗ ਟੂ ਕਨਵੈਨਸ਼ਨਲ ਅਪਰੋਚ ਐਸ ਬੈਕਟੀਰੀਅਲ ਇਨਫੈਕਸ਼ਨ ਦੇਖੀ ਜਾਂਦੀ ਹੈ ਤੇ ਐਂਟੀਬਾਇਓਟਿਕਸ ਦੇ ਨਾਲ ਇਸ ਨੂੰ ਟ੍ਰੀਟ ਕੀਤਾ ਜਾਂਦਾ। ਵੰਡਰਫੁਲ, ਟੈਂਪਰਰੀ ਇਹ ਚੀਜ਼ ਦਾ ਰਿਜ਼ਲਟ ਉਸ ਵੇਲੇ ਮਿਲ ਜਾਂਦਾ ਹੈ ਕਿ ਇਮੀਜੀਏਟ ਕੰਨ ਦਾ ਦਰਦ ਚਲਾ ਗਿਆ ਪਹਿਲੀ ਵਾਰੀ, ਦੂਸਰੀ ਵਾਰੀ, ਤੀਸਰੀ ਵਾਰੀ। ਪਰ ਜਿੰਨੇ ਅਸੀਂ ਬਾਰ ਬਾਰ ਐਂਟੀਬਾਇਟਿਕਸ ਦੇ ਕੋਰਸ ਦੇਈ ਜਾਂਦੇ ਹਾਂ ਤਾਂ ਇਨਫੈਕਸ਼ਨ ਇੱਕ ਤਾਂ ਕਰੋਨਿਕ ਹੋ ਜਾਂਦੀ ਹੈ। ਦੂਸਰਾ, ਸਭ ਤੋਂ ਵੱਡਾ ਹੋਮਿਓਪੈਥਿਕ ਅਪਰੋਚ ਕੀ ਹੈ ਨਵੀਂ, ਕਿ ਬੈਕਟੀਰੀਆ 24 ਘੰਟੇ ਸਾਡੇ ਆਲੇ ਦੁਆਲੇ ਹੈ, ਸਰੀਰ ਦੇ ਅੰਦਰ, ਮੂੰਹ ਦੇ ਅੰਦਰ ਹੈ, ਕੰਨਾਂ ਦੇ ਅੰਦਰ ਹੈ, ਐਵਰੀਵੇਅਰ ਇਜ਼ ਔਨ ਆਰ ਬਾਡੀ। ਅਸੀਂ ਬੈਕਟੀਰੀਆ ਨਾਲ ਨਹੀਂ ਲੜ ਸਕਦੇ, ਅਸੀਂ ਐਂਟੀਬੈਕਟੀਰੀਅਲ ਖਾ ਕੇ ਇਸ ਇਨਫੈਕਸ਼ਨ ਨੂੰ ਖਤਮ ਨਹੀਂ ਕਰ ਸਕਦੇ। ਅਸਲ ਦੇ ਵਿੱਚ ਵੀ ਗੈਟ ਸਿਕ ਲੌਂਗ ਬਿਫੋਰ ਬੈਕਟੀਰੀਅਲ ਇਨਫੈਕਸ਼ਨ ਹਿੱਟ ਅਸ, ਐਂਡ ਦਿਸ ਇਜ਼ ਅ ਕਨਸੈਪਟ ਆਫ ਹੋਮਿਓਪੈਥੀ। ਕਦੋਂ ਤੇ ਕਿਸ ਤਰ੍ਹਾਂ? ਜਦੋਂ ਸਾਡੇ ਸਰੀਰ ਦਾ ਇੰਟਰਨਲ ਡਿਫੈਂਸ ਸਿਸਟਮ ਥੱਲੇ ਚਲਾ ਜਾਂਦਾ ਹੈ, ਦੈਟਸ ਵੈਨ ਜਿਹੜੇ ਆ ਸਾਰੇ ਬੈਕਟੀਰੀਆ ਸਾਡੀ ਚਮੜੀ ਤੇ, ਹਵਾ ਚ, ਅੱਖਾਂ ਚ, ਨੱਕ ਚ, ਕੰਨ ਨੇ ਇਹ ਓਵਰ ਗਰੋ ਕਰਦੇ ਨੇ। ਅਦਰਵਾਈਜ਼ ਆਰ ਇਮਿਊਨ ਸਿਸਟਮ ਆਲਵੇਜ ਕੀਪ ਦਮ ਅੰਡਰ ਚੈੱਕ। ਸੋ ਕਹਿਣ ਤੋਂ ਮਤਲਬ, ਬੱਚੇ ਨੂੰ ਬਾਰ ਬਾਰ ਅਸੀਂ ਐਂਟੀਬਾਇਟਿਕਸ ਦੇ ਕੇ ਸਰੀਰ ਦੇ ਡਿਫੈਂਸ ਨੂੰ ਖਤਮ ਕਰਕੇ ਅਸੀਂ ਇਸ ਜਿਹੜੀ ਇਨਫੈਕਸ਼ਨ ਹੈ ਉਸਦਾ ਘਰ ਅਸਲ ਦੇ ਵਿੱਚ ਬਣਾਉਂਦੇ ਹਾਂ। ਸੋ ਇਫ ਵੀ ਅਵੋਇਡ ਦਿਸ, ਕਿ ਜੇ ਬੱਚੇ ਨੂੰ ਪਹਿਲੀ ਵਾਰੀ ਇਨਫੈਕਸ਼ਨ ਹੋਈ ਹੈ, ਦੇਰ ਆਰ ਗ੍ਰੇਟ ਰੈਮਡੀਜ਼, ਨੈਚੁਰਲ ਟ੍ਰੀਟਮੈਂਟਸ ਜਿਹੜੇ ਕਿ ਵਿਦਆਊਟ ਐਂਟੀਬਾਇਓਟਿਕਸ ਵੀ ਬੱਚੇ ਦੀ ਇਸ ਇਨਫੈਕਸ਼ਨ ਨੂੰ ਦੂਰ ਕਰਦੇ ਆ। ਤੇ ਕਿਉਂਕਿ ਜਦੋਂ ਅਸੀਂ ਹੋਮਿਓਪੈਥੀ ਚ ਇਹ ਚੀਜ਼ ਦਿੰਦੇ ਹਾਂ, ਆਰ ਗੋਲ ਇਜ਼ ਨੋਟ ਦੈਟ ਬੈਕਟੀਰੀਆ ਦੈਟ ਇਜ਼ ਕੌਜ਼ਿੰਗ ਇਨਫੈਕਸ਼ਨ, ਸਾਡਾ ਗੋਲ ਹੁੰਦਾ ਹੈ ਸਰੀਰ ਦੇ ਇਮਿਊਨ ਸਿਸਟਮ ਨੂੰ ਤਾਂ ਕਰੀਏ ਤਾਂ ਕਿ ਉਹਨੂੰ ਪਤਾ ਚੱਲੇ ਬੈਕਟੀਰੀਆ ਗਰੋ ਕਰੇ, ਉਹਨੂੰ ਕਿਲ ਕਰੇ। Once this is done, 1 ਵਾਰੀ 2 ਵਾਰੀ 3 ਵਾਰੀ, every treatment, what it does, ਤੁਹਾਡੇ immune system ਨੂੰ ਉੱਪਰ ਲੈ ਜਾਂਦਾ ਤੇ ਬੱਚੇ ਨੂੰ ਨੈਕਸਟ ਇਨਫੈਕਸ਼ਨ ਹੁੰਦੀ ਨਹੀਂ, ਥਰਡ ਇਨਫੈਕਸ਼ਨ ਹੁੰਦੀ ਨਹੀਂ, ਐਂਡ ਤੁਹਾਨੂੰ ਇੰਨੀ ਦੂਰ ਜਾਣ ਦੀ ਲੋੜ ਨ਀ ਪੈਂਦੀ। ਨਾਓ ਕਮਿੰਗ ਟੂ ਕਿ ਇੱਥੇ ਅਸੀਂ ਪਹੁੰਚ ਗਏ ਹਾਂ, ਡਾਕਟਰ ਨੇ ਕਹਿ ਦਿੱਤਾ, ਮਲਟੀਪਲ ਕੇਸਿਸ ਆਈ ਹੈਵ ਇਨ ਮਾਈ ਕੇਸ, ਜਿੱਥੇ ਡਾਕਟਰ ਨੇ ਕਿਹਾ ਜੀ ਜੇ ਇਹਨੂੰ ਇੱਕ ਹੋਰ ਇਨਫੈਕਸ਼ਨ ਹੋਈ ਤਾਂ ਸਰਜਰੀ ਕਰਨੀ ਪਏਗੀ। ਉੱਥੋਂ ਵੀ ਮੋੜਿਆ ਜਾ ਸਕਦਾ ਬੱਚੇ ਨੂੰ, ਵੀ ਕੈਨ ਅਵੋਇਡ ਦਿਸ ਸਰਜਰੀ। ਸੋ ਜੇ ਤੁਸੀਂ ਇਸ ਚੀਜ਼ ਤੋਂ ਜੂਝ ਰਹੇ ਹੋ ਕਿ ਤੁਹਾਡਾ ਬੱਚਾ ਬਾਰ ਬਾਰ ਏਅਰ ਇਨਫੈਕਸ਼ਨ, ਔਰ ਬੱਚੇ ਦੀ ਜਿਹੜੀ ਇਨਫੈਕਸ਼ਨ ਉਹ ਕੰਨਾਂ ਦੀ ਇਨਫੈਕਸ਼ਨ ਤੱਕ ਲਿਮਿਟਡ ਨਹੀਂ ਰਹਿੰਦੀ, ENT ਇਨਫੈਕਸ਼ਨ ਹੁੰਦੀ ਹੈ, ਸਾਈਨਸ ਇਨਫੈਕਸ਼ਨ, ਨੱਕ ਵਗਦਾ ਰਹਿੰਦਾ, ਗਲੇ ਚ ਰੇਸ਼ਾ ਡਿੱਗਦਾ ਰਹਿੰਦਾ, ਅੱਖਾਂ ਚ ਪਸ ਆਉਂਦੀ ਰਹਿੰਦੀ ਹੈ ਤੇ ਕੰਨ ਚ ਪਸ ਆਉਂਦੀ ਹੈ, ਬਿਕੋਜ਼ ਦਿਸ ਇਜ਼ ਆਲ ਵਨ ਥਿੰਗ। ਸੋ ਇੱਦਾਂ ਦੀ ਕੋਈ ਚੀਜ਼ ਤੁਹਾਡੇ ਬੱਚੇ ਨਾਲ ਹੋ ਰਹੀ ਹੈ, ਹੋਮਿਓਪੈਥੀ ਇਜ਼ ਅ ਸੋਲੂਸ਼ਨ, ਐਂਡ ਐਸ ਆਲਵੇਜ਼ ਵੀ ਸੇ, ਸੁਜੋਕ ਹੋਮਿਓ ਕਲੀਨਿਕ ਇਜ਼ ਅ ਡੈਸਟੀਨੇਸ਼ਨ।
0: ਜ਼ਰੂਰ ਤੁਸੀਂ ਪਰਮਿੰਦਰ ਜੀ ਨੂੰ ਮਿਲੋ ਐਂਡ ਆਪਣੇ ਕੇਸ ਨੂੰ ਡਿਸਕਸ ਕਰੋ। ਕਈ ਵਾਰ ਆਪਾਂ ਪਰੇਸ਼ਾਨ ਬਹੁਤ ਹੁੰਦੇ ਹਾਂ ਅਤੇ ਸਮਝ ਨਹੀਂ ਲੱਗਦੀ ਯਾਰ ਕਿ ਕਰੀਏ ਕੀ। ਸੋ ਇੱਕ ਸੈਕਿੰਡ ਓਪੀਨੀਅਨ ਲੈਣਾ ਬਹੁਤ ਫਾਇਦੇਮੰਦ ਤੁਹਾਡੇ ਲਈ ਹੋਵੇਗਾ। ਨੰਬਰ ਹੈ 6478562516 6478562516। ਨੰਬਰ ਹੈ 6478562516। ਪਰਮਿੰਦਰ ਜੀ ਬਹੁਤ ਸ਼ੁਕਰੀਆ, ਥੈਂਕ ਯੂ।
1: ਥੈਂਕ ਯੂ ਸੋ ਮਚ।
0: ਥੈਂਕ ਯੂ ਜੀ। ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾ। ਓਕੇ, ਮੇਰੀ ਵੀ ਯਾਰ ਤੁਹਾਡੇ ਨਾਲ ਮੈਨੂੰ ਤਾਂ 3 ਕੁ ਦਿਨ ਗੱਲ ਹੀ ਨਹੀਂ ਹੋਈ, ਆਈ ਥਿੰਕ ਥਰਸਡੇ, ਫਰਾਈਡੇ ਅਤੇ ਕੱਲ੍ਹ। ਸੋ 3 ਦਿਨ ਤੁਹਾਡੇ ਤੋਂ ਥੋੜ੍ਹੀ ਜਿਹਾ ਕਹਿੰਦੇ ਹੁੰਦੇ ਨਾ ਕਿ ਜਦੋਂ ਦੂਰ ਹੋ ਜਾਂਦੇ ਹੋ ਆਪਣੇ ਪਿਆਰ ਕਰਨ ਵਾਲਿਆਂ ਤੋਂ ਤਾਂ ਜੀ ਜਿਹਾ ਨਹੀਂ ਲੱਗਦਾ। ਸੋ ਚਲੋ ਬੈਕ ਟੂ ਰੈਗੂਲਰ ਐਂਡ ਬੈਕ ਇਨ ਬਿਜ਼ਨਸ ਅਤੇ ਤੁਹਾਡੇ ਨਾਲ ਜੁੜ ਚੁੱਕੇ ਵਾਰ ਫਿਰ। ਸੋ ਅੱਜ ਥੋੜ੍ਹੀ ਜਿਹੀ ਆਪਾਂ ਯਾਰ ਗੱਲਬਾਤ ਕਰਨੀ ਹੈ ਫੈਮਿਲੀ ਕਪਲਸ ਅਤੇ ਫਾਈਨੈਂਸਿਸ ਜਾਂ ਪੈਸਿਆਂ ਦੀ। ਇਹ ਇਸ਼ੂ ਨਾ ਹੋ ਸਕਦਾ ਕਿ ਬੜਿਆਂ ਨੇ ਫੇਸ ਵੀ ਕੀਤਾ ਹੋਵੇ, ਹੋ ਸਕਦਾ ਕਿ ਇਹੋ ਜਿਹੇ ਇਸ਼ੂ ਕਰਕੇ ਬੜਿਆਂ ਦੇ ਪਰਿਵਾਰਾਂ ਦੇ ਵਿੱਚ ਵੀ ਕਿਤਨਾ ਕਿਤੇ ਪ੍ਰੋਬਲਮਸ ਆਈਆਂ ਹੋਣ। ਤੇ ਗੱਲ ਹੈ ਮਨੀ ਪੈਸੇ ਨੂੰ ਬੈਕ ਹੋਮ ਸੈਂਡ ਕਰਨ ਦੀ। ਇੱਕ ਮੈਨੂੰ ਨਾ ਪਰਸੋਂ ਚੌਥੇ ਇੱਕ ਵੀਰ ਦਾ ਫੋਨ ਆਇਆ ਤੇ ਉਹ ਕਹਿੰਦੇ ਕਿ ਨਵੀਂ ਵੀ ਮੈਂ ਤੇ ਮੇਰੀ ਵਾਈਫ ਯੂਨੋ ਅਸੀਂ ਵਧੀਆ ਕਮਾਉਂਦੇ ਹਾਂ, ਵਧੀਆ ਖਾਂਦੇ ਪੀਂਦੇ ਹਾਂ, ਸਾਨੂੰ ਕੋਈ ਇਸ਼ੂ ਨਹੀਂ, ਅਸੀਂ ਯੂਨੋ ਸਾਡੇ ਫਾਈਨੈਂਸਿਸ ਪੂਰੇ ਇਨ ਕੰਟਰੋਲ ਨੇ। ਹੁੰਦਾ ਨਾ ਕਈ ਵਾਰ ਵੀ ਆਊਟ ਆਫ ਕੰਟਰੋਲ ਹੋਣ ਕਰਕੇ ਫਿਰ ਬੰਦਾ ਗਲਤੀਆਂ ਕੋਈ ਨਾ ਕੋਈ ਕਰਦਾ। ਕਹਿੰਦਾ ਕਿ ਸਾਡੇ ਫਾਈਨੈਂਸਿਸ ਕੰਪਲੀਟਲੀ ਇਨ ਕੰਟਰੋਲ ਨੇ, ਸੋ ਐਸੀ ਕੋਈ ਗੱਲ ਨਹੀਂ ਹੈ। ਬਟ ਉਹ ਕਹਿੰਦੇ ਕਿ ਨਾ ਵੀ ਮੈਂ ਨਾ ਮੇਰੇ ਪੇਰੈਂਟਸ ਬੈਕ ਹੋਮ ਨੇ, ਮੇਰਾ ਬ੍ਰਦਰ ਬੈਕ ਹੋਮ ਹੈ, ਜਦੋਂ ਵੀ ਉਹਨਾਂ ਨੂੰ ਚਲੋ ਪੈਸੇ ਪੂਸੇ ਦੀ ਲੋੜ ਹੁੰਦੀ ਹੈ ਤਾਂ ਮੈਂ ਕਹਿੰਦਾ ਠੀਕ ਹੈ ਨੋ ਪ੍ਰੋਬਲਮ ਅਤੇ ਮੈਂ ਭੇਜ ਦਿੰਦਾ। ਅਤੇ ਉਹ ਕਹਿੰਦੇ ਕਿ ਚਲੋ ਮੈਂ ਨਾ ਵਾਈਫ ਨੂੰ ਕਦੇ ਪੁੱਛਦਾ ਵੀ ਮੈਂ ਭੇਜ ਦੇਵਾਂ ਵੀ ਤੈਨੂੰ ਤਾਂ ਨਹੀਂ ਕੋਈ ਪ੍ਰੋਬਲਮ, ਮੈਂ ਇੰਨੇ ਪੈਸੇ ਭੇਜ ਰਿਹਾ। ਅਤੇ ਉਹ ਕਹਿੰਦਾ ਕਦੇ ਪਤਾ ਨਹੀਂ ਉਹਨੇ ਮੇ ਬੀ ਨੋਟਿਸ ਹੀ ਨਹੀਂ ਕੀਤਾ ਜਾਂ ਉਹਨੇ ਕਦੇ ਕੁਛ ਕਿਹਾ ਹੀ ਨਹੀਂ। ਅਤੇ ਉਹ ਕਹਿੰਦਾ ਕਿ ਉਹਨੇ ਕੇਰਾ ਨਾ ਹੁਣ ਰੀਸੈਂਟਲੀ ਨੋਟਿਸ ਕੀਤਾ ਕਿ ਮੈਂ ਪੈਸੇ ਟਾਈਮ ਟੂ ਟਾਈਮ ਭੇਜ ਦਿੰਦਾ, ਕਈ ਵਾਰ ਹਫ਼ਤੇ 'ਚ ਇੱਕ ਵਾਰੀ, ਕਈ ਵਾਰ ਕਈ ਵਾਰ ਮਹੀਨੇ 'ਚ ਦੋ ਵਾਰੀ, ਕਈ ਵਾਰ ਹੁੰਦਾ ਕਿ ਮਹੀਨੇ 'ਚ ਚਾਰ ਪੰਜ ਵਾਰੀ ਵੀ ਮੈਂ ਭੇਜ ਦਿੰਦਾ। ਚੱਲ ਕਹਿੰਦਾ ਕਿ ਪੈਸਾ ਮੇਰੇ ਕੋਲ ਹੈਗਾ, ਮੈਨੂੰ ਲੱਗਦਾ ਹੁੰਦਾ ਕਿ ਐਡੀ ਕਿਹੜੀ ਗੱਲ ਹੈ ਜੇ ਮੈਂ ਭੇਜ ਦਿੰਦਾ ਤਾਂ ਨਾਟ ਐਨ ਇਸ਼ੂ। ਬਟ ਉਹ ਕਹਿੰਦਾ ਕਿ ਹੁਣ ਰੀਸੈਂਟਲੀ ਮੇਰੀ ਵਾਈਫ ਨੂੰ ਨਾ ਇਸ ਚੀਜ਼ ਨਾਲ ਇਸ਼ੂ ਜਿਹਾ ਹੋ ਗਿਆ ਕਿ ਤੂੰ ਇੰਨੇ ਪੈਸੇ ਕਿਉਂ ਭੇਜਦਾ, ਕਿਤੇ ਨਾ ਕਿਤੇ ਇੱਕ ਉਹਨੂੰ ਇਸ਼ੂ ਹੋਣਾ ਸ਼ੁਰੂ ਹੋ ਗਿਆ। ਅਤੇ ਮੈਂ ਉਹਨੂੰ ਕਿਹਾ ਵੀ ਤੈਨੂੰ ਕੀ ਹੈ, ਜਾਂ ਤਾਂ ਹੋਵੇ ਵੀ ਤੇਰੇ ਪੈਸੇ ਮੈਂ ਟੱਚ ਕਰ ਰਿਹਾ ਜਾਂ ਆਪਣੇ ਘਰ ਦੇ ਖਰਚਿਆਂ ਨੂੰ ਕੋਈ ਦਿੱਕਤ ਆ ਰਹੀ ਹੈ। ਉਹ ਕਹਿੰਦਾ ਕਿ ਆਪਾਂ ਵਧੀਆ ਖਾਂਦੇ ਪੀਂਦੇ, ਤੈਨੂੰ ਦੱਸ ਕੋਈ ਕਮੀ ਹੈ ਤਾਂ ਵੱਖਰੀ ਗੱਲ ਹੈ, ਜੇ ਤੈਨੂੰ ਕੋਈ ਲੱਗਦਾ ਕਮੀ ਆ। ਕਹਿੰਦੀ ਨਹੀਂ ਵੀ ਇੰਨੀ ਕੀ ਲੋੜ ਹੈ ਤੈਨੂੰ ਪੈਸੇ ਭੇਜਣ ਦੀ, ਹੈ ਵੀ ਜੇ ਮਹੀਨੇ 'ਚ ਇੱਕ ਅੱਧੀ ਵਾਰ ਚੱਲ ਠੀਕ ਹੈ, ਪਰ ਤੂੰ ਤਾਂ ਕਦੇ ਤਾਂ ਹਫ਼ਤੇ 'ਚ ਇੱਕ ਦੋ ਵਾਰ ਭੇਜ ਦਿੰਦਾ। ਸੋ ਨੰਬਰ ਹੈ ਆਪਣਾ 905-673-3337। ਕੁਸ਼ਚਨ ਇਹ ਹੈ ਕਿ ਕੀ ਵਾਈਫ, ਮੈਂ ਨਹੀਂ ਕਹਿੰਦਾ ਚਲੋ ਰਾਈਟ ਤਾਂ ਚਲੋ ਹਰ ਇੱਕ ਸਪਾਊਸ ਨੂੰ ਹੁੰਦਾ, ਬਟ ਕੀ ਵਾਈਫ ਨੂੰ ਕੁਸ਼ਚਨ ਕਰਨ ਦੀ ਜ਼ਰੂਰਤ ਹੈ? ਜੇ ਹਸਬੈਂਡ ਭੇਜ ਰਿਹਾ ਤਾਂ ਠੀਕ ਹੈ, ਇੱਡੀ ਕਿਹੜੀ ਗੱਲ ਹੈ? ਐਜ਼ ਲੌਂਗ ਐਜ਼ ਤੁਹਾਡੇ ਘਰ ਦੇ ਫਾਈਨੈਂਸਿਸ ਨਹੀਂ ਇਫੈਕਟ ਹੋ ਰਹੇ ਤਾਂ ਵਟਸ ਦਾ ਇਸ਼ੂ? ਹੁਣ ਉਹ ਕਹਿੰਦੀ ਹੈ ਵੀ ਤੂੰ ਨਾ ਇੰਨੇ ਭੇਜਿਆ ਕਰ, ਭੇਜਣੇ ਆ ਤਾਂ ਮੈਨੂੰ ਪੁੱਛ ਕੇ ਭੇਜਿਆ ਕਰ, ਮੈਨੂੰ ਦੱਸ ਕੇ ਭੇਜਿਆ ਕਰ। ਉਹ ਕਹਿੰਦਾ ਵੀ ਮੈਂ ਯੂਨੋ ਐਡਲਟ ਬੰਦਾ, ਕੰਮ ਮੈਂ ਕਰਦਾ ਦੱਬ ਕੇ, ਵੀ ਮੈਂ ਕਿਸੇ ਤੋਂ ਪੁੱਛ ਕੇ ਕਿਉਂ ਪੈਸੇ ਭੇਜਾਂ? ਜੇ ਮੇਰਾ ਮਨ ਕਰਦਾ ਕਿ ਮੈਂ ਆਪਣੇ ਮੋਮ ਡੈਡ ਨੂੰ, ਆਪਣੇ ਬ੍ਰਦਰ ਨੂੰ, ਡਜ਼ਨਟ ਮੈਟਰ ਵੀ ਕੀ ਰੀਜ਼ਨ ਹੈ, ਚਾਹੇ ਉਹਨਾਂ ਨੇ ਕੋਈ ਕੱਪੜਾ ਲੈਣਾ, ਚਾਹੇ ਉਹਨਾਂ ਨੇ ਕੋਈ ਗੱਡੀ ਲੈਣੀ, ਜੇ ਮੈਂ ਭੇਜ ਵੀ ਦਿੰਦਾ ਤਾਂ ਮੇਰੀ ਮਰਜ਼ੀ ਹੈ, ਮੈਂ ਤੈਨੂੰ ਕਿਉਂ ਪੁੱਛ ਕੇ ਕਿਉਂ ਦੱਸ ਕੇ ਕਰਾਂ? ਕੁੜੀ ਕਹਿ ਰਹੀ ਹੈ ਕਿ ਨਹੀਂ ਵੀ ਤੈਨੂੰ ਚਾਹੀਦਾ ਕਿ ਤੂੰ ਯੂਨੋ ਅਕਸਰ ਮੈਂ ਤੇਰੀ ਵਾਈਫ ਹੈ, ਵੀ ਤੂੰ ਮੈਨੂੰ ਪੁੱਛ ਵੀ ਦੇਖ ਮੈਂ $1,000 ਭੇਜ ਰਿਹਾ ਵੀ ਠੀਕ ਹੈ ਨਾ? ਬਟ ਹੁਣ ਕੁਐਸਚਨ ਜਦੋਂ ਬੰਦੇ ਨੂੰ ਲੱਗਦਾ ਯਾਰ ਕਿ ਸਾਨੂੰ ਕੀਤਾ ਜਾਂਦਾ ਤਾਂ ਅਗਲਾ ਕਹਿੰਦਾ ਯਾਰ ਮੈਂ ਤਾਂ ਹੁਣ ਵੈਸੇ ਨਹੀਂ ਪੁੱਛਣਾ ਜੇ ਤੂੰ ਇੰਜ ਰਿਐਕਟ ਕਰ ਰਹੀ ਹੈ। ਸੋ 905-673-3337 ਆਪਣਾ ਨੰਬਰ ਹੈ, 905-673-3337। ਵਟ ਇਜ਼ ਯੋਰ ਓਪੀਨੀਅਨ, ਤੁਹਾਡਾ ਕੀ ਖਿਆਲ ਹੈ? ਕੀ ਵਾਈਫ ਨੂੰ ਰਾਈਟ ਹੈ ਕਿ ਉਹ ਕੁਐਸਚਨ ਕਰੇ, ਪੁੱਛੇ ਅਤੇ ਇਸ ਚੀਜ਼ ਦੀ ਮੰਗ ਕਰੇ ਕਿ ਹਾਂ ਬਈ ਤੂੰ ਮੈਨੂੰ ਦੱਸ? 905-673-3337 ਆਪਣਾ ਨੰਬਰ ਹੈ, 905-673-3337-905-673-3337-905-673-3337 'ਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ। ਅਤੇ ਲੈਟਸ ਸੀ, ਜੇ ਤੁਸੀਂ ਲੰਘੇ ਵੀ ਹੋ ਨਾ ਇਸ ਟਾਈਪ ਦੇ ਕਦੇ ਸਿਚੁਏਸ਼ਨ 'ਚੋਂ ਵੀ ਤੁਸੀਂ ਪੈਸੇ ਭੇਜੇ, ਤੁਹਾਨੂੰ ਫਿਰ ਸਵਾਲ ਜਵਾਬ ਕੀਤੇ ਗਏ ਜਿਵੇਂ ਪੁਲਿਸ ਪੁੱਛ ਰਹੀ ਹੁੰਦੀ ਹੈ, ਕਿੱਥੇ ਭੇਜ ਰਿਹਾ, ਕਿਉਂ ਭੇਜ ਰਿਹਾ, ਕਿੰਨੀ ਵਾਰ ਭੇਜੇ ਨੇ, ਕਾਹਦੇ ਲਈ ਭੇਜ ਰਿਹਾ, ਪੈਸੇ ਕਾਹਦੇ ਲਈ ਵਰਤੇ ਜਾ ਰਹੇ ਆ, ਇੱਦਾਂ ਹੀ ਲੱਗਦਾ ਕਈ ਵਾਰੀ ਫਿਰ ਹੈ ਵੀ ਜਿਵੇਂ ਪੁਲਿਸ ਤੁਹਾਨੂੰ ਇੰਟਰੋਗੇਟ ਕਰ ਰਹੀ ਹੁੰਦੀ ਹੈ। ਸੋ ਕਿ ਥੋੜ੍ਹੀ ਕਾਲਸ ਲੈਣੇ ਆ ਕੁਝ, ਅਤੇ ਫਰੈਸ਼ ਫੂਡ ਸੈਂਟਰ ਵੱਲੋਂ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ। ਗਰੋਸਰੀ ਕਰਨੀ ਹੈ ਕੈਨੇਡੀ ਐਂਡ ਡੂਗਲ ਦੇ ਕੋਰਨਰ 'ਤੇ, ਕੈਨੇਡੀ ਅਤੇ ਮੇਫੀਅਰ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਤੇ ਜਾਓ, ਮਨਪਸੰਦ ਦੀ ਗ੍ਰੋਸਰੀ ਕਰੋ, ਫਰੈਸ਼ ਫੂਡ ਸੈਂਟਰ 3865. ਹੈਲੋ ਜੀ, ਵੈਲਕਮ।
2: ਹਾਂਜੀ, ਗੁੱਡ ਮਾਰਨਿੰਗ ਨਵੀ। ਮੇਰੇ ਖਿਆਲ ਇਹਦੇ ਵਿੱਚ ਇੱਕ ਜਿਹੜਾ ਮੇਨ ਸਭ ਤੋਂ ਜਿਹੜੀ ਚੀਜ਼ ਦੇਖਣ ਵਾਲੀ ਹੈ ਕਿ ਜ਼ਰੂਰਤ ਕੀ ਹੈ, ਕਿਸ ਕਰਕੇ ਉਹ ਭੇਜ ਰਿਹਾ ਪੈਸੇ। ਅਗਰ ਤੇ ਉਹ ਡਿਪੈਂਡੈਂਸੀ ਹੈ ਵੀ ਉਹਦੇ ਪੈਸੇ ਲੈ ਕੇ ਅਗਲੇ ਖਾਈ ਪੀ ਜਾਂਦੇ ਨੇ, ਦੈਨ ਆਬਵੀਅਸਲੀ ਉਹਦੀ ਵਾਈਫ ਨੂੰ ਓਬਜੈਕਟ ਕਰਨਾ ਚਾਹੀਦਾ ਵੇ, ਉਹਦਾ ਹੱਕ ਹੈਗਾ। ਅਗਰ ਕੋਈ ਸੱਚੀ ਕਿਸੇ ਦੀ ਕੋਈ ਲੋੜ ਹੈਗੀ ਹੈ, ਫਿਰ ਮੇਰੇ ਖਿਆਲ ਉਹਦੀ ਵਾਈਫ ਨੂੰ ਓਬਜੈਕਟ ਨਹੀਂ ਕਰਨਾ ਚਾਹੀਦਾ, ਸਗੋਂ ਉਹਨੂੰ ਸਪੋਰਟ ਕਰਨਾ ਚਾਹੀਦਾ ਕਿ ਵੀ ਤੂੰ ਜੋ ਵੀ ਕਰ ਰਿਹਾ ਠੀਕ ਕਰ ਰਿਹਾ।
0: ਫਿਰ ਕੀ ਹੋ ਗਿਆ ਜੀ, ਉਹਦੇ ਪੈਸੇ ਤੇ ਖਾ ਪੀ ਰਹੇ, ਪੈਸਾ ਉਹਦੇ ਕੋਲ ਹੈਗਾ, ਉਹ ਤਾਂ ਆਪਣੀ ਫੈਮਿਲੀ ਨੂੰ ਦੇ ਰਿਹਾ, ਜੇ ਉਹਦੇ ਸਿਰ ਤੇ ਇੰਜੋਏ ਵੀ ਕਰ ਲੈਣਗੇ ਤਾਂ ਫਿਰ ਕੀ ਹੋ ਗਿਆ।
2: ਨਹੀਂ, ਬਟ ਉਹਦੇ ਚ ਫਿਰ ਕੱਲ ਨੂੰ ਇਹਨਾਂ ਦੇ ਬੱਚੇ ਵੀ ਹੋਣਗੇ, ਉਹਨਾਂ ਦਾ ਫਿਊਚਰ ਵੀ ਹੈਗਾ ਵੇ, ਉਹ ਪੈਸੇ ਕੱਲ ਨੂੰ ਉਹ ਕਹਿ ਸਕਦੀ ਹੈ ਕਿ ਬਈ ਮੇਰੇ ਬੱਚਿਆਂ ਲਈ ਜਾਂ ਸਾਡੇ ਲਈ ਵੀ ਅੱਗੇ ਤੋਂ ਅੱਗੇ ਜ਼ਰੂਰਤਾਂ ਵਧਣੀਆਂ। ਟਾਈਮ ਹਰ ਟਾਈਮ ਇੱਕ ਜਿਹਾ ਨਹੀਂ ਰਹਿੰਦਾ, ਤੇ ਵਾਈ ਵੀ ਆਰ ਵੇਸਟਿੰਗ ਮਨੀ, ਅਸੀਂ ਕਿਉਂ ਨਹੀਂ ਆਪਣੇ ਲਈ ਜੋੜਦੇ ਹਾਂ ਪੈਸੇ।
0: ਪਰ ਉਹੀ ਹੈ ਨਾ, ਲੇਡੀ ਨੂੰ ਲੱਗ ਰਿਹਾ ਹੋਊਗਾ ਵੀ ਇਟਸ ਵੇਸਟਿੰਗ, ਬੰਦੇ ਨੂੰ ਤਾਂ ਲੱਗਦਾ ਯਾਰ ਕਿ ਮੇਰੀ ਫੈਮਿਲੀ ਹੈ, ਮੇਰਾ ਤਾਂ ਇਹ ਫਰਜ਼ ਬਣਦਾ।
2: ਨਹੀਂ, ਬਟ ਉਹਨਾਂ ਦੇ ਇੰਜੋਏ ਲਈ ਇਹਦੀ ਕੋਈ ਜ਼ਿੰਮੇਦਾਰੀ ਥੋੜੀ ਹੈ। ਜਿਹਦੀ ਫੈਮਿਲੀ ਦੀ ਜ਼ਿੰਮੇਦਾਰੀ ਆ, ਉਹ ਇੰਡੀਆ ਆਪਣੀ ਜ਼ਿੰਮੇਦਾਰੀ ਨਿਭਾਏ। ਅਗਰ ਉਹ ਇੰਜੋਇਮੈਂਟ ਲਈ, ਕੰਪਲੀਟਲੀ ਰੋਂਗ ਆ। ਮੈਂ ਅਗਰ ਫੀਮੇਲ ਹੋਵਾਂ, ਮੈਂ ਬਿਲਕੁਲ ਓਬਜੈਕਟ ਕਰਾਂਗਾ ਕਿ ਬਈ ਇਹ ਤੇ ਗਲਤ ਗੱਲ ਹੈ। ਹਾਂ, ਲੋੜ ਹੈ, ਕੋਈ ਬਿਮਾਰ ਹੈ, ਕੋਈ ਅਪਾਹਿਜ ਹੋ ਗਿਆ, ਕੋਈ ਕਿਸੇ ਨੂੰ ਕੋਈ ਸਿਚੁਏਸ਼ਨ ਅਰਾਈਜ਼ ਹੋ ਗਈ ਹੈ, ਜਮ ਕਰੋ ਜੀ। ਫਿਰ ਤੇ ਵਾਈਫ ਨੂੰ ਵੀ ਸਪੋਰਟ ਕਰਨਾ ਚਾਹੀਦਾ, ਹਾਂ ਵੀ ਤੂੰ ਹਫ਼ਤੇ ਜੀ ਕਿੰਨੀ ਤੋਂ ਦੋ ਵਾਰੀ ਭੇਜ, ਕੋਈ ਗੱਲ ਨਹੀਂ, ਵੀ ਕਿਸੇ ਦੀ ਹੈਲਪ ਕਰਨੀ ਹੈ, ਬਟ ਨਾਟ ਫਾਰ ਦੇਅਰ ਲਿਵਿੰਗ, ਦੇਅਰ ਇੰਜੋਇਮੈਂਟ। ਮੈਂ ਇੱਥੇ 5 ਵਜੇ ਉੱਠ ਕੇ ਕੰਮ ਤੇ ਜਾ ਰਿਹਾ, ਤੇ ਉੱਥੇ ਮੇਰੇ ਭੈਣ ਭਰਾ ਸਵੇਰੇ 11 ਵਜੇ ਉੱਠ ਕੇ ਪਰੌਂਠੇ ਛਕਦੇ ਨੇ, ਫਿਰ ਦੁਪਹਿਰੀ ਦੇਖਦੇ ਨੇ, ਤੇ ਉਸ ਕੰਮ ਲਈ ਤੇ ਮੈਂ ਬਿਲਕੁਲ ਵੀ ਨੀ ਕਹਾਂਗਾ ਕਿ ਜੇ ਉਹਨਾਂ ਦੀ ਐਸ਼ ਨੀ ਵੀ ਮੇਰੇ ਭਰਾ ਮੈਂ ਭੇਜੇ ਹਸਬੈਂਡ ਕੋਲ ਭੇਜੇ।
0: ਚਲੋ ਠੀਕ ਹੈ, ਨਹੀਂ ਥੈਂਕ ਯੂ ਸਰ, ਬਹੁਤ ਸ਼ੁਕਰੀਆ। ਭਾਜੀ ਕਹਿੰਦੇ ਕਿ ਐਸ਼ ਲਈ ਨੀ, ਜੇ ਤਾਂ ਬਹੁਤ ਹੀ ਜ਼ਿਆਦਾ ਕਿਸੇ ਚੀਜ਼ ਦੀ ਜ਼ਰੂਰਤ ਹੈ ਠੀਕ ਹੈ, ਬਟ ਜੇ ਮੌਜਾਂ ਕਰ ਰਹੇ ਆ, ਪਰੌਂਠੇ ਖਾ ਰਹੇ ਆ, ਬਾਹਰ ਅੰਦਰ ਜਾ ਰਹੇ ਆ, ਤੇ ਫਿਰ ਇਟਸ ਨਾਟ ਐਕਸੈਪਟਡ। ਐਚ ਕੇ ਮੂਵਰਸ ਆਪਣੀ ਕਮਿਊਨਿਟੀ ਦੀ ਨੰਬਰ 1 ਮੂਵਿੰਗ ਕੰਪਨੀ ਹੈ ਯਾਰ, 30 ਸਾਲਾਂ ਤੋਂ ਐਚ ਕੇ ਮੂਵਰਸ ਨਵਾਂ ਘਰ ਲਿਆ, ਮੂਵ ਹੋ ਰਹੇ ਹੋ, ਬਿਨਾਂ ਕਿਸੇ ਤੁਸੀਂ 2 ਵਾਰ ਸੋਚਣ ਤੋਂ ਨਾ ਇੱਕ ਵਾਰ ਇਹਨਾਂ ਨਾਲ ਮਿਲ ਲਓ। ਤੇ ਐਚ ਕੇ ਮੂਵਰਸ ਬੜੇ ਸਾਫ ਸੁਥਰੇ, ਇੱਕ ਕਹਿੰਦੇ ਹੁੰਦੇ ਨਾ ਕਿ ਪ੍ਰੋਫੈਸ਼ਨਲ ਤਰੀਕੇ ਨਾਲ ਮੂਵਿੰਗ ਕਰਦੇ ਨੇ। ਸੋ 416-524-6704 ਨੰਬਰ ਹੈ, 416-524-6704 ਤੇ ਕਾਲ ਕਰੋ। 7114 ਹੈਲੋ।
3: ਹਾਂਜੀ ਭਾਜੀ, ਮੇਰੇ ਖਿਆਲ ਨਹੀਂ ਭੇਜਣੇ ਚਾਹੀਦੇ।
0: ਓਕੇ, ਕਿਉਂ?
3: ਬੇਸਿਕਲੀ ਜਿਹੜੇ ਪਿਛਲੇ ਸੀਗੇ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਯੂ ਨੋ ਇੰਨੀ ਕੋਈ ਨੀਡ ਮੇਰੇ ਖਿਆਲ ਇੰਡੀਆ ਚ ਇੰਨੀ ਹੁੰਦੀ ਨੀ ਕਿ ਰੋਟੀ ਪਾਣੀ ਵੀ ਨੀ ਹੋਵੇ ਉਹਨਾਂ ਦਾ। ਤੇ ਇੱਥੇ ਇਟਸ ਜਸਟ ਮਾਈ ਐਕਸਪੀਰੀਅੰਸ, ਲੋਕਾਂ ਨੂੰ ਉੱਥੇ ਬੈਠੇ ਲੱਗਦਾ ਕਿ ਇੱਥੇ ਦਰਖਤਾਂ ਦੇ ਲੱਗਦੇ ਨੇ, ਡਾਲਰ ਭਰ ਕੇ ਭੇਜ ਦਿੰਦੇ ਨੇ ਲੋਕ, ਰਾਈਟ? ਕੋਸਟ ਆਫ ਲਿਵਿੰਗ ਹੈਜ਼ ਗੋਨ ਥਰੂ ਦ ਰੂਫ, ਯੂ ਨੋ ਦਿਸ ਬੈਟਰ ਦੈਨ ਆਈ ਡੂ। ਤੁਹਾਨੂੰ ਤੁਸੀਂ ਤਾਂ ਇੱਥੇ ਦੀ ਜੰਮ ਪਾਲੋ, ਸਾਨੂੰ ਤਾਂ ਆਏ 15 ਸਾਲ ਹੋਏ ਨੇ। ਇੱਥੇ ਸਸਟੇਨ ਕਰਨਾ ਲਾਈਫ ਈਵਨ ਐਨ ਅਬਵ ਐਵਰੇਜ, ਈਵਨ ਆਫਟਰ ਅਰਨਿੰਗ ਗੁੱਡ, ਇੱਥੇ ਸਸਟੇਨ ਕਰਨਾ ਬੜਾ ਡਿਫਿਕਲਟ ਹੋਇਆ ਪਿਆ। US ਵੀ ਇਹੀ ਹੈ, ਆਸਟ੍ਰੇਲੀਆ ਵੀ ਇਹੀ ਹੈ, ਭੇਜਣੇ ਨਹੀਂ ਚਾਹੀਦੇ। ਯੂ ਨੋ, ਇਫ ਯੂ ਆਰ ਨਾਟ ਐਨ ਏਸੈਟ, ਯੂ ਆਰ ਆਲਸੋ ਨਾਟ ਅ ਲਾਇਬਿਲਿਟੀ ਔਨ ਐਨੀਬਡੀ।
0: ਪਰ ਭਾਈ, ਉਹ ਬੰਦਾ ਕਹਿੰਦਾ ਕਿ ਚਲੋ ਮੈਂ ਮੰਨਦਾ ਤੁਹਾਡੀ ਗੱਲ ਨੂੰ ਵੀ ਇੱਥੇ ਡੇ ਟੂ ਡੇ ਲਾਈਫ ਬਹੁਤ ਔਖੀ ਹੋ ਚੁੱਕੀ ਹੈ, ਇੱਥੇ ਤਾਂ ਕਈਆਂ ਨੂੰ ਗਰੋਸਰੀ ਕਰਨੀ ਮੁਸ਼ਕਿਲ ਹੈ, ਬਟ ਕਈ ਚਲੋ ਲੋਕ ਹੈਗੇ ਆ ਜਿਹੜੇ ਵਧੀਆ ਕਮਾਈ ਕਰਦੇ ਆ, ਵਧੀਆ ਉਹਨਾਂ ਦੀ ਸੇਵਿੰਗਸ। ਇਹ ਬੰਦਾ ਕਹਿ ਰਿਹਾ ਕਿ ਮੈਨੂੰ ਕੋਈ ਫਾਈਨੈਂਸ਼ੀਅਲ ਬਰਡਨ ਨਹੀਂ ਹੈਗਾ, ਮੈਂ ਵਧੀਆ ਕਮਾਉਣਾ, ਮੇਰੇ ਕੋਲ ਐਕਸੈਸ ਪੈਸੇ ਆ, ਤਾਂ ਮੈਂ ਚਲੋ ਉਹਨਾਂ ਨੂੰ ਕਦੇ ਉਹ ਪੁੱਛਦੇ ਆ, ਮੈਂ ਚੁੱਪ ਕਰਕੇ ਭੇਜ ਦਿੰਦਾ।
3: ਚਲੋ, ਮੈਂ ਕੋਰੀਲੇਟ ਨਹੀਂ ਕਰ ਸਕਦਾ ਉਹ ਚੀਜ਼ ਨਾਲ। ਆਲ ਬੀ ਓਨੈਸਟ ਵਿਦ ਯੂ, ਦੇਖੋ ਮੈਂ ਆਪਣੇ ਘਰ ਦੀ ਹਾਊਸ ਹੋਲਡ ਦੀ ਪੈਨਸ਼ਨ ਪੁਨਸ਼ਨ ਤੋਂ ਬਾਅਦ 10-15% ਅਸੀਂ ਵੀ ਸੇਵਿੰਗ ਕਰਦੇ ਹਾਂ ਸਾਲ ਦੀ, 10-15% ਹੋ ਜਾਂਦੀ ਹੈ। ਬਟ ਮੈਂ ਉਹਦੇ ਤੋਂ ਉਹ ਸੇਵਿੰਗ ਇੰਡੀਆ ਭੇਜ ਦਵਾਂ, ਤੇ ਉਹਨਾਂ ਬੈਕ ਹੋਮ ਉਹਨਾਂ ਦਾ ਇਹ ਤਰਕ ਹੁੰਦਾ ਕਿ ਤੂੰ ਤਾਂ ਉੱਥੇ ਬੈਠਾ, ਤੂੰ ਸਾਨੂੰ ਭੇਜ, ਦੇਣਾ ਅਸੀਂ ਤੈਨੂੰ ਕੁਛ ਨੀ। ਸਾਡੀ 2-2 ਕੋਠੀਆਂ ਨੇ, 2-2 ਕਰੋੜ ਦੀਆਂ, ਸਾਡੇ ਕੋਲ PF ਚ ਵੀ 3 ਕਰੋੜ ਪਿਆ, ਫੇਰ ਵੀ ਤੂੰ ਸਾਨੂੰ 70,000 ਰੁਪਿਆ ਭੇਜ, ਸਾਡੇ ਕੋਲ 7 ਕਰੋੜ ਦਾ ਏਸੈਟ ਹੈਗਾ। ਵੀ ਆਰ ਗੈਟਿੰਗ ਅ ਪੈਨਸ਼ਨ ਆਫ 1,50,000 ਰੁਪੀਜ਼ ਐਵਰੀ ਮੰਥ, ਫਿਰ ਵੀ ਸਾਨੂੰ 70,000 ਭੇਜ ਕਿਉਂ? ਕਿਉਂਕਿ ਤੇਰਾ ਫਰਜ਼ ਹੈ ਬਸ, ਦੈਟਸ ਇਟ, ਫਰਜ਼ ਹੈ, ਤੂੰ ਮੁੰਡਾ ਤੇਰਾ ਬਣਦਾ, ਜਾਏਗਾ ਸਾਰਾ ਤੇਰੀ ਭੈਣ ਨੂੰ, ਫਰਜ਼ ਤੇਰਾ ਹੈ, ਉਹ ਤੇਰੀ 22 ਸਾਲ ਖਰਾਬ ਹੁੰਦੀ ਹੈ, ਵੀ ਹੈਵ ਨਥਿੰਗ ਟੂ ਡੂ ਵਿਦ ਦੈਟ, ਸਾਨੂੰ ਕੀ, ਠੀਕ ਹੈ ਨਾ, ਤੇਰੇ ਬੱਚੇ ਨੇ ਦੋ, ਉਹ ਤੇਰੇ ਹੀ ਨੇ, ਉਹ ਸਾਨੂੰ ਕੀ, ਤੇ ਫਿਰ ਮੈਨੂੰ ਵੀ ਕੀ ਭਾਜੀ,
0: ਠੀਕ ਹੈ, ਨਹੀਂ ਚਲੋ, ਥੈਂਕ ਯੂ ਬ੍ਰਦਰ, ਕਈਆਂ ਨੂੰ ਠੀਕ ਹੈ, ਸੋ ਇਹ ਵੀਰ ਹੁਣੇ ਕਹਿੰਦੇ ਕਿ ਰਵੀ ਉਹਨਾਂ ਨੂੰ ਤਾਂ ਬਸ ਐਕਸਪੈਕਟੇਸ਼ਨ ਇੰਨੀ ਹੁੰਦੀ ਹੈ ਕਿ ਇਹਦਾ ਤਾਂ ਬਈ ਫਰਜ਼ ਬਣਦਾ, ਇਹ ਬਾਹਰ ਰਹਿੰਦਾ, ਇਹ ਬਾਹਰ ਕਮਾਈ ਕਰਦਾ, ਤੇ ਉਹਨਾਂ ਨੂੰ ਇਹ ਲੱਗਦਾ ਕਿ ਬਸ ਬਾਹਰ ਰਹਿੰਦਾ ਕਰਕੇ ਨਾ ਤਾਂ ਇਹ ਸਾਨੂੰ ਭੇਜੇ, ਤੇ ਇਟਸ ਹਿਜ਼ ਰਿਸਪੋਂਸੀਬਿਲਿਟੀ, ਠੀਕ ਹੈ ਨਾ, ਦੈਟਸ, ਇਹ ਵੀ ਕਿਤੇ ਨਾ ਕਿਤੇ ਕਈਆਂ ਨੂੰ ਕੰਸਰਨ ਲੱਗਦਾ ਹੁੰਦਾ ਯਾਰ ਕਿ ਸਾਡੀ ਇੱਡੀ ਕਿਹੜੀ ਰਿਸਪੋਂਸੀਬਿਲਿਟੀ, ਅਸੀਂ ਚੱਲ ਇੱਥੇ ਦਿਨ ਰਾਤ ਕੰਮ 'ਤੇ ਜਾਂਦੇ ਹਾਂ, ਮਿਹਨਤ ਕਰਦੇ ਹਾਂ, ਵੀ ਤੁਸੀਂ ਉੱਥੇ ਬਸ ਸੂਟ ਲੈਣੇ ਹੁੰਦੇ ਆ, ਜਾਂ ਕੋਈ ਗੱਡੀ ਲੈਣੀ ਹੁੰਦੀ ਹੈ, ਜਾਂ ਕੋਈ ਜੀਪ ਕਢਾਉਣੀ ਹੈ, ਅਤੇ ਪੈਸੇ ਆ ਲੱਗਦਾ ਕਿ ਤੁਹਾਨੂੰ, ਕਿ ਕਹਿੰਦੇ ਹੁੰਦੇ ਕਿ ਜਿਵੇਂ ਵੀਰ ਨੇ ਕਿਹਾ ਕਿ ਦਰੱਖਤਾਂ 'ਤੇ ਉੱਗਦੇ ਹੁੰਦੇ ਆ, ਸੋ ਨੰਬਰ ਹੈ ਆਪਣਾ 9056733337, ਕਾਲ ਕਰ ਰਹੇ ਹੋ ਤਾਂ ਹੁਣੇ ਕਰੋ, ਐਂਡ 'ਤੇ ਜਾ ਕੇ ਅਗੈਨ ਆਪਣੇ ਕੋਲ ਸਮਾਂ ਨਹੀਂ ਹੁੰਦਾ ਰਹਿੰਦਾ, ਸੋ ਜਸਟ ਡੂ ਨਾਟ ਡਿਲੇ ਯਰ ਕਾਲ, ਜੇ ਸੋਚ ਰਹੇ ਹੋ ਕਿ ਬਸ ਨਵੀਂ ਨੂੰ ਪ੍ਰੋਗਰਾਮ 'ਚ ਹੋਰ ਕਾਲਾਂ ਸੁਣ ਸੁਣ ਕੇ ਨਾ ਐਂਡ 'ਤੇ ਕਰਾਂਗੇ ਕਾਲ, ਫਿਰ ਆਪਣੇ ਕੋਲ ਸਮਾਂ ਬਹੁਤ ਹੀ ਸੀਮਤ ਜਿਹਾ ਹੁੰਦਾ, 905-673-3337 ਨੰਬਰ ਹੈ 'ਤੇ ਕਾਲ ਕਰ ਰਹੇ ਹੋ, ਜਸਟ ਸਟੇ ਔਨ ਦਾ ਲਾਈਨ, ਸਾਰਿਆਂ ਨਾਲ ਗੱਲਾਂ ਕਰਾਂਗੇ, ਡੋਂਟ ਵਰੀ। ਇੱਕ ਨਾ ਤੁਸੀਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਨੂੰ ਪੱਕਾ ਚੇਤੇ ਰੱਖੋ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ, ਟਰੱਕ ਦੇ ਨਵੇਂ ਟਾਇਰ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਕੋਈ ਵੀ ਰਿਪੇਅਰ ਹੈ ਨਾ, ਤਾਂ 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਨੋ ਪਾਰਕਵੇ ਦੇ ਬਿਲਕੁਲ ਕੋਰਨਰ 'ਤੇ ਈਗਲ ਟਰੱਕ ਟਾਇਰ ਵਾਲੇ ਨੇ, ਬਹੁਤ ਵਧੀਆ ਟੀਮ, ਗ੍ਰੈਂਡ ਓਪਨਿੰਗ ਦੇ ਡਿਸਕਾਊਂਟ ਬੜੇ ਸੋਹਣੇ ਸੋਹਣੇ ਲਾਏ ਹੋਏ ਨੇ, ਸੋ ਪਹੁੰਚੋ 401 ਤੋਂ ਉੱਤਰ ਸਾਰੇ ਤੁਹਾਡੇ ਲਈ ਲੋਕੇਟਡ ਹੈ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, 1457, ਹੈਲੋ।
4: ਹਾਂਜੀ, ਜੇ ਤਾਂ ਦੇਖੋ ਇੱਥੇ ਸਾਰੀ ਗੱਲ ਜ਼ਿੰਮੇਵਾਰੀ ਚੱਕੀ ਆ ਬੰਦੇ ਨੇ, ਤੇ ਇੰਡੀਆ ਮਤਲਬ ਬੈਕ ਹੋਮ ਜਿੱਥੇ ਜੈਨੂਅਨ ਮਤਲਬ ਕਹਿਣ ਦਾ ਜੈਨੂਅਨ ਹੈਲਪ ਜੇ ਕਰਨੀ ਪੈ ਜਾਏ ਫਿਰ ਤੇ ਕੋਈ ਗੱਲ ਨੀ, ਕਿਉਂਕਿ ਹਾਂ ਜੇ ਕੋਈ ਕਹਿ ਦੇ ਮੈਨੂੰ ਵਧੀਆ ਕਾਰ ਲੈ ਲਈ, ਡਬਲ ਸਟੋਰੀ ਕੋਠੀ ਪਾ ਦੇ, ਐਸ਼ ਕਰੀਏ, ਚਲੋ ਉਹਦੇ ਨਾਲ ਮੈਂ ਨਹੀਂ ਸਹਿਮਤ ਹੈਗਾ, ਪਰ ਜੇ ਜੈਨੂਅਨ ਹੈਲਪ ਹੋਵੇ ਉਹਨਾਂ ਨੂੰ ਵਾਕਈ ਚਾਹੀਦੀ ਆ। ਮੈਂ ਤੁਹਾਨੂੰ ਆਪਣੀ ਦੱਸ ਦਿੰਦਾ, ਮੈਂ ਉੱਥੇ ਗਰੀਬ ਫੈਮਿਲੀ ਸੀਗਾ, ਤੇ ਮੈਂ ਆਪਣੇ ਪੇਰੈਂਟਸ ਨੂੰ $400 ਮਹੀਨੇ ਦਾ ਪੱਕਾ ਹੀ ਰੱਖਿਆ ਸੀ, ਹੁਣ ਤੇ ਚਲੋ ਹੈ ਨੀ, ਜਦੋਂ ਹੁੰਦੇ ਸੀ ਨਾ, ਚਾਹੇ ਇੱਥੇ ਮੇਰਾ ਸਰੇ ਚਾਹੇ ਨਾ ਸਰੇ, ਮੈਂ ਉਹਨਾਂ ਨੂੰ $400 ਮਹੀਨੇ ਦਾ ਭੇਜਣਾ ਹੁੰਦਾ, ਪਰ ਉਹ ਜੈਨੂਅਨ ਹੀ ਸੀਗਾ, ਖਾਣ ਪੀਣ ਦਾ, ਦਵਾਈ ਦਾਰੂ ਜਿੱਦਾਂ ਇੱਦਾਂ ਹੀ ਸੀਗਾ, ਨਿਗਾਹ ਜਿਹਾ ਘਰ ਸੀ ਆਪਣਾ ਸਿੰਪਲ ਜਿਹਾ, ਤੇ ਹੁਣ ਵੀ ਮੈਂ ਆਲੇ ਦੁਆਲੇ ਰਿਸ਼ਤੇਦਾਰ ਦੇ ਸੱਜਣ ਮਿੱਤਰ ਦਾ ਪਤਾ ਲੱਗ ਜਾਣਾ ਵੀ ਉਹਨੂੰ ਬਹੁਤ ਲੋੜ ਆ, ਚਲੋ ਜ਼ਿਆਦਾ ਨੀ $200 ਮਹੀਨੇ ਦਾ ਵੀ ਮੈਂ ਕਹਾਂ, ਹਰ ਮਹੀਨੇ ਨੀ, ਕਦੀ ਕਦੀ $200 ਸਾਲ ਚ ਦੋ ਤਿੰਨ ਦਿਨ ਆਪਾਂ ਇੱਦਾਂ ਕਰਦੇ
0: ਹਾਂ,
4: ਹਾਂ ਜੇ ਕਹਿੰਦੇ ਜੈਨੂਅਨ ਹੈਲਪ ਦੀ ਲੋੜ ਆ ਤੁਹਾਨੂੰ ਕਰ ਦੇਣੀ ਚਾਹੀਦੀ ਪਹਿਲਾਂ ਮਨ।
0: ਸੋ ਜੇ ਕੋਈ ਖਾਣ ਪੀਣ ਜਾਂ ਸਿਰਫ ਦਵਾਈਆਂ ਦੀ ਲੋੜ ਹੈ ਠੀਕ ਹੈ, ਜੇ ਕੋਈ ਗੱਡੀ ਗੁੱਡੀ ਲੈਣੀ ਹੈ, ਕੋਈ ਕੋਠੀ ਪਾਉਣੀ ਹੈ, ਫਿਰ ਨੀ ਹੈ,
4: ਫਿਰ ਨੀ ਹਾਂ।
0: ਪਰ ਜੇ ਜੇ ਤੁਹਾਡੇ ਕੋਲ ਹੋਵੇ ਪੈਸਾ ਵੀ, ਤੁਸੀਂ ਜੇ ਉਹਨਾਂ ਨੇ ਗੱਡੀ ਵੀ ਲੈਣੀ ਹੈ ਭੇਜ ਸਕਦੇ ਹੋ, ਫਿਰ
4: ਇਹਨੇ ਫਿਰ ਵੀ ਕਰ ਸਕਦਾ, ਜੇ ਉਹਦਾ ਇੱਥੇ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰ ਰਿਹਾ, ਘਰ ਸਾਂਭਿਆ, ਭੇਜ ਦੇਵੇ, ਜੇ ਐਕਸਟਰਾ ਮਨੀ ਹੈਗੀ ਭੇਜ ਦੇਵੇ,
0: ਠੀਕ ਹੈ, ਨਹੀਂ ਉਹੀ ਫਿਰ, ਥੈਂਕ ਯੂ ਵੀਰੇ, ਉਹੀ ਨਹੀਂ, ਪਰ ਇਹ ਜਿਹੜਾ ਬੰਦਾ ਇਹਦੇ ਕੋਲ ਹੈਗਾ ਉਹ ਪੈਸਾ, ਉਹੀ ਤਾਂ ਮੈਂ ਗੱਲ ਕਰ ਰਿਹਾ, ਬਟ ਘਰ ਵਾਲੀ ਨੂੰ ਫਿਰ ਵੀ ਲੱਗਦਾ ਕਿ ਜੇ ਪੈਸਾ ਹੈਗਾ ਜ਼ਰੂਰੀ ਥੋੜ੍ਹਾ ਵੀ ਉੱਥੇ ਭੇਜੀ ਚੱਲ। ਸਾਡੇ ਨਾਲ ਕਮਲ ਜੀ ਜੁੜਿਆ, ਕਮਲ ਜੀ ਢਿੱਲੋਂ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਦੇ ਸਾਡੇ ਮਾਹਰ ਨੇ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਨਹੀਂ ਨਾ ਘੱਟ ਰਹੀ, ਕਮਲ ਜੀ ਦਾ ਵਾਅਦਾ ਕਿ $500 ਤੋਂ ਲੈ ਕੇ $1,000 ਤੱਕ ਦੀ ਇੰਸ਼ੋਰੈਂਸ ਘਟਾ ਕੇ ਦੇਣਗੇ, ਜਦੋਂ ਵਾਅਦਾ ਹੀ ਹੋ ਗਿਆ ਹੋਰ ਕੀ ਤੁਹਾਨੂੰ ਚਾਹੀਦਾ। ਸੋ ਕਮਲ ਜੀ ਵੈਲਕਮ,
1: ਥੈਂਕ ਯੂ ਨਵੀ, ਐਂਡ ਸਤਿ ਸ਼੍ਰੀ ਅਕਾਲ ਸਾਰੇ ਲਿਸਨਰਸ ਨੂੰ। ਅਗਰ ਕਿਸੇ ਦੀ ਵੀ ਰਿਨਿਊਅਲ ਆਈ ਹੋਈ ਹੈ, ਪ੍ਰਾਈਸ ਵੱਧ ਕੇ ਆਇਆ ਹੋਇਆ, ਜਾਂ ਕਿਸੇ ਨੂੰ ਕੋਈ ਵੀ ਆਟੋ ਹੋਮ ਜਾਂ ਕਮਰਸ਼ੀਅਲ ਇੰਸ਼ੋਰੈਂਸ ਚਾਹੀਦੀ ਆ, ਤਾਂ ਸਾਡੇ ਕੋਲ ਇਸ ਟਾਈਮ 40% ਡਿਸਕਾਊਂਟ ਅਵੇਲੇਬਲ ਨੇ। ਜਿਵੇਂ ਤੁਸੀਂ ਦੱਸਿਆ ਕਿ ਕੋਈ ਘੱਟ ਤੋਂ ਘੱਟ ਸਾਲ ਦਾ $500 ਤੋਂ ਲੈ ਕੇ $1,000 ਸੇਵ ਕਰੇਗਾ, ਤੇ ਆਪਾਂ ਤਾਂ ਹੀ ਕਹਿੰਦੇ ਹਾਂ ਕਿ ਤੁਸੀਂ ਆਪਣੀ ਪਾਲਿਸੀ ਸਾਡੇ ਨਾਲ ਚੇਂਜ ਕਰੋ। ਮੇਰਾ ਫੋਨ ਨੰਬਰ ਹੈਗਾ 647-394-4369, 647-394-4369। ਇਸ ਤੋਂ ਬਿਨਾਂ ਅਗਰ ਤੁਹਾਡਾ ਰੈਕਡ ਕਲੀਨ ਆ, ਤੇ ਤੁਸੀਂ ਤਾਂ ਵੀ ਹਾਈ ਇੰਸ਼ੋਰੈਂਸ ਪ੍ਰੀਮੀਅਮ ਪੇ ਕਰ ਰਹੇ ਹੋ, ਤੇ ਆਈ ਐਮ ਵੈਰੀ ਕੌਨਫੀਡੈਂਟ ਕਿ ਅਸੀਂ ਤੁਹਾਡਾ ਪ੍ਰੀਮੀਅਮ ਜ਼ਰੂਰ ਘੱਟ ਕਰਵਾ ਕੇ ਦੇਵਾਂਗੇ। ਤੁਸੀਂ ਕਨਵਿਕਸ਼ਨ ਫ੍ਰੀ ਤੇ ਕਲੇਮ ਫ੍ਰੀ ਡਿਸਕਾਊਂਟ ਲੈ ਕੇ ਆਪਣਾ ਪ੍ਰੀਮੀਅਮ ਹੋਰ ਵੀ ਘੱਟ ਕਰ ਸਕਦੇ ਹੋ। ਇਸ ਤੋਂ ਬਿਨਾਂ ਅਗਰ ਤੁਸੀਂ ਕੋਈ ਨਵੀਂ ਗੱਡੀ ਲੈਣ ਬਾਰੇ ਸੋਚ ਰਹੇ ਹੋ, ਸ਼ੋਪ ਰਾਊਂਡ ਕਰ ਰਹੇ ਹੋ, ਤੇ ਜ਼ਿਆਦਾ ਤੋਂ ਜ਼ਿਆਦਾ ਪ੍ਰੀਮੀਅਮ ਸੇਵ ਕਰਨਾ ਚਾਹੁੰਦੇ ਹੋ, ਤੇ ਸਾਨੂੰ ਜ਼ਰੂਰ ਕਾਲ ਕਰ ਲੈਣਾ, ਅਸੀਂ ਤੁਹਾਡੇ ਆਟੋ ਹੋਮ ਤੇ ਕਮਰਸ਼ੀਅਲ ਇੰਸ਼ੋਰੈਂਸ ਤੇ ਘੱਟ ਤੋਂ ਤੋਂ ਘੱਟ ਸਾਲ ਦਾ 500 ਤੋਂ 1000 ਡਾਲਰ ਸੇਵ ਕਰਵਾ ਕੇ ਦਵਾਂਗੇ। ਇਸ ਤੋਂ ਬਿਨਾਂ ਤੁਹਾਨੂੰ ਟਰੈਵਲ ਇੰਸ਼ੋਰੈਂਸ, ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਦੀ ਇੰਸ਼ੋਰੈਂਸ ਚਾਹੀਦੀ ਹੈ ਤੇ ਸਾਡੇ ਕੋਲ ਉਹਦੇ ਤੇ ਵੀ ਕਾਫੀ ਵਧੀਆ ਡਿਸਕਾਊਂਟ ਚੱਲ ਰਹੇ ਨੇ। ਸੋ ਅਗੇਨ ਮੇਰਾ ਫੋਨ ਨੰਬਰ ਹੈਗਾ 647-394-4369, 647-394-4369। ਥੈਂਕ ਯੂ ਨਵੀ ਫੋਰ ਯੋਰ ਟਾਈਮ।
0: 647-394-4369 ਕਾਲ ਕਰ ਲਓ ਯਾਰ, ਜੇ ਤੁਹਾਨੂੰ 500 ਤੋਂ 1000 ਦਾ ਡਿਸਕਾਊਂਟ ਮਿਲੂਗਾ ਤਾਂ ਹੀ ਕਹਿਣਗੇ ਕਿ ਚੇਂਜ ਕਰੋ, ਨਹੀਂ ਤਾਂ ਨਹੀਂ। 647-394-4369 9233। ਹੈਲੋ,
5: ਹਾਂਜੀ, ਸਤਿ ਸ਼੍ਰੀ ਅਕਾਲ ਨਵੀ ਭਾਜੀ,
0: ਕਿਵੇਂ? ਸਤਿ ਸ਼੍ਰੀ ਅਕਾਲ ਵੀਰੇ, ਬਹੁਤ ਵਧੀਆ ਜੀ, ਕਿਵੇਂ ਹੋ?
5: ਬਸ ਠੀਕ ਹੈ ਜੀ। ਤੇ ਮੇਰਾ ਪਰਸਨਲ ਓਪੀਨੀਅਨ, ਆਈ ਥਿੰਕ ਰੱਬ ਬਹੁਤ ਘੱਟ ਲੋਕਾਂ ਨੂੰ ਏਦਾਂ ਇੰਨੇ ਜੋਗਾ ਬਣਾਉਂਦਾ ਕਿ ਤੁਸੀਂ ਕਿਸੇ ਦੀ ਮਦਦ ਕਰ ਸਕੋ। ਹਾਂ, ਵੈਨ ਇਟ ਕਮਸ ਟੂ ਫੈਮਿਲੀ, ਫਿਰ ਆਪਾਂ ਇਹ ਨੀ ਦੇਖੀਦਾ ਹੁੰਦਾ ਕਿ ਕਿੱਧਰ ਚਾਹੀਦੇ ਕਿੱਧਰ ਨਹੀਂ ਚਾਹੀਦੇ। ਦੂਸਰੀ ਚੀਜ਼, ਅਗਰ ਉਹ ਇੱਥੇ ਆਪਣੀ ਸਾਰੀ ਰਿਸਪੋਂਸਿਬਿਲਿਟੀਜ਼ ਤਰੀਕੇ ਨਾਲ ਨਿਭਾ ਰਿਹਾ, ਵਾਈਫ ਨੂੰ ਕੋਈ ਇਸ਼ੂ ਨਹੀਂ ਹੋਣਾ ਹੋ ਰਿਹਾ ਹੈਗਾ, ਆਈ ਡੋਂਟ ਥਿੰਕ ਇੰਨੀ ਕੋਈ ਵੱਡੀ ਗੱਲ ਹੈਗੀ। ਅਗਰ ਬੰਦਾ ਜੋਗਾ ਹੈਗਾ ਕਰਨ, ਦੈਨ ਕੋਈ ਇਸ਼ੂ ਨਹੀਂ ਹੋਣਾ ਚਾਹੀਦਾ
0: ਜੀ।
5: ਮੇਰਾ ਪਰਸਨਲ ਓਪੀਨੀਅਨ।
0: ਠੀਕ ਹੈ, ਸੋ ਤੁਹਾਨੂੰ ਲੱਗਦਾ ਕਿ ਐਸ ਲੌਂਗ ਐਸ ਇੱਥੇ ਉਹ ਆਪਣੀ ਸਾਰੀ ਜ਼ਿੰਮੇਵਾਰੀ ਨਿਭਾ ਰਿਹਾ, ਇੱਥੇ ਬਿਲਸ ਕੀ ਜ਼ਰੂਰਤਾਂ ਕੀ ਸਾਰੀਆਂ ਪੂਰੀਆਂ ਹੋ ਰਹੀਆਂ, ਤੇ ਫਿਰ ਚਾਹੇ ਉਹ ਇੰਡੀਆ ਗੱਡੀ ਲਈ ਭੇਜੇ, ਮਾਂ ਦੇ ਸੂਟ ਲਈ ਭੇਜੇ, ਤੇ ਬਾਪੂ ਦੇ ਮੋਟਰਸਾਈਕਲ ਲਈ ਭੇਜੇ, ਤਾਂ ਫਿਰ ਲੇਡੀ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਹੈ।
5: ਕਮਿਊਨੀਕੇਸ਼ਨ ਜ਼ਰੂਰੀ ਹੈਗੀ, ਏਦਾਂ ਵੀ ਨਹੀਂ ਕਿ ਮਤਲਬ ਬਿਲਕੁਲ ਹੀ ਦੱਸੀ ਨੇ, ਮਤਲਬ ਅਗਰ ਉਹਨੂੰ ਪ੍ਰੋਬਲਮ ਆ ਰਹੀ ਹੈਗੀ ਤਾਂ ਗੱਲਬਾਤ ਕਰੇ, ਸਮਝਾਵੇ, ਏਦਾਂ ਹੀ ਹੋ ਸਕਦਾ ਹੈਗਾ ਕਿਉਂਕਿ ਵਾਈਫ ਨੂੰ
0: ਨਹੀਂ। ਪਰ ਜੇ ਉਹ ਸਮਝਾਵੇ ਕਿ ਹਾਂ ਬਈ ਮੇਰੀ ਮਾਂ ਨੂੰ ਇਹ ਗਹਿਣੇ ਚਾਹੀਦੇ ਆ, ਤੇ ਕੁੜੀ ਕਹੇ ਲੈ ਦੱਸ, ਤੇ ਜ਼ਰੂਰੀ ਥੋੜਾ ਵੀ ਤੂੰ ਹੀ ਲੈ ਕੇ ਦਵੇ ਫਿਰ।
5: ਇਹ ਗੱਲ ਠੀਕ ਹੈ, ਠੀਕ ਹੈ, ਬਟ ਏਦਾਂ ਨਹੀਂ ਹੋਣਾ ਚਾਹੀਦਾ ਨਾ, ਕਿਉਂਕਿ ਉਹਦੀ ਜ਼ਿੰਮੇਵਾਰੀ ਕਦੀ ਚੇਂਜ ਨਹੀਂ ਹੋਈ ਹੈਗੀ ਕਿ ਮਤਲਬ ਇਹ ਚੀਜ਼ ਨਹੀਂ ਹੁੰਦੀ ਕਿ ਵਿਆਹ ਤੋਂ ਬਾਅਦ ਇਹ ਸਿਚੁਏਸ਼ਨ ਚੇਂਜ ਹੋ ਜਾਂਦੀ ਹੈ। ਅਗਰ ਪਹਿਲਾਂ ਜ਼ਿੰਮੇਵਾਰੀ ਸੀਗੀ ਉਹ ਲਾਸਟ ਅੱਗੇ ਵੀ ਹੈਗੀ ਹੈ, ਸੋ ਬੈਲੈਂਸ ਕਰਨਾ ਜ਼ਰੂਰੀ ਹੈ।
0: ਠੀਕ ਹੈ, ਨਹੀਂ ਥੈਂਕ ਯੂ ਸਰ। ਕਈ ਵਾਰ ਨਾ ਪ੍ਰੋਬਲਮ ਕਿੱਥੇ ਪੈਂਦੀ ਹੈ, ਫਿਰ ਤੁਸੀਂ ਬੰਦਾ ਕਹਿੰਦਾ ਯਾਰ ਜੇ ਮੈਂ ਦੱਸਾਂਗਾ ਤਾਂ ਫਿਰ ਪੁੱਛ ਗਿੱਛ ਬਹੁਤ ਹੋਊਗੀ ਵੀ ਕਾਹਦੇ ਲਈ ਕੀ ਲੈਣਾ ਉਹਨਾਂ ਨੇ, ਤੇ ਜੇ ਫਿਰ ਦੱਸਤਾ ਕਿ ਯੂ ਨੋ ਡੈਡੀ ਨੇ ਆਹ ਲੈਣਾ, ਮੰਮੀ ਨੇ ਆਹ ਲੈਣਾ, ਤੇ ਫਿਰ ਅਗਲੀ ਮੇ ਵੀ ਕਹੂਗੀ ਕਿ ਯਾਰ ਇਹ ਕੋਈ ਨੈਸੈਸਿਟੀਜ਼ ਥੋੜੋ ਨੇ। 1136 ਹੈਲੋ,
6: 1136
0: ਹੈਲੋ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ
6: ਅਕਾਲ ਜੀ। ਹਾਂਜੀ ਭਾਜੀ, ਹਾਂਜੀ ਭਾਜੀ, ਮੇਰਾ ਇਹ ਓਪੀਨੀਅਨ ਆ ਕਿ ਹਾਂਜੀ ਜੇ ਉਹਦੇ ਪੇਰੈਂਟਸ ਨੂੰ ਕੋਈ ਲੋੜ ਆ, ਹਾਂਜੀ ਮਾਂ ਪਿਓ ਲਈ ਬੱਚਿਆਂ ਦਾ ਫਰਜ਼ ਆ, ਮਾਂ ਬਾਪ ਨੇ ਸਾਨੂੰ ਪਾਲਿਆ, ਉਹਨਾਂ ਨੂੰ ਭੇਜ ਸਕਦੇ ਆ। ਜੇ ਹੁਣ ਬ੍ਰਦਰ ਨੂੰ ਲਾਈਕ ਕੋਈ ਐਮਰਜੈਂਸੀ ਚਾਹੀਦੇ ਆ ਜਾਂ ਕੋਈ ਸਟੱਡੀ ਕਰ ਰਿਹਾ, ਹੈਲਪ ਕਰ ਰਿਹਾ, ਉਹ ਵੀ ਮੇਕ ਸੈਂਸ ਆ। ਪਰ ਜੇ ਹੁਣ ਬ੍ਰਦਰ ਲਈ ਕਿਸੇ ਐਸ਼ ਲਈ ਉਹਦੀ ਹਰ ਮਹੀਨੇ ਭੇਜੋ, ਮਹੀਨੇ ਚ 3-4 ਵਾਰ ਭੇਜ ਦੋ, ਉਹ ਤਾਂ ਫਿਰ ਕੋਈ ਮੇਕ ਸੈਂਸ ਹੈ ਨੀ। ਤੇ ਆਪਣੀ ਵਾਈਫ ਦੇ ਨਾਲ ਵੀ ਸਲਾਹ ਕਰਨਾ ਬਹੁਤ ਜ਼ਰੂਰੀ ਆ, ਕਿਉਂਕਿ ਇਹ ਛੋਟੀਆਂ ਛੋਟੀਆਂ ਗੱਲਾਂ ਤੋਂ ਕਈ ਵਾਰ ਵੱਡੀਆਂ ਬਣ ਜਾਂਦੀਆਂ ਨੇ, ਡਿਵੋਰਸ ਹੋ ਜਾਂਦੇ ਨੇ, ਬਹੁਤ ਫਿਰ ਆਪਣੀ ਫੈਮਿਲੀ ਖਰਾਬ ਕਰਨ ਵਾਲਾ ਕੰਮ ਹੋ ਜਾਂਦਾ। ਕਿਉਂਕਿ ਇਸ ਤਰ੍ਹਾਂ ਮੈਂ ਆਪਣੇ ਕਜ਼ਨ ਦਾ ਵੀ ਦੇਖਿਆ, ਉਹ ਆਪਣੇ ਮਾਂ ਪਿਓ ਭੈਣਾਂ ਭਰਾਵਾਂ ਲਈ ਪੈਸਾ ਲਾ ਕੇ ਸਾਦਾ ਰਿਹਾ, ਉਹਨੇ ਕੀਤਾ ਤੇ ਉਹਦਾ ਘਰ ਬਸਿਆ ਬਸਾਇਆ, ਦੋ ਬੱਚੇ ਘਰ ਬਾਰ, ਉਹਨਾਂ ਦਾ ਡਿਵੋਰਸ ਹੋ ਗਿਆ, ਹੁਣ ਉਹ ਓਲਡ ਏਜ ਵਿੱਚ ਵਿਆਹ ਕਰਾ ਕੇ ਕਿੰਨਾ ਸਟਰਗਲ ਕਰ ਰਿਹਾ, ਬੱਚੇ ਪਾਲ ਰਿਹਾ ਦੁਆਰਾ। ਪਰ ਫਿਰ ਇਸ ਕਰਕੇ ਸਾਨੂੰ ਆਪਣੀ ਵਾਈਫ ਤੇ ਆਪਣੇ ਬੱਚਿਆਂ ਲਈ ਵੀ ਦੇਖਣਾ ਚਾਹੀਦਾ।
0: ਉਹਦਾ ਡਿਵੋਰਸ ਕਿਹੜੇ ਚੱਕਰ ਚ ਹੋਇਆ ਵੀ ਉਹ ਘਰਦਿਆਂ ਨੂੰ ਪੈਸੇ ਭੇਜਦਾ ਸੀ ਜ਼ਿਆਦਾ?
6: ਘਰਦਿਆਂ ਨੇ ਬੁਲਾਏ ਸੀ, ਉਹਨਾਂ ਨੂੰ ਪੈਸੇ ਵੀ ਭੇਜਦਾ ਸੀ, ਉਹਦੀ ਵਾਈਫ ਵੀ ਹੈਦੀ, ਉਹਨਾਂ ਦੇ ਘਰ ਚ ਲੜਾਈਆਂ ਹੁੰਦੀਆਂ ਸੀ ਭਈ ਨਾ ਕਰੋ, ਫਿਰ ਸਾਰੀ ਫੈਮਿਲੀ ਅਮੈਰੀਕਾ ਉਹਨੇ ਬੁਲਾਈ, ਬਸ ਉਹਨਾਂ ਦਾ ਡਿਵੋਰਸ ਹੋ ਗਿਆ। ਤੇ ਹੁਣ ਉਹਨੇ ਦੁਬਾਰਾ ਜਦੋਂ ਵਿਆਹ ਕਰਾਇਆ, ਹੁਣ ਉਹਦੇ ਬੱਚੇ ਛੋਟੇ ਆ ਹਜੇ ਕੁੜੀਆਂ, ਪਰ ਹੁਣ ਉਹਦੀ ਏਜ ਤਾਂ ਲਾਈਕ 50-something ਹੋ ਚੁੱਕੀ ਆ ਨਾ, 55 ਮੇ ਬੀ ਮੋਰ ਦੈਨ ਦੈਟ। ਤੇ ਫਿਰ ਤੁਹਾਡੀ ਆਪਣੀ ਲਾਈਫ ਕੁਛ ਨੀ ਰਹਿੰਦੀ, ਤੁਸੀਂ ਮਿਡਲ ਲਾਈਫ ਚ ਆ ਜਾਂਦੇ ਆ। ਮੇਰਾ ਮਤਲਬ ਇਹ ਹੈ ਕਿ ਆਪਣਾ ਕੋਆਪਰੇਟ ਕਰੋ, ਆਪਣੀ ਫੈਮਿਲੀ ਨੂੰ ਵੀ ਨਾਲ ਰੱਖੋ ਤੇ ਆਪਣੇ ਪੇਰੈਂਟਸ ਨੂੰ ਵੀ, ਜੇ ਕਰਨਾ ਸਲਾਹ ਕਰਕੇ ਘਰ ਦੇ ਵਿੱਚ ਕਰ ਸਕਦੇ ਆ।
0: ਠੀਕ ਹੈ ਤੁਹਾਡੀ ਗੱਲ ਵੀ, ਇੰਨਾ ਵੀ ਨਾ ਕਰੋ ਵੀ ਵਾਈਫ ਨੂੰ ਲੱਗੇ ਯਾਰ ਕਿ ਇਹ ਤਾਂ ਨਾ ਮੇਰੀ ਕੋਈ ਸਲਾਹ ਲੈਂਦਾ ਨਾ ਮੈਨੂੰ ਪੁੱਛਦਾ, ਇਹ ਤਾਂ ਬਸ ਉਹਨਾਂ ਦੀਆਂ ਮੰਗਾਂ ਪੂਰੀਆਂ ਕਰੀ ਜਾਂਦਾ। ਤੇ ਠੀਕ ਹੈ ਤੁਹਾਡੀ ਗੱਲ ਵੀ, ਵਾਈਫ ਨੂੰ ਚਲੋ ਜੇ ਉਹਨੂੰ ਕੋਈ ਇਤਰਾਜ਼ ਹੈ ਤਾਂ ਸਮਝੋ, ਤੇ ਫਿਰ ਜੇ ਉਹਨੂੰ ਲੱਗਦਾ ਕਿ ਤੂੰ ਬਿਨਾਂ ਕਿਸੇ ਗੱਲੋਂ ਭੇਜ ਰਿਹਾ ਥੋੜਾ ਬਹੁਤਾ ਘਟਾ ਵੀ ਦਿਓ,
5: ਥੋੜਾ ਬਹੁਤਾ ਘਟਾ ਵੀ ਦਿਓ।
0: ਠੀਕ ਹੈ ਜੀ, ਚਲੋ ਸ਼ੁਕਰੀਆ ਤੁਹਾਡਾ, ਬਹੁਤ ਧੰਨਵਾਦ। ਕਈ ਨਾ ਬੰਦਿਆਂ ਨੂੰ ਹੁੰਦਾ, ਚਲੋ ਬੰਦਿਆਂ ਨੂੰ ਨੀ ਲੇਡੀਜ਼ ਨੂੰ ਵੀ ਹੁੰਦਾ ਵੀ ਇਹ ਸਾਡਾ ਪੈਸਾ, ਅਸੀਂ ਇਹਦੇ ਨਾਲ ਜੋ ਮਰਜ਼ੀ ਕਰੀਏ। ਪਰ ਇਸ਼ੂ ਉਦੋਂ ਆਉਂਦਾ ਜਦੋਂ ਨਾ ਤੁਸੀਂ ਇਹ ਮਾਇੰਡ ਸੈੱਟ ਰੱਖਣ ਲੱਗ ਜਾਂਦੇ ਹੋ ਵੀ ਇਹ ਤਾਂ ਮੇਰਾ ਹੀ ਹੈ, ਮੈਂ ਜਿੱਥੇ ਮਰਜ਼ੀ ਭੇਜਾਂ, ਮੈਂ ਜੋ ਮਰਜ਼ੀ ਕਰਾਂ, ਫਿਰ ਆਈ ਥਿੰਕ ਇਸ਼ੂਜ਼ ਬੜੇ ਵੱਧ ਜਾਂਦੇ ਆ ਆਪਸ ਵਿੱਚ। ਕਿਉਂਕਿ ਕੁੜੀ ਕਹਿੰਦੀ ਯਾਰ ਤੂੰ ਵਿਆਹ ਮੇਰੇ ਨਾਲ ਕਰਾਇਆ, ਪੈਸਾ ਤੂੰ ਕਹਿ ਰਿਹਾ ਕਿ ਸਿਰ ਤੇਰਾ, ਜਾਂ ਬੰਦਾ ਵੀ ਕਈ ਵਾਰ ਸਮਝਦਾ ਕਿ ਤੂੰ ਤਾਂ ਬਾਹਲੀ ਇੰਡੀਪੈਂਡੈਂਟ ਹੋ ਗਈ ਹੈ, ਤੈਨੂੰ ਮੇਰੀ ਤਾਂ ਲੋੜ ਹੀ ਨਹੀਂ ਹੈਗੀ, ਤੂੰ ਆਪਦੇ ਪੈਸੇ ਨੂੰ ਜੋ ਮਰਜ਼ੀ ਕਰੀ ਚੱਲ, ਮੈਨੂੰ ਨਾ ਤੈਨੂੰ ਕੋਈ ਪੁੱਛਣ ਦੀ ਲੋੜ ਹੈ ਨਾ ਕੁਝ ਦੱਸਣ ਦੀ ਲੋੜ ਹੈ। ਸੋ ਨਹੀਂ, ਇੱਕ ਐਜ਼ ਅ ਟੀਮ ਚੱਲਣ ਦੀ ਬਹੁਤ ਜ਼ਰੂਰਤ ਹੈ। ਜੇ ਤੁਸੀਂ ਬਸ ਕੱਲ੍ਹ ਮਕੱਲੇ ਚਾਹੁੰਦੇ ਹੋ ਕਿ ਅਸੀਂ ਇੰਡੀਪੈਂਡੈਂਟਲੀ ਕਰੀਏ ਜੋ ਕਰਨਾ, ਫਿਰ ਤਾਂ ਬੰਦਾ ਇਕੱਲਾ ਹੀ ਚੰਗਾ, ਠੀਕ ਹੈ ਨਾ। ਜਿਹੜੇ ਲੋਕ ਉਸ ਮਾਇੰਡ ਸੈੱਟ ਦੇ ਮਾਲਕ ਨੇ, ਫਿਰ ਤਾਂ ਸਗਾ ਤੇ ਉਹ ਇਕੱਲੇ ਰਹਿਣ, ਇਕੱਲੇ ਜ਼ਿੰਦਗੀ ਜੀਣ। ਸੋ ਬਿਯੋਂਡ ਆਇਓਵਰ ਨੂੰ ਯਾਦ ਰੱਖੋ, ਰੋਮੀ ਭਾਜੀ ਤੁਹਾਡੇ ਲਈ ਹਾਜ਼ਰ ਨੇ, ਕਿਸੇ ਨੂੰ ਵੀ ਐਨਕਾਂ ਚਾਹੀਦੀਆਂ ਤਾਂ ਬਿਯੋਂਡ ਆਇਓਵਰ ਇਜ਼ ਨੰਬਰ ਵਨ। ਤੁਹਾਨੂੰ ਚਾਹੇ ਪ੍ਰਿਸਕ੍ਰਿਪਸ਼ਨ ਦੀਆਂ ਐਨਕਾਂ ਚਾਹੀਦੀਆਂ, ਜਾਂ ਤੁਹਾਨੂੰ ਕੋਈ ਵੀ ਆਪਣੇ ਸਨ ਗਲਾਸਿਸ ਦੀ ਲੋੜ ਹੈ, ਤਾਂ ਬਿਯੋਂਡ ਆਇਓਵਰ ਹੰਬਰ ਵੈਸਟ ਐਂਡ ਗੋਰਵੇ, ਨੰਬਰ ਹੈ 905-793-3937-905-793-3937, ਬਿਯੋਂਡ ਆਇਓਵਰ ਹੰਬਰ ਵੈਸਟ ਐਂਡ ਗੋਰਵੇ, ਬਿਯੋਂਡ ਆਇਓਵਰ ਹੰਬਰ ਵੈਸਟ ਐਂਡ ਗੋਰਵੇ ਦੇ ਕੋਰਨਰ ਤੇ ਤੁਹਾਡੇ ਲਈ ਲੋਕੇਟਡ ਨੇ। 1510 ਹਾਂਜੀ ਭਾਜੀ,
7: ਮਿਹਰਬਾਨੀ ਨਵੀ ਜੀ, ਜੇ ਤਾਂ ਉਹ ਵਾਰ ਵਾਰ ਵਾਰ ਵਾਰ ਭੇਜੀ ਜਾ ਰਿਹਾ, ਫਿਰ ਉਹ ਅੱਗੇ ਜਾ ਕੇ ਆਪ ਹੀ ਔਖਾ ਹੋਊ, ਕਿਉਂਕਿ ਉਹਨਾਂ ਦੀਆਂ ਉਮੀਦਾਂ ਉਧਰੋਂ ਵੱਧਦੀਆਂ ਰਹਿਣੀਆਂ, ਤੇ ਜਿਸ ਦਿਨ ਡਾਲਰ ਉਹਨੇ ਭੇਜਣੇ ਬੰਦ ਕਰ ਦਿੱਤੇ ਤੇ ਪਹਿਲੇ ਵੀ ਗਏ ਬੋਲਬਾਣੇ ਵੀ ਖਤਮ, ਫਿਰ ਕੁਛ ਨੀ ਹੋਣਾ। ਇਹ ਤਾਂ ਉਹ ਉਮੀਦਾਂ ਲਾ ਲੈਂਦੇ, ਫਿਰ ਜਦੋਂ ਮਰਨ ਤੱਕ ਇਹ ਪੱਕੀ ਪੈਨਸ਼ਨ ਲੱਗ ਗਈ, ਬਸ ਹੁਣ ਆਉਣ ਦਿਓ। ਪਰ ਪਹਿਲਾਂ ਲੋਕੀ ਸਿਰ ਚੜਾ ਲੈਂਦੇ ਆਪਣੇ ਰਿਸ਼ਤੇਦਾਰਾਂ ਨੂੰ, ਚਾਹੇ ਉਹ ਕੋਈ ਵੀ ਹੋਣ ਸਕੇ ਹੋਣ ਜਿੰਨੀ ਮਰਜ਼ੀ, ਫਿਰ ਉਹ ਲੈਂਦੇ ਨੀ ਹੈਗੇ, ਫਿਰ ਉਹ ਬਾਅਦ ਚੋਂ ਫਿਰ ਖੂਨ ਖਰਾਬਾ ਹੁੰਦਾ, ਫਿਰ ਬੋਲਬਾਣ ਵੀ ਮੁੱਕ ਜਾਂਦੀ, ਲੜਾਈਆਂ ਝਗੜੇ। ਪਹਿਲਾਂ ਲੋਕੀ ਚਾਵਲ ਚਾਵਲ ਏਦਾਂ ਕਰਦੇ ਰਹਿੰਦੇ ਆ, ਇਹ ਬਹੁਤ ਥਾਈ ਹੁੰਦਾ ਹੋਇਆ ਏਦਾਂ।
0: ਉਹ ਅੱਛਾ ਮੰਗਾਂ ਪਰ ਕਿੰਨੀਆਂ ਵਧਾ ਲੈਂਦੇ ਆ,
7: ਉਹਨਾਂ ਨੇ ਤਾਂ ਫਿਰ ਵੱਧਦੀਆਂ ਜਾਣੀਆਂ। ਮੈਂ ਗੱਡੀ ਲੈਣੀ, ਕੋਠੀ ਪਾਣੀ, ਜ਼ਮੀਨ ਲੈਣੀ, ਵਿਆਹ ਕਰਨੇ ਜਵਾਕਾਂ ਦੇ, ਜਵਾਕਾਂ ਨੂੰ ਇੱਧਰ ਮੰਗਾ ਲਓ, ਉਹ ਤਾਂ ਹਟਣਾ ਹੀ ਨੀ ਕੰਮ। ਉਹ ਘਰ ਵਾਲੀ ਨੂੰ ਸਮਝ ਹੁੰਦੀ ਹੈ, ਤੀਵੀਆਂ ਦੀ ਸਮਝ ਥੋੜੀ ਤਿੱਖੀ ਹੁੰਦੀ ਹੈ।
0: ਅੱਛਾ, ਸੋ ਤੁਸੀਂ ਕਹਿੰਦੇ ਹੋ ਕਿ ਬੰਦਾ ਘਰ ਵਾਲੀ ਦੀ ਸੁਣੇ, ਜੇ ਉਹ ਕਹਿੰਦੀ ਹੈ ਕਿ ਤੂੰ ਇੰਨਾ ਨਾ ਭੇਜਿਆ ਕਰ ਤਾਂ ਮੰਨ ਲਵੇ। ਹੈ
7: ਹਲਕਾ ਹਲਕਾ ਫੁਲਕਾ ਭੇਜੇ, ਜਿੰਨੇ ਕੋ ਭੁੱਲ ਜਾਣ ਪਿਆ ਭੇਜ ਦਿੱਤੇ, ਜੇ ਬਾਅਦ ਚ ਜਿੱਦਣ ਹਿਸਾਬ ਮੰਗਿਆ ਫਿਰ ਉੱਥੋਂ ਹੀ ਫਿਰ ਕੁੱਟ ਕਟਾਪੇ ਹੋਣੇ।
0: ਠੀਕ ਹੈ, ਨਹੀਂ ਚਲੋ ਗੱਲ ਵੀ ਤੁਹਾਡੀ ਵੀ ਠੀਕ ਹੈ। ਮੰਗਾ ਹੋਣੇ, ਜੇ ਮੰਮੀ ਮੰਗ ਕਰ ਰਹੀ ਹੈ ਕਿ ਮੈਨੂੰ ਸੂਟ ਪੁੱਤ ਚਾਹੀਦੇ ਆ, ਸੂਟਾਂ ਤੇ ਠੀਕ ਹੈ, ਫਿਰ ਬਾਅਦ ਚੋਂ ਮੰਗ ਹੋਊਗੀ ਕਿ ਮੈਨੂੰ ਤਾਂ ਹੁਣ ਗਹਿਣੇ ਵੀ ਚਾਹੀਦੇ ਆ, ਠੀਕ ਹੈ। ਤੇ ਭਰਾ ਹੈ ਜਿਹੜਾ, ਭਰਾ ਕਹੂਗਾ ਕਿ ਵੀਰੇ ਮੈਂ ਬਸ ਸਾਈਕਲ ਲੈਣਾ, ਸਾਈਕਲ ਤੋਂ ਬਾਅਦ ਕਹੂਗਾ ਕਿ ਸਕੂਟਰੀ ਚਾਹੀਦੀ, ਸਕੂਟਰੀ ਤੋਂ ਬਾਅਦ ਕਹੂਗਾ ਮੈਂ ਤਾਂ ਬਈ ਬੁਲਟ ਲੈਣਾ, ਬੁਲਟ ਤੋਂ ਬਾਅਦ ਕਹੂਗਾ ਬਈ ਸਾਨੂੰ ਤਾਂ ਜੀਪ ਵੀ ਚਾਹੀਦੀ ਹੈ। ਸੋ ਫਿਰ ਬੰਦਾ ਕਿਤੇ ਨਾ ਕਿਤੇ ਹੋ ਸਕਦਾ ਕਿ ਤੰਗ ਹੋ ਗਏ ਹੋਊਗਾ। ਹਰਮਨ ਸਾਡੇ ਨਾਲ ਨੇ, ਟੀਮ ਹਰਮਨ ਬੱਤਾ, ਸਾਡੀ ਨੰਬਰ ਵਨ ਮੋਰਗੇਜ ਫਾਈਨੈਂਸਿੰਗ ਦੀ ਟੀਮ। ਤੇ ਹਰਮਨ ਵੈਲਕਮ।
8: ਥੈਂਕ ਯੂ ਨਵੀ, ਗੁੱਡ ਮਾਰਨਿੰਗ ਐਵਰੀਵਨ। ਨਵੀ, ਹੋਮ ਐਕਵਿਟੀ ਲਾਈਨ ਆਫ ਕ੍ਰੈਡਿਟ ਦੀਆਂ ਕਾਲਸ ਕਾਫੀ ਕਲਾਇੰਟਸ ਦੀਆਂ ਆ ਰਹੀਆਂ ਨੇ, ਜਿਨ੍ਹਾਂ ਦੇ ਜਿਹੜੇ ਕਲਾਇੰਟਸ ਦੇ ਘਰਾਂ ਚ ਐਕਵਿਟੀ ਹੈਗੀ ਆ, ਉਹ ਹੋਮ ਐਕਵਿਟੀ ਲਾਈਨ ਆਫ ਕ੍ਰੈਡਿਟ ਬਣਾ ਸਕਦੇ ਨੇ। ਸੈਕਿੰਡ ਮੋਰਗੇਜ ਵਰਸਿਸ ਹੋਮ ਐਕਵਿਟੀ ਲਾਈਨ ਆਫ ਕ੍ਰੈਡਿਟ ਵੀ ਕੁਐਸਚਨ ਕਾਫੀ ਪੁੱਛਿਆ ਜਾਂਦਾ, ਤੇ ਮੈਂ ਵੀ ਫੀਲ ਕੀਤਾ ਕਿ ਬਹੁਤ ਜ਼ਿਆਦਾ ਮਿਸਅੰਡਰਸਟੈਂਡਿੰਗਸ ਨੇ ਕਿ ਸੈਕਿੰਡ ਮੋਰਗੇਜ ਕਿੱਦਾਂ ਵਰਕ ਕਰਦੀ ਹੈ ਜਾਂ ਹੋਮ ਐਕਵਿਟੀ ਲਾਈਨ ਆਫ ਕ੍ਰੈਡਿਟ ਕਿੱਦਾਂ ਵਰਕ ਕਰਦੀ ਆ। ਸੋ ਸੈਕਿੰਡ ਮੋਰਗੇਜ ਫਸਟ ਡੇ ਜਦੋਂ ਤੁਸੀਂ ਲੈ ਲੈਂਦੇ ਹੋ, ਤੁਹਾਨੂੰ ਪੂਰੇ ਪੈਸੇ ਰਿਲੀਜ਼ ਹੋ ਜਾਂਦੇ ਨੇ ਤੁਹਾਡੇ ਅਕਾਊਂਟ ਦੇ ਵਿੱਚ, ਐਂਡ ਤੁਸੀਂ ਫਸਟ ਡੇ ਤੋਂ ਉਨੇ ਹੀ ਅਮਾਊਂਟ ਤੇ ਟੈਕਸ ਇੰਟਰਸਟ ਪੇ ਕਰਨਾ ਸਟਾਰਟ ਕਰ ਦਿੰਦੇ ਹੋ। ਐਜ਼ ਅਪੋਜ਼ ਟੂ ਹੋਮ ਐਕਵਿਟੀ ਲਾਈਨ ਆਫ ਕ੍ਰੈਡਿਟ, ਜੇ ਤੁਹਾਡੇ ਕੋਲ 100,000 ਦੀ ਹੈਗੀ ਆ, ਐਂਡ ਜੇ ਤੁਸੀਂ 50,000 ਹੀ ਯੂਜ਼ ਕਰਦੇ ਹੋ ਜਾਂ 40,000 ਹੀ ਯੂਜ਼ ਕਰਦੇ ਹੋ, ਤਾਂ ਤੁਸੀਂ ਸਿਰਫ ਓਨੇ ਅਮਾਊਂਟ ਤੇ ਹੀ, ਯੂਜ਼ਡ ਅਮਾਊਂਟ ਤੇ ਹੀ ਇੰਟਰਸਟ ਪੇ ਕਰਦੇ ਹੋ। ਸੋ ਜੇ ਤੁਹਾਡੇ ਕੋਲ ਹੋਮ ਐਕਵਿਟੀ ਲਾਈਨ ਆਫ ਕ੍ਰੈਡਿਟ ਨਹੀਂ ਬਣੀ ਹੋਈ, ਤੇ ਘਰ ਚ ਐਕਵਿਟੀ ਹੈਗੀ ਆ, ਉਹ ਜ਼ਰੂਰ ਬਣਾ ਕੇ ਰੱਖ ਲਓ, ਕਿਉਂਕਿ ਉਹ ਲੋਅ ਰੇਟ ਤੇ ਹੁੰਦੀ ਆ ਐਜ਼ ਕੰਪੇਅਰ ਟੂ ਜਿਹੜੇ ਅਨਸਿਕਿਉਰਡ ਡੈਟਸ ਹੁੰਦੇ ਨੇ 8-9% ਜਾਂ ਉਹ ਤੋਂ ਵੀ ਜ਼ਿਆਦਾ। ਜਿਹੜੀ ਹੋਮ ਐਕਵਿਟੀ ਲਾਈਨ ਆਫ ਕ੍ਰੈਡਿਟ ਆ ਉਹ 4.95 ਤੋਂ ਸਟਾਰਟ ਹੁੰਦੀ ਆ। ਸੋ ਮੋਸਟ ਆਫ ਦਾ ਬੈਂਕਸ ਤੁਹਾਨੂੰ 4.95 ਤੇ ਹੋਮ ਐਕਵਿਟੀ ਲਾਈਨ ਆਫ ਕ੍ਰੈਡਿਟ ਦੇ ਹੁੰਦੇ ਨੇ। ਇੱਕ ਹੋਰ, ਜੇ ਤੁਸੀਂ ਘਰ ਬਾਏ ਕਰ ਰਹੇ ਹੋ ਐਂਡ ਤੁਹਾਡੀ ਮੋਰਗੇਜ ਐਪਲੀਕੇਸ਼ਨ ਲੱਗੀ ਹੋਈ ਆ, ਬੈਂਕ ਦੇ ਵਿੱਚ ਤੁਸੀਂ ਆਪਣੇ ਮੋਰਗੇਜ ਐਡਵਾਈਜ਼ਰ, ਮੋਰਗੇਜ ਏਜੰਟ ਨਾਲ ਗੱਲ ਕਰ ਸਕਦੇ ਹੋ ਕਿ ਸਾਨੂੰ ਜੀ ਹੋਮ ਐਕਵਿਟੀ ਲਾਈਨ ਆਫ ਕ੍ਰੈਡਿਟ ਨਾਲ ਬਣਾ ਦਿਓ, ਤਾਂ ਕਿ ਬਾਅਦ ਚ ਤੁਹਾਨੂੰ ਫੇਰ ਨਾ ਐਪਲੀਕੇਸ਼ਨ ਕਰਨੀ ਪਵੇ। ਜ਼ਿਆਦਾ ਜਾਣਕਾਰੀ ਚਾਹੀਦੀ ਹੈ, ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਕੋਈ ਹੋਰ ਵੀ ਮੋਰਗੇਜ ਦਾ ਰਿਲੇਟਡ ਕੁਐਸਚਨ ਆ ਤੁਹਾਡਾ ਜਾਂ ਕੋਈ ਪ੍ਰੋਬਲਮ ਆ ਰਹੀ ਹੈ, ਟੀਮ ਹਰਮਨ ਬੱਤਾ 6476859000 ਥੈਂਕ ਯੂ ਨਵੀ,
0: 6476859000 ਟੀਮ ਹਰਮਨ ਬੱਤਾ, ਨੰਬਰ ਵਨ ਮੋਰਗੇਜ ਫਾਈਨੈਂਸਿੰਗ ਦੀ ਟੀਮ। ਤੇ ਹਰਮਨ ਨੂੰ ਕਰੋ ਕਾਲ, ਤੁਸੀਂ ਸਗਾ ਤੇ ਕਹੋਗੇ ਨਵੀ ਯਾਰ ਸਾਨੂੰ ਤਾਂ ਇੰਨਾ ਬੈਨੀਫਿਟ ਹੋਇਆ, ਥੈਂਕ ਯੂ ਸੋ ਮਚ ਕਿ ਤੁਸੀਂ ਹਰਮਨ ਦਾ ਨੰਬਰ ਸਾਨੂੰ ਦਿੱਤਾ। ਫੈਸ਼ਨ ਆਈ ਕਿਊ ਕਿਸ ਨੂੰ ਕੱਪੜੇ ਚਾਹੀਦੇ ਆ ਟੋਪ ਟੋਪ ਟੋਪ ਆਫ ਦਾ ਲਾਈਨ ਤਾਂ ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਿਕਵੀਨ ਮੇਫੀਲਡ ਫੈਸ਼ਨ ਆਈ ਕਿਊ 'ਚ ਪਹੁੰਚੋ ਆਪਣੇ ਮਨਪਸੰਦ ਦੇ ਕੱਪੜੇ ਲਓ ਐਂਡ ਇੰਜੋਏ ਕਰੋ ਸੋ ਫੈਸ਼ਨ ਫੈਸ਼ਨ ਫੈਸ਼ਨ ਆਈ ਕਿਊ ਕੁੜਤੇ ਪਜਾਮੇ ਅਤੇ ਕੋਟ ਪੈਂਟ ਵੀਰਾਂ ਲਈ ਇੱਕ ਕਿਲੋ ਦੂਜਾ ਤੁਹਾਨੂੰ ਮਿਲੇਗਾ 30% ਡਿਸਕਾਊਂਟ 'ਤੇ 905-453-2225
9: 9815 ਦੇਖੋ ਸਹੀ ਜਾ ਰਿਹਾ ਤੁਹਾਡੇ ਕ੍ਰੈਡਿਟ ਦੇ ਬਿੱਲ ਪੇ ਹੋ ਰਹੇ ਆ ਤੁਸੀਂ ਰੈਂਟ ਪੇ ਕਰ ਰਹੇ ਹੋ ਜੋ ਵੀ ਹੈ ਨਾ ਤੇ ਤੁਹਾਡੇ ਕੋਲ ਪੈਸੇ ਬਚ ਰਹੇ ਤੁਹਾਨੂੰ ਕੋਈ ਹਰਜ ਨਹੀਂ ਹੋਣਾ ਚਾਹੀਦਾ ਪੈਸੇ ਭੇਜਣ ਚ ਤੇ ਉਹਨਾਂ ਨੇ ਬੜੇ ਪਾਪੜ ਵਿਹਲੇ ਹੋਣੇ ਆ ਆਪਾਂ ਨੂੰ ਗਰੋਅ ਅਪ ਕਰਨ ਲਈ ਅਕਸਰ ਉਹਨਾਂ ਨੇ ਐਡਾ ਵੱਡਾ ਕੀਤਾ ਆਪਾਂ ਨੂੰ ਉਹਨਾਂ ਨੇ ਬੜੀਆਂ ਹਨਾਗੀਆਂ ਇੱਛਾਵਾਂ ਮਾਰੀਆਂ ਹੋਣਗੀਆਂ ਤੁਸੀਂ ਉਹ ਚੀਜ਼ ਨਹੀਂ ਭੁੱਲ ਸਕਦੇ ਮਤਲਬ ਮੇਨਲੀ ਪੇਰੈਂਟਸ ਲਈ ਕੋਈ ਹੋਰ ਦੋਸਤ ਮੰਗੇ ਉਹਨਾਂ ਨੂੰ ਜਦੋਂ ਆਪਾਂ ਟਾਲ ਦਿੰਦੇ ਯਾਰ ਹੈ ਨੀ ਪੈਸੇ ਜਾਂ ਕੁਛ ਹੋਰ ਬਟ ਨੋਟ ਅਬਾਊਟ ਯੋਰ ਪੇਰੈਂਟਸ ਪੇਰੈਂਟਸ ਪੇਰੈਂਟਸ ਹੀ ਹੁੰਦੇ ਆ ਇਹਦਾ ਵੀ ਥਿੰਕਿੰਗ ਆ
0: ਬਿਲਕੁਲ 110% ਪੇਰੈਂਟਸ ਪੇਰੈਂਟਸ ਹੁੰਦੇ ਆ ਹੁਣ ਕਈ ਲਿਸਨਰਸ ਕਹਿ ਕੇ ਗਏ ਆ ਕਿ ਪਰ ਜ਼ਰੂਰੀ ਇਹ ਨਹੀਂ ਵੀ ਤੁਸੀਂ ਹਰ ਇੱਕ ਹੀ ਮੰਗ ਪੂਰੀ ਕਰੋ
9: ਹਾਂਜੀ ਉਹਨੂੰ ਪੁੱਛ ਲਓ ਹਾਂਜੀ ਕਿੰਨੇ ਲੋੜ ਆ ਹਾਂਜੀ 50,000 ਚਾਹੀਦਾ ਕਾਹਦੇ ਲਈ ਚਾਹੀਦਾ ਉਹਨੂੰ ਕਹਿਣਾ ਫਲਾਨੀ ਜੀ ਲੈਣੀ ਆ ਉਹਨੂੰ ਪਤਾ ਵੀ ਉਹ ਤੁਹਾਡੀ ਪੋਜ਼ਿਟਿਵ ਇਨਵੈਸਟਮੈਂਟ ਆ ਜੀ ਕਿੱਦਾਂ ਦੀ ਲੋੜ ਆ ਦੋ ਤਰ੍ਹਾਂ ਇਨਵੈਸਟਮੈਂਟ ਹੁੰਦੀ ਹੈ ਇੱਕ ਤਾਂ ਨੈਗੇਟਿਵ ਇਨਵੈਸਟਮੈਂਟ ਹੁੰਦੀ ਹੈ ਇੱਕ ਪੋਜ਼ਿਟਿਵ ਹੁਣ ਆਪਾਂ ਕਹਿੰਦੇ ਯਾਰ ਤੁਸੀਂ ਯਾਰ ਸਾਰਾ ਸਾਲ ਕਿਹੜੇ ਜਾਂਦੇ ਚਲੋ ਚੱਕੋ 20,000 ਰੁਪਈਆ ਤੁਸੀਂ ਘੁੰਮ ਫਿਰ ਆਓ ਹੁਣ ਤੁਸੀਂ ਉਹਨਾਂ ਨੂੰ ਥੋੜਾ ਇੰਜੋਏ ਹੋਣ ਤੋਂ ਕਰਨ ਤੋਂ ਲਾਈਫ ਵਿੱਚ ਲਾਈਕ ਦੇ ਆਰ ਲਾਈਕ ਅਬਵ 55 or 60 ਤੇ ਉਹਨਾਂ ਨੂੰ ਟਾਈਮ ਚਾਹੀਦਾ ਥੋੜਾ ਜਿਹਾ ਉਹਨਾਂ ਬਾਰੇ ਸੋਚੋ ਉਹ ਤੁਸੀਂ ਅੰਮੂ ਹੋਣਾ ਤੁਸੀਂ ਮਨ ਮਰਜ਼ੀ ਕਰਦੇ ਹੋ ਤੁਸੀਂ ਜੇ ਜਾਣਾ 6 ਮਹੀਨੇ ਜਾ ਸਕਦੇ ਹੋ ਉਹਨਾਂ ਦੀ ਵੀ ਲਾਈਫ ਆ ਨਾ ਅਕਸਰ ਉਹਨਾਂ ਨੇ ਸਾਰੀ ਉਮਰ ਆਪਣੇ ਲਈ ਕੀਤਾ ਆਈ ਥਿੰਕ ਤੁਹਾਨੂੰ ਸੋਚਣਾ ਚਾਹੀਦਾ
0: ਠੀਕ ਹੈ ਸਮਝ ਲਾ ਤੁਹਾਡੀ ਗੱਲ ਨੂੰ ਥੈਂਕ ਯੂ ਵੀਰੇ ਦੇਖੋ ਮੈਂ ਤਾਂ ਥੋੜ੍ਹਾ ਜਿਹਾ ਸੋਚ ਰਿਹਾ ਕਿਉਂਕਿ ਹੁਣ ਕਈਆਂ ਨੇ ਕਿਹਾ ਨਾ ਕਿ ਨਵੀਂ ਠੀਕ ਹੈ ਕਿ ਤੁਸੀਂ ਆਪਣੇ ਪੇਰੈਂਟਸ ਦੀਆਂ ਨੈਸੈਸਿਟੀਜ਼ ਕੋਈ ਦਵਾਈਆਂ ਖਾਣਾ ਪੀਣਾ ਕੱਪੜਾ ਲੀੜਾ ਕੱਪੜਾ ਉਹ ਚਲੋ ਠੀਕ ਹੈ ਪੂਰੀਆਂ ਕਰੇ ਹੁਣ ਕਈ ਇਸ ਸੋਚਦੇ ਵੀ ਮਾਲਕ ਹੈ ਜੇ ਬਈ ਤੁਹਾਨੂੰ ਇੱਥੇ ਥੋੜ੍ਹਾ ਬਹੁਤਾ ਲੋਨ ਵੀ ਲੈ ਕੇ ਕੋਠੀ ਪਾਉਣੀ ਪੈ ਜਾਵੇ ਜੇ ਉਹਨਾਂ ਦੀ ਇੱਕ ਉਹਨਾਂ ਦਾ ਸੁਪਨਾ ਤਾਂ ਉਹ ਵੀ ਪੂਰਾ ਕਰੋ ਜਿਵੇਂ ਵੀਰ ਕਹਿ ਕੇ ਗਏ ਵੀ ਉਹਨਾਂ ਨੇ ਪਾਲਿਆ ਵੱਡਾ ਕੀਤਾ ਕਈਆਂ ਦੀ ਇਹ ਸੋਚ ਹੁੰਦੀ ਹੈ ਕਿ ਚਾਹੇ ਤੁਸੀਂ ਔਖੇ ਹੋ ਜਾਓ ਬਟ ਉਹਨਾਂ ਦੀ ਕੋਈ ਡਿਮਾਂਡ ਆ ਤਾਂ ਪੂਰੀ ਜ਼ਰੂਰ ਕਰੋ 6266 ਹੈਲੋ
10: ਹਾਂਜੀ ਭਾਜੀ ਨਾ ਤੁਸੀਂ ਇੱਕ ਫਿਲਮ ਚੇਤੇ ਕਰਾਈ ਉਪਕਾਰ ਫਿਲਮ ਹੈ ਇੱਕ ਪੁਰਾਣੀ ਉਹਦੇ ਚ ਇੱਕ ਗਾਣਾ ਹੈ ਕਸਮੇ ਵਾਦੇ ਪਿਆਰ ਵਫਾ ਬਾਤੇ ਹੈ ਸਭ ਬਾਤੋਂ ਕਾ ਕਿਆ ਕੋਈ ਕਿਸੀ ਕਾ ਨਹੀਂ ਯਹਾਂ ਪੇ ਸਭ ਰਿਸ਼ਤੇ ਮਤਲਬ ਬਾਤੇ ਹੀ ਹੈ ਬਾਤੋਂ ਕਾ ਕਿਆ ਤੇ ਆਪਾਂ ਨਾ ਕਰਦੇ ਮੈਂ ਆਪਣੇ ਪਰਸਨਲ ਗੱਲ ਕਰਾਂ ਮੈਂ ਆਪਣਾ ਮੈਰਿਡ ਸੀਗਾ ਮੈਂ ਆਪਣੇ ਪਰਿਵਾਰ ਦੇ ਲਈ ਉਹ ਮੇਰੇ ਜਿਹੜੇ ਇਨਲੋ ਸੀ ਨਾ ਉਹ ਮੇਰੇ ਫੈਮਿਲੀ ਨੂੰ ਘਰੇ ਆਉਣ ਤੋਂ ਰੋਕਦੇ ਸੀ ਉਹ ਕਹਿੰਦੇ ਸੀ ਵੀ ਤੂੰ ਆਪਣੇ ਪਰਿਵਾਰ ਨਾਲ ਰਿਸ਼ਤਾ ਤੋੜ ਦੇ ਮੈਂ ਆਪਣੇ ਪਰਿਵਾਰ ਦੇ ਲਈ ਸਭ ਕੁਛ ਛੱਡ ਮਤਲਬ ਆਪਣਾ ਮੈਂ ਆਪਣੀ ਵਾਈਫ ਛੱਡਤੀ ਉਹ ਛੱਡਤੇ ਮੈਂ ਕਿਹਾ ਮੈਂ ਆਪਣੇ ਘਰ ਦੇ ਨਹੀਂ ਛੱਡ ਸਕਦਾ ਪਰ ਬਾਅਦ ਦੇ ਵਿੱਚ ਮੈਨੂੰ ਮੇਰੇ ਪਰਿਵਾਰ ਤੋਂ ਵੀ ਕੋਈ ਬਾਹਲਾ ਵਧੀਆ ਰਿਸਪੋਂਸ ਨਹੀਂ ਮਿਲਿਆ ਮਤਲਬ ਮੈਂ ਅੱਜ ਮੈਂ ਪਛਤਾਨਾ ਵੀ ਮੈਂ ਆਪਣਾ ਬਸਿਆ ਬਸਾਇਆ ਘਰ ਸਾਰਾ ਕੁਝ ਛੱਡਤਾ ਆਪਣੇ ਪਰਿਵਾਰ ਦੇ ਲਈ ਅੱਜ ਮੇਰਾ ਪਰਿਵਾਰ ਹੀ ਨਹੀਂ ਮੈਨੂੰ ਪੁੱਛਦਾ ਹਨਾ ਤਾਂ ਬੰਦਾ ਮਤਲਬ ਬਹੁਤ ਪਛਤਾਉਂਦਾ ਬਹੁਤ ਜ਼ਿਆਦਾ
0: ਤੁਹਾਡਾ ਤੁਹਾਡੀ ਵਾਈਫ ਦੇ ਨਾਲ ਕੋਈ ਇਸ਼ੂ ਪਿਆ
10: ਹਾਂਜੀ ਉਹ ਕਹਿੰਦੇ ਸੀ ਵੀ ਰੱਬ ਦੇ ਘਰਦਿਆਂ ਨਾਲ ਨਾ ਵਰਤਿਆ ਕਰ
0: ਓਕੇ ਪਰ ਉਹਨਾਂ ਨੇ ਕਿਹੜੀ ਗੱਲੋਂ ਤੁਹਾਨੂੰ ਕਿਹਾ ਵੀ ਨਾ ਵਰਤਿਆ ਕਰ
10: ਨਹੀਂ ਆਪਾਂ ਟੌਪਿਕ ਤੋਂ ਪਰੇ ਨਹੀਂ ਜਾਂਦੇ ਆਪਾਂ ਟੌਪਿਕ ਤੇ ਹੀ ਰਹਿੰਦੇ ਆ ਤੇ ਆਪਾਂ ਉਪਕਾਰ ਫਿਲਮ ਦੀ ਗੱਲ ਮੈਂ ਤੁਹਾਨੂੰ ਦੱਸਾਂ ਉਹਦੇ ਵਿੱਚ ਵੱਡਾ ਭਰਾ ਹੁੰਦਾ ਉਹ ਕਿਸਾਨ ਹੁੰਦਾ ਉਹ ਕਹਿੰਦਾ ਮੈਂ ਖੇਤੀ ਸਾਂਭਦਾ ਵੀ ਚੱਲ ਤੂੰ ਪੜ੍ਹ ਲੈ ਹਨਾ ਉਹ ਉਹਨੂੰ ਪੜ੍ਹਾਉਂਦਾ ਆਪਦੇ ਛੋਟੇ ਭਰਾ ਨੂੰ ਉਹਨੂੰ ਵਧੀਆ ਬਣਾ ਦਿੰਦਾ ਪਰ ਉਹ ਉੱਥੇ ਜਾ ਕੇ ਵਧੀਆ ਤਾਂ ਬਣ ਜਾਂਦਾ ਨਸ਼ੇ ਨੁਸ਼ੇ ਵੀ ਕਰਨ ਲੱਗ ਜਾਂਦਾ ਉਹ ਆਪਣਾ ਵੱਡੇ ਭਰਾ ਦੀ ਜ਼ਮੀਨ ਵਿਵਸਥਾ ਮੰਗ ਲੈਂਦਾ ਆਪਦੇ ਭਰਾ ਦਾ ਕਰਦਾ ਵੀ ਨਹੀਂ ਫਿਰ ਜਿਹੜਾ ਉਹ ਜਿਹੜਾ ਵੱਡਾ ਭਰਾ ਹੁੰਦਾ ਉਹਨੂੰ ਉਹਦਾ ਚਾਚਾ ਸਮਝਾਉਣਾ ਹੁੰਦਾ ਵੀ ਤੈਨੂੰ ਕਿਹਾ ਸੀ ਨਾ ਤੂੰ ਪਹਿਲਾਂ ਆਪਦਾ ਦੇਖ ਲਾ ਮਾੜਾ ਮੋਟਾ ਸੋ ਆਪਾਂ ਆਪਦੇ ਛੋਟਿਆਂ ਦਾ ਕਰਦੇ ਹਾਂ ਜਦੋਂ ਆਪਾਂ ਨੂੰ ਮਿਲਦਾ ਨੀ ਨਾ ਰਿਟਰਨ ਦੇ ਵਿੱਚ ਫੇਰ ਬੰਦਾ ਪਛਤਾਉਂਦਾ ਫੇਰ ਬੰਦਾ ਕਹਿੰਦਾ ਵੀ ਮੇਰੀ ਵਾਈਫ ਮੈਨੂੰ ਟੋਕਦੀ ਸੀ ਹਨਾ, ਫੇਰ ਬੰਦਾ ਇਹਨਾਂ ਗੱਲਾਂ ਨੂੰ ਸੋਚਦਾ ਜਦੋਂ ਸਾਨੂੰ ਰਿਟਰਨ ਨਹੀਂ ਮਿਲਦੀ ਹੈਗੀ, ਤਾਂ ਮੈਨੂੰ ਲੱਗਦਾ ਹੈ ਵੀ ਜੇ ਤਾਂ ਆਪਦੇ ਮਾਂ ਬਾਪ ਦੀ ਸੇਵਾ ਦੇ ਲਈ ਭੇਜਦਾ ਜਾਂ ਉਹਨਾਂ ਦੀ ਜ਼ਰੂਰਤਾਂ ਲਈ ਭੇਜਦਾ ਬੰਦਾ ਤਾਂ ਠੀਕ ਆ, ਪੈਸੇ ਠੀਕ ਆ, ਤਾਂ ਆਪਦੇ ਘਰੇ ਦੱਸ ਦੇਵੇ ਵੀ ਉਹਨਾਂ ਨੂੰ ਲੋੜ ਆ, ਪਰ ਜਿਸ ਹਿਸਾਬ ਨਾਲ ਉਹ ਫਰੀਕੁਐਂਟਲੀ ਭੇਜ ਰਿਹਾ, ਬਾਰ ਬਾਰ ਭੇਜ ਰਿਹਾ, ਤਾਂ ਉਹਦੀ ਵਾਈਫ ਰਾਈਟ ਹੈ, ਉਹਨੂੰ ਚਾਹੀਦਾ ਵੀ ਆਪਦੀ ਵਾਈਫ ਨਾਲ ਬਣਾ ਕੇ ਰੱਖੇ, ਹਨਾ, ਕੱਲ ਨੂੰ ਕਿਸੇ ਲਈ ਮਤਲਬ ਖੜਦਾ ਐਂਡ ਦੇ ਤੁਹਾਡੀ ਵਾਈਫ ਨੂੰ ਪਤਾ ਨਾ ਤੁਹਾਡੀ ਵਾਈਫ ਚੰਗੀ ਆ, ਤਾਂ ਤੁਸੀਂ ਉਹਦੇ ਨਾਲ ਖੜੋ, ਉਹਨੂੰ ਸੁਣੋ, ਉਹਦੇ ਨਾਲ ਹੀ ਰਹੋ, ਕਿਉਂਕਿ ਐਂਡ ਦੇ ਵਿੱਚ ਜੇ ਤੁਹਾਨੂੰ ਲੋੜ ਪੈਣੀ ਹੈ ਤਾਂ ਉਹਨੂੰ ਹੀ ਖੜਨਾ ਹੈ,
0: ਮਾਂ
10: ਬਾਪ ਦੇ ਕੋਲੇ ਤਾਂ ਅੱਗੇ, ਮਾਂ ਬਾਪ ਦੇ ਅੱਗੇ ਕੋਲੇ ਤਾਂ ਅੱਗੇ ਦੋ ਤਿੰਨ ਹੋਰ ਬੱਚੇ ਵੀ ਹੁੰਦੇ ਨੇ, ਉਹ ਇੱਧਰ ਵੱਟ ਜਾਂਦੇ ਨੇ, ਉੱਧਰ ਵੱਟ ਜਾਂਦੇ ਨੇ, ਜੋ ਤੁਸੀਂ ਜਿਹੜੇ ਸਿਚੁਏਸ਼ਨ ਤੁਸੀਂ ਲੰਘਦੇ ਹੋ ਨਾ, ਉਹ ਤੁਸੀਂ ਹੀ ਫੇਸ ਕਰਦੇ ਹੋ, ਉਹ ਤੁਹਾਡੇ ਕੋਈ ਦਰਦ ਕੋਈ ਸਮਝ ਨਹੀਂ ਸਕਦਾ ਹੈਗਾ।
0: ਠੀਕ ਹੈ ਤੁਹਾਡੀ ਗੱਲ ਵੀ, ਥੈਂਕ ਯੂ ਵੀਰੇ। ਦੇਖੋ ਕਹਿੰਦੇ ਆ ਨਾ ਕਿ ਤੁਹਾਡੇ ਬੱਚਿਆਂ ਨੇ ਵੀ ਵੱਡੇ ਹੋ ਜਾਣਾ, ਉਹਨਾਂ ਦੀ ਆਪਦੀ ਲਾਈਫ ਹੋਣੀ ਹੈ, ਤੁਹਾਡੇ ਭੈਣਾਂ ਭਰਾਵਾਂ ਨੇ ਵੀ, ਉਹਨਾਂ ਨੇ ਵੀ ਆਪਦੀ ਲਾਈਫ ਜੀਣੀ ਹੈ, ਤੁਹਾਡੇ ਪੇਰੈਂਟਸ ਵੀ ਨੇ, ਚਲੋ ਜ਼ਿੰਦਗੀ ਹੈ ਅਤੇ ਨੈਵਰ ਨੋ ਕਦੋਂ ਕੀ ਹੋ ਜਾਣਾ, ਅਤੇ ਅਕਸਰ ਐਂਡ ਦੇ ਉੱਤੇ ਤੁਹਾਡਾ ਜੋ ਸਪਾਊਸ ਹੈ, ਤੁਹਾਡੀ ਹਸਬੈਂਡ ਹੈ, ਤੁਹਾਡੀ ਵਾਈਫ ਹੈ, ਵੀ ਉਹੀ ਰਹਿ ਜਾਂਦੇ ਤੁਹਾਡੇ ਕੋਲ, ਵੀ ਕਿਤੇ ਨਾ ਕਿਤੇ ਤੁਹਾਨੂੰ ਥੋੜ੍ਹੇ ਆ ਵੀ ਉਹ ਵੀ ਜਿਵੇਂ ਵੀਰ ਹੋਣਾ ਨੇ ਕਿਹਾ ਕਿ ਸੋਚਣ ਦੀ ਲੋੜ ਹੈ। ਇੱਕ ਨਾ ਕੈਲੇਡਨ ਮਿਤਸੂਬਿਸ਼ੀ ਨੂੰ ਤੁਸੀਂ ਯਾਦ ਰੱਖੋ, ਗੱਡੀ ਲੈਣੀ ਆ, ਮੇਰੇ ਕਹਿਣ 'ਤੇ ਇੱਕ ਵਾਰ ਵਿਜ਼ਿਟ ਕਰਿਆ, ਉਹ ਕੈਲੇਡਨ ਮਿਤਸੂਬਿਸ਼ੀ ਦੀਆਂ ਗੱਡੀਆਂ ਕਿਆ ਬਾਤਾਂ ਨੇ ਯਾਰ। ਕੈਲੇਡਨ ਮਿਤਸੂਬਿਸ਼ੀ ਦੇ ਜੀਵਨ ਸਿੱਧੂ ਬਾਈ ਜੀ ਦੇ ਨਾਲ ਤੁਸੀਂ ਗੱਲਬਾਤ ਕਰੋ, 10 ਸਾਲ ਦੀ ਵਾਰੰਟੀ ਮਿਲ ਰਹੀ ਹੈ, ਨੰਬਰ ਹੈ 6476782754 6476782754। ਕੈਲੇਡਨ ਮਿਤਸੂਬਿਸ਼ੀ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ, ਅਤੇ ਜ਼ਰੂਰ ਤੁਸੀਂ ਇਹਨਾਂ ਨੂੰ ਵਿਜ਼ਿਟ ਕਰੋ ਅਤੇ ਗੱਡੀਆਂ ਮਨਪਸੰਦ ਦੀਆਂ ਲਓ। SS ਲੋਨ ਕੇਅਰ, ਤੁਸੀਂ ਲੈਂਡਸਕੇਪਿੰਗ ਕਰਾਉਣੀ ਹੈ, ਕੋਈ ਤੁਸੀਂ ਫੁੱਲ ਬੂਟੇ ਲਵਾਉਣੇ ਨੇ, ਤੁਸੀਂ ਚਾਹੇ ਆਪਣੇ ਘਾਹ ਕਟਵਾਉਣ ਦੇ ਲਈ ਇੱਕ ਪੱਕੀ ਟੀਮ ਰੱਖਣੀ ਹੈ, ਵੀ ਹਰ ਤੁਹਾਡੇ ਲਈ ਕਹਿ ਲਓ ਹਫ਼ਤੇ ਬਾਅਦ, ਦੋ ਹਫ਼ਤੇ ਬਾਅਦ ਤੁਹਾਡੀ ਲੋਨ ਦੀ ਮੇਨਟੇਨੈਂਸ ਹੋ ਹੀ ਜਾਵੇ, ਤਾਂ ਇਹਨਾਂ ਨੂੰ ਕਾਲ ਕਰੋ 4376551984 4376551984 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਸੰਪਰਕ ਕਰ ਸਕਦੇ ਹੋ, ਇਹਨਾਂ ਨਾਲ ਗੱਲਬਾਤ ਤੁਸੀਂ ਕਰੋ। ਸਬਜ਼ੀ ਮਾਰਕੀਟ ਰੈਸਟੋਰੈਂਟ ਵੀ ਹੈ, ਗਰੋਸਰੀ ਸਟੋਰ ਵੀ ਹੈ, ਸਬਜ਼ੀ ਮਾਰਕੀਟ 24 ਘੰਟੇ 7 ਦਿਨ ਤੁਹਾਡੇ ਲਈ ਖੁੱਲ੍ਹਾ, ਸਬਜ਼ੀ ਮਾਰਕੀਟ 'ਤੇ ਜਾਓ, ਹਰ ਤਰ੍ਹਾਂ ਦੀਆਂ ਤੁਹਾਡੇ ਲਈ ਹਰੀਆਂ ਤਾਜ਼ੀਆਂ ਸਬਜ਼ੀਆਂ ਮਿਲ ਰਹੀਆਂ ਨੇ ਬਈ, ਆਪ ਕਹੋਗੇ ਬੱਲੇ ਨਾ ਵੀ ਬਹਿਜਾ ਬਹਿਜਾ ਹੋ ਗਈ, ਸੋ ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਆਦਿ ਮਿਲ ਰਿਹਾ ਇੱਥੇ। ਇਹਨਾਂ ਦਾ ਰੈਸਟੋਰੈਂਟ ਵੀ ਹੈ, ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ 1 ਕਿਲੋ ਦੂਜਾ ਫਰੀ, 24 ਘੰਟੇ ਖੁੱਲ੍ਹੇ ਨੇ, 24 ਆਵਰਸ, 10 ਲੋਰਮੈਲ ਗੇਟ, ਸੈਂਡਲਵੁੱਡ, ਮਕਲੋਗਲਿਨ, ਜਾਂ 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ। ਸਬਜ਼ੀ ਸਬਜ਼ੀ ਸਬਜ਼ੀ ਮਾਰਕੀਟ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। 7114 ਹਾਂਜੀ ਵੀਰੇ, ਕੁਇਕਲੀ ਕੀ ਕਹਿਣਾ ਚਾਹੁੰਦੇ ਹੋ?
11: ਹਾਂਜੀ ਨਵੀਂ ਜੀ, ਉਹ ਮੈਂ ਐਗਜੈਕਟਲੀ ਜਿਹੜੇ ਪਿਛਲੇ ਵੀਰ ਉਹਨਾਂ ਨੇ ਗੱਲ ਕਹੀ ਸੀ, ਇਟਸ ਐਬਸੋਲੂਟਲੀ ਕਰੈਕਟ। ਮੇਰੇ ਨਾਲ ਪਰਸਨਲ ਇਹ ਚੀਜ਼ ਹੋਈ ਆ, ਆਫਟਰ ਆਰ ਫਰਸਟ ਸਨ ਵਾਸ ਬੋਰਨ, ਮੈਂ ਕੰਮ ਤੇ ਚੱਲ ਜਾਂਦਾ ਸੀ, ਪਿੱਛੋਂ ਮੇਰੀ ਵਾਈਫ ਬੈਕ ਹੋਮ ਮੇਰੇ ਘਰੇ ਗੱਲ ਕਰਦੀ ਸੀ, ਦੇ ਆਰ ਐਬਸੋਲੂਟਲੀ ਵੈਲ ਆਫ, ਕੋਈ ਗੱਲ ਨਹੀਂ, ਮਤਲਬ ਦੇ ਹੈਵ ਗੁੱਡ ਅਮਾਊਂਟ ਆਫ ਮਨੀ। ਤੇ ਉਹ ਮੇਰੇ ਵਾਪਸ ਆਉਣ ਤੋਂ ਬਾਅਦ ਮੈਨੂੰ ਰੋਂਗ ਇਨਫੋਰਮੇਸ਼ਨ ਫੀਡ ਕੀਤੀ ਜਾਂਦੀ ਸੀ, 2 ਮਹੀਨੇ ਮੇਰੀ ਵਾਈਫ ਨਾਲ ਖਰਾਬ ਰਹੀ, ਅਸੀਂ ਘਰੇ ਬਹਿ ਕੇ ਗੱਲ ਨਹੀਂ ਕੀਤੀ, ਆਈ ਡਿਡਨਟ ਟੱਚ ਮਾਈ ਸਨ ਫੋਰ 2 ਮੰਥਸ, ਤੇ ਉਹ 2 ਮਹੀਨੇ ਚ ਮੈਨੂੰ ਵੀ ਉੱਥੇ ਭੰਡਣਾ ਸ਼ੁਰੂ ਕਰਤਾ। ਤੇ ਜੇ ਤੁਹਾਡੇ ਪੇਰੈਂਟਸ ਵੈਲ ਆਫ, ਨਾਟ ਪੇਰੈਂਟਸ, ਜੇ ਤੁਹਾਡੇ ਰਿਲੇਟਿਵਸ ਬੈਕ ਹੋਮ ਇੰਡੀਆ ਵੈਲ ਆਫ ਨੇ, ਦੇ ਡੋਂਟ ਨੀਡ ਮਨੀ ਐਂਡ ਦੇ ਆਰ ਸਟਿਲ ਫੋਰਸਿੰਗ ਯੂ ਐਂਡ ਪੁਟਿੰਗ ਯੂ ਇਨ ਅ ਸਿਚੁਏਸ਼ਨ ਜਿੱਥੇ ਤੁਸੀਂ ਅਨਕੰਫਰਟੇਬਲ ਹੋ ਕੇ ਤੁਹਾਡੀ ਆਪਣੇ ਸਪਾਊਸ ਨਾਲ ਖਰਾਬ ਹੋ ਰਹੀ ਹੈ, ਤੇ ਅੰਡਰਸਟੈਂਡ, ਬੀ ਸਮਾਰਟ ਦੈਟ ਦੀਸ ਆਰ ਇੰਟੈਂਸ਼ਨਲ ਥਿੰਗਸ ਜਸਟ ਟੂ ਡਿਸਰਪਟ ਯੂ ਆਫ।
0: ਥੈਂਕ ਯੂ ਵੀਰੇ। ਤੇ ਚਲੋ ਮੈਂ ਆਪਣਾ ਓਪੀਨੀਅਨ ਤੁਹਾਨੂੰ ਸਵੇਰੇ ਦੇ ਦੂੰ, ਮੇਰੇ ਕੋਲ ਸਮਾਂ ਘੱਟ ਹੈ, ਬਟ ਜੁੜੇ ਰਹੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475051557।
12: ਪੰਜਾਬ ਦੀ ਮਿੱਟੀ ਦੀ ਖੁਸ਼ਬੂ ਬਿਖੇਰਦੀ ਆਵਾਜ਼, ਡੀਲਸ, ਆਫਰਸ, ਗੀਤ ਸੰਗੀਤ ਪੇਸ਼ ਕਰਦੀ ਆਵਾਜ਼, ਤੁਹਾਡੀ ਨਿੱਖਰਦੀ ਸਵੇਰ ਨੂੰ ਸਜਰੀ ਸਵੇਰ ਬਣਾਉਂਦੀ ਆਵਾਜ਼, ਇਹ ਹੈ ਰੇਡੀਓ ਆਵਾਜ਼। ਹਰ ਰੋਜ਼ ਸਵੇਰੇ 9 ਤੋਂ 10 ਵਜੇ ਤੱਕ ਰੇਡੀਓ ਆਵਾਜ਼।
13: All advertisements are paid. Awaz the Voice does not take any responsibility for any paid advertisements during this program.

0: ਲੈ ਸਿਮਰਨ ਬੜੀ ਪਤਲੀ ਹੋ ਗਈ ਹੈ, ਕੁਝ ਖਾਂਦੀ ਖੁੰਦੀ ਨਹੀਂ?
1: ਲੈ ਦੱਸ, ਕੰਮ ਤੇ ਜਾਵਾਂ ਕਿ ਘਰੇ ਰੋਟੀਆਂ ਬਣਾਵਾਂ?
0: ਤਾਂ ਟਿਫਨ ਲਵਾ ਲਾ।
1: ਘਰ ਦਾ ਸਵਾਦ ਕਿੱਥੋਂ ਮਿਲਦਾ ਬਾਹਰੋਂ?
0: ਮਤਲਬ ਤੂੰ ਤਵਾ ਕਿਚਨ ਦਾ ਫੂਡ ਨਹੀਂ ਟੇਸਟ ਕੀਤਾ?
2: ਤਵਾ ਕਿਚਨ ਬਿਲਕੁਲ ਘਰ ਵਰਗਾ ਸਵਾਦ। ਕਸਟਮਾਈਜ਼ ਟਿਫਨ ਪੈਕੇਜਸ ਅਵੇਲੇਬਲ, ਫੂਡ ਕੁਆਲਿਟੀ ਤੇ ਕੁਆਂਟਿਟੀ ਇੱਕਦਮ ਲਾਜਵਾਬ।
3: 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬਵੇਰਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca। 905-790-1699, 905-790-1699, TAWAKitchen.ca।
4: कि तुसी भी इन्वेस्टमेंट दे इस दौर च प्रॉपर्टी च इन्वेस्ट करना चाहते हो? कि तुसी भी प्रॉफिटेबल आउटकम ले प्रॉपर्टी लब रहे हो? फिर फेयर डी रियल्टी रिप्रेजेंट्स आउटस्टैंडिंग फार्म हाउस, 28 एकर लैंड विद 2 रोड फ्रंटेजेस, डबल कार गराज, ग्रीन हाउस एंड वर्कशॉप। यही नहीं, 407-418 हाईवे तो सिर्फ 1 किलोमीटर की दूरी ते। फॉर बेस्ट इन्वेस्टमेंट्स कॉल द बेस्ट टीम, फेयर डी रियल्टी, ब्रोकर ऑफ रैकेट हरदीप पंदेर, एंड 905-671-2000, 905-671-2000।
5: To your favorite radio show, Radio Awaz, The Voice, Zindabad, Zindabad. For advertising, please call 416-518-3200.
6: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955। ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬਰੈਂਪਟਨ, ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955।
7: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
8: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
7: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
8: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ,
7: 905-671-2000, 905-671-2000।
8: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
9: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ, 905-803-8056।
10: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ, ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
11: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ, ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ। ਸੱਚ ਮੰਨੋ ਸਵਾਦ ਹੀ ਆ ਗਿਆ, ਗਰਮ ਗਰਮ ਫਰੈਸ਼ ਫੂਡ। ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ, ਇਹਨਾਂ ਦੀ ਸਰਵਿਸ ਐਕਸੀਲੈਂਟ ਹੈ। ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੇ।
3: 50 Sunnyvale Gate, Brampton, Mountainish and Bovedda intersection, ya visit karo www.tawakitchen.ca। 905-790-1699,
12: Canada Revenue Agency yani ki CRA bina kisi court judgment to tuhade bank account nu seize ya freeze kar sakte hain। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ ਕਰਵਾ ਸਕਦੇ ਹੋ। ਫੋਰ ਮੋਰ ਇਨਫੋਰਮੇਸ਼ਨ ਕਾਲ DCAF
13: 905-908-2499, 905-908-2499 ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
14: ऑटो ओनर्स, क्या आप ज्यादा इंश्योरेंस प्रीमियम पे कर रहे हैं, या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
15: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। All State Insurance के दीक्षा गुलेरिया, 647-656-2810, that is 647-656-2810।
16: ड्राइव कर रहे हो? शोनो एंजॉय कर रहे हो? कुछ बोल रहे हो?
17: ड्राइविंग लाइसेंस?
16: नो.
17: पुलिस ऑफिसर?
16: नो नो.
17: ट्रैफिक लाइसेंस?
16: नो.
17: देन
3: डायमंड इंश्योरेंस दे पवन कौर गिलदा ए मैसेज. मोस्ट ऑफ इंटरियंस इग्नोर कर रहे हैं अपनी ऑटो इंश्योरेंस रिन्यूअल या अपने रेट नु चेक कर ले. आज ही कॉल करो 30 तो वध कंपनीज ना काम कर रहे पवन कौर गिल. 3 मिनट दे विच 300 तो लेके 1500 तक साल दी इंश्योरेंस कट सकदी है ऑटो होम और इन्वेस्टमेंट प्रॉपर्टीज दी. 647-325-9100 647-325-9100 पवन कौर गिल फ्रॉम डायमंड इंश्योरेंस.
18: जिंदगी एक सफर है सुहाना.
3: की तुसी कनाडा विच
19: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ. F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ. 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ. ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141. ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ? ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ. ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ. 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ. ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401 416-816-8104-84-01.
20: यार आजकल इकोनॉमी बहुत टफ चल रही है. ट्रकिंग इंडस्ट्री स्लो है, बिल्डर क्लोजिंग्स रुक रहे ने, कई बिजनेसेस लॉस विच जा रहे ने, जिथे सेविंग्स तक खत्म होने लग जांदी है. पर कनाडा विच फाइनेंशियल स्ट्रेस दे लई लीगल ऑप्शंस अवेलेबल ने. थ्रू द इनसॉल्वेंसी प्रोसेस तुहानू डेट नू प्रॉपरली असैस करन, मैनेज करन ते सिचुएशन अकॉर्डिंग रिलीफ ऑप्शन समझाण विच हेल्प करदे ने. इस प्रोसेस नाल तुसी अपनी फाइनेंशियल सिचुएशन नू कंट्रोल विच ले आ सकदे हो ते अगला सही स्टेप प्लान कर सकदे हो. ज्यादा इनफॉर्मेशन लई अज ही कॉल करो 416-518-3200. 416-518-3200.
21: 6'2" लंबे दारा सिंह जी ने अपने जीवन काल में करीब 500 मैच खेले, उसमें से एक भी मैच नहीं हारे.
22: इसी तरह तवा किचन का दारा सिंह पराठा भी हार नहीं मान रहा. चैंपियन इन पराठा मार्केट
23: जो कि मिल रहा है 2-4-10 एट तवा किचन, 30 रैम्बलर ड्राइव, ब्रैम्पटन, क्लोज टू कैनेडी एंड स्टील्स. 905-451-2600. 905-451-2600.
24: यार लास्ट वीकेंड असी तवा किचन तो केटरिंग ऑर्डर कीता सी. ऑनेस्टली बेस्ट डिसीजन सी. हां ब्रो, फूड वाज अमेजिंग, फ्रेश, हॉट ते फुल टेस्ट वाला. गेस्ट्स भी पूरे इंप्रेस हो गए. सर्विस भी टॉप नॉच सी. टाइम ते डिलीवरी, प्रॉपर पैकिंग ते सब कुछ ऑर्गेनाइज. मेन्यू भी बहुत फ्लेक्सिबल सी. करीज, रोटी, राइस, एवरीथिंग वाज परफेक्ट. ऑनेस्टली असी ता हुन हर फंक्शन ले तवा किचन ही चूज करांगे. Try Tawa Kitchen for the best catering in town. Fresh food, great service and unforgettable taste. Book your next event now. 50 Sunnyvale Gate, Brampton. 905-790-1699. 905-790-1699.
25: याद है मेनू जदो मेरा फर्स्ट एक्सीडेंट होया सी, किन्नी परेशान हो गई सी मैं. इंश्योरेंस नाल डील करना, गड्डी पेंट कराना, किन्ने चंजर. थैंक्स कर दिया मैं स्पीडेक्स ऑटो कलिजन वालियां दा, जिन्ना ने मेरी इंश्योरेंस नाल खुद डील कीता, रेंटल कार भी दित्ती ते मेरी कार नू बिल्कुल नवी वर्गी बना दित्ता. ते तुसी भी पहुंचो स्पीडेक्स ऑटो कलिजन, 181 रदरफोर्ड रोड साउथ, यूनिट 11, ते या कॉल करो 416-277-9221.
26: ओ यार, बिजनेस दा माड़ा हाल होया पिया. कितनी तरकीबां लगा चुका पर फिर भी कोई गल नहीं बन रही.
27: निर्बल बाबे ने कहा सी कृपा.

ਸਾਹਿਬ ਦੀਆਂ ਵਡਿਆਈਆਂ। ਤਿਣਕੇ ਜਿੰਨੀ ਕਦਰ ਨਾ ਮੇਰੀ, ਮੈਨੂੰ ਤਖ਼ਤ ਬਿਠਾਇਆ ਸਾਈਆਂ। ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ, ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਹੀ ਬੱਲੇ ਬੱਲੇ ਤਾਂ ਬੱਲੇ ਹੀ ਬੱਲੇ ਬੱਲੇ ਉਸਦੇ ਰਹਿਮਤਾਂ ਬਖਸ਼ਿਆਂ ਸਤਿਕਾਰ ਕੋ ਫਿਰ ਤੋਂ ਬਰੂਹਾਂ ਅਤੇ ਦਸਤਕ ਦੇ ਰਿਹਾ। ਅਮਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।

0: ਵੀਜ਼ੇ 'ਚੋਂ ਪੈਸੇ ਇਹਨਾਂ ਨੂੰ ਕਿੱਥੋਂ ਬਣਦੇ ਨੇ ਜੇ ਕੋਈ ਦੱਸ ਸਕਦਾ ਤਾਂ ਮੈਨੂੰ ਦੱਸੇ ਸਟੂਡੀਓਜ਼ ਦੇ ਵਿੱਚ ਕਾਲ ਕਰਕੇ 905-600-7373। ਜਿਹੜਾ ਵੀਜ਼ਾ ਤੁਹਾਨੂੰ ਦਿੱਤਾ ਜਾਂਦਾ ਵੀਜ਼ਾ ਕਾਰਡ, ਉਹਦੇ 'ਚੋਂ ਬੈਂਕ ਪੈਸਾ ਕਿੱਥੋਂ ਬਣਾਉਂਦੇ ਆ? ਤੁਸੀਂ ਸਿੰਪਲ ਦੋ ਜਵਾਬ ਦਿਓਗੇ, ਦੋ ਐਸੇ ਮੈਂ ਜਵਾਬ ਦਊਂਗਾ ਜਿਹੜੇ ਤੁਸੀਂ ਸੋਚੇ ਵੀ ਨਹੀਂ ਹੋਣੇ ਹੈਗੇ। ਓ ਅੱਛਾ, ਇੱਦਾਂ ਵੀ ਹੈਗਾ। 905-600-7373 ਆ ਜਾਓ ਵੀ, ਪਹਿਲਾਂ ਇੱਕ ਤਾਂ ਮੈਨੂੰ ਚੜ੍ਹਦੀ ਕਲਾ ਕਹੋ, ਆ ਜਾਓ ਫਟਾਫਟ। ਆਈ ਨੀਡ ਯੂਅਰ ਬੂਸਟਰ, ਬੂਸਟਰ ਬੂਸਟ ਕਰ ਦਿਓ। ਇਸ ਸਮੇਂ ਟਰੈਕ ਤੋਂ ਅਲਵਿਦਾ ਕਰ ਗਈ ਹੈ ਏਅਰ ਅਮੈਰੀਕਨ ਏਅਰਲਾਈਨ, ਜਿਹੜੀ ਕਿ ਬਾਏ ਬਾਏ ਕਰ ਗਈ ਹੈ ਮੈਨੂੰ, ਬਾਏ ਬਾਏ। ਅਤੇ ਬਿਜ਼ੀ ਟ੍ਰੈਫਿਕ ਦੇ ਨਾਲ ਪ੍ਰਾਈਮ ਟਾਈਮ 'ਚ, ਅਤੇ ਚੜ੍ਹਦੀ ਕਲਾ ਅਤੇ ਨਾਲ ਤੁਸੀਂ ਦੱਸਣਾ ਮੈਨੂੰ ਜੋ ਕ੍ਰੈਡਿਟ ਕਾਰਡਸ ਕੰਪਨੀ ਕਿੱਥੋਂ ਪੈਸਾ ਬਣਾਉਂਦੀ ਹੈ, ਦੱਸ ਦਿੰਦਾ ਮੈਂ ਹੀ ਦੱਸ ਦਿੰਦਾ। ਪਰ ਚੜ੍ਹਦੀ ਕਲਾ ਆ ਜਾਓ ਵੀ, 905-600-7373 ਸਟੂਡੀਓ ਦੇ ਨੰਬਰ ਨੇ, 9056733337। ਕੱਲ੍ਹ ਕੋਲਸ ਮੈਨੂੰ ਅਮੈਰੀਕਾ ਤੋਂ ਕਿੰਨੀਆਂ, ਕੈਨੇਡਾ ਤੋਂ ਕਿੰਨੀਆਂ, ਭਰ ਗਿਆ ਸੀ ਫੋਨ ਮੇਰਾ ਆਹ ਟਾਈਮ ਨੂੰ, ਬਿਜ਼ੀ ਹੋ ਗਿਆ ਸੀ ਮੈਂ, ਆਉਂਦੇ ਹੀ ਬਟਨ ਦੱਬਿਆ, ਦੱਬ ਦੀ ਸਾਰ ਤੁਸੀਂ ਬਿਜ਼ੀ ਕਰਤਾ ਸਾਰਿਆਂ ਨੇ। ਅਤੇ ਚੜ੍ਹਦੀ ਕਲਾ ਬਸ ਐਂ ਦੱਸਣਾ ਸ਼ਹਿਰ ਕਿਹੜੇ ਤੋਂ ਫੋਨ ਬੋਲਦੇ ਹੋ ਤੁਸੀਂ, ਕਿਹੜੇ ਸ਼ਹਿਰ ਤੋਂ, ਕਿ ਸ਼ਹਿਰ ਤੇਰੇ ਤਰਕਾਲਾਂ ਢਲੀਆਂ, ਗਲ ਲੱਗ ਰੋਈਆਂ, ਤੇਰੀਆਂ ਗਲੀਆਂ ਯਾਦਾਂ ਦੇ ਵਿੱਚ ਮੁੜ ਮੁੜ ਸੁਲਗਣ, ਅਤੇ ਮਹਿੰਦੀ ਲਿਖੀਆਂ ਤੇਰੀਆਂ ਤਲੀਆਂ, ਮੱਥੇ ਦਾ ਤੀਵਾ ਨਾ ਬਲਿਆ, ਤੇਲ ਤਾਂ ਪਾਇਆ ਭਰ ਭਰ ਪਲੀਆਂ, ਇਸ਼ਕ ਤੇਰੇ ਦੀ ਸਾਲਗਿਰਾ, ਅਤੇ ਇਹ ਕਿਸ ਕਲੀਆਂ ਕਾਲੀਆਂ ਕਲੀਆਂ। ਸ਼ਿਵ ਕੁਮਾਰ ਬਟਾਲਵੀ ਲਿਖਦਾ, ਇਹ ਵਿਯੋਗ ਦੀ ਗੱਲ ਲਿਖਦਾ, ਵਿਛੋੜੇ ਦੀ ਗੱਲ ਲਿਖਦਾ, ਸੰਯੋਗ ਵਿਯੋਗ ਦੁਆਏ ਕਾਰ ਲਿਖੇ ਆਵੇ ਭਾਗ, ਜਿੱਥੇ ਮਹਾਰਾਜ ਕਹਿੰਦੇ ਨੇ ਇਹ ਕਰਮ ਨੇ ਕਿ ਆਪਾਂ ਲੋਕਾਂ ਨੂੰ ਮਿਲਦੇ ਹਾਂ। ਆਪਾਂ ਅਰਦਾਸ 'ਚ ਕਹਿੰਦੇ ਨੇ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਕਹਿੰਦੇ ਹਾਂ ਨਾ, ਕਿਉਂਕਿ ਅਸੀਂ ਹਮੇਸ਼ਾ ਪਰਮੇਸ਼ਵਰ ਤੇਰੀ ਯਾਦ ਤੇਰੀ ਉਸਤਤ ਦੇ ਵਿੱਚ ਰਹਿਣਾ ਚਾਹੁੰਦੇ ਹਾਂ। ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਇਹ ਜਿਹੜੀ ਖੁਮਾਰੀ ਹੈ ਅਗਰ ਚੜ੍ਹੀ ਰਹੂਗੀ ਫਿਰ ਸਾਡੇ ਅੰਦਰੋਂ ਡਰ ਅਤੇ ਭੈ ਸਾਡੇ ਅੰਦਰੋਂ ਖਤਮ ਹੋ ਜੂ, ਨਫ਼ਰਤ ਦਾ ਬੀਜ ਨਾਸ਼ ਹੋਣਾ ਸ਼ੁਰੂ ਹੋ ਜੂਗਾ, ਨਾਸ਼ ਹੋਣਾ ਸ਼ੁਰੂ ਹੋਊਗਾ। ਐਂ ਨਹੀਂ ਵੀ ਇੱਕ ਰਾਤ 'ਚ ਖਤਮ ਹੋ ਗਿਆ, ਇਹ ਸਭ ਕੁਝ ਖਤਮ ਹੋ ਜੂਗਾ। ਫਿਰ ਤੁਹਾਨੂੰ ਐਂ ਲੱਗੂਗਾ ਕਿ ਜੇ ਕੋਈ ਬੰਦਾ ਤੁਹਾਡੇ ਨਾਲ ਗਲਤ ਚੱਲਦਾ ਕਿ ਕਿੰਨਾ ਭੋਲਾ ਅਤੇ ਕਿੰਨਾ ਵਿਚਾਰੇ ਨੂੰ ਸਮਝ ਹੀ ਨਹੀਂ ਹੈਗੀ ਕੀ ਕਰਦਾ ਫਿਰਦਾ, ਇਹ ਵਿਚਾਰਾ ਕੀ ਕਰਦਾ ਫਿਰਦਾ, ਐਂ ਕਹਿ ਕੇ ਤੁਸੀਂ ਗੱਲ ਕਰੋਗੇ ਤਾਂ ਆਪਣੇ ਆਪ ਦੁਨੀਆ 'ਚ ਚੇਂਜ ਆਉਣੀ ਸ਼ੁਰੂ ਹੋ ਜੂ ਜਾਂ ਤੁਹਾਡੇ ਤੋਂ ਸਟਾਰਟ ਹੋਊਗੀ। 905-600-7373 ਚੜ੍ਹਦੀ ਕਲਾ ਆ ਜਾਓ। ਫਿਰ ਕ੍ਰੈਡਿਟ ਕਾਰਡ ਕੰਪਨੀਜ਼ ਦੱਸ ਦਿੰਦਾ ਕਿਵੇਂ ਆ, ਕ੍ਰੈਡਿਟ ਕਾਰਡ ਕੰਪਨੀਜ਼ ਨੇ ਇਹਨਾਂ ਨੇ ਸਿਸਟਮ ਖੜਾ ਕੀਤਾ, ਇਹਨਾਂ ਕਿਹਦੀ ਗੱਲ ਕਰਦਾ, ਕੁਛ ਸੋਚਣ ਵਾਲੇ ਲੋਕ ਹੁੰਦੇ ਨੇ ਇਹ, 20-50 ਇੱਕ ਮੁਲਕ 'ਚ ਬੈਠੇ ਹੁੰਦੇ ਨੇ, ਇਹ ਸੋਚਦੇ ਨੇ ਕ੍ਰੈਡਿਟ ਕਾਰਡ ਸ਼ੁਰੂ ਕਰ ਦਿਉ ਵੀ ਉੱਦਾਂ ਹੀ ਵਿਆਜ ਆਈ ਜਾਊਗਾ, ਬੰਦਿਆਂ ਨੂੰ ਕਾਰਡ ਫੜਾਈ ਚੱਲੋ, ਇੱਕ ਬਿਊਰੋ ਸਟੈਬਲਿਸ਼ ਕਰ ਦਿਉ, ਕਾਰਡ ਉਹਨੂੰ ਮਿਲੂਗਾ ਜਿਹਦੇ ਕੋਲ ਬਿਊਰੋ ਦੇ ਉੱਤੇ ਨਾਂ ਚੰਗਾ ਚੜ੍ਹਿਆ ਹੋਊਗਾ, ਜੇ ਉਹ 'ਚ ਪੈਸੇ ਨਹੀਂ ਦੇਊਗਾ ਉਹਦਾ ਨਾਂ ਖਰਾਬ ਕਰ ਦਿਉ, ਰਿਕਵਰੀ 9% ਦੀ ਆਪਣੀ ਹੈਗੀ ਆ। ਉਹ ਕਹਿੰਦੇ ਫਿਰ ਪੈਸਾ, ਕਹਿੰਦਾ ਇੱਕ ਤਾਂ ਲਵਾਂਗੇ ਮੰਥਲੀ, ਇਹਨਾਂ ਤੋਂ ਐਨੁਅਲ ਫੀਸਾਂ ਕਹਿੰਦੇ ਹੁੰਦੇ ਨੇ ਬੈਂਕ ਵਾਲੇ, ਐਨੁਅਲ ਫੀਸ ਹੈ ਇੰਨੀ ਜੀ, ਤੁਸੀਂ 15,000 ਮਿਲ ਰਹੇ ਤਾਂ ਕਦੇ ਸੋਚਦੇ ਨਹੀਂ ਐਨੁਅਲ ਫੀਸ ਕਿੰਨੀ ਆ। ਫਿਰ ਨੰਬਰ 2 ਦੇ ਉਹ ਕਹਿੰਦੇ ਨੇ ਕਿ ਇੰਨਾ ਵਿਆਜ ਆ ਜੀ, ਕਹਿੰਦੇ ਹੋ ਨਾ, ਫਿਰ ਇੰਨਾ ਵਿਆਜ ਹੈ। ਨੰਬਰ 3 'ਤੇ ਜਿੱਥੇ ਜਿੱਥੇ ਤੁਸੀਂ ਕਾਰਡ ਘਸਾਉਂਦੇ ਹੋ ਇਹ ਠੋਕਦੇ ਨੇ 2% ਹਰੇਕ ਬੰਦੇ ਨੂੰ, ਜਿੱਥੇ ਵੀ ਕਾਰਡ ਘਸਾਉਂਦੇ ਹੋ, ਗੈਸ ਸਟੇਸ਼ਨਾਂ 'ਤੇ ਇੱਧਰ ਉੱਧਰ ਛਿੱਧਰ ਫੁੱਧਰ, ਇਹ 2% ਫੀਸਾਂ ਠੋਕਦੇ ਨੇ। ਯਾਨੀ ਕਿ 2,000 ਦਾ ਜੇ ਬਿੱਲ ਬਣਿਆ ਤਾਂ $400 $2×4 $400 ਇਹਨਾਂ ਨੂੰ ਆਜੂਗਾ, ਜੇ 1,00,000 ਦਾ ਲੋਨ ਬਣਿਆ ਤਾਂ $2,000 to $4,000 ਪਰ ਮੰਥ ਇਹਨਾਂ ਨੂੰ ਜਾਂਦਾ ਕ੍ਰੈਡਿਟ ਕਾਰਡ ਕੰਪਨੀ ਵਾਲੇ ਸਿਸਟਮਾਂ ਨੂੰ। ਇਹਨਾਂ ਨੇ ਸਿਸਟਮ ਖੜ੍ਹੇ ਕਰ ਦਿੱਤੇ POS ਦੇ, ਪਹਿਲਾਂ POS ਤੋਂ ਬਿਨਾਂ ਵਧੀਆ ਬਿਜ਼ਨਸ ਚੱਲਦੇ ਹੁੰਦੇ ਸੀ, POS ਸਿਸਟਮ ਕਰਤੇ ਖੜ੍ਹੇ ਵੀ POS ਸਿਸਟਮ ਵਰਤੂਗਾ, ਵਿੱਚੋਂ ਪੈਸੇ ਕੱਢਾਂਗੇ, ਨਾਲੇ ਇਹਦਾ ਗਾਹਕ ਪੇ ਕਰੂਗਾ ਨਾਲੇ ਇਹ ਪੇ ਕਰੂਗਾ, POS ਸਿਸਟਮ ਦੀ ਵੀ ਅੱਗੇ ਫੀਸ ਰੱਖਤੀ। ਇਹ ਕਿੱਥੋਂ ਗਰੀਬ ਹੋਣੇ ਨੇ ਲੋਕ, ਤਾਂ ਹੀ ਤਾਂ ਕਹਿੰਦੇ ਬੈਂਕਾਂ ਖਾ ਗਈਆਂ ਇਸ ਮੁਲਕ ਨੂੰ, ਇਸ ਮੁਲਕ ਨੂੰ ਬੈਂਕਸ ਚਲਾ ਰਹੀਆਂ, ਬੈਂਕਸ ਨੂੰ ਇਹ ਮੁਲਕ ਨਹੀਂ ਚਲਾ ਰਿਹਾ ਹੈਗਾ। ਪੂਰੇ ਸ਼ਹਿਰ 'ਚੋਂ ਇੱਕ ਰੂਹ ਨੇ ਮੈਨੂੰ ਕਾਲ ਕੀਤੀ, ਇਹ ਪੱਕੀ ਕਰ ਲੈਂਦੀ ਹੁੰਦੀ ਹੈ ਮੈਨੂੰ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੈਲੋ, ਹਾਂਜੀ
1: ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ,
0: ਕਿਹੜੇ ਸ਼ਹਿਰ 'ਚੋਂ ਮਾਰੇ ਤੁਸੀਂ?
1: ਬਰਲਿੰਗਟਨ 'ਚ ਐਂਟਰੀ ਮਾਰੀ ਜੀ, ਮੈਂ ਤਾਂ ਲੀਵ ਤੇ ਚੱਲਿਆ ਟੈਂਕਰ ਭਰਾਣਾ।
0: ਹਾਂਜੀ ਚਲੋ ਠੀਕ ਹੈ, ਥੈਂਕ ਯੂ। ਇਹ ਬਰਲਿੰਗਟਨ 'ਚ ਤੁਸੀਂ ਕਿੱਥੇ ਹੋ ਵੀ ਚੜ੍ਹਦੀ ਕਲਾ ਲਿਓ? 905-600-7373 9056733337 ਤੁਹਾਡੀ ਆਵਾਜ਼ ਸੁਣਨੀ ਚਾਹੁੰਦਾ, 905-600-7373 ਚੜ੍ਹਦੀ ਕਲਾ ਕਹਿਣਾ ਤੁਸੀਂ, ਅਤੇ ਅੱਜ ਦੀਆਂ ਖੂਬਸੂਰਤ ਜਿਹੀਆਂ ਗੱਲਾਂ ਦੇ ਵੱਲ ਫਿਰ ਆਪਾਂ ਜਾਣਾ ਸ਼ੁਰੂ ਕਰਾਂਗੇ। 905-600-7373

0: नेकी से चलें बदी से डरें, यानी कि बुरे काम तो उसी डरिए नेकी ना चलिए, ताकि हंसते हुए निकले दम। साढ़े एक रिश्तेदार सी, बड़ा अमीर सीगा, उन्होंने थिएटर्स भी चलाए, मतलब बनाए साढ़े दानियां सी, उन्होंने सारा कुछ कंट्रोल च करके अपने अंदर करके दब लिया। जो आप दूसरों के थ्रू कमाने या तो आप उन्होंने एप्रीशिएट करिए कि ये थ्रू मैनू भी इनकम आ रही है, आई एप्रीशिएट यू, तो जो अपन उन्होंने नीचा दिखाने की कोशिश करते हैं उदो असं आप ही नीचे कर जाते हैं। तो उन्हें कुछ यह जे हालात च हो गया कि उन्हें बड़िया नाल ठगिया ठोरिया मारिया, धोखे किए, भैं भरावान नाले कर ले, सकिया ना भी कर ले, ना दस सकता सी मैं, बड़े अमीर बंदे से लुधियाने के, तो सब नगर च रेंदे होंदे सीगे, कॉन्वेंट स्कूल के कोल, सैक्रेट हार्ट के कोल। कहा जाता कि साढ़े उस रिश्तेदार संगल पा के गराज के बन्नया जाता सी, क्योंकि उन्होंने पागलपन के दौरे पैने शुरू हो गए सी, गुनाह ही इन्ने किते सी, पाप इन्ने किते सी, पागलपन के दौरे पैन लग गए। पहला वह मैं ही करता फिर जो हरेक बंद कहता सी, मैं ही हाँ, बस मैं ही दसूँगा, मैं हाँ। सो उस टाइम उन्होंने संगल बन के रखते होंगे सी, क्योंकि वह कंध च सिर मारता सी अपना, उन्होंने संगल बन के बचाले रखते सी, बाहां ते बन के साइडां तो ना इधरली कंध कोल जा सके ना उधरली कोल। इह जे हालात दे विच ओह व्यक्ति गया। एक होर बड़ा अमीर बंदा साढ़े रिश्तेदारी चो ही मेरे, मतलब मेरे, मैं वैसे थोड़ा गल्लां आया करदा हुंदा जिवें आपां इकट्ठे सारे बैठे कर दिंदे आं। मेरे नानका परिवार मेन लीडिंग ट्रांसपोर्ट इंडस्ट्री दे विच ने, हुण भी पहलां भी, पंजाब दे विच लीडिंग ट्रांसपोर्ट, लीडिंग दा मतलब हुंदा पहले एक जां दो नंबर दे उत्ते किसे सैक्टर दे विच रहिणा, पहले एक या दो नंबर पर लीडिंग लैवल दे उत्ते हैगे। साडे रिश्तेदार हुंदे सी, कोई उहदे मूहरों भी लंघदा सी ना, उहने गाल कढ़णी, बड़ा ताकतवर। छोटी जी एग्जाम्पल आ, जिहड़ी फिल्म आई सी अजीत सिंह संधू दी, इहदा रिश्तेदार आ परमराज उमरानंगल, इस समय कमिश्नर की पोस्ट उत्ते सी, उह हुण मैनूं पता नहीं खुट्टे लैणा। इहने भी बड़े इहो जिहे काम कीते ने, अजीत सिंह संधू वर्गे मशहूर सी इह वी, ते इहो जिहे अफसर उहदे कोल ऊं आ के बैठे रहिंदे हुंदे सीगे। साडे उस रिश्तेदार को एवें मैं बैठते बैठे देखना इन्हों को, आई जी यू जी बैठे होने। वो एक समा आया उन्हों का, उन्हें ना जुल्म बहुत किया, किसी की एक दो बसा चल दिया होनी, उदिया बसा अगर खाली बसा ला देनिया अपनिया, उन्हें सवारियां चक लेनिया, वो बंदे तो टैक्स ना पे कर होने, फिर वो बस खरीद लेनी मुफ्त मंगो तो, जे कोई होर खरीदा सी उन्होंने वो परचे करा देने, यह जहा कुछ कर देंगे। अंत सहाय होया, सच्चे का सच्चा ढोया, जो सच है ना अंत तक अगर नाल चलता। आप गलतियां करांगे सारे, प्लीज़ कोई संत नहीं, सब तो कटिया बद्दा थोड़े च मैं इस वेले, जिन्हें भी लोग तुसीं सुनते पे हो। सच्चे का सच्चा ढोआ तो नाल सहाई जिहड़ा होना है अपने, उस बंदे की जो मौत होंदी है उहदी गर्दन गिर जांदी सीगी, शूगर की बीमारी लग गई सी, पैर कटिया गया सी, अद्धा अद्धा पैर कटना पिया शूगर करके, गल गया सीगा, गर्दन गिर जांदी सीगी थल्ले नूं, तो कला बैठा हुंदा सी कुर्सी ते, उन्ना ही पैसा सीगा, सब कुछ उन्ना ही सीगा, पर ताकत परमात्मा ने वापस ले ली सी। तुसीं कहिंदे ना ट्रंप आ खड़े खड़े दे पू निकल जांदे ने, इहदे 25 वीडियो ने, लोग स्मैलां भज लैंदे ने, खड़े खड़े दा सारा कुछ विच्चे निकल जांदा, डायपर लगे होणगे शायद। इह बंदा किन्ना जलील करदा दुनिया नूं, हउमे दी जे कोई एग्जाम्पल देखणी है, लाठी देखणी है, इहने लाठी नहीं देखी परमात्मा वाली, इहनां दा पता ही नहीं लगना कित्थे, कि तुसीं कहिंदे इक ट्रंप हुंदा सी जो चलिया गया पता नहीं कित्थे आ। होमे माड़ी आ, चाहे वह मूसे वाला चाहे कोई होर है, जो तुम रोज़ लोगों बदकोहियाँ करते हो, माड़ा चंगा बोलते हो, हरेक दिखाने कि तू तो थले आ, मेरे तो तू बराबर छटार भी है नहीं गा, है ना, ये नहीं गल है महाराज, थोड़ी वह बख्शिश है जी थोड़े तो वापस ले लेंगे, तू दाता दातार तेरा दिता खावना। सो जो असी शुक्र करते हैं कि सच्चे पातशाह पता नहीं की कराया होना असं यह जहा कि सानू आ सब कुछ बख्शिया, थोड़ा बहुत शुक्र है भाई जी, थले जमीन पर सौ लियो जिन्हें मैंने सुन दौ, कद कह दौ कि थोड़े मन च आया कि तुम कंप्लेट करनी चाहते हो, लाइफ इदा की हैगी है। स्टूडियो नंबर 905-673-3337, कोशिश करो आप जिंदगी वधिया जीए। मैं थोड़ा की दसा लास्ट वाले रिश्तेदार का मेरे का, कि पैसा उन्ना ही सीदे को, ताकत खत्म हो गई सी, लोग सिर चुकाने हट गए से अगे, क्योंकि आप ही बीमारिया मरिया जा रहा है, गर्दन गिर जाते मफलर जहा पा जाता गल के पट्टा जहा पाते होंगे, जरा पैर कटिया हुआ ड्राइवर फड़ के उठा, ड्राइवर बिठा, वो आदमी जरा तुरे जाते रोड से डी एस पी गाला कर दिता स खड़े नाका लाए हुए, वो आदमी अज इस लैवल से कि वो मुलाजम भी बस फॉरमैलिटी करके सत श्रीकाल बुला के लंघ जाते, दुनिया बुलाने हट गई सी। जुल्म ना करो, ठीक है चलते रहो, आप करते हैं सारे, ਇੱਥੇ ਬਹੁਤ ਸਾਰੇ ਲੋਕ ਆਉਂਦੇ ਆ, ਮਿਨੀਮਮ ਵੇਜਿਜ 19 ਨੇ ਜੀ, ਮਿਨੀਮਮ ਵੇਜਿਜ, ਵੇਜਿਜ ਤਾਂ $19 ਹੈਗੇ, ਵੇਜਿਜ ਦੇ ਮੁਕਾਬਲੇ 'ਚ ਕੰਮ ਆਉਂਦਾ ਤੁਹਾਨੂੰ? ਤੁਸੀਂ ਕਿਸੇ ਫਿਲੀਪੀਨੋ ਨੂੰ ਹਾਇਰ ਕਰਕੇ ਦੇਖਿਓ ਕਦੇ, ਜਿਹੜੇ ਕੰਮ ਲਈ ਤੁਸੀਂ ਉਹਨੂੰ ਹਾਇਰ ਕਰੋਗੇ, ਜੇ PSW ਹਾਇਰ ਕਰੋਗੇ ਤਾਂ ਦੇ ਵਿਲ ਗਿਵ ਯੂ ਦ ਬੈਸਟ ਆਫ ਦ PSW। ਕੰਮ ਸਾਨੂੰ ਕੋਈ ਨਾ ਵੇਜਿਜ 'ਚ ਪਤਾ ਨਹੀਂ ਕਿਹੜੀਆਂ ਨੇ, ਸਾਡਾ ਕੰਟਰੀ ਪਲੀ ਪ੍ਰਤੀ ਸਾਡੀ ਡਿਊਟੀ ਕੀ ਨੇ ਉਹ ਪਤਾ ਨਹੀਂ, ਰਾਈਟਸ ਸਾਨੂੰ ਪਤਾ ਨੇ, ਡਿਊਟੀਜ਼ ਨਹੀਂ ਸਾਨੂੰ ਪਤਾ ਹੈਗੀਆਂ, ਉਹ ਲੋਕ ਕਰਨ। ਮੈਂ ਅੱਖਾਂ ਨਾਲ ਬਹੁਤ ਵਾਰ ਲੋਕਾਂ ਨੂੰ ਦੇਖਦਾ, ਪਾਣੀ ਦੀ ਬੋਤਲ ਪੀਣਗੇ, ਪਾਣੀ ਦੀ ਬੋਤਲ ਆ ਉਹ ਭਗਾ ਕੇ ਸੜਕ ਦੇ ਉੱਤੇ ਮਾਰਨਗੇ। ਮੈਂ ਕਹਿੰਦਾ ਦੱਸ ਯਾਰ, ਇਹ ਲੋਕ ਨੇਚਰ ਦਾ ਪਾਰਟ ਕਦੋਂ ਬਣਨਗੇ, ਕਦੋਂ ਇਹਨਾਂ ਨੂੰ ਸਮਝ ਆਊ ਕਿ ਕੁਦਰਤ ਕੀ ਹੈਗੀ ਆ? ਉਹ ਜੇ ਉਹ ਬਣਾ ਕੇ ਵੇਚਣ ਵਾਲੇ ਨੇ, ਉਹੋ ਜਿਹੇ ਅਪਰੂਵਲਾਂ ਦੇਣ ਵਾਲੇ ਨੇ, ਫਿਰ ਉਹ ਕਰੋੜਾਂ ਰੁਪਈਆ ਅਰਬਾਂ ਰੁਪਈਆ ਬੋਤਲਾਂ ਨੂੰ ਰੋਕਣ 'ਤੇ ਲਾ ਦਿੰਦੇ ਨੇ ਵੀ ਉਹ ਰੋਕਣ 'ਤੇ ਫਲਾਣਾ ਟੈਕਸ ਲਾ ਦਈਏ। ਇਹ ਨੌਨਸੈਂਸ ਚੀਜ਼ਾਂ ਚੱਲਦੀਆਂ ਨੇ ਆਸ ਪਾਸ। ਕਦੇ ਤੁਸੀਂ ਤੁਹਾਡੇ ਦਾਦੇ ਪੜਦਾਦਿਆਂ ਨੂੰ ਸਟ੍ਰੈਸ ਜਾਂ ਡਿਪਰੈਸ਼ਨ ਲੈਵਲ ਸੁਣਿਆ ਸੀ ਕਦੇ ਉਹਨਾਂ ਦਾ? ਕਦੇ ਸੁਣਿਆ ਸੀ ਕਿ ਪੁਰਾਣੇ ਜ਼ਮਾਨੇ 'ਚ ਕੋਈ ਬਜ਼ੁਰਗ ਸੂਸਾਈਡ ਕਰ ਰਿਹਾ ਸੀ, ਹੁਣ ਜੱਟ ਜੀ ਸੂਸਾਈਡ ਕਰ ਰਹੇ ਨੇ? ਜਦੋਂ ਭਾਈ ਜੱਟ ਨੇ ਸਪੀਕਰ ਲਾਉਣੇ ਨੇ, ਵੱਡੇ ਟਰੈਕਟਰ ਲੈਣੇ ਨੇ ਲੋਨ 'ਤੇ, 4 ਕਿੱਲੇ ਜ਼ਮੀਨ 'ਤੇ, 50 ਲੋਕਾਂ ਦੇ ਠੇਕੇ 'ਤੇ ਲੈ ਕੇ ਕਹਿਣਾ ਵੀ ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਮੈਨੂੰ ਪਤਾ, ਤੁਹਾਨੂੰ ਨਹੀਂ ਪਤਾ ਹੈਗਾ, ਤੁਸੀਂ ਸਿੱਖਣਾ ਹੀ ਨਹੀਂ ਚਾਹੁੰਦੇ, ਤੁਸੀਂ ਬਸ ਕਰਨਾ ਚਾਹੁੰਦੇ। ਹਾਂਜੀ ਕਮਲ ਜੀ, ਤੁਸੀਂ ਹੋਰ ਤੁਸੀਂ ਕੌਣ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ
1: ਜੀ। ਸਤਿ ਸ਼੍ਰੀ ਅਕਾਲ ਅਮਨਦੀਪ ਜੀ, ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ, ਤੇ ਆ ਜਿਹੜੀ ਤੁਸੀਂ ਗਾਣਾ ਲਾਇਆ ਸੀ ਨਾ, ਇਹ ਮਾਲਕ ਤੇਰੇ ਬੰਦੇ ਹਮ, ਸਾਨੂੰ ਨਾ ਜਿੱਦਾਂ ਕਹਿ ਲਓ ਕਿ ਹਾਈ ਸਕੂਲ ਦਾ ਚੇਤਾ ਆ ਗਿਆ ਸੀ। ਇਹ ਪ੍ਰੇਅਰ ਕਹਾਉਂਦੇ ਹੁੰਦੇ,
0: ਇਹ ਕਮਲ ਇਹ ਜਦੋਂ ਕਹਾਉਂਦੇ ਸੀ ਨਾ, ਤੁਹਾਡੇ ਅੰਦਰ ਨੇਕੀ ਭਰਦੇ ਹੁੰਦੇ ਸੀਗੇ ਜਿੰਨੇ ਬੇਸ਼ਰਮ ਹੋ ਸਕਦੇ ਹੋ, ਜਿੰਨੇ ਨੰਗੇ ਹੋ ਸਕਦੇ ਹੋ, ਓਨੇ ਜ਼ਿਆਦਾ ਤੁਸੀਂ ਮਸ਼ਹੂਰ ਹੋ ਜਾਓਗੇ। ਇਹ ਜਨਾਨੀਆਂ 'ਚ ਚੱਲਦਾ ਪਿਆ, ਬੰਦਿਆਂ 'ਚ ਚੱਲਦਾ ਪਿਆ, ਵੀ ਜਿੰਨੀਆਂ ਠੱਗੀਆਂ ਠੋਰੀਆਂ ਗਾਲਾਂ ਗਲੋਚ ਬੈਠ ਕੇ ਮੁੱਛਾਂ ਜੀਆਂ ਘੁਮਾ ਲਈਆਂ, ਚੂਹੇ ਮੰਗੋ, ਚੂਹੇ ਦੇ ਬਾਲਾਂ ਵਰਗੇ ਮੁੱਛੇ ਹੁੰਦੇ ਇਹਨਾਂ ਦੀਆਂ, ਹੈ ਨਾ? ਕਾਗਜ਼ੀ ਬਦਮਾਸ਼ ਨੇ ਸਕਰੀਨਾਂ ਦੇ ਉੱਤੇ ਬਹਿੰਦੇ ਨੇ। ਹਾਂਜੀ ਬੰਦਿਆਂ ਦੇ ਪੱਲੇ ਆ ਰਹਿ ਗਿਆ ਇਸ ਵੇਲੇ, ਇਹ ਸਭ ਕੁਝ ਚੱਲਦਾ। ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। 226 ਨੰਬਰ ਕਿੱਥੋਂ ਬੋਲ ਰਹੇ ਹੋ?
2: ਸਤਿ ਸ਼੍ਰੀ ਅਕਾਲ ਜੀ, ਮੈਂ ਇੱਥੋਂ ਕਿਚਨ ਮਾਡਲ ਬੋਲਦਾ ਜੀ।
0: ਹਾਂਜੀ
2: ਹੋਰ ਸੁਣਾਓ
0: ਚੜ੍ਹਦੀ ਕਲਾ।
2: ਅਸੀਂ ਸਰ ਪ੍ਰੂਫ ਹਾਂ ਇਸ ਚੀਜ਼ ਦੇ, ਅਸੀਂ ਰੱਬ ਨੇ ਸਾਨੂੰ ਇਹ ਉਹਦੀ ਸਿਲੈਕਸ਼ਨ ਹੁੰਦੀ ਹੈ ਕਿ ਤੂੰ ਦੇਣ ਵਾਲਾ ਬਣ ਜਾ ਤੇ ਲੈਣ ਵਾਲਾ ਬਣ ਜਾ।
0: ਠੀਕ ਹੈ,
2: ਸੋ ਅਸੀਂ ਸਾਡੀ ਪ੍ਰੂਫ ਹੈ ਕਿ ਅਸੀਂ ਜਿਹੜੇ ਆਪਣੇ ਜਿਹੜੇ ਵੀ ਇੰਪਲੋਈਜ਼ ਹੈ ਉਹਨਾਂ ਨੂੰ ਅਸੀਂ ਜੋਬ ਦਿੱਤੀਆਂ ਹੋਈਆਂ, ਉਹਨਾਂ ਨੇ ਇਹ ਕਹਿ ਕੇ ਛੱਡੇ ਹੈ ਕਿ ਮੈਨੂੰ ਜੋਬ ਮਿਲ ਗਈ ਹੈ ਕਿਤੇ, ਤੇ ਕੱਲ ਨੂੰ ਉਸੇ ਗਰੁੱਪ ਦੇ ਵਿੱਚ ਉਹ ਵਕੇਸ਼ਨ ਤੇ ਗਿਆ ਸੀ ਜਦਕਿ ਉਹਨੂੰ ਜੋਬ ਨਹੀਂ ਸੀ ਮਿਲੀ। ਇੱਕ ਨੇ ਕਿਹਾ ਜੀ ਮੈਨੇ ਮੇਰਾ ਤੁਹਾਡੇ ਇਸ ਸਟੋਰ ਦੇ ਉੱਤੇ, ਮਤਲਬ ਮੇਰਾ ਮਨ ਹੀ ਨਹੀਂ ਲੱਗਦਾ ਮੈਨੂੰ।
0: ਬਾਈ ਮੇਰੀ ਇੱਕ ਗੱਲ ਸੁਣੋ, ਮੇਰਾ ਕਜ਼ਨ ਕਹਿੰਦਾ ਹੁੰਦਾ ਕਿ ਬੱਸਾਂ 'ਚ ਚੜ੍ਹਨੇ ਵਾਲੇ ਲੋਕ ਵੀ ਤਾਂ ਚਾਹੀਦੇ ਨੇ, ਫਿਰ ਤੂੰ ਤਾਂ ਸਾਰਿਆਂ ਨੂੰ ਕਾਰਾਂ ਦਵਾਉਣ ਲੱਗ ਗਿਆ। ਜੇ ਤੂੰ ਸਾਰਿਆਂ 'ਚ ਇੰਨਾ ਡਿਸਿਪਲਿਨ ਪਾਲੇਂਗਾ, ਤੇਰਾ ਸਮਾਨ ਕੌਣ ਖਰੀਦੂਗਾ? ਹੈ ਜੀ, ਇਹ ਚੀਜ਼ ਆ ਵੀ ਜਿਹਨੇ ਜਿੰਨੀ ਜਿੰਨੀ ਨਲੈਕੀ ਕਰੂਗਾ ਉਨਾ ਹੀ ਉਹ ਥੱਲੇ ਰਹੂਗਾ। ਜਿਹੜਾ ਹੁਸ਼ਿਆਰੀ ਨਹੀਂ ਕਰਨੀ ਹੁੰਦੀ, ਆਪਾਂ ਇੱਕ ਸਿਸਟਮ ਦਾ ਪਾਰਟ ਬਣਨਾ ਹੁੰਦਾ ਬਾਈ ਜੀ, ਆਪਣੇ ਆਪ ਸਿਸਟਮ ਉੱਪਰ ਚੱਕ ਦਿੰਦੇ ਤੁਹਾਨੂੰ। ਹਾਂਜੀ ਇਹ ਐਨਰਜੀ ਆ ਕੁਦਰਤ ਦੀ ਜੀ, ਤੁਸੀਂ ਉਹਦਾ ਪਾਰਟ ਬਣ ਜਾਓ, ਤੁਸੀਂ ਆਪਣੇ ਆਪ ਉੱਪਰ ਚੱਕੇ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿਵੇਂ ਦੇਈ ਗਿਆ, ਜੁੜ ਕਿਵੇਂ ਗਿਆ। ਤੁਹਾਨੂੰ ਲੱਗਣਾ ਕਿ ਮੈਂ ਖਨੀ ਕਿੰਨੀ ਹੁਸ਼ਿਆਰੀ ਨਾਲ ਚੱਲਿਆ, ਮੈਂ ਬੜੀ ਚਲਾਕੀਆਂ, ਇੱਥੇ ਚਲਾਕੀਆਂ ਵਾਲੇ ਸਾਰੇ ਵੜ ਗਏ, ਜਿਹਨਾਂ ਨੇ ਲੋਕਾਂ ਨੂੰ ਕੌਂਡੋ ਦਵਾਈਆਂ ਉਹ ਵੀ ਵੜ ਗਏ, ਜਿਹਨਾਂ ਨੇ ਦਵਾਈਆਂ ਨੇ ਰਿਅਲਟਰ ਇਹਨਾਂ ਨੇ ਗਾਹਾਂ ਆਪਣੇ ਪੰਗੇ ਲਏ ਸੀ ਵੀ ਆ ਜਾਣਾ 4 ਲੱਖ ਰੁਪਏ ਅਕਾਊਂਟ 'ਚ, 10 ਬੰਦਿਆਂ ਨੂੰ ਦਵਾਤੀਆਂ, 4 ਲੱਖ ਅਕਾਊਂਟ 'ਚ ਆ ਜਾਣਾ। ਉਹਨਾਂ ਐਂ ਕਰਾਂਗੇ ਗਾਹਾਂ ਇਹਨਾਂ ਨੇ ਅੰਗੂਠੇ ਲਾ ਕੇ ਗਾਹਾਂ ਇਹ ਵੜ ਗਏ, ਐਂ ਤਾਂ ਗੱਲੇ ਨਹੀਂ ਹੈ ਵੀ ਕੋਈ ਵੜਿਆ ਨਹੀਂ, ਸਭ ਵੜ ਗਏ। ਨੇਚਰ ਦਾ ਪਾਠ ਹੋ। ਮੇਰੇ ਕੋਲ ਇੱਕ ਬੰਦਾ ਆਇਆ ਸੰਤੋਸ਼, ਸੈਟਰਡੇ ਬੰਦਾ ਮਿਲਿਆ ਸੀ ਨਾ ਆਪਾਂ ਨੂੰ
3: ਜੀ। ਅਮਨ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ। ਹਾਂਜੀ ਚੈਂਪੀ ਜੀ ਤੁਸੀਂ ਵੀ ਹੋਲਡ ਰੱਖ ਲਓ ਪਲੀਜ਼। ਸੈਟਰਡੇ ਸਾਡੇ ਕੋਲ ਇੱਕ ਸੈਟਰਡੇ ਆਏ ਸੀ ਨਾ।
3: ਹਾਂਜੀ ਹਾਂਜੀ ਸੈਟਰਡੇ
0: ਸੈਟਰਡੇ ਸਾਡੇ ਕੋਲ ਇੱਕ ਬੰਦੇ ਆਏ, ਦੋ ਆਏ, ਦੋਨਾਂ ਦਾ ਜੀ ਆਇਆਂ ਨੂੰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਆਉਣ ਲਈ। ਇੱਕ ਆਪਣੇ ਬੱਚੇ ਲਈ ਆਏ ਸੀਗੇ ਕਿ ਉਹਦੇ ਲਈ ਕੀ ਕਰਨਾ, ਪਰ ਮੈਨੂੰ ਸਮਝ ਨਹੀਂ ਆਇਆ ਆਪ ਨੂੰ ਵੀ ਕੀ ਕਰਨਾ ਹੈਗਾ, ਅਤੇ ਉਹ 2 ਹਰਫੀ ਭਾਲਦੇ ਸੀ ਵੀ 5 ਮਿੰਟਾਂ 'ਚ ਮੈਂ ਦੱਸਾਂ ਇੰਨਾ ਖਰਚਾ ਆਊਗਾ, ਆਊਗਾ ਆਊਗਾ। ਭਾਅ ਜੀ ਮੈਂ ਮਿੱਠਾ ਹੋ ਕੇ ਅਜਿਹਾ ਕੁਛ ਨਹੀਂ ਕਰ ਸਕਦਾ, ਤੁਸੀਂ ਕੋਈ ਹੋਰ ਬੰਦਾ ਲੱਭ ਲਓ ਜਿਹੜਾ ਟੀਕਾ ਲਾਵੇ ਤਾਂ ਤੁਹਾਨੂੰ ਪਤਾ ਵੀ ਨਹੀਂ ਲੱਗਣ ਦੇਵੇ, ਪੁੜੇ 'ਚ ਦਰਦ ਹੋਵੇ ਤੁਹਾਡੇ ਫਿਰ ਬਾਅਦ 'ਚੋਂ। ਦੂਜੇ ਆਏ ਸੀਗੇ, ਉਹ ਅੱਛੀ ਜੋਬ ਦੇ ਉੱਤੇ ਨੇ, ਬੜੇ ਅੱਛੇ ਪ੍ਰੋਫਾਈਲ 'ਤੇ ਨੇ, ਮਤਲਬ ਚੰਗੀ ਇਨਕਮ 'ਤੇ ਨੇ, ਐਂ ਮੈਂ ਬੋਲਦਾ ਨਾ 1 ਲੱਖ+ ਇਨਕਮ ਨੂੰ ਆਪਾਂ ਚੰਗੀ ਇਨਕਮ ਕਹਿ ਦਿੰਦੇ ਹਾਂ। ਉਹ ਮੇਰੇ ਕੋਲ ਆਏ ਘਰ ਖਰੀਦਣ ਲਈ 4 ਸਾਲ ਪਹਿਲਾਂ 5 ਸਾਲ ਪਹਿਲਾਂ, ਵੀ ਸਲਾਹ ਲੈਣੀ ਆ ਘਰ ਕਿੱਥੇ ਲਵਾਂ। ਮੈਂ ਉਹਨਾਂ ਨੂੰ ਇੱਕ ਗੱਲ ਸਮਝਾਈ ਸੀ ਵੀ ਅੱਜ ਤੁਹਾਡਾ ਬਜਟ ਬਹੁਤ ਵਧੀਆ, ਇਹਨੂੰ ਕਰਜ਼ੇ ਦੇ ਥੱਲੇ ਨਾ ਵੜਿਓ, ਕਿਉਂਕਿ ਤੁਸੀਂ 30 ਸਾਲ ਦਾ ਡੈਟ ਸਾਈਨ ਕਰਨਾ, ਐਮੋਰਟਾਈਜੇਸ਼ਨ 30 ਸਾਲ ਦੀ ਹੈ ਤੁਹਾਡੀ। ਤੁਸੀਂ ਇੱਦਾਂ ਦੀ ਪ੍ਰੋਪਰਟੀ ਲਓ ਜਿਹੜੀ ਤੁਹਾਡੇ ਰੈਂਟ ਨੂੰ ਮੈਚ ਕਰਦੀ ਹੋਵੇ। ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਦੱਸੋ, ਮੈਂ ਉਹਨਾਂ ਨੂੰ ਆਈਡੀਆ ਦਿੱਤਾ, ਕੁਦਰਤੀ ਉਹਨਾਂ ਨੂੰ ਚਲੋ ਆਪ ਹੁੰਦਾ ਸਾਡੀ ਕਿਸਮਤ 'ਚ ਨਹੀਂ ਹੋਊਗਾ, ਹੈ ਨਾ। ਉਹਨਾਂ ਨੇ ਆਪ ਜਾ ਕੇ ਉਹ ਪ੍ਰੋਪਰਟੀ ਲੈ ਲਈ, ਉਹਨਾਂ ਨੇ 3+3 ਬੈਡਰੂਮ ਦਾ ਬੰਗਲੋ ਲੈ ਲਿਆ ਕਿਚਨਰ ਦੇ ਵਿੱਚ ਜਾ ਕੇ। ਅਤੇ ਉਹ ਜਦੋਂ ਮੈਨੂੰ ਮਿਲੇ, ਮੈਂ ਕਿਹਾ ਤੁਸੀਂ 5 ਜਾਂ 5.5 ਲੱਖ ਦਾ ਲਿਆ ਹੋਊਗਾ ਉਸ ਵੇਲੇ। ਕਹਿੰਦੇ ਹਾਂਜੀ ਇੰਨੇ ਦਾ ਹੀ ਲਿਆ ਸੀ। ਅਤੇ ਮੈਂ ਕਿਹਾ ਤੁਸੀਂ ਰੀਫਰਾਂਸ ਕਰਕੇ, ਹੁਣ ਉਹਨਾਂ ਕੋਲ 3000 ਸਕੇਅਰ ਫੁੱਟ ਦਾ ਘਰ ਆ ਲੀਗਲ ਬੇਸਮੈਂਟ ਦੇ ਨਾਲ, ਹੈ ਨਾ, ਬ੍ਰੈਂਡ ਨਿਊ। ਮੈਂ ਕਿਹਾ ਉਹ ਰੀਫਰਾਂਸ ਕਰਕੇ ਤੁਸੀਂ ਉਹ ਲੈ ਲਿਆ ਹੋਊਗਾ। ਕਹਿੰਦੇ ਬਿਲਕੁਲ ਇੱਦਾਂ ਹੀ ਹੋਇਆ। ਔਰ ਐਡੀ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ, ਬਾਬਾ ਦੀਪ ਸਿੰਘ ਸ਼ਹੀਦਾਂ ਦੇ ਗੁਰਦੁਆਰੇ 'ਚ ਜਾ ਕੇ ਹੁਕਮਨਾਮਾ ਜਿਹੜਾ ਪੈੱਨ ਨਾਲ ਲਿਖਦੇ ਹੁੰਦੇ ਆ, ਉਹ ਲੜਕੇ ਦੇ ਫਾਦਰ ਜਾ ਕੇ ਲਿਖਦੇ ਰਹੇ ਅੱਜ ਤੱਕ। ਹੁਣ ਉਹ ਬਿਮਾਰ ਸੀਗੇ, ਪਰ ਉਹਨਾਂ 'ਤੇ ਵੀ ਕਿਰਪਾ ਕਰਤੀ ਮਹਾਰਾਜ ਨੇ, ਫਿਰ ਦੁਬਾਰਾ ਜੀਵਨ ਦਾਨ ਬਖਸ਼ਤਾ। ਡਾਕਟਰਾਂ ਨੇ ਕਹਿਤਾ ਹੋਵੇ ਕਿ ਇਹਨਾਂ ਨੇ ਬਚਣਾ ਨਹੀਂ, ਅਤੇ ਉਹ ਬਚੇ ਹੋਏ ਨੇ। ਬਾਬਾ ਦੀਪ ਸਿੰਘ ਜੀ ਦੇ ਗੁਰੂ ਘਰ ਜਿਹੜਾ ਹੈਗਾ ਸ਼ਹੀਦਾਂ ਤਰਨ ਤਾਰਨ, ਉੱਥੇ ਉਹ ਰੋਜ਼ ਹੁਕਮਨਾਮੇ ਨੂੰ ਆਪਣੇ ਹੱਥ ਨਾਲ ਲਿਖਣ ਜਾਂਦੇ ਹੁੰਦੇ ਸੀਗੇ। ਉਹਨਾਂ ਨੂੰ ਸੇਵਾ ਮਿਲੀ ਸੀ। ਉਹ ਪਰਿਵਾਰ ਆਪਣੇ ਇੱਕ ਪਰਿਵਾਰ ਨੂੰ ਅੱਗੇ ਲੈ ਕੇ ਆਇਆ ਕਿ ਭਾਅ ਜੀ ਤੁਹਾਨੂੰ ਸਲਾਹ ਸਹੀ ਦੇਣਗੇ ਵੀ ਤੂੰ ਚੱਲ ਨਾਲ। ਅੱਜ ਮੈਂ ਤੁਹਾਨੂੰ ਦੱਸਣ ਲੱਗਿਆ, ਬ੍ਰੈਂਪਟਨ ਦੇ ਵਿੱਚ ਇੱਕ ਪ੍ਰੋਪਰਟੀ ਆ, ਇੱਕ ਪ੍ਰਾਈਸ 'ਤੇ ਮਿਲੂਗੀ, ਲਾਈਫ ਟਾਈਮ ਰੋਟੀ ਖਾਣੇ ਵਾਲਾ ਕੰਮ ਆ ਤੁਹਾਡਾ। ਇਹ ਪ੍ਰੋਪਰਟੀ ਚਾਹੇ ਤਾਂ ਆਪਣੇ ਬੱਚੇ ਲਈ ਪਿੱਕ ਕਰ ਲਓ, ਕਿਸੇ ਲਈ ਲੈ ਕੇ ਤੁਸੀਂ ਡਾਊਨ ਪੇਮੈਂਟ ਦੇ ਕੇ ਬਹੁਤ ਸਹੀ ਪ੍ਰਾਈਸ 'ਤੇ ਮਿਲਣਾ। $1,00,000 ਘਾਟੇ ਦੇ ਵਿੱਚ ਖਰੀਦ ਤੋਂ ਵੇਚਣ ਲੱਗਿਆ। ਅਪਰੇਜ਼ਲ ਨਹੀਂ ਇਸ਼ੂ ਹੈਗਾ ਇੱਥੇ, ਅਪਰੇਜ਼ਲ ਇਸ਼ੂ ਨਹੀਂ ਹੈਗਾ ਇੱਥੇ, ਇਸ਼ੂ ਫਾਈਨਾਂਸ ਆ, ਆਊਟ ਆਫ ਫਾਈਨਾਂਸ ਜਾ ਚੁੱਕੇ ਨੇ। ਸੇਲਸ ਦੇ ਜਿਹੜੀ ਕਿਸ਼ਤਾਂ ਨੇ ਘਰ ਦੀਆਂ ਉਹ ਬਿਹਾਈਂਡ ਨੇ ਆਲਰੇਡੀ। ਤੁਸੀਂ ਇਸ ਪ੍ਰੋਪਰਟੀ ਨੂੰ ਖਰੀਦ ਕੇ ਨਾਲੇ ਤਾਂ ਉਸ ਪਰਿਵਾਰ ਦੀ ਮਦਦ ਕਰਨੀ ਹੁੰਦੀ ਹੈ, ਨਾਲੇ ਆਪਣੀ ਮਦਦ ਕਰ ਦੇਣੀ ਹੁੰਦੀ ਹੈ। ਬੈਂਕ ਨੇ ਇਹ ਪ੍ਰੋਪਰਟੀ ਖਰੀਦਣੀ ਆ, 6 ਮਹੀਨੇ ਦਾ ਪ੍ਰੋਸੈਸ ਹੋਊਗਾ, ਫਿਰ ਉਹ ਤੋਂ ਬਾਅਦ ਖਰਚੇ ਖੁਰਚੇ ਪਾ ਕੇ MLS 'ਤੇ ਲਾਉਣਗੇ, ਜਿੰਨੇ ਦੀ ਵਿਕੀ ਬਕਾ ਗਈ ਫਿਰ ਉਹਨਾਂ ਨੂੰ ਸੂ ਕਰ ਦੇਣਗੇ। ਇੱਥੇ ਅਗਲਾ ਸੂ ਹੁਣ ਤੋਂ ਵੱਜ ਜਾਂਦਾ, ਵੇਚਣੀ ਉਹਨਾਂ ਨੇ ਵੀ ਇੰਨੇ ਦੀ ਹੁੰਦੀ ਆ ਬੈਂਕ ਨੇ ਜਿੰਨੇ ਤੁਸੀਂ ਲੈਣੀ ਆ। ਇਹ ਡੀਟੈਚ ਘਰ ਆ, 4 ਔਰ 5 ਲੈਵਲ ਸਪਲਿਟ ਘਰ ਹੈਗਾ। ਇਸ ਘਰ 'ਚੋਂ ਤੁਹਾਨੂੰ ਜਿੰਨੀ ਤੁਹਾਡੀ ਮੋਰਗੇਜ ਬਣਨੀ ਆ ਉਹਦਾ 50% ਦਾ ਰੈਂਟ ਆ ਜਾਣਾ ਹੈਗਾ। ਸਪੋਜ਼ ਤੁਹਾਡੀ ਮੋਰਗੇਜ 3500 ਬਣੀ ਇਸ ਮਕਾਨ 'ਤੇ, ਤੁਹਾਨੂੰ $2,000 ਰੈਂਟ ਆ ਜਾਣਾ, $1,300-1400 ਕੋਲੋਂ ਦੇ ਕੇ ਰਹਿ ਸਕਦੇ ਹੋ ਤੁਸੀਂ। $50,000 ਲੀਗਲ ਬੇਸਮੈਂਟ ਦੇ ਉੱਤੇ ਉਹਨਾਂ ਨੇ ਖਰਚਿਆ ਸੀਗਾ ਬੇਸਮੈਂਟ ਤਿਆਰ ਕਰਾਉਣ 'ਤੇ। ਇਹ ਘਰ ਬਿਫੋਰ ਗੋਇੰਗ ਟੂ ਬੈਂਕ ਆ, ਅਤੇ ਸਪਲਿਟ ਲੈਵਲ ਦਾ ਘਰ ਹੈਗਾ, ਬਵੇੜ ਦੇ ਕੋਲ ਹੈਗਾ, ਬਵੇੜ ਫੋਟਨ ਦੇ ਏਰੀਏ ਦੇ ਕੋਲ ਆ। ਤੁਸੀਂ ਡਿਟੈਚ ਘਰ ਆ, ਅਤੇ ਇੱਕ ਹੋਰ ਘਰ ਆ ਜਿਹਦੇ 'ਚ ਸੈਲਰ ਕਿੱਕਬੈਕ ਮਿਲ ਰਹੀ ਹੈ ਤੁਹਾਨੂੰ। ਤੁਸੀਂ ਦੋਨੋਂ ਪ੍ਰੋਪਰਟੀਆਂ, ਜਿਹੜਾ ਕੋਈ ਬੰਦਾ ਫਸਟ ਟਾਈਮ ਬਾਹਰ ਐਂਟਰ ਹੋ ਰਿਹਾ ਜਾਂ ਜਿਹਦਾ ਕ੍ਰੈਡਿਟ ਖਰਾਬ ਹੈਗਾ ਉਹ ਬੰਦਾ, ਉਹ ਕੋਲ ਜੇ ਪੈਸੇ ਹੈਗੇ ਨੇ, ਅਸੀਂ ਤੁਹਾਨੂੰ ਇੱਕ ਅੱਛੀ ਡੀਲ ਬਣਵਾ ਕੇ ਦੇਵਾਂਗੇ। ਤੁਸੀਂ ਆਪਣਾ ਕ੍ਰੈਡਿਟ ਠੀਕ ਕਰਿਓ, ਇਸ ਪ੍ਰੋਪਰਟੀਆਂ ਨੂੰ ਕੈਰੀ ਓਨ ਕਰ ਸਕਦੇ ਹੋ। ਇਹਦਾ ਕਿਵੇਂ ਹੁੰਦਾ, ਇਹ 1-to-1 ਸਮਝਣਾ ਪੈਂਦਾ। ਤੁਸੀਂ ਕੰਟੈਕਟ ਕਰ ਲਓ ਸੰਤੋਸ਼ ਉਹਨਾਂ ਨੂੰ ਕਾਲ ਕਰੋ। ਆਹ ਜਿਹੜਾ ਘਰ ਹੈ ਲਾਜ਼ਮੀ, ਅਸੀਂ ਬਹੁਤ ਘੱਟ ਘਰਾਂ ਨੂੰ ਕਹਿੰਦੇ ਨੇ ਤੁਸੀਂ ਲਓ, ਆਹ ਵਾਲਾ ਘਰ ਤੁਸੀਂ ਜ਼ਰੂਰ ਲਓ। ਡੀਟੈਚ ਘਰ ਹੈ ਅਤੇ ਬੇਸਮੈਂਟ ਨਵੀਂ ਬਣੀ ਹੈ, ਲੈਵਲ ਸਪਲਿਟ ਘਰ ਹੈ। ਲੈਵਲ ਸਪਲਿਟ ਦਾ ਮਤਲਬ ਹੁੰਦਾ ਕਿ ਉਹਦੇ 'ਚ ਮੋਰ ਪੋਟੈਂਸ਼ੀਅਲ ਫੋਰ ਰੈਂਟ ਹੁੰਦੀ ਹੈ। ਤੁਸੀਂ ਕੰਟੈਕਟ ਕਰਨਾ, ਸੰਤੋਸ਼ ਨੰਬਰ ਬੋਲ ਦਿਓ,
3: 416-473-4242
0: ਨੰਬਰ 'ਤੇ ਕਾਲ ਕਰਨੀ ਹੈ। ਉਹ ਬੰਦਾ ਬੜੇ ਖੁਸ਼ ਹੋਇਆ ਜਿਹਨੇ ਸਲਾਹ ਲਈ ਸੀ, ਘਰ ਲਿਆ, ਅੱਜ ਰਿਸੈਸ਼ਨ 'ਚ ਉਹਨੇ ਵੱਡਾ ਘਰ ਲੈ ਲਿਆ 3000 ਸਕੇਅਰ ਫੁੱਟ ਦਾ। ਜਿਹਨੇ ਸੁਣ ਲਿਆ ਉਹਦਾ ਫਾਇਦਾ ਹੋ ਗਿਆ, ਜਿਹਨੇ ਨਹੀਂ ਸੁਣਿਆ ਆ ਤੁਰੇ ਫਿਰਦੇ ਨੇ। ਅੱਜ ਹੁਣ $32,00,000 ਦਾ ਬੁੱਕ ਕਰਾਇਆ ਜੀ, $22,00,000 ਦਾ ਬੁੱਕ ਕਰਾਇਆ ਜੀ, ਕੋਂਡੋ ਬੁੱਕ ਕਰਾਈ ਆ $11,00,000 ਦੀ, $11,00,000 ਦੀ ਕੋਂਡੋ, $9,00,000 ਦੀ ਕੋਂਡੋ। ਫਲਾਣੇ ਬ੍ਰਦਰਸ ਕੋਂਡੋਆਂ ਵੇਚਦੇ ਨੇ, ਫਲਾਣੀਆਂ ਸਿਸਟਰਾਂ ਕੋਂਡੋ ਕਿੰਗ ਕੁਈਨਾਂ ਢੱਠੇ ਖੂਹ 'ਚ ਵੜ ਕੇ ਬਹਿ ਗਏ ਸਾਰੇ ਖੂੰਜਿਆਂ ਦੇ ਵਿੱਚ ਲੱਗ ਕੇ, ਨਾਲ ਹੁਣ ਹੋਰ ਕੰਮ ਸ਼ੁਰੂ ਕਰਤੇ ਸਾਈਡ 'ਤੇ ਇਹਨਾਂ ਨੇ। ਓਏ ਤੁਸੀਂ ਕਿੱਦਾਂ ਸੌਂ ਲੈਂਦੇ ਹੋ ਰਾਤ ਨੂੰ ਲੋਕਾਂ ਨੂੰ ਇੱਦਾਂ ਜਾ ਜਾ ਕੇ ਸਾਈਨ ਕਰਾ ਕਰਾ ਕੇ? ਕਿੱਥੇ ਗਿਆ? ਮੈਂ ਇੱਕ ਬੰਦੇ ਨੂੰ ਮਿਲਿਆ ਡਬਈ 'ਚ ਵੜਿਆ ਹੋਇਆ, ਉਹਨੇ ਨਾ ਮੈਨੂੰ ਲਿਖ ਕੇ ਭੇਜਿਆ ਕਰਨਾ। ਲੋਕ ਸਵਾਦ ਲੈਂਦੇ ਨੇ ਗੱਲਾਂ 'ਚੋਂ, ਸਵਾਦ ਨਹੀਂ ਸਿੱਖਣਾ। ਸੰਤੋਸ਼ ਉਹ ਮੈਨੂੰ ਮਿਲਿਆ, ਕਹਿੰਦਾ ਵੀ ਮੈਂ ਤੇਰੇ ਨਾਲ ਕੰਮ ਕਰਨਾ, ਉਹ ਮੇਰੀ ਕਾਪੀ ਕਰਨ ਲੱਗ ਗਿਆ। ਉਹਨੇ ਇੱਥੋਂ ਤੱਕ ਰੇਡੀਓ ਵੀ ਸ਼ੁਰੂ ਕਰ ਲਿਆ ਫਟਾਫਟ, ਦਿੱਲੀ ਤੋਂ ਆਇਆ ਸੀ, ਕਾਲਾ ਸੀਗਾ। ਮੈਂ ਉਹਦੀ ਕਾਹਲ ਅਤੇ ਨੀਅਤ ਦੋਨੋਂ ਦੇਖ ਲਏ। ਉਹਨੇ ਨਾ ਫਟਾਫਟ ਰੇਡੀਓ ਸਟਾਰਟ ਕਰ ਲਿਆ ਆਪਣੀ ਵਾਈਫ ਨਾਲ ਮਿਲ ਕੇ। ਰੇਡੀਓ ਸਟਾਰਟ ਕਰੋ ਜੀ, ਸਦਕੇ ਕਰੋ, ਪਹਿਲਾਂ ਰੇਡੀਓ ਨੂੰ ਸਮਝੋ ਤਾਂ ਸਹੀ, ਰੇਡੀਓ ਹੈ ਕੀ ਚੀਜ਼ ਆ, ਅਗਲਾ ਗਾਣਾ ਪਿਛਲਾ ਗਾਣਾ ਕਰਕੇ ਨਾ ਗੱਲ ਚੱਲਦੀ।
3: ਬਿਲਕੁਲ
0: ਹਾਂਜੀ, ਉਹਨੇ ਉਹ ਸਟਾਰਟ ਕੀਤਾ। ਫਿਰ ਉਹਨੇ ਫਟਾਫਟ ਇੱਕ ਇੱਥੇ ਕੰਪਨੀ ਆ ਜਿਹੜੀ ਇੰਸ਼ੋਰੈਂਸ ਵਾਲਿਆਂ ਨੂੰ ਜਿਵੇਂ ਇਕੱਠੇ ਕਰ ਦਿੰਦੇ ਗਰੁੱਪ ਬਣਾ ਕੇ, ਐਦਾਂ ਕਿ ਰੀਅਲ ਸਟੇਟ ਦੇ ਵਿੱਚ ਆਈ ਸੀ, ਉਹਨੇ ਉਹ ਕੰਪਨੀ ਦੇ ਵਿੱਚ ਫਿਰ ਬੰਦੇ ਹਾਇਰ ਕਰਨੇ ਸ਼ੁਰੂ ਕਰਤੇ, ਆਈਏ ਕੋਈ ਖਰਚਾ ਨਹੀਂ ਹੈ, ਸਿਸਟਮ ਐਸੇ ਉੱਪਰ ਉਠਾ ਦੇਗਾ, ਇਹ ਸਿਸਟਮ ਹੈ, ਬੰਬ ਹੈ, ਪਟਾਕਾ ਹੈ। ਉਹ ਨਵੇਂ ਨਵੇਂ ਏਜੰਟ ਸੀ, ਸਾਰੇ ਜਾਈ ਜਾਂਦੇ ਸੀ, ਉਹਦੇ ਕੋਲ ਗੱਲਾਂ ਮਾਰਨੀਆਂ ਆਉਂਦੀਆਂ ਸੀ ਉਹਨੂੰ, ਬੰਦੇ ਨੂੰ ਦਿੱਲੀ ਤੋਂ ਆਇਆ ਸੀਗਾ। ਉਦੋਂ ਬਾਅਦ ਨਾ ਉਹਨੇ ਮੈਨੂੰ ਨਾ ਮੈਸੇਜ ਭੇਜੀ ਜਾਇਆ ਕਰਨੇ, 100 condos ਸੋਲਡ ਇਨ 100 days। ਮੈਨੂੰ ਮਤਲਬ ਦਿਖਾਉਣਾ ਕਿ ਮੈਂ ਦੇਖ ਕਿੰਨਾ ਕਾਮਯਾਬ ਹੋ ਗਿਆ, ਤੂੰ ਮੈਨੂੰ ਆਪਣੇ ਨਾਲ ਨਹੀਂ ਲਾਇਆ। ਮੈਂ ਨਾ ਉਹਨੂੰ ਇੱਕ ਦਿਨ ਮੈਸੇਜ ਭੇਜਿਆ ਕਿ ਇੱਕ ਪ੍ਰੋਪਰਟੀ ਆ, ਉਹਦੇ 'ਚ ਸੈਲਰ ਜਿਹੜਾ ਹੈਗਾ ਉਹ ਆਪਣਾ ਪ੍ਰੋਫਿਟ ਛੱਡ ਰਿਹਾ। ਮਾਰਕੀਟ ਜਦੋਂ ਠੀਕ ਚੱਲ ਰਹੀ ਸੀ ਉਹਨਾਂ ਦਿਨਾਂ 'ਚ, ਜਦੋਂ ਇੱਕ ਮਕਾਨ 10 ਕੁ ਦਿਨ 'ਚ ਵਿਕ ਜਾਂਦਾ ਸੀ, ਤਾਂ ਵੀ ਤੂੰ ਲੈ ਲਾ। ਮੈਂ ਸੋਚਿਆ ਭਰਾ ਦਾ ਫਾਇਦਾ ਕਰ ਦਈਏ, ਤੂੰ ਇਹ ਲੈ ਲਾ, ਤੇਰੇ ਕੋਲ ਹਜੇ ਘਰ ਨਹੀਂ ਲਿਆ ਸੀਗਾ, ਤੂੰ ਰੈਂਟ 'ਤੇ ਰਹਿੰਦਾ, ਇਹ ਲੈ ਲਾ ਪ੍ਰੋਪਰਟੀ, ਤੂੰ ਰੱਖ ਲਾ, ਚੱਲ ਤੂੰ ਇੰਨਾ ਚਿਰ ਮੈਨੂੰ ਮਿਲਿਆ, ਤੈਨੂੰ ਆਹ ਮੈਂ ਗਿਫਟ ਕਰਤਾ, ਜਾ ਲੈ ਲਾ ਘਰ। ਇਹ ਮੈਨੂੰ ਜੀ ਉਹਦਾ ਫੋਨ ਆ ਗਿਆ ਸਵੇਰੇ ਸਵੇਰੇ ਰੇਡੀਓ 'ਤੇ ਆਉਣ ਤੋਂ ਪਹਿਲਾਂ, ਮੈਨੂੰ ਕਹਿੰਦਾ ਭਾਈ ਕਹਾਂ ਪੇ ਪ੍ਰੋਪਰਟੀ। ਮੈਂ ਕਿਹਾ ਵੀ ਉਹ ਪ੍ਰੋਪਰਟੀ ਨਾ ਹੈਮਿਲਟਨ 'ਚ ਆ। ਕਹਿੰਦਾ ਕਿਆ ਕਰਨਾ ਹੋਗਾ? ਮੈਂ ਕਿਹਾ ਬਸ $1.5 lakh ਦਾਨ ਦੇਣਾ ਹੈ, 3 lakh ਦਾ ਪ੍ਰੋਫਿਟ ਹੈ, ਚਾਹੇ ਤੂੰ 20 ਦਿਨ ਕੇ ਬਾਅਦ ਵੇਚ ਦੇਣਾ, 3 lakh ਸਾਥ ਮੇਂ ਆ ਜਾਏਗਾ, 1.5 lakh ਕੇ। ਕਹਿੰਦਾ ਭਾਈ 1.5 lakh ਤੋਂ ਹੈ ਨਹੀਂ। ਮੈਂ ਕਿਹਾ ਪੰਜਾਬੀ ਜਿਹੜੀ ਆਪਾਂ ਗਾਲ ਕੱਢ ਦਿੰਦੇ ਮੋਟੇ ਜਿਹੇ ਵਾਲੀ, ਉਹ ਕੱਢ ਕੇ ਮੈਂ ਕਿਹਾ ਜੇ ਅੱਜ ਤੋਂ ਬਾਅਦ ਮੈਨੂੰ ਤੂੰ ਆਹ ਮੈਸੇਜ ਭੇਜਿਆ ਨਾ, ਤੈਨੂੰ ਮੈਂ ਦੱਸੂ ਬੰਦਾ ਬਣਾਉ, ਤੈਨੂੰ ਮਲਾਂਗਾਂ ਨੂੰ ਮਲੰਗ ਭੇਜਿਆ ਕਰਨ ਮੈਸੇਜ, ਮੈਨੂੰ ਨਾ ਭੇਜਿਆ ਕਰੋ ਏ, ਤੂੰ 100 condo ਵੇਚਤੀ, 1.5 lakh ਤੇਰੇ ਅਕਾਊਂਟ 'ਚ ਨਹੀਂ। ਇਹ ਸਾਰਾ ਦਿਨ ਬਣਾ ਬਣਾ ਕੇ ਏ ਆਈ ਤੋਂ ਵੀਡੀਓ ਜਿਹੇ ਪਾਈ ਜਾਂਦੇ ਹੋ, ਚੱਕ ਚੱਕ ਕੇ ਲੋਕਾਂ ਨੂੰ ਬੇਵਕੂਫ ਬਣਾਈ ਜਾਂਦੇ ਹੋ, ਫਲਾਣਾ ਏਰੀਏ ਦਾ ਕਿੰਗ, ਫਲਾਣਾ ਏਰੀਏ ਦੀ ਕੁਈਨ। ਕੋਈ ਕਿੰਗ ਕੁਈਨ ਨਹੀਂ ਹੈਗਾ, ਆਹ ਫਲਾਣੇ ਨੇ ਵੇਚਤਾ ਜੀ ਓਵਰ ਪ੍ਰਾਈਜ਼। ਓਵਰ ਪ੍ਰਾਈਜ਼ ਨਹੀਂ ਵੇਚਦੇ, ਤੁਹਾਡਾ 9 lakh ਦਾ ਘਰ 7 lakh ਦਾ ਲਿਸਟ ਕਰ ਦਿੰਦੇ ਨੇ ਅੱਜ ਦੀ ਮਾਰਕੀਟ 'ਚ। ਉਹ 7 ਤੇ ਜੇ 8 lakh ਦੀ ਆਫਰ ਆ ਜਾਂਦੀ ਹੈ, ਤੁਸੀਂ ਫਸ ਜਾਂਦੇ ਹੋ ਲਾ ਕੇ, ਉਹ 8 lakh ਨੂੰ ਓਵਰ ਪ੍ਰਾਈਜ਼ ਦੱਸੀ ਜਾਂਦੇ ਨੇ। ਉਈ ਨਾ ਬੇਵਕੂਫ ਬਣ ਜਾ ਕਰੋ ਇਹਨਾਂ ਤੋਂ ਸਾਰਿਆਂ ਤੋਂ, ਜੋ ਰਿਐਲਿਟੀ ਹੈ ਦੱਸਦਾ ਪਿਆ ਮੈਂ ਤੁਹਾਨੂੰ। 9 lakh ਵਾਲੇ ਘਰ ਨੂੰ 7 lakh 'ਚ ਲਾਉਂਦੇ ਨੇ, ਉਹ 10-20 ਸ਼ੋਇੰਗ ਹੋ ਜਾਂਦੇ ਨੇ, ਇੱਕ ਆਫਰ 8 lakh 8 50 ਦੀ ਆ ਜਾਂਦੀ ਹੈ, ਸਸਤਾ ਵੇਚ ਕੇ ਉਹ ਗੁੱਡੀ ਚੜ੍ਹੀ ਅਸਮਾਨੇ ਵੇਚਣਾ ਇਹਨਾਂ ਨੂੰ ਆਉਂਦਾ, ਉਹ ਹੋ ਮਾਰਕੀਟ ਤੋਂ ਬੜੀ ਸਲੋ ਆ, ਦੇਖੀਏ ਸ਼ੋਇੰਗ ਨਹੀਂ ਹੋਈ, ਪਿਛਲੇ ਮਕਾਨ ਵਿੱਚ ਤਾਂ 200 ਸ਼ੋਇੰਗ ਹੋ ਗਈ ਸੀ, ਇਸਮੇ ਤੋਂ ਸ਼ੋਇੰਗ ਨਹੀਂ ਹੋਈ। ਇਹ ਹਿਸਾਬ ਕਿਤਾਬ ਇਹਨਾਂ ਦਾ ਸਾਰਿਆਂ ਦਾ, ਇਹਨਾਂ ਤੋਂ ਬਚ ਕੇ ਰਿਹਾ ਕਰੋ, ਠੀਕ ਹੈ, ਕੰਮ ਕਰੋ ਇਹਨਾਂ ਨਾਲ, ਸਤਰਕ ਹੋ ਕੇ ਕੰਮ ਕਰੋ। ਉਹ ਬੰਦੇ ਨੇ ਅੱਜ ਕੱਲ੍ਹ ਡੁਬਈ 'ਚ ਕੌਂਡੋ ਵੇਚਣੀਆਂ ਸ਼ੁਰੂ ਕਰਤੀਆਂ ਸੀ, ਅੱਜ ਤੋਂ 1.5-2 ਸਾਲ ਪਹਿਲਾਂ, ਆਹ ਅਟੈਕ ਹੋਣ ਤੋਂ ਪਹਿਲਾਂ। ਧੰਨਵਾਦ ਆ ਟਰੰਪ ਦਾ, ਜਿਹੜੇ ਬਹੁਤ ਸਾਰੇ ਲੋਕ ਬਚਾਤੇ ਡੁਬਈ 'ਚ ਫਸਣੋਂ। ਆਹ ਬੜੇ ਲੋਕ ਪੂੰਛਾਂ ਨੂੰ ਤੇਲ ਲਾਈ ਫਿਰਦੇ, ਡੁਬਈ ਜਾਵਾਂਗੇ ਆਪਾਂ, ਦਿਖਾਉਣਾ 6 ਘੰਟੇ ਮੈਂ ਇੰਡੀਆ ਪਹੁੰਚ ਜਾਂਦੇ ਹਾਂ, 5 ਘੰਟੇ ਮੈਂ ਉਹ। ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਯਾਰ ਲੋਕਾਂ ਨੂੰ ਬਖਸ਼ ਦੇ, ਕਿਤੇ ਤਾਂ ਬਖਸ਼ ਦੇ, ਤੇਰਾ ਕੁਛ ਨਹੀਂ ਬਣ ਰਿਹਾ, ਇੰਡੀਆ ਛੱਡ ਕੇ ਤੂੰ ਕੈਨੇਡਾ ਆਇਆ, ਕੈਨੇਡਾ ਛੱਡ ਕੇ ਹੁਣ ਉਹ ਬਿਲਡਰ ਵੀ ਬੈਂਕਰਪਟ ਹੋ ਗਿਆ, ਜਿਹਦੇ 100 condo ਵੇਚੇ ਸੀ ਇਹਨੇ, ਉਹਦੀਆਂ ਬਿਲਡਿੰਗ ਬੈਂਕਰਪਟ ਹੋ ਗਈਆਂ, ਬਿਲਡਰ ਦੀਆਂ ਬੈਂਕਰਪਸੀ ਫਾਇਲ ਕਰ ਗਿਆ ਬਿਲਡਰ, 25 ਇਹਨਾਂ ਨੂੰ ਮਿਲੀ ਨਹੀਂ, ਘੱਟੋ ਘੱਟ ਨਹੀਂ 100-200 ਪਰਿਵਾਰ ਫਸਾਤਾ ਉਹਦੇ ਕੋਲ, 25 ਇਹਨਾਂ ਨੂੰ ਕਮਿਸ਼ਨ 'ਚੋਂ ਮਿਲੀ ਨਹੀਂ। ਇਸ ਲਈ ਜੋ ਵੱਡਾ ਦਿਖਾਉਂਦਾ ਹੁੰਦਾ, ਸਾਨੂੰ ਮਿਲ ਲਿਓ, ਸਾਡੇ ਕਮੀਜ਼ ਹੋਈ ਕੋਸਕੋ ਵਾਲੀ ਪਾਈ ਜਾਂਦੇ, 30 ਸਾਲ 'ਚ ਵੀ ਕੰਮ ਕੀਤੇ ਨੇ ਜ਼ਿੰਦਗੀ 'ਚ, 20,000 ਨੂੰ 20 million ਤੱਕ ਲੈ ਕੇ ਗਏ ਹਾਂ। ਆ ਕੇ ਕੋਈ ਗੱਲ ਕਰਨੀ ਚਾਹੁੰਦਾ ਸਟੂਡੀਓ 'ਚ, ਕਾਲ ਕਰੇ, ਹੁਣੇ ਲਾਈਨ ਖਾਲੀ ਆ ਮੇਰੇ ਕੋਲ, ਇੱਕ ਹੁਣੇ ਜਵਾਬ ਦੇਊਂਗਾ ਨਾਲ, ਫੈਕਟ ਦੇ, ਫਿਕਰ ਦੇ ਅਤੇ ਐਕਸਪੀਰੀਅੰਸ ਦੇ, ਠੀਕ ਆ। ਸਾਰਾ ਸੰਸਾਰ ਅੱਜ ਸਲੋ ਆ, ਥੱਲੇ ਗਿਆ ਹੋਇਆ, ਅਸੀਂ ਵੀ ਗਏ ਹੋਏ ਹਾਂ, ਇਹੋ ਜਿਹੀ ਕੋਈ ਗੱਲ ਨਹੀਂ, ਆਪਾਂ ਵੀ ਸੰਸਾਰ ਦਾ ਹੀ ਪਾਰਟ ਆ ਨਾ, ਇਹ ਤਾਂ ਅੰਡਰਸਟੈਂਡ ਕਰਨਾ ਪੈਣਾ ਸਾਰਿਆਂ ਨੂੰ ਕਿ ਆਪਾਂ ਇੰਡਸਟਰੀ ਹਾਂ ਸਾਰੇ, ਪਰ ਅਸੀਂ ਲੋਕਾਂ ਵਾਂਗੂ ਐਂ ਟੁੱਟੇ ਨਹੀਂ ਹੋਏ, ਠੀਕ ਡਿਸੀਜਨ ਲੈ ਕੇ, ਕੋਈ ਕਿਤੇ ਐਗਜਿਟ ਹੋ ਰਿਹਾ, ਕੋਈ ਕੁਛ ਕਰ ਰਿਹਾ, ਇਹ ਚੀਜ਼ਾਂ ਹੁੰਦੀਆਂ ਨੇ ਸਾਰੀਆਂ, ਇਹਨਾਂ ਚੀਜ਼ਾਂ ਦਾ ਹਮੇਸ਼ਾ ਖਿਆਲ ਰੱਖੋ। ਉਹ ਤੁਸੀਂ ਕੀ ਗੱਲ ਕਰਦੇ ਹੋ ਮਹਾਰਾਜ? 6919 ਹਾਂਜੀ, ਹੈਲੋ, ਆ ਕੇ ਨੰਬਰ ਹੈ ਲਾਸਟ 416-6919, ਕੌਣ ਬੋਲ ਰਹੇ ਹੋ?
4: ਹਾਂਜੀ ਦਲੇਰ ਬੋਲਦੇ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਬੋਲੋ ਜੀ, ਕੀ ਗੱਲ ਕਰਨੀ ਆ?
4: ਹਾਂਜੀ ਮੈਂ,
0: ਤੁਹਾਡੀ ਆਵਾਜ਼ ਕੱਟਦੀ ਹੈ ਮਿੱਤਰੋ। ਹਾਂਜੀ
4: ਭਾਜੀ, ਅੱਜ ਕੱਲ੍ਹ ਗੇਮਾਂ ਹੋਈਆਂ ਨੇ,
0: ਗੋਰੇ ਵੀ ਲੈ ਕੇ ਆਇਆ ਕਰੋ।
4: ਹਾਂਜੀ ਬਿਲਕੁਲ ਬਿਲਕੁਲ ਜ਼ਰੂਰ ਜੀ, ਨੈਕਸਟ
0: ਹੈ ਕਿਉਂ ਉਹਨਾਂ ਨੂੰ ਮਰਜ਼ਾ ਪ੍ਰਬੰਧ ਕਰਕੇ ਭਾਜੀ, ਆਪਾਂ ਉਹਨਾਂ ਨੂੰ ਵੀ ਲੈ ਕੇ ਆਓ ਬੱਚੇ ਨਾ ਗੇਮਾਂ 'ਚ, ਆਪਾਂ ਉਹਨਾਂ ਨੂੰ ਤਾਂ ਦਿਖਾਉਣਾ ਵੀ ਹੈ, ਸਾਡੀਆਂ ਸਾਨੂੰ ਤਾਂ ਪਤਾ ਹੀ ਹੈ ਸਾਡਾ ਕੀ ਹੈਗਾ, ਅਸੀਂ ਗੁੱਲੀ ਡੰਡਾ ਖੇਡਦੇ, ਸਾਨੂੰ ਪਤਾ ਆਪਾਂ ਬਾਕੀਆਂ ਨੂੰ ਦਿਖਾਉਣਾ ਕਿਵੇਂ ਹੈਗਾ, ਹਨਾ।
4: ਤੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਜਿੱਦਾਂ ਟਿਕਟੋਕ ਯੂਟਿਊਬਰ ਤੇ ਸਾਰਿਆਂ ਨੇ ਬੜਾ ਪ੍ਰਚਾਰ ਕੀਤਾ ਵੀ ਗੇਮਾਂ ਹੋ ਰਹੀਆਂ ਹਨਾ, ਪਰ ਭਾਜੀ ਜੇਕਰ ਜਿੱਦਾਂ ਉੱਥੇ ਗੇਮ ਵਿੱਚ ਕੋਈ ਮੈਨੂੰ ਆਪਣੇ ਮੀਡੀਆ ਦੇ ਜਾਂ ਹੋਰ ਕੋਈ ਜਿਹੜੇ ਜਿਹੜਾ ਟੀਵੀ ਪ੍ਰੋਗਰਾਮ ਕਰਦੇ ਇੱਕ ਅੱਧੇ ਤਾਂ ਛੱਡ ਗਏ, ਬਾਕੀ ਕਹਿ ਦੀ ਕੋਈ ਨੀ
0: ਭਾਜੀ? ਮੈਂ ਤਾਂ ਸਾਰੀ ਜ਼ਿੰਦਗੀ ਨਹੀਂ ਕਿਤੇ ਗਿਆ, ਸਾਰਿਆਂ ਦਾ ਕੰਮ ਕੀਤਾ, ਤੁਹਾਡੇ ਆਰਗੇਨਾਈਜ਼ਰ ਨੂੰ ਕਹਿ ਦਿਓ ਕਾਲ ਕਰ ਲੈਣਗੇ, ਉਹਨਾਂ ਨੂੰ ਵੀ ਅਰਥ ਕਰ ਦਾਂਗੇ, ਠੀਕ ਹੈ?
4: ਨਹੀਂ ਨਹੀਂ ਮੈਂ, ਹਾਂਜੀ ਹਾਂਜੀ, ਜਿੱਦਾਂ ਵੀ ਟਿਕਟੋਕ ਵਾਲੇ ਸੀਗੇ ਉਹ ਵੀ ਚਲੋ ਆਪਣੀ ਉੱਥੇ ਵੀਡੀਓ ਬਣਾ ਕੇ ਜਿੱਦਾਂ ਪਾਉਂਦੇ,
0: ਚਲੋ ਉਹਨਾਂ ਨੇ ਤਾਂ ਰੋਟੀਆਂ ਖਾਣੀਆਂ ਉਹਦੇ ਸਿਰ ਤੇ ਵੀ, ਅੱਜ ਆ ਰਹੇ ਆ ਅੱਜ ਮੈਂ ਯਹਾਂ ਪੇ ਆ ਥਾ ਯਹਾਂ ਪੇ ਇਹ ਹੋ ਰਿਹਾ ਵੋ ਰਿਹਾ, ਚਲੋ ਚੰਗਾ ਹੋਰ ਕੋਈ ਗੱਲਬਾਤ ਕਰਦੀ ਹਾਂ,
4: ਚਲੋ ਨਹੀਂ ਦੇਵਾ, ਥੈਂਕ ਯੂ,
0: ਥੈਂਕ ਯੂ ਸਰ, ਜਿਉਂਦੇ ਵਾਸਤੇ ਰਹੋ, ਤੁਸੀਂ ਇੱਦਾਂ ਹੀ ਖੇਡਦੇ ਰਹੋ, ਮਾਣਦੇ ਰਹੋ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਗੁਰਦੀਪ ਜੀ,
5: ਸਤਿ ਸ਼੍ਰੀ ਅਕਾਲ ਅਮਨ ਜੀ, ਕੀ ਹਾਲ ਚਾਲ ਜੀ?
0: ਚੜ੍ਹਦੀ ਕਲਾ ਬਾਈ ਜੀ, ਚੜ੍ਹਦੀ ਕਲਾ।
5: ਅਮਨ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ, ਮੈਂ ਨਾ ਹੁਣ ਲਾਇਸੈਂਸ ਬਣਾਇਆ ਟਰੱਕ ਦਾ, ਤੇ ਚਲੋ ਮੈਂ ਸੋਚਿਆ ਟਰੱਕ ਚੜ੍ਹਨਾ।
0: ਬਾਈ ਪਹਿਲਾਂ ਫੋਨ ਨੂੰ ਕੰਨ ਨੂੰ ਤੇ ਮੂੰਹ ਨੂੰ ਲਾ ਕੇ ਰੱਖੋ ਪ੍ਰੋਪਰਲੀ, ਤੁਸੀਂ ਹਜ਼ਾਰਾਂ ਲੋਕਾਂ ਦੇ ਵਿੱਚ ਗੱਲ ਕਰ ਰਹੇ ਹੋ। ਹਾਂਜੀ
5: ਹਾਂਜੀ, ਮੈਂ ਲਾਇਸੈਂਸ ਬਣਾਇਆ ਟਰੱਕ ਦਾ, ਤੇ ਗੱਲ ਕਰਦਾ ਕੋਈ ਗੱਲ ਕਹਿ ਰਿਹਾ ਯਾਰ ਕੋਈ ਫਾਇਦਾ ਨੀ, ਪਹਿਲਾਂ ਟਰੱਕਿੰਗ ਚ ਬਹੁਤ ਖੁਸ਼ ਸੀ ਹੁਣ ਹੈ ਨੀ, ਤੇ ਮੈਂ ਬਹੁਤ ਕਨਫਿਊਜ਼ ਹੋਇਆ ਪਿਆ ਯਾਰ ਕੀ ਕਰਾਂ ਤੇ ਕੀ ਨਾ ਕਰਾਂ। ਦੋ ਤਿੰਨ ਬੰਦਿਆਂ ਨਾਲ ਗੱਲ ਕੀਤੀ, ਉਹ ਕਹਿੰਦੇ ਕੁਛ ਹੋਰ ਕੰਮ ਕਰ ਲਾ ਜਾਂ ਕੁਛ।
0: ਨਹੀਂ, ਟਰੱਕਿੰਗ ਦਾ ਲਾਇਸੈਂਸ ਲੈ ਕੇ ਤੁਸੀਂ ਕਨਫਿਊਜ਼ ਹੋ ਗਏ, ਤੁਸੀਂ ਇੰਨੇ ਕਮਲੇ ਹੋ ਕਿ ਤੁਸੀਂ ਹਰੇਕ ਚੀਜ਼ ਲੋਕਾਂ ਨੂੰ ਪੁੱਛ ਦਿੰਦੇ ਹੋ ਵੀ ਹੁਣ ਮੈਂ ਕੀ ਕਰਾਂ। ਤੁਸੀਂ ਆਪਣਾ ਕੰਮ ਸ਼ੁਰੂ ਕਰੋ, ਹੋਰ ਕੀ ਕਰਨਾ?
5: ਕੰਮ ਸ਼ੁਰੂ ਕਰੀਏ,
0: ਕੀ ਕਰਨਾ?
5: ਕੰਮ ਸ਼ੁਰੂ ਕਰੀਏ।
0: ਹਾਂ ਸਰਿਆ ਪਿਆ ਤੁਹਾਡਾ, ਮੈਂ ਨੀ ਕਿਸੇ ਤੋਂ ਪੁੱਛ ਲੈਂਦਾ ਜਾ ਕੇ ਸੱਜੇ ਖੱਬੇ ਭਾਈ ਮੈਂ ਕੀ ਕਰਾਂ। ਠੇਕਾ ਲਿਆ ਲੋਕਾਂ ਨਾਲ ਤੁਹਾਨੂੰ ਦੱਸਣ ਦਾ ਕਿ ਤੁਹਾਡਾ ਠੇਕਾ ਲਿਆ ਲੋਕਾਂ ਤੋਂ ਪੁੱਛਣ ਦਾ? ਆਪਣਾ ਕਰੋ ਜੋ ਕੰਮ ਕਰਨਾ ਹੈਗਾ, ਨਿਸ਼ਚੈ ਕਰ ਆਪਣੀ ਜਿੱਤ ਕਰੋ।
5: ਓਕੇ
0: ਚੰਗਾ, ਧੰਨਵਾਦ। ਤੇ ਹੋਲਡ ਰੱਖਣਾ ਪੈਣਾ ਤੁਹਾਨੂੰ, ਚਰਨਪ੍ਰੀਤ ਸਿੰਘ ਮੇਰੇ ਨਾਲ ਆ। ਚਰਨਪ੍ਰੀਤ ਸਿੰਘ, ਉਹ ਭਾਈ ਤੂੰ ਵੀ ਦੱਸ ਦੇ ਕਿਸੇ ਨੂੰ। ਚਰਨਪ੍ਰੀਤ ਸਿੰਘ ਨੇ ਨੈਗਰਾ ਫਾਲ 'ਚ ਲੋਕੇਸ਼ਨ ਖੋਲ੍ਹੀ ਆ, ਲੈਸ ਦੈਨ $50,000 ਖਰਚ ਕੇ। ਅੱਜ ਤੇ ਕਿਸੇ ਕੋਲ ਚੱਲ ਜਾਓ, 5 ਲੱਖ ਦੀ ਦੁਕਾਨ ਖਿਲਾਉਂਦੇ ਤੁਹਾਡੇ, ਲੱਕੜਾਂ ਤੋਂ ਫਰੇਮ ਲਵਾਈ ਜਾਂਦੇ ਨੇ, ਅੰਡਰਗਰਾਊਂਡ ਪੈਸਾ ਬੈਕ ਆ ਜਾਂਦਾ, 5 ਲੱਖ ਦਾ ਲੋਨ ਲੈ ਕੇ ਬੈਠੇ ਨੇ। ਦੁਕਾਨ ਬਹੁਤ ਸੋਹਣੀ ਹੁੰਦੀ ਹੈ, ਵੇਚਣਾ ਉਹੀ ਹੁੰਦੀ ਹੈ ਆਪਾਂ ਦਾਲ ਅਤੇ ਮਠਿਆਈ ਵਿੱਚ, ਉਹਦੇ ਦੁਕਾਨ ਚੱਲਣੀ ਚਾਹੀਦੀ ਹੁੰਦੀ ਤੁਹਾਡੀ। ਚਰਨਪ੍ਰੀਤ ਦਿਓ ਮੈਸੇਜ ਆਪਣਾ ਕੁਇਕਲੀ ਜੀ।
5: ਹਾਂਜੀ, ਸੋ ਕਿਸੇ ਨੇ ਵੀ ਕੇਟਰਿੰਗ ਕਰਵਾਉਣੀ ਹੈ,
0: ਬੈਲਵਿਲ, ਓਕੇ, ਕਿੰਗਸਟਨ, ਓਟਵਾ ਤੇ ਮੌਂਟਰੀਅਲ, ਚਾਰਾਂ ਪਾਸਿਆਂ 'ਚੋਂ ਕੋਈ ਸੁਣਦਾ ਪਿਆ, ਕੋਈ ਫੂਡ ਦੇ ਕੰਮ 'ਚ ਜਾਣਾ ਚਾਹੁੰਦਾ, ਪੂਰੀ ਰਿਸਰਚ ਦੇ ਨਾਲ, ਐ ਨਹੀਂ ਕਿ ਦੁਕਾਨ ਪਈ ਹੈ, ਰਿਸਰਚ ਐਂਡ ਪਲਾਨ ਦੇ ਨਾਲ, ਪੂਰੀ ਦੇ ਨਾਲ, ਓਟਵਾ, ਬੈਲਵਿਲ, ਮੌਂਟਰੀਅਲ ਤੇ ਕਿੰਗਸਟਨ, ਇਹ ਚਾਰਾਂ ਸ਼ਹਿਰਾਂ 'ਚੋਂ। ਜਸਟ ਕਾਲ ਹਿਮ, ਤੁਹਾਨੂੰ ਰਿਜ਼ਲਟ ਨਾਲ ਲੋਕੇਸ਼ਨ ਦੇ ਨੰਬਰਸ ਦੇ ਨਾਲ ਮਿਲੂਗਾ, ਕਿੰਨੀਆਂ ਲੋਕੇਸ਼ਨ ਖੁੱਲੀਆਂ, ਕਿੰਨੇ ਕਿੰਨੇ ਸੇਲ 'ਤੇ, ਕਿਵੇਂ ਚੱਲ ਰਹੀਆਂ ਨੇ। ਹਾਂਜੀ ਬੋਲੋ।
5: ਹਾਂਜੀ, ਸੋ ਰਿਜ਼ਲਟ ਦੇ ਨਾਲ ਦਾ ਮਤਲਬ ਹੈਗਾ ਕਿ ਪੂਰੇ ਤੁਹਾਡੀ ਸਪੋਰਟ ਕੀਤੀ ਜਾਊਗੀ, ਐ ਨਹੀਂ ਕਿ ਕੋਈ ਪੈਸੇ ਲੱਗੇ ਤਾਂ ਡਨ, ਪੂਰੇ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਤੁਹਾਡੀ ਸਪੋਰਟ ਕੀਤੀ ਜਾਊਗੀ।
0: ਲੱਖ ਤੋਂ $1.5 ਲੱਖ ਦੇ ਅੰਦਰ ਅੰਦਰ ਤੁਹਾਡਾ ਕੰਮ ਸ਼ੁਰੂ ਹੋਊਗਾ, ਚੱਲੂਗਾ। ਜਦੋਂ ਹੁਣ ਅੱਜ ਟਰੱਕਿੰਗ 'ਚ ਵੜਨ ਦਾ ਟਾਈਮ ਆ, ਅੱਜ ਟਰੱਕਿੰਗ 'ਚ ਲੋਕਾਂ ਨੂੰ ਕੰਟਰੈਕਟ ਮਿਲ ਰਹੇ ਨੇ, ਸਭ ਕੁਝ ਮਿਲ ਰਿਹਾ, ਹੁਣ ਟਰੱਕਿੰਗ 'ਚੋਂ ਭੱਜਣਾ ਨਹੀਂ, ਬਣਨ ਦਾ ਟਾਈਮ ਆ, ਬੜੋ ਇਹਦੇ ਵਿੱਚ। ਆ ਭਾਈ ਸਾਹਿਬ ਜਿਹੜੇ ਮੈਨੂੰ ਫੋਨ ਕਰਕੇ ਕਨਫਿਊਜ਼ ਹੋਏ ਸੀ, ਡਰਾਈਵਰ ਤਾਂ ਲੋਕਾਂ ਨੂੰ ਮਿਲਦੇ ਨਹੀਂ ਪਏ, ਤੁਸੀਂ ਅੱਜ ਮੈਨੂੰ ਪੁੱਛਣ ਲੱਗੇ ਹੋ, ਉਹ ਕਹਿੰਦਾ ਐਂ ਹੁੰਦਾ, ਉਹ ਕਹਿੰਦਾ ਉਹ ਹੁੰਦਾ। ਆਪਾਂ ਬਾਈ ਜੀ ਨੇੜੇ ਪੁਰੇ ਅਨਪੜ੍ਹਤਾ 'ਚ ਨਹੀਂ ਬੜੇ ਰਹਿਣਾ, ਚੜ੍ਹਦੀ ਕਲਾ 'ਚ ਰਹਿਣਾ ਆਪਾਂ। ਤੁਹਾਨੂੰ ਵੀ ਪਰਮਾਤਮਾ ਨੇ ਦਿਮਾਗ ਬਖਸ਼ਿਆ, ਤੁਸੀਂ ਜ਼ਰੂਰ ਬੜੋ ਟਰੈਕਿੰਗ 'ਚ, ਮੈਂ ਤੁਹਾਨੂੰ ਮੋਟੀਵੇਟ ਕਰਦਾ। ਇੱਦਾਂ ਹੀ ਜਿਹੜਾ ਕੋਈ ਫੂਡ 'ਚ ਬਣਨਾ ਚਾਹੁੰਦਾ, ਸਹੀ ਢੰਗ ਵਾਲੇ ਕੰਮ 'ਚ ਬੜੋ, ਫੂਡ 'ਚ। ਹਾਂਜੀ ਬਾਈ ਜੀ।
5: ਹਾਂਜੀ, ਸੋ ਜ਼ਰੂਰ ਸਾਨੂੰ ਕੰਟੈਕਟ ਕਰ ਸਕਦੇ ਹੋ, ਕਿਸੇ ਨੇ ਵੀ ਆਪਣਾ ਕੰਮ ਕਰਨਾ ਚਾਹੁੰਦੇ ਆ, ਫਿਊਚਰ ਵਧੀਆ ਬਣਾਉਣਾ ਚਾਹੁੰਦੇ ਆ। ਉਸ ਤੋਂ ਇਲਾਵਾ ਕਿਸੇ ਦੀ ਵੀ ਕੇਟਰਿੰਗ ਹੈਗੀ ਹੈ, ਕੋਈ ਛੋਟੇ ਇਵੈਂਟ ਤੋਂ ਲੈ ਕੇ 30-35-40 ਬੰਦੇ ਤੋਂ ਲੈ ਕੇ ਕੋਈ 400-500 ਬੰਦੇ ਦੀ ਕੇਟਰਿੰਗ ਹੈ, ਪਾਠ ਹੈਗਾ ਵਾ, ਤੁਸੀਂ ਚਾਹੁੰਦੇ ਹੋ ਕਿ ਘਰੇ ਤੁਹਾਡੀ ਏਦਾਂ ਦੀ ਕੇਟਰਿੰਗ ਆਵੇ ਕਿ ਜਿੰਨੇ ਵੀ ਤੁਹਾਡੇ ਜਿੱਥੋਂ ਤੁਸੀਂ ਕੇਟਰਿੰਗ ਕਰਵਾਈ ਹੈ ਕਿ ਉਹ ਆਪਣੇ ਘਰ ਦਾ ਇਵੈਂਟ ਸਮਝ ਕੇ ਕੇਟਰਿੰਗ ਕਰਦੇ ਪਏ ਹੈ, ਫੂਡ ਏਦਾਂ ਖਵਾ ਰਹੇ ਹੈ ਕਿ ਲੋਕੀ ਕਹਿਣਗੇ ਕਿ ਆਸ਼ਾਸ਼ ਕਰਾ ਤਾ ਕਿ ਬਹੁਤ ਮਜ਼ੇ ਹੀ ਆ ਗਏ ਜੀ ਰੋਟੀ ਖਾ ਕੇ, ਪਹਿਲੀ ਵਾਰੀ ਏਦਾਂ ਦੀ ਰੋਟੀ ਖਾਧੀ ਕਿ ਰੋਟੀ ਬਾਬਾ ਵੀ ਖਾ ਲਈ, ਟੇਸਟ ਢਾਬੇ ਵਰਗਾ ਆ ਗਿਆ, ਬਣਾਇਆ ਹੋਇਆ ਏਦਾਂ ਲੱਗਦਾ ਕਿ ਤੁਸੀਂ ਘਰੇ ਬਣਾ ਕੇ ਲਿਆਏ ਹੋ ਸਬਜ਼ੀਆਂ ਸਾਰੀਆਂ, ਤੇ ਸਾਰੇ ਗੈਸਟ ਹੀ ਏਦਾਂ ਟੇਕ ਕੇਅਰ ਕਰਦੇ ਪਏ ਹੋ ਕਿ ਆਪਣੇ ਤੁਹਾਡੇ ਆਪ ਦਾ ਪਰਿਵਾਰ ਹੀ ਹੈਗਾ ਵਾ। ਸੋ ਜ਼ਰੂਰ ਸਾਨੂੰ ਕੰਟੈਕਟ ਕਰੋ।
0: ਤੁਸੀਂ ਕਿਸੇ ਨੇ ਵੀ ਇਨਡੋਰ ਕੋਈ ਮੰਗਣਾ, ਵਿਆਹ ਸ਼ਾਦੀ ਦੇ ਤੁਹਾਡੇ ਫੰਕਸ਼ਨ ਨੇ, ਡੇਟਸ ਬੁੱਕ ਹੋ ਰਹੀਆਂ ਨੇ ਹੁਣ, ਜਿਵੇਂ ਕੱਲ ਕਹਿ ਰਿਹਾ ਸੀ ਮੈਨੂੰ ਫੋਨ ਕਰਕੇ ਕਿ ਤੁਸੀਂ ਕਿਹਾ ਕਰੋ ਰੇਡੀਓ 'ਤੇ ਕਿ ਡੇਟ ਡਬਲ ਹੋ ਜਾਂਦੀਆਂ ਨੇ, ਹੁਣ ਕੋਈ ਆ ਕੇ ਕਹਿੰਦੇ ਉਹੀ ਡੇਟ ਚਾਹੀਦੀ ਆ, ਉਹੀ ਟਾਈਮ ਚਾਹੀਦਾ, ਨਹੀਂ ਮਿਲੂਗੀ ਜਗ੍ਹਾ ਤੁਹਾਨੂੰ ਇਹ ਜੀ। ਜਿਹੜੇ ਲੋਕਾਂ ਦੇ ਕੋਈ ਫੰਕਸ਼ਨਸ ਆ ਰਹੇ ਨੇ, ਤੁਸੀਂ ਆਪਣਾ ਇਹਨਾਂ ਨਾਲ ਰਿਟੇਨ ਕਰੋ ਇਹਨਾਂ ਨੂੰ। ਇੱਕ ਇਹਨਾਂ ਕੋਲ ਨਜ਼ਾਰਾ ਇੰਡੀਅਨ ਰੈਸਟੋ ਲੌਂਜ ਆ, ਬਹੁਤ ਵੱਡਾ ਲੋਕੇਸ਼ਨ ਹੈ, 129 ਤੱਕ ਦੀ ਸਿਟਿੰਗ ਕਪੈਸਿਟੀ ਹੈ, ਅੰਦਰ ਸਟੇਜ ਬਣੀ ਹੋਈ ਹੈ, ਅੰਦਰ ਜਿਹੜੇ ਬੂਥ ਬਣੇ ਨੇ ਪ੍ਰਾਈਵੇਟ ਬੂਥ, ਜਿਨ੍ਹਾਂ ਦੇ ਵਿੱਚ ਬੈੱਲ ਲੱਗੀ ਹੋਈ ਹੈ, ਤੁਸੀਂ ਬੈੱਲ ਮਾਰ ਕੇ ਆਪਣਾ ਫੂਡ ਆਰਡਰ ਕਰਦੇ ਹੋ, ਜਿਨ੍ਹਾਂ ਦੇ ਅੰਦਰ ਸ਼ੈਂਡਲਰਸ ਲੱਗੇ ਹੋਏ ਨੇ, LED ਲਾਈਟਸ ਨੇ, ਲੇਜ਼ਰ ਲਾਈਟਸ ਨੇ, ਲਾਈਟਨਿੰਗ ਸਿਸਟਮ ਹੈ, $10,000 ਦਾ ਇਹਨਾਂ ਦਾ ਲੱਗਿਆ ਹੋਇਆ, DJ ਸਿਸਟਮ ਲੱਗਿਆ, ਵੱਡੇ ਸਪੀਕਰ ਨੇ, $10,000 ਦਾ DJ ਸਿਸਟਮ ਲੱਗਿਆ ਹੋਇਆ ਇਹਨਾਂ ਦਾ, ਅਤੇ ਇਹਨਾਂ ਦੀ ਬਾਰ ਦੇਖੋਗੇ ਐਡੀ ਵੱਡੀ ਬਾਰ ਤੁਸੀਂ ਨਹੀਂ ਦੇਖੀ ਹੋਣੀ ਪਹਿਲਾਂ ਕਦੇ, ਇੰਨੀ ਵੱਡੀ ਖੁੱਲ੍ਹੀ ਡੁੱਲੀ ਬਾਰ, ਅਤੇ ਵਾਸ਼ਰੂਮਸ ਨੇ, ਏਅਰਪੋਰਟ ਵਾਂਗੂ 7-7 ਵਾਸ਼ਰੂਮ ਬਣੇ ਹੋਏ ਨੇ ਉਸ ਰੈਸਟੋਰੈਂਟ ਦੇ ਅੰਦਰ, ਅਤੇ ਤੁਸੀਂ ਸਫਾਈ, ਫੂਡ, ਲੌਜਿਕ, ਅਤੇ ਤੁਸੀਂ ਕੋਈ ਬਿਜ਼ਨਸ ਮੀਟਿੰਗ ਕਰਨੀ ਹੈ ਟਿਮ ਹੋਟਲ 'ਤੇ ਬਹਿਣ ਦੀ ਬਜਾਏ ਨਜ਼ਾਰਾ 'ਤੇ ਜਾਓ, ਅਤੇ ਕਿਸੇ ਨੇ ਵਿਆਹ ਸ਼ਾਦੀ ਮੰਗਣਾ ਦਾ ਪ੍ਰੋਗਰਾਮ ਕਰਨਾ, ਲੋੜ ਨਹੀਂ ਹੈ, ਤੁਸੀਂ ਇੱਕ ਵਾਰ ਇੱਥੇ ਆਓ, ਲਗਜ਼ਰੀ ਲੈਵਲ ਦੇ ਉੱਤੇ ਤੁਸੀਂ ਆਪਣਾ ਫੰਕਸ਼ਨ ਅਟੈਂਡ ਕਰੋਗੇ ਸਾਰੇ, ਕਿਸੇ ਦਾ ਜਨਮਦਿਨ ਹੈ, ਐਨਵਰਸਰੀ ਹੈ, ਬੱਚਿਆਂ ਦਾ ਕੋਈ ਜਨਮਦਿਨ ਹੈ, ਸਵੀਟ 16 ਹੈ, ਕਾਲ ਹੈ, ਨੰਬਰ ਬੋਲੋ ਜੀ 6476338878, 647-633-8878, 647-633-8878 ਤੁਸੀਂ ਕਾਲ ਕਰਨੀ ਹੈ, 6476338878 ਦੇ ਉੱਤੇ ਤੁਸੀਂ ਕਾਲ ਕਰਨੀ ਹੈ, 647-633-8878, ਨਜ਼ਾਰਾ ਗੂਗਲ ਦੇ ਉੱਤੇ ਪਾ ਲਿਓ, ਨਜ਼ਾਰਾ NAZARA ਰੈਸਟੋ, ਤੁਸੀਂ ਰੈਸਟੋਰੈਂਟ 'ਤੇ ਪਾ ਲਿਓ ਤਾਂ ਵੀ ਆ ਜਾਣਾ, ਗੂਗਲ ਨੇ ਉੱਪਰ ਚੱਕ ਦੇਣਾ, ਨਜ਼ਾਰਾ 'ਤੇ ਤੁਸੀਂ ਕਾਲ ਕਰਨੀ ਹੈ। ਥੈਂਕ ਯੂ ਸੋ ਮਚ। ਔਰ ਕੇਟਰਿੰਗ ਕਰਵਾਉਣੀ ਹੈ ਕਿਸੇ ਨੇ, ਲਾਈਵ ਟਰੱਕ ਚਾਹੁੰਦੇ ਹੋ ਤੁਹਾਡੇ ਕੋਲ ਆ ਜਾਵੇ, ਲਾਜਵਾਬ, ਇਹਨਾਂ ਦੀਆਂ ਆਪਣੀਆਂ ਰੈਸਿਪੀਜ਼ ਨੇ, ਮੁੰਡੇ ਨੂੰ ਵਿਚਾਰ ਨੂੰ ਕਹਿਣਾ ਨਹੀਂ ਆਉਂਦਾ, ਇਹਨਾਂ ਦੀਆਂ ਆਪਣੀਆਂ 3 ਗ੍ਰੇਵੀ ਦੀਆਂ ਰੈਸਿਪੀਜ਼ ਨੇ, 3 ਤਰੀਆਂ ਇਹਨਾਂ ਦੀਆਂ ਟੋਰਾਂਟੋ 'ਚ ਮਸ਼ਹੂਰ ਨੇ, ਇੱਕ ਇਹਨਾਂ ਦੀ ਮੇਥੀ ਮਲਾਈ, ਬੜੇ ਲੋਕਾਂ ਨੇ ਕਾਪੀ ਬਣਾਈ ਹੈ ਉਹਦੀ, ਇੱਕ ਇਹਨਾਂ ਦੀ ਮੇਥਿਆਂ ਦੇ ਨਾਲ ਉਹਨੂੰ ਜਿਹੜਾ ਗ੍ਰਾਇੰਡ ਕਰਕੇ ਸੁਕਾ ਕੇ ਵਧੀਆ ਵਿੱਚ ਕਰੀਮ ਪਾਉਂਦੇ ਨੇ, ਕਰੀਮ ਪਾ ਕੇ ਫਿਰ ਮਲਾਈ ਪਾਉਂਦੇ ਨੇ, ਅਤੇ ਮਲਾਈ ਪਾ ਕੇ ਇਹ ਬਣਦੀ ਹੈ। ਇੱਕ ਹੈਗੀ ਇਹਨਾਂ ਦੀ ਮਾਈਲਡ ਹੁੰਦੀ ਹੈ ਟੋਨ, ਉਹਦੀ ਬਜ਼ੁਰਗ ਵੀ ਖਾਂਦੇ, ਵੱਡੇ ਵੀ ਖਾਂਦੇ, ਬੱਚੇ ਵੀ ਖਾਂਦੇ ਆ। ਦੂਸਰਾ ਨਾ ਤਵਾ ਚਿਕਨ ਆ, ਬੋਨ ਵਾਲਾ ਚਿਕਨ ਟੋਰਾਂਟੋ 'ਚ ਕੋਈ ਨਹੀਂ ਵੇਚਦਾ, ਬੋਨ ਵਾਲਾ ਚਿਕਨ ਹੁੰਦਾ ਤਵਾ ਚਿਕਨ, ਇਹ 3 ਪ੍ਰੋਸੈਸ ਨਾਲ ਤਿਆਰ ਹੋਇਆ ਹੁੰਦਾ ਹੈਗਾ, ਇਹਦੀ ਜਿਹਨੇ ਤਰੀ ਖਾ ਲਈ ਉਹ ਆਸ਼ਿਕ ਹੋ ਜਾਂਦਾ। ਅਤੇ ਤੀਸਰਾ ਇਹਨਾਂ ਦਾ ਹੈਗਾ ਮੋਟਰ ਵਾਲੀ ਗੋਟ ਕਰੀ, ਤੁਸੀਂ ਗੋਟ ਕਰੀ ਬਹੁਤ ਖਾਧੀ ਹੋਣਗੀਆਂ, 6 ਘੰਟੇ ਦੇ ਪ੍ਰੋਸੈਸ ਨਾਲ ਬਣੀ ਹੋਈ ਮੋਟਰ ਵਾਲੀ ਗੋਟ ਕਰੀ, ਤੁਸੀਂ ਕਦੇ ਵੀ ਸਲੋ ਆਂਚ 'ਤੇ ਬਣੀ ਨਹੀਂ ਖਾਧੀ, ਉਹਦੇ ਲਈ ਵੀ ਤੁਸੀਂ ਕਾਲ ਕਰਨੀ ਹੈ। ਨੰਬਰ ਟੂ ਕਾਲ, ਇਹਨਾਂ ਦਾ ਨੰਬਰ ਹੈਗਾ 905-790-1699, 905-790-1699, 905-790-1699। ਔਰ ਸ਼ੋਅ ਨੂੰ ਤੁਹਾਡੇ ਤੱਕ ਲੈ ਕੇ ਆਉਂਦੇ ਨੇ ਸਾਡੇ ਸਪੋਂਸਰ ਦੇ ਵਿੱਚੋਂ ਹਾਈਲੈਂਡ ਆਟੋ ਰਿਪੇਅਰ ਸੈਂਟਰ, ਹਾਈਲੀ ਰਿਕਮੈਂਡਡ ਆ, ਤੁਸੀਂ ਕਿਸੇ ਵੀ ਗੱਡੀ ਦਾ ਕੋਈ ਵੀ ਰਿਪੇਅਰ ਕਰਾਉਣਾ ਹੈਗਾ, ਹਾਈਲੈਂਡ ਆਟੋ ਰਿਪੇਅਰ ਸੈਂਟਰ, ਕੋਈ ਵੀ ਗੱਡੀ ਕਿਸੇ ਵੀ ਬ੍ਰਾਂਡ ਦੀ, 905-400-6363-63, ਮਾਸਟਰ ਯੂਰ ਐਗਜ਼ਾਮ, ਤੁਸੀਂ ਰੀਅਲ ਸਟੇਟ ਤੋਂ ਲੈ ਕੇ ਮੋਰਗੇਜ ਇੰਸ਼ੋਰੈਂਸ ਤੋਂ ਲੈ ਕੇ ਕੋਈ ਵੀ ਲਾਇਸੈਂਸ ਲੈਣਾ ਹੈਗਾ, ਉਹਦੇ ਵਾਸਤੇ ਮਾਸਟਰ ਯੂਰ ਐਗਜ਼ਾਮ ਨੂੰ ਕੋਂਟੈਕਟ ਕਰਨਾ, 95% ਸਕਸੈਸ ਰੇਟ ਦੇ ਨਾਲ, 437-376-5656, 437-376-5656। ਟਰੂ ਨੌਰਥ ਵਾਲੇ ਜਸ ਬਾਈ ਜੀ ਨੂੰ ਜ਼ਰੂਰ ਕੋਂਟੈਕਟ ਕਰੋਗੇ, ਗ੍ਰੈਵਲ ਪਾਉਣੀ ਆ, ਗ੍ਰੈਵਲ ਕਿਸੇ ਨੇ ਪੱਧਰਾ ਕਰਾਉਣਾ, ਕਿਸੇ ਨੇ ਯਾਰਡ ਬਣਾਉਣਾ, ਕਿਸੇ ਨੇ ਟਰੱਕਾਂ ਦਾ ਸੈੱਟ ਕਰਨਾ, ਜਾਂ ਕੋਈ ਪਾਰਕਿੰਗ ਆਪਣੇ ਘਰ ਦੇ ਅੰਦਰ ਸ਼ੈੱਡ ਬਣਾਉਣੇ ਨੇ ਤੁਸੀਂ, ਇਹ ਸਾਰਾ ਡੈਮੋਲੇਸ਼ਨ ਦਾ ਕੰਮ ਕਰਦੇ ਨੇ, ਨਾਲ ਇਹ ਜਿੰਨੇ ਵੀ ਲੋਕ ਵੇਸਟ ਸੁੱਟਦੇ ਨੇ ਨਾ, ਆਪਣੀ ਵੇਸਟ ਕੰਕਰੀਟ ਪੱਟ ਕੇ ਸੁੱਟਦੇ ਹੋ, ਐਸ਼ਫਾਲਟ ਪੱਟ ਕੇ ਸੁੱਟਦੇ ਹੋ, ਉਹਦਾ ਕੰਮ ਕਰਦੇ ਆ। ਟੂ ਨੌਰਥ 416-803-0623 ਨੰਬਰ 'ਤੇ ਕਾਲ ਕਰਨੀ ਆ। ਆਲ ਲਿੰਕ ਟਰੈਵਲ ਦੀ ਕੋਮਲ ਕਹਿੰਦੀ ਆ, ਮੈਂ ਇੰਡੀਆ ਦੀ ਟਿਕਟ ਦਾਵਾ ਕਰਦੀ ਤੁਹਾਨੂੰ ਉਹ ਰੇਟ 'ਤੇ ਦਊਂਗੀ ਜਿਹੜੇ ਰੇਟ 'ਤੇ ਇੰਡੀਆ ਦੀ ਟਿਕਟ ਨਹੀਂ ਤੁਹਾਨੂੰ ਮਿਲ ਰਹੀ। ਇਸ ਵਾਰ ਸਪੈਸ਼ਲ ਏਅਰ ਇੰਡੀਆ ਨੇ ਆਪਣੀ ਫਲਾਈਟ ਚਲਾਈ ਆ, ਨਵੀਂ ਏਅਰਲਾਈਨ ਚਲਾਈ ਆ, ਨਵੇਂ ਜਹਾਜ਼ ਨੇ, ਸਿੱਧੀਆਂ ਫਲਾਈਟ ਵੀ ਤੁਹਾਨੂੰ ਮਿਲ ਸਕਦੀਆਂ ਪੰਜਾਬ ਦੀਆਂ। ਆਲ ਲਿੰਕ ਟਰੈਵਲ ਤੋਂ ਕੋਮਲ ਨੂੰ 905-239-7711, 905-239-7711। ਔਰ ਰਾਈਟ ਵਿੰਡੋ ਫਿੱਟ, ਵਿੰਡੋ ਐਂਡ ਡੋਰ ਚੇਂਜ ਕਰਾਉਣਾ, ਇੱਕੋ ਨਾਂ ਆ ਰਾਈਟ ਵਿੰਡੋ ਫੋਰਸ ਵਾਲੇ, ਅਤੇ ਰਾਈਟ ਵਿੰਡੋ ਫੋਰਸ 9496-2062300। ਅਤੇ ਡੈਂਟਿਸਟਰੀ ਐਟ ਰੈਂਬਲਰ, ਡਾਕਟਰ ਗਰੇਵਾਲ ਹੋਣਾ ਦਾ ਕਲੀਨਿਕ ਦੰਦਾਂ ਦੀ ਸੰਭਾਲ ਵਾਸਤੇ, ਡੈਂਟਿਸਟਰੀ ਐਟ ਰੈਂਬਲਰ, 905-451-8211, 905-451-8211 'ਤੇ ਡੈਂਟਿਸਟਰੀ ਐਟ ਰੈਂਬਲਰ ਨੂੰ ਕਾਲ ਕਰਨੀ ਹੈ। ਨਾਨਕ ਡਕ ਕਲੀਨਿੰਗ, ਡਕਟ ਕਲੀਨਿੰਗ 'ਚ ਟੋਪ ਦਾ ਨਾਮ ਆ, ਜਿੰਨੇ ਵੀ ਲੋਕ ਕਾਲ ਕਰਦੇ ਆ ਰੋਜ਼, ਫਿਲਟਰ ਤੁਹਾਨੂੰ ਫ੍ਰੀ ਚੇਂਜ ਕਰਕੇ ਦੇਣਗੇ, $10 ਦਾ ਹੋਵੇ, 50 ਦਾ ਹੋਵੇ, ਫਿਲਟਰ ਚੇਂਜ ਨਹੀਂ ਕਰਨ ਦਿੰਦਾ ਫਰਨਸ ਦਾ ਆਪਾਂ ਤੋਂ, ਫਿਲਟਰ ਇਹ ਫ੍ਰੀ ਚੇਂਜ ਕਰਕੇ ਦਿੰਦੇ ਆ ਕੈਮਰੇ ਦੇ ਨਾਲ, ਫਰਨਸ ਕਲੀਨਿੰਗ, ਵੀਡੀਓ ਇੰਸਪੈਕਸ਼ਨ, ਡਕਟ ਕਲੀਨਿੰਗ, ਡਰਾਇਰ ਕਲੀਨਿੰਗ ਅਤੇ ਡਕਟ ਸਾਰੇ ਕਰਕੇ ਤੁਹਾਨੂੰ ਫੋਟੋਜ਼ ਦਿਖਾਉਣਗੇ। ਨਾਨਕ ਡਕ ਕਲੀਨਿੰਗ, 416-729-1521, 416-729-1521। ਐਂਡ ਅਸ਼ੋਕ ਸੈਣੀ CPA CGA ਨੇ, ਕਿਸੇ ਨੇ ਵੀ ਟੈਕਸ ਦੇ ਵਿੱਚ ਕੋਈ ਪ੍ਰੋਬਲਮ ਚੱਲਦੀ ਹੈ, ਆਪਣੇ ਅਕਾਊਂਟੈਂਟ ਤੋਂ ਸੈਟਿਸਫਾਈਡ ਨਹੀਂ, CPA CGA ਨੇ, ਅਤੇ ਬੀ ਮੈਰੀਟਾਈਮ ਅੰਟਾਰੀਓ, 905-458-1399 'ਤੇ ਤੁਸੀਂ ਕਾਲ ਕਰਨੀ ਹੈ, 905-458-1399। ਮੇਰੇ ਨਾਲ ਤੁਸੀਂ ਕਿਸੇ ਨੇ ਵੀ ਆਟੋ ਇੰਸ਼ੋਰੈਂਸ ਹੈ, ਬਿਨਾਂ ਚੈੱਕ ਕੀਤਿਆਂ ਹੁਣ ਤੱਕ ਤੁਸੀਂ ਗੱਡੀਆਂ ਚਲਾਈ ਜਾਂਦੇ ਹੋ। ਡਾਇਮੰਡ ਇੰਸ਼ੋਰੈਂਸ ਤੋਂ ਪਵਨ ਕੌਰ ਗਿੱਲ, ਕਮਿਊਨਿਟੀ 'ਚ ਇੱਕ ਬ੍ਰਾਂਡ ਦੀ ਤਰ੍ਹਾਂ ਇਹ ਨਾਮ ਜਾਣਦੇ ਨੇ ਲੋਕ। ਪਵਨ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ?
6: ਸਤਿ ਸ਼੍ਰੀ ਅਕਾਲ ਮਨਜੀਤ, ਬਿਲਕੁਲ ਵਧੀਆ ਜੀ, ਬਹੁਤ ਵਧੀਆ।
0: ਪਵਨ, ਤੁਹਾਡੀ ਸਕਸੈਸ ਦਾ ਰੇਟ ਦੱਸੋ, ਕਿਉਂ ਜ਼ਿਆਦਾ? ਮਾਰਕੀਟਿੰਗ ਤਾਂ ਅਲੱਗ ਚੀਜ਼ ਹੈ, ਉਸ ਤੋਂ ਇਲਾਵਾ?
6: ਅਮਨ ਜੀ, ਜੋ ਗਾਈਡ ਕਰਦੀ ਆ ਬਿਲਕੁਲ ਸਹੀ ਕਰਦੀ ਆ, ਕੋਈ ਹੇਰਾ ਫੇਰੀ ਵਾਲੀ ਗੱਲ ਨੀ ਹੁੰਦੀ ਹੈਗੀ, ਹਨਾ? ਤੇ ਹਾਂਜੀ, ਇਹੀ ਹੋ ਸਕਦਾ ਮੇਰੇ ਖਿਆਲ।
0: ਨਹੀਂ, ਤੁਹਾਡੀ ਕਸਟਮਰ ਕੇਅਰ ਬਹੁਤ ਜ਼ਬਰਦਸਤ ਹੈ, ਹਰੇਕ ਦੀ ਕਾਲ ਅਟੈਂਡ ਕਰਨੀ, ਗਾਹਕ ਤੁਹਾਡਾ ਹੈਗਾ ਜਾਂ ਨਹੀਂ ਹੈਗਾ, ਹਰੇਕ ਬੰਦੇ ਨੂੰ ਸਮਝਾਉਣਾ, ਸੱਚ ਬੋਲਣਾ ਕਿ ਤੁਸੀਂ ਇਹ ਬਦਲ ਲਓ, ਨਹੀਂ ਤਾਂ ਇਹਨੂੰ ਹਜੇ ਇੱਥੇ ਹੀ ਰਹਿਣ ਦਿਓ ਜਾਂ ਆਹ ਟਾਈਮ 'ਚ ਚੇਂਜ ਕਰੋ। ਦੂਸਰਾ ਹੈਗਾ ਗਾਈਡ ਕਰਨਾ ਕਿ ਤੁਹਾਡੀਆਂ ਪੋਲਿਸੀ ਦੇ ਵਿੱਚ ਕਿਹੜੀ ਕਿਹੜੀਆਂ ਪ੍ਰੋਬਲਮਸ ਨੇ, ਕਿਹੜੇ ਕਿਹੜੇ ਤੁਸੀਂ ਐਕਸਟਰਾ ਪੈਸੇ ਪੇ ਕਰਦੇ, ਇਹਨੂੰ ਘਟਾ ਲਓ ਵਿੱਚੋਂ। ਸੋ ਇਸ ਸਮੇਂ ਮੈਨੂੰ ਦੋ ਪਰਿਵਾਰਾਂ ਦੇ ਐਗਜ਼ਾਮਪਲ ਦੇਣੇ ਹੁੰਦੇ ਆ ਆਪਾਂ ਲਾਸਟ, ਜਿਹਨਾਂ ਦੀ ਆਟੋ ਇੰਸ਼ੋਰੈਂਸ ਘਟੀ, ਜਿਹਨਾਂ ਨੇ ਚੈੱਕ ਨਹੀਂ ਕੀਤਾ, ਰੇਡੀਓ 'ਤੇ ਸੁਣਿਆ, ਸਿਰਫ ਰੇਡੀਓ 'ਤੇ ਐਡ ਕਰਦੇ ਆ, ਕਿਤੇ ਐਡ ਨਹੀਂ ਕਰਦੇ, ਸੋਸ਼ਲ ਮੀਡੀਆ ਫਲਾਣਾ ਮੀਡੀਆ ਢਮਕਾਣਾ ਮੀਡੀਆ, ਨਥਿੰਗ, ਨੋ ਨੋਨਸੈਂਸ। 647-325-9900 ਨੰਬਰ ਆ ਪਵਨ ਕੌਰ ਗਿੱਲ ਦਾ, ਤੁਸੀਂ ਚੱਲਦੇ ਚੱਲਦੇ ਕਾਲ ਕਰ ਲਓ, ਤੁਹਾਡੀ ਬਿਜ਼ਨਸ ਦੀ ਇੰਸ਼ੋਰੈਂਸ ਘਟਾ ਦੇਣਗੇ, ਤੁਹਾਡੇ ਘਰਾਂ ਦੀ, ਤੁਹਾਡੀ ਗੱਡੀ ਦੀ, ਈਵਨ ਕਿਰਾਏਦਾਰ ਹੋ, ਕਿਰਾਏਦਾਰ ਰਹਿ ਕੇ ਵੀ ਤੁਸੀਂ ਆਪਣੀ ਕਾਰ ਰੱਖੀ ਆ, ਉਹਦੀ ਵੀ ਇੰਸ਼ੋਰੈਂਸ ਘੱਟ ਜੂਗੀ। ਨੰਬਰ ਹੈ 647-325-9100, 647-325-9900। ਪਵਨ, ਹੋਰ ਕੀ ਦੱਸੋਗੇ? ਦੋ ਪਾਲਿਸੀ ਦੱਸੋ ਜਿਹੜੇ ਘਟੀਆਂ।
6: ਹਾਂਜੀ ਅਮਨ ਜੀ, ਮੇਰੇ ਕੋਲ ਦੋ ਗੱਡੀਆਂ ਆਈਆਂ ਸੀ ਕਿਸੇ ਦੀਆਂ, ਤੇ ਉਹਨਾਂ ਦੇ ਨਾਲ ਉਹਨਾਂ ਦੀ ਇੱਕ ਪ੍ਰੋਪਰਟੀ ਸੀਗੀ ਜੀ। ਆਲ ਟੂਗੈਦਰ ਉਹਨਾਂ ਦਾ 1,350 ਘਟਾਇਆ ਮੈਂ ਸਾਲ ਦਾ।
0: 1,350 ਦਾ ਮਤਲਬ ਹੈ 3 ਮਹੀਨੇ ਦੀ ਗੈਸ ਫ੍ਰੀ ਪੈ ਗਈ ਉਹਨਾਂ ਦੀ, ਦੋਵੇਂ ਗੱਡੀਆਂ ਦੀ?
6: ਹਾਂਜੀ
0: ਹਾਂਜੀ, 3 ਮਹੀਨੇ ਦੀ ਗੈਸ ਫ੍ਰੀ ਪਈ। ਕੋਸਕੋ ਤੇ ਖੜੇ ਰਹਿੰਦੇ ਹੋ, 5-5 ਸੈਂਟ ਦੀ ਗੈਸ ਸਸਤੀ ਪਾਉਣ ਨੂੰ, 5 ਰੁਪਏ ਬਚਣੇ ਹੁੰਦੇ ਉਹ ਚੋਂ। ਨੈਕਸਟ ਦੱਸਿਓ।
6: ਨੈਕਸਟ ਜੀ, ਮੇਰੇ ਕੋਲ ਇੱਕ ਕਮਰਸ਼ੀਅਲ ਦਾ ਕੋਡ ਆਇਆ ਸੀਗਾ, ਕੰਸਟਰਕਸ਼ਨ ਦਾ ਕੰਮ ਕਰਦੇ ਸੀਗੇ ਜੀ, ਉਹਨਾਂ ਦਾ ਵੀ 750 ਮੈਂ ਘਟਾਇਆ ਵਾ ਸਾਲ ਦਾ।
0: ਵਿੱਚ ਗੱਡੀਆਂ ਹੈਗੀਆਂ ਵਿੱਚ, ਹਨਾ?
6: ਵਿੱਚ ਗੱਡੀਆਂ, ਹਾਂਜੀ, ਕੰਸਟਰਕਸ਼ਨ ਦੇ ਉਹਨਾਂ ਦੀਆਂ ਦੋ ਗੱਡੀਆਂ ਸੀਗੀਆਂ।
0: $750 ਉਹਨਾਂ ਦਾ ਬੱਚੇ, ਯਾਨੀ ਕਿ 2 ਮਹੀਨੇ ਦੀ ਗੈਸ ਫ੍ਰੀ ਪੈ ਗਈ। ਤੇ ਤੁਸੀਂ ਸਿਰਫ ਕਾਲ ਕਰਨੀ ਹੈ, 1,200, 2,000, 700, 500 ਜੋ ਬੱਚਿਆ ਖਾਧਾ ਪੀਤਾ ਲਾਹੇ ਦਾ, ਬਾਕੀ ਕੈਨੇਡੀਅਨ ਬੈਂਕਸ ਦਾ। ਤੇ ਤੁਸੀਂ ਡਾਇਮੰਡ ਇੰਸ਼ੋਰੈਂਸ ਦੇ ਪਵਨ ਕੌਰ ਗਿੱਲ ਨੂੰ 647-325-9900 ਤੇ ਕਾਲ ਕਰੋ, 647-325-9100 ਤੇ ਕਾਲ ਕਰਨੀ ਹੈ। ਬਹੁਤ ਸ਼ੁਕਰੀਆ, 647-325-9900। ਔਰ ਬੋਲਟਨ ਸਪਰਿੰਗ ਸ਼ੋਪ, ਪਟੇਕ ਬਾਣੀਆਂ ਚ ਟੋਪ ਦਾ ਨਾਮ, ਕਿਸੇ ਵੀ ਤਰ੍ਹਾਂ ਦੇ ਪਟੇਕ ਬਾਣੀ ਨੇ, ਟਰੱਕਾਂ ਦੇ, ਕਾਰਾਂ ਦੇ, ਤੁਸੀਂ ਵਰਕਸ਼ਾਪ ਦਾ ਕੰਮ ਕਰਦੇ ਹੋ, 25 ਸਾਲ ਤੋਂ ਬੋਲਟਨ ਸਪਰਿੰਗ ਸ਼ੋਪ, ਫਾਇਰ ਬ੍ਰਿਗੇਡ ਦੇ ਟਰੱਕਾਂ ਦੇ ਪਟੇਕ ਬਾਣੀਆਂ ਚੇਂਜ ਕਰ ਰਹੀ ਹੈ, 905-857-8222, 570 ਪ੍ਰੇਸੀ ਰੋਡ ਬੋਲਟਨ ਦੇ ਵਿੱਚ ਨੇ। ABS ਆਟੋ ਕਲੇਜ਼ਨ, ਹਮੇਸ਼ਾ ਮੈਂ ਕਹਿੰਦਾ ਹੁੰਦਾ, ਗੱਡੀ ਟੁੱਟ ਗਈ ਆ, ਕਿਚਨ ਔਰ ਵਾਟਲੂ ਕੈਂਬਰੇਜ ਦੇ ਵਿੱਚ ਝਰੀਟਾਂ ਪੈ ਗਈਆਂ, ਡੈਂਟ ਪੈ ਗਿਆ, ਕਿਸੇ ਦੇ ਲੱਗ ਗਈ, ਦੋਨੋਂ ਬੰਦੇ ਫੋਟੋ ਖਿੱਚ ਕੇ ਭੇਜ ਦਿਓ ABS ਆਟੋ ਕਲੇਜ਼ਨ ਵਾਲਿਆਂ ਨੂੰ। ਲੰਡਨ ਕਿਚਨ ਔਰ ਵਾਟਲੂ ਕੈਂਬਰੇਜ 'ਚ ਆਪਣੇ ਭਰਾਵਾਂ ਦੀ ਇੱਕੋ ਇੱਕ ਸ਼ੋਪ ਆ, ਬੋਡੀ ਸ਼ੋਪ, ਅਤੇ ਟਰੱਕ ਅਤੇ ਟ੍ਰੇਲਰ ਦਾ ਵੀ ਕੰਮ ਕਰਦੇ ਨੇ, ਟਰੱਕ ਟ੍ਰੇਲਰ ਦਾ ਮੇਨ ਕੰਮ ਸੀ ਇਹਨਾਂ ਦਾ ਪਹਿਲਾਂ। 416-520-1946, 416-520-1946, RSG ਕਸਟਮ ਸੋਫਾ, ਪੁਰਾਣੇ ਸੋਫੇ ਨੂੰ ਨਵਾਂ ਬਣਾਓ, RSG ਕਸਟਮ ਸੋਫਾ, ਨਵੇਂ ਸੋਫੇ ਤੁਸੀਂ ਕਸਟਮ ਤਿਆਰ ਕਰਾਓ ਚਾਈਨਾ ਦੀ ਪ੍ਰਾਈਸ 'ਤੇ, 647-705-1317, 647-705-1317 ਨੰਬਰ ਦੇ ਉੱਤੇ ਕਾਲ ਕਰਨੀ। HSP ਕੰਸਟਰਕਸ਼ਨ ਦੇ ਜਗਜੀਤ ਸਿੰਘ ਪਨੇਸਰ, ਤੁਸੀਂ ਕਿਸੇ ਵੀ ਤਰ੍ਹਾਂ ਦੇ ਲੀਗਲ ਬੇਸਮੈਂਟ, ਫਲੋਰਿੰਗ, ਵਾਸ਼ਰੂਮ, ਵਾਸ਼ਰੂਮ ਅਪਗ੍ਰੇਡ ਕਰਾਉਣਾ, ਕਿਚਨ ਰੀਮੋਲਡਿੰਗ ਕਰਾਉਣਾ, ਰੀਮੋਡਲਿੰਗ ਕਰਾਉਣੀ ਹੈ, ਮਾਫੀ ਚਾਹੁੰਦਾ, ਔਰ ਘਰ ਦੇ ਵਿੱਚ ਬੈਡਰੂਮ ਐਡ ਕਰਨੇ ਆ, ਸੈਕਿੰਡ ਫਲੋਰ ਐਡ ਕਰਨਾ, ਇੱਕ ਘਰ 'ਚ 3 ਪੋਰਸ਼ਨ ਰੈਂਟਲ ਬਣਾਉਣੇ ਨੇ, 416-671-0709, 416-671-0709। ਜਿਨ੍ਹਾਂ ਨੇ ਬਿਜ਼ਨਸ ਪ੍ਰਮੋਸ਼ਨ ਲਈ ਗੱਲ ਕਰਨੀ ਹੈ ਮੈਨੂੰ ਕਾਲ ਕਰ ਸਕਦਾ, 416-518-3200, 416-518-3200। ਸ਼ੇਰ ਜੰਗ ਸਿੰਘ ਰਾਣਾ, ਰਾਣਾ ਜੀ ਆਪਾਂ ਲੇਟ ਹਾਂ, ਕੁਇਕਲੀ ਕਰਿਓ ਜੀ ਇਨਫੋਰਮੇਸ਼ਨ ਸ਼ੇਅਰ।
7: ਅਮਨ ਜੀ, ਆਪਾਂ ਜਿੱਦਾਂ RDSP ਦੀ ਹਮੇਸ਼ਾ ਗੱਲ ਕਰਦੇ ਹਾਂ, ਸੋ $90,000 ਦੀ ਗ੍ਰਾਂਟ ਹੈ, ਅਗਰ ਸਾਡੇ ਪਰਿਵਾਰ ਦੇ ਵਿੱਚ ਕੋਈ ਇੱਦਾਂ ਦੇ ਮੈਂਬਰ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ, ਤੇ ਉਹਨਾਂ ਨੂੰ ਇਹ $90,000 ਦੀ ਫੈਡਰਲ ਗਵਰਨਮੈਂਟ ਦੀ ਜਿਹੜੀ ਗ੍ਰਾਂਟ ਉਹਦੀ ਸਪੋਰਟ ਹੋ ਸਕਦੀ ਹੈ। ਕੋਈ ਵੀ ਅਗਰ ਸਾਡੇ ਫੈਮਿਲੀ ਮੈਂਬਰ ਹੈਗੇ ਨੇ ਜਿਹਨਾਂ ਨੂੰ ਡੇਲੀ ਐਕਟੀਵਿਟੀ ਕਰਨ ਦੇ ਵਿੱਚ ਜਿਹੜਾ ਹੈਗਾ ਦਿੱਕਤ ਆ ਰਹੀ ਹੈ, ਜਿੱਦਾਂ ਬੋਲਣ ਦੇ ਵਿੱਚ, ਸੁਣਨ ਦੇ ਵਿੱਚ, ਵਾਕ ਕਰਨ ਦੇ ਵਿੱਚ, ਕੱਪੜੇ ਪਾਉਣ ਦੇ ਵਿੱਚ, ਖਾਣਾ ਖਾਣ ਦੇ ਵਿੱਚ, ਦੇਖਣ ਦੇ ਵਿੱਚ, ਅਗਰ ਇਹਨਾਂ 'ਚੋਂ ਕੋਈ ਇਸ਼ੂ ਹੈਗਾ ਤੇ ਤੁਹਾਨੂੰ ਡਿਸਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਇਸ਼ੂ ਹੋ ਸਕਦਾ, ਜਿਹਦੇ ਨਾਲ ਕੀ ਤੁਹਾਨੂੰ $90,000 ਦੀ ਗ੍ਰਾਂਟ ਦੇ ਨਾਲ ਨਾਲ ਬਾਕੀ ਜਿਹੜੇ ਹੋਰ ਬੈਨੀਫਿਟਸ ਨੇ ਜਿਵੇਂ $40,000 ਤੱਕ ਦਾ ਟੈਕਸ ਰਿਫੰਡ ਉਹ ਵੀ ਮਿਲ ਸਕਦਾ ਪੇਰੈਂਟਸ ਨੂੰ। ਐਂਡ ਇਸ ਤੋਂ ਇਲਾਵਾ ਜਿਹੜੇ ਡੇਲੀ ਆਪਣਾ ਮੰਥਲੀ ਬੈਨੀਫਿਟਸ ਹੈਗੇ ਨੇ, ਚਾਈਲਡ ਡਿਸਬਿਲਟੀ ਬੈਨੀਫਿਟ ਐਂਡ ਕਨੇਡਾ ਡਿਸਬਿਲਟੀ ਬੈਨੀਫਿਟ, ਉਹ ਵੀ ਮਿਲ ਸਕਦੇ ਨੇ। ਨੰਬਰ ਟੂ ਕਾਲ ਪੰਜਾਬ ਇੰਸ਼ੋਰੈਂਸ, 416-910-9000,
0: ਸੰਤੋਸ਼ ਦਾ ਨੰਬਰ ਇੱਕ ਵਾਰ ਫਿਰ ਲਿਖੋ, ਜਿਨ੍ਹਾਂ ਨੇ ਕਿਸੇ ਨੇ ਕੋਈ ਪ੍ਰੋਪਰਟੀ ਰੈਂਟ ਕਰਨੀ ਹੈ, ਬੈਡ ਟੈਨੈਂਟਸ ਤੋਂ ਬਚਣਾ, ਇੱਕ ਪੂਰੇ ਪ੍ਰੋਸੈਸ ਦੇ ਨਾਲ ਤੁਹਾਡੀ ਪ੍ਰੋਪਰਟੀ ਰੈਂਟ ਕਰਕੇ ਦੇਣਗੇ। ਅਤੇ ਆਮ ਤੌਰ 'ਤੇ ਕੀ ਹੁੰਦਾ, ਲੀਜ਼ ਬਣਾ ਕੇ ਕਾਪੀ ਅੱਜ ਪੜਾ ਦਿੰਦੇ ਆ, ਅਸੀਂ ਵਿਆਹ ਕੇ ਤੌਰ 'ਤੇ ਸਾਡੇ ਵੱਲੋਂ ਜਾਂਦੇ ਡਿਵੋਰਸ ਹੋ ਜਾਵੇ, ਇਹ ਇੱਕ ਚੱਕਰ ਨਹੀਂ, ਤੁਹਾਨੂੰ ਰਿਸ਼ਤਾ ਐਸਾ ਜਿਹੜਾ ਸਾਰੀ ਜ਼ਿੰਦਗੀ ਨੇ ਪਏ। ਸੰਤੋਸ਼ ਨੰਬਰ ਬੋਲੋ,
3: 416-473-4242।
0: ਤੇ ਇੱਕ ਜਿਹੜੇ ਫਸਟ ਟਾਈਮ ਬਾਇਰਸ ਨੇ, ਪਲੀਜ਼ ਵੇਕ ਅਪ। ਆਹ ਪ੍ਰੋਪਰਟੀ ਜਿਹੜੀ ਆ, ਜਾਂ ਪੇਰੈਂਟਸ ਸੁਣ ਰਹੇ ਨੇ ਆਪਣੇ ਬੱਚੇ ਲਈ ਕੋਈ ਲੈ ਕੇ ਰੱਖਣੀ ਚਾਹੁੰਦਾ, ਇਹ 4-level ਬੈਕ ਸਪਲਿਟ ਘਰ ਆ, ਇਹਦੇ 'ਚ ਅਲੱਗ ਅਲੱਗ ਲੈਵਲ ਬਣੇ ਹੋਏ ਨੇ, ਅਤੇ ਲੀਗਲ ਬੇਸਮੈਂਟ ਆ, ਇਹ ਬੈਂਕ ਕੋਲੋਂ ਜਾਣ ਤੋਂ ਪਹਿਲਾਂ ਤੁਸੀਂ ਲੈ ਸਕਦੇ ਹੋ, ਬਰੈਂਪਟਨ ਦੇ ਵਿੱਚ ਆ, ਪ੍ਰਾਈਮ ਲੋਕੇਸ਼ਨ ਬਵੇੜ ਦੇ ਉੱਪਰ। ਨੰਬਰ ਟੂ ਕਾਲ ਸੰਤੋਸ਼, 416-473-4242 ਨੰਬਰ ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰਨਾ। ਮੈਨੂੰ ਕਿਸੇ ਨੇ ਵੀ ਕੋਈ ਬਿਜ਼ਨਸ ਪ੍ਰਮੋਟ ਕਰਨਾ ਆਪਣਾ, 416-500-18-3200, ਕਿਸੇ ਨੂੰ ਕੋਈ ਵੀ ਕੰਮ ਆ, ਕਿਸੇ ਤਰ੍ਹਾਂ ਕੋਈ ਗੱਲ ਪੁੱਛਣੀ ਤਾਂ ਮੈਨੂੰ ਕਾਲ ਕਰ ਦੇਣੀ ਤੁਸੀਂ, 416-500-18-3200। ਸੰਤੋਸ਼ ਨੂੰ 416-473-4242 'ਤੇ ਕਾਲ ਕਰਨੀ ਹੈ। ਕਿਸੇ ਕੋਲ ਕੋਈ ਕਰਜ਼ਾ ਹੈਗਾ, ਉਹਨੂੰ ਖਤਮ ਹੁੰਦਾ, ਉਹ ਕਾਨੂੰਨ ਦੇ ਮੁਤਾਬਕ ਹੋ ਜਾਂਦਾ, ਤੁਹਾਨੂੰ ਲੋੜ ਨਹੀਂ ਭੱਜ ਨੱਠ ਕਰਨ ਦੀ, ਭੂਆ ਤੋਂ ਪੈਸੇ ਮੰਗਣੇ, ਪੁੱਪੜ ਤੋਂ ਮੰਗਣੇ, ਸਿੱਧਾ ਕਾਨੂੰਨੀ ਖਤਮ ਕਰੋ, 416-500-18-3200 'ਤੇ ਕਾਲ ਕਰ ਲੈਣੀ ਹੈ। ਦਿਓ ਜਾਜ਼ ਤਾਂ ਨਹੀਂ ਕਹਿੰਦੇ, ਚਾਹੂੰਗਾ ਜਾਜ਼ ਕੇ ਕੰਧਾਂ 'ਤੇ ਦਿਲ ਦੀਆਂ ਤੂੰ ਦੀਪ ਜਗਾ ਰੱਖੀ, ਨੈਣਾ 'ਚ ਸੰਦਲੀ ਜੇ ਖੁਆਬ ਸਜਾ ਰੱਖੀ, ਤੂੰ ਹੀ ਬਦਲੇਂਗਾ ਫਿਜ਼ਾ ਜੋ ਕਜ਼ਾ ਬਣੀ, ਰੋਸ਼ਨ ਮਿਨਾਰਾਂ ਦਿਲ ਵਿੱਚ ਵਸਾ ਰੱਖੀ, ਆਪਣੇ ਦੁਆਵਾਂ ਸਾਨੂੰ ਜ਼ਰੂਰ ਸ਼ਾਮਿਲ ਰੱਖਣਾ। ਧੰਨਵਾਦ।

0: assista sofastudio.ca. Thank you.
1: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-292-5757। ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-365-2340।
2: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

ਜੁੜੇ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਧੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਅਗਸਤ ਮਹੀਨੇ ਦੀ 4 ਤਰੀਕ, ਬਿਲਕੁਲ ਜੀ ਜੁਲਾਈ ਦਾ ਮਹੀਨਾ ਹੋ ਗਿਆ ਖਤਮ ਅਤੇ ਅਗਸਤ ਦੇ ਮਹੀਨੇ ਦੀ ਸ਼ੁਰੂਆਤ ਹੋ ਗਈ ਹੈ। ਅਤੇ ਲੌਂਗ ਵੀਕਐਂਡ ਤੁਸੀਂ ਇੰਜੋਏ ਕੀਤਾ ਅਤੇ ਅੱਜ ਫਿਰ ਆਪਣੀ ਗੱਲਬਾਤ ਲੌਂਗ ਵੀਕਐਂਡ ਤੋਂ ਬਾਅਦ ਹੋ ਰਹੀ ਹੈ। ਅਤੇ ਅੱਜ ਦਿਨ ਹੋ ਗਿਆ ਜੀ ਮੰਗਲਵਾਰ ਦਾ ਅਤੇ ਅਗਸਤ ਮਹੀਨੇ ਦੀ 4 ਤਰੀਕ ਹੋ ਗਈ ਹੈ। ਜੇ ਸਾਵਣ ਮਹੀਨੇ ਦੀ ਗੱਲ ਕਰੀਏ ਤਾਂ ਅੱਜ ਹੋ ਗਈ ਜੀ 20 ਤਰੀਕ। ਸਮਾਂ ਹੋ ਗਿਆ 10:16, ਥੋੜ੍ਹਾ ਜਿਹਾ ਲੇਟ ਹੋ ਗਏ ਅਤੇ ਕੋਈ ਗੱਲ ਨਹੀਂ, ਕਈ ਵਾਰ ਨਾ ਟੈਕਨੀਕਲ ਇਸ਼ੂ ਆ ਜਾਂਦਾ। ਸੋ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੀ ਜਾਣੀ ਹੈ। ਸੋ ਤੁਸੀਂ ਵੀ ਗੱਲਬਾਤ ਜਦੋਂ ਕਰਨੀ ਹੈ ਤਾਂ ਸਟੂਡੀਓ ਦੇ ਵਿੱਚ ਕਾਲ ਕਰਨੀ ਹੈ 6478131360478741313 'ਤੇ ਤੁਹਾਡੀ ਸਾਡੀ ਗੱਲਬਾਤ ਹੋਵੇਗੀ ਜੀ ਸਟੂਡੀਓ ਦੇ ਵਿੱਚ। ਅਤੇ ਪਹਿਲਾਂ ਦੇਖੀਏ ਮੌਸਮ ਕੀ ਕਹਿੰਦਾ। ਮੌਸਮ ਬੜਾ ਔਸਮ ਬਣਿਆ ਹੋਇਆ, ਇਸ ਸਮੇਂ 22 ਡਿਗਰੀ ਸੈਲਸੀਅਸ ਹੈ ਜੀ। ਫੀਲ ਤੁਸੀਂ 25 ਡਿਗਰੀ ਕਰ ਰਹੇ ਹੋ, ਹਾਈ ਜਾਣਾ 27 ਡਿਗਰੀ, ਲੋਅ ਜਾਣਾ 12 ਡਿਗਰੀ। ਅੱਜ ਸਨੀ ਡੇ ਰਹਿਣਾ ਜੀ ਪੂਰਾ ਦਿਨ। ਹਵਾ ਜਿਹੜੀ ਹੈ ਜੀ ਉਹ ਚੱਲ ਰਹੀ ਹੈ ਥੋੜ੍ਹੀ ਥੋੜ੍ਹੀ, 10-11 ਕਿਲੋਮੀਟਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ। ਸੋ ਅੱਜ ਕਹਿੰਦੇ 4 ਵਜੇ 28 ਡਿਗਰੀ ਸੈਲਸੀਅਸ ਤੁਸੀਂ ਜਿਹੜਾ ਟੈਂਪਰੇਚਰ ਹੈ ਉਹ ਤੁਸੀਂ ਫੀਲ ਕਰੋਗੇ। ਸੋ ਵਧੀਆ ਮੌਸਮ ਹੈ ਜੀ ਅੱਜ। ਪੂਰਾ ਧੁੱਪ, ਪੂਰੀ ਧੁੱਪ ਜਿਹੜੀ ਚਮਕਾਰੇ ਮਾਰ ਰਹੀ ਹੈ। 8:38 'ਤੇ ਸਨਸੈਟ ਹੋਣਾ ਅਤੇ ਰਾਤ ਦਾ ਟੈਂਪਰੇਚਰ ਵੀ 22, 21, 17, 16 ਅਤੇ ਸਵੇਰੇ 6 ਵਜੇ 15 ਡਿਗਰੀ ਸੈਲਸੀਅਸ।

0: ਕੱਲ ਸਵੇਰੇ 6 ਵੱਜ ਕੇ 12 ਮਿੰਟ ਤੇ ਸੂਰਜ ਦੇਵਤਾ ਜੀ ਦੇਣਗੇ ਦਰਸ਼ਨ ਤੇ ਗੱਲਾਂ ਬਾਤਾਂ ਕਰਾਂਗੇ ਜੀ ਤੁਹਾਡੇ ਨਾਲ ਅੱਜ ਪੂਰਾ ਦਿਨ ਨਹੀਂ ਜਿੰਨਾ ਟਾਈਮ ਹੈ ਪੂਰੇ 11 ਵਜੇ ਤੱਕ ਤੁਹਾਡੀ ਸਾਡੀ ਗੱਲਬਾਤ ਹੋਣੀ ਹੈ ਤੇ ਅੱਜ ਸਨੀ ਡੇ ਪੂਰਾ ਦਿਨ ਰਹਿਣਾ ਠੀਕ ਹੈ ਨਾ ਸੋ ਵਧੀਆ ਮੌਸਮ ਹੈ ਜੀ ਕਰੋ ਇੰਜੋਏ ਤੇ ਕਰਦੇ ਆ ਤੁਹਾਡੇ ਨਾਲ ਗੱਲਾਂ ਬਾਤਾਂ ਅੱਜ ਮੰਗਲਵਾਰ ਦਾ ਦਿਨ ਹੋ ਗਿਆ ਤੇ ਬਸ ਕਹਿੰਦੇ ਆ ਵੀ ਮੰਗਲ ਬੁੱਧ ਜਦ ਬੁੱਧਵਾਰ ਆਉਂਦਾ ਫਿਰ ਕਹਿੰਦੇ ਵੀਕਐਂਡ ਦੀ ਤਿਆਰੀ ਹੋ ਜਾਂਦੀ ਹੈ ਸੋ ਲਓ ਜੀ ਹੁਣ ਆਪਾਂ ਚੱਲਦੇ ਆ ਰੀਅਲ ਅਸਟੇਟ ਦੀ ਦੁਨੀਆ ਦੇ ਵਿੱਚ ਤੇ ਸਾਡੇ ਨਾਲ ਪਰਮਜੀਤ ਦਿਓਲ ਜੀ ਜੁੜੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਥੋੜੀ ਜਿਹੀ ਰੀਅਲ ਅਸਟੇਟ ਦੀ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੇ ਤੁਸੀਂ ਕਾਲ ਕਰਨੀ ਆ ਫਿਰ ਸਟੂਡੀਓ ਦੇ ਵਿੱਚ 647-8713-13 ਤੇ ਕਿੱਦਾਂ ਰਿਹਾ ਤੁਹਾਡਾ ਵੀਕਐਂਡ ਤੇ ਹੁਣ ਆਵਾਜ਼ ਵਗੈਰਾ ਸਭ ਕੁਛ ਬਿਲਕੁਲ ਆ ਰਹੀ ਹੈ ਵਧੀਆ ਤੇ ਇਹ ਤੁਸੀਂ ਫਿਰ ਸਾਡੇ ਨਾਲ ਸਾਂਝ ਪਾਉਣੀ ਹੈ ਤੇ ਪਹਿਲਾਂ ਪਰਮਜੀਤ ਦਿਓਲ ਜੀ ਨਾਲ ਗੱਲਬਾਤ ਕਰਦੇ ਹਾਂ ਜੀ ਸਰ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜੀ ਮੇਰੇ ਬੰਨਿਓ ਪ੍ਰਤਾਪ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਣੇ ਸੋਤਿਆਂ ਨਾਲ ਕੁਝ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ ਇੱਕ ਇੰਡੀਅਨ ਪੰਜਾਬੀ ਰੈਸਟੋਰੈਂਟ ਜਿਹੜਾ ਕਿ ਬ੍ਰਾਮਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ ਇਹ ਰੈਸਟੋਰੈਂਟ ਮੋਰ ਦੈਨ 700,000 ਤੋਂ ਉੱਪਰ ਪਰ ਈਅਰ ਮਿਲੇਗੀ ਰੈਂਟ ਸਿਰਫ 100 ਪਰ ਮੰਥ ਹੋਵੇਗਾ ਲੀਜ਼ ਜਿਹੜੀ ਆ ਉਹ 5+5 ਹੋਵੇਗੀ ਤੇ ਪ੍ਰਾਈਸ ਜਿਹੜੀ ਆ ਬੜੀ ਹੀ ਲੋਅ ਰੱਖੀ ਗਈ ਆ ਆਸ ਤੋਂ ਪ੍ਰਾਈਸ 230,000 ਆ ਸਟਿਲ ਨੈਗੋਸ਼ੀਏਬਲ ਆ ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ ਅਗਰ ਤੁਸੀਂ ਇਹ ਪੰਜਾਬੀ ਇੰਡੀਅਨ ਰੈਸਟੋਰੈਂਟ ਦੇ ਵਿੱਚ ਸੇਮ ਫੂਡ ਰੱਖਣਾ ਚਾਹੁੰਦੇ ਹੋ ਜਾਂ ਇਸ ਨੂੰ ਰੀਬ੍ਰੈਂਡ ਕਰਨਾ ਚਾਹੁੰਦੇ ਹੋ ਕਿਸੇ ਹੋਰ ਫੂਡ ਦੇ ਵਿੱਚ ਤਾਂ ਵੀ ਤੁਹਾਡੇ ਕੋਲ ਆਪਸ਼ਨ ਆ ਇਹਦੀ ਹੋਰ ਇਨਫੋਰਮੇਸ਼ਨ ਲੈਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378 ਤੇ ਦੂਸਰਾ ਜਿਹੜਾ ਵਾ ਉਹ ਬਿਊਟੀ ਸਲੋਨ ਅੰਮ੍ਰਿਤਸਰ ਦੇ ਵਿੱਚ ਲਿਸਟ ਕੀਤਾ ਗਿਆ ਵਾ ਇਹ ਬਿਊਟੀ ਸਲੋਨ ਜਿਸ ਦੀ ਸੇਲ ਤੁਹਾਨੂੰ ਬਹੁਤ ਹੀ ਗੁੱਡ ਮਿਲੇਗੀ ਰੈਂਟ ਸਿਰਫ $400 ਪਰ ਮੰਥ ਹੋਵੇਗਾ ਲੀਜ਼ ਜਿਹੜੀ ਆ ਲੌਂਗ ਟਰਮ ਹੋਵੇਗੀ ਤੇ ਇਸ ਦੀ ਜਿਹੜੀ ਪ੍ਰਾਈਸ ਵਾ ਸਿਰਫ ਤੇ ਸਿਰਫ 69,000 ਗੱਲ ਰੱਖੀ ਗਈ ਆ ਸਟਿਲ ਨੈਗੋਸ਼ੀਏਬਲ ਆ ਅਗਰ ਤੁਸੀਂ ਇਹ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਮਿਸਿਸਾਗਾ ਦੇ ਵਿੱਚ ਇੱਕ ਹੋਰ ਲਿਸਟ ਕੀਤਾ ਹੋਇਆ ਦੋ ਬ੍ਰਾਂਟਨ ਦੇ ਵਿੱਚ ਅਤੇ ਇੱਕ ਕੈਲਟਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 ਤੇ ਲਾਸਟ ਦੇ ਵਿੱਚ ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਬ੍ਰਾਂਟਨ ਦੇ ਵਿੱਚ ਟੋਰਬ੍ਰਮ ਅਤੇ ਬੁਵੇੜ ਦੇ ਨਜ਼ਦੀਕ ਬੜੇ ਪਲਾਜ਼ੇ ਦੇ ਵਿੱਚ ਲਿਸਟ ਕੀਤਾ ਗਿਆ ਵਾ ਜਿਸ ਦੀ ਜਿਹੜਾ ਕਿ 1400 ਸਕੁਅਰ ਫੁੱਟ ਦੇ ਵਿੱਚ ਬੜਾ ਬਹੁਤ ਹੀ ਵਧੀਆ ਯੂਨਿਟ ਤੁਹਾਨੂੰ ਮਿਲ ਰਿਹਾ ਵਾ ਹਾਈ ਸੀਲਿੰਗ ਦਾ ਅਤੇ ਇਸ ਦੀ ਵਿੱਚ ਰੈਸਟੋਰੈਂਟ ਦਾ ਕੰਮ ਚੱਲ ਰਿਹਾ ਵਾ ਅਗਰ ਤੁਸੀਂ ਇਕੱਲਾ ਯੂਨਿਟ ਖਰੀਦਣਾ ਚਾਹੁੰਦੇ ਹੋ ਜਾਂ ਤੁਸੀਂ ਫਿਰ ਬਿਜ਼ਨਸ ਵਰਕ ਕਰਨਾ ਚਾਹੁੰਦੇ ਰੈਸਟੋਰੈਂਟ ਦਾ ਦੋਵੇਂ ਆਪਸ਼ਨ ਹਨ ਪ੍ਰਾਈਵੇਟ ਹੋ ਰੱਖੀ ਗਈ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਮਿਸਿਸਾਗਾ ਦੇ ਵਿੱਚ ਲਿਸਟ ਕੀਤਾ ਹੋਇਆ ਵਿਦ ਬਿਜ਼ਨਸ ਯੂਨਿਟ ਖਰੀਦਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਆ ਦੇ ਵਿੱਚ ਜਾਂ ਕੋਈ ਪ੍ਰਾਪਰਟੀ ਸੈਲ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378 ਥੈਂਕ ਯੂ
0: ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਤੁਹਾਡਾ ਤੇ ਬਿਲਕੁਲ ਜੀ ਤੁਸੀਂ ਪਰਮਜੀਤ ਦਿਓਲ ਜੀ ਨਾਲ ਗੱਲਬਾਤ ਕਰਨੀ ਹੈ ਤੇ ਕੋਈ ਵੀ ਰੀਅਲ ਅਸਟੇਟ ਦੇ ਵਿੱਚ ਤੁਸੀਂ ਟ੍ਰਾਂਜੈਕਸ਼ਨ ਕਰਨਾ ਚਾਹੁੰਦੇ ਹੋ ਕੋਈ ਘਰ ਬਾਰ ਖਰੀਦਣਾ ਵੇਚਣਾ ਜਾਂ ਕੋਈ ਸਲਾਹ ਮਸ਼ਵਰਾ ਕਰਨਾ ਹੁੰਦਾ ਸੋ ਤੁਸੀਂ ਨੰਬਰ ਨੋਟ ਕਰ ਲਓ 416-993-7378 ਤੇ ਗੱਲਬਾਤ ਹੋ ਸਕਦੀ ਹੈ 416-993-7378 ਤੇ ਤੁਹਾਡੀ ਗੱਲਬਾਤ ਜਿਹੜੀ ਹੈ ਪਰਮਜੀਤ ਦਿਓਲ ਜੀ ਦੇ ਨਾਲ ਹੋਵੇਗੀ ਸੋ ਲਓ ਜੀ ਹੁਣ ਤੁਹਾਡੇ ਨਾਲ ਕਰਦੇ ਹਾਂ ਗੱਲਾਂ ਬਾਤਾਂ ਕਿਵੇਂ ਰਿਹਾ ਤੁਹਾਡਾ ਵੀਕਐਂਡ ਕਿਉਂਕਿ ਸਿਵਿਕ ਹੋਲੀਡੇ ਸੀ ਸੋ 3 ਛੁੱਟੀਆਂ ਆ ਜਾਂਦੀਆਂ ਸੈਟਰਡੇ ਸੰਡੇ ਮੰਡੇ ਤੇ ਕਈ ਤਾਂ ਫਿਰ ਫਰਾਈਡੇ ਨੂੰ ਵੀ ਛੁੱਟੀ ਲੈ ਲੈਂਦੇ ਜਾਂ ਫਿਰ ਹਾਫ ਡੇ ਹੋ ਜਾਂਦਾ ਜਾਂ ਫਿਰ ਫਰਾਈਡੇ ਤਾਂ ਵੈਸੇ ਹੀ ਲੱਗਦਾ ਬਸ ਵੀ ਛੁੱਟੀ ਹੀ ਹੈ ਸੋ ਵਧੀਆ ਰਿਹਾ ਕਿਵੇਂ ਰਿਹਾ ਕੀ ਕੰਮ ਕਾਜ ਕਿਤੇ ਕਿੱਥੇ ਘੁੰਮੇ ਫਿਰੇ ਜੇ ਕੁਛ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਕਰ ਸਕਦੇ ਹੋ ਤੇ ਲਓ ਜੀ ਥੋੜ੍ਹੀਆਂ ਜਿਹੀਆਂ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰੀਏ ਇੱਕ ਤਾਂ ਜਿਹੜੀ ਸਕਾਰਬਰੋ ਦੇ ਇੱਕ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਅੱਗ ਲੱਗੀ ਹੈ ਤੇ ਇੱਕ ਵਿਅਕਤੀ ਦੀ ਉੱਥੇ ਮੌਤ ਹੋਈ ਹੈ ਸੋ ਜਿਹੜੇ ਅੱਗ ਦਾ ਹੈ ਨਾ ਉਹ ਤਾਂ ਬਹੁਤ ਧਿਆਨ ਦੇਣ ਦੀ ਲੋੜ ਹੈ ਕਈ ਵਾਰ ਆਪਾਂ ਕਿਚਨ ਦੇ ਵਿੱਚ ਇੱਦਾਂ ਹੀ ਕੋਈ ਚੀਜ਼ ਬਣਦੀ ਹੁੰਦੀ ਹੈ ਅਤੇ ਇੱਧਰ ਉੱਧਰ ਚਲੇ ਜਾਂਦੇ ਹਾਂ ਤਾਂ ਵੀ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ ਅਤੇ ਬਾਕੀ ਤਾਂ ਜਿਹੜੇ ਫਾਇਰ ਅਲਾਰਮ ਹੈਗੇ ਆ ਉਹ ਤੁਹਾਡੇ ਚੱਲਦੇ ਹੋਣੇ ਚਾਹੀਦੇ ਆ ਕਈ ਵਾਰ ਧੂੰਏ ਕਰਕੇ ਆਪਾਂ ਕਹਿ ਦਿੰਦੇ ਹਾਂ ਵੀ ਚਲੋ ਇਹਨਾਂ ਨੂੰ ਕੱਢ ਦਿਉ ਦਾ ਜਿਹੜੀ ਬੈਟਰੀ ਹੈਗੀ ਆ ਤਾਂ ਕਿ ਆਵਾਜ਼ ਨਾ ਆਵੇ ਹੈ ਪਰ ਜਦੋਂ ਫਿਰ ਕੋਈ ਇੱਦਾਂ ਦੀ ਘਟਨਾ ਵਾਪਰ ਜਾਂਦੀ ਹੈ ਫਿਰ ਆਪਾਂ ਨੂੰ ਕਿਉਂਕਿ ਅਲਾਰਮ ਨਹੀਂ ਵੱਜਦਾ ਪਤਾ ਨਹੀਂ ਲੱਗਦਾ ਸੋ ਇਹ ਚੀਜ਼ਾਂ ਦਾ ਨਾ ਬੜਾ ਖਾਸ ਧਿਆਨ ਰੱਖਿਆ ਕਰੋ ਸੋ ਸੇਂਟ ਜੇਮਸ ਟਾਊਨ ਜਿਹੜੇ ਹਾਈ ਰਾਈਜ਼ ਬਿਲਡਿੰਗ ਦੇ ਵਿੱਚ ਅੱਗ ਲੱਗੀ, ਉਹਦੇ 'ਚ 4 ਵਿਅਕਤੀਆਂ ਨੂੰ ਹੋਸਪਿਟਲਾਈਜ਼ ਕੀਤਾ ਗਿਆ, ਜਿਹਦੇ ਵਿੱਚ 2 ਬੱਚੇ ਵੀ ਹੈਗੇ ਆ। ਸੋ ਦੇਖ ਲਓ ਕਿਵੇਂ ਧੂੰਏ ਧੂੰਆਂ, ਜਿਹੜੇ ਬਿਲਡਿੰਗ ਵੀ ਜਿੱਥੇ ਅੱਗ ਲੱਗੀ ਹੈ ਜੀ, ਜਿਹੜੇ ਅਪਾਰਟਮੈਂਟ ਦੇ ਵਿੱਚ, ਫਿਰ ਉਹ ਕਾਲਾ ਹੀ ਕਾਲਾ ਜਿਹੜਾ ਨਜ਼ਰ ਆ ਰਿਹਾ। ਸੋ ਇਹ ਚੀਜ਼ਾਂ ਤੋਂ ਬਚ ਕੇ ਬਿਲਕੁਲ ਜੀ ਘਰਾਂ ਦੇ ਵਿੱਚ ਬੜਾ ਰੱਖੋ ਧਿਆਨ, ਜਿਹੜੀਆਂ ਚੀਜ਼ਾਂ ਜ਼ਰੂਰੀ ਹੈ ਨਾ ਇੱਥੇ ਦੇ ਹਿਸਾਬ ਦੇ ਨਾਲ, ਉਹ ਤਾਂ ਬਸ ਵਿਸਾਰਨੀਆਂ ਨਹੀਂ ਚਾਹੀਦੀਆਂ। ਆਪਾਂ ਕਈ ਵਾਰੀ ਨਹੀਂ ਧਿਆਨ ਕਰਦੇ, ਜਿਵੇਂ ਸਾਨੂੰ ਲੱਗਦਾ ਵੀ ਕੁਛ ਨਹੀਂ ਇੱਦਾਂ ਹੋਣਾ, ਹੈ ਨਾ, ਪਰ ਰੱਖੋ ਜੀ ਪੂਰਾ ਪੂਰਾ ਧਿਆਨ। ਅਤੇ ਸਟੇਟ ਆਫ ਐਮਰਜੈਂਸੀ ਜਿਹੜੀ ਡਿਕਲੇਅਰ ਕੀਤੀ ਗਈ ਜੀ, ਇਹ ਸੇਂਟ ਕੈਥਰੀਨ ਦੇ ਵਿੱਚ ਹੋਈ ਸੀਗੀ, ਕਿਉਂਕਿ ਫਲੱਡਿੰਗ ਵਾਲੀ ਸਿਚੁਏਸ਼ਨ ਜਿੱਥੇ ਜਿਹੜੀ ਆ ਉੱਥੇ ਬਣ ਗਈ ਸੀ। ਔਰ ਇੱਕ ਮੋਟਰਸਾਈਕਲਿਸਟ ਹੈ ਜਿਹੜਾ, ਉਹ ਕੋਲੀਜਨ ਦੇ ਵਿੱਚ ਉਹਦੀ ਮੌਤ ਹੋਈ ਹੈ, ਬ੍ਰੈਂਪਟਨ ਦੀ ਖਬਰ ਹੈ ਇਹ। ਰੋਡ ਦੇ ਉੱਪਰ, ਕਿਉਂਕਿ ਹੁਣ ਸਮਰ ਹੈਗੀ ਹੈ, ਸਾਈਕਲਿਸਟ ਵੀ ਕਿਤੇ ਕਿਤੇ ਹੁੰਦੇ ਆ ਨਾ, ਕਿਤੇ ਕਿਤੇ ਮੋਟਰਸਾਈਕਲਿਸਟ ਹੁੰਦੇ ਆ, ਸੋ ਇਹ ਚੀਜ਼ਾਂ ਦਾ ਵੀ ਬੜਾ ਰੱਖੋ ਜੀ ਧਿਆਨ। ਥੋੜ੍ਹਾ ਜਿਹਾ ਆਪਣੇ ਆਪ ਵੀ, ਜਿਹੜੀਆਂ ਗੱਡੀਆਂ ਵਾਲੇ ਆ ਉਹਨਾਂ ਨੂੰ, ਉਹਨਾਂ ਦਾ ਧਿਆਨ ਰੱਖਣਾ ਚਾਹੀਦਾ, ਬਾਕੀ ਉਹਨਾਂ ਨੂੰ ਵੀ ਆਪਣਾ ਧਿਆਨ ਰੱਖਣਾ ਚਾਹੀਦਾ। ਕਈ ਵਾਰ ਓਵਰ ਸਪੀਡਿੰਗ ਵੀ ਕਰਦੇ ਆ, ਅਤੇ ਕਈ ਵਾਰ ਇਸ ਉਹਦੇ 'ਚ ਵੀ ਹੁੰਦੇ ਆ ਕਿ ਸਾਰੇ ਸਾਡੇ ਵੱਲ ਦੇਖ ਰਹੇ ਆ, ਹੈ ਨਾ, ਕਿਉਂਕਿ ਮੋਟਰਸਾਈਕਲ ਆਪਾਂ ਨੂੰ ਇੱਥੇ ਘੱਟ ਦੇਖਣ ਨੂੰ ਮਿਲਦੇ ਆ, ਪਰ ਜਦੋਂ ਕਦੀ ਦੇਖਣ ਨੂੰ ਮਿਲਦੇ ਆ, ਕਿਉਂਕਿ ਹੁੰਦੇ ਵੀ ਬੜੇ ਵਧੀਆ, ਦੇਖਣ ਨੂੰ ਵੀ ਬੜੇ ਵਧੀਆ ਲੱਗਦੇ ਆ, ਅਤੇ ਫਿਰ ਕਈ ਵਾਰ ਉਹ ਵੀ ਥੋੜ੍ਹੇ ਜ਼ਿਆਦਾ ਹੈ ਉਹਦੇ 'ਚ ਹੋ ਜਾਂਦੇ ਆ ਵੀ ਸਾਡੇ ਵੱਲ ਸਭ ਦੀ ਨਜ਼ਰ ਹੈ। ਸੋ ਕਈ ਵਾਰ ਫਿਰ ਨਾ ਕੋਈ ਗਲਤੀ ਕਰ ਦਿੰਦੇ ਆ। ਸੋ ਓਵਰ ਸਪੀਡਿੰਗ ਨਾ ਕਰੋ, ਬਾਕੀ ਡਿਸਟੈਂਸ ਲੈ ਕੇ ਜਿਹੜਾ ਚੱਲਣਾ ਚਾਹੀਦਾ ਉਹਨਾਂ ਨੂੰ ਵੀ, ਅਤੇ ਬਾਕੀ ਗੱਡੀਆਂ ਨੂੰ ਵੀ। ਕਈ ਵਾਰ ਨਾ ਉੱਪਰ ਹੀ ਚੜੀਆਂ ਹੁੰਦੀਆਂ ਗੱਡੀਆਂ, ਅਤੇ ਬਾਈ ਚਾਂਸ ਕੋਈ ਇੱਦਾਂ ਹੋ ਜਾਏ ਕਿ ਉਹ ਗਿਰ ਗਏ ਕਿਸੇ ਵਜ੍ਹਾ ਕਰਕੇ, ਅਤੇ ਫਿਰ ਕੋਈ ਨਾ ਕੋਈ ਜਿਹੜੀ ਮੁਸ਼ਕਲ ਆ ਉਹ ਆ ਸਕਦੀ ਆ। ਸੋ ਬਿਲਕੁਲ ਜੀ, ਇਹ ਬੜੀ ਇੱਕ ਸੈਡ ਨਿਊਜ਼ ਹੈ। ਔਰ ਜਦੋਂ ਸਮਰ ਆਉਂਦੀ ਹੈ ਨਾ, ਸਮਰ ਦੇ ਵਿੱਚ ਜਿਹੜੇ ਆਪਾਂ ਨੂੰ ਮੋਟਰਸਾਈਕਲ ਦੇਖਣ ਨੂੰ ਮਿਲਦੇ ਆ, ਹੈ ਨਾ, ਜਿਨ੍ਹਾਂ ਕੋਲ ਹੁੰਦੇ ਆ, ਸ਼ੌਂਕੀਆ ਤੌਰ 'ਤੇ ਹੀ ਰੱਖਦੇ ਆ ਇੱਥੇ, ਉਂਝ ਤਾਂ ਚਲੋ ਗੱਡੀਆਂ ਦੇ ਵਿੱਚ ਹੀ ਜ਼ਿਆਦਾ ਜਿਹੜੇ ਤੁਰਦੇ ਫਿਰਦੇ ਆ, ਔਰ ਸਮਰ ਦੇ ਵਿੱਚ ਹੀ ਫਿਰ ਮੋਟਰਸਾਈਕਲ ਜਿਹੜੇ ਕੱਢੇ ਜਾਂਦੇ ਆ ਬਾਹਰ, ਅਤੇ ਸ਼ੌਂਕ ਦੀ ਸਵਾਰੀ ਹੈ ਇੱਥੇ ਤਾਂ। ਚਲੋ ਇੰਡੀਆ 'ਚ ਤਾਂ ਹੁੰਦਾ ਵੀ ਹਾਂ ਗੱਡੀ ਨਹੀਂ ਲੈ ਸਕਦੇ ਤਾਂ ਫਿਰ 2 ਵੀਲਰ ਜਿਹੜੇ ਆ ਉਹ ਰੱਖਦੇ ਆ, ਸਕੂਟਰ ਹੋ ਗਏ, ਮੋਟਰਸਾਈਕਲ ਹੋ ਗਏ, ਹੈ ਨਾ, ਪਰ ਇੱਥੇ ਸ਼ੌਂਕ ਪੂਰਾ ਕਰਦੇ ਆ। ਪਰ ਰੱਖੋ ਜੀ ਪੂਰਾ ਪੂਰਾ ਧਿਆਨ। ਸੋ ਬੜੀ ਇਹ ਸੈਡ ਨਿਊਜ਼ ਹੈ, ਅਤੇ ਮੋਟਰਸਾਈਕਲਿਸਟ ਦੀ ਮੌਤ ਹੋਈ ਹੈ ਕੋਲੀਜਨ ਦੇ ਵਿੱਚ, ਬ੍ਰੈਂਪਟਨ ਦੇ ਵਿੱਚ। ਅਤੇ ਲਓ ਜੀ, ਜੇ ਆਪਾਂ ਕਰੀਏ ਗੇਮਾਂ ਦੀ ਗੱਲ, ਇੱਥੇ ਗੇਮਾਂ ਵੀ ਹੋਈਆਂ, ਹੈ ਨਾ। ਸੋ ਇੱਕ ਤਾਂ ਜਿਹੜੀਆਂ ਸਿੱਖ ਗੇਮਸ ਕੈਨੇਡਾ 2026 'ਚ ਕੰਕਲੂਡ ਹੋ ਗਈਆਂ ਜੀ, ਕੱਲ੍ਹ 3 ਤਰੀਕ ਨੂੰ। ਸੋ 31 ਜੁਲਾਈ ਤੋਂ ਸ਼ੁਰੂ ਹੋਈਆਂ ਸੀ, ਥੋੜ੍ਹੇ ਦਿਨ ਹੀ ਸੀ, 3-4 ਦਿਨ, ਹੈ ਨਾ। ਸੋ 3 ਅਗਸਤ ਤੱਕ ਸੀਗੀਆਂ। ਸੋ ਨੌਰਥ ਅਮੈਰੀਕਾ ਦੇ ਜਿਹੜੇ ਖਿਡਾਰੀ ਸੀਗੇ ਉਹਨਾਂ ਨੇ ਪਾਰਟੀਸਪੇਟ ਇਹਦੇ 'ਚ ਕੀਤਾ। ਸੋ ਇਹ 2 ਜਗ੍ਹਾ ਹੋਈਆਂ, ਬ੍ਰੈਂਪਟਨ ਸੋਕਰ ਸੈਂਟਰ ਅਤੇ ਕੈਸੀ ਕੈਂਬਲ ਕਮਿਊਨਿਟੀ ਸੈਂਟਰ। ਸੋ ਫਰੀ ਐਂਟਰੀ ਸੀਗੀ, ਕੋਈ ਟਿਕਟ ਕਿਸੇ ਤਰ੍ਹਾਂ ਦੀ ਨਹੀਂ ਸੀਗੀ। ਸੋ ਬੜੀਆਂ ਵਧੀਆ ਵਧੀਆ ਜਿਹੜੀਆਂ ਸਪੋਰਟਸ ਸੀਗੀਆਂ ਉਹ ਹੋਈਆਂ। ਸੋ ਜਿਨ੍ਹਾਂ ਨੇ ਦੇਖੀਆਂ ਬਿਲਕੁਲ ਉਹ ਸਾਂਝੀਆਂ ਵੀ ਕਰ ਸਕਦੇ ਕਿਵੇਂ ਦਾ ਮਾਹੌਲ ਸੀਗਾ। ਇੱਕ ਤਾਂ ਆਪਾਂ ਕਹਿ ਸਕਦੇ ਹਾਂ ਟ੍ਰੈਡੀਸ਼ਨਲ ਐਥਲੈਟਿਕਸ ਗੇਮਸ ਸੀਗੀਆਂ, ਜਿਵੇਂ ਕਬੱਡੀ ਹੋ ਗਈ, ਟੱਗ ਆਫ ਵਾਰ ਇਹ ਸੀਗੀਆਂ, ਔਰ 5K ਕਮਿਊਨਿਟੀ ਰਨ ਵੀ ਸੀਗੀ। ਨਾਲ ਦੀ ਨਾਲ ਟੀਮ ਸਪੋਰਟਸ ਜਿਹਦੇ ਵਿੱਚ ਸੋਕਰ, ਬਾਸਕਿਟਬਾਲ, ਵਾਲੀਬਾਲ ਅਤੇ ਫੀਲਡ ਹਾਕੀ ਵੀ ਸੀ। ਫਿਰ ਸਟਰੈਂਥ ਸਪੋਰਟਸ ਵੀ ਸੀਗੀਆਂ ਜਿਹਦੇ ਵਿੱਚ ਪਾਵਰ ਲਿਫਟਿੰਗ, ਅਤੇ ਇਹਦੇ ਵਿੱਚ ਇਹ 2 ਅਗਸਤ ਨੂੰ ਹੋਏ ਹੋਣੇ, ਹੈ ਨਾ, ਜਿਹਦੇ ਵਿੱਚ ਕਹਿੰਦੇ ਦ ਸ਼ਹੀਦੀ ਪਾਵਰ ਲਿਫਟਿੰਗ ਕੰਪੀਟੀਸ਼ਨ ਟੁੱਕ ਪਲੇਸ ਔਨ ਅਗਸਤ 2nd। ਕਲਚਰਲ ਆਰਟਸ ਵੀ ਇਹਦੇ 'ਚ ਹੋਈਆਂ ਜੀ, ਗੱਤਕਾ ਟ੍ਰੈਡੀਸ਼ਨਲ ਆਪਣਾ ਸਿੱਖ ਜਿਹੜਾ ਮਾਰਸ਼ਲ ਆਰਟ ਹੈ, ਔਰ ਜਿਹਦੇ ਵਿੱਚ ਪਾਰਟੀਸਪੇਟ ਕੀਤਾ, ਔਰ ਵਧੀਆ ਰਿਹਾ ਇਹ ਸੈਸ਼ਨ। ਕੈਂਸਲੇਸ਼ਨ ਓਵਰ ਦਾ ਵੀਕਐਂਡ, ਅਤੇ ਬਹੁਤ ਵਧੀਆ ਰਿਹਾ ਜੀ, ਬਿਲਕੁਲ ਫਰੀ ਐਡਮਿਸ਼ਨ ਸੀਗੀ, ਅਤੇ ਗਏ ਜਿਨ੍ਹਾਂ ਨੇ ਪਾਰਟੀਸਪੇਟ ਵੀ ਕੀਤਾ, ਜਿਹੜੇ ਜਿੱਤੇ, ਜਿਨ੍ਹਾਂ ਨੂੰ ਮੈਡਲ ਮਿਲੇ, ਹੈ ਨਾ, ਸਾਰਿਆਂ ਦੇ ਲਈ ਬੈਸਟ ਵਿਸ਼ਿਜ਼ ਆ। ਵਧੀਆ, ਇਹ ਗੇਮਸ ਇੱਦਾਂ ਦੀਆਂ ਹੋਣੀਆਂ ਚਾਹੀਦੀਆਂ ਇੱਥੇ, ਅਤੇ ਅਗਲੀ ਵਾਰ ਹੋਰ ਵਧੀਆ ਹੋਊਗਾ। ਸੋ ਇਹਨੂੰ ਔਰਗੇਨਾਈਜ਼ ਕੀਤਾ ਸੀਗਾ ਜੀ ਓਨਟੈਰੀਓ ਗੁਰਦੁਆਰਾਜ਼ ਕਮੇਟੀਜ਼ ਨੇ, OGC ਨੇ। ਸੋ 31 ਜੁਲਾਈ ਤੋਂ ਲੈ ਕੇ 3 ਅਗਸਤ ਤੱਕ ਸੀਗੀਆਂ। ਸੋ ਵਧਾਈਆਂ ਜੀ ਸਾਰਿਆਂ ਨੂੰ ਜਿਨ੍ਹਾਂ ਨੇ ਔਰਗਨਾਈਜ਼ ਕੀਤਾ, ਜਿਨ੍ਹਾਂ ਨੇ ਪਾਰਟੀਸਪੇਟ ਕੀਤਾ, ਜਿਹੜੇ ਜਿੱਤੇ, ਜਿਹੜੇ ਹਾਰੇ, ਉਹ ਵੀ ਕੋਈ ਗੱਲ ਨਹੀਂ, ਕਿਉਂਕਿ ਹਾਰ ਜਿੱਤ ਤਾਂ ਗੇਮਸ ਦੇ ਵਿੱਚ ਹੀ ਹੁੰਦੀ, ਸਪੋਰਟਸ 'ਚ ਹੀ ਹੁੰਦੀ ਹੈ। ਸੋ ਇੱਕ ਨੇ ਜਿੱਤਣਾ, ਇੱਕ ਨੇ ਹਾਰਨਾ, ਪਰ ਪਾਰਟੀਸਪੇਟ ਕਰਨਾ ਇੱਕ ਬਹੁਤ ਵੱਡੀ ਜਿਹੜੀ ਉਹ ਗੱਲ ਹੁੰਦੀ ਹੈ। ਸੋ ਬਿਲਕੁਲ ਜੀ ਜੁੜਿਆ ਤੁਸੀਂ ਗੁਰਦਾਸ ਰੇਡੀਓ ਦੇ ਨਾਲ, ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲ ਰਹੀਆਂ, ਅਤੇ ਕਾਮਨਵੈਲਥ ਗੇਮਸ ਵੀ ਖਤਮ ਹੋਈਆਂ। ਕਾਮਨਵੈਲਥ ਗੇਮਸ ਜਿਹੜੀਆਂ ਹੈਗੀਆਂ ਉਹ ਵੀ ਚੱਲ ਰਹੀਆਂ ਸੀਗੀਆਂ, ਅਤੇ ਕਾਮਨਵੈਲਥ ਗੇਮਸ ਦਾ ਜੇ ਆਪਾਂ ਦੇਖੀਏ ਤਾਂ 2 ਅਗਸਤ ਨੂੰ ਜਿਹੜੀਆਂ ਖਤਮ ਹੋਈਆਂ ਜੀ। ਔਰ ਇਹਦੇ ਵਿੱਚ ਜੇ ਆਪਾਂ ਮੈਡਲ ਟੈਲੀ 'ਚ ਦੇਖੀਏ ਨਾ ਤਾਂ ਆਸਟ੍ਰੇਲੀਆ ਜਿਹੜਾ ਹੈਗਾ ਉਹ ਬਾਜ਼ੀ ਮਾਰ ਗਿਆ। ਆਸਟ੍ਰੇਲੀਆ ਨੇ ਟੋਟਲ 170 ਜਿਹੜੇ ਆ ਟੋਟਲ ਜਿਹੜੇ ਮੈਡਲ ਆ ਉਹ ਜਿੱਤੇ, ਜਿਹਦੇ 'ਚ 70 ਗੋਲਡ ਦੇ ਆ, ਸਿਲਵਰ ਦੇ 45 ਹੈ, ਬ੍ਰੋਂਜ਼ 55 ਹੈ। ਇੰਗਲੈਂਡ ਜਿਹੜਾ ਹੈਗਾ ਸੈਕਿੰਡ ਨੰਬਰ 'ਤੇ ਰਿਹਾ, 29 ਉਹਦੇ ਗੋਲਡ ਦੇ ਆ, 45 ਸਿਲਵਰ ਅਤੇ 36 ਬ੍ਰੋਂਜ਼, 110 110 ਇਹਨਾਂ ਨੇ ਟੋਟਲ ਜਿਹੜੇ ਮੈਡਲ ਆ ਉਹ ਜਿੱਤੇ ਆ। ਕੈਨੇਡਾ ਜਿਹੜਾ ਹੈਗਾ ਜੀ ਆਪਣਾ ਉਹ ਆਇਆ ਥਰਡ ਪਲੇਸ 'ਤੇ, ਸੋ ਤੀਜੇ ਨੰਬਰ ਦੀ ਪੋਜੀਸ਼ਨ ਕੈਨੇਡਾ ਦੀ ਹੈ, ਜਿਹਦੇ ਵਿੱਚ 19 ਗੋਲਡ, 20 ਸਿਲਵਰ, 23 ਬ੍ਰੋਂਜ਼, 62 ਮੈਡਲਸ ਓਵਰਆਲ ਟੋਟਲ ਜਿਹੜੇ ਕੈਨੇਡਾ ਨੇ ਉਹ ਜਿੱਤੇ ਆ। ਇੰਡੀਆ, ਵਾਓ, ਇੰਡੀਆ ਵੀ ਆਪਣਾ ਚੌਥੇ ਨੰਬਰ 'ਤੇ ਆ, ਵੈਰੀ ਗੁੱਡ। ਸੋ ਬੜੇ ਵਧੀਆ ਜੀ ਇੰਡੀਆ ਦੇ ਜਿਹੜੇ ਮੈਡਲ ਟੈਲੀ ਹੈ, 39 ਟੋਟਲ ਹੈ ਅਤੇ 13 ਗੋਲਡ ਹੈ, 17 ਸਿਲਵਰ ਹੈ, ਬ੍ਰੋਂਜ਼ 9 ਹੈ ਅਤੇ ਟੋਟਲ 39 ਜਿਹੜੇ ਮੈਡਲ ਹੈ ਇੰਡੀਆ ਨੇ ਜਿੱਤੇ ਆ। ਅਤੇ ਜਿਹੜਾ ਸਕੋਟਲੈਂਡ ਹੈ, ਯਾਨੀ ਕਿ ਗਲਾਸਗੋ ਦੇ ਵਿੱਚ ਇਹ ਸਾਰੀਆਂ ਗੇਮਸ ਹੋਈਆਂ ਜੀ, ਸਕੋਟਲੈਂਡ ਦੇ ਵਿੱਚ ਹੈ ਗਲਾਸਗੋ। ਸੋ ਜਿਹੜਾ ਹੋਸਟ ਕੰਟਰੀ ਸੀ ਉਹਦੇ ਵੀ 39 ਹੈ। ਇੰਡੀਆ ਚੌਥੇ 'ਤੇ ਤਾਂ ਆਇਆ ਕਿਉਂਕਿ ਸਿਲਵਰ ਦੇ ਜ਼ਿਆਦਾ, ਗੋਲਡ ਦੇ ਤਾਂ ਇਹਨਾਂ ਦੇ ਵੀ 13, ਸਕੋਟਲੈਂਡ ਦੇ ਅਤੇ ਇੰਡੀਆ ਦੇ ਵੀ 13, ਪਰ ਸਿਲਵਰ ਦੇ ਵਿੱਚ ਇੰਡੀਆ ਬਾਜ਼ੀ ਮਾਰ ਗਿਆ, 17 ਮੈਡਲ ਲਏ ਆ, ਤਾਂ ਇਹ ਫਿਰ ਸਕੋਟਲੈਂਡ ਨੇ ਲਏ 9, ਬ੍ਰੋਂਜ਼ 17, ਇਹ ਜ਼ਿਆਦਾ ਹੈਗੇ ਉਹਨਾਂ ਦੇ ਸਕੋਟਲੈਂਡ ਦੇ, ਅਤੇ 9 ਹੈਗੇ ਇੰਡੀਆ ਦੇ। ਸੋ 39 'ਤੇ ਹੀ ਟੋਟਲ ਜਿਹੜੇ ਮੈਡਲਸ ਹੈਗੇ ਇੰਡੀਆ ਦੇ ਆ, ਅਤੇ ਸਕੋਟਲੈਂਡ ਦੇ ਵੀ 39 ਹੈ। ਨਿਊਜ਼ੀਲੈਂਡ 6 ਨੰਬਰ 'ਤੇ ਰਿਹਾ ਜੀ। ਅਤੇ ਜੇ ਆਪਾਂ ਗੱਲ ਕਰੀਏ ਅੱਗੇ ਅੱਗੇ ਜਾ ਕੇ ਲਾਸਟ 'ਚ ਕੌਣ ਰਿਹਾ, ਕਿਉਂਕਿ 15 ਕੰਟਰੀਆਂ ਦੀ ਲਿਸਟ ਹੈ ਇਹ, ਅਤੇ 15ਵੇਂ ਨੰਬਰ 'ਤੇ ਰਿਹਾ ਸਾਈਪ੍ਰਸ। ਇਹਨੇ ਸਿਰਫ 4 ਟੋਟਲ ਜਿਹੜੇ ਆ ਮੈਡਲ ਜਿੱਤੇ ਆ, ਜਿਹਦੇ 'ਚ 1 ਗੋਲਡ ਹੈ, 2 ਸਿਲਵਰ, 1 ਬ੍ਰੋਂਜ਼। ਸੋ ਵਧੀਆ ਰਿਹਾ ਜੀ ਸਾਰਾ ਇਹ ਕਾਮਨਵੈਲਥ ਗੇਮਸ ਜਿਹੜੀਆਂ ਹੈਗੀਆਂ। ਵੈਸੇ ਜੇ ਨਾ ਆਪਾਂ ਇੰਡੀਆ ਦੀ ਗੱਲ ਕਰੀਏ, ਇੰਡੀਆ ਦੇ ਵਿੱਚ ਜ਼ਿਆਦਾ ਜਿਹੜੀ ਬਾਜ਼ੀ ਹੈ ਉਹ ਮਾਰੀ ਹੈ ਵਿਮੈਨ ਨੇ, ਮੈਨ ਨਾਲੋਂ ਜ਼ਿਆਦਾ ਵਿਮੈਨ ਜਿਹੜੀਆਂ ਮੈਡਲਸ ਜ਼ਿਆਦਾ ਲੈ ਕੇ ਗਈਆਂ। ਸੋ ਇਹ ਵੀ ਇੱਕ ਵਧੀਆ ਖਬਰ ਹੈ ਇੰਡੀਆ ਦੀ, ਕਿ ਇੰਡੀਆ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਵਿਮੈਨਸ ਨੇ ਜਿਹੜੇ ਜ਼ਿਆਦਾ ਮੈਡਲ ਹੈ ਉਹ ਜਿੱਤੇ ਆ। ਸੋ ਵਧਾਈਆਂ ਜੀ ਸਾਰਿਆਂ ਨੂੰ। ਵੈਸੇ ਸਪੋਰਟਸ ਨਾ ਬਹੁਤ ਜ਼ਰੂਰੀ ਹੈ ਬੱਚਿਆਂ ਦੇ ਲਈ, ਜਦੋਂ ਬੱਚੇ ਸਕੂਲ ਜਾਂਦੇ ਆ, ਇਹ ਨਹੀਂ ਵੀ ਜਿਵੇਂ ਕਹਿੰਦੇ ਕਿਤਾਬੀ ਕੀੜੇ ਹੀ ਬਣ ਜਾਣ, ਪੜ੍ਹੀ ਜਾਓ ਪੜ੍ਹੀ ਜਾਓ ਨਾ, ਜਿਹੜੀਆਂ ਗੇਮਸ ਹੈ ਕਿਸੇ ਨਾ ਕਿਸੇ ਸਪੋਰਟਸ ਦੇ ਵਿੱਚ ਬੱਚੇ ਨੂੰ ਜ਼ਰੂਰ ਰੱਖੋ, ਤਾਂ ਕਿ ਇੱਕ ਤਾਂ ਉਹ ਬੱਚੇ ਜ਼ਿਆਦਾ ਜਿਹੜੇ ਪੜ੍ਹਾਈ ਕਰਦੇ ਆ ਜਿਹੜੇ ਖੇਡਦੇ ਵੀ ਹੈ, ਕਿਉਂਕਿ ਉਹਨਾਂ ਦਾ ਜਿਹੜਾ ਮਾਇੰਡ ਹੈ ਨਾ ਉਹ ਫਰੈਸ਼ ਰਹਿੰਦਾ ਖੇਡ ਕੇ ਵੀ। ਕਈ ਤਾਂ ਬਸ ਅੰਦਰ ਹੀ ਬੈਠੇ ਰਹਿੰਦੇ ਜਾਂ ਪੜ੍ਹੀ ਜਾਂਦੇ ਆ, ਫਿਰ ਉਹ ਪਿੱਛੜ ਵੀ ਜਾਂਦੇ ਆ। ਤੇ ਲਓ ਜੀ ਸਾਡੇ ਨਾਲ ਭਾਜੀ ਜੁੜਿਆ। ਹਾਂਜੀ ਭਾਜੀ ਸਤਿ ਸ੍ਰੀ ਅਕਾਲ।
2: ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ।
0: ਹਾਂਜੀ ਕੀ ਹਾਲ ਚਾਲ?
2: ਠੀਕ ਠਾਕ ਆ ਭੈਣ ਜੀ।
0: ਹਾਂਜੀ
2: ਮੈਂ ਕਿਹਾ ਜੀ ਤੁਸੀਂ ਗੱਲ ਕਰਦੇ ਸੀ ਇੰਡੀਆ ਬਾਰੇ, ਇਹ ਵਹਿਮ ਭਰਮ ਵੀ ਜ਼ਿਆਦਾ ਇੰਡੀਅਨ ਲੋਕ ਹੀ ਕਰਦੇ ਆ ਜੀ।
0: ਬਿਲਕੁਲ।
2: ਵੀਕਐਂਡ ਤੇ ਤੁਸੀਂ ਖਬਰ ਸੁਣੀ ਜੀ, ਇੱਕ ਆਪਣੇ ਗੰਗਾ ਸਿੰਘ ਧਰ,
0: ਹਾਂਜੀ
2: ਬਾਬੂ, 8 ਲੱਖ ਡਾਲਰ ਦੀ ਲੋਕਾਂ ਨੂੰ ਠੱਗੀ ਮਾਰ ਕੇ ਨੱਠ ਗਿਆ ਟੋਰਾਂਟੋ ਤੋਂ।
0: ਹਾਂਜੀ
2: ਕਿਉਂਕਿ ਮੈਂ ਅਕਸਰ ਸੁਣਦਾ ਹੁੰਦਾ ਸੀ ਇੱਥੇ ਰੇਡੀਓ ਤੇ ਪ੍ਰੋਗਰਾਮਾਂ ਤੇ, ਤੇ ਜੇ ਤੁਸੀਂ ਆਪਣੀ ਡੇਟ ਆਫ ਬਰਥ ਦੱਸੋ ਫਿਰ ਤੁਹਾਡਾ ਘਰ ਨੀ ਵਿਕਦਾ, ਅਸੀਂ ਘਰ ਵਿਕਾ ਦੇਵਾਂਗੇ। ਬਹੁਤ ਲੋਕੀ ਗੱਲਾਂ ਕਰਦੇ ਹੁੰਦੇ। ਇਹ ਜਿਹੜਾ ਬੰਦਾ ਸਕੈਮ ਕਰਕੇ ਗਿਆ ਜੀ, ਇਹ ਸਾਰੇ ਜਿੰਨੇ ਨਾ ਰੀਅਲ ਸਟੇਟ ਮੋਰਗੇਜ ਨਾਲ ਲੋਕੀ ਜੁੜੇ ਉਹ ਪੜ੍ਹੇ ਲਿਖੇ ਆ ਜੀ, ਉਹਨਾਂ ਨਾਲ ਸਕੈਮ ਕਰਕੇ ਗਿਆ ਜੀ।
0: ਅੱਛਾ।
2: ਇਹ ਜੀ ਇੱਕ ਇੱਥੇ 20 ਮਿਲੀਅਨ ਦਾ ਪ੍ਰੋਜੈਕਟ ਸੀ ਕਿਸੇ ਨੇ ਚਲਾਇਆ ਘਰਾਂ ਦਾ ਨੀ, ਉਹਨਾਂ ਦੇ ਘਰ ਨੀ ਵਿਕਦੇ ਸੀ। ਇਹ ਉਹਨਾਂ ਨੂੰ ਕਹਿੰਦਾ ਤੁਸੀਂ ਸੋਨੇ ਦੀ ਬਿੱਲੀ ਲਿਆ ਕੇ ਦਿਓ ਮੈਨੂੰ।
0: ਕੀ ਲਿਆ ਕੇ ਦਿਓ?
2: ਬਿੱਲੀ, ਬਿੱਲੀ ਬਣਾ ਕੇ ਸੋਨੇ ਦੀ।
0: ਅੱਛਾ ਅੱਛਾ।
2: ਹਾਂਜੀ ਇਹ ਸੋਨੇ ਦੀ ਬਿੱਲੀ ਲੈ ਕੇ ਭੱਜ ਗਿਆ ਜੀ ਉਹਨਾਂ ਦੀ।
0: ਦੱਸੋ ਹੈ
2: ਇਹ ਚੀਜ਼ ਦਾ ਸ਼ਿਕਾਰ ਪਤਾ ਰੀਅਲ ਸਟੇਟ ਵਾਲੇ ਹੋਏ ਆ ਜੀ, ਸਾਰੇ ਜਿੰਨੇ ਬੰਦੇ ਕੋ ਜਾਂਦੇ ਸੀ ਨਾ ਜੀ ਉਹ ਸਾਰੇ ਰੀਅਲ ਸਟੇਟ ਨਾਲ ਜੁੜੇ ਸੀ ਬੰਦੇ।
0: ਅੱਛਾ
2: ਦੇਖ ਲਓ ਜੀ ਇਹਨੇ ਕਿੱਦਾਂ ਬੰਦੇ ਨੇ 8 ਲੱਖ ਡਾਲਰ ਲੈ ਕੇ ਇੰਡੀਆ ਜਾ ਵੜਿਆ ਜੀ ਇੱਥੋਂ।
0: ਇਹ ਤਾਂ 8 ਲੱਖ ਪਤਾ ਲੱਗੇ, ਬਾਕੀਆਂ ਤੋਂ ਪਤਾ ਨੀ ਕਿੰਨੇ ਖਲਿੱਤੇ ਹੋਣੇ ਆ।
2: ਹਾਂਜੀ ਪਤਾ ਨੀ ਹੋਰ ਕਿੰਨੇ ਕੁ ਲੋਕੀ ਹਲੇ ਹੋਣੇ, ਇਹ ਤਾਂ ਲੋਕੀ ਉਹ ਆ ਜਿਹੜੇ ਬਾਹਰ ਆ ਗਏ ਆ ਜੀ ਹਨਾ। ਜੀ ਸਕੈਮ ਕੋਈ 10,000 5,000 ਵਾਲਾ ਨੀ ਹੈਗਾ, ਇਹ 50,000 ਲੱਖ ਲੱਖ ਵਾਲਾ।
0: ਅੱਛਾ ਕਿੰਨੀ ਆਸਾਨੀ ਨਾਲ ਕਹਿੰਦਾ ਸੀ ਦੇ ਵੀ ਦਿੰਦੇ ਆ, ਫਿਰ ਦੇਖ ਲਓ
2: ਤੁਸੀਂ। ਦੇਖੋ ਜੀ ਇਹ ਜੋਤਿਸ਼ ਜਿਹੜੀ ਕਰਦਾ ਸੀ ਇਹ ਲੋਕਾਂ ਨੂੰ ਕਹਿੰਦਾ ਸੀ ਜੇ ਤੁਸੀਂ ਮੈਨੂੰ ਨਾ ਦਿੱਤੇ ਤੁਹਾਡੇ ਪਰਿਵਾਰ ਨੇ ਮਰ ਜਾਣਾ,
0: ਦੱਸੋ
2: ਤੁਹਾਡੇ ਬੱਚੇ ਮਰ ਜਾਣੇ ਜਾਂ ਤੁਸੀਂ ਮਰ ਜਾਣਾ। ਇਹ ਲੋਕਾਂ ਨੂੰ ਵਹਿਮ ਭਰ ਪਾ ਕੇ ਦੇਖ ਲਓ ਲੁੱਟ ਕੇ ਲੈ ਗਿਆ ਜੀ।
0: ਇਹ ਤਾਂ ਹਿਪਨੋਟਾਈਜ਼ ਕਰਨ ਵਾਲੇ ਹਿਸਾਬ ਹੈ ਦੇ, ਲੋਕ ਦੇਖੋ ਕਿੱਦਾਂ ਡਰ ਜਾਂਦੇ ਕਿਸੇ ਦੇ ਕਹਿਣ ਤੇ।
2: ਇਹ ਭੈਣ ਜੀ ਬ੍ਰੇਨ ਵਾਸ਼ ਦੇਖੋ ਕਿੱਦਾਂ, ਜੇ ਮੰਨ ਲਓ ਇਨਸਾਨ ਨੇ ਕਿਸੇ ਨੇ ਮਰਨਾ ਆ ਉਹ $200 ਦੀ ਇੰਸ਼ੋਰੈਂਸ ਲੈ ਲਵੇ 10 million ਦੀ 5 million ਦੀ, ਨਾਲੇ ਮਗਰ ਉਹ ਪਰਿਵਾਰ ਨੂੰ ਫਾਇਦਾ ਵੀ ਹੋ ਜਾਊਗਾ
0: ਜੀ।
2: ਹਾਂਜੀ ਪਰ ਇਹ ਇਹਦਾ ਕਿਹਾ ਤੇ ਕਿਹੜਾ ਕੋਈ ਜੀਣਾ ਕਿ ਮਰਨਾ, ਦੇਖ ਲਓ ਜੀ ਪੰਡ ਤੇ ਕਿੱਦਾਂ ਝੂਠ ਬੋਲਦੇ ਜੀ।
0: ਅੱਛਾ ਨਹੀਂ ਫਿਰ
2: ਅਸੀਂ ਕਹਿੰਦੇ
0: ਜਿਹੜੇ ਲੋਕ ਹੈ ਵੀ ਉਹ ਮੰਨ ਵੀ ਲੈਂਦੇ, ਮੈਨੂੰ ਤਾਂ ਇਹ ਹੈਰਾਨੀ ਆਉਂਦੀ ਹੈ ਵੀ ਉਹਨਾਂ ਦੇ ਕਹੇ ਤੋਂ ਕਿੰਨੀ ਛੇਤੀ ਮੰਨ ਜਾਂਦੇ ਆ।
2: ਤੁਸੀਂ ਦੇਖੋ ਹੈਰਾਨੀ, ਮੈਂ ਤਾਂ ਪਰਾਂ ਨੇ ਜੀ, ਆਪਾਂ AI ਦੇ ਜੋਗ ਤੁਰੇ ਫਿਰਦੇ ਆ, ਬੱਚਿਆਂ ਨੂੰ ਸਕੂਲਾਂ ਚ AI ਦੀਆਂ ਗੱਲਾਂ ਕਰ ਰਹੇ ਆ।
0: ਹਾਂਜੀ
2: ਕਰਨੀ ਸਾਹਿਬ $1 billion ਲਾ ਰਹੇ AI ਤੇ ਕਿ ਅਸੀਂ ਪਿੱਛੇ ਨਾ ਰਹਿ ਜਾਈਏ, ਹੈ ਨਾ
0: ਜੀ।
2: ਇਹ ਲੋਕੀ ਇੰਡੀਆ ਤੋਂ ਆ ਕੇ ਇਸ ਮੁਲਕ ਦੇ 100 ਸਾਲ ਅੱਗੇ ਆ ਇਹ ਮੁਲਕ ਇੰਡੀਆ ਨਾਲੋਂ, ਅਸੀਂ ਇੱਥੇ ਆ ਕੇ ਫੇਰ ਉਹੀ ਕੰਮ ਸ਼ੁਰੂ ਕਰ ਲਿਆ ਜੀ ਪਿੱਛੇ ਵਾਲਾ ਹੀ।
0: ਹਾਂਜੀ ਬਿਲਕੁਲ,
2: ਫੇਰ ਅਸੀਂ ਲਟਾਈ ਜਾਂਦੇ ਆ, ਫੇਰ ਅਸੀਂ ਬਾਅਦ ਚ ਪੋਲਟਿਕੋ ਭੱਜੇ ਫਿਰਦੇ ਆ ਜੀ ਸਾਡੇ ਨਾਲ ਸਕੈਮ ਹੋ ਗਿਆ ਸਾਨੂੰ ਲੁੱਟ ਕੇ ਲੈ ਗਿਆ ਪੰਡਿਤ। ਪੰਡਿਤ ਦਾ ਜੀ ਉੱਥੇ ਲੁੱਟ ਆ ਗਿਆ ਪੂਰਾ, ਉਹ ਤਾਂ ਨਜ਼ਾਰੇ ਲੋਕ ਆ ਜੀ, ਉਮਰ ਸਾਰੀ ਪੈਂਦੀ ਉਹਦੀ 29 years ਓਲਡ ਸੀ।
0: ਅੱਛਾ ਯੰਗ ਹੀ ਸੀ ਹਲੇ ਤਾਂ,
2: ਜੰਗ ਪੂਰਾ ਜੰਗ ਹੀ। ਫੋਟੋ ਦੇਖੀ ਨੀ ਤੁਸੀਂ ਵੀਕਐਂਡ ਤੇ CB24 ਤੇ ਜੀ
0: ਹੈਗੀ ਆਪਣੇ। ਹਾਂਜੀ
2: ਹਾਂਜੀ, ਇਹ ਡੇਟ ਆਫ ਬਰਥ ਆ ਜਿਹੜੇ ਦੱਸਦਾ ਪੁੱਛਦੇ ਆ ਜੀ, ਇਹ ਫਰੋਡ ਆ ਸਾਰਾ।
0: ਬਿਲਕੁਲ,
2: ਇਹ ਬਚੋ ਜਿੰਨਾ ਬਚ ਹੁੰਦਾ ਇਹਨਾਂ ਠਗਾ ਦੋ, ਠਾ ਗਿਆ ਜੀ ਇਹ।
0: ਜੀ ਜੀ ਜੀ ਬਿਲਕੁਲ ਜੀ, ਥੈਂਕ ਯੂ ਭਾਜੀ।
2: ਹਾਂ ਹਾਲੇ ਹੋਰ ਪਤਾ ਨੀ ਭਾਜੀ ਕਿੰਨੇ ਕੁ ਸਕੈਮ ਆਉਣੇ ਇਦਾਂ ਦੇ ਬਾਹਰ।
0: ਜੀ
2: ਥੈਂਕ ਯੂ ਭਾਜੀ।
0: ਜੀ ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ। ਕਈ ਤਾਂ ਇੱਦਾਂ ਹੈ ਨਾ ਹੁਣ ਦੱਸਦੇ ਵੀ ਨੀ ਉਹ, ਕਈ ਤਾਂ ਜਿਵੇਂ ਹੁਣ ਘਰ ਦਾ ਕੋਈ ਵੀ ਮੈਂਬਰ ਹੈ, ਚਾਹੇ ਕੋਈ ਹਸਬੈਂਡ ਜਾਂਦਾ ਚਾਹੇ ਕੋਈ ਵਾਈਫ ਜਾਂਦੀ ਕੋਈ ਬੱਚੇ, ਕਈ ਤਾਂ ਘਰ ਦੱਸਦੇ ਨੀ। ਹੁਣ ਜੇ ਉਹਨਾਂ ਨਾਲ ਵੀ ਇਹ ਫਰੋਡ ਹੋਇਆ ਹੋਊਗਾ ਤੇ ਉਹ ਫਿਰ ਵੀ ਘਰੋਂ ਡਰਦੇ ਮਾਰੇ, ਉਹਨਾਂ ਨੇ ਉਂਝ ਨਹੀਂ ਦੱਸਣਾ। ਇਹ ਤਾਂ 8 lakh ਤਾਂ ਸਾਹਮਣੇ ਆਈ ਗੱਲ। ਇਹ ਕਹਿੰਦੇ ਸਪਿਰਚੁਅਲ ਹੀਲਰ ਹੈ, ਰੂਹਾਨੀ ਸ਼ਕਤੀਆਂ ਦਾ ਮਾਲਕ, ਦੱਸੋ ਇਹ ਰੂਹਾਨੀ ਸ਼ਕਤੀਆਂ ਵੀ ਸਾਰੀਆਂ ਉਹਦੇ ਕੋਲ ਹੀ ਚਲੇ ਗਈਆਂ ਤੇ ਇੰਨੇ ਵਧੀਆ ਮੁਲਕ ਦੇ ਵਿੱਚ ਆ ਕੇ ਵੀ ਦੇਖੋ ਇੱਦਾਂ ਦੇ ਕੰਮ ਕਰਦੇ ਲੋਕ। ਇਹ ਗੰਗਾਧਰ ਬਾਬਾ ਇਹਦਾ ਨਾਮ ਹੈ, ਬਾਬੂ ਸੋਰੀ ਗੰਗਾਧਰ ਬਾਬੂ, ਤੇ ਇਹ ਕਹਿੰਦੇ ਸਾਈਕਿਕ ਰੀਡਰ ਨਹੀਂ ਹੁੰਦੇ ਜਿਹੜੇ ਵੀ ਉਹ ਹੈ ਵੀ ਕਸ਼ਟ ਦੂਰ ਕਰਦੇ ਨੇ ਤੁਹਾਡੇ। 8 lakh ਦੀ ਠੱਗੀ ਮਾਰੀ ਹੈ ਔਰ ਕੈਨੇਡਾ ਵਾਈਡ ਵਾਰੰਟ ਹੈ ਇਹਦੇ ਲਈ ਜਾਰੀ ਕੀਤੇ ਹੋਏ ਪੁਲਿਸ ਨੇ। ਸੋ ਕਹਿੰਦੇ ਇੰਡੀਆ ਚਲਾ ਗਿਆ। ਹਾਂਜੀ ਭਾਜੀ ਕੀ ਹਾਲ ਚਾਲ? ਹੈਲੋ
3: ਹਾਂਜੀ
0: ਹਾਂਜੀ ਬਲਦੇਵ ਭਾਜੀ ਕਿਵੇਂ ਹੋ?
3: ਠੀਕ ਹੈ ਭਾਜੀ, ਸਤਿ ਸ੍ਰੀ ਅਕਾਲ
0: ਜੀ। ਜੀ ਸਤਿ ਸ੍ਰੀ ਅਕਾਲ।
3: ਮੈਨੂੰ ਤਾਂ ਬਹੁਤ ਨਜ਼ਾਰਾ, ਜਿਹੜੇ ਪੈਸੇ ਕਮਾ ਕੇ ਭੱਜ ਗਿਆ ਉਹ ਲੁੱਟ ਗਏ ਨੇ ਜਾਂ ਕਮਾ ਲੈ ਗਿਆ,
0: ਕਮਾ ਗਿਆ
3: ਹੋਰ ਉਹਦਾ ਤਾਂ ਕੋਈ ਕਸੂਰ ਨਹੀਂ।
0: ਹਾਂ
3: ਹਾਂ ਆ ਤੁਹਾਡੇ ਵਾਲੇ ਚੈਨਲ ਤੇ ਜਿਹੜੇ ਪੰਡ ਤੋਂ ਹੁੰਦਾ ਉਹਦੀ ਮੈਂ ਰੇਲ ਬਣਾਈ ਚੰਗੀ, ਫਿਰ ਮੈਨੂੰ ਘਰੇ ਉਹਦਾ ਫੋਨ ਆਇਆ ਕਹਿੰਦਾ ਬੀਰ ਬਣ ਕੇ ਮਿਹਨਤ ਵਾਲੀ ਗੱਲ ਮੇਰੇ ਇਹ ਤੇ ਮੇਰਾ ਨਾਮ ਨਾ ਖਰਾਬ ਕਰ, ਮੈਂ ਕਿਹਾ ਤੂੰ ਲੋਕਾਂ ਨੂੰ ਲੁੱਟਦਾ ਕਾਹਦੋਂ ਆ।
0: ਨਹੀਂ ਆਪਾਂ ਤਾਂ ਕਦੀ ਕਿਸੇ ਪੰਡਿਤ ਦੀ ਗੱਲ ਹੀ ਨਹੀਂ ਕੀਤੀ, ਮੈਂ ਆਪਾਂ ਤਾਂ ਵਿਸ਼ਵਾਸ
3: ਨਹੀਂ ਤੁਹਾਡੇ ਤੁਹਾਡੇ ਨਹੀਂ ਇਹ ਚੈਨਲ ਦੇ ਆਉਣਾ ਸ਼ਾਮ ਨੂੰ ਸੰਡੇ।
0: ਉਹ ਨਹੀਂ ਹੁਣ ਆਪਾਂ ਨੂੰ ਪਤਾ ਕੌਣ ਹੈ
3: ਤੇ ਉਹ ਮੈਨੂੰ ਕਹਾ ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਮੇਰਾ ਵਿਆਹ ਨਹੀਂ ਨਾਮ ਹੁੰਦਾ ਪੱਕਾ।
0: ਅੱਛਾ
3: ਮੈਨੂੰ ਕਹਿੰਦਾ ਆ ਪਾਏ ਕਰ ਲਾ ਫਲਾਣਾ ਕਰ ਲਾ ਧਮਕਾ ਕਰ ਲਾ, ਮੈਂ ਕਿਹਾ ਸੱਚੀ ਗੱਲ ਆ? ਕਹਿੰਦਾ ਹਾਂ। ਮੈਂ ਕਿਹਾ ਪਹਿਲਾਂ ਤਾਂ ਅੱਜ ਸਦਾ ਝੂਠ ਹੈ, ਮੈਂ ਪੱਕਾ ਤੇ ਵਿਆਹ ਹੋਇਆ ਲੱਖ ਲਾਣ ਤੋਂ ਮੈਂ ਤੇਰੇ ਲੋ ਤੇਰੇ ਪੰਡ ਤੋਂ ਹੋਣ ਦੇ
0: ਤੁਸੀਂ ਕਿਉਂ ਵੀ ਹਨਾ। ਦੇਖੋ ਗੁਰੂ ਸਾਹਿਬ ਹਰ ਇੱਕ ਧਰਮ ਦੇ ਵਿੱਚ ਤੁਸੀਂ ਲਾ ਲਓ ਰੱਬ ਹੈਗਾ ਜਿਹੜਾ ਕਰਦਾ ਚਾਹੇ ਚੰਗਾ ਚਾਹੇ ਮਾੜਾ ਤੁਹਾਡੇ ਨਾਲ ਹੁੰਦਾ ਉਹੀ ਹੈ ਵੀ ਆਪਣੇ ਕਰਮ ਹੈ ਅਸੀਂ ਕਿੱਦਾਂ ਦੇ ਕੀਤੇ ਆ, ਹੁਣ ਕੀਤੇ ਆ ਪਿਛਲੇ ਜਨਮ ਦੇ ਜਾਂ ਜੋ ਵੀ ਹੈਨਾ ਵਟ ਐਵਰ। ਪਰ ਤੁਸੀਂ ਦੇਖੋ ਦੂਜੇ ਤੋਂ ਪੁੱਛ ਰਹੇ ਹੋ ਆਪਣੇ ਬਾਰੇ, ਦੂਜੇ ਤੋਂ ਪੁੱਛ ਰਹੇ ਹੋ, ਇਹ ਤਾਂ ਤੁਸੀਂ ਆਪਣੇ ਆਪ ਦੇਖੋ ਕਿੱਥੇ ਆਪਣੇ 'ਚ ਕੋਈ ਕਮੀ ਹੈ, ਕੀ ਆਪਾਂ ਕਰ ਸਕਦੇ ਹਾਂ ਬੈਟਰ, ਕਿਵੇਂ ਸਾਰਾ ਕੁਛ ਹੋ ਸਕਦਾ। ਦੂਜਾ ਕੌਣ ਕਿਵੇਂ ਤੁਹਾਨੂੰ ਦੱਸ ਜਾਵੇ ਹੈਨਾ, ਕੋਈ ਇੱਕ ਐਜੂਕੇਸ਼ਨ ਹੁੰਦੀ ਆ ਉਹ ਤਾਂ ਵੱਖਰੀ ਗੱਲ ਹੈ ਕਿ ਹਾਂ ਆਪਾਂ ਸਕੂਲ ਕਾਲਜ ਕਿਤੇ ਜਾਂਦੇ ਆ ਪੜ੍ਹਨ, ਟੀਚਰ ਹੈ ਤੁਹਾਡੇ, ਪ੍ਰੋਫੈਸਰ ਹੈ, ਹੈ ਨਾ, ਉਹ ਤਾਂ ਮੰਨੀ ਗੱਲ ਵੀ ਤੁਹਾਨੂੰ ਤੁਹਾਡੀ ਤੁਹਾਡੇ ਸਬਜੈਕਟ ਦੀ ਸਟੱਡੀ ਕਰਾਉਂਦੇ ਆ ਜਿਹਦੇ ਵਿੱਚ ਉਹ ਪ੍ਰਿਪੂਰਨ ਹੈ, ਪੂਰਾ ਕੁਛ ਪਤਾ ਹੈ ਉਹਨਾਂ ਨੂੰ ਵੀ ਇਹਨਾਂ ਨੂੰ ਕੱਲ੍ਹ ਦਾ ਕੀ ਪਤਾ ਹੈ। ਥਿੱਤਵਾਰ ਨਾ ਜੋਗੀ ਜਾਣੇ ਰੁੱਤ ਮਹਾ ਨਾ ਕੋਈ, ਵੀ ਕੋਈ ਦਿਨ ਕਿਸੇ ਬਾਰੇ ਕੋਈ ਕੁਛ ਨਹੀਂ ਦੱਸ ਸਕਦਾ, ਅਗਲੇ ਪਲ ਕੀ ਹੋਣਾ ਕੁਛ ਨਹੀਂ ਪਤਾ। ਸੋ ਸਭ ਕੁਛ ਰੱਬ ਦੇ ਹੱਥ ਆ, ਔਰ ਰੱਬ ਉਹ ਇੱਕ ਹੈ ਤੇ ਪਤਾ ਨਹੀਂ ਕਿਉਂ ਉਹੀ ਆ। ਹੁਣ ਜਦੋਂ ਭਾਜੀ ਦੀ ਗੱਲ ਠੀਕ ਆ ਵੀ ਜਿਹੜੇ ਹੁਣ ਬੇਵਕੂਫ ਬਣਦੇ ਚੰਗਾ ਉਹ ਲੁੱਟ ਕੇ ਲੈ ਗਿਆ ਉਹਨਾਂ ਨੂੰ ਵਧੀਆ, ਤੇ ਹੁਣ ਜਿਵੇਂ ਕਹਿੰਦੇ ਵੀ ਚਾਰ ਛਿੱਲੜ ਜਿਹੜੇ ਤੁਹਾਡੇ ਕੋਲ ਸੀਗੇ ਉਹ ਵੀ ਲੈ ਜਾਂਦਾ ਬਣਿਆ, ਉਹਦੇ ਤਾਂ ਨਜ਼ਾਰੇ ਲੁੱਟਣੇ $8 ਲੱਖ ਤੇ ਇੰਡੀਆ 'ਚ ਤਾਂ ਉਹਦੇ ਕਿੰਨੇ ਬਣ ਜਾਣੇ ਆ। ਹੁਣ ਤੁਸੀਂ ਲਾ ਲਓ ਜੇ $60 ਵੀ ਲਾਏ ਤੁਸੀਂ, $1 ਦੇ ₹60 ਵੀ ਲਗਾਏ ਤੇ ਤੁਸੀਂ ਦੇਖ ਲਓ ਉਹਦੇ ਕਿੰਨੇ ਬਣ ਜਾਣੇ ਆ, ਉਹ ਤਾਂ ਅਗਲਾ ਪੂਰੇ ਨਜ਼ਾਰੇ ਲੈ ਗਿਆ। ਸੋ ਕੈਨੇਡਾ ਵਾਈਡ ਵਾਰੰਟ ਜਾਰੀ ਹੈ, ਹੁਣ ਉਹ ਅਗਲਾ ਇੱਥੋਂ ਚਲੇ ਗਿਆ ਤੇ ਉਹਨੇ ਉਹਨੂੰ ਕਿਹੜਾ ਫੜ ਹੋਣਾ, ਉਹਨੇ ਉਹ ਤਾਂ ਚਲਾ ਗਿਆ ਇੰਡੀਆ। ਬਾਕੀ ਹੁਣ ਜੇ ਜਿਵੇਂ ਕਹਿੰਦੇ ਆ ਵੀ ਜਿਹੜੀ ਇੰਟਰਨੈਸ਼ਨਲ ਪੁਲਿਸ ਹੁੰਦੀ ਹੈ ਹੈ ਉਹ ਕੁਛ ਕਰੇ ਤਾਂ ਕਰੇ, ਪਰ ਇੱਦਾਂ ਦੇ ਮਸਲੇ 'ਚ ਕਿੱਥੇ ਨਹੀਂ ਕਰਨ ਲੱਗੇ, ਉਹ ਤਾਂ ਕੋਈ ਜ਼ਿਆਦਾ ਹੀ ਕੋਈ ਵੱਡਾ ਕ੍ਰਾਈਮ ਕਰਕੇ ਜਾਂਦਾ ਫੇਰ ਹੁੰਦਾ, ਅਦਰਵਾਈਜ਼ ਉਹਨੇ ਕਿਹੜਾ ਆਉਣਾ ਮੁੜ ਕੇ ਅਗਲਾ ਲੁੱਟ ਕੇ ਲੈ ਗਿਆ ਲੋਕਾਂ ਨੂੰ। ਤੇ ਬੜੀ ਇਹ ਵੈਸੇ ਕਮਾਲ ਦੀ ਗੱਲ ਹੈ, ਦੇਖੋ ਕੈਨੇਡਾ ਇੰਨਾ ਵਧੀਆ ਕੰਟਰੀ ਆ, ਹੈ ਨਾ, ਮੈਨੂੰ ਤਾਂ ਲੱਗਦਾ ਜਿਵੇਂ ਹੁਣ ਚੱਲ ਆਪਾਂ ਵੀ ਇੰਡੀਆ ਰਹਿ ਕੇ ਆਏ ਹਾਂ, ਫਿਰ ਵੀ ਉੱਥੇ ਕਿੰਨਾ ਕੁ ਪੁੱਛਦੇ ਲੋਕ, ਉੱਥੇ ਨਹੀਂ ਹਾਲੇ ਇੰਨਾ ਕਰ, ਇੱਥੇ ਆ ਕੇ ਕੋਈ ਕਹਿੰਦਾ ਮੇਰੀ ਨੌਕਰੀ ਨਹੀਂ ਲੱਗਦੀ, ਕੋਈ ਕਹਿੰਦਾ ਮੈਂ ਪੱਕਾ ਨਹੀਂ ਹੁੰਦਾ ਵੀ 10,000 ਤੇ ਪੰਡਿਤ ਜੀ ਨੇ ਪੱਕਾ ਕਰਾਉਣਾ ਤੁਹਾਨੂੰ, ਉਹ ਤਾਂ ਤੁਹਾਡੇ ਪੇਪਰ ਬੋਲਣਗੇ ਜਾਂ ਤੁਹਾਡੀ ਐਲੀਜੀਬਿਲਟੀ ਕਿਵੇਂ ਕੀ ਬਣਦੀ ਹੈ, ਹੈ ਉਹ ਤਾਂ ਉਹ ਹੋਊਗਾ, ਤੇ ਉਹ ਪੰਡਿਤ ਨੇ ਥੋੜ੍ਹਾ ਕਰਨਾ, ਉਹਨੇ ਤਾਂ ਕੁਛ ਹੋਰ ਦਾ ਹੋਰ ਹੀ ਤੁਹਾਨੂੰ ਜਿਹੜੇ 4 ਪੈਸੇ ਤੁਹਾਡੇ ਤੁਹਾਡੇ ਕੋਲ ਹੈਗੇ ਆ। ਕਿਉਂਕਿ ਹੁਣ ਦੇਖੋ ਕੋਈ ਤੁਸੀਂ ਅਪਲਾਈ ਕਰਨਾ ਕੁਛ ਕਰਨਾ ਉੱਥੇ ਵੀ ਤੁਹਾਡੀ ਫੀਸ ਤੁਸੀਂ ਭਰਨੀ ਹੈ, ਹੈ ਨਾ, ਕੋਈ ਤੁਸੀਂ ਐਜੂਕੇਸ਼ਨ ਲੈਣੀ ਉੱਥੇ ਫੀਸ ਭਰਨੀ, ਤੇ ਇਹ ਤੁਸੀਂ ਫਾਲਤੂ ਦੇ ਦੇਣੇ ਆ। ਤੁਸੀਂ ਆਪਣਾ ਕੰਮ ਕਰੋ ਜਿਹੜਾ ਕਰਨਾ, ਤੇ ਆਪਣੇ ਆਪ ਸਫਲਤਾ ਜਿਹੜੀ ਮਿਲੂਗੀ ਦੇਰ ਸਵੇਰ, ਮਿਹਨਤ ਨੂੰ ਫਲ ਲੱਗਦਾ, ਹੈ ਨਾ, ਇੱਦਾਂ ਨਹੀਂ ਹੁੰਦਾ ਹੈਗਾ ਵੀ ਪੰਡਿਤ ਜੀ ਨੇ ਕੋਈ ਜਾਦੂ ਮੰਤਰ ਮਾਰ ਦੇਣਾ ਤੇ ਉਹ ਤੋਂ ਬਾਅਦ ਤੁਹਾਡਾ ਕੰਮ ਹੋ ਜਾਣਾ। ਤੇ ਵੈਸੇ ਨਾ ਕਈ ਵਾਰ ਹੈਰਾਨੀ ਵੀ ਬੜੀ ਆਉਂਦੀ ਹੈ ਜਿਹੜੇ ਇੱਦਾਂ ਪੁੱਛਦੇ ਆ, ਮੈਂ ਕੱਚਾ, ਮੈਂ ਪੱਕਾ ਕਦ ਹੋਣਾ, ਮੇਰੇ ਵਿਆਹ ਕਦ ਹੋਣਾ, ਮੇਰੀ ਨੌਕਰੀ ਕਦ ਲੱਗਣੀ, ਦੱਸ ਭਾਈ ਪੰਡਿਤ ਜੀ ਨੂੰ ਕੀ ਪਤਾ, ਜੇ ਉਹਨੂੰ ਪਤਾ ਹੋਵੇ ਕਿੱਥੋਂ ਇੰਨੇ ਪੈਸੇ ਆ ਜਾਣੇ ਆ, ਤੇ ਉਹ ਨਾ ਉਹ ਕੰਮ ਕਰੇ ਤੇ ਆਰਾਮ ਨਾਲ ਆਪਣਾ ਇੰਜੋਏ ਕਰੇ ਲਾਈਫ, ਉਹਨੂੰ ਕਿਹੜਾ ਦੱਸਣ ਦੀ ਲੋੜ ਹੈ ਤੁਹਾਨੂੰ, ਤੁਹਾਡੇ ਤੱਕ ਪਹੁੰਚ ਕਰਨ ਦੀ ਲੋੜ ਉਹਨੂੰ ਕਾਹਨੂੰ ਪੈ ਜਾਵੇ। ਫਿਰ ਜੇ ਇੱਦਾਂ ਦਾ ਕੋਈ ਮੰਤਰ ਜੰਤਰ ਉਹਦੇ ਕੋਲ ਹੋਵੇ ਤੇ ਉਹ ਕਾਹਤੋਂ ਤੁਹਾਨੂੰ ਦੱਸੇ, ਉਹ ਤਾਂ ਆਪ ਆਪਣੇ ਪੈਸੇ ਬਣਾਓ ਤੇ ਆਪਣਾ ਮੌਜ ਮਾਰੋ ਕਿ ਕੋਈ ਕੰਮ ਨਾ ਕਰਨਾ ਪਵੇ, ਮੈਂ ਬੈਠਾ, ਚਲੋ ਬੈਠੇ ਬੈਠੇ ਮੈਨੂੰ ਪੈਸੇ ਆਈ ਜਾ ਰਹੇ ਆ, ਤਾਂ ਬਸ ਉਹ ਤਾਂ ਫਿਰ ਉਹ ਕਰ ਲਵੇ ਕੰਮ, ਹੈ ਨਾ। ਸੋ ਇਸ ਕਰਕੇ ਅੱਛਾ ਕੋਈ ਹੋਰ ਵੀ ਹੈਗਾ ਜਿਹੜਾ ਇਹਦੇ ਝਾਂਸੇ 'ਚ ਫਸਿਆ ਜੀ, ਗੰਗਾਧਰ ਬਾਬੂ ਨਾਮ ਵੀ ਉਹਨੇ ਬਾਬੂ ਰੱਖਿਆ ਹੋਇਆ ਨਾ, ਵੀ ਬਾਬੂ ਬਣ ਕੇ ਪੂਰੇ ਪੈਸੇ ਲੁੱਟ ਲੈ ਗਿਆ ਹੈ। ਤੇ ਲਓ ਜੀ ਜੁੜੇ ਤੁਸੀਂ ਗੁਰਤਾਸ ਰੇਡੀਓ ਦੇ ਨਾਲ, ਤੇ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਤੇ ਲਓ ਜੀ ਹੁਣ ਮੈਂ ਨੰਬਰ ਦਵਾਂ ਤੁਹਾਨੂੰ, ਇੱਕ ਨੰਬਰ ਹੈਗਾ ਇਹ ਦੁਆਬਾ ਟਰੈਵਲਸ ਦਾ, ਦੁਆਬਾ ਟਰੈਵਲਸ ਵਾਲੇ ਦੀਪਾਂਸ਼ ਕਹਿੰਦੇ ਆ ਕਿ ਟਿਕਟਾਂ ਲਓ ਫਟਾਫਟ ਤੇ ਘੁੰਮੋ ਫਿਰੋ, ਘੁੰਮ ਫਿਰ ਕੇ ਆਓ, ਹੈ ਨਾ, ਆਪਣੇ ਆਪ ਨੂੰ ਥੋੜ੍ਹਾ ਜਿਹਾ ਤਰੋ ਤਾਜ਼ਾ ਕਰੋ। ਜੇ ਤੁਸੀਂ ਇੱਥੇ ਕੰਮ ਕਰ ਕਰਕੇ ਕਈ ਵਾਰ ਹੁੰਦਾ ਵੀ ਉਹੀ ਰੁਟੀਨ ਤੁਹਾਡਾ ਬਣਿਆ ਹੋਇਆ ਹੁੰਦਾ, ਤੇ ਕਈ ਵਾਰ ਆਪਾਂ ਥੱਕ ਜਾਂਦੇ ਹਾਂ, ਫਿਰ ਕੰਮ ਦੇ ਵਿੱਚ ਵੀ ਮਨ ਨਹੀਂ ਲੱਗਦਾ। ਤੁਸੀਂ ਇੰਡੀਆ ਜਾਣਾ ਚਾਹੁੰਦੇ ਹੋ ਤਾਂ ਵੀ ਟਿਕਟਾਂ ਅਵੇਲੇਬਲ ਹੈ ਬੜੇ ਵਧੀਆ ਰੇਟ ਦੇ ਉੱਪਰ, ਜਾਂ ਤੁਸੀਂ ਉਂਝ ਘੁੰਮ ਫਿਰ ਕੇ ਆਉਣਾ, ਬੱਚਿਆਂ ਨੂੰ ਛੁੱਟੀਆਂ ਤੇ ਹੁਣ ਮੌਸਮ ਵੀ ਵਧੀਆ ਹੈਗਾ, ਤੁਸੀਂ ਨੰਬਰ ਨੋਟ ਕਰੋ ਦੁਆਬਾ ਟੂਰਸ ਐਂਡ ਟਰੈਵਲਸ ਦਾ, ਅਤੇ ਕੋਈ ਪੈਕੇਜ ਲੈਣਾ ਚਾਹੁੰਦੇ ਹੋ, ਚਾਹੇ ਤੁਸੀਂ ਅਪ ਟੂ ਜਨਵਰੀ ਤੱਕ, ਦਸੰਬਰ ਜਨਵਰੀ ਤੱਕ ਵੀ ਤੁਸੀਂ ਕਦੇ ਵੀ ਪਲਾਨ ਕਰ ਰਹੇ ਹੋ ਬੈਕ ਹੋਮ ਜਾਣ ਦਾ, ਤੇ ਟਿਕਟਾਂ ਅਵੇਲੇਬਲ ਹੈਗੀਆਂ ਬੜੇ ਵਧੀਆ ਰੇਟ ਤੇ, ਏਅਰ ਫੇਅਰ ਬੜੇ ਕਮਾਲ ਦੇ ਆ। ਦੀਪਾਂਸ਼ ਨੂੰ ਕਰ ਲਓ ਕਾਲ 905-673-1400 ਤੇ ਗੱਲਬਾਤ ਕੀਤੀ ਜਾ ਸਕਦੀ ਹੈ, 905-673-1400 ਤੇ ਗੱਲਬਾਤ ਹੋ ਸਕਦੀ ਹੈ। ਜਿਵੇਂ ਨਾ ਹੁਣ ਇਹ ਪੰਡਿਤ ਹੈ ਜਾਂ ਕੁਛ ਹੈ, ਜਿਹੜੇ ਪੰਡਿਤ ਮੀਨਸ, ਵੈਸੇ ਪੰਡਿਤ ਤਾਂ ਹੁੰਦਾ ਜਿਹਨੂੰ ਗਿਆਨ ਹੋਵੇ ਬਹੁਤ ਜ਼ਿਆਦਾ, ਹੈ ਨਾ, ਚਲੋ ਜਿਹੜੇ ਮੰਦਰ ਦੇ ਪੁਜਾਰੀ ਹੁੰਦੇ ਆ ਉਹਨਾਂ ਨੂੰ ਆਪਾਂ ਕਹਿੰਦੇ ਹਾਂ, ਉਹ ਉਹਨਾਂ ਦੀ ਪੂਰੀ ਰਿਸਪੈਕਟ ਹੈ, ਪਰ ਜਿਹੜੇ ਇਹ ਦੱਸਣ ਵਾਲੇ ਕਹਿੰਦੇ ਆ ਵੀ ਅਸੀਂ ਬੜੇ ਗਿਆਤਾਂ, ਉਹ ਤਾਂ ਪੰਡਿਤ ਲਾ ਲੈਂਦੇ ਨਾ ਨਾਲ ਵੀ ਅਸੀਂ ਗਿਆਤਾਂ, ਸਾਨੂੰ ਬੜਾ ਪਤਾ, ਨੌਲੇਜ ਹੈ ਸਾਨੂੰ। ਸੋ ਇੱਦਾਂ ਦਿਆਂ ਤੋਂ ਬਚੋ, ਉਂਝ ਜਿਹੜੇ ਗੁਰਦੁਆਰੇ 'ਚ ਮੰਦਰ 'ਚ ਜਾਂ ਮਸਜਿਦ ਦੇ ਵਿੱਚ ਜਿਹੜੇ ਸੇਵਾ ਕਰ ਰਹੇ ਹੁੰਦੇ ਆ, ਹੈ ਨਾ, ਉਹਨਾਂ ਦੀ ਪੂਰੀ ਰਿਸਪੈਕਟ ਹੈ, ਉਹ ਜਿਹੜੇ ਉੱਥੇ ਗਿਆਨ ਦਿੰਦੇ ਆ ਕੋਈ ਗੀਤਾ ਦੇ ਸ਼ਲੋਕ ਦੇ ਮੀਨਿੰਗ ਦੱਸਦੇ ਆ ਹਨਾ, ਉਹ ਠੀਕ ਆ, ਪਰ ਜਿਹੜੇ ਇਹ ਲੋਕਾਂ ਨੂੰ ਲੁੱਟਦੇ ਆ ਇਹਨਾਂ ਤੋਂ ਬਚੋ। ਔਰ ਇੱਥੇ ਵੀ ਨਾ ਕੈਨੇਡਾ ਵਿੱਚ ਬੜੀ ਭਰਮਾਰ ਹੋ ਗਈ ਇਹਨਾਂ ਦੀ, ਜਦਕਿ ਉਹੀ ਆ ਜਾਦੂ ਟੂਣੇ ਇਹ ਵੀ ਬੜਾ ਕੁਛ ਇੱਥੇ ਹੋਣ ਲੱਗ ਗਿਆ। ਸੋ ਇਹ ਚੀਜ਼ਾਂ ਤੋਂ ਬਚੋ, ਕੁਛ ਨਹੀਂ ਰੱਖਿਆ ਇਹਨਾਂ 'ਚ। ਜਿਹੜੇ ਹੁਣ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਉਹਨਾਂ ਨੇ ਸਾਰੀਆਂ ਗੱਲਾਂ ਪੂਰੀਆਂ ਦੱਸੀਆਂ ਹੋਈਆਂ, ਜੇ ਜਪਜੀ ਸਾਹਿਬ ਅਸੀਂ ਪੜ੍ਹਦੇ ਹਾਂ ਉਹਦੇ ਵਿੱਚ ਵੀ ਕੁਛ ਨਹੀਂ ਹੈਗਾ, ਇੱਕ ਰੱਬ ਹੈ, ਰੱਬ ਦੀ ਭਗਤੀ ਕਰੋ, ਇਨਸਾਨੀਅਤ ਹਿਊਮਨ ਬਣੋ, ਨਾ ਕਿ ਕਿਸੇ ਨੂੰ ਠੱਗੋ, ਨਾ ਕਿ ਕਿਸੇ ਨੂੰ ਨੁਕਸਾਨ ਪਹੁੰਚਾਓ। ਜਦੋਂ ਤੁਸੀਂ ਵਧੀਆ ਰਹੋਗੇ ਵਧੀਆ ਵਧੀਆ ਹੀ ਹੋਊਗਾ ਸਾਰਾ ਕੁਛ। ਸੋ ਹੁਣ ਜੇ ਮੈਂ ਗੱਲ ਕਰਾਂ ਨਾ, ਮੈਨੂੰ ਕਈ ਵਾਰ ਮਤਲਬ ਐਡ ਦੇਣ ਵਾਸਤੇ, ਇੱਕ ਵਾਰ ਮੈਨੂੰ ਯਾਦ ਹੈ ਕੋਈ ਰੀਅਲ ਅਸਟੇਟ ਵਾਲੇ ਸੀਗੇ, ਮੈਨੂੰ ਕਹਿੰਦੇ ਰੀਅਲ ਅਸਟੇਟ ਦੀ ਐਡ ਦੇਣੀ, ਮੈਂ ਕਿਹਾ ਠੀਕ ਹੈ ਹਨਾ, ਮੈਨੂੰ ਲੱਗਿਆ ਇਟਸ ਓਕੇ। ਪਰ ਅੱਗੇ ਕਹਿੰਦੇ ਕਹਿੰਦੇ ਵੀ ਐਸਟ੍ਰੋਲੋਜੀ ਵੀ ਮੈਂ ਕਰਦਾ ਅਤੇ ਮੈਂ ਐਸਟ੍ਰੋਲੋਜੀ ਬਾਰੇ ਵੀ ਦੱਸਣਾ। ਮੈਂ ਕਿਹਾ ਬਾਈ ਸਤਿ ਸ਼੍ਰੀ ਅਕਾਲ, ਇੱਦਾਂ ਦੇ ਕੰਮ ਮੈਂ ਆਪਣੇ ਰੇਡੀਓ 'ਤੇ ਨਹੀਂ ਕਰਨੇ, ਔਰ ਨਾ ਵਿਸ਼ਵਾਸ ਹੈ ਨਾ ਆਪਾਂ ਕਰ, ਚਾਹੇ ਵਿਸ਼ਵਾਸ ਹੋਵੇ ਨਾ ਹੋਵੇ ਤੁਹਾਡੀ ਆਪਣੀ ਪਰਸਨਲ ਹੈ ਉਹ, ਹੈ ਨਾ। ਪਰ ਲੋਕਾਂ ਨੂੰ ਭੰਬਲ ਭੁੱਸੇ 'ਚ ਪਾਉਣਾ ਵੈਰੀ ਵੈਰੀ ਰੋਂਗ ਹੈ। ਮੈਂ ਕਿਹਾ ਮੈਂ ਇਹ ਐਡ ਲੈਣੀ ਨਹੀਂ। ਉਹ ਮੈਨੂੰ ਜਿਵੇਂ ਆਪਾਂ ਕਹਿੰਦੇ ਨਾ ਖੁੱਲ੍ਹੇ ਦਿਲ ਨਾਲ ਕਹਿੰਦੇ ਤੁਸੀਂ ਦੱਸੋ ਕਿੰਨਾ ਤੁਸੀਂ ਇਨਵੋਇਸ ਬਣਾਉਣੀ ਹੈ ਨਾ ਮੰਥਲੀ, ਮੈਂ ਕਿਹਾ ਨਹੀਂ ਮੈਂ ਐਡ ਹੀ ਨਹੀਂ ਲੈਣੀ, ਅਤੇ ਮੈਂ ਰੇਟ ਤਾਂ ਦੱਸੂੰਗੀ ਜੇ ਮੈਂ ਐਡ ਲੈਣੀ ਹੈ ਨਾ, ਚਾਹੇ ਮੇਰੇ ਕੋਲ ਐਡਾਂ ਘੱਟ ਹੈ, ਪਰ ਬਟ ਜਿਹੜੀ ਇੱਕ ਸਹੀ ਐਡ ਹੁੰਦੀ ਹੈ ਨਾ ਜਿਹਨੂੰ ਆਪਾਂ ਨੇ ਪ੍ਰਮੋਟ ਕਰਨਾ, ਲੋਕਾਂ ਨੂੰ ਕੋਈ ਨੁਕਸਾਨ ਨਾ ਹੋਵੇ ਜਿਹਤੋਂ, ਉਹ ਆਪਾਂ ਨੇ ਪ੍ਰਮੋਸ਼ਨ ਕਰਨੀ ਹੈ ਆਪਣੇ ਫਾਇਦੇ ਦੇ ਲਈ। ਵੀ ਨਹੀਂ ਨਹੀਂ ਹੁਣ ਮੈਨੂੰ ਤਾਂ ਇੰਨੇ ਪੈਸੇ ਬਣ ਜਾਣੇ ਆ ਅਤੇ ਮੈਂ ਐਡ ਲੈ ਲਵਾਂ, ਇੱਦਾਂ ਦਾ ਕੰਮ ਮੈਂ ਕਿਹਾ ਨੂੰ ਬਿਲਕੁਲ ਵੀ ਨਹੀਂ। ਸੋ ਮੈਂ ਮੇਰੇ ਪ੍ਰੋਗਰਾਮ 'ਚ ਕਦੇ ਨਹੀਂ ਹੋਊਗਾ ਕਿ ਮੈਂ ਕੋਈ ਇੱਦਾਂ ਪੁੱਛਿਆ ਵਾਲਿਆ ਜਾਂ ਕਿਸੇ ਪੰਡਿਤ ਦੀ ਕੋਈ ਐਸਟ੍ਰੋਲੋਜੀ ਦੀ, ਚਾਹੇ ਆਪਾਂ ਵਿਸ਼ਵਾਸ ਆਪ ਕਰੀਏ ਨਾ ਕਰੀਏ। ਹੁਣ ਜਿਵੇਂ ਜਿਹੜੀਆਂ ਰਾਸ਼ੀਆਂ ਹੁੰਦੀਆਂ ਕਈ ਵਾਰ ਆਪਾਂ ਪੜ੍ਹ ਲੈਂਦੇ ਪੇਪਰ 'ਚ ਆਉਂਦੀਆਂ ਹੈ ਨਾ, ਉਹ ਕੋਈ ਗੱਲ ਨਹੀਂ, ਤੁਸੀਂ ਜੋ ਮਰਜ਼ੀ ਆਪ ਕਰੋ। ਪਰ ਲੋਕਾਂ ਨੂੰ ਜੇ ਆਪਾਂ ਆਉਂਦੇ ਹਾਂ ਨਾ ਕਿ ਲੋਕਾਂ ਨੂੰ ਭੰਬਲ ਭੁੱਸੇ 'ਚ ਪਾਉਂਦੇ ਹਾਂ ਸਿਰਫ ਆਪਣੇ ਚਾਰ ਛਿੱਲੜਾਂ ਕਰਕੇ, ਫਿਰ ਉਹ ਸਹੀ ਨਹੀਂ ਹੈ ਮੇਰੇ ਹਿਸਾਬ ਨਾਲ ਤਾਂ ਇੱਦਾਂ ਹੀ ਹੈ। ਸੋ ਬਿਲਕੁਲ ਜੀ, ਰੱਬ ਹੈ, ਰੱਬ ਤੋਂ ਮੰਗੋ, ਰੱਬ ਦੀ ਭਗਤੀ ਕਰੋ, ਉਹਨੇ ਆਪੇ ਸਭ ਕੁਛ ਦੇ ਦੇਣਾ। ਅਤੇ ਲਓ ਜੀ ਹੁਣ ਆਪਾਂ ਚੱਲੀਏ ਪੰਜਾਬ ਇੰਸ਼ੋਰੈਂਸ। ਪੰਜਾਬ ਇੰਸ਼ੋਰੈਂਸ ਤੋਂ ਸਾਡੇ ਨਾਲ ਰਾਣਾ ਭਾਜੀ ਜੁੜੇ ਆ, ਉਹਨਾਂ ਤੋਂ ਆਪਾਂ ਥੋੜ੍ਹੀ ਜਿਹੀ ਜਾਣਕਾਰੀ ਲੈਂਦੇ ਹਾਂ ਆਰ ਡੀ ਐਸ ਪੀ ਦੀ, ਜਿਹੜੀ ਕਿ ਤੁਹਾਨੂੰ ਬਹੁਤ ਵਧੀਆ, ਤੁਹਾਡੇ ਕੋਈ ਪਰਿਵਾਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਡਿਸੇਬਿਲਿਟੀ ਕਈ ਵਾਰ ਹੋ ਜਾਂਦੀ ਹੈ ਨਾ, ਸੋ ਉਹਦੇ ਲਈ ਸਰਕਾਰ ਤੁਹਾਨੂੰ ਹੈਲਪ ਕਰਦੀ ਹੈ। ਰਾਣਾ ਭਾਜੀ ਸਤਿ ਸ਼੍ਰੀ ਅਕਾਲ।
4: ਜਸਵਿੰਦਰ ਜੀ ਮੇਰੇ ਵੱਲੋਂ ਵੀ ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਭੈਣ ਜੀ ਆਰ ਡੀ ਐਸ ਪੀ ਦੀ ਜਿਹੜੀ ਕਹਿ ਲਓ ਵੀ $90,000 ਦੀ ਗ੍ਰਾਂਟ, ਇੱਕ ਇੰਨੀ ਵੱਡੀ ਸਪੋਰਟ ਹੈ ਉਹਨਾਂ ਸਾਰੇ ਪਰਿਵਾਰਾਂ ਲਈ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਏਦਾਂ ਦੇ ਫੈਮਿਲੀ ਮੈਂਬਰ ਹੈ ਜਿਹੜੇ ਫਿਜੀਕਲੀ ਜਾਂ ਮੈਂਟਲੀ ਡਿਸੇਬਲ ਹੈ, ਜਿਹੜੀ ਇਹ ਗ੍ਰਾਂਟ ਹੈ ਤਾਂ ਹੀ ਮਿਲ ਸਕਦੀ ਅਗਰ ਉਮਰ ਉਹਨਾਂ ਦੀ 49 ਸਾਲ ਤੋਂ ਘੱਟ ਹੈ। ਬਹੁਤ ਭੈਣ ਜੀ ਮੈਂ ਦੇਖੇ ਨੇ ਬੱਚੇ ਜਿਹੜੇ ਸਪੈਸ਼ਲ ਨੀਡ ਵਾਲੇ ਹੈਗੇ ਨੇ, ਕਾਫੀ ਏਦਾਂ ਦੇ ਪੇਰੈਂਟਸ ਨੇ ਜਿਨ੍ਹਾਂ ਨੂੰ ਇਹਨਾਂ ਗ੍ਰਾਂਟਸ ਬਾਰੇ ਨਹੀਂ ਪਤਾ। ਫੈਡਰਲ ਗਵਰਨਮੈਂਟ ਦੀ ਗ੍ਰਾਂਟ ਹੈ 2008 ਤੋਂ ਸਟਾਰਟ ਹੈਗੀ, ਪਰ ਬਹੁਤ ਘੱਟ ਲੋਕਾਂ ਨੇ ਇਹਨੂੰ ਅਪਲਾਈ ਕੀਤਾ। ਸੋ ਪੰਜਾਬ ਇੰਸ਼ੋਰੈਂਸ ਸਾਡੀ ਪੂਰੀ ਕੋਸ਼ਿਸ਼ ਹੈ ਹਰ ਘਰ ਤੱਕ ਆਪਾਂ ਆਪਣਾ ਮੈਸੇਜ ਕਨਵੇ ਕਰੀਏ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਜਿਹੜਾ ਹੈਗਾ ਇਹ ਹੈਲਪ ਪਹੁੰਚ ਸਕੇ। ਸੋ ਕੱਲਾ ਜਿਹੜਾ $90,000 ਦੀ ਪੈਂਦੀ ਗ੍ਰਾਂਟ ਹੀ ਨਹੀਂ ਹੈਗੀ, ਜਦੋਂ ਆਪਾਂ ਅਪਲਾਈ ਕਰਦੇ ਹਾਂ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਤੇ ਰੈਵਨਿਊ ਕੈਨੇਡਾ ਵੱਲੋਂ ਪਿਛਲੇ 10 ਸਾਲਾਂ ਦਾ ਜਿਹੜਾ ਸਾਡਾ ਟੈਕਸ ਹੈ ਜਿਹੜਾ ਅਸੀਂ ਟੈਕਸ ਫਾਈਲ ਕੀਤਾ ਸੀ ਉਹ ਰੀਸੈਸ ਕਰਕੇ ਜਿਹੜੀ ਉਹਨਾਂ ਦੀ ਲਿਮਿਟ ਹੈ $40,000 ਤੱਕ ਪੇਰੈਂਟਸ ਨੂੰ ਜਿਹੜਾ ਹੈਗਾ ਆਪਣਾ ਟੈਕਸ ਰਿਫੰਡ ਵੀ ਆ ਜਾਂਦਾ ਹੈਗਾ, ਜਾਂ ਜਿਹੜਾ ਵੀ ਪਰਸਨ ਉਹਨਾਂ ਨੂੰ ਜਿਹੜਾ ਟੇਕ ਕੇਅਰ ਕਰ ਰਿਹਾ ਸੀ ਉਸ ਪਰਸਨ ਨੂੰ। ਇਸ ਤੋਂ ਇਲਾਵਾ ਜੇ ਬੱਚੇ 18 ਸਾਲ ਤੋਂ ਛੋਟੇ ਨੇ, ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਪੇਰੈਂਟਸ ਕੋਲ, ਤੇ $3,480 ਹਰ ਸਾਲ ਪੇਰੈਂਟਸ ਨੂੰ ਜਿਹੜਾ ਹੈਗਾ ਐਕਸਟਰਾ ਇੱਕ ਬੱਚੇ ਦਾ ਮਿਲ ਰਿਹਾ ਹੈਗਾ। ਜਿਨ੍ਹਾਂ ਦੀ ਉਮਰ 18 ਤੋਂ ਵੱਧ ਹੋ ਜਾਂਦੀ ਹੈ $2,450 ਹਰ ਸਾਲ ਜਿਹੜਾ ਹੈਗਾ ਕੈਨੇਡਾ ਡਿਸੇਬਿਲਿਟੀ ਬੈਨੀਫਿਟ ਵੀ ਜਿਹੜਾ ਮਿਲ ਰਿਹਾ। ਇਹ ਸਾਰੀਆਂ ਗ੍ਰਾਂਟਸ ਤੁਸੀਂ ਲੈ ਸਕਦੇ ਹੋ, ਲੇਕਿਨ ਪ੍ਰੋਪਰਲੀ ਅਪਲਾਈ ਕਰਨਾ ਪਏਗਾ। ਐਂਡ ਪੰਜਾਬ ਇੰਸ਼ੋਰੈਂਸ ਤੇ ਤੁਸੀਂ ਕਾਲ ਕਰਨਾ, ਮੇਰਾ ਡਾਇਰੈਕਟ ਨੰਬਰ ਹੈ 416-910-9000 416-910-9000, ਵੈਬਸਾਈਟ ਹੈ ਪੰਜਾਬ insurance.ca। ਤੇ ਜਸਟ ਭੈਣ ਜੀ ਮੈਂ ਇਹੀ ਕਹਾਂਗਾ ਅਗਰ ਆਪਾਂ ਅਨਏਬਲ ਟੂ ਪਰਫੋਰਮ ਆਵਰ ਡੇਲੀ ਡੇਲੀ ਐਕਟੀਵਿਟੀ ਜਿਹੜੀਆਂ ਚੀਜ਼ਾਂ ਆਪਾਂ ਰੋਜ਼ ਕਰ ਰਹੇ ਹਾਂ, ਦੇਖਣ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ, ਕਿਸੇ ਨੂੰ ਬੋਲਣ ਦੇ ਵਿੱਚ, ਖਾਣਾ ਖਾਣ ਦੇ ਵਿੱਚ, ਤੁਰਨ ਫਿਰਨ ਦੇ ਵਿੱਚ, ਕੱਪੜੇ ਪਾਉਣ ਦੇ ਵਿੱਚ, ਵਾਕ ਕਰਨ ਦੇ ਵਿੱਚ, ਤਾਂ ਆਪਾਂ ਜਿਹੜਾ ਇਹ ਗ੍ਰਾਂਟ ਅਪਲਾਈ ਕਰ ਸਕਦੇ ਹਾਂ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਤੇ ਲਾਸਟ ਵਿੱਚ ਪੈਂਦੀ ਮੈਂ ਕੁਛ ਕੰਪੇਅਰਡ ਕੰਡੀਸ਼ਨ ਦੱਸਣਾ ਚਾਹਾਂਗਾ ਜਿਹਦੇ ਅੰਡਰ ਇਹ ਗ੍ਰਾਂਟ ਲਈ ਜਾ ਸਕਦੇ ਆ। ਅਗਰ ਤੁਹਾਨੂੰ ਇਹਨਾਂ ਚੋਂ ਕੋਈ ਵੀ ਪ੍ਰੋਬਲਮ ਹੈ ਜਾਂ ਤੁਹਾਡੇ ਕੋਈ ਨੋਨ ਹੈਗੇ ਉਹਨਾਂ ਨੂੰ ਇਹ ਕੋਈ ਪ੍ਰੋਬਲਮ ਹੈਗੀ ਹੈ ਤਾਂ ਤੁਸੀਂ ਮੈਨੂੰ ਕਾਲ ਕਰਨਾ ਹੈਗਾ। 2022 ਤੋਂ ਬਾਅਦ ਪੈਂਦੀ ਉਹਨਾਂ ਨੇ ਜਿਹੜੇ ਲੋਕ ਇੰਸੂਲਿਨ ਡਿਪੈਂਡੈਂਟ ਹੈ ਉਹਨਾਂ ਨੂੰ ਵੀ ਕਵਰ ਕਰ ਲਿਆ। ਸੋ ਜਿਹੜੇ ਲੋਕ ਟਾਈਪ 1 ਡਾਇਬਿਟਿਕ ਹੈਗੇ ਨੇ, ਇੰਸੂਲਿਨ ਡੇਲੀ ਲੈ ਰਹੇ ਨੇ, ਉਹਨਾਂ ਨੂੰ ਵੀ ਇਹ ਗ੍ਰਾਂਟ ਮਿਲ ਸਕਦੀ। ਉਮਰ 49 ਸਾਲ ਤੋਂ ਜ਼ਰੂਰ ਘੱਟ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਆਟਿਜ਼ਮ, ਡਾਊਨ ਸਿੰਡਰਮ, ADHD, ਡੈਮੈਂਸ਼ੀਆ, ਅਲਜ਼ਾਈਮਰ, CP ਦਾ ਇਸ਼ੂ ਹੈ, ਡਿਵੈਲਪਮੈਂਟਲ ਡਿਲੇ ਹੈਗੀ ਹੈ ਕੋਈ ਉਹਨਾਂ ਦੀ, ਐਪੀਲੈਪਸੀ, ਡਿਵੈਲਪਮੈਂਟਲ ਡਿਸਬਿਲਿਟੀਜ਼ ਹੈ, ਕਰੋਨਿਕ ਕੰਡੀਸ਼ਨ, MS, ਸਵੇਅਰ ਕੋਲਾਈਟਸ, ਸਵੇਅਰ ਅਰਥਰਾਈਟਸ, ਕੋਰਨ ਡਿਜ਼ੀਜ਼, ਲਿਊਪਿਸ ਦਾ ਇਸ਼ੂ ਹੈਗਾ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੋਈ ਕੈਂਸਰ ਦਾ ਪੇਸ਼ੈਂਟ ਹੈ ਉਹਨਾਂ ਦਾ ਇਲਾਜ ਕਾਫੀ ਕੰਪਲੀਕੇਟਡ ਹੁੰਦਾ ਹੈ। ਉਮਰ 49 ਸਾਲ ਤੋਂ ਘੱਟ ਹੈ ਉਹਨਾਂ ਨੂੰ ਵੀ $90,000 ਦੀ ਫੈਡਰਲ ਗਵਰਨਮੈਂਟ ਦੀ ਗ੍ਰਾਂਟ ਮਿਲ ਸਕਦੀ। ਜਿਹੜੇ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਪੈਸੇ ਆ ਰਹੇ ਨੇ ਉਹ ਵੀ ਮਿਲਦੇ ਰਹਿਣਗੇ, ਉਹਨਾਂ ਤੇ ਇਸ ਗ੍ਰਾਂਟ ਦਾ ਕੋਈ ਇੰਪੈਕਟ ਨਹੀਂ ਪਏਗਾ। ਇਸ ਤੋਂ ਇਲਾਵਾ ਹਾਰਟ ਡਿਜ਼ੀਜ਼ ਹੈ ਕਿਸੇ ਨੂੰ, ਸਟ੍ਰੋਕ ਸਰਵਾਈਵਰ, ਕੋਈ ਸਵੇਅਰ ਡਿਪਰੈਸ਼ਨ ਦੇ ਵਿੱਚ ਹੈ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਿਟੀਜ਼, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗੁਲਕੋਮਾ, ਅਗਰ ਇਹਨਾਂ ਚੋਂ ਕੋਈ ਵੀ ਇਸ਼ੂ ਹੈਗਾ, ਈਵਨ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ, ਅਗਰ ਉਹ ਡਿਸੇਬਲ ਹੈਗੇ ਨੇ ਤੇ ਉਹਨਾਂ ਨੂੰ ਵੀ ਇਹ ਗ੍ਰਾਂਟ ਮਿਲ ਸਕਦੀ ਹੈ। ਐਂਡ ਅਗਰ ਤੁਸੀਂ ਕੁਆਲੀਫਾਈ ਕਰਦੇ ਸੀਗੇ, ਐਲੀਜੀਬਲ ਹੈਗੇ ਸੀ ਪਿਛਲੇ 10 ਸਾਲਾਂ ਦਾ, ਤਾਂ ਗਵਰਨਮੈਂਟ ਪਿਛਲੇ 10 ਸਾਲ ਦੀ ਜਿਹੜੀ ਤੁਹਾਡੀ ਗ੍ਰਾਂਟ ਮਿਸ ਹੋਈ ਹੈ ਉਹ ਵੀ ਤੁਹਾਨੂੰ ਦੇ ਸਕਦੀ। ਉਹਦਾ ਇੱਕ ਪ੍ਰੋਸੈਸ ਹੈ, ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਪੰਜੀ ਸਮਾਂ ਦੇਣ ਲਈ, ਬਹੁਤ ਬਹੁਤ ਧੰਨਵਾਦ
0: ਜੀ। ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਬਿਲਕੁਲ ਜੀ, ਨੰਬਰ ਨੋਟ ਕਰ ਲਓ ਇੱਕ ਵਾਰ ਫਿਰ, 416-910-9000 ਤੇ ਤੁਸੀਂ ਗੱਲਬਾਤ ਜਿਹੜੀ ਹੈ ਸ਼ੇਰ ਜੰਗ ਸਿੰਘ ਜੀ ਰਾਣਾ ਉਹਨਾਂ ਨਾਲ ਤੁਸੀਂ ਕਰ ਸਕਦੇ ਹੋ। ਤੇ ਲਓ ਜੀ, ਸਾਨੂੰ ਹੁਣ ਇਨਫੋਰਮੇਸ਼ਨ ਦੇਣਗੇ ਮਯੰਕ ਜੀ। ਮਯੰਕ ਜੁੜ ਚੁੱਕੇ ਸਾਡੇ ਨਾਲ, ਮਯੰਕ ਪਟਨਾਗਰ ਜੀ। ਹਾਂਜੀ ਸਰ, ਕੀ ਹਾਲ ਚਾਲ? ਜੀ ਜੀ ਬਹੁਤ ਵਧੀਆ ਸਰ, ਦੋ ਮੈਸੇਜ
5: ਜੀ। ਮੈਮ ਪਹਿਲਾਂ ਮੈਂ ਆਪਣੇ ਸਾਰੇ ਸਰੋਤਿਆਂ ਨੂੰ, ਮੈਂ ਪੁੱਟਾਂ ਕਰਕੇ GNA ਟੀਮ ਵੱਲੋਂ ਸਭ ਨੂੰ ਸਤਿ ਸ੍ਰੀ ਅਕਾਲ, ਸਲਾਮ ਤੇ ਨਮਸਕਾਰ ਕਰਨਾ ਚਾਹੁੰਦਾ ਜੀ। ਤੇ ਸਾਰਿਆਂ ਨੂੰ ਜੀ ਵੈਰੀ ਵੈਰੀ ਗੁੱਡ ਮਾਰਨਿੰਗ ਜੀ। ਤੇ ਮੈਂ ਜੀ ਅੱਜ ਗੱਲਬਾਤ ਪਹਿਲਾਂ ਜ਼ਰੂਰ ਕਰਾਂਗੇ ਆਪਣੇ ਭੈਣ ਭਰਾਵਾਂ ਨਾਲ, ਜਿਹਨਾਂ ਨੇ ਪਹਿਲਾਂ ਤਾਂ ਆਪਣਾ ਜੁਲਾਈ ਸਪੈਸ਼ਲ ਦਾ ਜਿਹੜਾ ਐਡਵਾਂਟੇਜ ਕੱਟਿਆ ਸੀਗਾ, ਹੁਣ ਮੈਂ ਵੱਡੀ ਲਾਈਨ ਗ੍ਰੇਡ ਤੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਦਿੰਦੇ ਹਾਂ, ਕਿਉਂਕਿ ਉਹਨਾਂ ਨੇ ਜਿਹੜਾ ਹੈਗਾ ਕਾਫੀ ਲੋਕਾਂ ਨੂੰ ਜਿਹੜੀ ਹੈਗੀ ਹੋਮ ਐਕਵਿਟੀ ਲਾਈਨ ਤੋਂ ਮਦਦ ਹੋਈ ਸੀ। ਤੇ ਜਿਹੜੇ ਹੁਣ ਇੰਡੀਵਿਜੁਅਲ ਚਾਹੁੰਦੇ ਨੇ ਕਿ ਬਈ ਅਸੀਂ ਲਾਈਨ ਆਫ ਕ੍ਰੈਡਿਟ ਹੁਣੇ ਵੀ ਲੈਣਾ ਚਾਹੁੰਦੇ ਆ, ਆਪਸ਼ਨ ਆਪਣੇ ਕੋਲ ਚੱਲ ਰਿਹਾ ਹੈਗਾ, ਪਰ ਥੋੜਾ ਜਿਹਾ ਰੇਟ ਦੇ ਵਿੱਚ ਚੇਂਜਸ ਆ ਗਏ ਨੇ, ਤੇ ਉਹ ਵੀ ਮੇਰੇ ਨਾਲ ਗੱਲ ਕਰ ਲੈਣਾ, ਆਪਾਂ ਜਿਹੜਾ ਹੈਗਾ ਉਹਨਾਂ ਨੂੰ ਪੂਰੀ ਮਦਦ ਕਰ ਸਕਦੇ ਹਾਂ। ਗੱਲ ਕੀਤੀ ਜਾਵੇ ਆਪਣੇ ਹੁਣ ਭੈਣ ਭਰਾਵਾਂ ਨੂੰ ਜਿਹੜਾ ਆਪਣੇ ਅਗਸਤ ਸਪੈਸ਼ਲ ਦੀ ਜਿਹੜੀ ਭਾਅ ਸੀਗੇ, ਤੇ ਉਹਦੇ ਵਿੱਚ ਜਿਹੜਾ ਅਗਸਤ ਸਪੈਸ਼ਲ ਲੈ ਕੇ ਆਏ ਹੈਗੇ ਆ, ਉਹ ਲੈ ਕੇ ਆਏ ਹੈਗੇ ਆ ਫਾਈਨੈਂਸਿੰਗ ਔਨ ਕਮਰਸ਼ੀਅਲ ਕਮਰਸ਼ੀਅਲ ਫਾਈਨੈਂਸਿੰਗ ਤੇ। ਤੇ ਕਮਰਸ਼ੀਅਲ ਫਾਈਨੈਂਸਿੰਗ ਮੈਮ ਜੀ ਇੱਦਾਂ ਦੀ ਹੈ ਕਿ ਇੱਦਾਂ ਦੀ ਕੀ ਜਾ ਰਹੀ ਹੈ ਕਿ ਜਿੱਥੇ ਇੰਡੀਵਿਜੁਅਲ ਜਿਹੜੇ ਹੈਗੇ ਆਪਣੇ ਬਿਜ਼ਨਸ ਦੇ ਜਿਹੜੇ ਇੰਡੀਵਿਜੁਅਲਸ ਹੁੰਦੇ ਨੇ, ਉਹਨਾਂ ਨੂੰ ਪ੍ਰੋਪਰਟੀ ਪਰਚੇਸ ਕਰਨੀ ਹੈ ਜਾਂ ਕੋਈ ਉਹ ਹੋਟਲ ਮੋਟਲ ਕਮਰਸ਼ੀਅਲ ਯੂਨਿਟ ਜਿਹੜੀ ਹੈਗੀ ਹੈ ਪਰਚੇਸ ਕਰਨਾ ਚਾਹੁੰਦੇ ਆ, ਜਾਂ ਲੈਂਡ ਨਾਲ ਜਿਹੜਾ ਹੈਗਾ ਯੂਨਿਟ ਪਰਚੇਸ ਕਰਨਾ ਚਾਹੁੰਦੇ ਆ, ਉਹਦੇ ਵਿੱਚ ਆਪਾਂ ਜਿਹੜਾ ਹੈਗਾ ਉਹਨਾਂ ਦੀ ਪੂਰੀ ਮਦਦ ਕਰ ਸਕਦੇ ਹਾਂ। ਵਿਦ ਐਸ ਲੋ ਐਸ 35% ਡਾਊਨ ਐਂਡ 65% ਤੇ ਜਿਹੜੀ ਹੈਗੀ ਉਹਨਾਂ ਦੀ ਫੰਡਿੰਗ ਆਪਾਂ ਅਰੇਂਜ ਕਰਾ ਸਕਦੇ ਹਾਂ। ਪ੍ਰੋਪਰ ਬੈਂਕ ਤੋਂ ਭਾਅ ਜੀ ਮੈਮ ਕੰਮ ਕਰਾ ਕੇ ਦੇ ਰਿਹਾ, ਔਨ ਟਾਈਮ ਜਿਹੜੀ ਹੈਗੀ ਤੁਹਾਡੀ ਕਲੋਜਿੰਗ ਹੋ ਸਕਦੀ ਆ। ਔਨ ਐਵਰੇਜ ਜਿਹੜੀ ਅਸੀਂ ਲੈ ਕੇ ਚੱਲਦੇ ਹਾਂ ਅੱਜ ਕੱਲ੍ਹ ਬੈਂਕ ਦੀ ਫਾਈਨੈਂਸਿੰਗ ਕਮਰਸ਼ੀਅਲ ਵੱਲ, ਇਟਸ ਅਰਾਊਂਡ 120 days ਟੂ ਕਲੋਜ਼। ਤੇ ਇੰਨਾ ਟਾਈਮ ਜੇ ਕੋਈ ਵੀ ਤੁਸੀਂ ਪ੍ਰੋਪਰਟੀ ਨੂੰ ਪਰਚੇਸ ਕਰਨਾ ਚਾਹ ਰਹੇ ਹੋ ਜਿਹੜੀ ਕਮਰਸ਼ੀਅਲ ਹੈਗੀ ਹੈ, ਇੰਨਾ ਟਾਈਮ ਜ਼ਰੂਰ ਲੈ ਕੇ ਚੱਲੋ। ਇਹ ਨਾ ਹੋਵੇ ਕਿ ਤੁਹਾਨੂੰ ਬਾਅਦ ਦੇ ਵਿੱਚ ਜਿਹੜੀ ਹੈਗੀ ਪ੍ਰੋਬਲਮ ਆਵੇ ਜਾਂ ਤੁਹਾਨੂੰ ਐਕਸਟੈਂਸ਼ਨ ਲੈਣ ਦੀ ਨੌਬਤ ਆਉਣ ਲੱਗ ਪਏ, ਕਿਉਂਕਿ ਯੂ ਡੂ ਨਾਟ ਵਾਂਟ ਟੂ ਸਪੈਂਡ ਮੋਰ ਮਨੀ ਦੈਨ ਇਟਸ ਰਿਕੁਆਇਰਡ। ਇਹਦੇ 'ਚ ਦੇਖੋ ਜੀ, ਕਮਰਸ਼ੀਅਲ ਦੇ ਵਿੱਚ ਆਪਾਂ ਸਾਰੀ ਪ੍ਰਕਾਰ ਦੀ ਕਮਰਸ਼ੀਅਲ ਕਰ ਸਕਦੇ ਹਾਂ, ਜਿਹਦੇ 'ਚ ਮਲਟੀ ਸਟੋਰੀ ਟਾਵਰ ਵੀ ਹੋ ਸਕਦੇ ਆ, ਇੰਡਸਟਰੀਅਲ ਯੂਨਿਟ ਵੀ ਹੋ ਸਕਦੇ ਆ, ਐਂਡ ਜਿਹੜੀ ਹੈਗੀ ਆ ਗਰੋਸਰੀ ਸਟੋਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਨਾਲ ਦੇ ਨਾਲ ਉਹਦੇ 'ਚ ਤੁਸੀਂ ਆਪਣਾ ਯੂਨਿਟ ਵੀ ਪਰਚੇਸ ਕਰਨਾ ਚਾਹ ਰਹੇ ਹੋ ਉਹ ਵੀ ਜਿਹੜਾ ਹੈਗਾ ਆਪਾਂ ਤੁਹਾਡੀ ਫਾਈਨੈਂਸਿੰਗ ਕਰਾ ਸਕਦੇ ਹਾਂ। ਰੇਟ ਦੀ ਗੱਲ ਕੀਤੀ ਜਾਵੇ ਤਾਂ ਮੈਮ ਜੀ ਬੈਂਕ ਦਾ ਰੇਟ ਸਾਡਾ ਚੱਲ ਰਿਹਾ ਹੈਗਾ ਐਸ ਲੋ ਐਸ 4.99 ਤੋਂ ਸਟਾਰਟ ਹੋ ਰਿਹਾ। ਐਂਡ ਜੇ ਤੁਸੀਂ ਕਹਿੰਦੇ ਹੋ ਕਿ ਜਿਹੜੀ ਇਨਕਮ ਘੱਟ ਵੀ ਹੈਗੀ ਹੈ ਤੁਸੀਂ ਘੱਟ ਇਨਕਮ ਦਿਖਾਉਣਾ ਕਿਉਂਕਿ ਤੁਸੀਂ ਆਲਰੇਡੀ ਬਿਜ਼ਨਸ ਕਰ ਰਹੇ ਹੋ ਬਸ ਯੂਨਿਟ ਲੈਣਾ ਹੈਗਾ ਤੇ ਉਹ ਵੀ ਜਿਹੜਾ ਹੈਗਾ ਆਪਾਂ ਸੈਲਫ ਡਿਕਲੇਅਰਡ ਇਨਕਮ ਤੇ ਪੂਰੀ ਜਿਹੜੀ ਹੈਗੀ ਹੈ ਤੁਹਾਡੀ ਫਾਈਨੈਂਸਿੰਗ ਕਰਾ ਸਕਦੇ ਹਾਂ। ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਮੇਰੇ ਨਾਲ ਜ਼ਰੂਰ ਗੱਲਬਾਤ ਕਰ ਲਓ। ਨੰਬਰ ਆਪਣਾ ਇੱਕੋ ਹੀ ਇੱਕ ਸਾਰੀ ਗੱਲਬਾਤ ਦਾ 600-7-0-2-0-2-3-7 ਉਹਦੇ ਵਿੱਚ ਵੀ ਜਿਹੜਾ ਹੈਗਾ ਆਪਾਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਤੁਹਾਨੂੰ ਪੂਰੀ ਮਦਦ ਕਰ ਸਕਦੇ ਹਾਂ। ਐਂਡ ਬੇਸਿਕਲੀ ਗੈਟ ਯੂ ਫਾਈਨੈਂਸ ਦ ਵੇ ਯੂ ਨੀਡ ਟੂ ਬੀ ਫਾਈਨੈਂਸ। ਤਾਂ ਸਾਰੀ ਗੱਲਬਾਤ ਇੱਕੋ ਹੀ ਇੱਕ ਨੰਬਰ ਤੇ ਜੀ 600-47-7-2-2-23 604-7-702-2023 ਤੇ ਨੰਬਰ ਦੁਬਾਰਾ ਦੇਣਾ ਜੀ 600-47-702-2023 ਤੇ
0: ਬਹੁਤ ਵਧੀਆ। ਤੁਹਾਨੂੰ ਜੇਕਰ ਟਰੱਕ ਲੈਣੇ ਆ ਟਰੱਕ ਨਵਿਆਂ ਵਰਗੇ ਬਿਲਕੁਲ ਰੈਡੀ ਖੜੇ ਆ ਤੁਸੀਂ ਕਾਲ ਕਰ ਲਓ ਬਿਲ ਸੇਖੋਂ ਭਾਜੀ ਨਾਲ ਗੱਲਬਾਤ ਕਰੋ ਤੇ ਅਪੁਆਇੰਟਮੈਂਟ ਬਣਾਓ ਫਿਰ ਜਾਓ ਦੇਖੋ ਤੇ ਤੁਹਾਡੇ ਜਿਹੜੇ ਟਰੱਕ ਹੈ ਤੁਸੀਂ ਲੈ ਸਕਦੇ ਹੋ ਜਿਵੇਂ 2020 ਦੇ ਇਹਨਾਂ ਕੋਲ 2022 ਦੇ ਟਰੱਕ ਇਹਨਾਂ ਕੋਲ ਹੈਗੇ ਆ 2019 ਦੇ ਵੀ ਹੈਗੇ ਆ ਸੋ ਤੁਹਾਡੀ ਡੀਲ ਫਟਾਫਟ ਬਣ ਜਾਣੀ ਹੈ ਤੇ ਕਿਉਂ ਕਿਉਂਕਿ ਫਾਈਨਾਂਸਿੰਗ ਵੀ ਔਨ ਦਾ ਸਪੋਟ ਹੈ 416-819-6000 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਹਾਂਜੀ ਭਾਜੀ ਸਤਿ ਸ੍ਰੀ ਅਕਾਲ। ਹਾਂਜੀ ਭਾਜੀ
6: ਆਪਣੇ ਬੰਦੇ ਬੇਵਕੂਫ ਬਹੁਤ ਸਾਰੇ ਬਣ ਜਾਂਦੇ ਆ। ਹੁਣ ਮੈਂ ਦੱਸਦਾ ਕੋਈ ਪੁਰਾਣੀ ਸਟੋਰੀ ਆਪ ਜੀ ਨੂੰ ਪਤਾ ਹੋਊਗਾ ਰੇਡੀਓ ਤੇ ਵੀ ਐਡ ਆਉਂਦੀ ਸੀ ਪਾਪਾ ਆਇਆ ਸੀਗਾ ਉਹ ਕਹਿੰਦਾ ਅੰਡੇ ਸਰਾਣੇ ਰੱਖੋ ਕਹਿੰਦਾ ਸਵੇਰ ਨੂੰ ਪਰਚੀ ਨਿਕਲੂਗੀ ਨੰਬਰ ਬਾਅਦ ਲੋਟਰੀ ਨਿਕਲੂਗਾ ਬੰਦਾ ਇੰਨੇ ਪੈਸੇ ਲੁੱਟ ਕੇ ਗਿਆ ਕਹਿੰਦੇ ਸਾਨੂੰ ਤਾਂ ਪਤਾ ਹੀ ਨੀ ਕਿੱਧਰ ਗਿਆ ਐਡ ਦਿੰਦੇ ਸਾਰਾ ਕੁਛ ਗਾ ਅੰਡੇ ਵਾਲਾ ਬਾਬਾ ਉਹਨੂੰ ਕਹਿੰਦੇ ਸੀਗੇ ਆਪਣੇ ਸੱਦ ਲੈਂਦੇ ਮਾੜੀ ਮੋਟੀ ਨੌਲੇਜ ਦਿਮਾਗ ਦੀ ਜਾਂ ਏਦਾਂ ਦਾ ਕੋਈ ਦੀ ਉਹ ਕਹਿੰਦੇ ਚਲੋ ਭਾਜਾ 100-50 ਕਮਾਊਗਾ ਸ਼ਾਮ ਤੇ ਇੱਕ ਵਾਰ ਮੈਂ ਕਿਤੇ ਗਿਆ ਕਹਿੰਦੇ ਜੀ ਕਿਤੇ ਦਰਦ ਲੱਤਾਂ ਲੁੱਤਾਂ ਦੁਖਦੀਆਂ ਹੁਣ ਤਾਂ ਗਰਾਹ ਕੇ ਬਿਠਾਇਆ ਬੈਠਾ ਬਜ਼ੁਰਗ ਤੇਲ ਦੀ ਸ਼ੀਸ਼ੀ ਤੇ ਲੱਕੜ ਦੀਆਂ ਡੰਡੀਆਂ ਜਿਹੀਆਂ ਸੀ ਉਹ ਮੈਂ ਦੇਖਿਆ ਉਹ ਤੇਲ ਲੱਗ ਨਾ ਪੈਰ ਦੇ ਥੱਲੇ ਬੇਲ ਨੇ ਵਾਂਗੂ ਫੇਰੀ ਤੇ ਉਹ ਕਹਿੰਦਾ $20 ਦੇ ਜਾ ਏਦਾਂ ਫਿਰ ਏਦਾਂ ਦੇ ਕੰਮਾਂ ਤੇ ਬਿਠਾ ਦਿੰਦੇ ਆ ਮਾੜੀ ਮੋਟੀ ਐਡ ਦੇ ਕੇ ਜਾਣ ਪਛਾਣ ਹੋਵੇ ਤਾਂ ਤੇ ਉਹਨਾਂ ਨੇ ਬੰਦਿਆਂ ਤੋਂ ਬਚੋ ਸਾਰਿਆਂ ਤੋਂ ਏਦਾਂ ਗੁਰਦੁਆਰੇ ਜਾਓ ਮੰਦਿਰ ਜਾਓ
0: ਰੱਬ ਦਾ ਨਾਮ ਲਓ ਦੂਜਾ ਤੁਸੀਂ ਮਿਹਨਤ ਕਰੋ ਹੈਨਾ ਪਰ ਇਹਨਾਂ ਨੇ ਕੀ ਕਰਨਾ ਜਿਹੜੇ ਉਹੀ ਗੱਲ ਮੈਂ ਕਰ ਰਹੀ ਹਾਂ ਵੀ ਜਿਹੜੇ 4 ਪੈਸੇ ਤੁਹਾਡੇ ਕੋਲ ਹੈਗੇ ਉਹ ਵੀ ਲੈ ਜਾਣੇ ਅਗਲਿਆਂ ਨੇ
6: ਇਹਨਾਂ ਦਾ ਕੋਈ ਥਾਂ ਟਿਕਾਣਾ ਥੋੜੋ ਫਿਰ ਹੈਗਾ ਬਿਸਤਰਾ ਬੰਦਾ ਪੰਜਿੰਦਰ ਗਿਆ ਕਿੰਦਰ ਨਹੀਂ ਗਿਆ
0: ਹਾਂਜੀ ਹਾਂਜੀ ਹਾਂਜੀ ਥੈਂਕ ਯੂ ਭਾਜੀ ਥੈਂਕ ਯੂ ਤੇ ਲਓ ਜੀ ਇੱਕ ਨੰਬਰ ਮੈਂ ਤੁਹਾਨੂੰ ਦਵਾਂ PL ਪ੍ਰਾਈਮ ਲੁੱਕ ਸਟੂਡੀਓ ਦਾ ਗ੍ਰੈਂਡ ਓਪਨਿੰਗ ਇਹਨਾਂ ਦੀ ਹੋਈ ਹੈ ਮੈਨ ਵੀਮੈਨ ਦੋਨਾਂ ਵਾਸਤੇ ਹੀ ਹੈ ਤੁਸੀਂ ਨਾ ਸਰਵਿਸਿਜ਼ ਲੈਣੀਆਂ ਬੜੀਆਂ ਵਧੀਆ ਚਾਹੇ ਤੁਸੀਂ ਆਪਣੇ ਵਾਲਾਂ ਦਾ ਕੋਈ ਟ੍ਰੀਟਮੈਂਟ ਕਰਾਉਣਾ ਚਾਹੁੰਦੇ ਹੋ ਜਾਂ ਫੇਸ਼ੀਅਲ ਕਰਾਉਣੇ ਆ ਇੱਕ ਤੋਂ ਇੱਕ ਫੇਸ਼ੀਅਲ ਇਹਨਾਂ ਕੋਲ ਹੈਗੇ ਅਵੇਲੇਬਲ ਬਾਕੀ ਤੁਸੀਂ ਥਰੈਡਿੰਗ ਕਰਾਓ ਵੈਕਸਿੰਗ ਕਰਾਓ ਹੇਅਰ ਕੱਟ ਕਰਾਓ ਜਾਂ ਕੋਈ ਵਿਆਹ ਫੰਕਸ਼ਨ ਹੈ ਬਰਾਈਡਲ ਮੇਕਅਪ ਤੁਸੀਂ ਇਹਨਾਂ ਤੋਂ ਕਰਾਉਣਾ ਹੈਨਾ ਵਿਆਹ ਹੈ ਕਿਸੇ ਕੁੜੀ ਦਾ ਤੇ ਤੁਸੀਂ ਇਹਨਾਂ ਨੂੰ ਕੰਟੈਕਟ ਕਰੋ ਤੇ ਉਸ ਤੋਂ ਇਲਾਵਾ ਤੁਸੀਂ ਕਿਸੇ ਫੰਕਸ਼ਨ 'ਚ ਜਾ ਰਹੇ ਹੋ ਤੁਸੀਂ ਆਪਣਾ ਤਿਆਰ ਬਿਆਰ ਹੋ ਕੇ ਜਾਣਾ ਐਨ ਵਧੀਆ ਕੋਈ ਵਾਲਾਂ ਦੇ ਸਟਾਈਲ ਬਣਾ ਕੇ ਜਾਣੇ ਆ ਤੇ ਤਾਂ ਵੀ ਤੁਸੀਂ ਕੰਟੈਕਟ ਕਰਨਾ PL ਪ੍ਰਾਈਮ ਲੁੱਕ ਸਟੂਡੀਓ। ਇਹ ਬਹੁਤ ਵਧੀਆ ਬਿਊਟੀ ਸਲੂਨ ਹੈ, ਤੁਸੀਂ ਚੰਨੀ ਭੈਣ ਜੀ ਨਾਲ ਗੱਲਬਾਤ ਕਰਨੀ ਹੈ ਜੀ। ਸੋ ਬੁੱਕ ਕਰੋ ਆਪਣੀ ਅਪੁਆਇੰਟਮੈਂਟ। ਹੇਅਰ ਟਰੀਟਮੈਂਟ ਤੁਸੀਂ ਕੈਰਾਟੀਨ ਕਰਾਉਣਾ, ਹਾਈਲਾਈਟਸ ਕਰਾਉਣੇ ਆ, ਵਾਲਾਂ ਦੇ ਹਰ ਇੱਕ ਤਰ੍ਹਾਂ ਦੇ ਜਿਹੜੇ ਟਰੀਟਮੈਂਟ ਇਹ ਕਰਦੇ ਆ। ਸੋ ਰੇਟ ਵੀ ਰੀਜ਼ਨੇਬਲ ਹੈ, ਬਿਲਕੁਲ ਨਵਾਂ ਬਿਊਟੀ ਸਲੂਨ ਹੈ ਇਹ, ਅਤੇ ਤੁਸੀਂ ਕੰਟੈਕਟ ਕਰੋ। ਕਿਉਂਕਿ ਕਈ ਵਾਰ ਕਿਤੇ ਕਿਤੇ ਜਾਂਦੇ ਆ ਨਾ, ਅਤੇ ਉਸ ਪੁਰਾਣੇ ਕਈ ਤਾਂ ਬੜੇ ਹੋ ਜਾਂਦੇ ਆ, ਜਾਂ ਉਹ ਰੱਖ ਰਖਾਵ ਨਹੀਂ ਵਧੀਆ, ਤੋ ਸਮੈਲ ਆਉਣ ਲੱਗ ਜਾਂਦੀ ਹੈ। ਉੱਥੇ ਜਾਓ ਤੁਸੀਂ, ਹੈ ਨਾ, ਸਮੈਲ ਆ ਰਹੀ ਹੁੰਦੀ ਹੈ, ਅਤੇ ਉੱਨੀ ਦੇਰ ਬਹਿਣਾ ਵੀ ਬੜਾ ਔਖਾ। ਕਿਉਂਕਿ ਕੋਈ ਵੀ ਤੁਸੀਂ ਟਰੀਟਮੈਂਟ ਲੈਂਦੇ ਹੋ ਨਾ, ਤੁਹਾਡਾ ਘੰਟਾ ਤਾਂ ਤੁਸੀਂ ਐਟਲੀਸਟ ਬਹਿਣਾ ਹੀ ਹੁੰਦਾ, ਵੱਧ ਵੀ ਹੋ ਸਕਦਾ। ਅਤੇ ਨੰਬਰ ਤੁਸੀਂ ਨੋਟ ਕਰੋ, 416-722-4215 416-722-4215। ਤੁਸੀਂ ਗੁਰਤਾਸ ਰੇਡੀਓ ਦਾ ਰੈਫਰੈਂਸ ਦੇ ਦਿਓ, ਤੁਹਾਨੂੰ ਹੋਰ ਵਧੀਆ ਜਿਹੜੀ ਡੀਲ ਹੈ ਇਹ ਬਣਾ ਦੇਣਗੇ, ਅਤੇ ਪੈਸਿਆਂ ਦਾ ਕੋਈ ਚੱਕਰ ਨਹੀਂ ਹੈਗਾ, ਤੁਹਾਨੂੰ ਐਨ ਵਧੀਆ ਰੇਟ ਲਾ ਦੇਣਗੇ। ਅਤੇ ਲਓ ਜੀ, ਸਕਾਈਡੋਮ ਗਰੁੱਪ ਆਫ ਕੰਪਨੀ ਵੀ ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕਰ ਰਿਹਾ। ਵਧੀਆ, ਤੁਸੀਂ ਜੇਕਰ ਚਾਹੁੰਦੇ ਹੋ ਨਾ ਕਿ ਤੁਸੀਂ ਆਪਣੀ ਗੱਡੀਆਂ ਦੀ ਡੈਂਟਿੰਗ ਪੇਂਟਿੰਗ ਠੀਕ ਕਰਾਉਣੀ, ਕੋਈ ਖਰਾਬੀ ਉਹਨਾਂ 'ਚ ਉਹ ਠੀਕ ਕਰਾਉਣੀ ਹੈ, ਅਤੇ ਤੁਸੀਂ ਸਕਾਈਡੋਮ ਗਰੁੱਪ ਆਫ ਕੰਪਨੀ ਨੂੰ ਕੰਟੈਕਟ ਕਰੋ। 4 ਲੋਕੇਸ਼ਨਾਂ ਇਹਨਾਂ ਦੀਆਂ, 905-874-9978। ਅਤੇ ਅੱਜ ਮੈਨੂੰ ਲੱਗਦਾ ਟਾਈਮ ਪਤਾ ਹੀ ਨਹੀਂ ਲੱਗਿਆ, ਤਾਂ ਟਾਈਮ ਹੋ ਵੀ ਗਿਆ ਹੈ। ਸੋ ਡੇਲੀ ਵੀ ਚਲੋ ਲੱਗਦਾ ਇੱਦਾਂ, ਪਰ ਅੱਜ ਜ਼ਿਆਦਾ ਹੀ ਛੇਤੀ ਲੱਗ ਰਿਹਾ ਮੈਨੂੰ ਵੀ, ਇਹ ਤਾਂ ਟਾਈਮ ਵੀ ਹੋ ਚੱਲਿਆ। ਅਤੇ ਹੁਣ ਨੰਬਰ ਇੱਕ ਹੋਰ ਨੋਟ ਕਰੋ, ਆਲ ਟਰੱਕ ਲਿਊਬ ਐਂਡ ਵਾਸ਼ ਦਾ। ਇਹਨਾਂ ਨੇ ਨਾ ਜੁਲਾਈ 'ਚ ਸਪੈਸ਼ਲ ਲਾਏ ਸੀਗੇ, ਤੁਸੀਂ ਵਾਸ਼ ਕਰਾਓ ਟਰੱਕਾਂ ਨੂੰ, ਸਰਵਿਸ ਕਰਾਓ, ਹੈ ਨਾ, ਅਤੇ ਤੁਹਾਨੂੰ ਸਪੈਸ਼ਲ ਡਿਸਕਾਊਂਟ ਮਿਲੂਗਾ, ਅਤੇ ਕੋਈ ਨਾ ਕੋਈ ਗਿਫਟ ਜਿਵੇਂ ਟਿਮ ਹੋਟਨ ਦਾ ਕਾਰਡ ਤੁਹਾਨੂੰ ਦੇ ਦੇਣਗੇ। ਚਾਹ ਪਾਣੀ ਪੀਓ, ਹੈ, ਖਾਓ ਪੀਓ। ਸੋ ਤੁਸੀਂ ਨੋਟ ਕਰੋ ਨੰਬਰ ਆਲ ਟਰੱਕ ਲਿਊਬ ਐਂਡ ਵਾਸ਼ ਦਾ, 24/7 ਸਰਵਿਸ ਦਿੰਦੇ ਆ। 905-452-9955 ਨੰਬਰ ਹੈ। ਬਾਕੀ ਤੁਹਾਨੂੰ ਕੋਈ ਨੰਬਰ ਹੋਰ ਚਾਹੀਦਾ ਹੁੰਦਾ ਤਾਂ ਮੇਰਾ ਨੰਬਰ ਨੋਟ ਕਰ ਲਓ, 6477652340। ਅਤੇ ਇੱਕ ਨਾ ਮੈਂ ਖਬਰ ਦੇਖ ਰਹੀ ਸੀ ਬੜੀ ਵਧੀਆ, ਕਿ ਨਾ ਜਿਹੜੇ ਆਪਣੇ ਮਿਸਟਰ ਮਾਰਕ ਕਾਰਨੀ ਆ, ਪ੍ਰਾਈਮ ਮਿਨਿਸਟਰ ਆਫ ਕੈਨੇਡਾ, ਕਹਿੰਦੇ ਇਹਨਾਂ ਦਾ ਕੋਈ ਸਾਨੀ ਨਹੀਂ ਹੈਗਾ, ਯਾਨੀ ਕਿ ਕੋਈ ਚੈਲੇਂਜ ਨਹੀਂ ਕਰ ਸਕਦਾ ਇਹਨਾਂ ਨੂੰ, ਕੰਜ਼ਰਵੇਟਿਵ ਪਾਰਟੀ 'ਚ ਤਾਂ ਕਹਿੰਦੇ ਕੋਈ ਹੈ ਹੀ ਨਹੀਂ ਇਹਨਾਂ ਦੇ ਮੁਕਾਬਲੇ ਦਾ। ਸੋ ਇਹ ਨਾ ਨੈਨੋਜ਼ ਪੋਲ ਦੀ ਰਿਸਰਚ ਹੋਈ ਆ, ਉਹਦੇ ਅਕੋਰਡਿੰਗ ਆ। ਸੋ ਕੱਲ੍ਹ ਨੂੰ ਇਹਦੇ ਬਾਰੇ ਆਪਾਂ ਹੋਰ ਗੱਲਬਾਤ ਕਰਾਂਗੇ। ਸੋ ਹੁਣ ਹੋ ਗਿਆ ਸਮਾਂ ਜਾਣ ਦਾ, ਮੇਰਾ ਨੰਬਰ 647-63-2340, ਅਤੇ ਤੁਸੀਂ ਮੈਨੂੰ ਕੰਟੈਕਟ ਕਰੋ। ਤੁਹਾਡਾ ਦਿਨ ਹੋਵੇ ਵਧੀਆ ਜੀ, ਮਿਲਦੇ ਹਾਂ ਕੱਲ੍ਹ ਨੂੰ, ਸਤਿ ਸ਼੍ਰੀ ਅਕਾਲ।
7: ਬੇਫਿਕਰ ਤੁਸੀਂ ਜੀਓ, ਬੇਫਿਕਰ ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ, ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ, ਤੇ ਬੱਚਿਆਂ ਲਈ RE।
8: ਤੁਹਾਨੂੰ ਇਲੈਕਟ੍ਰੀਸ਼ਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ, ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
9: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
10: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ

0: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ।
1: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-450-2828
2: ਬਾਈ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
3: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
4: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਵਿਲ ਸੇਖੋ
5: ਨਾਮੁਮਕਿਨ
6: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ 905-204-1313 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
7: ਅੱਜ ਦੇ ਸਮੇਂ ਵਿੱਚ ਹਰ ਮਾਪੇ ਦੀ ਇਹੋ ਇੱਛਾ ਹੈ ਕਿ ਮੇਰਾ ਬੱਚਾ ਪੜ੍ਹਾਈ ਵਿੱਚ ਵੀ ਅੱਗੇ ਹੋਵੇ ਤੇ ਆਪਣੀਆਂ ਜੜ੍ਹਾਂ, ਆਪਣੇ ਸੰਸਕਾਰਾਂ ਤੇ ਆਪਣੀ ਪਛਾਣ ਨਾਲ ਵੀ ਜੁੜਿਆ ਰਹੇ। ਇਸ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ ਗੋਬਿੰਦ ਸਰਵਰ ਸਕੂਲ। ਸਾਡਾ ਮੰਨਣਾ ਹੈ ਕਿ ਅਸਲ ਸਿੱਖਿਆ ਉਹ ਹੈ ਜੋ ਬੱਚੇ ਦੇ ਦਿਮਾਗ ਨੂੰ ਗਿਆਨ, ਦਿਲ ਨੂੰ ਸੰਸਕਾਰ ਅਤੇ ਜੀਵਨ ਨੂੰ ਮਕਸਦ ਦੇਵੇ। ਬੇਹੱਦ ਖੂਬਸੂਰਤ ਜ਼ਿੰਦਗੀਆਂ ਬਣਾਉਣ ਲਈ ਵਚਨਬੱਧ ਹੈ ਗੋਬਿੰਦ ਸਰਵਰ ਸਕੂਲ। ਗੋਬਿੰਦ ਸਰਵਰ ਬ੍ਰੈਂਪਟਨ ਦੀ ਨਵੀਂ ਲੋਕੇਸ਼ਨ ਆ ਰਹੀ ਹੈ, ਕਾਰਨਰ ਆਫ ਏਅਰਪੋਰਟ ਰੋਡ ਐਟ ਕੁਈਨ ਸਟ੍ਰੀਟ। ਜੇਕੇ ਤੋਂ ਗ੍ਰੇਡ 10 ਤੱਕ ਰਜਿਸਟ੍ਰੇਸ਼ਨ ਕਰਨ ਲਈ ਸੰਪਰਕ ਕਰੋ 905-458-6222।

0: ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਵਿਰਸਾ ਰੇਡੀਓ ਨਾਲ ਤੁਸੀਂ ਜੁੜ ਗਏ ਆ ਔਰ ਤਕਰੀਬਨ 11:08 ਸਟੂਡੀਓ ਦੀ ਘੜੀ ਮੁਤਾਬਕ ਹੋ ਗਏ ਆ ਅੱਜ ਤੁਹਾਡੇ ਵਾਸਤੇ ਕੁਦਰਤ ਨੇ ਦਿਨ ਬਹੁਤ ਵਧੀਆ ਲਾਇਆ ਹੈ ਬਾਹਰ ਧੁੱਪ ਚੜ੍ਹੀ ਹੋਈ ਹੈ ਔਰ ਇਸ ਖੂਬਸੂਰਤ ਮੌਸਮ ਦੇ ਵਿੱਚ ਜਿੱਥੇ ਅਸੀਂ ਗੁਰੂ ਸਾਹਿਬਾਂ ਦਾ ਸ਼ੁਕਰਾਨਾ ਕਰ ਰਹੇ ਹਾਂ ਕਿ ਬਾਬਾ ਜੀ ਈਸ਼ਵਰ ਅੱਲਾ ਤਾਲਾ ਪਰਮਾਤਮਾ ਜੀਸਸ ਮਹਾਰਾਜ ਜਿਸ ਜਿਸ ਨੂੰ ਵੀ ਤੁਸੀਂ ਮੰਨਦੇ ਹੋ ਸਾਰੇ ਜਣੇ ਉਹਨਾਂ ਦਾ ਸ਼ੁਕਰਾਨਾ ਕਰਦੇ ਹੋਏ ਕਿ ਜ਼ਿੰਦਗੀ ਦਾ ਇੱਕ ਦਿਨ ਦੇਖਣ ਵਾਸਤੇ ਸਾਨੂੰ ਸਾਰਿਆਂ ਨੂੰ ਹੋਰ ਮਿਲ ਗਿਆ ਕਿਉਂਕਿ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਹਾਂ ਕਿ ਜ਼ਿੰਦਗੀ ਦਾ ਆਪਾਂ ਕਿਰਾਏ 'ਤੇ ਆਏ ਹਾਂ ਇੱਥੇ ਸਾਰੇ ਜਣੇ ਬਈ ਜਦੋਂ ਸਾਡੀ ਜ਼ਿੰਦਗੀ ਦਾ ਕਿਰਾਇਆ ਭਾੜਾ ਮੁੱਕ ਗਿਆ ਪੈਸੇ ਨਾ ਹੋਏ ਦੇਣ ਵਾਸਤੇ ਤਾਂ ਫਿਰ ਸਤਿ ਸ਼੍ਰੀ ਅਕਾਲ ਹੋ ਜਾਣੀ ਹੈ ਠੀਕ ਹੈ ਨਾ ਪਰ ਕੱਲ੍ਹ ਅਸੀਂ ਤੁਹਾਨੂੰ ਰਿਕਾਰਡਡ ਪ੍ਰੋਗਰਾਮ ਸੁਣਿਆ ਤੁਸੀਂ ਬਹੁਤ ਜ਼ਿਆਦੀਆਂ ਕਾਲਸ ਆਈਆਂ ਮੈਨੂੰ ਕਹਿੰਦੇ ਹਰਜੀਤ ਜੀ ਪਰ ਮੈਂ ਕਾਲ ਤੁਹਾਡੀ ਆਂਸਰ ਨਹੀਂ ਕਰ ਸਕਿਆ ਅਤੇ ਜਦੋਂ ਬਾਅਦ 'ਚ ਗੱਲ ਹੋਈ ਤਾਂ ਕਹਿੰਦੇ ਹਰਜੀਤ ਜੀ ਅਸੀਂ ਤਾਂ ਕਾਲ ਹੀ ਨਹੀਂ ਕੀਤੀ ਸਟੂਡੀਓ ਵੀ ਸਾਡੀ ਕਾਲ ਕਿਤੇ ਚਲੇ ਗਈ ਉਹ ਭਾਈ ਵੀਰ ਮੇਰੇ ਕੱਲ੍ਹ ਦਾ ਪ੍ਰੋਗਰਾਮ ਸੀ ਰਿਕਾਰਡਿੰਗ ਭਾਈ ਜੇ ਤੁਸੀਂ ਛੁੱਟੀ ਕਰ ਸਕਦੇ ਹੋ ਥੋੜ੍ਹੀ ਮੋਟੀ ਮੈਨੂੰ ਵੀ ਛੁੱਟੀ ਚਾਹੀਦੀ ਹੁੰਦੀ ਹੈ ਨਾ ਮੈਂ ਵੀ ਆਰਾਮ ਕਰ ਲਿਆ ਕੱਲ੍ਹ ਥੋੜ੍ਹਾ ਜਿਹਾ ਜ਼ਿਆਦਾ ਅਤੇ ਇਸ ਕਰਕੇ ਕੱਲ੍ਹ ਦਾ ਪ੍ਰੋਗਰਾਮ ਅਸੀਂ ਲਾਇਆ ਸੀ ਰਿਕਾਰਡਡ ਅਤੇ ਅੱਜ ਤੁਹਾਡੇ ਵਾਸਤੇ ਅਸੀਂ ਲਾਈਵ ਸਟੂਡੀਓ 'ਚ ਬੈਠੇ ਹਾਂ ਔਰ ਤੁਹਾਡੇ ਨਾਲ ਗੱਲਾਂ ਬਾਤਾਂ ਹੋਣਗੀਆਂ ਤੁਹਾਡੇ ਨਾਲ ਗੀਤ ਸੰਗੀਤ ਦੀਆਂ ਬਾਤਾਂ ਹੋਣਗੀਆਂ ਤੁਹਾਡੇ ਬਾਰੇ ਗੱਲਾਂ ਹੋਣਗੀਆਂ ਤੁਹਾਡੀ ਤੰਦਰੁਸਤੀ ਬਾਰੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਬਾਬਾ ਜੀ ਤੁਹਾਨੂੰ ਹਰ ਵੇਲੇ ਖੁਸ਼ ਰੱਖਣ ਔਰ ਆਪ ਸਾਰਿਆਂ ਨੂੰ ਪਰਿਵਾਰਾਂ ਦੇ ਵਿੱਚ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ ਇਹ ਅਰਦਾਸ ਤੁਹਾਡੇ ਸਾਰਿਆਂ ਵਾਸਤੇ ਹੈ ਉਸ ਤੋਂ ਬਾਅਦ ਅੱਜ ਟਿਊਜ਼ਡੇ ਮਾਰਨਿੰਗ ਦੇ ਵਿੱਚ ਕੀ ਤੁਹਾਡਾ ਮੂਡ ਹੈ ਕਿਆ ਆਪਕੇ ਇਰਾਦੇ ਹੈ ਕਿਆ ਆਪਕੇ ਖਿਆਲ ਹੈ ਕਿਆ ਆਪਕੀ ਬਾਤੇ ਕਰਨੇ ਕਾ ਮੂਡ ਹੈ ਔਰ ਕਿਆ ਕਿਆ ਆਪਕੋ ਚਾਹਨੇ ਲਗੇ ਹੋ ਆਜ ਕੱਲ੍ਹ ਤਾਂ ਉਹ ਵੀ ਥੋੜ੍ਹਾ ਸਾ ਮੇਰੇ ਕੋ ਬਤਾਉਣਾ ਚਾਹੀਏ ਬਾਈ ਜਾਨ ਸੁਬਹ ਸੁਬਹ ਅਤੇ ਹਿੰਦੀ ਪੰਜਾਬੀ ਸਾਰਾ ਕੁਛ ਮਿਕਸ ਹੀ ਚੱਲਦਾ ਕੰਮ ਆਪਣਾ ਠੀਕ ਹੈ ਨਾ ਕਿਉਂਕਿ ਸਾਡੀ ਲਿਸਨਰਸ਼ਿਪ ਵੀ ਸਾਰੀ ਇੱਦਾਂ ਦੀ ਹੈ ਸਾਨੂੰ ਉਰਦੂ ਸੁਣਨ ਵਾਲੇ ਬਹੁਤ ਆ ਸਾਡੇ ਪਾਕਿਸਤਾਨੀ ਫੈਨ ਬਹੁਤ ਆ ਪੰਜਾਬੀ ਵਿਰਸਾ ਰੇਡੀਓ ਦੇ ਪੰਜਾਬ ਤੋਂ ਤਾਂ ਹੈ ਹੀ ਹੈ ਹਰਿਆਣੇ ਤੋਂ ਵੀ ਹੈ ਗੁਜਰਾਤੀ ਫੈਮਲੀਆਂ ਵੀ ਸੁਣ ਰਹੀਆਂ ਸਾਰਿਆਂ ਦਾ ਹੀ ਕੇਮ ਸ਼ੋ ਬਈ ਔਰ ਸਾਰਿਆਂ ਨੂੰ ਨਮਸਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਸਾਰਿਆਂ ਵਾਸਤੇ ਜੈ ਜੈਕਾਰ ਹੋਵੇ ਅੱਜ ਇਸ ਮੰਗਲਵਾਰ ਮੋਰਨਿੰਗ ਵਿੱਚ ਅੱਜ ਸਟੂਡੀਓ 'ਚ ਕਿਸੇ ਨੇ ਨਹੀਂ ਆਉਣਾ ਅਤੇ ਮੇਰਾ ਮੂਡ ਤੁਹਾਨੂੰ ਪਤਾ ਫਿਰ ਕਿੱਧਰ ਬਣ ਗਿਆ ਅੱਜ ਵਿਧੀ ਛਾਪੜਾ ਜੀ ਆਉਂਦੇ ਹੁੰਦੇ ਮੰਗਲਵਾਰ ਸਮ ਰੀਜ਼ਨ ਅੱਜ ਉਹਨਾਂ ਦਾ ਕੱਲ੍ਹ ਮੈਸੇਜ ਆ ਗਿਆ ਕਿ ਹਰਜੀਤ ਜੀ ਅੱਜ ਮੈਂ ਸਟੂਡੀਓ ਨਹੀਂ ਆਉਣਾ ਅਤੇ ਫਿਰ ਅੱਜ ਤੁਹਾਨੂੰ ਪਤਾ ਫਿਰ ਅੱਜ ਫਿਰ ਕੀ ਹੋਣਾ ਚਾਹੀਦਾ ਹਮਨੇ ਤੁਮਕੋ ਦਿਨ ਹੀ ਦੇ ਦਿਆ ਫਿਰ ਜੇ ਵੀ ਨਾ ਪੁੱਛਾ ਕੌਣ ਹੋ ਤੁਮ ਜਾਨ ਹੈਂ ਅੱਜ ਦੇ ਦਿਨ ਫਿਰ ਕੀ ਹੋਣਾ ਚਾਹੀਦਾ 905-673-3337 ਜਦੋਂ ਕੋਈ ਸਟੂਡੀਓ ਗੈਸਟ ਨਹੀਂ ਆਉਂਦਾ ਸ਼ਾਇਦ ਪਰਮਜੀਤ ਭਾਅ ਜੀ ਆ ਜਾਣ ਮੋਰਗੇਜ ਵਾਲੇ ਸਾਡੇ ਸਪੈਸ਼ਲਿਸਟ ਆ ਉਹ ਆ ਕੇ ਮੋਰਗੇਜ ਬਾਰੇ ਗੱਲਾਂ ਬਾਤਾਂ ਕਰਨਗੇ ਪਰ ਮੈਨੂੰ ਹਾਲੇ ਪਤਾ ਨਹੀਂ ਆ ਜਾਣ ਅਤੇ ਵੈਲਕਮ ਸਰ ਇਹ ਕਾਲ ਅਲੀ ਹੋਣੀ ਤੱਕ ਹੈਲੋ
1: ਹੈਲੋ
0: ਜੀ ਸਰ
1: ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਠੀਕ ਹੋ ਹਫਤੇ ਦੀ ਸ਼ੁਰੂਆਤ ਹੋਈ ਆ ਥੋੜਾ ਜਿਹਾ ਮਨ ਕਹਿੰਦੇ ਹੁੰਦੇ ਵੀ ਏਦਾਂ ਹੋ ਜਾਵੇ ਚੰਚਲ ਜਿਹਾ ਮਨ ਹੋਇਆ ਪਿਆ ਅੱਜ ਪਤਾ ਨਹੀਂ ਕੀ ਗੱਲ ਹੈ ਚੰਚਲ ਛੁੱਟ ਵੀ ਜਾਂਦੇ ਨਾ ਕੀ ਕਰੇ ਬੰਦਾ
1: ਅੱਛਾ
0: ਜੇ ਬੰਦਾ ਕਵੇ ਮੈਂ ਬਿਜ਼ੀ ਬੜਾ ਫਿਰ ਅਗਲਾ ਕਵੇ ਬਈ ਕੀ ਕਰੇ ਬੰਦਾ ਇਲਾਜ
1: ਨਹੀਂ ਬਿਜ਼ੀ ਸਾਰੀ ਦੁਨੀਆ ਹੀ ਭਾਜੀ ਇਸ ਵੇਲੇ ਬਿਜ਼ੀ ਤੁਸੀਂ ਵੀ ਆ ਮੈਂ ਵੀ ਆ ਹਰ ਬੰਦਾ ਬਿਜ਼ੀ ਆ
0: ਚਲੋ ਬੜੀ ਅੱਛੀ ਗੱਲ ਆ ਸਰ

0: ਮੈਂ ਤੁਹਾਡੇ ਵਾਸਤੇ ਜ਼ਰੂਰ ਆਉਣਾ ਸਰ, ਥੈਂਕ ਯੂ ਵੈਰੀ ਮੱਚ ਪੰਜਾਬੀ ਵਿਰਸਾ। ਨੈਕਸਟ ਕਾਲ ਤੇ ਜਾਂਦੇ। ਹੈਲੋ, ਬਲਵਿੰਦਰ ਜੀ, ਕੀ ਹਾਲ ਚਾਲ ਆ? ਮੈਂ ਗਿਆ ਜੈ ਜੈਕਾਰ ਆ, ਗੁਰੂ ਸਾਹਿਬ ਦਾ ਸ਼ੁਕਰਾਨਾ। ਬਸ
1: ਬੱਬੂ ਮਾਨ ਦਾ ਗਾਣਾ ਦੱਸ ਦੋ, ਪਕੜੇ ਪੁਕੜੇ ਵਾਲਾ ਵਧੀਆ ਚੰਗਾ ਜਿਹਾ।
0: ਅੱਛਾ, ਬੜਾ ਸਵੇਰੇ ਸਵੇਰੇ ਭੰਗੜਾ ਪਾਉਂਦਾ ਦਿਲ ਕਰਦਾ, ਕੀ ਗੱਲ ਹੈ
1: ਬਾਈ? ਆਪਾਂ ਬਹੁਤ ਲਾਈਕ ਕਰਦੇ ਆ।
0: ਕਿਹੜਾ ਬੱਬੂ ਮਾਨ ਦਾ ਗੀਤ ਜਿਆਦਾ ਪਸੰਦ ਤੁਹਾਨੂੰ ਬਾਈ?
1: ਬੱਬੂ ਮਾਨ ਦਾ ਗਾਣੇ ਬਾਈ ਜੀ ਦਾ ਬਹੁਤ ਪਿੰਡ ਪਹਿਰਾ ਲੱਗਦਾ, ਛਤਰੀ ਵਾਲਾ ਗਾਣਾ ਵਾ, ਹੋਰ ਬਥੇਰੇ ਗਾਣੇ ਬੱਬੂ ਮਾਨ ਦੇ ਜੀ।
0: ਛਤਰੀ ਵਾਲਾ ਕਿਹੜਾ ਗਾਣਾ ਬੱਬੂ ਮਾਨ ਦਾ? ਛਤਰੀ ਵਾਲਾ ਗਾਣਾ ਕਿਹੜਾ ਆ? ਬੱਬੂ ਮਾਨ ਦਾ
1: ਵਾਲਾ ਗਾਣਾ, ਉਹ ਖੇਤਾਂ 'ਚ ਨੱਚਦਾ ਪਿਆ, ਨਾਲ ਆਪਣਾ ਮੈਡਮ ਆ, ਟਰਾਲੀ ਆ, ਮਿੰਨੀ ਜਿਹੜੀ ਵੱਡੀ ਬੱਸ ਹੁੰਦੀ ਆ, ਕਾਰ ਹੁੰਦੀ ਆ, ਲਓ ਬਾਈ ਨਾ।
0: ਅੱਛਾ
1: ਬਾਈ, ਤੈਨੂੰ ਸਭ ਪਤਾ ਵਾ।
0: ਨਹੀਂ ਛਤਰੀ ਵਾਲਾ ਉਹਦਾ ਗਾਣਾ ਦੂਜਾ ਸੀ, ਸਾਡਿਆਂ ਨਹੀਂ, ਛਤਰੀ ਵਾਲਾ ਗਾਣਾ
1: ਇਹ ਬੱਬੂ ਮਾਨ ਦਾ ਗਾਣਾ ਖੇਤਾਂ 'ਚ ਗਾਉਂਦਾ ਵਾ, ਤੇ ਨਾਲ ਆਪੋ ਜਿਹਨ ਗੱਡੀ ਹੁੰਦੀ ਆ,
0: ਉਹ ਰਹਿੰਦਾ ਹੀ ਭਾਉ ਖੇਤਾਂ 'ਚ, ਉਹਨੂੰ ਬੜਾ ਪਿਆਰ ਆ ਆਪਣੀ ਜ਼ਮੀਨ ਨਾਲ। ਰਹਿੰਦਾ
1: ਬਾਈ ਜੀ, ਬਾਹਰ ਘੱਟ ਨਿਕਲਦਾ, ਖੇਤਾਂ 'ਚ ਡਾਲ ਕਰਦਾ।
0: ਉਹੀ ਤਾਂ ਗੱਲ ਆ। ਕੀ ਕੀਤਾ ਬਈ ਕਹਿੰਦਾ ਤੁਸੀਂ ਫਿਰ, ਦਾਰੂ ਦੂਰੂ ਪੀਤੀ ਫਿਰ?
1: ਨਹੀਂ ਬਾਈ ਜੀ, ਆਪਾਂ ਨਾਦਾਰੀ ਬੰਦੇ ਜੀ, ਬਸ ਛੋਟਾ ਬੇਟਾ ਬਾਹਰ ਗਿਆ ਸੀ, ਵੱਡੇ ਨੇ ਪੂਰਾ ਉੱਥੇ ਲਵਾਤੀ, ਪਿਆਰ ਨਾਲ ਬੀਅਰ ਲਵਾਤੀ, ਉੱਥੇ ਗਏ ਸੀ ਨਾਗਰਾ ਫਾਲ ਜੀ।
0: ਨਹੀਂ ਬੀਅਰ ਉੱਥੇ ਜਾ ਕੇ ਲਾਈ ਤੇ ਰਸਤੇ ਲਾਈ ਬੀਅਰ?
1: ਰਾਸਤੇ ਵੀ ਲਾ ਲਈ, ਉੱਥੇ ਵੀ ਲਾ ਲਈ, ਸਭ ਬਾਤ ਆ ਜੀ।
0: ਅੱਛਾ, ਉੱਥੇ ਉੱਥੇ ਲਾਈ ਵੀ,
1: ਪਕੜ ਗੱਡੀ ਲਾਣੀ ਹੁੰਦੀ ਆ।
0: ਨੈਗਰਾ ਵਾਲ ਕਿੱਦਾਂ, ਠੰਡ ਸੀ ਤੇ ਕਿੱਦਾਂ ਮੌਸਮ ਸੀ?
1: ਬਾਜੀ ਇੱਥੇ ਉੱਥੇ 35 ਟੈਂਪਰੇਚਰ ਸੀ, ਇੱਥੋਂ ਗਏ ਆ ਜੋ, ਜਦੋਂ ਸ਼ਾਵਰ ਦਾ ਗਦਰੀ ਪਾਣੀ ਆ, ਸ਼ਾਵਰ ਦਾ ਆਪਣੇ ਅੰਦਰ ਆਪਾਂ ਅੰਦਰ ਹੀ ਬਹਿ ਗਈ ਜੀ ਬਾਜੀ, ਬਾਰ ਬਣੀ ਜੀ, ਉੱਥੇ ਆਪਾਂ ਲਾ ਲਿਆ। ਵਧੀਆ ਜੀ, ਵਧੀਆ ਵਧੀਆ।
0: ਕਿੱਥੇ ਬੈਠੇ ਸੀ, ਕਿੱਥੇ ਬੈਠੇ ਸੀ?
1: ਅੰਦਰ ਬਾਰ ਬਣੀ ਸੀ ਜੀ, ਅੰਦਰ ਵਧੀਆ ਬਾਰ ਆ, ਰੋਟੀ ਪਾਣੀ ਰੈਸਟੋਰੈਂਟ ਹੈਗਾ ਵਧੀਆ।
0: ਅੱਛਾ, ਫਿਰ ਉੱਥੇ ਪੈਕ ਸ਼ੈਕ ਲਾਇਆ ਫਿਰ?
1: ਮੈਂ
0: ਵੀਕਐਂਡ ਦੇ ਸ਼ਨੀਵਾਰ ਪੀਨਾ ਹੁੰਦਾ,
1: ਜੇ ਘਰ ਬੈਠਾ ਵਾ ਮੈਂ ਹਾਰਡ ਪੀ ਲੈਣਾ, ਜੇ ਮੈਂ ਕਦੇ ਰਸਤੇ ਜਾ ਫਿਰ ਬੀਅਰ ਪੀ ਲੈਣਾ ਜੀ।
0: ਓਹੋ, ਸਵੇਰੇ ਸਵੇਰੇ ਕਿਹੜੀਆਂ ਗੱਲਾਂ ਕਰਨ ਲੱਗ ਪਏ ਤੁਸੀਂ ਦਾਰੂ ਦੀਆਂ? 905-673-3337 ਅੱਜ ਬੀਬਾ ਬੋਆਏ ਨੀ ਆਏ, ਔਰ ਤੁਸੀਂ ਵੀ ਕੱਲ੍ਹ ਵੀਕਐਂਡ ਵਧੀਆ ਬਣਾਇਆ ਹੋਣਾ, ਜਿੱਦਾਂ ਭਾਈ ਜਾਨ ਦੱਸ ਕੇ ਗਏ ਆ ਆਪਣੀ ਬੇਟੀਆਂ ਦੇ ਨਾਲ। ਦੇਖੋ ਕਿੰਨਾ ਵਧੀਆ ਗੱਲ ਆ, ਪਰਿਵਾਰਕ ਤੌਰ 'ਤੇ ਕਿੱਡੀ ਵੱਡੀ ਸਾਂਝ ਹੁੰਦੀ ਹੈ ਨਾ, ਔਰ ਬੱਚੀਆਂ ਭਾਵੇਂ ਵਿਆਹੀਆਂ ਵੀ ਜਾਣ ਹੈ ਨਾ, ਅਤੇ ਫਿਰ ਵੀ ਜਿਹੜੀ ਤਾਂਘ ਹੁੰਦੀ ਹੈ, ਜਿਹੜੀ ਮਾਪਿਆਂ ਪ੍ਰਤੀ ਉਸਦਾ ਪਿਆਰ ਹੁੰਦਾ, ਉਹ ਨਹੀਂ ਕਦੀ ਜਾਂਦਾ। ਬੱਚਿਆਂ ਦੇ ਘਰ ਅੱਗੋਂ ਵੀ ਭਾਵੇਂ ਬੱਚੇ ਹੋ ਜਾਣ, ਭਾਵੇਂ ਦੋਹਤਰਿਆਂ ਪੋਤਰਿਆਂ ਵਾਲੇ ਹੋ ਜਾਣ ਪੇਰੈਂਟਸ, ਪਰ ਫਿਰ ਵੀ ਜਿਹੜਾ ਉਹਨਾਂ ਦਾ ਇੱਕ ਇਤਫਾਕ ਹੈ, ਜਿਹੜੀ ਉਹਨਾਂ ਦੀ ਮੁਹੱਬਤ ਹੈ, ਕਿਉਂਕਿ ਜਿਹੜੇ ਖੂਨ ਦੇ ਰਿਸ਼ਤੇ ਆ ਨਾ ਸਰ, ਇਹ ਬੜੇ ਕਮਾਲ ਦੇ ਰਿਸ਼ਤੇ ਆ। ਬੱਚਾ ਕੋਈ ਗਲਤੀ ਵੀ ਕਰੇ, ਫਿਰ ਵੀ ਮਾਂ ਪਿਓ ਉਸ ਚੀਜ਼ ਨੂੰ ਅਵੋਇਡ ਕਰਦਾ, ਕਹਿੰਦਾ ਨਹੀਂ ਵੈਰ ਚਲੋ ਕੋਈ ਗੱਲ ਨਹੀਂ, ਮੇਰੇ ਬੱਚੇ ਨੇ ਕੀਤਾ ਹੈ। ਪਰ ਇਹ ਬੜੀਆਂ ਬੜੀਆਂ ਸਿਆਣੀਆਂ ਗੱਲਾਂ, ਕਈ ਵਾਰੀ ਸਿਆਣੇ ਕਹਿੰਦੇ ਅੱਖੀ ਦੇਖ ਕੇ ਮੱਖੀ ਵੀ ਖਾਣੀ ਪੈਂਦੀ ਹੈ, ਕਈ ਵਾਰੀ ਬੱਚੇ ਗਲਤੀ ਕਰਦੇ ਆ ਨਾ, ਅਤੇ ਫਿਰ ਉਹ ਦੇਖ ਕੇ ਥੋੜ੍ਹਾ ਜਿਹਾ ਕਿਤੇ ਨਾ ਕਿਤੇ, ਕਿਉਂਕਿ ਪੇਰੈਂਟਸ ਹੈ, ਖੂਨ ਹੁੰਦਾ ਆਪਣਾ, ਅਤੇ ਇਸ ਕਰਕੇ ਫਿਰ ਆਪਾਂ ਉਹਨਾਂ ਨੂੰ ਅਵੋਇਡ ਵੀ ਕਰਦੇ ਹਾਂ। ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਹਾਲੇ ਮੈਨੂੰ ਨਾ ਗਾਣਾ ਨਹੀਂ ਮਜ਼ੇ ਆਉਣਾ ਨਹੀਂ ਲੱਗਾ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਮੈਂ ਤੁਹਾਨੂੰ ਪਤਾ ਝੂਠ ਛੱਡ ਘੱਟ ਹੀ ਬੋਲਦਾ, ਜੇ ਮੈਨੂੰ ਕੋਈ ਗਾਣਾ ਇੱਧਰ ਹੁੰਦਾ ਨਾ ਰਾਈਟ ਵੇ, ਮੇਰੇ ਦਿਮਾਗ ਨੂੰ ਉਹ ਚੜ੍ਹ ਜਾਣਾ ਸੀ ਗਾਣਾ, ਬਸ ਹਰਜੀਤ ਜੀ ਆਹੀ ਗਾਣਾ ਲਾਉਣਾ ਅੱਜ। ਪਰ ਜਿਹੜੇ ਸਾਡੇ ਭਾਅ ਜੀ ਜਸਵਿੰਦਰ ਜੀ ਕਹਿ ਗਏ ਆ, ਉਹ ਗਾਣਾ ਬਹੁਤ ਵਧੀਆ, ਮੈਨੂੰ ਉਹ ਗਾਣਾ ਪਤਾ ਨਹੀਂ ਕਿਹਦੇ ਉੱਤੇ ਫਰਮਾਇਆ ਗਿਆ ਗੀਤ ਆ, ਔਰ ਸ਼ਾਇਦ ਗਾਣਾ ਵਧੀਆ ਹੋਵੇ। ਮੂਵੀ ਕਿਹੜੀ ਆ ਵੀਰੇ, ਉਹ ਮੈਨੂੰ ਦੱਸ ਦਿਓ ਜ਼ਰਾ, ਜੇ ਤੁਹਾਨੂੰ ਯਾਦ ਹੋਵੇ, ਔਰ ਕਿਹੜਾ ਗਾਣਾ ਹੈ ਔਰ ਕਿਹੜੀ ਮੂਵੀ ਦਾ ਗੀਤ ਹੈ, ਮੈਨੂੰ ਇਹ ਬਿਲਕੁਲ ਨਹੀਂ ਪਤਾ, ਪਲੀਜ਼ ਜੇ ਦੱਸ ਦਿਓਗੇ ਤਾਂ ਮੈਨੂੰ ਚੰਗਾ ਲੱਗੂਗਾ, ਸ਼ਾਇਦ ਮੇਰਾ ਫੇਵਰੇਟ ਸੌਂਗ ਹੋਵੇ, ਜਾਂ ਤੁਹਾਨੂੰ ਦੱਸਣ ਦਾ ਤਰੀਕਾ ਹੀ ਕਿਤੇ ਠੀਕ ਨਾ ਹੋਵੇ ਤੁਹਾਡਾ। ਇੱਕ ਵਾਰੀ ਦੁਬਾਰਾ ਕਾਲ ਕਰਕੇ ਮੈਨੂੰ ਜ਼ਰੂਰ ਦੱਸ ਜਸਵਿੰਦਰ ਜੀ, ਔਰ ਗਾਣਾ ਮੈਨੂੰ ਲੱਗਦਾ ਮੇਰੇ ਹੱਥ ਮੇਂ ਤੇਰਾ ਹੱਥ ਗਾਣਾ ਤੁਸੀਂ ਬੜਾ ਵਧੀਆ ਦੱਸਿਆ ਵੈਸੇ, ਇਹ ਮੂਵੀ ਕਿਹੜੀ ਦਾ ਗੀਤ ਹੈ? ਹੈਲੋ,
2: ਹੈਲੋ ਭਾਜੀ।
0: ਹਾਂਜੀ ਵੀਰੇ,
2: ਇਹ ਮੂਵੀ ਹੈਗੀ ਕਸ਼ਮੀਰ ਕੀ ਕਲੀ, ਸ਼ਮੀ ਕਪੂਰ ਤੇ ਸ਼ਰਮੀਲਾ ਟੈਗੋਰ ਤੇ ਫਿਲਮਾਇਆ ਗਿਆ ਹੈਗਾ ਵਾ, ਮੁਹੰਮਦ ਰਫੀ ਤੇ ਲਤਾ।
0: ਮੈਨੂੰ ਨਾ ਗਾਣਾ ਮਿਲ ਨਹੀਂ ਰਿਹਾ ਤੁਹਾਨੂੰ, ਕੀ ਗਾਣਾ ਕਿਹੜਾ ਆ?
2: ਹਾਏ ਰੇ ਹਾਏ ਮੇਰੇ ਹੱਥ ਮੇਂ ਤੇਰਾ ਹੱਥ, ਨਏ ਜਜ਼ਬਾਤ ਮੇਰੀ ਜਾਂ ਬੱਲੇ ਬੱਲੇ।
0: ਅੱਛਾ, ਮੂਵੀ ਕਿਹੜੀ ਹੈ?
2: ਕਸ਼ਮੀਰ ਕੀ ਕਲੀ।
0: ਅੱਛਾ, ਮੈਂ ਦੇਖਦਾ ਕਸ਼ਮੀਰ ਕੀ ਕਲੀ ਕਰਕੇ ਸ਼ਾਇਦ ਨਿਕਲ ਆਵੇ ਵਿੱਚੋਂ, ਨਹੀਂ ਤਾਂ ਫਿਰ ਗਾਣਾ ਤੁਸੀਂ ਸੁਣਾ ਦਿੱਤਾ ਮੈਨੂੰ ਹੁਣ, ਚਲੋ ਦੇਖਦਾ ਮੈਂ, ਸ਼ਾਇਦ ਮਿਲ ਹੀ ਗਿਆ ਹੋਵੇ। ਕੋਈ ਗੱਲ ਨਹੀਂ ਸਰ, ਮੈਂ ਸੁਣਾਉਣਾ ਗਾਣਾ ਤੁਹਾਨੂੰ, ਹੈ ਨਾ, ਠੀਕ ਹੈ ਨਾ। 905-673-3337 ਸਟੂਡੀਓ ਦਾ ਨੰਬਰ ਆ, ਔਰ ਸੈੱਲ ਫੋਨ 'ਤੇ ਕਾਲ ਵੱਜ ਰਹੀ ਆ।

0: ਹਾਂ ਤੁਹਾਡਾ ਮਿਲ ਗਿਆ ਵੀਰਾ ਜੀ ਮੈਨੂੰ, ਮੈਂ ਤੁਹਾਨੂੰ ਉਹੀ ਲਾ ਦਿੰਦਾ। ਪਰ ਹਲੇ ਗਾਣੇ ਤੇ ਨਾ ਮੈਨੂੰ ਇੰਨੀ ਜ਼ਿਆਦਾ ਉਹ ਫਰਮਾਇਸ਼ ਨਹੀਂ ਜ਼ਿਆਦਾ ਆਈ ਵਧੀਆ ਜੇ, ਜਿਹੜਾ ਮੈਂ ਗੀਤ ਚਾਹੁੰਦਾ ਸੀ ਨਾ। ਤੁਹਾਨੂੰ ਪਤਾ ਮੈਂ ਪਿਆਰ ਵਾਲਾ ਬੰਦਾ ਜ਼ਿਆਦਾ, ਮੈਨੂੰ ਜਿਹੜੇ ਪਿਆਰ ਵਾਲੇ ਮੁਹੱਬਤ ਵਾਲੇ ਗੀਤ ਜ਼ਿਆਦਾ ਵਧੀਆ ਲੱਗਦੇ ਆ। ਜਿਹੜਾ ਗੀਤ ਸੁਣ ਕੇ ਤੁਹਾਡੇ ਆਪਸ ਦੇ ਵਿੱਚ ਇੱਕ ਦੂਸਰੇ ਪ੍ਰਤੀ ਨਾ ਮੁਹੱਬਤ ਵਿੱਚ ਹੋਰ ਵਾਧਾ ਹੋ ਜਾਵੇ, ਤੁਹਾਡੇ ਪਿਆਰ ਦੇ ਵਿੱਚ ਹੋਰ ਵਾਧਾ ਹੋ ਜਾਵੇ, ਇੱਕ ਦੂਜੇ ਨੂੰ ਮਿਲਾਉਣ ਵਾਲਾ ਗੀਤ ਹੋਵੇ। ਕੋਈ ਇੱਦਾਂ ਦਾ ਗੀਤ ਨਹੀਂ ਕਿਸੇ ਨੂੰ ਯਾਦ ਆ ਰਿਹਾ ਅੱਜ? ਮੈਂ ਤਾਂ ਕਿਹਾ ਸੀ ਅੱਜ ਮੈਂ ਦੀਵਾਨਾ ਫੋਲਡਰ ਖੋਲ ਹੀ ਲਵਾਂ। ਅੱਜ ਸਤਨਾਮ ਜੀ ਵੀ ਨਹੀਂ ਆਏ ਹੈਮਿਲਟਨ ਵਾਲੇ, ਨਹੀਂ ਤਾਂ ਉਹ ਕਹਿੰਦੇ ਹੁੰਦੇ ਹਰਜੀਤ ਭਾਅ ਜੀ ਤੁਸੀਂ ਬਸ ਚੱਕ ਦਿਓ ਦੀਵਾਨਾ ਫੋਲਡਰ, ਨਹੀਂ ਤਾਂ ਦੀਵਾਨਾ ਫੋਲਡਰ ਤਾਂ ਮੇਰਾ ਜਦੋਂ ਖੁੱਲਦਾ ਸਾਰੇ ਖੁਸ਼ ਹੋ ਜਾਂਦੇ ਆ। ਅੱਜ ਵੀ ਮੇਰਾ ਮੂਡ ਸੀ ਵੈਸੇ ਸਵੇਰੇ ਸਵੇਰੇ ਦੀਵਾਨਾ ਫੋਲਡਰ ਲਾਉਣ ਦਾ। ਤੁਸੀਂ ਚਲੋ ਗਾਣੇ ਆਪਣੀ ਫਰਮਾਇਸ਼ ਦੱਸੀ ਹੈ, ਕੋਈ ਗੱਲ ਨਹੀਂ ਮੈਂ ਵੀ ਟਰਾਈ ਕਰਦਾ। ਪਰ ਜੇ ਦੀਵਾਨਾ ਫੋਲਡਰ ਅੱਜ ਮੂਡ ਨਹੀਂ ਤੁਹਾਡਾ, ਖੋਲ ਦੇਵਾਂ ਅੱਜ ਮੈਂ, ਕਿਉਂਕਿ ਉਹਦੇ ਗੀਤ ਹੀ ਐਸੇ ਕਮਾਲ ਦੇ, ਚੋਰੀ ਕਰਕੇ ਰੱਖਿਆ ਮੈਂ ਦੀਵਾਨਾ ਫੋਲਡਰ ਆਪਣਾ। ਅਤੇ ਬਾਕੀ ਪਤਾ ਨਹੀਂ ਆ ਬੀਬਾ ਬੋਆਏ ਵੀ ਆ ਗਿਆ ਵੀਰ ਮੇਰਾ, ਵੀਕਐਂਡ ਥੱਕਿਆ ਥੁੱਕਿਆ ਹੋਣਾ। ਹੈਲੋ
1: ਹਾਂਜੀ ਭਾਅ ਜੀ,
0: ਕੀ ਹਾਲ ਚਾਲ ਜੀ?
1: ਵਧੀਆ ਵਧੀਆ ਭਾਈ, ਤੁਸੀਂ ਸੁਣਾਓ?
0: ਗੱਡੀਆਂ ਗਈਆਂ ਰੈਂਟ ਤੇ ਸਾਰੀਆਂ? ਫਿਰ
1: ਦੇਖੀਓ
0: ਹੈਂ,
1: ਚਲੇ ਗਈਆਂ ਚਲੇ ਗਈਆਂ।
0: ਕੰਮ ਤਾਂ ਕੰਮ ਸੈੱਟ ਰਹਿੰਦਾ ਤੁਹਾਡਾ, ਤੁਸੀਂ ਖੁਸ਼ ਰਹਿੰਦੇ ਹਰ ਵੇਲੇ ਮੈਨੂੰ ਲੱਗਦਾ।
1: ਦੁਖੀ ਰਹਿ ਕੇ ਕਰਨਾ ਵੀ ਕੀ ਆ, ਕੈਨੇਡਾ ਆਇਆ ਖੁਸ਼ ਰਹੋ।
0: ਨਹੀਂ ਕਈ ਵਾਰ ਬੰਦੇ ਦਾ ਕੰਮ ਕੁੰਮ ਢਿੱਲਾ ਹੁੰਦਾ ਨਾ, ਬੰਦਾ ਪਰੇਸ਼ਾਨ ਹੋ ਜਾਂਦਾ ਹੈਨਾ।
1: ਨਹੀਂ ਨਹੀਂ ਭਾਜੀ, ਪਰੇਸ਼ਾਨ ਨਹੀਂ ਹੋਈਦਾ।
0: ਗਾਣਾ ਯਾਰ ਮੈਨੂੰ ਨਾ ਕੋਈ ਹਲੇ ਕੋਈ ਸੱਜਣ ਨੇ ਕਿਸੇ ਨੇ ਗਾਣਾ ਉਹ ਨਹੀਂ ਦੱਸਿਆ ਜਿਹੜਾ ਕਿ ਸੁਣ ਕੇ ਮੈਂ ਰਾਈਟ ਵੇ ਕਹਿੰਦਾ ਯੈਸ ਯਾਰ ਆਹੀ ਗੀਤ ਦੀ ਤਲਾਸ਼ ਸੀ ਮੈਨੂੰ। ਕੋਈ ਇਦਾਂ ਦਾ ਗੀਤ ਨਹੀਂ ਤੁਹਾਨੂੰ ਯਾਦ ਆਇਆ ਹੋਵੇ ਕੋਈ?
1: ਮੈਂ ਤਾਂ ਕਹਿੰਦਾ ਪੰਕਜ ਉਦਾਸ ਦਾ ਲਗਾ ਦੋ।
0: ਕਿਹੜਾ?
1: ਯਾ ਜਗਜੀਤ ਸਿੰਘ ਦਾ ਲਗਾ ਦੋ, ਜਗਜੀਤ ਸਿੰਘ ਦਾ ਲਗਾ ਦੋ ਕੋਈ ਫਰਿਆਦ। ਪੰਕਜ ਉਦਾਸ ਜੀ ਦਾ ਹੈਗਾ ਉਹੀ, ਜੇ ਕਹਿੰਦੇ ਪਏ ਜੇ ਕੁੜੀ ਮੁੰਡਾ ਆਰਾਮ ਨਾਲ ਬੈਠ ਕੇ ਜੇ ਬੈਠਣ ਤੇ ਗੱਲ ਬਾਤ ਕਰਨ, ਪੰਕਜ ਉਦਾਸ ਜੀ ਦਾ ਉਹੀ ਆ ਔਰ ਆਹਿਸਤਾ ਕੀਤੀ ਹੈ ਬਾਤ।
0: ਇਹ ਵੀ ਸਲੋ ਸੌਂਗ ਜੇ ਆ ਜਾਦੇ ਆ ਨਾ ਥੋੜੇ ਜਿਹਾ
1: ਦੋਨੇ। ਸਲੋ ਸੌਂਗ ਆ, ਹੁਣ ਤੁਹਾਨੂੰ ਤੇਜ਼ ਵਾਲਾ ਚਾਹੀਦਾ ਆ?
0: ਨਹੀਂ ਤੇਜ਼ ਵਾਲਾ ਨਹੀਂ ਚਾਹੀਦਾ ਮੈਨੂੰ, ਮੈਨੂੰ ਗਜ਼ਲ ਦਾ ਮੂਡ ਨਹੀਂ ਮੇਰਾ ਅੱਜ ਸਵੇਰੇ ਸਵੇਰੇ। ਮੇਰਾ ਮੂਡ ਆ ਕੁਛ ਇਦਾਂ ਦਾ ਨਗਮਾ ਹੋਵੇ ਜਿਵੇਂ ਤੁਸੀਂ ਬੜੇ ਸਾਲਾਂ ਤੋਂ, ਤੁਹਾਨੂੰ ਕਿਸੇ ਮਹਿਬੂਬ ਦੀ ਤਲਾਸ਼ ਹੋਵੇ, ਤੁਹਾਡਾ ਮਹਿਬੂਬ ਮਿਲ ਜਾਵੇ। ਕਿਉਂ ਕੈਸਰੀ ਗੱਲਬਾਤ ਫਿਰ? ਹੈਂ,
1: ਇਦਾਂ ਕਰਦੇ ਫਿਰ ਆਪਾਂ ਉਹੀ ਲਗਾ ਦਿੰਨੇ ਆ ਜਿਹੜਾ ਤੁਹਾਡੇ ਵੀ ਦੁਆਨੇ ਫੋਲਡਰ 'ਚ ਹੈਗਾ ਆ।
0: ਕਿਹੜਾ?
1: ਤੇਰੀ ਤੇਰਾ ਇੰਤਜ਼ਾਰ ਕਰਦੇ ਹਾਂ। ਦੇਖੋ ਨਾ, ਇਹ 'ਚ ਉਮੀਦ ਵੀ ਹੋ ਗਈ, ਇਹ 'ਚ ਇੰਤਜ਼ਾਰ ਵੀ ਹੋ ਗਿਆ, ਜੇ ਮਹਿਬੂਬ ਦਾ ਇੰਤਜ਼ਾਰ ਕਰ ਵੀ ਰਿਹਾ ਬੰਦਾ।
0: ਤੇਰੀ ਉਮੀਦ ਤੇਰਾ ਇੰਤਜ਼ਾਰ ਕਰਦੇ ਹੈਂ।
1: ਹਾਂਜੀ,
0: ਕਈ ਵਾਰੀ ਹਾਂ ਇਹ ਗੀਤ ਤਾਂ ਫਿਰ ਮੇਰਾ ਹੈ ਹੀ ਨੰਬਰ 1 ਤੇ ਨਾ, ਇਹਦਾ ਗੀਤ ਨੂੰ ਤੁਸੀਂ ਆਪਾਂ ਡਿਕਲਾਈਨ ਕਰ ਹੀ ਨਹੀਂ ਸਕਦੇ। ਚਲੋ ਮੈਂ ਦੇਖਦਾ ਇੱਕ ਦਿਨ ਦੀ ਕਾਲ ਹੋਰ ਲੈ ਕੇ, ਠੀਕ ਹੈ ਵੀਰਾ ਜੀ?
1: ਓਕੇ ਭਾਈ,
0: ਥੈਂਕ ਯੂ ਵੈਰੀ ਮੱਚ। ਨੈਕਸਟ ਕਾਲ ਤੇ ਜਾਂਦੇ। ਹੈਲੋ,
2: ਅੱਛਾ ਜੀ, ਬਲਵਿੰਦਰ ਬੋਲਦਾ ਜੀ।
0: ਜੀ ਬਲਵਿੰਦਰ ਜੀ,
2: ਇੱਕ ਬਰਜੇਸ਼ ਕਹਿੰਦੇ ਰਹਿਣ ਵਾਲੀ ਫਿਲਮ ਆਈ ਸੀ ਮਹਿਬੂਬਾ, ਗਾਓ ਮੈਂ ਜੋ ਲੋਕ ਰਹਤੇ ਹੈ, ਹਿੰਦੀ ਵਿੱਚ ਗਾਣਾ।
0: ਕਿਹੜੀ ਗਾਣਾ ਸੀ, ਜਾਣੇ ਕਿਉਂ?
2: ਗਾਓ ਮੈਂ ਜੋ ਲੋਕ ਰਹਤੇ, ਪਰਬਤ ਕੇ ਪੀਛੇ ਗਾਓ ਮੈਂ ਜੋ ਲੋਕ ਰਹਤੇ ਹੈ, ਗਾਣਾ ਬਹੁਤ ਵਧੀਆ।
0: ਪਰਬਤ ਕੇ ਪੀਛੇ ਗਾਓ ਮੈਂ ਲੋਕ ਰਹਤੇ ਹੈ,
2: ਗਾਓ ਮੈਂ ਲੋਕ ਰਹਤੇ ਹੈ, ਪਹਾੜੀ ਗਾਣਾ ਵਾ।
0: ਮਾੜਾ ਗਾ ਕੇ ਸੁਣਾਇਆ ਮੈਨੂੰ, ਪਰਬਤ ਕੇ ਕਿੱਦਾਂ ਸੀ?
2: ਬਾਈ ਮੈਂ ਕਿਹੜਾ ਸਿੰਗਰ ਹਾਂ, ਬਸ ਮੈਂ ਫਿਲਮ ਦੱਸਤੀ ਆ, ਹੀਰੋ ਨੂੰ ਦੱਸਤੀ ਆ, ਮੈਂ ਲੈਣਾ ਦੋ ਕੁ ਬੋਲ ਦੇਣਾ।
0: ਹਾਂ,
2: ਪਰਬਤ ਕੇ ਪੀਛੇ ਗਾਓ ਮੈਂ ਲੋਕ ਰਹਤੇ ਹੈ, ਮਹਿਬੂਬਾ ਫਿਲਮ ਦਾ ਸੌਂਗ ਆ, ਬਹੁਤ ਲਗਾਉਂਗਾ।
0: ਪਰਬਤ ਕੇ ਪੀਛੇ ਗਾਓ ਮੈਂ ਲੋਕ ਰਹਤੇ ਹੈ,
2: ਮੈਂ ਲੋਕ ਰਹਤੇ ਹੈ,
0: ਇਹ ਚੰਬਾ। ਅੱਛਾ, ਦੇਖਦਾ
2: ਗਾਣਾ ਵੀ ਤੁਹਾਡੇ ਕੋਲ
0: ਨਹੀਂ ਹੈ? ਇਹ ਗਾਣਾ ਤਾਂ ਹੈਗਾ ਮੇਰੇ ਕੋਲ, ਹੈਗਾ ਹੈਗਾ ਹੈਗਾ। ਇੱਕ ਕਾਲ ਮੈਂ ਹੋਰ ਲੈ ਲਾ ਹਨਾ, ਨੈਕਸਟ ਕਾਲ। ਹੈਲੋ,
3: ਹਾਂਜੀ ਵੀਰ ਜੀ, ਉਹ ਗਾਣਾ ਤੁਹਾਡੇ ਫੋਲਡਰ ਚ ਡੈਫੀਨੇਟਲੀ ਹੋਣਾ।
0: ਕਿਹੜਾ?
3: ਮਹਿਬੂਬ ਮੇਰੇ, ਮਹਿਬੂਬ ਮੇਰੇ, ਜੋ ਮੈਂ ਤੋ ਦੁਨੀਆ ਬੜੀ ਅਸੀਂ ਹੈ, ਜੋ ਤੂੰ ਨਹੀਂ ਹੈ ਤੋ ਕੁਛ ਵੀ ਨਹੀਂ ਹੈ।
0: ਓਏ ਹੋਏ ਹੋਏ, ਆ ਕੀ ਲਵਾਤਾ ਜੇ ਸਵੇਰੇ ਸਵੇਰੇ ਤੁਸੀਂ? ਕਿਉਂ ਤੁਸੀਂ ਜਾਨ ਲੈਣੀ ਸਾਡੀ ਸਵੇਰੇ ਸਵੇਰੇ?
3: ਨਾ ਨਾ ਨਾ ਨਾ ਨਾ, ਅਸੀਂ ਤਾਂ ਜਾਨ ਦੇਣ ਵਾਲੇ ਆ, ਲੈਣ ਵਾਲੇ ਨੇ।
0: ਮੈਂ ਉਹੀ ਕਹਿ ਗੀ, ਇਹ ਗੀਤ ਆ, ਤੁਸੀਂ ਇਹ ਗੀਤ ਤੁਸੀਂ ਸੱਚੀ ਕਹਿ ਗਏ ਨਾ, ਬਸ ਤੁਸੀਂ ਜਾਨ ਹੀ ਲੈਣ ਵਾਲਾ ਕੰਮ ਕਰਤਾ, ਬਸ ਬੜੀ ਮਿਹਰਬਾਨੀ ਤੁਹਾਡੀ, ਥੈਂਕ ਯੂ। ਨੈਕਸਟ ਕਾਲ। ਹੈਲੋ, ਹੈਲੋ
4: ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਵੀਰਾ ਜੀ,
4: ਚੜ੍ਹਦੀ ਕਲਾ ਜਾ।
0: ਕਿਰਪਾ ਜੀ, ਕਿਰਪਾ, ਬਲਦੇਵ ਸਿੰਘ ਜੀ, ਜਿੰਦਾਬਾਦ।
4: ਜਿੰਦਾਬਾਦ ਜਿੰਦਾਬਾਦ
0: ਜੀ ਵੀਰਾ ਜੀ,
4: ਜੇ ਬੜਾ ਵਧੀਆ ਗਾਣਾ ਲਾਉਣਾ, ਆਰ ਨਾਲ ਦਾ ਲਾ ਦੋ ਮੈਡੀਸਨ ਜਾਂ ਟਰੱਕਾਂ ਵਾਲੇ।
0: ਨਹੀਂ ਕੋਈ ਨਾ, ਜਿਵੇਂ ਆਹ ਦੱਸਿਆ ਗਾਣਾ, ਆਹ ਵਧੀਆ ਗਾਣਾ, ਮਹਿਬੂਬ ਮੇਰੇ, ਮਹਿਬੂਬ ਮੇਰੇ, ਨਾ ਤੂੰ ਹੈ ਤਾਂ ਦੁਨੀਆ। ਨਹੀਂ ਇਹ ਰੋਣ ਵਾਲਾ ਨਹੀਂ ਗੀਤ ਹੈਗਾ, ਇਹ ਗੀਤ ਪਿਆਰ ਵਾਲਾ ਗੀਤ ਹੈ, ਔਰ ਆਪਾਂ ਲਾਵਾਂਗੇ ਚੱਕਵੇਂ ਵੀ ਲਾਉਣੇ ਗੀਤ, ਗੱਲੇ ਤੁਹਾਡਾ ਹੀ ਸ਼ੋਅ ਆ ਯਾਰ, ਬੱਬਰ ਸ਼ੇਰੋ। ਹੈਲੋ,
5: ਹੈਲੋ,
0: ਸਤਿ ਸ਼੍ਰੀ ਅਕਾਲ ਜੀ, ਆ ਗਏ ਮੇਰਾ ਵੀਰ, ਕੀ ਹਾਲ ਚਾਲ ਆ ਸਰ? ਤੁਸੀਂ ਮੈਨੂੰ ਪਤਾ ਗਾਣਾ ਦੱਸ ਦੇਣਾ
5: ਤੇ ਮੈਨੂੰ, सच्चा झूठा का, यही तुम मुझसे प्यार करती हो, बात करती हो या कोई प्यार कर रहा
0: था। आ भी गाना बड़ा कमाल दा गाना, ओ गाना नहीं, ओ मेरी महबूब जाना है तो जा, फिर जाके सरदा भी नहीं है ना भाजी, फिर परेशान बंदा हो जाता है। ये गल
5: यही तुम मुझसे बात करती हो,
0: हाँ वो भी बढ़िया है। अभी गीत इन्होंने वधिया भाई ने दसिया, महबूब मेरे तू है तो दुनिया कितनी हसी है, अगर तू नहीं है तो फिर कुछ भी नहीं है। ये वाकई महबूब बड़े जालम होंगे है। ये गीत सुनो यार, बड़ा प्यारा गीत है, सवेरे सवेरे आम श्योर के तुसी थोड़ा जा रिलैक्स फील करोगे। मैं तुम्हें इन्नी गल दसा, तुसी मेरे वीर हो सारे जने जिन्हें सुन रहे हो प्रोग्राम, साडियां लेडीज प्रोग्राम सुन रही हैं बहुत ज्यादा, इस जिंदगी दे विच रिलैक्स होना बड़ी वड्डी गल है। जे असी लाइफ दे विच रिलैक्स नहीं हो सकते ना, तो साडे दिमाग ते टेंशन बड़ियां रहिंदियां जिंदगी दियां। मैं अपने आप नूं पुछना, तुसी अपने आप नूं पुछ लो कि जिंदगी दे विच स्पैशली इस कंट्री दे विच कितना कितना स्ट्रैस लैवल बहुत ज़्यादा हाई है। अच्छा देखो कमाल दी गल है, सब कुछ हुंदिया सुनदिया भी इत्थे स्ट्रैस लैवल हाई है, पता नहीं की चक्कर की है इत्थे, आई हैव नो आइडिया। जे बंदे चार महफल बह जाते हैं उही गल्लां चलन लग पैंदियां, दो पैग लगे होंदे आ ते गल्लां उही शुरू हो जांदियां। पर गल यह है कि इस कंट्री स्ट्रैस लैवल हाई है क्यों आ। मैं तुहानू इन्नी गल दसा, मैंने एक सियाने बंदे ने कही सी गल जिस वेले मैं रेडियो शुरू किया, कहिंदा हरजीत सिंह जे तां तू किसे नू हसा सकिया रेडियो रेडियो ते, ते तू सही समझी कि रब तेरे ते खुश हो रहा। जे किसे नू तू गुरु दे नाम दे नाल जोड़ रहा ते ए सोची गुरु तेरे ते प्रसन्न हो रहा, ते जे किसे नू किसी की हैल्प कर रहे हैं जां किसी दी रिलैक्सेशन दे विच तुसी अपनी सपोर्ट कर रहे हैं, रिलैक्स कर रहे हैं, रिलैक्स दवा रहे हैं किसी नू, इहदे विच वी तुहाडी बड़ी वड्डी जॉब होएगी। ते मैनू उह सियाणे बंदे दीआं गल्लां भुलदियां नहीं हले तक वी, ऑनेस्ट गॉड मैं अपने रिजक ते बैठा, मैं इस करके कोशिश करदा हूँगा तुहानू सारिआं नू खुश रखा। बहुत परिवारां दे विच टेंशन इत्थे है, बहुत साड़ियां लेडीज़ कलियां रह रही इत्थे जिन्हां दे हसबैंड उन्हां छड़ के चले गए है, बहुत हसबैंड कले रह रहे हैं जिहड़े लेडीज़ छड़ के चली गई, उन्हां नूं उन्हां दी वाइफ छड़ के चली गई है। पर कितने ना कितने काम ते जाके जिस वेले कले बैठते हैं, लंच करते हैं जां डिनर करते हैं रात नूं, फिर जदों कला बंदा बैठा हुंदा चार दीवारी जिहड़ी है ना वो उन्हां नूं खाण नूं पैंदी है। गॉड नोज कि मेरी कोशिश होंदी है कि एक घंटा तुहाडा मैं पूरा मनोरंजन कर सकां, वाहिगुरू जी जानदे इस गल नूं, इस तों वड्डे मेरे को वर्ड्स नहीं कोई होर, सिर्फ तुहाडे वास्ते शो है, तुहानूं हसाना, तुहाडे नाल गल्लां करनियां प्यार दियां, तुहाडे नाल कुछ हास्से मजाक दियां गल्लां करनियां परिवारक तौर पर। यह सिर्फ सहयोग है पंजाबी विरसा दा तुहाडे नाल, पंजाबी विरसा रेडियो दा, सिंह हरजीत शो दा। आओ थोड़े जिहा रिलैक्स होवो, बहुत ज्यादा घरां च पंगे पुंगे पए होने आ वीकेंड दे, हो जाओ रिलैक्स। जिवें भाजी कह गए आ जिंदगी नूं हसन खेडण दा नां है, जिन्ने सवास गुरु साहिबां ने लिखे आ उह तां सानूं लैणे ही पैणे आ, पर उहनां सवासां दे विच्चों जे जिंदगी दे कुछ पल हस खेड दे कढ लईए ते शायद जिंदगी होर खूबसूरत हो जांदी है। हम हैं आपके अपने, द वन एंड ओनली मैन सिंह हरजीत।

0: ਭਾਵੀ ਵਾਹ, ਕਿਆ ਗੀਤ ਹੈ, ਕਿਆ ਗੀਤ ਹੈ, ਵਟ ਇਜ਼ ਸੌਂਗ ਮੈਨ. ਥੈਂਕ ਯੂ ਭਾਈ ਜਾਨ, ਥੈਂਕ ਯੂ ਵੈਰੀ ਮੱਚ. ਤੁਹਾਡੀ ਚੋਇਸ ਬੜੀ ਅੱਛੀ ਸੀ. ਗੀਤ ਨਾ ਸੁਣ ਕੇ ਦੇਖੋ ਕਿੰਨੇ ਪਿਆਰੇ ਲਿਰਿਕਸ ਆ ਔਰ ਕਿੰਨੇ ਖੂਬਸੂਰਤ ਲਾਈਨਾਂ ਲਿਖੀਆਂ. ਮਹਿਬੂਬ ਮੇਰੇ ਹੈਂ, ਅਗਰ ਤੂੰ ਹੈ ਮੇਰੇ ਨਾਲ ਜ਼ਿੰਦਗੀ ਦੇ ਵਿੱਚ ਕਿੰਨੀ ਖੂਬਸੂਰਤ ਹੈ, ਅਗਰ ਤੂੰ ਮੇਰੇ ਨਾਲ ਨਹੀਂ ਹੈ ਤਾਂ ਜ਼ਿੰਦਗੀ ਫਿਰ ਕੁਛ ਵੀ ਨਹੀਂ ਹੈ ਨਾ. ਅਤੇ ਇਸ ਕਰਕੇ ਜਿਹੜੇ ਮਹਿਬੂਬ ਆ ਇਹ ਬੜੇ ਜ਼ਰੂਰੀ ਹੈ ਔਰ ਇਹਨਾਂ ਤੋਂ ਬਿਨਾਂ ਵੀ ਦੁਨੀਆਂ ਨਹੀਂ ਚੱਲਦੀ. ਜੇ ਮਹਿਬੂਬ ਨਾ ਹੁੰਦੇ ਨਾ ਤਾਂ ਦੁਨੀਆਂ 'ਚ ਕਿਸੇ ਨੇ ਵੀ ਨਹੀਂ ਹੋਣਾ ਸੀ. ਪੰਜਾਬੀ ਵਿਰਸਾ ਸਮਝ ਕੇ ਗੱਲ ਆ ਨਾ. ਅਤੇ ਇਸ ਗੀਤ ਨੂੰ ਸਪੈਸ਼ਲੀ ਤੌਰ 'ਤੇ ਮਾਸਟਰ ਜੂਲਰ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਔਰ ਮਾਸਟਰ ਜੂਲਰ ਤੁਹਾਨੂੰ ਪਤਾ ਕਿ ਸੋਨੇ ਦਾ ਭੰਡਾਰ ਹੈ, ਸੋਨੇ ਦੀ ਜਿਵੇਂ ਕਹਿੰਦੇ ਨਾ ਖਾਣ ਆ. ਇੱਥੇ ਨਵੇਂ ਨਵੇਂ ਡਿਜ਼ਾਈਨ ਤੁਹਾਡੇ ਵਾਸਤੇ ਸੋਨੇ ਦੇ ਆਉਂਦੇ ਆ ਔਰ ਦੋ ਲੋਕੇਸ਼ਨਾਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ. ਬਹੁਤ ਹੀ ਖੂਬਸੂਰਤ ਸਟੋਰ ਬਣੇ ਹੋਏ ਆ, ਬਹੁਤ ਹੀ ਜ਼ਿਆਦਾ ਵਧੀਆ ਸਟੋਰ ਬਣੇ ਹੋਏ ਆ, ਬਹੁਤ ਹੀ ਜ਼ਿਆਦਾ ਲੇਟੈਸਟ. ਜਿਹੜਾ ਮੈਂ ਕਹਿੰਦੇ ਨਾ ਵੀ ਤੁਸੀਂ ਅੰਦਰ ਵੜਦੇ ਆ ਤੁਹਾਡੇ ਮੂੰਹ 'ਚੋਂ ਆਪ ਵਾਹ ਮੁਹਾਰੇ ਨਿਕਲਦਾ, ਵਾਹ ਕਿਆ ਸਟੋਰ ਬਣੇ ਵੀ ਮਾਸਟਰ ਜੂਲਰ ਦੇ. ਤੁਸੀਂ ਅੰਦਰ ਵੜ ਕੇ ਜਿਹਨੇ ਨਹੀਂ ਵੀ ਸੋਨਾ ਲੈਣਾ ਉਹ ਵੀ ਲੈ ਕੇ ਮੁੜਦਾ. ਚੱਕਰ ਕੀ ਹੈ, ਫਿਰ ਜਦੋਂ ਸਾਡੀਆਂ ਲੇਡੀਜ਼ ਅੰਦਰ ਜਾਂਦੀਆਂ ਨਾ ਅਤੇ ਸੋਹਣੇ ਸਰਦਾਰ ਨੂੰ ਨਾਲ ਲਿਜਾ ਕੇ, ਆਪਣੇ ਫਿਰ ਬੋਏਫ੍ਰੈਂਡ ਨੂੰ ਨਾਲ ਲਿਜਾ ਕੇ ਜਾਂ ਆਪਣੇ ਸਾਥੀ ਨੂੰ ਨਾਲ ਲਿਜਾ ਕੇ ਕਹਿੰਦੀ, ਸਰਦਾਰਾ ਮੈਨੂੰ ਆਹ ਵੀ ਲੈ ਦੇ, ਇਹ ਮੈਨੂੰ ਪਾਇਆ ਬਹੁਤ ਜੰਗਣਾ, ਮੇਰੇ ਕੰਨਾਂ 'ਚ ਵਾਲੀਆਂ ਲੈ ਦੇ ਮੋਟੀਆਂ ਮੋਟੀਆਂ ਜੀਆਂ, ਵੱਡੀਆਂ ਵੱਡੀਆਂ ਜੀਆਂ, ਗੋਲ ਗੋਲ ਜੀਆਂ ਵਾਲੀਆਂ ਲੈ ਦੇ ਫਿਰ ਮਾਸਟਰ ਜੂਲਰ ਤੋਂ. 905-906-2424 ਦੇ ਕੌਕ ਦੀ ਜਾ ਸਕਦੀ ਹੈ. ਮਾਸਟਰ ਜੂਲਰ ਤੁਹਾਡੇ ਵਾਸਤੇ ਹਾਜ਼ਰ ਹੈ ਔਰ ਇੱਕ ਲੋਕੇਸ਼ਨ ਜਿਹੜੀ ਕਿ ਫਰਟੀਨੋ ਹੈ ਤੁਹਾਡੇ ਵਾਸਤੇ, ਜਿਹੜਾ ਕਿ ਬਵੇੜ ਐਂਡ ਮੇਨ ਕਿਹੜੀ ਰੋਡ ਆ ਵੀ ਦੂਸਰੀ, ਉਹ ਹਰਜੀਤ ਜੀ ਮਾਊਂਟ ਐਸ਼ ਤੇ ਉੱਪਰ ਹੈ, ਉਸਟਾ ਸਟੋਰ ਏਅਰਪੋਰਟ ਐਂਡ ਮੇ ਫਿੱਟ ਦੇ ਕਾਰਨਰ ਤੇ ਹੈ. ਮਾਸਟਰ ਜੂਲਰ ਤੁਹਾਡੇ ਵਾਸਤੇ ਹਾਜ਼ਰ ਹੈ. ਕਿਸੇ ਤਰ੍ਹਾਂ ਦਾ ਸੋਨਾ ਪੁਰਾਣਾ ਤੁਸੀਂ ਵੇਚਣਾ ਹੈ, ਮਾਸਟਰ ਜੂਲਰ. ਨਵਾਂ ਲੈਣਾ ਹੈ, ਮਾਸਟਰ ਜੂਲਰ. 905-906-2424 ਦੇ ਕਾਲ ਕੀਤੀ ਜਾ ਸਕਦੀ ਹੈ. ਵਕਾਰ ਖਾਨ ਸਾਹਿਬ ਮੇਰੀ ਲਾਈਨ 'ਤੇ ਹਾਜ਼ਰ ਲਵਾ ਗਏ ਆ. ਰੋਜਰ ਦੇ ਬਹੁਤ ਲੰਬੇ ਸਮੇਂ ਤੋਂ ਤੁਹਾਡੇ ਨਾਲ ਡੀਲਾਂ, ਤੁਹਾਨੂੰ ਇੰਟਰਨੈਟ ਦੀਆਂ ਡੀਲਾਂ ਦੇ ਰਹੇ ਆ. ਘਰ ਦੇ ਵਿੱਚ ਹਰ ਬੰਦੇ ਨੂੰ ਇੰਟਰਨੈਟ ਚਾਹੀਦਾ, ਹਰ ਬੰਦੇ ਨੂੰ ਸੈੱਲਫੋਨ ਚਾਹੀਦੇ ਆ ਅਤੇ ਉਹਦੀਆਂ ਡੀਲਸ ਲੈਣ ਵਾਸਤੇ ਤੁਹਾਡੇ ਵਾਸਤੇ ਹਾਜ਼ਰ ਹੈ ਵਕਾਰ ਖਾਨ ਸਾਹਿਬ. ਅੱਜ ਇੰਟਰਨੈਟ ਦੀਆਂ ਡੀਲਾਂ ਸਪੈਸ਼ਲ ਹੋਣਗੀਆਂ ਤੁਹਾਡੇ ਵਾਸਤੇ. ਲੌਂਗ ਵੀਕਐਂਡ ਜਿਹੜੀ ਸੇਲ ਲਾਈ ਸੀ ਉਹ ਸੇਲ ਜਿਹੜੀ ਹੈ ਉਹ ਕੰਟੀਨਿਊ ਸੇਲ ਚੱਲ ਰਹੀ ਹੈ. ਵਕਾਰ ਖਾਨ ਸਾਹਿਬ ਕਿਆ ਹਾਲ ਹੈ ਆਪਕੇ ਭਾਈ ਜਾਨ?
1: ਜੀ ਥੈਂਕ ਯੂ ਸੋ ਮੱਚ ਹਰਜੀਤ ਜੀ, ਬਿਲਕੁਲ ਸਹੀ ਕਹਾ, ਬਹੁਤ ਹੀ ਸਪੈਸ਼ਲ ਆਫਰ ਹੈ. ਥੈਂਕ ਯੂ ਸੋ ਮੱਚ ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ.
1: ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵੱਡੀ ਪ੍ਰੋਮੋਸ਼ਨ ਹੈ. ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ. ਰੋਜਰਸ ਇੰਟਰਨੈਟ ਕੀ ਵੀ ਬਹੁਤ ਹੀ ਸਪੈਸ਼ਲ ਪ੍ਰੋਮੋਸ਼ਨ ਹੈ. 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਹੀ ਚੀਪ ਪ੍ਰਾਈਸ ਪਰ ਦਿਲਾ ਦੇਣਗੇ. ਰੋਜਰਸ ਸੈੱਲ ਫੋਨ ਦੀ ਵੀ ਬਹੁਤ ਅਮੇਜ਼ਿੰਗ ਆਫਰ ਹੈ ਮੇਰੇ ਕੋਲ. ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ. ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ. ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ. ਨੰਬਰ ਹੈ 6478648000. ਅਸੀਂ 18 ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ. ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ.
0: ਇੱਕ ਬਾਰ ਮੇਰੇ ਕੋ ਵਕਾਰ ਖਾਨ ਸਾਹਿਬ ਜੀ ਯੇ ਬਤਾਏ ਆਪਸੇ ਜੋ ਡੀਲ ਲੇਤੇ ਉਨਕੋ ਸਸਤੀ ਮਿਲਤੀ ਹੈ, ਅਗਰ ਰੋਜਰ ਸੇ ਸੀਧਾ ਫੋਨ ਕਰਦੇ ਉਨਸੇ ਮਹਿੰਗੀ ਮਿਲਤੀ ਹੈ? ਕਾਮ
1: ਨਹੀਂ, ਬਿਲਕੁਲ ਜੀ, ਜੋ ਸਪੈਸ਼ਲ ਆਫਰਸ ਹੈ ਜੋ ਕਾਲ ਸੈਂਟਰਸ ਔਰ ਸਟੋਰਸ ਪੇ ਨਹੀਂ ਅਵੇਲੇਬਲ ਹੈ, ਚੀਪੈਸਟ ਪ੍ਰੋਮੋਸ਼ਨ ਮਿਲੇਗੀ, ਬੈਸਟ ਪ੍ਰਾਈਸ ਦਿਲਾਏਂਗੇ ਜੋ ਆਪਕੋ ਕਹੀਂ ਔਰ ਸੇ ਨਹੀਂ ਮਿਲੇਗੀ.
0: ਸਰਵਿਸ ਰੋਜਰ ਕੀ ਹੋਗੀ ਹੈ ਨਾ ਸਾਰੀ?
1: ਬਿਲਕੁਲ, ਮੈਂ ਰੋਜਰਸ ਕਾ ਇੰਪਲਾਈ ਹੂੰ ਸਰ, ਓਨਲੀ ਰੋਜਰਸ, ਸਿਰਫ ਰੋਜਰਸ ਕੇ ਲਿਏ ਕਾਮ ਕਰਤਾ ਹੂੰ.
0: ਕਿਉਂਕਿ ਰੋਜਰ ਕਾ ਇੰਟਰਨੈਟ ਜੋ ਬਹੁਤ ਫਾਸਟ ਬਹੁਤ ਚਲਤਾ ਹੈ ਨਾ, ਇਸ ਲਈ ਮੈਂ ਆਪਸੇ ਪੁੱਛ ਰਹਾ ਹੂੰ, ਕਿਸੇ ਔਰ ਕੰਪਨੀ ਕਾ ਨਹੀਂ ਲਗਾ ਦੇਣਾ?
1: ਬਿਲਕੁਲ, ਬੈਸਟ ਇੰਟਰਨੈਟ ਐਕਸਫਿਨਿਟੀ ਲੇਟੈਸਟ ਜੋ ਇੰਟਰਨੈਟ ਹੈ ਉਹ ਦਿਲਾ ਕੇ ਦੇਣਗੇ ਔਰ ਸੁਪਰ ਫਾਸਟ ਸਪੀਡ ਮਿਲੇਗੀ ਔਰ ਬੈਸਟ ਸਰਵਿਸ ਹੋਗੀ, ਚੀਪੈਸਟ ਪ੍ਰਾਈਸ ਹੋਗੀ.
0: ਬਹੁਤ ਅੱਛਾ, ਨੰਬਰ ਦੇ ਸਰ ਆਪਣਾ ਜਾਣਕਾਰੀ ਕਰੀਏ.
1: ਪਲੀਜ਼ ਕਾਲ ਕਰੇ, ਨੰਬਰ ਹੈ 6478000, 6478000, 647, 864, 8000.
0: ਬੜੀ ਸ਼ੁਕਰੀਆ ਸਰ ਆਪਕਾ, ਥੈਂਕ ਯੂ. ਇੱਕ ਆਹ ਗੀਤ, ਇਹ ਗੀਤ ਜਦੋਂ ਲਾਉਂਦੇ ਹਾਂ ਅਸੀਂ ਨਾ ਬੰਦੇ ਸਾਰੇ ਦੀਵਾਨੇ ਹੋ ਜਾਂਦੇ ਮਿਊਜ਼ਿਕ ਦੇ, ਪਤਾ ਨਹੀਂ ਕਿੰਨੇ ਸਾਲ ਤੋਂ. ਦੇਖੋ ਕਮਾਲ ਦੀ ਗੱਲ ਆ, 18 ਮੈਨੂੰ ਰੇਡੀਓ ਕਰਦੇ ਨੂੰ ਹੋ ਗਿਆ, ਕਿੰਨੇ ਸਾਲ ਦਾ ਗੀਤ ਲਾ ਰਿਹਾ ਮੈਂ, ਇਹ ਮਿਊਜ਼ਿਕ ਲਾ ਰਿਹਾ, ਤੁਸੀਂ ਬੋਰ ਨਹੀਂ ਹੋਏ ਇਸ ਗੀਤ ਤੋਂ? ਹੈ, ਇਹ ਇਹਨੂੰ ਕਹਿੰਦੇ ਦੀਵਾਨਗੀ, ਇਹਨੂੰ ਕਹਿੰਦੇ ਮੁਹੱਬਤ, ਇਹਨੂੰ ਕਹਿੰਦੇ ਆ ਇੱਕ ਇਸ਼ਕ, ਕਿ ਜਿਹੜਾ ਵੀ ਬੰਦਾ ਕਿਸੇ ਨੂੰ ਪਿਆਰ ਕਰਦਾ ਨਾ ਉਹ ਫਿਰ ਬੋਰ ਨਹੀਂ ਹੋ ਸਕਦਾ. ਕਿਉਂਕਿ ਇਹੋ ਜਿਹੇ ਗੀਤ ਜਿਹੜੇ ਹੋਣ ਹੈ ਤੇਰੀ ਉਮੀਦ ਤੇਰਾ ਇੰਤਜ਼ਾਰ ਕਰਦੇ ਹਾਂ ਇਹ ਸਨਮ ਸਿੰਘ ਅਜੀਤ ਤੋਂ ਤੁਮਸੇ ਪਿਆਰ ਕਰਦੇ ਹਾਂ ਇਹੋ ਜਿਹੇ ਗੀਤ ਕੈਸਾ ਮਿਊਜ਼ਿਕ ਹੈ ਯਾਰ ਕੰਨਾਂ ਨੂੰ ਕਿੰਨਾ ਆਰਾਮ ਮਿਲਦਾ ਤੁਹਾਡਿਆਂ ਨੂੰ ਪੰਜਾਬੀ ਵਿਰਸਾ ਸੁਣ ਰਹੇ ਹਾਂ ਤੁਸੀਂ ਔਰ ਇਸ ਆਉਣ ਵਾਲੇ ਵੀਕਐਂਡ ਦੇ ਤੁਹਾਡੇ ਵਾਸਤੇ ਬਈ ਪੰਜਾਬੀ ਵਿਰਸਾ ਮਨਮੋਹਨ ਵਾਰਸ ਵੀ ਆ ਰਹੇ ਆ
2: ਟੀਮ 4 ਐਂਟਰਟੇਨਮੈਂਟ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2026
3: ਓਏ ਸਾਵਣ ਚੜਿਆ ਤੀ
2: ਟੋਰਾਂਟੋ ਸ਼ੋ ਸੰਡੇ 9 ਅਗਸਤ ਨੂੰ
3: ਦੁਨੀਆ ਮੇਲੇ ਜਾਂਦੀ
2: ਇਨ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਮਨਮੋਹਨ ਵਾਰਸ ਕਮਲ ਹੀਰ ਅਤੇ ਸੰਗਤਾਰ ਟਿਕਟਸ ਆਰ ਅਵੇਲੇਬਲ ਐਟ ticketmaster.ca ਫੋਰ ਡੀਟੇਲਸ ਕੰਟੈਕਟ ਟੀਮ ਫੋਰ ਐਂਟਰਟੇਨਮੈਂਟ 6474006862 4163034444

0: Live and Cellular Point present AmiWeb Live in Toronto. August at Great Canadian Casino Resort. Toronto wale ready ho jao. Buy your tickets at ticketmaster.ca or call 647-964-8573.
1: यार इना इंश्योरेंस ने ते तुहां कढ़ाता वधिया ते जायज रेट कित्थों मिलेगा
2: टॉप फाइनेंशियल इंक तो जो अपनियां बेहतर ते भरोसेमंद सेवावां लई जाने जांदे ने
3: क्रिटिकल मॉर्गेज आरईएसपी आरआरएसपी विजिटर इंश्योरेंस सुपर वीजा स्पेशल डिसेबिलिटी प्लान फॉर ट्रकर्स जे थोड़े कोल वी नालों ज्यादा ड्राइवर ने ता तुहानू अनबीटेबल प्राइस लेके देंगे
2: कॉल करो 20 सालां दे तजुर्बे वाले सुरजीत सिंह पड्डा जी नू 647-300-310
3: या मिलो 70 डेल्टा पार्क बुलेवार्ड यूनिट 11 ब्रैम्पटन
4: डॉक्टर कुमार लगे हुए नशे तो मुक्ति दवाने वास्ते शराब अफीम पोस्त डोडिया के नशे तो दूर कर देंगे डॉक्टर कुमार लेडीज के मर्दों के गुप्त रोगों का इलाज डॉक्टर कुमार बुजुर्गों के मोढ़े गोडे दुखते हैं भाई डॉक्टर कुमार हर्बल वैगरा भी तुहानू वेचदे डॉक्टर कुमार हर तरह के इलाज वास्ते डॉक्टर कुमार 416-425-0138 ग्रेटर पंजाब प्लाजा माल्टन गुरु घर के कोल डॉक्टर कुमार 416-425-0138 ते कॉल कर सकते हो
5: हंसराज हंस साहब का एक बड़ा मकबूल गीत होया सी तेरा मेरा प्यार कि कागजी तो नहीं है ना साढ़े नाल सोने नाराज भी तो नहीं यही से ना गीत ते हंस भाजी देखो जेड़े ना लोग म्यूजिक नू रियल दे विच जेड़े म्यूजिक दे हीरो लोग आ मैनू इन्ने साल हो गए शो कराउंदे आ नू तुहानू पता है कि मैं ऑलवेज वो सिंगर लैके आना हुंना जेड़े सिंगर तुसी उन्हां सिंगर्स नू अपने परिवारक तौर ते बैठ के भी सुनदे हो और हंसराज हंस मंथ ऑफ सितंबर 18 नू अपने शहर दे जा रहे आ लिविंग आर्ट सेंटर दे विच आ तां जाणगे दो चार दिन पहलां ही फिर असी स्टूडियो 'च भी लियावांगे उन्हां दा इंटरव्यू करांगे शामी पंजाबी लहरां 'च भी इंटरव्यू उन्हां दी होएगी वक्खरे वक्खरे होर भी चैनल्स लै के जावांगे पर सीटां थोड़ियां 1300 सीट हैगी है 1350 ते मैं चाहुंदा कि तुसी जिहड़े परिवारां ने हंसराज हंस साहिब नूं सुनना ते लाली नैना 'च रड़कदी छड्ड के सुपने फिर गुलाबी रंग दे इहो जिहे गीत जे तुहाडा मूड है सुनण दा ते आपणियां टिकटां जिहड़ियां कि राखवियां कर लो ticketmaster.ca तों और सीटां दे उत्ते कल्ली कल्ले दे नंबर लिखिया होया ब्रैम्पटन मिसी सागर विच इह शो होना है कोई तुहानू दूर जाण दी लोड़ नहीं है पार्किंग बिल्कुल उत्थे फ्री है और जिहड़े परिवारां ने टिकटां लैणियां मैनूं जिहड़े प्यार करदे उह आउणगे जरूर भी मैनूं इन्नी गल दा पता मैं अग्गे वी तुहानूं जिक्र कीता सी कुलविंदर मनिहाल साहिब भाजी जिहड़ी आ सब तों पहलां टिकटां उही खरीददे आ कैसे रब वाले रूह वाले बंदे आ मेरे जिन्ने भी शो हुंदे आ ਉਹੀ ਟਿਕਟਾਂ ਸਭ ਤੋਂ ਪਹਿਲਾਂ ਖਰੀਦਦੇ ਆ ਹੁਣ ਵੀ ਉਹਨਾਂ ਚਾਰ ਟਿਕਟਾਂ ਲਈਆਂ ਕਹਿੰਦੇ ਹਰਜੀਤ ਜੀ ਸ਼ਾਇਦ ਸਾਡੇ ਫਰੈਂਡ ਸਰਕਲ ਹੋਰ ਵੀ ਆਵੇ ਮੈਂ ਇੱਕ ਵਾਰੀ ਫਿਰ ਤੋਂ ਕੁਲਵਿੰਦਰ ਜੀ ਦਾ ਥੈਂਕ ਯੂ ਕਰਨਾ ਪੈਸੇ ਦੀ ਗੱਲ ਨਹੀਂ ਹੁੰਦੀ ਪੈਸੇ ਜੇ 200-400 ਆਪਾਂ ਲਾਉਂਦੇ ਹਾਂ ਅਤੇ ਆਪਾਂ ਇੱਕ ਨਾਈਟ ਨੂੰ ਨਾ ਮੈਨੂੰ ਇੱਕ ਗੱਲ ਦਾ ਆਂਸਰ ਦਿਓ ਅੱਜ ਸਾਰੇ ਜਣੇ ਜੇ ਕਿਸੇ ਕੋਈ ਸੀਧਾ ਆਂਸਰ ਹੋਵੇ ਘਰ ਦੇ ਵਿੱਚ ਆਪਾਂ ਰੋਟੀ ਰੋਜ਼ ਖਾਂਦੇ ਹਾਂ ਠੀਕ ਹੈ ਖਾਂਦੇ ਹਾਂ ਨਾ ਰੋਟੀ ਆਪਾਂ ਘਰ ਦੁਪਹਿਰੇ ਵੀ ਖਾਂਦੇ ਹਾਂ ਘਰੋਂ ਬੰਨ ਕੇ ਲੈ ਜਾਂਦੇ ਹਾਂ ਸਾਡੀਆਂ ਫੈਮਲੀਜ਼ ਜਿਹੜੇ ਕੰਮਾਂ 'ਤੇ ਇਸ ਵੇਲੇ ਕੰਮ ਕਰ ਰਹੇ ਘਰੋਂ ਰੋਟੀ ਲੈ ਕੇ ਜਾਂਦੇ ਹਾਂ ਰਾਤ ਨੂੰ ਵੀ ਘਰ ਜਾ ਕੇ ਸਾਡੀਆਂ ਲੇਡੀਜ਼ ਭਾਵੇਂ ਹਾਰਡਵਰਕ ਕਰਕੇ ਹਨ ਫਿਰ ਵੀ ਘਰ 'ਚ ਰੋਟੀ ਬਣਾਉਂਦੇ ਆ ਰੋਟੀ ਬਾਹਰ ਖਾਣ ਆਪਾਂ ਕਦੋਂ ਜਾਂਦੇ ਹਾਂ ਕਦੋਂ ਖਾਂਦੇ ਰੋਟੀ ਬਾਹਰ ਜਾ ਕੇ ਔਰ ਕਾਹਦੇ ਵਾਸਤੇ ਜਾਂਦੇ ਹਾਂ ਰੋਟੀ ਬਾਹਰ ਖਾਣ ਵਾਸਤੇ ਕਵੀ ਰਿਸ ਕਹਿੰਦੇ ਅਸੀਂ ਜਾਂ ਰੈਸਟੋਰੈਂਟ 'ਚ ਅੱਜ ਡਿਨਰ ਕਰਨ ਚੱਲੇ ਹਾਂ ਪੂਰੀ ਫੈਮਲੀ ਨਾਲ ਸਾਡਾ ਪਰਿਵਾਰ ਇਕੱਠਾ ਹੋਇਆ ਜਿਵੇਂ ਆ ਹੁਣੇ ਭਾਈਜਾਨ ਸਾਡੇ ਕਹਿ ਗਏ ਕਹਿੰਦੇ ਮੇਰੀਆਂ ਬੇਟੀਆਂ ਵੀ ਆਏ ਸੀ ਮੇਰੇ ਦਮਾਦ ਵੀ ਆਏ ਸੀ ਉਹ ਕਿਉਂ ਹੁੰਦਾ ਇੱਕ ਇਕੱਠਾ ਪਰਿਵਾਰਕ ਤੌਰ 'ਤੇ ਸਾਂਝ ਇੱਕ ਆਪਣੇ ਆਪ ਨੂੰ ਆਊਟਿੰਗ ਕਰਨੀ ਇੱਕ ਆਪਣੇ ਆਪ ਨੂੰ ਕਹਿੰਦੇ ਆ ਨਾ ਇੰਜੋਏਮੈਂਟ ਕਰਨੀ ਆਪਣੇ ਆਪ ਨੂੰ ਇੱਕ ਇੱਕ ਉਸ ਮਾਹੌਲ ਦੇ 'ਚ ਲੈ ਜਾਣਾ ਜਿੱਥੇ ਤੁਹਾਨੂੰ ਘਰ ਦਾ ਮਾਹੌਲ ਖਤਮ ਹੋ ਜਾਵੇ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਮਿਊਜ਼ਿਕ ਦੇ ਲਵਰਸ ਜਿਹੜੇ ਲੋਕ ਆ ਕਿਉਂ ਜਾਓਗੇ ਮਿਊਜ਼ਿਕ ਦੇਖਣ ਵਾਸਤੇ ਹੰਸ ਰਾਜਿੰਦਰ ਨੂੰ ਸੁਣਨ ਵਾਸਤੇ ਕਿਉਂ ਜਾਓਗੇ ਕਿਉਂਕਿ ਅਸੀਂ ਘਰ ਦੇ ਕਈ ਵਾਰੀ ਕੰਮਾਂ ਕਾਰਾਂ ਤੋਂ ਟਾਇਰਡ ਹੋ ਜਾਂਦੇ ਹਾਂ ਮਿਊਜ਼ਿਕ ਇੱਕ ਐਸੀ ਚੀਜ਼ ਆ ਕਿ ਰੱਬ ਨੂੰ ਵੀ ਮਿਲਾ ਦਿੰਦਾ ਮਿਊਜ਼ਿਕ ਐਸਾ ਮਿਊਜ਼ਿਕ ਹੈ ਗੁਰੂ ਨਾਨਕ ਸਾਹਿਬ ਜੀ ਕੀ ਸੀ ਮਿਊਜ਼ਿਕ ਨੂੰ ਨਾ ਸ਼ਬਦ ਗਾਇਨ ਕਰਦੇ ਸੀ ਕਹਿੰਦੇ ਮਰਦਾਨੇ ਛੇੜ ਰਵਾਬ ਅੱਜ ਉਸ ਰੱਬ ਦੀ ਗੱਲ ਕਰੀਏ ਅੱਜ ਉਸ ਉੱਪਰ ਅੱਲਾਹ ਤਾਲਾ ਦੀ ਗੱਲ ਕਰੀਏ ਉਸ ਪਰਬਤ ਦੀ ਗਾਰ ਦੀ ਗੱਲ ਕਰੀਏ ਗੁਰੂ ਨਾਨਕ ਸਾਹਿਬ ਕਹਿੰਦੇ ਸੀ ਇੱਕ ਰਿਲੈਕਸ ਬਾਡੀ ਤੁਹਾਡੀ ਰਿਲੈਕਸ ਹੋ ਜਾਂਦੀ ਹੈ। ਔਰ ਜੇ ਤੁਸੀਂ ਚਾਹੁੰਦੇ ਹੋ ਕਿ ਕੰਮਾਂ ਕਾਰਾਂ ਤੋਂ ਥੱਕ ਕੇ ਆ ਕੇ ਫਰਾਈਡੇ ਨਾਈਟ ਤੁਹਾਡੀ ਬਹੁਤ ਵਧੀਆ ਹੋਵੇ, ਸਤੰਬਰ 18 ਦੀ ਨਾਈਟ ਹੋਵੇ ਔਰ ਪੂਰੇ ਬੈਂਡ ਦੇ ਨਾਲ, ਪੂਰੇ ਆਰਕੈਸਟਰਾ ਦੇ ਨਾਲ ਹੋਵੇ, ਪੂਰਾ ਬੈਂਡ ਹੋਏਗਾ ਲਾਈਵ ਤੁਹਾਡੇ ਵਾਸਤੇ, ਅਤੇ ਇਹ ਸ਼ੋਅ ਨੂੰ ਮਿਸ ਨਾ ਕਰਿਓ ਸਤੰਬਰ 18 ਵਾਲਾ। ਹੰਸ ਰਾਜ ਹੰਸ ਤੁਹਾਡੇ ਸ਼ਹਿਰ ਦੇ ਵਿੱਚ ਆ ਰਿਹਾ। ਤੁਹਾਨੂੰ ਸਾਰਿਆਂ ਨੂੰ ਸੱਦਾ ਪੱਤਰ ਟਿਕਟਾਂ ticketmaster.ca ਤੋਂ ਲੈ ਲਿਓ। ਇਸ ਵੀਕਐਂਡ ਦੇ ਮਨਮੋਹਨ ਵਾਰਸ ਸਾਹਿਬ ਦਾ ਸ਼ੋਅ ਹੋ ਰਿਹਾ, 30 ਅਗਸਤ ਨੂੰ ਤੁਹਾਡੇ ਵਾਸਤੇ ਐਮੀ ਵਿਰਕ ਆ ਰਿਹਾ ਜੀ, ਗ੍ਰੇਟ ਕੈਨੇਡੀਅਨ ਜਿਹੜਾ ਸਾਡਾ ਵੁੱਡਬਾਈਨ ਦੇ ਵਿੱਚ ਹੈ। ਟਿਕਟਾਂ ਤੁਸੀਂ ticketmaster.ca ਤੋਂ ਲੈ ਸਕਦੇ ਹੋ ਸਾਰੇ ਸ਼ੋਆਂ ਦੀਆਂ, ਭਾਵੇਂ ਤੁਸੀਂ ਮਨਮੋਹਨ ਵਾਰਸ ਸਾਹਿਬ ਦਾ ਸ਼ੋਅ ਦੇਖਣਾ ticketmaster.ca, ਜੇ ਤੁਸੀਂ ਐਮੀ ਵਿਰਕ ਸਾਹਿਬ ਦਾ ਸ਼ੋਅ ਦੇਖਣਾ ticketmaster.ca, ਜੇ ਤੁਸੀਂ ਹੰਸਰਾਜ ਹੰਸ ਸਾਹਿਬ ਦਾ ਸ਼ੋਅ ਦੇਖਣਾ ticketmaster.ca। ਚੋਇਸ ਤੁਹਾਡੀ ਹੈ, ਆਪਸ਼ਨ ਤੁਹਾਡੇ ਕੋਲ ਸਾਰੀਆਂ, ਠੀਕ ਹੈ ਨਾ। ਸਾਰੀਆਂ ਆਪਸ਼ਨ ਤੁਹਾਨੂੰ ਦੇ ਦਿੱਤੀਆਂ, ਪਰ ਟਿਕਟਾਂ ਲੈਣ ਲਈ ticketmaster.ca ਤੇ ਜਾਣਾ ਪੈਣਾ। ਹੰਸਰਾਜ ਹੰਸ ਸਾਹਿਬ ਦਾ ਇਹ ਗੀਤ ਮੈਨੂੰ ਬੜਾ ਵਧੀਆ ਲੱਗਦਾ। ਇਸ ਗੀਤ ਨੂੰ ਸਪੈਸ਼ਲੀ ਤੌਰ 'ਤੇ, ਘਰਾਂ ਦੇ ਏਸੀ ਖਰਾਬ ਹੋ ਗਏ ਕਈਆਂ ਦੇ, ਪੈ ਗਿਆ ਪੰਗਾ, ਬੀਬੀਆਂ ਅੱਗੇ ਗਰਮ ਹੁੰਦੀਆਂ ਹੋਰ ਤੱਤੀਆਂ ਹੋ ਗਈਆਂ, ਕਹਿੰਦੀਆਂ ਭਾਈ ਇਹ ਏਸੀ ਖਰਾਬ ਹੋ ਗਿਆ, ਇਹ ਕਿਉਂ ਨਹੀਂ ਠੀਕ ਕਰਾਉਂਦਾ ਸਰਦਾਰਾ। ਅਤੇ ਸਰਦਾਰ ਜੀ ਕੀ ਕਰਨ, ਕੋਈ ਮਕੈਨਿਕ ਇੱਕ ਦੋ ਅੱਗੇ ਠੀਕ ਕਰ ਗਏ, ਉਹ ਚੱਜ ਦੇ ਨਹੀਂ ਕੀਤਾ ਠੀਕ, ਗੈਸ ਭਰੀ, ਗੈਸ ਲੀਕ ਹੋ ਗਈ, ਪੈ ਗਿਆ ਪੰਗਾ। ਅਤੇ ਇਹ 40 ਸਾਲ ਪੁਰਾਣੀ ਕੰਪਨੀ ਹੈ ਏਅਰ ਪ੍ਰੋ ਮਕੈਨੀਕਲ। ਤੁਸੀਂ ਜੇ ਟੋਰਾਂਟੋ ਵਿੱਚ ਸੁਣ ਰਹੇ ਹਾਂ, ਬਰੈਂਪਟਨ ਵਿੱਚ ਸੁਣ ਰਹੇ ਹਾਂ, ਈਟੋਬੀਕੋ ਸੁਣ ਰਹੇ ਹਾਂ, ਸਕਾਰਬੋ ਸੁਣ ਰਹੇ ਹਾਂ, ਮਾਰਕਮ ਸੁਣ ਰਹੇ ਹਾਂ, ਮਿਸੀਸਾਗਾ ਸੁਣ ਰਹੇ ਹਾਂ, ਪਰਮਜੀਤ ਸਿੰਘ ਇੱਕ ਐਸਾ ਨਾਮ ਹੈ ਬਰੈਂਪਟਨ ਦੇ ਵਿੱਚ ਜਿਹਨੂੰ ਸਾਰੀ ਦੁਨੀਆ ਹੀ ਜਾਣਦੀ ਹੈ। ਇਹ ਬੰਦੇ ਨੇ ਐਡ ਨਹੀਂ ਕਦੀ ਕੀਤੀ, ਕਹਿੰਦਾ ਹਰਜੀਤ ਭਾਅ ਜੀ ਬਸ ਤੁਹਾਡੇ 'ਤੇ ਮੈਨੂੰ ਖੁਸ਼ੀ ਹੋ ਗਈ ਹੈ, ਤੁਹਾਡਾ ਪ੍ਰੋਗਰਾਮ ਸੁਣ ਕੇ ਮੇਰਾ ਚਾਅ ਹੀ ਆ ਜਾਂਦਾ ਮੈਨੂੰ ਯਾਰ, ਮੇਰੀ ਐਡ ਵੀ ਭਾਅ ਜੀ ਦੇ ਸ਼ੋਅ ਚੱਲੇ। ਪਰਮਜੀਤ ਭਾਅ ਜੀ ਨੂੰ ਕਾਲ ਕਰਨੀ ਹੈ, ਗੈਸ ਲੀਕ ਕਰ ਗਈ ਹੈ ਬੀਬਾ ਜੀ, ਤੁਹਾਡੇ ਫਰਨਸ ਨਵੀਂ ਲਵਾਉਣੀ ਆ, ਫਰਨਸ ਖਰਾਬ ਹੋ ਗਈ ਆ, ਤੁਹਾਡੀ ਹੀਟ ਦੀ ਕੋਈ ਪ੍ਰੋਬਲਮ ਆ, ਹੀਟ ਦੀ ਐਡ ਬਾਅਦ 'ਚ ਕਰਾਂਗੇ, ਹਲੇ ਹੀਟ ਲੱਗ ਰਹੀ ਹੈ ਹਰਜੀਤ ਜੀ, ਹਲੇ ਰੁਕ ਜਾਓ ਥੋੜ੍ਹੀ, ਇੰਨੇ ਨਾ ਤੱਤੇ ਪਵੋ, ਹਲੇ ਪਹਿਲਾਂ ਏਸੀ ਦਾ ਕੰਮ ਕਰੋ। ਜਿਨ੍ਹਾਂ ਨੇ ਏਸੀ ਨਵੇਂ ਲਵਾਉਣੇ ਆ, ਹੁਣ ਮੌਸਮ ਹੈ, ਤੁਸੀਂ ਆਪਣੇ ਨਵੇਂ ਏਸੀ ਲਵਾਉਣੇ ਆ, ਪੁਰਾਣੇ ਹੋ ਗਏ ਆ, ਰਿਪੇਅਰ ਕਰਾਉਣੀ ਆ, ਗੈਸ ਲੀਕ ਕਰ ਗਈ ਆ, ਪਾਈਪ ਲੀਕ ਕਰਦੀ ਆ, ਠੰਡੀ ਨਹੀਂ ਕਰਦਾ ਘਰ, ਤੁਸੀਂ ਬੀਬੀਆਂ ਦੋ ਪੱਖੇ ਲਾ ਕੇ ਥੱਕ ਗਈਆਂ, ਫਿਰ ਵੀ ਉੱਪਰ ਨਹੀਂ ਹਵਾ ਜਾਂਦੀ। ਕਈ ਵਾਰੀ ਕੀ ਹੁੰਦਾ ਕਿ ਮੇਨ ਫਲੋਰ ਠੀਕ ਹੁੰਦਾ, ਅਸੀਂ ਉੱਪਰ ਜਿਹੜਾ ਸੈਕਿੰਡ ਫਲੋਰ ਹੁੰਦਾ ਉੱਥੇ ਹਵਾ ਨਹੀਂ ਜਾਂਦੀ, ਉਹਦੇ ਵਾਸਤੇ ਤੁਹਾਨੂੰ ਫਰਨਸ ਨਵੀਂ ਲਵਾਉਣੀ ਪੈਂਦੀ ਹੈ, ਜਿਹ 'ਚੋਂ ਵੱਡੀ ਪਾਈਪਾਂ ਹੁੰਦੀਆਂ, ਫੁਰ ਕਰਕੇ ਜਾਵੇ ਹਵਾ ਉੱਪਰ। ਵਾਹ ਵੀ ਵਾਹ, ਆਹ ਦੁਬਾਰਾ ਕਰਿਓ ਹਰਜੀਤ ਜੀ ਮਾੜਾ ਜਿਹਾ, ਫੁਰ ਕਰਕੇ ਜਾਵੇ ਹਵਾ ਉੱਪਰ। ਅਤੇ ਏਅਰ ਪ੍ਰੋ ਮਕੈਨੀਕਲ ਵਾਲਿਆਂ ਨੂੰ ਕਾਲ ਕੀਤੀ ਜਾ ਸਕਦੀ ਹੈ, ਤੁਸੀਂ ਕਾਲ ਕਰ ਲਓ ਪਰਮਜੀਤ ਸਿੰਘ ਹਰਾਂ ਨੂੰ, ਟੋਨੀ ਭਾਅ ਜੀ ਨੂੰ ਕਾਲ ਕਰ ਲਓ 416-720-2081 ਨੰਬਰ। ਮੈਂ ਤੁਹਾਨੂੰ ਦੁਬਾਰਾ ਦੱਸ ਰਿਹਾ, ਬੰਦੇ ਬੜੇ ਕਾਰੀਗਰ ਆ ਯਾਰ, ਸਰਟੀਫਾਈਡ ਬੰਦੇ ਆ, ਇੱਥੇ ਕੋਈ ਬੰਦਾ ਹੱਥ ਨਹੀਂ ਲਾ ਸਕਦਾ ਕਿਸੇ ਏਸੀ ਨੂੰ ਵੀ, ਨਾ ਇਲੈਕਟ੍ਰੀਕਲ ਪੈਨਾਂ ਨੂੰ ਕੋਈ ਛੇੜ ਸਕਦਾ, ਗੈਸ ਦੀਆਂ ਪਾਈਪਾਂ ਖੋਲ੍ਹ ਕੇ ਸਾਰੇ ਲਾਇਸੈਂਸ ਇਹਨਾਂ ਦੇ ਕੋਲ ਆ। 416-720-2081 ਹੰਸ ਰਾਜ ਹੰਸ ਦੇ ਸ਼ੋਅ ਨੂੰ ਵੀ ਸਪੋਂਸਰ ਕਰ ਰਿਹਾ ਪਰਮਜੀਤ ਭਾਅ ਜੀ, 416-720-2081 'ਤੇ ਕਾਲ ਤੁਸੀਂ ਜਲਦੀ ਜਲਦੀ ਕਰ ਲਿਓ, ਜਿਨ੍ਹਾਂ ਨੇ ਘਰਾਂ ਦੇ ਏਸੀ ਦੀ ਕੋਈ ਪ੍ਰੋਬਲਮ ਪਈ ਹੈ ਹੁਣ ਤੁਸੀਂ ਠੀਕ ਕਰਾ ਲਓ। ਨਾਲੇ ਪਤਾ ਕੀ ਹੁੰਦਾ, ਜਦੋਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਨਾ, ਇਹ ਸਾਰੇ ਵੀਰ ਬਿਜ਼ੀ ਹੋ ਜਾਂਦੇ ਆ, ਉਦੋਂ ਨਹੀਂ ਇਹਨਾਂ ਕੋਲ ਸਮਾਂ ਹੁੰਦਾ। ਹੁਣ ਜੇ ਸਪੋਜ਼ ਕਰੋ ਏਸੀ ਤੁਹਾਡਾ ਖਰਾਬ ਆ, ਹੁਣ ਨਾਲੇ ਆਰਾਮ ਦੇ ਨਾਲ ਵਧੀਆ ਸੈੱਟ ਕਰਕੇ ਜਾਣਗੇ, ਗੈਸ ਗੂਸ ਚੈੱਕ ਕਰਕੇ 100 ਨੰਬਰ ਚੈੱਕ ਕਰਦੇ ਆ, ਇਹਨਾਂ ਕੋਲ ਇੱਕ ਪੇਪਰ ਆ, ਉਹ ਮੀਟਰ ਲਾਉਂਦੇ ਆ, ਉੱਥੇ 1, 2, 3, 4, 5 ਜਿਹੜੀ ਕੋਈ ਮਿਸਿੰਗ ਹੁੰਦੀ ਆ ਉੱਥੇ ਟਿੱਕ ਕਰ ਦਿੰਦੇ, ਉਹਨੂੰ ਪੂਰਾ ਸੈੱਟ ਕਰ ਦਿੰਦੇ ਆ। 416-720-2081

ਮੈਂ ਤਾਂ ਹੰਸਰਾਜ ਹੰਸਰਾਜ ਨੂੰ ਕਹਿੰਦਾ ਭਾਜੀ ਆਹ ਗੀਤ ਜ਼ਰੂਰ ਸੁਣਾਇਓ ਯਾਰ ਤੁਸੀਂ ਉੱਥੇ, ਮੈਂ ਸੱਚੀ ਇਹ ਗੀਤ ਸੁਣਨਾ, ਇਹ ਗੀਤ ਇੰਨਾ ਪਿਆਰਾ ਗੀਤ ਹੈ, ਖਾਲੀ ਦਿਲ ਨਹੀਂ ਇਹ ਜਾਨ ਵੀ ਇਹ ਮੰਗਦਾ। ਹਰਜੀਤ ਜੀ ਇਸ਼ਕ ਦੀ ਗਲੀ ਵਿੱਚੋਂ, ਤੁਹਾਨੂੰ ਪਤਾ ਮੈਨੂੰ ਗੀਤ ਇੱਦਾਂ ਜ਼ਿਆਦਾ ਪਸੰਦ ਆ ਵੀਰ ਮੇਰਿਓ। ਜ਼ਿੰਦਗੀ ਦੇ ਵਿੱਚ ਕੀ ਹੈ, ਜਿੰਨੇ ਦੁਨੀਆ ਭਰ ਦੇ ਵੱਡੇ ਤੋਂ ਵੱਡੇ ਗ੍ਰੰਥ ਫੋਲ ਲਓ, ਵੱਡੇ ਤੋਂ ਵੱਡੇ ਗ੍ਰੰਥ ਪੜ੍ਹ ਲਓ, ਅਖੀਰ ਤੇ ਰਿਜ਼ਲਟ ਇੱਕੋ ਨਿਕਲਦਾ ਕਿ ਜ਼ਿੰਦਗੀ 'ਚ ਪਿਆਰ ਸਭ ਤੋਂ ਜ਼ਰੂਰੀ ਹੈ, ਇਸ ਤੋਂ ਵੱਡੀ ਦੁਨੀਆ 'ਚ ਕੋਈ ਚੀਜ਼ ਨਹੀਂ। ਪ੍ਰੋਗਰਾਮ ਪੰਜਾਬੀ ਵਿਰਸਾ ਦਾ ਵਨ ਐਂਡ ਓਨਲੀ ਸਿੰਘ ਹਰਜੀਤ ਆਪਕੇ ਲੀਏ ਹਾਜ਼ਰ ਹੈ ਭਾਈ ਜਾਨ, ਕਿਉਂਕਿ ਆਪ ਹਮੇ ਪਿਆਰ ਕਰਦੇ, ਹਮ ਆਪਕੋ ਪਿਆਰ ਕਰਦੇ ਹੈ। ਓ ਮੇਰੀ ਜਾਨ, ਮੇਰੀ ਜਾਨ, ਹਾਂ ਹਾਂ ਹਾਂ, ਬੜੀ ਦੇਰ ਹੋ ਗਈ ਡਾਇਲੋਗ ਬੋਲਿਆ ਨਹੀਂ ਸੀ। ਓ ਮੇਰੀ ਜਾਨ, ਸਿਰਫ ਸਿਰਫ ਸਿਰਫ ਤੇਰੇ ਲਈ।

0: यार ये गीत कैसा गीत बन गया है जनाब नुसरत साहब ने इसका म्यूजिक नुसरत फतेह अली खान साहब के नाम से भी एक करी बई कैसे वो म्यूजिक के गवैये हुए है कैसे वो दुनिया च नहीं इदा के गवैये होंगे ये गवैये जन्म कदी कदी लेंदे आंदे एहो जे गवैये हेलो
1: हांजी
0: सर
1: ਮੈਂ ਕਿਹਾ ਜੀ ਤੁਸੀਂ ਗੀਤ ਨੂੰ ਤਾਂ ਇੱਦਾਂ ਰੈਪ੍ਰੈਜ਼ੈਂਟ ਕੀਤਾ ਇੱਕ ਪਾਸੇ ਤੋਂ ਮੈਨੂੰ ਲੱਗ ਗਿਆ ਕਿ ਥੋੜਾ ਡਿਫਰੈਂਟ ਜਿਹਾ ਮੈਂ ਕਿਹਾ ਗੀਤ ਤੁਸੀਂ ਕਿਹਾ ਮੈਂ ਹੰਸਰਾ ਹੰਸ ਭਾਜੀ ਦਾ ਗੀਤ ਲਗਾ ਰਿਹਾ ਨਾਲੇ ਤੁਸੀਂ ਕਿਹਾ ਹਾਂਜੀ ਜੇ ਕਿਸੇ ਦੇ ਏਸੀ ਖਰਾਬ ਹੋ ਗਏ ਮੈਂ ਕਿਹਾ ਹੰਸਰਾ ਭਾਈ ਨੇ ਏਸੀ ਤੇ ਕਦੋਂ ਗਾਣਾ ਗਾਇਆ
0: ਹੰਸਰਾ ਨੂੰ ਭੇਜ ਦਾਂਗੇ ਆਪਾਂ ਠੀਕ ਹੈ

0: ਕੈਸੇ ਕੈਸੇ ਗੀਤ ਬਣ ਗਏ ਦੇਖੋ ਕਮਾਲ ਦੀ ਗੱਲ ਆ ਕਿੰਨਾ ਪੁਰਾਣਾ ਗੀਤ ਆ ਆਈ ਡੋਂਟ ਨੋ ਇਹ ਮੂਵੀ ਕਿਹੜੇ ਸਾਲ 'ਚ ਆਈ ਸੀ ਔਰ ਇਹ ਮੂਵੀ ਪਤਾ ਕਿਸੇ ਨੂੰ ਕਿਹੜੇ ਸਾਲ 'ਚ ਮੂਵੀ ਆਈ ਸੀ ਕਿਸੇ ਸੱਜਣ ਨੂੰ ਪਤਾ ਤਾਂ ਜ਼ਰੂਰ ਦੱਸਿਓ ਜੇ ਕਿਸੇ ਨੂੰ ਪਤਾ ਹੋਵੇ ਤਾਂ 9056733337 ਦੇਖੋ ਕਈ ਵਾਰੀ ਨਾ ਅਸੀਂ ਪੁਰਾਣੇ ਪੁਰਾਣੇ ਗੀਤ ਸੁਣਦੇ ਹਾਂ ਔਰ ਉਹ ਗੀਤ ਸੁਣ ਕੇ ਤੁਸੀਂ ਆਲਵੇਜ਼ ਫਰੈਸ਼ਨੈਸ ਜੀ ਫੀਲ ਕਰਦੇ ਹਾਂ ਫਰੈਸ਼ ਨਹੀਂ ਜਿੱਦਾਂ ਬੰਦਾ ਹੋ ਜਾਂਦਾ ਫਰੈਸ਼ ਹੋ ਜਾਂਦਾ ਔਰ ਇਸ ਤਰ੍ਹਾਂ ਦੇ ਗੀਤ ਹੰਸਰਾਜ ਹੰਸ ਸਾਹਿਬ ਦੇ ਹੋਣਗੇ ਇੱਕ ਇਹਨਾਂ ਨੇ ਗੀਤ ਗਾਇਆ ਸੀ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ ਮੁੰਦਰਾਂ ਨਿਸ਼ਾਨੀ ਜੋਗੀ ਹੀਰ ਦੀਆਂ ਉਹ ਵੀ ਗੀਤ ਭਾਜੀ ਨੂੰ ਕਹਾਂਗੇ ਭਾਜੀ ਸੁਣਾਓ ਗੀਤ ਬੜਾ ਪੁਰਾਣਾ ਗੀਤ ਸੀ ਉਹ ਲਾ ਉਹ ਪਤਾ ਨਹੀਂ ਇਹਨਾਂ ਦਾ ਪਹਿਲਾ ਗੀਤ ਸੀ ਸਭ ਤੋਂ ਪਹਿਲਾਂ ਗਾਇਆ ਸੀ ਇਹਨਾਂ ਨੇ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ ਮੁੰਦਰਾਂ 'ਚ ਨਿਸ਼ਾ ਨਹੀਂ ਜੋਗੀਆਂ ਦੇ ਕੰਨਾਂ ਵਿੱਚ ਅੱਜ ਤੱਕ ਗੀਤ ਸੀ ਕੋਈ ਹੈਲੋ
1: ਹਾਂਜੀ ਭਾਜੀ
0: ਹਾਂਜੀ ਸਰ
1: 1999
0: ਇਹ ਮੂਵੀ 1999 'ਚ ਆਈ ਸੀ ਕਮਾਲ ਦੀ ਗੱਲ ਦੇਖ ਲੋ ਇਹ ਗੀਤ ਕੈਸਾ ਪਿਆਰਾ ਗੀਤ ਆ ਵੀਰੇ ਹਨਾ
1: ਮੂਵੀ ਦੇ ਭਾਈ ਗੀਤ ਡਿਫਰੈਂਟ ਹੀ ਸੀਗਾ ਇਸ ਮੂਵੀ ਦੇ ਵਿੱਚ
0: ਸਹੀ ਗੱਲ ਆ
1: ਕਿਸੇ ਨੇ ਐਕਸਪੈਕਟ ਨਹੀਂ ਕੀਤਾ ਸੀਗਾ ਕਿ ਆਹ ਗੀਤ ਵੀ ਹੋਣਾ ਇਹਦੇ ਵਿੱਚ
0: ਹਾਂ ਔਰ ਕੈਸਾ ਗੀਤ ਹਿੱਟ ਹੋਇਆ ਦੇਖੋ ਮੂਵੀ ਪਤਾ ਮੂਵੀ
1: ਬਹੁਤ ਜ਼ਿਆਦਾ ਹਿੱਟ ਹੋਇਆ ਅੱਜ ਵੀ ਆਂਦੀ ਹੈ ਮੂਵੀ ਉਹ ਜਾਂ IPTV ਤੇ B4U
0: ਚ ਇਹ ਦੀਵਾਨਾ ਮੂਵੀ ਦਾ ਗਾਣਾ ਸੀ ਤਾਂ ਨਹੀਂ ਦੀਵਾਨਾ ਨਹੀਂ ਕੱਚੇ ਦਾਗੇ ਹਾਂ ਕੱਚੇ ਇਹਦੇ ਚ ਅਜੇ ਦੇਵਗਨ ਸੀ ਨਾ ਉਹਦੇ ਚ ਅਜੇ ਦੇਵਗਨ ਸੀ
1: ਅਜੇ ਖਾਨ ਅਜੇ ਦੇਵਗਨ ਵਧੀਆ ਸੀਗੀ
0: ਨਹੀਂ ਨਹੀਂ ਦੀਵਾਨ ਦੀਵਾਨਾ ਮੂਵੀ ਚ ਰਿਸ਼ੀ ਸੀ ਰਿਸ਼ੀ ਕਪੂਰ ਹਾਂ
1: ਉਹ ਦੀਵਾਨੇ ਤਾਂ ਰਿਸ਼ੀ ਕਪੂਰ ਦੇ ਸਾਥ ਹਾਂ ਜਿਹੜਾ ਤੁਸੀਂ ਗਾਣਾ ਲਗਾਉਂਦੇ ਆ
0: ਆਹੋ ਤੇਰੀ ਉਮੀਦ ਤੇਰਾ ਇੰਤਜ਼ਾਰ ਕਰਦੇ
1: ਹਾਂ ਹਾਂਜੀ ਹਾਂਜੀ ਉਹ ਵੀ ਮੂਵੀ ਵਧੀਆ ਸੀਗੀ
0: ਯਾਰ ਉਹ ਮੂਵੀਆਂ ਕਿੱਦਾਂ ਦੀਆਂ ਬਣੀਆਂ ਸੀ ਮੂਵੀਆਂ ਮੈਂ ਤਾਂ ਹੈਰਾਨ ਆ ਬਣਾਉਣ ਵਾਲੇ ਬੰਦੇ ਕਿੱਦਾਂ ਦੇ ਸੀ ਯਾਰ ਉਹ ਬੰਦੇ
1: ਤਾਂ ਉਹ ਵੀ ਮੂਵੀ ਬਹੁਤ ਵਧੀਆ ਸੀਗੀ ਉਹ ਚ ਤਾਂ ਕਹਿੰਦੇ ਨਾ ਅਮਰੀਸ਼ ਪੁਰੀ ਦੀ ਐਂਟਰੀ ਹੁੰਦੀ ਹੈ ਬਸ ਮੂਵੀ ਵਧੀਆ ਹੀ ਆ
0: ਬੜੀ ਮਿਹਰਬਾਨੀ ਵੀਰੇ ਥੈਂਕ ਯੂ ਵੀਰ ਜੀ ਥੈਂਕ ਯੂ ਅਗਲਾ ਗੀਤ ਵੀ ਲਾਉਂਦੇ ਹਾਂ ਵਧੀਆ ਜਿਹਾ ਕਰਕੇ ਇੱਕ ਫਿਰ
2: नजर बदलो नजारे बदल जाएंगे आप भी अपनी जिंदगी की खूबसूरती को देखें स्पेक्स एक्सप्रेस के साथ जहां है वर्ल्ड क्लास क्वालिटी डिजाइनर सनग्लासेस आई ग्लास फ्रेम्स एंड लार्ज सिलेक्शन ऑफ कॉन्टैक्ट लेंसेज
3: गेट सिलेक्टेड फ्रेम रेगुलर सिंगल विजन लेंसेज फॉर जस्ट $129 35 रेजोल्यूशन ड्राइव ब्रैम्पटन इन वॉलमार्ट प्लाजा कॉल 9054608888 दैट्स 9054608888
2: सर्विंग फ्रॉम टू लोकेशंस बेस्ट सर्विस बेस्ट प्राइस स्पेक्स एक्सप्रेस के साथ
4: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ ਵਿਜ਼ਿਟ ਕਰੋ ਸੈਲੂਲਰ ਪੁਆਇੰਟ ਸੇਵ ਟੂਡੇ ਇਟਸ ਦੈਟ ਈਜ਼ੀ ਆਪਣੀ ਨੀਅਰੈਸਟ ਲੋਕੇਸ਼ਨ ਸੈਲੂਲਰ ਪੁਆਇੰਟ .ca ਤੇ ਵੇਖੋ ਸੈਲੂਲਰ ਪੁਆਇੰਟ ਮੋਰ ਫੋਨਸ ਮੋਰ ਪਲਾਨਸ ਮੋਰ ਚੋਇਸ
5: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ ਸਾਡੇ ਅਪਰੂਵਲ ਫਾਸਟ ਨੇ ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪ੍ਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ ਨੰਬਰ ਹੈ 416-524-3535 416-524-3535 ਫਰੋਮ ਪਲੈਨਟ ਇੰਸ਼ੋਰੈਂਸ
0: ਵਾਹ ਜੀ ਵਾਹ ਵਿਧੀ ਛਾਬੜਾ ਜੀ ਨੇ ਅੱਜ ਆਉਣਾ ਸੀ ਮੈਂ ਦੱਸਿਆ ਸੀ ਮੈਂ ਨਹੀਂ ਆਏ ਪਰ ਪਰਮਜੀਤ ਭਾਜੀ ਵੀ ਨਹੀਂ ਅੱਜ ਆਏ ਚਲੋ ਕੋਈ ਗੱਲ ਨਹੀਂ ਕਈ ਵਾਰੀ ਕੰਮ ਕੁੰਮ ਪੈ ਜਾਂਦੇ ਕਿਤੇ ਨਾ ਕਿਤੇ ਸੱਜੇ ਖੱਬੇ ਔਰ ਵਿਧੀ ਛਾਬੜਾ ਜੀ ਨੂੰ ਤੁਸੀਂ ਕਾਲ ਕਰਨੀ ਹੈ ਤੁਹਾਡਾ ਕੋਈ ਵੀ ਇੰਸ਼ੋਰੈਂਸ ਦਾ ਮੈਟਰ ਹੈ ਤਾਂ ਵਿਧੀ ਛਾਬੜਾ ਜੀ ਨੂੰ ਤੁਸੀਂ ਕਾਲ ਕਰ ਸਕਦੇ ਹਾਂ ਨੰਬਰ ਤੁਹਾਡੇ ਕੋਲ ਸਾਰੇ ਹੋਏ ਵਿਧੀ ਛਾਬੜਾ ਜੀ ਦਾ 416-524-3535 ਤੇ ਕਾਲ ਵੀ ਕੀਤੀ ਜਾ ਸਕਦੀ ਹੈ ਐਚ ਕੇ ਮੂਵਰਸ ਵਾਲੇ ਵੀਰਾਂ ਨੂੰ ਕਾਲ ਕਰਨੀ ਹੈ ਬੜੀ ਵਾਰੀ ਹੈ ਨਾ ਅਸੀਂ ਲੋਕ ਟੋਰਾਂਟੋ ਮੂਵ ਹੋ ਜਾਂਦੇ ਹਾਂ ਜਾਂ ਅਸੀਂ ਵੈਨਕੂਵਰ ਮੂਵ ਹੋ ਜਾਂਦੇ ਸਾਡੀਆਂ ਗੱਡੀਆਂ ਇੱਥੇ ਖੜੀਆਂ ਹੁੰਦੀਆਂ ਅਤੇ ਕਈ ਵਾਰੀ ਗੱਡੀਆਂ ਨਾਲ ਪਿਆਰ ਹੁੰਦਾ ਬਹੁਤ ਜ਼ਿਆਦਾ ਬੰਦੇ ਨੇ ਬੜਾ ਮਿਹਨਤ ਕੀਤੀ ਹੁੰਦੀ ਕਈ ਵਾਰੀ ਕੋਈ ਸਜਾਈ ਸੁਜਾਈ ਹੁੰਦੀ ਅੰਦਰੋਂ ਵਧੀਆ ਪਿਆਰ ਨਾਲ ਰੱਖੀ ਹੁੰਦੀ ਗੱਡੀ ਠੀਕ ਹੈ ਨਾ ਕਈ ਲੋਕ ਤਾਂ ਇੱਦਾਂ ਦੇ ਜਿਹਨਾਂ ਕੋਲ ਮਹਿੰਗੀਆਂ ਗੱਡੀਆਂ ਨਾ ਉਹ ਗੱਡੀਆਂ ਦਾ ਇੱਦਾਂ ਪਿਆਰ ਹੁੰਦਾ ਜਿਵੇਂ ਬੱਚਿਆਂ ਨਾਲ ਪਿਆਰ ਹੁੰਦਾ ਕਿਉਂ ਗੱਡੀਆਂ ਮਹਿੰਗੀਆਂ ਹੁੰਦੀਆਂ ਕਈ ਅਤੇ ਅਸੀਂ ਉਹਨੂੰ ਆਪ ਲਿਜਾਣ ਜਾਂਦੇ ਕਿਉਂਕਿ ਤਾਂ ਮਾਈਲੇਜ ਪੈ ਜਾਂਦੀ ਗੱਡੀ ਚੱਲ ਜਾਂਦੀ ਹੈ ਅਤੇ ਇਸ ਕਰਕੇ ਥੋੜ੍ਹੇ ਜਿਹੇ ਪੈਸੇ ਲਾ ਕੇ ਜੇ ਤੁਸੀਂ ਗੱਡੀਆਂ ਆਪਣੀਆਂ ਮੂਵ ਕਰਾਉਣੀਆਂ ਕੈਨੇਡਾ ਦੇ ਕਿਸੇ ਵੀ ਹਿੱਸੇ ਦੇ ਵਿੱਚੋਂ ਕਿਸੇ ਵੀ ਸ਼ਹਿਰ ਦੇ ਵਿੱਚੋਂ ਅਤੇ ਗੱਡੀ ਉੱਥੋਂ ਘਰੋਂ ਚੱਕ ਕੇ ਲੈ ਕੇ ਆਉਣਗੇ ਤੁਹਾਡੀ ਗੱਡੀ ਜਿੱਥੇ ਵੀ ਗੱਡੀ ਘਰ ਖੜੀ ਹੈ ਤੁਹਾਡੀ ਠੀਕ ਹੈ ਨਾ ਅਤੇ ਇਹ ਐਚ ਕੇ ਮੂਵਰਸ ਕੰਪਨੀ ਬੜੀ ਵੱਡੀ ਹੈ ਔਰ ਇਹਨਾਂ ਨੇ ਪੰਜਾਬੀ ਵਿਰਸਾ ਰੇਡੀਓ ਨੂੰ ਜੁਆਇਨ ਕੀਤਾ ਅਤੇ ਬੜੇ ਪੁਰਾਣੇ ਸਾਡੇ ਮਿੱਤਰ ਹਰਵਿੰਦਰ ਵੀਰ ਜੀ ਨੇ ਕਹਿੰਦੇ ਹਰਜੀਤ ਜੀ ਤੁਸੀਂ ਕਮਾਲ ਕਰ ਦਿੱਤੀ ਹੈ ਇੰਨੀਆਂ ਸਾਨੂੰ ਕਾਲਸ ਆ ਰਹੀਆਂ ਲੋਕਾਂ ਦੀਆਂ ਗੱਡੀਆਂ ਵੈਨਕੂਵਰ ਬਹੁਤ ਖੜੀਆਂ ਸੀ ਅਤੇ ਉਹ ਕਹਿੰਦੇ ਅਸੀਂ ਸੋਚਦੇ ਸੀ ਗੱਡੀ ਲਿਆਈਏ ਕਿੱਦਾਂ ਕਿਵੇਂ ਚਲਾ ਕੇ ਲਿਆਈਏ ਲਿਆਉਣ ਨੂੰ ਤਾਂ ਹੁਣ ਹਫ਼ਤਾ 10 ਦਿਨ ਵੈਨਕੂਵਰ ਤੋਂ ਕਿੰਨਾ ਟਾਈਮ ਲੱਗਦਾ ਆਉਣ ਲੱਗਿਆ ਤੁਹਾਨੂੰ ਪਤਾ ਹੀ ਹੈ ਨਾ ਤੇ ਇਹ ਚੀਜ਼ਾਂ ਕਰਦੇ ਕਹਿੰਦੇ ਉਹ ਸਾਨੂੰ ਇੰਨੇ ਪਰਿਵਾਰਾਂ ਦੇ ਫੋਨ ਆਏ ਭਾਜੀ ਸਾਡੀ ਗੱਡੀ ਉੱਥੇ ਖੜ੍ਹੀ ਹੈ ਇੰਨੇ ਟਾਈਮ ਤੋਂ ਖੜ੍ਹੀ ਹੈ ਅਸੀਂ ਗੱਡੀ ਮੰਗਵਾਉਣੀ ਉਹ ਗੱਡੀਆਂ ਆ ਰਹੀਆਂ ਟੋਰਾਂਟੋ ਅਤੇ ਜਿਹੜੇ ਵੈਨਕੂਵਰ ਮੂਵ ਹੋਏ ਆ ਉਹ ਕਹਿੰਦੇ ਟੋਰਾਂਟੋ ਤੋਂ ਗੱਡੀਆਂ ਜਾ ਰਹੀਆਂ ਤੁਸੀਂ ਵੀ ਗੱਡੀਆਂ ਮੂਵ ਕਰਾਉਣੀਆਂ 416-524-6607 'ਤੇ ਕਾਲ ਕੀਤੀ ਜਾ ਸਕਦੀ ਇਸ ਨੰਬਰ 'ਤੇ ਕਾਲ ਕਰ ਲਓ 416-524-6607 'ਤੇ ਕਾਲ ਵੀ ਕੀਤੀ ਜਾ ਸਕਦੀ ਹੈ ਪ੍ਰੋਗਰਾਮ ਪੰਜਾਬੀ ਵਿਰਸਾ ਤੁਸੀਂ ਸੁਣ ਰਹੇ ਹਾਂ ਔਰ ਇਸ ਦੇ ਨਾਲ ਮੈਂ ਇੱਕ ਨੰਬਰ ਤੁਹਾਨੂੰ ਹੋਰ ਦੇ ਦਿੰਦਾ A1 ਕੇਕ ਐਂਡ ਪੇਸਟਰੀਜ਼ ਵਾਲਿਆਂ ਦਾ ਬੜੇ ਪਿਆਰ ਆ ਵੀਰ ਸਾਡੇ ਪਰਵਿੰਦਰ ਵੀਰ ਆ ਔਰ ਤੁਸੀਂ ਇੱਥੋਂ ਵਧੀਆ ਪੀਪੇ ਵਾਲੇ ਬਿਸਕੁਟ ਲੈ ਸਕਦੇ ਹਾਂ ਇਹ ਪਹਿਲੀ ਕੰਪਨੀ ਆ ਵੀਰ ਮੇਰੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਟੋਰਾਂਟੋ 'ਚ ਬਿਸਕੁਟ ਲਾਂਚ ਕੀਤੇ ਸੀ ਪੀਪੇ ਵਾਲੇ ਆਮ ਸਾਡੀਆਂ ਮਾਈਆਂ ਬੀਬੀਆਂ ਪਿੰਡਾਂ 'ਚੋਂ ਦੇਖਿਆ ਪੀਪਾ ਚੱਕ ਕੇ ਜਾਂਦੀ ਹੁੰਦੀ ਸੀ ਬੇਕਰੀ ਦੇ ਭਾਈ ਆ ਪੀਪੇ ਵਾਲੇ ਬਿਸਕੁਟ ਬਣਾ ਦੇ ਅੱਛਾ ਦੇਖੋ ਮਾਈਆਂ ਬੀਬੀਆਂ ਕਿੰਨੀਆਂ ਉਹਨਾਂ ਨੂੰ ਇਸ ਗੱਲ ਦੀ ਸਮਝ ਸੀ ਉਹ ਪੀਪਾ ਲੈ ਕੇ ਜਾਣਾ ਸ਼ਹਿਰਾਂ 'ਚੋਂ ਜਾ ਕੇ ਬਿਸਕੁਟ ਤਾਜ਼ੇ ਬਣਵਾ ਕੇ ਲੈ ਕੇ ਆਉਣੇ ਆ ਉਹਨੇ ਦੇ ਨੂੰ ਬਾਜ਼ਾਰੋਂ ਸਮਾਨ ਤੁਹਾਨੂੰ ਹੋਰ ਖਰੀਦ ਲੈਣਾ ਆਉਣ ਲੱਗਿਆ ਪੀਪੇ 'ਚ ਬਿਸਕੁਟ ਲੈ ਕੇ ਆਉਣੇ ਹੈ ਕੋਈ ਦੇਸੀ ਘਿਓ ਦੇ ਬਣਾਉਂਦਾ ਸੀ ਕੋਈ ਕਿੱਦਾਂ ਸੀ ਕੋਈ ਕਿੱਦਾਂ ਸੀ ਇਹੋ ਜਿਹੇ ਪੀਪੇ ਵਾਲੇ ਬਿਸਕੁਟ ਤੁਹਾਨੂੰ ਹਰ ਗਰੋਸਰੀ ਸਟੋਰ ਤੋਂ ਵੀ ਮਿਲਦੇ ਆ A1 ਕੇਕ ਐਂਡ ਪੇਸਟਰੀਜ਼ ਵਾਲਿਆਂ ਤੁਸੀਂ ਕਾਲ ਕਰ ਲਓ ਪਿਓਰ ਵੈਜੀਟੇਰੀਅਨ ਕੇਕ ਵੀ ਤਿਆਰ ਕਰਦੇ ਤੁਹਾਡੇ ਵਾਸਤੇ ਮੈਂ ਅੱਗੇ ਵੀ ਕਹਿੰਦਾ ਹੁੰਦਾ ਵੈਲਕਮ ਤੁਸੀਂ ਕਿਸੇ ਨੂੰ ਕਹਿਣਾ ਹੋਵੇ ਕੇਕ ਦੇ ਨਾਲ ਕਿਹਾ ਜਾ ਸਕਦਾ ਇੱਕ ਕੇਕ ਨਵਾਂ ਤਿਆਰ ਕਰੀਏ ਮੈਂ ਇਹਨਾਂ ਨੂੰ ਕਹਿੰਦਾ A1 ਕੇਕ ਕਰਨ ਵਾਲਿਆਂ ਨੂੰ ਮੀਆਂ ਬੀਬੀ ਦੀ ਆਪਸ 'ਚ ਕਦੇ ਨਾ ਲੜਾਈ ਲੜੂਈ ਹੋ ਜਾਵੇ ਕਦੇ ਅਤੇ ਮਹੀਨੇ ਕੁ ਬਾਅਦ ਬੋਲ ਪੈਣ ਉਹ ਵੀ ਕੇਕ ਕੱਟਣ ਉਹਨਾਂ ਨੂੰ ਨਾਂ ਕੀ ਰੱਖੀ ਉਹ ਕੇਕ ਦਾ ਬੀਬਾ ਬੋਏ ਦੱਸੋ ਕੀ ਨਾਂ ਰੱਖੋ ਇੱਕ ਕੇਕ ਨਵਾਂ ਤਿਆਰ ਕਰਾਉਂਦੇ ਹਾਂ ਇੱਕ ਨਵਾਂ ਆਈਡੀਆ ਆ ਗਿਆ ਕੀ ਖਿਆਲ ਆ ਇਹ ਕੇਕ ਇੱਕ ਤਿਆਰ ਕਰਵਾਈਏ ਆਪਾਂ ਕਹਿ ਗਏ ਵੀਰੇ ਨੂੰ ਕਿ ਭਾਈ ਇੱਦਾਂ ਦਾ ਕੇਕ ਵੀ ਇੱਕ ਤਿਆਰ ਕਰੋ ਕਈ ਵਾਰੀ ਮੀਆਂ ਬੀਬੀ ਦੀ ਆਪਸ ਲੜਾਈ ਹੋ ਜਾਂਦੀ ਹੈ ਅਤੇ ਬਾਅਦ 'ਚ ਮਹੀਨੇ ਕੁ ਬਾਅਦ ਬੋਲ ਪੈਂਦੇ ਆ ਜਾਂ 3 ਹਫ਼ਤੇ ਬੋਲ ਪੈਂਦੇ ਆ ਫਿਰ ਕੇਕ ਦਾ ਨਾਂ ਕੀ ਰੱਖਿਆ ਜਾ ਸਕਦਾ ਦੇਖੋ ਖੁਸ਼ੀ ਦਾ ਕੰਮ ਹੈ ਨਾ ਖੁਸ਼ੀ ਦਾ ਕੋਈ ਟਾਈਮ ਨਹੀਂ ਹੈ ਖੁਸ਼ੀ ਦਾ ਕੋਈ ਦਿਨ ਤਿਉਹਾਰ ਨਹੀਂ ਹੈ ਕੋਈ ਪੱਕਾ ਦਿਨ ਨਹੀਂ ਹੈ ਖੁਸ਼ੀ ਦਾ ਜਿਹੜੇ ਵੇਲੇ ਮਰਜ਼ੀ ਤੁਸੀਂ ਖੁਸ਼ੀ ਸਾਂਝੀ ਕਰ ਸਕਦੇ ਹਰ ਇੱਕ ਦੇ ਨਾਲ ਕੋਈ ਇੱਦਾਂ ਦਾ ਨਾਮ ਹੁਣ ਤਾਂ 2 ਮਿੰਟ ਰਹਿ ਗਏ ਵੈਸੇ ਜੇ ਕਿਸੇ ਨੂੰ ਯਾਦ ਹੋਵੇ ਇੱਦਾਂ ਦਾ ਨਾਂ ਰੱਖ ਦਈਏ ਕਿਸੇ ਦਾ ਕੇਕ ਦਾ ਬਈ ਮੀਆਂ ਬੀਬੀ ਆਪਸੇ ਮਿਲਣ ਲੱਗੇ ਆ ਅਤੇ ਕੇਕ ਦਾ ਨਾਂ ਰੱਖੋਗੇ ਇੱਦਾਂ ਦਾ ਹੈਲੋ
6: ਹਾਂਜੀ ਭਾਈ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਕਿਵੇਂ ਰਿਹਾ ਆਈਡੀਆ ਕੇਕ ਦਾ ਨਵਾਂ ਆਈਡੀਆ
6: ਵਧੀਆ ਵਧੀਆ ਮਿਲਾਪ ਦਿਵਸ ਰੱਖ ਦੋ ਭਾਜੀ ਦਿਨ ਦਾ ਨਾਮ
0: ਕਿਹੜਾ ਮਿਲਾਪ ਦਿਵਸ
6: ਹਾਂਜੀ
0: ਹਾਂ ਵੀ ਠੀਕ ਹੈ ਵੈਸੇ ਗੱਲ ਤੁਹਾਡੀ ਮਿਲਾਪ ਦਿਵਸ ਨੈਕਸਟ ਕਾਲ ਹੈਲੋ
7: ਭਾਈ ਇਹਦਾ ਨਾਂ ਰੱਖ ਦੋ ਪੈਚਅਪ ਕੇਕ
0: ਕਿਹੜਾ ਜੀ
7: ਪੈਚਅਪ ਪੈਚਅਪ
0: ਪੈਚਅਪ ਕੇਕ ਅੱਛਾ ਵੈਸੇ ਇਹ ਆਈਡੀਆ ਵਧੀਆ ਲੱਗਾ ਨਾ ਮੈਂ ਤੁਹਾਨੂੰ ਕੱਟ ਕੇ ਵੀਰਾ ਹੈ ਚਲੋ ਕੋਈ ਗੱਲ ਨਹੀਂ ਬਈ ਇਹ ਮਿਲਾਪ ਨਾਂ ਜ਼ਿਆਦਾ ਵਧੀਆ ਲੱਗਦਾ ਮੈਨੂੰ ਹੈ ਨਾ ਚਲੋ ਕੋਈ ਗੱਲ ਨਹੀਂ ਇਹ ਉਹਨਾਂ ਪੁੱਛਾਂਗੇ ਨਾਂ ਕੱਲ੍ਹ ਨੂੰ ਪੁੱਛਾਂਗੇ ਹੋਰ ਜੇ ਤੁਹਾਡੇ ਕੋਲ ਨਾਂ ਕੋਈ ਹੋਰ ਯਾਦ ਆਇਆ ਨਾ ਹੁਣ ਸਮਾਂ ਸਮਾਪਤ ਆ ਕੱਲ੍ਹ ਨੂੰ ਡੈਫੀਨੇਟਲੀ ਇਹਦੇ ਬਾਰੇ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਹੰਸ ਰਾਜ ਹੰਸ ਦੀਆਂ ਟਿਕਟਾਂ ਲੈ ਲਓ ਔਰ ਤੁਸੀਂ ਆਇਓ ਸਾਰੇ ਜਣੇ ਵੀਰ ਮੇਰਿਓ ਮੈਨੂੰ ਮਿਲਿਓ ਉੱਥੇ ਆ ਕੇ ਚੰਗਾ ਲੱਗੂਗਾ ਆਪਾਂ ਨੂੰ ਇੱਕ ਦੂਸਰੇ ਨਾਲ ਸਾਂਝ ਪੈ ਜਾਂਦੀ ਹੋਰ ਆਪਣੀ ਜਿਵੇਂ ਆਪਣੀ ਪਰਿਵਾਰਕ ਤੌਰ 'ਤੇ ਸਾਂਝ ਹੈ ਨਾ ਸਾਰੇ ਵੀਰਾਂ ਦੀ ਸਾਡੀਆਂ ਲੇਡੀਜ਼ ਦੀ ਔਰ ਮੈਂ ਸਮਝਦਾ ਕਿ ਇੱਕ ਹੋਰ ਸਾਂਝ ਪੈ ਜਾਂਦੀ ਹੈ ਮੈਂ ਲੇਡੀਜ਼ ਨੂੰ ਪਰਸਨਲੀ ਤੌਰ 'ਤੇ ਕਹੂੰਗਾ ਜ਼ਰੂਰ ਆਪਣੇ ਹਸਬੈਂਡ ਨੂੰ ਬਸ ਬਾਹਾਂ ਖਿੱਚ ਕੇ ਲੈ ਕੇ ਆਓ ਤੂੰ ਕਹਿ ਬਾ ਪੰਜਾਬੀ ਵਿਰਸ ਵਾਲੇ ਸਿੰਘ ਹਰੀਦ ਨੇ ਕਹਿਤਾ ਤੇ ਫਿਰ ਤਾਂ ਆਉਣਾ ਹੀ ਪੈਣਾ
2: The Must Societe clearance sale is on August 6th to 10th. Save up to 70% on furniture and decor from Must Societe and Jardin de Ville. 5 days only, 1270 Caledonia Road in North York, while supplies last.

0: AM 530.
1: Wakey, wakey, wakey, wakey.
2: Here's wake up time. Here's wake up time.
1: Now is the time to wake up.
0: Crank up the radio. You're listening to the Dave Dobler Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
5: 647-10-647-739-8710।
7: ਸ਼ੀਸ਼ਾ ਹੋ ਯਾ ਦਿਲ ਹੋ,
8: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
9: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
10: ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
11: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
3: ਮੈਂ ਕਿਹਾ ਕਿੱਥੇ ਜਾ ਰਹੀ ਹੈ?
12: 10 ਵਾਰੀ ਕਿਹਾ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
3: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
13: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
14: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। Indian Sweet Master to mil diyo, aaj hi chak lo.
13: Corner of McLaughlin and Ray Lawson. Call 905-450-2800.
15: Now open till 2 a.m.
16: I am Dave Tatla, and you are not.
17: Indian Fruitland, one stop for all your grocery needs.
18: ਲੈ, ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
17: ਇੰਡੀਅਨ ਫਰੂਟ ਲਾਈਨ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲਾਈਨ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
19: ਅੱਛਾ, ਮੈਨੂੰ ਇਹ ਗੱਲ ਦੱਸ ਕਿ ਤੈਨੂੰ ਮੁੰਡਾ ਕਿਦਾਂ ਦਾ ਪਸੰਦ ਹੈ?
20: ਮੈਨੂੰ ਨਾ ਅਮੀਰ ਮੁੰਡੇ ਪਸੰਦ ਹੈ ਜਿਨ੍ਹਾਂ ਕੋਲ ਬਹੁਤ ਸਾਰਾ ਪੈਸਾ ਹੋਵੇ।
19: ਇੱਕ ਸੈਕਿੰਡ, ਮੈਂ ਆਪਣੇ ਘਰੇ ਪਹਿਲਾਂ ਫੋਨ ਕਰ ਦਵਾਂ।
20: ਕੀ ਹੋ ਗਿਆ?
19: ਉਹ ਸਾਡਾ ਹੈਲੀਕਾਪਟਰ ਬਾਹਰ ਗਲੀ ਦੇ ਵਿੱਚ ਖੜਾ, ਅੰਦਰ ਕਰਨ ਮੀਂਹ ਪੈਂਦਾ ਹੈ।

0: ਹੋਏਗਾ। ਫਿਰ ਇਹ ਨਾ ਕਹੋ ਵੀ ਮੇਰੇ ਵਾਲਾ ਰੇਡੀਓ ਤਾਂ ਗੁਰਬਾਣੀ ਬਹੁਤ ਵਧੀਆ, ਗੁਰਬਾਣੀ ਤਾਂ ਸੇਮ ਹੀ ਆ ਯਾਰ, ਇਹ ਤਾਂ ਸੇਮ ਹੀ ਹੁੰਦੀ ਆ, ਕਿਉਂ ਐਵੇਂ ਝੂਠਪਾਨ ਜਿਹਾ ਬੋਲੀ ਜਾਂਦੇ ਰਹਿੰਦੇ ਹੋ। ਗੁਰਬਾਣੀ ਰੇਡੀਓ 416-740-8100, 740-8100। ਟਰੰਪ ਸਰਕਾਰ ਨੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ 3 ਪ੍ਰਵਾਸੀਆਂ ਸਣੇ 25 US ਸਿਟੀਜ਼ਨ ਦੀ ਨਾਗਰਿਕਤਾ ਰੱਦ ਕਰਨ ਦਾ ਪ੍ਰੋਸੈਸ ਜਿਹੜਾ ਹੈ ਉਹ ਸ਼ੁਰੂ ਕਰਤਾ। ਹੁਣ ਜੇ ਨਾਗਰਿਕਤਾ ਮਿਲੀ ਹੋਈ ਹੈ ਫਿਰ ਤੁਸੀਂ ਕਹਿੰਦੇ ਹੋ ਕੈਂਸਲ ਕਿਉਂ ਕੀਤੀ ਜਾ ਰਹੀ ਹੈ? ਝੂਠੇ ਕਾਗਜ਼ ਲਾ ਕੇ ਜਿਨ੍ਹਾਂ ਨੇ ਲਈ ਆ ਗੌਨ, ਜਿਨ੍ਹਾਂ ਨੇ ਭੈਣਾਂ ਨਾਲ ਵਿਆਹ ਕਰਾ ਕੇ ਇਮੀਗ੍ਰੇਸ਼ਨ ਨਾਲ ਲਈਆਂ, ਸਿਟੀਜ਼ਨ ਨਾਲ ਲਈਆਂ, ਗੌਨ, ਡਨ ਡਨ ਡਨ। ਟ੍ਰਿਪਲ ਏ ਲੈਂਡਸਕੇਪਿੰਗ ਵਾਲੇ ਵੀਰ ਸਾਡੇ, ਤੁਸੀਂ ਆਪਣੇ ਗਾਰਡਨ ਨੂੰ ਵਧੀਆ ਬਣਾਉਣਾ ਹੈ, ਟੌਰ ਲੱਗੇ ਘਰ ਦੀ, ਪਤਾ ਵੈਸੇ ਨਾ ਗਾਰਡਨ ਸਾਫ਼ ਸੁਥਰੀ ਹੋਵੇ, ਹਰਾ ਹਰਾ ਜਿਹਾ ਘਾਹ ਹੋਵੇ, ਟਾਹਣੀਆਂ ਟੂਣੀਆਂ ਕੱਟੀਆਂ ਵੱਡੀਆਂ ਜਾਂ ਹੁਣ ਖਤ ਖੁਤ ਕੱਢੇ ਹੋਣ, ਬਹੁਤ ਸੋਹਣਾ ਲੱਗਦਾ। ਉਹਦੇ ਲਈ ਟ੍ਰਿਪਲ ਏ ਲੈਂਡਸਕੇਪਿੰਗ ਨੂੰ ਫੋਨ ਕਰ ਲਓ 647-84-1213, 647-784-1213। ਨਾਲ ਹੀ ਉਹਨਾਂ ਦਾ ਸੁਨੇਹਾ ਸੁਣ ਲਓ।
1: ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ ਟ੍ਰਿਪਲ ਏ ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। ਟ੍ਰਿਪਲ ਏ ਲੈਂਡਸਕੇਪਿੰਗ, ਕਾਲ 647-784-1213, 647-784-1213।
0: ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕੋਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕੋਨ ਇਵੈਂਟ ਸਪੇਸ, 68 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-900-2631।
2: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਅਪਰੂਵ ਨਹੀਂ ਹੋਈ ਹੈ।
3: ਓ ਤੂੰ ਰੇਫੜਾ, ਉਹ ਮੋੜਗੇ ਚ ਅਪਰੂਵ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
2: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870, 416-356-1870। ਪੈਗੀ ਪੱਲੇ
4: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ, ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ?
5: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ।
6: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕਵੇਟ ਜਾਂ ਆਫਿਸ ਕਾਰਪੇਟ ਕਲੀਨਿੰਗ, ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ 416-277-4616।
7: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ।
8: ਜਸ਼ਨ ਟੈਂਟਸ ਦੇ ਨਾਲ
7: ਵਿਆਹ ਹੋਵੇ, ਬਰਥਡੇ ਪਾਰਟੀ,
8: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
7: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
8: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
7: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857,
8: 416-294-2857।
7: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
9: ਹਾਂਜੀ ਦੱਸੋ ਕੀ ਸਮੱਸਿਆ?
10: ਓ ਡਾਕਟਰ ਸਾਹਿਬ, ਮੇਰੇ ਨਾ ਥੋੜੀ ਜਿਹੀ ਲੀਵਰ ਦੇ ਵਿੱਚ ਸਮੱਸਿਆ ਮੈਨੂੰ ਲੱਗਦੀ ਆ।
9: ਤੁਸੀਂ ਸ਼ਰਾਬ ਪੀਂਦੇ ਹੋ?
10: ਹਾਂਜੀ ਪੀਂਦਾ ਤਾਂ ਹੈਗਾ ਡਾਕਟਰ ਸਾਹਿਬ, ਪਰ ਤੁਹਾਡੇ ਨਾਲ ਮੈਂ ਥੋੜੀ ਜਿਹੀ ਘੱਟ ਹੀ ਪੀਊਂਗਾ।
9: ਫਿੱਟੇ ਮੁਤੇਰੇ
0: ਸਪੇਨ ਦੇ ਸਿਊਟਾ ਵਿੱਚ ਨਜਾਇਜ਼ ਤਰੀਕੇ ਨਾਲ ਦਾਖਲ ਹਜ਼ਾਰਾਂ ਪ੍ਰਵਾਸੀ ਭਾਵੇਂ ਵਾਪਸ ਜਾ ਚੁੱਕੇ ਨੇ, ਲੇਕਿਨ 860 ਬੱਚੇ ਅਜੇ ਵੀ ਉੱਥੇ ਫਸੇ ਹੋਏ ਨੇ। ਟੋਰਾਂਟੋ ਦੇ ਸੇਂਟ ਜੇਮ ਟਾਊਨ ਇਲਾਕੇ ਚ ਬਹੁ ਮੰਜ਼ਿਲਾ ਇਮਾਰਤ ਵਿਚ ਅੱਗ ਲੱਗਣ ਕਰਕੇ 2 ਬੱਚਿਆਂ ਸਣੇ 4 ਜਣਿਆਂ ਨੂੰ ਹਾਸਪਿਟਲ ਪਹੁੰਚਾਇਆ ਗਿਆ। ਐਵਰੇਜ ਟਰਾਂਸਪੋਰਟ ਵੱਲੋਂ ਕੁਛ ਏਜ਼ਡ ਡਰਾਈਵਰ ਚਾਹੀਦੇ ਨੇ ਜੀ, ਤੁਹਾਡੇ ਕੋਲ ਏਜ਼ਡ ਦਾ ਲਾਇਸੈਂਸ ਹੋਣਾ ਚਾਹੀਦਾ, ਆਟੋ ਪਾਰਟਸ ਨੇ, ਡੈਡੀਕੇਟਡ ਰੂਟ ਨੇ, ਔਰ ਸੇਮ ਡੇ ਤੁਸੀਂ ਘਰੇ ਆ ਸਕਦੇ ਹੋ ਡੇਲੀ ਸ਼ਾਮ ਨੂੰ, ਸੇਮ ਟਰੱਕ ਸੇਮ ਟ੍ਰੇਲਰ ਹੋਏਗਾ, 3000 ਮੀਲ ਹਫ਼ਤੇ ਦੇ ਮਿਲਣਗੇ।

0: ਔਰ ਇਸ ਦੇ ਨਾਲ ਮਿਡਵੈਸਟ ਜਾਂ ਯੂ ਐਸ ਈਸਟ ਲਈ ਵੀ ਇਹਨਾਂ ਨੂੰ ਡਰਾਈਵਰਸ ਦੀ ਲੋੜ ਹੈ। ਸੋ ਸੁਨਹਿਰੀ ਮੌਕਾ ਹੈ ਇਹਨਾਂ ਨਾਲ ਕੰਮ ਕਰਨ ਦਾ। ਨੰਬਰ ਨੋਟ ਕਰੋ 905-846-2229 846-2229 ਐਕਸਟੈਂਸ਼ਨ 4। ਟਰੰਪ ਨੇ ਡਿਪੋਰਟ ਕੀਤੇ ਹੁਣ ਤੱਕ 9.8 ਯਾਨੀ 10 ਲੱਖ ਗੈਰ ਕਾਨੂੰਨੀ ਪ੍ਰਵਾਸੀ। ਇਹ ਟਰੰਪ ਨੇ ਕੀਤੇ ਆ, ਆਪਦੇ ਦੇਸ਼ ਲਈ ਚੰਗਾ ਕੀਤਾ, ਜਿਹੜੇ ਗੈਰ ਕਾਨੂੰਨੀ ਗੈਰ ਢੰਗ ਨਾਲ ਆਏ ਆ ਇੱਥੇ, ਨਾ ਟੈਕਸ ਪੇ ਕਰਦੇ ਨਾ ਕੁਛ ਹੋਰ ਕਰਦੇ ਆ। ਖੈਰ ਇਸ ਦੇ ਨਾਲ ਸੇਂਟ ਕੈਥਰੀਨ ਅਤੇ ਲਿੰਕਨ ਵਿੱਚ ਹੜ੍ਹ ਕਾਰਨ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ। ਅੱਜ ਸਵੇਰੇ ਸਵੇਰੇ ਆਪਣੇ ਸਨ ਪੈਕ ਅਤੇ ਕੁਈਨ ਸਟਰੀਟ ਗੋਰਵੇ ਦੇ ਇਲਾਕੇ 'ਚ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਔਰ ਉਸਦੀ ਮੌਤ ਹੋ ਗਈ। ਸਾਡੇ ਨਾਲ ਸਿਹਤ ਦਾ ਖਾਸ ਖਿਆਲ ਰੱਖਦੇ ਨੇ ਮੀਤਾ ਜੀ, ਉਹ ਸਾਡੇ ਨਾਲ ਇਸ ਸਮੇਂ ਜੁੜ ਚੁੱਕੇ ਨੇ। ਮੀਤਾ ਜੀ ਵੀ ਪ੍ਰੋਗਰਾਮ 'ਚ ਸਵਾਗਤ ਹੈ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਸੋ ਮਚ ਦੇਵ ਜੀ, ਸਤਿ ਸ਼੍ਰੀ ਅਕਾਲ ਤਾਂ ਸਾਰਿਆਂ ਨੂੰ, ਗੁੱਡ ਆਫਟਰਨੂਨ ਐਂਡ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਅੱਛਾ, ਅੱਜ ਕੀ ਸੰਦੇਸ਼ ਹੈ ਸਿਹਤ ਦਾ ਧਿਆਨ ਰੱਖਣ ਲਈ?
1: ਜੀ, ਅੱਜ ਕੱਲ ਫਲੂ ਕੇ ਬਾਅਦ ਜੋ ਹੈ ਕੰਨਾਂ ਵਿੱਚ ਇਨਫੈਕਸ਼ਨ, ਈਅਰ ਇਨਫੈਕਸ਼ਨ। ਸੋ ਇਹ ਜੋ ਈਅਰ ਇਨਫੈਕਸ਼ਨ ਵਰਡ ਹਮ ਯੂਜ਼ ਕਰਤੇ ਹੈ, ਮੋਸਟਲੀ ਮਿਡਲ ਈਅਰ ਮੇ ਬੈਕਟੀਰੀਅਲ ਯਾ ਵਾਇਰਲ ਇਨਫੈਕਸ਼ਨ ਹੋਤਾ ਹੈ, ਤੋ ਇਸ ਕੰਡੀਸ਼ਨ ਕੋ ਈਅਰ ਇਨਫੈਕਸ਼ਨ ਯਾ ਓਟਾਈਟਿਸ ਮੀਡੀਆ ਕੇ ਨਾਮ ਸੇ ਜਾਣਾ ਜਾਤਾ ਹੈ। ਅਬ ਇਹ ਈਅਰ ਇਨਫੈਕਸ਼ਨ ਐਕਿਊਟ ਵੀ ਹੋ ਸਕਤਾ ਹੈ, ਜੋ ਆਪ ਦੇਖੋਗੇ ਕਿ ਕੁਛ ਦਿਨ ਮੇ ਵਿਦਿਨ ਅ ਵੀਕ ਵੋ ਸਹੀ ਹੋ ਜਾਤਾ ਹੈ, ਲੇਕਿਨ ਕਈ ਬਾਰ ਕੁਛ ਲੋਗੋ ਮੇ, ਕੁਛ ਬੱਚੋ ਮੇ ਜਿਨਕੀ ਇਮਿਊਨਿਟੀ ਲੋ ਹੈ, ਇਹ ਬਾਰ ਬਾਰ ਹੋਤਾ ਰਹਿਤਾ ਹੈ ਕਿ ਹਰ ਕੁਛ ਹਫਤੋ ਮੇ, ਮਹੀਨੇ ਮੇ ਕਾਨੋ ਮੇ ਇਨਫੈਕਸ਼ਨ ਹੋ ਗਈ, ਤੋ ਇਸਕੋ ਫਿਰ ਰੀਕਰੰਟ ਈਅਰ ਇਨਫੈਕਸ਼ਨ ਕਹਤੇ ਹੈ। ਅਬ ਹਮਾਰੇ ਈਅਰ ਡ੍ਰਮ ਕੇ ਪੀਛੇ ਇਨਸਾਈਡ ਦ ਈਅਰ ਇੱਕ ਛੋਟੀ ਸੀ ਸਪੇਸ ਹੋਤੀ ਹੈ, ਜਿਸਕੋ ਮਿਡਲ ਈਅਰ ਕਹਾ ਜਾਤਾ ਹੈ, ਜੋ ਨਾਕ ਕੇ ਬਿਹਾਇੰਡ ਸਟੈਚਿਨ ਟਿਊਬ ਸੇ ਕਨੈਕਟਿਡ ਹੈ ਔਰ ਗਲੇ ਕੇ ਸਾਥ ਵੋ ਜੁੜਤੀ ਹੈ। ਸੋ ਥਰੋਟ ਐਂਡ ਈਅਰ ਕੇ ਬੀਚ ਇਹ ਕਨੈਕਸ਼ਨ ਹੋਤਾ ਹੈ, ਜਿਸ ਕਰਕੇ ਏਅਰ ਵੈਂਟੀਲੇਸ਼ਨ ਹੋਤਾ ਰਹਿਤਾ ਹੈ ਔਰ ਵੋ ਸਪੇਸ ਡਰਾਈ ਬਨੀ ਰਹੇ। ਅਬ ਜਿਨ ਲੋਗੋ ਕੋ, ਜਿਨ ਬੱਚੋ ਕੋ, ਬੜੋ ਕੋ ਸੀਜ਼ਨਲ ਐਲਰਜੀਸ ਕੀ ਪ੍ਰੋਬਲਮ ਹੈ ਯਾ ਸਮਰ ਮੰਥ ਮੇ ਗ੍ਰਾਸ ਹੈ, ਤਬ ਤੱਕ ਉਨਕੋ ਐਲਰਜੀਸ ਰਹੇਗੀ ਪੋਲਨ ਵਗੈਰਾ ਸੇ, ਯਾ ਫਿਰ ਬਾਰ ਬਾਰ ਜੁਕਾਮ, ਖਾਂਸੀ, ਕੋਲ, ਫਲੂ, ਥਰੋਟ ਇਨਫੈਕਸ਼ਨ ਹੋਤੇ ਰਹਿਤੇ ਹੈ। ਤੋ ਐਸੇ ਮੇ ਯੇ ਅਪਰ ਰੈਸਪਾਇਰੇਟਰੀ ਟ੍ਰੈਕਟ ਇਨਫੈਕਸ਼ਨ ਹੈ, ਤੋ ਯੇ ਜਰਮਸ ਜੋ ਹੈ ਵੋ ਆਪਕੇ ਨਾਕ ਸੇ ਯਾ ਸਾਇਨਸ ਕੇ ਅੰਦਰ ਗਰੋ ਕਰ ਜਾਤੇ ਹੈ, ਤੋ ਯੇ ਸਟੇਚਿਨ ਟਿਊਬ ਮੇ ਜਾ ਕੇ ਫਿਰ ਕੰਨ ਮੇ ਚਲੇ ਜਾਤੇ ਹੈ। ਤੋ ਤਭੀ ਜਿਨਕੋ ਹਰ ਬਾਰ ਗਲੇ ਮੇ ਰੇਸ਼ਾ ਗਿਰਨੇ ਕੀ ਪ੍ਰੋਬਲਮ ਹੈ ਯਾ ਬਾਰ ਬਾਰ ਥਰੋਟ ਇਨਫੈਕਸ਼ਨ ਯਾ ਸਾਇਨਸ ਕੀ ਪ੍ਰੋਬਲਮ ਹੈ, ਤੋ ਉਨਕੋ ਆਪ ਦੇਖੋਗੇ ਕਿ ਇੱਕ ਕੰਨ ਜੈਸੇ ਬੰਦ ਹੀ ਰਹਿਤਾ ਹੈ ਔਰ ਉਸ ਅਫੈਕਟਿਡ ਕੰਨ ਮੇ ਬਾਰ ਬਾਰ ਉਨਕੋ ਪੇਨ ਰਹਿਣਾ ਔਰ ਫਿਰ ਆਪ ਦੇਖੋਗੇ ਕਿ ਬੁਖਾਰ ਆ ਜਾਤਾ ਹੈ, ਕਾਫੀ ਸਾਰੀ ਉਸ ਈਅਰ ਮੇ ਪੇਨ ਹੋਤੀ ਰਹਿਤੀ ਹੈ ਐਂਡ ਫਿਰ ਬਾਅਦ ਮੇ ਉਸਮੇ ਸੇ ਰੇਸ਼ਾ ਆਨੀ ਸ਼ੁਰੂ ਹੋ ਜਾਏਗੀ। ਸੋ ਕਾਨੋ ਸੇ ਟ੍ਰਾਂਸਪੇਰੈਂਟ ਯਾ ਫਿਰ ਵਾਈਟ ਕਲਰ ਕਾ, ਯੈਲੋ ਯਾ ਗ੍ਰੀਨ ਕਲਰ ਕਾ ਰੇਸ਼ਾ ਨਿਕਲਤਾ ਰਹਿਤਾ ਹੈ ਔਰ ਯੇ ਡਿਸਚਾਰਜ ਕਈ ਬਾਰ ਕਾਫੀ ਸਮੈਲੀ ਹੋਤਾ ਹੈ ਔਰ ਫਿਰ ਜੈਸੇ ਹੀ ਵੋ ਨਿਕਲ ਜਾਤਾ ਹੈ, ਪੇਨ ਥੋੜੀ ਕਮ ਹੋਈ, ਦੋ ਤਿੰਨ ਚਾਰ ਦਿਨ ਮੇ ਵਾਪਿਸ ਭਰ ਜਾਏਗਾ ਔਰ ਕੁਛ ਲੋਗੋ ਕੋ ਸਾਲੋ ਸੇ ਕਾਨੋ ਸੇ ਯੇ ਡਿਸਚਾਰਜ ਨਿਕਲਤਾ ਰਹਿਤਾ ਹੈ, ਜਿਸ ਕਰਕੇ ਕਿਆ ਹੋਗਾ ਕਿ ਜੋ ਮੈਸਟੋਇਡ ਬੋਨ ਹੈ ਯਾ ਉਪਰ ਅੰਦਰ ਤੱਕ ਇਨਫੈਕਸ਼ਨ ਚਲੀ ਜਾਤੀ ਹੈ ਔਰ ਫਿਰ ਲਗਾਤਾਰ ਯੇ ਕਰਕੇ ਈਅਰ ਡ੍ਰਮ ਮੇ ਵੀ ਛੇਦ ਹੋ ਜਾਣਾ, ਤੋ ਯੇ ਈਅਰ ਡ੍ਰਮ ਕੇ ਜਿਨਕੇ ਛੇਦ ਹੋ ਜਾਤੀ ਹੈ ਅੰਦਰ ਪਰਦੇ ਮੇ, ਤੋ ਉਸਕੇ ਸਾਥ ਉਨਕੋ ਹੀਅਰਿੰਗ ਕੀ ਪ੍ਰੋਬਲਮ ਵੀ ਸਟਾਰਟ ਹੋ ਜਾਏਗੀ ਯਾ ਫਿਰ ਟਿਨਾਈਟਸ ਕੀ ਪ੍ਰੋਬਲਮ ਕੇ ਕੰਨਾਂ ਵਿੱਚ ਆਵਾਜ਼ੇ ਆਨੇ ਲਗਤੀ ਹੈ, ਜੋ ਕਿ ਐਕਚੁਅਲ ਮੇ ਨਹੀਂ ਹੈ, ਵੀਸਲ ਬਜ ਰਹੀ ਹੈ, ਹਵਾ ਚਲ ਰਹੀ ਹੈ, ਇਸ ਤਰ੍ਹਾਂ ਕੀ। ਤੋ ਯਹਾਂ ਪੇ ਇਸਕੇ ਸਾਥ ਡਿਜ਼ੀਨੈਸ, ਵਰਟੀਕੋ ਕੀ ਵੀ ਪ੍ਰੋਬਲਮ ਟ੍ਰਿਗਰ ਹੋ ਸਕਤੀ ਹੈ। ਸੋ ਈਅਰ ਇਨਫੈਕਸ਼ਨ ਕਰਕੇ ਜਿਨਕੋ ਬਾਰ ਬਾਰ ਯੇ ਹੋ ਰਹਾ ਹੈ, ਅਕਸਰ ਉਨ ਮਰੀਜ਼ ਮੇ ਦੇਖਾ ਗਿਆ ਹੈ ਕਿ ਉਨਕੋ ਸਾਥ ਮੇ ਚੱਕਰ ਆਨੇ ਕੀ ਵੀ ਪ੍ਰੋਬਲਮ ਰਹਿਤੀ ਹੈ। ਸੋ ਯਹਾਂ ਪੇ ਚਾਹੇ ਐਕਿਊਟ ਏਅਰ ਇਨਫੈਕਸ਼ਨ ਹੈ, ਬਾਰ ਬਾਰ ਕਾਨੋ ਮੇ ਇਨਫੈਕਸ਼ਨ ਹੋ ਰਹੇ ਹੈ ਯਾ ਫਿਰ ਸਾਲੋ ਸੇ ਇਸ ਕੰਡੀਸ਼ਨ ਸੇ ਸਫਰ ਕਰ ਰਹੇ ਹੈ ਔਰ ਰੇਸ਼ਾ ਨਿਕਲਤੀ ਰਹਿਤੀ ਹੈ ਯਾ ਕਾਨੋ ਕੇ ਅੰਦਰ ਕਈ ਬਾਰ ਫੰਗਲ ਇਨਫੈਕਸ਼ਨ ਹੋ ਰਹਾ ਹੈ ਔਰ ਵਾਈਟ ਸਾ ਸਟਿੱਕੀ ਸਾ ਵੋ ਡਿਸਚਾਰਜ ਨਿਕਲਤਾ ਰਹਿਤਾ ਹੈ ਯਾ ਫਿਰ ਆਪਕੇ ਪਰਦੇ ਮੇ ਛੇਦ ਹੁਆ ਹੈ, ਬੱਚੇ, ਬਜ਼ੁਰਗ ਬਾਰ ਬਾਰ ਜੁਕਾਮ, ਖਾਂਸੀ, ਕੋਲ, ਫਲੂ ਯਾ ਐਲਰਜੀ ਸੇ ਪਰੇਸ਼ਾਨ ਹੈ, ਸਾਇਨਸ ਕੀ ਪ੍ਰੋਬਲਮ ਪੀਛਾ ਨਹੀਂ ਛੋੜ ਰਹੀ ਹੈ, ਟੋਨਸਿਲਸ ਐਨਲਾਰਜ ਹੋਣਾ, ਨਾਕ ਮੇ ਮਾਸ ਬੜ ਜਾਣਾ, ਤੋ ਇਨ ਸਾਰੇ ਕੰਸਰਨ ਕੇ ਲਈ ਕਾਵਿਆ ਹੋਮਿਓ ਕੇਅਰ ਸੇ ਕਿਸੇ ਵੀ ਤਰ੍ਹਾਂ ਕੀ ਨਵੀਂ ਪੁਰਾਣੀ ਬਿਮਾਰੀ ਵਾਸਤੇ ਆਪ ਮੇਰਾ ਕੋਂਟੈਕਟ ਜ਼ਰੂਰ ਕਰ ਸਕਤੇ ਹੈ ਔਰ ਖਾਸ ਕਰਕੇ ਛੋਟੇ ਬੱਚੇ ਜੋ ਇਸਸੇ ਸਫਰ ਕਰ ਰਹੇ ਹੈ, ਤੋ ਅਭੀ ਸੇ ਉਨਕੋ ਯੇ ਟ੍ਰੀਟਮੈਂਟ ਦੋਗੇ, ਉਨਕੀ ਇਮਿਊਨਿਟੀ ਇਤਨੀ ਬੜੇਗੀ ਕਿ ਫਿਰ ਨਾ ਤਾਂ ਯੇ ਕਾਨੋਕ ਮੇ ਇਨਫੈਕਸ਼ਨ ਹੋਗੇ ਬਲਕਿ ਔਰ ਜੋ ਇਨਫੈਕਸ਼ਨਸ ਹੋ ਰਹੇ ਹੈ ਯਾ ਕੱਟ ਇਮਿਊਨਿਟੀ ਕਰਕੇ ਐਲਰਜੀਜ਼ ਵਗੈਰਾ ਸੇ ਪਰੇਸ਼ਾਨ ਹੈ ਉਸ में भी आराम मिलेगा। सो क्लिनिक के आवर्स है मंडे टू सैटरडे सवेरे 10 ता लेके शाम नू 6 बजे तक। लोकेशन है हमारी 10 कॉटरेल बुलेवार्ड पे, यूनिट 104 इन ब्रैम्पटन। फोन नंबर है मेरा 6477602779। और इसके साथ है थेरेपी, बॉडी में कहीं पे भी आपको पेन्स हो रहे हैं, मसल पेन है, जॉइंट आपके दर्द कर रहे हैं, बैक पेन, नेक पेन, साइटिका की प्रॉब्लम, दरन आपको बार बार दरन की प्रॉब्लम आ रही है, या फिर स्ट्रेस एंजाइटी डिप्रेशन में है, तो साथ में ये थेरेपी लेने से आपको काफी रिलीफ मिलेगी। नंबर टू कॉल इज 6477602779, 647-760-2779, दैट इज 6477602779।
0: कोई भी बीमारी है, कोई पुरानी है, नवी है, दस नौ दा पॉइंट, बीमारी कोई भी होवे, एक बार तुसी इन्हां नाल बैठो, मीता जी ना इन्हां दा ऑफिस एयरपोर्ट उते क्वार्टर ते है, हर बीमारी दा तकरीबन इलाज इन्हां कोले है, एक बार फोन कर लियो, नंबर दियो जी
1: 6477602779, that is 2779. Thank you, Devji.
0: Thank you, Ji.
2: Law Ji, Sade Naal Hazir Ne, one and only sportsman, Gurpreet Purba.
0: Purba Sahib, Purba Sahib, Swagat hai, Vire.
3: ਧੰਨਵਾਦ ਦੇਵ ਜੀ, ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਗੁੱਡ ਆਫਟਰਨੂਨ ਤੇ ਸਤਿ ਸ੍ਰੀ ਅਕਾਲ ਜੀ।
0: ਪੁਰਬਾ ਸਾਹਿਬ, ਪਿਛਲੇ ਸਾਲ ਬਲੂ ਜੇ ਵਾਲੇ ਫਾਈਨਲ ਚ ਸੀ, ਸੱਤਵੀਂ ਗੇਮ ਹਾਰੇ ਸੀ
3: ਜੀ,
0: ਹੁਣ ਡੈਡਲਾਈਨ ਆਈ ਤਾਂ ਇਹਨਾਂ ਨੇ ਟੀਮ ਹੀ ਸਾਰੀ ਖਾੜਤੀ, ਸਾਰੇ ਪਲੇਅਰ ਜੇ ਚੇਂਜ ਚੂੰਜ ਕਰਤੇ ਇਹਨਾਂ ਨੇ।
3: ਬਿਲਕੁਲ ਜੀ, ਜਿਹੜੀਆਂ ਐਕਸਪੈਕਟੇਸ਼ਨ ਸੀਗੀਆਂ ਦੇਖੋ ਇਸ ਸਾਲ ਬਹੁਤ ਹਾਈ ਸੀਗੀਆਂ ਟੀਮ ਤੋਂ, ਔਰ ਟੀਮ ਚੰਗੀ ਵੀ ਸੀਗੀ, ਡਿਜ਼ਰਵ ਵੀ ਕਰਦੀ ਸੀ, ਲੱਗਦਾ ਵੀ ਸੀਗਾ ਕਿ ਜੇਕਰ ਸਾਰੇ ਹੈਲਦੀ ਨੇ ਤੇ ਪ੍ਰੋਪਰ ਆਪਣੇ ਸਕਿੱਲ ਲੈਵਲ ਦੇ ਹਿਸਾਬ ਨਾਲ ਖੇਡਦੇ ਨੇ ਤਾਂ ਵੀ ਸ਼ੁੱਡ ਗੋ ਬੈਕ ਟੂ, ਚਲੋ ਇਹ ਤਾਂ ਨਹੀਂ ਕਹਿੰਦੇ ਵੀ ਜਿੱਤਣੇ ਚਾਹੀਦੇ ਆ, ਬਟ ਐਟਲੀਸਟ ਕੰਪੈਟੀਟਿਵ ਤਾਂ ਹੁੰਦੇ, ਪਰ ਹੁਣ ਤੱਕ ਜਿੰਨੇ ਮੈਚਸ ਹੋਏ ਨੇ ਉਹਦੇ ਹਿਸਾਬ ਦੇ ਨਾਲ ਸਰ ਟੀਮ ਨੇ ਪਰਫਾਰਮ ਨਹੀਂ ਕੀਤਾ ਸੀ, ਤੇ ਸੋ ਜਦੋਂ ਪਰਫਾਰਮੈਂਸ ਨਹੀਂ ਆਉਂਦੀ ਐਕਸਪੈਕਟੇਸ਼ਨ ਦੇ ਹਿਸਾਬ ਨਾਲ ਤਾਂ ਫਿਰ ਚੇਂਜਸ ਕਰਨੀਆਂ ਬਣਦੀਆਂ ਨੇ, ਔਰ ਚੇਂਜਸ ਫਿਰ ਜਿਹੜੀਆਂ ਨੇ ਜੀ ਉਹ ਕੀਤੀਆਂ ਗਈਆਂ ਨੇ। ਹੋਜ਼ੇ ਸੋਰੀਆਨੋ ਨੂੰ ਜਿਹੜਾ ਐਲਏ ਏਂਜਲਸ ਤੋਂ ਲੈ ਕੇ ਆਂਦਾ ਗਿਆ ਇੱਥੇ, ਦੇਖਦੇ ਹੁਣ ਉਹਨਾਂ ਦੀ ਪਿਚਿੰਗ ਕਿਹੋ ਜਿਹੀ ਰਹਿੰਦੀ ਆ, ਪਰ ਮੈਨੂੰ ਕਦੇ ਕਦੇ ਇਸ ਤਰ੍ਹਾਂ ਲੱਗਦਾ ਵੀ ਜਿਹੜੇ ਉਹਨਾਂ ਦੇ ਲਈ ਪ੍ਰੋਸਪੈਕਟਸ ਆਪਾਂ ਭੇਜੇ ਨੇ ਨਾ ਸਰ, ਖਾਸ ਕਰਕੇ ਅਰਜੁਨ ਨਿਮਾਲਾ, ਐਡੀ ਮਿਸ਼ਲੈਟੀ ਤੇ ਏਂਜਲ ਰੋਬੇਰੋ, ਉਹ ਮਤਲਬ ਆਪਾਂ ਫਿਊਚਰ ਦੇ ਤੁਸੀਂ ਕਹਿ ਸਕਦੇ ਹੋ, ਗਰੰਟੀ ਕਿਸੇ ਦੀ ਨਹੀਂ ਹੁੰਦੀ, ਉਹ ਫਿਊਚਰ ਦੇ, ਅਰਜੁਨ ਨਿਮਾਲਾ ਤਾਂ ਸੁਪਰ ਸਟਾਰ ਦੇ ਤੌਰ ਤੇ ਉਸ ਨੂੰ ਕਈ ਐਨਾਲਿਸਟ ਦੇਖਦੇ ਸੀ ਕਿ ਲੌਂਗ ਟਰਮ ਪ੍ਰੋਸਪੈਕਟ ਹੋ ਸਕਦਾ, ਇੱਕ ਸੁਪਰ ਸਟਾਰ ਹੋ ਸਕਦਾ, ਸੋ ਉਹ ਆਪਾਂ ਤਿੰਨ ਜਾਣ ਦਿੱਤੇ ਨੇ। ਨਾਲ ਦੀ ਨਾਲ ਸਪੈਂਸਰ ਐਰੀ ਹੈਟੀ ਜਿਹੜਾ ਉਹਨੂੰ ਹੂਸਟਨ ਤੋਂ ਲੈ ਕੇ ਆਉਂਦਾ ਤੇ ਡਾਲਟਨ ਵਾਰਸ਼ੋ ਚਲੇ ਗਏ ਨੇ, ਚਲੋ ਵਾਰਸ਼ੋ ਦੇ ਜਾਣ ਨਾਲ ਮੈਨੂੰ ਨਹੀਂ ਲੱਗਦਾ ਇੰਨਾ ਕੋਈ ਆਪਾਂ ਨੂੰ ਫਰਕ ਪਏਗਾ, ਤੇ ਫਿਰ ਜੈਫ ਹੌਫਮੈਨ ਜਿਹੜੇ ਆ ਜੀ ਉਹ ਵੀ ਮਿਨੇਸੋਟਾ ਨੂੰ ਗਏ ਨੇ ਤੇ ਉੱਥੋਂ ਆਪਾਂ ਨੂੰ ਪ੍ਰੋਸਪੈਕਟ ਵਾਪਸ ਆਏ ਨੇ, ਡਾਸਨ ਹਿੱਲ, ਜੌਨ ਕਲਾਈਨ ਤੇ ਡਮੈਰੀ ਪੈਨਾ, ਸੋ ਓਵਰਆਲ ਜੇ ਤੁਸੀਂ ਦੇਖਦੇ ਹੋ ਇਫ ਆਈ ਹੈਵ ਟੂ ਗਿਵ ਦੈਮ ਦਾ ਨੰਬਰ, ਦਸਾਂ ਚੋਂ ਕਿੰਨੇ ਨੰਬਰ ਮਿਲਣੇ ਨੇ ਜਾਂ ਏ ਗ੍ਰੇਡ ਦੇਣਾ, ਤਾਂ ਆਈ ਥਿੰਕ ਬੀ ਪਲੱਸ ਦੇ ਹਿਸਾਬ ਦੇ ਨਾਲ ਆਪਾਂ ਜਿਹੜੀ ਹੈ ਜੀ ਚੇਂਜਸ ਕੀਤੀਆਂ ਨੇ। ਹੁਣ ਦੇਖਦੇ ਹਾਂ ਕਿ ਆਪਾਂ ਵਾਈਲਡ ਕਾਰਡ ਦੇ ਵਿੱਚ 4 ਗੇਮਾਂ ਨਾਲ ਪਿੱਛੇ ਚੱਲ ਰਹੇ ਹਾਂ ਕਿ ਕਿੰਨੀ ਕੁ ਵਧੀਆ ਪਰਫਾਰਮੈਂਸ ਆਉਂਦੀ ਆ, 47-48 ਗੇਮਾਂ ਬਚੀਆਂ ਨੇ ਇਸ ਸੀਜ਼ਨ ਦੀਆਂ ਜੀ।
0: ਰਾਤੀ ਬਲੂ ਜੇ ਵਾਲੇ ਐਸਟ੍ਰੋ ਨੂੰ 3-1 ਨਾਲ ਜਿੱਤੇ, ਹੈਰਾਨੀ ਦੀ ਗੱਲ ਇਹ ਹੋਈ ਐਸਟ੍ਰੋ ਨੂੰ ਵਾਰਸ਼ੋ ਭੇਜਿਆ ਤੇ ਉਹ ਸਾਡੇ ਖਿਲਾਫ਼ ਖੇਡਣ ਲੱਗ ਗਿਆ।
3: ਬਿਲਕੁਲ ਜੀ, ਔਰ ਉਸੇ ਟਾਈਮ ਤੇ ਦੇਖੋ ਕਿਉਂਕਿ ਮੈਚ ਉਹਨਾਂ ਦੇ ਨਾਲ ਸੀ ਤੇ ਚੇਂਜ ਵੀ ਉੱਥੇ ਕੀਤੀ, ਸੋ ਉੱਥੇ ਜਾ ਕੇ ਉਹਨਾਂ ਨੇ ਰਾਈਟ ਵੇ ਜਿਹੜੀ ਆ ਬਲੂ ਜੇਸ ਤੋਂ ਉਹਨਾਂ ਵਾਲੀ ਜਰਸੀ ਪਾਈ ਤੇ ਨਾਲ ਦੀ ਨਾਲ ਤਿਆਰ ਹੋ ਗਏ ਜੀ, ਤੇ ਆਪਣੇ ਪਲੇਅਰ ਵੀ ਉਹਨੂੰ ਜੱਫੀ ਪਾ ਕੇ ਮਿਲੇ, ਸੋ ਨੈਵਰ ਦ ਲੈਸ ਸਟਾਰਟ ਚੰਗੀ ਹੋਈ ਆ ਕਿ ਹੁਣ ਜਦੋਂ ਟੀਮ ਚ ਚੇਂਜਸ ਹੋਈਆਂ ਨੇ, ਕਈ ਵਾਰੀ ਤਤਲਾ ਸਾਹਿਬ ਜਿਹੜੀਆਂ ਚੇਂਜਸ ਨੇ ਨਾ ਫੋਰ ਦਾ ਸੇਕ ਆਫ ਚੇਂਜ ਹੀ ਕਰਨੀਆਂ ਪੈਂਦੀਆਂ ਨੇ, ਕਈ ਵਾਰੀ ਟੀਮ ਨੂੰ ਦਿਖਾਉਣਾ ਪੈਂਦਾ ਵੀ ਯਾਰ ਜੇ ਤੁਸੀਂ ਨਹੀਂ ਪਰਫਾਰਮ ਕਰੋਗੇ ਅਸੀਂ ਤੁਹਾਨੂੰ ਚੱਕ ਕੇ ਬਾਹਰ ਮਾਰਾਂਗੇ, ਇੰਨੇ ਕੁ ਨਾਲ ਹੀ ਨਾਲ ਜਿਹੜਾ ਨਾ ਮਨੋਬਲ ਜਿਹਾ ਉਹਨਾਂ ਦਾ ਵਾਪਸ ਆ ਜਾਂਦਾ ਵੀ ਨਹੀਂ ਯਾਰ ਕਮਰ ਕਸੇ ਕਸੋ ਤੇ ਹੁਣ ਟੀਮ ਵਾਸਤੇ ਖੇਡਣਾ ਪੈਣਾ, ਤੇ ਉਹਦੇ ਨਾਲ ਹੀ ਕਈ ਵਾਰੀ ਚੇਂਜ ਜਿਹੜੀ ਆ ਉਹ ਵਧੀਆ ਰੰਗ ਲਿਆ ਸਕਦੀ ਹੁੰਦੀ।
0: ਤੇ ਥਰਸਡੇ ਨੂੰ ਆਪਣਾ ਕਬਜ਼ ਨਾਲ ਮੈਚ ਆ, ਚਾਂਸ ਦਾ ਗੂਸਮਨ ਸਾਡੇ ਖਿਲਾਫ ਖੇਲੇਗਾ।
3: ਬਿਲਕੁਲ ਖੇਡੇਗਾ, ਬਿਲਕੁਲ ਖੇਡੇਗਾ ਜੀ, ਔਰ ਖੇਡਣਾ ਵੀ ਚਾਹੀਦਾ। ਦੇਖੋ ਉਹ ਵੀ ਜਿਹੜੀ ਆ ਚੇਂਜ ਇਸ ਤੋਂ ਪਹਿਲਾਂ ਹੋ ਗਈ ਸੀ ਚੰਗੀ ਬਣੀ ਹੈ, ਗੋਸਮੈਨ ਨੂੰ ਉੱਥੇ ਜਾਣ ਦਿੱਤਾ ਕਿਉਂਕਿ ਸ਼ਿਕਾਗੋ ਨੂੰ ਪਿਚਿੰਗ ਦੀ ਜ਼ਰੂਰਤ ਸੀਗੀ ਤੇ ਸਾਡੇ ਕੋਲੇ ਪਿਚਰ ਐਨਫ ਸੀਗੇ, ਹਾਲਾਂਕਿ ਉਹ ਗੱਲ ਵੱਖਰੀ ਹੈ, ਪਰਫਾਰਮੈਂਸ ਨਹੀਂ ਆਈ ਤੇ ਇੰਜਰੀ ਵੀ ਬਹੁਤ ਜ਼ਿਆਦਾ ਰਹੀ ਹੈ, ਐਸ ਲੌਂਗ ਐਸ ਦੇ ਆਰ ਫਿਟ ਐਂਡ ਫਾਈਨ ਤੇ ਸਾਡੇ ਕਰਕ ਸਾਹਿਬ ਜਾਂ ਸਾਡੇ ਬਾਕੀ ਦੇ ਬੈਟਰ ਪਰਫਾਰਮ ਕਰਦੇ ਨੇ ਤਾਂ ਫਿਰ ਸਾਡੀ ਟੀਮ ਇਹ ਮਾਦਾ ਰੱਖਦੀ ਆ ਕਿ 5-7 ਗੇਮਾਂ ਇਕੱਠੀਆਂ ਜਿੱਤ ਸਕੀ।
0: ਤੇ ਓਵਰਆਲ ਕੀ ਸਥਿਤੀ ਆ ਆਪਣੇ ਕਾਮਨਵੈਲਥ ਦੀ?
3: ਕਾਮਨਵੈਲਥ ਵਿੱਚ ਓਵਰਆਲ ਜਿਹੜੀ ਅੱਜ ਗੇਮ ਫਿਨਿਸ਼ ਹੋ ਗਈਆਂ ਨੇ, ਆਸਟ੍ਰੇਲੀਆ ਐਜ਼ ਐਕਸਪੈਕਟਡ ਟੌਪ ਤੇ ਫਿਨਿਸ਼ ਕੀਤਾ, ਦੂਸਰੇ ਨੰਬਰ ਤੇ ਇੰਗਲੈਂਡ ਨੇ ਫਿਨਿਸ਼ ਕੀਤਾ, ਇਹ ਐਕਸਪੈਕਟਡ ਹੀ ਹੁੰਦਾ ਜੀ। ਤੀਜੇ ਨੰਬਰ ਤੇ ਕੈਨੇਡਾ, ਬਹੁਤ ਵਧੀਆ ਪਰਫਾਰਮੈਂਸ ਉਹਨਾਂ ਦੀ ਰਹੀ ਹੈ, ਤੇ ਚੌਥੇ ਨੰਬਰ ਤੇ ਆਪਣੇ ਇੰਡੀਆ ਨੇ ਫਿਨਿਸ਼ ਕੀਤਾ, 13 ਗੋਲਡ ਮੈਡਲ ਆਏ ਨੇ ਇੰਡੀਆ ਦੇ, ਕਿਉਂਕਿ ਇਸ ਵਾਰੀ ਗੇਮਸ ਜਿਹੜੀਆਂ ਸੀਗੀਆਂ 19 ਤੋਂ ਘਟਾ ਕੇ 10 ਕਰ ਦਿੱਤੀਆਂ ਗਈਆਂ ਸੀ। ਸੋ ਜਦੋਂ ਉਹ ਗੇਮਸ ਘਟਾਈਆਂ ਗਈਆਂ ਸੀ ਤਾਂ ਇਹ ਵੀ ਗੱਲ ਪੱਕੀ ਸੀ ਕਿ ਸਾਡੀ ਮੈਡਲ ਟੈਲੀ ਵੀ ਥੱਲੇ ਜਾਣੀ ਸੀ, ਪਰ ਅਸਲੀ ਜਿਹੜਾ ਇੱਥੇ ਟੂਰਨਾਮੈਂਟ ਹੋਇਆ ਉਸ ਦੇ ਵਿੱਚ ਸਾਡੇ ਰੈਸਲਿੰਗ ਵਾਲੇ, ਸਾਡੇ ਵੇਟ ਲਿਫਟਰਸ ਤੇ ਨਾਲ ਬਾਕਸਿੰਗ, ਮੈਂ ਰੈਸਲਿੰਗ ਕਹਿ ਗਿਆ ਜੀ, ਬਾਕਸਿੰਗ ਵਾਲੇ ਤੇ ਵੇਟ ਲਿਫਟਰ, ਉਹਨਾਂ ਨੇ ਪਰਫਾਰਮੈਂਸ ਬਹੁਤ ਵਧੀਆ ਦਿੱਤੀ ਆ। ਖਾਸ ਕਰਕੇ ਜਿਹੜੇ ਹਰਿਆਣੇ ਤੋਂ ਐਥਲੀਟ ਨੇ ਉਹਨਾਂ ਦੀ ਪਰਫਾਰਮੈਂਸ ਦੇਵ ਜੀ ਸਭ ਤੋਂ ਆਲਾ ਦਰਜੇ ਦੀ ਰਹੀ ਹੈ। ਟੋਟਲ 13 ਗੋਲਡ ਮੈਡਲ ਦੇ ਵਿੱਚੋਂ 7 ਸਿਰਫ ਹਰਿਆਣੇ ਦੇ ਪਲੇਅਰ ਲੱਗ ਗਏ।
0: ਵਾਹ, ਵੈਰੀ ਗੁੱਡ, ਵੈਰੀ ਗੁੱਡ। ਆਲਰਾਈਟ, ਕੋਈ ਹੋਰ ਖਾਸ ਖਬਰ ਹੋਵੇ ਸਪੋਰਟਸ ਰਿਲੇਟਡ ਜਨਾਬ?
3: ਬਿਲਕੁਲ ਜੀ, ਮੇਪਲ ਲੀਫ ਦੀ ਖਬਰ ਸਾਂਝੀ ਕਰ ਦਿੰਦੇ ਹਾਂ। ਐਂਡੀ ਓਬਰਾਇਨ ਜਿਹੜੇ ਨੇ ਜੀ, ਉਹ ਟੀਮ ਦੇ ਵਾਈਸ ਪ੍ਰੈਜ਼ੀਡੈਂਟ ਸਪੋਰਟਸ ਪਰਫਾਰਮੈਂਸ ਵਾਸਤੇ ਹਾਇਰ ਕੀਤੇ ਗਏ ਨੇ, ਤੇ ਉਹਨਾਂ ਦਾ ਜਿਹੜਾ ਕੰਮ ਹੋਣਾ ਹੈ ਹੁਣ ਟੂ ਓਵਰਸੀ ਸਟਰੈਂਥ ਐਂਡ ਕੰਡੀਸ਼ਨਿੰਗ, ਸਪੋਰਟਸ ਸਾਇੰਸ, ਨਿਊਟ੍ਰੀਸ਼ਨ, ਇੰਜਰੀ ਰੀਹੈਬ ਤੇ ਮੈਂਟਲ ਪਰਫਾਰਮੈਂਸ ਹੈ ਜਿਹੜੀ ਪਲੇਅਰਸ ਦੀ ਜੀ, ਉਹਦੇ ਵਾਸਤੇ ਉਹਨਾਂ ਨੂੰ ਹਾਇਰ ਕੀਤਾ ਗਿਆ। ਇਸ ਤੋਂ ਪਹਿਲਾਂ ਉਹ ਸਿਡਨੀ ਕ੍ਰੋਸਬੀ ਦੇ ਪਰਸਨਲ ਟ੍ਰੇਨਰ ਵੀ ਰਹੇ ਨੇ, ਤੇ ਫਲੋਰੀਡਾ ਪੈਂਥਰਸ ਦੇ ਨਾਲ ਵੀ 2021 ਤੋਂ ਲੈ ਕੇ 2025 ਤੱਕ ਪਰਫਾਰਮੈਂਸ ਕੰਸਲਟੈਂਟ, ਹਾਈ ਪਰਫਾਰਮੈਂਸ ਕੰਸਲਟੈਂਟ ਰਹੇ ਨੇ। ਸੋ ਦੇਖਦੇ ਹਾਂ ਹੁਣ ਉੱਥੇ ਜਦੋਂ ਉਹਨਾਂ ਦੀ ਟੀਮ ਤਾਂ 2 ਕੱਪ ਜਿੱਤ ਗਈ, ਉੱਥੋਂ ਇਹਨਾਂ ਨੇ ਕੀ ਸਿੱਖਿਆ ਤੇ ਕੀ ਇੱਥੇ ਇੰਪਲੀਕੇਟ ਕਰਦੇ ਨੇ, ਤੇ ਫਿਰ ਦੇਖਦੇ ਹਾਂ ਆਪਣੀ ਟੀਮ ਕਿੱਥੋਂ ਤੱਕ ਪਹੁੰਚਦੀ ਹੈ ਜੀ। ਹੁਣ
0: ਆਪਣਾ ਫੋਨ ਨੰਬਰ ਵੀ ਦੇ ਦਿਓ ਜਨਾਬ
3: ਜੀ, 416-669-1423, 416-669-1423। ਤੇ ਦੇਵ ਜੀ, ਇੱਕ ਲਿਸਟਿੰਗ ਆਪਣੀ ਥਰਸਡੇ ਨੂੰ ਆਉਣੀ ਹੈ, ਡੈਰੀ ਐਂਡ ਮੈਕਲੋਗਲਿਨ ਦਾ ਏਰੀਆ, 4 ਬੈਡਰੂਮ ਦਾ ਇਹ ਘਰ ਹੈ, ਫਿਨਿਸ਼ ਇਸ ਦੇ ਵਿੱਚ ਬੇਸਮੈਂਟ ਹੈ, ਬੈਕਿੰਗ ਆਨ ਟੂ ਪਾਰਕ ਇਹ ਲਿਸਟਿੰਗ ਹੋਣੀ ਹੈ। ਸੋ ਜੇਕਰ ਕੋਈ ਲਿਸਨਰ ਆਪਣਾ ਮੈਡੋਵਿਲ ਵਿਲੇਜ ਡੈਰੀ ਐਂਡ ਮੈਕਲੋਗਲਿਨ ਦੇ ਏਰੀਆ 'ਚ ਡੀਟੈਚ ਘਰ 4 ਬੈਡਰੂਮ ਦਾ ਲੱਭ ਰਿਹਾ, ਤਾਂ ਦਿਸ ਕੁਡ ਬੀ ਯੂ। ਬਹੁਤ ਕੰਪੈਟੀਟਿਵ ਪ੍ਰਾਈਸ ਤੇ ਲਿਸਟ ਕਰਨੀ ਹੈ, ਤੇ ਮੇਰਾ ਨੰਬਰ ਹੈ ਜੀ 416-669-1423।
0: ਥੈਂਕ ਯੂ ਸਰ,
3: ਥੈਂਕ ਯੂ ਜੀ,
0: ਥੈਂਕ ਯੂ ਵੀਰੇ।

0: ਲਓ ਜੀ, ਸਾਡੇ ਨਾਲ ਅਭਿਸ਼ੇਕ ਜੀ ਵੀ ਲਾਈਨ ਤੇ ਜੁੜ ਚੁੱਕੇ ਨੇ। ਜਨਾਬ
1: ਸਤਿ ਸ਼੍ਰੀ ਅਕਾਲ ਦੇਵ ਭਾਜੀ, ਇਸ ਵੇਲੇ ਅਸੀਂ ਲੈ ਕੇ ਆਏ ਆ ਬਹੁਤ ਹੀ ਵਧੀਆ ਮੋਬਾਈਲ ਪਲਾਨ ਦੀ ਡੀਲਸ, ਅਨਲਿਮਿਟਡ ਡੇਟਾ ਪਲਾਨਸ ਵਿਦ 5 ਈਅਰ ਪ੍ਰਾਈਸ ਗਾਰੰਟੀ। ਹਾਂਜੀ, ਤੁਸੀਂ ਠੀਕ ਸੁਣਿਆ, 5 ਈਅਰ ਦੀ ਪ੍ਰਾਈਸ ਗਾਰੰਟੀ ਹੈਗੀ। $40 ਦੇ ਵਿੱਚ US ਮੈਕਸੀਕੋ ਰੋਮਿੰਗ, $50 ਦੇ ਵਿੱਚ ਇੰਟਰਨੈਸ਼ਨਲ ਰੋਮਿੰਗ, 64 ਕੰਟਰੀਜ਼ ਇੰਕਲੂਡਿਡ, ਨੋ ਕੰਟਰੈਕਟ, ਨੋ ਐਕਟੀਵੇਸ਼ਨ ਫੀ। ਇਹ ਆਫਰ ਬੁੱਕ ਕਰਨ ਲਈ ਤੁਸੀਂ ਹੁਣੇ ਕਾਲ ਕਰਿਓ 6479462525, 647-946-2525। ਤੇ ਇਸ ਤੋਂ ਇਲਾਵਾ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਇੰਟਰਨੈਟ, ਅਨਲਿਮਿਟਿਡ ਯੂਸੇਜ, ਸਪੈਸ਼ਲ ਕ੍ਰੈਡਿਟਸ। ਤੇ ਨੰਬਰ ਸੇਮ ਹੈਗਾ ਕਾਲ ਕਰਨ ਲਈ 6479462525, 647-946-2525।
2: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
3: Everest Transportation hire kar rahe ne cross border AC drivers, bahut hi shandar opportunity, dedicated auto parts, daily home runs, same truck te trailers, lagbhag 3000 mile per week milenge, starting from Oshawa, Etobicoke ate Walton, je tuhade kol vi hai valid AC license, clean CBOR te abstract US border eligibility te fast card, ta aaj hi Everest Transportation nu call karo 9058462229 extension hai 4 ya phir 9053348222 yani 905-846-2229 te ya phir call karo 905-334-82 extension hai 4
4: are you ready ਟਿੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ 6474294040 647-449-4040 ਰੂਪਾ ਬਰਾੜ, ਪੰਜ ਵਕੀਲਾਂ ਦੀ ਵੱਡੀ ਐਕਸੀਡੈਂਟ ਸਪੈਸ਼ਲਿਸਟ ਟੀਮ ਹੈ, ਐਕਸੀਡੈਂਟ ਤੋਂ ਬਾਅਦ ਤੁਹਾਡੇ ਹੱਕਾਂ ਲਈ ਖੜਦੇ ਨੇ। ਪੰਜ ਵਕੀਲਾਂ ਦੀ ਮਹਾਰਤ ਐਕਸਪੀਰੀਅੰਸ ਟੀਮ ਨੂੰ ਪਤਾ ਹੈ ਕਿ ਇੰਸ਼ੋਰੈਂਸ ਕੰਪਨੀ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ। ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਇਹਨਾਂ ਨੇ ਆਪਣੇ ਕਲਾਇੰਟਸ ਨੂੰ ਇੰਸ਼ੋਰੈਂਸ ਕੰਪਨੀ ਤੋਂ ਦਵਾਏ ਨੇ, ਆਪਣੀ ਫੀਸ ਕੇਸ ਸੈਟਲ ਹੋਣ ਤੋਂ ਬਾਅਦ ਲੈਂਦੇ ਨੇ। ਰੂਪਾ ਬਰਾੜ 416-991-5939, 416-991-5939,
0: 991-5939। ਕੈਂਪਿੰਗ ਟ੍ਰਿਪ ਤੋਂ ਵਾਪਸ ਨਾ ਆਉਣ ਕਾਰਨ ਦੋ ਲੋਕ ਮਰੇ ਲੱਭੇ ਆਪਣੇ ਨੌਰਥ ਚ। ਸਕਾਰਬਰੋ ਅਪਾਰਟਮੈਂਟ ਬਿਲਡਿੰਗ ਵਿੱਚ ਅੱਗ ਲੱਗਣ ਕਾਰਨ ਇੱਕ ਦੀ ਮੌਤ ਹੋ ਗਈ। ਮਸਕੋਕਾ ਵਿੱਚ ਕਿਸ਼ਤੀ ਚਲਾ ਰਹੇ ਸੀ, ਕਿਸ਼ਤੀ ਪਲਟ ਗਈ ਔਰ ਦੋ ਲੋਕਾਂ ਦੀ ਮੌਤ ਹੋ ਗਈ। ਵਿਚੋਲਾ ਜਿਹੜਾ ਹੈ ਕਤਰ, ਅਮਰੀਕਾ ਤੇ ਇਰਾਨ ਦੇ ਵਿਚਾਲੇ, ਉਹ ਕਹਿੰਦਾ ਜਿਹੜੀ ਗੱਲਬਾਤ ਹੈ ਉਹ ਅਜੇ ਜਾਰੀ ਹੈ। ਦੱਖਣੀ ਕੋਰੀਆ ਵਿੱਚ ਗਰਮੀ ਦਾ ਜਿਹੜਾ ਕਹਿਰ ਹੈ ਕਾਫੀ ਜ਼ਿਆਦਾ ਹੋ ਗਿਆ, ਮਰਨ ਵਾਲਿਆਂ ਦੀ ਗਿਣਤੀ 16 ਤੱਕ ਪਹੁੰਚ ਗਈ ਹੈ। ਇਰਾਨ ਵਿੱਚ ਜਿਹੜਾ ਵਿਦੇਸ਼ ਮੰਤਰੀ ਹੈ ਰਗਾਚੀ, ਉਸ ਨੂੰ ਹਟਾਉਣ ਦੀਆਂ ਤਿਆਰੀਆਂ ਨੇ, ਤੇ ਜਿਹੜਾ ਰਾਸ਼ਟਰਪਤੀ ਆ ਉਹਦੀ ਵੀ ਜਿਹੜੀ ਤਾਕਤ ਹੈ ਕੋਈ ਬਾਹਲੀ ਨਹੀਂ ਚੱਲ ਰਹੀ, ਅੱਜ ਕੱਲ੍ਹ ਘਟੀ ਹੋਈ ਹੈ। ਹਜ਼ਾਰਾਂ ਵਟਸਐਪ ਅਤੇ ਅਚਾਨਕ ਬੰਦ ਹੋ ਗਏ, ਜਿਸ ਵਿੱਚ ਲਿਖਿਆ ਸੀ ਅੰਡਰ ਰਿਵਿਊ। ਲੋਕਾਂ ਨੂੰ ਤਾਂ ਭਾਜਣਾ ਪੈ ਗਈਆਂ, ਹੁਣ ਕੀ ਕਰਾਂਗੇ ਭਾਈ ਸਾਹਿਬ।
5: ਆਪਣੀ ਕਮਿਊਨਿਟੀ ਲਈ ਖੁਸ਼ਖਬਰੀ, ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਸੈਂਟਰ ਖੁੱਲ ਚੁੱਕਿਆ ਹੈ, ਜਿੱਥੋਂ ਤੁਸੀਂ ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਪ੍ਰੋਫੈਸ਼ਨਲਸ ਵੱਲੋਂ ਦਿੱਤੀਆਂ ਜਾਂਦੀਆਂ ਹਨ। ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ। ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ। ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ, 10930 ਗੋਰਵੇ ਡਰਾਈਵ, ਯੂਨਿਟ CX1, ਗੋਰਵੇ ਐਂਡ ਕੰਟਰੀ ਸਾਈਡ ਦੇ ਕਾਰਨਰ ਤੇ। ਜ਼ਿਆਦਾ ਜਾਣਕਾਰੀ ਲਈ ਪਲੀਜ਼ ਕਾਲ 9059135256, 905-913-5256, 913-5256।
0: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ। ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ। ਲਓ ਜੀ, 5 AZ ਡਰਾਈਵਰ ਚਾਹੀਦੇ ਨੇ ਟੋਰਾਂਟੋ ਤੋਂ ਮੌਂਟਰੀਅਲ ਅਤੇ ਕੁਝ ਰੂਟ ਟੋਰਾਂਟੋ ਤੋਂ US ਲਈ ਹੈ। ਜਿਹੜੀ ਪੇ ਹੈ ਬਾਈ ਵੀਕਲੀ ਮਿਲੇਗੀ। ਪੇ ਚੰਗੀ ਹੈ, ਪੇ ਟੌਪ ਦੀ ਹੈ, ਕਹਿੰਦੀ ਕਹਾਉਂਦੀ ਪੇ ਹੈ। ਔਰ ਤੁਸੀਂ ਕੁਲਦੀਪ ਮੰਗੜੋੜਾ ਨੂੰ ਫੋਨ ਕਰ ਲਓ, ਤੁਹਾਡੀ ਜੌਬ ਪੱਕੀ ਹੈ। 647-972-6455 2 ਲੋਟ ਸੇਲ ਤੇ ਆ ਜੀ। ਇਹ 10-12 ਲੋਟਸ ਆਈਆਂ ਸੀ, ਜਿਨ੍ਹਾਂ ਚੋਂ ਮੋਸਟਲੀ ਸਾਰੀਆਂ ਵਿਕ ਚੁੱਕੀਆਂ ਨੇ। ਤੇ ਆਪੋ ਆਪਣੇ ਸਟਾਈਲ ਦਾ ਘਰ ਪਾ ਰਹੇ ਨੇ ਲੋਕੀ, ਉੱਥੇ 2-3 ਬਣ ਗਏ, 1-2 ਬਣ ਰਹੇ ਆ। ਇਹ ਬਿਲਡਰ ਨੇ ਨਹੀਂ ਬਣਾ ਕੇ ਦੇਣੇ, ਤੁਸੀਂ ਆਪ ਦਾ ਮਕਾਨ ਕਸਟਮ ਮੇਡ ਬਣਾ ਸਕਦੇ ਹੋ, 8-10 ਹਜ਼ਾਰ ਸਕੁਆਇਰ ਫੁੱਟ ਦੇ, ਜਿੰਨੇ ਦਾ ਵੀ ਬਣਾਉਣਾ। ਜਾਣਕਾਰੀ ਲਈ ਜਤਿੰਦਰ ਨੂੰ ਫੋਨ ਕਰ ਲਓ, 416-265-2222 ਉਹਨਾਂ ਦਾ ਨੰਬਰ। ਲਓ ਜੀ, ਸਮਰ ਆ ਗਈ, ਸਮਰ ਦੇ ਨਾਲ ਵੀਡੀਓ ਵੀ ਆਨਲਾਈਨ ਹੋ ਗਈਆਂ। ਇੱਕ ਬੰਦਾ ਲੇਕ ਚ ਜਾਂਦਾ, ਸਿਰ ਨੂੰ ਲਾ ਲੈਂਦਾ ਸ਼ੈਂਪੂ ਤੇ ਲੋਟਾ ਲੈ ਕੇ ਪਾਣੀ ਪਾਉਣ ਲੱਗ ਜਾਂਦਾ, ਸਿਰ ਧੋਣ ਲੱਗ ਜਾਂਦਾ, ਕੇਸੀ ਨਹਾਉਣ ਲੱਗ ਜਾਂਦਾ। ਅਰੇ ਭਈਏ, ਇਹੋ ਜਿਹੇ ਕੰਮ ਘਰੇ ਕਰ ਲਿਆ ਕਰੋ। ਲੇਕ ਵਗੈਰਾ ਨਹਾਉਣ ਨਹੁਣ ਤਾਂ ਠੀਕ ਆ, ਵਿੱਚ ਚੁੱਭੀਆਂ ਮਾਰਨ ਨੂੰ ਠੀਕ ਆ, ਪਰ ਜਾ ਕੇ ਉੱਥੇ ਸ਼ੈਂਪੂ ਲਾਈ ਜਾਂਦੇ ਹੋ। ਕਿਉਂ ਨਰਕ ਬਣਾਉਣ ਲੱਗੇ ਇਹਨਾਂ ਮੁਲਕਾਂ ਨੂੰ? ਬਹੁਤ ਵਧੀਆ ਮੁਲਕ ਆ। ਵੀਕਐਂਡ ਤੇ ਗੱਲ ਚੱਲ ਰਹੀ ਸੀ, ਕੱਲ੍ਹ ਦੀ ਗੱਲ ਆ ਮੇਰੇ ਖਿਆਲ, ਵੀ ਅਗਲੇ 25-30 ਸਾਲਾਂ ਚ ਬ੍ਰੈਂਪਟਨ ਕਿਹੋ ਜਿਹਾ ਲੱਗੇਗਾ। ਮੈਂ ਕਿਹਾ ਲੁਧਿਆਣਾ। ਕੰਮ ਤਾਂ ਉਹੀ ਕਰ ਰਹੇ ਹਾਂ, ਗਰਬਜ ਅਸੀਂ ਸੁੱਟਦੇ ਹਾਂ, ਪਾਰਕਾਂ ਚ ਜਾਂਦੇ ਹਾਂ, ਪਿਕਨਿਕ ਮਨਾਉਂਦੇ ਹਾਂ, ਉੱਥੇ ਕੁਕਿੰਗ ਕਰਦੇ ਹਾਂ, ਕੈਨ ਕੂਨ ਜਿਹਾ ਉਹ ਭੜਕਾ ਕੇ ਮਾਰਦੇ ਹਾਂ, ਡੰਪਿੰਗ ਆ ਇੱਥੇ ਆਮ ਲੋਕ ਸੜਕਾਂ 'ਤੇ ਸੁੱਟੀ ਜਾਂਦੇ ਹਾਂ, ਸੋਫੇ ਆ, ਡੰਪ 'ਚ ਨਹੀਂ ਸੁੱਟਣਾ, ਸੜਕ 'ਤੇ ਸੁੱਟ ਦਿੰਦੇ ਆ। ਉਹ ਵੀ ਕਿਸੇ ਹੋਰ ਦੇ ਘਰ ਦੇ ਮੂਹਰੇ ਜਾ ਕੇ ਜਾਂਦੇ ਬਿਜ਼ਨਸ ਦੇ ਮੂਹਰੇ। ਯਾਰ ਇਹਨੂੰ ਬ੍ਰੈਂਪਟਨ ਹੀ ਰਹਿਣ ਦਿਓ, ਪਲੀਜ਼, ਥੈਂਕ ਯੂ।
6: ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫਿਰ ਅਸੀਂ ਕਰਦਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
7: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਵੇਟ ਤੇ ਗੋ ਰੋਡ 9057944667।
8: ਸਤਿ ਸ਼੍ਰੀ ਅਕਾਲ ਦੇਵਾ ਜੀ, ਮੈਂ ਅਭਿਸ਼ੇਕ ਰੀਅਲਟਰ, ਬਹੁਤ ਹੀ ਸੋਹਣੀ ਲਿਸਟਿੰਗ ਲੈ ਕੇ ਆਇਆ ਲੰਡਨ ਦੇ ਅੰਦਰ, ਬ੍ਰਾਂਡ ਨਿਊ ਲਿਸਟਿੰਗ। ਡੀਟੈਚਡ ਘਰ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 2-ਕਾਰ ਗਰਾਜ, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ ਪ੍ਰਾਈਸ ਤੋਂ 1 ਲੱਖ ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਲੋਟ, 120 ਫੀਟ ਡੀਪ, 115 ਫੀਟ ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 ਬੈਡਰੂਮਸ ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ, 647-792-6000, 647-792-7000। ਮਿਸਿਸਾਗਾ ਦੇ ਅੰਦਰ 2 ਬੈਡ 2 ਬਾਥ ਦਾ ਕੌਂਡੋ ਟਾਊਨ ਹਾਊਸ ਕਲਾਕਸਨ ਦੇ ਅੰਦਰ, ਸਿਰਫ ਔਰ ਸਿਰਫ 4,99,000 ਦੇ ਅੰਦਰ। ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ, ਓਨਲੀ 500 ਸਟਾਰਟਿੰਗ। ਵੀਕਐਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ, 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ, 647-792-7000, 647-792-7000। ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰੋਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ, 647-792-7000, 647-792-7000।
0: ਅਗਰ ਤੁਸੀਂ ਯੂਜ਼ ਟਰੱਕ ਲੈਣ ਬਾਰੇ ਸੋਚ ਰਹੇ ਹੋ, ਨਵਿਆਂ ਵਰਗੇ ਯੂਜ਼ ਟਰੱਕ ਲੈਣੇ ਤਾਂ ਸੁਣੋ,
9: ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ,
10: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ,
11: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
11: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ।

0: ਮੈਂ ਕੋਈ ਰਿਪੋਰਟ ਅਜੇ ਤੱਕ ਪੜ੍ਹੀ ਨਹੀਂ ਜਿੱਥੇ ਨੀਨਾ ਟਾਂਗੜੀ ਨੇ ਪੈਸੇ ਵਾਪਸ ਕੀਤੇ ਹੋਣ। 18,976 ਸੀ, ਹਰਦੀਪ ਗਰੇਵਾਲ ਨੇ 27,275। ਜੇ ਕਿਸੇ ਨੇ ਰਿਪੋਰਟ ਪੜ੍ਹੀ ਹੋਵੇ ਇਹਨਾਂ ਨੇ ਪੈਸੇ ਮੋੜਤੇ ਆ ਤਾਂ ਭਾਈ ਦੱਸ ਦਿਓ, ਆਪਾਂ ਵੀ ਕਰਾਂਗੇ ਮੋੜਤੇ ਆ। ਵੈਸੇ ਚੰਗੀ ਗੱਲ ਤਾਂ ਇਹ ਹੁੰਦੀ ਵੀ ਕਹਿੰਦੇ ਮਿੱਥੋਂ ਹੋਊਗੀ ਗਲਤੀ, ਆ ਚੁੱਕੋ ਆਪਦੇ ਪੈਸੇ। ਸਟੈਨ ਚੋ ਆ ਸਭ ਤੋਂ ਪਹਿਲਾਂ ਉਹਦੇ ਕੇਸ ਜਿਹਾ ਚੱਲਿਆ ਸੀ, ਖੁਲਾਸਾ ਹੋਇਆ ਸੀ, ਉਹਨੇ ਪੈਸੇ ਲਏ ਆ। ਉਹਨੇ ਕਿਹਾ ਜੀ ਮਿੱਥੋਂ ਹੋਊਗੀ ਗਲਤੀ ਤੇ ਆ ਚੁੱਕੋ ਪੈਸੇ। ਹੋਰ ਵੀ ਹੈਗੇ MP, ਕਿਸੇ ਨੇ ਨਹੀਂ ਕੁਛ ਕਿਹਾ ਅਜੇ ਤੱਕ। ਹੈਰਾਨੀ ਦੀ ਗੱਲ ਆ, ਪੈਸੇ ਸਾਡੇ ਛਗੇ ਗਏ। ਇਸ ਦਾ ਡਰਾਈਵਰ ਚਾਹੀਦੇ ਆ ਟੋਰਾਂਟੋ ਤੋਂ ਮੋਂਟਰੀਅਲ, ਟੋਰਾਂਟੋ ਤੋਂ US ਲਈ ਚੰਗੇ ਪੈਸੇ ਮਿਲਣਗੇ। ਔਰ ਜਿਹੜੀ ਪੇ ਹੈ ਬਾਈ ਵੀਕਲੀ ਮਿਲੇਗੀ, ਹਰ ਦੂਜੇ ਹਫ਼ਤੇ ਤੁਹਾਡੇ ਚੈੱਕ ਮਿਲ ਜਾਏਗਾ ਜਾਂ ਤੁਹਾਡੇ ਖਾਤੇ 'ਚ ਸਿੱਧੇ ਜਾ ਡਿੱਗਣਗੇ। ਠਾ ਨੰਬਰ ਨੋਟ ਕਰੋ ਕੁਲਦੀਪ ਬਾਈ ਦਾ, 647-272-6455, 647-272-6455। ਨੀਲਮ ਜੀ ਪ੍ਰੋਗਰਾਮ ਸਵਾਗਤ ਹੈ, ਕੀ ਹਾਲ ਹੈ?
1: ਥੈਂਕ ਯੂ ਸਰ ਜੀ, ਹਾਊ ਆਰ ਯੂ?
0: ਗੁੱਡ ਗੁੱਡ, ਸਤਿ ਸ਼੍ਰੀ ਅਕਾਲ।
1: ਹੈਪੀ ਟਿਊਜ਼ਡੇ। ਆ ਜਿਹੜੇ ਪੈਸੇ ਠਾ ਕਰਕੇ ਡਿੱਗਦੇ ਨਾ, ਕੋਈ ਹੋਰ ਵੀ ਤਰੀਕਾ ਹੁੰਦਾ ਕਿ ਬਸ ਇੱਕੋ ਹੀ ਤਰੀਕਾ ਹੁੰਦਾ ਠਾ ਦਾ?
0: ਕਰਾਂ ਜੀ ਪੈਸਿਆਂ ਦਾ।
1: ਹਾਂਜੀ
0: ਦੇਖੋ ਜੀ, ਜੇ ਤਾਂ ਡਿੱਗਣ ਠਾ ਫੇਰ ਤਾਂ ਆਉਂਦਾ ਨਹੀਂ ਯਾਰ, ਜੇ ਡਿੱਗਣ ਠਾ ਠਾ ਠਾ
1: ਹੌਲੀ ਹੌਲੀ,
0: ਉਹ ਹੌਲੀ ਜਿਹੀ ਡਿੱਗਣ, ਉਹ ਗੱਲ ਨਹੀਂ ਬਣਦੀ। ਮੋਟੇ ਪੈਸੇ ਹੋਣ, ਮੋਟੇ ਬੰਡਲ ਹੋਵੇ 100-100 ਵਾਲਾ, ਫੇਰ ਨਜ਼ਾਰਾ ਆਉਂਦਾ। ਤੇ 100-100 ਦੇ ਪੈਸੇ ਜਿੰਨੇ ਮਰਜ਼ੀ ਲੈ ਲਓ ਨੀਲਮ ਤੋਂ।
1: ਬਹੁਤ ਸਾਰੇ ਸਿਚੁਏਸ਼ਨ ਚ ਪੀਪਲ ਦੇ ਡੋਂਟ ਨੋ ਕਿ ਦੇ ਹੈਵ ਐਕੁਇਟੀ ਐਂਡ ਵਟ ਦੀ ਬੈਨੀਫਿਟ ਇਜ ਆਫ ਦੈਟ ਐਕੁਇਟੀ। ਅੱਜ ਦੇ ਪ੍ਰਾਈਜ਼ ਠੀਕ ਹੈ, ਹੋ ਸਕਦਾ ਕਿ ਕੱਲ ਨੂੰ ਲਿਟਲ ਬਿਟ ਮੋਰ ਡ੍ਰੌਪ ਹੋ ਜਾਣ ਘਰਾਂ ਦੇ। ਉਸ ਕੇਸ ਦੇ ਵਿੱਚ ਤੁਸੀਂ ਜੇ ਤੁਹਾਡੇ ਕੋਲ ਐਕੁਇਟੀ ਹੈਗੀ ਹੈ, ਤੁਸੀਂ ਉਹਨੂੰ ਕਢਾ ਕੇ ਰੱਖ ਸਕਦੇ ਹੋ। ਹੁਣ ਤੁਸੀਂ ਕਹੋਗੇ ਕਿ ਜੇ ਆਪਾਂ ਪੈਸੇ ਕਢਾ ਲਏ ਤਾਂ ਉਹਦੇ ਇੰਟਰਸਟ ਪਈ ਜਾਣਾ। ਦੇਅਰ ਇਜ਼ ਅ ਵੇ ਜਿੱਥੇ ਇੰਟਰਸਟ ਨਹੀਂ ਪੈਂਦਾ, ਤੁਸੀਂ ਕਢਾ ਕੇ ਰੱਖ ਲਓ। ਮੰਨ ਲਓ ਤੁਹਾਡੇ ਕੋਲ ਮਿਲੀਅਨ ਦਾ ਘਰ ਹੈ, 5 ਲੱਖ ਦੀ ਮੌਰਗੇਜ ਹੈ, ਬਾਕੀ ਦੇ ਤੁਹਾਡੇ ਕੋਲ ਗੈਪ ਹੈਗਾ 3 ਲੱਖ ਦਾ, ਤੁਸੀਂ ਉਹਦੀ ਲਾਈਨ ਆਫ ਕ੍ਰੈਡਿਟ ਬਣਾ ਕੇ ਰੱਖ ਲਓ। ਮੋਰੋ ਕਿੱਦਾਂ ਦਾ ਵੀ ਜਿੱਦਾਂ ਦਾ ਮਰਜ਼ੀ ਆ ਜਾਵੇ ਟਾਈਮ, ਪਰ ਤੁਹਾਨੂੰ ਜਿਹੜੇ ਬੈਂਕ ਚ ਪੈਸੇ ਪਏ ਆ ਜਾਂ ਐਕੁਇਟੀ ਪਈ ਆ, ਉਹ ਇਸ ਯੂਜ਼ਲੈਸ, ਕੋਈ ਕੁਛ ਕਰਦੀ ਨੀ ਪਈ, ਕੰਧਾਂ ਚ ਖੜੀ ਹੈ ਜਾਂ ਦੁਆਰਾਂ ਚ ਖੜੀ ਹੈ, ਫਲੋਰ ਚ ਖੜੀ ਹੈ। ਤੁਸੀਂ ਜੇ 3 ਲੱਖ ਕਢਾ ਕੇ ਉਹਨੂੰ ਇਨਵੈਸਟ ਕਰ ਦੋ, ਯੂ ਵਿਲ ਗੇਨ ਸਮਥਿੰਗ। ਨਾ ਕਰੋ, ਤੁਹਾਨੂੰ ਕੋਈ ਇੰਟਰਸਟ ਨੀ ਪੈਣਾ, ਉਨੀ ਦੇਰ ਤੱਕ ਟਿੱਕੀ ਰਹੂਗੀ ਜਦ ਤੇ ਤੁਸੀਂ ਉਹਨੂੰ ਯੂਜ਼ ਨੀ ਕਰਦੇ। ਯੂਜ਼ ਤੇ ਵੀ ਕੋਈ ਇੰਨਾ ਵੱਡਾ ਇੰਟਰਸਟ ਨੀ ਹੁੰਦਾ, ਪ੍ਰਾਈਮ ਪਲੱਸ ਥੋੜਾ ਜਿਹਾ ਹੁੰਦਾ, ਪ੍ਰਾਈਮ ਪਲੱਸ ਡਿਪੈਂਡਿੰਗ ਆਨ ਦਾ ਬੈਂਕ ਟੂ ਬੈਂਕ। ਜਿੱਥੇ ਜਿੱਥੇ ਅਦਰਵਾਈਜ਼ ਪ੍ਰਾਈਮ ਮਾਈਨਸ ਹੈ 4.75, ਇਹ 5.25 ਇਹ ਨਿਕਸ ਰੇਟ ਮਿਲ ਜਾਂਦਾ, ਵੈਰੀ ਵੈਰੀ ਰਫਲੀ ਰਫਲੀ, ਡਿਪੈਂਡਿੰਗ ਆਨ ਅਗੇਨ ਬੈਂਕ ਟੂ ਬੈਂਕ। ਜੇ ਹੈਗੇ ਪੈਸੇ ਜਿੰਨੀਆਂ ਤੁਹਾਡੀਆਂ ਡੈਟਸ ਨੇ, ਤੁਸੀਂ ਉਹਨੂੰ ਕਲੀਅਰ ਕਰ ਸਕਦੇ ਹੋ। ਐਵੇਂ ਮੁਫਤ ਚ ਕ੍ਰੈਡਿਟ ਕਾਰਡ ਦੇ ਭਰੇ ਹੋਏ ਆ, ਕ੍ਰੈਡਿਟ ਕਾਰਡ ਭਰੇ ਹੋਏ ਆ। ਕਈ ਵਾਰ ਆਪਾਂ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਕੋਲ ਵਾਲਿਆਂ ਕੋਲੋਂ ਥੋੜੇ ਜਿਹੇ ਪੈਸੇ ਲਈ ਜਾਂਦਾ, ਉਹਨਾਂ ਦੇ 35% ਇੰਟਰਸਟ ਹੁੰਦਾ, ਤਾਂ ਉਹਦੀ ਕਿਸ਼ਤ ਭਰੀ ਚਾਹੀਦੀ ਹੈ। ਇਟਸ ਨੋਟ ਵਰਥ। ਸੋ ਜੇ ਤੁਹਾਡੇ ਕੋਲ ਐਕੁਇਟੀ ਹੈਗੀ ਹੈ, ਦਿਸ ਇਜ਼ ਦੀ ਬੈਸਟ ਓਪਰਚੁਨਿਟੀ ਐਂਡ ਦ ਬੈਸਟ ਟਾਈਮ ਟੇਕ ਐਨ ਐਕੁਇਟੀ ਆਊਟ। ਦੂਜੀ ਗੱਲ, ਲਾਸਟ ਗੱਲ, ਜੇ ਤੁਸੀਂ ਫਸਟ ਟਾਈਮ ਬਾਇਰ ਹੋ, ਫਸਟ ਟਾਈਮ ਬਾਇਰ ਦੇ ਲਈ ਆਪਾਂ ਸੋਚਿਆ ਵੀ ਮਕਾਨ ਤਾਂ ਸਸਤੇ ਪਰ ਪੈਸੇ ਨੀ ਜੋੜੇ ਆਪਾਂ, ਜਦੋਂ ਟਾਈਮ ਸੀਗਾ ਜੋੜੇ ਨੀ, ਪੈਸੇ ਹੈ ਨੀ ਗੇ। ਜੇ ਤੁਸੀਂ ਛੋਟੀ ਜਿਹੀ ਅਮਾਉਂਟ, ਮੰਨ ਲਓ 5 ਲੱਖ ਦਾ ਘਰ ਲੈਣਾ, 5% ਉਹਦੀ ਡਾਊਨ ਪੇਮੈਂਟ, ਜੇ 25,000, I will get you that same amount cash back from a lending bank. So tuhanu even down payment paan de liye vi zyada tangi nahi aundi. So tusi mainu ikwari call zarur kar lo, mortgage broker, mortgage queen, mortgage alliance, Neelam Sarod, 647-739-8710. koi bhi mortgage da question hai, first mortgage da, second mortgage da, credit score low hai, income low hai, ਕਿਸੇ ਵੀ ਤਰੀਕੇ ਦੀ ਕੋਈ ਪ੍ਰੋਬਲਮ ਹੈ, ਸੋਲਵ ਨਹੀਂ ਹੁੰਦੀ ਪਈ, ਉਹ ਸਾਰੀਆਂ ਮੁਸੀਬਤਾਂ ਦਾ ਨਾਮ ਨੀਲਮ ਸਰਵ। 647-739-8710
0: ਔਰ ਇਹਨਾਂ ਦਾ ਜਿਹੜਾ ਆਫਿਸ ਹੈ ਆਪਣੇ ਮਿਸਾਗਾ ਤੇ ਫਾਈਨੈਂਸ਼ੀਅਲ ਦੇ ਨੇੜੇ ਹੈ, ਤੁਸੀਂ ਇਹਨਾਂ ਦੇ ਆਫਿਸ ਜਾ ਕੇ, ਏਡਾ ਵੱਡਾ ਡਿਸੀਜਨ ਹੁੰਦਾ ਲਾਈਫ ਦਾ ਤੇ ਤੁਸੀਂ ਫੋਨ ਤੇ ਨਾ ਸਾਰਾ ਕੁਝ ਪੁੱਛਣ ਲੱਗ ਜਾ ਕਰੋ, ਉੱਥੇ ਜਾ ਕੇ ਬੈਠੋ ਮੀਆਂ ਬੀਬੀ, ਫੇਰ ਤੁਹਾਨੂੰ ਪਤਾ ਲੱਗੇਗਾ ਵੀ ਅਸਲੀ ਕਹਾਣੀ ਕੀ ਹੈ। ਨੰਬਰ ਫੇਰ ਦੇ ਦੋ ਨੀਲਮ ਜੀ,
1: 647-739-8710।
0: ਥੈਂਕ ਯੂ,
1: ਥੈਂਕ ਯੂ।
0: ਆਪਣੇ ਹਿੰਦੁਸਤਾਨ ਚ ਫਲਾਨੇ ਦੇ ਘਰੇ ED ਦਾ ਛਾਪਾ ਪੈ ਗਿਆ, ਫਲਾਨੇ ਦੇ ਪੈ ਗਿਆ, ਫਲਾਨੇ ਦੇ ਪੈ ਗਿਆ, ਰੋਜ਼ ਸੁਣਦੇ ਆ ਨਾ। ਆ ਜਿਹੜਾ ਰਾਮ ਮੰਦਿਰ ਦੀ ਭੇਟਾ ਚੋਰੀ ਹੋਈ ਹੈ, ED ਕਿਤੇ ਛੁੱਟੀਆਂ ਦੇ ਗਏ ਹੋਏ ਆ ਹੁਣ? ਪਹਿਲਾ ਜਿਹੜੀ ਮਸਜਿਦ ਸੀ ਉਹ ਟਿੱਡੀ ਮੁੱਛੇ ਨੇ ਢਵਾਈ ਰਥ ਯਾਤਰਾ ਕੱਢ ਕੇ, ਫਿਰ ਮੰਦਰ ਬਣਾਤਾ, ਫਿਰ ਪੈਸੇ ਚੋਰੀ ਹੁੰਦੇ ਆ ਉੱਥੇ, ਈਡੀ ਵਾਲੇ ਛੁੱਟੀਆਂ ਦੇ ਗਏ ਲੱਗਦੇ ਆ। ਖੈਰ, ਇੰਡੀਅਨ ਫਰੂਟ ਲੈਂਡ ਦਾ ਆ ਸੁਨੇਹਾ।
2: ਇੰਡੀਅਨ ਫਰੂਟ ਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
3: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
2: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
4: ਭੈਣ ਜੀ ਵੈਸੇ ਗੁੱਸਾ ਨਾ ਕਰਿਓ, ਤੁਸੀਂ ਸਾਡੀ ਦੁਕਾਨ ਤੇ ਪਿਛਲੇ ਇੱਕ ਮਹੀਨੇ ਤੋਂ ਆ ਰਿਹਾ, ਅਖਬਾਰਾਂ ਫਰੋਲਦੇ ਆ, ਰਸਾਲੇ ਫੋਲਦੇ ਆ, ਕਿਤਾਬਾਂ ਫੋਲਦੇ ਆ, ਲਿਆ ਦਿਆ ਕੁਛ ਵੀ ਨਹੀਂ ਹੈਗਾ ਜੀ। ਹੈ
5: ਚਲੋ ਇੱਦਾਂ ਕਰੋ, 100 ਰੁਪਏ ਦੇ ਖੁੱਲੇ ਦੇ ਦੋ ਮੈਨੂੰ।
4: ਹੈ
5: ਫਿੱਟੇ ਮੁਤੇਰੇ।
6: ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 6472016002 647-201-6002
7: ਮੈਨੂੰ ਮਸ਼ਹੂਰ ਹੋਣ ਦਾ ਕੋਈ ਸ਼ੌਕ ਨਹੀਂ, ਬਸ ਦੋ ਚੌਦਾ ਕਮਾਂਡ ਤੋੜਨਾ ਹੈ ਤੇ ਉਹ ਤੋੜਤਾ ਜੀ ਆਪਾਂ।
8: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ, ਦਾ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਹੈ ਇਨ ਦਾ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ, ਬਟ ਦਾ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 6474461616।
7: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 9054609099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155B ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32, 9054609099, 9054609099, 4609099 ਇਹਨਾਂ ਦਾ ਨੰਬਰ ਹੈ। ਅਸੀਂ ਤਕਦੀਰ ਤੇ ਨਹੀਂ ਸੱਜਣਾ, ਅਸੀਂ ਤਕਦੀਰ ਤੇ ਨਹੀਂ ਵਾਹਿਗੁਰੂ ਤੇ ਭਰੋਸਾ ਕਰਦੇ ਹਾਂ। ਬ੍ਰੈਂਪਟਨ ਟੀਵੀ ਐਂਡ ਅਪਲਾਈਸ 9054505028 ਉਹਨਾਂ ਦਾ ਨੰਬਰ ਹੈ। 50 ਇੰਚ ਟੈਲੀਵਿਜ਼ਨ 299 ਦਾ, 55 ਇੰਚ ਟੈਲੀਵਿਜ਼ਨ 399 ਦਾ, 65 ਇੰਚ ਟੈਲੀਵਿਜ਼ਨ 599 ਦਾ, 75 ਇੰਚ ਟੈਲੀਵਿਜ਼ਨ 699 ਦਾ। ਸੀਰੀਅਸਲੀ ਇੰਨੀਆਂ ਲੋ ਪ੍ਰਾਈਜ਼ ਕੀਤੀਆਂ ਹੋਈਆਂ। ਬ੍ਰੈਂਪਟਨ ਟੀਵੀ ਅਪਲਾਈਸ 9054505028 ਉਹਨਾਂ ਦਾ ਨੰਬਰ ਹੈ। ਬਿਹਾਰ ਬੰਗਾਲ ਬਿਜਲੀ ਡਿੱਗਣ ਨਾਲ 11 ਲੋਕਾਂ ਦੀ ਮੌਤ, ਬਦਰੀਨਾਥ ਹਾਈਵੇ ਤੇ ਜ਼ਮੀਨ ਖਿਸਕਣ ਕਾਰਨ 200 ਯਾਤਰੀ ਹੈ ਜਿਹੜੇ ਫਸ ਗਏ। ਇੱਧਰ ਸਕਾਰਬਰੋ ਜਿਹੜੇ ਬਲਫਸ ਨੇ ਉੱਥੇ ਇੱਕ ਬੰਦੇ ਨੂੰ ਰੈਸਕਿਊ ਕੀਤਾ ਗਿਆ, ਦੱਸਿਆ ਜਾ ਰਿਹਾ ਕਿ ਹੋ ਸਕਦਾ ਉਹ ਘੱਟੋ ਘੱਟ 24 ਘੰਟੇ ਚਟਾਨਾਂ 'ਚ ਫਸਿਆ ਰਿਹਾ ਹੋਵੇ।
9: ਅੰਨੇ ਵੇਖਣ ਫਿਲਮਾਂ ਤੇ ਗੰਜੇ ਕੱਢਣ ਚੀਰ, ਲੰਗੜੇ ਖੇਡਣ ਕੌਡੀਆਂ ਤੇ ਠੱਗ ਬਣਨ ਵਜ਼ੀਰ।
7: ਟਿੱਕਾ ਜੰਕਸ਼ਨ ਦਾ ਸੁਨੇਹਾ,
10: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਜਾਵਾਂ।
11: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟਾਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100-125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
10: ਸੁਪਰ ਵੀਆਈਪੀ ਡੀਲ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040। ਟਿੱਕਾ ਜੰਕਸ਼ਨ, 2958 Queen Street East, Unit 26, Brampton.
7: ਮੰਡੀਆਂ ਦੇ ਭਾਅ ਕੀ ਕਹਿੰਦੇ ਆ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਆ। ਪਹਿਲਾਂ ਲੱਭਦਾ ਰਹੀਏ ਮੰਡੀਆਂ ਦੇ ਭਾਅ ਗਏ ਕਿੱਧਰ,
0: ਠਹਿਰੋ ਠਹਿਰੋ ਠਹਿਰੋ ਠਹਿਰੋ, ਇੱਧਰਲਾ ਬਟਨ ਦੱਬ ਭਾਈ ਸਾਹਿਬ, ਅਤੇ ਆਹ ਬਟਨ ਦੱਬ ਭਾਈ ਸਾਹਿਬ, ਅਤੇ ਫੇਰ ਮੰਡੀਆਂ ਦੇ ਪਾ ਸ਼ਾਇਦ ਤੁਹਾਨੂੰ ਲੱਭ ਜਾਣ। ਟੋਰਾਂਟੋ ਸਟਾਕ ਐਕਸਚੇਂਜ, ਡਾਓ, ਨੈਸਡੈਕ ਅਤੇ ਸੋਨਾ ਇਸ ਸਮੇਂ ਉੱਪਰ ਚੱਲ ਰਿਹਾ ਹੈ, ਡਾਲਰ ਅਤੇ ਕਰੂਡ ਆਇਲ ਜਿਹੜਾ ਹੈ ਥੱਲੇ ਚੱਲ ਰਿਹਾ ਹੈ। ਸੋਨੇ ਦਾ ਭਾਅ ਲੈਣ ਲਈ, ਸੋਨਾ ਲੈਣ ਲਈ ਜਨਕ ਜਿਊਲਰ ਏਅਰਪੋਰਟ ਦੇ ਕੁਆਟਰ ਦੇ ਬਿਲਕੁਲ ਕਾਰਨਰ 'ਤੇ ਹੈ। ਪੈਟਰੋਲ ਦੀ ਪ੍ਰਾਈਸ ਅੱਜ ਅੱਧੀ ਰਾਤੋਂ ਨਾ ਵਧੇਗੀ ਨਾ ਘਟੇਗੀ। ਸਨੀ ਦਿਓਲ ਨੇ ਪੰਗਾ ਪਾਤਾ ਜੀ, ਜਿਹੜਾ ਗੁਰਦਾਸ ਮਾਨ ਨੇ ਪਾਇਆ ਸੀ, ਕਹਿੰਦਾ ਭਾਰਤ ਮੇਰੀ ਮਾਂ ਹੈ, ਪਾਕਿਸਤਾਨ ਮੇਰੀ ਮਾਸੀ ਹੈ। ਯਾਰ ਫਿਲਮਾਂ ਦੀ ਪ੍ਰਮੋਸ਼ਨ ਕਰਨ ਲਈ ਕਿਹੜੇ ਕਿਹੜੇ ਕੰਮ ਕਰਦੇ ਹੋ, ਗੁਰਦਾਸ ਮਾਨ ਨੇ ਇਹ ਕਿਹਾ ਸੀ, ਮੁੜ ਕੇ ਪੀਪਣੀਆਂ 'ਤੇ ਆ ਗਿਆ ਸੀਗਾ। ਐਨੀਵੇ ਮੇਰੀ ਮੂਵੀ ਆ ਰਹੀ ਹੈ ਪਾਰਟੀਸ਼ਨ 1947, ਅੱਗੇ ਤਾਂ ਨਲਕੇ ਪੱਟੇ ਸੀ, ਹੁਣ ਦੇਖਦੇ ਕੀ ਪੱਟੇ।

0: ਟੀਵੀ ਐਂਡ ਅਪਲਾਇੰਸ 9054508288 ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਸੁਲਤਾਨ ਜੀ ਵੈਲਕਮ ਟੂ ਦ ਸ਼ੋਅ ਸਰ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਬਲੈਕ ਫਰਾਈਡੇ ਇਨ ਜੁਲਾਈ, ਬਲੈਕ ਫਰਾਈਡੇ ਦੀਆਂ ਪ੍ਰਾਈਸਿਸ ਇਨ ਜੁਲਾਈ ਲਾਂਚ ਕੀਤੀਆਂ ਗਈਆਂ ਜੀ। ਜੀਈ ਫਰਿਜਡੇਅਰ, ਫਰਿਜਡੇਅਰ ਪ੍ਰੋਫੈਸ਼ਨਲ ਐਂਡ ਗੈਲਰੀ, ਬੋਸ਼ ਜਰਮਨ ਬ੍ਰਾਂਡ ਹੈ, ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟਿਸਪੇਟ ਕਰ ਰਹੀਆਂ ਤੇ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਮਿਲ ਰਹੀਆਂ। ਟੀਵੀ ਦੀ ਜੇ ਗੱਲ ਕਰੀਏ ਜੀ, ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ $399 ਦਾ ਮਿਲੇਗਾ। ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ $1000 ਵਾਲਾ $699 ਦਾ ਮਿਲੇਗਾ। ਜੇ 75 ਇੰਚ ਟੀਵੀ ਲੈਣਾ ਜੀ ਤੇ $1300 ਵਾਲਾ $899 ਚ ਮਿਲੇਗਾ। ਜੇ 85 ਇੰਚ ਟੀਵੀ ਦੀ ਗੱਲ ਕਰੀਏ $2300 ਵਾਲਾ $1599 ਦਾ ਦਿੱਤਾ ਜਾ ਰਿਹਾ ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸੇ ਤਰ੍ਹਾਂ ਸਾਡੇ ਹੋਮ ਅਪਲਾਇੰਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਦਾ, ਮੋਰ ਦੈਨ $5,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫਰਿਜ, ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫਰਿਜ ਗਰਾਜ ਰੱਖਣ ਲਈ ਲੈਣਾ ਚਾਹੁੰਦੇ ਜੀ, ਇਹ ਵੀ $1200 ਵਾਲਾ $699 ਦਾ। ਇਹ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿਜ ਹੈ, 68 ਇੰਚ ਦੀ ਹਾਈਟ ਹੈ ਜੀ, ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ। ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ ਜੀ ਸਿਰਫ $1899 ਦਾ, ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਸਿਰਫ ਔਰ ਸਿਰਫ $1799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਕੱਲਾ ਵਾਸ਼ਰ $599 ਦਾ ਮਿਲ ਜਾਏਗਾ, ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ, ਕੱਲੀ ਡਿਸ਼ ਵਾਸ਼ਰ ਚਾਹੀਦੀ ਹੈ ਜੀ $1000 ਵਾਲੀ $499 ਦੀ ਮਿਲੇਗੀ ਤੇ ਫ੍ਰੀ ਡਿਲੀਵਰ ਹੋ ਜਾਣੀ ਹੈ। 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ BramptonAppliances.com। ਇਹ ਵਨ ਵਰਲਡ ਹੈ ਜੀ, 9054502828, 9054502828 ਜੀ।
0: ਸੋ ਬਲੈਕ ਫਰਾਈਡੇ ਦੀ ਜਿਹੜੀ ਇਹ ਸੇਲ ਹੈ, ਇਹਦਾ ਸਪੈਸ਼ਲ ਪ੍ਰਾਈਜ਼ ਦਿੱਤੀਆਂ ਜਾ ਰਹੀਆਂ ਨੇ ਸਾਰੀਆਂ ਕੰਪਨੀਆਂ ਵੱਲੋਂ, ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਾ ਕੇ ਇਸਦਾ ਫਾਇਦਾ ਚੱਕ ਸਕਦੇ ਹੋ। 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
2: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
3: ਖਰੀਦ ਲਿਆ ਗਹਿਣੇ?
4: ਕਿੱਥੇ?
3: ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨਹੀਂ ਮਿਲਿਆ ਚੰਗਾ ਸੋਨਾ।
4: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ?
3: ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
5: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
6: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 9052308800,
7: 32-55-80 ਤੇ 98 ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਈਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ, 32-98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
6: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 801 ਬੋਵੇ ਡਰਾਈਵ ਨੀਅਰ ਚੰਗੂਜ਼ੀ, ਕਾਲ 9054502828, 905-450-2828।
0: ਇੱਕ ਵਾਰ ਫੇਰ ਨੋਟ ਕਰੋ, ਏ ਜ਼ੈਡ ਡਰਾਈਵਰ ਚਾਹੀਦੇ ਨੇ ਇੱਕ ਫਰਮ ਨੂੰ, ਟੋਰਾਂਟੋ ਤੋਂ ਮੋਂਟਰੀਅਲ ਦੇ ਰਨ ਨੇ, ਟੋਰਾਂਟੋ ਤੋਂ US ਦੇ ਰਨ ਨੇ, ਪੇ ਚੰਗੀ ਮਿਲੇਗੀ, ਬਾਈ ਵੀਕਲੀ ਮਿਲੇਗੀ। ਤੁਸੀਂ ਕੁਲਦੀਪ ਮਾਂਗਟ ਹੋਰਾਂ ਨਾਲ ਗੱਲ ਕਰ ਲਓ, 6479726455, 9726455। ਤੁਹਾਡੇ ਨਾਲ ਗੱਲਬਾਤ ਕਰਨ ਲਈ ਕੋਈ ਐਡਵਰਟਾਈਜ਼ ਕਰਨੀ ਹੈ, ਚਾਹੇ ਕੰਸਟਰਕਸ਼ਨ ਦਾ ਰਿਲੇਟਡ ਹੋਵੇ ਕੰਮ ਕੋਈ, ਜਾਂ ਐਨਕਾਂ ਦੀ ਦੁਕਾਨ ਹੋਵੇ, ਇਹ ਦੋ ਸਾਡੇ ਕੋਲ ਸਪੋਟ ਖਾਲੀ ਹੋਏ ਨੇ। 416-677-0609
8: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
9: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
8: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
8: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
11: ਇੰਡੀਅਨ ਫਰੂਟ
12: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
13: ਬਸ ਇੰਨੀ ਗੱਲ, ਉਹ ਘਰ

0: ਜੀ ਉੱਪਰ ਵਾਲੇ ਦਾ ਦੁਆ ਕਰ ਮੇਰੇ ਫਿਰ
1: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਜਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ higherlicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530. Opinions expressed in the following program are those of the host and their guests and do not reflect the views and opinions of the management and staff of CHLO AM 530.
4: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ This is Watno Dur Radio.
5: Watno Dur Radio ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜ਼ਬਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ
4: This is Watno Dur Radio.

0: समोसा एंड स्वीट फैक्टरी जिथे पाजी दिया सारिया आइटमा $4.75 पर पाउंड तो शुरू ने। बेसन पिस्ता रसगुल्ले फॉर जस्ट $5 पर पाउंड। तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026। 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी ले कॉल करो 416-213-1165 ते 416-213-1165।
1: आज
2: बॉलीवुड मूवीज ने टीवी शोज वेब सीरीज हिंदी पंजाबी लाइव टीवी चैनल इंजॉय करन नू वर्ल्ड्स बेस्ट हाईएस्ट क्वालिटी वाला आईपीटीवी बॉक्स है। ते नाले टिलो वीडियो कोल गुरबानी रेडियो भी है ते डिलीवरी बिल्कुल फ्री। होर दस क्या चाहिदा जी। सेलिब्रेशन 40 इयर्स इन एंटरटेनमेंट बिजनेस।
3: डॉन को पकड़ना मुश्किल ही नहीं नामुमकिन है।
2: पर टिलो वीडियो ते जदों मर्जी आ जाओ। एबनीजर एंड गौर रोड 905-204-1313 जां tillobideo.com। होर कोई सेवा।
4: ओ रॉकी तू अपनी इंश्योरेंस किस तो करवांदा यार।
5: ओए कल्ला मैं नहीं अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
4: वाह यार नंबर ता दई मोना जी दा।
5: हां जी तुसी भी नोट करो इंश्योरेंस कोई भी होवे
6: इंश्योरेंस फॉर यू दी मोना मेंगी जी।
5: जेडे लाइफ इंश्योरेंस क्रिटिकल इलनेस इंश्योरेंस सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
6: याद रखो मोना मेंगी फ्रॉम इंश्योरेंस फॉर यू
5: 416-509-1509
6: और विजिट insuranceforyou.ca।
7: Kataria Tours and Travels located near 2883 Derry Road East Upper Airport and Derry the intersection upper to see cheap flight tickets si pal de vichon Toronto to Delhi, Delhi to Amritsar de route options sunu chahide ne ja tusi visa services di pal de vichon puri family vacation upar jaan di soch rahe ne jithe tuhanu all inclusive vacation packages bhi milde ne pahunchna va ji Kataria Tours and Travels Airport and Derry the intersection upar call kar sakde ho 905-678-1200 905-678-1200 Kataria Tours and Travels Airport and Derry the intersection upar
1: aaj
2: बॉलीवुड मूवीज ने टीवी शोज वेब सीरीज हिंदी पंजाबी लाइव टीवी चैनल इंजॉय करन नू वर्ल्ड्स बेस्ट हाईएस्ट क्वालिटी वाला आईपीटीवी बॉक्स है। ते नाले टिलो वीडियो कोल गुरबानी रेडियो भी है ते डिलीवरी बिल्कुल फ्री। होर दस क्या चाहिदा। भाजी सेलिब्रेशन 40 इयर्स इन एंटरटेनमेंट बिजनेस।
3: डॉन को पकड़ना मुश्किल ही नहीं नामुमकिन है।
2: पर टिलो वीडियो ते जदों मर्जी आ जाओ। एबनीजर एंड गौर रोड 905-204-1313 जां tillobideo.com। होर कोई सेवा।
8: मित्रां दे जंक्शन ते
9: ओ केड़े जंक्शन ते।
10: इक्का जंक्शन ब्रैम्पटन ते।
8: रात लगियां महफलां रे
10: भाई महफलां ते रोज ही लगदियां ने। इक्का जंक्शन ब्रैम्पटन ते। इक्का जंक्शन ब्रैम्पटन ते आओ ताजा स्वादला खाओ ते 100% दी कैपेसिटी वाले शानदार बैंकुट हॉल विच अपनियां खुशियां दे जश्न मनाओ। इक्का जंक्शन ब्रैम्पटन करदे ने केटरिंग बिग और स्मॉल विद लाइव फूड ट्रक 11 AM to 6 PM ऑल ड्रिंक्स 50% ऑफ। इक्का जंक्शन ब्रैम्पटन ते कॉल करो 647-429-4040। टिक्का जंक्शन ब्रैम्पटन।
11: नजर बदलो नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ जहां है वर्ल्ड क्लास क्वालिटी डिजाइनर सनग्लासेस आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
12: गेट सिलेक्टेड फ्रेम रेगुलर सिंगल विजन लेंसेज फॉर जस्ट $129 35 रेजोल्यूशन ड्राइव ब्रैम्पटन इन वॉलमार्ट प्लाजा। कॉल 905-460-8888 दैट्स 905-460-8888।
11: सर्विंग फ्रॉम टू लोकेशंस बेस्ट सर्विस बेस्ट प्राइस स्पेक्स एक्सप्रेस के साथ।
13: ओ पंजाबी बोले ना ते मैं इंग्लिश विच अड़दा सी। ओ मेरी लुक ते मरदी सी ते मैं ओदे लक ते मरदा सी। सत श्री अकाल जी मैं हां थोड़ा अपना रोशन प्रिंस ते तुसी सुन रहे हो वतनों दूर रेडियो।
14: ज
1: ਜੀ ਦੋਸਤੋ ਗੁੱਡ ਆਫਟਰਨੂਨ ਜੀ ਆਇਆਂ ਨੂੰ ਵਤਨ ਦੂਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਲੌਂਗ ਵੀਕਐਂਡ ਤੋਂ ਬਾਅਦ ਕੰਮਾਂ ਕਾਰਨ ਦੇ ਤੁਸੀਂ ਆਏ ਹੋ ਔਰ ਅੱਜ ਦੇ ਪ੍ਰੋਗਰਾਮ 'ਚ ਜਿੱਥੇ ਕੁਝ ਖਬਰਾਂ ਸਾਡੇ ਕੋਲ ਕਾਫੀ ਪਹੁੰਚੀਆਂ ਨੇ ਉਹਨਾਂ ਦੇ ਤੁਹਾਡੇ ਤੱਕ ਪਹੁੰਚਾਵਾਂਗੇ ਖਬਰਾਂ ਤੇ ਨਾਲ ਦੀ ਨਾਲ ਕੁਝ ਇੱਕ ਜਿਹੜੀਆਂ ਸਾਡੇ ਸਟੂਡੀਓ ਦੇ ਵਿੱਚ ਡਾਕਟਰ ਬਰਾਰ ਜੀ ਪਹੁੰਚੇ ਹੋਏ ਨੇ ਇਹਨਾਂ ਨਾਲ ਕੁਝ ਗੱਲਾਂ ਬਾਤਾਂ ਕਰਾਂਗੇ ਜਿਹੜੀਆਂ ਰੋਜ਼ਾਨਾ ਜ਼ਿੰਦਗੀ 'ਚ ਤੁਹਾਡੇ ਕੰਮ ਆਉਣ ਵਾਲੀਆਂ। ਪਹਿਲਾਂ ਡਾਕਟਰ ਸਾਹਿਬ ਜੀ ਆਇਆਂ ਨੂੰ ਤੁਹਾਨੂੰ ਕੀ ਹਾਲ ਚਾਲ?
14: ਸਜਣਾ ਬੇਲੀਆਂ ਨੂੰ ਸਭ ਨੂੰ ਸਤਿ ਸ੍ਰੀ ਅਕਾਲ, ਸਲਾਮ ਤੇ ਸਵਾਗਤ।
1: ਅੱਛਾ ਡਾਕਟਰ ਸਾਹਿਬ, ਜਿੱਦਾਂ ਹੁਣ ਲੌਂਗ ਵੀਕਐਂਡ ਸੀਗਾ, ਤਿੰਨ ਛੁੱਟੀਆਂ ਤੋਂ ਬਾਅਦ ਜਦੋਂ ਬੰਦਾ ਕੰਮ ਤੇ ਆਉਂਦਾ, ਕੰਮ ਕਰਨ ਨੂੰ ਦਿਲ ਨਹੀਂ ਕਰਦਾ, ਲੇਜ਼ੀ ਜਿਹਾ ਬੰਦਾ ਹੁੰਦਾ, ਸੁਸਤੀ ਹੁੰਦੀ ਆ, ਇਹ ਕਿਉਂ?
14: ਇਹਦੀ ਇੱਕ ਤੇ ਵਜ੍ਹਾ ਹੁੰਦੀ ਛੁੱਟੀ ਦੇ ਵਿੱਚ ਕਦੀ ਵੀ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਵਰਜ਼ਿਸ਼ ਛੱਡ ਦਿਓ, ਤੁਸੀਂ ਆਪਣੀ ਕ੍ਰੀਏਟਿਵ ਐਕਟੀਵਿਟੀ ਛੱਡ ਦਿਓ, ਸੱਜਣਾ ਬੇਲੀਆਂ ਨੂੰ, ਭੈਣ ਭਰਾਵਾਂ ਨੂੰ ਮਿਲਣਾ ਛੱਡ ਦਿਓ। ਉਸ ਦਿਨ ਜਨਾਬ ਅਕਸਰ ਤੇ ਇੱਥੇ ਫੋਨ ਵੀ ਬੰਦ ਹੁੰਦਾ। ਉਹ ਭਾਈ ਕਮਿਊਨੀਕੇਸ਼ਨ ਜਿਹੜੀ ਹੈ, ਇਹ ਇਨਸਾਨ ਦੇ ਜ਼ਿਹਨ ਦੀ ਅੰਦਰ ਆਤਮਾ ਦੀ ਸਿਹਤ ਵਾਸਤੇ ਬੜੀ ਜ਼ਰੂਰੀ ਹੈ।
1: ਓਕੇ,
14: ਹਾਂਜੀ। ਔਰ ਸੀਡੈਂਟਰੀ ਹੈਬਿਟ ਜਿਹੜਾ ਹੈ ਨਾ, ਬੈਠੇ ਰਹਿਣਾ, ਚਾਹੇ ਸਿਗਰਟ ਜਾਂ ਅਲਕੋਹਲ ਦਾ ਜ਼ਿਆਦਾ ਇਸਤੇਮਾਲ ਕਰਨਾ, ਉਹ ਤੁਹਾਡੀਆਂ ਹਿੱਸਾਂ ਨੂੰ ਬੇਹਿੱਸ ਕਰ ਦਿੰਦੀ ਹੈ।
1: ਓਕੇ,
14: ਮਿਸਾਲ ਦੇ ਤੌਰ ਤੇ ਤੁਸੀਂ ਦੇਖੋ, ਮੁਰਗੀ ਖਾਨੇ ਦੇ ਵਿੱਚ ਜਿਹੜੇ ਕੰਮ ਕਰਦੇ ਆ ਉਹਨਾਂ ਦੀ ਬੋ ਮਰੀ ਹੁੰਦੀ, ਉਹਨਾਂ ਨੇ ਬੋ ਆਉਂਦੀ, ਦੂਜਾ ਬੰਦਾ ਜਿਹੜਾ ਨਾ ਉੱਥੇ ਥੋੜੀ ਦੇਰ ਵੀ ਠਹਿਰ ਨਹੀਂ ਸਕਦਾ। ਉਹਦੀ ਵਜ੍ਹਾ ਹੈ ਕਿ ਜਦੋਂ ਕੰਟੀਨਿਊਸ ਸਟਿਮੂਲੇਸ਼ਨ ਹੁੰਦੀ ਹੈ, ਉਹ ਜਿਹੜੇ ਸਾਡੇ ਨਰਵ ਹੁੰਦੇ ਨੇ ਉਹ ਬੇਹਿੱਸ ਹੋ ਜਾਂਦੇ ਨੇ, ਉਹ ਸੈਂਸਲੈਸ ਹੋ ਜਾਂਦੇ ਨੇ। ਜਾਂ ਜਿਹਨੇ ਕਿਸੇ ਨੇ ਖੁਸ਼ਬੂ ਲਾਈ ਹੋਵੇ, ਉਹਦੀ ਆਪਣੀ ਖੁਸ਼ਬੂ ਨੂੰ ਨਹੀਂ ਆਉਂਦੀ, ਲੇਕਿਨ ਦੂਜੇ ਉਸ ਖੁਸ਼ਬੂ ਨੂੰ ਫੀਲ ਕਰਦੇ ਆ। ਇਸ ਤਰ੍ਹਾਂ ਰੱਬ ਨੇ ਇੱਕ ਜਿਹੜੀ ਜੋਏ ਹੈ ਨਾ, ਉਹਦੀ ਇੱਕ ਲਿਮਿਟ ਰੱਖੀ ਕਿ ਇਸ ਤੋਂ ਜ਼ਿਆਦਾ ਕਰੋਗੇ ਤੇ ਜਿਹੜੀ ਮੈਂ ਤੁਹਾਡੀ ਮਸ਼ੀਨਰੀ ਬਣਾਈ ਹੈ ਨਾ, ਇਹਦੀ ਕਾਰਗਰਦਗੀ ਖਰਾਬ ਕਰੋਗੇ, ਬੇਹਿੱਸ ਹੋ ਜਾਓ। ਓਵਰ ਜੋਏ, ਮੈਡੀਕਲ ਸਾਇੰਸ ਵੀ ਹੋਮਿਓਪੈਥੀ ਵੀ ਇਸ ਨਤੀਜੇ ਤੇ ਪਹੁੰਚੀ, ਓਵਰ ਜੋਏ ਤੁਹਾਨੂੰ 100 ਬਿਮਾਰੀਆਂ ਦੇ ਵਾਸਤੇ ਪ੍ਰੀ ਡਿਸਪੋਜ਼ ਕਰ ਦਿੰਦੀ।
1: ਮਤਲਬ ਬਾਡੀ ਨੂੰ ਪਤਾ ਲੱਗ ਜਾਂਦਾ ਕਿ ਤੁਸੀਂ ਹੁਣ ਬਿਮਾਰ ਹੋ ਰਹੇ ਹੋ, ਤੁਸੀਂ ਆਪਣਾ ਧਿਆਨ ਰੱਖੋ।
14: ਜੀ ਜੀ, ਇਹਨੂੰ ਕਹਿੰਦੇ ਪ੍ਰੀ ਡਿਸਪੋਜ਼ੀਸ਼ਨ। ਪ੍ਰੀ ਡਿਸਪੋਜ਼ੀਸ਼ਨ ਦਾ ਮਤਲਬ ਇਹ ਵਾ ਕਿ ਜਿਵੇਂ ਇੱਕ ਗੜੇ ਦੇ ਕਿਨਾਰੇ ਤੇ ਕੋਈ ਸ਼ਖਸ ਖੜਾ ਹੈ ਔਰ ਥੋੜੀ ਜਿਹੀ ਜਗ੍ਹਾ ਵੀ ਤਿਲਕਣ ਨੇ, ਲੇਕਿਨ ਅਜੇ ਡਿੱਗਿਆ ਨਹੀਂ, ਉਹ ਡਿੱਗ ਸਕਦਾ। ਅਸਲ 'ਚ ਸ਼ੂਗਰ ਹੋਏ ਜਾਂ ਜਿਹੜੀਆਂ ਵਿਰਾਸਤ 'ਚ ਆਉਣ ਵਾਲੀਆਂ ਮਰਜ਼ਾਂ ਨਾ, ਉਹ ਵੀ ਕੋਈ ਮਰਜ਼ ਦਾ ਜ਼ਹਿਰ ਨਹੀਂ ਜਾਂਦਾ ਅੱਗੇ, ਉਹ ਹੁੰਦਾ ਪ੍ਰੀ ਡਿਸਪੋਜ਼ੀਸ਼ਨ ਚ ਜਾਂਦਾ। ਅਗਰ ਉਹ ਸ਼ੁਰੂ 'ਚ ਹੀ ਮੈਨੇਜ ਕਰ ਲਿਆ ਆਪਣੇ ਆਪ ਨੂੰ, ਹੁਣ ਉਹਨਾਂ ਦੇ ਜਿਹਨਾਂ ਦੀ ਵਿਰਾਸਤ 'ਚ ਬਿਮਾਰ ਹੁੰਦੇ ਉਹਨਾਂ ਦੇ ਕਈ ਬੱਚੇ ਸਿਹਤਮੰਦ ਵੀ ਹੁੰਦੇ ਨੇ, ਉਹ ਗੜੇ ਦੇ ਇੱਕ ਸੇਫ ਜਗ੍ਹਾ ਦੇ ਉੱਤੇ ਹੁੰਦਾ। ਇਸ ਵਜ੍ਹਾ ਨਾਲ ਜੇ ਅਗਰ ਤੁਹਾਡੇ ਪੇਰੈਂਟਸ ਦੇ ਵਿੱਚ ਸਾਰਿਆਂ ਨੂੰ ਮਾਂ ਵੱਲੋਂ ਵੀ ਬਾਪ ਵੱਲੋਂ ਵੀ ਸ਼ੂਗਰ ਹੈ, ਤੁਸੀਂ ਪ੍ਰੀ ਡਿਸਪੋਜ਼ ਹੋ ਸ਼ੂਗਰ ਵਾਸਤੇ, ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਡਿੱਗ ਗਏ ਹੋ। ਅਗਰ ਸ਼ੁਰੂ ਤੋਂ ਹੀ ਤੁਸੀਂ ਇਹ ਕੈਮੀਕਲ ਡਰੱਗਸ ਤੋਂ ਬਚੋ, ਨੈਚੁਰਲ ਜ਼ਿੰਦਗੀ ਗੁਜ਼ਾਰੋ, ਸੀਡੈਂਟਰੀ ਹੈਬਿਟ ਤੋਂ ਬਚੋ, ਓਵਰ ਜਾਏ ਤੋਂ ਬਚੋ, ਹਰ ਵਕਤ ਇੱਕ ਹੀ ਭੂਤ ਸਵਾਰ ਕੋਈ ਖੁਆਇਸ਼ ਦਾ, ਲੱਜ਼ਤ ਦਾ, ਮਜ਼ੇ ਦਾ, ਜਾਂ ਉਹ ਜਿਹੜਾ ਨਾ ਜ਼ਹਿਰ ਹੈ, ਇਹ ਮੈਡੀਕਲ ਸਾਇੰਸ ਜਦੀਦ ਕਹਿੰਦੀ ਹੈ, ਇਹਦੀ ਇੱਕ ਲਿਮਿਟ ਹੈ, ਉਸ ਲਿਮਿਟ ਨੂੰ ਹੱਦ ਰੱਬ ਦੀਆਂ ਬਣਾਈਆਂ ਹੋਈਆਂ ਜਿਹੜੀਆਂ ਹੱਦਾਂ ਨਾ, ਉਹ ਨਾ ਕਰਾਸ ਕਰੋ, ਸਰਹੱਦ ਤੋਂ ਪਾਰ ਫਿਰ ਦੁਸ਼ਮਣ ਦੀ ਟੈਰੀਟਰੀ ਹੈ, ਫਿਰ ਉਹਦੇ ਕਬਜ਼ੇ 'ਚ ਆ ਜਾਓ।
1: ਕਿਆ ਬਾਤ ਜੀ! ਸੋ ਜੇਕਰ ਕਿਸੇ ਨੇ ਵੀ ਕੋਈ ਸਵਾਲ ਤੁਹਾਡਾ ਹੋਵੇ ਕਿਸੇ ਸਿਹਤ ਦੇ ਸੰਬੰਧ ਦੇ ਵਿੱਚ ਜਾਂ ਕਿਸੇ ਬਿਮਾਰੀ ਦੇ ਬਾਰੇ 'ਚ ਪੁੱਛਣਾ ਚਾਹੋ, ਤੇ ਤੁਸੀਂ ਸਾਨੂੰ ਅੱਜ ਸਟੂਡੀਓ 'ਚ ਵੀ ਫੋਨ ਕਰ ਸਕਦੇ ਹੋ, ਅਸੀਂ ਡਾਕਟਰ ਸਾਹਿਬ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ ਬਿਲਕੁਲ ਫ੍ਰੀ। ਨੰਬਰ ਹੈ 905-799-0999, 905-799-0999। ਤੋ ਅੱਜ ਦਾ ਪ੍ਰੋਗਰਾਮ ਜਿਹੜੀ ਇੰਸ਼ੋਰੈਂਸ ਯੋਜਨਾ ਵੀ ਅਸੀਂ ਪੇਸ਼ ਕਰ ਰਹੇ ਹਾਂ, ਆਟੋ ਇੰਸ਼ੋਰੈਂਸ ਚਾਹੀਦੀ ਹੈ, ਹੋਮ ਇੰਸ਼ੋਰੈਂਸ ਚਾਹੀਦੀ ਹੈ, ਕਮਰਸ਼ੀਅਲ ਇੰਸ਼ੋਰੈਂਸ ਚਾਹੀਦੀ ਹੈ, ਲਾਈਫ ਇੰਸ਼ੋਰੈਂਸ ਚਾਹੀਦੀ ਹੈ, ਤੇ ਜਾਂ ਫਿਰ ਰੀਬੋ ਲਾਇਸੈਂਸ ਹੈ, ਤੁਹਾਨੂੰ ਜੋਬ ਚਾਹੀਦੀ ਹੈ, ਤੇ ਤੁਸੀਂ ਜਿਹੜੀ ਸਾਹਿਬ ਨਾਲ ਗੱਲ ਕਰ ਲਓ, 416-906-0706 ਇਹਨਾਂ ਦਾ ਨੰਬਰ ਹੈ। ਜੇ ਤੁਸੀਂ ਇੰਸ਼ੋਰੈਂਸ ਵੱਧ ਦੇ ਰਹੇ ਹੋ ਤੇ ਤੁਹਾਡੇ ਪੈਸੇ ਘੱਟ ਹੋ ਸਕਦੇ ਆ। ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਹੋਟਲੋਂ ਵੀਡੀਓ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਆ ਜੀ। 905-204-1313 ਇਹਨਾਂ ਦਾ ਨੰਬਰ ਹੈ। ਸਮੋਸਾ ਸਵੀਟ ਫੈਕਟਰੀ, ਵੁੱਡਬਾਈਨ ਬੈਂਕਟ ਹਾਲ, ਡ੍ਰੀਮ ਕਨਵੈਨਸ਼ਨ ਸੈਂਟਰ, ਅਗਰ ਪਾਰਟੀ ਕਰਨੀ ਚਾਹੁੰਦੇ ਹੋ, ਦੋਨਾਂ ਬੈਂਕਟ ਹਾਲਾਂ ਦੀ ਇੱਕੋ ਹੀ ਮੈਨੇਜਮੈਂਟ ਹੈ। ਨੰਬਰ ਹੈ 416-743-0003। ਤੇ ਇੰਸ਼ੋਰੈਂਸ ਸੰਬੰਧੀ ਮੋਨਾ ਮਹਿੰਗੀ ਹੋਰੀ ਇਹਨਾਂ ਨਾਲ ਗੱਲ ਕਰਨੀ ਹੈ ਤੇ ਬਹੁਤ ਜਲਦੀ ਮੋਨਾ ਜੀ ਵੀ ਸਟੂਡੀਓ 'ਚ ਪਹੁੰਚ ਰਹੇ ਨੇ, ਉਹਨਾਂ ਨਾਲ ਵੀ ਗੱਲਾਂ ਬਾਤਾਂ ਹੋਣਗੀਆਂ। ਨੰਬਰ ਹੈ 416-509-1509। ਇਲੈਕਟ੍ਰੋਨਿਕ ਦੀ ਸ਼ਾਪਿੰਗ ਕਰ ਲਈ ਟੈਲੀ ਟਾਈਮ ਇਲੈਕਟ੍ਰੋਨਿਕ ਤੇ ਜਾਓ, ਤੁਹਾਡੇ ਢੇਰ ਸਾਰੇ ਡਾਲਰਾਂ ਦੀ ਬਚਤ ਹੋਵੇਗੀ। ਤੇ ਸੋਨੇ ਦੀ ਸ਼ਾਪਿੰਗ ਕਰਨੀ ਹੈ ਤੇ ਤੁਸੀਂ ਸਿੰਗਾਪੁਰ ਜੁਲਰ ਤੇ ਪਹੁੰਚ ਸਕਦੇ ਹੋ, ਏਅਰਪੋਰਟ ਰੋਡ ਦੇ ਉੱਤੇ ਆ। 905-612-1500 ਇਹਨਾਂ ਦਾ ਨੰਬਰ ਹੈ। ਤੇ ਟਿੱਕਾ ਜੰਕਸ਼ਨ ਵਧੀਆ ਫੂਡ ਖਾਣਾ ਚਾਹੁੰਦੇ ਹੋ ਜਿੱਥੇ ਲਾਈਵ ਮਿਊਜ਼ਿਕ ਹੁੰਦਾ ਰੋਜ਼ਾਨਾ, ਔਰ ਤੁਸੀਂ ਆਪਣਾ ਟੇਬਲ ਬੁੱਕ ਕਰਵਾ ਸਕਦੇ ਹੋ 6474294040 ਦੇ ਉੱਤੇ। ਤੇ ਦੂਰ ਦਰੇਡੇ ਜਾਣੇ ਆ ਸਸਤੀਆਂ ਹਵਾਈ ਟਿਕਟਾਂ ਦੀ ਖਰੀਦਦਾਰੀ ਲਈ ਕਟਾਰੀਆ ਟੂਰ ਐਂਡ ਟਰੈਵਲ 9056781200 ਇਹਨਾਂ ਦਾ ਨੰਬਰ ਹੈ। ਸੋ ਸਟੂਡੀਓ ਦਾ ਨੰਬਰ 9057990999 ਹੈ। ਨਾਲ ਹੀ ਸਾਡੀ ਲਾਈਨ ਜਿਹੜੀ ਆ ਉਹ ਜਲੰਧਰ ਵੀ ਜੁੜ ਗਈ ਆ, ਮਨਪ੍ਰੀਤ ਹੋਰੀ ਵੀ ਸਾਡੇ ਨਾਲ ਆ ਗਏ ਨੇ। ਮਨਪ੍ਰੀਤ ਜੀ ਆਇਆਂ ਨੂੰ
15: ਬਹੁਤ ਬਹੁਤ ਸ਼ੁਕਰੀਆ ਸੁਖੀ ਜੀ, ਤੁਹਾਨੂੰ ਵੀ ਜੀ ਆਇਆਂ ਨੂੰ ਤੇ ਸਾਡੇ ਸਰੋਤਿਆਂ ਨੂੰ ਵੀ ਜੀ ਆਇਆਂ ਨੂੰ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਖਬਰਾਂ ਕਾਫੀ ਪਹੁੰਚੀਆਂ ਨੇ ਇੱਥੇ, ਇੱਥੋਂ ਵੀ ਤੇ ਇੰਡੀਆ ਤੋਂ ਵੀ, ਔਰ ਕਿੱਥੋਂ ਕੁ ਗੱਲ ਸ਼ੁਰੂ ਕਰੀਏ? ਪਹਿਲਾਂ ਤੇ ਇੱਕ ਫਲਾਈਟ ਤੋਂ ਗੱਲ ਸ਼ੁਰੂ ਕਰੀਏ, ਕਿਉਂਕਿ ਬਹੁਤ ਸਾਰੇ ਲੋਕ ਜਦੋਂ ਟਰੈਵਲ ਕਰਦੇ ਨੇ ਤੇ ਕਈ ਵਾਰ ਇਹੋ ਜਿਹਾ ਹੈਪਨ ਫਲਾਈਟ 'ਚ ਹੋ ਜਾਂਦਾ ਤੇ ਮੁੜ ਕੇ ਸਾਰੀ ਉਮਰ ਬੰਦਾ ਡਰਦਾ ਮਾਰਾ ਫਲਾਈਟ 'ਚ ਨਹੀਂ ਬਹਿੰਦਾ। ਸੋ ਇਹੋ ਜਿਹਾ ਇੱਕ ਖਬਰ ਵੀ ਪਹੁੰਚੀ ਆਪਣੇ ਕੋਲ, ਤੁਸੀਂ ਦੱਸੋ ਇਹ ਕੀ ਖਬਰ?
15: ਜੀ ਬਿਲਕੁਲ ਸੁਖੀ ਜੀ, ਇਹ ਥਾਈਲੈਂਡ ਤੋਂ ਥਾਈਲੈਂਡ ਦੇ ਫੁਕੇਟ ਤੋਂ ਦਿੱਲੀ ਆ ਰਹੀ ਸੀਗੀ ਏਅਰ ਇੰਡੀਆ ਦੀ ਫਲਾਈਟ, ਔਰ ਉਡਾਨ ਦੇ ਦੌਰਾਨ ਅਚਾਨਕ ਮੌਸਮ ਦੇ ਵਿੱਚ ਖਰਾਬੀ ਹੁੰਦੀ ਹੈ, ਹਵਾ ਦੇ ਵਿੱਚ ਤੇਜ਼ ਝਟਕੇ ਜਿਹੜੇ ਨੇ ਆਉਂਦੇ ਨੇ, ਔਰ ਇਸ ਕਾਰਨ ਜਹਾਜ਼ ਦੀ ਉਚਾਈ ਦੇ ਵਿੱਚ ਕੁਝ ਸਮੇਂ ਦੇ ਲਈ ਅਚਾਨਕ ਤਬਦੀਲੀ ਆਉਂਦੀ ਆ। ਚੀਕ ਚਹਾੜਾ ਪੈ ਜਾਂਦਾ ਫਲਾਈਟ ਦੇ ਅੰਦਰ, ਔਰ ਜਹਾਜ਼ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਲੈਂਡ ਕਰਨਾ ਸੀ ਤੇ ਸੁਰੱਖਿਅਤ ਪਾਇਲਟ ਦੇ ਦੁਆਰਾ ਜਹਾਜ਼ ਨੂੰ ਲੈਂਡ ਵੀ ਕਰਵਾਇਆ ਗਿਆ, ਪਰ ਇਹਨਾਂ ਝਟਕਿਆਂ ਦੇ ਕਾਰਨ ਸੁਖੀ ਜੀ ਕੁਝ ਕੁ ਲੋਕਾਂ ਨੂੰ ਜਿਹੜੀਆਂ ਨੇ ਮਾਮੂਲੀ ਸੱਟਾਂ ਵੀ ਲੱਗੀਆਂ, ਜਿਸ ਤੋਂ ਬਾਅਦ ਘਟਨਾ ਦੀ ਸਾਰੀ ਜਾਣਕਾਰੀ ਜਿਹੜੀ ਸੀਗੀ ਉਹ ਏਅਰ ਇੰਡੀਆ ਦੇ ਵੱਲੋਂ ਦਿੱਤੀ ਗਈ, ਤੇ ਉਹਨਾਂ ਨੇ ਕਿਹਾ ਕਿ ਤੁਰੰਤ ਕਰੂ ਮੈਂਬਰਾਂ ਨੂੰ ਤੇ ਜਿੰਨਾ ਵੀ ਲੋਕਾਂ ਨੂੰ ਜਾਂ ਜਿਹੜੇ ਵੀ ਯਾਤਰੀ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਉਹਨਾਂ ਨੂੰ ਸੁਰੱਖਿਆ ਜਿਹੜੀ ਆ ਮੁਹੱਈਆ ਕਰਵਾਈ ਗਈ ਆ ਉੱਥੇ। ਸੋ ਬਾਕੀ ਤੁਸੀਂ ਕਿਹਾ ਕਿ ਆਏ ਦਿਨ ਹੀ ਕੋਈ ਨਾ ਕੋਈ ਇਹੋ ਜਿਹੀਆਂ ਖਬਰਾਂ, ਔਰ ਪਿਛਲਾ ਸਾਲ ਤਾਂ ਤਕਰੀਬਨ ਸਾਰਾ ਹੀ ਐਵੇਂ ਦਾ ਲੰਘਿਆ ਸੀ ਕਿ ਹਰ ਦੂਜੇ ਤੀਜੇ ਮਹੀਨੇ, ਔਰ ਇਹਨਾਂ ਫਲਾਈਟਾਂ ਦੇ ਵਿੱਚ ਖਰਾਬੀ ਹੋਣ ਦੇ ਕਰਕੇ ਕਈ ਫਲਾਈਟਾਂ ਕਿੰਨਾ ਕਿੰਨਾ ਚਿਰ ਬੰਦ ਵੀ ਰਹੀਆਂ, ਤੇ ਸੋ ਹੁਣ ਤਾਂ ਰੱਬ ਦਾ ਨਾਮ ਲੈ ਕੇ ਕੋਈ ਵੀ ਸਫ਼ਰ ਸ਼ੁਰੂ ਕਰੋ, ਭਾਵੇਂ ਅਸਮਾਨੀ ਆ ਤੇ ਭਾਵੇਂ ਮੈਦਾਨੀ ਆ, ਤੇ ਕੋਈ ਨੀ ਪਤਾ ਮਸ਼ੀਨਰੀ ਕਦੋਂ ਤੇ ਕਿੱਥੇ ਖਰਾਬ ਹੋ ਜਾਣੀ ਆ, ਪਰ ਦੁਆਰ ਦੱਸ ਸਾਰਿਆਂ ਦੇ ਲਈ, ਤੇ ਇਹ ਸੁੱਖ ਦੀ ਖ਼ਬਰ ਇਹ ਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
1: ਜੀ ਬਿਲਕੁਲ, ਇੱਦਾਂ ਦੀ

0: ਲਾਈਨਸ ਜਿਹੜੀਆਂ ਨੇ ਉਹ ਫਲਾਈਟਸ ਦੇ ਵੱਲੋਂ ਨਹੀਂ, ਈਵਨ ਏਅਰਪੋਰਟਸ ਦੇ ਵੱਲੋਂ ਜਿਹੜੀਆਂ ਨੇ ਉਹ ਹਦਾਇਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਆ ਸਾਰਿਆਂ ਨੂੰ। ਔਰ ਜਦੋਂ ਵੀ ਕੋਈ ਆਪਣੀ ਟਿਕਟ ਬੁੱਕ ਕਰਾਉਂਦਾ ਆ ਤਾਂ ਉਹ ਸਾਰਿਆਂ ਦੇ ਕੋਲ ਇਨਫੋਰਮੇਸ਼ਨ ਜਿਹੜੀ ਹੋਣੀ ਚਾਹੀਦੀ ਆ। ਬਾਕੀ ਨਕਦੀ ਨੂੰ ਲੈ ਕੇ ਕਈ ਵਾਰੀ ਜਿਹੜਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ, ਜਦੋਂ ਕੋਈ ਇੰਡੀਆ ਤੋਂ ਵੀ ਜਾਂਦਾ ਹੈ ਤਾਂ ਉਹਨਾਂ ਨੂੰ ਵੀ ਸੇਮ ਦਿੱਕਤਾਂ ਦਾ ਜਿਹੜਾ ਸਾਹਮਣਾ ਕਈ ਵਾਰੀ ਕਰਨਾ ਪੈਂਦਾ, ਉਹ ਜਿਹੀਆਂ ਰਿਪੋਰਟਸ ਅਕਸਰ ਹੀ ਸਾਹਮਣੇ ਆਉਂਦੀਆਂ ਨੇ।
1: ਤੇ ਮਨਪ੍ਰੀਤ ਜੀ, ਇੱਕ ਹੋਰ ਖਬਰ ਸਾਡੇ ਕੋਲ ਪਹੁੰਚੀ ਹੈ ਜੀ ਕਿ ਇਹ ਤੁਹਾਡੇ ਅੰਮ੍ਰਿਤਸਰ ਇਲਾਕੇ ਦੀ ਖਬਰ ਹੈ ਕਿ ਇੱਕ ਟਰੈਕਟਰ ਦੇ ਉੱਤੇ ਵਿਅਕਤੀ ਜਾ ਰਿਹਾ ਸੀ ਤੇ ਪਿੱਛੇ ਗੱਡੀ ਦੇ ਵਿੱਚ ਦੋ ਵਿਅਕਤੀ ਆ ਰਹੇ ਸੀ, ਉਹ ਰਾਹ ਨਹੀਂ ਉਹਨਾਂ ਨੂੰ ਦਿੱਤਾ ਤੇ ਉਹਨਾਂ 'ਚ ਆਪਸੀ ਲੜਾਈ ਝਗੜਾ ਹੋ ਗਿਆ, ਨਾਲ ਹੀ ਉਹਨੇ ਰਿਵਾਲਵਰ ਕੱਢ ਕੇ ਦੋਨੇ ਮਾਰਤੇ।
0: ਬਹੁਤ ਹੀ ਦੁਖਦ ਖਬਰਾਂ ਇਹ ਇੱਕ ਖਬਰ ਨਹੀਂ ਸੁਖੀ ਜੀ, ਇਹੋ ਜਿਹੀਆਂ ਕਈ ਖਬਰਾਂ ਕਿ ਰਸਤੇ ਨੂੰ ਲੈ ਕੇ ਝਗੜੇ ਦੀਆਂ ਖਬਰਾਂ ਬਹੁਤ ਜ਼ਿਆਦਾ ਆਉਂਦੀਆਂ ਨੇ। ਕਈ ਵਾਰੀ ਪਿੱਛੇ ਜੇ ਕਿਸੇ ਕਾਲਜ ਦੇ ਮੂਹਰੇ ਵੀ ਸੇਮ ਦਿੱਕਤ ਹੋਈ ਕਿ ਇੱਕਦਮ ਸਟੂਡੈਂਟ ਬਾਹਰ ਨਿਕਲੇ, ਉਧਰੋਂ ਕਾਰਾਂ ਗੱਡੀਆਂ ਸੜਕ ਤੇ ਆ ਰਹੀਆਂ ਸੀਗੀਆਂ ਤਾਂ ਉਹ ਜਦੋਂ ਰਸਤਾ ਨੀ ਕਿਸੇ ਨੇ ਇੱਕ ਦੂਜੇ ਨੂੰ ਦਿੱਤਾ ਤਾਂ ਆਪਸ ਚ ਝਗੜੇ, ਸੱਟਾਂ ਲੱਗੀਆਂ ਔਰ ਆਪਣੇ ਆਪਣੇ ਹਥਿਆਰ ਸਾਰਿਆਂ ਨੇ ਕੱਢ ਲਏ। ਤਾਂ ਮੈਨੂੰ ਲੱਗਦਾ ਇੱਥੇ ਹਾਜ਼ਮਾ ਤੇ ਸਬਰ ਜਿਹੜਾ ਬਹੁਤ ਜ਼ਰੂਰੀ ਹੈ। ਜਾਨ ਜਿਹੜੀ ਗਈ ਉਹ ਤਾਂ ਨਹੀਂ ਵਾਪਸ ਕਿਸੇ ਦੀ ਆ ਜਾਣੀ, ਜਾਂ ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨਾ ਤੇ ਉਹ ਜਲਦੀ ਠੀਕ ਨਹੀਂ ਹੋਣੀਆਂ। ਪਰ ਅਸੀਂ ਰਸਤਾ ਇੱਕ ਦੂਜੇ ਨੂੰ ਜੇ ਆਪਣੀ ਗੱਡੀ ਅੱਗੇ ਪਿੱਛੇ ਕਰਕੇ ਮੇਰੇ ਖਿਆਲ ਦੇ ਨਾਲ ਦੇ ਸਕਦੇ ਹਾਂ ਤਾਂ ਉਹਦੇ ਨਾਲ ਜਿਹੜਾ ਥੋੜਾ ਦੇਰ ਹੋ ਸਕਦੀ ਕਿਤੇ ਆਉਣ ਜਾਣ ਚ, ਪਰ ਸਮਾਂ ਜਿਹੜਾ ਉਹ ਦਰੁਸਤ ਆਉਂਦਾ। ਤੇ ਇਹ ਤਾਂ ਅੱਜ ਕੱਲ ਖੂਨ ਸਫੈਦ ਹੋਏ ਨੇ ਸੁਖੀ ਜੀ, ਮੈਨੂੰ ਲੱਗਦਾ ਵੀ ਬੰਦਾ ਮਾਰਨਾ, ਗੋਲੀ ਮਾਰਨੀ ਇਹ ਹੁਣ ਆਮ ਗੱਲਾਂ ਰਹਿ ਗਈਆਂ ਨੇ। ਕਰਕੇ ਪੰਜਾਬ ਵਰਗੇ ਆਪਾਂ ਸਟੇਟ ਤੋਂ ਇਹ ਉਮੀਦਾਂ ਨਹੀਂ ਸੀ ਰੱਖਦੇ ਹੁੰਦੇ, ਪਰ ਗੁਰੂਆਂ ਪੀਰਾਂ ਦੀ ਧਰਤੀ, ਸੱਭਿਅਕ ਧਰਤੀ, ਭਾਈਚਾਰਕ ਧਰਤੀ, ਉੱਥੇ ਜਦੋਂ ਇਹੋ ਜਿਹੀਆਂ ਵਾਰਦਾਤਾਂ ਸੁਣਨ ਨੂੰ ਮਿਲਦੀਆਂ ਤਾਂ ਸੱਚੀ ਦਿਲ ਦੁਖਦਾ।
1: ਤੇ ਮਨਪ੍ਰੀਤ ਜੀ, ਮੌਸਮ ਦੇ ਵਿੱਚ ਵੀ ਇੱਥੇ ਕਾਫੀ ਕਹਿੰਦੇ ਬਾਰਿਸ਼ ਵਗੈਰਾ ਹੋਈ ਆ, ਥੋੜੀ ਜਿਹੀ ਉਹਦੀ ਵੀ ਜਾਣਕਾਰੀ ਦੇ ਦਿਓ
0: ਜੀ। ਸੁਖੀ ਜੀ, ਮੌਨਸੂਨ ਨੇ ਦਸਤਕ ਦਿੱਤੀ ਔਰ ਪਿਛਲੇ 2-3 ਦਿਨਾਂ ਤੋਂ ਮੌਨਸੂਨ ਜਿਹੜਾ ਆ ਉਹ ਐਕਟਿਵ ਆ ਪੰਜਾਬ ਦੇ ਵਿੱਚ ਵੀ ਤੇ ਉੱਤਰ ਭਾਰਤ ਪੂਰੇ ਕਹਿ ਸਕਦੇ ਹਾਂ, ਵੱਖ ਵੱਖ ਸਟੇਟਾਂ ਦੇ ਵਿੱਚ ਵੀ। ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਕਿਤੇ ਸਵੇਰੇ ਮੀਂਹ ਪੈ ਜਾਂਦਾ ਆ, ਕਿਤੇ ਦੁਪਹਿਰੇ ਥੋੜਾ ਕੁ ਪੈ ਜਾਂਦਾ, ਕਿਤੇ ਰਾਤ ਨੂੰ। ਸੋ ਇਸ ਤਰੀਕੇ ਦੇ ਨਾਲ ਨਾ ਇੱਕ ਵੈਦਰ ਦੇ ਵਿੱਚ, ਟੈਂਪਰੇਚਰ ਦੇ ਵਿੱਚ ਜਿਹੜਾ ਵਧੀਆ ਤਾਲਮੇਲ ਜਿਹਾ ਬਣਿਆ ਹੋਇਆ ਕਿ ਗਰਮੀ ਤੋਂ ਲੋਕਾਂ ਨੂੰ ਜਿਹੜੀ ਰਾਹਤ ਮਿਲੀ ਆ। ਤੇ ਇਹਦੇ ਨਾਲ ਹੀ ਬਰਸਾਤ ਨੇ ਗੁਰੂ ਨਗਰੀ ਦੇ ਵਸਨੀਕਾਂ ਨੂੰ ਮੁਸ਼ਕਲਾਂ ਵਧਾਈਆਂ ਨੇ। ਅਨੰਦਪੁਰ ਸਾਹਿਬ ਤੋਂ ਖਬਰਾਂ ਆਈਆਂ ਨੇ ਬਹੁਤ ਜ਼ਿਆਦਾ ਸੁਖੀ ਜੀ, ਅੱਜ ਉੱਥੇ ਬਾਰਿਸ਼ ਹੋਈ ਔਰ ਜਲ ਥਲ ਉੱਥੇ ਹੋਇਆ ਪਿਆ। ਬੱਸ ਅੱਡੇ ਪ੍ਰਭਾਵਿਤ ਹੋਏ ਨੇ, ਬਾਜ਼ਾਰ ਪ੍ਰਭਾਵਿਤ ਹੋਏ ਨੇ, ਸਬਜ਼ੀ ਮੰਡੀਆਂ ਉੱਥੋਂ ਦੀਆਂ ਜਿਹੜੀਆਂ ਪ੍ਰਭਾਵਿਤ ਹੋਈਆਂ ਨੇ। ਸੋ ਕਹਿ ਸਕਦੇ ਹਾਂ ਵੀ ਖਤਰੇ ਦੀ ਘੰਟੀ ਜਿੰਨਾ ਪਾਣੀ ਉੱਥੇ ਭਰ ਗਿਆ ਹੈ ਮੰਡਰਾ ਰਹੀ ਆ। ਪਰ ਦੁਆ ਅਰਦਾਸ ਕਰਦੇ ਹਾਂ ਵੀ ਕਿਤੇ ਵੀ ਇਹੋ ਜਿਹੇ ਮਾਹੌਲ ਨਾ ਬਣਨ ਜਿਵੇਂ ਦੇ ਪਿਛਲੀਆਂ ਮੌਨਸੂਨ ਦੇ ਵਿੱਚ ਬਣੇ ਸੀ ਤੇ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀਗਾ। ਫਿਲਹਾਲ ਜੇ ਓਵਰਆਲ ਪੰਜਾਬ ਦੀ ਗੱਲ ਕਰੀਏ ਤਾਂ ਮੌਸਮ ਸੁੱਖੀ ਜੀ ਠੰਡਾ ਹੈ ਇਸ ਵਕਤ।
1: ਤੇ ਮਨਪ੍ਰੀਤ ਜੀ, ਇੱਕ ਕੋਈ ਉੱਘੇ ਕਾਂਗਰਸੀ ਆਗੂ ਦੀ ਵੀ ਮੌਤ ਹੋਈ ਆ, ਉਹ ਕੌਣ ਨੇ ਤੇ ਕੀ ਹੋਇਆ
0: ਜੀ? ਸੁਖੀ ਜੀ, ਜਿਹੜੀ ਤੁਸੀਂ ਖਬਰ ਦੀ ਗੱਲ ਕਰ ਰਹੇ ਹੋ ਵੱਡੀ ਖਬਰ ਹੈ ਕਹਿ ਸਕਦੇ ਹਾਂ, ਕਾਂਗਰਸ ਦੇ ਸੀਨੀਅਰ ਆਗੂ ਦੀ ਅਚਾਨਕ ਮੌਤ ਜਿਹੜੀ ਹੋਈ ਔਰ ਹਸਪਤਾਲ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ। ਸਮਾਜ ਸੇਵਕ ਸਾਬਕਾ ਰਾਜਪਾਲ ਡਾਕਟਰ DY ਪਾਟਿਲ ਦਾ ਦੇਹਾਂਤ ਹੋਣ ਦੀ ਜਿਹੜੀ ਖਬਰ ਮਿਲੀ ਆ, 22 ਅਕਤੂਬਰ 1935 ਨੂੰ ਜਨਮੇ ਡਾਕਟਰ ਪਾਟਿਲ ਸਾਹਿਬ ਜਿਹੜੇ ਨੇ ਬਿਹਾਰ, ਤ੍ਰਿਪੁਰਾ ਤੇ ਪੱਛਮੀ ਬੰਗਾਲ ਦੇ ਰਾਜਪਾਲ ਦੇ ਵਜੋਂ ਉਹਨਾਂ ਨੇ ਸੇਵਾ ਨਿਭਾਈ। ਇੱਕ ਤਜਰਬੇਕਾਰ ਕਹਿ ਸਕਦੇ ਹਾਂ, ਸੀਨੀਅਰ ਆਗੂ ਰਹੇ ਨੇ, ਕਾਂਗਰਸੀ ਆਗੂ ਰਹੇ ਨੇ ਔਰ ਪਾਟਿਲ ਗਰੁੱਪ ਦੇ ਸੰਸਥਾਪਕ ਵੀ ਨੇ। ਉਹਨਾਂ ਦੀ ਅਗਵਾਈ ਦੇ ਹੇਠ ਦੇਸ਼ ਭਰ ਦੇ ਵਿੱਚ 182 ਤੋਂ ਵੱਧ ਵਿਦਿਅਕ ਸੰਸਥਾਵਾਂ, 7 ਯੂਨੀਵਰਸਿਟੀਆਂ ਤੇ ਆਧੁਨਿਕ ਸਿਹਤ ਸੰਭਾਲ ਸਹੂਲਤਾਂ ਵਾਲਾ ਇੱਕ ਵਿਸ਼ਾਲ ਨੈਟਵਰਕ ਜਿਹੜਾ ਸਥਾਪਿਤ ਕੀਤਾ ਗਿਆ ਆ। ਸਿੱਖਿਆ ਤੇ ਸਿਹਤ ਸੰਭਾਲ ਦੇ ਖੇਤਰ ਦੇ ਵਿੱਚ ਉਹਨਾਂ ਦੇ ਯੋਗਦਾਨ ਨੂੰ ਦੇਸ਼ ਭਰ ਦੇ ਵਿੱਚ ਲੰਬੇ ਸਮੇਂ ਦੇ ਲਈ ਸੁਖੀ ਜੀ ਯਾਦ ਰੱਖਿਆ ਜਾਊਗਾ। 90 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੇ ਆਖਰੀ ਸਵਾਸ ਲਏ ਨੇ ਔਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਪਤਾ ਚੱਲਿਆ ਕਿ ਸਿਹਤ ਠੀਕ ਨਹੀਂ ਸੀ ਚੱਲ ਰਹੀ ਕਈ ਦਿਨਾਂ ਤੋਂ ਔਰ ਸਿਹਤ ਦੇ ਕਾਰਨ ਅਚਾਨਕ ਜਿਹੜੀ ਆ ਉਹਨਾਂ ਦੀ ਜਿਹੜੀ ਮੌਤ ਦੀ ਖਬਰ ਸਾਹਮਣੇ ਆਈ ਆ। ਸੋ ਉਹਨਾਂ ਦੇ ਕੀਤੇ ਕੰਮਾਂ ਕਰਕੇ ਲੋਕ ਉਹਨਾਂ ਨੂੰ ਯਾਦ ਕਰਦੇ ਰਹਿਣਗੇ, ਸੋ ਸਾਡੀ ਸ਼ਰਧਾਂਜਲੀ ਆ ਜੀ।
1: ਛੋਟੀ ਜੀ ਕਮਰਸ਼ੀਅਲ ਬ੍ਰੇਕ ਮਨਪ੍ਰੀਤ ਜੀ, ਉਸ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ ਜੀ ਔਰ ਜੁੜੇ ਹੋ ਤੁਸੀਂ ਇਸ ਟਾਈਮ ਜਿਹੜਾ ਹੈਗਾ 5:30 AM ਤੇ ਵਤਨ ਦੂਰ ਦੇ ਨਾਲ।
2: ਕੈਨੇਡਾ ਵਿੱਚ 75+ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ। 50+ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
3: ਜੂਸੀ ਅਤੇ ਸਪਾਈਸੀ ਵਿੰਗਸ, 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
2: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼, ਸ਼ਾਹੀ ਪਨੀਰ ਫ੍ਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ।
3: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ @pizzadepot.ca ਤੇ ਅੱਜ ਹੀ ਅਪਲਾਈ ਕਰੋ। ਪੀਜ਼ਾ ਡਿਪੋ, ਸਵਾਦ ਦੀ ਚੌਪ, ਟੌਪਿੰਗਸ ਨਾਨਸਟਾਪ।
4: ਇੱਕ ਲਾਈਫ ਹੈ ਜਿਸ ਲਵ ਹੈ। ये कहते मुझसे सब है,
5: अरे एक घर है जिसका ड्रीम है।

0: One-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ, 1625 ਸਟੀਲਸ ਐਵੀਨਿਊ ਈਸਟ, ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 905-458-5956, 905-458-5956.
3: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda Ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda Ji, 647-822-9607.
4: यारों के साथ जश्न या फैमिली के साथ करना हो जश्न, ढाबा ऑन द फॉल्स आए, टेस्ट का वादा और चॉइस भी ज्यादा।
5: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नायग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 सेंटर स्ट्रीट, नायग्रा फॉल्स। कॉल 905-358-0864,
4: 905-358-0864, Dhaba on the Falls.

0: Listen live Vatnodo Radio with Sukhi Nijjar. जी दोस्तों एक बार फिर वेलकम है और मोना जी भी स्टूडियो च आ गए ने इन्हां नाल भी कुछ गल्लां बातां करदे आं ते मनप्रीत होरी भी जलंधर तो नाल ने कुछ खबरां दे उत्ते होर थोड़ी जी गल करके फिर आपां होर तुहाडी तंदरुस्ती दी सेहत लई डॉक्टर साहब कोलों भी कुछ गल्लां पुछांगे। सो नंबर स्टूडियो दा 9057990999 है। प्रोग्राम दा हिस्सा जिहड़ा है इस टाइम बुडवाइन बैंकुट हाल दे सहयोग दे नाल असीं पेश कर रहे हां। 416-743-0003 इन्हां दा नंबर है। सो मनप्रीत जी एक बार फिर वेलकम
1: जी। शुक्रिया सुखी जी।
0: मनप्रीत जी खबर पहुंची दिन दिहाड़े एक बैंक दे विच कुछ लेडीज दे कारनामे जिहड़े वीडियो च रिकॉर्ड होए आ ओ की आ?
1: सुखी अबोहर ते SBI बैंक दी इह खबर आ, अज दी इह खबर आ। एक बुजुर्ग दे नाल ठगी दी वारदात सामने आई है। बैंक दे विच पैसे जमा करवाउण गया बुजुर्ग और बैग नूं ब्लेड दे नाल कट के 87,000 दे लागे बन्ने जिहड़ी सीगी नकदी ਉਹ ਕੱਢ ਲਈ ਜਾਂਦੀ ਹੈ ਤੇ ਕੱਢ ਕੇ ਔਰਤਾਂ ਫਰਾਰ ਹੋ ਜਾਂਦੀਆਂ। ਸਾਰੀ ਘਟਨਾ ਜਿਹੜੀ CCTV ਫੁਟੇਜ ਦੇ ਵਿੱਚ ਹੁੰਦੀ ਆ ਤੇ ਜਦੋਂ ਇਸ ਘਟਨਾ ਨੂੰ ਖੰਗਾਲਿਆ ਜਾਂਦਾ ਬਜ਼ੁਰਗ ਬੈਗ ਕੱਟਣ ਤੋਂ ਬਾਅਦ ਰੌਲਾ ਪਾਉਂਦਾ ਵਿਚਾਰਾ। ਉਹ ਫਿਰ ਨਜ਼ਦੀਕੀ ਜੋ ਵੀ ਆ ਥਾਣੇ ਦੇ ਵਿੱਚ ਰਿਪੋਰਟ ਕਰਨ ਜਾਂਦਾ। ਪੁਲਿਸ ਕਰਮੀ ਆ ਕੇ ਸਾਰੀ CCTV ਰਿਪੋਰਟ ਨੂੰ ਖੰਗਾਲਦੇ ਤਾਂ ਪਤਾ ਲੱਗਦਾ ਕਿ ਦੋ ਔਰਤਾਂ ਨੇ ਮੂੰਹ ਲਪੇਟੇ ਹੁੰਦੇ ਨੇ ਤੇ ਬੜੀ ਹੁਸ਼ਿਆਰੀ ਦੇ ਨਾਲ ਉਹ ਨਕਦੀ ਲੈ ਕੇ ਫਰਾਰ ਹੋ ਜਾਂਦੀਆਂ ਨੇ। ਸੋ ਇਸ ਤੱਕ ਔਰਤਾਂ ਤਾਂ ਨਹੀਂ ਫੜੀਆਂ ਗਈਆਂ ਨਾ ਪੈਸੇ ਫੜੇ ਗਏ, ਪਰ ਚਲੋ ਜਲਦੀ ਹੋ ਸਕਦਾ। ਪੁਲਿਸ ਕਹਿੰਦੀ ਆ ਕਿ ਜਲਦੀ ਜਿਹੜੀ ਕਾਰਵਾਈ ਕਰਕੇ ਉਹਨਾਂ ਨੂੰ ਫੜ ਲਿਆ ਜਾਊ। ਪਰ ਖ਼ਬਰ ਇਹ ਸਿਖਾਉਂਦੀ ਆ ਵੀ ਕਿਤੇ ਵੀ ਆਪਣੇ ਕੰਮ ਕਾਰ ਦੇ ਲਈ ਜਾਂਦੇ ਹੋ, ਤੁਹਾਡੇ ਕੋਲ ਨਕਦੀ ਆ, ਸੋਨਾ ਆ, ਗਹਿਣਾ ਆ, ਤੁਹਾਡੇ ਫੋਨ ਆ, ਤਾਂ ਆਪਣੀ ਸੁਰਤ ਦੇ ਵਿੱਚ ਆਪਣੇ ਆ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ। ਸੋ ਆਪਣਾ ਆਪ ਸੰਭਾਲ ਕੇ ਕਿਤੇ ਵੀ ਜਾਣਾ ਹੈ ਤਾਂ ਜਾਣਾ ਚਾਹੀਦਾ।
0: ਜੀ ਮਨਪ੍ਰੀਤ ਜੀ ਕੋਈ ਹੋਰ ਜਾਂਦੇ ਜਾਂਦੇ ਕੋਈ ਹੋਰ ਖਾਸ ਖਬਰ ਹੋਵੇ ਜਿਸ ਤੇ ਗੱਲ ਕਰਨੀ ਚਾਹੋ?
1: ਜੀ ਸੁਖੀ ਜੀ ਖਾਸ ਖਬਰਾਂ ਤਾਂ ਨਿੱਕੀਆਂ ਨਿੱਕੀਆਂ ਬਥੇਰੀਆਂ ਨਿਕਲੀਆਂ ਆਉਂਦੀਆਂ ਨੇ। ਆਪਾਂ ਕੱਲ ਨੂੰ ਮਿਲਦੇ, ਕਿਉਂਕਿ ਤੁਹਾਨੂੰ ਪਤਾ ਮੇਰੀਆਂ ਗੱਲਾਂ ਬਾਤਾਂ ਫਿਰ ਲੰਬੀਆਂ ਹੋ ਜਾਂਦੀਆਂ। ਕੋਈ ਇੰਟਰਸਟਿੰਗ ਖਬਰ ਆ ਗਈ ਤਾਂ ਕੱਲ ਨੂੰ ਨਵੀਆਂ ਖਬਰਾਂ ਨਾਲ ਮਿਲਦੇ।
0: ਔਰ ਮੋਨਾ ਜੀ ਜੀ ਆਇਆਂ ਨੂੰ ਤੁਹਾਨੂੰ
2: ਥੈਂਕ ਯੂ ਸੋ ਮਚ ਸੁਖੀ ਜੀ। ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ। ਔਰ ਅੱਜ ਆਪਾਂ ਕਿਹੜੀ ਇਨਫੋਰਮੇਸ਼ਨ ਦੇਣੀ ਹੈ?
2: ਬਿਲਕੁਲ ਸੁਖੀ ਜੀ, ਜਦੋਂ ਵੀ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਹੈਗੇ ਹਾਂ ਡੈਫੀਨੇਟਲੀ ਅਕਸਰ ਇਹ ਗੱਲ ਜ਼ਰੂਰ ਆਉਂਦੀ ਹੈਗੀ ਹੈ ਕਿ ਇੰਸ਼ੋਰੈਂਸ ਜਿਹੜਾ ਵੀ ਪਰਸਨ ਹੈਲਦੀ ਹੈ ਉਸਨੂੰ ਤਾਂ ਲੱਗਦਾ ਹੈਗਾ ਕਿ ਹਾਂਜੀ ਸਾਨੂੰ ਇੰਸ਼ੋਰੈਂਸ ਮਿਲ ਜਾਣੀ ਹੈ, ਚਾਹੇ ਕੋਈ ਲਾਈਫ ਇੰਸ਼ੋਰੈਂਸ ਦੀ ਗੱਲ ਕਰੀਏ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕਰੀਏ। ਪਰ ਜਦੋਂ ਕੋਈ ਨਾ ਕੋਈ ਹੈਲਥ ਇਸ਼ੂਜ਼ ਆਏ ਹੁੰਦੇ ਆ ਉਸ ਟਾਈਮ ਤੇ ਡੈਫੀਨੇਟਲੀ ਇੱਕ ਪਰਸਨ ਨੂੰ ਲੱਗਦਾ ਹੈਗਾ ਕਿ ਮੈਨੂੰ ਪਾਸਟ ਵਿੱਚ ਕਿਸੇ ਤਰ੍ਹਾਂ ਦੇ ਕੋਈ ਕੈਂਸਰ ਦੀ, ਕੋਈ ਹਾਰਟ ਡਿਜ਼ੀਜ਼, ਕਿਸੇ ਤਰ੍ਹਾਂ ਦਾ ਕੋਈ ਡਿਪਰੈਸ਼ਨ ਸੀਗਾ, ਤਾਂ ਪਤਾ ਨਹੀਂ ਇੰਸ਼ੋਰੈਂਸ ਮਿਲਣੀ ਹੈ ਕਿ ਨਹੀਂ। ਇੱਕ ਹੋਰ ਚੀਜ਼ ਹੁੰਦੀ ਹੈਗੀ ਸਾਡਾ ਲਾਈਫ ਸਟਾਈਲ। ਕਾਫੀ ਵਾਰ ਪਰਸਨ ਨੂੰ ਲੱਗਦਾ ਹੈਗਾ ਕਿ ਹਾਂ ਮੈਨੂੰ ਤਾਂ ਕੋਈ ਹੈਲਥ ਇਸ਼ੂ ਨਹੀਂ ਹੈਗਾ, ਮੈਂ ਬਿਲਕੁਲ ਹੈਲਦੀ ਹਾਂ, ਪਰ ਪਾਸਟ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਇੱਦਾਂ ਦੀ ਲਾਈਫ ਸਟਾਈਲ ਹਿਸਟਰੀ ਰਹੀ ਹੋਵੇ, ਜਿਵੇਂ ਕਿ ਕੋਈ ਬੈਂਕਰਪਸੀ ਕੀਤੀ ਸੀ, ਕੋਈ ਡਰਾਈਵਿੰਗ ਲਾਇਸੈਂਸ ਸਸਪੈਂਡ ਹੋਇਆ ਸੀ, ਕੋਈ ਕਹਿ ਲਓ ਕਿ ਕੋਈ ਡਰੱਗਸ ਐਡਿਕਸ਼ਨ ਸੀਗੀ ਉਹਨੂੰ ਆਪਾਂ ਹੁਣ ਕੁਇਟ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਹਾਂ। ਸੋ ਈਵਨ ਕਿ ਇਸ ਟਾਈਮ ਤੇ ਪਰਸਨ ਨਹੀਂ ਵੀ ਕੋਈ ਡਰੱਗ ਲੈ ਰਹੇ, ਨਹੀਂ ਵੀ ਕੋਈ ਨਸ਼ਾ ਕਰ ਰਹੇ ਹੈਗੇ ਆ, ਪਰ ਇਸ ਟਾਈਮ ਤੇ ਜੇ ਉਸਨੂੰ ਕੁਇਟ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਨੇ ਐਂਡ ਮੈਡੀਕੇਸ਼ਨ ਲੈ ਰਹੇ ਨੇ ਪ੍ਰਿਸਕ੍ਰਾਈਬਡ ਮੈਡੀਕੇਸ਼ਨ ਤਾਂ ਕਿ ਉਹ ਕੁਇਟ ਕੀਤੀ ਜਾਵੇ, ਉਸ ਕੇਸ ਦੇ ਵਿੱਚ ਵੀ ਕਾਫੀ ਚੈਲੇਂਜਸ ਆ ਜਾਂਦੇ ਆ ਜਦੋਂ ਆਪਾਂ ਲਾਈਫ ਇੰਸ਼ੋਰੈਂਸ ਕਰਵਾਉਣੀ ਹੁੰਦੀ ਹੈ। ਸੋ ਇਸੇ ਕਰਕੇ ਹਮੇਸ਼ਾ ਹੀ ਕਹਿੰਦੇ ਹੈਗੇ ਆ ਕਿ ਜਿੰਨੀ ਅਰਲੀ ਏਜ ਦੇ ਵਿੱਚ, ਜਿੰਨੇ ਅਰਲੀ ਟਾਈਮ ਦੇ ਵਿੱਚ ਜਦੋਂ ਹੈਲਥ ਵੀ ਅੱਛੀ ਹੈ, ਲਾਈਫ ਸਟਾਈਲ ਵੀ ਸਾਡਾ ਠੀਕ ਹੈਗਾ, ਕੋਈ ਇੱਦਾਂ ਦੀਆਂ ਪ੍ਰੋਬਲਮਸ ਨਹੀਂ ਆਈਆਂ ਹੈਗੀਆਂ, ਤਾਂ ਉਸ ਟਾਈਮ ਤੇ ਜ਼ਰੂਰ ਅਸੀਂ ਆਪਣੀਆਂ ਪੋਲਿਸੀਜ਼ ਕਰਵਾ ਲਈਏ। ਪਰ ਜੇ ਇਨ ਕੇਸ ਕਿਸੇ ਵੀ ਪਰਸਨ ਦੀ ਇੱਦਾਂ ਦੀ ਸਿਚੁਏਸ਼ਨ ਆ ਚੁੱਕੀ ਹੈਗੀ, ਕਿਸੇ ਰੀਜ਼ਨ ਕਰਕੇ ਲੇਟ ਹੋ ਚੁੱਕੇ ਨੇ, ਕੋਈ ਵੀ ਇੱਦਾਂ ਦਾ ਲਾਈਫ ਸਟਾਈਲ ਦੇ ਵਿੱਚ ਚੇਂਜਸ ਆਈਆਂ ਨੇ ਜਾਂ ਕੋਈ ਹੈਲਥ ਇਸ਼ੂਜ਼ ਆ ਚੁੱਕੇ ਸੀਗੇ ਤੇ ਇਸ ਟਾਈਮ ਤੇ ਸਟੇਬਲ ਹੈਗੀ ਹੈ ਹੈਲਥ, ਤਾਂ ਜ਼ਰੂਰ ਤੁਸੀਂ ਸਾਨੂੰ ਮਿਲ ਕੇ ਗੱਲ ਕਰ ਸਕਦੇ ਹੋ, ਕਿਉਂਕਿ ਬਹੁਤ ਸਾਰੀਆਂ ਇੱਦਾਂ ਦੀਆਂ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਪੋਲਿਸੀਜ਼ ਹੁੰਦੀਆਂ ਨੇ ਜਿਹੜੀਆਂ ਕਿ ਸਬ ਸਟੈਂਡਰਡ ਰੇਟਿੰਗ ਦੇ ਨਾਲ ਦੇ ਵਿੱਚ ਹੁੰਦੀਆਂ ਨੇ, ਜਿਹੜੀਆਂ ਕਿ ਤੁਹਾਨੂੰ ਈਜ਼ੀਲੀ ਕਵਰੇਜ ਪ੍ਰੋਵਾਈਡ ਕਰ ਸਕਦੀਆਂ ਨੇ ਐਂਡ ਬਹੁਤ ਰੀਜ਼ਨੇਬਲ ਅਮਾਊਂਟ ਦੇ ਵਿੱਚ ਪ੍ਰੀਮੀਅਮ ਹੋਏਗਾ। ਕਾਫੀ ਵਾਰ ਇਹ ਵੀ ਕੰਸਰਨ ਆਉਂਦਾ ਕਿ ਹੋ ਸਕਦਾ ਕਿ ਪ੍ਰੀਮੀਅਮਸ ਬਹੁਤ ਹਾਈ ਹੋਣਗੇ, ਸੋ ਉਸ ਚੀਜ਼ ਦਾ ਵੀ ਮੈਂ ਕਲੈਰਿਟੀ ਜ਼ਰੂਰ ਦੇਣਾ ਚਾਹੂੰਗੀ ਕਿ ਪ੍ਰੀਮੀਅਮਸ ਬਹੁਤ ਰੀਜ਼ਨੇਬਲ ਹੁੰਦਾ ਹੈ ਕੰਪੈਰੇਟਿਵਲੀ ਟੂ ਸਟੈਂਡਰਡ ਰੇਟਸ। ਪਰ ਇੰਨਾ ਜ਼ਰੂਰ ਹੈਗਾ ਜੇ ਤੁਹਾਨੂੰ ਕੋਈ ਵੀ ਮੋਰਗੇਜ ਇੰਸ਼ੋਰੈਂਸ ਦੀ ਜ਼ਰੂਰਤ ਹੈ, ਸਟੇਟ ਪਲੈਨਿੰਗ ਕਰਨਾ ਚਾਹੁੰਦੇ ਹੈਗੇ ਹੋ, ਇਸ ਟਾਈਮ ਤੇ ਫਾਈਨਲ ਐਕਸਪੈਂਸ ਕਵਰੇਜ ਲੈਣਾ ਚਾਹੁੰਦੇ ਹੈਗੇ ਹੋ, ਹਰ ਤਰ੍ਹਾਂ ਦੀ ਆਪਸ਼ਨ ਅਵੇਲੇਬਲ ਹੁੰਦੀ ਹੈ। ਤੁਹਾਡੀ ਏਜ ਜੇ 18 ਸਾਲ ਤੋਂ ਲੈ ਕੇ 85 ਸਾਲ, ਮਤਲਬ ਇਹ ਹੈਗਾ ਕਿ ਜੇ ਤੁਹਾਡੀ ਏਜ 85 ਤੋਂ ਘੱਟ ਦੀ ਉਮਰ ਹੈਗੀ ਹੈ ਤਾਂ ਡੈਫੀਨੇਟਲੀ ਇਹ ਪੋਲਿਸੀਜ਼ ਲਈ ਤੁਸੀਂ ਐਲੀਜੀਬਲ ਹੋ ਸਕਦੇ ਹੋ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਜ਼ਰੂਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਐਟ 416-505-09. ਇੱਕ ਚੀਜ਼ ਜ਼ਰੂਰ ਐਡ ਆਨ ਕਰਨਾ ਚਾਹੂੰਗੀ ਕਿ ਅੱਜ ਤੋਂ ਜੇ ਮੈਂ 10-15 ਸਾਲ ਪਹਿਲਾਂ ਦੀ ਗੱਲ ਕਰਾਂ ਤਾਂ ਉਸ ਟਾਈਮ 'ਤੇ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਪੋਲਿਸੀਜ਼ ਦੇ ਵਿੱਚ ਅਕਸਰ ਲੱਖ ਜਾਂ 1.5 ਲੱਖ ਤੱਕ ਦੀ ਕਵਰੇਜ ਮਿਲਦੀ ਸੀ, ਉਸ ਤੋਂ ਉੱਪਰ ਕਵਰੇਜ ਨਹੀਂ ਸੀ ਮਿਲਦੇ, ਪਰ ਅੱਜ ਦੀ ਡੇਟ ਦੇ ਵਿੱਚ ਹਰੇਕ ਪਰਸਨ ਦੀਆਂ ਲਾਇਬਿਲਟੀਜ਼ ਬਹੁਤ ਆਪਣੇ ਹਾਫ ਮਿਲੀਅਨ ਮਿਲੀਅਨ ਤੱਕ ਦੀਆਂ ਲਾਇਬਿਲਟੀਜ਼ ਨੇ, ਸੋ ਉਹਨਾਂ ਨੂੰ ਤੁਸੀਂ ਈਜ਼ੀਲੀ ਕਵਰ ਅਪ ਕਰ ਸਕਦੇ ਹੋ ਕਿਉਂਕਿ ਇਸ ਟਾਈਮ 'ਤੇ ਬਹੁਤ ਸਾਰੀਆਂ ਕੰਪਨੀਜ਼ ਹੈ ਜਿਹੜੀਆਂ ਕਿ 7.5 ਲੱਖ 750,000 ਤੱਕ ਜਾਂ 1 ਮਿਲੀਅਨ ਤੱਕ ਤੁਹਾਨੂੰ ਨੋਨ ਮੈਡੀਕਲ ਪੋਲਿਸੀਜ਼ ਪ੍ਰੋਵਾਈਡ ਕਰ ਸਕਦੀਆਂ ਨੇ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ 416-509-1509।
0: ਜੀ ਬਿਲਕੁਲ, ਕੋਈ ਤੁਹਾਡਾ ਸਵਾਲ ਹੈ ਤੁਸੀਂ ਮੋਨਾ ਜੀ ਨੂੰ ਸਿੱਧਾ ਵੀ ਕਰ ਸਕਦੇ ਹੋ ਜੀ, ਇਹਨਾਂ ਦਾ ਨੰਬਰ 416-509-1509 ਹੈ। ਔਰ ਜੇ ਸਟੂਡੀਓ 'ਚ ਗੱਲ ਕਰਨੀ ਚਾਹੋ ਤਾਂ ਸਟੂਡੀਓ ਦਾ ਨੰਬਰ ਹੈ 9057990999। ਸੋ ਨਾਲ ਹੀ ਸਾਡੇ ਡਾਕਟਰ ਅਵਰਾਜ ਜੀ ਬੈਠੇ ਨੇ ਜਿਹੜੇ ਕਿ ਹੋਮੋਪੈਥਿਕ ਨੇ ਔਰ ਇੱਥੇ ਕੈਨੇਡਾ ਦੇ ਵਿੱਚ ਪੜ੍ਹ ਕੇ ਗੋਲਡ ਮੈਡਲਿਸਟ ਨੇ ਇਹ, ਔਰ ਕਾਫੀ ਬਿਮਾਰੀਆਂ ਦਾ ਇਲਾਜ ਕਰਦੇ ਨੇ। ਡਾਕਟਰ ਸਾਹਿਬ ਮੇਰਾ ਇੱਕ ਹੋਰ ਸਵਾਲ ਅਗਲਾ ਕਿ ਕਈ ਵਾਰ ਬਹੁਤ ਸਾਰੇ ਲੋਕ ਹੈ ਉਹਨਾਂ ਨੂੰ ਚੇਤਾ ਭੁੱਲ ਜਾਂਦਾ, ਯਾਦਾਸ਼ਤ ਕਮਜ਼ੋਰ ਹੋ ਜਾਂਦੀ।
3: ਡਾਇਮੈਂਸ਼ੀ ਅੱਜ ਇਹਦੇ 'ਚ ਹੁੰਦਾ ਹੈ ਕਿ ਮੈਂਟਲ ਰਿਟਾਰਡਡ ਬੱਚਿਆਂ ਦਾ ਵੱਡਿਆਂ ਦਾ ਯਾਦਾਸ਼ਤ ਵੀਕ ਹੋ ਜਾਏ, ਇਹ ਜਜ਼ਬਾਤੀ ਤੌਰ 'ਤੇ ਉਹ ਬੈਲੈਂਸ ਨਾ ਹੋਵੇ, ਜਿਵੇਂ ਉਹਨਾਂ ਨੇ ਦੱਸਿਆ ਕਿ ਜੀ ਉਹ ਸਿਰਫ ਰਸਤਾ ਨਾ ਦੇਣ 'ਤੇ ਬੰਦਾ ਮਾਰ ਦਿੱਤਾ, ਅਤੇ ਇਹ ਕੋਈ ਯਕਦਮ ਨਹੀਂ ਇਹ ਚੀਜ਼ ਜ਼ਾਹਰ ਹੁੰਦੀ, ਇਹ ਵਾਲਦਨ ਦੀ ਤਰਬੀਅਤ ਵਿੱਚ ਇਹਦੇ 'ਚ ਬੜਾ ਕਿਰਦਾਰ ਅਦਾ ਕਰਦੀ ਹੈ। ਅਸੀਂ ਖਾਸ ਤੌਰ 'ਤੇ ਇਲਾਜ ਕਰ ਰਹੇ ਹਾਂ ਇਹ ਮਾਰ ਬੱਚੇ ਜਿਹੜੇ ਮੈਂਟਲ ਰਿਟਾਰਡਡ ਨੇ, ਜਿਨ੍ਹਾਂ ਦੀ ਜ਼ਿਹਨੀ ਔਰ ਜਿਸਮਾਨੀ ਔਰ ਨਫਸਿਆਤੀ ਕੈਫੀਅਤ ਜਾਂ ਜਜ਼ਬਾਤੀ ਕੈਫੀਅਤ, ਜਿਹੜੇ ਜਜ਼ਬਾਤ ਨੇ ਮੁਹੱਬਤ, ਨਫ਼ਰਤ, ਗਮ, ਖੌਫ, ਗੁੱਸਾ, ਪੋਜ਼ਿਟਿਵ ਵੀ ਹੁੰਦੇ ਜਜ਼ਬਾਤ, ਨੈਗੇਟਿਵ ਵੀ ਹੁੰਦੇ ਆ, ਉਹ ਜਿਹੜੀਆਂ ਸਾਡੀਆਂ ਹੋਮਿਓਪੈਥਿਕ ਮੈਡੀਸਨ ਹੁੰਦੀਆਂ ਉਹਦੇ ਇਮੋਸ਼ਨਲ ਲੈਵਲ ਨੂੰ ਵੀ ਟੱਚ ਕਰਦੀਆਂ, ਨਾ ਸਿਰਫ ਇਮੋਸ਼ਨ, ਇਸ ਤੋਂ ਵੀ ਡੀਪਰ ਲੈਵਲ ਹੁੰਦਾ ਜ਼ਿਹਨੀ ਲੈਵਲ, ਉਹਨੂੰ ਵੀ ਉਹ ਰੈਜੋਨੇਟ ਕਰਕੇ ਅਤੇ ਬਹਾਲ ਕਰ ਸਕਦੀ। ਨਾਲ ਅਸੀਂ ਇਹ ਐਕਸਰਸਾਈਜ਼ ਦੱਸੀ ਦੀਆਂ, ਮਿਸਾਲ ਦੇ ਤੌਰ 'ਤੇ ਰਿਸਰਚ ਮੈਂ ਕਰ ਰਿਹਾ ਸੀ ਚੈਟ GPT ਦੀ ਕਿ ਇਹ ਮਸ਼ੀਨ ਜਿਹੜੀ ਬੇਜਾਨ ਮਸ਼ੀਨ ਹੈ ਇਹਨੂੰ ਜਾਨਦਾਰ ਇਨਸਾਨ ਦੀ ਤਰ੍ਹਾਂ ਕਿਹੜੀ ਤਰਬੀਅਤ ਦਿੱਤੀ ਗਈ ਜਿਹਦੀ ਵਜ੍ਹਾ ਨਾਲ ਇਹ ਜਾਨਦਾਰ ਇਨਸਾਨ ਦੀ ਤਰ੍ਹਾਂ ਜਵਾਬ ਦੇਣ ਲੱਗ ਪਈ, ਅਤੇ ਉਹਦੀ ਬੈਕਗਰਾਉਂਡ 'ਚ ਉਹੀ 3 ਪ੍ਰਿੰਸੀਪਲ ਨੇ, 3 C, ਇਹਦੇ 'ਤੇ ਡਿਟੇਲ ਨਾਲ ਗੁਫ਼ਤਗੂ ਕਰਾਂਗੇ। C1 ਜਿਹੜਾ ਉਹ ਵਾ ਕਨੈਕਸ਼ਨ, ਯਾਨੀ ਉਹਨੂੰ ਕਨੈਕਟ ਕਰਨਾ ਦੱਸਿਆ ਜਾਂਦਾ, ਡੋਟ ਨੂੰ ਡੋਟ ਨਾਲ, ਨੁਕਤੇ ਨੂੰ ਨੁਕਤੇ ਨਾਲ, ਗੱਲ ਨੂੰ ਗੱਲ ਨਾਲ, ਜਾਂ ਇੱਕ ਪੁਆਇੰਟ ਨੂੰ ਇਹ ਦੂਸਰੇ ਪੁਆਇੰਟ ਨਾਲ, ਇੱਕ ਸ਼ਬਦ ਨੂੰ ਦੂਸਰੇ ਸ਼ਬਦ ਨਾਲ, ਅਤੇ ਉਹ ਗੱਲ ਬਣਦੀ ਹੈ। ਇਸੇ ਤਰ੍ਹਾਂ ਜਿਹੜਾ ਨਾ ਇਹਦੀ ਟ੍ਰੇਨਿੰਗ ਹੁੰਦੀ ਹੈ ਕੁਨੈਕਟ ਕਰਨ ਦੀ, ਉਹਦੀ ਬਕਾਇਦਾ 10 ਸਾਲ ਇਹਨੂੰ ChatGPT ਨੂੰ ਟ੍ਰੇਨ ਕੀਤਾ ਗਿਆ, ਅਤੇ ਇਹ ਇਨਸਾਨਾਂ ਦੇ ਵਿੱਚ ਵੀ ਇਹ ਬਹੁਤ ਜ਼ਰੂਰੀ ਹੈ। ਇਹਦਾ ਓਪੋਜ਼ਿਟ ਹੈ ਆਈਸੋਲੇਸ਼ਨ, ਅਲੱਗ ਰਹਿਣਾ, ਥਲੱਗ ਰਹਿਣਾ, ਇਹ ਬੱਚਿਆਂ ਦੇ ਵਾਸਤੇ, ਵੱਡਿਆਂ ਵਾਸਤੇ, ਸਭ ਵਾਸਤੇ ਬੜਾ ਜ਼ਹਿਰੇ ਕਾਤਲ ਹੈ। ਇਹ ਮੈਂਟਲ ਰਿਟਾਰਡਡ ਬੱਚਿਆਂ, ਬੱਚੇ ਹੋਣ ਜਾਂ ਵੱਡੇ ਹੋਣ, ਅਗਰ ਤੁਹਾਡਾ ਜ਼ਿਹਨੀ ਜਿਹੜਾ ਨਿਜ਼ਾਮ ਹੈ ਉਹ ਦਰੁਸਤ ਹੈ ਤਾਂ ਇਹਦਾ ਮਤਲਬ ਹੈ ਕਿ ਤੁਹਾਡੀ ਵਾਈਟੈਲਿਟੀ ਦਰੁਸਤ ਹੈ, ਤੁਸੀਂ 100 ਸਾਲ ਤੱਕ ਵੀ ਇੱਕ ਹੈਲਦੀ ਇਨਸਾਨ ਦੀ ਤਰ੍ਹਾਂ ਜ਼ਿੰਦਗੀ ਗੁਜ਼ਾਰ ਸਕਦੇ ਹੋ। ਅਤੇ ਸਭ ਤੋਂ ਪਹਿਲੇ ਜਿਵੇਂ, ਯਾਨੀ ਜਿਹੜਾ ਜ਼ਿਹਨ ਹੈ ਨਾ ਇਹ ਮਰਕਜ਼ ਦੀ ਤਰ੍ਹਾਂ, ਜਿਵੇਂ ਇੱਕ ਮੁਲਕ ਦਾ ਬਾਦਸ਼ਾਹ ਹੁੰਦਾ, ਫਿਰ ਉਹਦੇ ਅੱਗੇ ਤਾਬੇਦਾਰ ਹੁੰਦੇ ਨੇ, ਫਿਰ ਅੱਗੋਂ ਤਾਬੇਦਾਰ, ਇਹ ਇਹਦਾ ਮਤਲਬ ਜੇ ਹੈੱਡਕੁਆਟਰ ਹੀ ਜਿਹੜਾ ਉੱਥੋਂ ਤੱਕ ਮਰਜ਼ ਪਹੁੰਚ ਰਹੀ ਹੈ ਅਤੇ ਫਿਰ ਬਾਕੀ ਚੀਜ਼ਾਂ ਤਾਂ ਉਹਦੇ ਅੰਡਰ ਨੇ। ਅਤੇ ਇਹਦੀ ਅਸੀਂ ਵੀ ਪੜ੍ਹੀ ਹੁੰਦੀ ਸਾਈਕਾਲੋਜੀ ਜਦੋਂ ਅਸੀਂ ਹੋਮਿਓਪੈਥੀ ਕੋਰਸ ਕਰਦੇ ਹਾਂ, ਐਲੋਪੈਥੀ ਵਾਲਿਆਂ ਨੇ ਵੀ, ਨਿਊਰੋਲੋਜੀਸਟ ਨੇ ਵੀ ਪੜ੍ਹੀ ਹੁੰਦੀ, ਲੇਕਿਨ ਸਾਡੇ ਤਾਂ ਉਹਨਾਂ 'ਚ ਇਹ ਫਰਕ ਕਿ ਉਹਨਾਂ ਟੈਕਨੀਕਸ ਪੜ੍ਹੀਆਂ, ਅਸੀਂ ਅੰਡਰਲਾਈਂਗ ਪ੍ਰਿੰਸੀਪਲ ਪੜ੍ਹੇ ਹੁੰਦੇ ਨੇ, ਯਾਨੀ ਕਿ ਇਨਸਾਨ ਦਾ ਜ਼ਿਹਨ ਜਿਹੜਾ ਬੈਸਟ ਪਰਫੋਰਮੈਂਸ ਕਿਹੜੇ ਅਸੂਲਾਂ ਦੇ ਤਹਿਤ ਦਿੰਦਾ। ਔਰ ਇਹ ਕਿਉਂਕਿ ਕੋਈ ਮਟੀਰੀਅਲ ਡੋਜ਼ ਨਹੀਂ ਹੁੰਦੀ ਹੋਮਿਓਪੈਥੀ 'ਚ, ਇਹਦੇ 'ਚ ਹੁੰਦੀ ਹੈ ਇਹ ਫ੍ਰੀਕੁਐਂਸੀ ਹੁੰਦੀ ਹੈ, ਇੱਕ ਉਹ ਇਲੈਕਟ੍ਰੋਮੈਗਨੈਟਿਕ ਫ੍ਰੀਕੁਐਂਸੀ ਹੁੰਦੀ ਹੈ ਜਿਹੜੀ ਰੈਜ਼ੋਨੇਟ ਕਰਦੀ ਹੈ ਬ੍ਰੇਨ ਦੀ ਫ੍ਰੀਕੁਐਂਸੀ ਨਾਲ, ਔਰ ਉਹਦਾ ਜਿਹੜਾ ਇਮੋਸ਼ਨਲ ਲੈਵਲ ਨਾਰਮਲ ਹੋ ਜਾਂਦਾ ਉਹਦਾ ਮੈਂਟਲ। ਇਸ ਲਈ ਤੁਸੀਂ ਅਗਰ ਬੱਚਾ ਕੋਈ ਤੁਹਾਡਾ MR ਹੈ ਤਾਂ ਤੁਸੀਂ ਉਹਨੂੰ ਕੰਸਲਟ ਕਰ ਸਕਦੇ ਹੋ, ਮੇਰਾ ਨੰਬਰ ਨੋਟ ਕਰ ਲਓ 4377-421-7860 ਅਬਰਾਰ ਹੁਸੈਨ
0: ਜੀ, ਬਹੁਤ ਬਹੁਤ ਧੰਨਵਾਦ। ਔਰ ਕੋਈ ਵੀ ਤੁਹਾਡਾ ਸਵਾਲ ਇਹਨਾਂ ਨੂੰ ਤੁਸੀਂ ਸਿੱਧਾ ਵੀ ਕਰ ਸਕਦੇ ਹੋ। ਲਓ ਫਿਰ ਇੱਕ ਗੀਤ ਵੱਲ ਚੱਲਦੇ ਹਾਂ ਤੇ ਉਸ ਤੋਂ ਬਾਅਦ ਬਾਕੀ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ। 9057999999 ਸਾਡਾ ਨੰਬਰ ਹੈ।

0: ザニザニダニダマ、マダニダマダニダマダニダマダニサレレレレレ、ガマバマガマバマガマバマガマバマガマバダバダバマレガマバマバマガサレガマガマガレサ、ダニザレガマバダバマガレザニダニレレダニレレダニレ。
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਆਪਣੀ ਪੂਜਾ ਤੇ ਤੁਸੀਂ ਸੁਣ ਰਹੇ ਹੋ ਵਤਨੋ ਦੂਰ ਸੁਖੀ ਨਿੱਜਰ ਦੇ ਨਾਲ।

0: समोसा एंड स्वीट फैक्ट्री जिथे पाजी दिया सारी आइटमां $4.75 पर पाउंड तो शुरू ने। बेसन, पिस्ता, रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट। हुण 3 लोकेशंस तो सर्व करदे ने, 2 इन ब्रैम्पटन, 1850 एल्बन रोड, टोबीको। वधेरे जानकारी ले कॉल करो 416-213-1165 ते 416-213-1165।
1: आज खुश तो बात होगी
2: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ। ਇੰਨਾ ਤਾਂ ਬਣਦਾ ਹੀ ਹੈ।
3: ਆਹ ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਹੈ, ਕਿਆ ਤੁਹਾਡੇ ਪਾਸ?
2: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ। ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
4: ਚਲ ਕੇ ਰਹੇ ਆ ਪਰ
2: ਓ ਭਾਜੀ, ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
5: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
2: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
6: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
7: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
6: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
7: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
8: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
7: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
8: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
7: 416-509-1509
8: ਔਰ ਵਿਜ਼ਿਟ insuranceforyou.ca।
9: Kataria Tours and Travels, located near 2883 Derry Road, East Upper Airport and Derry, the intersection upper. To see cheap flight tickets, si pal de vecho, Toronto to Delhi, Delhi to Amritsar, the route options sono chahide ne. Jan to see visa services, si pal de vecho, puri family vacation upper jaan di soch ne, jithe tuhanu all inclusive vacation packages bhi milde ne. Pahunchna maji Kataria Tours and Travels, Airport and Derry, the intersection upper. Call kar sakde ho 905-678-1200. 905-678-1200 Kataria Tours and Travels, Airport and Derry, the intersection over.
1: Aaj
2: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ। ਇੰਨਾ ਤਾਂ ਬਣਦਾ ਹੀ ਹੈ।
3: ਆਹ ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਹੈ, ਕਿਆ ਤੁਹਾਡੇ ਪਾਸ?
2: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ। ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
4: ਚਲ ਕੇ ਰਹੇ ਆ ਪਰ
2: ਓ ਭਾਜੀ, ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
5: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
2: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
10: ਮਿੱਤਰਾਂ ਦੇ ਜੰਕਸ਼ਨ ਤੇ।
11: ਉਹ ਕਿਹੜੇ ਜੰਕਸ਼ਨ ਤੇ?
12: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
10: ਰਾਤ ਲੱਗੀਆਂ ਮਹਿਫਲਾਂ ਨਾਰੇ
12: ਬਈ, ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ, ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕੈਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM, ਆਲ ਡਰਿੰਕਸ 50% off। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040। ਟਿੱਕਾ ਜੰਕਸ਼ਨ ਬ੍ਰੈਂਪਟਨ।
13: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
14: गेट सिलेक्टेड फ्रेम रेगुलर सिंगल विजन लेंसेज फॉर जस्ट $129। 35 रेजोल्यूशन ड्राइव, ब्रैम्पटन इन वॉलमार्ट प्लाजा। कॉल 905-460-8888, दैट्स 905-460-8888।
13: सर्विंग फ्रॉम 2 लोकेशंस, बेस्ट सर्विस, बेस्ट प्राइस, स्पेक्स एक्सप्रेस के साथ।
4: ਜੀ ਦੋਸਤੋ 5:30 AM ਦੇ ਉੱਤੇ ਤੁਸੀਂ ਇਸ ਟਾਈਮ ਵਤਨੋਂ ਦੂਰ ਦੇ ਨਾਲ ਜੁੜੇ ਹੋਏ 1:40 ਤੇ ਕੁਝ ਸੈਕਿੰਡ ਸਾਡੇ ਸਟੂਡੀਓ ਦੀ ਘੜੀ ਮੁਤਾਬਕ ਨੇ 20 ਮਿੰਟ ਹੋਰ ਤੁਹਾਡਾ ਸਾਡਾ ਸਾਥ ਆਵਾਜ਼ ਦੇ ਰਹੇ ਰਹੇਗਾ ਔਰ ਜੇ ਅਸੀਂ ਤਕਰੀਬਨ 2-4 ਮਿੰਟ ਬਾਅਦ ਤੁਹਾਨੂੰ ਇਮੀਗ੍ਰੇਸ਼ਨ ਸੰਬੰਧ ਵਿੱਚ ਵੀ ਇਹ ਸਾਡੇ ਕੋਲ ਮਾਹਰ ਪਹੁੰਚੇ ਹੋਏ ਨੇ ਕਿਸੇ ਦਾ ਕੋਈ ਸਵਾਲ ਹੋਵੇ ਕਿਸੇ ਦੀ ਕੋਈ PR ਨਹੀਂ ਹੋ ਰਹੀ ਹੈ ਜਾਂ ਕਿਸੇ ਦਾ ਵੀਜ਼ਾ ਐਕਸਟੈਂਡ ਕਰਨਾ ਜਾਂ ਕੋਈ ਵੀ ਤੁਹਾਨੂੰ ਪ੍ਰੋਬਲਮ ਹੈ ਤੁਹਾਡੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਤੁਸੀਂ ਨੰਬਰ ਸਾਡਾ ਨੋਟ ਕਰ ਲਓ 9057990999 ਤੇ ਨਾਲ ਦੀ ਨਾਲ ਮੋਨਾ ਜੀ ਵੀ ਸਟੂਡੀਓ ਚ ਨੇ ਮੋਨਾ ਜੀ ਜੀ ਆਇਆਂ ਨੂੰ ਇੱਕ ਵਾਰੀ ਫਿਰ
15: ਥੈਂਕ ਯੂ ਸੋ ਮਚ ਸੁਖੀ ਜੀ
4: ਸੋ ਮੋਨਾ ਜੀ ਇਹਨਾਂ ਦਿਨਾਂ ਦੇ ਵਿੱਚ ਆਪਾਂ ਬਹੁਤ ਸਾਰੇ ਵਿਜ਼ਟਰ ਆਉਂਦੇ ਨੇ ਬਹੁਤ ਸਾਰੇ ਜਿੱਦਾਂ ਸੁਪਰ ਵੀਜ਼ੇ ਦੇ ਉੱਤੇ ਵੀ ਪੇਰੈਂਟਸ ਆਉਂਦੇ ਨੇ ਉਹਨਾਂ ਲਈ ਇੰਸ਼ੋਰੈਂਸ ਕਿੰਨੀ ਕੁ ਜ਼ਰੂਰੀ ਤੇ ਕਿਹੜੀ ਇੰਸ਼ੋਰੈਂਸ
15: ਬਹੁਤ ਜ਼ਿਆਦਾ ਜ਼ਰੂਰੀ ਹੈ ਸਭ ਨਾਲੋਂ ਪਹਿਲਾਂ ਤਾਂ ਇਹ ਗੱਲ ਕਰਦੇ ਹੈਗੇ ਆ ਕਿ ਜ਼ਰੂਰੀ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ ਰੀਜ਼ਨ ਕਿ ਇਸ ਕਰਕੇ ਕਿਉਂਕਿ ਉਹਨਾਂ ਨੂੰ ਇੱਥੇ ਆ ਕੇ ਕੋਈ ਮੈਡੀਕਲ ਕਵਰੇਜ ਨਹੀਂ ਹੈਗੀ ਗੌਰਮੈਂਟ ਵੱਲੋਂ ਜੇ ਅਸੀਂ ਮੈਡੀਕਲ ਇੰਸ਼ੋਰੈਂਸ ਲਵਾਂਗੇ ਤਾਂ ਹੀ ਉਹਨਾਂ ਦੇ ਕੋਈ ਵੀ ਸਿਕਨੈਸ ਕੋਈ ਇੰਜਰੀ ਹੁੰਦੀ ਆ ਉਹ ਐਕਸਪੈਂਸਿਸ ਕਵਰ ਹੋਣਗੇ ਇੰਸ਼ੋਰੈਂਸ ਕੰਪਨੀ ਵੱਲੋਂ ਜੇ ਸੁਪਰ ਵੀਜ਼ਾ ਦੀ ਗੱਲ ਕਰੀਏ ਤਾਂ ਓਬਵੀਅਸਲੀ ਉਹ ਮੈਂਡੇਟਰੀ ਹੈ ਚਾਹੇ ਪਹਿਲੀ ਵਾਰ ਆਉਣਾ ਹੈ ਦੂਜੀ ਵਾਰ ਆਉਣਾ ਹੈ ਕਈ ਵਾਰ ਹੁੰਦਾ ਹੈ ਕਿ ਸਾਨੂੰ ਲੱਗਦਾ ਕਿ ਚਲੋ ਪਹਿਲਾਂ 2-3 ਵਾਰ ਆ ਹਟੇ ਤਾਂ ਹੁਣ ਸ਼ਾਇਦ ਨਹੀਂ ਚਾਹੀਦੀ ਹੋਊਗੀ ਨਹੀਂ ਉਸ ਟਾਈਮ ਤੇ ਵੀ ਏਅਰਪੋਰਟ ਦੇ ਉੱਤੇ ਉਹਨਾਂ ਦੀ ਮੈਡੀਕਲ ਇੰਸ਼ੋਰੈਂਸ ਚੈੱਕ ਹੁੰਦੀ ਹੀ ਹੁੰਦੀ ਹੈ ਮੇਕ ਸ਼ੋਰ ਕਰੋ ਪਾਲਿਸੀ ਕਰਵਾਉਣੀ ਵੀ ਜ਼ਰੂਰ ਹੈ ਪਹਿਲਾਂ ਤੇ ਉਹਨਾਂ ਨੂੰ ਪ੍ਰੋਵਾਈਡ ਵੀ ਕਰਨੀ ਹੈ ਤਾਂ ਕਿ ਉਹ ਏਅਰਪੋਰਟ ਤੇ ਦਿਖਾ ਸਕਣ ਦੂਜੀ ਚੀਜ਼ ਇਹ ਹੈਗੀ ਹੈ ਕਿ ਵਿਜ਼ਿਟਰ ਵੀਜ਼ਾ ਤੇ ਕੋਈ ਵੀ ਪਰਸਨ ਆ ਰਿਹਾ ਉਸ ਟਾਈਮ ਤੇ ਮੈਂਡੇਟਰੀ ਨਹੀਂ ਹੈਗੀ ਹੈ ਤੁਹਾਡੀ ਆਪਸ਼ਨਲ ਹੋ ਜਾਂਦੀ ਹੈ ਪਰ ਸੁਖੀ ਜੀ ਹਰੇਕ ਕੋਈ ਪਰਸਨ ਚਾਹੂਗਾ ਕਿ ਸਾਡੇ ਉੱਤੇ ਕੋਈ ਇੱਦਾਂ ਦੀ ਲਾਇਬਿਲਟੀ ਨਾ ਆਵੇ ਕੋਈ ਵੀ ਪਰਸਨ ਇਹ ਨਹੀਂ ਚਾਹੂਗਾ ਕਿ ਸਾਨੂੰ ਕੋਈ ਮਿਲਣ ਆਵੇ ਇੱਥੇ ਕੋਈ ਚਾਹੇ ਪੇਰੈਂਟਸ ਹੈ ਬ੍ਰਦਰ ਸਿਸਟਰ ਹੈ ਜਾਂ ਕੋਈ ਵੀ ਆਉਂਦਾ ਮਿਲਣ ਕੋਈ ਵੀ ਨਹੀਂ ਚਾਹੂਗਾ ਕਿ ਸਾਨੂੰ ਇੱਥੇ ਹਜ਼ਾਰਾਂ ਲੱਖਾਂ ਦਾ ਕੋਈ ਐਕਸਪੈਂਸ ਦੇ ਕੇ ਚਲਾ ਜਾਵੇ ਸੋ ਉਹਦੇ ਨਾਲੋਂ ਉਹਦੇ ਵਾਸਤੇ ਸਾਨੂੰ ਇੱਕੋ ਹੀ ਇਲਾਜ ਹੈਗਾ ਕਿ ਸਾਡੇ ਕੋਲ ਪਾਲਿਸੀ ਹੋਣੀ ਚਾਹੀਦੀ ਹੈ ਜਿਹੜੇ ਵੀ ਪਰਸਨ ਨੇ ਇੱਥੇ ਆਉਣਾ ਉਹਨਾਂ ਨੂੰ ਚਾਹੇ ਅਸੀਂ ਕਦੇ ਘੁੰਮਾਉਣ ਫਿਰਾਉਣ ਦੀ ਆਈਟਮ ਘਟਾ ਲਈਏ ਪਰ ਉਹਨਾਂ ਦੀ ਮੈਡੀਕਲ ਇੰਸ਼ੋਰੈਂਸ ਜ਼ਰੂਰ ਹੋਣੀ ਚਾਹੀਦੀ ਹੈ
4: ਕਿਉਂਕਿ ਇੱਥੇ ਕਾਫੀ ਮਹਿੰਗਾ ਸੌਦਾ ਜੀ ਜਦੋਂ ਵੀ ਕਈ ਵਾਰੀ ਪਤਾ ਨਹੀਂ ਹੁੰਦਾ ਅਚਾਨਕ ਕੁਛ ਹੋ ਜਾਏ ਐਕਸੀਡੈਂਟ ਹੀ ਹੋ ਜਾਏ ਕੁਛ ਬਿਮਾਰ ਹੋ ਜਾਵੇ
15: ਬਿਲਕੁਲ ਆਪਣਾ ਹੈਲਥ ਕਾਰਡ ਹੈਗਾ ਤਾਂ ਕਰਕੇ ਆਪਾਂ ਨੂੰ ਰਿਅਲਾਈਜ਼ ਨਹੀਂ ਹੁੰਦਾ ਨਹੀਂ ਤਾਂ ਇੱਕ ਦਿਨ ਹਸਪੀਟਲ ਦਾ ਖਰਚਾ ਜਿਹੜਾ ਹੈਗਾ 3,500 ਈਜ਼ੀਲੀ ਹੈ ਪਲੱਸ ਦਾ ਟ੍ਰੀਟਮੈਂਟ ਸੋ ਉਹ ਚੀਜ਼ਾਂ ਨੂੰ ਅਸੀਂ ਜ਼ਰੂਰ ਧਿਆਨ ਦੇ ਵਿੱਚ ਰੱਖੀਏ ਕਿ ਇਹ ਐਕਸਪੈਂਸ ਸਾਡੀ ਪਾਕਿਟ ਵਿੱਚੋਂ ਹੀ ਜਾਣੇ ਆ ਜੇ ਅਸੀਂ ਪਾਲਿਸੀ ਨਾ ਕਰਵਾਈ ਪਰ ਪਾਲਿਸੀ ਵੀ ਕਰਵਾਉਣ ਦੇ ਲਈ ਇਹ ਚੀਜ਼ ਹੈ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਕਰਵਾਈ ਜਾਵੇ ਕਾਫੀ ਵਾਰ ਸਾਨੂੰ ਇੱਦਾਂ ਦੀਆਂ ਵੀ ਸਿਚੁਏਸ਼ਨਸ ਆਉਂਦੀਆਂ ਨੇ ਕਿ ਅਸੀਂ ਅਕਸਰ ਇਹ ਔਨ ਏਅਰ ਦੱਸਦੇ ਹਾਂ ਕਿ ਜਦੋਂ ਵੀ ਕੋਈ ਪਰਸਨ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਇੱਥੇ ਆਲਰੇਡੀ ਆਏ ਹੋਏ ਨੇ ਤੁਸੀਂ ਜੇ ਪਾਲਿਸੀ ਕਰਵਾਉਣ ਬਾਰੇ ਸੋਚੋਗੇ ਵੀ ਤਾਂ ਵੀ ਤੁਸੀਂ ਕਰਵਾ ਨਹੀਂ ਸਕੋਗੇ ਉਸਦਾ ਬੈਨੀਫਿਟ ਨਹੀਂ ਲੈ ਸਕੋਗੇ ਕਿਉਂਕਿ ਵੇਟਿੰਗ ਪੀਰੀਅਡ ਆ ਜਾਂਦੇ ਜਦੋਂ ਪਰਸਨ ਆਲਰੇਡੀ ਇੱਥੇ ਆ ਗਿਆ ਹੈਗਾ ਮਹੀਨਾ 2 ਮਹੀਨਾ ਹੋ ਗਿਆ ਉਹਨਾਂ ਨੂੰ ਜਦੋਂ ਵੀ ਪਾਲਿਸੀ ਕਰਵਾਉਣੀ ਹੈ ਤੁਸੀਂ 8 ਦਿਨ ਦਾ ਵੇਟਿੰਗ ਪੀਰੀਅਡ ਆ ਜਾਣਾ 7 ਦਿਨਾਂ ਦਾ ਵੇਟਿੰਗ ਪੀਰੀਅਡ ਆ ਜਾਣਾ ਸੋ ਉਹਦੇ ਵਿੱਚ ਜੇ ਤੁਸੀਂ ਪਾਲਿਸੀ ਕਰਵਾਓਗੇ ਐਂਡ ਉਸ ਟਾਈਮ ਤੇ ਜੇ ਆਲਰੇਡੀ ਹੈਲਥ ਖਰਾਬ ਹੋਈ ਵੀ ਹੈ ਕੋਈ ਵੀ ਕੰਪਨੀ ਤੁਹਾਨੂੰ ਕਵਰ ਨਹੀਂ ਕਰੇਗੀ ਸੋ ਇਸੇ ਕਰਕੇ ਜ਼ਰੂਰੀ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਪਾਲਿਸੀ ਕਰਵਾਓ ਤਾਂ ਕਿ ਇੱਕ ਤਾਂ ਕੋਈ ਵੀ ਐਕਸਕਲੂਜਨਸ ਨਹੀਂ ਆਊਗੇ ਕੋਈ ਵੇਟਿੰਗ ਪੀਰੀਅਡ ਨਹੀਂ ਆਊਗਾ ਕਿਉਂਕਿ ਇਹ ਸਾਰੀਆਂ ਜਿਹੜੀਆਂ ਪਾਲਿਸੀਜ਼ ਹੈਗੀਆਂ ਆਨਲਾਈਨ ਪ੍ਰੋਸੈਸ ਹੈਗਾ ਸੋ ਇਹਨਾਂ ਦੇ ਲਈ ਫੁੱਲ ਕਵਰੇਜ ਤੁਸੀਂ ਤਾਂ ਹੀ ਬੈਨੀਫਿਟ ਲੈ ਸਕੋਗੇ ਜੇ ਉਹਨਾਂ ਦੇ ਆਉਣ ਤੋਂ ਪਹਿਲਾਂ ਕਰਵਾਓਗੇ ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਸਟਿਲ ਕੋਈ ਆਇਆ ਹੋਇਆ ਹਜੇ ਤੱਕ ਤੁਸੀਂ ਨਹੀਂ ਪਾਲਿਸੀ ਕਰਵਾਈ ਹੈਲਥ ਠੀਕ ਹੈਗੀ ਹੈ ਤੁਸੀਂ ਮੈਨੂੰ ਜ਼ਰੂਰ ਕਾਲ ਕਰ ਸਕਦੇ ਹੋ ਤਾਂ ਕਿ ਡਿਟੇਲ ਦੇ ਵਿੱਚ ਗੱਲ ਕਰਕੇ ਉਹਨਾਂ ਨੂੰ ਟਾਈਮ ਸਿਰ ਆਪਾਂ ਕਵਰ ਕਰ ਸਕੀਏ ਇਸ ਤੋਂ ਪਹਿਲਾਂ ਕਿ ਕੋਈ ਉਹਨਾਂ ਨੂੰ ਹੈਲਥ ਇਸ਼ੂ ਜਾਂ ਕੋਈ ਸਿਕਨੈਸ ਜਾਂ ਇੰਜਰੀ ਆਵੇ ਕਿਉਂਕਿ ਇਹਨਾਂ ਪਾਲਿਸੀਜ਼ ਦੇ ਵਿੱਚ ਸਾਰਾ ਕੁਝ ਕੋਈ ਡਾਕਟਰ ਦੀ ਵਿਜ਼ਿਟ ਹੈ ਹੋਸਪਿਟਲਾਈਜੇਸ਼ਨ ਐਂਬੂਲੈਂਸ ਜਾਂ ਐਂਬੂਲੈਂਸ ਉਹ ਸਾਰਾ ਕੁਝ ਕਵਰ ਕੀਤਾ ਜਾਂਦਾ ਹੈ ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਆਲਰੇਡੀ ਪੇਰੈਂਟਸ ਇੱਥੇ ਸੁਪਰ ਵੀਜ਼ਾ ਤੇ ਇਹਨੇ ਪਾਲਿਸੀ ਐਕਸਪਾਇਰ ਹੋਣ ਵਾਲੀ ਹੈ ਐਕਸਪਾਇਰੀ ਤੋਂ ਪਹਿਲਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਤਾਂ ਕਿ ਵਿਦਆਊਟ ਐਨੀ ਵੇਟਿੰਗ ਪੀਰੀਅਡ ਬੈਸਟ ਕਵਰੇਜ ਲੋਐਸਟ ਪ੍ਰੀਮੀਅਮ ਦੇ ਵਿੱਚ ਪ੍ਰੋਵਾਈਡ ਕੀਤੀ ਜਾਵੇ ਈਵਨ ਕਿ ਤੁਸੀਂ ਵਰਕ ਪਰਮਿਟ ਤੇ ਹੈਗੇ ਹੋ ਇਸ ਟਾਈਮ ਤੇ ਹੈਲਥ ਕਾਰਡ ਵੈਲਿਡ ਨਹੀਂ ਹੈਗਾ ਤਾਂ ਵੀ ਤੁਸੀਂ ਆਪਣੀ ਪਰਸਨਲ ਮੈਡੀਕਲ ਇੰਸ਼ੋਰੈਂਸ ਕਰਵਾ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ 416-509-1509-416-509-1509
4: ਥੈਂਕ ਯੂ ਜੀ ਔਰ ਇਸ ਦੇ ਨਾਲ ਨਾਲ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ ਤੁਸੀਂ IP ਬਾਕਸ ਲੈਣਾ ਤੁਸੀਂ ਜਾਂ ਉਹਨਾਂ ਕੋਲੋਂ ਡਿਜੀਟਲ ਐਪ ਜਿਹੜੇ ਉਹਦੀ ਇਨਫੋਰਮੇਸ਼ਨ ਲੈਣੀ ਕਿ ਕਿਸ ਤਰੀਕੇ ਨਾਲ ਦੁਨੀਆਂ ਦੇ ਕਿਸੇ ਕੋਨੇ ਚ ਗਏ ਹੋ ਤੁਸੀਂ ਤੇ ਤੁਸੀਂ ਉੱਥੇ ਬੈਠੇ ਬਿਠਾਏ ਹਜ਼ਾਰਾਂ ਚੈਨਲ ਜਿਹੜੇ ਦੇਖ ਸਕਦੇ ਹੋ ਨੰਬਰ ਹੈ 905-204-1313 ਆਉਣ ਵਾਲੇ ਦਿਨਾਂ ਚ ਕੋਈ ਫੰਕਸ਼ਨ ਕਰਨਾ ਚਾਹੁੰਦੇ ਹੋ ਤੇ ਬੁੱਡਵਾਈਨ ਬੈਂਕਟ ਹਾਲ ਤੇ ਡ੍ਰੀਮ ਕਨਵੈਨਸ਼ਨ ਸੈਂਟਰ ਦੀਆਂ ਸੇਵਾਵਾਂ ਲੈਣੀਆਂ ਨੇ ਦੋਨਾਂ ਦੀ ਇੱਕੋ ਹੀ ਮੈਨੇਜਮੈਂਟ ਹੈ ਨੰਬਰ ਹੈ 416-7743-0003 ਤੇ ਸੋਨੇ ਦੀ ਸ਼ਾਪਿੰਗ ਕਰਨੀ ਚਾਹੁੰਦੇ ਹੋ ਤੇ ਸਿੰਗਾਪੁਰ ਜੁਲਰ 905-612-1500 ਤੇ ਗੱਲ ਹੋ ਸਕਦੀ ਹੈ ਤੇ ਇਲੈਕਟ੍ਰਿਕ ਇਲੈਕਟ੍ਰੀਸ਼ੀਅਨ ਸੋਰੀ ਇਲੈਕਟ੍ਰੀਕਲ ਕੋਈ ਵੀ ਤੁਸੀਂ ਚੀਜ਼ ਲੈਣੀ ਆ ਕੋਈ ਟੀਵੀ ਲੈਣਾ ਕੋਈ ਮਾਈਕਰੋਵੇਵ ਲੈਣਾ ਕੋਈ ਸਟੋਵ ਲੈਣਾ ਜਾਂ ਫਿਰ ਤੁਸੀਂ ਵਾਸ਼ਰ ਡਰਾਇਰ ਲੈਣਾ ਤੇ ਤੁਸੀਂ tellytime.ca ਤੇ ਜਾਓ ਜਾਂ ਫਿਰ ਟੈਲੀਟਾਈਮ ਦੀ ਕੋਈ ਨਾ ਕੋਈ ਲੋਕੇਸ਼ਨ ਤੁਹਾਡੇ ਆਸ ਪਾਸ ਹੋਵੇਗੀ ਟੈਲੀਫੋਨ ਕਰ ਲਓ 905-273-5550 ਦੇ ਉੱਤੇ ਔਰ ਅੱਜ ਦਾ ਪ੍ਰੋਗਰਾਮ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਹਾਂ ਅਗਰ ਤੁਸੀਂ ਵਧੀਆ ਖਾਣਾ ਚਾਹੁੰਦੇ ਹੋ ਫੂਡ ਆਪਣੇ ਪਰਿਵਾਰਕ ਮੈਂਬਰਾਂ ਨਾਲ ਜਾਂ ਆਏ ਹੋਏ ਗੈਸਟਾਂ ਨੂੰ ਲੈ ਕੇ ਜਾਣਾ ਚਾਹੁੰਦੇ ਹੋ ਵਧੀਆ ਜਗ੍ਹਾ ਦੇ ਉੱਤੇ ਰਿਕਮੈਂਡ ਕਰਦੇ ਹਾਂ ਟਿੱਕਾ ਜੰਕਸ਼ਨ ਰਦਰ ਫੋਰਡ ਤੇ ਕਵੀਨ ਦੇ ਕਾਰਨਰ ਦੇ ਉੱਤੇ ਆ 6474294040 ਦੇ ਦੂਰ ਦਰੇਡੇ ਜਾਣ ਲਈ ਸਸਤੀਆਂ ਹਵਾਈ ਟਿਕਟਾਂ ਲੱਭ ਰਹੇ ਹੋ ਤੇ ਕਟਾਰੀਆ ਟੂਰ ਐਂਡ ਟਰੈਵਲ ਦੋ ਲੋਕੇਸ਼ਨਾਂ ਨੇ ਇੱਕੋ ਹੀ ਨੰਬਰ ਹੈ 905-678-1200 ਦੇ ਉੱਤੇ ਜਿਹੜੀ ਹੈਗੀ ਆ ਤੁਸੀਂ ਕਾਲ ਕਰ ਸਕਦੇ ਹੋ ਪੀਜ਼ਾ ਡਿਪੋ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਵਿੱਚ ਸਹਿਯੋਗ ਹੈ ਜੀ ਪੀਜ਼ਾ ਡਿਪੋ ਦੀਆਂ ਵੀ ਬਹੁਤ ਸਾਰੀਆਂ ਲੋਕੇਸ਼ਨ ਤੁਹਾਡੇ ਆਸ ਪਾਸ ਨੇ ਵੈਜ ਨਾਨ ਵੈਜ ਪੀਜ਼ਾ ਖਾਣਾ ਵਿੰਗਸ ਖਾਣੇ ਆ ਤੇ ਤੁਸੀਂ ਪੀਜ਼ਾ ਡਿਪੋ ਦੇ ਉੱਤੇ ਜਾ ਕੇ ਆਰਡਰ ਕਰ ਸਕਦੇ ਹੋ ਜਾਂ ਆਪਣੀ ਨੇੜਲੀ ਲੋਕੇਸ਼ਨ ਨੂੰ ਰਿਸਰਚ ਕਰ ਸਕਦੇ ਹੋ ਔਰ ਇਸ ਦੇ ਨਾਲ ਨਾਲ ਤੁਹਾਨੂੰ ਪਤਾ ਕਿ ਸਾਡੀ ਟੀਮ ਰੀਅਲ ਸਟੇਟ ਦਾ ਕੰਮ ਵੀ ਕਰਦੀ ਹੈ ਰੀਮਕਸ ਗੋਲਡ ਦੇ ਨਾਲ ਅਸੀਂ ਕੰਮ ਕਰਦੇ ਹਾਂ ਅਗਰ ਕੋਈ ਵੀ ਪ੍ਰੋਪਰਟੀ ਤੁਸੀਂ ਲੱਭ ਰਹੇ ਹੋ ਤੇ ਨੰਬਰ ਹੈ 416-881-7070 ਤੇ ਗੱਲ ਕਰ ਲਓ ਸਾਡੇ ਕੋਲ ਤਕਰੀਬਨ 3-4 ਗੈਸ ਸਟੇਸ਼ਨ ਨੇ ਔਰੰਜਵਿਲ ਦੇ ਵਿੱਚ ਗੈਸ ਸਟੇਸ਼ਨ ਹੈ ਇੱਕ ਕਿਚਨਰ ਦੇ ਵਿੱਚ ਗੈਸ ਸਟੇਸ਼ਨ ਹੈ ਔਰ ਇੱਕ ਜਿਹੜਾ ਹੈਗਾ ਜੀ ਉਹ ਬੈਰੀ ਦੇ ਵਿੱਚ ਗੈਸ ਸਟੇਸ਼ਨ ਹੈ ਅਗਰ ਤੁਸੀਂ ਗੈਸ ਸਟੇਸ਼ਨ ਲੱਭ ਰਹੇ ਹੋ ਤੇ ਚੰਗੀ ਇਨਕਮ ਵਾਲੇ ਤੇ ਤੁਸੀਂ ਕਾਲ ਕਰ ਲਓ 416-881-7070 ਸੋ ਸਾਡੇ ਨਾਲ ਸਟੂਡੀਓ ਦੇ ਵਿੱਚ ਅਵਤਾਰ ਜੀ ਆਏ ਨੇ ਔਰ ਜਿਹੜੇ ਕਿ ਇਹਨਾਂ ਕੋਲ ਕਾਫੀ ਲੰਬਾ ਐਕਸਪੀਰੀਅੰਸ ਹੈ ਇਮੀਗ੍ਰੇਸ਼ਨ ਦੇ ਵਿੱਚ ਔਰ ਲਾਇਸੈਂਸਡ ਨੇ ਇੱਥੋਂ ਦੇ ਔਰ ਅਵਤਾਰ ਜੀ ਸਭ ਤੋਂ ਪਹਿਲਾਂ ਤੁਹਾਨੂੰ ਵੈਲਕਮ ਜੀ ਆਇਆਂ ਨੂੰ
16: ਸ਼ੁਕਰੀ ਭਾਅ ਜੀ ਤੁਹਾਨੂੰ ਤੁਹਾਡੀ ਟੀਮ ਨੂੰ ਤੇ ਸੁਣਨ ਵਾਲੇ ਸਾਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
4: ਸਤਿ ਸ਼੍ਰੀ ਅਕਾਲ ਜੀ ਔਰ ਇਮੀਗ੍ਰੇਸ਼ਨ ਦੇ ਅੱਜ ਕੱਲ ਕੀ ਹਾਲਾਤ ਨੇ ਜੀ ਬਹੁਤ ਸਾਰੇ ਲੋਕ ਕੈਨੇਡਾ ਦੇ ਵਿੱਚ ਇੱਥੇ ਕੋਈ ਘੁੰਮਣ ਆਇਆ ਆ ਕੋਈ ਪੜ੍ਹਨ ਆਇਆ ਤੇ ਕਹਿੰਦੇ ਨੇ ਕਿ ਜਿਹੜੇ ਲਾਅ ਚੇਂਜ ਹੋ ਗਏ ਤੇ ਹੁਣ ਪੀ ਆਰ ਬੜਾ ਔਖਾ ਹੈ
16: ਬਿਲਕੁਲ ਸੁੱਖੀ ਜਿਹੜਾ ਪੀ ਆਰ ਅੱਜ ਕੱਲ੍ਹ ਬਣਨਾ ਜਿਹੜਾ ਥੋੜ੍ਹਾ ਡਿਫੀਕਲਟ ਹੋ ਗਿਆ ਕਿਉਂਕਿ ਜਿਹੜੇ ਐਪਲੀਕੈਂਟਸ ਨੇ ਉਹਨਾਂ ਦੀਆਂ ਜਿਹੜੀਆਂ ਆਪਣਾ ਜੋ ਐਪਲੀਕੇਸ਼ਨ ਜਿਹੜੇ ਇਨ ਪੋਲ ਨੇ ਉਹ ਵੱਧ ਗਏ ਨੇ ਇਸ ਕਰਕੇ ਜੋ ਹੈ ਜੋ ਸਿਲੈਕਸ਼ਨ ਆ ਗੌਰਮੈਂਟ ਨੇ ਬਹੁਤ ਸਟ੍ਰਿਕਟ ਕਰ ਦਿੱਤੀ ਹੈ ਔਰ ਹਰੇਕ ਬੰਦਾ ਪੀ ਆਰ ਨਹੀਂ ਬਣ ਸਕਦਾ ਪਰ ਇਹਦੇ ਨਾਲ ਨਾਲ ਜਿਹੜੇ ਖਾਸ ਕਰਕੇ ਪ੍ਰੋਗਰਾਮ ਜਿਹੜੇ ਜਿਹਨਾਂ ਦਾ ਪੀ ਜੀ ਡਬਲਿਊ ਪੀ ਜਿਹੜੇ ਕਿ ਸਟੱਡੀ ਕਰਕੇ ਜਿਹਨਾਂ ਨੇ ਵਰਕ ਪਰਮਿਟ ਲਿਆ ਸੀ ਜਿਹਨਾਂ ਦਾ ਐਕਸਪਾਇਰ ਹੋਣ ਡਿਆ ਉਹਨਾਂ ਨੂੰ ਜ਼ਿਆਦਾ ਪ੍ਰੋਬਲਮਸ ਆ ਰਹੀਆਂ ਨੇ ਔਰ ਮੈਂ ਦੇਖ ਰਿਹਾ ਕਿ ਉਹ ਟਿਕਟੋਕ ਜਾਂ ਜੋ ਹੈ ਯੂਟਿਊਬ 'ਤੇ ਦੇਖ ਕੇ ਜੋ ਹੈ ਆਪਣੀ ਜਿਹੜੀਆਂ ਫਾਈਲ ਐਕਸਟੈਂਸ਼ਨ ਕਰਨ ਵਾਸਤੇ ਲਾ ਰਹੇ ਨੇ ਜੋ ਕਿ ਉਹਨਾਂ ਦੇ ਰਿਫਿਊਜ਼ਲ ਰੇਟ ਵੀ ਬਹੁਤ ਜ਼ਿਆਦਾ ਵਧੇ ਨੇ ਔਰ ਇਹਦੇ ਵਿੱਚ ਜੋ ਇੱਕ ਲੀਗਲ ਐਡਵਾਈਸ ਇਹ ਹੈ ਕਿ ਜੋ ਜੇ ਲੈਟਸ ਸੇ ਕਿਸੇ ਦਾ ਪੀ ਜੀ ਡਬਲਿਊ ਪੀ ਵਰਕ ਪਰਮਿਟ ਐਕਸਪਾਇਰ ਹੋ ਗਿਆ ਅਤੇ ਉਹਦੇ ਵਾਸਤੇ ਨੋਰਮਲੀ ਕੀ ਹੈ ਕਿ ਜਿਹੜੇ ਨਵੇਂ ਜਿਹੜੇ ਇਮੀਗ੍ਰੇਸ਼ਨ ਦਾ ਸਰਵਿਸ ਪ੍ਰੋਵਾਈਡ ਕਰਦੇ ਨੇ ਉਹ ਜਾਂ ਜਿਹੜੇ ਐਪਲੀਕੈਂਟ ਹੈ ਉਹ ਆਪ ਉਹ ਇਹ ਸੋਚਦੇ ਨੇ ਕਿ ਆਪਾਂ ਸਟੱਡੀ ਲੈ ਲਈਏ ਜੋ ਕਿ ਇੱਕ ਰਾਈਟ ਆਪਸ਼ਨ ਨਹੀਂ ਹੈ ਇਹਦੇ ਵਾਸਤੇ ਹੋਰ ਕਈ ਆਪਸ਼ਨਸ ਨੇ ਜਿਸ ਤਰ੍ਹਾਂ ਕਿ ਆਪਾਂ ਇੱਕ ਗੱਲ ਕਰ ਲਈਏ ਭਾਵੇਂ ਇੱਕ ਟਰੱਕ ਡਰਾਈਵਰ ਹੈ ਜੇ ਉਹਨੇ ਪੀ ਜੀ ਡਬਲਿਊ ਪੀ ਦੇ ਦੌਰਾਨ ਜੋ ਹੈ ਟਰੱਕ ਡਰਾਈਵਿੰਗ ਕੀਤੀ ਹੈ ਅਤੇ ਉਹਦਾ ਵਰਕ ਪਰਮਿਟ ਵਿਦਆਊਟ ਐਲ ਐਮ ਆਈ ਏ ਵੀ ਵਧਾਇਆ ਜਾ ਸਕਦਾ ਔਰ ਉਹ ਇੱਕ ਕੋਈ ਐਸਾ ਨਹੀਂ ਕਿ ਨਹੀਂ ਵਧਾ ਸਕਦਾ ਜੇ ਆਪਾਂ ਇਮੀਗ੍ਰੇਸ਼ਨ ਲੈਵਲ ਪਲਾਨ ਦੀ ਗੱਲ ਕਰੀਏ ਅਤੇ ਉਹਨਾਂ ਨੇ 2026 ਦੇ ਵਿੱਚ ਵਿਦ ਐਲ ਐਮ ਆਈ ਏ ਜਿਹੜਾ ਵਰਕ ਪਰਮਿਟ ਦੇਣੇ ਨੇ ਸਿਰਫ ਅਤੇ ਸਿਰਫ 60,000 ਐਪਲੀਕੈਂਟ ਅਪਰੂਵ ਕਰਨੇ ਨੇ ਇਸੇ ਕਰਕੇ ਜੋ ਹੈ ਇੱਕ ਤਾਂ ਨਾਂ 'ਤੇ ਐਲ ਐਮ ਆਈ ਅਪਰੂਵ ਹੋ ਰਹੀਆਂ ਨੇ ਔਰ ਨਾ ਜੇ ਐਲ ਐਮ ਆਈ ਅਪਰੂਵ ਹੋ ਵੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਜਿਹੜਾ ਵਰਕ ਵੀਜ਼ਾ ਹੈ ਉਹ ਵੀ ਬਹੁਤ ਡਿਫੀਕਲਟਲੀ ਅਪਰੂਵ ਹੋ ਰਿਹਾ ਪਰ ਜਿਹਦੀ ਗੱਲ ਮੈਂ ਕਰ ਰਿਹਾ ਕਿ ਵਰਕ ਪਰਮਿਟ ਵਿਦਆਊਟ ਐਲ ਐਮ ਆਈ ਏ ਉਹਦੀਆਂ 1,70,000 ਐਪਲੀਕੇਸ਼ਨਸ ਜਿਹੜੀਆਂ ਉਹਨਾਂ ਨੇ ਅਪਰੂਵ ਕਰਨੀਆਂ ਨੇ ਅਤੇ ਇਸ ਪ੍ਰੋਗਰਾਮ ਦੇ ਅੰਦਰ ਜੋ ਹੈ ਜੋ ਪੀ ਜੀ ਡਬਲਿਊ ਪੀ ਹੈ ਉਹ ਵਧਾਇਆ ਜਾ ਸਕਦਾ
4: ਤੇ ਜੀ ਕਿਸੇ ਨੇ ਤੁਹਾਨੂੰ ਮਿਲਣਾ ਹੋਵੇ ਜਾਂ ਫਿਰ ਤੁਸੀਂ ਕੋਈ ਆਪਣਾ ਨੰਬਰ ਦਿਓ
16: ਸੁੱਖੀ ਭਾਅ ਜੀ ਤੁਸੀਂ ਆਪਣੇ ਆਫਿਸ ਦਾ ਨੰਬਰ ਦੇ ਦਿਓ ਆਪਾਂ ਇੱਥੇ ਹੀ ਬੁਲਾ ਲਾਂਗੇ ਔਰ ਮੈਂ ਚਾਹੁੰਦਾ ਕਿ ਜਿਹੜੀ ਤੁਹਾਡੀ ਟੀਮ ਪਹਿਲਾਂ ਜਿੱਦਾਂ ਰੀਅਲ ਸਟੇਟ ਦਾ ਵੀ ਕੰਮ ਕਰ ਰਹੀ ਹੈ ਅਤੇ ਕਿਉਂ ਨਾ ਤੁਹਾਡੇ ਨਾਲ ਮਿਲ ਕੇ ਇਹ ਜੋ ਇੱਕ ਟੀਮ ਬਣਾ ਕੇ ਜੋ ਹੈ ਇੱਕ ਅੰਡਰ ਵਨ ਰੂਫ ਕੰਮ ਕੀਤਾ ਜਾਵੇ ਤੁਸੀਂ ਆਪਣੇ ਆਫਿਸ ਦਾ ਨੰਬਰ ਦੇ ਦਿਓ ਇੱਥੇ ਅਪਾਇੰਟਮੈਂਟ ਬੁੱਕ ਕਰਕੇ ਜਿੰਨੇ ਵੀ ਕੋਈ ਮੈਟਰ ਹੈ ਆਪਾਂ ਇੱਥੇ ਡਿਸਕਸ ਕਰ ਲਾਂਗੇ
4: ਬਿਲਕੁਲ ਜੀ ਔਰ ਤੁਸੀਂ ਵਤਨ ਦੂਰ ਨੂੰ ਕਾਲ ਕਰ ਲੈਣੀ 9057990999 ਦੇ ਉੱਤੇ ਔਰ ਇਸੇ ਤਰ੍ਹਾਂ ਸਾਡੀ ਟੀਮ ਜਿਹੜੀ ਆ ਉਹ ਇੰਡੀਆ ਦੇ ਵਿੱਚ ਵੀ ਹੈ ਅਗਰ ਇੱਥੇ ਕੋਈ ਤੁਹਾਡੇ ਇੰਡੀਆ ਦੇ ਵਿੱਚ ਕੋਈ ਪ੍ਰੋਪਰਟੀ ਡਿਸਪਿਊਟ ਹੈ ਜਾਂ ਕੋਈ ਇੱਥੋਂ ਬੈਠੇ ਬਿਠਾਏ ਇੰਡੀਆ 'ਚ ਪ੍ਰੋਪਰਟੀ ਵੇਚਣੀ ਚਾਹੁੰਦੇ ਹੋ ਜਾਂ ਕੁਛ ਸਾਡੇ ਕੋਲ ਕਾਂਡੋ ਪ੍ਰੋਜੈਕਟ ਚੱਲ ਰਹੇ ਨੇ ਜਲੰਧਰ ਲੁਧਿਆਣਾ ਅਤੇ ਮੋਹਾਲੀ ਦੇ ਵਿੱਚ ਅਗਰ ਉੱਥੇ ਬੁਕਿੰਗ ਕਰਾਉਣੀ ਚਾਹੁੰਦੇ ਹੋ ਤੇ ਤਾਂ ਵੀ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਸਾਡਾ ਰੀਅਲ ਸਟੇਟ ਦਾ ਨੰਬਰ ਹੈ 416-881-7070 ਦੇ ਉੱਤੇ ਸਵਤਾਰ ਜੀ ਜਿੱਦਾਂ ਪਹਿਲਾਂ ਸਾਲ ਦੋ ਸਾਲ ਪਹਿਲਾਂ ਦੇਖਿਆ ਕਿ ਬਹੁਤ ਸਾਰੇ ਜਿਹੜੇ ਸਟੂਡੈਂਟ ਆਉਂਦੇ ਸੀਗੇ ਜਾਂ ਸਟੂਡੈਂਟ ਇੱਥੇ ਪੱਕੇ ਹੋਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਹੁਣ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਸਟੂਡੈਂਟ ਕੀ ਕਾਰਨ ਲੋਕ ਵਾਪਸ ਚਲੇ ਗਏ ਨੇ ਜਾਂ ਹੋਰ ਕਿਸੇ ਪ੍ਰੋਵਿੰਸ ਦੇ ਵਿੱਚ
16: ਨਹੀਂ ਜੀ, ਜਦੋਂ ਦਾ ਮਿਸਟਰ ਕਾਰਨੀ ਆਏ ਨੇ ਇਹਨਾਂ ਜਿਹੜੀ ਸਟੂਡੈਂਟ ਦੀ ਜਿਹੜੀ ਐਡਮਿਸ਼ਨ ਆ ਉਹਦੀ ਪਰਸੈਂਟੇਜ ਘਟਾਤੀ ਆ, ਇਸ ਕਰਕੇ ਜੋ ਹੈ ਬਹੁਤ ਘੱਟ ਆਉਂਦੇ ਨੇ, ਔਰ ਇਹਦੇ ਨਾਲ ਨਾਲ ਜੋ ਹੈ ਜੋ ਪ੍ਰੋਵਿੰਸ਼ਨਲ ਨੇ ਉਹਨਾਂ ਨੂੰ ਇੱਕ ਅਥੋਰਾਈਜ਼ ਕਰਤਾ ਕਿ ਤੁਹਾਨੂੰ ਕਿੰਨੇ ਸਟੂਡੈਂਟ ਚਾਹੀਦੇ ਆ, ਉਹ ਇੱਕ ਅਥੋਰਾਈਜੇਸ਼ਨ ਲੈਟਰ ਦਿੰਦੇ ਨੇ, ਜੇ ਉਹ ਅਥੋਰਾਈਜੇਸ਼ਨ ਲੈਟਰ ਮਿਲੇ ਤਾਂ ਅੱਗੇ ਸਟੱਡੀ ਪਰਮਿਟ ਲੱਗਦਾ। ਇਹ ਇੱਕ ਵੱਡਾ ਕਾਰਨ ਹੈ ਕਿਉਂਕਿ ਪਹਿਲਾਂ ਜਿਹੜੇ ਸਟੂਡੈਂਟਸ ਜਿਹੜੇ ਆਏ ਨੇ ਉਹ ਦੇਖਿਆ ਜਾਵੇ ਤਾਂ ਕੋਵਿਡ ਦੇ ਦੌਰਾਨ ਜੋ ਆਏ ਸੀ ਉਹ ਇੱਕ ਆਪਾਂ ਕਹਿ ਸਕਦੇ ਹਾਂ ਕਿ ਓਵਰ ਉਹਨਾਂ ਦੀ ਸਟੂਡੈਂਟ ਵੀਜ਼ਾ ਉਹਨਾਂ ਨੂੰ ਦਿੱਤਾ ਗਿਆ ਸੀ, ਪਰ ਇਹਨੂੰ ਕੰਟਰੋਲ ਕਰਨ ਵਾਸਤੇ ਜੋ ਹੈ ਇਹਨਾਂ ਨੇ ਪਰਸੈਂਟੇਜ ਘਟਾਤੀ ਹੈ ਏਸ਼ੀਅਨ ਕੰਟਰੀ ਦੀ। ਇਹਦੇ ਨਾਲ ਨਾਲ ਇਹਨਾਂ ਨੇ ਕੀ ਕੀਤਾ ਕਿ 18 ਕੰਟਰੀਜ਼ ਹੋਰ ਨੂੰ ਜੋ ਹੈ ਐਡ ਆਨ ਕੀਤਾ, ਜਿਹੜੇ ਜਿਹੜੀਆਂ ਫਰੈਂਚ ਨਾਲ ਬਿਲੋਂਗ ਕਰਦੀਆਂ ਨੇ, ਉਹ ਫਰੈਂਕਾਫੋਨ ਜਿਹੜੀ ਕਮਿਊਨਿਟੀ ਆ ਉਹ 'ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ, ਔਰ ਇਸ ਕਰਕੇ ਇਹਦੇ ਦੋ ਵੱਡੇ ਕਾਰਨ ਨੇ ਜਿਹਦੇ ਕਰਕੇ ਹੁਣ ਇੰਟਰਨੈਸ਼ਨਲ ਸਟੂਡੈਂਟ ਬਹੁਤ ਘੱਟ ਆ ਰਹੇ ਨੇ। ਹਾਊਐਵਰ ਜਿਹੜੇ ਯੂਨੀਵਰਸਿਟੀ ਦੇ ਨਾਲ ਬਿਲੋਂਗ ਕਰਦੇ ਨੇ ਉਹਨਾਂ ਦੀ ਐਡਮਿਸ਼ਨ 'ਤੇ ਕੋਈ ਰੋਕ ਨਹੀਂ ਹੈ, ਪਰ ਜਿਹੜੇ ਗ੍ਰੇਡ 12 ਸਟੂਡੈਂਟ ਨੇ ਉਹਨਾਂ 'ਤੇ ਕਾਫੀ ਸਟ੍ਰਿਕਨੈਸ ਹੈ।
4: ਅਤੇ ਜਿੱਦਾਂ ਫੋਰਨਰ ਵਰਕਰ ਜਿਹੜੇ ਆ ਜੀ ਉਹ ਕਿੱਦਾਂ ਉਹ ਆ ਰਹੇ?
16: ਫੋਰਨ ਵਰਕਰ ਤੁਹਾਨੂੰ ਇਹ ਦੱਸਿਆ ਕਿ ਜਿਹੜਾ ਵਿਦ LMIA ਵਰਕ ਪਰਮਿਟ ਆ ਉਹ ਬਹੁਤ ਟੋਟਲੀ ਜੋ ਹੈ ਸਾਰੇ ਪ੍ਰੋਫੈਸ਼ਨਾਂ ਦੇ ਪੂਰੀਆਂ ਕੰਟਰੀਆਂ ਦੇ ਵਿੱਚੋਂ ਜੋ ਹੈ ਸਿਰਫ ਅਤੇ ਸਿਰਫ 60,000 ਉਹਨਾਂ ਨੇ ਗ੍ਰਾਂਟ ਕਰਨੇ ਇਸ ਸਾਲ ਦੇ ਵਿੱਚ, ਅਤੇ ਦੇਖਿਆ ਜਾਵੇ ਬਹੁਤ ਹੀ ਘੱਟ ਨੇ, ਇਸ ਕਰਕੇ ਉਹਨਾਂ 'ਤੇ ਬਹੁਤ ਜ਼ਿਆਦਾ ਸਟ੍ਰਿਕਨੈਸ ਹੈ। ਫੋਰਨ ਵਰਕਰ ਇੰਟਰ ਕਰਨਾ ਕੋਈ ਹੁਣ ਇੰਨਾ ਈਜ਼ੀ ਨਹੀਂ ਹੈ, ਇਹ ਬਹੁਤ ਔਖਾ ਜੀ।
4: ਜੀ, ਔਰ 9057990999 'ਤੇ ਕਾਲ ਕਰ ਸਕਦੇ ਹੋ, ਤੁਹਾਡਾ ਕੋਈ ਸਵਾਲ ਹੈ ਤਾਂ ਵੀ ਉਹਦਾ ਜਵਾਬ ਜਿਹੜੇ ਹੈਗੇ ਉਹ ਤਾਰ ਜੀ ਤੁਹਾਨੂੰ ਔਨ ਏਅਰ ਵੀ ਦੇ ਸਕਦੇ ਨੇ, 9057999999 'ਤੇ ਗੱਲਬਾਤ ਹੋ ਸਕਦੀ ਹੈ ਜੀ। ਸੋ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਜਿਹੜਾ ਅਸੀਂ ਪੇਸ਼ ਕਰ ਰਹੇ ਹੈਗੇ ਸਿੰਘਾਪੁਰ ਜਿਊਲਰ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ। ਜਿਊਲਰੀ ਦੀ ਕੋਈ ਵੀ ਸ਼ੋਪਿੰਗ ਕਰਨੀ ਚਾਹੁੰਦੇ ਹੋ ਏਅਰਪੋਰਟ ਰੋਡ ਦੇ ਉੱਤੇ ਸਿੰਘਾਪੁਰ ਜਿਊਲਰ ਦੇ ਪਹੁੰਚ ਜਾਓ, ਨੰਬਰ ਉਹਨਾਂ ਦਾ 9056121500। ਡਾਇਮੰਡ ਦੀ ਜਿਊਲਰੀ ਦੇ ਉੱਤੇ ਤੁਹਾਨੂੰ 70% ਜਿਹੜਾ ਡਿਸਕਾਊਂਟ ਮਿਲ ਰਿਹਾ ਹੈ। ਰੱਬ ਨਾ ਕਰੇ ਤੁਹਾਡਾ ਐਕਸੀਡੈਂਟ ਹੋ ਜਾਂਦਾ ਤਾਂ ਐਕਸੀਡੈਂਟ ਦਾ ਕਿਵੇਂ ਤੁਸੀਂ ਬੈਨੀਫਿਟ ਲੈਣਾ ਤੇ ਅੰਜਮ ਕ੍ਰੇਸ਼ੀ ਹੋਰਾਂ ਨਾਲ ਗੱਲ ਕਰ ਲਓ, 4165700157 ਇਹਨਾਂ ਦਾ ਨੰਬਰ ਹੈ। ਔਰ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਹੀ ਹੈ ਜੀ ਓਂਕਾਰ ਟੂਰ ਐਂਡ ਟਰੈਵਲ, ਕਿਤੇ ਵੀ ਜਾਣਾ ਚਾਹੁੰਦੇ ਹੋ ਤੁਹਾਨੂੰ ਸਸਤੀਆਂ ਹਵਾਈ ਟਿਕਟਾਂ ਮਿਲਦੀਆਂ ਨੇ ਓਂਕਾਰ ਟੂਰ ਐਂਡ ਟਰੈਵਲ ਤੋਂ 9056789555 ਤੇ ਕੀਆ 427 ਦੇ ਉੱਤੇ ਇੱਕ ਬਹੁਤ ਵੱਡੀ ਸੇਲ ਲੱਗਣ ਜਾ ਰਹੀ ਹੈ। ਇਸ ਵੀਕਐਂਡ ਦੇ ਉੱਤੇ ਸਾਡਾ ਲਾਈਵ ਪ੍ਰੋਗਰਾਮ ਵੀ ਉੱਥੋਂ ਹੋਵੇਗਾ, ਔਰ ਤੁਸੀਂ ਕੋਈ ਵੀ ਬ੍ਰਾਂਡ ਨਿਊ ਗੱਡੀ ਲੈਣੀ ਚਾਹੁੰਦੇ ਹੋ, ਲੀਜ਼ ਕਰਨੀ ਚਾਹੁੰਦੇ ਹੋ, ਬਾਈ ਕਰਨੀ ਚਾਹੁੰਦੇ ਹੋ ਤੇ ਤੁਸੀਂ ਕੀਆ 427 ਤੇ ਜਾ ਸਕਦੇ ਹੋ। ਬਹੁਤ ਵੱਡੇ ਨਵੇਂ ਸ਼ੋਰੂਮ ਦੇ ਵਿੱਚ ਉਹ ਉਹਨਾਂ ਦੀ ਜਿਹੜੀ ਆ ਡੀਲਰਸ਼ਿਪ ਨਵੀਂ ਖੁੱਲ ਚੁੱਕੀ ਆ, ਇਸ ਕਰਕੇ ਉਹ ਲਾਉਣ ਜਾ ਰਹੇ ਨੇ ਸੇਲ। ਸੋ ਆਪਣੀ ਭਾਸ਼ਾ ਬੋਲਦੇ ਨੇ, ਨੰਬਰ ਹੈ 6474615001 ਦੇ ਉੱਤੇ ਕਾਲ ਕਰ ਲਓ। ਅਗਰ ਨਿਆਗਰਾ ਫਾਲ ਵਗੈਰਾ ਜਾ ਰਹੇ ਹੋ ਤਾਂ ਤੁਸੀਂ ਢਾਬਾ ਔਨ ਦਾ ਫਾਲ ਜ਼ਰੂਰ ਜਾਣਾ, ਤੁਹਾਨੂੰ ਘਰ ਵਰਗੇ ਸਵਾਦ ਵਰਗਾ ਖਾਣਾ ਮਿਲੇਗਾ, ਪਾਰਕਿੰਗ ਬਿਲਕੁਲ ਫ੍ਰੀ ਹੈ, ਫਾਲ ਤੋਂ ਸਿਰਫ 2-4 ਮਿੰਟ ਦੀ ਦੂਰੀ ਦਿੱਤੇ ਆ ਢਾਬਾ ਔਨ ਦਾ ਫਾਲ। ਸੋ ਮੁੰਨਾ ਜੀ ਹੋਰ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ?
15: ਬਿਲਕੁਲ ਸੁਖੀ ਜੀ, ਜਦੋਂ ਵੀ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਅਸੀਂ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਅਕਸਰ ਇਹ ਪਰਸਨ ਦੇ ਮਾਇੰਡ ਦੇ ਵਿੱਚ ਆਉਂਦਾ ਹੈ ਕਿ ਜਿਹੜੇ ਵੀ ਪਰਸਨ ਇੱਥੇ ਨਵੇਂ ਆਏ ਹੈਗੇ ਆ ਜਾਂ ਜਿਹਨਾਂ ਪਰਸਨ ਦੇ ਕੋਲ ਹਜੇ ਐਸੈਟਸ ਬਿਲਡਅਪ ਨਹੀਂ ਹੋਏ, ਲਾਇਬਿਲਟੀਜ਼ ਹੈਗੀਆਂ, ਸ਼ਾਇਦ ਉਹਨਾਂ ਨੂੰ ਹੀ ਇੰਸ਼ੋਰੈਂਸ ਚਾਹੀਦੀ ਹੈਗੀ ਹੈ। ਬੇਸਿਕਲੀ ਦੇਖਿਆ ਜਾਵੇ ਤਾਂ ਇੰਸ਼ੋਰੈਂਸ ਦੀ ਰਿਕੁਆਇਰਮੈਂਟ ਹਰੇਕ ਦੀ ਹੈਗੀ ਹੈ, ਪਰ ਇਹ ਹੋ ਸਕਦਾ ਕਿ ਰਿਕੁਆਇਰਮੈਂਟ ਦਾ ਜਿਹੜਾ ਤਰੀਕਾ ਹੈਗਾ ਕਿ ਉਸਨੂੰ ਕਿਸ ਪਰਪਸ ਲਈ ਅਸੀਂ ਯੂਜ਼ ਕਰਨਾ ਹੈ, ਉਹ ਮੇ ਬੀ ਡਿਫਰੈਂਟ ਹੋ ਸਕਦਾ ਹੈ। ਕਿਉਂਕਿ ਕਈ ਵਾਰ ਹੁੰਦਾ ਹੈ ਕਿ ਕਿਸੇ ਪਰਸਨ ਦੀਆਂ ਲਾਇਬਿਲਟੀਜ਼ ਹੈਗੀਆਂ, ਮੋਰਗੇਜ ਨੂੰ ਕਵਰ ਕਰਨਾ, ਲੋਨਸ ਨੂੰ ਕਵਰ ਕਰਨਾ, ਉਸਦੇ ਲਈ ਇੰਸ਼ੋਰੈਂਸ ਚਾਹੀਦੀ ਹੈਗੀ ਹੈ। ਐਂਡ ਕਾਫੀ ਵਾਰ ਇਹ ਵੀ ਹੁੰਦਾ ਕਿ ਸਾਡੇ ਕੋਲ ਐਸੈਟਸ ਬਿਲਡਅਪ ਹੋਏ ਹੋਏ, ਵੈਲਥ ਬਣੀ ਹੋਈ ਹੈਗੀ ਹੈ, ਉਸ ਵੈਲਥ ਨੂੰ ਕਿੱਦਾਂ ਅਸੀਂ ਟੈਕਸ ਫ੍ਰੀ ਨੈਕਸਟ ਜਨਰੇਸ਼ਨ ਨੂੰ ਪਾਸ ਆਨ ਕਰਨਾ ਹੈਗਾ, ਉਹ ਵੀ ਸਟ੍ਰੈਟਜੀ ਸਾਨੂੰ ਜ਼ਰੂਰ ਧਿਆਨ ਦੇਣੀਆਂ ਚਾਹੀਦੀਆਂ। ਕਾਫੀ ਵਾਰ ਹੁੰਦਾ ਕਿ ਆਪਾਂ ਜਸਟ ਇਨਕਮ ਅਰਨ ਕਰਨ ਵੱਲ ਹੀ ਲੱਗੇ ਰਹਿੰਦੇ ਹੈਗੇ ਹਾਂ, ਪਰ ਜਿਹੜੀ ਇਨਕਮ ਅਰਨ ਕੀਤੀ ਹੈਗੀ ਆ ਉਹਨੂੰ ਵਿਦਆਊਟ ਟੈਕਸਿਸ ਟੈਕਸ ਫ੍ਰੀ ਕਿੱਦਾਂ ਅੱਗੇ ਪਾਸ ਆਨ ਕਰਨਾ, ਉਹ ਚੀਜ਼ਾਂ ਵੱਲ ਆਪਾਂ ਧਿਆਨ ਨਹੀਂ ਦੇ ਪਾਉਂਦੇ, ਕਿੱਦਾਂ ਉਹਦੀ ਗਰੋਥ ਕਰਨੀ ਹੈ ਟੈਕਸ ਫ੍ਰੀ, ਉਹ ਆਪਾਂ ਉਸ ਵੱਲ ਧਿਆਨ ਨਹੀਂ ਦੇ ਪਾਉਂਦੇ ਹੈਗੇ ਆ। ਸੋ ਇਸੇ ਕਰਕੇ ਮੈਂ ਜ਼ਰੂਰ ਆਪਣੇ ਲਿਸਨਰਸ ਨੂੰ ਕਹਿਣਾ ਚਾਹੂੰਗੀ ਕਿ ਚਾਹੇ ਤੁਸੀਂ ਆਪਣੀ ਗੱਲ ਕਰੋ, ਬੱਚਿਆਂ ਦੀ ਗੱਲ ਕਰੋ, ਚਾਹੇ ਬੱਚੇ ਕਈ ਵਾਰ ਗਰੋਨ ਅਪ ਕਿਡਸ ਹੁੰਦੇ ਆ, ਸਾਨੂੰ ਲੱਗਦਾ ਹੈਗਾ ਕਿ ਉਹਨਾਂ ਦੀ ਇਨਕਮ ਅੱਜ ਚੰਗੀ ਹੈਗੀ ਆ, ਇਸ ਟਾਈਮ ਤੇ 5 ਫਿਗਰ 6 ਫਿਗਰ ਉਹ ਕਮਾ ਰਹੇ ਨੇ, ਸੋ ਪਰ ਸ਼ਾਇਦ ਉਹਨਾਂ ਨੂੰ ਇੰਸ਼ੋਰੈਂਸ ਨਹੀਂ ਚਾਹੀਦੀ। ਪਰ ਇਸ ਟਾਈਮ ਤੇ ਬੇਸਿਕਲੀ ਦੇਖਿਆ ਜਾਵੇ ਤਾਂ ਜਿਹੜੇ ਪਰਸਨ ਦੀ ਇਨਕਮ ਦੇ ਨਾਲ ਉਹ ਸਾਰੀ ਫੈਸਿਲਿਟੀ ਸਟੈਂਡਰਡ ਆਫ ਲਿਵਿੰਗ ਚੱਲ ਰਿਹਾ ਹੈਗਾ, ਉਸਨੂੰ ਮੇਨਟੇਨ ਕਰਨ ਲਈ ਡੈਫੀਨੇਟਲੀ ਇੰਸ਼ੋਰੈਂਸ ਚਾਹੀਦੀ ਹੁੰਦੀ ਹੈ, ਗੋਡ ਫੋਰਬਿਡ ਜੇ ਕੁਛ ਮਿਸਹੈਪ ਹੁੰਦਾ ਹੈ। ਸੋ ਇਸੇ ਕਰਕੇ ਇੱਦਾਂ ਦੀਆਂ ਇੰਸ਼ੋਰੈਂਸ ਪਾਲਿਸੀਜ਼ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਕਿ ਪ੍ਰੋਟੈਕਸ਼ਨ ਤੇ ਇਨਵੈਸਟਮੈਂਟ ਦੋਨੋਂ ਚੀਜ਼ਾਂ ਆਉਣਗੀਆਂ, ਤੇ ਇਨਵੈਸਟਮੈਂਟ ਦੀ ਗਰੋਥ ਦਾ ਪਰਸਨ ਜਿਹਦੇ ਜੀਵ ਖੁਦ ਵੀ ਬੈਨੀਫਿਟ ਲੈ ਸਕਦੇ ਹੁੰਦੇ ਨੇ। ਸੋ ਇੱਦਾਂ ਦੀਆਂ ਸਟ੍ਰੈਟਜੀਸ ਤੁਸੀਂ ਕਰਨਾ ਚਾਹੁੰਦੇ ਹੋ ਆਪਣੇ ਲਈ, ਬੱਚਿਆਂ ਲਈ ਜਾਂ ਗ੍ਰੈਂਡ ਕਿਡਸ ਦੇ ਲਈ ਪਲਾਨ ਆਊਟ ਕਰਨਾ ਚਾਹੁੰਦੇ ਹੋ ਤਾਂ ਕਿ ਇਨਵੈਸਟਮੈਂਟਸ ਦਾ ਵੀ ਬੈਨੀਫਿਟ ਲਿੱਤਾ ਜਾਵੇ, ਪ੍ਰੋਟੈਕਟ 5091509 ਕੋਈ ਵੀ ਲਾਈਫ ਇੰਸ਼ੋਰੈਂਸ ਕਾਰਪੋਰੇਟ ਓਨਡ ਪਾਲਿਸੀਜ਼ ਜਾਂ ਫਿਰ ਤੁਸੀਂ ਪਰਸਨਲ ਇੰਸ਼ੋਰੈਂਸ ਪਾਲਿਸੀਜ਼ ਜਾਂ ਸਟੇਟ ਪਲੈਨਿੰਗ ਦੇ ਲਈ ਤੁਸੀਂ ਸਾਨੂੰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵੀ ਮਿਲ ਸਕਦੇ ਹੋ 9280 ਗੋਰਵੇ ਡਰਾਈਵ ਯੂਨਿਟ C110 ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੈਗੇ ਹੋ LLQP ਲਾਇਸੈਂਸ ਤੋਂ ਜਾਂ LLQP ਦਾ ਲਾਇਸੈਂਸ ਲੈਣਾ ਚਾਹੁੰਦੇ ਹੈਗੇ ਹੋ ਉਸਦੇ ਵੇਜ ਆਊਟ ਨਹੀਂ ਪਤਾ ਲੱਗ ਰਹੇ ਤਾਂ ਜ਼ਰੂਰ ਸਾਨੂੰ ਕੰਟੈਕਟ ਕਰਕੇ ਡਿਟੇਲਸ ਦੇ ਵਿੱਚ ਗੱਲ ਕਰ ਸਕਦੇ ਹੋ 416-509-1509 ਥੈਂਕ ਯੂ ਸੋ ਮਚ ਸੁਖੀ ਜੀ
4: ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਔਰ ਇਹਨਾਂ ਦਾ ਨੰਬਰ ਤੁਸੀਂ ਸਾਡੇ ਕੋਲੋਂ ਵੀ ਕਦੀ ਵੀ ਲੈ ਸਕਦੇ ਹੋ ਕਿਸੇ ਵੀ ਸਾਡੇ ਜਿਹੜੇ ਸਪੌਂਸਰ ਹੁੰਦੇ ਨੇ ਜੇਕਰ ਤੁਸੀਂ ਡਰਾਈਵ ਕਰ ਰਹੇ ਹੋ ਨਹੀਂ ਪੈਨ ਪੇਪਰ ਹੁੰਦਾ ਕਦੀ ਵੀ ਤੁਸੀਂ ਸਾਡੇ ਆਫਿਸ ਦੇ ਵਿੱਚ ਕਾਲ ਕਰਕੇ ਨੰਬਰ ਲੈ ਸਕਦੇ ਹੋ 9057990999 ਸਾਡਾ ਨੰਬਰ ਹੈ ਜਾਂ ਫਿਰ ਤੁਹਾਡਾ ਕੋਈ ਬਿਜ਼ਨਸ ਹੈ ਉਸਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ 5:30 ਦੇ ਉੱਤੇ ਤੇ ਤੁਸੀਂ ਤਾਂ ਵੀ ਇਸੇ ਨੰਬਰ ਦੇ ਉੱਤੇ ਗੱਲਬਾਤ ਕਰ ਸਕਦੇ ਹੋ 9057990999 ਸੁਪਤਾਰ ਜੀ ਜਾਂਦੇ ਜਾਂਦੇ ਹੋਰ ਕੁਝ ਕਹਿਣਾ ਚਾਹੋਗੇ
16: ਬਿਲਕੁਲ ਸੁਖੀ ਜੀ ਮੈਂ ਜਿੱਦਾਂ ਮੋਨਾ ਜੀ ਦੱਸ ਰਿਹਾ ਸੀ ਮੈਨੂੰ ਚੇਤਾ ਆ ਗਿਆ ਕਿ ਜਿਹੜਾ ਇੰਸ਼ੋਰੈਂਸ ਐਡਵਾਈਜ਼ਰ ਆ ਉਹ ਫੈਡਰਲ ਗੌਰਮੈਂਟ ਦਾ ਜੋ ਪ੍ਰੋਗਰਾਮ ਹੈ ਐਕਸਪ੍ਰੈਸ ਇੰਟਰੀ ਉਹਦੇ ਵਿੱਚ ਇਨ ਡਿਮਾਂਡ ਪ੍ਰੋਫੈਸ਼ਨ ਹੈ ਤੇ ਮੈਂ ਇਹ ਵੀ ਕਹਾਂਗਾ ਜਿਹੜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਲਡਰ ਨੇ ਜਿਨ੍ਹਾਂ ਦਾ ਅਜੇ ਵਰਕ ਪਰਮਿਟ ਐਕਸਪਾਇਰ ਨਹੀਂ ਹੋਇਆ ਤੇ ਉਹ ਵੀ ਇੰਸ਼ੋਰੈਂਸ ਐਡਵਾਈਜ਼ਰ ਬਣ ਕੇ ਤੇ ਜੋ ਹੈ ਪ੍ਰੋਫੈਸ਼ਨ ਇਨ ਡਿਮਾਂਡ ਦੇ ਵਿੱਚ ਐਕਸਪ੍ਰੈਸ ਇੰਟਰੀ 'ਚ ਆਪਣੀ PR ਆਈ ਥਿੰਕ ਲੈ ਸਕਦੇ ਹੈ
4: ਚਲੋ ਚੰਗੀ ਗੱਲ ਦੱਸਦੀ ਜੀ ਨਾਲੇ ਉਹਨਾਂ ਦਾ ਕੰਮ ਨਾਲੇ ਪ੍ਰੋਫੈਸ਼ਨ ਵਧੀਆ ਬਣੇਗਾ ਤੇ ਨਾਲ ਕੈਨੇਡੀਅਨ ਬਣ ਜਾਣਗੇ
16: ਹਾਂਜੀ
4: ਸੋ 9057990999 ਸਾਡਾ ਨੰਬਰ ਹੈ ਤੇ ਆਲਮੋਸਟ ਸਮਾਂ ਜਿਹੜਾ ਹੈ ਉਹ ਸਮਾਪਤੀ ਵੱਲ ਨੂੰ ਹੈ ਜੀ ਤੇ ਜਾਂਦੇ ਜਾਂਦੇ ਇੱਕ ਗੀਤ ਦੇ ਬੋਲ ਵੀ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਤੇ ਮੋਨਾ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਥੈਂਕ ਯੂ ਅਵਤਾਰ ਜੀ
16: ਥੈਂਕ ਯੂ ਜੀ
4: ਤੇ ਸਾਰੇ ਲਿਸਨਰ ਦਾ ਵੀ ਧੰਨਵਾਦ ਜੀ ਨੰਬਰ ਹੈ ਸਾਡਾ 9057990999

ਨਿਸ਼ਾਨੀ ਵਰਗਾ, ਕਿਸੇ ਪਿਆਰ ਨਾਲ ਦਿੱਤੇ ਹੋਏ ਨਿਸ਼ਾਨੀ ਵਰਗਾ। ਮਾਖਿਓ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ, ਨਿਊਜ਼, ਵਿਊਜ਼, ਗੀਤ, ਸੰਗੀਤ, ਹਾਸੇ, ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ ਆ ਰਹੇ ਹਾਂ।

0: ਜੀ ਦੋਸਤੋ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਸਾਡੀਆਂ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ ਅਤੇ ਨਾਲ ਦੀ ਨਾਲ ਹੀ ਖਬਰਾਂ ਦਾ ਬੁਲੇਟਿਨ ਲੈ ਕੇ ਸਵਰਨ ਸਿੰਘ ਟਾਣਾ ਸਾਹਿਬ ਸਾਡੇ ਨਾਲ ਹਾਜ਼ਰ ਹੋ ਚੁੱਕੇ ਆ। ਟਾਣਾ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ।
1: ਬੜੀ ਮਿਹਰਬਾਨੀ ਬਾਈ ਜੀ, ਬਹੁਤ ਬਹੁਤ ਧੰਨਵਾਦ ਜੀ, ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਏਅਰ ਇੰਡੀਆ ਦੀ ਫਲਾਈਟ ਦੀ ਪਹਿਲਾਂ ਤਾਂ ਗੱਲਬਾਤ ਕਰਾਂਗੇ। ਗੱਲਾਂ ਦੋ ਨੇ, ਇੱਕ ਤਾਂ ਇਹ ਹੈ ਕਿ ਪਹਿਲਾਂ ਕਾਫੀ ਦਿਨਾਂ ਦੇ ਵਿੱਚ ਪਹਿਲਾਂ ਬੜੀਆਂ ਵੀਡੀਓਜ਼ ਵਾਇਰਲ ਹੋਈਆਂ ਕਿ ਏਅਰ ਇੰਡੀਆ ਦੀ ਫਲਾਈਟ ਦੇ ਵਿੱਚ ਭਾਈ ਟੀਵੀ ਨਹੀਂ ਚੱਲਦੇ, ਆਹ ਨਹੀਂ ਚੱਲਦਾ, ਉਹ ਨਹੀਂ ਚੱਲਦਾ, ਅਤੇ ਇੱਦਾਂ ਦੀਆਂ ਬੜੀਆਂ ਹੋਈਆਂ ਸੀ। ਹੁਣ ਏਅਰ ਇੰਡੀਆ ਨੇ ਇੱਕ ਨਵਾਂ ਜਹਾਜ਼ ਆ ਕਹਿੰਦੇ ਟੋਰਾਂਟੋ ਤੋਂ ਲਾਤਾ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਫਲੀਟ ਨਵੀਂ ਚੇਂਜ ਕਰ ਰਹੇ ਆ। ਇੱਕ ਤਾਂ ਇਹ ਉਹਨਾਂ ਨੂੰ ਕਾਫੀ ਢਾਹ ਲੱਗੀ ਸੀਗੀ ਕਿ ਉਹਨਾਂ ਦੀ ਜਿਹੜੀ ਸਰਵਿਸ ਆ ਉੱਤੇ ਕਾਫੀ ਵੱਡੇ ਸਵਾਲੇ ਨਿਸ਼ਾਨ ਖੜ੍ਹੇ ਹੋਏ ਸੀ, ਅਤੇ ਹੁਣ ਇੱਕ ਏਅਰ ਇੰਡੀਆ ਦੀ ਫਲਾਈਟ ਤੂਫਾਨ ਦੇ ਵਿੱਚ ਫਸੀ ਆ ਅਤੇ 15 ਲੋਕ ਇਹ ਜ਼ਖਮੀ ਹੋਏ ਆ। ਦੋਨੇ ਚੀਜ਼ਾਂ 'ਤੇ ਥੋੜ੍ਹੀ ਜਿਹੀ ਮੈਂ ਕਹਿੰਦਾ ਝਾਤ ਮਾਰ ਦਿਓ ਕਰਾਂ।
1: ਦੇਖੋ ਬਾਈ ਜੀ, ਜਿਹੜਾ ਨਾ ਏਅਰ ਇੰਡੀਆ ਦੀਆਂ ਸੇਵਾਵਾਂ ਤਾਂ ਕਮਜ਼ੋਰ ਹੀ ਆ, ਇਹਦੇ ਬਾਰੇ 'ਚ ਕੋਈ ਦੋ ਰਾਇ ਹੈ ਨਹੀਂ ਆ। ਏਅਰ ਇੰਡੀਆ ਦੀਆਂ ਫਲਾਈਟ ਅੰਮ੍ਰਿਤਸਰ ਤੋਂ ਲਗਾਤਾਰ ਜਾਣੀਆਂ ਜੀ ਵੱਖ ਵੱਖ ਥਾਵਾਂ ਦੇ ਉੱਤੇ ਸਿੱਧੀਆਂ, ਉਹ ਵੀ ਕਈ ਵਾਰੀ ਦੇਖੋ ਇੱਥੋਂ ਸਿੱਧੀ ਜਿਹੜੀ ਫਲਾਈਟ ਆ ਉਹ ਬਰਮਿੰਗਮ ਬੰਦ ਤਾਂ ਜਾਂਦੀ ਹੈ ਇੰਗਲੈਂਡ ਦੇ ਵੱਲ, ਪਰ ਹੋਰ ਕਿਸੇ ਵੀ ਦੇਸ਼ ਦੇ ਵੱਲ ਸਿੱਧੀ ਨਹੀਂ ਜਾ ਰਹੀ। ਇੱਥੋਂ ਪਹਿਲਾਂ ਦਿੱਲੀ ਜਾਊਗੀ ਤੇ ਦਿੱਲੀਓ ਗਾਹ ਫਿਰ ਅਗਲੀ ਉਡਾਨ ਹੈਗੀ ਆ। ਦੂਜੀ ਗੱਲ ਇਹ ਜੀ ਕਿ ਜਿਹੜੀ ਅੱਜ ਦੀ ਖਬਰ ਆਈ ਆ ਇਹਦੇ ਵਿੱਚ ਮੈਂ ਏਅਰ ਇੰਡੀਆ ਦਾ ਕਸੂਰ ਨਹੀਂ ਮੰਨਦਾ, ਕਿਉਂਕਿ ਦੇਖੋ ਜਿਹੜੀ ਤਕਨੀਕੀ ਖਰਾਬੀ ਜਾ ਕੇ ਰਹੀ ਹੈ, ਜਦੋਂ ਵਾਤਾਵਰਨ ਦੀ ਖਰਾਬੀ ਹੈ ਤਾਂ ਕਿਸੇ ਵੀ ਜਹਾਜ਼ ਨੂੰ ਦਰਪੇਸ਼ ਹਾਲ ਰੱਖਦੀ ਹੈ ਨਾ ਜੀ। ਇਹ ਜਹਾਜ਼ ਥਾਈਲੈਂਡ ਦੇ ਫੁਕਟ ਤੋਂ ਉੱਡਿਆ ਜੀ ਤੇ ਦਿੱਲੀ ਆਉਣਾ, ਜਦੋਂ ਹਲੇ ਘੰਟਾ ਡੇਢ ਘੰਟਾ ਹੋਇਆ ਸੀ ਉੱਡਦੇ ਨੂੰ ਤੇ ਟਰਮੂਨਸ ਦੇ ਵਿੱਚ ਫਸ ਗਿਆ, ਕਈ ਮਿੰਟ ਜਹਾਜ਼ ਡੋਲ ਰਿਹਾ, ਸਵਾਰੀਆਂ ਨੂੰ ਕਹਿ ਦੇਈਏ ਤਾਂ ਹੱਥਾਂ ਪਰੜੀ ਪਏਗੀ, ਮੂਹਦੇ ਮੂੰਹ ਡਿੱਗੀਆਂ ਸਵਾਰੀਆਂ। ਲਓ ਜੀ ਉੱਥੇ ਹੁਣ ਲਗਾਤਾਰ ਕਈ ਮਿੰਟ ਕਦੇ ਜਹਾਜ਼ ਥੱਲੇ, ਕਦੇ ਉੱਤੇ, ਕਦੇ ਕੋਈ ਡਿੱਗ ਡੋਲੇ, ਕਦੇ ਕਿਵੇਂ ਤੇ ਕਦੇ ਕਿਵੇਂ। ਉਹ ਤਾਂ ਜਿਹੜਾ ਹੈਗਾ ਇੱਥੇ ਪਾਇਲਟ ਉਹਦੇ ਵੱਲੋਂ ਬਚਾਅ ਕੀਤਾ ਗਿਆ, ਕੁਦਰਤ ਦੇ ਤੌਰ ਤੇ ਬਚਾਅ ਵੀ ਰਹਿ ਗਿਆ, ਤੇ ਫਿਰ ਜਦੋਂ ਇਹ ਸਵਾਰੀਆਂ ਕਈ ਜ਼ਖਮੀ ਹੋਈਆਂ, ਇਹਦੇ ਵਿੱਚ ਚਾਰ ਹੈਗੇ ਜੀ ਕਰੂ ਮੈਂਬਰ ਤੇ 11 ਸਵਾਰੀਆਂ ਇਹ ਜ਼ਖਮੀ ਹੋਈਆਂ। ਇਹਨਾਂ ਨੂੰ ਪਤਾ ਲੱਗਾ ਜੀ ਕਿ ਹੁਣ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ, ਜਦੋਂ ਇਹ ਥੱਲੇ ਉਤਰੇ ਜਹਾਜ਼ ਦਿੱਲੀ ਏਅਰਪੋਰਟ ਤੇ, ਤੇ ਫਿਰ ਸਵਾਰੀਆਂ ਨੂੰ ਭਰਤੀ ਕਰਵਾਇਆ ਗਿਆ ਜਿਹੜੇ ਵੱਖ ਵੱਖ ਹਸਪਤਾਲਾਂ ਦੇ ਵਿੱਚ। ਉਹ ਕਿਸੇ ਦੀ ਅੱਖ ਤੇ ਸੱਟ ਲੱਗੀ ਆ, ਕਿਸੇ ਦੇ ਪੈਰ ਤੇ ਸੱਟ ਲੱਗੀ ਆ, ਕਿਸੇ ਦੀ ਲੱਤ ਤੇ ਸੱਟ ਲੱਗੀ ਆ। ਸੋ ਇਸ ਤਰੀਕੇ ਦੇ ਵੇਰਵੇ ਸਾਹਮਣੇ ਆਏ ਜੀ, ਬਣਾ ਕੇ ਬਚਾਅ ਹੋ ਗਿਆ, ਪਰ ਇਹ ਵੀ ਨੁਕਸਾਨ ਵੱਡਾ ਹੋ ਸਕਦਾ ਸੀ
0: ਜੀ। ਸੋ ਅਗਲੀ ਖਬਰ ਵੱਲ ਝਾਤੀ ਮਾਰਾਂਗੇ ਆਪਾਂ। ਕੇਜਰੀਵਾਲ ਸਾਹਿਬ ਨੇ ਕਹਿੰਦੇ ਪੀਐਮ ਹਾਊਸ ਤੱਕ ਮਾਰਚ ਕੱਢਿਆ ਜੀ।
1: ਬਿਲਕੁਲ ਜੀ, ਕੇਜਰੀਵਾਲ ਸਾਹਿਬ ਦੇ ਵੱਲੋਂ ਪੀਐਮ ਹਾਊਸ ਤੱਕ ਮਾਰਚ ਕੱਢਿਆ ਗਿਆ, ਹਾਲਾਂਕਿ ਉਹਨੂੰ ਰਾਹ ਦੇ ਵਿੱਚ ਰੋਕ ਦਿੱਤਾ ਗਿਆ ਇਸ ਕਰਕੇ ਵੀ ਤੁਸੀਂ ਅੱਗੇ ਜਾ ਨਹੀਂ ਸਕਦੇ। ਕੇਜਰੀਵਾਲ ਨੇ ਗੱਲ ਕਹੀ ਸੀ ਕਿ ਅਸੀਂ ਇਸ ਕਰਕੇ ਪ੍ਰਦਰਸ਼ਨ ਕਰਨ ਲੱਗੇ ਆ ਵੀ ਭਾਰਤ ਦੇ ਵਿੱਚ E20 ਜਿਹਨੂੰ ਅਸੀਂ ਕਹਿੰਦੇ ਇਥੇਨੋਲ ਵਾਲਾ ਉਹਨੂੰ ਪੈਟਰੋਲ ਕਹਿੰਦੇ ਜੀ, ਕਿ ਉਹ ਜ਼ਬਰਦਸਤੀ ਇਹ ਲੋਕਾਂ ਦੇ ਉੱਤੇ ਲਾਗੂ ਕੀਤਾ ਗਿਆ, ਗੱਡੀਆਂ ਜਾਮ ਹੋਣ ਲੱਗ ਪਈਆਂ, ਇੰਜਣਾਂ ਦਾ ਬੇੜਾ ਫਰਕ ਹੋਇਆ ਪਿਆ, ਮਾਈਲੇਜ ਘੱਟ ਗਈ ਆ। ਸੋ ਉਹਨਾਂ ਨੇ ਗੱਲ ਕਹੀ ਸੀ ਕਿ ਭਾਈ ਅਸੀਂ ਇਹਦੇ ਕਰਕੇ ਪ੍ਰਧਾਨ ਮੰਤਰੀ ਮੋਦੀ ਤੱਕ ਪਹੁੰਚ ਕਰਕੇ ਤੇ ਲੋਕਾਂ ਦੀਆਂ 2 ਲੱਖ ਤੋਂ ਵੱਧ 37 ਚਿੱਠੀਆਂ ਜਿਹੜੀਆਂ ਉਹ ਭੇਟ ਕਰ ਦਿੰਦੇ ਉਹਨਾਂ ਨੂੰ ਸੌਂਪੜੀਆਂ। ਕੇਜਰੀਵਾਲ ਹੋਰੀ ਲਗਾਤਾਰ ਇਹ ਗੱਲ ਕਹਿ ਰਹੇ ਜੀ ਕਿ ਭਾਈ ਇਸ ਵੇਲੇ ਭਾਰਤ ਦੇ ਵਿੱਚ ਕੇਂਦਰ ਦੀ ਸਰਕਾਰ ਦੇ ਵੱਲੋਂ ਜ਼ਿਆਰਤੀ ਕੀਤੀ ਗਈ ਆ, ਜ਼ਬਰਦਸਤੀ ਕੀਤੀ ਗਈ ਆ, ਇਹਨਾਂ ਨੇ ਆਪਣੇ ਨਿੱਜੀ ਮੁਨਾਫਿਆਂ ਦੀ ਖਾਤਰ ਇਹ ਸਾਰਾ ਕੁਝ ਕੀਤਾ, ਇਹਨਾਂ ਨੇ ਆਪਣੇ ਮੁਨਾਫਿਆਂ ਦੀ ਖਾਤਰ ਇਹ ਸਾਰਾ ਕੁਝ ਬਣਾ ਦਿੱਤਾ। ਸੋ ਗੱਲ ਇਹ ਜੀ ਕਿ ਅੱਜ ਕੇਜਰੀਵਾਲ ਹੋਈ ਮਨੀਸ਼ ਸਿਸੋਦੀਆ ਤੇ ਕੁਝ ਉਹਨਾਂ ਦੇ ਹੋਰ ਸਾਥੀ, ਉਹ ਚਾਹੁੰਦੇ ਸੀ ਕਿ ਅਸੀਂ ਅੱਗੇ ਜਾਈਏ ਪਰ ਅੱਗੇ ਨਹੀਂ ਜਾ ਦਿੱਤਾ, ਪਰ ਜਿੱਥੇ ਉਹਨਾਂ ਨੂੰ ਰੋਕਿਆ ਗਿਆ ਦਿੱਲੀ ਦੀ ਪੁਲਿਸ ਦੇ ਵੱਲੋਂ, ਇਹਨਾਂ ਨੇ ਉਸੇ ਥਾਂ ਦੇ ਉੱਤੇ ਪਤਾ ਲੱਗਾ ਕਿ ਭਾਈ ਪਰ ਬੈਠ ਕੇ ਧਰਨਾ ਪ੍ਰਦਰਸ਼ਨ ਕੀਤਾ ਜੀ।
0: ਸੋ ਅਗਲੀ ਖਬਰ ਵੱਲ ਜਾਵਾਂਗੇ। ਅਗਲੀ ਖਬਰ ਤੇ ਜਾਣ ਤੋਂ ਪਹਿਲਾਂ ਨਾ ਮੈਂ ਮੇਰੇ ਦਿਮਾਗ ਦੇ ਵਿੱਚ ਇੱਕ ਵੈਸੀ ਚੀਜ਼ ਆਈ ਆ, ਤੁਸੀਂ ਵੀ ਸਾਂਝੀ ਕਰ ਦਿਓ ਜੇ ਤੁਹਾਡੇ ਦਿਮਾਗ ਦੇ ਵਿੱਚ ਕੁਛ ਆਵੇ ਇੱਦਾਂ ਕਿ ਕਈ ਵਾਰ ਇਹ ਹੁੰਦਾ ਕਿ ਆਪਾਂ ਆਮ ਹੀ ਕਹਿ ਦਿੰਦੇ ਕਿ ਕਾਂਗਰਸ ਦੇ ਵਿੱਚ ਬਈ ਜੀ ਕਾਟੋ ਕਲੇਸ਼ ਮੁੱਕਣ ਦਾ ਨਾਮ ਨਹੀਂ ਲੈ ਰਿਹਾ। ਇਹ ਕਲੇਸ਼ ਇਕੱਲਾ ਕਾਹਤੋਂ ਨਹੀਂ ਕਹਿੰਦੇ ਵੀ ਕਾਟੋ ਨਾਲ ਕਾਹਤੋਂ ਕਹਿ ਦਿੰਦੇ ਆ, ਇਹ ਕਾਟੋ ਕਲੇਸ਼ ਦਾ ਮਤਲਬ ਪਹਿਲਾਂ ਤੋਂ ਜੁੜਿਆ ਹੋਇਆ ਸ਼ਬਦ ਆ ਗਿਆ ਕਿ ਕਾਟੋ ਕਲੇਸ਼, ਕਿ ਜਿਹੜੀਆਂ ਕਲੇਸ਼ ਕਾਟੋਆਂ ਜ਼ਿਆਦਾ ਪਾਉਂਦੀਆਂ ਹੋਣਗੀਆਂ ਜੀ।
1: ਨਹੀਂ ਬਾਈ ਜੀ, ਇਹ ਨਾ ਅਸਲ ਦੇ ਵਿੱਚ ਆਪਾਂ ਇੱਕ ਨਾਲ ਸਹਿਯੋਗੀ ਸ਼ਬਦ ਵਰਤ ਲੈਂਦੇ, ਪਾਣੀ ਧਾਣੀ ਥੋੜੀ ਨੱਕ ਹੁੰਦਾ ਤਾਂ ਕੱਲਾ ਪਾਣੀ ਹੈ ਨਾ, ਚਾਹ ਚੂਹ ਪੀ ਲੈ ਹੁੰਦੀ ਤਾਂ ਕੱਲੀ ਚਾਹ ਹੀ ਆ, ਰੋਟੀ ਰਾਟੀ ਖਾ ਲੈਂਦੇ, ਰਾਟੀ ਤਾਂ ਹੁੰਦੀ ਨੀ ਜੀ। ਸੋ ਇਸ ਤਰੀਕੇ ਦਾ ਆਉਣਾ ਵੀ ਮੇਰਾ ਖਿਆਲ ਆ ਵੀ ਆਪਾਂ ਇੱਕ ਨਾਲ ਸ਼ਬਦ ਸਹਾਇਕ ਤੌਰ ਤੇ ਜੋੜਦੇ ਆ, ਵੀ ਭਾਈ ਕਲੇਸ਼ ਕਲੂਸ਼ ਦੀ ਗੱਲ ਕਰ ਲਈਏ, ਕਾਟੋ ਕਲੇਸ਼ ਦੀ ਗੱਲ ਕਰ ਲਈਏ, ਚਪੇੜੋ ਚਪੇੜੀ ਦੀ ਗੱਲ ਕਰ ਲਈਏ, ਠੀਕ ਆ, ਗਾਲੀ ਦੀ ਗੱਲ ਕਰ ਲਈਏ, ਗਾਲੀ ਹੈ ਨਾ, ਗਾਲੋ ਵੀ ਪਾਲੀ ਗਾਲੀ ਜੀ ਪਾਲੀ, ਅਸੀਂ ਨਾਲ ਇੱਕ ਸ਼ਬਦ ਸਹਾਇਕ ਦੇ ਤੌਰ ਤੇ ਵਰਤ ਲੈਂਦੇ ਆ।
0: ਅੱਛਾ
1: ਸਹਾਇਕ ਕੋਈ ਨੀ ਗਾ, ਮਿੱਟੀ ਪੱਟਣ ਵਾਲੇ ਬਥੇਰੇ ਆ। ਇਸ ਵੇਲੇ ਕਾਂਗਰਸ ਦੇ ਵਿੱਚ ਕਲੇਸ਼ ਸਿਖਰ ਤੇ ਆ, ਲਗਾਤਾਰ ਅੱਗੇ ਤੋਂ ਕਲੇਸ਼ ਵਧੀ ਜਾਂਦਾ।
0: ਪ੍ਰਦਰਸ਼ਨ
1: ਕਹਿ ਦਈਏ ਇਕੱਠ ਸੀਗਾ, ਤੇ ਉਸ ਥਾਂ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਵਰਕਰ ਪਹੁੰਚੇ ਸੀਗੇ। ਇਹਨਾਂ ਨੇ ਕੀ ਕੀਤਾ ਜੀ, ਉੱਥੇ ਚੰਨੀ ਸਮਰਥਕ ਆ ਜਿਹੜੇ ਉਹ ਵੀ ਗਏ ਸੀ, ਚੰਨੀ ਸਮਰਥਕਾਂ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ। ਇਹ ਭਾਈ ਇਹਨਾਂ ਨੇ ਜਾ ਕੇ ਤਾਂ ਅੰਦਰ ਖੂਨ ਵੀ ਮਚਾਉਣਾ ਹੁੰਦਾ, ਫਿਰ ਜਦ ਉਹਨਾਂ ਨੂੰ ਲੈ ਗਏ, ਫਿਰ ਜਦੋਂ ਸਟੇਜ ਤੋਂ ਰਾਜਾ ਵੜਿੰਗ ਜਿੰਦਾਬਾਦ ਦੇ ਨਾਲੇ ਨੱਕਦੇ ਸੀ, ਤੇ ਚੰਨੀ ਸਮਰਥਕਾਂ ਨੇ ਸਾਈਡ ਤੋਂ ਸਾਰੇ ਚੱਕ ਤੇ ਵੀ ਚੰਨੀ ਜਿੰਦਾਬਾਦ, ਤੇ ਭਾਈ ਉੱਥੇ ਹੱਲਾ ਬੁੱਲਾ ਕਾਫੀ ਹੋ ਗਿਆ ਜੀ।
0: ਅੱਛਾ ਸਾਹਿਬ, ਦੱਸ ਦਈਏ ਕਿ ਇਹਨਾਂ ਖਬਰਾਂ ਨੂੰ ਖਾਸ ਤੌਰ ਤੇ ਸਪੌਂਸਰ ਕੀਤਾ ਜਾ ਰਿਹਾ ਗ੍ਰੈਂਡ ਫਰਨੀਚਰ ਵੱਲੋਂ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਵੱਲੋਂ, ਮੁਸਕਾਨ ਦਿਓਲ ਹੋਣਾ ਵੱਲੋਂ। ਜੇਕਰ ਤੁਸੀਂ ਇੱਥੇ ਵਿਜ਼ਟਰ ਪਹੁੰਚੇ ਹੋਏ ਹੋ, ਜਾਂ ਤੁਹਾਡੇ ਮਿੱਤਰ ਦੋਸਤ ਰਿਸ਼ਤੇਦਾਰ ਕੋਈ ਵਿਜ਼ਟਰ ਪਹੁੰਚੇ ਆ, ਜਾਂ ਫਿਰ ਸੁਪਰਵਿਜ਼ਰ ਤੇ ਤੁਸੀਂ ਪਹੁੰਚੇ ਹੋ, ਤਾਂ ਤੁਸੀਂ ਮੁਸਕਾਨ ਦਿਓਲ ਦਾ ਨੰਬਰ ਨੋਟ ਕਰਕੇ ਰੱਖ ਲਓ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਸੁਪਰਵਿਜ਼ਰ ਦੀ ਤੁਹਾਡੀ ਫੈਮਿਲੀ ਦੇ ਬਜਟ ਦੇ ਹਿਸਾਬ ਦੇ ਨਾਲ ਤੁਹਾਨੂੰ ਕਸਟਮਾਈਜ਼ ਕਰਕੇ ਪਲਾਨ ਦੇਣਗੇ। ਨੰਬਰ ਨੋਟ ਕਰ ਲਓ, 647।

0: ਜ਼ਿੰਦਗੀ ਦੇ ਵਿੱਚ
1: ਸਾਡੇ
0: ਕੋਲੇ ਇਹੋ ਜਿਹੇ ਗੀਤਕਾਰ ਸਰਮਾਇਆ ਸਾਡੇ ਉਹ ਬਹੁਤ ਘੱਟ ਆ। ਮਾਨ ਸਾਹਿਬ ਦੀ ਉਮਰ ਹੈਗੀ ਜੀ 80 ਤੋਂ ਉੱਤੇ ਹੁਣ। ਗੀਤ ਲੈਣ ਦੇ ਨੇ ਕਹਿੰਦੇ ਵੀ ਇੱਕ ਵਾਰੀ ਮੈਂ ਸ਼ੀਸ਼ੇ ਵਾਲੇ ਕਮਰੇ ਦੇ ਵਿੱਚ ਬੈਠਾ ਤੇ ਇੱਕ ਡਾਇਟ ਜੀ ਦੇ ਐਨਕਾਂ ਲੱਗੀਆਂ ਕਾਲੀਆਂ ਤੇ ਤਾਂ ਨੂੰ ਤਾਰਾਂ ਵਾਲੇ ਬੁਰਸ਼ ਨੂੰ ਕਹਿੰਦੇ ਦੇ ਵਾਲ ਖੜੇ ਗੀਤੇ ਤੇ ਮੇਰੇ ਵੱਲ ਉਹਨੇ ਆਉਣਾ ਤੇ ਪਤਾ ਉਹਨੂੰ ਲੱਗਣਾ ਸ਼ੀਸ਼ੇ ਦੇ ਠਾਹ ਕਰਕੇ ਨੱਕ ਉਹਦਾ ਸ਼ੀਸ਼ੇ ਦੇ ਵਿੱਚ ਵੱਜਿਆ ਤੇ ਕਹਿੰਦੇ ਮੈਂ ਇਹਨੂੰ ਕਿਹਾ ਯਾਰ ਤੈਨੂੰ ਦੌੜਾ ਕੀ ਆਉਣਾ ਤੈਨੂੰ ਤਾਂ ਆਉਣਾ ਵੀ ਨੀ ਹੁੰਦਾ
1: ਮੈਂ ਬਹੁਤ ਔਖੇ ਲਾਇਆ ਪੈਰ ਹੁਣ ਇਹ ਨਾ ਪੱਟ ਦਿਓ ਕਿਤੇ। ਬਹੁਤ ਖੂਬ, ਬਹੁਤ ਬਹੁਤ ਲੰਮਾ ਉਹਨਾਂ ਦਾ ਅਰਸਾ ਜੀ, ਬਹੁਤ ਕਮਾਲ ਦੇ ਉਹਨਾਂ ਨੇ ਗੀਤ ਲਿਖੇ ਆ। ਸੋ ਬਿਲਕੁਲ ਸੁਣਾਂਗੇ ਅਸੀਂ ਧਿਆਨ ਦੇ ਨਾਲ ਤੁਹਾਡੀ ਇੰਟਰਵਿਊ, ਅਤੇ ਜੁੜਿਓ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਅੱਛਾ, ਅਗਲੀ ਖਬਰ ਵੱਲ ਆਪਾਂ ਚੱਲਾਂਗੇ ਕਿ ਪ੍ਰਾਈਵੇਟ ਸਕੂਲਾਂ ਤੋਂ ਜਿਹੜੀ ਫੀਸ ਵਾਪਸੀ ਆ ਉਹ ਤੇ ਹੁਣ ਹਾਈਕੋਰਟ ਨੇ ਕਹਿੰਦੇ ਰੋਕ ਲਾਤੀ ਹੈ ਜੀ।
0: ਬਿਲਕੁਲ ਜੀ, ਹਾਈਕੋਰਟ ਨੇ ਰੋਕ ਲਾਤੀ ਆ। ਅਸਲ ਦੇ ਵਿੱਚ ਪੰਜਾਬ ਦੀ ਸਰਕਾਰ ਤੇ ਗੱਲ ਕਹਿਣੀ ਆ ਵੀ 5% ਤੋਂ ਵੱਧ ਪ੍ਰਾਈਵੇਟ ਸਕੂਲ ਫੀਸ ਨਹੀਂ ਵਧਾ ਸਕਦੇ ਸਾਲ ਦੀ। ਉਧਰ ਹੁਣ ਜਿਹੜੇ ਪ੍ਰਾਈਵੇਟ ਸਕੂਲ ਉਹਨਾਂ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਵੀ ਭਾਈ ਇਹ ਤਾਂ ਗਲਤ ਆ, ਸਾਡੇ ਖਰਚੇ ਵਧ ਜਾਂਦੇ ਆ, ਸਾਡੇ ਖਰਚੇ ਲਗਾਤਾਰ ਵਧੀ ਜਾਂਦੇ ਆ। ਉਹ ਕਹਿੰਦੇ ਜੀ ਅਸੀਂ ਅਧਿਆਪਕਾਂ ਦੀਆਂ ਤਨਖਾਹਾਂ ਵਧਾਉਣੀਆਂ, ਇੰਫਰਾਸਟਰਕਚਰ ਮਹਿੰਗਾ ਹੋ ਜਾਂਦਾ, ਹੋਰ ਵੱਖ ਵੱਖ ਚੀਜ਼ਾਂ ਮਹਿੰਗੀਆਂ ਹੁੰਦੀਆਂ। ਸੋ ਅੱਜ ਵਿਧਾਨ ਸਭਾ ਦੇ ਵਿੱਚ ਸਰਕਾਰ ਨੇ ਗੱਲ ਕਹਿਤੀ ਵੀ ਜਿਹੜੇ ਸਕੂਲਾਂ ਨੇ ਪਿਛਲੇ 3 ਵਰ੍ਹਿਆਂ ਦੇ ਵਿੱਚ 15% ਤੋਂ ਵੱਧ ਫੀਸ ਲਈ ਆ ਉਹਨਾਂ ਦੇ ਕੋਲੋਂ ਫੀਸ ਵਾਪਸ ਕਰਾਈ ਜਾਵੇ। ਤੇ ਹਾਈਕੋਰਟ ਨੇ ਅੱਜ ਇਸ ਗੱਲ ਦੇ ਉੱਤੇ ਰੋਕ ਲਾਤੀ ਆ। ਉਹ ਕਹਿੰਦੇ ਵੀ ਏਦਾਂ ਦਾ ਕੁਝ ਨਹੀਂ ਹੋ ਸਕਦਾ ਹਾਲ ਦੀ ਘੜੀ।
1: ਆਪਣੇ ਵੇਟ ਲਿਫਟਰ ਹਰਜਿੰਦਰ ਕੌਰ ਆ, ਉਹਦਾ ਕਾਫੀ ਸਵਾਗਤ ਵੱਡੇ ਲੈਵਲ ਤੇ ਹੋ ਰਿਹਾ ਜੀ ਪੰਜਾਬ ਪਹੁੰਚਣ ਤੇ।
0: ਹਾਂ ਬਾਈ ਜੀ, ਦੇਖੋ ਉਹਨੇ ਮਹਾਨ ਕੰਮ ਕੀਤਾ ਜੀ, ਇਸ ਕੁੜੀ ਨੂੰ ਸ਼ਾਬਾਸ਼ ਦੇਣੀ ਬਣਦੀ ਆ, ਇਹ ਸਾਡੇ ਪੰਜਾਬ ਦੀ ਧੀ ਧਿਆਣੀ ਆ। ਐਤਕੀ ਜਿਹੜੀਆਂ ਰਾਸ਼ਟਰ ਮੰਡਲ ਖੇਡਾਂ ਹੋਈਆਂ ਸੀ ਪਿਛਲੇ ਨੀ ਗਲਾਸਗੋ ਦੇ ਵਿੱਚ ਇੰਗਲੈਂਡ ਚ, ਤੇ ਇਹਦੇ ਵਿੱਚ ਭਾਰਤ ਦੇ ਖਿਡਾਰੀਆਂ ਨੇ 39 ਮੈਡਲ ਜਿੱਤੇ ਆ 39, ਤੇ ਆਸਟ੍ਰੇਲੀਆ ਪਹਿਲੇ ਨੰਬਰ ਤੇ ਮੈਡਲ ਸੂਚੀ ਦੇ ਵਿੱਚ ਤੇ ਭਾਰਤ ਚੌਥੇ ਨੰਬਰ ਤੇ ਆ। ਉਹ ਜਿਹੜੇ ਚੌਥੇ ਨੰਬਰ ਤੇ ਭਾਰਤ ਆ, 39 ਮੈਡਲਾਂ ਦੇ ਵਿੱਚੋਂ 2 ਪੰਜਾਬੀਆਂ ਨੇ ਮੈਡਲ ਜਿੱਤੇ ਪਾਵਰ ਲਿਫਟਿੰਗ ਦੇ ਵਿੱਚ। ਉਹਦੇ ਵਿੱਚ ਇੱਕ ਹਰਜਿੰਦਰ ਕੌਰ ਆ, ਇੱਕ ਪੰਜਾਬੀ ਮੁੰਡਾ ਹੋਰ ਆ। ਜਦੋਂ ਇਹ ਹੁਣ ਮੈਡਲ ਜਿੱਤ ਕੇ ਵਾਪਸ ਮੁੜੇ ਆ, ਸਿਲਵਰ ਮੈਡਲ ਮਿਲੇ ਦੋਵਾਂ ਨੂੰ, ਤੇ ਫਿਰ ਇਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ, ਇਹਨਾਂ ਨੂੰ ਸ਼ਾਬਾਸ਼ ਦੇਣੀ ਬਣਦੀ ਆ, ਇਹਨਾਂ ਦਾ ਵੱਧ ਤੋਂ ਵੱਧ ਸਨਮਾਨ ਹੋਣਾ ਚਾਹੀਦਾ
1: ਜੀ। ਜੀ ਸੁਟਣਾ ਸਾਹਿਬ, ਵੈਦਰ ਕਿਵੇਂ ਜਾਂਦੇ ਜਾਂਦੇ ਵੀ ਦੱਸ ਦਿਓ ਜੀ, ਅਪਡੇਟ ਕਰ ਦਿਓ।
0: ਬਾਈ ਜੀ, ਮੀਂਹ ਪੈ ਜਾਂਦਾ ਤਾਂ ਵੀ ਉਵੇਂ ਮੁੜ ਕੋ ਮੁੜ ਕੇ, ਜੇ ਨਾ ਪਵੇ ਤਾਂ ਵੀ ਉਹ ਜਿਹਾ ਕੁਝ ਹੀ ਆ। ਹਾਲਾਤ ਇਹ ਜੀ ਕਿ ਪੰਜਾਬ ਦੇ ਵਿੱਚ ਮੀਂਹ ਤਾਂ ਕਈ ਥਾਵਾਂ ਤੇ ਪੈ ਗਿਆ, ਰਾਤ ਜਲੰਧਰ ਵੀ ਪੈ ਗਿਆ, ਪਰ ਇਹ ਜੀ ਗਰਮੀ ਪੂਰੀ ਆ, ਵੱਟ ਕੱਟ ਗਰਮੀ ਆ, ਤੇ ਆਉਂਦੇ 24 ਘੰਟੇ ਦੇ ਵਿੱਚ ਮੀਂਹ ਫਿਰ ਪੈਣ ਦੀ ਭਵਿੱਖਬਾਣੀ ਆ।
1: ਸੋ ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ।
0: ਬਹੁਤ ਮਿਹਰਬਾਨੀ ਜੀ, ਮਿਹਰਬਾਨੀ,
1: ਬਹੁਤ ਬਹੁਤ ਮਿਹਰਬਾਨੀ।

0: ਇਹ ਦਿਲਸ਼ਾਦ ਅਖਤਰ ਹੁਣਾਂ ਦੀ ਆਵਾਜ਼ ਆ। ਸੋ ਦਿਲਸ਼ਾਦ ਅਖਤਰ ਹੁਣਾਂ ਨੂੰ ਤੁਸੀਂ ਮਿਲੇ ਹੋ ਪਰਸਨਲੀ ਜਾਂ ਨਹੀਂ?
1: ਮਿਲੇ ਆ, ਹਾਂਜੀ ਬਿਲਕੁਲ, ਸਾਡੇ ਸਟੂਡੀਓ ਚ ਉਹਨਾਂ ਨੇ ਅਸੀਂ ਉਹਨਾਂ ਦੇ 5-6 ਗੀਤ ਰਿਕਾਰਡ ਕੀਤੇ ਆ। ਡਾਊਨ ਟਾਊਨ ਸਟੂਡੀਓ ਹੁੰਦਾ ਸੀਗਾ, ਮਤਲਬ ਕਿ ਆਡੀਓ ਨੀ, ਆਡੀਓ ਉਹਨਾਂ ਦੀ ਆਲਰੇਡੀ ਟੀ ਸੀਰੀਜ਼ ਚ ਆ ਚੁੱਕੀ ਸੀਗੀ, ਤੇ ਵੀਡੀਓ ਜਿਹੜੀਆਂ ਸ਼ਾਇਦ ਤੁਸੀਂ ਦੇਖਿਆ ਵੀ ਹੁਣ ਆਨਲਾਈਨ ਗੀਤ ਆਪਣਾ ਜਿਹੜਾ ਉਹਦਾ ਸੈਡ ਸੌਂਗ ਆ ਮਨ ਵਿੱਚ ਵਸਦਾ, ਫਿਰ
0: ਮਨ ਵਿੱਚ ਵਸਦਾ ਸੱਜਣਾ ਰਹਿਣਾ ਅੱਖੀਆਂ ਤੋਂ ਦੂਰ,
1: ਰਹਿਣਾ ਅੱਖੀਆਂ ਤੋਂ ਦੂਰ ਬਿਲਕੁਲ, ਤੇ ਉਸੇ ਐਲਬਮ ਦਾ ਗੀਤ ਸੀਗਾ ਆਪਣਾ ਸਹੁਰਿਆਂ ਦਾ ਪਿੰਡ ਆ ਗਿਆ ਘੁੰਡ ਕੱਢ ਲੈ ਪਤਲੀਏ ਨਾਰੇ,
0: ਸਹੁਰਿਆਂ ਦਾ ਪਿੰਡ ਆ ਗਿਆ ਘੁੰਡ ਕੱਢ ਲੈ ਪਤਲੀਏ ਨਾਰੇ, ਤੂੰ ਕੀ ਜਾਣੇ ਸੱਜਣਾ ਮੈਂ ਇੱਥੇ ਕਿੰਨੀ ਮਜਬੂਰ ਮਨ ਵਿੱਚ ਵਸਦਾ ਰਹਿਣਾ ਅੱਖੀਆਂ ਤੋਂ ਦੂਰ। ਬੜੇ ਸੁਪਰ ਡੁਪਰ ਹਿੱਟ ਗੀਤ ਸੀਗੇ ਇਹਨਾਂ ਦੇ ਦਿਲਸ਼ਾਦ।
1: ਇੱਕ ਹੋਰ ਬੜਾ ਖੂਬਸੂਰਤ ਗੀਤ ਸੀਗਾ ਭੰਗੜੇ ਵਾਲਾ ਆਪਣਾ, ਦੂਜਾ ਦੇਸੀ ਬਾਂਦਰੀ
0: ਬਲੈਤੀ ਚੀਕਾਂ
1: ਕਾਲਾ ਕਾਲਾ ਘੱਗਰਾ ਸੂਫ ਦਾ, ਇਹ ਸਾਰੇ ਦੇ ਸਾਰੇ ਗੀਤ ਸਾਡੇ ਉਦੋਂ ਵੀਡੀਓ, ਤੁਹਾਨੂੰ ਪਤਾ ਕਲਾਕਾਰਾਂ ਨੂੰ ਬਹੁਤ ਚਾਅ ਹੁੰਦਾ ਸੀਗਾ, ਪਲੱਸ ਇਹ ਤਾਂ ਸਾਡੇ ਸ਼ਹਿਰ ਦਾ ਜੀ, ਕੋਟਕਪੂਰੇ ਸ਼ਹਿਰ ਦਾ ਕਲਾਕਾਰ ਆ ਇਹ।
0: ਅੱਛਾ ਤੁਸੀਂ ਕੋਟਕਪੂਰੇ ਦੇ ਹੋ?
1: ਅਸੀਂ ਕੋਟਕਪੂਰੇ
0: ਦੇ, ਅਸੀਂ ਜੈਤੋਂ ਸ਼ੋਅ ਕਰਕੇ ਆਏ, ਇਹਦਾ ਮਤਲਬ ਕੋਟਕਪੂਰਾ ਨੇੜੇ, ਉੱਥੇ ਜੈਤੋਂ ਦੇ ਹੈ?
1: ਹਾਂ ਹਾਂ ਜੈਤੋਂ ਦੇ ਬਿਲਕੁਲ ਨੇੜੇ ਆ ਜੀ, ਬਿਲਕੁਲ ਬਿਲਕੁਲ ਨੇੜੇ ਆ, ਹਾਂਜੀ ਹਾਂ। ਤੁਸੀਂ ਜਦੋਂ ਹੁਣ ਤਾਂ ਚਲੋ ਕੈਸਟਾਂ ਦਾ ਜ਼ਮਾਨਾ ਰਾਜਵੀਰ ਜੀ ਖਤਮ ਹੋ ਗਿਆ, ਜੇਕਰ ਤੁਸੀਂ ਇਹਦਾ ਐਲਬਮ ਦੇਖੋ ਨਾ, ਜਦੋਂ ਇਹ ਨੱਚੀ ਸਾਡੇ ਨਾਲ ਰਿਲੀਜ਼ ਹੋਈ ਸੀ, ਟੀ ਸੀਰੀਜ਼ ਹੋਈ ਸੀ ਪਹਿਲਾਂ ਕੈਸਟ ਇਹ।
0: ਅੱਛਾ,
1: ਔਰ ਇਹ ਓਬਵੀਅਸਲੀ ਹੁਣ ਉਹ ਤਾਂ ਬਾਬੂ ਸਿੰਘ ਮਾਨ ਹੁਣੀ ਦੱਸ ਸਕਦੇ ਆ ਵੀ ਇਹ ਕਿੱਦਾਂ ਇਹਨਾਂ ਦਾ ਮੇਲ ਹੋਇਆ, ਕੋਈ ਕੋਈ ਇਹਨਾਂ ਨੂੰ ਲੈ ਕੇ ਗਿਆ ਹੋਣਾ। ਉਹ ਸਾਰੇ ਦੇ ਸਾਰੇ ਐਲਬਮ ਜਿਹੜੇ ਗਾਣੇ ਸੀ ਇਸ ਕੈਸਟ ਦੇ ਵਿੱਚ ਬਾਬੂ ਸਿੰਘ ਮਾਨ ਹੁਣਾਂ ਦੇ ਲਿਖੇ ਹੋਏ ਸੀਗੇ।
0: ਅੱਛਾ ਵਾਹ ਵਾਹ, ਕੀ ਬਾਤ ਆ। ਅੱਛਾ ਬਾਬੂ ਸਿੰਘ ਮਾਨ ਹੁਣੀ
1: ਸਾਰੇ, ਹਾਂਜੀ। ਔਰ ਕੀ ਸੀਗਾ ਕਿ ਕਿਉਂਕਿ ਇਹ ਰਿਕਾਰਡਿੰਗ ਇਹਨਾਂ ਨੇ ਕਰ ਲਈ ਸੀਗੀ, ਕੱਲਾ ਹੀ ਕਲਾਕਾਰ ਸੀ ਵਿਚਾਰਾ, ਕੋਈ ਗਰੁੱਪ ਵਗੈਰਾ ਹੈ ਨਹੀਂ ਸੀ ਇਹਦਾ, ਮਤਲਬ ਹਜੇ ਉਦੋਂ ਸਟੇਜ ਸ਼ੋਅ ਵੀ ਨਹੀਂ ਇਹਦੇ ਲੱਗਦੇ ਹੁੰਦੇ ਸੀਗੇ, ਤੇ ਉਹ ਜਦੋਂ ਕੈਸਟ ਗਈ ਨਾ ਟੀ ਸੀਰੀਜ਼ ਕੋਲੇ, ਤੇ ਉਹ ਕਹਿੰਦੇ ਵੀ ਤੁਸੀਂ ਆਪਦੇ ਪੂਰੇ ਗਰੁੱਪ ਦੀ ਫੋਟੋ ਦਿਓ ਸਾਨੂੰ, ਤੇ ਗਰੁੱਪ ਇਹਨਾਂ ਨੂੰ ਕੋਈ ਲੱਭੇ ਨਾ, ਇਹਨੇ ਮੁੰਡੇ ਆਪਦੇ 4-5 ਫਰੈਂਡ ਇਕੱਠੇ ਕਰਕੇ ਉਹਨਾਂ ਨੂੰ ਪੈਂਟ ਸ਼ਰਟ ਪਾ ਕੇ ਤੇ ਨਾਲ 4-5 ਮੁੰਡਿਆਂ ਦੀ ਫੋਟੋ ਖਿੱਚ ਕੇ ਭੇਜਤੀ, ਉਹਨਾਂ ਦਾ ਕੋਈ ਗੀਤ ਸੰਗੀਤ ਨਾਲ ਲੈਣਾ ਦੇਣਾ ਵੀ ਨਹੀਂ ਸੀਗਾ।
0: ਅੱਛਾ, ਤੇ ਉਹ ਮਤਲਬ ਇਹ ਮੇਰਾ ਗਰੁੱਪ ਆ ਜੀ, ਅਸੀਂ ਬੈਂਡ ਆ ਪੂਰਾ ਸਾਡਾ।
1: ਹਾਂ ਸਾਡਾ ਬੈਂਡ ਆ ਬਿਲਕੁਲ, ਜਿਹੜੀ ਨੱਚੀ ਸਾਡੇ ਨਾਲ ਕੈਸਟ ਦੀ ਅਸਲੀ ਫੋਟੋ ਆ ਨਾ, ਜੇ ਤੁਹਾਨੂੰ ਕਿਤੇ ਤੁਸੀਂ ਸਟੋਰ ਤੇ ਆਏ ਤਾਂ ਮੈਂ ਤੁਹਾਨੂੰ ਦਿਖਾਉਂਗਾ, ਉਹ ਚ 5-6 ਮੁੰਡੇ ਜਿਹੜੇ ਦਿਲਸ਼ਾਦ ਅਖਤਰ ਦੇ ਨਾਲ ਨੇ, ਉਹਨਾਂ ਦਾ ਗੀਤ ਸੰਗੀਤ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ।
0: ਇੱਕ ਇਹਨਾਂ ਦਾ ਗੀਤ ਸੀ ਸਾਨੂੰ ਪਰਦੇਸੀਆਂ ਨੂੰ ਯਾਦ ਕਰਕੇ, ਨਿਗਾਹ ਨੂੰ ਅਥਰੂ ਬਹਾਉਂਦੀ, ਹੈ ਨਾ
1: ਅਥਰੂ, ਹਾਂਜੀ ਉਹ ਵੀ ਮਨ ਵਿੱਚ ਵਸਦਾ ਹੀ ਹੈ, ਉਹ ਹੀ ਹੈ।
0: ਕੀ ਬਾਤ ਹੈ, ਕੀ ਬਾਤ ਹੈ, ਜੁੜੇ ਰਹੇ ਪ੍ਰੋਗਰਾਮ ਸਾਰਿਆਂ ਨਾਲ, ਸਮੇਂ ਤੇ ਲੋਸਾ ਸੁਣਨਾ।

0: ਇੱਕ ਅਲੱਗ ਆਵਾਜ਼ ਦੇ ਮਾਲਕ ਸੀ ਇਹ, ਹਨਾ, ਬਹੁਤ ਛੇਤੀ ਚਲੇ ਗਏ ਵੈਸੇ।
1: ਬਿਲਕੁਲ ਔਰ ਰਾਜਵੀਰ ਜੀ, ਜਿਹੜਾ ਵੀ ਇਹਨਾਂ ਨੇ ਦੇਖੋ, ਚਮਕੀਲਾ ਸਾਹਿਬ ਹੋਏ, ਇਹ ਕਲਾਕਾਰ ਹੋਏ, ਬਹੁਤ ਹੀ ਜਾਣੀ ਕਿ ਜਿੱਦਾਂ ਨਾ ਇੱਕ ਇਨਸਾਨੀਅਤ ਤੋਂ ਗਿਰੀ ਹੋਈ ਗੱਲ ਜਿਹੜੇ ਵੀ ਬੰਦਿਆਂ ਨੇ ਇਹਨਾਂ ਨਾਲ ਕੀਤੀ ਆ। ਅਦਰਵਾਈਜ਼ ਤੁਸੀਂ ਦੇਖੋ ਵੀ ਇਹਨਾਂ ਦੇ ਇੰਨੇ ਉਦੋਂ ਸਟੇਜ ਸ਼ੋ ਲੱਗਦੇ ਹੁੰਦੇ ਸੀਗੇ। ਇੱਕ ਗਰੀਬ ਘਰ ਚੋਂ ਪੈਦਾ ਹੋ ਕੇ ਬੰਦਾ ਕਲਾਕਾਰ ਬਣਿਆ ਔਰ ਉਹਨੇ ਆਪਦੀ ਕਹਿੰਦੇ ਹੁੰਦੇ ਆ ਦੁਨੀਆ ਭਰ ਦੇ ਵਿੱਚ ਸ਼ੋਹਰਤ ਪ੍ਰਾਪਤ ਕੀਤੀ। ਇੱਥੇ ਉਹ ਬਿੰਦਰਖੀਆ ਸਾਹਿਬ ਨਾਲ ਵੀ ਪ੍ਰੋਗਰਾਮ ਕਰਕੇ ਗਏ ਆ ਕੈਨੇਡਾ ਦੇ ਵਿੱਚ।
0: ਅੱਛਾ, ਬਿੰਦਰਖੀ ਉਹਨਾਂ ਦੇ ਨਾਲ ਇਹ ਦਿਲਸ਼ਾਦ ਅਖਤਰ ਹੁਣੀ ਆਏ ਸੀ ਉਦੋਂ, ਹੈ?
1: ਦਿਲਸ਼ਾਦ ਅਖਤਰ ਹੁਣੀ ਆਏ ਸੀ, ਹਾਂਜੀ ਬਿਲਕੁਲ। ਉਹਨਾਂ ਦਾ ਸਟੇਜ ਸ਼ੋ ਵੈਨਕੂਵਰ ਦੀ ਬਕਾਇਦਾ ਵੀਡੀਓ ਬਣੀ ਹੋਈ ਆ। ਆਪਣੇ ਸਰਜੀਤ ਹੁਣੀ ਆ, ਸਰੋਏ ਹੁਣੀ, ਪਲੈਨਟ ਰੈਕਰਡਸ ਵਾਲੇ, ਉਹਨਾਂ ਨੇ ਉਹਨਾਂ ਦੇ ਕੋਲੇ ਉਹ ਸਾਰਾ ਪ੍ਰੋਗਰਾਮ ਜਿਹੜਾ ਹੈ ਉਹ ਪਿਆ ਆ।
0: ਤੁਹਾਡੀ ਵੀਡੀਓ ਲੱਭੇ ਜੀ, ਢਿੱਲੋਂ ਵੀਡੀਓ ਲਿਖਿਆ ਤੇ ਦਿਲਸ਼ਾਦ ਅਖਤਰ ਢਿੱਲੋਂ ਵੀਡੀਓ 1999 ਦੀ ਬਣਾਈ ਹੋਈ ਆ। ਆਹ ਸੁਣੋ ਜਰਾ, ਇਹ ਤੁਹਾਡੇ ਸਟੂਡੀਓ ਦੀ ਲੱਗ ਜਾਵੇ।
2: ਮੈਨੂੰ ਚੇਤੇ ਕਰ ਕਰ ਰੋਇਆ,
0: ਸਪੈਸ਼ਲ ਤੁਹਾਡੇ ਸਟੂਡੀਓ ਦੀ ਆ।

0: ਇਹ ਸਪੈਸ਼ਲ ਗੀਤ ਆ ਜਿਹੜਾ ਜੀ ਇਹ ਸੰਮੀ ਢਿੱਲੋਂ ਸਾਹਿਬ ਦੇ ਸਟੂਡੀਓ ਦੇ ਵਿੱਚ ਇਹਨਾਂ ਦੇ ਰਿਕਾਰਡ ਹੋਇਆ ਹੋਇਆ। ਢਿੱਲੋਂ ਸਾਹਿਬ ਜਾਂਦੇ ਜਾਂਦੇ ਆਪਣਾ ਸੁਨੇਹਾ ਵੀ ਦੇ ਦਿਓ ਸਰ।
1: ਬਿਲਕੁਲ ਜੀ, ਤੁਸੀਂ ਇੱਕ ਗੱਲ ਹੋਰ ਨੋਟ ਕਰੋ ਜਾਣ ਤੋਂ ਪਹਿਲਾਂ ਕਿ ਇਹਦੀ ਕੁਆਲਿਟੀ ਦੇਖੋ, ਅੱਜ ਤੋਂ 37 ਸਾਲ ਪਹਿਲਾਂ ਰਿਕਾਰਡ ਹੋਇਆ ਇਹ।
0: ਵਾਹ ਵਾਹ ਵਾਹ ਵਾਹ ਵਾਹ।
1: ਇਹਦੀ ਵੀਡੀਓ ਦੀ ਕੁਆਲਿਟੀ ਦੇਖੋ, ਕਈ ਵਾਰੀ ਅੱਜ ਕੱਲ ਵੀ ਏਦਾਂ ਦੀ ਰਿਕਾਰਡਿੰਗ ਨਹੀਂ ਤੁਹਾਨੂੰ ਮਿਲੂਗੀ। ਮੈਂ ਆਪਦੀ ਤਾਰੀਫ ਆਪ ਨਹੀਂ ਕਰਦਾ ਗਾ, ਪਰ ਵਾਕਈ ਉਦੋਂ ਜਿਹੜੀ ਬੈਟਾਕੈਮ ਫਾਰਮੈਟ ਸੀ ਨਾ, ਉਹਦੀ ਜਿਹੜੀ ਕੁਆਲਿਟੀ, ਉਹਦਾ ਰੈਜੋਲੂਸ਼ਨ ਬਹੁਤ ਤਕੜਾ ਹੁੰਦਾ ਸੀ। ਹੋਰ ਵੀ ਬਹੁਤ ਸਾਰੇ ਕਲਾਕਾਰ ਆ, ਮੈਨੂੰ ਯਾਦ ਆ 87 ਦੇ ਵਿੱਚ ਸਰਦੂਲ ਭਾਜੀ ਸਟੂਡੀਓ 'ਚ ਆਏ ਸੀਗੇ, ਇਹਨਾਂ ਦੀ ਐਲਬਮ ਆਈ ਸੀ ਗਿੱਧਾ ਬੀਟ, ਉਹਦੇ ਸਾਰੇ ਦੇ ਸਾਰੇ ਗੀਤ ਜਿਹੜੇ ਹੈਗੇ ਆ, ਉਹਦੇ ਚ 8-9 ਗੀਤ ਸੀਗੇ, ਸਾਰੇ ਦੇ ਸਾਰੇ ਸਟੂਡੀਓ ਚ ਰਿਕਾਰਡ ਕੀਤੇ ਸੀ। ਔਰ ਉਹਨਾਂ ਦੀ ਤੁਸੀਂ ਕਿਸੇ ਦਿਨ ਸਟੋਰ ਤੇ ਆ ਜਾਓ, ਮੈਂ ਤੁਹਾਨੂੰ ਕੁਆਲਿਟੀ ਦਿਖਾਊਂਗਾ। ਈਵਨ ਅੱਜ ਕੱਲ ਦੀਆਂ ਵੀਡੀਓਜ਼ ਨੂੰ ਵੀ ਮਾਤ ਪਾਉਂਦੀਆਂ।
0: ਵਾਹ ਵਾਹ।
1: ਸੋ ਆਪਾਂ ਕਹਿੰਦੇ ਹੁੰਦੇ ਆ ਜੀ, ਆਪਣਾ ਢੋਲ ਥੋੜਾ ਜਿਹਾ ਖੜਕਾ ਕੇ ਜਾਂਦੇ ਆ। ਸੋ ਢਿੱਲੋਂ ਵੀਡੀਓ ਜੀ, ਜਿਹੜਾ ਕਿ ਪਿਛਲੇ ਤਕਰੀਬਨ 1980 ਤੋਂ ਅਸੀਂ ਕਮਿਊਨਿਟੀ ਦੇ ਵਿੱਚ ਹਾਜ਼ਰ ਹੈਗੇ ਆ, ਭਾਵੇਂ ਤੁਸੀਂ ਆਈ ਪੀ ਟੀ ਵੀ ਬੋਕਸ ਲੈਣਾ ਆ, ਗੁਰਬਾਣੀ ਰੇਡੀਓ ਲੈਣਾ ਹੈਗਾ ਆ। ਜਿਹੜੀ ਆਪਾਂ ਗੁਰਬਾਣੀ ਰੇਡੀਓ ਨਵਾਂ ਜਿਹੜਾ ਰਿਲੀਜ਼ ਕੀਤਾ ਸੀ, ਪਲੱਗ ਐਂਡ ਪਲੇ ਰੇਡੀਓ, ਜਿਹੜਾ ਕਿ ਤੁਸੀਂ ਆਪਣੇ ਘਰ ਦੇ ਵਿੱਚ ਸਿਰਫ ਪਲੱਗ ਲਾਉਣਾ ਆ ਔਰ ਸਾਰੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਜਿਹੜਾ ਹੈਗਾ ਆ ਤੁਹਾਡੇ ਚੱਲੇਗਾ। ਭਾਵੇਂ ਤੁਸੀਂ ਸੁਖਮਨੀ ਸਾਹਿਬ ਲੈਣਾ ਆ, 24/7 ਚੱਲੇ, ਚੌਪਈ ਸਾਹਿਬ, ਨਾਮ ਸਿਮਰਨ, ਮੂਲ ਮੰਤਰ, ਜਾਂ ਤੁਸੀਂ ਆਪਣਾ ਸਪੈਸ਼ਲ ਕੋਈ ਸ਼ਬਦ ਜਾਂ ਪਾਠ ਉਹਦੇ ਵਿੱਚ ਰਿਕਾਰਡ ਕਰਵਾਉਣਾ, ਉਹ ਵੀ ਅਸੀਂ ਕਰਕੇ ਦੇ ਦਿਆਂਗੇ। ਇਹਦੀ ਪ੍ਰਾਈਸ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਆ ਜੀ, ਸਿਰਫ ਤੇ ਸਿਰਫ ਪਲੱਗ ਐਂਡ ਪਲੇ ਜਿਹੜੇ ਰੇਡੀਓਜ਼ ਆ ਉਹ $20 ਦੇ ਸਾਡੇ ਸਟੋਰ ਤੇ ਲਗਾਏ ਗਏ ਹੈਗੇ ਆ। ਸੋ ਤੁਸੀਂ ਐਨੀ ਟਾਈਮ ਆ ਕੇ, ਪਹਿਲਾਂ ਇਹਨਾਂ ਦੀ ਜਿਹੜੀ ਕੁਆਂਟਿਟੀ ਸੀਗੀ ਉਹ ਖਤਮ ਹੋ ਗਈ ਸੀਗੀ ਔਰ ਦੁਬਾਰਾ ਇਹ ਸਟਾਕ ਦੇ ਵਿੱਚ ਆਏ ਹੈਗੇ ਆ। ਹੁਣ ਭਾਵੇਂ ਜਿੰਨੇ ਮਰਜ਼ੀ ਤੁਸੀਂ ਸਾਡੇ ਸਟੋਰ ਤੋਂ ਪਿਕਅਪ ਕਰ ਲਓ, ਇਹਦੀ ਪੂਰੀ ਕੁਆਂਟਿਟੀ ਜਿਹੜੀ ਹੈਗੀ ਤੁਹਾਨੂੰ ਮਿਲੇਗੀ। ਇਸ ਤੋਂ ਇਲਾਵਾ ਗੁਰਬਾਣੀ ਰੇਡੀਓ ਤੋਂ ਇਲਾਵਾ ਆਈ ਪੀ ਟੀ ਵੀ ਬੋਕਸ ਤੁਸੀਂ ਲੈਣਾ ਹੈਗਾ ਆ ਐਨੀ ਟਾਈਮ। ਜੇਕਰ ਤੁਸੀਂ ਆਪਣੇ ਕਰੰਟ ਪ੍ਰੋਵਾਈਡਰ ਦੇ ਨਾਲ ਸੰਤੁਸ਼ਟ ਨਹੀਂ ਹੈਗੇ, ਤੁਹਾਡਾ ਫੋਨ ਨਹੀਂ ਪਿਕਅਪ ਕੀਤਾ ਜਾਂਦਾ, ਤੁਹਾਨੂੰ ਕੋਈ ਟੈਕਨੀਕਲ ਇਸ਼ੂ ਆਉਂਦਾ ਆ, ਉਹਨੂੰ ਐਡਰੈਸ ਨਹੀਂ ਕੀਤਾ ਜਾਂਦਾ ਗਾ, ਇੱਦਾਂ ਦੀ ਐਬਸੋਲੂਟਲੀ ਕੋਈ ਵੀ ਟ੍ਰਬਲ ਜਿਹੜੀ ਹੈਗੀ ਆ ਤੁਹਾਨੂੰ ਢਿੱਲੋਂ ਵੀਡੀਓ ਤੋਂ ਨਹੀਂ ਆਊਗੀ। ਔਰ ਜਦੋਂ ਅਸੀਂ ਫਰੀਜ਼ਿੰਗ ਐਂਡ ਬਫਰਿੰਗ ਦੀ ਗੱਲ ਕਰਦੇ ਹਾਂ ਜੀ, ਅਸੀਂ ਇਹ ਨਹੀਂ ਕਿ ਅਸੀਂ ਰੇਡੀਓ 'ਤੇ ਕਹਿਤਾ, ਅਸੀਂ ਗਰੰਟੀ ਕਰਦੇ ਹਾਂ ਕਿ ਤੁਹਾਡੇ ਬੋਕਸ ਦੇ ਵਿੱਚ ਜੇਕਰ ਤੁਹਾਡੇ ਇੰਟਰਨੈਟ ਦੀ ਸਪੀਡ ਵਧੀਆ ਹੈਗੀ ਆ ਤਾਂ ਫਰੀਜ਼ਿੰਗ ਐਂਡ ਬਫਰਿੰਗ ਦੀ ਅਸੀਂ ਗਰੰਟੀ ਕਰਾਂਗੇ ਕਿ ਤੁਹਾਨੂੰ ਇੱਦਾਂ ਦੀ ਟ੍ਰਬਲ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਆਊਗੀ। ਤੁਹਾਡੇ ਕੋਲ ਤੁਹਾਡਾ ਆਪਣਾ ਬੋਕਸ ਹੈਗਾ, ਤੁਸੀਂ ਸਿਰਫ ਸਰਵਿਸ ਲੈਣੇ ਚਾਹੁੰਦੇ ਹੋ ਜਾਂ ਤੁਸੀਂ ਨਵਾਂ ਬੋਕਸ ਲੈਣਾ ਚਾਹੁੰਦੇ ਹੋ ਤਾਂ ਢਿੱਲੋਂ ਵੀਡੀਓ 'ਤੇ ਪਹੁੰਚੋ। ਐਬਨੀਜ਼ਰ ਐਂਡ ਗੋਲ ਰੋਡ ਦੀ ਸਾਡੀ ਲੋਕੇਸ਼ਨ ਆ, 7 ਦਿਨ 11 ਤੋਂ ਲੈ ਕੇ 8 ਵਜੇ ਤੱਕ ਸਾਡਾ ਸਟੋਰ ਖੁੱਲ੍ਹਾ ਹੁੰਦਾ। ਜਿਹੜੀ ਸਾਡੀ ਆਈ ਪੀ ਟੀ ਵੀ ਦੀ ਜਾਂ ਕਰੋ ਸਟ੍ਰੀਮ ਦੀ ਟੈਕਨੀਕਲ ਹੈਲਪਲਾਈਨ ਆ, ਉਹ ਸੁਬਹਾ 11 ਤੋਂ ਲੈ ਕੇ ਰਾਤ ਦੇ 11 ਵਜੇ ਤੱਕ 7 ਡੇਜ਼ ਅ ਵੀਕ ਅਵੇਲੇਬਲ ਹੁੰਦੀ ਆ। ਕੋਈ ਵੀ ਇਨਫੋਰਮੇਸ਼ਨ ਲਈ ਨੰਬਰ ਢਿੱਲੋਂ ਵੀਡੀਓ ਦਾ ਇੱਕੋ ਇੱਕ ਹੈਗਾ, 9052041313।
0: ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ। ਲਓ ਜੀ, ਸਾਰੰਗ ਰੇਡੀਓ ਦਾ ਫੇਸਬੁੱਕ ਪੇਜ ਆ ਜਿਹੜਾ, ਉਹਨੂੰ ਤੁਸੀਂ ਫੋਲੋ ਕਰ ਲਿਓ। ਉੱਤੇ ਨਵੀਂ ਵੀਡੀਓ ਪਾਤੀ ਆ ਕਿ ਸੋਸ਼ਲ ਮੀਡੀਆ 'ਤੇ ਲਾਈਵ ਨਾ ਹੋਇਆ ਕਰੋ, ਸ਼ਰੀਮਾਨ ਨੇ ਕਿਹਾ। ਕਾਹਤੋਂ ਕਿਹਾ, ਕੀ ਕਿਹਾ, ਉਹ ਤੁਸੀਂ ਸੁਣ ਲਿਓ। ਅਤੇ ਉੱਤੇ ਨਵੀਂ ਵੀਡੀਓ ਆ ਜਿਹੜੀ ਉਹ ਪਾਈ ਹੈ, ਅਤੇ ਬਹੁਤ ਸਾਰੀਆਂ ਹਰ ਰੋਜ਼ ਅਸੀਂ ਕੁਛ ਨਾ ਕੁਛ ਉੱਤੇ ਅਪਡੇਟ ਕਰਦੇ ਹਾਂ। ਅਤੇ ਅੱਜ ਇੱਕ ਕੀਤੀ ਹੈ ਕਿ ਰੋਡੇ ਲੰਡੇ ਕਾਲਜ ਦੀਆਂ ਯਾਦਾਂ, ਸ਼ਰੀਮਾਨ ਉਹਨਾਂ ਨੇ ਕਿਵੇਂ ਜਿਹੜੀਆਂ ਤਾਜ਼ਾ ਕੀਤੀਆਂ ਨੇ। ਸੋ ਜਿਹਨੇ ਜਿਹਨੇ ਨਹੀਂ ਸੀ ਉਦੋਂ ਸੁਣਿਆ, ਤਾਂ ਜਾ ਕੇ ਤੁਸੀਂ ਸਾਰੰਗ ਰੇਡੀਓ ਦਾ ਫੇਸਬੁੱਕ ਪੇਜ ਆ ਜਿਹੜਾ ਉਸ ਨੂੰ ਫੋਲੋ ਕਰ ਲਿਓ। ਅਤੇ ਸਾਰੰਗ ਸਟੂਡੀਓਜ਼ ਐਸ ਪਾਉਣੀ ਹੈ ਪਿੱਛੇ, ਸਾਰੰਗ ਸਟੂਡੀਓਜ਼ ਜਿਹੜਾ ਹੈਗਾ ਜੀ, ਇਹ ਸਾਡਾ ਯੂਟਿਊਬ ਚੈਨਲ ਆ, ਇਹਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ। ਅਤੇ ਸਾਰੰਗ ਸਟੂਡੀਓਜ਼ 1 ਸਾਡਾ ਜਿਹੜਾ ਹੈਗਾ ਜੀ, ਇੰਸਟਾ ਦਾ ਨਵਾਂ ਅਸੀਂ ਪੇਜ ਆ ਜਿਹੜਾ ਉਹ ਬਣਾਇਆ, ਸਾਰੰਗ ਸਟੂਡੀਓਜ਼ 1, ਅਤੇ ਉਹ ਇੰਸਟਾ 'ਤੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ। ਜੁੜੇ ਹੋਏ ਰੇਡੀਓ ਪ੍ਰੋਗਰਾਮ।

0: ਵਕਾਰ ਖਾਨ ਸਾਹਿਬ ਸਾਡੇ ਨਾਲ ਹਾਜ਼ਰ ਹੋ ਚੁੱਕਿਆ। ਖਾਨ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਸਰ।
1: ਹੈਲੋ
0: ਜੀ ਸਰ। ਖਾਨ ਸਾਹਿਬ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ
1: ਜੀ। ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਰਾਜਵੀਰ ਜੀ, ਮੇਰੇ ਕੋਲ ਰੋਜਰ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਡ ਕਾਲਿੰਗ ਮਿਲੇਗੀ। ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000, 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ। ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478648000, 6478648000
0: ਤੇ ਤੁਸੀਂ ਕਾਲ ਕਰ ਲੈਣੀ ਹੈ। ਵਕਾਰ ਖਾਨ 6478648000 ਤੇ ਕਾਲ ਕਰ ਲਿਓ ਭਰੋਸੇਮੰਦ ਸੇਵਾਵਾਂ ਦੇ ਲਈ। ਵਕਾਰ ਖਾਨ ਸਾਹਿਬ ਨੂੰ ਤੁਸੀਂ ਯਾਦ ਕਰ ਸਕਦੇ ਹੋ। ਇੰਟਰਨੈਟ ਜੇ ਤੁਹਾਡਾ ਪ੍ਰੋਪਰ ਨਹੀਂ ਚੱਲਦਾ, ਮੋਡਮ ਤੁਹਾਡਾ ਪੁਰਾਣਾ ਵਾ, ਤਾਂ ਬਹੁਤ ਬੈਸਟ ਰੇਟ ਰੋਜਰ ਤੋਂ ਲੈ ਕੇ ਦੇਣਗੇ। ਸੋ ਤੁਸੀਂ ਨੰਬਰ ਇਹਨਾਂ ਦਾ ਨੋਟ ਕਰਕੇ ਰੱਖ ਲਓ, 6478648000। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ।

0: ਨਰਦੇਵ ਸਿੱਧੂ ਸਾਹਿਬ ਸਾਡੇ ਨਾਲ ਨੇ। ਬਹੁਤ ਸਾਰੇ ਲੋਕ ਸਿੱਧੂ ਸਾਹਿਬ ਜੀ ਨੂੰ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ।
1: ਧੰਨਵਾਦ ਗੋਪਾਲ ਰਾਏ ਸਾਹਿਬ, ਤੁਹਾਨੂੰ ਤੇ ਸਾਰੰਗ ਰੇਡੀਓ ਸੁਣਨ ਵਾਲੇ ਤੇ ਸੋਸ਼ਲ ਮੀਡੀਆ ਤੇ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ। ਬਹੁਤੀ ਵਾਰ ਇਹ ਹੁੰਦਾ ਕਿ ਆਪਾਂ ਅਪਰੂਵਲ ਲੈਣੀ ਹੁੰਦੀ ਹੈ, ਕਿੰਨਾ ਕੁ ਟਾਈਮ ਪਹਿਲਾਂ ਆਪਾਂ ਅਪਰੂਵਲ ਲੈ ਲੈਂਦੇ ਹਾਂ ਤੇ ਉਹ ਮੰਨ ਲੈਣਗੇ ਅਪਰੂਵਲ ਨੂੰ? 2 ਮਹੀਨੇ, 3 ਮਹੀਨੇ, 4 ਮਹੀਨੇ, ਕਿੰਨਾ ਕੁ ਟਾਈਮ ਪਹਿਲਾਂ ਜੇ ਨਵਾਂ ਘਰ ਲੈਣਾ ਕਿਸੇ ਨੇ?
1: ਆਮ ਤੌਰ ਤੇ 3 ਤੋਂ 4 ਮਹੀਨੇ ਪਹਿਲਾਂ ਜੀ ਆਪਣਾ ਜਿਹੜੇ ਹੈਗੇ ਜੀ ਅਪਰੂਵਲ ਹੋ ਸਕਦੀ ਹੁੰਦੀ। 120 ਦਿਨ ਤੱਕ ਮੋਸਟ ਜਿਹੜੇ ਹੈਗੇ ਆ ਬੈਂਕਸ ਜਾਂ ਲੈਂਡਰਸ ਜਿਹੜੇ ਐਕਸੈਪਟ ਕਰ ਲੈਂਦੇ ਹੈਗੇ ਆ। ਤੇ ਹੁਣ ਉਸੇ ਦੀ ਗੱਲ ਹੀ ਕਰ ਲੈਂਦੇ ਆਪਾਂ ਜੀ। ਹੁਣ ਲੈਟਸ ਸੇ ਕਿ ਕਿਸੇ ਭੈਣ ਭਰਾ ਨੇ ਘਰ ਬੁੱਕ ਕਰਾਇਆ ਸੀਗਾ, ਉਹਨਾਂ ਦੀ ਹੁਣ ਕਲੋਜ਼ਿੰਗ ਆ ਰਹੀ ਹੈਗੀ ਆਉਣ ਵਾਲੇ 3 ਤੋਂ 4 ਮਹੀਨਿਆਂ ਦੇ ਵਿੱਚ।
0: ਓਕੇ,
1: ਉਹ ਸਾਨੂੰ ਹੁਣ ਸੰਪਰਕ ਕਰ ਸਕਦੇ ਹੈਗੇ ਆ, ਕਿਉਂਕਿ ਸਮਾਂ ਰਹਿੰਦੇ ਬਾਈ ਜੀ ਜਿਹੜਾ ਵੀ ਕੰਮ ਹੋ ਜੇ ਉਹਦੀ ਰੀਸ ਨਹੀਂ ਹੁੰਦੀ, ਕਿਉਂਕਿ ਕੋਈ ਵੀ ਇਸ਼ੂ ਆ ਜਾਂਦਾ ਤੇ ਆਪਣੇ ਕੋਲੇ ਟਾਈਮ ਜੇ ਹੋਵੇ ਤਾਂ ਫਿਰ ਉਹਦਾ ਕੋਈ ਨਾ ਕੋਈ ਹੱਲ ਸਮੇਂ ਸਿਰ ਕੱਢਿਆ ਜ਼ਰੂਰ ਜਾ ਸਕਦਾ ਹੁੰਦਾ। ਕਿਉਂਕਿ ਜਿਹੜੀਆਂ ਪ੍ਰਾਪਰਟੀਜ਼ ਪਹਿਲਾਂ ਦੀਆਂ ਬੁੱਕ ਹੋਈਆਂ ਹੋਈਆਂ ਤੇ ਕਈ ਵਾਰੀ ਦੇਖਣ 'ਚ ਆਉਂਦਾ ਕਿ ਉਹਨਾਂ ਦੀ ਜਿਹੜੀ ਅਪਰੇਜ਼ਲ ਆ ਉਹ ਘੱਟ ਆਉਂਦੀ ਹੈਗੀ ਹੈ, ਤੇ ਉਸ ਕੇਸ 'ਚ ਫਿਰ ਬੜੀ ਪ੍ਰੋਬਲਮ ਹੁੰਦੀ ਹੈ। ਪਰ ਜਦੋਂ ਅਸੀਂ ਉਹਨੂੰ ਮੌਰਗੇਜ ਨੂੰ ਪ੍ਰੋਸੈਸ ਕਰਦੇ ਹੈਗੇ ਹਾਂ ਜੀ, ਤਾਂ ਅਪਰੇਜ਼ਲ ਅਸੀਂ ਖੁਦ ਆਰਡਰ ਕਰਨੀ ਹੁੰਦੀ, ਪਹਿਲਾਂ ਅਪਰੇਜ਼ਲ ਦੀ ਕਾਪੀ ਸਾਡੇ ਕੋਲ ਆਉਂਦੀ ਹੈਗੀ, ਉਸ ਤੋਂ ਬਾਅਦ ਲੈਂਡਰ ਕੋਲ ਜਾਂਦੀ ਹੈਗੀ ਹੈ, ਤੇ ਆਪਣੇ ਕੋਲ ਆਪਸ਼ਨ ਹੁੰਦੀ ਆ ਉਸ ਪੁਆਇੰਟ ਤੇ ਕਿ ਆਪਾਂ ਸੈਕਿੰਡ ਓਪੀਨੀਅਨ ਲੈ ਸਕੀਏ, ਕਿਸੇ ਹੋਰ ਅਪਰੇਜ਼ਲ ਕੰਪਨੀ ਤੋਂ ਅਪਰੇਜ਼ਲ ਕਰਵਾ ਕੇ ਦੇਖ ਸਕਦੇ ਹੈਗੇ ਹਾਂ। ਕਈ ਵਾਰੀ ਉਹਦੇ ਨਾਲ ਆਪਣੀ ਹੱਲ ਹੋ ਜਾ ਮਸਲਾ ਹੱਲ ਹੋ ਜਾਂਦਾ ਹੈਗਾ। ਜੇਕਰ ਫਿਰ ਵੀ ਆਪਾਂ ਨੂੰ ਕੋਈ ਦਿੱਕਤ ਆਉਂਦੀ ਹੈਗੀ, ਫਿਰ ਆਪਾਂ ਨੈਕਸਟ ਜਿਹੜੀ ਚੀਜ਼ ਦੇਖਦੇ ਹਾਂ ਕਿ ਤੁਹਾਡੇ ਕੋਲ ਕੋਈ ਹੋਰ ਪ੍ਰਾਪਰਟੀ ਹੈਗੀ ਹੈ, ਕੀ ਉਹਨੂੰ ਰੀਫਾਈਨੈਂਸ ਕੀਤਾ ਜਾ ਸਕਦਾ, ਕੀ ਉਹ ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਈ ਜਾ ਸਕਦੀ ਹੈ, ਜਾਂ ਕਿਸੇ ਹੋਰ ਤਰੀਕੇ ਦੇ ਨਾਲ ਉਹਦੇ ਚੋਂ ਪੈਸੇ ਕੱਢੇ ਜਾ ਸਕਦੇ ਹੈਗੇ, ਤਾਂ ਕਿ ਤੁਹਾਡੀ ਜਿਹੜੀ ਘਰ ਦੀ ਜਿਹੜੀ ਸਮੇਂ ਸਿਰ ਉਹਦੀ ਕਲੋਜ਼ਿੰਗ ਆਪਾਂ ਕਰਵਾ ਸਕੀਏ। ਅਗਰ ਤੁਹਾਡੇ ਕੋਲ ਡਾਊਨ ਪੇਮੈਂਟ ਦਾ ਇਸ਼ੂ, ਉੱਥੋਂ ਆਪਾਂ ਡਾਊਨ ਪੇਮੈਂਟ ਪੂਰੀ ਕਰਕੇ ਕਲੋਜ਼ਿੰਗ ਉਹਦੀ ਸਮੇਂ ਸਿਰ ਕਰਵਾ ਸਕੀਏ, ਤੇ ਨਾਲ ਦੀ ਨਾਲ ਆਪਾਂ ਇਹ ਵੀ ਦੇਖਦੇ ਹਾਂ ਜੇਕਰ ਤੁਹਾਡੇ ਕੋਈ ਹੋਰ ਕੋਈ ਡਾਊਨ ਪੇਮੈਂਟ ਦਾ ਇਸ਼ੂ, ਕਿਉਂਕਿ ਅੱਜ ਕੱਲ੍ਹ ਬਾਈ ਜੀ ਐਂਟੀ ਮਨੀ ਲਾਂਡਰਿੰਗ ਕਰਕੇ, ਫਿਨਟਰੈਕ ਕਰਕੇ ਕਾਫੀ ਸਾਰੇ ਜਿਹੜੇ ਹੈਗੇ ਜੀ ਸਵਾਲ ਆਉਂਦੇ ਹੈਗੇ ਡਾਊਨ ਪੇਮੈਂਟ ਦੇ ਉੱਪਰ, ਜਾਂ ਕੋਈ ਤੁਹਾਡਾ ਕੋਈ ਕ੍ਰੈਡਿਟ ਦਾ ਇਸ਼ੂ ਹੈਗਾ, ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਸਮੇਂ ਸਿਰ ਜਿਹੜਾ ਹੈਗਾ ਜੀ ਕੋਈ ਨਾ ਕੋਈ ਇਹਨਾਂ ਦਾ ਹੱਲ ਜ਼ਰੂਰ ਕੱਢਿਆ ਜਾ ਸਕਦਾ ਹੁੰਦਾ। ਤੁਹਾਡੇ ਘਰ ਦੀ ਕਲੋਜ਼ਿੰਗ ਆਉਣ ਵਾਲੇ 3 ਤੋਂ 4 ਮਹੀਨਿਆਂ ਦੇ ਵਿੱਚ ਆ ਰਹੀ ਹੈਗੀ ਹੈ, ਤੁਸੀਂ ਸਾਨੂੰ ਹੁਣ ਸੰਪਰਕ ਕਰ ਸਕਦੇ ਹੋ ਤਾਂ ਕਿ ਸਮੇਂ ਸਿਰ ਆਪਾਂ ਤੁਹਾਡੀ ਮੌਰਗੇਜ ਅਪਰੂਵ ਕਰਾ ਕੇ ਦੇ ਸਕੀਏ, ਤੇ ਸਮੇਂ ਸਿਰ ਤੁਹਾਡੀ ਸਟ੍ਰੈਸ ਫਰੀ ਕਲੋਜ਼ਿੰਗ ਹੋ ਸਕੇ। ਤੁਸੀਂ ਘਰ ਨਵਾਂ ਖਰੀਦਣ ਦੇ ਬਾਰੇ ਸੋਚ ਰਹੇ ਹੈਗੇ ਹੋ, ਜਾਂ ਤੁਸੀਂ ਫਸਟ ਟਾਈਮ ਬਾਇਰ ਹੈਗੇ ਹੋ, ਜਾਂ ਅਦਰਵਾਈਜ਼ ਤੁਸੀਂ ਮਾਰਕੀਟ ਦੇ ਵਿੱਚ ਹੈਗੇ ਹੋ, ਘਰ ਖਰੀਦਣ ਬਾਰੇ ਸੋਚ ਰਹੇ ਹੋ, ਪ੍ਰੀ ਅਸੈਸਮੈਂਟ ਕਰਨੀ ਹੈਗੀ ਹੈ, ਪ੍ਰੀ ਅਪਰੂਵਲ ਲੈਣੀ ਹੈਗੀ, ਤਾਂ ਵੀ ਸੰਪਰਕ ਕਰ ਸਕਦੇ ਹੋ। ਤੁਹਾਨੂੰ ਹਾਂ ਕਹਾਂਗੇ, ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦਿਆਂਗੇ। ਨੰਬਰ ਹੈ ਜੀ 647-294-5503, ਨਰਦੇਵ ਸਿੱਧੂ 647-294-5503 ਜੀ। ਬਾਈ ਜੀ
0: ਬਾਈ ਜੀ ਬਹੁਤ ਸਾਰੇ ਜਿਹੜੇ ਕਰਜ਼ੇ ਆ, ਜੇ ਉਹਨਾਂ ਨੂੰ ਘਟਾਉਣਾ ਹੋਵੇ ਤਾਂ ਉਦੋਂ ਮੈਨੂੰ ਲੱਗਦਾ ਕਿ ਜਦੋਂ ਰਿਨਿਊ ਹੁੰਦੀ ਆ ਮੌਰਗੇਜ ਉਦੋਂ ਇੱਕ ਬੈਸਟ ਚਾਂਸ ਬਣ ਸਕਦਾ ਹੁੰਦਾ?
1: ਬਾਈ ਜੀ ਬਿਲਕੁਲ, ਜਿਹੜਾ ਆਮ ਤੌਰ ਤੇ ਜਿਹੜਾ ਹੈਗਾ ਉਹ ਬੇਸਿਕਲ ਤੁਸੀਂ ਰੀਫਾਈਨੈਂਸ ਦੀ ਗੱਲ ਕਰ ਰਹੇ ਹੈਗੇ, ਜਦੋਂ ਆਪਾਂ ਰੀਫਾਈਨੈਂਸ ਕਰਦੇ ਉਹਦੇ ਨਾਲ ਕਰਜ਼ੇ ਨੂੰ ਕੰਸੋਲੀਡੇਟ ਕਰ ਸਕਦੇ ਹੁੰਦੇ
0: ਹਾਂ। ਬਿਲਕੁਲ
1: ਯੈਸ, ਰੀਫਾਈਨੈਂਸ ਆਪਣਾ ਰਿਨਿਊਅਲ ਦੇ ਟਾਈਮ ਤੇ ਬੈਸਟ ਟਾਈਮ ਹੁੰਦਾ ਹੈਗਾ ਜੀ ਆਮ ਤੌਰ ਤੇ ਮੌਰਗੇਜ ਨੂੰ ਰੀਫਾਈਨੈਂਸ ਕਰਕੇ, ਤੇ ਜੇਕਰ ਤੁਹਾਡੇ ਕੋਲ ਕੋਈ ਕਰਜ਼ੇ ਚੜੇ ਹੋਏ ਆ ਤਾਂ ਉਹਨਾਂ ਨੂੰ ਇਕੱਠਿਆ ਕੀਤਾ ਜਾ ਸਕਦਾ ਉਸ ਟਾਈਮ ਤੇ, ਕਿਉਂਕਿ ਮੌਰਗੇਜ ਤੁਹਾਨੂੰ ਤੋੜਨ ਦੀ ਲੋੜ ਨਹੀਂ ਪੈਂਦੀ, ਕਿਉਂਕਿ ਮੌਰਗੇਜ ਮੈਚੋਰ ਹੋ ਰਹੀ ਹੁੰਦੀ, ਤੁਹਾਨੂੰ ਫਿਰ ਉਸ ਕੇਸ 'ਚ ਕੋਈ ਪੈਨਲਟੀ ਨਹੀਂ ਪੈਂਦੀ ਹੈਗੀ। ਤਾਂ ਜਿਹੜੇ ਵੀ ਤੁਹਾਡੇ ਕਰਜ਼ੇ ਹੈਗੇ ਡੈਟ ਹੈਗੇ ਉਹਨਾਂ ਨੂੰ ਇਕੱਠਿਆਂ ਕੀਤਾ ਜਾ ਸਕਦਾ। ਇਹ ਤਾਂ ਬੇਸਿਕਲੀ ਜੀ ਰੀਫਾਈਨੈਂਸ ਹੋ ਗਈ ਕਿ ਮੌਰਗੇਜ ਦੇ ਵਿੱਚ ਆਪਾਂ ਨੂੰ ਪਾ ਦਿੰਦੇ ਹੈਗੇ, ਇੱਕ ਪੇਮੈਂਟ ਬਣ ਜਾਂਦੀ ਹੈ, ਓਵਰਆਲ ਪੇਮੈਂਟ ਘੱਟ ਜਾਂਦੀ ਕਿਉਂਕਿ ਇੰਟਰਸਟ ਰੇਟ ਘੱਟ ਜਾਂਦਾ। ਹੋਰ ਜਿਹੜੀਆਂ ਆਪਸ਼ਨ ਹੋ ਸਕਦੀਆਂ ਹੁੰਦੀਆਂ ਜੀ, ਸਿਕਿਓਰ ਲਾਈਨ ਆਫ ਕ੍ਰੈਡਿਟ ਕਦੇ ਵੀ ਬਣਾਈ ਜਾ ਸਕਦੀ ਹੁੰਦੀ ਹੈਗੀ ਹੈ। ਜੇਕਰ ਤੁਸੀਂ ਰੀਫਾਈਨੈਂਸ ਤੁਸੀਂ ਨਹੀਂ ਕਰਨਾ ਚਾਹੁੰਦੇ, ਨੈਕਸਟ ਆਪਸ਼ਨ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਦੀ ਹੈ, ਕਿਸੇ ਕਾਰਨ ਕਰਕੇ ਰੀਫਾਈਨੈਂਸ ਤੁਸੀਂ ਨਹੀਂ ਕਰਨਾ ਚਾਹੁੰਦੇ ਜਾਂ ਨਹੀਂ ਹੋ ਸਕਦੀ, ਜਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਦੇ ਵਿੱਚ ਕੋਈ ਇਸ਼ੂ ਹੈ, ਤੇ ਕੁਝ ਕੇਸ ਦੇ ਵਿੱਚ ਸੈਕੰਡ ਮੌਰਗੇਜ ਵੀ ਕੀਤੀ ਜਾ ਸਕਦੀ ਹੈ। ਇਹ ਹਰ ਇੰਡੀਵਿਜੁਅਲ ਦੀ ਸਿਚੁਏਸ਼ਨ ਬਾਈ ਜੀ ਡਿਫਰੈਂਟ ਹੁੰਦੀ ਹੈ, ਉਹਨਾਂ ਦੀ ਸਿਚੁਏਸ਼ਨ ਮੁਤਾਬਕ ਹੀ ਅਸੀਂ ਉਹਨਾਂ ਦੀ ਪ੍ਰੋਬਲਮ ਦਾ ਸੋਲੂਸ਼ਨ ਰਿਕਮੈਂਡ ਕਰਦੇ ਹੈਗੇ ਆ। ਫੋਰ ਐਗਜ਼ਾਮਪਲ, ਕਿਸੇ ਨੇ $50,000 ਦੇ ਕਰਜ਼ੇ ਕ੍ਰੈਡਿਟ ਕਾਰਡਾਂ ਤੇ ਚੱਕੇ ਹੈ, $1,500 ਦੇ ਆਸ ਪਾਸ ਉਹਦੀ ਮਿਨੀਮਮ ਮੰਥਲੀ ਪੇਮੈਂਟ ਕਰਦੇ ਹੈ। ਦੂਜੇ ਪਾਸੇ ਆਹ ਜਿਹੜੀਆਂ 3 ਆਪਸ਼ਨਸ ਵੀ ਆਪਾਂ ਗੱਲ ਕੀਤੀ ਆ, ਬੇਸ਼ੱਕ ਰੀਫਾਈਨਾਂਸ ਹੈ ਜਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਦਾ ਜਾਂ ਸੈਕੰਡ ਮੌਰਗੇਜ ਦਾ, ਡਿਪੈਂਡ ਕਰਦਾ ਤੁਸੀਂ ਕਿਹੜੀ ਵਾਸਤੇ ਕੁਆਲੀਫਾਈ ਕਰਦੇ ਹੋ ਜਾਂ ਕਿਹੜੀ ਵਾਸਤੇ ਆਪਟ ਕਰਦੇ ਹੋ, ਉਸੇ $50,000 ਦੀ ਕਿਸ਼ਤ $1,500 ਤੋਂ ਘੱਟ ਕੇ $225-250 ਤੋਂ ਲੈ ਕੇ $450-500 ਮਹੀਨੇ ਦੀ ਰਹਿ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਤੁਸੀਂ $50,000 ਦੇ ਕਰਜ਼ੇ ਦੇ ਪਿੱਛੇ ਮਹੀਨੇ ਦਾ $1,000 ਤੋਂ ਲੈ ਕੇ ਤਕਰੀਬਨ $1,200-1,250 ਤੱਕ ਸੇਵ ਕਰ ਸਕਦੇ ਹੋ। ਤੁਹਾਡਾ ਕੈਸ਼ ਫਲੋ ਫਰੀ ਹੋ ਸਕਦਾ ਹੈ। ਪਹਿਲਾਂ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ, ਉਹ ਵੀ ਬੈਟਰ ਹੋ ਜਾਏਗਾ। ਤੁਹਾਨੂੰ ਕੰਜ਼ਿਊਮਰ ਪ੍ਰਪੋਜ਼ਲ ਵੀ ਕਰਨ ਦੀ ਲੋੜ ਨਹੀਂ ਪੈਣੀ, ਤੁਹਾਡੀ ਪੇਮੈਂਟ ਵੀ ਇੱਕ ਬਣ ਜਾਏਗੀ ਔਰ ਡਾਲਰ ਵੀ ਸੇਵ ਹੋਣਗੇ। ਕਰਜ਼ੇ ਚੜੇ ਹੋਏ ਹੈ, ਘਰ ਹੈਗਾ, ਇਹਦਾ ਕੋਈ ਨਾ ਕੋਈ ਹੱਲ ਲੱਭਣਾ ਚਾਹੁੰਦੇ ਹੋ ਜਾਂ ਤੁਹਾਨੂੰ ਮੌੜਗੇ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਨੰਬਰ ਹੈ ਜੀ 647-294-5503 ਨਵਦੇਵ ਸਿੱਧੂ 6472945503 ਟਾਈਮ ਦੇ ਲਈ ਗੋਪਰਾਏ ਸਾਹਿਬ ਤੁਹਾਡਾ ਬਹੁਤ ਧੰਨਵਾਦ ਜੀ।

0: ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਨਾਗਪਾਲ ਸਾਹਿਬ ਸਾਡੇ ਨਾਲ ਆ ਗਏ ਆ। ਨਾਗਪਾਲ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ
1: ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।
0: ਕੀ ਹਾਲ ਚਾਲ ਹੈ? ਠੀਕ ਠਾਕ ਹੋ?
1: ਵਧੀਆ ਜੀ, ਵਧੀਆ, ਤੁਸੀਂ ਦੱਸੋ ਜੀ।
0: ਅੱਛਾ, ਕੱਲ ਤੁਸੀਂ ਦੱਸਣਾ ਸੀ ਕਿ ਭਾਈ ਕੱਲ ਤੱਕ, ਕਹਿੰਦੇ ਸੀ ਤੁਸੀਂ ਵਾਅਦਾ ਕਰ ਗਿਆ ਸੀ ਵੀ ਮੈਂ ਕੱਲ ਤੱਕ ਤੁਹਾਨੂੰ ਦੱਸ ਦੂੰਗਾ ਕਿ ਸਾਰੀਆਂ ਕੈਲਕੂਲੇਸ਼ਨ ਲਾ ਕੇ, ਕਿਉਂਕਿ ਨਵੇਂ ਰੂਲ ਰੈਗੂਲੇਸ਼ਨ ਨੇ ਚੇਂਜ ਹੋਏ ਨੇ ਕਿ ਭਾਈ ਜੇ ਤੁਸੀਂ ਲੋਨ ਲੈਣਾ ਚਾਹੁੰਦੇ ਹੋ ਤੁਹਾਨੂੰ ਕੋਈ ਗਰੰਟਰ ਵਗੈਰਾ ਦੀ ਜ਼ਰੂਰਤ ਨਹੀਂ ਪੈਣੀ ਹੈ, ਤੁਹਾਨੂੰ ਕੋਈ ਘਰ ਹੋਵੇ ਨਾ ਹੋਵੇ, ਕਾਰ ਹੋਵੇ ਨਾ ਹੋਵੇ, ਉਹਦੀ ਕੋਈ ਜ਼ਰੂਰਤ ਨਹੀਂ ਪੈਣੀ ਹੈ। ਵੱਧ ਤੋਂ ਵੱਧ ਕਿੰਨਾ ਲੋਨ ਦਵਾ ਸਕਦੇ ਹੋ, ਕਿੰਨਾ ਲੋਨ ਮਿਲ ਸਕਦਾ?
1: ਹਾਂਜੀ ਸਰ, ਗਵਰਨਮੈਂਟ ਕਾ ਪ੍ਰੋਗਰਾਮ ਹੈ ਆਪ ਸਕਿੱਲ ਡਿਵੈਲਪ ਕਰੇਂ, ਔਰ ਫੰਡਿੰਗ ਥੋੜ੍ਹਾ ਚੇਂਜ ਹੁਆ ਹੈ ਫੰਡਿੰਗ ਮੇਂ, ਤੋ ਹਮਨੇ ਆਜ ਪੂਰੀ ਕੈਲਕੂਲੇਸ਼ਨ ਕਰੀ ਹੈ, ਐਸਟੀਮੇਟਸ ਨਿਕਾਲੇ ਹੈ, ਤੋ ਉਸ ਮੇਂ ਆਪ ਮਾਨ ਕੇ ਚੱਲੇ ਅਪ ਟੂ $170,000 ਕਾ ਲੋਨ ਬਿਨਾਂ ਕ੍ਰੈਡਿਟ ਚੈੱਕ ਕੇ, ਢਾਈ ਸਾਲ ਤੱਕ 0% ਪੇ, ਢਾਈ ਸਾਲ ਬਾਅਦ ਵੀ 2.5% ਹੀ ਸਾਲ ਕਾ ਵਿਆਜ ਹੈ, ਜੋ ਕਿ ਕੁਛ ਵੀ ਨਹੀਂ ਹੋਤਾ, ਔਰ ਕੋਈ ਗਰੰਟਰ, ਕੋਈ ਕੋਲੈਟਰਲ, ਕੋਈ ਸਿਕਿਉਰਿਟੀ ਨਹੀਂ ਹੈ। ਸਕਿੱਲ ਡਿਵੈਲਪ ਕਰੇ, ਗਵਰਨਮੈਂਟ ਆਪਕੋ ਫੰਡਿੰਗ ਦੇ ਰਹੀ ਹੈ, ਆਪ ਆਪਣਾ ਖਰਚਾ ਚਲਾ ਪਾਏ, ਆਪਕੇ ਖਾਤੇ ਮੇਂ, ਮੇਰੇ ਖਾਤੇ ਮੇਂ ਨਹੀਂ, ਪਹਿਲੇ ਕੀ ਤਰ੍ਹਾਂ ਅਸਲੀ ਕਾਗਜ਼ ਲਗਤੇ ਹੈਂ ਆਪਕਾ NOA, ਆਪਕੇ ਬੱਚੋ ਕੇ ਬਰਥ ਸਰਟੀਫਿਕੇਟ ਔਰ ਆਪਕਾ ਮੈਰਿਜ ਸਰਟੀਫਿਕੇਟ, ਜਿਤਨੇ ਜ਼ਿਆਦਾ ਬੱਚੇ ਉਤਨੀ ਜ਼ਿਆਦਾ ਫੰਡਿੰਗ, ਔਰ ਅਗਰ ਬੱਚੇ ਛੋਟੇ ਹੈ 11 ਸਾਲ ਸੇ, ਤੋ ਫੰਡਿੰਗ ਕਾ ਕੁਛ ਪੋਰਸ਼ਨ, ਮੈਂ ਨਹੀਂ ਕਹਿ ਰਿਹਾ ਬੜਾ ਪੋਰਸ਼ਨ, ਕੁਛ ਪੋਰਸ਼ਨ ਗ੍ਰਾਂਟ ਹੈ, ਔਰ ਐਸਾ ਵੀ ਸਕਤਾ ਅਗਰ ਆਪਕੇ 3 ਬੱਚੇ ਛੋਟੇ ਤੋ ਕਾਲਜ ਕੀ ਚੀਜ਼ ਗ੍ਰਾਂਟ ਸੇ ਹੀ ਕਵਰ ਹੋ ਜਾਏ।
0: ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਤੁਸੀਂ ਦੱਸਿਆ ਵੀ 1,70,000 ਤੱਕ ਲੋਨ ਆ ਜਿਹੜਾ ਉਹ ਗੌਰਮੈਂਟ ਵੱਲੋਂ ਦਿੱਤਾ ਜਾਏਗਾ ਕਿ ਭਾਈ ਤੁਸੀਂ 2 ਸਾਲ 2.5 ਸਾਲ ਤੁਸੀਂ ਕੋਈ ਨਹੀਂ ਪੇ ਕਰਨਾ ਕੁਛ ਵੀ, ਉਹਦਾ $0 ਆ, ਕੁਛ ਨਹੀਂ ਪੇ ਕਰਨਾ, 1,70,000 ਤੱਕ ਦਾ ਲੋਨ ਆ ਜਿਹੜਾ ਉਹ ਤੁਹਾਨੂੰ ਮਿਲ ਸਕਦਾ ਵਾ, ਡਿਪੈਂਡ ਕਰਦਾ ਤੁਹਾਡੀ ਫੈਮਿਲੀ ਸਾਈਜ਼ 'ਤੇ, ਬਾਕੀ ਸਾਰਾ ਚਲੋ ਤੁਹਾਨੂੰ ਫੋਨ ਕਰਕੇ ਉਹ ਪੁੱਛ ਲੈਣਗੇ। ਅਤੇ 2.5 ਸਾਲ ਬਾਅਦ ਵੀ ਤੁਸੀਂ ਕਹਿੰਦੇ ਹੋ ਕਿ 2.5% ਦੇ ਆ?
1: ਬਿਲਕੁਲ ਜੀ, 2.5 ਸਾਲ ਬਾਅਦ ਵੀ 2.5% ਸਾਲ
0: 2.5% ਤਾਂ, ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ, 2.5% ਤੇ ਤਾਂ ਮੋਰਗੇਜ ਵੀ ਹੈ ਨਹੀਂ। ਸਭ ਤੋਂ ਘੱਟ ਇਹ ਦੇਖਿਆ ਜਾਂਦਾ ਹੁੰਦਾ ਕਿ ਚਲੋ ਬਾਕੀ ਜਿਹੜੇ ਹੈਗੇ ਆ ਜੀ, ਵੀਜ਼ੇ ਵੀ ਮਹਿੰਗੇ ਆ, ਆਹ ਵੀ ਮਹਿੰਗਾ, ਸੈਕਿੰਡ ਮੋਰਗੇਜ ਵੀ ਮਹਿੰਗੀ ਆ, ਪ੍ਰਾਈਵੇਟ ਮੋਰਗੇਜ ਵੀ ਮਹਿੰਗੀ ਆ, ਸਾਰਾ ਕੁਛ ਹੀ ਮਹਿੰਗਾ, ਮਾਸਟਰ ਕਾਰਡ ਵੀ ਮਹਿੰਗਾ, ਉਹਦਾ ਵਿਆਜ ਵੀ, ਵੀਜ਼ਿਆਂ ਦਾ ਵਿਆਜ ਵੀ ਮਹਿੰਗਾ, ਅਤੇ ਜੇ ਘੱਟ ਤੋਂ ਘੱਟ ਦੇਖਿਆ ਜਾਵੇ ਫਿਰ ਇਹ ਹੁੰਦਾ ਕਿ ਯਾਰ ਮੋਰਗੇਜ ਰੇਟ ਆ ਜਿਹੜਾ ਇਦੋਂ ਘੱਟ ਵਿਆਜ, ਤਾਂ ਲਾਈਨ ਆਫ ਕ੍ਰੈਡਿਟ ਜਿਹੜੀ ਬੈਂਕ ਤੋਂ ਬਣਦੀ ਆ ਉਹ ਵੀ ਇਹਦੇ ਨਾਲੋਂ ਮਹਿੰਗੀ ਹੁੰਦੀ ਹੈ ਅਤੇ ਮੋਰਗੇਜ ਨਾਲੋਂ। ਇਹ ਤੁਸੀਂ ਮੋਰਗੇਜ ਨਾਲੋਂ ਵੀ ਥੱਲੇ ਕਹਿੰਦਾ ਕਿ ਵੀ 2.5% ਦੇਣਾ, ਉਹ ਵੀ 2.5 ਸਾਲ ਬਾਅਦ, ਇਹ ਸ਼ੋਰ ਹੋ ਤੁਸੀਂ ਇਸ ਚੀਜ਼ 'ਤੇ?
1: ਬਿਲਕੁਲ ਜੀ, 100%, 100%, ਗਵਰਨਮੈਂਟ ਨੇ ਆਪਣੇ ਕੈਲਕੂਲੇਟਰ ਵੀ ਡਾਲਾ ਹੋਇਆ, ਆਪ ਆਏਂਗੇ ਆਫਿਸ ਮੈਂ ਆਪਕੋ ਦਿਖਾਏਂਗੇ, ਫੋਟੋ ਭੇਜਦੇ ਹੈ, ਪਤਾ ਹੀ ਵੈਸੇ ਤਾਂ ਆਪਕੋ ਇਤਨੇ ਕਲਾਇੰਟਸ ਕੋ ਮੈਸੇਜ ਕਰ ਚੁੱਕੇ ਹੈ, ਤੋ ਇਸਮੇ ਅਬ ਮਾਨ ਕੇ ਚੱਲੇ ਮੈਨੇ ਆਪਣੀ ਕੰਪਨੀ ਕਾ ਲਾਈਨ ਆਫ ਕ੍ਰੈਡਿਟ ਬਣਵਾਇਆ $70,000 ਕਾ, ਉਹਨਾਂ ਨੇ ਮੇਰੇ ਸੇ ਪਰਸਨਲ ਗਾਰੰਟੀ ਲੈ ਲਈ, ਕੱਲ ਕੋ ਅਗਰ ਮੈਂ ਪੈਸੇ ਨਹੀਂ ਦੇ ਪਾਇਆ ਤਾਂ ਮੇਰੇ ਘਰ ਉਠਾ ਲੇਂਗੇ ਉਹ, ਬਟ ਯਹਾਂ ਪੇ ਐਸਾ ਕੁਛ ਨਹੀਂ ਹੈ, ਮੇਰੇ ਦਿਮਾਗ ਮੇਂ ਆ ਰਹੇ ਭਾਈ ਸਾਹਿਬ ਕਿਆ ਤੁਮ ਮੇਰੇ ਸੇ ਪੈਸੇ ਲੂੰਗਾ ਮੈਂ, ਮੈਨੇ ਖੁਦ ਆਪਣਾ ਵਾਈਫ ਕੋ ਕੋਰਸ ਜੁਆਇਨ ਕਰਾ, ਪੈਸੇ ਆ ਗਏ, ਤੋ ਮਤਲਬ ਮੇਰੇ ਸਕਿੱਲ ਵੀ ਡਿਵੈਲਪ ਹੋ ਗਈ, ਫੰਡਿੰਗ ਵੀ ਆ ਗਈ, ਤੋ ਇਸ ਮੇਂ ਅਬ ਲਾਈਕ 50 to $170,000 ਕੀ ਫੰਡਿੰਗ ਹੈ, ਡਿਪੈਂਡਿੰਗ ਔਨ ਯੋਰ ਫੈਮਿਲੀ ਸਾਈਜ਼, ਬੱਚੇ ਛੋਟੇ ਹੈ ਅਗਰ ਆਪਕੇ ਤੋ ਆਪਕੀ ਗ੍ਰਾਂਟ ਸੇ ਕਾਲਜ ਕੀ ਫੀਸ ਕਵਰ ਹੋ ਗਈ, ਔਰ ਲੋਨ 0% ਪੇ, ਔਰ ਇੱਕ ਸਾਲ ਕਾ ਕੋਰਸ ਕਰਤੇ ਤੋ 1.5 ਸਾਲ
0: ਇਹ ਦੱਸੋ ਕਰਤੇ ਹੈ, ਏਜ ਇਹ ਦੱਸੋ ਵੀ ਏਜ ਕਿੰਨੀ ਤੱਕ ਜਿਹੜਾ ਬੰਦਾ ਇਹ ਲੋਨ ਲੈ ਸਕਦਾ?
1: ਏਜ ਕੁਛ ਨਹੀਂ ਹੈ ਇਸ ਕੇ ਅੰਦਰ, ਪਹਿਲੇ ਕੀ ਤਰ੍ਹਾਂ ਨੋ ਏਜ ਕ੍ਰਾਈਟੇਰੀਆ, ਗਵਰਨਮੈਂਟ ਕੀ ਪਾਲਿਸੀ ਏਜ ਪੇ ਡਿਸਕ੍ਰਿਮੀਨੇਟ ਨਹੀਂ ਕਰਤੀ,
0: ਤੇ ਇਨਕਮ, ਇਹ ਤੇ ਇਨਕਮ ਦਾ ਹੈਗਾ ਕਿ ਇਨਕਮ ਜਿਵੇਂ ਉੱਤੇ 70,000 ਤੋਂ ਘੱਟ ਸ਼ੋ ਹੋਣੀ ਸੀ ਤੁਹਾਡੀ, ਇਹ ਤੇ ਵੀ ਹੈ ਕੁਛ?
1: ਇਸ ਮੇਂ 2025 ਕੇ NOA ਮੇਂ ਫੈਮਿਲੀ ਇਨਕਮ ਲੈਸ ਦੈਨ $85,000 ਹੈ, ਤੋ ਆਪਕੋ ਅੱਛਾ ਬੈਨੀਫਿਟ ਹੈ, 90 ਪੇ ਕਮ ਬੈਨੀਫਿਟ ਹੈ।
0: ਅੱਛਾ, ਜਾਨੀ ਜੇ 80-85,000 ਦੋਨਾਂ ਜਾਣੇ ਦੀ ਇਨਕਮ ਹੋਵੇ ਤਾਂ ਉਹਨੂੰ ਵਧੀਆ ਚੰਗੇ ਜਿਹੜਾ ਲੋਨ ਵਧੀਆ ਰੇਟ ਤੇ ਮਿਲ ਸਕਦਾ, ਵਧੀਆ ਰੇਟ ਤਾਂ ਕੋਈ ਰੇਟ ਤਾਂ ਉਹੀ ਹੈ, 2.5 ਸਾਲ ਤੁਸੀਂ ਕਹਿੰਦੇ ਹੋ ਦੇਣਾ ਕੱਖ ਨਹੀਂ, 2.5 ਸਾਲ
1: ਦਾ ਪੋਰਸ਼ਨ, ਮਤਲਬ ਦੋ ਸੇ ਚਾਰ ਵਾਰ ਦਾ ਫਰਕ ਪੜਦਾ ਅਗਰ ਇਨਕਮ ਜ਼ਿਆਦਾ ਵੀ ਹੈ ਤੋ।
0: ਪਰ ਬਾਬਾ ਜੀ 2.5 ਸਾਲ ਤੱਕ ਤਾਂ ਕਵਰ ਮਾਰਕੀਟ ਕਿੱਥੋਂ ਦੀ ਕਿੱਥੇ ਚਲੇ ਜਾਣੀ, ਉਦੋਂ ਤੱਕ ਬੰਦੇ ਕੋਲ 4 ਪੈਸੇ ਵੀ ਆ ਸਕਦੇ ਆ, ਪਰ 2.5 ਸਾਲ ਜਿਹੜਾ ਇਹ, ਮੈਂ ਹੈਰਾਨ ਹਾਂ ਵੀ 2.5 ਸਾਲ 2.5% 2.5 ਸਾਲ ਤੱਕ ਦੇਣਾ ਹੀ ਕੁਛ ਨਹੀਂ, ਤੁਸੀਂ ਕਹਿੰਦੇ 2.5 ਸਾਲ ਬਾਅਦ ਵੀ ਫਿਰ ਕਿੰਨੇ ਟਾਈਮ ਤੱਕ ਦੇਣਾ ਹੋ ਜਿਹੜਾ ਤੁਸੀਂ ਦੇਣਾ?
1: 14 ਸਾਲ ਮੈਕਸੀਮਮ।
0: ਕਿਸ਼ਤ ਕਿੰਨੀ ਕੁ ਬਣ ਜੂਗੀ ਰਫਲੀ, ਕੋਈ ਆਈਡੀਆ ਲਾਇਆ ਤੁਸੀਂ?
1: ਰਫਲੀ ਆਪ ਮੰਨ ਕੇ ਚੱਲੇ ਅਗਰ ਫੈਮਿਲੀ ਆਫ 4 ਮੇਂ ਦੋਨੋਂ ਪੜ੍ਹਤੇ ਹਸਬੈਂਡ ਵਾਈਫ, ਤੋ ਉਨਕਾ ਅਲੱਗ ਅਲੱਗ ਲੋਨ ਬਣੇਗਾ ਕੁਛ $70,000-$70,000, ਉਸਮੇ ਸੇ ਮਹੀਨੇ ਕੀ ਕਿਸ਼ਤ ਜੋ 2.5 ਸਾਲ ਬਾਅਦ ਸਟਾਰਟ ਹੋਏਗੀ ਕਿਸ਼ਤ 700 ਬਣੇਗੀ, ਉਸਮੇ ਸੇ ਵਿਆਜ ਹੋਗਾ ਆਪਕਾ $120, ਬਾਕੀ ਸਾਰਾ ਪ੍ਰਿੰਸੀਪਲ ਮੇਂ ਜਾਏਗਾ ਪੈਸਾ।
0: ਅੱਛਾ, ਉਹਦੇ ਚ ਵੀ ਪ੍ਰਿੰਸੀਪਲ ਉਤਰਨਾ?
1: 10 ਸਾਲ ਕੀ ਬਤਾ ਰਹਾ ਹਾਂ, 15 ਸਾਲ ਕੀ ਕਰੋਗੇ ਤੋ ਯੇ ਜੋ ਮੰਥਲੀ ਇੰਸਟਾਲਮੈਂਟ ਹੈ ਵੋ 450 ਤੱਕ ਚਲੀ ਜਾਏਗੀ।
0: ਉਹ ਚ ਵੀ ਮਤਲਬ ਪ੍ਰਿੰਸੀਪਲ ਉਤਰਨਾ ਨਾਲ?
1: बिल्कुल बिल्कुल, यही तो फायदा है, गवर्नमेंट स्किल डेवलपमेंट को प्रमोट करती है, दैट्स व्हाई इसके इजी रखा होता है उन्होंने इन चीजों को। तो आप स्किल डेवलप करें, आसान से कोर्सेज करें, फुली ऑनलाइन कहीं जा रहे हैं आप, फुली ऑनलाइन है, असाइनमेंट्स है, एग्जामिनेशन नहीं है, इजी टू पास है, फंडिंग आपके खाते में आती है। और हमारी फीस पहले भी 199 थी, अभी भी 199 है, लेकिन आपको फायदा ज्यादा है, आपको फंडिंग ज्यादा आ रही है, लेकिन हमें लालच नहीं है, कोई मीठी बातें नहीं, कोई चलाकी नहीं, कोई कागज नहीं हिल रहा आपका, कोई सेटिंग नहीं है, कोई कमीशन नहीं है, जहाँ पे सेटिंग कमीशन नहीं है, कागज नहीं हिल रहा है, वहाँ पे ईमानदारी की फीस हम लेते हैं काम होने के बाद बाद बाद।
0: क्या बात है, क्या बात है। नंबर साझा करो बाबा जी।
1: नंबर है जी 437-264-31-75, 437-264-31-75, हुणे कॉल करो, एस्टीमेट लो फ्री विच, 437-264-31-75, 437-264-3175, प्रॉपर ऑफिस 218 एक्सप्रेस बुलेवर्ड हर एंड टाइम डेरी पे, आप आज भी आ सकते हैं।
0: 437-264-31-75, 437-264-31-75 ते तुसी कॉल करनी है, 437-264-31-75 ਤੇ ਤੁਸੀਂ ਕਾਲ ਕਰ ਲਿਓ ਅਤੇ ਇਹਨਾਂ ਨੂੰ ਇਨਫੋਰਮੇਸ਼ਨ ਲੈ ਲਿਓ। ਅਤੇ ਇਹ ਤਾਂ ਕਮਾਲ ਦੀ ਗੱਲ ਆ ਕਿ ਭਾਈ ਤੁਹਾਨੂੰ ਲੋਨ ਜਿਹੜਾ ਮਿਲਣਾ ਉਹਦੇ ਲਈ ਕੋਈ ਗਰੰਟਰ ਨਹੀਂ ਚਾਹੀਦਾ ਹੈ, ਕੋਈ ਤੁਹਾਡੇ ਕੋਲ ਘਰ ਹੋਵੇ ਨਾ ਹੋਵੇ ਕੋਈ ਫਰਕ ਨਹੀਂ, ਗੱਡੀ ਹੋਵੇ ਨਾ ਹੋਵੇ ਕੋਈ ਫਰਕ ਨਹੀਂ, ਕ੍ਰੈਡਿਟ ਸਕੋਰ ਤੁਹਾਡਾ ਕਿੰਨਾ ਵੀ ਆ ਕੋਈ ਫਰਕ ਨਹੀਂ, ਤੁਸੀਂ ਇਹਨਾਂ ਨੂੰ ਕਾਲ ਕਰ ਲਿਓ। 80,000-85,000 ਤੁਹਾਡੀ ਜੇ ਦੋਨਾਂ ਜਣਿਆਂ ਦੀ ਇਨਕਮ ਹੈਗੀ ਆ ਤਾਂ ਇਹ ਦੁੱਖ ਘੱਟ ਆ ਜਾਂ ਇੰਨੀ ਕੁ ਆ ਤਾਂ ਤੁਹਾਨੂੰ ਚੰਗਾ ਚੋਖਾ ਲੋਨ ਆ ਜਿਹੜਾ ਉਹ ਮਿਲ ਸਕਦਾ। 2.5 ਸਾਲ ਤੁਸੀਂ ਕੁਛ ਨਹੀਂ ਪੇ ਕਰਨਾ, 2.5 ਸਾਲ ਬਾਅਦ 2.5% ਤੇ, 2.5% ਤਾਂ ਕੌਣ ਦਿੰਦਾ ਅੱਜ ਕੱਲ੍ਹ ਯਾਰ, ਕਮਾਲ। ਸੋ ਨੰਬਰ ਬਾਕੀ ਇਹਨਾਂ ਨੂੰ ਕਾਲ ਕਰ ਲਿਓ, 437-264-31-75, 437-264-31-75 ਤੇ ਤੁਸੀਂ ਕਾਲ ਕਰਕੇ ਬਾਕੀ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ। ਆਫਿਸ ਦੇ ਵਿੱਚ ਜਾਇਓ, ਬੈਠਿਓ, ਫੋਨ ਕਰਿਓ। ਇਹ ਓਨਟਾਰੀ ਓਨਟਾਰੀ ਵਾਲੇ ਹੀ ਆ ਬਾਬਾ ਜੀ?
1: ਬਿਲਕੁਲ ਜੀ, ਓਨਟਾਰੀ ਵਾਲੇ, ਓਨਟਾਰੀ ਰੈਜ਼ੀਡੈਂਟ ਚਾਹੇ ਕੱਲ ਹੀ ਲੈਂਡ ਕਰੇ ਹੋ ਤਬ ਵੀ ਦੇ ਐਲੀਜੀਬਲ।
0: ਬਹੁਤ ਬਹੁਤ ਧੰਨਵਾਦ, 437-264-31-75, ਬਹੁਤ ਧੰਨਵਾਦ।

ਅਮੇਜ ਡਾਕਟਰ ਸਿੰਘ ਵਾਲਿਆਂ ਦਾ ਸੁਨੇਹਾ ਬਾਈ ਜੀ ਨੋਟ ਕਰਕੇ ਰੱਖ ਲਓ। ਚੰਗਾ ਸੁਖਾਲਾ ਸਾਹ ਘਰ ਦੇ ਵਿੱਚ ਲੈਣਾ ਬੜਾ ਜ਼ਰੂਰੀ ਹੈ ਅਤੇ ਸਾਫ਼ ਸੁਥਰੀ ਹਵਾ ਘਰ ਦੇ ਵਿੱਚ ਹੋਣੀ ਬੜੀ ਜ਼ਰੂਰੀ ਹੈ, ਨਹੀਂ ਤਾਂ ਵੈਸੇ ਟੌਕਸਿਕ ਮਾਹੌਲ ਬਣ ਜਾਂਦਾ। ਸੋ ਤੁਸੀਂ 20% ਤੱਕ ਔਫ ਲੈ ਸਕਦੇ ਹੋ। ਹੁਣ ਗਰਮੀਆਂ ਦਾ ਵੈਦਰ ਹੈ, ਸੋ ਤੁਸੀਂ ਜਦੋਂ ਘਰ ਦੇ ਵਿੱਚ ਰਹਿੰਦੇ ਹੋ ਡਸਟ ਪਾਰਟੀਕਲਸ ਨੇ ਜਿਹੜੇ ਕਈ ਵਾਰ ਉਹ ਬਹੁਤ ਸਾਡੇ ਸਾਹ ਰਾਹੀਆਂ ਦਾ ਚਲ ਜਾਂਦਾ, ਅਸੀਂ ਕਹਿੰਦੇ ਕਿ ਐਲਰਜੀ ਹੋ ਗਈ ਹੈ, ਵੈਦਰ ਖਰਾਬ ਆ। ਸੋ ਤੁਸੀਂ ਵੈਦਰ ਖਰਾਬ ਹੋਣ ਦੇ ਨਾਲ ਨਾਲ ਘਰ ਦੇ ਡਕਟ ਬਹੁਤ ਖਰਾਬ ਹੁੰਦੇ ਆ। ਕਈ ਵਾਰ ਮਸ਼ੀਨਾਂ ਘਰ ਵਾਲੀਆਂ ਜਿਹੜੀਆਂ ਆਪਣੀਆਂ ਲਾਂਡਰੀ ਵਾਲੀਆਂ ਨੇ ਉਹ ਚਿੱਟੇ ਚਿੱਟੇ ਲੂੰ ਫਸੇ ਪਏ ਹੁੰਦੇ ਉਹ 'ਚ, ਦੇਖਿਓ ਕਦੇ ਜਦੋਂ ਚੈੱਕ ਕਰੋਗੇ। ਸੋ ਉਹਨਾਂ ਦੇ ਵਿੱਚੋਂ ਉਹਨੂੰ ਚੰਗੀ ਤਰ੍ਹਾਂ ਉਹਨਾਂ ਨੂੰ ਮਸ਼ੀਨਾਂ ਨੂੰ ਸਾਈਡ 'ਤੇ ਕਰਕੇ ਉਹਨਾਂ ਨੂੰ ਹਟਾਉਣਗੇ, ਫਿਰ ਫਰਨੈਸ ਆ ਜਿਹੜੀ ਉਹਨੂੰ ਕਲੀਨ ਕਰਕੇ ਜਾਣਗੇ, ਫਿਰ ਸੈਨੇਟਾਈਜ਼ ਕਰਕੇ ਜਾਣਗੇ, ਤੁਹਾਨੂੰ ਪਹਿਲਾਂ ਵੀ ਦਿਖਾਉਣਗੇ ਅਤੇ ਬਾਅਦ 'ਚ ਵੀ ਦਿਖਾਉਣਗੇ। ਸੋ ਤੁਸੀਂ ਕਿ ਫਰਕ ਕਿੰਨਾ ਵਾ ਤੁਸੀਂ ਚੈੱਕ ਕਰ ਲਿਓ। ਬਹੁਤ ਵਾਰ ਇਹ ਹੁੰਦਾ ਕਿ ਅਸੀਂ ਕਹਿੰਦੇ ਕਿ ਨਹੀਂ ਨਹੀਂ ਡਾਕਟਰ ਕਲੀਨਿੰਗ ਦੀ ਕੀ ਲੋੜ ਹੈ, ਡਾਕਟ ਕਲੀਨਿੰਗ ਦੀ ਜ਼ਰੂਰਤ ਹੈ। ਸੋ ਤੁਸੀਂ ਨੰਬਰ ਨੋਟ ਕਰ ਲਓ, ਇੱਥੇ ਤੁਹਾਨੂੰ ਸਪੈਸ਼ਲ ਡਿਸਕਾਊਂਟ ਵੀ ਮਿਲ ਜਾਣਾ। ਚੰਗੀ ਟੀਮ ਆ, ਚੰਗਾ ਕੰਮ ਕਰਦੇ, ਵਾਜਬ ਰੇਟ 'ਤੇ ਕਰਦੇ ਆ, ਇਹ ਵਧੀਆ ਗੱਲ ਹੈ ਇਹਨਾਂ ਦੀ। 647-249-6667 ਇਹਨਾਂ ਦਾ ਨੰਬਰ ਹੈ, 647-249-6667 647-649-6667 'ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। 647-249-6667 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਡਕਟ ਕਲੀਨਿੰਗ ਦੇ ਲਈ। ਸਪੈਸ਼ਲ ਆ, ਬਹੁਤ ਕਮਾਲ ਦੀ ਟੀਮ ਆ, ਬੜੇ ਪਿਆਰ ਨਾਲ ਐਨ ਸਮਾਨ ਤੁਹਾਡਾ ਸਾਈਡ 'ਤੇ ਕਰਕੇ ਪੂਰੇ ਘਰ ਦੇ ਡਾਕਟਰ ਜਿਹੜੇ ਕਲੀਨ ਕਰਕੇ ਜਾਣਗੇ। 20% ਤੱਕ ਸਪੈਸ਼ਲ ਸੇਲ ਆ, ਸਰ ਰੇਡੀ ਦਾ ਹਵਾਲਾ ਦੇ ਦਿਓ, ਅਮੇਜ਼ ਡਾਕਟਰ ਕਲੀਨਿੰਗ ਪੂਰੇ GT ਏਰੀਆ ਦੇ ਵਿੱਚ ਸਰਵਿਸਿਜ਼ ਪ੍ਰੋਵਾਈਡ ਕਰਦੇ ਆ।

ਵੀ ਸਕੂਲਾਂ ਦੇ ਬਾਹਰ ਕਹਿੰਦੇ ਲਿਖ ਕੇ ਲਾ ਦੇਣਾ ਚਾਹੀਦਾ ਕਿ ਮੱਥੇ ਰਗੜ ਰਗੜ ਕੇ ਮੈਂ ਆਪਣੇ ਮੱਥੇ 'ਚੋਂ ਮੁਹੱਬਤ ਦੇ ਨਿਸ਼ਾਨ ਮਿਟਾਉਣ ਦੇ ਕਿਨਾਰੇ ਸੀ, ਅਚਾਨਕ ਗੁਰੂ ਦੀ ਬਾਣੀ ਨੇ ਮੈਨੂੰ ਐਸਾ ਚਾਨਣ ਬਖਸ਼ਿਆ ਕਿ ਮੈਂ ਧਰਮ ਗੋਤ ਜਾਤ ਉਹਨੂੰ ਅਲਵਿਦਾ ਕਹਿਤਾ ਅਤੇ ਮੁਹੱਬਤ ਦਾ ਸਰਨਾਵਾ ਹੋ ਗਿਆ। ਦਾਨ ਦੇ ਕੇ ਪੱਥਰਾਂ ਦੇ ਉੱਤੇ ਨਾਮ ਲਿਖਵਾਉਂਦੇ ਨਾ, ਉਹਨਾਂ ਕੋਲ ਮੁਹੱਬਤ ਨਹੀਂ ਹੁੰਦੀ। ਮੁਹੱਬਤ ਦੀਆਂ ਨਿਸ਼ਾਨੀਆਂ ਜ਼ਰੂਰ ਹੁੰਦੀਆਂ ਨੇ, ਪਰ ਮੁਹੱਬਤ ਕਿਸੇ ਨਿਸ਼ਾਨੀ ਦੀ ਥੋੜ੍ਹਾ ਮਹਤਾਜ ਆ। ਮੁਹੱਬਤ ਤਾਂ ਮਹਤਾਜ ਹੋਣ ਤੋਂ ਬਚਾਉਣ ਦਾ ਇੱਕ ਮੰਤਰ ਦਾ ਜਾਪ ਹੈ। ਅਸਲ ਦੇ ਵਿੱਚ ਨਾ ਮੁਹੱਬਤ ਆਪਣਾ ਆਪਾ ਮਿਟਾਉਣ ਦਾ ਨਾਮ ਆ। ਮੁਹੱਬਤ 'ਚ ਸਭ ਕੁਛ ਸਿਫਰ ਹੋ ਜਾਂਦਾ। ਸਿਫਰ ਹੋ ਕੇ ਹੀ ਤਾਂ ਮੁਹੱਬਤ ਹੋ ਸਕਦੀ ਹੈ। ਸਿਫਰ ਹੋ ਕੇ ਅਮੀਰ ਹੋਣ ਦਾ ਅਹਿਸਾਸ ਹੁੰਦਾ। ਜਿੰਨਾ ਚਿਰ ਅਸੀਂ ਸਿਫਰ ਨਹੀਂ ਹੁੰਦੇ ਨਾ, ਸਿਫਰ ਹੋਣਾ ਬੜਾ ਜ਼ਰੂਰੀ ਹੈ। ਸੜਕ ਨਾਲ ਗੱਲ ਕਰਨਾ ਕਿ ਇਹ ਮੁਹੱਬਤ ਦੀ ਹੈ ਧੀਏ, ਤੇਰੇ ਯਕੀਨ ਦੇ ਸਦਕੇ ਸਮੁੰਦਰ ਕੋਲ ਫੱਟੀ ਲਾਇਓ। ਇਹ ਮੁਹੱਬਤ ਦਾ ਪੁੱਤਰਾ, ਤੂੰ ਦੂਜਿਆਂ ਨੂੰ ਵੀ ਜਿਉਣਾ ਸਿਖਾ ਦੇ। ਗੱਲਾਂ ਗੱਲਾਂ 'ਚ ਇੱਕ ਸੁਨੇਹਾ ਦੇਣਾ ਕਿ ਇਹ ਇਸ਼ਕ ਕਰਨ ਵਾਲਿਆ ਉਜਾੜ ਰਾਹਾਂ ਦੀ ਰੌਣਕ ਬਣ ਜਾ, ਉਹ ਪਿਆਰ ਕਰਨ ਵਾਲਿਆ ਤੰਦਰੁਸਤ ਰਹੇ, ਉਹ ਮੁਹੱਬਤ ਵਾਲੇ ਚਹਿਕਦੇ ਰਹੇ, ਪਿਆਰ ਵਾਲੇ ਸੋਹਣਾ ਸੰਸਾਰ ਬਣਾਉਣ। ਅੱਛਾ, ਮੁਹੱਬਤ ਦੇਣ ਤੇ ਲੈਣ ਦੀ ਨਾ ਇੱਕ ਬੇਬੇ ਦੀ ਬਾਤ ਵਰਗੀ ਕਵਿਤਾ ਚੇਤੇ ਆਈ ਹੈ, ਉਹ ਤੁਸੀਂ ਸੁਣ। ਕਹਿੰਦਾ ਬੇਬੇ ਦੀ ਬਾਤ ਵਰਗੀ ਕਵਿਤਾ ਵਾ ਜਿਹੜੀ, ਕਹਿੰਦਾ ਚੱਲ ਕੋਕ ਦਾ ਨੱਚ ਵਚੜਿਆ, ਮੱਚਦਿਆਂ ਤੋਂ ਬਚ ਵਚੜਿਆ, ਸ਼ੂਕਦਾਈ ਤੁਰ ਵਚੜਿਆ, ਹਫਸਾਂ ਕੋਲੋਂ ਮੁੜ ਵਚੜਿਆ, ਬੇਪਰਵਾਹ ਤੂੰ ਹੋ ਕੇ ਗਾਈ, ਆਪਣੇ ਆਪ ਲਈ ਹੇਕਾਂ ਲਾਈ, ਪੰਛੀਆਂ ਨਾਲ ਤੂੰ ਬਾਤਾਂ ਕਰ, ਜਿੱਥੋਂ ਮਿਲ ਜਾਣ ਹਾਸੇ ਫੜ, ਬੱਚਿਆਂ ਕੋਲੋਂ ਸੰਗਤ ਲੈ ਲਈ, ਬੁੜਿਆਂ ਕੋਲੋਂ ਰੰਗਤ ਲੈ ਲਈ, ਭੁੱਖੇ ਢਿੱਡ ਰਜਾਇਆ ਕਰ ਤੂੰ, ਰੋਂਦੇ ਯਾਰ ਹਸਾਇਆ ਕਰ ਤੂੰ, ਮਿੱਟੀ ਉੱਤੇ ਲਿਖਦੇ ਊੜਾ, ਹੂੰਜ ਦਿਮਾਗੋਂ ਗੰਦਾ ਕੂੜਾ, ਦਿਮਾਗ 'ਚੋਂ ਗੰਦਾ ਕੂੜਾ ਹੂੰਜਦੇ। ਤੁਹਾਨੂੰ ਨਹੀਂ ਲੱਗਦਾ ਕਿ ਬੇਬੇ ਦੀ ਬਾਤ ਵਰਗੀ ਕਵਿਤਾ ਅਸਲ 'ਚ ਮੁਹੱਬਤ ਦੀ ਦਵਾਈ ਹੈ? ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਅਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਗ੍ਰੈਂਡ ਫਰਨੀਚਰ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਗ੍ਰੈਂਡ ਫਰਨੀਚਰ 'ਤੇ ਇੱਕ ਵਾਰ ਬਾਈ ਜ਼ਰੂਰ ਗੇੜਾ ਮਾਰਕਿਓ ਜੇ ਹਜੇ ਤੱਕ ਤੁਸੀਂ ਨਹੀਂ ਗਏ। ਅਤੇ ਨਾਲ ਦੀ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਮੇਜ਼ ਡਕਟ ਕਲੀਨਿੰਗ, ਅਮੇਜ਼ ਡਕਟ ਕਲੀਨਿੰਗ ਵਾਲਿਆਂ ਦਾ ਨੰਬਰ ਨੋਟ ਕਰਕੇ ਰੱਖ ਲਓ। ਇਹ ਥੋੜ੍ਹੇ ਟਾਈਮ ਲਈ ਸੇਲ ਇਹਨਾਂ ਨੇ ਲਾਈ ਆ, ਨਹੀਂ ਤਾਂ ਇਹਨਾਂ ਕੋਲ ਇਹਨਾਂ ਦੀਆਂ ਟੀਮਾਂ ਪੂਰੀਆਂ ਬਿਜ਼ੀ ਨੇ, ਕੰਮ ਬਹੁਤ ਹੁੰਦਾ ਇਹਨਾਂ ਦਿਨਾਂ ਦੇ ਵਿੱਚ, ਚਾਹੇ ਕਮਰਸ਼ੀਅਲ ਆ, ਰੈਜੀਡੈਂਸ਼ੀਅਲ ਆ, ਇੰਡਸਟਰੀਅਲ ਆ। ਡਕਟ ਕਲੀਨਿੰਗ ਦੇ ਲਈ, ਇਹ ਡਕਟ ਕਲੀਨਿੰਗ ਦੇ ਲਈ ਤੁਹਾਨੂੰ ਨੰਬਰ ਅਸੀਂ ਦੇ ਦਿੰਦੇ ਹਾਂ, ਅਮੇਜ਼ ਡਕਟ ਕਲੀਨਿੰਗ 647-249-6667 647-249-6667 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਫ੍ਰੀ ਐਸਟੀਮੇਟ, ਸੇਮ ਡੇ ਸਰਵਿਸ ਤੁਹਾਨੂੰ ਮਿਲ ਜੂਗੀ। ਜੇ ਤੁਸੀਂ ਅੱਜ ਕਹੋਗੇ ਅੱਜ ਹੀ ਸਰਵਿਸ ਮਿਲ ਜੂਗੀ। ਇਕੋ ਫਰੈਂਡਲੀ ਸਲਿਊਸ਼ਨ ਇਹਨਾਂ ਕੋਲ, ਅਤੇ ਫਰਨਸ ਦਾ, ਐਚਵੈਕ ਦਾ ਸਾਰਾ ਉਹਨੂੰ ਸੈਨੇਟਾਈਜ਼ ਕਰਕੇ ਜਾਣਗੇ। ਕਾਰਪੇਟ ਜਿਹੜੇ ਹੈਗੇ ਆ ਅਤੇ ਡਰਾਇਰ ਬੈਂਟ ਨੇ ਉਹਨਾਂ ਨੂੰ ਸਾਫ਼ ਕਰਕੇ ਜਾਣਗੇ। ਇਹ ਡਕਟ ਕਲੀਨਿੰਗ ਦੇ ਲਈ ਨੰਬਰ ਨੋਟ ਕਰੋ, ਅਮੇਜ਼ ਡਕਟ ਕਲੀਨਿੰਗ 647-249-6667 647-249-6667

ਕ੍ਰੈਡਿਟ ਵਿਊ ਵੈਨਲੈਸ ਦੇ ਏਰੀਏ ਦੇ ਵਿੱਚ ਕਿਸੇ ਨੇ ਘਰ ਵੇਚਣਾ, ਮੇਰੇ ਕੋਲ ਇੱਕ ਬਾਇਰ ਹੈਗੇ ਆ, ਸੋ ਉਹ ਟਾਊਨ ਹਾਊਸ ਲੱਭ ਰਿਹਾ ਜੀ। ਜੇਕਰ ਤੁਸੀਂ ਟਾਊਨ ਹਾਊਸ ਸੈੱਲ ਕਰਨਾ ਚਾਹੁੰਦੇ ਹੋ ਤਾਂ ਬਸ ਤੁਸੀਂ ਲਿਸਟ ਕੀਤਾ ਅਤੇ ਗਿਆ, ਡਨ। ਐਂ ਨਹੀਂ ਹੈ ਕਿ ਆਪਾਂ ਨੂੰ ਮਹੀਨਾ ਵੇਟ ਕਰਨੀ ਪਊ, ਦੋ ਮਹੀਨੇ ਵੇਟ ਕਰਨੀ ਪਊ। ਅਤੇ ਤੁਸੀਂ ਜੇਕਰ ਟਾਊਨ ਹਾਊਸ ਕ੍ਰੈਡਿਟ ਵਿਊ ਵੈਨਲੈਸ ਦੇ ਏਰੀਏ ਦੇ ਵਿੱਚ ਕੋਈ ਵੇਚਣਾ ਚਾਹੁੰਦੇ ਹੋ ਤਾਂ ਤੁਸੀਂ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। 416-317-2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ, 416-317-2733 'ਤੇ। ਜੇਕਰ ਕ੍ਰੈਡਿਟ ਵਿਊ ਏਰੀਏ ਦੇ ਵਿੱਚ ਵੈਨਲੈਸ ਏਰੀਏ ਦੇ ਵਿੱਚ ਮਿਸਾਗਾ ਰੋਡ ਦੇ ਕੋਲ, ਨੇੜ ਤੇੜ ਵੈਟਰਨ ਦੇ ਕੋਲ ਤੁਸੀਂ ਕੋਈ ਟਾਊਨ ਹਾਊਸ ਵੇਚਣਾ ਚਾਹੁੰਦੇ ਹੋ ਤਾਂ 416-317-2733 'ਤੇ ਕਾਲ ਕਰ ਸਕਦੇ ਹੋ। ਅਤੇ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਹਜੇ ਤੱਕ ਨਹੀਂ ਕਰਾਈ, ਸਿਰਫ ਸੋਚਾਂ ਸੋਚਦੇ ਰਹਿ ਗਏ ਵੀ ਕੋਈ ਨਾ ਕਰਾ ਲਾਂਗੇ, ਐਂ ਕੀ ਹੁੰਦਾ, ਮੈਨੂੰ ਕੀ ਹੋਣ ਲੱਗਿਆ। ਸੋ ਮੈਂ ਮਨਪ੍ਰੀਤ ਬਾਦਲ ਹੋਣਾ ਦੀ ਸੁਣ ਰਿਹਾ ਸੀ ਇੱਕ ਦਿਨ, ਉਹ ਕਹਿੰਦੇ ਵੀ ਬਾਈ ਮੈਂ ਚੰਗਾ ਭਲਾ 10 ਤੋਂ 15 ਕਿਲੋਮੀਟਰ ਡੇਲੀ ਦੀ ਵਾਕ ਕਰਦਾ ਵਾਂ ਅਤੇ ਕੋਈ ਨਸ਼ਾ ਨਹੀਂ ਕਰਦਾ, ਪਰ ਮੇਰੇ ਖਿਆਲ ਹਾਰਟ ਦੇ ਵਿੱਚ ਉਹਨਾਂ ਦੇ ਵੀ ਬਲੋਕੇਜ ਆਏ ਸੀ ਅਤੇ ਹੁਣ ਕਹਿੰਦੇ ਠੀਕ ਆ, ਤੰਦਰੁਸਤ ਹੈ। ਸੋ ਇਹ ਜ਼ਰੂਰੀ ਨਹੀਂ ਕਿ ਤੁਸੀਂ ਬਾਹਰੋਂ ਜੇ ਤੰਦਰੁਸਤ ਦਿਖਦੇ ਹੋ ਤਾਂ ਅੰਦਰੋਂ ਵੀ ਤੰਦਰੁਸਤ ਹੋਵੋ, ਜ਼ਰੂਰ ਆਪਣੀ ਪ੍ਰੋਟੈਕਸ਼ਨ ਲੈ ਕੇ ਰੱਖਿਆ ਕਰੋ ਆਪਣੇ ਲਈ। ਤੁਸੀਂ ਜੇਕਰ ਕ੍ਰਿਟੀਕਲ ਇੰਸ਼ੋਰੈਂਸ ਨਹੀਂ ਕਰਵਾਈ, ਸਭ ਤੋਂ ਪਹਿਲਾਂ ਉਹ 'ਤੇ ਧਿਆਨ ਦਿਓ, ਕਿਉਂਕਿ ਬਾਅਦ 'ਚ ਕੰਪਨੀਆਂ ਬਹੁਤ ਤੰਗ ਕਰਦੀਆਂ ਨੇ, ਫਿਰ ਉਹ ਨਹੀਂ ਦਿੰਦੀਆਂ ਕੰਪਨੀਆਂ ਉਹਨਾਂ ਨੂੰ, ਉਹ ਬਲੱਡ ਟੈਸਟ ਕਰਨਗੀਆਂ, ਉਹ 'ਚੋਂ ਜੇ ਤੁਹਾਨੂੰ ਕੋਈ ਕੋਲੈਸਟ੍ਰੋਲ ਦੀ ਗੋਲੀ ਲੱਗੀ ਆ, ਜੇ ਤੁਹਾਨੂੰ ਕੋਈ ਬੀ ਪੀ ਦੀ ਗੋਲੀ ਲੱਗੀ, ਫਿਰ ਪੰਗਾ ਪੈਂਦਾ, ਫਿਰ ਨੌਨ ਮੈਡੀਕਲ ਪਲਾਨ ਵੱਲ ਜਾਣਾ ਪੈਂਦਾ। ਅਤੇ ਤੁਸੀਂ ਸੰਪਰਕ ਕਰ ਲਿਓ ਮੁਸਕਾਨ ਦਿਓਲ ਹੋਣਾ ਨਾਲ, ਬੱਚੇ ਆ ਉਹਨਾਂ ਦੀ ਵੀ ਤੁਸੀਂ ਕ੍ਰਿਟੀਕਲ ਕਰਵਾ ਸਕਦੇ ਹੋ। ਆਪਣੀ ਕ੍ਰਿਟੀਕਲ ਇੰਸ਼ੋਰੈਂਸ ਕਰਵਾਓ, ਲਾਈਫ ਇੰਸ਼ੋਰੈਂਸ, ਟਰਮ ਇੰਸ਼ੋਰੈਂਸ ਜ਼ਰੂਰ ਕਰਵਾ ਕੇ ਰੱਖਿਓ, ਕਿਉਂਕਿ ਜੇ ਸਾਡੇ ਕੋਲ ਸਾਨੂੰ ਲੱਗਦਾ ਕਿ ਹਜੇ ਹੱਥ ਤੰਗ ਆ, ਜੇ ਰੱਬ ਨਾ ਕਰੇ ਕਦੇ ਕੁਝ ਹੈਪਨ ਹੋ ਜਾਵੇ ਤਾਂ ਫਿਰ ਕੀ ਬਣੂ, ਕੌਣ ਪੇ ਆਫ ਕਰੂਗਾ, ਉਹ ਖਰਚਿਆਂ ਨੂੰ ਕੌਣ ਚੱਲੂਗਾ। ਸੋ ਤੁਸੀਂ 646-564-2733 'ਤੇ ਥੋੜ੍ਹੀ ਲੈ ਲਓ, ਬਹੁਤੀ ਲੈ ਲਓ, ਜਿੰਨੀ ਤੁਹਾਨੂੰ ਲੱਗਦਾ ਕਿ ਤੁਹਾਡੇ ਬਜਟ ਦੇ ਹਿਸਾਬ ਨਾਲ, ਪਰ ਆਪਣੇ ਆਪ ਦੇ ਖਰਚੇ, ਆਪਣੇ ਆਪ ਦੀਆਂ ਲਾਇਬਿਲਟੀਜ਼ ਨੇ ਜਿਹੜੀਆਂ, ਉਹਨਾਂ ਨੂੰ ਇਹੋ ਜਿਹੇ ਮਾਹੌਲ ਦੇ ਵਿੱਚ ਤਾਂ ਕਵਰ ਕਰਨਾ ਬਹੁਤ ਜ਼ਰੂਰੀ ਹੈ। 647-564-2733 ਮੁਸਕਾਨ ਦਿਓਲ ਉਹਨਾਂ ਦਾ ਨੰਬਰ ਹੈ, 647-564-2733, 647-564-2733 'ਤੇ ਤੁਸੀਂ ਕਾਲ ਕਰ ਲੈਣੀ ਹੈ, 647-564-2733। ਤੁਹਾਡੇ ਬਜਟ ਦੇ ਹਿਸਾਬ ਨਾਲ ਤੁਹਾਨੂੰ ਪਲਾਨ ਕਸਟਮਾਈਜ਼ ਕਰ ਦੇਣਗੇ। ਤੁਸੀਂ ਵੈਸਟਰ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ ਜਾਂ ਫਿਰ ਸੁਪਰਵਿਜ਼ਰ ਦੀ ਜਾਂ ਲਾਈਫ ਇੰਸ਼ੋਰੈਂਸ, ਤਾਂ ਮੁਸਕਾਨ ਦਿਓਲ 647-564-2733 ਮੁਸਕਾਨ ਦਿਓਲ 647-564-2733 'ਤੇ ਕਾਲ ਕਰ ਸਕਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਮੈਨੂੰ ਦੇ ਦਿਓ ਇੱਥੇ ਇਜਾਜ਼ਤ, ਅਗਲੇ ਪ੍ਰੋਗਰਾਮ ਤੱਕ ਰੱਬ ਰੱਖਾ। ਹੁਣ ਸੁਣੋਗੇ ਦੇਸ਼ ਪ੍ਰਦੇਸ਼, ਸਤਿ ਸ਼੍ਰੀ ਅਕਾਲ ਜੀ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
2: ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
3: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸਤੋਂ ਕਰਵਾਉਂਦਾ ਯਾਰ?
4: ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509
5: ਔਰ ਵਿਜ਼ਿਟ insuranceforyou.ca।
6: ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.desparadesradio.com ਜਾਂ www.desparadestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲਿਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।
7: ਲੱਖਾਂ ਦਿਲਾਂ ਦੀ ਧੜਕਣ, ਦ ਸੁਪਰ ਸਟਾਰ ਐਮੀ ਵਿਰਕ। And Cellular Point present Amy Wilt live in Toronto. August 30 at Great Canadian Casino Resort. Toronto Valeo, ready ho jo. Buy your tickets at ticketmaster.ca or call 647-964-8573.
6: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼। ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 to 4 ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ

ਸਮਰ ਨੂੰ ਪੂਰਾ ਇੰਜੋਏ ਕਰ ਰਹੇ ਹੋ। ਹੁਣ ਤਾਂ ਆਪਾਂ ਅਗਸਤ ਮਹੀਨੇ ਦੇ ਵਿੱਚ ਪਹੁੰਚ ਚੁੱਕੇ ਹਾਂ ਐਂਡ ਸਮਰ ਵੀ ਹੁਣ ਥੋੜ੍ਹੀ ਜਿਹੀ ਰਹਿ ਗਈ ਹੈ। ਜਿੰਨੇ ਵੀ ਦਿਨ ਸਮਰ ਵਾਲੇ ਹੈਗੇ ਨੇ ਇਹਨਾਂ ਨੂੰ ਪੂਰਾ ਇੰਜੋਏ ਕਰੋ, ਕਿ ਉਸ ਤੋਂ ਬਾਅਦ ਆਪਾਂ ਫਾਲ ਨੂੰ ਪੂਰਾ ਵੈਲਕਮ ਕਰਨਾ ਆ। ਅਤੇ ਮੇਰੀ ਅਤੇ ਤੁਹਾਡੀ ਮੁਲਾਕਾਤ ਦਾ ਟਾਈਮ 3 ਘੰਟੇ ਦਾ ਹੈਗਾ। ਕੋਸ਼ਿਸ਼ ਕਰਾਂਗੇ ਜ਼ਿਆਦਾ ਤੋਂ ਜ਼ਿਆਦਾ ਤੁਹਾਡਾ ਇੰਟਰਟੇਨਮੈਂਟ ਹੋਵੇ, ਕੁਝ ਨਵੀਂ ਜਾਣਕਾਰੀ ਵੀ ਤੁਹਾਡੇ ਲਈ ਲੈ ਕੇ ਆਇਆ, ਕੁਝ ਸਪੋਂਸਰਸ ਦੇ ਮੈਸੇਜ ਵੀ ਹੋਣਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ, ਅਤੇ ਤੁਹਾਡੀ ਪਸੰਦ ਦਾ ਸਾਰਾ ਗੀਤ ਸੰਗੀਤ ਹੋਏਗਾ। ਅਤੇ ਤੁਸੀਂ ਵੀ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਪੂਰੇ 3 ਘੰਟੇ ਦੇ ਸਾਥ ਦੇ ਵਿੱਚ। ਸਟੂਡੀਓ ਦਾ ਨੰਬਰ 905-500-6444, 905-564-6444 ਸਟੂਡੀਓ ਦਾ ਨੰਬਰ ਹੈ। ਬਟ ਸਭ ਤੋਂ ਪਹਿਲਾਂ ਆਪਾਂ ਉਸ ਵਾਹਿਗੁਰੂ ਦਾ ਓਟ ਆਸਰਾ ਲਵਾਂਗੇ, ਸਰਵਣ ਕਰਦੇ ਹਾਂ ਆਪਾਂ ਬਹੁਤ ਹੀ ਮਿੱਠਾ ਸ਼ਬਦ ਭਾਈ ਗੁਰਵਿੰਦਰ ਸਿੰਘ ਜੀ ਬਾਵਾ ਦੀ ਆਵਾਜ਼ ਦੇ ਵਿੱਚ। ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਜੇਕਰ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ, ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਹੋਵੇ, ਕਿਸੇ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ, ਕੋਈ ਨੰਬਰ ਜਲਦੀ 'ਚ ਬੋਲਿਆ ਜਾਂਦਾ, ਮਿਸ ਹੋ ਜਾਂਦਾ, ਨਹੀਂ ਤੁਸੀਂ ਨੋਟ ਡਾਊਨ ਕੀਤਾ, ਤਾਂ ਤੁਸੀਂ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ। ਸਟੂਡੀਓ ਦਾ ਨੰਬਰ 905-564-6444, 905-564-6444, ਸਟੂਡੀਓ ਦਾ ਨੰਬਰ ਹੈ। ਨਾਲ ਹੀ ਵੀਕਐਂਡ ਤੋਂ ਬਾਅਦ, ਲੌਂਗ ਵੀਕਐਂਡ ਤੋਂ ਬਾਅਦ ਦਾ ਪਹਿਲਾ ਦਿਨ ਹੈ, ਟਿਊਜ਼ਡੇ ਦਾ ਦਿਨ ਹੈ, ਅਤੇ ਉਮੀਦ ਹੈ ਕਿ ਸਾਰਿਆਂ ਦਾ ਲੌਂਗ ਵੀਕਐਂਡ ਬੜਾ ਵਧੀਆ ਨਿਕਲਿਆ ਹੋਏਗਾ। ਬਹੁਤ ਸੋਹਣਾ ਕਹਿ ਲਓ ਕਿ ਵੈਦਰ ਸੀਗਾ ਵੀਕਐਂਡ ਦੇ ਉੱਪਰ, ਅਤੇ ਹੋਪਫੁਲੀ ਸਾਰੇ ਹੀ ਕਿਤੇ ਨਾ ਕਿਤੇ ਬਾਹਰ ਘੁੰਮਣ ਫਿਰਨ ਗਏ ਹੋਣਗੇ, ਸਾਰਿਆਂ ਨੇ ਬੜਾ ਇੰਜੋਏ ਕੀਤਾ ਹੋਏਗਾ। ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਰਟੀਜ਼ ਨੇ, ਵਿਆਹ ਸ਼ਾਦੀਆਂ ਨੇ, ਹੈ ਨਾ, ਅਤੇ ਕਿਸੇ ਦੇ ਬਰਥਡੇ, ਕਿਸੇ ਦੇ ਐਨੀਵਰਸਰੀ ਸੀ, ਤੁਸੀਂ ਗੈਟ ਟੂਗੈਦਰਸ ਕੀਤੀਆਂ, ਅਤੇ ਹੋਪਫੁਲੀ ਸਾਰਿਆਂ ਦਾ ਹੀ ਜਿਹੜਾ ਵੀਕਐਂਡ ਹੈ ਬੜਾ ਵਧੀਆ, ਬੜਾ ਖੁਸ਼ੀਆਂ ਵਾਲਾ ਹੋਇਆ ਹੋਏਗਾ। ਅਤੇ ਤੁਹਾਡਾ ਅਤੇ ਮੇਰਾ ਸਾਥ 3 ਘੰਟੇ ਦਾ ਬਣਿਆ ਹੋਇਆ, ਅਤੇ ਟਿਊਜ਼ਡੇ ਦਾ ਦਿਨ ਹੈ, 4 ਅਗਸਤ ਹੋ ਚੁੱਕੀ ਹੈ, 3:18 ਅਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ ਬਰੈਂਪਟਨ ਦੇ ਵਿੱਚ। ਅਤੇ ਮੈਂ ਤੁਹਾਨੂੰ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਆਂ ਸਪੈਕਸ ਐਕਸਪ੍ਰੈਸ ਦੀ, ਜਿਹੜੇ ਕਿ ਤੁਹਾਡੇ ਲਈ ਲੋਕੇਟਡ ਨੇ 35 ਰੈਜ਼ੋਲਿਊਸ਼ਨ ਡਰਾਈਵ ਬਰੈਂਪਟਨ ਦੇ ਵਿੱਚ। ਇਹਨਾਂ ਦੇ ਕੋਲ ਤੁਸੀਂ ਜ਼ਰੂਰ ਪਹੁੰਚੋ, 410 ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ। ਇਹਨਾਂ ਦੇ ਕੋਲ ਕਸਟਮਰ ਐਪਰੀਸੀਏਸ਼ਨ ਸੇਲ ਲੱਗੀ ਹੋਈ ਹੈ, ਬ੍ਰਾਂਡਡ ਸਨ ਗਲਾਸਿਸ ਤੁਹਾਨੂੰ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਦੇ ਰਹੇ ਨੇ। ਓਬਵੀਅਸ ਗੱਲ ਹੈ ਕਿ ਸਮਰ ਟਾਈਮ ਨਾ ਸਨ ਗਲਾਸਿਸ ਲਗਾਉਣੀਆਂ ਪੈਂਦੀਆਂ ਨੇ ਸਾਰਿਆਂ ਨੂੰ, ਧੁੱਪ ਬਹੁਤ ਹੁੰਦੀ ਹੈ, ਤਾਂ ਇਹਨਾਂ ਦੇ ਕੋਲ ਤੁਸੀਂ ਲਓ ਬ੍ਰਾਂਡਡ ਸਨ ਗਲਾਸਿਸ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ। ਸਿੰਗਲ ਵਿਜ਼ਨ ਗਲਾਸਿਸ ਸਿਰਫ $129 ਦੇ ਵਿੱਚ ਤੁਹਾਨੂੰ ਇਹ ਡੀਲ ਦੇ ਰਹੇ ਨੇ। ਰੈਗੂਲਰ ਪ੍ਰਾਈਸ ਵੈਸੇ $400 ਦੀ ਹੈ। ਇਹਦੇ ਵਿੱਚ ਤੁਹਾਡੀ ਪਸੰਦ ਦਾ ਬ੍ਰਾਂਡਡ ਫਰੇਮ ਇੰਕਲੂਡਿਡ ਹੁੰਦਾ ਹੈ, ਅਤੇ ਸਿੰਗਲ ਵਿਜ਼ਨ ਗਲਾਸਿਸ ਹੋਣਗੇ, ਅਤੇ ਇਹ ਤੁਸੀਂ ਸਿਰਫ $129 ਦੇ ਵਿੱਚ ਲੈ ਸਕਦੇ ਹੋ। ਪ੍ਰੋਗਰੈਸਿਵ ਗਲਾਸਿਸ ਲੈਣੇ ਹੋਣ ਤਾਂ $258 ਦੇ ਵਿੱਚ ਤੁਹਾਨੂੰ ਮਿਲ ਰਹੇ ਨੇ। ਰੈਗੂਲਰ ਪ੍ਰਾਈਸ ਵੈਸੇ $600 ਦੀ ਹੈ। ਜੇ ਤੁਸੀਂ ਕੋਈ ਵੀ ਲੈਂਸ ਦੀ ਕੋਟਿੰਗ ਕਰਵਾਉਣੀ ਹੋਵੇ ਤਾਂ ਤੁਹਾਨੂੰ ਫਲੈਟ 50% ਡਿਸਕਾਊਂਟ ਦੇ ਰਹੇ ਨੇ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਕੰਪ੍ਰੀਹੈਂਸਿਵ ਆਈ ਐਗਜ਼ਾਮ ਤੁਸੀਂ ਜਾ ਕੇ ਦੇ ਸਕਦੇ ਹੋ। ਡਾਕਟਰਸ ਤੁਹਾਡੇ ਲਈ ਥਰਸਡੇ, ਫਰਾਈਡੇ ਐਂਡ ਸੈਟਰਡੇ ਅਵੇਲੇਬਲ ਰਹਿੰਦੇ ਨੇ। ਆਪਣੀ ਅਪੋਇੰਟਮੈਂਟ ਬੁੱਕ ਕਰਕੇ ਤੁਸੀਂ ਪਹੁੰਚੋ ਸਪੈਕਸ ਐਕਸਪ੍ਰੈਸ, ਡਾਕਟਰ ਦੇ ਨਾਲ ਪ੍ਰਾਇਓਰਟੀ ਦੇ ਵਿੱਚ ਮਿਲਾਉਂਦੇ ਨੇ। ਵੈਸੇ ਤੁਸੀਂ ਵਾਕ ਇਨ ਵੀ ਜਾ ਸਕਦੇ ਹੋ, ਐਵਰੀ ਡੇ ਤੁਹਾਡੇ ਲਈ ਓਪਨ ਨੇ। ਤੁਸੀਂ ਆਪਣੀ ਪਸੰਦ ਦੀਆਂ ਐਨਕਾਂ ਬਣਵਾਉਣੀਆਂ ਹੋਣ, ਸਨ ਗਲਾਸਿਸ ਲੈਣੀਆਂ ਹੋਣ, ਜ਼ਰੂਰ ਪਹੁੰਚੋ ਸਪੈਕਸ ਐਕਸਪ੍ਰੈਸ। ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਲੋਕੇਟਡ ਨੇ। 35 ਰੈਜ਼ੋਲਿਊਸ਼ਨ ਡਰਾਈਵ ਬਰੈਂਪਟਨ ਦੇ ਵਿੱਚ, ਵਾਲਮਾਰਟ ਵਾਲੇ ਪਲਾਜ਼ੇ ਦੇ ਨਾਲ, ਵਾਲਮਾਰਟ ਦੇ ਈਵਨ ਬਿਲਕੁਲ ਨਾਲ ਨੇ ਇਹ। ਸਪੈਕਸ ਐਕਸਪ੍ਰੈਸ ਨੰਬਰ 905-460-8888-905-460-8888, ਸਪੈਕਸ ਐਕਸਪ੍ਰੈਸ ਦਾ ਨੰਬਰ ਹੈ। ਅਤੇ ਨਾਲ ਹੀ ਜੇਕਰ ਤੁਸੀਂ ਆਪਣੇ ਘਰਾਂ ਨੂੰ ਪੇਂਟ ਕਰਵਾਉਣਾ ਆ, ਤਾਂ ਇਹ ਜਿਹੜਾ ਟਾਈਮ ਹੈ, ਮਤਲਬ ਕਿ ਸਮਰ ਟਾਈਮ ਇਜ਼ ਦ ਬੈਸਟ ਟਾਈਮ ਕਿ ਤੁਸੀਂ ਆਪਣੇ ਘਰਾਂ ਨੂੰ ਪੇਂਟ ਕਰਵਾ ਸਕਦੇ ਹੋ। ਘਰਾਂ ਨੂੰ, ਵੇਅਰ ਹਾਊਸ ਨੂੰ, ਕਿਤੇ ਵੀ, ਜਿੱਥੇ ਕਿਤੇ ਵੀ ਤੁਸੀਂ ਰਹਿੰਦੇ ਹੋ, ਹਰ ਜਗ੍ਹਾ ਦੇ ਉੱਪਰ ਤੁਸੀਂ ਜਾ ਕੇ ਆਪਣਾ ਪੇਂਟ ਕਰਵਾ ਸਕਦੇ ਹੋ। ਅਤੇ ਇਹ ਪੂਰੇ ਪ੍ਰੋਫੈਸ਼ਨਲ ਪੇਂਟਰਸ ਨੇ, ਅਤੇ ਇਹ ਨੇਮ ਬ੍ਰਾਂਡ ਪੇਂਟ ਯੂਜ਼ ਕਰਦੇ ਨੇ। ਸਾਰਾ ਅਫੋਰਡੇਬਲ ਹੁੰਦਾ, ਤੁਹਾਡੇ ਬਜਟ ਦੇ ਵਿੱਚ ਹੁੰਦਾ, ਬਟ ਬਹੁਤ ਹੀ ਟੋਪ ਕੁਆਲਿਟੀ ਦਾ ਪੇਂਟ ਯੂਜ਼ ਕਰਦੇ ਨੇ। ਅਤੇ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ, ਸੁਖਜੀਤ ਸਿੰਘ ਜੀ ਨਾਲ ਤੁਹਾਡੇ ਸੰਪਰਕ ਹੋਏਗਾ। ਅਤੇ ਤੁਸੀਂ ਨੰਬਰ ਇਹਨਾਂ ਦਾ ਨੋਟ ਕਰੋ, 6478223133, 6478223133। ਤੁਸੀਂ ਕਿਤੇ ਵੀ ਰਹਿੰਦੇ ਹੋ GTA ਏਰੀਆ ਦੇ ਵਿੱਚ, ਕਿਤੇ ਵੀ ਤੁਸੀਂ ਆਪਣੇ ਘਰ ਦੇ ਵਿੱਚ ਪੇਂਟ ਕਰਵਾਉਣਾ, ਕੋਈ ਵੇਅਰ ਹਾਊਸ, ਕੋਈ ਰੈਸਟੋਰੈਂਟ, ਆਫਿਸ, ਕਿਤੇ ਵੀ ਤੁਸੀਂ ਪੇਂਟ ਕਰਵਾਉਣਾ, ਜ਼ਰੂਰ ਤੁਸੀਂ ਗੱਲਬਾਤ ਕਰੋ। ਚਾਹੇ ਤੁਸੀਂ ਲੰਡਨ, ਕੇਮਬ੍ਰਿਜ, ਗਲਫ, ਟੋਰਾਂਟੋ, ਮਿਸਿਸਾਗਾ, ਬਰੈਂਪਟਨ, ਕਿਤੇ ਵੀ ਰਹਿੰਦੇ ਹੋਵੋ, ਹਰ ਜਗ੍ਹਾ ਦੇ ਉੱਪਰ ਜਾ ਕੇ ਤੁਹਾਨੂੰ ਪੇਂਟ ਕਰਕੇ ਦੇਣਗੇ। ਸੰਦਲ ਪੇਂਟਿੰਗ, 6478223133, 6478223133, 6478223133, 6478223133, 6478213213, ਇਹਨਾਂ ਦਾ ਨੰਬਰ ਹੈ। ਅਤੇ ਲੋ ਫਿਰ ਪ੍ਰੋਗਰਾਮ ਦੇ ਵਿੱਚ ਪਹਿਲਾ ਗਾਣਾ ਜੋ ਮੈਂ ਤੁਹਾਡੇ ਲਈ ਕੀਤਾ ਹੋਇਆ, ਕਿਉਂ ਅਰਜਨ ਢਿੱਲੋਂ ਦੀ ਆਵਾਜ਼ ਦੇ ਵਿੱਚ। ਸਾਉਣ ਦੇ ਮਹੀਨੇ 'ਚ ਕਹਿੰਦੇ ਬਹੁਤ ਸਾਰੇ ਨਾ ਜਿਵੇਂ ਤਿਉਹਾਰ ਆਉਂਦੇ ਨੇ, ਹੈ ਨਾ, ਬਹੁਤ ਸਾਰੀਆਂ ਐਕਟੀਵਿਟੀਜ਼ ਹੁੰਦੀਆਂ ਨੇ, ਧੀਆਂ ਲੱਗਦੀਆਂ ਨੇ, ਅਤੇ ਕੁੜੀਆਂ ਨੂੰ ਓਬਵੀਅਸਲੀ ਗੱਲ ਆ ਸ਼ੌਂਕ ਹੁੰਦਾ ਗਹਿਣੇ ਵਗੈਰਾ ਪਾ ਕੇ ਰੱਖਣ ਦਾ, ਨਾ, ਅਤੇ ਨਾਲ ਹੀ ਸਾਉਣ ਦੇ ਮਹੀਨੇ 'ਚ ਇਹ ਵੀ ਹੈਗਾ ਹੈ ਕਿ ਨਾ ਚੂੜੀਆਂ ਦਿੰਦੇ ਨੇ ਹਸਬੈਂਡਸ ਆਪਣੇ ਵਾਈਫਸ ਨੂੰ, ਫਿਰ ਸਾਉਣ ਦੇ ਮਹੀਨੇ 'ਚ ਸੰਧਾਰੇ ਵੀ ਦਿੱਤੇ ਜਾਂਦੇ ਨੇ, ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਐਕਟੀਵਿਟੀਜ਼ ਹੁੰਦੀਆਂ ਨੇ। ਅਤੇ ਲੋ ਫਿਰ ਆਪਾਂ ਗਾਣਾ ਸੁਣੀਏ ਅਰਜਨ ਢਿੱਲੋਂ ਦੀ ਆਵਾਜ਼ ਦੇ ਵਿੱਚ, ਇਹਦੇ ਵਿੱਚ ਵੀ ਕੁਝ ਗਹਿਣਿਆਂ ਦੀ ਗੱਲ ਹੋਈ ਹੈ, ਅਤੇ ਤੁਸੀਂ ਵੀ ਇੰਜੋਏ ਕਰੋ, ਅਤੇ ਜਿਨ੍ਹਾਂ ਦੇ ਵਿਆਹ ਸ਼ਾਦੀ ਦੇ ਇਵੈਂਟ ਨੇ ਤੁਸੀਂ ਵੀ ਆਪਣਾ ਜਿਹੜੇ ਕੋਈ ਗਹਿਣੇ ਗੁਣੇ ਖਰੀਦਣ ਵਾਲੇ ਨੇ ਖਰੀਦ ਲਓ, ਅਤੇ ਗਾਣਾ ਸੁਣੋ ਅਤੇ ਇੰਜੋਏ ਕਰੋ, ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਜਿੱਦਾਂ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-6444-905-564-5464 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਤੇ 3:26 ਤੇ ਕੁਝ ਸੈਕਿੰਡ ਹੋ ਗਏ ਨੇ ਤੇ ਗੱਲਬਾਤ ਕਰਾਂਗੇ ਡਾਕਟਰ ਕੁਲਦੀਪ ਜੀ ਦੇ ਨਾਲ, ਜੋ ਕਿ ਕਿਹੜੀ ਹੋਮਿਓਪੈਥੀ ਤੋਂ ਨੇ ਸਾਡੇ ਨਾਲ ਲਾਈਨ ਤੇ ਜੁੜੇ ਹੋਏ ਨੇ। ਤੇ ਤੁਸੀਂ ਆਪਣੇ ਇਹਨਾਂ ਦੇ ਕੋਲੋਂ ਕੋਈ ਵੀ ਬਿਮਾਰੀ ਦਾ ਇਲਾਜ ਕਰਵਾ ਸਕਦੇ ਹੋ, ਕੋਈ ਵੀ ਤੁਹਾਨੂੰ ਹੈਲਥ ਇਸ਼ੂਜ਼ ਆ ਰਹੇ ਨੇ, ਚਾਹੇ ਤੁਹਾਡੇ ਜਿਹੜੀ ਵੀ ਮਰਜ਼ੀ ਏਜ ਦੇ ਤੁਸੀਂ ਹੈਗੇ ਹੋ, ਤੇ ਇਹਨਾਂ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ, ਕਿਉਂਕਿ ਇਹਨਾਂ ਨੂੰ ਬਹੁਤ ਲੰਬਾ ਟਾਈਮ ਹੋ ਗਿਆ। ਹੋਮਿਓਪੈਥੀ ਦੇ ਵਿੱਚ ਬਹੁਤ ਹੀ ਮਾਹਰ ਇਨਸਾਨ ਨੇ ਤੇ ਤੁਹਾਨੂੰ ਇਹ ਹਰ ਬਿਮਾਰੀ ਦਾ ਸੋਲਿਊਸ਼ਨ ਦਿੰਦੇ ਨੇ, ਹੋਮਿਓਪੈਥੀ ਦੇ ਵਿੱਚ ਐਕਸਪਰਟ ਨੇ ਇਹ। ਜ਼ਰੂਰ ਤੁਸੀਂ ਗੱਲਬਾਤ ਕਰੋ ਡਾਕਟਰ ਕੁਲਦੀਪ ਜੀ ਦੇ ਨਾਲ, ਕਿਹੜੀ ਹੋਮਿਓਪੈਥੀ ਤੋਂ। ਨੰਬਰ 6478100055-6478180055 ਦੇ ਉੱਪਰ ਤੁਸੀਂ ਕੰਟੈਕਟ ਕਰਨਾ। ਡਾਕਟਰ ਕੁਲਦੀਪ ਜੀ ਸਵਾਗਤ, ਸਤਿ ਸ੍ਰੀ ਅਕਾਲ। ਹਾਂਜੀ, ਗੁੱਡ ਆਫਟਰਨੂਨ ਸਰ। ਤੇ ਅੱਜ ਤੁਸੀਂ ਕਿਹੜੀ ਬਿਮਾਰੀ ਬਾਰੇ ਸਾਨੂੰ ਜਾਣਕਾਰੀ ਦਿਓਗੇ?
1: ਹਾਂਜੀ ਮਨਪ੍ਰੀਤ, ਅੱਜ ਨਾ ਬੈਕ ਪੇਨ ਔਰ ਸਿਆਟਿਕਾ ਪੇਨ, ਉਹਦੇ ਬਾਰੇ ਮੈਂ ਜਾਣਕਾਰੀ ਦੇਵਾਂਗਾ। ਲੋਕ ਨਾ ਇਹ ਬਿਮਾਰੀ ਤੋਂ ਬਹੁਤ ਪਰੇਸ਼ਾਨ ਰਹਿੰਦੇ ਨੇ। ਮੈਂ ਕਹਿਣਾ ਹੁੰਦਾ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੋਵੇ, ਤੁਹਾਨੂੰ ਪੇਟ ਦਾ ਇਸ਼ੂ ਹੈ, ਤੁਹਾਨੂੰ ਥਾਇਰਾਇਡ ਹੈ, ਕੋਲੇਸਟ੍ਰੋਲ ਹੈ, ਡਾਇਬਟੀਜ਼ ਹੈ, ਐਂਗਜ਼ਾਇਟੀ ਹੈ, ਡਿਪਰੈਸ਼ਨ ਹੈ, ਤੁਹਾਨੂੰ ਕਿਸੇ ਤਰ੍ਹਾਂ ਦੀ ਆਰਥਰਾਈਟਿਸ ਹੈ, ਬੱਚਿਆਂ ਦੀ ਬਿਮਾਰੀ ਹੈ, ਲੇਡੀਜ਼ ਦੀ ਬਿਮਾਰੀ ਹੈ, ਕੋਈ ਵੀ ਬਿਮਾਰੀ ਹੈ, ਹੋਮਿਓਪੈਥੀ ਦਾ ਬਹੁਤ ਵਧੀਆ ਇਲਾਜ ਹੈਗਾ। ਦੇਰ ਸਵੇਰ ਹਰ ਬਿਮਾਰੀ ਠੀਕ ਹੁੰਦੀ ਹੈ। ਸਭ ਤੋਂ ਬੜੀ ਚੀਜ਼ ਹੈ, ਇਹਦੇ ਕੋਈ ਸਾਈਡ ਇਫੈਕਟ ਨਹੀਂ ਹੈਗਾ। ਉਹਦੇ ਤੁਹਾਡੇ ਬੈਨੀਫਿਟ ਨੇ, ਆਪਣੇ ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਆਪਾਂ ਯੂਜ਼ ਕਰ ਸਕਦੇ ਹਾਂ ਕਰ ਸਕਦੇ ਹਾਂ। ਤੇ ਹੁਣ ਮੈਂ ਬੈਕ ਪੇਨ ਔਰ ਸਿਆਟਿਕਾ ਪੇਨ ਬਾਰੇ ਗੱਲ ਕਰਦਾ। ਬੈਕ ਪੇਨ ਨਾ ਲੋਕ ਜਿਹੜੇ ਬਹੁਤ ਉੱਠਣ ਬੈਠਣ ਦਾ ਕੰਮ ਕਰਦੇ ਨੇ ਜਾਂ ਝੁਕਣ ਦਾ ਕੰਮ ਕਰਦੇ, ਉਹਨਾਂ ਨੂੰ ਇਹ ਜ਼ਿਆਦਾ ਪ੍ਰੋਬਲਮ ਹੁੰਦੀ ਹੈ। ਕਿਉਂਕਿ ਬੈਕ ਪੇਨ, ਪਹਿਲਾਂ ਤਾਂ ਬੈਕ ਪੇਨ ਹੁੰਦਾ, ਉਹਦੇ 'ਚ ਹੁੰਦਾ ਕੀ ਹੈ, ਤੁਹਾਡੇ ਮਸਲਸ ਹੁੰਦੀਆਂ ਨੇ, ਟੈਂਡਨਸ ਹੁੰਦੀਆਂ ਨੇ, ਹੱਡੀਆਂ ਹੁੰਦੀਆਂ ਨੇ। ਉਹਦੇ 'ਚ ਨਾ ਇੱਕ ਸਾਡੀ L4-L5 ਤੋਂ ਇੱਕ ਨਰਵ ਚੱਲਦੀ ਹੈ, ਸਾਡੇ ਪੈਰਾਂ ਤੱਕ ਜਾਂਦੀ
0: ਹੈ,
1: ਪਿੰਚ ਕਰ ਜਾਂਦੀ ਹੈ, ਉਹਨੂੰ ਆਪਾਂ ਸਿਆਟਿਕਾ ਪੇਨ ਕਹਿੰਦੇ ਹਾਂ। ਉਹ ਸਾਡੇ ਹਿਪ ਬੋਨ ਦੇ ਵਿੱਚ ਇੱਕ ਮੋਰੀ ਹੁੰਦੀ ਹੈ, ਉਹਨੂੰ ਸਿਆਟਿਕ ਫੋਰਾਮੈਨ ਕਹਿੰਦੇ ਹਾਂ। ਉਹਦੇ 'ਚ ਜਾ ਕੇ ਇਹ ਨਿਕਲਦੀ ਹੈ, ਉੱਥੇ ਵੀ ਦੱਬ ਸਕਦੀ ਹੈ, ਕਿਤੇ ਵੀ ਦੱਬਦੀ ਹੈ। ਬਹੁਤ ਜ਼ਿਆਦਾ ਪੇਨ ਹੁੰਦਾ ਲੋਕਾਂ ਨੂੰ ਇਸ ਬਿਮਾਰੀ ਦਾ। ਕਿਸੇ ਨੂੰ ਵੀ ਸਿਆਟਿਕਾ ਪੇਨ ਹੈਗਾ, ਹੋਰ ਕੋਈ ਹੈਗਾ, ਲੇਡੀ ਦੀ ਬਿਮਾਰੀ ਹੈ, ਮਰਦਾਂ ਦੀ ਬਿਮਾਰੀ, ਬੱਚਿਆਂ ਦਾ, ਖਾਸ ਕਰਕੇ ਆਟਿਜ਼ਮ ਦਾ ਜ਼ਰੂਰ ਨਾਲ ਮੰਗਾ। ਪੂਰੀ ਦੁਨੀਆ ਤੋਂ ਮੇਰੇ ਕੋਲ ਬੱਚੇ ਨੇ ਆਟਿਜ਼ਮ ਦੇ, ਔਰ ਲਗਭਗ 50 ਸਾਲ ਹੋ ਗਏ ਮੈਨੂੰ ਹੋਮਿਓਪੈਥੀ ਫੀਲਡ ਦੇ ਵਿੱਚ, ਕੋਈ ਵੀ ਇੰਨਾ ਪੁਰਾਣਾ ਹੋਮਿਓਪੈਥ ਨਹੀਂ ਹੈਗਾ। ਮੈਂ ਫੇਰ ਕਹਿੰਦਾ, ਜੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਇਸ਼ੂ ਹੈਗਾ, ਕੋਈ ਤੁਹਾਨੂੰ ਬੈਕ ਪੇਨ ਹੈਗਾ, ਹੋਰ ਕੋਈ ਇਸ਼ੂ ਹੈ, ਆਰਥਰਾਈਟਿਸ ਹੈ, ਤੁਹਾਡੀ ਕੋਈ ਬਿਮਾਰੀ ਦਾ ਹੱਲ ਨਹੀਂ ਲੱਭ ਰਿਹਾ, ਮੇਰਾ ਨੰਬਰ ਨੋਟ ਕਰੋ, ਮੈਂ ਜ਼ਰੂਰ ਤੁਹਾਡੀ ਹੈਲਪ ਕਰੂੰਗਾ। 6478-047-818-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048-0055-6048
0: ਰਿਲੇਟਡ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ ਕਿਹੜੀ ਹੋਮਿਓਪੈਥੀ ਤੋਂ ਨੇ ਅਤੇ ਤੁਹਾਨੂੰ ਇਹ ਹਰ ਬਿਮਾਰੀ ਦਾ ਸਲਿਊਸ਼ਨ ਦਿੰਦੇ ਨੇ। ਹੋਮਿਓਪੈਥੀ ਦੇ ਵਿੱਚ ਇਹਨਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਮੈਡੀਸਨ ਲੈ ਸਕਦੇ ਹੋ। ਕੋਈ ਵੀ ਪ੍ਰੋਬਲਮ ਹੋਵੇ, ਹੈਲਥ ਇਸ਼ੂਜ਼ ਕੋਈ ਵੀ ਆ ਰਹੇ ਨੇ, ਨੰਬਰ 6478108055 6478800055 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਡਾਕਟਰ ਕੁਲਦੀਪ ਜੀ ਦੇ ਨਾਲ। ਸਟੂਡੀਓ ਦਾ ਨੰਬਰ 905-564-4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਰੋਇਲ ਡਿਜੀਟਲ ਦੇ ਨਾਲ ਤੁਸੀਂ ਸੰਪਰਕ ਕਰੋ ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਹਾਈ ਸਪੀਡ ਅਨਲਿਮਿਟਡ ਇੰਟਰਨੈਟ ਲਗਵਾਉਣਾ ਹੋਵੇ, ਜਾਂ ਤੁਸੀਂ ਸੈੱਲ ਫੋਨ ਦੀਆਂ ਕੋਈ ਵੀ ਡੀਲਸ ਲੈਣੀਆਂ ਹੋਣ, ਜਾਂ ਤੁਸੀਂ ਆਪਣੇ ਘਰਾਂ ਦੇ ਵਿੱਚ IPTV ਬਾਕਸ ਲਗਵਾਉਣਾ ਚਾਹੁੰਦੇ ਹੋ, ਤਾਂ ਰੋਇਲ ਡਿਜੀਟਲ ਦੇ ਅਮਨ ਜੀ ਦੇ ਨਾਲ ਗੱਲਬਾਤ ਕਰੋ। ਇਹਨਾਂ ਦੇ ਕੋਲ ਇੱਕ ਡੀਲ ਲੱਗੀ ਹੋਈ ਆ ਹਾਈ ਸਪੀਡ ਅਨਲਿਮਿਟਡ ਇੰਟਰਨੈਟ ਦੀ, 1.5 GB ਡਾਟਾ ਦੇ ਨਾਲ $55 ਦੀ ਡੀਲ ਹੈ, $55 ਦੀ ਡੀਲ ਤੁਸੀਂ ਇਹਨਾਂ ਦੇ ਕੋਲੋਂ ਲਓ। 80 ਮੈਰੀਟਾਈਮ ਓਨਟਾਰੀਓ ਬੁਲੇਵਰਡ, ਯੂਨਿਟ ਨੰਬਰ 58 ਦੇ ਉੱਪਰ ਇਹ ਲੋਕੇਟਡ ਨੇ, ਅਤੇ ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ। ਨੰਬਰ ਤੁਸੀਂ ਨੋਟ ਕਰ ਲਓ, ਅਮਨ ਜੀ ਨੂੰ ਕਾਲ ਕਰੋ 6472011313 6472011313, ਰੋਇਲ ਡਿਜੀਟਲ ਤੋਂ ਅਮਨ ਜੀ ਦਾ ਨੰਬਰ ਹੈ। ਅਤੇ ਲੋ ਫਿਰ ਸੁਣੀਏ ਆਪਾਂ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਫਰਮਾਇਸ਼ੀ ਗਾਣਾ। ਇਹ ਇੱਕ ਪੁਰਾਣਾ ਗਾਣਾ ਆ, ਸਾਡੇ ਇੱਕ ਲਿਸਨਰ ਨੇ ਰਿਕੁਐਸਟ ਕੀਤਾ ਸੀਗਾ ਪਹਿਲਾਂ ਹੀ ਸ਼ਮਸ਼ਾਦ ਬੇਗਮ ਦੀ ਆਵਾਜ਼ ਦੇ ਵਿੱਚ, ਤੇ ਸੁਣੋ ਤੁਸੀਂ, ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੇ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਨੰਬਰ 905-564-6444 ਤੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-6444 ਸਟੂਡੀਓ ਦਾ ਨੰਬਰ ਹੈ। ਅਗਲੇ ਕਾਲਰ 1000 ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਅੱਛਾ, ਹੁਣ ਤੁਸੀਂ ਲਾਓ ਹਾਂ ਮੈਨੇ ਵੀ ਪਿਆਰ ਕੀਆ ਫਿਲਮ ਦਾ ਗਾਣਾ, ਸ਼ਾਦੀ ਮੁਬਾਰਕ ਹੋ।
0: ਸ਼ਾਦੀ ਮੁਬਾਰਕ ਹੋ, ਵਿਆਹ ਹੋ ਗਿਆ?
1: ਹੋ ਗਿਆ।
0: ਚਲੋ ਤੁਹਾਨੂੰ ਵੀ ਮੁਬਾਰਕ ਹੋ।
1: ਉੱਥੇ ਉਹ ਡਨ ਹੋ ਗਿਆ ਪਰਸੋਂ।
0: ਅੱਛਾ, ਠੀਕ ਹੈ।
1: ਹਫਤਾ ਚੱਲਦਾ ਰਿਹਾ ਵਿਆਹ ਹੀ।
0: ਹਾਂਜੀ ਹਾਂਜੀ ਹਾਂਜੀ, ਚਲੋ ਵਧੀਆ।
1: ਜਿਹੜਾ ਵਿਆਹ ਸੀਗਾ
0: ਆਪਣੇ
1: ਤੋਂ ਆਏ ਸੀ ਲੋਕ ਇਹ।
0: ਅੱਛਾ ਅੱਛਾ,
1: ਤੇ ਹੁਣੇ ਲਾਓ ਤੁਸੀਂ ਹਾਂ ਮੈਨੇ ਵੀ ਪਿਆਰ ਕੀਆ, ਉਹਦਾ ਹੈਗਾ ਸ਼ਾਦੀ ਮੁਬਾਰਕ।
0: ਸ਼ਾਦੀ ਮੁਬਾਰਕ, ਠੀਕ ਹੈ ਜੀ, ਲਗਾਉਂਦੀ ਹਾਂ ਮੈਂ 2 ਮਿੰਟ ਦੋ ਮੈਨੂੰ ਮੈਂ ਲਗਾਉਂਦੀ ਹਾਂ ਤੇ ਮੁਬਾਰਕਾਂ ਤੁਹਾਨੂੰ ਵੀ। ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। 1731 ਤੁਸੀਂ ਪਹਿਲਾਂ ਆਪਣੀ ਲਾਈਨ ਛੱਡ ਗਏ ਸੀ, ਤੁਸੀਂ ਦੁਬਾਰਾ ਕਾਲ ਕਰ ਲਿਓ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਤੇ ਨਾਲ ਹੀ ਜਿਨ੍ਹਾਂ ਨੇ ਆਪਣੀ ਆਟੋ ਇੰਸ਼ੋਰੈਂਸ ਦੇ ਰੇਟਸ ਘੱਟ ਕਰਾਉਣੇ ਹੋਣ, ਤੁਸੀਂ ਅੱਜ ਹੀ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ, ਜੋ ਕਿ ਤੁਹਾਡੇ ਲਈ ਆਟੋ ਇੰਸ਼ੋਰੈਂਸ, ਤੁਹਾਡੇ ਘਰ ਦੀ ਇੰਸ਼ੋਰੈਂਸ ਤੇ ਤੁਹਾਡੇ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਬੈਟਰ ਕਵਰੇਜ ਐਂਡ ਬੈਟਰ ਰੇਟਸ ਤੁਹਾਨੂੰ ਆਫਰ ਕਰਦੇ ਨੇ। ਜ਼ਰੂਰ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਜਿਨ੍ਹਾਂ ਦੀ ਹੁਣ ਅਗਸਤ ਮਹੀਨੇ ਦੇ ਵਿੱਚ ਜਾਂ ਉਸ ਤੋਂ ਬਾਅਦ ਤੁਹਾਡੀ ਕਿਸੇ ਦੀ ਵੀ ਹੁਣ ਇਸ ਤੋਂ ਬਾਅਦ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ, ਤਾਂ ਤੁਸੀਂ ਜ਼ਰੂਰ ਧਿਆਨ ਦਿਓ ਕਿ ਜਿਹੜੇ ਹੁਣ ਨਵੀਆਂ ਚੇਂਜਿਸ ਆ ਰਹੀਆਂ ਨੇ ਓਨਟੈਰੀਓ ਦੇ ਵਿੱਚ ਆਟੋ ਇੰਸ਼ੋਰੈਂਸ ਨੂੰ ਲੈ ਕੇ, ਤਾਂ ਉਹਦੇ ਵਿੱਚ ਜ਼ਰੂਰੀ ਹੈ ਕਿ ਤੁਸੀਂ ਧਿਆਨ ਰੱਖੋ ਕਿ ਤੁਹਾਡੀ ਫੈਮਿਲੀ ਅਤੇ ਤੁਹਾਡੀ ਸੇਫਟੀ ਦੇ ਉੱਪਰ ਇਹ ਵਾਲੀਆਂ ਚੇਂਜਿਸ ਕੀ ਅਸਰ ਪਾ ਸਕਦੀਆਂ ਨੇ। ਇਸ ਕਰਕੇ ਘੱਟ ਪ੍ਰੀਮੀਅਮ ਦੇਖ ਕੇ ਕਦੇ ਵੀ ਡਿਸੀਜਨਸ ਨਾ ਲਓ, ਹਮੇਸ਼ਾ ਇਹ ਧਿਆਨ ਰੱਖੋ ਕਿ ਤੁਹਾਡੇ ਇਹਦੇ ਵਿੱਚ ਤੁਹਾਨੂੰ ਕਵਰਡ ਕੀ ਮਿਲ ਰਿਹਾ, ਮਤਲਬ ਜਿਹੜੀ ਤੁਸੀਂ ਪਾਲਿਸੀ ਕਰਵਾ ਰਹੇ ਹੋ ਉਹਦੇ ਵਿੱਚ ਕੀ ਕੁਝ ਕਵਰਡ ਹੈ। ਤਾਂ ਇਸ ਕਰਕੇ ਮਨੂ ਸ਼ਰਮਾ ਜੀ ਦੇ ਨਾਲ ਤੁਸੀਂ ਗੱਲਬਾਤ ਕਰ ਲਓ ਅਤੇ ਤੁਹਾਨੂੰ ਸਹੀ ਕਵਰੇਜ ਅਤੇ ਸਹੀ ਰੇਟਸ ਤੁਹਾਨੂੰ ਇਹ ਲੈ ਕੇ ਦੇਣਗੇ। ਜ਼ਰੂਰ ਤੁਸੀਂ ਕੰਟੈਕਟ ਕਰੋ ਆਟੋ ਇੰਸ਼ੋਰੈਂਸ ਘਰ ਦੀ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ ਦੇ ਲਈ 2899529532, 2899952935, ਮਨੂ ਸ਼ਰਮਾ ਜੀ ਦਾ ਨੰਬਰ ਹੈ। 337 ਹੋ ਗਏ ਨੇ, ਚਲੋ ਫਿਰ ਆਪਾਂ ਵੀ ਸੁਣੀਏ ਨੈਕਸਟ ਫਰਮਾਇਸ਼ੀ ਗਾਣਾ। ਇਹਨਾਂ ਨੇ ਦੱਸਿਆ ਕਿ ਇੱਕ ਛੋਟੀ ਜਿਹੀ ਮੈਂ ਬ੍ਰੇਕ ਲੈ ਲਾਂ ਅਤੇ ਉਸ ਤੋਂ ਬਾਅਦ ਆਪਾਂ ਵਾਪਸ ਆਉਂਦੇ ਹਾਂ। ਸੁੰਦਰ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Dusk Drive, 15 Fender Way, ਬਰੈਂਪਟਨ, 9985 ਮਕਵੀਨ ਡਰਾਈਵ ਬਰੈਂਪਟਨ, 1465 ਮੇਫੀਲਡ ਰੋਡ ਬਰੈਂਪਟਨ, 33 ਫਾਰਲੀ ਡਰਾਈਵ ਗੋਲਫ ਦੇ ਵਿੱਚ, 600 ਹੈਸਪਲਰ ਰੋਡ ਕੈਂਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਲ ਬੋਰਡ ਪਾਰਕਵੇ, ਕੈਨੇਡੀ ਦੇ ਸੈਂਟਰਲ ਬੋਰਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।
0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਹੈ। ਬਿਲਕੁਲ, ਜੇਕਰ ਤੁਸੀਂ ਆਪਣੀ ਕੋਈ ਵੀ ਲੈ ਕੇ ਆਉਣੀ ਹੋਵੇ ਗਰੋਸਰੀ, ਚਾਹੇ ਉਹ ਕੈਨੇਡੀਅਨ, ਪਾਕਿਸਤਾਨੀ, ਇੰਡੀਅਨ ਕੋਈ ਵੀ ਗਰੋਸਰੀ ਆਈਟਮਸ ਲੈ ਕੇ ਆਉਣੀਆਂ ਹੋਣ, ਜਾਂ ਹੁਣ ਜਿਵੇਂ ਅੱਗੇ ਹੁਣ ਰੱਖੜੀਆਂ ਆ ਰਹੀਆਂ ਨੇ, ਤੁਸੀਂ ਰੱਖੜੀਆਂ ਲੈ ਕੇ ਆਉਣੀਆਂ ਹੋਣ, ਤਾਂ ਇੰਡੀਅਨ ਫਰੂਟ ਲੈਂਡ ਦੀ ਕਿਸੇ ਵੀ ਲੋਕੇਸ਼ਨ 'ਤੇ ਪਹੁੰਚੋ। ਨਾਲੇ ਤਾਂ ਤੁਹਾਨੂੰ ਇਹ ਬਹੁਤ ਹੀ ਸਸਤੀਆਂ ਕੀਮਤਾਂ ਦੇ ਵਿੱਚ ਗਰੋਸਰੀਜ਼ ਕਰਵਾਉਂਦੇ ਨੇ, ਨਾਲੇ ਤੁਸੀਂ ਇਹਨਾਂ ਦੇ ਕੋਲੋਂ ਤਾਜ਼ਾ ਤਾਜ਼ਾ ਫਰੂਟਸ ਲੈ ਕੇ ਆ ਸਕਦੇ ਹੋ, ਵੈਜੀਟੇਬਲਸ ਲੈ ਕੇ ਆ ਸਕਦੇ ਹੋ। ਇਸ ਤੋਂ ਇਲਾਵਾ ਇਹਨਾਂ ਦੇ ਕੋਲ ਬਹੁਤ ਹੀ ਫਰੈਸ਼ ਅਤੇ ਬਿਲਕੁਲ ਟੇਸਟੀ, ਬਹੁਤ ਹੀ ਵਧੀਆ ਟੇਸਟੀ ਖਾਣਾ ਬਣਾਉਂਦੇ ਨੇ, ਵੈਜ ਵੀ ਐਂਡ ਨੋਨ ਵੈਜ ਵੀ, ਉਹ ਵੀ ਤੁਸੀਂ ਲੈ ਕੇ ਆਓ। ਮੈਰੀਨੇਟਿਡ ਮੀਟ ਲੈ ਕੇ ਆਉਣਾ ਹੋਵੇ, ਰੋ ਮੀਟ ਲੈ ਕੇ ਆਉਣਾ ਹੋਵੇ, ਇਹਨਾਂ ਦੇ ਕੋਲ ਪਹੁੰਚੋ। ਇੰਡੀਅਨ ਫਰੂਟ ਐਂਡ ਤੰਦੂਰੀ ਗ੍ਰਿਲ ਮੀਟ ਸ਼ੋਪ, ਅਤੇ ਜੋ ਕਿ ਉਹਨਾਂ ਦੀ ਹਰ ਲੋਕੇਸ਼ਨ 'ਤੇ ਅਵੇਲੇਬਲ ਹੁੰਦੀ ਹੈ। ਨਾਲ ਤੁਸੀਂ ਸ਼ੁੱਧ ਖੋਏ ਦੀਆਂ ਮਿਠਾਈਆਂ ਲੈ ਕੇ ਆ ਸਕਦੇ ਹੋ, ਅਤੇ ਨਾਲ ਹੀ ਤੁਸੀਂ ਇਹਨਾਂ ਦੇ ਕੋਲ ਪਹੁੰਚ ਕੇ ਆਪਣੀ ਜਿਹੜੀ ਹੁਣ ਰੱਖੜੀ ਵਗੈਰਾ ਆ ਰਹੀ, ਕੋਈ ਵੀ ਤਿਉਹਾਰ ਆ ਰਿਹਾ ਹੋਵੇ, ਇਹਨਾਂ ਦੇ ਕੋਲ ਤੁਹਾਨੂੰ ਹਰ ਤਿਉਹਾਰ ਦਾ ਸਮਾਨ ਮਿਲਦਾ। ਚਾਹੇ ਤੁਸੀਂ ਕਹਿ ਲਓ ਕਿ ਹੁਣ ਜਿਵੇਂ ਰੱਖੜੀਆਂ ਆ ਰਹੀਆਂ ਨੇ, ਹੋਲੀ ਆਉਂਦੀ ਹੈ, ਦੀਵਾਲੀ ਆਉਂਦੀ ਹੈ, ਵਰਤ ਆਉਂਦੇ ਨੇ, ਕੋਈ ਵੀ ਤੁਸੀਂ ਸਮਾਨ ਇਹਨਾਂ ਦੇ ਕੋਲ ਲੈ ਸਕਦੇ ਹੋ। ਇੰਡੀਅਨ ਫਰੂਟ ਲੈਣ ਦੀ ਹਰ ਲੋਕੇਸ਼ਨ ਤੁਹਾਡੇ ਲਈ ਐਵਰੀ ਡੇ ਰਾਤ ਦੇ 10 ਵਜੇ ਤੱਕ ਓਪਨ ਨੇ, ਜ਼ਰੂਰ ਪਹੁੰਚੋ ਇੰਡੀਅਨ ਫਰੂਟ ਲੈਣ ਦੇ ਉੱਪਰ। ਚਲੋ ਫਿਰ ਆਪਾਂ ਸੁਣੀਏ ਨੈਕਸਟ ਫਰਮਾਇਸ਼ੀ ਗਾਣਾ, ਮੁਬਾਰਕ ਹੋ ਤੁਮਕੋ ਯੇ ਸ਼ਾਦੀ, ਅਤੇ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-245-7711। ਕੋਮਲ ਟ੍ਰੈਵਲ ਐਂਡ ਟੂਰਸ।
1: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟ੍ਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 647-446-1।

0: ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-6444-905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਗਲੇ ਕਾਲਰ ਮੇਰੇ ਨਾਲ ਜੁੜ ਗਏ ਨੇ 2865 ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਫਰਮਾਇਸ਼
0: ਕਰਨਾ ਇਸ ਤੋਂ ਬਾਅਦ ਫਿਰ ਮੈਂ ਲਗਾ ਦੂੰਗੀ।
1: ਕੋਈ ਗੱਲ ਨੀ, ਇੱਥੇ ਕੱਲ ਨੂੰ ਕੋਈ ਗੱਲ
0: ਨਹੀਂ, ਲਗਾਉਣੀ ਹੈ ਮੈਂ ਥੋੜਾ ਟਾਈਮ ਦੇ ਬਸ। ਜੀ ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ। ਤੇ ਬਿਲਕੁਲ ਤੁਸੀਂ ਆਪਣੀ ਪਸੰਦ ਦੇ ਸਾਰੇ ਗਾਣੇ ਪ੍ਰੋਗਰਾਮ ਦੇ ਵਿੱਚ ਸੁਣ ਸਕਦੇ ਹੋ। ਸਟੂਡੀਓ ਨੰਬਰ 905-564-6444-905-564-6444 ਸਟੂਡੀਓ ਦਾ ਨੰਬਰ ਹੈ ਤੇ ਇਸੇ ਨੰਬਰ ਦੇ ਉੱਪਰ ਤੁਹਾਡੀ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 6 ਵਜੇ ਤੱਕ। ਤੇ ਏਐਨਜੀ ਆਟੋਮੋਟਿਵ ਰਿਪੇਅਰ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ, ਆਪਣੀ ਕਾਰਜ਼ ਦਾ ਕੋਈ ਵੀ ਰਿਪੇਅਰ ਦਾ ਕੰਮ ਕਰਾਉਣਾ ਹੋਵੇ ਇਹਨਾਂ ਦੇ ਕੋਲ ਪਹੁੰਚੋ। ਇਹ ਤੁਹਾਨੂੰ ਨਵੇਂ ਸਬਲ ਟਾਇਰਸ ਵੀ ਪ੍ਰੋਵਾਈਡ ਕਰਦੇ ਨੇ, ਪੁਰਾਣੇ ਟਾਇਰਸ ਨੂੰ ਚੇਂਜ ਵੀ ਕਰ ਦਿੰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਵੀਲ ਅਲਾਈਨਮੈਂਟ ਵੀ ਕਰਵਾ ਸਕਦੇ ਹੋ, ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਕਰਵਾਓ। ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਆਇਲ ਚੇਂਜ ਕਰਵਾਉਣ ਦੀ ਲੋੜ ਹੈ, ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਾਉਣਾ ਚਾਹੁੰਦੇ ਹੋ, ਜ਼ਰੂਰ ਪਹੁੰਚੋ ਏਐਨਜੇ ਆਟੋਮੋਟਿਵ ਰਿਪੇਅਰ। ਤੁਹਾਡੇ ਲਈ ਲੋਕੇਟਡ ਨੇ 91 ਹਿਲੀ ਰੋਡ ਬੋਲਟਨ ਦੇ ਵਿੱਚ, ਹਾਈਵੇ 50 ਐਂਡ ਮੇਫਿਲ ਦੀ ਇੰਟਰਸੈਕਸ਼ਨ ਤੇ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ। ਨੰਬਰ 905-857-7595, 905-857-7596 ਏਐਨਜੇ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ। 8681 ਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇੱਕ ਮੁਕਾਣੇ ਲਈ ਫਰਮਾਇਸ਼ ਸੀ ਜੇ ਹੋ ਸਕੇ ਤਾਂ ਸੁਣਾ ਦਿਓ।
0: ਹਾਂਜੀ ਦੱਸੋ।
1: ਰਾਜਵੀਰ ਦਿਵੰਦੇ ਦਾ ਸੈੱਟ ਤੋਂ ਬਾਅਦ ਰਿਲੀਜ਼ ਹੋਇਆ ਬਾਬਲ ਦੇ ਦੇਸ਼, ਮੇਰੇ ਪਿੰਡੋਂ ਮੇਰੇ ਫਰੈਂਡ ਤੇ ਲਿਖਿਆ ਹੋਇਆ ਜੀ। ਉਹ
0: ਬਾਬਲ ਦੇ ਦੇਸ਼ ਹੈ ਨਾ
1: ਜੀ? ਹਾਂਜੀ।
0: ਠੀਕ ਹੈ ਜੀ, ਮੈਨੂੰ ਥੋੜ੍ਹਾ ਟਾਈਮ ਦਿਓ, ਮੈਂ ਸੁਣਾਉਂਦੀ ਹਾਂ ਤੁਹਾਨੂੰ।
1: ਹਾਂਜੀ,
0: ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। 5600 ਜੀ ਸਤਿ ਸ਼੍ਰੀ ਅਕਾਲ।
2: ਹਾਂਜੀ ਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਹੋਰ ਕੀ ਹਾਲ ਚਾਲ? ਠੀਕ ਠਾਕ ਆ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਤੁਹਾਡਾ, ਆਲਵੇਜ਼ ਜਿੱਦਾਂ ਹੁੰਦਾ ਹੀ ਆ ਐਜ਼ ਯੂਜ਼ੂਅਲ।
0: ਥੈਂਕ ਯੂ।
2: ਮੇਰੀ ਵੀ ਇਹੀ ਫਰਮਾਇਸ਼ ਆ ਜੀ, ਆਪਣੇ ਭਗਵੰਤ ਮਾਨ ਦਾ ਉਹ ਤੀਰ ਵਾਲਾ ਲਾ ਕੇ ਨਾ ਪੂਰਾ, ਕਿਉਂਕਿ ਸਰਕਾਰ ਤੇ ਆ ਰਹੀ ਹੈ ਡਾਕੇ ਦੀ ਚੋਰ ਤੇ ਜੀ, ਸਫਾਈ ਦੇ ਵਿੱਚ ਯਾਰ ਨੂੰ ਦੱਬਣ ਨੂੰ ਫਿਰਦੇ ਸੀ, ਪਰ ਦੱਬਦਾ ਕਿੱਥੇ, ਲਾਹ ਦੇ ਹੋ ਜੂ ਤੁਹਾਡਾ ਟਾਈਮ ਲੱਗਾ, ਟਾਈਮ ਫੁੱਲ ਆਪਣੇ ਕੋਲ।
0: ਹਾਂਜੀ ਹਾਂਜੀ ਹਾਂਜੀ, ਮੈਂ ਲਗਾਉਂਦੀ ਹਾਂ ਬਸ। ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਫਿਰ ਐਂ ਕਰੋ, ਪਹਿਲਾਂ ਇਹੀ ਗਾਣਾ ਸੁਣ ਲਓ, ਕਿਉਂਕਿ ਜਿਹੜਾ ਮੈਂ ਦੂਸਰਾ ਗਾਣਾ ਲਗਾਉਣਾ ਉਹ ਥੋੜਾ ਜਿਹਾ ਅਪਬੀਟ ਵਿਆਹ ਸ਼ਾਦੀ ਵਾਲਾ ਸੌਂਗ ਹੈ, ਤੇ ਹੁਣ ਤੁਸੀਂ ਇਹੀ ਗਾਣਾ ਸੁਣ ਲਓ ਦੱਬਦਾ ਕਿੱਥੇ, ਕਿਉਂਕਿ ਦੋ ਫਰਮਾਇਸ਼ਾਂ ਹੋ ਗਈਆਂ ਤੇ ਉਮੀਦ ਹੈ ਕਿ ਸਾਰੇ ਆਪਣੇ ਪਸੰਦ ਦੇ ਗਾਣੇ ਇੰਜੋਏ ਕਰ ਰਹੇ ਨੇ। ਆਰਨੇਤ ਦੀ ਆਵਾਜ਼ ਦੇ ਵਿੱਚ ਨੈਕਸਟ ਫਰਮਾਇਸ਼ ਗਾਣਾ ਲਓ, ਫਿਰ ਤੁਸੀਂ ਵੀ ਇੰਜੋਏ ਕਰੋ। ਤੇ ਸਟੂਡੀਓ ਦਾ ਨੰਬਰ 905-564-5444-9054-6444 ਸਟੂਡੀਓ ਦਾ ਨੰਬਰ ਹੈ।

0: ਡਾਂਸ ਨਹੀਂ ਹੁੰਦੇ।
1: ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 9055546444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਨੈਕਸਟ ਕਾਲਰ 0093 ਜੀ, ਸਤਿ ਸ਼੍ਰੀ ਅਕਾਲ।
2: ਅਸਲਾਮ ਅਲੈਕੁਮ ਜੀ।
1: ਹਾਂਜੀ, ਵਾਲੇਕੁਮ ਸਲਾਮ
2: ਜੀ। ਬਹੁਤ ਅੱਛਾ ਪ੍ਰੋਗਰਾਮ ਹੈ ਤੁਹਾਡਾ, ਅੱਲਾਹ ਪਾਕ ਦੇ ਨਾਂ ਲਈ ਕਾਇਮ ਦਾਇਮ ਰੱਖੇ।
1: ਹਾਂਜੀ, ਥੈਂਕ ਯੂ।
2: ਇੱਕ ਜਨਾਬ ਗਾਣਾ ਸੁਣਨਾ ਚਾਹੁੰਦੇ ਆ, ਜੇ ਲੱਭ ਗਿਆ ਜੇ, ਰਹੀਮ ਸ਼ਾਹ ਦਾ ਪਹਾੜੋਂ ਕੀ ਕਸਮ।
1: ਪਹਾੜੋਂ ਕੀ ਕਸਮ
2: ਜੀ, ਰਹੀਮ ਸ਼ਾਹ ਦੀ ਆਵਾਜ਼ ਚ।
1: ਰਹੀਮ ਸ਼ਾਹ ਦੀ, ਠੀਕ ਹੈ ਜੀ। ਮੈਨੂੰ ਥੋੜਾ ਜਿਹਾ ਟਾਈਮ ਦਿਓ, ਮੈਂ ਸੁਣਾਉਂਦੀ ਹਾਂ ਤੁਹਾਨੂੰ
2: ਜੀ। ਮਿਹਰਬਾਨੀ, ਅੱਲਾਹ ਪਾਕ ਖੁਸ਼।
1: ਹਾਂਜੀ, ਨੋ ਪ੍ਰੋਬਲਮ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਤੇ ਬਿਲਕੁਲ, ਤੁਸੀਂ ਆਪਣੀ ਪਸੰਦ ਦੇ ਗਾਣੇ ਹੋਪਫੁਲੀ ਸਾਰੇ ਪ੍ਰੋਗਰਾਮ ਦੇ ਵਿੱਚ ਇੰਜੋਏ ਕਰ ਰਹੇ ਹੋ। ਗਿਲਸ ਸਵੀਟ ਫੈਕਟਰੀ ਦੇ ਨਾਲ ਤੁਸੀਂ ਗੱਲਬਾਤ ਕਰ ਲਓ, ਜਿਨ੍ਹਾਂ ਦੇ ਘਰਾਂ 'ਚ ਵਿਆਹ ਸ਼ਾਦੀ ਹੈ, ਕੋਈ ਪਾਰਟੀ ਦਾ ਮਾਹੌਲ ਹੈ, ਇਹਨਾਂ ਦੇ ਕੋਲੋਂ ਲਾਈਵ ਫੂਡ ਟਰੱਕ ਕੇਟਰਿੰਗ ਕਰਵਾਓ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ। ਇਹ ਪਿਓਰ ਵੈਜੀਟੇਰੀਅਨ ਨੇ। ਜੇ ਤੁਸੀਂ ਆਪਣੇ ਘਰਾਂ 'ਚ ਪਾਠ ਰਖਵਾ ਰਹੇ ਹੋ ਤਾਂ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰੋ। ਬਹੁਤ ਹੀ ਲਾਜਵਾਬ ਖਾਣਾ ਅਤੇ ਪਿਓਰ ਵੈਜੀਟੇਰੀਅਨ ਖਾਣਾ ਬਣਾਉਂਦੇ ਨੇ, ਅਤੇ ਹਰ ਤਰ੍ਹਾਂ ਦੀਆਂ ਮਿਠਾਈਆਂ ਇਹ ਬਣਾਉਂਦੇ ਨੇ। ਸਾਰੀਆਂ ਮਿਠਾਈਆਂ ਮੇਡ ਇਨ ਕੈਨੇਡਾ ਨੇ, ਕਿਤੋਂ ਬਾਹਰੋਂ ਨਹੀਂ ਮੰਗਵਾਉਂਦੇ, ਅਤੇ ਸ਼ੁੱਧ ਖੋਏ ਦੀਆਂ ਮਿਠਾਈਆਂ ਹੁੰਦੀਆਂ ਨੇ। ਇਹ ਤੁਹਾਨੂੰ ਮਸ਼ੀਨ ਮੇਡ ਸਮੋਸੇ ਐਂਡ ਹੈਂਡਮੇਡ ਸਮੋਸੇ ਦੋਵੇਂ ਤਰ੍ਹਾਂ ਦੇ ਪ੍ਰੋਵਾਈਡ ਕਰਦੇ ਨੇ, ਅਤੇ ਬਹੁਤ ਦੂਰ ਦੂਰ ਤੱਕ ਸਟੋਰਸ ਦੇ ਵਿੱਚ ਇਹਨਾਂ ਦਾ ਖਾਣਾ ਪਹੁੰਚਾਇਆ ਜਾਂਦਾ। ਅਤੇ ਇਹਨਾਂ ਦੀਆਂ 5 ਲੋਕੇਸ਼ਨਸ ਚਲੋ ਫਰੈਸ਼ ਕੋਸ ਦੇ ਵਿੱਚ ਮਿਲਣਗੀਆਂ, 2 ਲੋਕੇਸ਼ਨਸ ਕੈਲਗਰੀ ਦੇ ਵਿੱਚ ਨੇ, ਅਤੇ ਇਹਨਾਂ ਦਾ ਹੈੱਡ ਆਫਿਸ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3, ਬਰੈਂਪਟਨ ਦੇ ਵਿੱਚ। ਅਤੇ ਤੁਸੀਂ ਕਾਲ ਕਰ ਸਕਦੇ ਹੋ 905-799-2616, 905-799-2616। ਗਿਲਸ ਸਵੀਟ ਫੈਕਟਰੀ ਦਾ ਨੰਬਰ ਹੈ। ਵੇਲਾ ਹੋ ਗਿਆ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਦਾ, ਅਤੇ ਸਟੇਸ਼ਨ ਆਈਡੀ ਲੈ ਕੇ ਆਪਾਂ ਵਾਪਸ ਆਵਾਂਗੇ। ਅਤੇ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ ਤਾਂ ਨੰਬਰ ਇੱਕੋ ਇੱਕ ਹੈ ਸਟੂਡੀਓ ਦਾ, 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-500-9-1509 ਤੇ।
4: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509 ਔਰ ਵਿਜ਼ਿਟ ਇੰਸ਼ੋਰੈਂਸ

0: ਤੋਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.desh-pradesh-radio.com ਜਾਂ www.desh-pradesh-tv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ
1: The Must Societe Clearance Sale is on August 6th to 10th. Save up to 70% on furniture and decor from Must Societe and Jardin de Ville. 5 days only, 1270 Caledonia Road in North York, while supplies last.

0: am530.ca. The opinions expressed in the following program are those of the host and their guests and do not reflect the views and opinions of the management and staff of CHLO AM530.
1: ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ GST PST ਗਨ ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ
2: ਕਰਨੀਸ ਐਂਡ ਐਫੀਸ਼ੀਐਂਟ ਸਰਵਿਸ ਕਾਲ ਨਰਿੰਦਰ ਮਾਨ 905-789-1770
1: ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ 905-792-8053 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ
3: ਹਾਏ ਚੂਹਾ ਤੇ ਕਾਕਰੋਚ ਵੀ ਸੁਣ ਲਓ ਮੇਰੀ ਗੱਲ ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ
4: ਹੈ ਫੇਰ ਕਾਕਰੋਚ ਤੇ ਚੂਹੇ ਉਹ ਹਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ
3: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ
4: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ
5: ਆਪ ਘਰ ਚੋਂ ਬਾਹਰ ਕਿਉਂ ਜਾਣਾ ਚੂਹੇ ਕਾਕਰੋਚਾਂ ਨੂੰ ਕੱਢੋ ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਰੰਟੀ ਹੈ 600

0: ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
2: ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
3: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor, ya Self-Employed di File. Gal ki, Immigration di har problem da solution lain lai, Community de jaane pehchane ate tajrubekar Immigration Consultant, Gary Virk nu milo.
4: Koi case refuse ho gaya ya appeal te chala gaya, hove Immigration da koi bhi masla, hamesha yaad rakho ikko hi na, ate ikko hi tha. CIC Immigration, hone hi call karo, 416-456-6161
5: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
6: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ
7: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ
8: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381
9: ਲੱਖਾਂ ਦਿਲਾਂ ਦੀ ਧੜਕਣ ਦ ਸੁਪਰ ਸਟਾਰ ਐਮੀ ਵੇਅਰ
10: ਮੈਂ ਕਿੱਥੇ ਬੈਠਿਆ ਕਰੂੰ ਆਓ ਜੱਟ ਖੱਬੀ ਸੀਟ ਤੇ ਬੰਦੂਕ ਰੱਖ ਦੇ
9: ਯੂ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਪ੍ਰੈਜ਼ੈਂਟ ਐਮੀ ਵੇਅਰ ਲਾਈਵ ਇਨ ਟੋਰਾਂਟੋ August at Great Canadian Casino Resort. Toronto Valeo, ready ho jo. Buy your tickets at ticketmaster.ca or call 647-964-8573.
11: Simply Indian brings you all simply delicious deals. Buy one, get one free every day. Sure, 10 to sham 7 baje tak on dine-in and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. Hey, yummy deals are Simply Indian. This sariya hi locations stay. Dining, takeout and catering also available. Call at 905-794-8111. Simply delicious. Matlab, Simply Indian. Indian.

0: ਧੰਨਵਾਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ 2 ਘੰਟੇ ਦਾ ਹੋਰ ਯਾਨੀ ਕਿ ਪੂਰੇ 6 ਵਜੇ ਤੱਕ 1 ਘੰਟਾ ਨਿਕਲ ਚੁੱਕਾ ਹੈ ਅਤੇ 2 ਘੰਟੇ ਦਾ ਸਾਥ ਹੈ ਅਤੇ ਸਟੂਡੀਓ ਦਾ ਨੰਬਰ 905-564-5444 9055646444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ ਜੇਕਰ ਤੁਸੀਂ ਇੰਡੀਆ ਜਾਣਾ ਹੋਵੇ ਜਾਂ ਇੰਡੀਆ ਤੋਂ ਤੁਹਾਡਾ ਕੋਈ ਵੀ ਨੋਨ ਇੱਥੇ ਆ ਰਿਹਾ ਟੋਰਾਂਟੋ ਦੇ ਵਿੱਚ ਤਾਂ ਉਹਨਾਂ ਦੀਆਂ ਟਿਕਟਸ ਬੁੱਕ ਕਰਵਾਓ ਦਿਓਲ ਟਰੈਵਲਸ ਤੋਂ ਦਿਓਲ ਟਰੈਵਲਸ ਤੁਹਾਡੇ ਲਈ ਬਹੁਤ ਹੀ ਵਧੀਆ ਏਅਰ ਟਿਕਟਸ ਲਗਾਉਂਦੇ ਨੇ ਹਮੇਸ਼ਾ ਹੀ ਇਹਨਾਂ ਦੇ ਕੋਲ ਕਾਫੀ ਘੱਟ ਪ੍ਰਾਈਸਿਸ ਦੇ ਵਿੱਚ ਬਹੁਤ ਵਧੀਆ ਇਹ ਪ੍ਰਾਈਸਿਸ ਆਈਆਂ ਨੇ ਟੋਰਾਂਟੋ ਤੋਂ ਦਿੱਲੀ ਤੁਸੀਂ ਇਸੇ ਮਹੀਨੇ ਜਾਣਾ ਹੋਵੇ ਇੰਡੀਆ ਨੂੰ ਅਗਸਤ ਦੇ ਵਿੱਚ ਅਤੇ ਵਾਪਸੀ ਕਰਨੀ ਹੋਵੇ ਅਕਟੂਬਰ ਦੇ ਵਿੱਚ ਅਤੇ ਰਾਊਂਡ ਟ੍ਰਿਪ ਦੀ ਟਿਕਟ ਤੁਹਾਨੂੰ ਮਿਲੂਗੀ $1720 ਦੀ $1720 ਦੀ ਟਿਕਟ ਹੈ ਅਤੇ ਲਿਮਿਟਡ ਸੀਟਸ ਹੋਣਗੀਆਂ ਇਹਦੇ ਵਿੱਚ ਇਹਦੇ ਲਈ ਤੁਸੀਂ ਇਹਨਾਂ ਨਾਲ ਜ਼ਰੂਰ ਗੱਲਬਾਤ ਕਰ ਲਓ ਜਿੰਨੀ ਜਲਦੀ ਹੋ ਸਕਦਾ ਅਗਸਤ ਦੇ ਵਿੱਚ ਜਾ ਕੇ ਅਕਟੂਬਰ ਦੇ ਵਿੱਚ ਵਾਪਸੀ $1720 ਦੀ ਟਿਕਟ ਜੇਕਰ ਦਿੱਲੀ ਤੋਂ ਟੋਰਾਂਟੋ ਅਗਸਤ ਮਹੀਨੇ ਦੇ ਵਿੱਚ ਕੋਈ ਆਉਣਾ ਚਾਹੁੰਦਾ 1-way ਟਿਕਟ ਲੈ ਕੇ ਡਾਇਰੈਕਟ ਫਲਾਈਟ ਦੇ ਨਾਲ ਤਾਂ $890 ਦੀ ਟਿਕਟ ਹੋਏਗੀ $890 ਦੀ ਟਿਕਟ ਡਾਇਰੈਕਟ ਫਲਾਈਟ ਦੀ ਟਿਕਟ ਹੈ ਦਿੱਲੀ ਤੋਂ ਟੋਰਾਂਟੋ ਦੀ ਅਗਸਤ ਮਹੀਨੇ ਦੇ ਲਈ ਇੱਕ ਸਾਈਡ ਦੀ ਟਿਕਟ ਟੋਰਾਂਟੋ ਤੋਂ ਹੈਦਰਾਬਾਦ ਕਿਸੇ ਨੇ ਜਾਣਾ ਹੋਵੇ ਸੈਪਟੈਂਬਰ ਦੇ ਵਿੱਚ ਜਾ ਕੇ ਅਕਟੂਬਰ ਦੇ ਵਿੱਚ ਵਾਪਸੀ ਹੈਦਰਾਬਾਦ ਤੋਂ ਟੋਰਾਂਟੋ ਦੀ $1450 ਦੀ ਟਿਕਟ ਹੋਏਗੀ $1450 ਦੀ ਟਿਕਟ ਹੋਏਗੀ ਅਤੇ ਇਸ ਤੋਂ ਇਲਾਵਾ ਟੋਰਾਂਟੋ ਤੋਂ ਦਿੱਲੀ ਅਕਟੂਬਰ ਦੇ ਵਿੱਚ ਤੁਸੀਂ 1-way ਟਿਕਟ ਲੈ ਕੇ ਜਾਣਾ ਤਾਂ $1050 ਦੀ ਟਿਕਟ ਹੈ ਦੋ ਬੈਗ ਸਾਰੇ ਫਲਾਈਟਸ ਦੇ ਵਿੱਚ ਤੁਸੀਂ ਲੈ ਕੇ ਜਾ ਸਕਦੇ ਹੋ $1050 ਦੀ ਟਿਕਟ ਅਕਟੂਬਰ ਮਹੀਨੇ ਦੇ ਲਈ 1-way ਟੋਰਾਂਟੋ ਤੋਂ ਦਿੱਲੀ ਦੀ ਜੇ ਤੁਸੀਂ ਟੋਰਾਂਟੋ ਤੋਂ ਲੁਧਿਆਣੇ ਤੱਕ ਜਾਣਾ ਹੈ ਲਿਮਿਟਡ ਸੀਟਸ ਨੇ ਵੈਸੇ ਤਾਂ ਇਸ ਫਲਾਈਟ ਦੇ ਵਿੱਚ ਅਤੇ ਸੈਪਟੈਂਬਰ ਦੇ ਵਿੱਚ ਜਾ ਕੇ ਅਕਟੂਬਰ ਦੇ ਵਿੱਚ ਤੁਸੀਂ ਵਾਪਸੀ ਕਰ ਸਕਦੇ ਹੋ ਲੁਧਿਆਣੇ ਤੋਂ ਟੋਰਾਂਟੋ ਤੱਕ ਦੀ ਤਾਂ $1660 ਦੀ ਟਿਕਟ ਹੈ $1660 ਦੀ ਟਿਕਟਸ ਨੇ ਜ਼ਰੂਰ ਤੁਸੀਂ ਗੱਲਬਾਤ ਕਰੋ ਦਿਓਲ ਟਰੈਵਲਸ ਦੇ ਨਾਲ ਈ ਟੋਬੇ ਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ ਨੰਬਰ 905-588-5100 9055885100 ਜਾਂ ਬ੍ਰੈਂਪਟਨ ਦੇ ਵਿੱਚ ਬ੍ਰਾਂਚ ਐਡਰੈਸ 'ਤੇ ਤੁਹਾਡੀ ਗੱਲਬਾਤ ਹੋ ਸਕਦੀ ਹੈ ਨੰਬਰ 905-588-4200 9055885400 ਦਿਓਲ ਟਰੈਵਲ ਦੇ ਨੰਬਰਸ ਨੇ ਅਗਲੇ ਕਾਲਰ 7322 ਜੀ ਸਤਿ ਸ਼੍ਰੀ ਅਕਾਲ
1: ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ
0: ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤੁਸੀਂ ਕਿਵੇਂ ਹੋ
1: ਅਸੀਂ ਠੀਕ ਹੈ ਗਾਣੇ ਦੀ ਫਰਮਾਇਸ਼ ਕਰਨੀ ਸੀ ਹਿੰਦੀ ਗਾਣਾ ਮਨ ਜੇ ਰੇਸ਼ਮੀ ਜ਼ੁਲਫੇ ਪੁਰਾਣਾ ਗਾਣਾ
0: ਯੇ ਰੇਸ਼ਮੀ ਜ਼ੁਲਫੇ ਫਟਾਫਟ ਸ਼ਿਵਜੋਤ ਦੀ ਆਵਾਜ਼ ਦੇ ਵਿੱਚ ਇਹ ਸਾਡੇ ਲਿਸਨਰ ਕਹਿੰਦੇ ਕਿ ਅੱਜ ਕੱਲ ਕਹਿੰਦੇ ਵਿਆਹ ਸ਼ਾਦੀ ਦੇ ਜਿਵੇਂ ਮੈਂ ਪਹਿਲਾਂ ਗੱਲ ਕਰ ਰਹੀ ਸੀ ਕਿ ਵਿਆਹ ਸ਼ਾਦੀ ਕਾਫੀ ਕਰਨ ਦੇ ਵਿੱਚ ਹੈਗੀ ਹੈ ਨਾ ਤੇ ਉਹ ਸਾਡੇ ਲਿਸਨਰ ਨੇ ਕਿਹਾ ਕਿ ਵੀ ਸਾਡੇ ਘਰ ਚ ਵੀ ਨਾ ਕਿਸੇ ਦਾ ਵਿਆਹ ਆ ਰਿਹਾ ਅੱਗੇ ਤੇ ਕਹਿੰਦੇ ਵੀ ਮੈਂ ਚਾਹੁੰਦੀ ਹਾਂ ਕਿ ਮੈਨੂੰ ਸ਼ਰਾਰਾ ਮੈਂ ਬਣਵਾਵਾਂ ਬਟ ਕਹਿੰਦੇ ਮੇਰੇ ਹਸਬੈਂਡ ਕਹਿੰਦੇ ਵੀ ਸ਼ਰਾਰੇ ਵੀ ਸ਼ਰਾਰਾ ਨਹੀਂ ਸੋਹਣਾ ਲੱਗਦਾ ਬਟ ਸ਼ਰਾਰਾ ਤਾਂ ਬਹੁਤ ਸੋਹਣਾ ਲੱਗਦਾ ਆ ਪਾਇਆ ਹੋਇਆ ਹੈ ਨਾ ਅਤੇ ਹਾਂ ਇਹ ਆ ਵੀ ਤੁਹਾਨੂੰ ਥੋੜ੍ਹਾ ਸੰਭਾਲਣਾ ਜ਼ਰੂਰ ਪੈਂਦਾ ਆ ਕਿਉਂਕਿ ਥੋੜ੍ਹਾ ਫਲੇਅਰ ਹੋ ਜਾਂਦੀ ਹੈ ਜੇ ਤੁਸੀਂ ਮਤਲਬ ਥੋੜ੍ਹਾ ਲਾਈਟ ਵੀ ਬਣਵਾ ਸਕਦੇ ਹੋ ਦੈਟਸ ਓਕੇ ਬਟ ਦੇਖੋ ਕੁੜੀਆਂ ਦੇ ਸ਼ੌਂਕ ਡਿਫਰੈਂਟ ਡਿਫਰੈਂਟ ਹੁੰਦੇ ਨੇ ਅਤੇ ਸਾਰੇ ਸ਼ੌਂਕ ਪੂਰੇ ਕਰਨੇ ਚਾਹੀਦੇ ਨੇ ਜੇ ਤੁਹਾਡੀ ਵਾਈਫ ਹੈ ਨਾ ਕੋਈ ਪਰਟੀਕੁਲਰਲੀ ਕੋਈ ਚੀਜ਼ ਮੰਗ ਰਹੀ ਹੈ ਤਾਂ ਜ਼ਰੂਰ ਉਹਨਾਂ ਨੂੰ ਲੈ ਕੇ ਦਿਓ ਕਦੇ ਵੀ ਨਾ ਕਰੋ ਕਿਉਂਕਿ ਹੈਪੀ ਵਾਈਫ ਹੈਪੀ ਲਾਈਫ ਹੈ ਨਾ ਇਸ ਕਰਕੇ ਲਓ ਗਾਣਾ ਕਹਿੰਦੇ ਤੁਸੀਂ ਮੈਨੂੰ ਸੁਣਾ ਦਿਓ ਕਹਿੰਦੇ ਹੋ ਸਕਦਾ ਕਹਿੰਦੇ ਫਿਰ ਕਿਤੇ ਨਾ ਕਿਤੇ ਉਹ ਕਹਿੰਦੇ ਮੇਰੇ ਹਸਬੈਂਡ ਜਿਹੜੇ ਹੈਗੇ ਨੇ ਉਹ ਮੰਨ ਜਾਣ ਅਤੇ ਲਓ ਫਿਰ ਆਪਾਂ ਗਾਣਾ ਸੁਣਾ ਦਿੰਦੇ ਹਾਂ ਤੁਹਾਨੂੰ ਅਤੇ ਹੋਪਫੁਲੀ ਤੁਹਾਡੇ ਹਸਬੈਂਡ ਮੰਨ ਜਾਣ ਅਤੇ ਤੁਹਾਨੂੰ ਤੁਹਾਡੀ ਪਸੰਦ ਦਾ ਸੂਟ ਆਪ ਲੈ ਕੇ ਦੇਣ ਕਹਿੰਦੇ ਲੈ ਤਾਂ ਮੈਂ ਵੀ ਸਕਦੀ ਹਾਂ ਬਟ ਮੈਂ ਚਾਹੁੰਦੀ ਹਾਂ ਕਿ ਉਹ ਲੈ ਕੇ ਦੇਣ ਬਟ ਚਲੋ ਹੈ ਨਾ ਹਰੇਕ ਦੀ ਦੇਖੋ ਕਿੰਨੀ ਨਿੱਕੀ ਨਿੱਕੀ ਚੀਜ਼ਾਂ ਨੇ ਨਾ ਵੀ ਹੈ ਨਾ ਆਪ ਜੇ ਚਾਹੇ ਤੁਸੀਂ ਆਪਣੇ ਆਪ ਹਰ ਚੀਜ਼ ਲੈ ਸਕਦੇ ਹੋ ਪਰ ਜੇ ਤੁਹਾਨੂੰ ਕੋਈ ਲੈ ਕੇ ਦੇ ਰਿਹਾ ਹੋਵੇ ਸਪੈਸ਼ਲੀ ਤੁਹਾਡੇ ਹਸਬੈਂਡ ਲੈ ਕੇ ਦੇ ਰਹੇ ਹੋਣ ਤਾਂ ਉਹਦੀ ਫਿਰ ਕਹਿ ਲਓ ਕਿ ਖੁਸ਼ੀ ਹੋਰ ਹੋ ਜਾਂਦੀ ਹੈ ਆਈ ਅੰਡਰਸਟੈਂਡ ਲਓ ਫਿਰ ਤੁਸੀਂ ਆਪਣਾ ਗਾਣਾ ਇੰਜੋਏ ਕਰੋ ਅਤੇ ਹੋਪਫੁਲੀ ਸਾਰਿਆਂ ਦੀ ਲਾਈਫ ਦੇ ਵਿੱਚ ਵਧੀਆ ਵਧੀਆ ਟਾਈਮ ਆਵੇ ਅਤੇ ਇੰਜੋਏ ਕਰੋ ਗਾਣਾ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
2: ਸ਼ਾਪਿੰਗ ਤੇ

0: Hello AM 5:30 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ, ਚਲੋ AM 5:30 ਤੋਂ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਅਤੇ ਉਮੀਦ ਹੈ ਕਿ ਤੁਸੀਂ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਨੰਬਰ 905-564-6444-905-544-4 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਦੇ ਨਾਲ ਜ਼ਰੂਰ ਗੱਲਬਾਤ ਕਰੋ। ਏ ਟੂ ਜ਼ੀ ਤੁਹਾਡੇ ਲਈ ਰੈਨੋਵੇਸ਼ਨ ਦਾ ਸਾਰਾ ਕੰਮ ਕਰਦੇ ਨੇ, ਮੈਨੂਫੈਕਚਰ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ ਕਿਚਨ ਕੈਬਨਿਟਸ, ਕਲੋਜ਼ੈਟਸ, ਬਾਰਸ ਵੀ ਬਣਾਉਂਦੇ ਨੇ। ਇਹਨਾਂ ਦੇ ਕੋਲ ਆਪਣੀਆਂ ਸੀ ਐਨ ਸੀ ਮਸ਼ੀਨਸ ਲੱਗੀਆਂ ਹੋਈਆਂ ਨੇ ਡੋਰਸ ਦੀ ਕਟਿੰਗ ਦੇ ਲਈ, ਅਤੇ ਇਹ ਫੈਬਰੀਕੇਟ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ ਕੁਆਡਸ ਅਤੇ ਕਾਊਂਟਰ ਟੋਪਸ, ਉਹ ਵੀ ਬਹੁਤ ਹੀ ਕੰਪੀਟੀਟਿਵ ਪ੍ਰਾਈਸ ਦੇ ਉੱਪਰ। ਅਤੇ ਮੈਂ ਦੱਸਦਾ ਕਿ ਲੀਡਿੰਗ ਮੈਨੂਫੈਕਚਰਰਸ ਨੇ ਕਸਟਮਾਈਜ਼ਡ ਵੈਨਿਟੀਜ਼ ਬਣਾਉਂਦੇ ਨੇ ਤੁਹਾਡੀ ਆਪਣੀ ਪਸੰਦ ਦੀਆਂ, ਅਤੇ ਨਾਲ ਹੀ ਇਹ ਇਹਨਾਂ ਦੇ ਕੋਲੋਂ ਸਾਰੀਆਂ ਤੁਸੀਂ ਕੰਸਟਰਕਸ਼ਨ ਸਪਲਾਈਜ਼ ਵੀ ਲੈ ਸਕਦੇ ਹੋ, ਜਿੱਦਾਂ ਕਿ ਪਲੰਬਿੰਗ, ਹਾਰਡਵੇਅਰ ਐਂਡ ਇਲੈਕਟ੍ਰੀਕਲ ਸਪਲਾਈਜ਼ ਵੀ ਤੁਹਾਨੂੰ ਸਾਰੀਆਂ ਮਿਲਦੀਆਂ ਨੇ। ਕੋਈ ਵੀ ਕੰਸਟਰਕਸ਼ਨ ਦਾ ਕੰਮ ਤੁਸੀਂ ਕਰਨਾ ਹੋਵੇ ਇਹਨਾਂ ਦੇ ਕੋਲੋਂ ਸਪਲਾਈਜ਼ ਤੁਸੀਂ ਲੈ ਸਕਦੇ ਹੋ। ਕੈਨੇਡੀ ਐਂਡ ਗਲਿਡਨ ਦੇ ਇੰਟਰਸੈਕਸ਼ਨ ਦੇ ਉੱਪਰ ਲੋਕੇਟਡ ਨੇ, 271 ਗਲਿਡਨ ਰੋਡ, ਯੂਨਿਟ ਨੰਬਰ 5, ਬ੍ਰੈਂਪਟਨ ਦੇ ਵਿੱਚ। ਅਤੇ ਇਹਨਾਂ ਦੇ ਕੋਲ ਹਾਇਰਿੰਗ ਵੀ ਚੱਲ ਰਹੀ ਹੈ, ਇਹਨਾਂ ਨੂੰ ਕੁਝ ਵਰਕਰਸ ਦੀ ਲੋੜ ਹੈ ਕਿਚਨ ਕੈਬਨਿਟ ਇੰਸਟਾਲ ਕਰਨ ਵਾਲੇ, ਅਤੇ ਨਾਲ ਲੱਕੜੀ ਦਾ ਕੰਮ ਜਿਹਨਾਂ ਨੂੰ ਆਉਂਦਾ ਹੋਵੇ, ਸਾਰਾ ਮਸ਼ੀਨ ਵਰਕ ਹੀ ਹੁੰਦਾ ਵੈਸੇ ਤਾਂ, ਵੁੱਡ ਵਰਕ ਕਰਨ ਦੇ ਲਈ ਐਂਡ ਕਿਚਨ ਕੈਬਨਿਟ ਇੰਸਟਾਲਰਸ ਇਹਨਾਂ ਨੂੰ ਚਾਹੀਦੇ ਨੇ, ਕੁਝ ਵਰਕਰਸ ਦੀ ਲੋੜ ਹੈ। ਰਣਜੀਤ ਸਿੰਘ ਜੀ ਨੂੰ ਕਾਲ ਕਰੋ ਪੀਅਰਸਨ ਕਿਚਨ ਕੈਬਨਿਟ ਤੋਂ, ਨੰਬਰ 647-400-4550-647-400-4550 ਦੇ ਉੱਪਰ ਤੁਹਾਡੀ ਗੱਲਬਾਤ ਹੋਏਗੀ ਰਣਜੀਤ ਸਿੰਘ ਜੀ ਦੇ ਨਾਲ। 647-400-4550 ਇਹਨਾਂ ਦਾ ਨੰਬਰ ਹੈ। 7367 ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਦੇਖੋ ਜੀ, ਜਿਹੜੀ ਸ਼ਰਾਰਤ ਦੀ ਗੱਲ ਚੱਲਦੀ ਹੈ ਨਾ,
0: ਹਾਂਜੀ, ਜਿਹਦੀ
1: ਵਾਈਫ ਸ਼ਰਾਰਾ ਮੰਗਦੀ ਹੈ,
0: ਹਾਂਜੀ,
1: ਉਹਦਾ ਹਸਬੈਂਡ ਬੜਾ ਚਲਾਕ ਹੈ।
0: ਚਲਾਕ ਹੈ ਮਤਲਬ ਕਿੱਦਾਂ?
1: ਉਹ ਏਦਾਂ ਵੀ ਸ਼ਰਾਰਾ ਹੈਗਾ ਮਹਿੰਗਾ, ਸੂਟ ਸਸਤਾ, ਇਸ ਕਰਕੇ ਉਹ ਕਹਿੰਦਾ ਵੀ ਸ਼ਰਾਰਾ ਤੇਰੇ ਵਧੀਆ ਨਹੀਂ ਲੱਗਦਾ, ਸ਼ਰਾਰਾ ਤਾਂ ਹਮੇਸ਼ਾ ਵਧੀਆ ਲੱਗਦਾ।
0: ਹਾਂਜੀ ਬਿਲਕੁਲ, ਮੈਂ ਤਾਂ ਖੁਦ ਉਹਨਾਂ ਨੂੰ ਕਿਹਾ, ਉਹ ਨਹੀਂ, ਉਹ ਇਕੱਠੇ ਹੀ ਸੀਗੇ, ਦੋਵੇਂ ਜਣੇ ਡਰਾਈਵ ਕਰਦੇ ਹੋਏ ਜਾ ਰਹੇ ਸੀਗੇ, ਹਸਬੈਂਡ ਵਾਈਫ, ਤੇ ਮੈਂ ਉਹਨਾਂ ਨੂੰ ਕਿਹਾ ਵੀ ਸ਼ਰਾਰਾ ਤਾਂ ਬਹੁਤ ਸੋਹਣਾ ਲੱਗਦਾ, ਵੀ ਚਾਹੇ ਜਿਹੜੀ ਹੈ ਨਾ, ਕੋਈ ਵੀ ਤੁਹਾਡੇ ਹੋਵੇ ਤੁਸੀਂ, ਮਤਲਬ ਕਿਸੇ ਵੀ ਏਜ ਦੇ ਹੋ, ਤੁਹਾਨੂੰ ਸਾਰਾ ਉਹਨੂੰ ਸੋਹਣਾ ਲੱਗਦਾ। ਤੇ
1: ਉਹਦਾ ਹਸਬੈਂਡ ਇਕਨੋਮਿਕਲੀ

ਲੇਡੀਜ਼ ਨੂੰ ਸਮਝਣਾ ਤਾਂ ਬਹੁਤ ਈਜ਼ੀ ਚੀਜ਼ ਹੈ, ਕਿਉਂਕਿ ਉਹ ਤਾਂ ਸਾਰਾ ਕੁਝ ਬੋਲ ਕੇ ਤੁਹਾਨੂੰ ਦੱਸ ਦਿੰਦੇ ਆ ਹਨਾ। ਜੇ ਕੋਈ ਚੀਜ਼ ਦੀ ਲੋੜ ਹੈ ਲੈਣ ਤਾਂ ਆਪ ਵੀ ਸਕਦੇ ਆ ਨਾ, ਕਿਉਂਕਿ ਅੱਜ ਕੱਲ੍ਹ ਹਰ ਕੋਈ ਵਰਕਿੰਗ ਹੈ ਹਨਾ, ਹਰ ਕੋਈ ਕਮਾ ਰਿਹਾ। ਬਟ ਜਿਹੜੀ ਇੱਕ ਇੱਛਾ ਹੁੰਦੀ ਹੈ ਨਾ ਕਿ ਹਾਂ ਬਈ ਕਿ ਮੇਰਾ ਹਸਬੈਂਡ ਮੈਨੂੰ ਲੈ ਕੇ ਦੇਵੇ, ਜਾਂ ਹੈ ਨਾ ਕਿ ਉਹ ਕਿਉਂ ਲੇਡੀ ਚਾਹੁੰਦੀ ਹੈ ਕਿ ਮੇਰਾ ਹਸਬੈਂਡ ਆਪ ਮੈਨੂੰ ਲੈ ਕੇ ਦੇਣ, ਕਿ ਹੈ ਨਾ ਲੈ ਤਾਂ ਮੈਂ ਵੀ ਸਕਦੀ ਹਾਂ, ਬਟ ਕਹਿੰਦੇ ਜੇ ਉਹ ਲੈ ਕੇ ਦੇਣ ਤਾਂ ਜ਼ਿਆਦਾ ਮੈਨੂੰ ਖੁਸ਼ੀ ਹੋਊਗੀ। ਚਲੋ ਇਹ ਵੀ ਦੇਖੋ ਨਿੱਕੀ ਨਿੱਕੀਆਂ ਚੀਜ਼ਾਂ ਨੇ, ਨਿੱਕੀ ਨਿੱਕੀ ਚੀਜ਼ਾਂ ਵਿੱਚ ਖੁਸ਼ੀ ਮਿਲਦੀ ਹੋਵੇ ਨਾ ਤਾਂ ਉਹ ਕਰ ਲੈਣੀਆਂ ਚਾਹੀਦੀਆਂ ਨੇ, ਮੈਂ ਤਾਂ ਇਹੀ ਕਹੂੰਗੀ। ਬਾਕੀ ਜੇ ਹੁਣ ਤੁਸੀਂ ਪੈਸੇ ਲਾਉਣੇ ਹੀ ਆ ਤਾਂ ਥੋੜ੍ਹੇ ਜਿਹੇ ਹੋਰ ਉੱਪਰ ਲਗਾ ਦਿਓ ਹੈ ਨਾ, ਇੱਕ ਖੁਸ਼ੀ ਤਾਂ ਮਿਲੇ ਜੋ ਉਹਨਾਂ ਦੀ ਮਨਪਸੰਦ ਚੀਜ਼ ਹੈਗੀ ਆ ਉਹ ਉਹਨਾਂ ਨੂੰ ਮਿਲੇ। ਐਨੀਵੇਜ਼ ਸਟੂਡੀਓ ਨੰਬਰ 905-564-44। ਵਿਆਹ ਸ਼ਾਦੀ ਦਾ ਸੀਜ਼ਨ ਚੱਲ ਰਿਹਾ, ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ ਜ਼ਰੂਰ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ 905-564-44। 9055-64-44। ਵਿਆਹ ਸ਼ਾਦੀ ਦੀਆਂ ਗੱਲਾਂ ਤੋਂ ਹੀ ਇਹ ਗੱਲ ਚੱਲੀ ਸੀ, ਅਤੇ ਜਿਹੜੇ ਸਾਡੇ ਲਿਸਨਰ ਨੇ ਉਹਨਾਂ ਨੇ ਕਿਹਾ ਕਿ ਮੈਂ ਇੱਦਾਂ ਕਰਕੇ ਚਾਹੁੰਦੀ ਹਾਂ ਨਾ। ਅਤੇ ਦੇਖੋ ਆਪਣੀ ਪਸੰਦ ਦਾ ਕੁਛ ਵੀ ਪਾਓ, ਹੰਢਾਓ ਹੈ ਨਾ, ਖਾਓ ਪੀਓ ਸਾਰਾ ਕੁਛ। ਦੇਖੋ ਛੋਟੀ ਜਿਹੀ ਲਾਈਫ ਹੈ ਨਾ, ਇਹਨੂੰ ਤੁਸੀਂ ਜਿੰਨਾ ਹੋ ਸਕਦਾ ਇਹਨੂੰ ਇੰਜੋਏ ਕਰੋ। ਨਿੱਕੀ ਨਿੱਕੀਆਂ ਚੀਜ਼ਾਂ ਦੇ ਵਿੱਚ ਖੁਸ਼ੀਆਂ ਲੱਭਣੀਆਂ ਚਾਹੀਦੀਆਂ ਨੇ, ਛੋਟੀਆਂ ਛੋਟੀਆਂ ਖੁਸ਼ੀਆਂ ਦੇ ਨਾਲ ਹੀ ਕਹਿ ਲਓ ਕਿ ਲਾਈਫ ਜਿਹੜੀ ਹੈਗੀ ਆ ਉਹ ਈਜ਼ੀਲੀ ਤੁਹਾਡੀ ਸਪੈਂਡ ਹੋ ਸਕਦੀ ਹੈ। ਕਹਿੰਦੇ ਹੁੰਦੇ ਨਾ ਲਾਈਫ ਜਿਹੜੀ ਹੈਗੀ ਹੈ, ਜ਼ਿੰਦਗੀ ਜਿਉਣ ਦਾ ਨਾਮ ਆ, ਕੱਟਣ ਦਾ ਨਾਮ ਨਹੀਂ ਹੈਗਾ। ਇਸ ਕਰਕੇ ਹਰ ਚੀਜ਼ ਨੂੰ ਇੰਜੋਏ ਕਰੋ, ਹਰ ਮੂਮੈਂਟ ਨੂੰ ਇੰਜੋਏ ਕਰੋ, ਚਾਹੇ ਜਿੱਦਾਂ ਦੀ ਮਰਜ਼ੀ ਤੁਹਾਡੇ ਸਾਹਮਣੇ ਕੋਈ ਸਿਚੁਏਸ਼ਨ ਆ ਜਾਵੇ ਉਹਦੇ ਵਿੱਚੋਂ ਲੰਘਣ ਦੇ ਲਈ, ਚਾਹੇ ਕੋਈ ਔਖਾ ਟਾਈਮ ਵੀ ਉਹਦੇ ਵਿੱਚੋਂ ਲੰਘਣ ਦੇ ਲਈ ਥੋੜ੍ਹਾ ਜਿਹਾ ਹੌਸਲਾ ਚਾਹੀਦਾ ਹੀ ਹੁੰਦਾ ਓਬਵੀਅਸਲੀ। ਬਟ ਕੋਸ਼ਿਸ਼ ਇਹੀ ਕਰੀਏ ਕਿ ਹਮੇਸ਼ਾ ਪੋਜ਼ਿਟਿਵ ਰਹੋ ਅਤੇ ਹਰ ਚੀਜ਼ ਨੂੰ ਹੈ ਨਾ ਪੋਜ਼ਿਟਿਵ ਮੂਡ ਦੇ ਨਾਲ, ਪੋਜ਼ਿਟਿਵ ਐਟੀਟਿਊਡ ਦੇ ਨਾਲ ਜੇ ਆਪਾਂ ਫੇਸ ਕਰਾਂਗੇ ਤਾਂ ਹਰ ਇੱਕ ਚੀਜ਼ ਹੀ ਮੁਮਕਿਨ ਹੈਗੀ ਆ। ਸੋਫਾ ਮਾਰਟ ਐਂਡ ਕੈਸਲ ਐਦਰ ਲਾਈਨ ਦੀ ਤੁਹਾਨੂੰ ਮੈਂ ਜਾਣਕਾਰੀ ਦੇ ਦਿਆਂ, ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰੋ। ਜੇ ਤੁਸੀਂ ਫੈਬਰਿਕ ਦੇ ਸੋਫੇ ਬਣਵਾਉਣੇ ਹੋਣ ਤਾਂ ਇਹਨਾਂ ਦੇ ਕੋਲ ਕਾਊਂਟਲੈਸ ਕਲਰ ਆਪਸ਼ਨਸ ਮਿਲਣਗੀਆਂ, ਜਿਹੜੇ ਮਰਜ਼ੀ ਕਲਰ ਦੇ ਵਿੱਚ ਤੁਸੀਂ ਬਣਵਾ ਸਕਦੇ ਹੋ ਆਪਣਾ ਸੋਫਾ ਸੈੱਟ। ਅਤੇ ਫੈਬਰਿਕ ਦੇ ਵਿੱਚ ਵੀ ਬਹੁਤ ਜ਼ਿਆਦਾ ਇਹਨਾਂ ਦੇ ਕੋਲ ਵੈਰਾਇਟੀ ਹੈਗੀ ਹੈ। ਅਤੇ ਜੇ ਤੁਸੀਂ ਲੈਦਰ ਦੇ ਸੋਫੇ ਬਣਵਾਉਣੇ ਨੇ 50+ ਕਲਰ ਚੋਇਸਿਸ ਮਿਲਦੀਆਂ ਨੇ ਲੈਦਰ ਦੇ ਵਿੱਚ ਵੀ। ਇਹਨਾਂ ਦੀਆਂ ਦੋਨਾਂ ਲੋਕੇਸ਼ਨਸ ਦੇ ਉੱਪਰ ਜਿੰਨੇ ਵੀ ਫਲੋਰ ਮਾਡਲਸ ਨੇ ਉਹ ਤੁਹਾਨੂੰ ਕਲੀਅਰੈਂਸ ਦੇ ਉੱਪਰ ਮਿਲਣਗੇ, ਯਾਨੀ ਕਿ ਬਹੁਤ ਘੱਟ ਪ੍ਰਾਈਸਿਸ ਦੇ ਉੱਪਰ ਅਪ ਟੂ 60% ਡਿਸਕਾਊਂਟ ਦੇ ਨਾਲ ਤੁਹਾਨੂੰ ਦੇ ਰਹੇ ਨੇ। ਤੁਸੀਂ ਇਹਨਾਂ ਦੇ ਕੋਲੋਂ ਕਸਟਮਾਈਜ਼ ਕਾਊਚਿਸ, ਆਪਣੀ ਪਸੰਦ ਦੇ ਜਿੰਨੇ ਮਰਜ਼ੀ ਵੱਡੇ ਵੱਡੇ ਸੋਫੇ ਬਣਵਾਓ, ਤੁਹਾਨੂੰ ਹਰ ਸਾਈਜ਼ ਦੇ ਸੋਫਾ ਸੈੱਟਸ ਰੈਡੀ ਕਰਕੇ ਦਿੰਦੇ ਨੇ। ਪਿਛਲੇ 28 ਸਾਲਾਂ ਤੋਂ ਕੈਨੇਡੀਅਨ ਮੇਡ ਸੋਫਾ ਸੈੱਟਸ ਟੋਪ ਕੁਆਲਿਟੀ ਦੇ ਵਿੱਚ ਪ੍ਰੋਵਾਈਡ ਕਰ ਰਹੇ ਨੇ। ਤੁਸੀਂ ਇਹਨਾਂ ਦੇ ਕੋਲੋਂ ਕੈਨੇਡੀਅਨ ਮੇਡ ਬੈਡਰੂਮ ਸੈੱਟਸ ਐਂਡ ਮੈਟ੍ਰਿਸਿਸ ਵੀ ਸੁਪਰ ਐਕਸਾਈਟਡ ਡੀਲਸ ਦੇ ਉੱਪਰ ਤੁਸੀਂ ਲੈ ਸਕਦੇ ਹੋ। ਅਤੇ ਇਹਨਾਂ ਦੇ ਵੇਅਰ ਹਾਊਸ ਵਿਜ਼ਿਟ ਕਰਕੇ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ। ਬੇਸਿਕਲੀ ਤੁਸੀਂ ਆਪਣੇ ਘਰ ਦਾ ਪੂਰਾ ਫਰਨੀਚਰ ਅੰਡਰ ਵਨ ਰੂਫ ਇਹਨਾਂ ਦੇ ਕੋਲ ਲੈਣ ਦੇ ਲਈ ਪਹੁੰਚੋ ਅਤੇ ਡੀਲਸ ਦਾ ਤੁਸੀਂ ਫਾਇਦਾ ਲੈ ਸਕਦੇ ਹੋ। ਦੋ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ, 120 ਡੈਲਟਾ ਪਾਰਕ ਬੁਲੇਵਰਡ ਐਂਡ ਦੂਸਰੀ ਲੋਕੇਸ਼ਨ ਹੈ 24 ਰੀਗਨ ਰੋਡ, ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ। ਅਤੇ ਜ਼ਰੂਰ ਤੁਸੀਂ ਪਹੁੰਚੋ। ਨੰਬਰ ਇਹਨਾਂ ਦਾ ਨੋਟ ਕਰ ਲਓ, 905-803-8056, 9058038056, ਜਾਂ ਫਿਰ 905-799-8056, 9057918056। ਸੋਫਾ ਮਾਰਟ ਐਂਡ ਕੈਸਲ ਅਦਰ ਲਾਈਨ ਦਾ ਨੰਬਰ ਹੈ। ਚਲੋ ਫਿਰ ਨੈਕਸਟ ਫਰਮਾਇਸ਼ੀ ਗਾਣਾ ਰਾਜਵੀਰ ਜਵੰਦਾ ਜੀ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਬੜਾ ਪਿਆਰਾ ਆਪਾਂ ਬੜਾ ਖੂਬਸੂਰਤ ਗਾਣਾ ਹੁਣੇ ਆਪਾਂ ਸੁਣਿਆ ਰਾਜਵੀਰ ਜਵੰਦਾ ਜੀ ਦੀ ਆਵਾਜ਼ 'ਚ, ਹੈ ਨਾ। ਦੇਖ ਲਓ ਕਿੰਨੀ ਇਹ, ਜਦੋਂ ਕੋਈ ਬੱਚਾ ਇੱਥੇ ਆਉਂਦਾ ਕੋਈ ਵੀ, ਹੈ ਨਾ, ਚਲੋ ਬੱਚਾ ਤਾਂ ਨਹੀਂ ਕਹਿ ਸਕਦੇ, ਜਿੰਨੇ ਵੀ, ਹੈ ਨਾ, ਇੱਥੇ ਲੋਕ ਆਉਂਦੇ ਆ, ਹਰ ਕੋਈ ਸਟਰਗਲ ਕਰਦਾ, ਹੈ ਨਾ। ਇਹ ਤਾਂ ਹੁਣ ਜਿਵੇਂ ਇੱਕ ਲੜਕੀ ਦੀ ਜਿਵੇਂ, ਹੈ ਨਾ, ਦਿਖਾਈ ਹੋਈ ਉਹਨਾਂ ਨੇ ਸਾਰੀ ਵੀਡੀਓ ਦੇ ਵਿੱਚ ਵੀ, ਹੈ ਨਾ, ਉਹ ਕਿਵੇਂ ਸਟਰਗਲ ਕਰਦੀ ਆ ਆਪਣੀ ਫੈਮਿਲੀ ਨੂੰ ਸਪੋਰਟ ਕਰਨ ਦੇ ਲਈ। ਦੇਖੋ ਹਰ ਕੋਈ ਜਿਹੜਾ ਕੋਈ ਵੀ ਇੱਥੇ ਆਉਂਦਾ ਆ ਆਪਣਾ ਘਰ ਬਾਰ ਛੱਡ ਕੇ, ਹੈ ਨਾ, ਹਰ ਕਿਸੇ ਦੀ ਲਾਈਫ ਦੇ ਵਿੱਚ ਕੁਛ ਨਾ ਕੁਛ ਸਟਰਗਲ ਜ਼ਰੂਰ ਆਉਂਦੀ ਆ, ਚਾਹੇ ਉਹ ਐਜ਼ ਅ ਸਟੂਡੈਂਟ ਆਉਂਦੇ ਨੇ, ਚਾਹੇ ਐਜ਼ ਅ ਵਰਕਰਸ ਆਉਂਦੇ ਨੇ, ਚਾਹੇ ਐਜ਼ ਅ ਆਪਣੀ ਫੈਮਿਲੀ ਦੇ ਨਾਲ ਆਉਂਦੇ ਆ, ਵੈਲ ਸੈਟਲ ਹੋ ਜਾਂਦੇ ਆ, ਸਟਿਲ ਜਿਹੜੀ ਮਰਜ਼ੀ ਏਜ ਗਰੁੱਪ ਦੇ ਤੁਸੀਂ ਹੈਗੇ ਹੋ, ਜਿਹੜੇ ਮਰਜ਼ੀ ਪ੍ਰੋਫੈਸ਼ਨ ਦੇ ਵਿੱਚ ਹੈਗੇ ਹੋ, ਚਾਹੇ ਤੁਹਾਡੇ ਤੁਸੀਂ ਬੈਠ ਕੇ ਕੰਮ ਕਰਦੇ ਹੋ, ਚਾਹੇ ਤੁਹਾਡਾ ਕਹਿ ਲਓ ਕਿ ਭੱਜ ਨੱਠ ਵਾਲਾ ਕੰਮ ਹੈ, ਚਾਹੇ ਤੁਸੀਂ ਕੋਈ ਸਕਿੱਲਡ ਕੰਮ ਕਰਦੇ ਹੋ, ਚਾਹੇ ਤੁਸੀਂ ਕੋਈ ਡਰਾਈਵਿੰਗ ਵਾਲਾ ਕੰਮ ਕਰਦੇ ਹੋ, ਕੋਈ ਵੀ ਕੰਮ ਹੋਵੇ, ਤੁਸੀਂ ਕੋਈ ਵੀ ਕੰਮ ਜਦੋਂ ਕਰਦੇ ਹੋ ਨਾ, ਹਰ ਕੰਮ ਦੇ ਵਿੱਚ ਸਟਰਗਲ ਹੈ। ਇੱਦਾਂ ਨਹੀਂ ਹੈਗਾ, ਕਿਉਂਕਿ ਹਰੇਕ ਦੀ ਡਿਫਰੈਂਟ ਸਟੋਰੀ ਹੁੰਦੀ ਹੈ। ਕਿਸੇ ਨੂੰ ਲੱਗੂਗਾ ਕਿ ਮੇਰਾ ਕੰਮ ਬਹੁਤ ਈਜ਼ੀ ਹੈ, ਅਤੇ ਮੈਨੂੰ ਲੱਗੂਗਾ ਕਿ ਤੁਹਾਡਾ ਕੰਮ ਬਹੁਤ ਈਜ਼ੀ ਹੈ, ਹੈ ਨਾ। ਹਰੇਕ ਨੂੰ ਕਹਿ ਲਓ ਕਿ ਦੂਸਰੇ ਦਾ ਕੰਮ ਐਵੇਂ ਲੱਗਦਾ ਹੁੰਦਾ ਕਿ ਮੇਰਾ ਜ਼ਿਆਦਾ ਔਖਾ ਆ, ਮੈਂ ਜ਼ਿਆਦਾ ਔਖਾ ਹਾਂ, ਬਟ ਦੂਸਰੇ ਪਰਸਨ ਦਾ ਕੰਮ ਜ਼ਿਆਦਾ ਈਜ਼ੀ ਆ। ਬਟ ਦੇਖੋ ਹਰ ਕਿਸੇ ਦੇ ਕੰਮ ਦੇ ਵਿੱਚ ਸਟਰਗਲ ਹੁੰਦੀ ਹੁੰਦੀ ਹੈ, ਚਾਹੇ ਉਹ ਬੈਠ ਕੇ ਕੰਮ ਕਰਦਾ ਹੋਵੇ, ਚਾਹੇ ਖੜ੍ਹ ਕੇ ਕੰਮ ਕਰਦਾ, ਚਾਹੇ ਭੱਜ ਨੱਠ ਕੇ, ਚਾਹੇ ਜਿੱਦਾਂ ਮਰਜ਼ੀ। ਅਤੇ ਹਰ ਕਿਸੇ ਦੇ ਕੰਮ ਨੂੰ ਐਪਰੀਸ਼ੀਏਟ ਕਰਨਾ ਬਹੁਤ ਲਾਜ਼ਮੀ ਹੈ, ਕਿਉਂਕਿ ਹਰ ਕੋਈ ਆਪਣੀ ਲਾਈਫ ਦੇ ਵਿੱਚ ਮਿਹਨਤ ਕਰਦਾ ਆ, ਅਤੇ ਮਿਹਨਤ ਜੇਕਰ ਕਹਿ ਲਓ ਕਿ ਨਾ, ਮਤਲਬ ਪੂਰੀ ਕਲੈਰਿਟੀ ਦੇ ਨਾਲ, ਪੂਰੀ ਪਿਓਰਿਟੀ ਦੇ ਨਾਲ ਕੀਤੀ ਹੁੰਦੀ ਹੈ ਨਾ, ਤਾਂ ਉਹਦਾ ਫਲ ਜ਼ਰੂਰ ਮਿਲਦਾ। ਇਸ ਕਰਕੇ ਕਦੇ ਵੀ ਕਿਸੇ, ਮੈਂ ਤਾਂ ਇਹ ਕਹੂੰਗੀ, ਕਦੇ ਕਿਸੇ ਦਾ ਨਾ ਹੱਕ ਨਹੀਂ ਕਿਸੇ ਨੂੰ ਰੱਖਣਾ ਚਾਹੀਦਾ, ਕਿਉਂਕਿ ਇੱਥੇ ਬਹੁਤ ਚੀਜ਼ਾਂ ਸੁਣਨ ਨੂੰ ਵੀ ਮਿਲਦੀਆਂ ਹੁੰਦੀਆਂ, ਦੇਖਣ ਨੂੰ ਵੀ ਮਿਲਦੀਆਂ ਕਿ, ਹੈ ਨਾ, ਫਲਾਣੇ ਜਿਵੇਂ ਬੱਚੇ ਬਹੁਤ ਦੇਖਦੇ ਹੈਗੇ ਕਿ ਕਾਫੀ ਨਾ ਕਿਸੇ ਰੈਸਟੋਰੈਂਟ 'ਚ ਕੰਮ ਕਰਦੇ ਨੇ, ਕਿਤੇ ਬਾਹਰ ਕਿਤੇ ਹੋਰ ਕੰਮ ਕਰਦੇ ਨੇ, ਕਿਸੇ ਵੀ ਪ੍ਰੋਫੈਸ਼ਨ 'ਚ, ਅਤੇ ਵਿਚਾਰੇ ਕਈ ਵਾਰ ਨਾ ਇੱਦਾਂ ਦੇਖਣ ਨੂੰ ਮਿਲਦਾ ਹੁੰਦਾ ਕਿ ਉਹ ਰਸਤੇ 'ਚ ਸੋ ਰਹੇ ਹੁੰਦੇ ਹੈਗੇ, ਤਾਂ ਬੜਾ ਦੁੱਖ ਵੀ ਲੱਗਦਾ, ਹੈ ਨਾ। ਫਿਰ ਆਪਾਂ ਕਈ ਵਾਰ ਸ਼ੁਕਰ ਵੀ ਕਰਦੇ ਹਾਂ ਕਿ ਵਾਹਿਗੁਰੂ ਨੇ ਜਿੱਥੇ ਸਾਨੂੰ ਰੱਖਿਆ ਬਹੁਤ ਵਧੀਆ ਰੱਖਿਆ ਹੋਇਆ, ਕਿਉਂਕਿ ਜਿਹੜੀ ਲਾਈਫ ਹੁਣ ਆਪਾਂ ਸਪੈਂਡ ਕਰ ਰਹੇ ਹਾਂ, ਮੇ ਬੀ ਉਹ ਕਿਸੇ ਦਾ ਸੁਪਨਾ ਹੋਵੇ, ਹੈ ਨਾ। ਅਤੇ ਹਮੇਸ਼ਾ ਹਰ ਇੱਕ ਨੂੰ ਐਪਰੀਸ਼ੀਏਟ ਕਰੋ, ਚਾਹੇ ਉਹ ਕੋਈ ਵੀ ਹੋਵੇ, ਜਿੱਦਾਂ ਦਾ ਵੀ ਕੰਮ ਕਰਦਾ ਹੋਵੇ, ਉਹ ਅਗਲਾ ਆਪਣੀ ਮਿਹਨਤ ਕਰ ਰਿਹਾ, ਅਤੇ ਹਮੇਸ਼ਾ ਉਸ ਮਿਹਨਤ ਨੂੰ ਸਲਾਹਣਾ ਚਾਹੀਦਾ। ਸਟੂਡੀਓ ਦਾ ਨੰਬਰ 905-564-5444, 905-564-6444 ਸਟੂਡੀਓ ਦਾ ਨੰਬਰ ਹੈ, 2865। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ
1: ਹਾਂਜੀ, ਬਹੁਤ ਵਧੀਆ ਗੀਤ ਲੱਗਾ ਬਾਈ ਜਵੰਦੇ ਦਾ।
0: ਹਾਂਜੀ,
1: ਦੇਖੋ ਲਿਖਿਆ ਵੀ ਬਾਈ ਜੀ ਨੇ ਬਹੁਤ ਵਧੀਆ, ਤੇ ਗਾਇਆ ਵੀ ਬਹੁਤ ਸੋਹਣਾ ਬਾਈ ਜੀ।
0: ਬਿਲਕੁਲ, ਮੈਂ ਸੱਚੀ ਦੱਸਾਂ, ਮੈਂ ਪਹਿਲੀ ਵਾਰ ਗਾਣਾ ਸੁਣਿਆ ਸੀ ਪੂਰਾ, ਇਹ ਪਹਿਲਾਂ ਮੈਂ ਸੁਣਿਆ ਹੋਇਆ ਥੋੜਾ ਜਿਹਾ ਸੁਣਿਆ ਸੀ, ਬਟ ਮੈਂ ਅੱਜ ਪਹਿਲੀ ਵਾਰ ਸੁਣਿਆ ਤੇ ਮੈਨੂੰ ਤਾਂ ਬੜਾ ਵਧੀਆ ਲੱਗਿਆ, ਹੈ ਨਾ।
1: ਅਸੀਂ ਵੀ ਪਹਿਲੀ ਵਾਰ ਸੁਣਿਆ ਜੀ, ਪਰ ਬਾਈ ਜੀ ਨੇ ਵਧੀਆ ਫਰਮਾਇਸ਼ ਕੀਤੀ ਆ ਜੀ, ਚਲੋ ਦੂਜੇ ਗੀਤ ਨੇ ਕਰਦੇ ਰਹਿੰਦੇ ਆ, ਪਰ ਆਹ ਗੀਤ ਸਾਡੇ ਅੱਖਾਂ 'ਚ ਪਾਣੀ ਕਰਦੇ ਆ ਜੀ।
0: ਹਾਂਜੀ ਬਿਲਕੁਲ ਸਹੀ ਗੱਲ ਹੈ, ਦੇਖੋ ਕਿੰਨੀ ਸਟਰਗਲ, ਹੈ ਨਾ, ਹਰੇਕ ਦੀ ਲਾਈਫ ਦੇ ਵਿੱਚ ਜਦੋਂ ਇਹੋ ਜਿਹੇ ਗਾਣੇ ਸਾਹਮਣੇ ਆਉਂਦੇ ਆ ਨਾ, ਫਿਰ ਐਵੇਂ ਲੱਗਦਾ ਕਿ, ਹੈ ਨਾ, ਦੇਖ ਲਓ ਕਿੱਥੇ ਦੁਨੀਆ ਬਹੁਤ ਦੂਰ ਤੱਕ ਹੈ, ਕਿੱਥੇ ਕਿੱਥੇ ਤੱਕ ਲੋਕ ਬੈਠੇ ਨੇ ਤੇ ਕਿੰਨਾ ਸਟਰਗਲ ਕਰ ਰਿਹਾ, ਹੈ ਨਾ।
1: ਬਿਲਕੁਲ ਹਾਂਜੀ, ਬਾਕੀ ਜੀ ਮੈਂ ਗੱਲ ਕਰਦੀ ਸਰਾਰੇ ਦੀ, ਕੀ ਗਰਾਰਾ ਕੀ ਆਖੀ ਹੈ ਬਾਈ ਜੀ ਨੇ, ਉਹ ਗੱਲ ਵਧੀਆ ਲੱਗੀ ਬਾਈ ਜੀ ਗੱਲ ਮੈਨੂੰ।
0: ਹਾਂਜੀ ਹਾਂਜੀ
1: ਹਾਂਜੀ, ਸਰਾਰੇ ਕੋਈ ਵੱਧ $1,000-$2,000 ਦਾ ਹੋਊਗਾ ਨਾ ਜੀ, ਕਹਿੰਦੇ ਸ਼ੌਂਕ ਦਾ ਮੁੱਲ ਨਹੀਂ ਹੁੰਦਾ ਕੋਈ, ਹੈ ਨਾ।
0: ਹਾਂਜੀ ਹਾਂਜੀ, ਸਹੀ ਗੱਲ ਹੈ, ਸ਼ੌਂਕ ਦਾ ਕੋਈ
1: ਮੁੱਲ ਨਹੀਂ ਹੁੰਦਾ, ਜ਼ਿੰਦਗੀ ਬੜੀ ਛੋਟੀ ਹੈ, ਪਰ ਕਿੱਥੇ ਤੱਕ ਮੁੱਕ ਜਾਣੀ, ਇੰਜੋਏਮੈਂਟ ਕਰੋ ਆਦਾ ਨਾ ਜੀ।
0: ਬਿਲਕੁਲ ਬਿਲਕੁਲ,
1: ਇਸ ਗੱਲ ਸੁਣਦੇ ਸਰ।
0: ਹਾਂਜੀ, ਥੈਂਕ ਯੂ ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। 7367 ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ ਬੇਟਾ, ਮੈਂ ਦੁਬਾਰਾ ਫਿਰ ਆਇਆ।
0: ਹਾਂਜੀ,
2: ਦੇਖੋ ਟਰੱਕਾਂ ਵਾਲਿਆਂ ਦਾ, ਹਾਲਾਂਕਿ ਮੈਂ ਟਰੱਕ ਨਾ ਕਦੇ ਚਲਾਇਆ ਨਾ ਕਦੇ ਸੋਚ ਕਦੇ ਕੰਮ ਕੀਤਾ।
0: ਹਾਂਜੀ,
2: ਤੇ ਟਰੱਕਾਂ ਵਾਲਿਆਂ ਦਾ ਕੰਮ ਬਹੁਤ ਔਖਾ।
0: ਬਿਲਕੁਲ ਸਹੀ ਗੱਲ ਹੈ,
2: ਕਈ ਉਹਨਾਂ ਦੇ ਮਾਲਕ ਉਹਨਾਂ ਦੇ ਪੈਸੇ ਮਾਰ ਲੈਂਦੇ ਆ।
0: ਮੈਂ ਵੀ ਇਹ ਚੀਜ਼ ਦੇਖੀ ਹੈ, ਮੈਂ, ਹੈ ਨਾ, ਬਹੁਤ ਜਾਣੇ ਤੋਂ ਸੁਣਿਆ ਕਿ, ਹੈ ਨਾ, ਉਹ ਪਹਿਲਾਂ ਤਾਂ ਮਹੀਨਾ ਡੇਢ ਮਹੀਨਾ ਨੀਚੇ ਰੱਖਦੇ ਆ, ਹੈ ਨਾ, ਪੈਸੇ, ਮਤਲਬ ਐਜ਼ ਅ ਸਿਕਿਉਰਿਟੀ ਰੱਖਦੇ ਆ, ਉਸ ਤੋਂ ਬਾਅਦ ਵੀ ਫਿਰ ਕਹਿ ਲਓ ਲਟਕਾ ਲਟਕਾ ਕੇ ਪੈਸੇ ਦਿੰਦੇ ਨੇ, ਉਹ ਵੀ ਕਈ ਵਾਰ ਦਿੰਦੇ ਹੀ ਨਹੀਂ। ਇਹ ਵੀ ਚੀਜ਼ ਬੜੀ ਔਖੀ ਹੈ, ਹੈ ਨਾ।
2: ਦੇਖੋ ਤੁਸੀਂ ਸਟੋਰਾਂ ਵਾਲੇ ਤੇ ਜਿਹੜੇ ਰੈਸਟੋਰੈਂਟਾਂ ਵਾਲੇ ਜਿੱਥੇ ਉਹ ਬੱਚੇ ਵਿਚਾਰੇ ਕੰਮ ਕਰਦੇ ਨੇ, ਉਹ ਵੀ ਪੈਸੇ ਮਾਰ ਲੈਂਦੇ ਆ, ਮਾਰਦੇ ਸਾਡੇ ਹੀ ਨੇ। ਜਿਹੜਾ ਟਿਮ ਹੋਰਟਨ ਆ, ਇਹ ਅੰਗਰੇਜ਼ੀ ਇੰਗਲਿਸ਼ ਕੰਪਨੀ ਆ, ਮਤਲਬ
0: ਟਿਮ
2: ਹੋਰਟਨ ਦੀ, ਉਹ ਨੀ ਪੈਸੇ ਮਾਰਦੇ, ਉੱਥੇ ਮਿਲਦੇ। ਸਾਡੇ ਲੋਕਾਂ ਨੂੰ ਪਤਾ ਨੀ ਕੀ ਹਾਲਤ ਹੈ, ਕੀ ਇੱਕ ਪਾਸੇ ਤਾਂ ਅਸੀਂ ਗੁਰਦੁਆਰੇ ਜਾ ਕੇ ਮੱਥੇ ਰਗੜਦੇ ਆ,
0: ਹਾਂਜੀ,
2: ਅਸੀਂ ਅਰਦਾਸਾਂ ਕਰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਕੀ ਇਹ ਸਰਬੱਤ ਦਾ ਭਲਾ ਕਰਦੇ ਨੇ ਕਿਸੇ ਦਾ ਹੱਕ ਮਾਰ ਕੇ?
0: ਬਿਲਕੁਲ,
2: ਬਾਬੇ ਨਾਨਕ ਨੇ ਤਾਂ ਕਿਹਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਲੋਕਾਂ ਦੀ ਇੰਨੀ ਜ਼ਮੀਰ ਮਰੀ ਹੈ, ਵਿਚਾਰੇ ਜਿਹੜੇ ਗਰੀਬ ਬੱਚੇ ਆਏ ਜਾਂ ਕੁੜੀਆਂ ਨੇ ਕੰਮ ਕਰਦੀਆਂ ਨੇ, ਤੁਸੀਂ ਉਹਨਾਂ ਦੇ ਪੈਸੇ ਮਾਰਦੇ ਹੋ ਜਾਂ ਟਰੱਕਾਂ ਵਾਲਿਆਂ ਦੇ ਟਰੱਕ ਚਲਾਉਂਦੇ ਨੇ?
0: ਬਿਲਕੁਲ ਹਾਂਜੀ, ਮੌਸਮ ਕਈ ਵਾਰ ਦੇਖੋ ਕਿੰਨਾ ਖਰਾਬ ਹੁੰਦਾ ਨਾ, ਸਨੋ ਵਗੈਰਾ ਦੇ ਵਿੱਚ ਵੀ
2: ਕੁਛ ਹੁੰਦਾ, ਆਉਂਦੇ ਆ ਆਪਣੀ ਜਾਨ ਨੂੰ ਵੀ ਖਤਰੇ ਚ ਪਾਉਂਦੇ ਆ।
0: ਬਿਲਕੁਲ ਹਾਂਜੀ,
2: ਸਾਡੇ ਲੋਕ ਹੀ ਓਦਾਂ ਰੱਬ ਨੂੰ ਮੰਨਦੇ ਆ, ਪਰ ਓਦਾਂ ਅਸੀਂ ਇਹਨਾਂ ਦਾ ਹੱਕ ਪੂਰਾ ਦਿੰਦੇ ਨੀ ਰੱਬ। ਮੈਂ ਤੇ ਕਈ ਵਾਰ ਸੋਚਦਾ ਨਾ ਰੱਬ ਕਿੱਥੇ ਆ ਫਿਰ?
0: ਬਿਲਕੁਲ,
2: ਨਾ ਮਾਰਿਆ ਕਰੋ ਇਹਨਾਂ ਦਾ ਹੱਕ, ਪਰ ਤੁਹਾਡਾ ਹੱਕ ਜੇ ਤੁਸੀਂ ਮਾਰੋਗੇ ਤੁਹਾਡੀਆਂ ਔਲਾਦਾਂ ਨਲਾਇਕ ਨਿਕਲਣਗੀਆਂ, ਇਹ ਯਾਦ ਰੱਖਿਓ। ਔਲਾਦਾਂ ਦੂਜੇ ਪਾਸੇ ਚਲੀਆਂ ਜਾਂਦੀਆਂ ਨੇ ਨਸ਼ੇ ਖਾਣ ਚ ਜਾਂ ਕਿਸੇ ਹੋਰ ਪੁੱਠੇ ਕੰਮ ਚ, ਰੱਬ ਕੱਢ ਦਿੰਦਾ ਹੁੰਦਾ ਸਾਰਾ।
0: ਬਿਲਕੁਲ ਬਿਲਕੁਲ ਹਾਂਜੀ, ਸਹੀ ਗੱਲ ਹੈ,
2: ਨਾ ਮਾਰੋ ਕਿਸੇ ਦਾ ਹੱਕ।
0: ਜੀ ਬਹੁਤ ਸ਼ੁਕਰੀਆ, ਥੈਂਕ ਯੂ ਤੁਹਾਡੀ ਕਾਲ ਦੇ ਲਈ। ਬਿਲਕੁਲ ਇਹ ਗੱਲ ਤਾਂ ਹੈਗੀ ਆ, ਕਿਉਂਕਿ ਬੜਾ ਕੁਛ ਨਾ ਸੁਣਨ ਨੂੰ ਮਿਲਦਾ ਆ, ਹਨਾ ਏਦਾਂ ਦੀਆਂ ਚੀਜ਼ਾਂ ਬੜੀਆਂ ਹੁੰਦੀਆਂ ਨੇ। ਬਟ ਦੇਖੋ ਕਿਤੇ ਨਾ ਕਿਤੇ ਨਾ ਜੇ ਆਪਾਂ ਇੱਕ ਚੀਜ਼ ਕਿਸੇ ਦੇ ਬਾਰੇ ਥੋਟ ਹੀ ਆਪਣਾ ਮਾੜਾ ਲੈ ਕੇ ਆਉਂਦੇ ਹਾਂ ਨਾ, ਆਪਣੇ ਮਨ 'ਚ ਸੋਚ ਹੀ ਲੈਂਦੇ ਹਾਂ, ਉਹ ਕਿਤੇ ਨਾ ਕਿਤੇ ਨਾ ਆਲ ਦਾ ਵੇ ਅਰਾਊਂਡ ਹੋ ਕੇ ਨਾ, ਕਹਿੰਦੇ ਹੁੰਦੇ ਨਾ ਦੁਨੀਆ ਗੋਲ ਹੈ, ਉਹ ਗੋਲ ਹੋ ਕੇ ਕਿਤੇ ਨਾ ਕਿਤੇ ਅੱਗੇ ਸਾਹਮਣੇ ਆ ਹੀ ਜਾਂਦਾ ਹੁੰਦਾ। ਮੈਂ ਤਾਂ ਇਹੀ ਕਹੂੰਗੀ ਹਮੇਸ਼ਾ ਬਹੁਤ ਕਹਿ ਲਓ ਕਿ ਨਾ ਨਿਮਰਤਾ ਦੇ ਵਿੱਚ ਰਹਿਣਾ ਚਾਹੀਦਾ ਹਰ ਕਿਸੇ ਨੂੰ। ਕੋਈ ਵੀ ਕੰਮ ਹੈਗਾ ਤੁਸੀਂ ਉਹਦੇ ਵਿੱਚ ਜੇ ਬੇਈਮਾਨੀ ਕਰੋਗੇ, ਬੇਈਮਾਨੀ ਰੱਖੋਗੇ, ਤਾਂ ਉਹ ਬੇਈਮਾਨੀ ਨਾ ਫਿਰ ਕਿਸੇ ਨੂੰ ਕਹਿ ਲਓ ਕਿ ਫਰੂਟਫੁੱਲ ਰਿਜ਼ਲਟਸ ਨਹੀਂ ਦਿੰਦੀ, ਕੋਈ ਵਧੀਆ ਨਤੀਜੇ ਨਹੀਂ ਮਿਲਦੇ ਉਹਦੇ, ਹੈ ਨਾ। ਇਸ ਕਰਕੇ ਜਿਹੜਾ ਵੀ ਬੰਦਾ ਕੋਈ ਮਿਹਨਤ ਕਰਦਾ ਆ ਤਾਂ ਕਦੇ ਵੀ ਉਹਦਾ ਹੱਕ ਤਾਂ ਨਹੀਂ ਕਦੇ ਵੀ ਰੱਖਣਾ ਚਾਹੀਦਾ, ਚਾਹੇ ਉਹ ਨਾ ਤੁਹਾਡੇ ਲਈ ਇੱਕ ਛੋਟੀ ਜਿਹੀ ਹੋਈ, ਚਾਹੇ ਤੁਹਾਡਾ ਕੋਈ ਫੇਵਰ ਹੀ ਕਰ ਰਿਹਾ ਹੋਵੇ ਨਾ, ਕੋਈ ਤੁਹਾਡੀ ਹੈਲਪ ਕਰ ਰਿਹਾ ਜਾਂ ਤੁਹਾਡਾ ਫੇਵਰ ਹੀ ਕਰਤਾ ਜਾਂ ਅਜਾਣੇ ਅਣਜਾਣੇ ਵਿੱਚ ਵੀ, ਤੁਸੀਂ ਉਹਨੂੰ ਵੀ ਥੈਂਕਫੁਲ ਹੋਵੋ ਕਿ ਹਾਂ ਵੀ ਮੇਰਾ ਕਿਸੇ ਨੇ ਐਵੇਂ ਕੰਮ, ਮੇਰੀ ਕਿਸੇ ਨੇ ਹੈਲਪ ਕਰਤੀ, ਜਾਂ ਜੋ ਵੀ ਹੈ, ਚਾਹੇ ਕੋਈ ਆਪਣਾ ਕੰਮ ਕਰ ਰਿਹਾ, ਆਪਣਾ ਅਗਲਾ ਆਪਣੀ ਮਿਹਨਤ ਕਰ ਰਿਹਾ, ਉਹਦਾ ਮਿਹਨਤ ਜ਼ਰੂਰ ਹੈ ਨਾ, ਮਤਲਬ ਐਪਰੀਸ਼ੀਏਟ ਹੋਣੀ ਚਾਹੀਦੀ ਹੈ। ਬਟ ਐਨੀਵੇਜ਼ ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਗਲੇ ਕਾਲਰ 0490। ਹਾਂਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ।
3: ਇੱਕ ਗਾਣਾ ਸੁਣਾ ਦਿਓ, ਹਿੰਮਤ ਕੁਮਾਰ ਤੇ ਲਤਾ ਮੰਗੇਸ਼ਕਰ ਲਗਾਇਆ।
0: ਹਾਂਜੀ ਕਿਹੜਾ ਗਾਣਾ ਸੁਣਨਾ?
3: ਇਹ ਦਬਾ ਜਾਈਏ ਔਰ ਨੀਂਦ ਨਾ ਮੁਝ ਕੋ ਆਏ ਦਿਲ ਮੇਰਾ ਘਬਰਾਏ।
0: ਨੀਂਦ ਨਾ ਮੁਝ ਕੋ ਆਏ
3: ਦਿਲ ਮੇਰਾ ਘਬਰਾਏ।
0: ਠੀਕ ਹੈ ਜੀ, ਹੇਮੰਤ ਐਂਡ ਲਤਾ ਮੰਗੇਸ਼ਕਰ, ਹੈ ਨਾ। ਠੀਕ ਹੈ ਜੀ, ਮੈਨੂੰ ਥੋੜ੍ਹਾ ਟਾਈਮ ਦਿਓ, ਮੈਂ ਸੁਣਾਉਂਦੀ ਹਾਂ।
3: ਥੈਂਕ ਯੂ।
0: ਹਾਂਜੀ ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 905-564-6444 ਦੇ ਉੱਪਰ ਆਪਣੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ। 905-564-5444 ਸਟੂਡੀਓ ਦਾ ਨੰਬਰ ਹੈ। 433 ਹੋ ਗਏ ਨੇ ਅਤੇ ਮੇਰੇ ਨਾਲ ਲਾਈਨ 'ਤੇ ਜੁੜ ਚੁੱਕੇ ਆ ਕੁਈਨਸਵੁੱਡ ਕਾਲਜ ਦੀ ਟੀਮ। ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰੋ ਜੇ ਤੁਸੀਂ ਆਪਣੇ ਡਿਪਲੋਮਾ ਕੋਰਸਿਸ ਐਂਡ ਸ਼ਾਰਟ ਕੋਰਸਿਸ ਕਰਕੇ ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰ ਤੁਸੀਂ ਕੁਈਨਸਵੁੱਡ ਕਾਲਜ ਦੇ ਨਾਲ ਗੱਲਬਾਤ ਕਰੋ। ਇਹ ਤੁਹਾਨੂੰ ਸਾਰੇ ਤਰ੍ਹਾਂ ਦੇ ਕੋਰਸਿਸ ਵੀਕਐਂਡਸ 'ਤੇ ਵੀ ਐਂਡ ਵੀਕਡੇਜ਼ ਵਿੱਚ ਵੀ ਔਫਰ ਕਰਦੇ ਨੇ, ਅਤੇ ਕੁਛ ਇਹਨਾਂ ਦੇ ਕੋਰਸਿਸ ਜਿਹੜੇ ਹੈਗੇ ਨੇਗੇ ਉਹ ਔਨਲਾਈਨ ਵੀ ਸਟਾਰਟ ਹੋ ਗਏ ਨੇ, ਉਹਦੇ ਬਾਰੇ ਵੀ ਤੁਸੀਂ ਜ਼ਰੂਰ ਜਾਣਕਾਰੀ ਲਓ। 905-872-0088 ਦੇ ਉੱਪਰ 905-872-0088 'ਤੇ ਨੀਰੋ ਅਰੋੜਾ ਜੀ ਅਤੇ ਉਹਨਾਂ ਦੀ ਟੀਮ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ ਅਤੇ ਆਪਾਂ ਨਵੇਂ ਕੋਰਸਿਸ ਦੀ ਜਾਣਕਾਰੀ ਲੈਂਦੇ ਹਾਂ। ਹਾਂਜੀ ਸਵਾਗਤ, ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਮਨਪ੍ਰੀਤ, ਸਤਿ ਸ਼੍ਰੀ ਅਕਾਲ ਦੇਸ਼ ਪ੍ਰਦੇਸ਼ ਦੇ ਸਾਰੇ ਲਿਸਨਰ ਨੂੰ ਕੁਈਨਸਵੁੱਡ ਕਾਲਜ ਵੱਲੋਂ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ। ਨਵੇਂ ਨਵੇਂ ਕਿਹੜੇ ਕੋਰਸਿਸ ਤੁਹਾਡੇ ਕੋਲ ਸਟਾਰਟ ਹੋ ਰਹੇ ਨੇ ਉਹਨਾਂ ਦੇ ਬਾਰੇ ਦੱਸਿਓ, ਅਤੇ ਕੋਈ ਔਨਲਾਈਨ ਕੋਰਸਿਸ ਵੀ ਹੈਗੇ ਨੇ ਉਹਦੇ ਬਾਰੇ ਵੀ ਥੋੜ੍ਹਾ ਜਿਹਾ ਦੱਸਿਓ ਪਲੀਜ਼।
4: ਜੀ ਬਿਲਕੁਲ ਮਨਪ੍ਰੀਤ, ਕੁਈਨਸਵੁੱਡ ਕਾਲਜ ਦੇ ਮੇਨ ਫੋਕਸ ਹੁੰਦਾ ਕਿ ਪ੍ਰੈਕਟੀਕਲ ਤੇ ਜੋਬ ਫੋਕਸਡ ਕੋਰਸਿਸ ਸਟਾਰਟ ਕਰਾਏ ਜਾਏ, ਕਿਉਂਕਿ ਸਟੂਡੈਂਟ ਦਾ ਮੇਨ ਕੰਸਰਨ ਹੁੰਦਾ ਕਿ ਉਹਨਾਂ ਨੂੰ ਜੋਬ ਜ਼ਰੂਰੀ ਚਾਹੁੰਦੀ ਹੈ। ਇੰਪਲੋਇਮੈਂਟ ਦੇ ਚਾਂਸਿਸ ਜਿੱਥੋਂ ਸਭ ਤੋਂ ਜ਼ਿਆਦਾ ਵੱਧ ਹੁੰਦੇ ਨੇ ਉਹ ਕੋਰਸਿਸ ਕਰਨਾ ਚਾਹੁੰਦੇ ਨੇ, ਤਾਂ ਇਸ ਕਰਕੇ ਅਸੀਂ ਹੈਲਥ ਕੇਅਰ ਤੇ ਚਾਈਲਡ ਕੇਅਰ, ਫਾਰਮੇਸੀ, ਅਕਾਊਂਟਿੰਗ ਤੇ ਲੈਂਗੁਏਜ ਟ੍ਰੇਨਿੰਗ ਵਰਗੇ ਪ੍ਰੋਗਰਾਮ ਆਫਰ ਕਰਦੇ ਹਾਂ। ਸਭ ਤੋਂ ਪਹਿਲਾਂ ਹੈਲਥ ਕੇਅਰ ਦੀ ਗੱਲ ਕਰਦੇ ਹਾਂ, ਜੇ ਤੁਸੀਂ ਔਨਲਾਈਨ ਦੀ ਗੱਲ ਕਰਦੇ ਹਾਂ ਤਾਂ ਹੈਲਥ ਕੇਅਰ 'ਤੇ ਜਲਦੀ ਐਂਟਰੀ ਕਰਨਾ ਚਾਹੁੰਦੇ ਹੋ ਤਾਂ ਫਾਰਮੇਸੀ ਅਸਿਸਟੈਂਟ ਸਰਟੀਫਿਕੇਟ ਪ੍ਰੋਗਰਾਮ ਹੈ ਜਿਹੜਾ 10 10 ਹਫ਼ਤਿਆਂ ਦਾ ਆਨਲਾਈਨ ਪ੍ਰੋਗਰਾਮ ਹੈ, ਤੁਸੀਂ ਕਲਾਸਿਸ ਲੈ ਸਕਦੇ ਹੋ। ਤੇ ਬਾਅਦ ਵਿੱਚ ਤੁਸੀਂ ਫਾਰਮੇਸੀ ਵਿੱਚ ਫਾਰਮੇਸੀ ਅਸਿਸਟੈਂਟ, ਫਾਰਮੇਸੀ ਕਲਰਕ ਜਾਂ ਫਾਰਮੇਸੀ ਏਡ ਦੇ ਰੂਪ ਵਿੱਚ ਵੀ ਕੰਮ ਕਰ ਸਕਦੇ ਹੋ। ਜੇ ਹੈਲਥ ਕੇਅਰ ਵਿੱਚ ਦੂਸਰੇ ਪ੍ਰੋਗਰਾਮ ਦੀ ਗੱਲ ਕਰੇ, ਦੂਜਾ ਪ੍ਰੋਗਰਾਮ ਸਾਡਾ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ, ਸਿਰਫ 6 ਮਹੀਨੇ ਦਾ ਸਰਟੀਫਿਕੇਟ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਤੋਂ ਬਾਅਦ ਤੁਸੀਂ ਸੀਨੀਅਰ ਹੈਲਥ ਕੇਅਰ ਸੈਟਿੰਗ ਵਿੱਚ ਕੰਮ ਕਰ ਸਕਦੇ ਹੋ। ਬਹੁਤ ਸਟੂਡੈਂਟ ਦੀ ਕੰਸਰਨ ਆਉਂਦੀ ਹੈ ਕਿ ਕੋਰਸਿਸ ਤੋਂ ਪ੍ਰੋਵਾਈਡ ਕਰਦੇ ਨੇ, ਫਿਰ ਟ੍ਰੇਨਿੰਗ ਵੀ ਪ੍ਰੋਵਾਈਡ ਕਰਦੇ, ਪਰ ਸਾਡੇ ਕੋਲ ਸਾਡਾ ਕਾਲਜ ਪਲੇਸਮੈਂਟ ਵੀ ਪ੍ਰੋਵਾਈਡ ਕਰਦਾ ਨਾ। 6 ਮੰਥ ਦੇ ਕੋਰਸ ਵਿੱਚ ਤੁਸੀਂ ਸਟੱਡੀ ਤੇ ਪਲੇਸਮੈਂਟ ਦੋਨਾਂ ਕੰਪਲੀਟ ਕਰ ਸਕਦੇ ਨੇ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਹੈਲਥ ਕੇਅਰ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪ੍ਰੋਗਰਾਮ ਦੀ। ਤੁਹਾਡੇ ਲਈ ਇੱਕ ਵਧੀਆ ਮੌਕਾ ਹੋ ਸਕਦਾ ਜੇ ਤੁਸੀਂ ਬੱਚਿਆਂ ਨਾਲ ਕੰਮ ਕਰਨਾ ਪਸੰਦ ਕਰਦੇ ਹੋ। ਇਹ ਪ੍ਰੋਗਰਾਮ ਡੇ ਕੇਅਰ ਫੀਲਡ ਵਿੱਚ ਕਰੀਅਰ ਬਣਾਉਣ ਵਾਲੇ ਲੋਕਾਂ ਲਈ ਬਹੁਤ ਲਾਭਦਾਇਕ ਹੈ। ਨੈਕਸਟ ਪ੍ਰੋਗਰਾਮ ਦੀ ਬਾਤ ਕਰਦੇ ਹਾਂ ਤਾਂ ਇੰਗਲਿਸ਼ ਜਾਂ ਫ੍ਰੈਂਚ ਇੰਪਰੂਵ ਕਰਨਾ ਚਾਹੁੰਦੇ ਹੋ ਤਾਂ ਕੁੰਸੂਟ ਕਾਲਜ ਵਿੱਚ ਇੰਗਲਿਸ਼ ਸਪੀਕਿੰਗ ਕਲਾਸਿਸ, ਫ੍ਰੈਂਚ ਲੈਂਗੁਏਜ ਕੋਰਸਿਸ, ਆਈਐਲਟੀਐਸ, ਐਲਪੀ, ਪੀਟੀ, ਟੈਪ ਅਤੇ ਟੀਸੀਐਫ ਪ੍ਰਿਪਰੇਸ਼ਨ ਕਲਾਸਿਸ ਵੀ ਕਰਾਈ ਜਾ ਰਹੀਆਂ ਨੇ। ਕੰਪਿਊਟਰ ਸਕਿੱਲ ਸਿੱਖਣਾ ਚਾਹੁੰਦੇ ਹੋ ਤਾਂ ਵੀਕਐਂਡ ਤੇ ਵੀਕਡੇਜ਼ ਕੰਪਿਊਟਰ ਟ੍ਰੇਨਿੰਗ ਕਲਾਸਿਸ ਬਿਗਨਰ ਤੋਂ ਐਡਵਾਂਸ ਲੈਵਲ ਤੱਕ ਅਵੇਲੇਬਲ ਨੇ। ਗਰੁੱਪ ਕਲਾਸਿਸ ਅਤੇ ਵਨ ਔਨ ਵਨ ਟ੍ਰੇਨਿੰਗ ਦੋਨੋਂ ਆਪਸ਼ਨ ਉਪਲਬਧ ਨੇ। ਅਕਾਊਂਟਿੰਗ ਜਾਂ ਆਫਿਸ ਫੀਲਡ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਹੋ ਤਾਂ ਸਾਡਾ ਬੁੱਕ ਕੀਪਿੰਗ ਅਤੇ ਕੁਇਕ ਬੁੱਕ ਟ੍ਰੇਨਿੰਗ ਪ੍ਰੋਗਰਾਮ ਤੁਹਾਡੇ ਲਈ ਇੱਕ ਵਧੀਆ ਮੌਕਾ ਹੋ ਸਕਦਾ ਹੈ। ਇਸ ਕੋਰਸਿਸ ਦੇ ਤੁਸੀਂ ਬੁੱਕ ਕੀਪਿੰਗ, ਅਕਾਊਂਟਸ ਪੇਬਲ, ਅਕਾਊਂਟ ਰਿਸੀਵੇਬਲ ਅਤੇ ਆਫਿਸ ਐਡਮਿਨਿਸਟ੍ਰੇਸ਼ਨ ਦੇ ਪ੍ਰੈਕਟੀਕਲ ਸਕਿੱਲ ਸਿੱਖ ਸਕਦੇ ਨੇ। ਇਸ ਤੋਂ ਬਾਅਦ ਕੁਇਨਸੂਟ ਕਾਲਜ ਕਈ ਸਾਰੇ ਡਿਪਲੋਮਾ ਸ਼ੁਰੂ ਕਰਨ ਜਾ ਰਹੇ ਨੇ, ਲਾਈਕ ਕੰਪਿਊਟਰਾਈਜ਼ ਅਕਾਊਂਟਿੰਗ ਡਿਪਲੋਮਾ, ਡੇਟਾ ਐਨਾਲਿਸਟ ਡਿਪਲੋਮਾ, ਮੈਡੀਕਲ ਆਫਿਸ ਅਸਿਸਟੈਂਟ, ਆਫਿਸ ਐਡਮਿਨਿਸਟ੍ਰੇਸ਼ਨ, ਫੂਡ ਸਰਵਿਸ ਵਰਕਰ ਜਿਨ੍ਹਾਂ ਨੂੰ ਡਾਇਟਰੀ ਏਡ ਵੀ ਕਹਿੰਦੇ ਨੇ। ਇਹਨਾਂ ਕੋਰਸਿਸ ਦੀ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ kuinsootcollege.com ਤੋਂ ਦੇਖ ਸਕਦੇ ਹੋ ਜਾਂ ਫੋਨ ਕਰਕੇ ਸਾਨੂੰ ਮਿਲ ਸਕਦੇ ਹੋ ਅਪੁਆਇੰਟਮੈਂਟ ਨਾਲ। ਕਾਲਜ 7 ਦਿਨ ਓਪਨ ਹੁੰਦਾ ਹੈ, ਇੱਕ ਵਾਰੀ ਆ ਕੇ ਸਾਡੇ ਐਡਮਿਸ਼ਨ ਕਾਊਂਸਲਰ ਨੂੰ ਜ਼ਰੂਰ ਮਿਲੋ। ਕਾਲਜ ਦਾ ਫੋਨ ਨੰਬਰ ਹੈ 905-872-0088। ਬੋਗਨ ਦਿੱਲੀ ਕਾਲਜ ਦਾ ਐਡਰੈਸ ਹੈ 2023 ਵਿਲੀਅਮਸ ਪਾਰਕਵੇ ਈਸਟ, ਯੂਨਿਟ 3, ਬ੍ਰੈਂਪਟਨ ਤੇ ਮੇਜਰ ਇੰਟਰਸੈਕਸ਼ਨ ਵਿਲੀਅਮਸ ਪਾਰਕਵੇ ਤੇ ਏਅਰਪੋਰਟ ਰੋਡ। ਨਵੀਂ ਸਕਿੱਲ ਸਿੱਖੋ, ਕਰੀਅਰ ਅੱਗੇ ਵਧਾਓ, ਆਪਣੀ ਅਰਨਿੰਗ ਪੋਟੈਂਸ਼ੀਅਲ ਵਧਾਓ ਅਤੇ ਆਪਣੇ ਪਰਿਵਾਰ ਲਈ ਇੱਕ ਮਜ਼ਬੂਤ ਫਿਊਚਰ ਬਣਾਓ। ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰੋ 905-872-0088, 905-872-0088। ਧੰਨਵਾਦ
0: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਕੁਇਨਸੂਟ ਕਾਲਜ ਦੇ ਨਾਲ, ਨੀਰੋ ਅਰੋੜਾ ਜੀ ਅਤੇ ਉਹਨਾਂ ਦੀ ਟੀਮ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ ਹੈ 905-872-0088, 905-872-0088 ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰ ਸਕਦੇ ਹੋ। ਚਲੋ ਫਿਰ ਲਈਏ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ। ਨੈਕਸਟ ਫਰਮਾਇਸ਼ੀ ਗਾਣਾ ਮੁਹੰਮਦ ਰਫੀ ਜੀ ਦੀ ਆਵਾਜ਼ ਦੇ ਵਿੱਚ, ਇੰਜੋਏ ਕਰੋ, ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ।

ਫੋਨ ਨੰਬਰ ਹੈ, ਇਹ ਨੋਟ ਕਰ ਲਓ। ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏ.ਐਨ.ਜੇ. ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਦੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇੰਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਅਤੇ ਯੂਜ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-855-7596 905-857-7596 ANJ Auto Repair, ਜਿਹੜੇ ਕਿ ਬੋਲਟ।

0: ਤਾਂ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 9055564 6444, 905-564-4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਉਮੀਦ ਹੈ ਕਿ ਤੁਸੀਂ ਆਪਣੇ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਇਹਨਾਂ ਦੇ ਕੋਲ ਤੁਸੀਂ ਜ਼ਰੂਰ ਪਹੁੰਚੋ। ਇਹਨਾਂ ਦਾ ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ ਜਿਹੜੀਆਂ ਕਿ ਸ਼ੁੱਧ ਖੋਏ ਦੀਆਂ ਡਰਾਈ ਫਰੂਟਸ ਵਾਲੀਆਂ ਮਿਠਾਈਆਂ ਨੇ, ਉਹ ਤੁਸੀਂ ਐਵਰੀਡੇ ਜਾ ਕੇ ਇਹਨਾਂ ਦੇ ਕੋਲੋਂ ਲੈ ਕੇ ਆ ਸਕਦੇ ਹੋ। ਇਹਨਾਂ ਦੀ ਹਰ ਲੋਕੇਸ਼ਨ ਰਾਤ ਦੇ 2-3 ਵਜੇ ਤੱਕ ਓਪਨ ਰਹਿੰਦੀ ਹੈ, ਲੇਟ ਨਾਈਟ, ਅਤੇ ਜ਼ਰੂਰ ਪਹੁੰਚੋ। ਫਰੈਸ਼ ਐਂਡ ਫਲੇਵਰਫੁੱਲ ਫੂਡ ਖਾਓ, ਵੈਜੀਟੇਰੀਅਨ ਐਂਡ ਨੋਨ ਵੈਜੀਟੇਰੀਅਨ, ਬਹੁਤ ਹੀ ਲਾਜਵਾਬ ਖਾਣਾ ਇਹ ਤੁਹਾਡੇ ਲਈ ਤਿਆਰ ਕਰਦੇ ਨੇ। ਬੈਠ ਕੇ ਤੁਸੀਂ ਡਾਈਨ ਇਨ ਕਰ ਸਕਦੇ ਹੋ, ਟੇਕਆਊਟਸ ਵੀ ਅਵੇਲੇਬਲ ਨੇ ਇਹਨਾਂ ਦੇ ਕੋਲ। ਜਦੋਂ ਤੁਸੀਂ ਰੈਸਟੋਰੈਂਟ 'ਚ ਜਾਓਗੇ ਤੁਹਾਨੂੰ ਕਾਫੀ ਸਾਰੀਆਂ ਵਧੀਆ ਵਧੀਆ ਡੀਲਸ ਮਿਲਣਗੀਆਂ, ਟੇਕਆਊਟਸ ਦੇ ਲਈ ਵੀ, ਡਾਈਨ ਇਨ ਦੇ ਲਈ ਵੀ। ਜ਼ਰੂਰ ਪਹੁੰਚੋ। ਅੱਜ ਟਿਊਜ਼ਡੇ ਵਾਲੇ ਦਿਨ ਚਨਾ ਭਟੂਰਾ ਬਾਏ ਵਨ ਗੈੱਟ ਵਨ ਫ੍ਰੀ ਲੈ ਕੇ ਆਓ ਇਹਨਾਂ ਦੀ ਹਰ ਲੋਕੇਸ਼ਨ 'ਤੇ ਪਹੁੰਚ ਕੇ, ਅਤੇ ਤੁਸੀਂ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਜ਼ਰੂਰ ਦਿਓ ਜਦੋਂ ਵੀ ਇਹਨਾਂ ਦੇ ਕੋਲ ਜਾਓਗੇ। ਚਨਾ ਭਟੂਰਾ ਬਾਏ ਵਨ ਗੈੱਟ ਵਨ ਫ੍ਰੀ ਡੀਲ ਮਿਲ ਰਹੀ ਹੈ ਅੱਜ, ਅਤੇ ਲਾਈਵ ਫੂਡ ਟਰੱਕ ਕੇਟਰਿੰਗ ਜ਼ਰੂਰ ਕਰਵਾਓ ਇਹਨਾਂ ਦੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਲਈ। ਪਹੁੰਚਣਾ ਤੁਸੀਂ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋਰ ਦੇ ਇੰਟਰਸੈਕਸ਼ਨ ਦੇ ਉੱਪਰ ਪਹਿਲੀ ਲੋਕੇਸ਼ਨ ਹੈ। ਨੰਬਰ ਆਰਡਰ ਪਲੇਸ ਕਰਨ ਦੇ ਲਈ 905-794-8111, 905-794-8111। ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ, ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਹੈ। ਨੰਬਰ ਇੱਥੋਂ ਦਾ 905-593-4400, 905-593-4400। ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ, ਬੋਵੇਡ ਐਂਡ ਚੰਕਿਊਜ਼ੀ ਦੇ ਇੰਟਰਸੈਕਸ਼ਨ ਦੇ ਨਜ਼ਦੀਕ। ਨੰਬਰ 905-840-2200, 905-840-2200। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ ਨੰਬਰਸ ਨੇ। ਅਤੇ ਨਾਲ ਹੀ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ ਮੇਰੇ ਨਾਲ, ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ 905-564-5444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। SS ਲੋਨ ਕੇਅਰ ਦੇ ਨਾਲ ਗੱਲਬਾਤ ਕਰੋ, ਤੁਸੀਂ ਆਪਣੇ ਨਵੀਂ ਸੋਰਟਿੰਗ ਕਰਾਉਣਾ ਚਾਹੁੰਦੇ ਹੋ, ਘਾਹ ਵਗੈਰਾ ਕਟਾਉਣਾ ਹੋਵੇ, ਬਹੁਤ ਸੋਹਣੀ ਲੈਂਡਸਕੇਪਿੰਗ ਇਹ ਕਰਦੇ ਨੇ, ਤੁਸੀਂ ਇਹਨਾਂ ਨੂੰ ਪੂਰੇ ਸੀਜ਼ਨ ਦੇ ਲਈ ਬੁੱਕ ਕਰ ਸਕਦੇ ਹੋ, ਅਤੇ ਤੁਹਾਡਾ ਔਨ ਟਾਈਮ ਇਹ ਸਾਰਾ ਘਾਹ ਵਗੈਰਾ ਕੱਟ ਜਾ ਕਰਨਗੇ, ਬਹੁਤ ਸੋਹਣੇ ਤੁਹਾਡੇ ਲੋਨ ਨੂੰ ਮੇਨਟੇਨ ਕਰਕੇ ਦੇਣਗੇ ਤੁਹਾਨੂੰ। ਗੁਰਪ੍ਰੀਤ ਸਿੰਘ ਜੀ ਨੇ ਨਾਲ ਗੱਲਬਾਤ ਕਰਨੀ ਹੈ SS ਲੋਨ ਕੇਅਰ ਤੋਂ। ਇਹਨਾਂ ਦੀ ਟੀਮ ਐਕਸਟ੍ਰੀਮਲੀ ਪ੍ਰੋਫੈਸ਼ਨਲ ਹੈ ਅਤੇ ਬਹੁਤ ਸਾਫ਼ ਸੁਥਰਾ ਕੰਮ ਕਰਨਗੇ। ਲੋਨ ਦੀ ਪੂਰੀ ਕੇਅਰ ਕਰਵਾਓ, ਮੁਰੰਮਤ ਕਰਵਾਓ SS ਲੋਨ ਕੇਅਰ ਤੋਂ। 437-655-1984, 437-655-1984 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ। SS ਲੋਨ ਕੇਅਰ ਤੋਂ ਗੁਰਪ੍ਰੀਤ ਸਿੰਘ ਜੀ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ ਹੈ। ਨੈਕਸਟ ਫਰਮਾਇਸ਼ੀ ਗਾਣਾ ਇਹਨਾਂ ਨੇ ਰਿਕੁਐਸਟ ਕੀਤੀ ਸੀ ਰਹੀਮ ਸ਼ਾਹ ਜੀ ਦੀ ਆਵਾਜ਼ ਦੇ ਵਿੱਚ, ਬਟ ਇਹਨਾਂ ਦੀ ਆਵਾਜ਼ 'ਚ ਤਾਂ ਮੈਨੂੰ ਇਹ ਗਾਣਾ ਨਹੀਂ ਮਿਲਿਆ, ਮੈਨੂੰ ਸ਼ਾਨ ਖਾਨ ਦੀ ਆਵਾਜ਼ ਦੇ ਵਿੱਚ ਇਹ ਗਾਣਾ ਤੁਸੀਂ ਇੰਜੋਏ ਕਰੋ। ਪਹਾੜੋਂ ਕੀ ਕਸਮ ਇਹ ਗਾਣਾ ਆ, ਅਤੇ ਇੰਜੋਏ ਕਰੋ। ਕੁਛ ਕਾਲਰਸ ਜੁੜ ਰਹੇ ਨੇ ਪਹਿਲਾਂ ਮੇਰੇ ਨਾਲ। 0755 ਜੀ ਸਤਿ ਸ਼੍ਰੀ ਅਕਾਲ, 0755 ਸਤਿ ਸ਼੍ਰੀ ਅਕਾਲ ਜੀ, ਹੈਲੋ,
1: ਹੈਲੋ,
0: ਹਾਂਜੀ ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ, ਆਪਣੇ ਬੇਤਾਲ ਮੂਵ ਦਾ ਸੌਂਗ ਸੁਣਾ ਸਕਦੇ?
0: ਹਾਂਜੀ, ਕਿਹੜਾ ਗਾਣਾ?
1: ਜਬ ਹਮ ਜਵਾਂ ਹੋਗੇ।
0: ਜਬ ਹਮ ਜਵਾਂ ਹੋਗੇ, ਠੀਕ ਹੈ ਜੀ, ਮੈਨੂੰ ਥੋੜ੍ਹਾ ਟਾਈਮ ਦਿਓ, ਮੈਂ ਸੁਣਾਉਂਦੀ ਹਾਂ ਤੁਹਾਨੂੰ। ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਅਗਲੇ ਕਾਲਰ 5630 ਜੀ ਸਤਿ ਸ਼੍ਰੀ ਅਕਾਲ,
2: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਮੈਂ ਵੀ ਇੱਕ ਗੀਤ ਸੁਣਨਾ ਜੀ, ਇਸ ਕੰਗ ਦਾ ਤੂੰ ਨਾ ਕਰ ਮਨ ਮਤੀਆਂ,
0: ਤੂੰ ਨਾ ਕਰ ਮਨ ਮਤੀਆਂ,
2: ਹਾਂਜੀ ਤੈਨੂੰ ਆ ਕਰ ਪੂ ਪੁੱਛਦਾ ਹੋਣਾ,
0: ਇਹ ਇਸ ਕੰਗ ਦਾ ਹੈ ਨਾ?
2: ਹਾਂਜੀ,
0: ਠੀਕ ਹੈ ਜੀ, ਮੈਂ ਨੋਟ ਕਰ ਲਿਆ, ਮੈਂ ਸੁਣਾਉਂਦੀ ਹਾਂ ਤੁਹਾਨੂੰ ਬੜੀ ਜਲਦੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ। 5313 ਸਤਿ ਸ਼੍ਰੀ ਅਕਾਲ ਜੀ,
3: ਸਤਿ ਸ਼੍ਰੀ ਅਕਾਲ ਮਨਦੀਪ ਤੋਂ ਜੀ, ਸਤਿ ਸ਼੍ਰੀ ਅਕਾਲ,
0: ਹਾਂਜੀ ਸਤਿ ਸ਼੍ਰੀ ਅਕਾਲ,
3: ਇਹ ਮੈਨੂੰ ਦੁਆਬਾ ਏਅਰਲਾਈਨ ਦਾ ਨੰਬਰ ਦੇ ਦਿਓਗੇ?
0: ਉਹਨਾਂ ਦਾ ਤਾਂ ਨਹੀਂ, ਮੇਰੇ ਕੋਲ ਦਿਓਲ ਟਰੈਵਲ ਦਾ ਨੰਬਰ ਹੈਗਾ, ਉਹਨਾਂ ਦਾ ਨੋਟ ਕਰ ਲਓ,
3: ਲਿਆ ਦਿਓਲ ਟਰੈਵਲ ਦਾ ਦੇ ਦਿਓ।
0: ਹਾਂਜੀ, 905,
3: ਇੱਕ ਮਿੰਟ, 905 ਹੋ ਗਿਆ ਜੀ,
0: 588
3: ਦਿਓਲ
0: ਟਰੈਵਲ, ਦੁਬਾਰਾ ਕਾਲ ਕਰ ਲਿਓ ਤੇ ਲੋ ਆਪਾਂ ਪਹਿਲਾਂ ਫਰਮਾਇਸ਼ੀ ਗਾਣਾ ਸੁਣ ਲਈਏ ਸ਼ਾਨ ਖਾਨ ਦੀ ਆਵਾਜ਼ ਦੇ ਵਿੱਚ 6162 ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ
4: ਹਾਂਜੀ ਮਨਪ੍ਰੀਤ ਜੀ ਗਾਣਾ ਲਵਾਉਣਾ ਸੀਗਾ ਕੁਲਵਿੰਦਰ ਕੈਲੀ ਤੇ ਗੁਰਰੇ ਜਗਤ ਦਾ ਸੋਹਣੀ ਜੀ ਤੇਰੇ ਨਾਲ ਦਾਗਾ ਮੈਂ ਇਹਨਾਂ ਨੇ ਡਿਊਟ ਗਾਇਆ ਸਿੰਗਲ ਇੱਕ ਸਿੰਗਲ ਵੀ ਗਾਇਆ ਕੈਲੀ ਉਹਨਾਂ ਨੇ ਲਾਇਆ ਜਿਹੜਾ ਡਿਊਟ ਗਾਇਆ ਨਾ ਉਹਨਾਂ ਨੇ ਉਹ ਲਾਇਓ ਪਲੀਜ਼ ਸੋਹਣੀ ਜੀ ਤੇਰੇ ਨਾਲ ਦਾਗਾ ਮੈਂ ਕਵਾਵਾਂ
0: ਇਹ ਵੈਸੇ ਬਹੁਤ ਪੁਰਾਣਾ ਗਾਣਾ ਸੀ ਨਾ
4: ਨਹੀਂ ਹਾਂਜੀ ਪੁਰਾਣਾ ਗਾਣਾ ਹੈ ਪਰ ਵਧੀਆ ਗਾਇਆ ਉਹਨਾਂ ਡਿਊਟ ਜਿਹੜਾ ਗਾਇਆ ਨਾ ਬਹੁਤ ਵਧੀਆ ਗਾਇਆ
0: ਠੀਕ ਹੈ ਜੀ ਕੇ ਸੁਣਾਉਣੀ ਹੈ ਮੈਂ ਤੁਹਾਡਾ ਟਾਈਮ ਦਿਓ ਲਗਾਉਣੀ ਹੈ ਫਿਰ ਮੈਂ ਜੀ ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ ਤੇ ਲੋ ਫਿਰ ਆਪਾਂ ਫਟਾਫਟ ਫਰਮਾਇਸ਼ੀ ਗਾਣਾ ਸੁਣੀਏ ਪਹਿਲਾਂ ਕਿਉਂਕਿ ਹੁਣ ਲਾਈਨ ਥੋੜੀ ਜਿਹੀ ਲੰਬੀ ਹੋ ਗਈ ਤੇ ਮੈਂ ਕੋਸ਼ਿਸ਼ ਕਰੂੰਗੀ ਜਲਦ ਤੋਂ ਜਲਦ ਤੁਹਾਡੇ ਸਾਰੇ ਗਾਣੇ ਸੁਣਾਵਾਂ ਸ਼ਾਨ ਖਾਨ ਜੀ ਦੇ ਵਾਸਤੇ ਗਾਣਾ ਇੰਜੋਏ ਕਰੋ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
5: ਤੁਹਾਡੇ ਚਿਹਰੇ ਪਰ ਮੁਸਕਰਾਹਟ ਅੱਛੀ ਲੱਗਦੀ
6: ਮੇਰੇ ਬਾਬਾ ਨੇ ਮੇਰੀ ਬਾਤ ਪੱਕੀ ਕਰ ਦੀ ਹੈ ਅਬ ਕੁਛ ਨਹੀਂ ਹੋ ਸਕਤਾ।

ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੈਂਟ ਨੰਬਰ 9055646444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਜਿਨ੍ਹਾਂ ਦੇ ਘਰਾਂ ਦੇ ਵਿੱਚ ਫੰਕਸ਼ਨਸ ਨੇ, ਤੁਸੀਂ ਮੱਲੀ ਟੈਂਟ ਸਰਵਿਸਿਜ਼ ਨੂੰ ਜ਼ਰੂਰ ਯਾਦ ਰੱਖੋ। ਇਹਨਾਂ ਦੇ ਕੋਲ ਸਾਰੇ ਟਾਈਪ ਦੇ ਤੁਹਾਨੂੰ ਟੈਂਟਸ ਮਿਲਦੇ ਨੇ, ਕਲੀਅਰ ਟੈਂਟ ਵੀ, ਵਾਈਟ ਟੈਂਟ ਵੀ, ਸਾਰੇ ਵਾਟਰਪਰੂਫ ਟੈਂਟਸ ਤੁਹਾਡੇ ਲਈ ਲੈ ਕੇ ਆਉਂਦੇ ਨੇ। 10x10 feet ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਅਵੇਲੇਬਲ ਨੇ। ਡਾਂਸ ਫਲੋਰ, ਟੈਂਟ ਫਲੋਰ, ਸਟੇਜ, LED ਬਾਰਸ, ਸ਼ੈਂਡਲੀਅਰ, ਲਾਈਨਰ ਵਿਦ ਡਰੇਪਿੰਗ, ਡੈਕੋਰੇਸ਼ਨ ਦਾ ਇਹਨਾਂ ਦੇ ਕੋਲ ਸਾਰਾ ਸਮਾਨ ਹੈਗਾ ਆ। ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਲੈ ਕੇ ਆਉਂਦੇ ਨੇ। ਬਹੁਤ ਸੋਹਣੇ ਸੋਹਣੇ ਕਾਰਪੇਟਸ ਲਗਾਉਂਦੇ ਨੇ ਟੈਂਟ ਦੇ ਵਿੱਚ ਵਿੱਚ। ਮੌਸਮ ਦੇ ਅਕੋਰਡਿੰਗਲੀ ਹੀਟਰਸ ਐਂਡ ਫੈਨਸ ਵੀ ਤੁਸੀਂ ਲਗਵਾ ਸਕਦੇ ਹੋ। ਅਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ, ਦੋ ਸੈਪਰੇਟ ਯੂਨਿਟ ਲੈ ਕੇ ਆਉਂਦੇ ਨੇ ਮੈਨ ਐਂਡ ਵੈਮਨ ਦੇ ਲਈ। ਅਤੇ ਇੰਡੀਆ ਵਾਂਗੂ ਤੁਸੀਂ ਲੰਬੀਆਂ ਲੰਬੀਆਂ ਲੜੀਆਂ ਲਗਵਾ ਕੇ ਆਪਣੇ ਘਰਾਂ ਦੀ ਪੂਰੀ ਪ੍ਰੋਪਰ ਲਾਈਟਿੰਗ ਕਰਵਾ ਸਕਦੇ ਹੋ ਮੱਲੀ ਟੈਂਟ ਸਰਵਿਸਿਜ਼ ਤੋਂ। ਨੰਬਰ ਤੁਸੀਂ ਨੋਟ ਕਰ ਲਓ, 6479992569, 6479992569, ਮੱਲੀ ਟੈਂਟ ਸਰਵਿਸਿਜ਼ ਦਾ ਨੰਬਰ ਹੈ। ਅਤੇ ਲਓ ਫਿਰ ਆਪਾਂ ਨੈਕਸਟ ਰਮਾਇਸ਼ੀ ਗਾਣਾ ਸੁਣੀਏ ਫਟਾਫਟ। ਟਾਈਮ ਦੇ ਅਕੋਰਡਿੰਗਲੀ ਮੈਂ ਤੁਹਾਨੂੰ ਗਾਣਾ ਹੁਣ ਸੁਣਾਉਂਦੀ ਹਾਂ, ਕਿਉਂਕਿ ਸਟੇਸ਼ਨ ID ਤੋਂ ਪਹਿਲਾਂ ਆਪਾਂ ਗਾਣਾ ਇੱਕ ਸੁਣ ਲਈਏ, ਪੰਜਾਬੀ ਗਾਣਾ AS ਕੰਗ ਦੀ ਆਵਾਜ਼ 'ਚ। ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਲੋਡਿਡ ਗਾਨੋ ਵਾਲਾ ਕੀਪੈਡ ਫੋਨ
1: ਦੀ ਦੁਨੀਆਂ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ ਕੀ ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ ਤੁਸੀਂ ਪ੍ਰਾਈਵੇਟ ਮੋਰਗੇਜ ਤੱਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟਡ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ
2: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗ ਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਆ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7 ਤੀਹ ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਦੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ GST PST ਰਿਟਰਨ ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ
3: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ ਕਾਲ ਨਰਿੰਦਰ ਮਾਨ 905-789-1770

ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟੂਰਿੰਗ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-44-905-564-44-44 ਸਟੂਡੀਓ ਦਾ ਨੰਬਰ ਹੈ। ਇਸ ਨੰਬਰ ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 6 ਵਜੇ ਤੱਕ। ਅਤੇ ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋਵੋਗੇ। 2 ਘੰਟੇ ਨਿਕਲ ਚੁੱਕੇ ਨੇ ਅਤੇ 1 ਘੰਟੇ ਦਾ ਤੁਹਾਡਾ ਅਤੇ ਸਾਡਾ ਸਾਥ ਅਜੇ ਹੋ ਰਿਹਾ। ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਤੁਹਾਡੇ ਲਈ ਪ੍ਰੈਜੈਂਟ ਕਰ ਰਹੇ ਨੇ ਵੰਸ ਅਪੋਨ ਅ ਟਾਈਮ ਰਾਹਤ ਫਤਿਹ ਅਲੀ ਖਾਨ ਜੀ ਦਾ ਵਰਲਡ ਟੂਰ ਜੋ ਚੱਲ ਰਿਹਾ ਆ। ਇਹ ਤੁਹਾਡੇ ਲਈ ਸ਼ੋਅ ਲੈ ਕੇ ਆ ਰਹੇ ਨੇ ਟੋਰਾਂਟੋ ਦੇ ਵਿੱਚ ਸੰਡੇ ਵਾਲੇ ਦਿਨ 27th September ਨੂੰ, ਅਤੇ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਸ਼ਾਮ ਨੂੰ 7 ਵਜੇ ਇਹ ਸ਼ੋਅ ਸਟਾਰਟ ਹੋਏਗਾ। ਜ਼ਰੂਰ ਤੁਸੀਂ ਆਪਣੇ ਟਿਕਟਸ ਨੂੰ ਬੁੱਕ ਕਰ ਲਓ ticketmaster.ca ਦੇ ਉੱਪਰ ਜਾ ਕੇ। 27th September ਨੂੰ ਇਹ ਸੰਡੇ ਵਾਲੇ ਦਿਨ ਸ਼ਾਮ ਨੂੰ 7 ਵਜੇ ਸ਼ੋਅ ਸਟਾਰਟ ਹੋਏਗਾ ਟੋਰਾਂਟੋ ਦੇ ਵਿੱਚ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ। ਰਾਹਤ ਫਤਿਹ ਅਲੀ ਖਾਨ ਜੀ ਦੇ ਜਿਹੜੇ ਗਾਣੇ ਨੇ ਆਪਾਂ ਬਹੁਤ ਲੰਬੇ ਟਾਈਮ ਤੋਂ ਬਹੁਤ ਹੀ ਵਧੀਆ ਗਾਣੇ ਇਹਨਾਂ ਦੇ ਇੰਜੋਏ ਕਰਦੇ ਆ ਰਹੇ ਹਾਂ, ਅਤੇ ਇਹਨਾਂ ਨੂੰ ਹੁਣ ਲਾਈਵ ਸੁਣਨ ਦਾ ਮੌਕਾ ਮਿਲ ਰਿਹਾ। ਜ਼ਰੂਰ ਤੁਸੀਂ ਜ਼ਰੂਰ ਪਹੁੰਚਣਾ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ। 27th September ਨੂੰ ਇਹ ਆਪਣਾ ਸ਼ੋਅ ਲੈ ਕੇ ਆ ਰਹੇ ਨੇ। ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਇਹ ਪ੍ਰੈਜੈਂਟ ਕਰ ਰਹੇ ਨੇ ਰਾਹਤ ਫਤਿਹ ਅਲੀ ਖਾਨ ਜੀ ਦਾ ਸ਼ੋਅ ਟੋਰਾਂਟੋ ਦੇ ਵਿੱਚ 27th September ਨੂੰ। ਅਤੇ ticketmaster.ca ਦੇ ਉੱਪਰ ਜਾ ਕੇ ਤੁਸੀਂ ਆਪਣੀਆਂ ਟਿਕਟਸ ਨੂੰ ਬੁੱਕ ਕਰ ਸਕਦੇ ਹੋ। ticketmaster.ca ਵੈਬਸਾਈਟ 'ਤੇ ਪਹੁੰਚੋ ਅਤੇ ਆਪਣੀਆਂ ਟਿਕਟਸ ਨੂੰ ਫਟਾਫਟ ਤੁਸੀਂ ਬੁੱਕ ਕਰ ਲਓ।

ਆਈ ਕੇਅਰ ਦੀ ਵੀ ਜਾਣਕਾਰੀ ਦੇ ਦਿਆਂ, ਜਿਹੜੇ ਕਿ ਡਾਕਟਰ ਰਮਨਦੀਪ ਹੇਅਰ ਐਂਡ ਡਾਕਟਰ ਹਰਪ੍ਰੀਤ ਹੇਅਰ, ਇਹ ਦੋਵੇਂ ਆਪ ਹੀ ਡਾਕਟਰਸ ਨੇ। ਇਹਨਾਂ ਦਾ ਹੀ ਆਪਣਾ ਇਹ ਕਲੀਨਿਕ ਹੈ, ਕਲੀਅਰ ਵਿਊ ਆਈ ਕੇਅਰ, ਮੈਕਵੀਨ ਐਂਡ ਮੇਫੀਲਡ ਇੰਟਰਸੈਕਸ਼ਨ ਦੇ ਉੱਪਰ ਲੋਕੇਟਡ ਨੇ। ਅਤੇ ਤੁਹਾਡੇ ਲਈ ਇਹ 6 ਦਿਨ ਡਾਕਟਰਸ ਮਿਲਦੇ ਨੇ ਤੁਹਾਨੂੰ, ਟਿਊਜ਼ਡੇ ਤੋਂ ਫਰਾਈਡੇ ਤੱਕ। ਜਦੋਂ ਤੁਸੀਂ ਜਾਓਗੇ, ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਓਪਨ ਹੁੰਦੇ ਨੇ। ਸੈਟਰਡੇ ਜਾਣਾ ਚਾਹੁੰਦੇ ਹੋ, ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮਿਲਣਗੇ। ਸੰਡੇ ਨੂੰ ਓਪਨ ਹੁੰਦੇ ਨੇ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ। ਅਤੇ ਸਿਰਫ ਮੰਡੇ ਦਾ ਦਿਨ ਹੈ ਜਦੋਂ ਇਹ ਛੁੱਟੀ ਕਰਦੇ ਨੇ, ਅਤੇ ਮੰਡੇ ਵਾਲੇ ਦਿਨ ਤੁਸੀਂ ਨਾ ਜਾਇਓ ਕਦੇ ਵੀ। ਅਤੇ ਕਲੀਅਰ ਵਿਊ ਆਈ ਕੇਅਰ ਮੈਕਵੀਨ ਐਂਡ ਮੇਫੀਲਡ ਇੰਟਰਸੈਕਸ਼ਨ 'ਤੇ ਲੋਕੇਟਡ ਨੇ। ਕੰਪਲੀਟ ਪੇਅਰ ਆਫ ਗਲਾਸਿਸ ਇਹਨਾਂ ਦੇ ਕੋਲ $99 ਤੋਂ ਸਟਾਰਟ ਹੋ ਜਾਂਦੇ ਨੇ। 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਉੱਪਰ ਦਿੰਦੇ ਨੇ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ, ਤੁਹਾਨੂੰ ਕੁਛ ਵੀ ਅਪਫਰੰਟ ਨਹੀਂ ਪੇ ਕਰਨਾ ਪੈਂਦਾ। ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ OCT, ਥਰਡ ਸਕੈਨਿੰਗ ਕਰਦੇ ਨੇ। ਮਾਇਓਪੇ ਕੰਟਰੋਲ ਲੈਂਸਿਸ ਅਵੇਲੇਬਲ ਨੇ, ਵਿਜੂਅਲ ਫੀਲਡ ਅਵੇਲੇਬਲ ਹੈ, ਅਤੇ ਡਾਕਟਰਸ ਦੀ ਅਵੇਲੇਬਿਲਿਟੀ 6 ਦਿਨ ਰਹਿੰਦੀ ਹੈ ਵੀਕ ਦੇ ਵਿੱਚ, ਐਕਸੈਪਟ ਮੰਡੇ। ਜ਼ਰੂਰ ਤੁਸੀਂ ਪਹੁੰਚੋ, 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34, ਬਰੈਂਪਟਨ ਦੇ ਵਿੱਚ ਇਹਨਾਂ ਦਾ ਐਡਰੈਸ ਹੈ। ਅਤੇ ਨੰਬਰ 905-913-4545, 905-913-4545, ਕਲੀਅਰ ਵਿਊ ਆਈ ਕੇਅਰ ਦਾ ਨੰਬਰ ਹੈ। ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ, ਲਤਾ ਮੰਗੇਸ਼ਕਰ ਐਂਡ ਹੇਮੰਤ ਕੁਮਾਰ ਜੀ ਦੀ ਆਵਾਜ਼ ਦੇ ਵਿੱਚ। ਸੁੰਦਰ ਉਹ ਦੇਸ ਪ੍ਰਦੇਸ, ਪ੍ਰਾਈਮ ਟਾਈਮ ਰੇਡੀਓ।

0: ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਛੋਟੀ ਛੋਟੀ ਮਿਊਜ਼ੀਕਲ ਬ੍ਰੇਕਸ ਆਪਾਂ ਲੈ ਰਹੇ ਹਾਂ ਅਤੇ ਉਮੀਦ ਹੈ ਕਿ ਸਾਰੇ ਆਪਣੀ ਪਸੰਦ ਦੇ ਗਾਣੇ ਇੰਜੋਏ ਕਰ ਰਹੇ ਹੋਣਗੇ। 5:12 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੇ ਘੜੀ ਦੇ ਉੱਪਰ। ਬ੍ਰੈਂਪਟਨ ਦੇ ਵਿੱਚ ਪੂਰੇ 6 ਵਜੇ ਤੱਕ ਤੁਹਾਡਾ ਅਤੇ ਮੇਰਾ ਸਾਥ ਬਣਿਆ ਹੋਇਆ। ਉਮੀਦ ਹੈ ਕਿ ਤੁਸੀਂ ਸਾਰੇ ਵੀਕਐਂਡ ਨੂੰ ਵੀ ਇੰਜੋਏ ਕਰਕੇ ਆਏ ਹੋ ਅਤੇ ਹੁਣ ਵੀਕਡੇਜ਼ ਨੂੰ ਪੂਰਾ ਇੰਜੋਏ ਕਰਨ ਦੇ ਵਿੱਚ ਤਿਆਰ ਹੋਵੋਗੇ। ਵੀਕਡੇਜ਼ ਦਾ ਪਹਿਲਾ ਹੀ ਦਿਨ ਹੈ ਅੱਜ ਕਿਉਂਕਿ ਲੌਂਗ ਵੀਕਐਂਡ ਤੋਂ ਬਾਅਦ ਸਾਰੇ ਲਾਈਨ 'ਤੇ ਜੁੜੇ ਨੇ ਸਾਡੇ ਨਾਲ ਅਤੇ ਉਮੀਦ ਹੈ ਕਿ ਸਾਰਿਆਂ ਦਾ ਲੌਂਗ ਵੀਕਐਂਡ ਵਧੀਆ ਨਿਕਲਿਆ ਹੋਏਗਾ। ਅਤੇ ਸਟੂਡੀਓ ਦਾ ਨੰਬਰ 905-564-5444 9055-64-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਪੰਜਾਬੀ ਬਾਈ ਨੇਚਰ ਪਹੁੰਚੋ, ਇਹਨਾਂ ਦੇ ਕੋਲੋਂ ਤੁਸੀਂ ਬਹੁਤ ਹੀ ਲਾਜਵਾਬ ਖਾਣਾ ਖਾ ਸਕਦੇ ਹੋ। ਵੈਜੀਟੇਰੀਅਨ ਐਂਡ ਨੋਨ ਵੈਜੀਟੇਰੀਅਨ ਤੁਹਾਡੇ ਲਈ ਬਹੁਤ ਹੀ ਲਾਜਵਾਬ ਖਾਣਾ ਇਹ ਤਿਆਰ ਕਰਦੇ ਨੇ। ਇਹਨਾਂ ਦੀਆਂ ਸਾਰੀਆਂ ਲੋਕੇਸ਼ਨਸ ਤੁਹਾਡੇ ਲਈ ਐਵਰੀਡੇ ਓਪਨ ਨੇ। ਜ਼ਰੂਰ ਤੁਸੀਂ ਪਹੁੰਚੋ ਅਤੇ ਆਪਣਾ ਤੁਸੀਂ ਕਮਾਲ ਦਾ ਖਾਣਾ ਇਹਨਾਂ ਦੇ ਕੋਲੋਂ ਖਾ ਸਕਦੇ ਹੋ। ਮੂੰਗਫਲੀ, ਰਿਓੜੀਆਂ, ਗੱਚਕ, ਜਦੋਂ ਲੋਹੜੀ ਦਾ ਤਿਉਹਾਰ ਆਉਂਦਾ ਤਾਂ ਆਪਾਂ ਇਹ ਚੀਜ਼ਾਂ ਖਾਂਦੇ ਹਾਂ। ਹੁਣ ਜਿਵੇਂ ਹੁਣ ਸਰਦੀ ਸਮਰ ਟਾਈਮ ਚੱਲ ਰਿਹਾ ਤਾਂ ਤੁਸੀਂ ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਖਾ ਸਕਦੇ ਹੋ ਉਹਨਾਂ ਦੇ ਕੋਲੋਂ। ਅਤੇ ਜਦੋਂ ਹੁਣ ਵਿੰਟਰ ਆ ਜਾਣੀ ਹੈ ਤਾਂ ਭੁੱਗਾ ਵਗੈਰਾ ਤੁਸੀਂ ਬਣਵਾਉਣਾ ਹੋਵੇ ਇਹਨਾਂ ਦੇ ਕੋਲ ਆਰਡਰ 'ਤੇ ਵੀ ਬਣਵਾ ਸਕਦੇ ਹੋ। ਅਦਰਵਾਈਜ਼ ਦੇਸੀ ਭੁੱਗਾ ਵਗੈਰਾ ਵੀ ਮਿਲਦਾ ਆ। ਸ਼ੁੱਧ ਖੋਏ ਦੀਆਂ ਮਿਠਾਈਆਂ ਹਰ ਤਰ੍ਹਾਂ ਦੀ ਇਹਨਾਂ ਦੇ ਕੋਲੋਂ ਹਰ ਓਕੇਜ਼ਨ ਦੇ ਅਕੋਰਡਿੰਗਲੀ ਹਰ ਮੌਸਮ ਦੇ ਅਕੋਰਡਿੰਗਲੀ ਮਿਲਦੀਆਂ ਨੇ। ਅਤੇ ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਐਵਰੀਡੇ ਤੁਸੀਂ ਕਢਵਾ ਕੇ ਖਾ ਸਕਦੇ ਹੋ। ਸਾਰੀਆਂ ਲੋਕੇਸ਼ਨਸ ਤੁਹਾਡੇ ਲਈ ਐਵਰੀਡੇ ਓਪਨ ਨੇ। ਪਹਿਲੀ ਲੋਕੇਸ਼ਨ 888-7 ਦਾ ਗੋਰ ਰੋਡ ਯੂਨਿਟ ਨੰਬਰ 57 ਬ੍ਰੈਂਪਟਨ ਦੇ ਵਿੱਚ ਨੇ, ਗੋਰ ਐਂਡ ਐਬਨੇਜ਼ਰ ਦੀ ਇੰਟਰਸੈਕਸ਼ਨ 'ਤੇ। ਦੂਸਰੀ ਲੋਕੇਸ਼ਨ 9980 ਏਅਰਪੋਰਟ ਰੋਡ ਯੂਨਿਟ ਨੰਬਰ 1 ਬ੍ਰੈਂਪਟਨ ਦੇ ਵਿੱਚ, ਬੋਬੇਡ ਐਂਡ ਏਅਰਪੋਰਟ ਰੋਡ ਦੀ ਇੰਟਰਸੈਕਸ਼ਨ 'ਤੇ ਮਿਲਣਗੇ। ਤੀਸਰੀ ਲੋਕੇਸ਼ਨ ਹੈ 58 ਕੁਐਰੀ ਐਜ ਡਰਾਈਵ ਬ੍ਰੈਂਪਟਨ ਦੇ ਵਿੱਚ, ਬੋਬੇਡ ਐਂਡ ਹਰ ਅੰਟਾਰੀਓ ਦੀ ਇੰਟਰਸੈਕਸ਼ਨ 'ਤੇ ਨੇ। ਅਤੇ ਚੌਥੀ ਲੋਕੇਸ਼ਨ 180 ਸੈਂਡਲਵੁੱਡ ਪਾਰਕਵੇ ਈਸਟ ਯੂਨਿਟ ਨੰਬਰ 11 ਬ੍ਰੈਂਪਟਨ ਦੇ ਵਿੱਚ ਹੀ, ਕੈਨੇਡੀ ਐਂਡ ਸੈਂਡਲਵੁੱਡ ਦੀ ਇੰਟਰਸੈਕਸ਼ਨ 'ਤੇ ਨੇ, ਡੋਲਰਾਮਾ ਦੇ ਬਿਲਕੁਲ ਨਾਲ। ਪੰਜਾਬੀ ਬਾਈ ਨੇਚਰ ਦੀ ਕੇਟਰਿੰਗ ਬਹੁਤ ਹੀ ਲਾਜਵਾਬ ਹੈ। ਤੁਸੀਂ ਆਪਣੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ ਇਹਨਾਂ ਦੇ ਕੋਲੋਂ ਕੇਟਰਿੰਗ ਕਰਵਾਓ। ਜ਼ਰੂਰ ਤੁਸੀਂ ਪੰਜਾਬੀ ਬਾਈ ਨੇਚਰ ਪਹੁੰਚ ਸਕਦੇ ਹੋ। ਇਹਨਾਂ ਦੀਆਂ ਸਾਰੀਆਂ ਲੋਕੇਸ਼ਨਸ ਐਵਰੀਡੇ ਓਪਨ ਨੇ ਅਤੇ ਸਾਰੀਆਂ ਲੋਕੇਸ਼ਨ 'ਤੇ ਬੈਠ ਕੇ ਤੁਸੀਂ ਡਾਈਨ ਇਨ ਵੀ ਕਰ ਸਕਦੇ ਹੋ ਐਂਡ ਟੇਕ ਆਊਟਸ ਵੀ ਅਵੇਲੇਬਲ ਨੇ। ਨਾਲ ਹੀ ਮੇਰੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ ਏਮਸ ਇਮੀਗ੍ਰੇਸ਼ਨ ਤੋਂ ਅਮਨ ਬਾਜਵਾ ਜੀ, ਜਿਨ੍ਹਾਂ ਦੇ ਨਾਲ ਤੁਸੀਂ ਕੰਟੈਕਟ ਕਰਨਾ ਜੇ ਤੁਹਾਨੂੰ ਇਮੀਗ੍ਰੇਸ਼ਨ ਦੇ ਰਿਲੇਟਡ ਤੁਹਾਡੇ ਕੋਈ ਵੀ ਸਵਾਲ ਨੇ, ਕੋਈ ਵੀ ਕੰਸਰਨਸ ਨੇ, ਕਿਸੇ ਨੂੰ ਵੀ ਕੋਈ ਵੀ ਇਸ਼ੂ ਆ ਰਿਹਾ ਹੋਵੇ ਇਮੀਗ੍ਰੇਸ਼ਨ ਦੇ ਰਿਲੇਟਡ, ਤਾਂ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਤੁਹਾਨੂੰ ਇਹ ਹਰ ਸਿਨੈਰੀਓ ਦੇ ਵਿੱਚ ਤੁਹਾਡੀ ਹੈਲਪ ਕਰਦੇ ਨੇ। ਜੇ ਤੁਸੀਂ ਇੱਥੇ ਸਟੂਡੈਂਟ ਆਏ ਹੋ ਜਾਂ ਤੁਸੀਂ ਹੁਣ ਵਰਕਰਸ ਹੋ, ਤੁਹਾਡਾ ਸਟੇਟਸ ਐਕਸਪਾਇਰ ਹੋ ਰਿਹਾ ਆ, ਜਾਂ ਤੁਸੀਂ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਕਿਸੇ ਵੀ ਹੋਰ ਕੰਟਰੀ ਦੇ ਵਿੱਚੋਂ ਇੱਥੇ ਇਨਵਾਈਟ ਕਰਨਾ ਚਾਹੁੰਦੇ ਹੋ, ਉਹਦੇ ਲਈ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ। ਇਮੀਗ੍ਰੇਸ਼ਨ ਦੇ ਰਿਗਾਰਡਿੰਗ ਤੁਹਾਡੇ ਕੋਈ ਵੀ ਕੰਸਰਨਸ ਹੋਣ, ਤੁਸੀਂ ਜ਼ਰੂਰ ਕੰਟੈਕਟ ਕਰੋ ਏਮਸ ਇਮੀਗ੍ਰੇਸ਼ਨ ਤੋਂ ਅਮਨ ਬਾਜਵਾ ਜੀ ਦੇ ਨਾਲ, ਨੰਬਰ 9056739000 ਦੇ ਉੱਪਰ ਤੁਸੀਂ ਕਾਲ ਕਰਨੀ ਹੈ ਅਤੇ ਆਪਾਂ ਮੈਸੇਜ ਲੈਂਦੇ ਹਾਂ ਅਮਨ ਬਾਜਵਾ ਜੀ ਦਾ। ਹਾਂਜੀ, ਸਵਾਗਤ, ਸਤਿ ਸ਼੍ਰੀ ਅਕਾਲ ਜੀ।
1: ਥੈਂਕ ਯੂ ਸੋ ਮਚ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ, ਵੈਰੀ ਗੁੱਡ ਈਵਨਿੰਗ ਐਂਡ ਸਤਿ ਸ਼੍ਰੀ ਅਕਾਲ।
0: ਹਾਂਜੀ, ਸਤਿ ਸ਼੍ਰੀ ਅਕਾਲ ਮੈਮ, ਆਪਣਾ ਮੈਸੇਜ ਦਿਓ ਪਲੀਜ਼।
1: ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਸਰਵਿਸਿਜ਼ ਜਿਹੜੀਆਂ ਏਮਸ ਇਮੀਗ੍ਰੇਸ਼ਨ ਪ੍ਰੋਵਾਈਡ ਕਰ ਰਹੀ ਹੈਗੀ ਪਿਛਲੇ 17 ਸਾਲਾਂ ਤੋਂ। ਸੋ ਜਿਹੜੇ ਵੀ ਸਾਨੂੰ ਲਿਸਨਰਸ ਨਵੇਂ ਸੁਣ ਰਹੇ ਹੈਗੇ ਆ, ਕੋਈ ਵੀ ਇਕਨੋਮਿਕ ਕਲਾਸ ਦੀ ਤੁਹਾਨੂੰ ਹੈਲਪ ਚਾਹੀਦੀ ਹੈਗੀ ਹੈ, ਜਿਹਦੇ ਵਿੱਚ ਸਕਿੱਲਡ ਵਰਕਰਸ ਨੇ, ਇੱਥੇ ਇੰਟਰਨੈਸ਼ਨਲ ਸਟੂਡੈਂਟਸ PR ਲੈਂਦੇ ਹੈਗੇ ਹੈ, ਬਿਜ਼ਨਸ ਇਮੀਗ੍ਰੇਸ਼ਨ ਦੀ ਕੋਈ ਵੀ ਹੈਲਪ ਚਾਹੀਦੀ ਹੈਗੀ ਹੈ, ਜਿਹਨਾਂ ਦੀ ਰਿਫਿਊਜ਼ਲਸ ਆਈਆਂ ਹੈਗੀਆਂ ਫੈਮਿਲੀ ਸਪੋਂਸਰਸ਼ਿਪ ਦੀਆਂ, ਸਪੈਸ਼ਲੀ ਤੁਸੀਂ ਅਪੀਲ ਕਰਨੀ, ਅਪੀਲ ਪ੍ਰੋਸੈਸ ਵਿੱਚ ਵੀ ਏਮਸ ਇਮੀਗ੍ਰੇਸ਼ਨ ਹੈਲਪ ਕਰਦੀ ਹੈ। ਰਿਮੂਵਲ ਆਰਡਰਸ ਨੇ, ਪਰਮਨੈਂਟ ਰੈਜ਼ੀਡੈਂਸ ਅੰਡਰ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ, ਸਪਾਊਸਲ ਸਪੋਂਸਰਸ਼ਿਪ, ਸੋ ਹਰ ਕੈਟੇਗਰੀ ਦੇ ਵਿੱਚ ਅਸੀਂ ਹੈਲਪ ਕਰਦੇ ਹੈਗੇ ਹਾਂ, ਥਾਊਜ਼ੈਂਡਸ ਆਫ ਕਲਾਇੰਟਸ ਦੀ ਹੈਲਪ ਕਰ ਚੁੱਕੇ ਹੈਗੇ ਹਾਂ। ਸੋ ਸਭ ਤੋਂ ਪਹਿਲਾਂ ਜਿਹੜੀ ਗੱਲ ਕਰਦੇ ਹਾਂ, ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਹੁਣ ਸਫ਼ਰ ਕਰ ਰਹੇ ਨੇ, ਸਟਰਗਲ ਕਰ ਰਹੇ ਨੇ, ਖਾਸ ਕਰਕੇ ਸਟੈਟਸ ਨੂੰ ਲੈ ਕੇ ਜਿਹਨਾਂ ਨੂੰ ਮੇਜਰ ਕੰਪਲੀਕੇਸ਼ਨ ਫੇਸ ਕਰ ਰਹੇ ਹੈਗੇ ਹੋ, ਸੋ ਆਲਵੇਜ਼ ਆਪਾਂ ਇਹ ਗੱਲ ਕਰਦੇ ਹਾਂ, ਤਕਰੀਬਨ 6 ਮਹੀਨੇ ਪਹਿਲਾਂ ਜ਼ਰੂਰ ਆਪਣੀ ਆਪਸ਼ਨਸ ਨੂੰ ਐਕਸਪਲੋਰ ਕਰਨਾ ਸ਼ੁਰੂ ਕਰੋ। ਬਹੁਤ ਸਾਰੇ ਸਟੂਡੈਂਟ ਆਉਂਦੇ ਨੇ ਜਿਹਨਾਂ ਦੇ ਸਟੈਟਸ ਕੁਛ ਹੀ ਦਿਨਾਂ 'ਚ ਐਕਸਪਾਇਰ ਹੋਣ ਵਾਲਾ ਹੁੰਦਾ, ਐਂਡ ਮੋਸਟ ਇੰਪੋਰਟੈਂਟ ਪਰਮਨੈਂਟ ਰੈਜ਼ੀਡੈਂਸ ਬਾਰੇ ਦੇਖ ਰਹੇ ਹੈਗੇ ਹੋ, ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਇਸ ਟਾਈਮ 'ਤੇ ਬੈਟਰ ਆਪਸ਼ਨ ਹੈ ਉਹਨਾਂ ਸਟੂਡੈਂਟਸ ਦੇ ਲਈ ਜਿਹਨਾਂ ਕੋਲ ਬੈਕ ਹੋਮ ਤੋਂ ਐਜੂਕੇਸ਼ਨ ਐਂਡ ਐਕਸਪੀਰੀਅੰਸ ਹੈਗਾ। ਸੋ ਪਰਮਨੈਂਟ ਰੈਜ਼ੀਡੈਂਸ ਫਾਰ ਸਟੂਡੈਂਟਸ, ਪਾਸਪੋਰਟ ਸਪੋਂਸਰਸ਼ਿਪ, ਕੋਈ ਵੀ ਇਮੀਗ੍ਰੇਸ਼ਨ ਦੀ ਹੈਲਪ, ਕੋਈ ਵੀ ਰਿਫਿਊਜ਼ਲ, ਸਪੈਸ਼ਲੀ ਵਿਜ਼ਟਰ ਵੀਜ਼ਾ ਦੀਆਂ ਬਹੁਤ ਫਾਲਸ ਅਸੀਂ ਇਹਨਾਂ ਦੇ ਨਾਲ ਸਕਸੈਸਫੁਲ ਕੀਤੀਆਂ ਹੈਗੀਆਂ, ਜਿਹਨਾਂ ਦੇ ਮਲਟੀਪਲ ਰਿਫਿਊਜ਼ਲ ਸੀਗੇ, ਸੋ ਵਿਜ਼ਟਰ ਵੀਜ਼ਾ ਰਿਫਿਊਜ਼ ਹੋਇਆ, ਸੁਪਰ ਵੀਜ਼ਾ 'ਚ ਹੈਲਪ ਚਾਹੀਦੀ ਹੈ, ਐਨੀ ਹੈਲਪ ਯੂ ਨੀਡ ਇਨ ਇਮੀਗ੍ਰੇਸ਼ਨ ਔਰ ਸਿਟੀਜ਼ਨਸ਼ਿਪ ਪ੍ਰੋਸੈਸ, ਯੂ ਕੈਨ ਗਿਵ ਅਸ ਅ ਕਾਲ। ਸਾਡਾ ਐਡਰੈਸ say 2355 Derry Road East, Unit 44. We are very close to Derry and Torbram. And phone number 905-673-9000. It's 905-673-9000. Thank you so much.
0: जी, बहुत-बहुत शुक्रिया. ज़रूर

ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਆਪਾਂ ਪ੍ਰੋਗਰਾਮ ਦੇ ਵਿੱਚ ਸੈਕਿੰਡ ਗਾਣਾ ਸੁਣ ਲਿਆ ਕਿ ਜਿਹੜਾ ਪਿੰਡਾਂ ਦੀ ਯਾਦ ਲੈ ਕੇ ਆਉਂਦਾ ਆ, ਅਤੇ ਬੈਕ ਹੋਮ ਜਿਹੜੇ ਵੀ ਸਾਡੇ ਲਿਸਨਰ ਆਪਣੇ ਪਿੰਡਾਂ ਨੂੰ ਆਪਣੇ ਘਰਾਂ ਨੂੰ ਯਾਦ ਕਰ ਰਹੇ ਨੇ, ਅਤੇ ਉਮੀਦ ਹੈ ਕਿ ਤੁਸੀਂ ਵੀ ਇਹ ਗਾਣਾ ਇੰਜੋਏ ਕੀਤਾ ਹੋਏਗਾ, ਫਰਮਾਇਸ਼ੀ ਗਾਣਾ ਨਵੀਂ ਬਾਬਾ ਦੀ ਆਵਾਜ਼ 'ਚ। ਅਤੇ ਲਓ ਫਿਰ ਆਪਾਂ ਹੁਣ ਗੱਲਬਾਤ ਕਰੀਏ ਅਪਲਾਇੰਸਿਸ ਦੇ ਬਾਰੇ। ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਨੰਬਰ 1 ਅਪਲਾਇੰਸਿਸ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਯਾਦ ਰੱਖੋ ਅਪਲਾਇੰਸ ਜੰਕਸ਼ਨ ਦਾ ਨਾਮ, ਜਿਹੜੇ ਤੁਹਾਨੂੰ 2 ਲੋਕੇਸ਼ਨਸ ਤੋਂ ਸਰਵ ਕਰਦੇ ਨੇ। ਮਿਸੀਸਾਗਾ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਪਹਿਲੀ ਲੋਕੇਸ਼ਨ ਹੈ ਰਿਵਰ ਮੌਨ ਪਲਾਜ਼ਾ ਦੇ ਅੰਦਰ, ਅਤੇ ਦੂਸਰੀ ਲੋਕੇਸ਼ਨ ਹੈ ਏਅਰਪੋਰਟ ਰੋਡ ਐਂਡ ਕਲਾਰਕ ਦੇ ਇੰਟਰਸੈਕਸ਼ਨ

0: ਆਪਸ਼ਨ ਤੇ ਦੋਨੇ ਲੋਕੇਸ਼ਨ ਤੁਹਾਡੇ ਲਈ ਐਵਰੀ ਡੇ ਓਪਨ ਨੇ ਤੇ ਇਸ ਵੀਕ ਦੇ ਵਿੱਚ ਤੁਹਾਡੇ ਲਈ ਬਹੁਤ ਵਧੀਆ ਡੀਲਸ ਲੱਗ ਚੁੱਕੀਆਂ ਨੇ ਅਪਲਾਇੰਸਿਸ ਦੇ ਵਿੱਚ ਤੇ ਆਪਾਂ ਗੱਲਬਾਤ ਕਰਾਂਗੇ ਮਨਜੀਤ ਗਿੱਲ ਜੀ ਦੇ ਨਾਲ ਜੋ ਕਿ ਸਾਨੂੰ ਅਪਲਾਇੰਸਿਸ ਦੀਆਂ ਨਵੀਆਂ ਡੀਲਸ ਦੇਣਗੇ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਸੋ ਮਚ ਮਨਪ੍ਰੀਤ ਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ 'ਚ ਮੂਵ ਹੋ ਰਹੇ ਨੇ, 5 ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਕਨਵੈਕਸ਼ਨ ਦੇ ਏਅਰ ਫਰਾਈ ਓਵਨ ਦੇ ਨਾਲ, ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, $6500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $4,299 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਚ ਤੁਸੀਂ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਨਵੇਂ ਡਿਜ਼ਾਈਨ ਦੇ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਅਪ ਟੂ 35% ਡਿਸਕਾਊਂਟ ਪ੍ਰੀਮੀਅਮ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਅਵੇਲੇਬਲ ਹੈ ਜਿਹਦੇ ਵਿੱਚ ਕਿਚਨ ਏਡ, ਜੈਨੀਅਰ, ਵਰਲਪੂਲ, ਮੇਟੈਕ, ਸੈਮਸੰਗ, ਐਲ ਜੀ, ਬੋਸ਼, ਇਲੈਕਟ੍ਰੋਲਕਸ, ਫਰਿਜਡੇਅਰ ਤੇ ਜੀਈ ਵਰਗੇ ਬ੍ਰਾਂਡਸ ਜਿਹੜੇ ਅਪਲਾਇੰਸ ਜੰਕਸ਼ਨ ਦੇ ਪਾਰਟੀਸਪੇਟ ਕਰ ਰਹੇ ਨੇ। ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ 'ਚ ਬਿਗ ਸਕਰੀਨ 98 ਇੰਚ 98 ਇੰਚ ਦਾ ਸੈਮਸੰਗ ਬ੍ਰਾਂਡ ਦਾ LED ਸਮਾਰਟ 4K ਟੀਵੀ ਹੈ ਜਿਹੜਾ ਕਿ $3500 ਦੀ ਪ੍ਰਾਈਸ ਤੋਂ ਘਟਾ ਕੇ $1899 $18.99 ਚ ਇਸ ਵੀਕ ਅਸੀਂ ਅਪਲਾਇੰਸ ਜੰਕਸ਼ਨ ਤੇ ਲੈ ਕੇ ਦੇ ਰਹੇ ਹਾਂ। 6 ਮਹੀਨੇ ਤੁਸੀਂ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 905-450-0054। ਅਪਲਾਇੰਸ ਜੰਕਸ਼ਨ, ਥੈਂਕ ਯੂ ਸੋ ਮਚ ਫਾਰ ਦਾ ਟਾਈਮ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਗੱਲਬਾਤ ਕਰੋ ਅਪਲਾਇੰਸ ਜੰਕਸ਼ਨ ਦੇ ਨਾਲ 905-450-0054 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਅਪਲਾਇੰਸ ਜੰਕਸ਼ਨ ਦੇ ਨਾਲ। ਚਾਹੀਦੇ ਨੇ ਅਰਜੈਂਟਲੀ US ਦੇ ਲਈ ਸ਼ਾਰਟ ਹਾਲ ਦਾ ਕੰਮ ਹੈ, ਸੇਮ ਡੇ ਤੁਸੀਂ ਘਰ ਵਾਪਸੀ ਕਰ ਸਕਦੇ ਹੋ। ਜੇ ਤੁਹਾਡੇ ਕੋਲ ਏਜ਼ਰ ਲਾਇਸੈਂਸ ਹੈ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰੋ। ਐਵਰੀ ਡੇ ਤੁਹਾਨੂੰ ਕੰਮ ਦੇਣਗੇ ਮੰਡੇ ਟੂ ਫਰਾਈਡੇ ਤੇ ਜਿੰਨੇ ਵੀ ਡਰਾਈਵਰਸ ਨੇ $1600 ਤੋਂ ਲੈ ਕੇ $2200 ਜਾਂ ਉਸ ਤੋਂ ਵੀ ਜ਼ਿਆਦਾ ਇੱਕ ਵੀਕ ਦੇ ਵਿੱਚ ਕਮਾ ਸਕਦੇ ਆ। ਜੇ ਤੁਹਾਡੇ ਕੋਲ ਵੈਰੀਫਾਈਡ 2 ਸਾਲ ਦਾ ਲਾਇਸੈਂਸ ਹੈ, ਤੁਹਾਡੀ 23 ਸਾਲ ਦੀ ਏਜ ਹੈ ਤੇ ਤੁਹਾਡੇ ਕੋਲ ਕਲੀਨ ਰੈਕਡ ਹੈਗਾ ਤਾਂ ਟੱਟ ਟਰਾਂਸਫਰਾਈਡ ਤੋਂ ਸੁੱਖੀ ਟੱਟ ਜੀ ਦੇ ਨਾਲ ਗੱਲਬਾਤ ਕਰੋ। ਨੰਬਰ ਹੈ 416-6695-2020 ਤੇ ਇਹਨਾਂ ਦੇ ਕੋਲ ਰੋਇਲ ਇਨਫੀਲਡ ਬੁਲੇਟ ਐਂਡ ਕਲਾਸਿਕ ਦੇ ਪੁਰਾਣੇ ਮਾਡਲਸ ਵੀ ਅਵੇਲੇਬਲ ਨੇ, 1951 ਤੋਂ ਲੈ ਕੇ 2020 ਤੱਕ ਦੇ ਮਾਡਲਸ। ਟੱਟ ਟਰਾਂਸਫਰਾਈਡ ਤੋਂ ਸੁੱਖੀ ਟੱਟ ਜੀ ਨੂੰ ਕਾਲ ਕਰੋ 416-9520-4164-6
2: ਚਮਕੀਲੇ ਦਾ ਬੁਲਾ ਦਿਓ।
0: ਚਮਕੀਲੇ ਜੀ ਦਾ ਕਿਹੜਾ ਗਾਣਾ ਸੁਣਨਾ?
2: ਲਾ ਹੈਂਡਲ ਦੇ ਸਾਈਕਲ ਨਾਲ ਝੋਲਾ ਭਰੇ ਮਖਾਣੀ ਆ ਗਿਆ ਚਮਕੀਲਾ ਬੋਰ ਜਾਂ ਤੁਕੀ ਸਾਰੀਏ ਜਾਣੀ।
0: ਹਾਂਜੀ ਕੀ ਕੀ ਦੁਬਾਰਾ ਦੱਸੋ।
2: ਲਾ ਹੈਂਡਲ ਦੇ ਸਾਈਕਲ ਨਾਲ ਝੋਲਾ ਭਰੇ ਮਖਾਣੀ ਤੁਕੀ ਸਾਰੀਏ ਜਾਣੀ, ਮਾਰ ਗਿਆ ਚਮਕੀਲਾ ਬੋਰ ਜਾਂ ਤੁਕੀ ਸਾਰੀਏ ਜਾਣੀ, ਇਹ ਜੀ ਕੁਛ।
0: ਠੀਕ ਹੈ ਜੀ, ਚਲੋ ਮੈਂ ਨੋਟ ਕਰ ਲਿਆ, ਮੈਂ ਲੱਭਦੀ ਆ ਫਿਰ ਸੁਣਾਉਂਦੀ ਹਾਂ।
2: ਮੈਂ ਹੁਣ ਜਾਣਾ ਸੀ ਘਰੇ, ਟਾਈਮ ਜਾਈ ਜਾਣਾ ਘਰਾਂ ਦੀ।
0: ਅੱਛਾ ਫਿਰ ਥੋੜਾ ਜਿਹਾ ਟਾਈਮ ਦਿਓ ਮੈਨੂੰ, ਲੱਭਣਾ ਪੈਣਾ ਕਿਉਂਕਿ ਗਾਣਾ ਮੈਂ ਸੁਣਿਆ ਨਹੀਂ।
2: ਚਲੋ ਫਿਰ ਪਤਾ ਨਹੀਂ, ਹੋਰ ਲਾ ਦਿਓ ਪਰ ਮਰ ਜਿਹੜਾ ਕਿ ਮੂਰੇ ਆਉਂਦਾ ਫਿਰ ਲਾ ਦਿਓ।
0: ਚਲੋ ਠੀਕ ਹੈ, ਠੀਕ ਹੈ, ਓਕੇ ਜੀ,
2: ਬਾਹਰ ਲੱਭਣ ਨੂੰ ਕੀ ਹੈ ਜੀ, ਫਿਰ ਮਡੂਗੇ ਤਾਂ ਕੀ ਜਾਣਾ।
0: ਥੈਂਕ ਯੂ ਤੁਹਾਡੀ ਕਾਲ ਦੇ ਲਈ ਤੇ ਬਿਲਕੁਲ ਪਹਿਲਾਂ ਵੀ ਇੱਕ ਚਮਕੀਲਾ ਜੀ ਦਾ ਗਾਣਾ ਆਇਆ ਹੋਇਆ ਫਰਮਾਇਸ਼ ਤੇ ਇਹ ਗਾਣਾ ਮੈਨੂੰ ਜਾਂ ਤਾਂ ਤੁਸੀਂ ਥੋੜਾ ਜਿਹਾ ਟਾਈਮ ਦਿਓ, ਮੈਂ ਲੱਭਦੀ ਹਾਂ। ਇਫ ਮੀਨ ਟਾਈਮ ਦੇ ਵਿੱਚ ਇੱਕ ਗਾਣਾ ਹੋਰ ਸੁਣੋ ਲ ਤੇ ਫਿਰ ਮੈਂ ਤੁਹਾਡਾ ਗਾਣਾ ਸੁਣਾਉਂਦੀ ਹਾਂ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਮੱਲੀ ਟੈਂਟ ਸਰਵਿਸਿਜ਼ ਤੁਹਾਡੇ ਸਪੈਸ਼ਲ ਇਵੈਂਟਸ ਲਈ ਹਰੇਕ ਸਾਈਜ਼ ਦੇ ਵਾਟਰਪਰੂਫ ਟੈਂਟਸ ਪ੍ਰੋਵਾਈਡ ਕਰਦੇ ਨੇ। 10x10 feet ਤੋਂ ਲੈ ਕੇ 40x100 feet ਦੇ ਤੰਬੂ ਨੇ। ਟੇਬਲਸ ਤੇ ਕੁਰਸੀਆਂ ਵੀ ਨਾਲ ਲੈ ਕੇ ਆਉਂਦੇ ਨੇ ਤੇ ਤੁਹਾਡੇ ਬੈਕਯਾਰਡ ਨੂੰ ਬੈਂਕਵੈਟ ਹਾਲ ਵਾਂਗੂ ਬਣਾਉਂਦੇ ਨੇ। ਫੈਂਸੀ ਚੇਅਰਸ ਵੀ ਅਵੇਲੇਬਲ ਹਨ। LED ਗਲੋ ਇਨ ਦਾ ਡਾਰਕ ਬਣੀ ਬਣਾਈਆਂ ਬਾਰਸ, ਟੇਬਲਸ ਤੇ ਕੁਰਸੀਆਂ ਵੀ ਤੁਸੀਂ ਰੈਂਟ ਕਰ ਸਕਦੇ ਹੋ। ਅੱਜ ਹੀ ਮੱਲੀ ਟੈਂਟ ਸਰਵਿਸਿਜ਼ ਨੂੰ ਕਾਲ ਕਰੋ 6479992569 6479992569।
1: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053 9057928053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ।
2: ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 9055546444 ਇਸ ਨੰਬਰ ਦੇ ਉੱਪਰ ਤੁਹਾਡੇ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 6 ਵਜੇ ਤੱਕ। ਆਨ ਲਿੰਕ ਟਰੈਵਲ ਮਿਸ ਸਾਗਾ ਦੇ ਨਾਲ ਤੁਸੀਂ ਗੱਲਬਾਤ ਕਰੋ ਜੇ ਤੁਸੀਂ ਆਪਣੀ ਸੈਪਟੈਂਬਰ ਸਪੈਸ਼ਲ ਫੇਅਰ ਲੈ ਕੇ ਇੰਡੀਆ ਤੋਂ ਆਉਣਾ ਹੋਵੇ ਕਿਸੇ ਨੇ ਜਾਂ ਇੰਡੀਆ ਨੂੰ ਤੁਸੀਂ ਜਾਣਾ ਚਾਹੁੰਦੇ ਹੋ। ਦਿੱਲੀ ਤੋਂ ਟੋਰਾਂਟੋ ਇਹਨਾਂ ਨੇ ਸਪੈਸ਼ਲ ਫੇਅਰ ਲਗਾਏ ਨੇ ਸਪਟੈਂਬਰ ਮਹੀਨੇ ਦੇ ਲਈ। ਨੋਨ ਸਟੋਪ ਫਲਾਈਟ ਹੈ, ਯਾਨੀ ਡਾਇਰੈਕਟ ਫਲਾਈਟ ਦੇ ਨਾਲ ਇੰਡੀਆ ਤੋਂ ਕੋਈ ਆ ਰਿਹਾ ਤਾਂ $790 ਦੀ ਟਿਕਟ ਤੁਸੀਂ ਕਰਵਾ ਸਕਦੇ ਹੋ। $790 ਦੀ ਵਨ ਵੇ ਟਿਕਟ ਹੈ ਦਿੱਲੀ ਤੋਂ ਟੋਰਾਂਟੋ ਦੀ ਸਪਟੈਂਬਰ ਮੰਥ ਦੇ ਲਈ। ਜੇਕਰ ਰਿਟਰਨ ਟਿਕਟ ਲੈਣੀ ਹੋਵੇ ਸਪਟੈਂਬਰ ਦੇ ਵਿੱਚ ਇੰਡੀਆ ਤੋਂ ਇੱਥੇ ਆ ਕੇ ਰਿਟਰਨ ਕਰ ਸਕਦੇ ਨੇ ਫੈਬਰੀ ਜਾਂ ਮਾਰਚ ਦੇ ਵਿੱਚ, ਤਾਂ ਟਿਕਟ ਹੋਏਗੀ ਰਿਟਰਨ ਵਾਲੀ $1490 ਦੀ। $1490 ਦੀ ਟਿਕਟ ਹੋਏਗੀ। ਆਲ ਲਿੰਕ ਟਰੈਵਲ ਮਿਸਿਸ ਆਗਾ ਦੇ ਨਾਲ ਤੁਸੀਂ ਸੰਪਰਕ ਕਰਨਾ। ਦਿਵਾਲੀ ਸਪੈਸ਼ਲ ਫੇਅਰ ਵੀ ਇਹਨਾਂ ਨੇ ਲਗਾਏ ਨੇ ਅਕਟੂਬਰ ਦੇ ਵਿੱਚ ਇੰਡੀਆ ਨੂੰ ਜਾ ਕੇ ਟੋਰਾਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰਾਂਟੋ ਦਸੰਬਰ ਦੇ ਵਿੱਚ ਵਾਪਸੀ ਕਰ ਸਕਦੇ ਹੋ ਤੇ $1790 ਦੀ ਟਿਕਟ ਹੋਏਗੀ ਰਿਟਰਨ ਟਿਕਟ ਅਕਟੂਬਰ 'ਚ ਜਾ ਕੇ ਦਸੰਬਰ 'ਚ ਵਾਪਸੀ। $1790 ਦੀ ਟਿਕਟ ਹੈ। ਆਲ ਲਿੰਕ ਟਰੈਵਲ ਮਿਸਿਸ ਆਗਾ ਤੇ ਰਿਤੂ ਧਾਲੀਵਾਲ ਜੀ ਨੂੰ ਤੁਸੀਂ ਕਾਲ ਕਰੋ ਤੇ ਇਹਨਾਂ ਦੇ ਕੋਲ ਮੈਕਸੀਕੋ ਜਾਣ ਦੇ ਲਈ ਪੈਕੇਜਸ ਤੁਸੀਂ ਬਣਵਾ ਕੇ ਲੈ ਕੇ ਜਾ ਸਕਦੇ ਹੋ ਜਿਹਦੇ ਵਿੱਚ 5-star ਹੋਟੈਲਸ ਦੇ ਵਿੱਚ ਤੁਹਾਡਾ ਸਟੇ ਹੋਏਗਾ। $1000 ਤੋਂ ਪੈਕੇਜ ਸਟਾਰਟ ਹੋ ਜਾਂਦੇ ਨੇ, ਬਹੁਤ ਵਧੀਆ ਤੁਹਾਡੇ ਲਈ ਵਕੇਸ਼ਨ ਡੀਲਸ ਬਣਾ ਕੇ ਦਿੰਦੇ ਨੇ। ਆਲ ਲਿੰਕ ਟਰੈਵਲ ਮਿਸ ਸਾਗਾ ਤੇ ਰਿਤੂ ਧਾਲੀਵਾਲ ਜੀ ਨੂੰ ਕਾਲ ਕਰੋ ਨੰਬਰ 905-565-8704 905-565-8704। ਆਲ ਲਿੰਕ ਟਰੈਵਲ ਮਿਸ ਸਾਗਾ ਤੇ ਰਿਤੂ ਧਾਲੀਵਾਲ ਜੀ ਨੂੰ ਤੁਸੀਂ ਕਾਲ ਕਰ ਸਕਦੇ ਹੋ। ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਸੁਣੋ ਅਮਰ ਸਿੰਘ ਚਮਕੀਲਾ ਨਮਰਜੋਤ ਦੀ ਆਵਾਜ਼ ਦੇ ਵਿੱਚ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟੂਰ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਥੋਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੈਂਟ ਨੰਬਰ 905-564-44-905-564-44 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਮੇਰੇ ਨਾਲ ਇਸ ਸਮੇਂ ਲਾਈਨ 'ਤੇ ਜੁੜੇ ਨੇ ਮੋਰਗੇਜ ਬ੍ਰੋਕਰ ਨੀਲਮ ਸੈਟਵ ਜੀ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਜੇ ਤੁਸੀਂ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਮੋਰਗੇਜ ਕਰਵਾਉਣਾ ਚਾਹੁੰਦੇ ਹੋ, ਤੁਹਾਨੂੰ ਹਰ ਜਗ੍ਹਾ ਤੋਂ ਜਵਾਬ ਮਿਲ ਗਿਆ ਹੈ, ਪਹਿਲੀ ਮੋਰਗੇਜ ਹੋਵੇ ਚਾਹੇ ਸੈਕਿੰਡ ਮੋਰਗੇਜ ਹੋਵੇ, ਤਾਂ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਤੁਹਾਨੂੰ ਮੋਰਗੇਜ ਰਿਲੇਟਡ ਕੋਈ ਵੀ ਤੁਹਾਡੇ ਸਵਾਲ ਹੋਣ, ਕੋਈ ਵੀ ਤੁਹਾਨੂੰ ਪ੍ਰੋਬਲਮ ਆ ਰਹੀ ਹੈ, ਹਰ ਪ੍ਰੋਬਲਮ ਦਾ ਸਲਿਊਸ਼ਨ ਹੈਗਾ ਨੀਲਮ ਸੈਟਵ ਜੀ ਦੇ ਕੋਲ। ਨੰਬਰ 6477389-8710-647-739-8710 ਦੇ ਉੱਪਰ ਤੁਸੀਂ ਸੰਪਰਕ ਕਰਨਾ ਆ ਨੀਲਮ ਸੈਟਵ ਜੀ ਦੇ ਨਾਲ। ਹਾਂਜੀ ਸਵਾਗਤ, ਸਤਿ ਸ਼੍ਰੀ ਅਕਾਲ। ਹਾਂਜੀ ਬਹੁਤ ਵਧੀਆ, ਤੁਸੀਂ ਕਿਵੇਂ ਹੋ?
1: Very good. ਵਧੀਆ ਸੀ, ਲੌਂਗ ਵੀਕਐਂਡ ਨਿਕਲ ਗਿਆ, ਅੱਜ ਫਿਰ ਧੁੱਪ ਨਿਕਲੀ ਹੋਈ ਆ, ਇੰਜੋਏ ਹੋ ਗਿਆ। ਆਈ ਥਿੰਕ ਨੋਟ ਜਸਟ ਮੀ, ਸਾਰੇ ਲੋਕੀ ਜਿੰਨੇ ਵੀ ਨੇ ਉਹ ਵੈਦਰ ਨੂੰ ਵਧੀਆ ਤਰੀਕੇ ਨਾਲ ਇੰਜੋਏ ਕਰ ਰਹੇ ਆ।
0: ਆਈ
1: ਨੋ ਦਾ ਮਾਰਕੀਟ ਇਜ਼ ਡਿਫਰੈਂਟ, ਬਟ ਸਪੈਸ਼ਲੀ ਬੱਚਿਆਂ ਨੂੰ ਛੁੱਟੀਆਂ। ਕੱਲ ਆਈ ਜਸਟ ਰਿਅਲਾਈਜ਼ ਬੀਚ ਦੇ ਉੱਤੇ ਸੋ ਮੈਨੀ ਫੈਮਿਲੀ ਬੱਚਿਆਂ ਦੇ ਨਾਲ ਫੁੱਲ ਇੰਜੋਏ ਕਰੀਆਂ ਬੱਚਿਆਂ ਦੀਆਂ ਸਕੂਲ ਟਾਈਮ ਆਫ ਤੋਂ। ਸੋ ਆਈ ਥਿੰਕ ਦਿਸ ਇਜ਼ ਦੀ ਮੈਕਸੀਮਮ ਜਿਹੜਾ ਰਿਲੈਕਸ ਵਾਲਾ ਟਾਈਮ ਹੁੰਦਾ। ਆਈ ਪਰਸਨਲੀ ਥਿੰਕ ਦੈਟਸ ਵਾਟ ਇਟ ਇਜ਼। ਅਦਰਵਾਈਜ਼ ਬੱਚਿਆਂ ਨੂੰ ਸਕੂਲੋਂ ਛੱਡੋ, ਬੱਚਿਆਂ ਨੂੰ ਸਕੂਲੋਂ ਲੈ ਆਓ, ਸ਼ਾਮੀ ਉਹਨਾਂ ਦਾ ਸਕੂਲ ਦਾ ਕੰਮ ਕਰਾ ਦੋ, ਮੋਰਗੇਜ ਦੀ ਟੈਨਸ਼ਨ ਆ ਗਈ, ਬਿਲ ਬੱਤੀਆਂ। ਬੜਾ ਘੱਟ ਟਾਈਮ ਦੇਖਣ ਨੂੰ ਮਿਲਦਾ ਜਦੋਂ ਲੌਂਗ ਵੀਕਐਂਡ ਹੁੰਦਾ, ਮਾਈਂਡਲੀ ਐਕਚੁਅਲੀ ਮਾਈਂਡ ਵਿੱਚ ਬੜੇ ਰਿਲੈਕਸ ਹੁੰਦੇ ਆ। ਆਈ ਅਪਰੀਸ਼ੀਏਟ ਦਾ ਟਾਈਮ। ਬਾਬਾ ਜੀ ਨੂੰ ਥੈਂਕ ਯੂ ਕਰੀਦਾ ਕਿ ਬਾਬਾ ਜੀ ਹਰ ਤਰ੍ਹਾਂ ਦਾ ਟਾਈਮ ਚੰਗਾ ਵੀ ਮੰਦਾ ਵੀ ਤੁਸੀਂ ਦਿਖਾਉਣ, ਤੁਸੀਂ ਵੀ ਦਿਖਾਉਂਦੇ ਹੋ।
0: ਬਿਲਕੁਲ ਬਿਲਕੁਲ ਸਹੀ ਗੱਲ ਹੈ।
1: ਉਸ ਚੰਗੇ ਟਾਈਮ ਨੂੰ ਅਪਰੀਸ਼ੀਏਟ ਕਰੀਦਾ, ਬਸ ਦੈਟਸ ਆਲ। ਅੱਜ ਗੱਲ ਕਰਾਂਗੇ ਰੀਨਿਊਅਲ ਦੇ ਉੱਤੇ।
0: ਹਾਂਜੀ,
1: ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਹਾਂਜੀ ਸਤਿ ਸ੍ਰੀ ਅਕਾਲ।
1: ਰੀਨਿਊਅਲ ਦੇ ਉੱਤੇ ਕੀ ਹੁੰਦਾ ਇਸ ਵੇਲੇ, ਜੇ ਤੁਸੀਂ ਅੱਜ ਦੀ ਮਾਰਕੀਟ ਦੇਖੋ ਤੇ ਲਾਸਟ 2 ਸਾਲਾਂ ਦੀ ਲਗਾਤਾਰ ਫਲਕਚੁਏਸ਼ਨ ਜਿਹੜੀ ਆ ਬਹੁਤ ਜ਼ਿਆਦਾ। ਉਹਦੇ ਚ ਘਰਾਂ ਦੇ ਪ੍ਰਾਈਜ਼ ਡਿੱਗਦੇ ਹੀ ਚਲੇ ਆ ਰਹੇ ਆ। ਜਿਹੜਾ ਘਰ ਆਲਮੋਸਟ ਮਿਲੀਅਨ ਨੂੰ ਸੀ ਅੱਜ 2 ਸਾਲ ਪਹਿਲਾਂ, ਇਸ ਵੇਲੇ ਉਹ 7-8 ਲੱਖ ਦੇ ਕਰੀਬ ਕਰੀਬ 7.5 ਨੂੰ ਇੰਨੇ ਕਦੇ ਵਿਕਦੇ ਪਏ ਆ। ਉਹਨਾਂ ਘਰਾਂ ਦੇ ਉੱਤੇ 4-5 ਲੱਖ ਦੀ ਮਾਰਗੇਜ ਵੀ ਹੈਗੀ ਆ। ਮੋਸਟ ਆਫ ਦਾ ਪੀਪਲ, ਕਿਉਂਕਿ ਜੋਬਸ ਬੜੀਆਂ ਤੁਹਾਨੂੰ ਪਤਾ ਕਿੰਨੀਆਂ ਗੁਆਚੀਆਂ, ਜੋਬਸ ਗੁਆਚੀਆਂ, ਟਰਕਿੰਗ ਇੰਡਸਟਰੀ ਖਰਾਬ ਹੋਈ ਆ, ਬਹੁਤ ਸਾਰੀਆਂ ਇੰਡਸਟਰੀਜ਼ ਨੇ ਜਿਹੜੀਆਂ ਲਿੰਕ ਦੇ ਇੱਕ ਦੂਸਰੇ ਦੇ ਨਾਲ, ਉਹ ਸਾਰੀਆਂ ਦੀਆਂ ਸਾਰੀਆਂ ਕੰਮ ਹੁਣ ਉਹ ਵਾਂਝੇ ਜਿਹੀਆਂ ਰਹਿ ਗਈਆਂ, ਤਾਂ ਕਿ ਉਹਨਾਂ ਦੇ ਕੰਮ ਜ਼ਿਆਦਾ ਨਹੀਂ ਹੈਗੇ। ਲੋਕੀ ਦੇ ਆਰ ਸਫਰਿੰਗ, ਕ੍ਰੈਡਿਟ ਕਾਰਡ ਭਰ ਲਏ ਉਹਨਾਂ ਨੇ, ਲਾਈਨ ਆਫ ਕ੍ਰੈਡਿਟ ਜਿਹੜੀ ਉਹ ਫੁੱਲ ਹੈ। ਬਹੁਤ ਸਾਰੇ ਪੀਪਲ ਨੇ ਜਿਹਨਾਂ ਨੇ ਉਹਦੇ ਤੇ ਸੈਕਿੰਡ ਮੋਰਗੇਜ ਚੱਕਣੀ ਪਈ, ਬਿਕਾਜ਼ ਕੈਂਟ ਅਫੋਰਡ ਇਟ। ਜਦੋਂ ਮਨਪ੍ਰੀਤ, ਸੱਚੀ ਦੀ ਗੱਲ ਹੈ, ਜਦੋਂ ਆਪਾਂ ਘਰ ਲਿੱਤੇ ਸੀ ਨਾ ਬੜੀ ਸਾਲ ਪਹਿਲਾਂ, ਉਦੋਂ ਇਹ ਸੋਚ ਕੇ ਲਿੱਤੇ ਸੀ, ਸਪੈਸ਼ਲੀ ਆਪਣੇ ਬ੍ਰੈਂਪਟਨ ਵਾਲੇ ਏਰੀਆ ਚ ਇਹ ਸੋਚ ਕੇ ਲਿੱਤੇ ਸੀ ਕਿ ਚਲੋ ਆਪਾਂ ਉੱਪਰ ਆਵਾਂਗੇ, ਥੱਲੇ ਬੇਸਮੈਂਟ ਤੋਂ ਕਰਾਇਆ ਆਊਗਾ। ਬੇਸਮੈਂਟ ਇਸ ਵੇਲੇ ਖਾਲੀ ਪਈਆਂ, ਇਮੀਗ੍ਰੇਸ਼ਨ ਹੈ ਨੀ, ਬੇਸਮੈਂਟਾਂ ਖਾਲੀ ਪਈਆਂ। ਸੋ ਉਹ ਜਿਹੜੀ ਡੇਲਿੰਕੁਐਂਸੀਜ਼ ਨੇ ਮੋਰਗੇਜ ਦੀਆਂ ਪੇਮੈਂਟਾਂ, ਉਹਦਾ ਇੱਕ ਸਭ ਤੋਂ ਵੱਡਾ ਕਾਰਨ ਨੇ, ਕਿਉਂਕਿ ਪੀਪਲ ਦੀ ਇਨਕਮ ਤੇ ਬਹੁਤ ਜ਼ਿਆਦਾ ਵੱਡਾ ਇਫੈਕਟ ਪਿਆ। ਹੁਣ ਅੱਜ ਤੋਂ ਹੋਰ 6 ਮਹੀਨਿਆਂ ਚ ਤੁਸੀਂ ਦੇਖਿਓ ਕਿ ਹਾਲੇ ਜੇ ਤੁਸੀਂ ਕਹੋਗੇ ਪ੍ਰਾਈਜ਼ ਵਧਣੀਆਂ, ਤਾਂ ਇਸ ਨੌਕਰ ਬੂਮਿੰਗ ਨਹੀਂ ਹੋ ਰਹੀਆਂ, ਮੇ ਬੀ ਸਟੇਬਲ ਰਹਿਣ, ਮੇ ਬੀ ਥੱਲੇ ਜਾਣ, ਹੂ ਨੋਜ਼। ਮਾਰਕੀਟ ਲਾਸਟ 5-4 ਸਾਲ ਚ ਬਹੁਤ ਜ਼ਿਆਦਾ ਅਪ ਐਂਡ ਡਾਊਨ ਗਈ ਹੈ। ਜੇ ਤੁਸੀਂ, ਮੈਂ ਜਿਹੜੀ ਸਾਰੀ ਬੈਕਗਰਾਉਂਡ ਸਟੋਰੀ ਮੇਰੇ ਦੱਸਣ ਦਾ ਕਾਰਨ ਇੱਕੋ ਹੀ ਹੈ, ਵਿੱਚ ਇਸ, ਜੇ ਤੁਹਾਡੇ ਕੋਲ ਇਸ ਵੇਲੇ ਐਕੁਇਟੀ ਮਕਾਨ ਚ ਹੈਗੀ ਹੈ, ਯੂ ਆਰ ਇਨ ਬੈਟਰ ਹੈਂਡਸ ਆਫ, ਕਿ ਥੋੜੇ ਜਿਹੇ ਉੱਥੋਂ ਪੈਸੇ ਕਢਾ ਕੇ ਰੱਖ ਲਓ। ਮੰਨ ਲਓ ਤੁਹਾਡੇ ਕੋਲ 3 ਲੱਖ ਦੀ ਐਕੁਇਟੀ ਪਈ ਹੈ, 1 ਮਿਲੀਅਨ ਦਾ ਘਰ ਹੈ, 4 ਲੱਖ ਦੀ ਮੋਰਗੇਜ ਹੈ, ਜੇ ਤੁਸੀਂ ਏਬਲ ਹੈਗੇ 3 ਲੱਖ ਐਕੁਇਟੀ ਕਢਾਉਂਦੇ, ਕਢਾ ਕੇ ਬੈਂਕ ਚ ਰੱਖ ਲਓ, ਤੁਹਾਡਾ ਉਹਦੇ ਚ ਕੁਛ ਨੀ ਜਾਣ ਵਾਲਾ। ਜਿਹੜੀ ਐਕੁਇਟੀ ਹੈ ਇਸ ਵੇਲੇ ਉਹ ਕਿੱਥੇ ਪਈ ਹੈ? ਦੀਵਾਰਾਂ ਚ, ਕੰਧਾਂ ਚ, ਫਲੋਰ ਚ। ਐਕੁਇਟੀ ਡਜ਼ਨਟ ਗਿਵ ਯੂ ਐਨੀਥਿੰਗ, ਬਟ ਇਫ ਯੂ ਟੇਕ ਐਨ ਐਕੁਇਟੀ ਆਊਟ, ਇਨਵੈਸਟ ਇਟ, ਤੁਸੀਂ ਬੈਂਕ ਚ ਰੱਖ ਲਓ, ਭਾਵੇਂ ਉਹਦੇ ਤੇ 4% ਇੰਟਰਸਟ ਮਿਲੇ, ਐਟਲੀਸਟ ਯੂ ਆਰ ਗੈਟਿੰਗ ਸਮਥਿੰਗ। ਐਂਡ ਅੱਜ ਤੋਂ 2 ਸਾਲਾਂ ਬਾਅਦ ਜੇ ਮਾਰਕੀਟ ਡਿੱਗ ਪੈਂਦੀ ਆ, ਉਹਦੇ ਚ ਮੰਨ ਲਓ ਤੁਹਾਡੇ ਘਰਾਂ ਦੇ ਵਿੱਚ ਇਨਫ ਪੈਸੇ ਨਹੀਂ ਹੈਗੇ, ਯੂ ਕੈਂਟ ਡੂ ਐਨੀਥਿੰਗ। ਇਫ ਯੂ ਡੋ ਨੀਡ ਦਾ ਮਨੀ, ਦਾ ਮਨੀ ਇਜ਼ ਵੈਨਿਸ਼ਡ। ਸੋ ਮਾਈਟ ਐਸ ਵੈਲ ਕਢਾ ਕੇ ਰੱਖ ਲਓ, ਨਾ ਉਹਦੇ ਤੇ ਕੋਈ ਇੰਟਰਸਟ ਲੱਗਦਾ, ਨਾ ਕੁਛ ਇਹਨਾਂ ਵਾਸਤਾ, ਬਸ ਸਿੱਧੀ ਜਿੱਦਾਂ ਬੈਂਕ ਚ ਲੋਕਲ ਚ ਪਈ ਹੁੰਦੀ ਆ, ਇਸ ਤਰੀਕੇ ਦੇ ਨਾਲ ਤੁਸੀਂ ਉਹਨੂੰ ਇਨਵੈਸਟ ਕਰਕੇ ਰੱਖ ਸਕਦੇ ਹੋ। ਹੁਣ ਮੇਰੇ ਕੋਲ ਇੱਕ ਬੜੀ ਪਰਫੈਕਟ ਐਗਜ਼ਾਮਪਲ ਹੈ। 2-3 ਮਹੀਨੇ ਪਹਿਲਾਂ ਸਾਡੇ ਕੋਲ ਇੱਕ ਕਲਾਇੰਟ ਸੀਗੇ, ਉਹਨਾਂ ਨੇ ਘਰ ਰੀਫਾਈਨਾਂਸ ਕਰਵਾਇਆ, ਰਿਨਿਊਅਲ ਦੇ ਟਾਈਮ ਤੇ, ਵੈਡਿੰਗ ਸੀ ਘਰ ਚ, $50 ਕਢਵਾਇਆ ਸਿਰਫ,
0: ਜੀ
1: 5 ਸਾਢੇ ਟਰੰਕ ਦੀ ਮੋਰਗੇਜ ਸੀ, 50,000 ਉਹਦੀਆਂ ਡੈਟ ਸੀਆਂ, ਉਹਨਾਂ ਨੇ ਉਹ 6,00,000 ਦੀ ਮੋਰਗੇਜ ਵਾਲੀ 50,000 ਉਹਨਾਂ ਨੇ ਲਾਈਨ ਆਫ ਕ੍ਰੈਡਿਟ ਤੇ ਚੱਕ ਲਿਆ ਕਿ ਕਹਿੰਦੇ ਚਲੋ ਵਿਆਹ ਚ ਕੰਮ ਆ ਜੂ। ਵਿਦ ਇਨ ਅ ਮੰਥ 75,000 ਡਾਲਰ ਫੇਰ ਡਾਊਨ ਹੋ ਗਏ
0: ਜੀ,
1: ਕਿਉਂਕਿ ਅੱਜ ਦਾ ਜਮਾਨਾ ਇਜ਼ ਨਾਟ ਪੈਨੀਆਂ ਵਾਲਾ ਜਮਾਨਾ, ਇਜ਼ ਡਾਲਰਾਂ ਦਾ ਜਮਾਨਾ। ਗੋਭੀ ਜਿਹੜੀ 50 ਸੈਂਟ ਦੀ ਹੁੰਦੀ ਸੀ ਨਾ, ਅੱਜ ਉਹ 2.99 3.99 ਨੂੰ ਪਹੁੰਚੀ ਹੋਈ ਹੈ। ਸੋ ਇੰਨੀ ਇਨਫਲੇਸ਼ਨ ਦੇ ਵਿੱਚ ਯੂ ਕੈਨ ਨਾਟ ਸੇਵ ਦਾ ਮਨੀ, ਯੂ ਕੈਨਟ। ਗੈਸ ਲਾ ਲਓ, ਕੋਈ ਗਰੋਸਰੀ ਦੀ ਕੋਈ ਵੀ ਚੀਜ਼ ਲਾ ਲਓ, ਜਿਹੜੇ 15-20 ਡਾਲਰ ਚ ਕਾਫੀ ਚੀਜ਼ ਆ ਜਾਂਦੀਆਂ ਸੀ, ਹੁਣ ਅੱਜ ਤੁਸੀਂ ਕੋਸਟਕੋ ਤੇ ਜਾ ਕੇ ਕੱਢੋ 500-700 ਡਾਲਰ ਦੇ ਉਦਾਂ ਹੀ ਆ ਜਾਂਦਾ। ਵਾਈ? ਕਿਉਂਕਿ ਇਨਫਲੇਸ਼ਨ। ਸੋ ਜੇ ਤੁਸੀਂ ਇਸ ਵੇਲੇ ਉਸ ਚੀਜ਼ ਨੂੰ ਕਢਾ ਕੇ ਪੈਸੇ ਨੂੰ ਰੱਖ ਲਓ, ਤੁਹਾਡੇ ਹੀ ਕੰਮ ਆਣੀ ਆ, ਨਾ ਹਿੰਗ ਲੱਗਣੀ ਨਾ ਪੜਕਣੀ, ਬਸ ਆਰਾਮ ਦੇ ਨਾਲ ਤੁਸੀਂ ਬੈਂਕ ਦੇ ਵਿੱਚ ਰੱਖ ਕੇ ਆਰਾਮ ਨਾਲ ਜੀਓ, ਤਾਂ ਕਿ ਸ਼ਾਂਤੀ ਨਾਲ ਤੁਹਾਨੂੰ ਪਤਾ ਕਿ ਜੇ ਫਿਊਚਰ ਚ ਪੈਸੇ ਦੀ ਲੋੜ ਪੈ ਗਈ ਐਟਲੀਸਟ ਪੈਸਾ ਹੈਗਾ
0: ਜੀ।
1: ਹਾਂ, ਇਸ ਟਾਈਮ ਦੇ ਉੱਤੇ ਰਿਨਿਊਅਲ ਦੇ ਟਾਈਮ ਤੇ ਆਪਾਂ ਕੋਲ ਟਨਸ ਆਫ ਆਪਸ਼ਨ ਹੁੰਦੀਆਂ। ਆਈ ਡੋਂਟ ਵਾਂਟ ਟੂ ਟਾਕ ਐਨੀ ਲੰਬੀ ਜ਼ਿਆਦਾ ਇਸ ਗੱਲ ਤੇ ਗੱਲ ਕਰਨੀ, ਟਨਸ ਆਫ ਆਪਸ਼ਨ ਹੁੰਦੀਆਂ, ਤੁਸੀਂ ਸਾਰੀਆਂ ਡੈਟਸ ਕਲੀਨ ਕਰ ਸਕਦੇ ਹੋ, ਜੇ ਕੋਈ ਸੈਕਿੰਡ ਮੋਰਗੇਜ ਚੱਕੀ ਹੋਈ ਹੈ ਤੁਸੀਂ ਉਹ ਫਸਟ ਮੋਰਗੇਜ ਲਾ ਲਓ, ਡੈਟਸ ਨੂੰ ਸਾਰੀਆਂ ਕਲੀਨ ਕਰਕੇ ਇੱਕ ਮੋਰਗੇਜ ਪੇਮੈਂਟ ਕਰ ਲਓ, ਜੇ ਪੈਸੇ ਬਾਕੀ ਦੇ ਬਚ ਦੇ ਥੋੜੀ ਜਿਹੀ ਐਕੁਇਟੀ ਕਢਾ ਕੇ ਪੁੱਟ ਇਟ ਸਮਵੇਅਰ ਸੇਫ
0: ਜੀ।
1: ਐਨੀ ਅਦਰ ਕੁਐਸਚਨ ਇਨ ਰਿਗਾਰਡਸ ਟੂ ਮੋਰਗੇਜ? ਆਫ ਕੋਰਸ ਨੀਲਮ, 6477398710। ਕੋਈ ਵੀ ਕੁਐਸਚਨ ਹੈ ਮੋਰਗੇਜ ਦਾ, ਤੁਸੀਂ 36 ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ, ਹੁੰਦਾ ਨੀ ਪਿਆ ਕੰਮ। ਨੀਲਮ 6477389710, ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ, ਨੀਲਮ ਸਰਾਵ, 6477398710। ਬਹੁਤ ਧੰਨਵਾਦ ਮਨਪ੍ਰੀਤ, ਹੈਵ ਅ ਵੰਡਰਫੁਲ ਡੇ
0: ਜੀ। ਥੈਂਕ ਯੂ ਸੋ ਮਚ ਮੈਮ। ਬਿਲਕੁਲ, ਤੁਸੀਂ ਗੱਲਬਾਤ ਕਰੋ ਨੀਲਮ ਸੈਡਪ ਜੀ ਦੇ ਨਾਲ, ਜਿਹੜੇ ਕਿ ਮੋਰਗੇਜ ਬ੍ਰੋਕਰ ਨੇ। ਨੰਬਰ 6477398710, 6477398710 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਨੀਲਮ ਸੈਡਪ ਜੀ ਦੇ ਨਾਲ। ਨੈਕਸਟ ਪ੍ਰਵਾਸੀ ਗਾਣਾ ਕੁਲਵਿੰਦਰ ਕੈਲੀ ਐਂਡ ਗੁਰਲੇਜ਼ ਅਖਤਰ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਹੈ ਫੇਰ ਕਾਕਰੋਚ ਦਾ ਜੋ ਹੈ ਉਹ ਹਾਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ
1: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ
0: ਉਹ ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ
2: ਆਪ ਘਰ ਚੋਂ ਬਾਹਰ ਕਿਉਂ ਜਾਣਾ ਚੂਹੇ ਕਾਕਰੋਚਾਂ ਨੂੰ ਕੱਢੋ ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ 647-515-8000 ਟੋਰਾਂਟੋ ਪੈਸਟ ਅਰੈਸਟ ਸਿੱਖੇ ਬੰਦ ਕੰਮ ਦੀ ਗਾਰੰਟੀ 647-515-8000
3: ਹਾਏ ਰੱਬਾ ਹੁਣ ਕੀ ਬਣੂ
4: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ ਤਾਂ ਯਾਦ ਰੱਖੋ ਇੱਕੋ ਨਾਮ ਬਰਾ ਟੈਂਬਰ ਪਰਸਨਲ ਇੰਜਰੀ ਲਾਇਰ
5: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ
4: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਨੋ ਅਪਫਰੰਟ ਫੀ ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ ਇਹ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ ਅੱਜ ਹੀ ਕਾਲ ਕਰੋ ਰੂਪਾ ਬਰਾੜਵਰਾ ਨੂੰ 416-991-5939 ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ ਹਾਈਵੇ 10 ਐਂਡ ਡੈਰੀ 6980 ਮਾਰਟਿਸ ਡਰਾਈਵ ਯੂਨਿਟ 9 ਮਿਸਿਸਾਗਾ
6: ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਕੁਝ ਕੁ ਸਮੇਂ ਦਾ ਹੋਰ ਤੇ ਮੈਂ ਤੁਹਾਨੂੰ ਦੱਸਦਿਆਂ ਕਿ ਐਮੀ ਵਿਰਕ ਜੀ ਦਾ ਸ਼ੋਅ ਜੋ ਕਿ ਬੜਾ ਕਮਾਲ ਦਾ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ ਹੋਣ ਜਾ ਰਿਹਾ 30 ਅਗਸਤ ਨੂੰ ਇਹਦੇ ਤੁਸੀਂ ਟਿਕਟ ਜ਼ਰੂਰ ਬੁੱਕ ਕਰੋ ticketmaster.ca ਦੇ ਉੱਪਰ ਜਾ ਕੇ ਇਹ ਸ਼ੋਅ ਪਹਿਲਾਂ 14 ਅਗਸਤ ਨੂੰ ਹੋ ਰਿਹਾ ਸੀ ਹੁਣ ਮੋਡੀਫਾਈ ਹੋ ਗਿਆ ਆ ਚੇਂਜ ਹੋ ਗਿਆ ਆ ਇਹ 30 ਅਗਸਤ ਨੂੰ ਹੁਣ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ ਹੋ ਰਿਹਾ ਅਤੇ ਇਹਦੀਆਂ ਟਿਕਟਸ ਦੇ ਬਾਰੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੇ ਤੁਸੀਂ ਆਲਰੇਡੀ ਪਹਿਲਾਂ ਵਾਲੇ ਸ਼ੋਅ ਦੀਆਂ ਟਿਕਟਸ ਲੈ ਲਈਆਂ ਸੀ ਤੁਸੀਂ ਉਹਨੂੰ ਰਿਫੰਡ ਵੀ ਲੈ ਸਕਦੇ ਹੋ ਜਾਂ ਅਦਰਵਾਈਜ਼ ਤੁਸੀਂ ਚੇਂਜ ਕਰਵਾ ਲਓ ਟਿਕਟਸ ਨੂੰ ਨੰਬਰ ਮੈਂ ਤੁਹਾਨੂੰ ਦੇ ਦਿੰਦੀ ਹਾਂ 647-964-8573 647-964-8573 ਦੇ ਉੱਪਰ ਕਾਲ ਕਰਕੇ ਤੁਸੀਂ ਆਪਣੀ ਟਿਕਟਸ ਨੂੰ ਚੇਂਜ ਵੀ ਕਰਵਾ ਸਕਦੇ ਹੋ ਅਦਰਵਾਈਜ਼ ਤੁਸੀਂ ਆਪਣਾ ਟਿਕਟਸ ਨੂੰ ਰਿਫੰਡ ਕਰਵਾ ਲਓ ਅਤੇ ਇੱਥੇ ਤੁਸੀਂ ਦੁਬਾਰਾ ਬੁੱਕ ਕਰ ਲਓ ticketmaster.ca ਦੇ ਉੱਪਰ ਜਾ ਕੇ ਕਿਉਂਕਿ ਹੁਣ ਇਹ ਸ਼ੋਅ ਜਿਹੜਾ ਯੂਨਿਟੀ ਟੂਰ ਐਮੀ ਵਿਰਕ ਜੀ ਲੈ ਕੇ ਆ ਰਹੇ ਨੇ ਇਹ 30 ਅਗਸਤ ਨੂੰ ਹੋਏਗਾ ਅਤੇ ਇਹ ਸ਼ੋਅ ਤੁਹਾਡੇ ਲਈ ਟਰੂ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਦੇ ਵੱਲੋਂ ਪ੍ਰੈਜੈਂਟ ਕੀਤਾ ਜਾ ਰਿਹਾ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ ਐਮੀ ਵਿਰਕ ਜੀ ਪਰਫੋਰਮ ਕਰਨਗੇ 30 ਅਗਸਤ ਨੂੰ ਉਮੀਦ ਹੈ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਇੰਜੋਏ ਕੀਤਾ ਆ ਮੇਰੀ ਮੁਲਾਕਾਤ ਤੁਹਾਡੇ ਨਾਲ ਕੱਲ੍ਹ ਨੂੰ ਹੋਏਗੀ 3 ਵਜੇ ਅਤੇ ਉਦੋਂ ਤੱਕ ਮੈਂ ਮਨਪ੍ਰੀਤ ਕੌਰ ਤੂਰ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ ਕੱਲ੍ਹ ਨੂੰ ਮਿਲਾਂਗੇ ਹੱਸਦੇ ਰਹੋ ਮੁਸਕਰਾਉਂਦੇ ਰਹੋ ਲਾਸਟ ਫਰਮਾਇਸ਼ੀ ਗਾਣਾ ਲਾਲ ਚੰਦ ਯਮਲਾ ਜੱਟ ਜੀ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ ਅਤੇ ਮੈਨੂੰ ਦਿਓ ਇਜਾਜ਼ਤ ਕੱਲ੍ਹ ਨੂੰ ਮਿਲਦੇ ਹਾਂ ਸਤਿ ਸ਼੍ਰੀ ਅਕਾਲ

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: SNS ਲੋਅਰਸ ਕੋ ਇਨ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
1: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

ਵੀਡੀਓ ਤੇ ਲੋ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ। ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ, 11 ਤੋਂ 8, 905-204-1313, 905-204-1313।

0: Stations in GTA. For more information, visit rajdhanisweets.ca.
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6477 1557 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-400

ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ, ਤੁਹਾਡੀ ਸਾਡੀ ਗੱਲਬਾਤ ਅਤੇ ਰੌਣਕ ਮੇਲਾ ਪੰਜਾਬੀ ਲਹਿਰਾਂ ਦੇ ਨਾਲ ਲੱਗ ਚੁੱਕਿਆ। ਅਤੇ ਅੱਜ ਬੜੇ ਚਿਰਾਂ ਬਾਅਦ ਤੁਸੀਂ ਕਹਿੰਦੇ ਹੋਗੇ ਮੈਨੂੰ ਕਿ ਨਵੀਂ ਅੱਜ ਬੜੇ ਚਿਰਾਂ ਬਾਅਦ ਸਾਡੀ ਆ ਗਈ ਕਿਵੇਂ ਯਾਦ। ਹੁਣ ਮੈਂ ਪ੍ਰੋਗਰਾਮ ਹੀ ਨਹੀਂ ਕੀਤਾ, ਕੁਝ ਕੁ ਦਿਨ ਹੋ ਗਏ, ਅਤੇ ਚਲੋ ਯਾਰ ਕਦੇ ਕਦਾਈ ਜ਼ਿੰਦਗੀ ਦੇ ਵਿੱਚ ਇੰਜੋਇਮੈਂਟ ਵੀ ਜ਼ਰੂਰੀ ਹੈ ਨੇ। ਸੋ ਚਲੋ ਖੈਰ ਤੁਹਾਡੇ ਨਾਲ ਜੁੜ ਚੁੱਕੇ ਹਾਂ, ਲਾਉਂਦੇ ਹਾਂ ਰੌਣਕਾਂ, ਸਜਾਉਂਦੇ ਹਾਂ ਅੱਜ ਦੀ ਮਹਿਫਲ ਨੂੰ, ਅਤੇ ਪੰਜਾਬੀ ਲਹਿਰਾਂ ਦੇ ਵਿੱਚ ਫਿਰ ਐਨ ਬੱਲੇ ਬੱਲੇ ਤਾਂ ਹੋ ਹੀ ਜਾਂਦੀ ਹੈ ਜਦੋਂ ਅਸੀਂ ਜੁੜ ਗਏ ਤੁਹਾਡੇ ਨਾਲ, ਤੁਸੀਂ ਜੁੜ ਗਏ, ਆਪਣਾ ਦੋਨਾਂ ਦਾ ਸਾਥ ਬਣ ਚੁੱਕਿਆ। ਅਤੇ ਅੱਜ ਫਿਰ ਬਹਿ ਜਾ ਕਰਾਉਂਦੇ ਹਾਂ ਹਰ ਰੋਜ਼ ਦੇ ਵਾਂਗ। ਸੋ 9 ਵਜੇ ਤੱਕ ਤੁਹਾਡੇ ਨਾਲ 3 ਘੰਟੇ ਦੀ ਇੱਕ ਮਹਿਫਲ ਦੇ ਵਿੱਚ ਤੁਸੀਂ ਸ਼ਾਮਿਲ, ਅਸੀਂ ਸ਼ਾਮਿਲ, ਅਤੇ ਇਕੱਠੇ ਫਿਰ ਸਜਾਉਂਦੇ ਹਾਂ ਅੱਜ ਦੀ ਸ਼ਾਮ ਨੂੰ। 905-673-3337 ਨੰਬਰ ਆਪਣਾ, 905-673-3337, 905-673-3337 ਆਪਣਾ ਇੱਕ ਉਹ ਇੱਕ ਫੋਨ ਨੰਬਰ ਹੈ। ਅਤੇ ਪੰਜਾਬੀ ਲਹਿਰਾਂ ਦੇ ਨਾਲ ਜਿੰਨੇ ਸੱਜਣ ਮਿੱਤਰ ਜੁੜ ਚੁੱਕੇ ਨੇ ਸਵਾਗਤ ਹੈ। ਅਤੇ ਸੋਰੀ ਯਾਰ ਤੁਹਾਡੇ ਤੋਂ ਕੁਝ ਕੁ ਦਿਨਾਂ ਦੀ ਇੱਕ ਛੁੱਟੀ ਲਈ, ਬਟ ਛੁੱਟੀ ਦੇ ਦੌਰਾਨ ਸਰਬਜੀਤ ਹੋਣਾ ਨੇ ਬਹੁਤ ਕੰਮ ਕਹਿੰਦੇ ਹੁੰਦੇ ਨਾ ਕਿ ਚੱਕ ਕੇ ਰੱਖਿਆ, ਬਹਿ ਜਾ ਕਰਾਤੀ। ਸੋ ਸਾਡੀ ਟੀਮ ਦਾ ਬਹੁਤ ਧੰਨਵਾਦ ਬਈ, ਸਰਬਜੀਤ ਹੋਣਾ ਦਾ, ਪ੍ਰਭ ਹੋਣਾ ਦਾ, ਜਿਹੜੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਟੀਮ ਦੇ ਮੈਂਬਰ ਬਣ ਕੇ ਐਂਡ ਵਧੀਆ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਪੇਸ਼ ਕਰਦੇ ਨੇ। ਸੋ ਗੀਤ ਸੰਗੀਤ ਦੀ ਮਹਿਫਿਲ ਲੈ ਕੇ ਹਾਜ਼ਰ ਹਾਂ। ਅਤੇ ਬਹੁਤ ਬਿਜ਼ੀ ਸੀਜ਼ਨ ਚੱਲ ਰਿਹਾ, ਚਾਹੇ ਬਿਜ਼ੀ ਦੀ ਤੁਸੀਂ ਗੱਲ ਲੈ ਲਓ, ਮੇਲਿਆਂ ਨੂੰ ਲੈ ਕੇ, ਕੌਂਸਰਟਸ ਨੂੰ ਲੈ ਕੇ ਬਿਜ਼ੀ, ਵਿਆਹਾਂ ਸ਼ਾਦੀਆਂ ਦੇ ਸੀਜ਼ਨ ਨੂੰ ਤੁਸੀਂ ਦੇਖ ਲਓ। ਅੱਜ ਸਵੇਰੇ ਵੀ ਮੈਂ ਗੱਲ ਕਰ ਰਿਹਾ ਸੀ ਕਿ ਐਂ ਲੱਗਦਾ ਕਿਵੇਂ ਵੀ ਇਸ ਸਾਲ ਰਿਕਾਰਡ ਤੋੜ ਵਿਆਹ ਹੋ ਰਹੇ ਨੇ, ਜਿੱਥੇ ਦੇਖੋ ਵਿਆਹ, ਜਿੱਥੇ ਦੇਖੋ ਜਿਹੜੇ ਦਿਨ ਦੇਖੋ ਵਿਆਹ। ਸੋ ਬਿਜ਼ੀ ਮਾਹੌਲ। ਐਂਡ ਮੈਂ ਵੀ ਇਸ ਵੀਕਐਂਡ ਵੈਨਕੂਵਰ ਗਿਆ ਹੋਇਆ ਸੀਗਾ ਇੱਕ ਫੈਮਿਲੀ ਵੈਡਿੰਗ ਅਟੈਂਡ ਕਰਨ, ਅਤੇ ਵੈਨਕੂਵਰ ਵੀ ਐਵੇਂ ਨਹੀਂ ਕਹਿੰਦੇ, ਬ੍ਰਿਟਿਸ਼ ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ। ਸੋ ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ ਵਾਕਈ ਬਿਊਟੀਫੁਲ ਹੈ ਯਾਰ, ਜਦੋਂ ਬੰਦਾ ਨਿਕਲਦਾ ਅਤੇ ਫਿਰ ਤੁਸੀਂ ਹਾਈਵੇ 'ਤੇ ਜਾਂਦੇ ਹੋ, ਆਸੇ ਪਾਸੇ ਦੇਖੋ, ਨੇਚਰ ਹੀ ਨੇਚਰ, ਅਤੇ ਨਾਲ ਬਹੁਤ ਹੀ ਸੋਹਣੇ ਬੜੇ ਖੂਬਸੂਰਤ ਮਾਊਂਟੇਨ ਹੀ ਮਾਊਂਟੇਨ। ਸੋ ਚਲੋ ਹੁਣ ਬ੍ਰੈਂਪਟਨ ਆ ਗਏ, ਤਾਂ ਬ੍ਰੈਂਪਟਨ ਹੁਣ ਦੇਖੋ ਜੀ ਲੱਗਿਆ ਹੋਇਆ। ਸੋ ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਬਲਖ ਨਾ ਬੁਖਾਰੇ ਹੈ। ਸੋ ਵੈਲਕਮ, ਐਂਡ ਗੱਲਾਂ ਬਾਤਾਂ ਕਰਦੇ ਤੁਹਾਡਾ ਨੰਬਰ ਸਟੂਡੀਓ ਦਾ ਇੱਕੋ ਇੱਕ ਹੈ, 905-673-3337 ਨੰਬਰ ਹੈ ਆਪਣਾ, 905-673-3337 905-673-3337 'ਤੇ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਹੋ ਸਕਦੀਆਂ ਨੇ।

ਸਵਾਗਤ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਵੀ ਇੱਕੋ ਇੱਕ ਵਨ ਐਂਡ ਓਨਲੀ ਜੈਸਮਿਨ ਸੈਂਡਲਿਸ ਵੱਲੋਂ ਤੁਹਾਡੇ ਆਪਣੇ ਸ਼ਹਿਰ ਜੈਸਮਿਨ ਸੈਂਡਲਿਸ ਪਹੁੰਚ ਚੁੱਕੀ ਹੈ ਅਤੇ ਇਸ ਵੀਕਐਂਡ 8 ਤਾਰੀਖ ਨੂੰ ਯਾਨੀ ਕਿ ਸੈਟਰਡੇ ਵਾਲੇ ਦਿਨ ਜੈਸਮਿਨ ਸੈਂਡਲਿਸ CAA ਸੈਂਟਰ ਗਰਾਊਂਡ ਬਰੈਂਪਟਨ ਸਟੀਲ ਕੈਨੇਡੀ 'ਤੇ ਪਰਫੋਰਮ ਕਰ ਰਹੀ ਹੈ ਅਤੇ ਟਿਕਟਾਂ ਹਜੇ ਤੱਕ ਨਹੀਂ ਲਈਆਂ ਤਾਂ ਜੈਸਮਿਨ ਜੈਸਮਿਨ ਹੋਈ ਪਈ ਹੈ ਅਤੇ ਤੁਸੀਂ ਜ਼ਰੂਰ ਗੁਲਾਬੀ ਕੁਈਨ ਦੀਆਂ ਟਿਕਟਾਂ ਲੈ ਲਓ heritagesounds.ca 'ਤੇ ਜੈਸਮਿਨ ਸੈਂਡਲਿਸ ਦਾ ਇੰਡੀਆ ਟੂਰ ਵੀ ਚੱਲ ਰਿਹਾ ਜਿਹੜੇ ਸ਼ਹਿਰ 'ਚ ਜਾਓ ਮੈਂ ਕਹਿੰਦਾ ਠਾਠਾ ਮਾਰਦਾ ਇਕੱਠ ਜੈਸਮਿਨ ਨੂੰ ਦੇਖਣ ਦੇ ਲਈ ਚਾਹੇ ਬੈਂਗਲੋਰ ਦੇਖ ਲਓ ਮੁੰਬਈ ਦੇਖ ਲਓ ਦਿੱਲੀ ਦੇਖ ਲਓ ਅਤੇ ਹੁਣ ਬਸ ਜੈਸਮਿਨ ਇੱਕ ਇਹ ਵੀ ਪੰਜਾਬੀਆਂ ਦਾ ਸੈਂਟਰ ਬਣ ਚੁੱਕੀ ਹੈ ਬਰੈਂਪਟਨ ਪਰਫੋਰਮ ਕਰ ਰਹੀ ਹੈ heritagesounds.ca 'ਤੇ ਜਾਓ ਅਤੇ ਆਪਣੇ ਮਨਪਸੰਦ ਦੀਆਂ ਟਿਕਟਾਂ ਤੁਸੀਂ ਲੈ ਸਕਦੇ ਹੋ।

GTA ਕ੍ਰੈਡਿਟ ਦਾ ਨੰਬਰ ਸਾਰੇ ਜ਼ਰੂਰ ਯਾਦ ਰੱਖੋ। ਅਗਰ ਕੋਈ ਵੀ ਸਾਡੇ ਸੱਜਣ ਮਿੱਤਰ ਕਰਜ਼ੇ ਦੀ ਕੋਈ ਪ੍ਰੋਬਲਮ ਫੇਸ ਕਰ ਰਹੇ ਹੋ, ਸਿਰ ਕਰਜ਼ਾ ਜ਼ਿਆਦਾ ਚੜ ਗਿਆ, ਟੈਨਸ਼ਨ ਹੈ ਤੁਹਾਨੂੰ, ਹੈ ਤੁਸੀਂ ਟੈਨਸ਼ਨ ਨਹੀਂ ਲੈਣੀ, ਟੈਨਸ਼ਨ ਛੱਡੋ। GTA ਕ੍ਰੈਡਿਟ ਦੇ ਰੇਖਾ ਤੇ ਨਦੀਮ ਜੀ ਤੇ, ਜੋ ਕਿ ਪਿਛਲੇ ਤਕਰੀਬਨ 25 ਸਾਲਾਂ ਤੋਂ ਕਰਜ਼ਾ ਮਾਫ ਕਰਵਾ ਰਹੇ ਨੇ, ਸੋ ਕਰਜ਼ਾ ਜ਼ਿਆਦਾ ਸਿਰ ਚੜ ਗਿਆ, ਡੂ ਨਾਟ ਵਰੀ। ਨੰਬਰ ਤੁਸੀਂ ਨੋਟ ਕਰੋ GTA ਕ੍ਰੈਡਿਟ ਦੇ ਰੇਖਾ ਤੇ ਨਦੀਮ ਜੀ ਦਾ, 416-650-1100। ਚਾਹੇ ਕੋਈ ਤੁਹਾਡੇ ਕ੍ਰੈਡਿਟ ਕਾਰਡ ਦੇ ਬਿੱਲ ਨੇ, ਲਾਈਨ ਆਫ ਕ੍ਰੈਡਿਟਸ ਨੇ, ਸਟੂਡੈਂਟ ਲੋਨ ਨੇ, ਕਿਸੇ ਵੀ ਕਿਸਮ ਦਾ ਕਰਜ਼ਾ, ਤਾਂ ਫੋਨ ਨੰਬਰ ਹੈ 416-650-1100। ਦੇਖੋ ਕਿਸ ਦੀ ਗੱਡੀ ਅੱਜ ਨਾ ਵੁੱਡਬਾਈਨ ਬੀਚ ਦੀ ਸੈਂਡ ਦੇ ਵਿੱਚ ਸਟੱਕ ਹੋ ਗਈ। ਭਰਾਵਾ ਗੱਡੀ ਲੈ ਕੇ ਜਾਣੀ ਹੈ, ਰੋਡ 'ਤੇ ਲੈ ਕੇ ਜਾਓ, ਹੈ ਹੁਣ ਮਿੱਟੀ 'ਚ ਗੱਡੀ ਭਜਾ ਰਹੇ ਹੋ, ਫਿਰ ਸਗਾ ਤੇ ਬੇਇੱਜ਼ਤੀ ਹੁੰਦੀ ਹੈ। ਇੰਨੀ ਸੋਹਣੀ ਗੱਡੀ ਅਤੇ ਗੱਡੀ ਨਿਕਲ ਨਹੀਂ ਰਹੀ। ਸੋ ਅੱਜ ਹੈ ਵੀ ਸਵੇਰੇ ਮਤਲਬ ਤਾਂ 5:30-6 ਵਜੇ ਦੀ ਗੱਲ ਹੈ, ਅਤੇ ਦੋ ਗੱਡੀਆਂ ਵੁੱਡਬਾਈਨ ਬੀਚ 'ਤੇ ਆਪਣੇ ਸੈਂਡ ਦੇ ਵਿੱਚ ਸਟੱਕ। ਸੋ ਦੇਖੋ ਲੋਕ ਹੁਣ ਪਤਾ ਨਹੀਂ ਕਿੱਥੇ ਚਲਾ ਰਹੇ ਗੱਡੀਆਂ, ਬੜੀਆਂ ਗੱਡੀਆਂ ਰੋਡ 'ਤੇ। ਜਾਂ ਤਾਂ ਹੋਵੇ ਨਾ ਤੁਹਾਡੇ ਕੋਲ ਕੋਈ ਆਫ ਰੋਡਿੰਗ ਜੀਪ ਹੈ ਜਾਂ ਕੋਈ ਇੱਦਾਂ ਦੀ ਗੱਡੀ ਹੈ। ਸੋ ਗੱਡੀਆਂ ਚਲਾਉਣੀਆਂ ਸਿੱਖ ਲਓ ਯਾਰ, ਐਵੇਂ ਨਾ ਪੰਗਿਆਂ 'ਚ ਪਿਆ ਕਰੋ।

ਸਕਵੇ ਫਿਰ ਕੋਈ ਵੀ ਗੀਤ ਸੰਗੀਤ ਸੁਣਨਾ ਸਾਡੇ ਨਾਲ, ਕੋਈ ਵੀ ਏ ਟੂ ਜ਼ੈਡ ਗੱਲਬਾਤ ਕਰਨੀ ਆ ਸਾਨੂੰ, ਵੈਸੇ ਯਾਰ ਹੈਲੋ ਹਾਏ ਕਰਨੀ ਹੈ ਕਿ ਨਵੀਂ ਕਿਵੇਂ ਹੋ, ਕਿੱਥੇ ਰਹੇ ਹੋ, ਤੇ ਗੱਲਬਾਤ ਕਰਨ ਦੇ ਲਈ ਨੰਬਰ ਆਪਣਾ ਇੱਕੋ ਇੱਕ ਹੈ ਤੇ ਉਹ ਹੈ 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ 905-673-3337 905-673-3337 ਆਪਣਾ ਨੰਬਰ ਹੈ ਤੇ ਆਲਵੇਜ਼ ਇਹੀ ਨੰਬਰ ਰਹਿੰਦਾ, ਹੁਣ ਵੀ ਇਹੀ ਨੰਬਰ ਹੈ ਤੇ ਅਗਲੇ ਕੁਝ ਘੰਟਿਆਂ ਲਈ ਇਹੀ ਨੰਬਰ ਰਹੇਗਾ, ਸਵੇਰੇ ਵੀ ਲਗਭਗ ਤਕਰੀਬਨ ਤੁਸੀਂ ਕਹਿ ਲਓ ਕਿ 5-7 ਘੰਟੇ ਤੋਂ ਵੱਧ ਕੀ ਯਾਰ 7-8 ਘੰਟੇ ਇਹੀ ਨੰਬਰ ਰਹਿੰਦਾ। ਸੋ ਸਟੂਡੀਓ ਦਾ ਨੰਬਰ ਹੈ 905-673-3337 ਤੇ ਐਨੀ ਟਾਈਮ ਤੁਸੀਂ ਕਾਲ ਕਰ ਸਕਦੇ ਹੋ, 905-673-3337 ਆਪਣਾ ਫੋਨ ਨੰਬਰ ਹੈ। ਸੋ ਨਾਗ ਸਾਂਭ ਲੈ ਜ਼ੁਲਫਾਂ ਦੇ, ਤਾਂ ਵੈਸੇ ਇੰਟਰੋ 'ਚ ਲਾਈ ਹੈ, ਜੇ ਗਾਣਾ ਤੁਹਾਨੂੰ ਸੁਣਾਉਣਿਆ ਕੋਈ ਨਾ ਕੋਈ ਹੋਰ, ਕਿਉਂਕਿ ਗਾਣਾ ਚਲੋ ਹੈ ਬਹੁਤ ਖੂਬਸੂਰਤ ਹੈ ਬਟ ਸੁਣਾਈ ਦਾ ਕਾਫੀ ਕਹਿ ਲਓ ਕਿ ਤਕਰੀਬਨ ਹਰ ਇੱਕ ਹਫ਼ਤੇ ਹੀ ਚਲਾਉਣੇ ਆ, ਸੋ ਕੁਛ ਜੈਜ਼ੀ ਭਾਲੀ ਦਾ ਹੀ ਤੁਹਾਨੂੰ ਨਵਾਂ ਜਾਂ ਡਿਫਰੈਂਟ ਸੁਣਾਉਣੇ ਆ। ਯਾਦ ਰੱਖੋ ਜ਼ਰੂਰ ਪੈਸ਼ਨ ਰੂਫਿੰਗ ਨੂੰ, ਤੁਹਾਡੀ ਰੂਫ ਲੀਕ ਹੋ ਰਹੀ ਹੈ, ਆਪਾਂ ਨਾ ਕਈ ਵਾਰ ਘੋਲ ਬਹੁਤ ਕਰਦੇ ਹਾਂ ਕਿ ਚੱਲ ਕੋਈ ਨਾ ਫਿਰ ਕੀ ਆ ਚੇਂਜ ਕਰਾ ਲਾਂਗੇ, ਫਿਰ ਡੈਮੇਜ ਹੁੰਦੀ ਹੁੰਦੀ ਹੁੰਦੀ ਹੁੰਦੀ ਹੋਰ ਵੀ ਤੁਹਾਡੇ ਘਰ ਦੇ ਸਟਰਕਚਰ ਨੂੰ ਡੈਮੇਜ ਹੁੰਦੀ ਹੈ, ਫਿਰ ਭੱਜੇ ਫਿਰਦੇ ਹਾਂ ਕਿ ਯਾਰ ਛੱਤ ਨੂੰ ਕੀ ਕਰੀਏ ਹੁਣ ਹੋਰ ਵੀ ਪੰਗੇ ਪੈ ਗਏ। ਸੋ ਜਦੋਂ ਤੁਹਾਨੂੰ ਲੱਗਦਾ ਰੂਫ ਤੁਹਾਡੀ 20-25 ਸਾਲ ਪੁਰਾਣੀ ਹੈ, ਨਵੀਂ ਪੈਣ ਵਾਲੀ ਹੈ, ਚੁੱਪ ਕਰਕੇ ਨਵੀਂ ਪਵਾ ਲਓ, ਇਹ ਤੁਹਾਡੇ ਘਰ ਨੂੰ ਘਰ ਦੇ ਵੈਲਿਊ ਨੂੰ ਵਧਾਊਗੀ। ਚੀਜ਼ ਲਿਖਿਆ ਹੁੰਦਾ ਨਾ ਕਿ ਬ੍ਰੈਂਡ ਨਿਊ ਰੂਫ, ਅਗਲਾ ਵੀ ਕਹੂਗਾ ਚਲੋ ਯਾਰ ਅਸੀਂ ਬਚੇ ਹੋਏ ਹਾਂ। ਸੋ ਬ੍ਰੈਂਡ ਨਿਊ ਰੂਫ ਜਾਂ ਰੂਫ ਦੀ ਕੋਈ ਵੀ ਰਿਪੇਅਰ, ਪੈਸ਼ਨ ਰੂਫਿੰਗ, ਫਲੈਟ ਰੂਫ, ਸ਼ਿੰਗਲ ਰੂਫ, ਮੈਟਲ ਰੂਫ ਦੀ ਚਾਹੇ ਵੀ ਕੋਈ ਗੱਲਬਾਤ ਹੈ, ਤਾਂ ਇੱਕੋ ਇੱਕ ਟੀਮ ਹੈ ਗੁਰਲਾਲ ਭਾਜੀ ਹੋਣਾ ਦੀ, ਬਿਲਕੁਲ ਫਰੀ ਐਸਟੀਮੇਟ, ਬਹੁਤ ਹੀ ਟੋਪ ਟੋਪ ਟੋਪ ਦੀ ਟੀਮ ਪੈਸ਼ਨ ਰੂਫਿੰਗ, 647

ਕੁਛ ਨਾ ਕੁਛ ਬੰਦੇ ਨੂੰ ਸਿੱਖਣ ਨੂੰ ਮਿਲਦਾ ਜਾਂ ਕਿਸੇ ਨਾ ਕਿਸੇ ਚੀਜ਼ ਦਾ ਤੁਹਾਨੂੰ ਅਹਿਸਾਸ ਹੁੰਦਾ। ਮੈਂ ਨਾ ਏਅਰਪੋਰਟ ਦੇ ਵਿੱਚ ਚਲੋ ਬੋਰਡਿੰਗ ਤੋਂ ਪਹਿਲਾਂ ਤੁਰ ਫਿਰ ਰਿਹਾ ਸੀਗਾ ਅਤੇ ਮੈਂ ਦੇਖਾਂ ਕਿ ਪਲੇਨ ਉੱਤਰ ਰਹੇ ਨੇ, ਪਲੇਨ ਚੜ੍ਹ ਰਹੇ ਨੇ, ਲੋਕ ਕੋਈ ਫਲਾਈਟ ਬੋਰਡ ਕਰ ਰਿਹਾ, ਕੋਈ ਫਲਾਈਟ ਤੋਂ ਉੱਤਰ ਰਿਹਾ। ਅਤੇ ਫਿਰ ਮੈਨੂੰ ਯਾਦ ਆਈ ਪਾਪਾ ਜੀ ਉਹਨਾਂ ਦੀ ਕਵੀਸ਼ਰੀ ਜਿਹੜੀ ਮੈਂ ਕਹਿੰਦਾ ਕਿ ਦੁਨੀਆ ਭਰ ਦੇ ਵਿੱਚ ਬਹੁਤ ਮਸ਼ਹੂਰ ਹੋਈ ਕਿ ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ। ਮੇਰੇ ਮਨ 'ਚ ਸੋਚ ਆਇਆ, ਮੈਂ ਕਿਹਾ ਯਾਰ ਦੇਖੋ ਉਹਨਾਂ ਦਿਨਾਂ ਦੇ ਵਿੱਚ ਗੱਲ ਕੀਤੀ ਗਈ ਸੀ ਨਾ ਕਿ ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ। ਗੱਲ ਹੋਈ ਟ੍ਰੇਨਾਂ ਦੀ ਵੀ ਇੱਕ ਆਉਂਦੀ ਹੈ ਗੱਡੀ ਇੱਕ ਚਲੀ ਜਾਂਦੀ ਹੈ। ਅਤੇ ਮੈਂ ਕਿਹਾ ਯਾਰ ਦੇਖੋ ਗੱਲਾਂ ਤਾਂ ਉਹੀ ਨੇ ਪਰ ਹੁਣ ਸਮਾਂ ਬਦਲ ਗਿਆ, ਟੈਕਨੋਲੋਜੀ ਆ ਗਈ, ਐਡਵਾਂਸਮੈਂਟ ਹੋ ਗਈ, ਹੁਣ ਪਲੇਨ ਨੇ। ਉਦੋਂ ਟ੍ਰੇਨ ਸਟੇਸ਼ਨ 'ਤੇ ਇਹ ਕਵਿਸ਼ਰੀ ਲਿਖੀ ਗਈ, ਬਾਪੂ ਜੀ ਪਾਰਸ ਨੇ ਲਿਖੀ ਕਿ ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ। ਮੈਂ ਕਿਹਾ ਹੁਣ ਵੀ ਉਹੀ ਗੱਲਾਂ ਨੇ ਪਰ ਵੱਖਰੀ ਚੀਜ਼ ਇਹ ਹੈ ਕਿ ਹੁਣ ਪਲੇਨਾਂ ਦੀ ਗੱਲ ਹੋਣ ਲੱਗ ਪਈ। ਪਲੇਨ ਉੱਤਰ ਰਿਹਾ, ਪਲੇਨ ਚੜ੍ਹ ਰਿਹਾ, ਕੋਈ ਪਤਾ ਨਹੀਂ ਕਿੱਥੋਂ ਆ ਰਿਹਾ, ਕੋਈ ਜਾ ਰਿਹਾ। ਅਤੇ ਦੁਨੀਆਦਾਰੀ ਵੀ ਇੱਦਾਂ ਹੀ ਆ, ਜ਼ਿੰਦਗੀ ਵੀ ਐਵੇਂ ਹੀ ਆ ਕਿ ਕੋਈ ਦੁਨੀਆ 'ਤੇ ਚਲੋ ਬੱਚਾ ਪੈਦਾ ਹੋ ਰਿਹਾ ਅਤੇ ਕੋਈ ਆਪਣੇ ਪਰਿਵਾਰ ਨੂੰ ਅਤੇ ਦੁਨੀਆ ਨੂੰ ਅਲਵਿਦਾ ਕਹਿ ਰਿਹਾ। ਸੋ ਲਾਈਫ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਬੜੀ ਪ੍ਰੈਸ਼ੀਅਸ ਹੈ ਅਤੇ ਕੁਛ ਨਹੀਂ ਪਤਾ ਕਿ ਕਦੋਂ ਤੁਹਾਡੀ ਗੱਡੀ ਆਉਣੀ ਹੈ, ਕਦੋਂ ਤੁਹਾਡੀ ਗੱਡੀ ਚਲੀ ਜਾਣੀ ਹੈ। ਇਹੀ ਮੈਂ ਗੱਲ ਉਸ ਵੀਡੀਓ 'ਚ ਕੀਤੀ ਕਿ ਜ਼ਿੰਦਗੀ ਨੂੰ ਨਾ ਹੱਸ ਕੇ ਇੰਜੋਏ ਕਰ ਲਿਆ ਕਰੋ ਅਤੇ ਪੋਜ਼ਿਟਿਵ ਚੀਜ਼ਾਂ ਸੋਚਿਆ ਕਰੋ ਕਿਉਂਕਿ ਕਦੋਂ ਤੁਹਾਡਾ ਪਲੇਨ ਉੱਤਰਨਾ, ਕਦੋਂ ਤੁਹਾਡਾ ਪਲੇਨ ਚੜ੍ਹ ਜਾਣਾ, ਯੂ ਨੈਵਰ ਨੋ। ਸੋ ਲਾਈਫ ਨੂੰ ਇੰਜੋਏ ਕਰਨਾ ਬਹੁਤ ਜ਼ਰੂਰੀ ਆ। ਹਰ ਇੱਕ ਦੇਖੋ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਪਰੇਸ਼ਾਨੀਆਂ ਆਉਂਦੀਆਂ ਨੇ। ਕੋਈ ਬੰਦਾ ਐਂ ਨਹੀਂ ਕਿ ਬਸ ਸਦਾ ਹੀ 24 ਘੰਟੇ 7 ਦਿਨ ਖੁਸ਼ ਹੀ ਰਹਿੰਦਾ। ਹਰੇਕ ਨੂੰ ਪ੍ਰੋਬਲਮਸ ਨੇ, ਚਾਹੇ ਕੋਈ ਅਰਬਪਤੀ ਹੈ, ਕਰੋੜਪਤੀ ਹੈ, ਹਰੇਕ ਬੰਦਾ ਇਸ਼ੂਜ਼ ਫੇਸ ਕਰਦਾ ਬਟ ਉਹਨਾਂ ਇਸ਼ੂਜ਼ ਨੂੰ ਪੋਜ਼ਿਟਿਵਲੀ ਲੈਣਾ ਚਾਹੀਦਾ ਜਿੰਨਾ ਲੈ ਸਕਦੇ ਹਾਂ। ਉਹਦੇ ਨਾਲ ਹੀ ਜ਼ਿੰਦਗੀ ਜਿੰਨੀ ਖੁਸ਼ਹਾਲ ਹੋ ਸਕਦੀ ਹੈ ਹੁੰਦੀ ਹੈ। ਸੋ ਖੈਰ ਪ੍ਰੋਗਰਾਮ ਅਸੀਂ ਪੰਜਾਬੀ ਦੇ ਨਾਲ ਲੈ ਕੇ ਫਿਰ ਇਸੇ ਹੀ ਇੱਕ ਮਾਇੰਡ ਸੈੱਟ ਦੇ ਨਾਲ, ਪੋਜ਼ਿਟਿਵਿਟੀ ਦੇ ਨਾਲ ਆਉਂਦੇ ਹਾਂ ਕਿ ਤੁਸੀਂ ਸੁਣੋ ਅਤੇ ਸਾਡੀਆਂ ਗੱਲਾਂ ਸੁਣ ਕੇ ਤੁਸੀਂ ਵੀ ਕਹੋ ਕਿ ਅਸੀਂ ਤਾਂ ਯਾਰ ਐਵੇਂ ਬਿਨਾਂ ਕਿਸੇ ਗੱਲੋਂ ਮਰੂ ਮਰੂ ਕਰੀ ਜਾਂਦੇ ਹਾਂ, ਐਵਾਂ ਬਿਨਾਂ ਕਿਸੇ ਗੱਲੋਂ ਅਸੀਂ ਦੁਖੀ ਹੋਏ ਬੈਠੇ ਹਾਂ। ਹੁਣ ਨੈਵਰ ਨੋ ਕਦੋਂ ਸਾਡੀ ਗੱਡੀ ਆਉਣੀ ਹੈ, ਕਦੋਂ ਜਾਣੀ ਹੈ, ਜਸਟ ਲਾਈਫ ਨੂੰ ਇੰਜੋਏ ਕਰੋ। ਸੋ ਗੱਲਾਂ ਬਾਤਾਂ ਕਰਦੇ ਹਾਂ, ਡੋਂਟ ਵਰੀ, ਅਤੇ ਤੁਹਾਡੇ ਨਾਲ ਜੁੜੇ ਰਹਿੰਦੇ ਹਾਂ। 905-673-3373 ਆਪਣਾ ਨੰਬਰ ਹੈ। ਕੋਈ ਵੀ ਗੀਤ ਸੰਗੀਤ ਸੁਣਨਾ, ਕੋਈ ਵੀ ਸਾਡੇ ਨਾਲ ਗੱਲਬਾਤ ਕਰਨੀ ਹੈ, ਕੋਈ ਵੀ ਸਾਡੇ ਸਪੋਂਸਰਸ, ਸਾਡੇ ਬਿਜ਼ਨਸ ਪਰਸਨ ਦੇ ਨੰਬਰ ਲੈਣੇ ਆ, ਜੀ ਸਦਕੇ ਐਨੀ ਟਾਈਮ ਸਾਨੂੰ ਕਾਲ ਕਰ ਲਓ, ਪ੍ਰੋਗਰਾਮ ਦੇ ਦੌਰਾਨ ਵੀ ਕਰ ਲਓ, ਨਾਲੇ ਕਿਸੇ ਹੋਰ ਨੂੰ ਵੀ ਨੰਬਰ ਮਿਲ ਜੂਗਾ। 905-673-3373 ਆਪਣਾ ਨੰਬਰ ਹੈ। 905-673-3337 ਆਪਣਾ ਇੱਕੋ ਇੱਕ ਨੰਬਰ ਹੈ। ਰੋਇਲ ਪਰਫਿਊਮਸ, ਕਈ ਵਾਰ ਆਪਾਂ ਨੂੰ ਲੱਗਦਾ ਹੁੰਦਾ ਕਿ ਜੇ ਪਰਫਿਊਮ ਲੈਣਾ ਨਾ ਤਾਂ ਖਰਚਾ ਕਰਨਾ ਪਊਗਾ ਬਹੁਤ ਜ਼ਿਆਦਾ, ਬਟ ਇਹ ਗੱਲ ਬਿਲਕੁਲ ਗਲਤ ਹੈ। ਜੇ ਤੁਸੀਂ ਪਰਫਿਊਮ ਖਰੀਦਣੇ ਨੇ, ਜਿਹੜੇ ਬ੍ਰੈਂਡਡ ਪਰਫਿਊਮ ਮਾਰਕੀਟ ਦੇ ਵਿੱਚ $400-500 ਦੇ ਮਿਲਦੇ ਨੇ, ਉਹੀ ਪਰਫਿਊਮ ਦੀ ਫਰੈਗਰੈਂਸ ਸਿਰਫ $50 ਦੇ ਵਿੱਚ, ਅਤੇ ਮੇਰਾ ਨਾਂ ਲੈ ਦਿਓ, ਦੋ ਪਰਫਿਊਮ ਖਰੀਦੋ ਅਤੇ ਇੱਕ ਬਿਲਕੁਲ ਫਰੀ। ਰੋਇਲ ਪਰਫਿਊਮ ਵਾਲੇ ਬੋਵੇਰਡ ਅਤੇ ਮਕਲੋਗਲਿਨ, 1 Regan Road, Unit No. 9, ਸਿੱਖ ਸੰਗਤ ਗੁਰੂ ਘਰ, ਯਾਨੀ ਕਿ ਰੀਗਨ ਗੁਰੂ ਘਰ ਦੇ ਬਿਲਕੁਲ ਨਾਲ, ਅਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ 'ਤੇ ਦੋ ਪਰਫਿਊਮ ਨਾਲ ਇੱਕ ਬਿਲਕੁਲ ਫਰੀ। royalperfumes.co ਅਤੇ ਨੰਬਰ ਹੈ 4373150701। ਇਹ ਆਪਣੇ ਪਰਫਿਊਮ ਦੇ ਜਿਹੜੇ ਓਇਲ ਨੇ ਉੱਥੋਂ ਮੰਗਵਾਉਂਦੇ ਆ, ਸਵਿਟਜ਼ਰਲੈਂਡ 'ਚੋਂ, ਜਿੱਥੋਂ ਵੱਡੀਆਂ ਵੱਡੀਆਂ ਸ਼ਨੈਲ, ਡੀਓਰ ਵਰਗੀਆਂ ਕੰਪਨੀਆਂ ਵੀ ਆਪਣੇ ਓਇਲ ਮੰਗਵਾਉਂਦੀਆਂ ਨੇ। 4373150701 4373150701 ਆਪਾਂ ਨੂੰ ਕਈ ਵਾਰ ਲੱਗਦਾ ਹੁੰਦਾ ਕਿ ਯਾਰ ਜੇ ਅਸੀਂ ਬ੍ਰੈਂਡ ਲਵਾਂਗੇ ਤਾਂ ਹੀ ਸਾਨੂੰ ਫਾਇਦਾ, ਬਟ ਕਈ ਵਾਰ ਬ੍ਰੈਂਡ ਹੀ ਖਰੀਦ ਰਹੇ ਹਾਂ ਆਪਾਂ, ਅਸਲ ਦੇ ਵਿੱਚ ਕੁਆਲਿਟੀ ਨਹੀਂ ਖਰੀਦ ਰਹੇ ਹੁੰਦੇ। ਸੋ ਕੁਆਲਿਟੀ ਲੈਣੀ ਉਹੀ ਤੁਹਾਨੂੰ ਮਿਲ ਜਾਣੀ ਆ, ਅਤੇ ਤੁਸੀਂ ਜ਼ਰੂਰ ਰੋਇਲ ਪਰਫਿਊਮਸ 'ਤੇ ਜਾਓ, royalperfumes.co। ਇੱਕ ਯਾਦ ਰੱਖੋ, ਮੱਲੀ ਟੈਂਟ ਸਰਵਿਸਿਜ਼ ਨੂੰ, ਮੱਲੀ ਟੈਂਟ ਵਾਲੇ ਨਾ ਤੁਹਾਡੇ ਘਰ ਨੂੰ ਬੈਂਕੁਏਟ ਹਾਲ ਹੀ ਬਣਾ ਦਿੰਦੇ ਆ। ਮੱਲੀ ਟੈਂਟ ਸਰਵਿਸਿਜ਼ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰਨੀ ਆ। ਅਗਰ ਤੁਸੀਂ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦਾ

0: ਕੋਈ ਵੀ ਟੈਂਟ ਲਗਵਾਉਣਾ ਆਪਣੇ ਘਰ, ਕਲੀਅਰ ਟੈਂਟ, ਵਾਈਟ ਟੈਂਟ, ਮੱਲੀ ਟੈਂਟ ਸਰਵਿਸਿਸ, ਇਹਨਾਂ ਕੋਲ ਟੇਬਲ ਵੀ ਨੇ, ਇਹਨਾਂ ਕੋਲ ਡਾਂਸ ਫਲੋਰ ਵੀ ਨੇ, ਇਹਨਾਂ ਕੋਲ ਸਟੇਜ ਵੀ ਨੇ, ਇਹਨਾਂ ਕੋਲ ਬਾਰ ਵੀ ਨੇ, ਲਾਈਟਾਂ ਵੀ ਹੈ, ਸਾਰਾ ਕੁਛ ਹੈ. ਇਹਨਾਂ ਨੂੰ ਕਾਲ ਕਰ ਲਓ, ਸਾਰਾ ਇੰਤਜ਼ਾਮ ਕਰਕੇ ਦੇਣਗੇ. ਮੱਲੀ ਟੈਂਟ 6479992569 6479992569 2569. ਮੱਲੀ ਟੈਂਟ 6479992569. ਅਤੇ ਜਿਹੜੇ ਲਗਜ਼ਰੀ ਅੱਜ ਕੱਲ੍ਹ ਪੋਰਟੇਬਲ ਵਾਸ਼ਰੂਮ ਨਹੀਂ ਆਏ, ਉਹ ਵੀ ਇਹਨਾਂ ਕੋਲ ਨੇ. ਤੁਹਾਡੇ ਘਰ ਦੇ ਬਾਹਰ ਵਾਸ਼ਰੂਮ ਰੱਖ ਦੇਣਗੇ, ਪੂਰਾ ਲਗਜ਼ਰੀ ਹੋਟਲ, 5-star ਹੋਟਲ ਵਰਗਾ ਵਾਸ਼ਰੂਮ ਹੈ. ਸੋ ਮੱਲੀ ਟੈਂਟ 9181. ਹਾਂਜੀ ਸਰ. ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਛੁੱਟੀਆਂ
0: ਵਧੀਆ, ਛੁੱਟੀਆਂ ਵਧੀਆ ਹੀ ਹੁੰਦੀਆਂ. ਛੁੱਟੀਆਂ ਕਦੇ ਮਾੜੀਆਂ ਹੋ ਸਕਦੀਆਂ ਕਿ ਨਹੀਂ? ਸਹੀ ਗੱਲ ਹੈ. ਤੇ ਛੁੱਟੀਆਂ ਦੇਖੋ, ਜਦੋਂ ਪਰਿਵਾਰ ਨਾਲ ਹੋ ਤਾਂ ਸਮਾਂ ਵੈਸੇ ਹੀ ਵਧੀਆ ਲੰਘਦਾ.
1: ਸਾਡੇ ਦਾਦਾ ਕਹਿੰਦੇ ਹੁੰਦੇ ਸੀ, ਦਿਨ ਨੂੰ ਤੇ ਰਾਤ ਨੂੰ ਦਿਨੇ ਜਦੋਂ ਜਿਹੜਾ ਦਿਨ ਚੜ੍ਹ ਜਾਵੇ ਉਹਨੂੰ ਮਾੜਾ ਨੀ ਕਹਿਣਾ, ਜੇ ਬਿਲਕੁਲ ਬਹੁਤ ਵਧੀਆ.
0: ਹਾਂ ਨਹੀਂ, ਗੱਲ ਤੁਹਾਡੀ ਠੀਕ ਹੈ.
1: ਉੱਠੋ ਉਦੋਂ ਕਹੋ ਵੀ ਚੜ੍ਹਦੀ ਕਲਾ.
0: ਸਹੀ ਗੱਲ ਹੈ, ਉਹੀ ਤਾਂ ਮੈਂ ਗੱਲ ਕਰਕੇ ਹਟਿਆ ਕਿ ਹਰ ਇੱਕ ਦਿਨ ਨੂੰ, ਹਰ ਇੱਕ ਪਲ ਨੂੰ, ਹਰ ਇੱਕ ਸਵੇਰ ਨੂੰ ਇੰਜੋਏ ਕਰਨਾ ਬਹੁਤ ਜ਼ਰੂਰੀ ਹੈ.
1: ਬਿਲਕੁਲ, ਉਹ ਜੇ ਤੁਸੀਂ ਕਹੋਗੇ ਮਰ ਗਿਆ, ਕੀ ਹੋ ਗਿਆ, ਸਰ ਗਿਆ, ਫਿਰ
0: ਸਹੀ ਗੱਲ ਹੈ,
1: ਟੈਨਸ਼ਨ ਹੀ ਪੈ
0: ਰਹੀ ਹੈ. ਮਰੂ ਕਰਨ ਦਾ ਕੋਈ ਫਾਇਦਾ ਨਹੀਂ. ਜੇ ਸਾਹ ਲੈ ਰਹੇ ਆ ਨਾ, ਤੇ ਵਧੀਆ ਰੋਟੀ ਖਾ ਰਹੇ ਆ, ਤੇ ਸਿਹਤ ਪੱਖੋਂ ਸਾਰਾ ਠੀਕ ਠਾਕ ਹੈ, ਤਾਂ ਕਦੇ ਕੰਪਲੇਂਟ ਨਹੀਂ ਕਰਨੀ ਚਾਹੀਦੀ.
1: ਬਿਲਕੁਲ, ਮੈਂ ਕਦੀ ਕੰਪਲੇਂਟ ਨਹੀਂ ਕਰਦਾ. ਮੈਂ ਇੰਨਾ ਬਿਮਾਰ ਵੀ ਹੋ ਗਿਆ ਨਾ, ਮੈਂ ਫਿਰ ਵੀ ਕੰਪਲੇਂਟ ਨਹੀਂ ਕਰਦਾ. ਹੋ ਗਿਆ ਜੋ ਹੋਣਾ ਸੀ, ਕਿਸਮਤ ਸੀ ਜੋ ਹੋ ਗਿਆ, ਰੱਬ ਨੇ ਕਰ
0: ਦਿੱਤਾ. ਬਿਮਾਰ ਵੀ ਹੋ ਗਏ ਤੇ ਹੁਣ ਪੂਰੇ ਕਾਇਮ ਵੀ ਹੋ ਗਏ. ਹੈ
1: ਹੁਣ ਮੈਨੂੰ ਸਾਰੇ ਕਹਿੰਦੇ ਆਵਾਜ਼ ਬੜੀ ਫੇਕ ਅੜ ਕਦੀ ਉਦਾਂ ਤੁਹਾਡੀ.
0: ਚਲ ਚੰਗੀ ਗੱਲ ਹੈ. ਹੋਰ ਸੁਣਾ, ਕੁਛ ਸੁਣਾਈਏ ਤੈਨੂੰ ਅੱਜ?
1: ਮੈਂ ਹੁਣ ਫੇਕ ਸਾਡੇ ਦੱਸਦਾ, ਪੁਰਾਣੇ ਦਾ ਸ਼ੌਕੀ
0: ਕੋਈ ਨਾ. ਦੱਸੋ ਕੀ ਸੁਣਨਾ ਚਾਹੁੰਦੇ ਹੋ, ਦੱਸੋ ਸਾਨੂੰ.
1: ਉਹ ਇੱਕ ਸੁੰਦਰ ਗਾਲਾ ਕਹਿੰਦੇ ਆ ਕਣਾ, ਪੁਰਾਣਾ ਜਿਹਾ ਅੰਬੀਆਂ ਵਾਲਾ ਹੈ ਗਾਣਾ.
0: ਕਿਹੜਾ ਕਿਹੜਾ?
1: ਲਾਲ ਸਿੰਘ ਦਾ. ਉਹ ਕਹਿੰਦੇ ਵੀ ਕਾਹਨੂੰ ਚੂਪਦਾ ਏ ਚਰੀ ਦੇ ਟਾਂਡੇ, ਵੇ ਘਰ ਵਿੱਚ ਦੋ ਅੰਬੀਆਂ.
0: ਅੱਛਾ, ਸੁਰਿੰਦਰ ਕੌਰ ਦਾ?
1: ਸੁਰਿੰਦਰ ਕੌਰ ਦਾ, ਹਾਂਜੀ.
0: ਠੀਕ ਹੈ, ਠੀਕ ਹੈ, ਮੈਂ ਲੱਭ ਲੈਣਾ ਜੇ ਲੱਭਿਆ. ਚਲੋ ਮੈਂ ਲੱਭਦਾ ਫਿਰ. ਠੀਕ ਹੈ, ਕੋਈ ਨਾ. ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ ਤੁਹਾਡਾ ਜੀ. 7719. ਹੈਲੋ,
1: ਸਾਹਿਬ ਕੀ ਹਾਲ ਨੇ?
0: ਬਹੁਤ ਵਧੀਆ ਜੀ, ਕਿਵੇਂ ਹੋ?
1: ਬਹੁਤ ਵਧੀਆ ਵੀਰ. ਕੋਈ ਜਦੋਂ ਲੱਗਿਆ ਟਾਈਮ ਲਾਭ ਹੀਰੇ ਦਾ ਲਾ ਦਿਓ ਕੋਈ.
0: ਓ ਵਾਹ ਵੇ ਵਾਹ, ਲਾਭ ਹੀਰੇ ਦਾ ਕਿਹੜਾ?
1: ਜਿਹੜਾ ਮਰਜ਼ੀ ਲਾ ਦਿਓ ਵੀਰ.
0: ਅੱਜ ਨਾ ਤੁਸੀਂ ਲਾਭ ਹੀਰੇ ਦੀ ਗੱਲ ਕੀਤੀ, ਤੁਸੀਂ ਮੈਨੂੰ ਪੁਰਾਣੇ ਬੰਦੇ ਯਾਦ ਕਰਾਤੇ. ਮੈਂ ਅੱਜ ਨਾ ਸੁਣ ਰਿਹਾ ਸੀਗਾ ਦੁਰਗੇ ਰੰਗੀਲਾ ਸਾਹਿਬ ਦਾ ਖੁਫੀਆ ਜਸ਼ਨ, ਇੰਨਾ ਸੋਹਣਾ ਗਾਣਾ ਨਾ.
1: ਹਾਂਜੀ ਹਾਂਜੀ,
0: ਬੱਲੇ ਬੱਲੇ. ਲਾਭ ਹੀਰੇ ਦਾ ਵੀ ਸੁਣਾ ਦਿੰਦੇ ਹਾਂ. ਲਾਭ ਹੀਰਾ ਸਿੱਧੂ ਮੂਸੇਵਾਲਾ ਦਾ ਵੀ ਪਸੰਦੀਦਾ ਗਾਇਕ ਸੀ. ਹੈ ਜ਼ਰੂਰ, ਚੱਕ ਦਿੰਦੇ ਆ ਫੱਟੇ. ਹੋਰ ਸੁਣਾਓ, ਠੀਕ ਠਾਕ ਹੋ? ਬੱਲੇ ਬੱਲੇ ਆ, ਕਿਆ ਬਾਤ ਹੈ, ਵਧੀਆ ਰਵੇ. ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ. ਤੇ ਕੋਈ ਨਾ, ਤੁਹਾਨੂੰ ਸੁਣਾਉਂਦੇ ਹਾਂ ਲਾਭ ਹੀਰਾ, ਵੰਝ ਬਰਾਬਰ ਕੱਢਾਂਗੇ ਜਾਂ ਕੋਈ ਜਿਹੜਾ ਨਵਾਂ ਹੈ ਉਹ ਸੁਣਾ ਦਿੰਦੇ ਹਾਂ. ਓਕੇ, ਇੱਕ ਨਾ ਤੁਸੀਂ ਨਾਲ ਦੀ ਨਾਲ ਯਾਦ ਜ਼ਰੂਰ ਰੱਖੋ ਮੈਸੇਜ, ਕਿ ਯੂਨਿਟ ਲੀਜ਼ ਦੇ ਲਈ ਅਵੇਲੇਬਲ ਹੈ. ਹੈ ਬੜੀ ਵਧੀਆ ਲੋਕੇਸ਼ਨ ਹੈ, ਮਿਸਿਸਾਗਾ ਦੇ ਵਿੱਚ ਹੈ, ਬ੍ਰਿਟੈਨੀਆ ਅਤੇ ਏਰਨ ਮਿਲਸ ਪਾਰਕਵੇ ਤੇ. ਪਰਮਜੀਤ ਬਾਈ ਜੀ ਨੂੰ ਕਾਲ ਕਰੋ, 750 ਸਕੁਏਅਰ ਫੁੱਟ ਦੀ ਯੂਨਿਟ ਹੈ. ਇੱਥੇ ਕਿਸੇ ਵੀ ਤਰ੍ਹਾਂ ਦਾ ਦਫ਼ਤਰ ਖੋਲ੍ਹ ਲਓ, ਇੱਥੇ ਚਾਹੇ ਸੈੱਲਫੋਨ ਸਟੋਰ ਖੋਲ੍ਹ ਲਓ, ਇੱਥੇ ਚਾਹੇ ਨੇਲ ਸਲੋਨ ਖੋਲ੍ਹ ਲਓ ਮੈਨੀਕਿਓਰ ਪੈਡੀਕਿਓਰ ਦਾ, ਇੱਥੇ ਚਾਹੇ ਹੇਅਰ ਸਲੋਨ ਖੋਲ੍ਹ ਲਓ, ਕੁਛ ਵੀ ਖੋਲ੍ਹ ਲਓ, ਤਕਰੀਬਨ ਹਰ ਇੱਕ ਚੀਜ਼ ਦੀ ਅਵੇਲੇਬਿਲਟੀ ਹੈ. 750 ਸਕੁਏਅਰ ਫੁੱਟ ਦਾ ਮਿਸਿਸਾਗਾ ਦੇ ਵਿੱਚ ਬ੍ਰਿਟੈਨੀਆ ਏਰਨ ਮਿਲਸ ਪਾਰਕ ਵਿੱਚ ਇਹ ਯੂਨਿਟ ਲੀਜ਼ ਲਈ ਅਵੇਲੇਬਲ. 416-993-1564 ਠੀਕ ਹੈ ਤੇ ਹੁਣ ਲਾਭ ਹੀਰੇ ਸਾਹਿਬ ਦਾ ਕਿਹੜਾ ਤੁਹਾਨੂੰ ਸੁਣਾਈਏ ਇੱਕ ਤਾਂ ਗਾਣੇ ਹੀ ਬੜੇ ਇਹਨਾਂ ਬੰਦਿਆਂ ਦੇ ਕਮਾਲ ਦੇ ਨੇ ਕਿ ਜੀ ਕਰਦਾ ਕਿ ਆਹ ਵੀ ਸੁਣਾਈਏ ਆਹ ਵੀ ਸੁਣਾਈਏ ਇੱਕ ਦੋ ਆਏ ਵੀ ਹੈ ਨਵੇਂ ਇੱਕ ਆਇਆ ਨਹੀਂ ਸੀਗਾ ਲਾਭ ਹੀਰੇ ਦਾ ਆਰਨੇਤ ਨਾਲ ਡਿਊਟੀ ਉਹ ਸੁਣਾਈਏ ਲਾਭ ਹੀਰੇ ਦਾ ਕੋਈ ਪੁਰਾਣਾ ਸੁਣਾਈਏ ਉਹਨੇ ਮੈਨੂੰ ਦਿਓ ਦੋ ਕੁ ਮਿੰਟ ਅਤੇ ਲੱਭ ਕੇ ਲਾਭ ਹੀਰਾ ਸਾਹਿਬ ਤੁਹਾਨੂੰ ਸੁਣਾਉਂਦੇ ਹਾਂ ਸਟੂਡੀਓ ਦਾ ਆਪਣਾ ਫੋਨ ਨੰਬਰ ਇੱਕੋ ਇੱਕ 905-673-3337 9056737 ਆਪਣਾ ਇੱਕੋ ਇੱਕ ਫੋਨ ਨੰਬਰ ਹੈ ਅਤੇ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਟਰੱਕ ਦੀ ਓਇਲ ਚੇਂਜ ਟਰੱਕ ਦੀ ਅਲਾਈਨਮੈਂਟ ਟਰੱਕ ਦੇ ਨਵੇਂ ਟਾਇਰ ਟਰੱਕ ਦੀ ਕੋਈ ਵੀ ਰਿਪੇਅਰ ਮਿਲਟਨ ਦੇ ਵਿੱਚ ਨਵੀਂ ਲੋਕੇਸ਼ਨ ਖੁੱਲ੍ਹੀ ਹੈ ਬਈ ਇਹਨਾਂ ਦੀ ਈਗਲ ਟਰੱਕ ਟਾਇਰ ਅਲਾਈਨਮੈਂਟ ਸੈਂਟਰ 10874 ਸਟੀਲਸ ਐਵਨਿਊ ਈਸਟ ਸਟੀਲਸ ਅਤੇ ਜੇਮਸ ਸਨੋ ਪਾਰਕਵੇ ਦਾ ਬਿਲਕੁਲ ਕੋਰਨਰ ਪੈਂਦਾ ਪਹੁੰਚੋ ਅਤੇ ਤੁਸੀਂ ਵਧੀਆ ਟੋਪ ਟੋਪ ਟੋਪ ਦੀ ਇਹਨਾਂ ਕੋਲੋਂ ਡੀਲਾਂ ਲਓ ਗ੍ਰੈਂਡ ਓਪਨਿੰਗ ਸਪੈਸ਼ਲ ਹਜੇ ਵੀ ਚੱਲ ਰਿਹਾ ਮੈਂ ਕਿਹਾ ਚਲਾਈ ਚੱਲੋ ਜਿੰਨਾ ਚਿਰ ਸਾਡੇ ਸੱਜਣਾ ਆ ਰਹੇ ਆ ਸੋ ਈਗਲ ਟਰੱਕ 647-234-6293 ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਅਤੇ ਤੁਸੀਂ ਜ਼ਰੂਰ ਵਿਜ਼ਿਟ ਕਰੋ ਸੋ ਲਾਈਏ ਫਿਰ ਲਾਭ ਹੀਰਾ ਸਾਹਿਬ ਦਾ ਸਭ ਤੋਂ ਹੀ ਪਾਪੂਲਰ ਗੀਤ ਸੁਣਾਉਣੇ ਤੁਹਾਨੂੰ 4400 ਹਾਂਜੀ ਵੈਲਕਮ
2: ਸਤਿ ਸ਼੍ਰੀ ਅਕਾਲ ਨਵਵੀਰ ਜੀ ਕਿਵੇਂ ਹੋ
0: ਵਧੀਆ ਜੀ ਵਧੀਆ ਕੀ ਬਣਦਾ
2: ਬਸ ਸਭ ਕੁਛ ਵਧੀਆ ਕੰਮ ਤੋਂ ਆਏ ਘਰੇ ਮੇਰਾ ਇੱਕ ਸਵਾਲ ਹੈ ਇੱਕ ਗਾਣਾ ਆਈ ਥਿੰਕ ਸਾਰੇ ਨੇ ਸੁਣਿਆ ਹੋਗਾ ਕੱਲਾ ਗੁਰਦਾਸ ਮਾਨ ਦਾ ਹਾਂ ਤੇ ਇਹ ਹੈ ਵੀ ਕੱਲਾ ਕਿਹਾ ਕਿਹਨੂੰ ਜਾਂਦਾ ਜੀ ਕੱਲਾ ਮੈਂ ਇੱਕ ਰੀਲ ਵੇਖੀ ਸੀ ਜਿਹਦੇ ਵਿੱਚ ਉਹ ਐਕਸਪਲੇਨ ਕਰਦੇ ਲੈ ਕੇ ਕੱਲਾ ਇੱਕ ਇੱਕ ਮੁੰਡਾ ਸੀਗਾ ਹਨਾ ਪੂਰੀ ਸਟੋਰੀ ਸੁਣਾਈ ਗਈ ਆ ਪਰ ਮੈਂ ਸ਼ੋਰ ਨੀ ਹੈਗਾ ਸਾਨੂੰ ਕਿਸੇ ਟਾਈਮ ਸਕੂਲ ਟ੍ਰਿਪ ਤੇ ਗਏ ਤੇ ਸਾਨੂੰ ਕਿਸੇ ਟੀਚਰ ਨੇ ਦੱਸਿਆ ਸੀ ਕੋਈ ਕਿਸੇ ਗਹਿਣਾ ਹੁੰਦਾ ਜਿਹੜਾ ਗਲ ਚ ਪਾਇਆ ਜਾਂਦਾ ਪਰ ਐਕਚੁਅਲੀ ਮੈਨੂੰ ਇਹ ਛੱਲੇ ਬਾਰੇ ਪਤਾ ਨੀ ਜੀ ਛੱਲਾ ਕਿਹਨੂੰ ਗਿਆ ਜਾਂਦਾ ਇਹ ਤੁਹਾਨੂੰ ਪਤਾ ਜਾਂ ਕਿਸੇ ਨੂੰ ਸਰੋਤੇ ਨੂੰ ਪਤਾ ਪਲੀਜ਼ ਐਕਸਪਲੇਨ ਕਰਿਓ ਜੀ
0: ਗੁਰਦਾਸ ਮਾਨ ਦਾ ਛੱਲਾ ਇਹ ਵੈਸੇ ਮੈਨੂੰ ਨੀ ਲੱਗਦਾ ਕਿ ਪਹਿਲਾਂ ਗੁਰਦਾਸ ਮਾਨ ਦਾ ਗਾਇਆ ਹੋਇਆ ਆਈ ਥਿੰਕ ਇਹ ਬਹੁਤ ਪੁਰਾਣਾ ਇਸ ਤੋਂ ਪਤਾ ਨੀ ਕਿੰਨੇ ਸਾਲ ਪਹਿਲਾਂ ਵੀ ਇਹਨੂੰ ਗਾਇਆ ਗਿਆ ਸੀਗਾ ਪਰ ਗੁਰਦਾਸ ਮਾਨ ਸਾਹਿਬ ਨੇ ਚਲੋ ਛੱਲੇ ਨੂੰ ਪਾਪੂਲਰ ਕਰ ਦਿੱਤਾ ਇੰਨਾ ਜ਼ਰੂਰ ਹੈ
2: ਜਿਹੜੀ ਮੈਂ ਇੱਕ ਰੀਲ ਦੇ ਵਿੱਚ ਸਟੋਰੀ ਸੁਣੀ ਹੈ ਉਹ ਸਟੋਰੀ ਦੇ ਮੁਤਾਬਿਕ ਏਦਾਂ ਵੀ ਇੱਕ ਜਿਹੜਾ ਬੰਦਾ ਕਿਸ਼ਤੀ ਲੈ ਕੇ ਇੱਕ ਨਦੀ ਪਾਰ ਕਰਾਉਂਦਾ ਸੀ ਉਹਦਾ ਮੁੰਡੇ ਦਾ ਨਾਮ ਛੱਲਾ ਸੀਗਾ ਤੇ ਗੁਰਦਾਸ ਮਾਨ ਦੇ ਗਾਣੇ ਦੇ ਵਿੱਚ ਲਾਈਨ ਆਉਂਦੀ ਹੈ ਵੀ ਛੱਲਾ ਮੁੜ ਕੇ ਨੀ ਆਇਆ ਤੋ ਕਹਿੰਦੇ ਵੀ ਉਹ ਮੁੰਡਾ ਉਹਦਾ ਬਾਪ ਬਿਮਾਰ ਸੀਗਾ ਤੇ ਇੱਕ ਦਿਨ ਰਾਈਆਂ ਨੇ ਵੀ ਰਸਤਾ ਪਾਰ ਕਰਨਾ ਸੀ ਨਹਿਰ ਪਾਰ ਕਰਨੀ ਸੀ ਤੇ ਫਿਰ ਉਹ ਕਹਿੰਦੇ ਵੀ ਆਪਣੇ ਪੁੱਤ ਨੂੰ ਭੇਜ ਦੇ ਸਾਡੇ ਨਾਲ ਤੇ ਉਹ ਕਿਸ਼ਤੀ ਲੈ ਕੇ ਚੱਲ ਗਿਆ ਤੇ ਉਹ ਵਾਪਸ ਨੀ ਪਰਤਿਆ
0: ਸਾਰੀ ਕਹਾਣੀ ਤੁਸੀਂ ਦੱਸਦੇ ਹੋ ਤੁਸੀਂ ਹੋਰ ਕਿਸ ਤੋਂ ਕਾਹਨੂੰ ਪੁੱਛਦੇ ਹੋ
2: ਨਹੀਂ ਇਹ ਮੈਨੂੰ ਇਹ ਪਤਾ ਜੀ ਕਿਉਂਕਿ ਮੈਂ ਡਬਲ ਮਾਈਂਡਡ ਆਇਆ ਕਿਉਂਕਿ ਮੈਨੂੰ ਕਿਸੇ ਨੇ ਦੱਸਿਆ ਵੀ ਛੱਲਾ ਇੱਕ
0: ਦੇਖੋ ਜਿਹੜੀ ਸੁਣ ਲਈ ਜਿਹੜੀ ਤੁਸੀਂ ਯਾਦ ਕਰ ਲਈ ਉਹੀ ਅਸਲ ਕਹਾਣੀ ਹੈ ਠੀਕ ਹੈ ਨਾ ਗੱਲ ਐਵੇਂ ਡਬਲ ਮਾਈਂਡਡ ਕੀ ਹੋਣਾ ਜਿਹੜੀ ਸੁਣ ਲਈ ਉਹੀ ਠੀਕ ਹੈ ਤੁਹਾਡੀ ਕਹਾਣੀ ਠੀਕ ਹੈ
2: ਅਮਰਿੰਦਰ ਗਿੱਲ ਦਾ ਗਾਣਾ ਸੁਣਿਆ ਚੱਲਾ ਉਹਦੀ ਵੀ ਸੇਮ ਮਤਲਬ ਦੋਹਾਂ ਦੀ ਅਜੇ ਵੇਖਿਆ ਜਾਵੇ ਤਾਂ ਓਵਰਆਲ ਜਿਹੜੀ ਕਹਾਣੀ ਮੈਂ ਤੁਹਾਨੂੰ ਦੱਸੀ ਹੈ ਉਹਦੇ ਨਾਲ ਮੈਚ ਕਰਦੀ ਆ ਪਰ
0: ਜ਼ਿੰਦਗੀ ਦਾ ਇੱਕ ਪਰਪਸ ਜ਼ਿੰਦਗੀ ਦੀ ਮੀਨਿੰਗ ਉਹ ਲੱਭ ਰਿਹਾ ਆਪਣੇ ਪਿਆਰ ਕਰਨ ਵਾਲਿਆਂ ਤੋਂ ਬੰਦਾ ਦੂਰ ਹੋ ਗਿਆ ਤੇ ਇੱਕ ਜ਼ਿੰਦਗੀ ਦੀ ਬੜੀ ਇਮੋਸ਼ਨਲ ਜੀ ਜਰਨੀ ਦੇ ਉੱਤੇ ਆਈ ਥਿੰਕ ਮੇ ਬੀ ਇਹਦੇ ਬਾਰੇ ਹੀ ਆ ਹੋਰ ਕੋਈ ਪਤਾ ਹੋਇਆ ਕੋਈ ਨਾ ਦੱਸਾਂਗੇ ਜ਼ਰੂਰ ਤੁਹਾਨੂੰ ਥੈਂਕ ਯੂ ਵੀਰੇ ਕਿਸੇ ਹੋਰ ਕੋਲ ਕੋਈ ਹੋਈ ਜਾਣਕਾਰੀ ਹੋਈ ਤੁਸੀਂ ਵੀ ਸ਼ੇਅਰ ਕਰ ਸਕਦੇ ਹੋ ਅਤੇ ਸੁਣ ਲਈਏ ਫਿਰ ਦੋ ਕੁ ਬੋਲ ਲਾਭ ਹੀਰਾ ਸਾਹਿਬ ਦੇ ਪ੍ਰੋਗਰਾਮ ਪੰਜਾਬੀ ਦਾ ਨਾ ਅਤੇ ਇੱਕ ਕਾਲ ਲੈ ਲੈਂਦੇ ਹਾਂ ਫਿਰ 4472 ਹਾਂਜੀ
3: ਹੈਲੋ ਨਵੀਂ ਆਈ ਜਸਟ ਤੁਹਾਡਾ ਨੰਬਰ ਕੀ ਸੀ ਐਡਵਰਟਾਈਜ਼ਮੈਂਟ ਦੇ ਲਈ?
0: 647 ਜ਼ਰੂਰ ਤੁਸੀਂ ਵੀ ਆਪਣੀ ਬਿਜ਼ਨਸ ਪੰਜਾਬੀ ਦਰਾਂ ਦੇ ਨਾਲ ਪ੍ਰਮੋਟ ਕਰਾਉਣੀ ਹੈ, ਚਾਹੁੰਦੇ ਹੋ ਕਿ ਜੀ ਜਾਨ ਦੇ ਨਾਲ ਬਿਜ਼ਨਸ ਤੁਹਾਡੀ ਪ੍ਰਮੋਟ ਹੋਈ, ਪੰਜਾਬੀ ਦਰਾਂ ਜੋ ਕਿ 30 ਸਾਲ ਤੋਂ ਚੱਲਦਾ ਆ ਰਿਹਾ, 30-31 ਸਾਲ ਹੋ ਗਏ ਹੁਣ ਤਕਰੀਬਨ, ਸੋ ਪੰਜਾਬੀ ਦਰਾਂ ਅਤੇ ਮੇਨ ਗੱਲ ਇਹ ਹੈ ਕਿ ਹੁਣ ਬੜਾ ਲੰਬਾ ਸਮਾਂ ਮੇਰੇ ਫਾਦਰ ਸਾਹਿਬ ਨੇ ਬਹੁਤ ਬਿਜ਼ਨਸਿਸ ਦੀ ਬੱਲੇ ਬੱਲੇ ਕਰਾਈ ਅਤੇ ਹੁਣ ਮੇਰੀ ਇੱਕ ਜ਼ਿੰਮੇਵਾਰੀ ਹੈ ਅਤੇ ਮੈਨੂੰ ਮੌਕਾ ਮਿਲ ਰਿਹਾ, ਸੋ ਜ਼ਰੂਰ 6475041557 ਸਾਡੇ ਹੈੱਡ ਆਫਿਸ ਦਾ ਨੰਬਰ ਹੈ, ਸਾਨੂੰ ਸੰਪਰਕ ਕੀਤਾ ਜਾ ਸਕਦਾ। ਲਾਈਏ ਲਾਭ ਹੀਰਾ ਸਾਹਿਬ ਅਤੇ ਫਿਰ ਆਉਂਦੇ ਹਾਂ ਵਾਪਸ ਪ੍ਰੋਗਰਾਮ ਪੰਜਾਬੀ ਦਾ।

0: ਬੀਵਾ ਕਿਆ ਬਾਤ ਹੈ ਨੀਰੀਸਾ, ਬੱਲੇ ਬੱਲੇ ਯਾਰ ਦੇਖੋ ਇੱਦਾਂ ਦੀ ਆਵਾਜ਼ਾਂ ਸੁਣ ਕੇ ਬੰਦਾ ਕਹਿੰਦਾ ਕਿ ਬਾਈ ਜੀ ਬਸ ਗਾਈ ਚੱਲੋ ਗਾਈ ਚੱਲੋ ਤੇ ਅਸੀਂ ਸੁਣੀ ਚੱਲਦੇ ਆ। ਅਮੇਜ਼ਿੰਗ ਵੋਕਲ ਯਾਰ, ਬਹੁਤ ਮੈਟਰ ਕਰਦੀ ਹੈ ਗਾਣਿਆਂ ਦੇ ਵਿੱਚ, ਕਿਆ ਬਾਤ ਹੈ। ਫੱਟੇ ਚੱਕਤੇ ਸਭ ਪ੍ਰੋਗਰਾਮ ਪੰਜਾਬੀ ਨਾਲ, ਅਤੇ ਨਾਲ ਦੀ ਨਾਲ ਇੱਕ ਤੁਹਾਨੂੰ ਅਸੀਂ ਪ੍ਰਸ਼ਾਂਤ ਬਾਈ ਦਾ ਨੰਬਰ ਦੇ ਦਈਏ। ਤੁਸੀਂ ਅਗਰ ਘਰ 'ਚ A to Z ਕਿਸੇ ਵੀ ਕਿਸਮ ਦੀ ਰੈਨੋਵੇਸ਼ਨ ਕਰਵਾਉਣੀ ਆ, ਤੁਸੀਂ ਵਾਸ਼ਰੂਮ ਰੈਨੋਵੇਟ ਕਰਾਉਣਾ, ਬੇਸਮੈਂਟ ਲੀਗਲ ਤਿਆਰ ਕਰਾਉਣੀ ਆ, ਜਾਂ ਤੁਸੀਂ ਕਹਿੰਦੇ ਹੋ ਨਵੀਂ ਯਾਰ ਅਸੀਂ ਫਲੋਰ ਨਵਾਂ ਪਾਉਣਾ, ਗੱਲ ਕੀ ਨਿੱਕੀ ਮੋਟੀ ਘਰ ਦੀ ਕੋਈ ਵੀ ਰੈਨੋਵੇਸ਼ਨ ਹੈ, ਤਾਂ ਤੁਸੀਂ ਮੈਸੇਜ ਨੋਟ ਕਰੋ PNJ ਰੈਨੋਵੇਸ਼ਨ ਦਾ, ਪ੍ਰਸ਼ਾਂਤ ਦਾ। ਫੁੱਲੀ ਇੰਸ਼ੋਰਡ WSIB ਇੰਸ਼ੋਰਡ ਕੰਪਨੀ, ਇਹਨਾਂ ਨੇ ਇੱਕ ਗੱਲ ਕਹੀ ਮੈਨੂੰ, ਕਹਿੰਦੇ ਨਾ ਵੀ ਸਾਡਾ ਕੰਮ ਇਹ, ਅਸੀਂ ਸ਼ੋਰਟਕੱਟ ਨਹੀਂ ਕਦੇ ਵਰਤਾਂਗੇ। ਜੇ ਅਸੀਂ ਕੰਮ ਕਰ ਰਹੇ ਹਾਂ ਨਾ ਤੁਹਾਡਾ, ਤਾਂ ਅਸੀਂ ਤਾਂ ਇੰਝ ਕੰਮ ਕਰਾਂਗੇ ਜਿਵੇਂ ਸਾਡਾ ਹੀ ਘਰ ਹੁੰਦਾ। ਸੋ ਤੁਸੀਂ ਇੱਕ ਵਾਰ ਇਹਨਾਂ ਨੂੰ ਮੌਕਾ ਦਿਓ, ਅਗਰ ਬੇਸਮੈਂਟ ਆਦਿ ਤਿਆਰ ਕਰਾਉਣੀ ਹੈ, ਪ੍ਰਸ਼ਾਂਤ ਵੀਰ ਨੂੰ ਕਾਲ ਕਰੋ। ਫ੍ਰੀ ਐਸਟੀਮੇਟ ਲਈ ਸੋਲਿਡ ਕੰਮ, ਕੋਈ ਸ਼ੋਰਟਕੱਟ ਨਹੀਂ। 4373180400 ਨੰਬਰ ਹੈ, 4373180400, 437-318-0400, ਅਤੇ ਇਹਨਾਂ ਨਾਲ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ। ਸੋ ਪ੍ਰੋਗਰਾਮ ਪੰਜਾਬੀ ਦਾ, ਅਤੇ 905-673-3037 ਆਪਣਾ ਨੰਬਰ ਹੈ, 9056733337। ਅੱਜ ਥੋੜ੍ਹੀ ਜਿਹੀ ਗੱਲਬਾਤ ਆਪਾਂ ਕਰਾਂਗੇ। ਅਸੀਂ ਸਵੇਰੇ ਇੱਕ ਡਿਸਕਸ਼ਨ ਕਰ ਰਹੇ ਸੀ ਪੈਸਿਆਂ ਬਾਰੇ, ਹੈ ਪੈਸਾ ਤਾਂ ਕਹਿੰਦੇ ਹੁੰਦੇ ਕਿ ਦੁਨੀਆ ਨੂੰ ਪਾਗਲ ਕਰੀ ਬੈਠਾ, ਪੈਸੇ ਬਿਨਾਂ ਬੰਦੇ ਨੂੰ ਇਹ ਵੀ ਲੱਗਦਾ ਕਿ ਕੱਖ ਵੀ ਨਹੀਂ, ਅਤੇ ਕਈ ਕਹਿੰਦੇ ਆ ਪੈਸਾ ਕਿਤੇ ਨਾ ਕਿਤੇ ਥੋੜ੍ਹਾ ਬਹੁਤਾ ਜ਼ਿਆਦਾ ਵੀ ਹੋ ਜਾਵੇ ਨਾ, ਫਿਰ ਪੰਗੇ ਵੀ ਬੜੇ ਪੈਂਦੇ ਆ। ਸੋ ਇੱਕ ਨਾ ਕੋਮਨ ਗੱਲ ਹੈ, ਬੜੇ ਪਰਿਵਾਰਾਂ 'ਚ ਕੋਮਨ ਹੈ, ਆਪਾਂ ਵੀ ਇਹਦੇ ਉੱਤੇ ਬੜਾ ਲੰਬਾ ਸਮਾਂ ਪਹਿਲਾਂ ਸ਼ਾਇਦ ਮੈਂ ਲੱਗਦਾ ਡਿਸਕਸ਼ਨ ਵੀ ਇੱਕ ਵਾਰ ਕੀਤੀ ਸੀ। ਅਤੇ ਆਪਾਂ ਇੱਥੇ ਰਹਿੰਦੇ ਹੋਏ ਪੈਸੇ ਇੰਡੀਆ ਬਹੁਤ ਭੇਜਦੇ ਆ, ਜ਼ਿੰਮੇਵਾਰੀ ਸਿਰ 'ਤੇ ਆ ਜਾਂਦੀ ਹੈ, ਘਰਦੇ ਕਹਿੰਦੇ ਆ ਕਿ ਬਈ ਸਾਨੂੰ ਇਸ ਚੀਜ਼ ਦੀ ਲੋੜ ਹੈ, ਸਾਨੂੰ ਉਸ ਚੀਜ਼ ਦੀ ਲੋੜ ਹੈ। ਕਈ ਵਾਰ ਪੇਰੈਂਟਸ, ਕਈ ਵਾਰ ਕੋਈ ਭੈਣ ਭਰਾ ਹੁੰਦੇ ਆ, ਕੋਈ ਵੀ ਰਿਸ਼ਤੇਦਾਰ ਹੁੰਦੇ ਆ, ਅਤੇ ਇੱਥੇ ਆ ਕੇ ਬੰਦੇ ਨੂੰ ਲੱਗਦਾ ਕਿ ਆਪਾਂ ਰਿਸਪੋਂਸੀਬਲ ਹਾਂ ਕਿ ਸਾਨੂੰ ਯਾਰ ਸਾਡੀ ਜ਼ਿੰਮੇਵਾਰੀ ਅਸੀਂ ਪੈਸੇ ਭੇਜਣੇ ਭੇਜਣੇ ਆ। ਇੱਕ ਵਾਰੀ ਵੀਰ ਨਾਲ ਗੱਲ ਹੋ ਰਹੀ ਸੀ ਪਰਸੋਂ ਚੌਥੇ, ਉਹ ਕਹਿੰਦੇ ਨਵੀਂ, ਮੈਂ ਤੁਹਾਨੂੰ ਪੂਰੀ ਸਟੋਰੀ ਦੱਸ ਦਿੰਦਾ, ਉਹ ਕਹਿੰਦੇ ਕਿ ਨਵੀਂ ਮੈਂ ਫਾਈਨੈਂਸ਼ਲੀ ਅਸੀਂ ਵੈੱਲ ਆਫ ਹਾਂ, ਮੈਂ ਅਤੇ ਮੇਰੀ ਵਾਈਫ ਵਧੀਆ, ਸਾਨੂੰ ਕੋਈ ਪੈਸਿਆਂ ਪੱਖੋਂ ਦਿੱਕਤ ਨਹੀਂ, ਮੈਂ ਵਧੀਆ ਕਮਾਉਣਾ, ਸਾਰੇ ਘਰ ਦੇ ਬਿੱਲ, ਬੱਤੀਆਂ, ਬੱਚੇ, ਸਾਰਾ ਕੁਛ ਐਨ ਪੂਰਾ ਸਾਂਭਿਆ ਹੋਇਆ, ਅਤੇ ਨੋ ਪ੍ਰੋਬਲਮ। ਅਤੇ ਉਹ ਵੀਰ ਕਹਿੰਦੇ ਕਿ ਮੇਰੇ ਬੈਕ ਹੋਮ ਬ੍ਰਦਰ ਹੈ, ਪੇਰੈਂਟਸ ਨੇ, ਅਤੇ ਉਹ ਕਹਿੰਦੇ ਕਿ ਮੈਂ ਉਹਨਾਂ ਨੂੰ ਜਦੋਂ ਲੋੜ ਪੈਂਦੀ ਆ, ਜਦੋਂ ਪੁੱਛਦੇ ਆ, ਮੈਂ ਪੈਸੇ ਭੇਜ ਦਿੰਦਾ। ਉਹ ਕਹਿੰਦੇ ਮੈਂ ਚਲੋ ਬੜਾ ਨਹੀਂ ਪੁੱਛਦਾ, ਜੇ ਉਹ ਕਹਿੰਦੇ ਆ ਵੀ ਸਾਨੂੰ ਇੰਨਾ 1000 ਚਾਹੀਦਾ, ਅਤੇ ਮੈਂ ਕਹਿੰਦਾ ਮੰਮੀ ਕੋਈ ਗੱਲ ਨਹੀਂ ਪਹੁੰਚ ਗਿਆ, ਮੈਨੂੰ ਦਿਓ 2-4 ਮਿੰਟ। ਅਤੇ ਬ੍ਰਦਰ ਕਹਿੰਦਾ ਵੀਰੇ ਯਾਰ ਮੈਨੂੰ ਥੋੜ੍ਹੇ ਪੈਸੇ ਭੇਜੀ। ਉਹ ਕਹਿੰਦੇ ਮੈਂ ਬੜੀ ਪੁੱਛ ਗਿੱਛ ਨਹੀਂ ਕਰਦਾ, ਆਈ ਨਹੀਂ ਕਿ ਉਹ ਵੀ ਲੱਖਾਂ ਹੀ ਰੁਪਈਏ ਮੰਗਾ ਰਹੇ ਆ ਕਦੇ ਕਦੇ ਹੀ, ਚਲੋ ਹੁੰਦਾ ਵੀ ਆ ਵੱਡਾ ਅਮਾਊਂਟ, ਬਟ ਉਹ ਕਹਿੰਦਾ ਕਿ ਮੈਨੂੰ ਪਤਾ ਕਿ ਪੈਸਾ ਹੈਗਾ ਅਤੇ ਮੈਂ ਭੇਜ ਦਿੰਦਾ ਇੰਡੀਆ, ਨੋ ਪ੍ਰੋਬਲਮ। ਉਹ ਕਹਿੰਦਾ ਕਿ ਮੈਂ ਆਪਣੇ ਅਕਾਊਂਟ 'ਚੋਂ ਭੇਜਦਾ, ਮੇਰੀ ਵਾਈਫ ਨੂੰ ਮੈਂ ਕਦੇ ਦੱਸਦਾ ਨਹੀਂ, ਕਦੇ ਪੁੱਛਦਾ ਨਹੀਂ। ਉਹ ਕਹਿੰਦੇ ਕਿ ਕਿਹੜਾ ਵਾਈਫ ਨੂੰ ਪਤਾ ਚੱਲ ਗਿਆ ਕਿ ਮੈਂ ਬੜੇ ਲੰਬੇ ਸਮੇਂ ਤੋਂ ਭੇਜ ਰਿਹਾ ਹਾਂ। ਅਤੇ ਉਹ ਫਿਰ ਵਾਈਫ ਨੇ ਇਤਰਾਜ਼ ਕੀਤਾ ਕਿ ਯਾਰ ਵੀ ਤੂੰ ਐਵੇਂ ਭੇਜੀ ਜਾਂਦਾ, ਮੈਨੂੰ ਪੁੱਛ ਲਿਆ ਕਰ, ਮੈਨੂੰ ਦੱਸ ਦਿਆ ਕਰ ਕਿ ਦੇਖੇ ਵੀਰ ਨੇ, ਭਰਾ ਨੇ ਇੰਨੇ ਮੰਗੇ ਆ, ਡੈਡੀ ਨੇ ਇੰਨੇ ਮੰਗੇ ਆ, ਮਾਮ ਨੇ ਇੰਨੇ ਮੰਗੇ ਆ। ਉਹ ਕਹਿੰਦਾ ਮੈਂ ਆਪਣੀ ਵਾਈਫ ਨੂੰ ਕਿਹਾ ਦੇਖ ਤੈਨੂੰ ਕਿਸੇ ਚੀਜ਼ ਦੀ ਕਮੀ ਆ, ਕਦੇ ਤੈਨੂੰ ਕਿਸੇ ਚੀਜ਼ ਤੋਂ ਮੈਂ ਨਾ ਕੀਤੀ ਹੈ, ਬੱਚੇ ਨੂੰ ਨਾ ਕੀਤੀ ਹੈ, ਬਿੱਲ ਬੱਤੀਆਂ ਸਾਰਾ ਕੁਛ ਹੈ ਜਿਵੇਂ ਤੂੰ ਚਾਹੁੰਦੀ ਹੋਵੇਂ ਹੈ ਨਾ। ਉਹ ਕਹਿੰਦੀ ਹਾਂ। ਉਹ ਕਹਿੰਦਾ ਫਿਰ ਤੈਨੂੰ ਕੀ ਤਕਲੀਫ ਹੈ, ਮੈਂ ਜਿੰਨੇ ਮਰਜ਼ੀ ਭੇਜਾਂ। ਉਹ ਕਹਿੰਦੀ ਕਿ ਨਹੀਂ ਯਾਰ ਵੀ ਆਪਾਂ ਫਿਰ ਵੀ ਫੈਮਿਲੀ ਹਾਂ, ਅਤੇ ਤੂੰ ਮਾੜੇ ਆ ਮੈਨੂੰ ਦੱਸ ਦਿਆ ਕਰਕੇ, ਇਸ ਕਰਕੇ ਮੰਮੀ ਨੇ ਮੰਗਾਇਆ, ਇਸ ਕਰਕੇ ਡੈਡੀ ਨੇ ਮੰਗਾਇਆ। ਉਹ ਕਹਿੰਦਾ ਪਰ ਕਿਉਂ, ਜਾਂ ਤਾਂ ਹੋਵੇ ਵੀ ਮੈਂ ਆਪਣੇ ਫਾਈਨੈਂਸਿਸ ਨੂੰ ਤੰਗ ਕਰ ਰਿਹਾ, ਜਦੋਂ ਆਪਾਂ ਪੂਰੇ ਐਨ ਸੈੱਟ ਆ, ਠੀਕ ਆ, ਤਾਂ ਫਿਰ ਇਸ਼ੂ ਕੀ ਹੈ। ਹੁਣ ਕੁਝ ਕੁ ਲੋਕਾਂ ਦੇ ਮਨ 'ਚ ਇਹ ਹੈ ਕਿ ਯਾਰ ਕੁੜੀ ਜਿਹੜੀ ਉਹ ਬਿਨਾਂ ਕਿਸੇ ਕੋਲੋਂ ਪੰਗੇ ਖੜੀ ਕਰ ਰਹੀ ਹੈ, ਜੇ ਉਹ ਤੁਹਾਨੂੰ ਤੇਰੀ ਵੀ ਟੇਕ ਕੇਅਰ ਕਰ ਰਿਹਾ ਅਤੇ ਇੰਡੀਆ ਭੇਜ ਵੀ ਦਿੰਦਾ, ਤਾਂ ਵਟਸ ਦਾ ਬਿਗ ਡੀਲ। ਕਈ ਲੋਕਾਂ ਨੂੰ ਲੱਗਦਾ ਨਹੀਂ ਯਾਰ, ਜਦੋਂ ਤੁਸੀਂ ਪਾਰਟਨਰ ਹੋ, ਤੁਸੀਂ ਤੁਹਾਡਾ ਆਪਸ ਵਿੱਚ ਰਿਸ਼ਤਾ, ਤਾਂ ਤੁਸੀਂ ਇੱਕ ਦੂਜੇ ਨੂੰ ਦੱਸ ਕੇ ਪੁੱਛ ਕੇ ਕਰਿਆ ਕਰੋ ਜੋ ਕਰਨਾ। ਸੋ ਨੰਬਰ ਹੈ ਆਪਣਾ 9056733337, 905-673-3337, 9056733337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਵਟਸ ਯੂਰ ਓਪੀਨੀਅਨ, ਤੁਹਾਡਾ ਕੀ ਓਪੀਨੀਅਨ ਹੈ ਇਸ ਬਾਰੇ, ਕੀ ਦੱਸਣ ਦੀ ਪੁੱਛਣ ਦੀ ਹਰ ਵੇਲੇ ਲੋੜ ਹੈ? ਜਾਂ ਜੇ ਬੰਦਾ ਰਿਸਪੋਂਸੀਬਲ ਹੈ ਫਾਈਨੈਂਸ਼ਲੀ ਅਤੇ ਇੱਥੇ ਵੀ ਟੇਕ ਕੇਅਰ ਕਰ ਰਿਹਾ ਅਤੇ ਉੱਥੇ ਵੀ ਭੇਜ ਦਿੰਦਾ ਤਾਂ ਫਿਰ ਕੀ ਹੋ ਗਿਆ? ਨੰਬਰ ਹੈ ਆਪਣਾ 905-673-3337, 905-673-3337। ਹੁਣ ਕਈ ਕਹਿੰਦੇ ਯਾਰ ਚਲੋ ਮੈਂ ਨਹੀਂ ਕਹਿ ਰਿਹਾ, ਕਈ ਲਿਸਨਰਸ ਕਹਿੰਦੇ ਆ ਬਿਨਾਂ ਕਿਸੇ ਗੱਲੋਂ ਆਦਤ ਹੁੰਦੀ ਹੈ ਕਈਆਂ ਦੀ ਕਿ ਪੰਗਾ ਪਾ ਕੇ ਬਸ ਬਹਿ ਜਾਣਾ, ਵੀ ਕੋਈ ਇਸ਼ੂ ਨਹੀਂ, ਸਾਰਾ ਕੁਛ ਠੀਕ ਚੱਲ ਰਿਹਾ, ਬੰਦਾ ਦੇਖੋ ਮਿਹਨਤ ਵੀ ਕਰਦਾ ਦੱਬ ਕੇ ਹਰ ਇੱਕ ਚੀਜ਼ ਦੀ ਟੇਕ ਕੇਅਰ ਕਰਦਾ, ਤਾਂ ਵੀ ਕਿਤੇ ਨਾ ਕਿਤੇ ਉਹ 'ਤੇ ਉਂਗਲੀ ਉਠਾਈ ਜਾਂਦੀ ਹੈ ਵੀ ਤੂੰ ਐਂ ਕਿਉਂ ਕਰਦਾ, ਉਵੇਂ ਕਿਉਂ ਕਰਦਾ। ਸੋ 905-673-3337, 905-673-3337 ਆਪਣਾ ਨੰਬਰ ਹੈ, ਅਤੇ ਤੁਹਾਡੀਆਂ ਕੁਝ ਕਾਲਸ ਲੈਣੇ ਜ਼ਰੂਰ ਆ। 905-673-3337 ਆਪਣਾ ਨੰਬਰ ਹੈ। ਇੱਕ ਤੁਸੀਂ ਯਾਦ ਜ਼ਰੂਰ ਰੱਖਣਾ ਮੈਸੇਜ ਗਿੱਲ ਫਾਰਮ ਦਾ, ਗਿੱਲ ਫਾਰਮ 'ਤੇ ਜਾਓ, ਹਰ ਰੋਜ਼ ਫਰੈਸ਼ ਤਾਜ਼ੀਆਂ ਸਬਜ਼ੀਆਂ ਗਿੱਲ ਫਾਰਮ 'ਤੇ ਪਿੱਕ ਕੀਤੀਆਂ ਜਾਂਦੀਆਂ ਨੇ, ਖੀਰੇ, ਜ਼ੁਕੀਨੀ, ਸਾਗ, ਪਾਲਕ, ਧਨੀਆ, ਕੌਰਨ, ਚੱਪਣ ਕੱਦੂ, ਗ੍ਰੀਨ ਕੱਦੂ ਆਦਿ। ਤੁਸੀਂ ਜ਼ਰੂਰ ਜਾਓ, ਇਹਨਾਂ ਦਾ ਪੱਥਰ ਦੀ ਚੱਕੀ ਨਾਲ ਪੀਸਿਆ ਆਟਾ ਪੂਰਾ ਫਰੈਸ਼, ਵੀ ਹੋਲ ਵੀਟ, ਮੱਕੀ, ਬੇਸਣ, ਬਾਜਰਾ, ਜਾਓ ਪਹੁੰਚੋ ਗਿੱਲ ਫਾਰਮ, ਡਿਕਸੀ ਐਂਡ ਕਿੰਗ, ਡਿਕਸੀ ਐਂਡ ਕਿੰਗ ਗਿੱਲ ਫਾਰਮ, 905-925-2300। ਦੇਸੀ ਫਾਰਮ ਦੇ ਆਂਡੇ, ਦੇਸੀ ਸ਼ਹਿਦ ਵੀ ਲਓ ਜੀ। 4984 ਹਾਂਜੀ ਬਿਨਾਂ ਕਿਸੇ ਗੱਲੋਂ ਆਪਣੇ ਬਜਟ ਤੋਂ ਬਾਹਰ ਭੇਜ ਰਹੇ ਹੋ ਫਿਰ ਇਸ਼ੂ ਹੈ, ਪਰ ਜੇ ਦੋਨਾਂ ਕੋਲ ਵਧੀਆ ਪੈਸਾ ਫਿਰ ਕੀ ਇਸ਼ੂ ਹੈ?
1: ਨਹੀਂ ਭਾਜੀ, ਮੈਂ ਉਹਨਾਂ ਨਾਲ ਗੱਲਬਾਤ ਕਿੱਦਾਂ ਦੀ ਕਰ ਲਈਏ ਨਾ, ਉਹ ਮਾਂ ਜਿਹਾ ਵੀ ਹੁੰਦਾ ਵਾ, ਤੇ ਫਿਰ ਵੀ ਕੱਲ ਨੂੰ ਭਾਜੀ ਸਿਚੁਏਸ਼ਨ ਦਾ ਪਤਾ ਨੀ ਹੁੰਦਾ ਕਿੱਦਾਂ ਦੀ ਹੁੰਦੀ ਫੈਮਿਲੀ ਚ, ਜਿੱਦਾਂ ਮਤਲਬ ਰਿਸ਼ਤੇਦਾਰੀ ਚ ਵੀ ਪਤਾ ਹੋਣਾ ਚਾਹੀਦਾ ਉਹਨਾਂ ਨੂੰ ਵੀ, ਕੱਲ ਨੂੰ ਜੇ ਉਹਨਾਂ ਨੂੰ ਲੋੜ ਪੈ ਜਾਏ ਤੇ ਬੰਦਾ ਬਾਈ ਚਾਂਸ ਨਾ ਹੋਵੇ ਇੱਦਾਂ ਹਨਾ ਦੁਨੀਆਂ ਤੇ, ਉਹਨੂੰ ਵਾਈਫ ਨੂੰ ਪਤਾ ਹੋਣਾ ਚਾਹੀਦਾ ਵੀ ਮੇਰੇ ਬੰਦੇ ਨੇ ਇਹਨਾਂ ਦੇ ਅਹਿਸਾਨ ਕੀਤਾ ਉਸ ਟਾਈਮ ਤੇ। ਇਹ ਮੇਰਾ ਪੁਆਇੰਟ ਤੇ ਇਹੀ ਹੈਗੀ, ਉਸ ਟਾਈਮ ਤੇ ਪਤਾ ਹੋਣਾ ਚਾਹੀਦਾ ਵਾਈਫ ਨੂੰ ਵੀ ਕਿਹਨੂੰ ਦਿੱਤੇ ਆ, ਕਿਹਦੇ ਨਾਲ ਮੇਰਾ ਘਰ ਵਾਲਾ ਵਰਤਦਾ ਸੀ ਫਾਈਨੈਂਸ਼ਲੀ ਹਨਾ, ਤੇ ਜਾਂ ਕੱਲ ਨੂੰ ਉਹਨੂੰ ਲੋੜ ਪੈ ਜਾਏ ਵੀ ਉਹਨੇ ਕਿਹਦੇ ਕੋਲ ਮੰਗਣੇ ਆ
0: ਮੰਗਣੇ। ਚਲੋ ਪਰ ਹੁਣ ਮਾਂ ਬਾਪ ਤੋਂ ਥੋੜਾ ਮੰਗਣੇ ਹੁੰਦੇ ਆ ਪੈਸੇ,
1: ਉਹ ਭਾਜੀ ਐਜ਼ ਏ ਹੈਲਪ ਦੀ ਗੱਲ ਕਰਦਾ ਮੈਂ ਭੈਣ ਭਰਾਵਾਂ ਚੋਂ।
0: ਨਹੀਂ ਚਲੋ ਠੀਕ ਹੈ, ਨਹੀਂ ਤੁਹਾਡਾ ਵੀ ਓਪੀਨੀਅਨ, ਬਟ ਦੇਖਦੇ ਹਾਂ, ਸਾਰਿਆਂ ਦਾ ਸੁਣਦੇ ਹਾਂ ਤੇ ਕਾਲ ਕਰਦੇ, ਹੋਲਡ ਕਰ ਲਓ ਤੇ ਨਹੀਂ ਕਾਲ ਮਿਲ ਰਹੀ ਤਾਂ ਲਾਈ ਚੱਲੋ ਲਾਈਨ। ਲਵਾਨਾ ਵੈਲਨੈਸ ਸਪਾ ਤੇ ਇੱਕ ਵਾਰ ਪਹੁੰਚੋ ਲੇਡੀਜ਼, ਤੁਹਾਡੇ ਲਈ ਖਾਸ ਤੌਰ ਤੇ ਯਾਰ, ਇੰਨੀ ਟੌਪ ਦੀ ਇੰਨਾ ਟੌਪ ਦਾ ਸਪਾ ਖੁੱਲਿਆ ਏਅਰਪੋਰਟ ਰੋਡ ਤੇ ਸਟੀਲਸ ਦੇ ਕੋਰਨਰ ਤੇ 341 ਪਾਰਕਹਰਸਟ ਸਕੁਏਅਰ ਤੇ, ਮੈਂ ਕਹਿੰਦਾ ਬਹਿ ਜਾ ਬਹਿ ਜਾ ਹੀ ਆ। ਇਹਨਾਂ ਕੋਲ ਆਰ ਐਮ ਟੀਜ਼ ਵੀ ਨੇ ਜੇ ਤੁਸੀਂ ਮਸਾਜ ਕਰਵਾਉਣਾ ਕਿਸੇ ਵੀ ਕਿਸਮ ਦਾ, ਤੇ ਉਸ ਤੋਂ ਇਲਾਵਾ ਰਿਲੈਕਸੇਸ਼ਨ ਮਸਾਜ, ਹੌਟ ਸਟੋਨ ਮਸਾਜ, ਡਰਮਾਲੋਜਿਕਾ, ਸਟੈਂਡਰਡ ਫੇਸ਼ੀਅਲ, ਲਿੰਫੈਟਿਕ ਫੁੱਲ ਬਾਡੀ ਮਸਾਜ, ਡਰਮਾ ਬ੍ਰੇਸ਼ਨ ਕਰਵਾਉਣੀ ਹੈ ਏਅਰਪੋਰਟ ਐਂਡ ਸਟੀਲਸ 341 ਪਾਰਕਰ ਸਕੁਏਅਰ, ਸਕਿਨ ਕੇਅਰ ਦੀ ਕੋਈ ਵੀ ਟ੍ਰੀਟਮੈਂਟ ਐਟ ਲਵਾਨਾ ਵੈਲਨੈਸ ਸਪਾ। ਬਾਈ ਬਾਈ ਹੈਲੋ, ਵਧੀਆ ਜੀ, ਕਿੱਦਾਂ?
2: ਵੈਰੀ ਗੁੱਡ, ਵੈਰੀ ਗੁੱਡ। ਜਿਹੜਾ ਪਹਿਲੇ ਬਾਈ ਨੇ ਵਿਚਾਰ ਦਿੱਤੇ ਆ ਉਹ ਮੈਂ ਸਹਿਮਤ ਆ ਉਹਨਾਂ ਨਾਲ। ਦੇਖੋ ਵੀਰ, ਗੱਲ ਇਹ ਆ, ਗੱਡੀ ਦੇ ਦੋ ਪਹੀਏ ਹਸਬੈਂਡ ਵਾਈਫ ਹਨਾ ਜਿਹੜੇ, ਉਹ ਇਹ ਨੀ ਮਤਲਬ ਹੁੰਦਾ ਵੀ ਕਿਉਂ ਭੇਜੀਏ, ਹੁੰਦਾ ਵੀ ਸਾਡੇ ਘਰ ਦੇ ਵਿੱਚ ਕਿਹਨੂੰ ਦਿੰਦੇ ਆ, ਕਿਹਤੋਂ ਲੈਂਦੇ ਆ, ਕੀ ਕੁਛ ਉਹਨਾਂ ਚੀਜ਼ਾਂ ਨੂੰ ਪਤਾ ਹੋਣਾ ਚਾਹੀਦਾ। ਪਰ ਪਤਾ ਸਾਡੇ ਸਮਾਜ ਦੇ ਵਿੱਚ ਕੀ ਚੱਲਦਾ ਵਾ, ਅਸੀਂ ਮਰਦ ਪ੍ਰਧਾਨ ਸਮਾਜ ਨੂੰ ਹੈਗੇ ਆ, ਮਤਲਬ ਜ਼ਿਆਦਾਤਰ ਸਾਡੀ ਸੋਚ ਉਸ ਪਾਸੇ ਨੂੰ ਹੈ। ਉਹ ਕਹਿੰਦਾ ਵੀ ਠੀਕ ਆ, ਪੈਸੇ ਬਹੁਤ ਨੇ ਸਾਡੇ ਕੋਲੇ, ਪਰ ਮੈਂ ਕਿਹਾ ਤੈਨੂੰ ਦੱਸਾਂ ਨਹੀਂ, ਇਹ ਗਲਤ ਗੱਲ। ਜੇ ਵਾਈਫ ਦੇਖੋ ਉਹਦਾ ਕਈ ਵਾਰੀ ਅਸੀਂ ਇਹ ਸੋਚਦੇ ਮੈਂ ਕੰਮ ਕਰਕੇ ਦੇ ਉਹਨਾਂ, ਵਾਈਫ ਘਰੇ ਬੈਠੀ ਆ ਹਨਾ, ਵਾਈਫ ਘਰੇ ਨੀ ਬੈਠੀ, ਵਾਈਫ ਸਾਡੇ ਨੂੰ ਵੱਧ ਕੰਮ ਕਰਦੀ ਆ, ਘਰੇ ਬੈਠੀ ਹੋਈ ਉਹ ਘਰ ਸਾਂਭਦੀ ਆ, ਬੱਚੇ ਸਾਂਭਦੀ ਆ, ਸਕੂਲ ਛੱਡਦੀ ਆ, ਲੈ ਕੇ ਆਉਂਦੀ ਆ, ਬੱਚਿਆਂ ਨੂੰ ਗੇਮਾਂ ਤੇ ਲੈ ਕੇ ਜਾਂਦੀ ਆ, ਉਹ ਬੜਾ ਵੱਡਾ ਯੋਗਦਾਨ ਸਮਝਣਾ ਸਾਨੂੰ, ਸਾਡੇ ਦਿਮਾਗ ਜਿਹੜੀ ਪੁੱਟੀ ਗੱਲ ਵਧੀਆ ਨਾ ਨਿਕਲਣੀ ਚਾਹੀਦੀ ਵੀਰੋ। ਇਸ ਕਰਕੇ ਸਾਨੂੰ ਕੋਈ ਵੀ ਕੰਮ ਕਰ ਸਕਦੇ ਕਿਸੇ ਨੂੰ ਵੀ ਭਾਵੇਂ ਉਹਦੇ ਮਾਂ ਪਿਓ ਨੂੰ ਦਿੰਦੇ ਪਤਾ ਹੋਣਾ ਜਿੱਦਾਂ ਦੋਨੋਂ ਜੀਆਂ ਨੂੰ ਸਾਡੇ ਘਰ ਚ ਕੀ ਹੋ ਰਿਹਾ। ਜ਼ਿਆਦਾਤਰ ਨਵੀਂ ਸਾਹਿਬ ਗੱਲਾਂ ਕਰ ਆਏ ਸੀਗੇ ਅਸੀਂ ਅੱਗੇ ਆਉਣਗੀਆਂ ਦੇਖ ਲਓ।
0: ਨਹੀਂ ਨਹੀਂ ਕੋਈ ਨਾ ਠੀਕ ਹੈ ਦੇਖਦੇ ਹਾਂ। ਥੈਂਕ ਯੂ ਸਰ ਬਹੁਤ ਸ਼ੁਕਰੀਆ। ਨਹੀਂ ਕਈ ਪਰਿਵਾਰਾਂ ਚ ਇੱਕ ਖੁੱਲ ਦਿੱਤੀ ਜਾਂਦੀ ਹੈ ਇੰਡੀਪੈਂਡੈਂਸ ਜਿਹਨੂੰ ਕਹਿੰਦੇ ਆ ਕਿ ਕੋਈ ਗੱਲ ਨਹੀਂ ਤੂੰ ਭੇਜੀ ਚੱਲ ਐਡਾ ਕਿਹੜਾ ਇਸ਼ੂ ਹੈ ਐਸ ਲੌਂਗ ਐਜ਼ ਆਪਣਾ ਇੱਥੇ ਨਹੀਂ ਕੁਛ ਇਫੈਕਟ ਹੋ ਰਿਹਾ ਤਾਂ ਨਾਟ ਅ ਬਿਗ ਡੀਲ। ਬਟ ਨਹੀਂ ਅਗੇਨ ਹਰੇਕ ਦਾ ਆਪਦਾ ਓਪੀਨੀਅਨ ਹੈ ਕੋਈ ਗਲਤ ਨਹੀਂ ਸਾਰਿਆਂ ਦਾ ਯਾਰ ਦੇਖੋ ਆਪਦਾ ਆਪਦਾ ਬ੍ਰੇਨ ਹੈ ਤੇ ਹਰੇਕ ਬੰਦਾ ਆਪਣੇ ਸੋਚ ਮੁਤਾਬਕ ਚੱਲਦਾ। ਇੱਕ ਤੁਸੀਂ ਰਾਜਵੰਤ ਕੌਰ ਨੂੰ ਜ਼ਰੂਰ ਫੋਨ ਕਰੋ। ਤੁਸੀਂ ਪਰੇਸ਼ਾਨ ਹੋ ਯਾਰ ਕਿ ਗੱਡੀਆਂ ਦੀ ਘਰਾਂ ਦੀ ਤੁਹਾਡੀ ਇੰਸ਼ੋਰੈਂਸ ਨਹੀਂ ਘਟ ਰਹੀ। ਰਾਜਵੰਤ ਨੂੰ ਇੱਕ ਵਾਰ ਫੋਨ ਘੁਮਾ ਲਓ। ਕਾਰ ਵੈਨ ਟਰੱਕ ਦੀ ਇੰਸ਼ੋਰੈਂਸ ਦੇ ਮਾਹਰ ਮਾਹਰ ਮਾਹਰ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ ਤੇ ਤੁਹਾਨੂੰ ਇਹ 30% ਤੱਕ ਦਾ ਡਿਸਕਾਊਂਟ ਲੈ ਕੇ ਦੇਣਗੇ। ਚਾਹੇ ਗੱਡੀਆਂ ਦੀ ਇੰਸ਼ੋਰੈਂਸ ਕਰਾ ਲਓ, ਚਾਹੇ ਤੁਸੀਂ ਘਰਾਂ ਦੀ ਕਰਾ ਲਓ, ਕਮਰਸ਼ਲ ਕਰਾ ਲਓ। ਇੱਕ ਵਾਰ ਰਾਜਵੰਤ ਨੂੰ ਕਾਲ ਕਰ ਲਓ 6476744735 6476744735। ਰਾਜਵੰਤ ਕੌਰ 8177 ਹੈਲੋ
3: ਬੰਦਾ ਚਾਹੁੰਦਾ ਵੀ ਮੇਰੇ ਨਾਲ ਸਾਰਾ ਕੁਛ ਸ਼ੇਅਰ ਹੋਵੇ ਪਰ ਮੈਨੂੰ ਕੋਈ ਰੋਕੇ ਟੋਕੇ ਨਾ। ਪਰ ਅਸੀਂ ਇਹੀ ਚਾਹੁੰਦੇ ਹਾਂ ਵੀ ਚਲੋ ਆਪਸੀ ਸਹਿਮਤੀ ਦੇ ਨਾਲ ਸਾਰੀਆਂ ਚੀਜ਼ਾਂ ਹੋਣ ਤੇ ਕਿਉਂਕਿ ਨਿੱਕੀਆਂ ਨਿੱਕੀਆਂ ਚੀਜ਼ਾਂ ਨਾ ਮਿਸ ਅੰਡਰਸਟੈਂਡਿੰਗ ਬਣਾ ਬਣਾ ਕੇ ਲੜਾਈ ਵੱਡੀ ਕਰ ਦਿੰਦੀਆਂ। ਜਦੋਂ ਆਪਾਂ ਕੁਛ ਲੁਕਾਉਂਦੇ ਹਾਂ ਵੀ ਇੱਕ ਝੂਠ ਨੂੰ ਲੁਕਾਉਣ ਵਿੱਚ ਫਿਰ ਉਹਨੂੰ ਲੁਕਾਉਣ ਵਿੱਚ ਫਿਰ ਝੂਠ ਮਾਰਨਾ ਪੈਂਦਾ। ਇਹਦੇ ਨਾਲ ਵੀ ਸਾਡਾ ਓਪੀਨੀਅਨ ਦਈ ਦੱਸ ਕੇ ਕਰੀਏ ਤੇ ਉਹ ਜ਼ਿਆਦਾ ਮਜ਼ਾ ਆਉਂਦਾ। ਬੰਦੇ ਦਾ ਇੱਕ ਨੂੰ ਕੋਨਫੀਡੈਂਸ ਇਹ ਹੁੰਦਾ ਵੀ ਹਾਂ ਵੀ ਮੇਰੀ ਘਰ ਵਾਲੀ ਨੂੰ ਪਤਾ ਸਾਰਾ ਕੁਛ ਵੀ ਮੈਂ ਓਦਾਂ ਨੀ ਕਰ ਰਿਹਾ। ਰਿਸਪੋਂਸੀਬਿਲਟੀ ਦੇਖੋ ਬਣਦੀ ਆ ਉਹਦੀ ਪਰਿਵਾਰ ਨੂੰ ਵੀ ਸਾਂਭਣ ਦੀ। ਜਦੋਂ ਆਪਾਂ ਇੱਧਰ ਆਏ ਹਾਂ ਇਹ ਨੀ ਗਾ ਵੀ ਆਪਣੀ ਰਿਸਪੋਂਸੀਬਿਲਟੀ ਨਹੀਂ ਹੈਗੀ ਵੀ ਉਹ ਘਰ ਦੇ ਹੁਣ ਆਪਦੇ ਆਪਾਂ ਵੇਖਣ। ਆਪਣੀ ਵੀ ਰਿਸਪੋਂਸੀਬਿਲਟੀ ਮੁੰਡੇ ਦੀ ਤਾਂ ਜ਼ਿਆਦਾ ਰਿਸਪੋਂਸੀਬਿਲਟੀ ਹੁੰਦੀ ਹੈ ਐਸ ਕੰਪੇਅਰ ਟੂ ਕਿਉਂਕਿ ਕੁੜੀ ਚਲੋ ਵਿਆਹ ਕੇ ਅੱਗੇ ਆ ਜਾਂਦੀ ਆ ਉਹ ਦੇ ਘਰ ਦੇ ਹੁੰਦੇ ਆਪੇ ਕਰ ਲੈਂਦੇ ਆ ਉਹਨਾਂ ਦਾ ਬ੍ਰਦਰ ਹੁੰਦਾ ਜਾਂ ਕੁਛ ਵੀ ਆ। ਮੁੰਡੇ ਦੀ ਰਿਸਪੋਂਸੀਬਿਲਟੀ ਤਾਂ ਘਰਦਿਆਂ ਨੂੰ ਲੈ ਕੇ ਹਮੇਸ਼ਾ ਹੀ ਰਹਿੰਦੀ ਆ ਤਾਂ ਦੱਸ ਕੇ ਹੋਵੇ ਚੀਜ਼ ਤਾਂ ਜ਼ਿਆਦਾ ਵਧੀਆ ਰਹਿੰਦੀ ਆ।
0: ਠੀਕ ਹੈ।
3: ਕਿਉਂਕਿ ਮੈਂ ਨਾ ਇੱਕ ਨੌਨ ਦੇ ਵਿੱਚ ਸੀ ਫੈਮਿਲੀ ਤੇ ਉਹ ਉਹਨਾਂ ਦੀ ਨਾ ਆਪਸੀ ਮਿਸਅੰਡਰਸਟੈਂਡਿੰਗ ਹੋ ਗਈ ਇਸੇ ਚੀਜ਼ ਕਰਕੇ। ਉਹ ਮਗਰ ਨਾ ਥੋੜਾ ਜਿਹਾ ਸੀਗਾ ਜਿਵੇਂ ਕੁੜੀ ਦੇ ਘਰੇ ਪੇਕੇ ਘਰੇ ਕਹਿ ਲਓ ਵੀ ਥੋੜਾ ਜਿਹਾ ਕਰਜ਼ਾ ਜ਼ਿਆਦਾ ਸੀਗਾ। ਉਹ ਅੰਦਰ ਖਾਤੇ ਸਪੋਰਟ ਕਰਦੀ ਰਹੀ ਕਰਦੀ ਰਹੀ ਕਰਦੀ ਰਹੀ ਸਾਲ ਲੰਘ ਗਿਆ ਦੋ ਸਾਲ ਲੰਘ ਗਿਆ। ਪਰ ਜਦੋਂ ਇੱਕ ਦਿਨ ਕਿਤੇ ਉਹ ਬੈਠੇ ਕੋਈ ਸਟੇਟਮੈਂਟ ਨਾ ਜਿਵੇਂ ਕਈ ਵਾਰੀ ਡਾਕੂਮੈਂਟ ਆ ਜਾਂਦੀ ਆ ਬਾਇਆ ਮੇਲ ਆ ਜਾਂਦੀ ਆ ਕੁਛ ਵੀ ਤੇ ਜਦੋਂ ਉਹਦੇ ਘਰ ਵਾਲੇ ਨੇ ਵੇਖਿਆ ਤੇ ਵੀ ਯਾਰ ਵੀ ਇਹ ਪੈਸੇ ਜਾਈ ਕਿੱਥੇ ਜਾਂਦੇ ਆ। ਜਦੋਂ ਉਹਨੂੰ ਪਤਾ ਲੱਗਿਆ ਵੀ ਇਹ ਤਾਂ ਯਾਰ ਉਹਦੇ ਦੇਖੇ ਭੇਜੀ ਜਾਂਦੀ ਆ ਚਲੋ ਠੀਕ ਆ ਵੈਲ ਸੈਟਲ ਸੀਗੇ ਨੀ ਗਾ ਵੀ ਕੋਈ ਪੈਸਿਆਂ ਦੀ ਦਿੱਕਤ ਸੀਗੀ। ਬਟ ਫਿਰ ਵੀ ਉਹ ਚੀਜ਼ਾਂ ਨੇ ਉਸ ਪਿੱਛੇ ਬਹੁਤ ਲੜਾਈ ਵੱਡੀ ਕ੍ਰੀਏਟ ਕੀਤੀ ਉਹਨਾਂ ਨੇ ਵੀ ਤੂੰ ਮੈਨੂੰ ਦੱਸ ਕੇ ਕਿਉਂ ਨੀ ਪਾਏ।
0: ਫ੍ਰੀਡਮ ਦੇ ਦੋ ਥੋੜੀ ਜਿਹੀ ਜੇ ਬੰਦਾ ਆਪਦੇ ਪੈਸਿਆਂ ਨਾਲ ਭੇਜ ਰਿਹਾ ਤਾਂ ਫਿਰ
3: ਜਦੋਂ ਕੋਈ ਉਹਨਾਂ ਇਸ਼ੂ ਹੀ ਨੀ ਹੋਊਗਾ ਜਦੋਂ ਆਪਾਂ ਫਿਰ ਇਹਦੇ ਨਾਲ ਦੱਸ ਕੇ ਕਰ ਲਈਏ ਜੋ ਇਸ਼ੂ ਕ੍ਰੀਏਟ ਕਰਨ ਵਾਲੀ ਹੈ ਹੀ ਨੀ। ਜੇ ਉਹਨੇ ਕਰਨਾ ਇਸ਼ੂ ਤੁਹਾਨੂੰ ਪਤਾ ਫਿਰ ਤਾਂ ਉਹਨੇ ਨਿੱਘੇ ਨਿੱਘੀ ਗੱਲਾਂ ਦੇ ਵੀ ਕਰੀ ਜਾਣਾ।
0: ਸਭ
3: ਦੇ ਨਾਰਮਲ ਲਾਈਫ ਹੀ ਜੀਂਦੇ ਆ ਉਹਨਾਂ ਨੂੰ ਜਾਦੇ ਭਾਵਾਂ ਪੈਸਾ ਆ ਵੀ ਜਾਵੇ ਉਹ ਫਿਰ ਵੀ ਨਾਰਮਲ ਜੇ ਰਹਿੰਦੇ ਆ। ਪੈਸਾ ਵੇਸਟ ਤਾਂ ਕਰਨਾ ਹੀ ਨੀ ਉਹਨਾਂ ਨੇ। ਮਾਂ ਪਿਓ ਨੂੰ ਲੈ ਕੇ ਨੀ ਕੋਈ ਇਸ਼ੂ ਹੋਣਾ ਚਾਹੀਦਾ ਵਾਈਫ ਨੂੰ। ਹਾਂ ਤੁਸੀਂ ਇੱਕ ਬ੍ਰਦਰ ਆ ਫਿਰ ਤੁਸੀਂ ਤੂੰ ਫੈਮਿਲੀਆਂ ਵੱਖਰੀਆਂ ਬਣ ਜਾਂਦੀਆਂ ਜਿਵੇਂ ਬ੍ਰਦਰ ਮੈਰਿਡ ਆ ਤੁਸੀਂ ਉਹਨੂੰ ਸਪੋਰਟ ਕਰੀ ਜਾਂਦੇ ਆ ਇੱਧਰ ਤੁਹਾਡਾ ਆਪਦਾ ਔਖਾ ਹੋਈ ਜਾਵੇ ਉਹ ਚੀਜ਼ਾਂ ਫਿਰ ਥੋੜੀ ਨਾ ਵਾਈਫ ਨੂੰ ਵੀ ਹਰਟ ਕਰਦੀਆਂ ਵੀ ਮੇਰਾ ਘਰ ਵਾਲਾ ਮੈਨੂੰ ਦੱਸ ਕੇ ਨੀ ਕਰ ਰਿਹਾ ਵੀ ਆਪੇ ਹੀ ਕਰ ਰਿਹਾ ਵਾ।
0: ਜੀ ਜੀ ਜੀ
3: ਹਾਂ
0: ਨਹੀਂ ਠੀਕ ਹੈ ਠੀਕ ਹੈ। ਥੈਂਕ ਯੂ ਵੀਰੇ ਤੁਹਾਡਾ ਵੀ ਬਹੁਤ ਸ਼ੁਕਰੀਆ। ਓਕੇ ਸਾਰੀਆਂ ਕਾਲਸ ਲੈਂਦੇ ਹਾਂ ਜਸਟ ਸੁਣੀ ਚੱਲੋ ਤੇ ਕਾਲ ਜਦੋਂ ਕਰਦੇ ਹੋਲਡ ਤੇ ਰੱਖ ਲਿਆ ਕਰੋ ਤੇ ਫਿਰ ਜੁੜੇ ਰਹੋ। ਇੱਕ ਮੈਂ ਮਿਸਟਰ ਸਿੰਘ ਪੀਜ਼ੇ ਦੀ ਜਾਣਕਾਰੀ ਦੇ ਦੇਵਾਂ। ਤੁਸੀਂ ਵਧੀਆ ਟੌਪ ਦਾ ਪਿਓਰ 100% ਵੈਜੀਟੇਰੀਅਨ ਪੀਜ਼ਾ ਖਾਣਾ। ਇਹਨਾਂ ਦੀਆਂ 30 ਲੋਕੇਸ਼ਨਾਂ ਨੇ। 2 ਲਾਰਜ ਪੀਜ਼ੇ, 4 4 ਟੌਪਿੰਗ, 4 ਫ੍ਰੀ ਡਿਪਿੰਗ ਸੌਸ, 2 ਲੀਟਰ ਕੋਕ ਦੀ ਬੋਤਲ ਨਾਲ ਫ੍ਰੀ ਸਿਰਫ $40 ਚ। ਮਿਸਟਰ ਸਿੰਘ ਪੀਜ਼ਾ ਇੱਕੋ ਇੱਕ ਨੰਬਰ ਹੈ 30 ਲੋਕੇਸ਼ਨਾਂ ਦਾ 905 504 905-504-4000, Brampton, North Park, Torbram, Queen, McLaughlin, Vankirk, Mayfield, Orenda, Dixie, Castlemore, McQueen, Financial, Mississauga, Bucky, Bolton, Hamilton, Kitchener, Galki, ਹਰੇਕ ਸ਼ਹਿਰ ਚ ਨੇ 905-504-4000 Mr. Singh Pizza. 2587, hello?
4: Naveen?
0: Haji?
4: Hello? Naveen Bachche?
0: Haji.
4: Sat
0: Shri Akal ji.
4: Dev bolda.
0: Haji, Haji.
4: Magar, ashi ta sara ko das gaye, ek dooje saanjha sara ko account pehle din to. Mere vyah ch tera daddy vi nachya sii, hazar namaste vi hai na.
0: Ji.
4: Apna, te saanu ta koi chakkar chukkar nahi, hun nave siape pehn lag gaye aa. ਹੁਣ ਇਹ ਗਰਾਜ ਬੜੇ ਤਰ੍ਹਾਂ ਪ੍ਰੋਗਰਾਮ ਸੁਣਦੇ ਮੈਂ ਹੋਰ ਦੋ ਮੁੰਡੇ ਕਾਲਜ ਵਾਲੇ ਉਹ ਕਹਿੰਦੇ ਗਾਣਾ ਲਾ ਦੇ ਪਾਲੀ ਦੂਜੇ ਦਾ ਸਰਦਾਰ ਰਮਲੇ ਦਾ
0: ਅੱਛਾ ਸੁਪਨਾ ਹੋ ਗਈ ਪਾਲੀ ਪ੍ਰੋਗਰਾਮ ਬਿਜ਼ੀ ਚੱਲ ਰਿਹਾ ਤੇ ਕਾਲਾਂ ਵੀ ਧੜਾ ਧੜਾ ਆ ਰਹੀਆਂ ਤੁਹਾਡੇ ਸਾਰਿਆਂ ਦੀਆਂ ਸੋ ਥੋੜਾ ਸਮਾਂ ਦੇ ਦਿਆ ਕਰੋ ਤੇ ਪੱਕਾ ਲਾ ਦੇਵਾਂਗੇ ਗਲੋਬਲ ਕੰਫਰਟ ਏਅਰ ਵਾਲਿਆਂ ਨੂੰ ਯਾਦ ਰੱਖੋ ਜੇ ਤੁਹਾਡਾ ਏ ਸੀ ਖਰਾਬ ਹੈ ਸਮਰ ਦੇ ਵਿੱਚ ਤਾਂ ਏ ਸੀ ਤੋਂ ਬਿਨਾਂ ਬੱਸ ਹੋ ਜਾਂਦੀ ਹੈ ਏ ਸੀ ਖਰਾਬ ਹੈ ਕਾਲ ਕਰੋ ਝੱਟ ਆ ਕੇ ਫਿਕਸ ਕਰਨਗੇ ਤੇ ਤੁਹਾਨੂੰ ਰੀਜ਼ਨੇਬਲ ਰੇਟ ਦੱਸਣਗੇ ਆਈ ਨਹੀਂ ਵੀ ਚੇਂਜ ਕਰਾ ਲਓ ਚੇਂਜ ਕਰਾ ਲਓ ਕਈ ਹੁੰਦੀ ਹੈ ਨਾ ਕੰਪਨੀਆਂ ਜੇ ਲੋੜ ਹੈ ਚੇਂਜ ਦੀ ਤਾਂ ਹੀ ਕਹਿਣਗੇ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਅ ਜੀ 905-790-9080 ਜੇ ਤੁਸੀਂ ਬ੍ਰੈਂਡ ਨਿਊ ਫਰਨਿਸ ਬ੍ਰੈਂਡ ਨਿਊ ਏ ਸੀ ਲਗਵਾਉਣਾ ਉਹਦੇ 'ਤੇ ਵੀ $1800 ਤੱਕ ਦਾ ਰੀਬੇਟ ਮਿਲ ਰਿਹਾ 905-790-9080 905-790-9080 'ਤੇ ਕਾਲ ਤੁਸੀਂ ਜ਼ਰੂਰ ਕਰੋ ਸਟੂਡੀਓ ਦਾ ਫੋਨ ਨੰਬਰ ਹੈ 905-673-3337 905-673-3337 ਆਪਣਾ ਇੱਕ ਉਹ ਇੱਕ ਫੋਨ ਨੰਬਰ ਹੈ ਅਤੇ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ ਜੇ ਗਿੱਲ ਭਾਰੀ ਦਾ ਇੱਕ ਮੈਸੇਜ ਲੈ ਲਈਏ ਫਿਰ ਵਾਪਸ ਆਉਂਦੇ ਹਾਂ ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ ਤੁਸੀਂ ਘਰ ਲੈ ਲਿਆ ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ ਫਿਕਰ ਨਾ ਕਰੋ ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ ਇਹ ਤੁਹਾਨੂੰ ਗਾਈਡ ਕਰਨਗੇ ਕੰਸਲਟ ਕਰਨਗੇ ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ ਬਿਲਡਰ ਤੋਂ ਪ੍ਰੋਪਰਟੀ ਲੈ ਲਈ ਹੁਣ ਕਲੋਜ਼ਿੰਗ ਨਹੀਂ ਹੋ ਰਹੀ ਤੁਸੀਂ ਫਸ ਚੁੱਕੇ ਹੋ ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ ਨੰਬਰ ਹੈ 647-716-1987 647-716-1987 ਜੇ ਗਿੱਲ ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ 647-716-1987 ਨੰਬਰ ਹੈ ਬਿਲਕੁਲ 9181 ਹਾਂਜੀ
5: ਹਾਂਜੀ ਨਵੀਂ ਮੈਂ ਦੁਬਾਰਾ ਫੋਨ ਕਰ ਲਿਆ
0: ਜੀ
5: ਮੈਂ ਤਾਂ ਬਸ ਹੋਰ ਸਾਡੇ ਭਰਾਵਾਂ ਨੇ ਗੱਲਾਂ ਜਿਹੜੀਆਂ ਮੈਂ ਕਹਿਣੀਆਂ ਸੀ ਉਹ ਤਾਂ ਕਹਿ ਹੀ ਗਏ ਉਹ ਸਾਰੀਆਂ ਤੇ ਮੈਂ ਕਹਿੰਦਾ ਵੀ ਤੁਸੀਂ ਵਾਇਸ ਤੋਂ ਕੁਛ ਨੀ ਛੁਪਾਉਣਾ ਚਾਹੀਦਾ ਕਿਉਂਕਿ ਤੁਹਾਡਾ ਇੱਕ ਲਾਈਫ ਪਾਰਟਨਰ ਹੈ
0: ਰਾਈਟ
5: ਇਹ ਲਾਈਫ ਪਾਰਟਨਰ ਕੁਛ ਛੁਪਾਉਂਗੇ ਤਾਂ ਫਿਰ ਚੰਗੀ ਗੱਲ ਨੀ ਹੁਣ ਦੇਖੋ ਜੀ ਮੈਂ ਇੱਕ ਹੁਣ ਗੱਲ ਸਾਫ਼ ਹੀ ਕਰਾਂ ਜਿੱਦਾਂ ਇੰਡੀਆ ਦੇ ਪੈਸੇ ਮੰਗਾ ਲੈਂਦੇ ਕਦੀ ਮਹੀਨੇ ਬਾਅਦ ਹਾਂ ਵੀ ਇੰਨੇ ਲੱਖ ਭੇਜਦੇ ਇੰਨੇ ਭੇਜਦੇ ਹੁਣ ਇਹਦਾ ਭੇਜੀ ਜਾਂਦਾ ਉੱਥੇ ਉਹ ਆਪਣੀਆਂ ਪ੍ਰਾਪਰਟੀਆਂ ਆਪਣੇ ਨਾਂ ਤੇ ਬਣਾਈ ਜਾਣਗੇ ਰਾਈਟ ਮਤ ਜਾਂ ਤਾਂ ਫਿਰ ਇਸ ਬੰਦੇ ਦਾ ਵੀ ਹਿੱਸਾ ਆਉਣਾ ਚਾਹੀਦਾ ਵਿੱਚ ਉਹਦੇ ਇਹਦੇ ਵਿੱਚ ਨਾਂ ਵੀ ਪ੍ਰਾਪਰਟੀ ਬਣਨੀ ਚਾਹੀਦੀ ਹੈ ਚਲੋ ਫਿਰ ਤਾਂ ਕੁਝ ਮੰਨਿਆ ਵੀ ਇੰਟਰਸਟ ਭੇਜਿਆ ਬਰਥ ਵੀ ਆਉਂਦੇ ਆ ਰਾਈਟ ਕਿਉਂ ਜੀ ਕਿਉਂਕਿ ਜਿੱਦਾਂ ਹੁਣ ਬੰਦਾ ਕਿਹਾ ਵੀ ਸਾਡਾ ਇੱਕੋ ਹੀ ਅਕਾਊਂਟ ਸੀਗਾ ਰਾਈਟ ਹੁਣ ਸਾਡਾ ਵੀ ਕਿੱਥੇ ਜਾਂਦੇ ਆ ਕੀ ਆ ਰਾਈਟ ਨਾ ਮੈਂ ਪੁੱਛਿਆ ਕਦੀ ਰਾਈਟ ਉਹ ਸਾਰੇ ਕੋਲ ਸਾਹਮਣੇ ਕਿਉਂਕਿ ਮੇਰਾ ਕਹਿਣ ਦਾ ਮਤਲਬ ਕਿ ਇੱਕ ਆਪਣੀ ਲਾਈਫ ਪਾਰਟਨਰ ਕੋਈ ਵੀ ਲੁਕੋ ਕੇ ਰੱਖਣਾ ਚਾਹੀਦਾ ਕੋਈ
0: ਠੀਕ ਹੈ ਥੈਂਕ ਯੂ ਭਾਜੀ ਤੁਹਾਡਾ ਵੀ ਬਹੁਤ ਸ਼ੁਕਰੀਆ ਦੇਖੋ ਲਕੋ ਮੈਂ ਸਮਝਦਾ ਕਿ ਲਕੋ ਉਹ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਅਗਲੀ ਨੂੰ ਇਹ ਨਾ ਪਤਾ ਲੱਗ ਜਾਵੇ ਤੁਸੀਂ ਕੋਈ ਧੋਖਾ ਕਰ ਰਹੇ ਹੋ ਕੋਈ ਤੁਸੀਂ ਬਾਕੀ ਯੂ ਨੋ ਕੋਈ ਬੜੀ ਵੱਡੀ ਸੀਕ੍ਰੇਟ ਰੱਖ ਰਹੇ ਹੋ, ਇਹ ਤਾਂ ਚਲੋ ਫੈਮਿਲੀ ਨੂੰ ਪੈਸੇ ਭੇਜਣ ਦੀ ਗੱਲ ਹੈ, ਠੀਕ ਹੈ ਨਾ। ਹੁਣ ਪ੍ਰੋਬਲਮ ਇਹ ਹੈ ਜੇ ਆਪਾਂ ਕੋਈ ਜਾਣ ਬੁੱਝ ਕੇ ਹੀ ਕਹਿੰਦੇ ਹਾਂ ਕਿ ਇਹਨੂੰ ਪਤਾ ਹੀ ਨਾ ਲੱਗੇ, ਪਰ ਕਈ ਵਾਰ ਚੀਜ਼ਾਂ ਹੁੰਦੀਆਂ ਆਪਾਂ ਕਹਿੰਦੇ ਚਲੋ ਯਾਰ ਜੇ ਉਹਨੂੰ ਪਤਾ ਲੱਗ ਗਿਆ ਉਹਨੇ ਕਿਹੜਾ ਮਾਇੰਡ ਕਰਨਾ, ਐਡੀ ਕਿਹੜੀ ਗੱਲ ਹੈ। ਸੋ ਵਿਲ ਬੀ ਰਾਈਟ ਬੈਕ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045715 57।

0: क्या बात है, वेरी गुड। सो प्रोग्राम पंजाबी दरा 905-673-3337 ਤੇ 2 ਮਿੰਟ ਦਿਓ ਥੋੜੀਆਂ ਬਾਕੀ ਦੀਆਂ ਵੀ ਕਾਲਸ ਜ਼ਰੂਰ ਆਉਂਦੀ ਆ ਕਰਦੇ ਆ। ਬਟ ਉਸ ਤੋਂ ਪਹਿਲਾਂ ਕਿ ਆਪਾਂ ਹੋਰ ਕਾਲਸ ਲਈ ਇੱਕ ਬਹੁਤ ਹੀ ਕਮਾਲ ਦੀ ਇਨਫੋਰਮੇਸ਼ਨ ਹੈ ਤੁਹਾਡੇ ਲਈ। ਇੱਕ ਬੜੀ ਪਿਆਰੀ ਕਾਨਫਰੰਸ ਹੋਣ ਜਾ ਰਹੀ ਹੈ, 7th ਇੰਟਰਨੈਸ਼ਨਲ ਕਾਨਫਰੰਸ ਆਫ ਹਿਊਮਿਲਿਟੀ ਕਾਈਂਡਨੈਸ ਐਂਡ ਲਵ। ਵਾਹ, ਜੋ ਚੀਜ਼ਾਂ ਅੱਜ ਕੱਲ੍ਹ ਦੁਨੀਆ 'ਤੇ ਬਹੁਤ ਜ਼ਰੂਰੀ ਨੇ, ਤਿੰਨੇ HKL, ਹਿਊਮਿਲਿਟੀ ਕਾਈਂਡਨੈਸ ਐਂਡ ਲਵ, ਇਹ HKL ਗਲੋਬਲ ਮੂਵਮੈਂਟ ਹੈ। ਅਤੇ 7th ਕਾਨਫਰੰਸ 8 ਅਗਸਤ ਨੂੰ ਪੇਰਮਾਊਂਟ ਫਾਈਨ ਫੂਡ ਸੈਂਟਰ ਵਿਖੇ ਹੋ ਰਹੀ ਹੈ, 5500 ਰੋਜ਼ ਚੇਰੀ ਪਲੇਸ ਮਿਸਿਸ ਆਗਾ। ਬਿਲਕੁਲ ਫਰੀ ਐਂਟਰੀ ਹੈ, ਬਿਲਕੁਲ ਫਰੀ ਫੂਡ ਹੈ ਅਤੇ ਨਾਲ ਇੰਟਰਟੇਨਮੈਂਟ ਹੈ। ਅਤੇ ਤੁਹਾਡੇ ਲਈ ਬਹੁਤ ਸਾਰੀ ਇਨਫੋਰਮੇਸ਼ਨ ਹੈ, ਕਿੱਦਾਂ ਦੀ ਇਨਫੋਰਮੇਸ਼ਨ ਹੈ ਸਾਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰਦੇ ਹਾਂ। ਅਤੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਰਬਜੀਤ ਸਿੰਘ ਬਾਸੀ ਜੀ, ਗੋਬਿੰਦ ਸਰਵਰ ਸਕੂਲ ਕੈਲਗਰੀ ਤੋਂ ਜੁੜੇ ਨੇ, ਅਤੇ ਸੰਗਰਾਮ ਸਿੰਘ ਜੀ, ਗੋਬਿੰਦ ਸਰਵਰ ਸਕੂਲ ਐਡਮਿੰਟਨ ਤੋਂ ਜੁੜੇ ਨੇ। ਅਤੇ ਵੈਲਕਮ ਕਰਦੇ ਹਾਂ ਸਰਬਜੀਤ ਜੀ, ਸੰਗਰਾਮ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਬਹੁਤ ਬਹੁਤ ਧੰਨਵਾਦ ਜੀ, ਸਾਰੇ ਆਪ ਜੀ ਨੂੰ ਤੇ ਸਾਰੇ ਆਪਦੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਪਿਆਰ ਦੇ ਨਾਲ, ਮਾਣ ਦੇ ਨਾਲ ਤੁਹਾਡਾ ਅਸੀਂ ਸਵਾਗਤ ਕਰਦੇ ਹਾਂ। ਜੋ HKL ਆਪਣੀ ਹਿਊਮਿਲਿਟੀ ਕਾਈਂਡਨੈਸ ਐਂਡ ਲਵ ਗਲੋਬਲ ਮੂਵਮੈਂਟ ਹੈ, ਇਹ ਮੂਵਮੈਂਟ ਬਾਰੇ ਜਿਨ੍ਹਾਂ ਨੂੰ ਨਹੀਂ ਪਤਾ, ਇਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ, ਬੈਕਗ੍ਰਾਊਂਡ ਦਿਓ, ਇਸ ਦੀ ਇੰਸਪੀਰੇਸ਼ਨ ਕਿੱਥੋਂ ਆਈ, ਕਦੋਂ ਸ਼ੁਰੂ ਹੋਈ?
1: ਹਾਂਜੀ, HKL ਜੇ ਆਪਾਂ ਪੰਜਾਬੀ ਚ ਕਹੀਏ ਤਾਂ ਹਲੇਮੀਆਂ, ਹਮਦਰਦੀਆਂ, ਮੁਹੱਬਤਾਂ। ਸੋ ਇਹ ਜਿਹੜਾ ਸਾਰਾ ਕੋਨਸੈਪਟ ਆ ਜੀ, ਇਹ ਗੁਰੂ ਮਹਾਰਾਜ ਜੀ ਦੀ ਬਾਣੀ ਤੇ ਆਧਾਰਿਤ ਆ
0: ਜੀ।
1: ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ
0: ਜੀ।
1: ਸੋ ਮਿੱਠਤ ਪਿਆਰ ਤੇ ਨੀਵੀਂ ਹਲੇਮੀਆਂ, ਹਮਦਰਦੀਆਂ। ਸੋ ਜਿਹੜੀਆਂ ਸਾਰੇ ਸੰਸਾਰ ਦੇ ਵਿੱਚ ਅੱਜ ਜਿਸ ਤਰ੍ਹਾਂ ਆਪ ਜੀ ਨੇ ਜ਼ਿਕਰ ਕੀਤਾ ਉਹਦੀ ਘਾਟ ਆ, ਸੋ ਉਹਦਾ ਜਿਹੜਾ ਉਪਰਾਲਾ ਆ ਉਹ ਆਪਾਂ ਸਾਰੇ ਸੰਸਾਰ ਦੇ ਵਿੱਚ ਵੰਡਣਾ ਜੀ। ਇਹਦਾ ਮਕਸਦ ਆ ਆਰਗੇਨਾਈਜੇਸ਼ਨ ਦਾ, ਇਹਨਾਂ ਇਸ ਹਲੇਮੀਆਂ, ਹਮਦਰਦੀਆਂ, ਮੁਹੱਬਤਾਂ ਦੀ ਲਹਿਰ ਦਾ। ਸੋ ਇਹ ਸਭ ਤੋਂ ਪਹਿਲਾਂ ਜੀ ਇਹਦੀ ਬੈਕਗਰਾਉਂਡ ਇਹ ਆ ਕਿ 2024 ਦੇ ਵਿੱਚ ਇਹ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਇਹ ਲਹਿਰ ਜਿਹੜੀ ਆ ਸ਼ੁਰੂ ਹੋਈ ਮੂਵਮੈਂਟ। ਸੋ ਇਹ ਪਹਿਲੀ ਜਿਹੜੀ ਆਰੰਭਤਾ ਸੀ ਨਵੰਬਰ 2024 ਦੇ ਵਿੱਚ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਰਦਾਸ ਕਰਕੇ 5 ਤਖਤਾਂ ਦੇ ਜਥੇਦਾਰ ਸਹਿਬਾਨ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਸਟਾਰਟ ਹੋਈ ਸੀ ਜੀ। ਸੋ ਪਹਿਲੀ ਜਿਹੜੀ ਕਾਨਫਰੰਸ ਉਹ ਪੰਜਾਬ ਦੇ ਵਿੱਚ ਹੋਈ, 5 ਤਖਤਾਂ ਦੇ ਸਤਿਕਾਰਯੋਗ ਜਥੇਦਾਰ ਸਹਿਬਾਨ ਦੀ ਅਗਵਾਈ ਦੇ ਵਿੱਚ, ਤੇ ਉਹਦੇ ਵਿੱਚ ਵੱਖ ਵੱਖ ਜਿਹੜੇ ਧਰਮਾਂ ਦੇ ਮੁਖੀ, ਉੱਚ ਕੋਟੀ ਦੇ ਜਿਹੜੇ ਮੁਖੀ ਸੀ ਉਹ ਵੀ ਵਿੱਚ ਸ਼ਾਮਿਲ ਹੋਏ ਜੀ। ਸੋ ਇਸ ਲਹਿਰ ਦਾ ਜਿਹੜਾ ਮੇਨ ਮਕਸਦ ਆ ਜੀ ਉਹ ਇਹ ਆ ਕਿ ਕਿਉਂਕਿ ਮਹਾਰਾਜ ਜੀ ਦੀ ਜੋ ਸਿੱਖਿਆ ਆ, ਜੋ ਗੁਰਬਾਣੀ ਦੀ ਸਿੱਖਿਆ, ਉਹ ਆਪਣੇ ਪੰਜਾਬੀਆਂ ਦੇ ਵਿੱਚ ਤਾਂ ਪਹੁੰਚ ਰਹੀ ਹੈ ਵੱਖ ਵੱਖ ਤਰੀਕਿਆਂ ਦੇ ਨਾਲ, ਪਰ ਦੂਸਰਿਆਂ ਨੂੰ ਵੀ ਉਹਦਾ ਲਾਭ ਹੋਵੇ, ਦੂਸਰੇ ਵੀ ਉਹਦਾ ਲਾਭ ਉਠਾ ਸਕਣ ਸਾਰੇ। ਸੋ ਇਸ ਕਰਕੇ ਆਪਾਂ ਨੂੰ ਜਿਹੜਾ ਉਹਨਾਂ ਦੀ ਭਾਸ਼ਾ ਦੇ ਵਿੱਚ, ਉਹਨਾਂ ਦੀ ਸੋਚ ਦੇ ਹਿਸਾਬ ਦੇ ਨਾਲ, ਉਹਨਾਂ ਦੇ ਹਿਸਾਬ ਦੇ ਨਾਲ ਇਹ ਗੱਲ ਉਹਨਾਂ ਤੱਕ ਪਹੁੰਚਦੀ ਹੋਵੇ। ਸੋ ਇਹ ਉਪਰਾਲਾ ਇਸ ਕਰਕੇ ਇਹ ਜਿਹੜੀਆਂ ਕਾਨਫਰੰਸਿਸ ਹੋ ਰਹੀਆਂ, ਕਾਨਫਰੰਸਿਸ ਤੇ ਸਮੇਂ ਸਮੇਂ ਤੇ ਹੁੰਦੀਆਂ, ਪਰ ਉਹਦੇ ਦੌਰਾਨ ਜਿਹੜੀ ਇਸ ਮੂਵਮੈਂਟ ਨੂੰ ਹੋਰ ਪ੍ਰਪੱਕ ਕਰਨ ਵਾਸਤੇ, ਡੋਰ ਟੂ ਡੋਰ ਲੈ ਕੇ ਜਾਣ ਵਾਸਤੇ ਕਾਫੀ ਡਿਫਰੈਂਟ ਡਿਫਰੈਂਟ ਪ੍ਰੋਗਰਾਮ ਉਲੀਕੇ ਜਾਂਦੇ ਆ ਜੀ, ਜਿੱਦਾਂ ਸਾਈਨ ਅਪ ਉਹਨਾਂ ਨੂੰ ਮੈਸੇਜ ਕੀਤੇ ਜਾਂਦੇ ਆ, ਥਰੂ ਸੋਸ਼ਲ ਮੀਡੀਆ ਅਪਰੋਚਸ ਡਿਫਰੈਂਟ ਡਿਫਰੈਂਟ ਵੇ ਨਾਲ ਕੀਤੇ ਜਾਂਦੀਆਂ।
0: ਤੇ ਜਿਵੇਂ ਕਿ ਤੁਸੀਂ ਜ਼ਿਕਰ ਕੀਤਾ ਕਿ ਹਲੀਮੀਆਂ, ਹਮਦਰਦੀਆਂ ਤੇ ਮੁਹੱਬਤਾਂ ਦੀ ਜਿਹੜੀ ਲਹਿਰ ਹੈ ਉਹ ਕੈਨੇਡਾ ਦੇ ਵਿੱਚ ਆ ਰਹੀ ਹੈ, ਤੇ ਇਹ ਜੋ ਆਪਣੀ 7th ਇੰਟਰਨੈਸ਼ਨਲ ਕਾਨਫਰੰਸ ਹੈ, ਜੋ ਸਾਡੇ ਲਿਸਨਰਸ ਉੱਥੇ ਪਹੁੰਚ ਰਹੇ ਨੇ, ਪਹੁੰਚਣਗੇ ਜ਼ਰੂਰ, ਉੱਥੇ ਕੀ ਐਕਸਪੈਕਟੇਸ਼ਨ ਰੱਖ ਸਕਦੇ ਆ ਕਿ ਕਾਨਫਰੰਸ ਤੇ ਕਿੱਦਾਂ ਦੇ ਕਹਿ ਲਓ ਕਿ ਸਪੀਚਸ ਹੋਣਗੀਆਂ, ਕੀ ਗੱਲਾਂ ਬਾਤਾਂ ਉੱਥੇ ਸੁਣਨ ਨੂੰ ਤੇ ਦੇਖਣ ਨੂੰ ਮਿਲਣਗੀਆਂ?
1: ਇਹਦੇ ਵਿੱਚ ਜੀ ਇੱਕ ਤੇ ਸਭ ਤੋਂ ਪਹਿਲੀ ਜਿਹੜੀ ਅਸੀਂ ਸਮਝਦੇ ਕਿ ਆਪਣੀ ਸਾਰਿਆਂ ਦੀ ਡਿਊਟੀ ਆ, ਆਪਣਾ ਫਰਜ਼ ਆ। ਜਿਸ ਤਰ੍ਹਾਂ ਪਹਿਲਾਂ ਜ਼ਿਕਰ ਹੋਇਆ ਕਿ ਜਿਹੜਾ ਮਹਾਰਾਜ ਜੀ ਦਾ ਸੰਦੇਸ਼ ਆ ਉਹ ਹਰ ਘਰ ਤੱਕ ਪਹੁੰਚੇ ਸਾਰੇ ਦੁਨੀਆਂ ਦੇ ਵਿੱਚ, ਤੇ ਉਹਦੇ ਵਾਸਤੇ ਆਪਣੀਆਂ ਸਾਰਿਆਂ ਦੀਆਂ ਡਿਊਟੀਆਂ, ਆਪਣੀ ਸਾਰਿਆਂ ਦੀਆਂ ਐਫਰਟਸ ਬਹੁਤ ਜ਼ਰੂਰੀ ਆ। ਸੋ ਸਾਰਿਆਂ ਦਾ ਸਭ ਤੋਂ ਪਹਿਲਾਂ ਤਾਂ ਉੱਥੇ ਪਹੁੰਚਣਾ ਬਹੁਤ ਜ਼ਰੂਰੀ ਹੈ। ਸਾਰੇ ਆਪਾਂ ਪਹੁੰਚੀਏ, ਫਿਰ ਉੱਥੇ ਵੱਖ ਵੱਖ ਵਰਗਾਂ ਦੇ ਵੱਖ ਵੱਖ ਸ਼ਖਸੀਅਤਾਂ ਜਿਹੜੀਆਂ ਪਹੁੰਚਣਗੀਆਂ, ਜਿਹੜੀਆਂ ਆਪਣੇ ਅਨੁਭਵ ਸਾਂਝੇ ਕਰਨਗੀਆਂ। ਕੁਛ ਵਿਗਿਆਨੀ ਲੋਕ ਨੇ, ਕੁਛ ਪੋਲੀਟੀਕਲ ਬੈਕਗ੍ਰਾਉਂਡ ਤੋਂ ਵੀ ਹੋਣਗੇ, ਕੁਛ ਜਿਹੜੇ ਟੌਪ ਦੇ ਉੱਚ ਕੋਟੀ ਦੇ ਸਪੋਰਟਸ ਦੇ ਹੈਗੇ ਨੇ। ਸੋ ਇਸ ਤਰ੍ਹਾਂ ਦਾਰਸ਼ਨਿਕ ਬੜੇ, ਸੋ ਉਹ ਸਾਰੇ ਪਹੁੰਚਣਗੇ, ਆਪਣੇ ਅਨੁਭਵ ਸ਼ੇਅਰ ਕਰਨਗੇ। ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਉੱਥੇ ਜਿਹੜੇ ਹੈਗੇ ਆ ਆਪਸ ਵਿੱਚ ਉਹਨਾਂ ਦੀ ਗੱਲਬਾਤ ਹੋਊਗੀ। ਸੋ ਆਪਾਂ ਨੂੰ ਅਨੁਭਵ ਉਹਨਾਂ ਦਾ ਸਾਂਝਾ ਮਿਲੂਗਾ। ਸੋ ਮੇਨ ਇਹ ਹੈ ਕਿ ਮੈਡੀਟੇਸ਼ਨ ਵੀ ਹੋਊਗੀ, ਸਾਰੀ ਚੀਜ਼ ਨੂੰ ਇੱਕ ਜਗ੍ਹਾ ਕੋਲੈਬੋਰੇਟ ਕਰਕੇ। ਸੋ ਉਹਨਾਂ ਦੇ ਜਿਹੜਾ ਨਜ਼ਦੀਕ ਆਪਾਂ ਜਾ ਸਕਦੇ ਹਾਂ, ਮਹਾਰਾਜ ਦਾ ਮੈਸੇਜ ਲੈ ਕੇ ਜਾ ਸਕਦੇ। ਸੋ ਇਸ ਤੋਂ ਇਲਾਵਾ ਹੋਰ ਜਿਹੜੀਆਂ ਉਹਦੀਆਂ ਡਿਟੇਲਸ ਹੈਗੀਆਂ ਕਿ ਕਾਨਫਰੰਸ ਦੇ ਵਿੱਚ ਉਹ ਸੰਗਰਾਮ ਸਿੰਘ ਜੀ ਵੀ ਆਪ ਜੀ ਦਾ ਸਾਂਝ ਪਾਉਣ।
0: ਜੀ ਜੀ, ਸੋ ਬਹੁਤ ਸ਼ੁਕਰੀਆ ਸਰ, ਐਂਡ ਨਾਲ ਦੀ ਨਾਲ ਵੈਲਕਮ ਆਪਾਂ ਕਰ ਰਹੇ ਹਾਂ ਸੰਗਰਾਮ ਸਿੰਘ ਜੀ ਨੂੰ। ਤੇ ਇਹ ਸਨ ਸਰਬਜੀਤ ਸਿੰਘ ਜੀ ਗੋਬਿੰਦ ਸਰਵਰ ਸਕੂਲ ਕੈਲਗਰੀ ਤੋਂ, ਤੇ ਸੰਗਰਾਮ ਸਿੰਘ ਜੀ ਗੋਬਿੰਦ ਸਰਵਰ ਸਕੂਲ ਐਡਮਿੰਟਨ ਤੋਂ ਵੀ ਸਾਡੇ ਨਾਲ ਨੇ। ਸੰਗਰਾਮ ਜੀ, ਬਹੁਤ ਤੁਹਾਡਾ ਸਵਾਗਤ ਹੈ।
2: ਧੰਨਵਾਦ ਸਾਰੇ ਭਾਈਚਾਰੇ ਨੂੰ। ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਸਵਾਗਤ ਹੈ ਸਰ, ਐਂਡ ਜਿਵੇਂ ਕਿ ਸਰਬਜੀਤ ਸਿੰਘ ਜੀ ਵੀ ਜ਼ਿਕਰ ਕਰਕੇ ਹਟੇ ਨੇ, ਜੋ ਚੀਜ਼ਾਂ ਤੋਂ ਦੇਖੋ ਆਪਾਂ ਕਿਤੇ ਨਾ ਕਿਤੇ ਦੂਰ ਹੁੰਦੇ ਜਾ ਰਹੇ ਹਾਂ, ਅਤੇ ਅੱਜ ਕੱਲ੍ਹ ਸਿਰਫ ਆਪਣੇ ਕਹਿ ਲਓ ਕਿ ਕਲਚਰ ਆਪਣੇ ਧਰਮ ਦੇ ਵਿੱਚ ਨਹੀਂ, ਬਟ ਦੁਨੀਆ ਭਰ ਦੇ ਵਿੱਚ ਜਿੰਨੇ ਵੀ ਧਰਮ ਨੇ ਉਹ ਵੀ ਇਹਨਾਂ ਸਿੱਖਿਆਵਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਜ਼ਿੰਦਗੀ ਜੀ ਸਕਦੇ ਨੇ। ਸੋ ਹੋਰ ਕਿਹੜੇ ਕਿਹੜੇ ਜਿਵੇਂ ਕਿ ਜ਼ਿਕਰ ਹੋਣੇ ਕਰਕੇ ਹਟੇ ਨੇ ਭਾਈ ਸਾਹਿਬ, ਕਿ ਬੜੇ ਵੱਡੇ ਵੱਡੇ ਡਾਕਟਰ, ਬੜੇ ਵੱਡੇ ਵੱਡੇ ਪ੍ਰੋਫੈਸਰ ਉੱਥੇ ਪਹੁੰਚ ਰਹੇ ਨੇ, ਜਿਹਨਾਂ ਦਾ ਤੁਸੀਂ ਨਾਮ ਇਹ ਵੀ ਲੈਣਾ ਚਾਹੋ ਜਾਂ ਹੋਰ ਜਾਣਕਾਰੀ ਦੇਣਾ ਚਾਹੋਗੇ?
2: ਹਾਂਜੀ, ਉੱਥੇ ਜਿਸ ਤਰ੍ਹਾਂ ਪੈਨਲ ਡਿਸਕਸ਼ਨਸ ਹੁੰਦੀਆਂ ਨੇ, ਜਿਵੇਂ ਆਪਾਂ ਨੂੰ ਇੱਕ ਤੇ ਹੋਇਆ ਨਾ, ਮਹਾਰਾਜ ਜੀ ਨੇ ਗੁਰਬਾਣੀ ਦਾ ਰਸਤਾ, ਇਸ ਮਾਰਗ ਆਪਾਂ ਨੂੰ ਬਖਸ਼ਿਸ਼ ਕੀਤਾ ਕਿ ਸੁਖੀ ਜੀਵਨ, ਆਪਾਂ ਜਿਹੜੀ ਚੀਜ਼ ਨੂੰ ਮਿਸ ਕਰ ਰਹੇ ਹਾਂ, ਘਰਾਂ ਦੇ ਵਿੱਚ ਪਿਆਰ ਇਤਫਾਕ ਘਟਦਾ ਜਾ ਰਿਹਾ, ਹੋਰ ਭਾਈਚਾਰਕ ਸਾਂਝਾਂ ਆਪਣੀਆਂ ਘਟਦੀਆਂ ਜਾ ਰਹੀਆਂ, ਇਹਨਾਂ ਚੀਜ਼ਾਂ ਨੂੰ ਜਨਰੇਸ਼ਨ ਜਿਹੜੀ ਇੱਥੇ ਹੁਣ ਜੰਮੇ ਨੇ ਬੱਚੇ, ਉਹ ਆਪਣੇ ਤੋਂ ਦੂਰ ਦੂਰ ਰਹਿੰਦੇ ਨੇ, ਜਿਹੜੀ ਆਪਣੇ ਜਿਹੜਾ ਮਾਰਗ ਹੈ ਆਪਣਾ ਆਪਣੀ ਜੀਵਨ ਜਾਚ ਹੈ ਉਹ ਤੋਂ ਬਹੁਤ ਦੂਰ ਨੇ। ਸੋ ਉਹ ਸਾਰੀਆਂ ਚੀਜ਼ਾਂ ਨੂੰ ਐਡਰੈਸ ਕੀਤਾ ਜਾਏਗਾ, ਔਰ ਉਹ ਇਸ ਤਰ੍ਹਾਂ ਐਡਰੈਸ ਕੀਤਾ ਜਾਏਗਾ ਜਿਸ ਤਰ੍ਹਾਂ ਇੱਥੋਂ ਦੇ ਬੱਚੇ ਜਾਂ ਇੱਥੋਂ ਦੇ ਜਿਹੜੇ ਪਰਿਵਾਰ ਨੇ, ਜਿਹੜੇ ਜਿਵੇਂ ਆਪਾਂ ਥੋੜਾ ਜਿਹਾ ਕੈਨੇਡੀਅਨ ਕਲਚਰ ਨੂੰ ਵੀ ਅਡੋਪਟ ਕਰਦੇ ਹਾਂ, ਤੇ ਉਸ ਰੰਗ ਦੇ ਵਿੱਚ ਵੀ, ਤੇ ਜਿਹੜੇ ਬਾਹਰਲੇ ਸੱਜਣ ਜਿਹੜੇ ਆਊਟ ਆਫ ਕਮਿਊਨਿਟੀ ਆਉਂਦੇ ਨੇ ਉਹਨਾਂ ਨੂੰ ਵੀ ਆਪਣੇ ਬਾਰੇ ਦੱਸਣ ਬਾਰੇ ਗੱਲ ਹੈ। ਤੇ ਗੁਰੂ ਸਾਹਿਬ ਦਾ ਜਿਹੜਾ ਸੰਦੇਸ਼ ਵੀ, ਜਿਹੜਾ ਪ੍ਰਕਾਸ਼ ਆਪਾਂ ਨੂੰ ਉਹਨਾਂ ਨੇ ਦਿੱਤਾ ਇੱਕ ਐਜ਼ ਅ ਲਾਈਟ ਹਾਊਸ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜੋਤ ਦੇ ਰੂਪ ਵਿੱਚ, ਉਸ ਸੁਨੇਹੇ ਨੂੰ ਆਪਾਂ ਸਾਰਿਆਂ ਵਿੱਚ ਫੈਲਾਉਣ ਵਿੱਚ, ਦਿਲਾਂ ਦੀ ਸਾਂਝ ਪਾਉਣ ਦਾ ਇਹ ਖਾਸ ਦਿਹਾੜਾ, ਔਰ ਇੱਕ ਇਤਿਹਾਸਿਕ ਦਿਹਾੜਾ, ਔਰ ਇਹਦੀ ਸ਼ੁਰੂਆਤ ਵੀ ਜਿਹੜੇ ਪੰਜ ਜਥੇਦਾਰ ਸਾਹਿਬਾਨ ਨੇ ਉਹ ਇਤਿਹਾਸਕ ਸੀ ਕਿ ਉਹ ਕਿਸ ਪਹਿਲੀ ਵਾਰ ਇੱਕ ਮੰਚ ਤੇ ਕਿਸੇ ਤਖ਼ਤ ਤੋਂ ਬਾਹਰ ਇਕੱਠੇ ਹੋਏ, ਔਰ ਉਹਨਾਂ ਨੇ ਇਸ ਚੀਜ਼ ਨੂੰ ਆਸ਼ੀਰਵਾਦ ਦਿੱਤਾ, ਅਸੀਸ ਦਿੱਤੀ, ਤੇ ਉਹਦੇ ਨਾਲ ਇਹ ਆਰੰਭਤਾ ਹੋਈ। ਤੇ ਜਿਹੜੇ ਹੋਰ ਇੱਥੇ ਮਿਸੀਸਾਗਾ ਦੇ ਵਿੱਚ ਜਿਹੜਾ ਸੈਂਟਰ ਆ ਉਹਦੇ ਵਿੱਚ ਹੋ ਰਹੇ ਨੇ, ਜਿਵੇਂ ਡਾਕਟਰ ਲੋਬਨਾ ਬਰੀਫ ਹੋਣਗੇ, ਮੈਕਸੀਨ ਪ੍ਰੋਫੈਸਰ ਰਾਇਲ ਮਿਲਟਰੀ ਕਾਲਜ ਕੈਨੇਡਾ ਤੋਂ ਨੇ ਉਹ, ਤੇ ਡਾਕਟਰ ਮਧੁਕਰ ਪਾਈ ਮੈਕਗਿਲ ਪ੍ਰੋਫੈਸਰ ਨੇ ਕੈਨੇਡਾ ਦੀ ਯੂਨੀਵਰਸਿਟੀਜ਼ ਦੇ ਵਿੱਚ, ਡਾਕਟਰ ਜਜ਼ਾਇਰੀ ਲਾਕੋ ਡੀਨ ਸਟੈਨਫੋਰਡ ਯੂਨੀਵਰਸਿਟੀ ਅਮਰੀਕਾ। ਸੋ ਇਸ ਤਰ੍ਹਾਂ ਜਿਹੜੀਆਂ ਕਾਫੀ ਬੁੱਧੀਜੀਵੀ ਵਿਦਵਾਨ ਲੋਕ ਜਿਹੜੇ ਇਹਨਾਂ ਚੀਜ਼ਾਂ ਤੋਂ, ਧਰਮਾਂ ਦੀਆਂ ਬਾਉਂਡਰੀਆਂ ਤੋਂ ਉੱਪਰ ਹੋ ਕੇ ਸੋਚਦੇ ਨੇ ਕਿ ਕੀ ਰਿਲੀਜੀਅਸ ਗਾਈਡਲਾਈਨਸ ਜਿਹੜੀਆਂ ਨੇ ਉਹਨਾਂ ਨੂੰ ਜਿਹੜਾ ਉਹਨਾਂ ਦੇ ਵਿੱਚ ਮਨੁੱਖਤਾ ਦੀ ਛੁਪੀ ਹੋਈ ਜਿਹੜੀ ਚੀਜ਼ ਹੈ ਉਹਨੂੰ ਨਹੀਂ ਆਮ ਤੌਰ ਤੇ ਬਾਹਰ ਲਿਆਂਦਾ ਜਾਂਦਾ।
0: ਤੇ ਮੈਂ ਨਾ ਦੇਖ ਰਿਹਾ ਸੀ ਕਿ ਬੜੀਆਂ ਵੱਖਰੀਆਂ ਵੱਖਰੀਆਂ ਕੰਟਰੀਜ਼ ਤੋਂ, ਤੁਸੀਂ ਹੁਣ ਬੋਲੀਵੀਆ, ਸਾਊਥ ਅਮਰੀਕਾ ਦੀ ਗੱਲ ਕਰ ਲਓ, ਪੈਨਮਾ, ਅਰਜਨਟੀਨਾ, ਜਰਮਨੀ, ਇੰਗਲੈਂਡ, ਫਰਾਂਸ, ਇਟਲੀ, ਸਪੇਨ, ਪੋਲੈਂਡ ਵਰਗੀਆਂ ਕੰਟਰੀਜ਼ ਤੋਂ ਜੋ ਤੁਹਾਨੂੰ ਫੀਡਬੈਕ ਕਿੱਦਾਂ ਦੀ ਮਿਲਦੀ ਹੈ ਉਹਨਾਂ ਲੋਕਾਂ ਤੋਂ?
2: ਜੀ ਬਹੁਤ ਹੀ ਜ਼ਿਆਦਾ ਉਹ ਹੈਰਾਨ ਹੁੰਦੇ ਨੇ ਕਿ ਕੋਈ ਇਸ ਤਰ੍ਹਾਂ ਦਾ ਵੀ ਜਿਵੇਂ ਹੋਲੀ ਸਕ੍ਰਿਪਚਰ ਵੀ ਕਹਿ ਦੇਈਦਾ ਜਾਂ ਇਸ ਤਰ੍ਹਾਂ ਦੀ ਕੋਈ ਗਾਈਡਲਾਈਨ ਡਿਸਿਪਲਿਨ ਦੁਨੀਆਂ ਦੇ ਵਿੱਚ ਅਵੇਲੇਬਲ ਆ, ਤੇ ਉਹ ਉਹ ਇੰਨੇ ਹੈਰਾਨ ਹੁੰਦੇ ਨੇ ਕਿ ਇੰਨਾ ਸਰਲ ਮਹਾਰਾਜ ਜੀ ਨੇ, ਗੁਰੂ ਨਾਨਕ ਪਾਤਸ਼ਾਹ ਨੇ ਮਾਰਗ ਬਖਸ਼ਿਆ ਜੀਵਨ ਜਾਂਚ ਵਾਸਤੇ। ਤੇ ਜਿਸ ਤਰ੍ਹਾਂ ਇਟਲੀ ਵਿੱਚ ਸੀਗੀ ਤੇ ਉਸ ਤੋਂ ਬਾਅਦ ਫਿਰ ਸਿਡਨੀ ਆਸਟ੍ਰੇਲੀਆ, ਐਬਸਫੋਰਡ ਵਿੱਚ ਸੀ, ਔਰ ਯੂ ਕੇ ਵਿੱਚ, ਇੰਗਲੈਂਡ ਵਿੱਚ ਸੀ, ਇਹ ਟੋਰਾਂਟੋ ਵਿੱਚ। ਇਹ ਕੋਈ ਈਅਰਲੀ ਇਵੈਂਟ ਨਹੀਂ ਆਉਣਾ ਜੀ, ਇਹ ਹਿਸਟੋਰਿਕ ਇਵੈਂਟ ਆ ਕਿ ਟੋਰਾਂਟੋ ਵਿੱਚ ਪਤਾ ਨੀ ਫਿਰ ਕਦੋਂ ਵਾਰੀ ਆਉਣੀ ਆ। ਤੇ ਜਿਹੜਾ ਵੀ ਸੁਹਿਰਦ ਬੰਦਾ ਆਪਣੇ ਜੀਵਨ ਦੇ ਵਿੱਚ ਆਪਣੇ ਪਰਿਵਾਰ ਦੇ ਜੀਵਨ ਨੂੰ ਵਧੀਆ ਬਣਾਉਣਾ ਚਾਹੁੰਦਾ, ਜਿਸ ਤਰ੍ਹਾਂ ਗੁਰੂ ਸਾਹਿਬ ਨੇ ਗੱਲ ਕੀਤੀ ਹੈ ਕਿ ਜੇ ਆਪਣਾ ਘਰ ਪਰਿਵਾਰ ਸੁਖੀ ਹੋਊਗਾ ਆਪਾਂ ਗੁਆਂਢੀ ਨਾਲ ਵੀ ਚੰਗਾ ਰਿਸ਼ਤਾ ਹੋਊਗਾ, ਜੇ ਆਪਣੇ ਗੁਆਂਢੀ ਨਾਲ ਚੰਗਾ ਰਿਸ਼ਤਾ ਹੋਊਗਾ ਤੇ ਆਪਣਾ ਮੁਲਕ ਹੀ ਚੰਗਾ ਹੋਊ ਤੇ ਗੁਆਂਢੀ ਮੁਲਕ ਨਾਲ ਵੀ ਚੰਗਾ ਹੋਊਗਾ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਛੋਟੀ ਤੋਂ ਛੋਟੀ ਆਪਣੇ ਤੱਕ ਆਪਾਂ ਜੀਵਨ ਨੂੰ ਸੁਹਿਰਦਤਾ ਨਾਲ ਜਿਉਣ ਦੀ ਕਹਾਣੀ ਜੋ ਗੁਰਬਾਣੀ ਜੀਵੀ ਹੈ ਜੀ, ਉਸ ਚੀਜ਼ ਨੂੰ ਲੈ ਕੇ ਮੁੱਖ ਰੱਖ ਕੇ ਉਹਨਾਂ ਗੁਣਾਂ ਨੂੰ ਆਪਣੇ ਵਿੱਚ ਕਿਸ ਤਰ੍ਹਾਂ ਪ੍ਰਗਟ ਕੀਤਾ ਜਾਵੇ, ਇਸ ਚੀਜ਼ ਨੂੰ ਮੁੱਖ ਰੱਖਿਆ ਗਿਆ ਹੈ। ਇਹਦਾ ਮਿਸ਼ਨ ਇਹ ਹੈ ਜੀ।
0: ਵੈਰੀ ਗੁੱਡ। ਸੋ ਇੱਕ ਵਾਰ ਫਿਰ, ਇਹ 7ਵੀਂ ਇੰਟਰਨੈਸ਼ਨਲ ਕਾਨਫਰੰਸ ਹੈ ਐਂਡ ਇਸ ਵਾਰ ਆਪਣੇ ਲਈ ਬਹੁਤ ਹੀ ਇੱਕ ਕਹਿ ਲਓ ਕਿ ਜਿਵੇਂ ਗੱਲ ਕੀਤੀ ਗਈ ਕਿ ਹਿਸਟੋਰਿਕ ਮੂਮੈਂਟ ਹੈ, ਜ਼ਰੂਰ ਤੁਸੀਂ ਇਸ ਦਾ ਹਿੱਸਾ ਬਣੋ। ਫ੍ਰੀ ਐਂਟਰੀ ਹੈ, ਫ੍ਰੀ ਫੂਡ ਹੈ, ਇੰਟਰਟੇਨਮੈਂਟ ਹੈ, ਪੈਨਲ ਡਿਸਕਸ਼ਨਸ ਨੇ, ਮੈਡੀਟੇਸ਼ਨ ਹੈ। ਸੋ ਤੁਸੀਂ 8 ਅਗਸਤ ਨੂੰ ਜ਼ਰੂਰ ਸਵੇਰੇ 9 ਵਜੇ ਪਹੁੰਚ ਜਾਓ। ਰਜਿਸਟ੍ਰੇਸ਼ਨ ਸੁਬਾਹ 9 ਵਜੇ ਸ਼ੁਰੂ ਹੈ। ਸੋ ਬਾਕੀ ਜੋ ਇਵੈਂਟ ਹੈ 10 ਤੋਂ ਲੈ ਕੇ 5 ਵਜੇ ਤੱਕ ਹੋਵੇਗਾ, ਪੇਰਾਮਾਊਂਟ ਫਾਈਨ ਫੂਡ ਸੈਂਟਰ, 5500 ਰੋਜ਼ ਚੇਰੀ ਪਲੇਸ, ਮਿਸਿਸਾਗਾ ਵਿਖੇ ਹੋ ਰਿਹਾ। ਐਂਡ ਕੋਈ ਵੀ ਜਾਣਕਾਰੀ ਲੈਣੀ ਹੋਵੇ ਮੈਂ ਤੁਹਾਨੂੰ 2 ਨੰਬਰ ਦਿੰਦਾ। ਨੰਬਰ ਹੈ 4374342959, 4374342959, ਜਾਂ 6478607713, 6478607713 'ਤੇ ਵੀ ਸੰਪਰਕ ਜ਼ਰੂਰ ਕੀਤਾ ਜਾ ਸਕਦਾ। ਸੋ ਹਲੀਮੀਆਂ, ਹਮਦਰਦੀਆਂ ਅਤੇ ਮੁਹੱਬਤਾਂ ਦੀ ਲਹਿਰ ਇਸ ਵਾਰ ਕੈਨੇਡਾ ਮਿਸਿਸਾਗਾ ਸਪੋਰਟਸ ਇੰਟਰਟੇਨਮੈਂਟ ਸੈਂਟਰ ਵਿਖੇ ਤੁਹਾਡੇ ਲਈ ਕਾਨਫਰੰਸ ਹੋ ਰਹੀ ਹੈ। ਸਭ ਨੂੰ ਅਸੀਂ ਜ਼ਰੂਰ ਬੇਨਤੀ ਕਰਦੇ ਹਾਂ, ਰਿਕੁਐਸਟ ਕਰਦੇ ਕਿ ਬੱਚੇ, ਬਜ਼ੁਰਗ, ਪਰਿਵਾਰਾਂ ਸਮੇਤ ਜ਼ਰੂਰ ਤੁਸੀਂ ਪਹੁੰਚੋ। ਤੇ ਸਰਬਜੀਤ ਸਿੰਘ ਜੀ ਤੇ ਸੰਗਰਾਮ ਸਿੰਘ ਜੀ ਤੇ ਗੋਬਿੰਦ ਸਰਵਰ ਕੈਲਗਰੀ ਐਡਮਿੰਟਨ ਵਰਲਡ ਵਾਈਡ, ਅਸੀਂ ਨੌਰਥ ਅਮਰੀਕਾ ਇੱਥੇ ਟੋਰਾਂਟੋ ਵੀ ਗੋਬਿੰਦ ਸਰਵਰ ਦਾ ਧੰਨਵਾਦ ਕਰਦੇ ਹਾਂ। ਸੋ ਤੁਹਾਡਾ ਦੋਨਾਂ ਦਾ ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਸੋ ਜ਼ਰੂਰ ਸਭ ਨੇ ਇਸ ਦਾ ਹਿੱਸਾ ਬਣਨਾ ਤੇ ਤੁਸੀਂ ਪਰਿਵਾਰਾਂ ਸਮੇਤ ਪਹੁੰਚਿਓ। ਸੋ ਡਿਸਕਸ਼ਨ ਆਪਣੀ ਹੋ ਰਹੀ ਸੀ ਤੇ ਲੈਟਸ ਗੈਟ ਬੈਕ ਟੂ ਇਟ। ਤੇ ਨੰਬਰ ਹੈ ਆਪਣਾ 905-673-3337, 905-673-3337 ਆਪਣਾ ਸਟੂਡੀਓ ਦਾ ਫੋਨ ਨੰਬਰ ਹੈ। ਤੁਹਾਡੀ ਕਾਲ ਪਹਿਲਾਂ ਰਹਿ ਗਈ ਸੀ, ਨੋ ਪ੍ਰੋਬਲਮ ਜੀ, ਸਦ ਕੇ ਆਓ ਤੇ ਗੱਲਬਾਤ ਕਰੋ। ਅਗਲੇ ਤਕਰੀਬਨ 15 ਮਿੰਟ ਗੱਲਬਾਤ ਕਰਾਂਗੇ, ਫਿਰ ਇੱਕ ਹੋਰ ਡਿਸਕਸ਼ਨ ਹੋਵੇਗੀ। ਸੋ ਪ੍ਰੋਗਰਾਮ ਅੱਜ ਦੇਖ ਲਓ ਕਰਤਾ ਨਾ, ਬਿਜ਼ੀ ਹੈ, ਝਟਪਟ। ਸੋ 905-673-3337, 905-673-3337 ਆਪਣਾ ਫੋਨ ਨੰਬਰ ਹੈ। HK ਮੂਵਰਸ ਵੱਲੋਂ ਪ੍ਰੋਗਰਾਮ ਵੀ ਸਪੋਂਸਰ ਕੀਤਾ ਜਾ ਰਿਹਾ। ਤੁਸੀਂ ਅਗਰ ਇੱਕ ਟੌਪ ਦੀ ਨੰਬਰ 1 ਮੂਵਿੰਗ ਕੰਪਨੀ ਦੀ ਭਾਲ 'ਚੋਂ, HK ਮੂਵਰਸ ਨੂੰ ਜ਼ਰੂਰ ਜ਼ਰੂਰ ਜ਼ਰੂਰ ਯਾਦ ਰੱਖੋ। 416-524-6704 HK ਮੂਵਰਸ ਤੁਹਾਡੇ ਲਈ 30 ਸਾਲ ਤੋਂ ਸੇਵਾ ਦੇ ਵਿੱਚ ਹਾਜ਼ਰ ਨੇ। 416-524-6704 HK ਮੂਵਰਸ। ਗੱਲ ਅਸੀਂ ਅੱਜ ਕਰ ਰਹੇ ਸੀ ਪੈਸੇ ਭੇਜਣ ਬਾਰੇ। ਸੋ ਡਿਸਕਸ਼ਨ ਸਾਡੀ ਹੋ ਰਹੀ ਸੀ, ਇੱਕ ਵੀਰ ਦੇ ਨਾਲ ਮੇਰੀ ਗੱਲਬਾਤ ਹੋਈ ਤੇ ਉਹ ਵੀਰ ਮੈਨੂੰ ਕਹਿ ਰਹੇ ਸੀ ਕਿ ਨਵੀਂ ਉਹਨਾਂ ਇੱਥੇ ਵੈਲ ਇਸਟੈਬਲਿਸ਼ ਨੇ, ਬਟ ਉਹਨਾਂ ਦਾ ਭਰਾ ਤੇ ਮੋਮ ਡੈਡ ਇੰਡੀਆ ਰਹਿੰਦੇ ਨੇ। ਉਹ ਕਹਿੰਦੇ ਨਵੀਂ ਇੱਥੇ ਸੈੱਟਾਂ ਵਧੀਆ ਪੈਸੇ ਕਮਾਉਂਦੇ ਆ, ਕੋਈ ਪੈਸੇ ਪੱਖੋਂ ਦਿੱਕਤ ਨਹੀਂ। ਤੇ ਕਹਿੰਦੇ ਮੈਂ ਆਪਣੇ ਮੋਮ ਡੈਡ ਨੂੰ, ਬ੍ਰਦਰ ਨੂੰ ਪੈਸੇ ਭੇਜਦਾ ਰਹਿੰਦਾ ਜਦੋਂ ਵੀ ਉਹਨਾਂ ਨੂੰ ਲੋੜ ਪੈਂਦੀ ਹੈ। ਮੈਂ ਕਹਿੰਦਾ ਚਲੋ ਜੀ ਮੇਰੇ ਸਿਰ ਤੇ ਐਸ਼ ਕਰੋ, ਤੁਹਾਨੂੰ ਪੈਸਾ ਚਾਹੀਦਾ ਆ ਚੱਕੋ। ਤੇ ਉਹ ਕਹਿੰਦੇ ਕਿ ਮੈਂ ਆਪਣੀ ਵਾਈਫ ਨੂੰ ਦੱਸੇ ਬਿਨਾਂ ਭੇਜਦਾ, ਕਹਿੰਦੇ ਮੇਰੀ ਵਾਈਫ ਨੂੰ ਕਿਹੜਾ ਪਤਾ ਲੱਗ ਗਿਆ ਤੇ ਉਹਨੇ ਮੈਨੂੰ ਕੁਐਸਚਨ ਬਹੁਤ ਕੀਤਾ ਕਿ ਤੂੰ ਪੈਸੇ ਭੇਜਦਾ ਮੈਨੂੰ ਦੱਸਦਾ ਤੱਕ ਨਹੀਂ। ਉਹ ਕਹਿੰਦੇ ਮੈਂ ਵਾਈਫ ਨੂੰ ਕਿਹਾ ਵੀ ਤੈਨੂੰ ਕਿਨੂੰ ਕੀ ਤਕਲੀਫ ਹੈ, ਜਾਂ ਤਾਂ ਹੋਵੇ ਵੀ ਤੈਨੂੰ ਤੂੰ ਦੱਸ ਤੈਨੂੰ ਕਿਸੇ ਚੀਜ਼ ਦੀ ਕਮੀ ਹੈ, ਘਰ ਬਾਰ ਤੇਰਾ ਐਨ ਪੂਰਾ ਟੋਪ ਦਾ, ਜ਼ਿੰਦਗੀ ਤੂੰ ਪੂਰੀ ਟੋਰ ਨਾਲ ਜੀਣੀ ਹੈ, ਬੱਚੇ ਤੂੰ ਸਾਰਾ ਕੁਛ ਇੱਥੇ ਸੈੱਟ ਹੈ, ਜੋ ਤੁਸੀਂ ਕਹਿੰਦੇ ਉਹ ਤੁਹਾਨੂੰ ਮਿਲਦਾ। ਉਹ ਕਹਿੰਦੀ ਫਿਰ ਵੀ ਤੈਨੂੰ ਚਾਹੀਦਾ ਕਿ ਤੂੰ ਦੱਸ ਤਾਂ ਦਿਆ ਕਰ ਵੀ ਮੈਂ ਮੰਮੀ ਡੈਡੀ ਨੂੰ ਭਰਾ ਨੂੰ ਪੈਸੇ ਭੇਜ ਰਿਹਾ। ਤੇ ਉਹ ਬਾਈ ਦਾ ਕਹਿਣਾ ਸੀ ਕਿ ਉਹ ਕਹਿੰਦੇ ਨਾ ਵੀ ਮੈਂ ਕਾਹਦੇ ਲਈ ਦੱਸਾਂ, ਵੀ ਐਸ ਲੌਂਗ ਐਸ ਮੈਂ ਕੋਈ ਗਲਤ ਕੰਮ ਨੂੰ ਨਹੀਂ ਭੇਜ ਰਿਹਾ, ਮੈਂ ਕਿਸੇ ਗਲਤ ਮੈਂ ਕਿਹੜਾ ਕਿਸੇ ਲੇਡੀ ਨੂੰ ਭੇਜ ਰਿਹਾ। ਤੇ ਕਹਿੰਦੇ ਜਾਂ ਤਾਂ ਹੋਵੇ ਵੀ ਸਾਡੇ ਇੱਥੇ ਫਾਈਨੈਂਸ ਇੱਥੇ ਬਜਟ ਸਾਡਾ ਹਿੱਲ ਰਿਹਾ। ਉਹ ਕਹਿੰਦੇ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ, ਮੈਂ ਵਧੀਆ ਇੱਥੇ ਸਾਰੀ ਟੇਕ ਕੇਅਰ ਕਰਦਾ। ਤੇ ਪਰ ਕਹਿੰਦੇ ਕਿ ਮੇਰੀ ਵਾਈਫ ਨੂੰ ਫਿਰ ਵੀ ਇਸ਼ੂ ਹੋਇਆ। ਨੰਬਰ ਹੈ ਆਪਣਾ 905-673-3337-905-673-3337। ਕੀ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਸ਼ੇਅਰ ਕਰਨ ਦੀ ਲੋੜ ਹੈ? ਹੁਣ ਕਾਫੀ ਸਾਰੇ ਲਿਸਨਰਸ ਨੇ ਕਿਹਾ ਕਿ ਨਵੀਂ ਯਾਰ ਅਕਸਰ ਪਰਿਵਾਰ ਹੈ, ਅਕਸਰ ਫੈਮਿਲੀ ਹੋ, ਸ਼ੇਅਰ ਕਰਦਾ ਕਰੋ, ਐਡਾ ਕੀ ਹੈ। ਜੇ ਉਹ ਚਾਹੁੰਦੀ ਹੈ ਵਾਈਫ ਵੀ ਮੇਰੇ ਨਾਲ ਸ਼ੇਅਰ ਕੀਤੀ ਜਾਵੇ ਗੱਲ, ਤਾਂ ਬੰਦਾ ਕਰ ਦੇਵੇ। ਦੂਜੇ ਪਾਸੇ ਕਈ ਲੋਕਾਂ ਨੂੰ ਹੁੰਦਾ ਐਵੇਂ ਬਿਨਾਂ ਕਿਸੇ ਗੱਲੋਂ ਇਸ਼ੂ ਕ੍ਰੀਏਟ ਕੀਤਾ ਜਾ ਰਿਹਾ, ਫਿਰ ਕੀ ਹੋ ਗਿਆ ਜੀ ਉਹ ਬਿਨਾਂ ਦੱਸੇ ਵੀ ਭੇਜ ਰਿਹਾ ਇੱਥੇ। ਐਸ ਲੌਂਗ ਐਜ਼ ਉਹ ਕੋਈ ਬਜਟ ਨਹੀਂ ਹਿਲਾ ਰਿਹਾ, ਪੈਸੇ ਫਾਲਤੂ ਦੇ ਨਹੀਂ ਭੇਜ ਰਿਹਾ, ਫਿਰ ਕੀ ਹੈ, ਐਡਾ ਕੀ ਇਸ਼ੂ ਹੈ? ਵੀ ਆਪਾਂ ਨੂੰ ਇੱਦਾਂ ਦੇ ਇਸ਼ੂਜ਼ ਨਹੀਂ ਕ੍ਰੀਏਟ ਕਰਨੇ ਚਾਹੀਦੇ। ਸੋ ਸਟੂਡੀਓ ਦਾ ਫੋਨ ਨੰਬਰ ਹੈ 905-673-3337-905-673-3337 ਆਪਣਾ ਨੰਬਰ ਹੈ, ਤੇ 905-673-3337 ਤੇ ਗੱਲਬਾਤ ਆਪਣੀ ਹੋ ਰਹੀ ਹੈ। ਦੁਆਬਾ ਟਰੈਵਲ ਨੇ ਬਹਿ ਜਾ ਕਰਾਤੀ। ਦੁਆਬਾ ਟਰੈਵਲ ਨੇ ਮੈਨੂੰ ਡੀਲ ਭੇਜੀ ਆ ਬਈ, ਟੋਰਾਂਟੋ ਟੂ ਪਤਾ ਕਿੱਥੇ, ਟੋਰਾਂਟੋ ਟੂ ਲੁਧਿਆਣਾ। ਉਹ ਵਾਹ ਬਈ ਵਾਹ, ਟੋਰਾਂਟੋ ਟੂ ਲੁਧਿਆਣਾ ਇੱਕ ਸਟੋਪ ਹੈ, ਰਾਊਂਡ ਟ੍ਰਿਪ ਰਿਟਰਨ ਟਿਕਟ ਹੈ, ਸਪਤੰਬਰ 'ਚ ਜਾਓ ਨਵੰਬਰ 'ਚ ਮੁੜੇ ਆਓ, ਸਿਰਫ $1,585 ਲੁਧਿਆਣੇ ਤੱਕ, ਬੱਲੇ ਬੱਲੇ। ਦੁਆਬਾ ਟਰੈਵਲ 905-796-3800, ਬੈਸਟ ਪ੍ਰਾਈਸਿਸ, ਬੈਸਟ ਸਰਵਿਸ, ਸਪੈਸ਼ਲ ਦਿਵਾਲੀ ਦੇ ਵਨ ਵੇ ਫੇਅਰ ਅਵੇਲੇਬਲ ਨੇ। ਨੰਬਰ ਹੈ 905-796-3800 ਦੁਆਬਾ ਟਰੈਵਲ, 905-796-7800 ਦੁਆਬਾ ਟਰੈਵਲ, 905-796-7800 ਦੁਆਬਾ ਟਰੈਵਲ ਤੇ ਗੱਲਬਾਤ ਕਰੋ। ਐਂਡ ਫਰੈਸ਼ ਏਅਰ ਡਕਟ, ਸੋਰੀ ਆਪਣੇ ਡਕਟ ਨੇ ਮੈਂ ਬਿਯੋਂਡ ਆਈਵਰ ਦਾ ਨੰਬਰ ਦੇਣਾ ਸੀਗਾ, ਬਿਯੋਂਡ ਆਈਵਰ ਦੇ ਰੋਮੀ ਬਾਈ ਜੀ, ਰੋਮੀ ਨੂੰ ਕਾਲ ਕਰੋ ਜੇ ਤੁਹਾਨੂੰ ਐਨਕਾਂ ਦੀ ਲੋੜ ਹੈ, ਹੰਬਰ ਵੈਸਟ ਤੇ ਗੋਰਵੇ ਤੇ ਤੁਹਾਨੂੰ ਸਨ ਗਲਾਸਿਸ ਕਿਸੇ ਵੀ ਬ੍ਰਾਂਡ ਦੀਆਂ ਚਾਹੀਦੀਆਂ, ਜਾਂ ਤੁਹਾਨੂੰ ਨਿਗਾਹ ਦੀਆਂ ਪ੍ਰਸਕ੍ਰਿਪਸ਼ਨ ਦੀਆਂ ਐਨਕਾਂ ਚਾਹੀਦੀਆਂ ਨੇ, ਤਾਂ ਬਿਯੋਂਡ ਆਈਵਰ ਹੰਬਰ ਵੈਸਟ ਗੋਰਵੇ 905-793-3937 ਬਿਯੋਂਡ ਆਈ ਟੀਮ ਦੇ ਨਾਲ ਤੁਸੀਂ ਗੱਲਬਾਤ ਕਰੋ। ਸੋ ਓਕੇ, ਸਟੂਡੀਓ ਦਾ ਨੰਬਰ ਹੈ ਆਪਣਾ 905-673-3337

0: 1542. Hello.
1: हाँ जी नवीर दीवा जी खालसा जी फतेह जी।
0: हाँ जी फतेह जी वेलकम।
1: चढ़दी कला वीर जी ਤੇ ਵੀਰੇ ਅਸੀਂ ਇਹ ਪੁੱਛਣਾ ਸੀ ਵੀ ਜਿਹੜੀ ਤੁਸੀਂ ਆ ਫਲਾਈਟ ਦੀ ਗੱਲ ਕੀਤੀ ਦੁਆਬਾ ਟਰੈਵਲ ਵਾਲਿਆਂ ਦੀ ਜਿਹੜੀ ਲੁਧਿਆਣੇ ਅੰਤਰਰਾਸ਼ਟਰੀ ਏਅਰਪੋਰਟ ਕਰਤਾ ਜੀ,
0: ਤੁਸੀਂ ਉਹਨਾਂ ਨੂੰ ਫੋਨ ਕਰ ਲਓ ਸਾਰਾ ਕੁਝ ਦੱਸ ਦੇਣਗੇ।
1: ਤੇ ਮੈਂ ਇਹ ਏਅਰ ਕਨੇਡਾ ਜਾਂਦਾ ਕਿ ਏਅਰ ਇੰਡੀਆ ਜਾਂਦਾ ਜੀ?
0: ਭਾਜੀ ਉਹਨਾਂ ਨੂੰ ਕਾਲ ਕਰਕੇ ਪੁੱਛ ਲਓ।
1: ਤੁਸੀਂ ਨੰਬਰ ਕਰੀ ਕਰੀ ਕਰੀ ਨੰਬਰ ਵੀ ਜੀ ਦੁਬਾਰਾ ਬੋਲਿਓ ਜੀ।
0: 905
1: 795
0: 7900
1: 7800।
0: हाँ जी
1: 905 795 7800।
0: हाँ जी हाँ जी
1: ओके धन्यवाद नवीर जी।
0: कोई गल नहीं, बहुत शुक्रिया जी, थैंक यू। सो स्टूडियो च गलबात हो रही है, नंबर है 905 673 3337। थोड़िया होर भी कुछ कॉल्स जरूर जरूर लेने हैं। प्रदीप भाई का भी नंबर थोड़ा दे दिए, जे थोड़े फ्रिज स्टोव डिशवाशर वाशर ड्रायर कोई भी अपलायंसिज रिपेयर होने वाली है, पुराने अपलायंसिज एन मैं कहना कि पहला नालों भी वधिया चलन ला देंगे है प्रदीप भाजी। सो अपलायंसिज की कोई भी रिपेयर है तो 647-622-3203 647-622-3203 647-622-3203 के उत्ते गलबात कर सकते हो अपने प्रदीप भाजी के नाल। सो डिस्कशन साड़ी हो रही सी ਅਤੇ ਉਹਦੇ 'ਤੇ ਮੈਂ ਤੁਹਾਡੀਆਂ ਕੁਝ ਕੁ ਕੋਲਸ ਜ਼ਰੂਰ ਲੈਣਾ। ਬੜੇ ਪਰਿਵਾਰਾਂ 'ਚ ਦੇਖੋ ਖੁੱਲ੍ਹ ਹੁੰਦੀ ਹੈ ਕਿ ਜਿੱਥੇ ਮਰਜ਼ੀ ਭੇਜੀ ਚੱਲ, ਪੈਸੇ ਜੋ ਮਰਜ਼ੀ ਕਰੀ ਚੱਲ, ਮੈਨੂੰ ਕੋਈ ਇਸ਼ੂ ਨਹੀਂ, ਐਜ਼ ਲੌਂਗ ਐਜ਼ ਇੱਥੇ ਨਹੀਂ ਆਪਾਂ ਨੂੰ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਆ ਰਹੀ। ਅਤੇ ਆਹ ਹੀ ਨਹੀਂ ਵੀ ਤੂੰ ਚੱਕ ਚੱਕ ਲੱਖਾਂ ਹੀ ਰੁਪਈਏ ਭੇਜ ਰਿਹਾ। ਕਈ ਪਰਿਵਾਰਾਂ 'ਚ ਹੁੰਦਾ ਕਿ ਇੱਕ ਇੱਕ ਡਾਲਰ ਵੀ ਭੇਜਣਾ ਤਾਂ ਇੱਕ ਦੂਜੇ ਦੀ ਸਹਿਮਤੀ ਨਾਲ, ਇੱਕ ਦੂਜੇ ਨੂੰ ਪੁੱਛ ਕੇ, ਇੱਕ ਦੂਜੇ ਨੂੰ ਦੱਸ ਕੇ ਭੇਜਣਾ ਚਾਹੀਦਾ। ਹੁਣ ਕਿੰਨੀ ਕੁ ਤੁਹਾਨੂੰ ਲੱਗਦਾ ਖੁੱਲ੍ਹ ਹੋਣੀ ਚਾਹੀਦੀ ਹੈ, ਕਿੰਨਾ ਕੁ ਤੁਹਾਨੂੰ ਲੱਗਦਾ ਕਿ ਯੂਨੋ ਤੁਸੀਂ ਪਰਮਿਸ਼ਨ ਲੈ ਕੇ ਇੱਕ ਇੱਕ ਚੀਜ਼ ਕਰੋ, ਇਹ ਹੁਣ ਤੁਸੀਂ ਦੱਸ ਸਕਦੇ ਹੋ। ਸੋ ਮੈਂ ਪੁੱਛ ਰਿਹਾ ਸੀ, ਇੱਕ ਵੀਰ ਇੰਡੀਆ ਨੂੰ ਪੈਸੇ ਭੇਜ ਰਹੇ ਨੇ ਬਿਨਾਂ ਵਾਈਫ ਨੂੰ ਦੱਸੇ ਹੋਏ, ਅਤੇ ਵਾਈਫ ਉਹਨਾਂ ਦੀ ਕਹਿ ਰਹੀ ਹੈ ਕਿ ਤੂੰ ਮੈਨੂੰ ਦੱਸਦਾ ਕਿਉਂ ਨਹੀਂ, ਤੂੰ ਮੈਨੂੰ ਅਪਡੇਟ ਕਿਉਂ ਨਹੀਂ ਕਰਦਾ ਵੀ ਮੈਂ ਪੈਸੇ ਭੇਜ ਰਿਹਾ। ਉਹ ਕਹਿੰਦਾ ਕਿ ਫਿਰ ਕੀ ਹੋ ਗਿਆ, ਇੱਡੀ ਕਿਹੜੀ ਗੱਲ ਹੈ, ਮੈਨੂੰ ਤੈਨੂੰ ਪੁੱਛਣ ਦੱਸਣ ਦੀ ਕੀ ਲੋੜ ਹੈ। ਸੋ ਤੁਹਾਨੂੰ ਮੇਰਾ ਸਵਾਲ ਇਹ ਹੈ ਕਿ ਕੀ ਤੁਹਾਨੂੰ ਲੱਗਦਾ ਹੈ ਉਸ ਹਸਬੈਂਡ ਨੂੰ ਆਪਣੀ ਵਾਈਫ ਨੂੰ ਦੱਸਣਾ ਚਾਹੀਦਾ, ਪੁੱਛਣਾ ਚਾਹੀਦਾ ਕਿ ਮੈਂ ਪੈਸੇ ਭੇਜ ਰਿਹਾ, ਜਾਂ ਉਹਨੂੰ ਪੂਰੀ ਖੁੱਲ੍ਹ ਹੋਣੀ ਚਾਹੀਦੀ ਹੈ ਕਿ ਉਹ ਪੈਸੇ ਜਿਹੜੇ ਨੇ ਜਿਵੇਂ ਮਰਜ਼ੀ ਭੇਜੇ। ਨੰਬਰ ਹੈ ਆਪਣਾ 905 673 3337 905-673-3337 ਆਪਣਾ ਨੰਬਰ ਹੈ 905-673-3337 905-673-3337 ਆਪਣਾ ਫੋਨ ਨੰਬਰ ਹੈ 905-673-3337 905-673-3337 ਆਪਣਾ ਫੋਨ ਨੰਬਰ ਹੈ 905-673-3337 ਆਪਣਾ ਫੋਨ ਨੰਬਰ ਹੈ 905-673-3337 ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557 ਹਾਂਜੀ 1542 ਜੀ ਵੀਰੇ।
1: ਹਾਂ ਜੀ ਰਵੀ ਜੀ, ਤੁਸੀਂ ਉਹ ਗੱਲ ਕਰ ਰਹੇ ਪੈਸੇ ਭੇਜਣ ਦੀ ਵੀ ਜਿਹੜੇ ਉਹ ਪਰਿਵਾਰ ਦੇ ਵਿੱਚ ਕੋਈ
0: ਜੀ,
1: ਤੇ ਵੀ ਜੀ ਇਹਦੇ ਉਸ ਤਰ੍ਹਾਂ ਕੋਈ ਬਹੁਤਾ ਵੱਡਾ ਇਸ਼ੂ ਨਹੀਂ, ਗੱਲ ਤੇ ਪਿਆਰ ਦੀ ਆ ਵੀ ਇਹ ਦੋਵਾਂ ਜੀਆਂ ਦਾ ਆਪਸ ਵਿੱਚ ਕੋਈ ਇਤਫਾਕ ਆ ਤੇ ਫਿਰ ਤੇ ਕੋਈ ਗੱਲ ਨੀ, ਕੋਈ ਬਹੁਤਾ ਵੱਡਾ ਇਹਦੇ ਵਿੱਚ ਇਸ਼ੂ ਨੀ ਹੈਗਾ। ਤੇ ਸਗੋਂ ਜੇ ਕੋਈ ਗੱਲਬਾਤ ਆ ਉਹਦੇ ਮਤਲਬ ਕੇ ਜਿਸ ਤਰ੍ਹਾਂ ਉਹ ਜਿਹੜਾ ਮੁੰਡਾ ਵਾ ਜਿਹੜਾ ਮਤਲਬ ਕੇ ਪੈਸੇ ਭੇਜਦਾ ਜਾਂ ਬੰਦਾ ਵੀ ਜੋ ਵੀ ਆ, ਤੇ ਉਹ ਮਤਲਬ ਕੇ ਸਗੋਂ ਆਪਣੇ ਪਰਿਵਾਰ ਨਾਲ ਰਹਿ ਵੀ ਕਰ ਲੈ ਜੀ ਤਾਂ ਵੀ ਗੱਲ ਕੋਈ ਨੀ, ਸਗੋਂ ਪਰਿਵਾਰ ਨੂੰ ਆਖੇ ਵੀ ਮਤਲਬ ਕੇ ਮਾਤਾ ਨੂੰ ਪੈਸੇ ਭੇਜਣਾ ਤੂੰ ਭੇਜ, ਤੇ ਫਿਰ ਪਤਾ ਲੱਗ ਜੂ ਵੀ ਇਹਨਾਂ ਦਾ ਵੀ ਆਪਸ ਵਿੱਚ ਵੀ ਜਿਹੜਾ ਨੋ ਸਾਸੀ ਗੱਲ ਲਓ ਵੀ ਇਹਨਾਂ ਦਾ ਪਿਆਰ ਆਪਸ ਵਿੱਚ ਨਾਲੇ ਪਤਾ ਲੱਗ ਜਾਂਦਾ, ਗਲਤ ਤੇ ਉਹ ਵੀ ਹੈ ਮੇਰੇ ਹਿਸਾਬ ਨਾਲ।
0: ਉਹ ਬੰਦੇ ਨੂੰ ਦੇਖੋ ਇਹ ਹੈ ਕਿ ਜੇ ਮੈਂ ਕਮਾਈ ਕਰ ਰਿਹਾ ਇੱਥੇ ਵੀ ਮੈਂ ਪੂਰੀ ਟੇਕ ਕੇਅਰ ਕਰ ਰਿਹਾ ਵੀ ਮੈਨੂੰ ਕਿਉਂ ਵੀ ਮੈਂ ਕਿਉਂ ਪੁੱਛਾਂ ਤੇ ਦੱਸਾਂ।
1: ਨਹੀਂ ਪਤਾ ਗੱਲ ਕੀ ਵੀਰ, ਇਹਦਾ ਮਤਲਬ ਵੀ ਉਹਨਾਂ ਦੀ ਆਪਸ ਵਿੱਚ

0: ਇਹ ਅੰਡਰਸਟੈਂਡਿੰਗ ਨੀਗੀ ਦੋਵਾਂ ਜੀ ਇਹ ਤਾਂ ਮਤਲਬ ਕਿ ਆਪਾਂ ਨੇ ਨਾ ਜਿਹਦਾ ਪਤਾ ਲੱਗਦਾ ਨਹੀਂ ਤਾਂ ਵੀਰ ਜੀ ਇਹ ਕਿਉਂ ਹੋਣਾ ਨੀ ਚਾਹੀਦਾ ਮਤਲਬ ਕਿ ਆਪਣੀ ਇੱਕ ਮਾਤਾ ਨੂੰ ਪੈਸੇ ਭੇਜਣ ਦਿਆ ਕੋਈ ਉਹਦੀ ਫਰੈਂਡ ਨੀਗੀ ਕੋਈ ਮਤਲਬ ਕਿ ਕੋਈ ਅਦਰ ਪਰਸਨ ਨੀਗਾ ਉਹਦੇ ਘਰ ਦੇ ਵਿੱਚ ਪੈਸੇ ਜਾ ਰਹੇ ਆ ਤੇ ਇਥੋਂ ਤੁਸੀਂ ਵੀ ਸਿਆਣੇ ਆ ਤੁਹਾਨੂੰ ਵੀ ਪਤਾ ਵੀ ਇਹਨਾਂ ਦੀ ਫਿਰ ਆਪਸ ਵਿੱਚ ਕੋਈ ਬਹੁਤਾ ਜਿੰਨਾ ਕਿ ਮੇਰੇ ਹਿਸਾਬ ਨਾਲ ਕੋਈ ਬਹੁਤਾ ਮਤਲਬ ਕਿ ਪਿਆਰ ਵਾਲੀ ਗੱਲ ਨੀਗੀ
1: ਨਹੀਂ ਮੈਨੂੰ ਦੇਖੋ ਮੈਨੂੰ ਇਹੀ ਲੱਗਦਾ ਕਿ ਜੇ ਬੰਦਾ ਕਿਸੇ ਗਲਤ ਕੰਮ ਨੂੰ ਨਹੀਂ ਭੇਜ ਰਿਹਾ ਘਰੇ ਹੀ ਭੇਜ ਰਿਹਾ ਤਾਂ ਅਗਲੀ ਨੂੰ ਵੀ ਨਹੀਂ ਚਾਹੀਦਾ ਕਿ ਉਹ ਇੰਨੇ ਸਵਾਲ ਜਵਾਬ ਕਰੇ
0: ਕਿਉਂਕਿ ਮੈਂ ਵੀ ਇੱਥੇ ਆ ਮੇਰੇ ਵੀ ਮੇਰਾ ਪਰਿਵਾਰ ਉੱਥੇ ਆ ਮੈਂ ਆਮ ਹੀ ਭੇਜਦਾ ਰਹਿੰਦਾ ਮੈਂ ਤੈਨੂੰ ਸਹੀ ਦੱਸਾਂ ਤੇ ਪਰ ਪਰਿਵਾਰ ਨੂੰ ਕੋਈ ਇਹੋ ਜਿਹੀ ਗੱਲ ਨੀ ਕਿਸੇ ਵਾਈਫ ਹੁੰਦੀ ਕੋਈ ਮੈਂ ਇਕੱਠੇ ਹੀ ਗੱਲਬਾਤ ਕਰਦੇ ਨੇ ਤੇ ਮੈਂ ਆਪੇ ਆਪਣਾ ਮਾਤਾ ਨੂੰ ਤੇ ਉਹ ਕਰੂਗੀ ਵੀ ਤੁਸੀਂ ਪੈਸੇ ਹੈਗੇ ਤੇ ਭੇਜੋ ਆਪਣੇ ਘਰੇ ਹੀ ਆ ਮਾਤਾ ਹੀ ਆਪਣੀ ਆਪਣੀ ਪਿਆਰ ਆ ਸਾਡਾ ਆਫਸਰ ਵੀ ਤੁਸੀਂ ਕੋਈ ਨੀ ਕੋਈ ਜਾਣ ਦਿਓ ਇੱਕ ਬੇਟਾ ਉੱਥੇ ਇੰਡੀਆ ਵੀ ਆ ਵੀ ਜੀ ਵੀ ਮੈਂ ਤੁਹਾਨੂੰ ਬੇਟੇ ਨੂੰ ਵੀ ਗੱਲ ਉਸੇ ਵੇਲੇ ਮੈਸੇਜ ਦੇਣਗੇ ਵੀ ਸਾਡੇ ਕੋਲ ਪਹੁੰਚ ਗਿਆ ਨਾਲ ਦੀ ਰਾਈਟ ਵੀ ਹਾਂ ਤੇ ਮੈਂ ਤੇ ਉਹਨਾਂ ਦੇ ਇਹਦੇ ਮਤਲਬ ਪਿਆਰ ਜਾਂ ਇਤਫਾਕ ਮਿਲਦੀ ਆ ਵੀ ਉਹਨਾਂ ਦੇ
1: ਸਾਡੀ ਗੱਲਬਾਤ ਹੋ ਰਹੀ ਹੈ ਐਂਡ ਇੱਕ ਮੈਸੇਜ ਤੁਹਾਡੇ ਲਈ ਵੀ ਟੀਮ ਐਮੀ ਵਰਕ ਤੇ ਨਾਲ ਦੀ ਨਾਲ ਸੈਲੂਲਰ ਪੁਆਇੰਟ ਵੱਲੋਂ ਪੇਸ਼ ਕਰ ਰਹੇ ਹਾਂ
2: ਦਿਲਾਂ ਦੀ ਧੜਕਨ ਦ ਸੁਪਰ ਸਟਾਰ ਐਮੀ ਵਿਰਕ
3: ਮੈਂ ਕਿੱਥੇ ਬੈਠੇ ਆ ਕਰੂੰ ਆਓ ਜੱਟ ਖੱਬੀ ਸੀਟ ਤੇ ਬੰਦੂਕ ਰੱਖ ਦੇ
2: ਟੂ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਪ੍ਰੈਜ਼ੈਂਟ ਐਮੀ ਵਿਰਕ ਲਾਈਵ ਇਨ ਟੋਰਾਂਟੋ August at Great Canadian Casino Resort Your tickets at ticketmaster.ca or call 647-964-8573.
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040 ਜੀ 9694 ਹੈਲੋ
4: ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ
4: ਜਿਵੇਂ ਜੀ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਸਭ ਤੋਂ ਪਹਿਲਾਂ ਬੱਚੇ ਦੇ ਪੈਸਿਆਂ ਦੇ ਮਾਂ ਪਿਓ ਦਾ ਹੱਕ ਹੁੰਦਾ ਜੀ
1: ਠੀਕ ਹੈ
4: ਹੈਲੋ
1: ਜੀ ਜੀ ਜੀ ਮੈਂ ਸੁਣ ਰਿਹਾ
4: ਜੀ ਉਹਨਾਂ ਦੇ ਮਾਂ ਪਿਓ ਦਾ ਹੱਕ ਹੁੰਦਾ ਕਿਉਂਕਿ ਮਾਂ ਪਿਓ ਬਹੁਤ ਬਹੁਤ ਚੀਜ਼ਾਂ ਬੱਚਿਆਂ ਲਈ ਕਰਦੇ ਆ ਉਹਦੇ ਚ ਵਾਈਫ ਨੂੰ ਬੋਲਣਾ ਨਹੀਂ ਚਾਹੀਦਾ ਕਿਸੇ ਵੀ ਗੱਲ ਤੇ ਨਾ ਹੀ ਪੁੱਛਣਾ ਚਾਹੀਦਾ
1: ਅੱਛਾ ਵਾਈਫ ਨੂੰ ਨਾ ਪੁੱਛਣਾ ਚਾਹੀਦਾ ਨਾ ਦੱਸਣਾ ਚਾਹੀਦਾ ਕੁਛ ਉਹਨੂੰ
4: ਨਾ ਜੀ ਕਿਉਂਕਿ ਸਭ ਤੋਂ ਪਹਿਲਾਂ ਹੱਕ ਮਾਂ ਪਿਓ ਦਾ ਮਾਂ ਪਿਓ ਬਹੁਤ ਕੁਛ ਕਰਦੇ ਆ ਬੱਚੇ ਦੀ ਹਾਸੀਆਂ ਖੁਸ਼ੀਆਂ ਸਭ ਕੁਛ ਕਰਦੇ ਆ
1: ਤੁਹਾਡੀ ਗੱਲ ਵੀ ਉਹਨਾਂ ਲਈ ਕਰ ਰਿਹਾ ਬਟ ਲੜਕੀ ਨੂੰ ਇਹ ਹੈ ਕਿ ਤੂੰ ਨਾਲ ਦੀ ਨਾਲ ਮੇਰੇ ਲਈ ਵੀ ਤਾਂ ਕਰ ਹੀ ਰਿਹਾ ਉਹਨਾਂ
4: ਲਈ ਕਰ ਰਿਹਾ ਪਰ ਉਹਨਾਂ ਨੂੰ ਦੱਸਣਾ ਜ਼ਰੂਰੀ ਨਹੀਂ ਹੈ ਇਹ ਗੱਲ ਕਿਉਂਕਿ ਬੜੀਆਂ ਚੀਜ਼ਾਂ ਹੋ ਜਾਂਦੀਆਂ ਬਾਅਦ ਵਿੱਚ
1: ਤੁਸੀਂ ਮੈਨੂੰ ਦੱਸੋ ਤੁਹਾਡੀ ਵਾਈਫ ਬੈਕ ਹੋਮ ਪੈਸੇ ਭੇਜ ਰਹੀ ਹੈ ਤੁਹਾਨੂੰ ਨਾ ਪੁੱਛਦੀ ਹੈ ਨਾ ਦੱਸਦੀ ਹੈ ਤੁਸੀਂ ਮਾਈਂਡ ਨਹੀਂ ਕਰੋਗੇ
4: ਆਪਦੇ ਪੈਸੇ ਜੇ ਜਿੰਨੇ ਮਰਜ਼ੀ ਭੇਜੀ ਜਾਵੇ
1: ਅੱਛਾ ਜਿੰਨੇ ਮਰਜ਼ੀ ਭੇਜੀ ਜਾਵੇ
4: ਹਾਂਜੀ ਕੋਈ ਚੱਕਰ ਨਹੀਂ
1: ਪੱਕੀ ਗੱਲ ਆ
4: ਹਾਂਜੀ ਹਾਂਜੀ ਭੇਜਦੀ ਵੀ ਉਹ ਮੈਨੂੰ ਕਦੇ ਨਹੀਂ ਪੁੱਛਿਆ ਨਾ ਹੀ ਮੈਂ ਉਹਨੂੰ ਕਿਹਾ ਨਾ ਮੈਂ ਸਵਾਲ ਕਰਦਾ ਉਹਦੀ ਲਾਈਫ ਆ ਨਾ ਵਿਆਹ ਕਰਾਉਣ ਦਾ ਇਹ ਮਤਲਬ ਨਹੀਂ ਹੁੰਦਾ ਵੀ ਇੱਕ ਦੂਜੇ ਦੇ ਸਿਰ ਤੇ ਸਿਰ ਰੱਖਣਾ ਨਹੀਂ
5: ਬੜੇ ਕਲੇਸ਼ ਹੁੰਦੇ ਸੀਗੇ ਸੇਮ ਥਿੰਗ ਤੇ ਬਾਅਦ ਚ ਆਫਟਰ 10-15 ਇਅਰਸ ਹਰ ਫੈਮਿਲੀ ਵਾਸ ਇਨ ਮੈਸ ਦੈਨ ਸ਼ੀ ਨੀਡ ਮਾਈ ਹੈਲਪ ਅਗੇਨ ਰਾਈਟ
1: ਅੱਛਾ
5: ਹਾਂ ਤਾਂ ਸਪੋਰਟਿੰਗ ਸਮਨ ਇਜ਼ ਨਾਟ ਬੈਡ ਬਟ ਸਾਡੀਆਂ ਲੇਡੀਜ਼ ਨੂੰ ਨਾ ਜੇ ਮੁੰਡੇ ਦੇ ਮਾਂ ਬਾਪ ਵੱਲ ਕੁਛ ਦੋ ਕੁ ਪੈਸੇ ਜਾਣਾ ਚਲੇ ਜਾਣ ਨਾ ਕਲੇਸ਼ ਬਿਗ ਟਾਈਮ ਕਲੇਸ਼ ਤੇ ਆਪਣੀ ਭੈਣ ਨੂੰ ਭਰਾ ਨੂੰ ਚਾਚ ਮਤਲਬ ਭਾਣਜੀ ਭਤੀਜੀ ਨੂੰ ਨਥਿੰਗ ਰੋਂਗ ਬਟ ਜੇ ਮੁੰਡੇ ਵਾਲੇ ਪਾਸੇ ਹੋ ਜਾਏ ਇਟਸ ਏ ਵਰਲਡ ਵਾਈਡ ਆਈ ਥਿੰਕ ਮੋਰ ਕਾਲਰਸ ਵਿਲ ਲੈਟ ਯੂ ਨੋ ਰਾਈਟ
1: ਵੀ ਪ੍ਰੋਬਲਮ ਉਦੋਂ ਹੈ ਜਦੋਂ ਮੁੰਡੇ ਵੱਲੋਂ ਕੋਈ ਇਦਾਂ ਦੀ ਗਲਤੀ ਹੋ ਜਾਵੇ ਫਿਲਹਾਲ ਸਾਡੇ ਨਾਲ ਬ੍ਰਿਜ ਮੋਹਨ ਸਾਹਿਬ ਜੁੜ ਰਹੇ ਨੇ ਤੇ ਅੱਜ ਉਹ ਦਿਨ ਹੈ ਜਿਸ ਦਿਨ ਬੜੀ ਇੱਕ ਇਨਫੋਰਮੇਟਿਵ ਤੇ ਬਹੁਤ ਨੌਲੇਜ ਵਾਲੀ ਗੱਲਬਾਤ ਆਪਾਂ ਬ੍ਰਿਜਮੋਹਨ ਸਾਹਿਬ ਨਾਲ ਕਰਦੇ ਹੁੰਦੇ ਹਾਂ। ਸੋ ਕੈਨੇਡਾ ਭਰ 'ਚ ਪੰਜਾਬੀ ਭਾਈਚਾਰੇ ਦੇ ਮੰਨੇ ਪ੍ਰਮੰਨੇ ਮਸ਼ਹੂਰ ਸਿਰੜੀ ਸੂਝਵਾਨ ਅਤੇ ਧੜੱਲੇਦਾਰ ਵਕੀਲ ਬ੍ਰਿਜਮੋਹਨ ਸਾਹਿਬ ਸਾਡੇ ਨਾਲ ਨੇ ਅਤੇ ਬ੍ਰਿਜਮੋਹਨ ਜੀ ਪਹਿਲਾਂ ਤਾਂ ਥੋੜ੍ਹਾ ਜਿਹਾ ਇੱਕ ਟੈਕਨੀਕਲ ਡਿਲੇ ਕਰਕੇ ਮਾਫੀ ਹੈ ਅਤੇ ਵੈਲਕਮ ਤੁਹਾਨੂੰ।
6: ਗੁੱਡ ਆਫਟਰਨੂਨ ਨਵੀ ਜੀ, ਸਤਿ ਸ਼੍ਰੀ ਅਕਾਲ।
1: ਸੋ ਅੱਜ ਐਮ ਡੀ ਮੁਕੱਦਮੇ 'ਚ ਜਿੱਤ, ਪਹਿਲਾਂ ਤਾਂ ਪਤਨੀ ਨੇ ਆਪਣੇ ਪਤੀ ਨੂੰ ਪੀ ਆਰ ਲੈਣ ਲਈ ਵਰਤਿਆ ਤੇ ਫਿਰ ਉਸ ਪਤੀ ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਵੀ ਥੋਪ ਦਿੱਤੇ ਤੇ ਮਿਸਟਰ ਮੋਹਨ ਤੁਸੀਂ ਹੁਣੇ ਇੱਕ ਕੇਸ ਜਿੱਤਿਆ ਜਿਸ 'ਚ ਇੱਕ ਪਤਨੀ ਵੱਲੋਂ ਆਪਣੇ ਪਤੀ ਵਿਰੁੱਧ ਜਿਨਸੀ ਸ਼ੋਸ਼ਣ ਅਤੇ ਜ਼ਬਰਦਸਤੀ ਘਰ ਅੰਦਰ ਡਾਕੇ ਰੱਖਣ ਦੇ ਦੋਸ਼ ਥੋਪੇ ਸਨ। ਕੀ ਤੁਸੀਂ ਇਸ ਕੇਸ ਬਾਰੇ ਦੱਸ ਸਕਦੇ ਹੋ?
6: ਹਾਂ ਨਵੀਂ ਜੀ, ਲੋਕ ਕੈਨੇਡਾ ਆਉਣ ਅਤੇ ਇੱਥੇ ਰਹਿਣ ਲਈ ਕੁਝ ਵੀ ਕਰਨ ਲਈ ਤਿਆਰ ਹਨ। ਕੀ ਔਰਤਾਂ ਸਿਰਫ ਵਿਆਹ ਬੰਧਨ ਚੋਂ ਨਿਕਲਣ ਅਤੇ ਆਪਣੀ ਪੀ ਆਰ ਬਚਾਉਣ ਲਈ ਹੀ ਆਪਣੇ ਪਤੀ ਤੇ ਝੂਠੇ ਦੋਸ਼ ਲਗਾਉਂਦੀਆਂ ਹਨ? ਕਾਨੂੰਨ ਪਤੀ ਪਤਨੀ ਦੇ ਰਿਸ਼ਤੇ ਨੂੰ ਸਭ ਤੋਂ ਪਵਿੱਤਰ ਮੰਨਦਾ, ਪਰ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਲੋਕਾਂ ਵੱਲੋਂ ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਸਿਰਫ ਕੈਨੇਡਾ ਆਉਣ ਲਈ ਇੱਕ ਟਿਕਟ ਵਜੋਂ ਹੀ ਵਰਤਿਆ ਜਾਂਦਾ। ਅਸੀਂ ਇਹ ਵੀ ਜਾਣਦੇ ਹਾਂ ਕਿ ਦੁਨੀਆਂ 'ਚ ਹਰ ਥਾਂ ਔਰਤਾਂ ਵਿਰੁੱਧ ਜਿਨਸੀ ਹਿੰਸਾ ਇੱਕ ਵੱਡੀ ਸਮੱਸਿਆ ਹੈ, ਪਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਕਿਸ ਕਿਸਮ ਦਾ ਕੇਸ ਹੈ। ਹਰ ਵਿਅਕਤੀ ਉਦੋਂ ਤੱਕ ਬਿਲਕੁਲ ਨਿਰਦੋਸ਼ ਹੈ ਜਦੋਂ ਤੱਕ ਉਸਦੇ ਲੱਗੇ ਦੋਸ਼ ਕੋਰਟ ਕਚਹਿਰੀ ਸਾਬਤ ਨਹੀਂ ਹੋ ਜਾਂਦੇ।
1: ਐਂਡ ਇਸ ਕੇਸ ਦੇ ਵਿੱਚ ਹੋਇਆ ਕੀ ਸੀ?
6: ਇੱਕ ਮਿਹਨਤੀ ਪੰਜਾਬੀ ਨੌਜਵਾਨ ਜੀ 16 ਸਾਲ ਪਹਿਲਾਂ ਇੱਥੇ ਆਇਆ ਸੀ। ਉਸਨੇ ਬਹੁਤ ਮਿਹਨਤ ਮੁਸ਼ਕਲ ਕੀਤੀ, ਉਹ ਟਰੱਕ ਦਾ ਮਾਲਕ ਵੀ ਬਣਿਆ, ਕੈਨੇਡੀਅਨ ਸਿਟੀਜ਼ਨ ਬਣ ਗਿਆ, ਆਪਣੇ ਲਈ ਵੱਡਾ ਘਰ ਵੀ ਖਰੀਦਿਆ ਅਤੇ ਆਪਣੇ ਮਾਪਿਆਂ ਨੂੰ ਵੀ ਕੈਨੇਡਾ ਲੈ ਆਇਆ ਜੀ। ਉਸ ਕੋਲ ਪਰਿਵਾਰ ਤੋਂ ਬਿਨਾਂ ਸਭ ਕੁਝ ਸੀ ਅਤੇ ਉਹ ਆਪਣੇ ਜੀਵਨ ਦਾ ਅਗਲਾ ਹਿੱਸਾ ਸ਼ੁਰੂ ਕਰਨਾ ਚਾਹੁੰਦਾ ਸੀ। ਰਿਸ਼ਤੇਦਾਰਾਂ ਰਾਹੀਂ ਜੀ ਉਹ ਸਟੂਡੈਂਟ ਵੀਜ਼ੇ ਤੇ ਆਈ ਇੱਕ ਨੌਜਵਾਨ ਲੜਕੀ ਨੂੰ ਮਿਲਿਆ ਅਤੇ ਦੋਵਾਂ ਪਰਿਵਾਰਾਂ ਦੇ ਆਸ਼ੀਰਵਾਦ ਨਾਲ ਉਹਨਾਂ ਨੇ ਕੈਨੇਡਾ 'ਚ ਵਿਆਹ ਕਰਵਾ ਲਿਆ। ਮੁੰਡੇ ਨੂੰ ਵਾਰਟੀ ਮਿਲ ਗਈ ਤੇ ਕੁੜੀ ਨੂੰ ਪੀ ਆਰ, ਪਰ ਉਸਨੂੰ ਹੁਣ ਪਤਾ ਲੱਗਾ ਕਿ ਉਸਦਾ ਵਿਆਹ ਰਿਸ਼ਤੇ ਤੇ ਨਹੀਂ ਸਗੋਂ ਪੀ ਆਰ ਲੈਣ ਲਈ ਇੱਕ ਸਾਧਨ ਦੇ ਧਾਰਕ ਸੀ। ਉਹ ਇੰਨਾ ਭਲਾਮਾਨ ਸੀ ਕਿ ਇੱਕ ਸਾਲ ਤੋਂ ਵੱਧ ਸਮੇਂ ਤੱਕ ਉਸਨੇ ਆਪਣੀ ਪਤਨੀ ਦੀ ਸੈਕਸ ਨਾ ਕਰਨ ਦੀ ਇੱਛਾ ਦਾ ਵੀ ਸੱਚੇ ਦਿਲੋਂ ਸਤਿਕਾਰ ਕੀਤਾ ਜੀ।
1: ਕੀ ਪਤੀ ਨੇ ਪੁੱਛਿਆ ਨਹੀਂ ਕਿ ਪਤਨੀ ਇੱਕ ਸਾਲ ਤੋਂ ਵੱਧ ਸਮੇਂ ਤੱਕ ਸੈਕਸ ਕਿਉਂ ਨਹੀਂ ਕਰਨਾ ਚਾਹੁੰਦੀ?
6: ਪਿਛਲੇ ਜੀ 33 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਕੈਨੇਡਾ ਭਰ 'ਚ ਹਜ਼ਾਰਾਂ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਤੋਂ ਬਾਅਦ ਤੁਸੀਂ ਆਮ ਤੌਰ ਤੇ ਲੋਕਾਂ ਦੇ ਚਰਿੱਤਰ ਦੇ ਵਧੀਆ ਜੱਜ ਬਣ ਜਾਂਦੇ ਹੋ। ਮੇਰਾ ਮੁਵੱਕਲ ਦਿਲੋਂ ਪੂਰੀ ਤਰ੍ਹਾਂ ਬੇਕਸੂਰ ਸੀ ਅਤੇ ਉਹ ਔਰਤਾਂ ਦਾ ਵੀ ਬਹੁਤ ਸਤਿਕਾਰ ਕਰਦਾ। ਉਸਦੀ ਪਤਨੀ ਨੇ ਇੱਕ ਸਾਲ ਤੋਂ ਵੱਧ ਸਮੇਂ ਤੱਕ ਸੈਕਸ ਨਾ ਕਰਨ ਲਈ ਬਹਾਨੇ ਬਣਾਏ ਅਤੇ ਉਸਨੇ ਕਦੇ ਵੀ ਇਸ ਤੇ ਕੋਈ ਸਵਾਲ ਨਹੀਂ ਉਠਾਇਆ ਜਦੋਂ ਤੱਕ ਉਸ ਔਰਤ ਨੇ ਇਸ ਭਲੇ ਮਾਨਸ ਤੇ ਬਲਾਤਕਾਰ ਦੇ ਝੂਠੇ ਦੋਸ਼ ਨਹੀਂ ਲਗਾਏ ਅਤੇ ਘਰ ਛੱਡ ਕੇ ਚਲੀ ਨਹੀਂ ਗਈ। ਲੜਕੀ ਨੇ ਇਹ ਕਦਮ ਪੀ ਆਰ ਕਾਰਡ ਮਿਲਣ ਤੋਂ ਬਾਅਦ ਬਹੁਤ ਜਲਦੀ ਚੁੱਕਿਆ। ਭਾਵੇਂ ਤੁਸੀਂ ਵਿਸ਼ਵਾਸ ਕਰੋ ਜਾਂ ਨਾ, ਉਸ ਭਲੇ ਮਾਨਸ ਨੂੰ ਅਦਾਲਤ ਨੂੰ ਇਹ ਦੱਸਣ ਦੀ ਇਜਾਜ਼ਤ ਵੀ ਨਹੀਂ ਸੀ ਕਿ ਉਹਨਾਂ ਦੇ ਵਿਆਹ ਦੇ ਪੂਰੇ ਸਮੇਂ ਦੌਰਾਨ ਇੱਕ ਵਾਰ ਵੀ ਉਹਨਾਂ ਵਿਚਕਾਰ ਸਰੀਰਕ ਸੰਬੰਧ ਕਦੇ ਸਥਾਪਿਤ ਹੀ ਨਹੀਂ ਹੋਏ।
1: ਸੋ ਇਹ ਜੋੜਾ ਇੱਕ ਸਾਲ ਤੋਂ ਵੱਧ ਸਮੇਂ ਲਈ ਵਿਆਹਿਆ ਹੋਇਆ ਸੀ ਅਤੇ ਇਹ ਕਦੇ ਵੀ ਹਮਬਿਸਤਰ ਨਹੀਂ ਹੋਇਆ, ਪਰ ਪਤੀ ਨੂੰ ਅਦਾਲਤ 'ਚ ਇਹ ਦੱਸਣ ਦੀ ਇਜਾਜ਼ਤ ਤੱਕ ਵੀ ਨਹੀਂ ਸੀ। ਕੀ ਇਹ ਗੱਲ ਜਾਇਜ਼ ਹੈ ਜਾਂ ਜਾਇਜ਼ ਸੀ?
6: ਮੈਂ ਹਰ ਰੋਜ਼ ਜੀ ਸਾਰੇ ਕੈਨੇਡਾ ਚ ਸਾਡੇ ਆਫਿਸਿਸ ਹੈਗੇ ਆ ਬ੍ਰੈਂਪਟਨ ਚ ਐਡਮੰਟਨ ਕੈਲਗਰੀ ਵੈਂਕੂਵਰ ਥਰੂ ਆਊਟ ਕੈਨੇਡਾ ਜੀ ਮੈਂ ਲੋਕਾਂ ਨੂੰ ਆਪਣੇ ਕਲਾਇੰਟਸ ਨੂੰ ਦੱਸਦਾ ਕਿ ਹੁਣ ਕੈਨੇਡਾ ਚ ਦੋ ਤਰ੍ਹਾਂ ਦੇ ਅਪਰਾਧ ਹਨ ਇੱਕ ਜਿਨਸੀ ਸ਼ੋਸ਼ਣ ਅਤੇ ਦੂਜੀ ਬਾਕੀ ਹੋਰ ਸਭ ਤਰ੍ਹਾਂ ਦੇ ਕ੍ਰਿਮੀਨਲ ਕੋਡ 2018 ਚ ਬਦਲਿਆ ਗਿਆ ਸੀ ਅਤੇ ਇਸ ਦਾ ਉਦੇਸ਼ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਚ ਔਰਤਾਂ ਨੂੰ ਕਾਨੂੰਨ ਦੇ ਤਹਿਤ ਵਧੇਰੇ ਸੁਰੱਖਿਆ ਪ੍ਰਦਾਨ ਕਰਨਾ ਸੀ ਜੀ ਜ਼ਿਆਦਾਤਰ ਪੀੜਤ ਬਹੁਤ ਸ਼ਰਮਿੰਦਾ ਹੁੰਦੇ ਹਨ ਅਤੇ ਕੁਝ ਆਪਣੇ ਆਪ ਨੂੰ ਹੀ ਦੋਸ਼ੀ ਮੰਨਦੇ ਹਨ ਇਸ ਲਈ ਕਾਨੂੰਨ ਉਹਨਾਂ ਔਰਤਾਂ ਨੂੰ ਵੱਧ ਤੋਂ ਵੱਧ ਸਹਾਇਤਾ ਦੇਣ ਦੀ ਕੋਸ਼ਿਸ਼ ਕਰਦਾ ਹੈ ਜੋ ਰਿਪੋਰਟ ਕਰਨ ਦੀ ਹਿੰਮਤ ਕਰਦੀਆਂ ਹਨ ਪਤੀ ਲਈ ਇਹ ਕਹਿਣ ਵਾਸਤੇ ਵੀ ਕਿ ਉਹਨਾਂ ਨੇ ਇੱਕ ਵਾਰ ਵੀ ਸੈਕਸ ਨਹੀਂ ਕੀਤਾ ਡਿਊਰਿੰਗ ਦ ਡਿਊਰੇਸ਼ਨ ਆਫ ਦੇ ਮੈਰਿਜ ਜੱਜ ਕੋਲ ਇੱਕ ਐਪਲੀਕੇਸ਼ਨ ਦੇਣੀ ਪੈਂਦੀ ਹੈ ਜਿੱਥੇ ਪਤਨੀ ਨੂੰ ਸਰਕਾਰੀ ਵਕੀਲ ਤੋਂ ਵੱਖਰਾ ਇੱਕ ਹੋਰ ਵਕੀਲ ਵੀ ਦਿੱਤਾ ਜਾਂਦਾ ਅਸੀਂ ਅਜਿਹੀਆਂ ਬਹੁਤ ਸਾਰੀਆਂ ਐਪਲੀਕੇਸ਼ਨ ਦਿੱਤੀਆਂ ਹਨ ਬਟ ਟੂ ਬੀ ਆਨਸਟ ਵਿਦ ਯੂ ਯੂ ਨੋ ਇਹ ਆਸਾਨ ਕੰਮ ਨਹੀਂ ਹੁੰਦੇ
1: ਐਂਡ ਅਦਾਲਤ ਚ ਪਤਨੀ ਨੇ ਆਪਣੇ ਵਿਆਹ ਦੇ ਟੁੱਟ ਜਾਣ ਲਈ ਆਪਣੀ ਸੱਸ ਅਤੇ ਨਣਦ ਨੂੰ ਜ਼ਿੰਮੇਵਾਰ ਠਹਿਰਾਇਆ ਕੀ ਇਸ ਨਾਲ ਪਤਨੀ ਦੀ ਕਹਾਣੀ ਨੂੰ ਮਦਦ ਮਿਲੀ ਜਾਂ ਨੁਕਸਾਨ ਹੋਇਆ
6: ਪਤਨੀ ਨੇ ਅਦਾਲਤ ਚ ਆਪਣੇ ਪਤੀ ਦੁਆਰਾ ਕੀਤੇ ਗਏ ਕਥਿਤ ਸ਼ੋਸ਼ਣ ਨਾਲੋਂ ਆਪਣੀ ਮਦਰ ਇਨ ਲਾਅ ਬਾਰੇ ਗੱਲ ਕਰਨ ਚ ਜ਼ਿਆਦਾ ਸਮਾਂ ਬਿਤਾਇਆ ਅਦਾਲਤ ਨੂੰ ਇਹ ਦੱਸਣ ਦੀ ਬਜਾਏ ਕਿ ਉਸਦੇ ਪਤੀ ਨੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਿਵੇਂ ਕੀਤੀ ਉਹ ਇਹ ਕਹਿਣ ਚ ਬਹੁਤ ਸਮਾਂ ਬਿਤਾਉਂਦੀ ਰਹੀ ਕਿ ਉਸਦੀ ਸਿਸਟਰ ਇਨ ਲਾਅ ਜੋ ਬਹੁਤ ਜ਼ਿਆਦਾ ਉਹਨਾਂ ਦੇ ਘਰ ਆਉਂਦੀ ਜਾਂਦੀ ਸੀ ਅਤੇ ਉਸਦੀ ਸੱਸ ਅਤੇ ਉਹਦੀ ਨਣਦ ਦੋਵੇਂ ਉਸਦੀ ਪਰਸਨਲ ਲਾਈਫ ਚ ਦਖਲ ਅੰਦਾਜ਼ੀ ਕਰਦੀਆਂ ਸਨ ਪਤੀ ਨੇ ਕਿਹਾ ਕਿ ਜਦੋਂ ਉਸਦਾ ਪਰਿਵਾਰ ਦਖਲ ਅੰਦਾਜ਼ੀ ਕਰਦਾ ਸੀ ਤਾਂ ਪਤੀ ਹਮੇਸ਼ਾ ਚੁੱਪ ਰਹਿੰਦਾ ਸੀ ਅਤੇ ਅਦਾਲਤ ਚ ਹਰ ਕੋਈ ਜਾਣਦਾ ਸੀ ਕਿ ਇਸ ਬਿਆਨ ਦੇ ਪਤਨੀ ਲਈ ਕੀ ਮਾਇਨੇ ਹਨ ਅੰਤ ਚ ਮੈਨੂੰ ਲੱਗਦਾ ਹੈ ਕਿ ਇਹ ਕਹਿਣਾ ਮੁਸ਼ਕਲ ਹੈ ਕਿ ਜੱਜ ਲਈ ਇਸਦਾ ਕਿੰਨਾ ਮਹੱਤਵ ਸੀ ਪਰ ਆਖਿਰਕਾਰ ਇਨਸਾਫ ਦੀ ਹੀ ਜਿੱਤ ਹੋਈ
1: ਇਸ ਪਤੀ ਤੇ ਪਤਨੀ ਇਸ ਪਤੀ ਤੇ ਆਪਣੀ ਪਤਨੀ ਨੂੰ ਜ਼ਬਰਦਸਤੀ ਬੰਧਕ ਬਣਾਉਣ ਦਾ ਦੋਸ਼ ਵੀ ਲਗਾਇਆ ਗਿਆ ਸੀ ਕਿਰਪਾ ਕਰਕੇ ਸਮਝਾਓ
6: ਧਮਕੀਆਂ ਜਾਂ ਤਾਕਤ ਦੀ ਵਰਤੋਂ ਕਰਕੇ ਕਿਸੇ ਨੂੰ ਵੀ ਉਸਦੀ ਇੱਛਾ ਦੇ ਵਿਰੁੱਧ ਰੋਕਣਾ ਇੱਕ ਅਪਰਾਧਿਕ ਜੁਰਮ ਹੈ ਜੀ ਇਸ ਤੁਹਾਡੀ ਪਤਨੀ ਨੂੰ ਘਰੋਂ ਬਾਹਰ ਨਾ ਜਾਣ ਦੇਣਾ ਵੀ ਸ਼ਾਮਲ ਹੋ ਸਕਦਾ ਜ਼ਬਰਦਸਤੀ ਬੰਧਕ ਬਣਾਉਣਾ ਅਗਵਾ ਕਰਨ ਨਾਲੋਂ ਵੱਖਰਾ ਦੋਵਾਂ ਹੀ ਮਾਮਲਿਆਂ ਚ ਕਿਸੇ ਨੂੰ ਉਸਦੀ ਇੱਛਾ ਦੇ ਵਿਰੁੱਧ ਰੋਕਿਆ ਜਾਂਦਾ ਪਰ ਅਗਵਾ ਕਰਨ ਚ ਕਿਡਨੈਪਿੰਗ ਚ ਇੱਕ ਵਿਅਕਤੀ ਨੂੰ ਕਿਸੇ ਅਗਿਆਤ ਜਗ੍ਹਾ ਲੈ ਕੇ ਜਾਣਾ ਵੀ ਸ਼ਾਮਲ ਹੋ ਇਸ ਪਰਟੀਕੁਲਰ ਕੇਸ ਪਤਨੀ ਨੇ ਕਿਹਾ ਕਿ ਪਤੀ ਨੇ ਉਸਨੂੰ ਆਪਣੇ ਬੈਡਰੂਮ ਚੋਂ ਬਾਹਰ ਵੀ ਨਿਕਲਣ ਨਹੀਂ ਦਿੱਤਾ ਉਸੇ ਸੇਮ ਬੈਡਰੂਮ ਚ ਜਿੱਥੇ ਇਹ ਭੋਲਾ ਭਾਲਾ ਨੌਜਵਾਨ ਹਮੇਸ਼ਾ ਆਪਣੀ ਪਤਨੀ ਦੀ ਨਾਂ ਦਾ ਸਤਿਕਾਰ ਕਰਦਾ ਸੀ ਉਸੇ ਪਤਨੀ ਦੁਆਰਾ ਇਸਦੇ ਇਲਜ਼ਾਮ ਵਜੋਂ ਸੋਰੀ ਇਸਦੇ ਇਨਾਮ ਵਜੋਂ ਉਸਨੂੰ ਇੱਕ ਅਪਰਾਧੀ ਦੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ
1: ਐਂਡ ਪਤੀ ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਸੀ ਕੇਸ ਦਾ ਮਤਲਬ ਇਹ ਹੈ ਕਿ ਬਲਾਤਕਾਰ ਹੋਇਆ ਸੀ ਸਰਕਾਰੀ ਵਕੀਲ ਨੂੰ ਕੀ ਸਾਬਤ ਕਰਨਾ ਪੈਂਦਾ
6: ਸਰਕਾਰੀ ਵਕੀਲ ਨੂੰ ਇਹ ਦਿਖਾਉਣਾ ਪੈਂਦਾ ਕਿ ਮੁਲਜ਼ਮ ਨੇ ਪੀੜਤ ਦੇ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਛੂਹਿਆ ਸੀ ਤੇ ਜਿਹੜਾ ਟੱਚ ਵੀ ਕਰਨਾ ਸੀ ਦੈਟ ਵਾਸ ਵਿਦ ਦਾ ਸੈਕਸੁਅਲ ਇੰਟੈਂਟ ਸਰਕਾਰ ਜਿਨਸੀ ਮਕਸਦ ਨੂੰ ਕਿਵੇਂ ਸਾਬਤ ਕਰ ਸਕਦੀ ਹੈ ਖਾਸ ਕਰਕੇ ਜਦੋਂ ਮੁਲਜ਼ਮ ਕੋਲ ਚੁੱਪ ਰਹਿਣ ਦਾ ਅਧਿਕਾਰ ਹੋਵੇ ਜੱਜ ਆਲੇ ਦੁਆਲੇ ਦੇ ਸਾਰੇ ਹਾਲਾਤ ਨੂੰ ਦੇਖੇਗਾ ਕੀ ਕਿਹਾ ਗਿਆ ਸੀ ਇਹ ਕਿੱਥੇ ਵਾਪਰਿਆ ਸੀ ਸਰੀਰ ਦੇ ਕਿਸ ਹਿੱਸੇ ਨੂੰ ਛੂਹਿਆ ਗਿਆ ਸੀ ਇਸ ਪਰਟੀਕੁਲਰ ਕੇਸ ਪਤਨੀ ਵੱਲੋਂ ਆਪਣੇ ਪਤੀ ਤੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਤੇ ਦੋਸ਼ ਲਗਾਏ ਗਏ ਸਨ
1: ਇਹ ਸਮਝਣਾ ਮੁਸ਼ਕਿਲ ਹੈ ਕਿ ਇੱਕ ਔਰਤ ਬਿਨਾਂ ਕਿਸੇ ਸਬੂਤ ਦੇ ਸਿਰਫ ਪੁਲਿਸ ਨਾਲ ਗੱਲ ਕਰਕੇ ਆਪਣੇ ਪਤੀ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਕਿਵੇਂ ਬਦਲ ਸਕਦੀ ਹੈ ਕਿਰਪਾ ਕਰਕੇ ਇਸ ਬਾਰੇ ਸਮਝਾਓ
6: ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਆਲਮੋਸਟ ਓਵਰ 3 ਡੈਕੇਡਸ ਮੈਂ ਪੂਰੇ ਕੈਨੇਡਾ ਚ ਯੂਨੋ ਕਾਰ ਐਕਸੀਡੈਂਟ ਦੇ ਕੇਸਿਸ ਕ੍ਰਿਮੀਨਲ ਕੇਸਿਸ ਕ੍ਰਿਮੀਨਲ ਕੇ ਇਮੀਗ੍ਰੇਸ਼ਨ ਕੇਸਿਸ ਦੀ ਪ੍ਰੈਕਟਿਸ ਕਰ ਰਿਹਾ ਹਾਂ ਜ਼ਿਆਦਾਤਰ ਨਵੀ ਸਾਹਿਬ ਨਾ ਤਾਂ ਕੋਈ ਵੀਡੀਓ ਹੁੰਦੀ ਹੈ ਨਾ ਕੋਈ ਗਵਾਹ ਅਤੇ ਨਾ ਹੀ ਕੋਈ DNA ਦੇ ਸਬੂਤ ਜੀ ਇੱਕ ਮਾਤਰ ਸਬੂਤ ਔਰਤ ਦੁਆਰਾ ਉਸ ਮਰਦ ਵੱਲ ਸਿਰਫ ਇਸ਼ਾਰਾ ਕਰਨਾ ਹੀ ਕਾਫੀ ਹੁੰਦਾ ਹੈ ਅਤੇ ਜ਼ਿਆਦਾਤਰ ਅਪਰਾਧਿਕ ਮਾਮਲੇ ਇਸੇ ਤਰ੍ਹਾਂ ਦੇ ਹੁੰਦੇ ਹਨ ਇੱਕ ਵਾਰ ਜਦੋਂ ਕਿਸੇ ਵਿਅਕਤੀ ਤੇ ਦੋਸ਼ ਲਗਾਇਆ ਜਾਂਦਾ ਤਾਂ ਉਸਨੂੰ ਦੋਸ਼ੀ ਸਾਬਤ ਕਰਨ ਲਈ ਜੱਜ ਨੂੰ ਔਰਤ ਤੇ ਵਿਸ਼ਵਾਸ ਕਰਨਾ ਪੈਂਦਾ ਨਾ ਕਿ ਮਰਦ ਤੇ ਪਰ ਇਸ ਕੇਸ ਜੱਜ ਨੇ ਪਤਨੀ ਤੇ ਮੇਰੇ ਪਤਨੀ ਦੇ ਝੂਠ ਨੂੰ ਨਕਾਰਦਿਆਂ ਹੋਇਆਂ ਪਤੀ ਦੇ ਸੱਚ ਤੇ ਵਿਸ਼ਵਾਸ ਕੀਤਾ ਅਤੇ ਆਖਰ ਸੱਚਾਈ ਦੀ ਹੀ ਜਿੱਤ ਹੋਈ ਤੇ ਸਾਡਾ ਜਿਹੜਾ ਮੇਰਾ ਕਲਾਇੰਟ ਸੀ ਉਸ ਨੂੰ ਬਾਇਜ਼ਤ ਬਰੀ ਕੀਤਾ ਗਿਆ।
1: ਐਂਡ ਇਸ ਕੇਸ 'ਚ ਪਤੀ ਨੇ ਕਹਾਣੀ ਦਾ ਆਪਣਾ ਪੱਖ ਦੱਸਣ ਦੀ ਚੋਣ ਕੀਤੀ, ਉਹ ਅਦਾਲਤ 'ਚ ਬੋਲਣ ਤੋਂ ਇਨਕਾਰ ਵੀ ਕਰ ਸਕਦਾ ਸੀ, ਸਹੀ ਹੈ?
6: ਚੁੱਪ ਰਹਿਣ ਦਾ ਅਧਿਕਾਰ ਸਾਡੇ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀਡਮਸ ਦੁਆਰਾ ਸੁਰੱਖਿਅਤ ਹੈ। ਇਹ ਇੰਨਾ ਮਹੱਤਵਪੂਰਨ ਹੈ ਵੀ ਕੋਈ ਵੀ ਪੁਲਿਸ ਵਾਲਾ ਜਾਂ ਕੋਈ ਵੀ ਜੱਜ ਵੀ ਤੁਹਾਨੂੰ ਬੋਲਣ ਲਈ ਮਜਬੂਰ ਨਹੀਂ ਕਰ ਸਕਦਾ। ਪਰ ਇਹ ਜਿਹੜਾ ਨੌਜਵਾਨ ਸੀ ਸਾਡਾ ਕਲਾਇੰਟ ਆਪਣੇ ਨਾਲ ਕੋਈ ਬੇਇਨਸਾਫੀ ਬਾਰੇ ਅਦਾਲਤ ਨੂੰ ਦੱਸਣ ਲਈ ਸਾਲਾਂ ਤੋਂ ਉਡੀਕ ਕਰ ਰਿਹਾ ਸੀ। ਉਸਨੂੰ ਸਰਕਾਰੀ ਵਕੀਲ ਦੁਆਰਾ ਚੁਣੌਤੀ ਵੀ ਦਿੱਤੀ ਗਈ ਪਰ ਉਹ ਟੁੱਟਿਆ ਨਹੀਂ ਜੀ, ਅਤੇ ਜੱਜ ਪਤਨੀ ਦੇ ਬੁਣੇ ਝੂਠੇ ਜਾਲ 'ਚ ਨਹੀਂ ਫਸਿਆ। ਜੱਜ ਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ ਪਤਨੀ ਕੋਲ ਝੂਠ ਬੋਲਣ ਦੇ ਕਾਰਨ ਸਨ ਜਿਸ 'ਚ ਪਰਮਾਨੈਂਟ ਰੈਜੀਡੈਂਟ PR ਪ੍ਰਾਪਤ ਕਰਨਾ ਵੀ ਸ਼ਾਮਿਲ ਸੀ ਜੀ।
1: ਤੇ ਤੁਹਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਤੁਹਾਡਾ ਕਲਾਇੰਟ ਸੱਚ ਬੋਲ ਰਿਹਾ?
6: ਲਾਈਫ ਐਕਸਪੀਰੀਅੰਸ, ਹੁਣ ਇਹ ਕੰਮ ਕਰਦੇ ਜੀ, ਵਕਾਲਤ ਕਰਦੇ ਮੈਨੂੰ ਪੂਰਾ 33 ਸਾਲ ਦਾ ਸਮਾਂ ਹੋ ਗਿਆ ਜੀ। ਮੈਂ ਪਹਿਲੇ ਦਿਨ ਤੋਂ, ਜਿਸ ਦਿਨ ਤੋਂ ਇਹ ਨੌਜਵਾਨ ਮਦਦ ਦੀ ਗੁਹਾਰ ਲਗਾਉਂਦਾ ਮੇਰੇ ਦਫ਼ਤਰ 'ਚ ਆਇਆ ਸੀ, ਮੈਂ ਯਕਦਮ ਹੀ ਉਸ 'ਤੇ ਵਿਸ਼ਵਾਸ ਕਰ ਲਿਆ ਸੀ। ਉਸ ਦਿਨ ਤੋਂ ਮੈਂ ਜਾਣਦਾ ਸੀ ਕਿ ਮੈਨੂੰ ਉਸ ਲਈ ਲੜਨਾ ਪਵੇਗਾ ਅਤੇ ਉਸਦੀ ਰੱਖਿਆ ਕਰਨੀ ਪਵੇਗੀ, ਕਿਉਂਕਿ ਭਾਵੇਂ ਉਸ 'ਤੇ ਹੀ ਦੋਸ਼ ਲਗਾਏ ਗਏ ਸਨ ਪਰ ਟੂ ਬੀ ਆਨੈਸਟ ਅਸਲ 'ਚ ਹੀ ਵਾਜ਼ ਦਾ ਵਿਕਟਮ, ਉਹ ਖੁਦ ਪੀੜਤ ਸੀ। ਜੱਜ ਅਤੇ ਜਿਊਰੀ ਦੋਵੇਂ ਇਹ ਦੇਖਦੇ ਹਨ ਕਿ ਕੋਈ ਵਿਅਕਤੀ ਕਿਵੇਂ ਗੱਲਬਾਤ ਕਰ ਰਿਹਾ, ਕੀ ਜੋ ਕਹਿ ਰਿਹਾ ਉਸਦਾ ਕੋਈ ਮਤਲਬ ਬਣਦਾ ਅਤੇ ਕੀ ਕਿਸੇ ਵੀ ਪੱਖ ਕੋਲ ਕੋਈ ਸਬੂਤ ਹੈ ਜਾਂ ਨਹੀਂ।
1: ਗੱਲਬਾਤ ਹੋ ਰਹੀ ਹੈ ਸਾਡੀ ਬ੍ਰਿਜਮੋਹਨ ਸਾਹਿਬ ਨਾਲ ਤੇ ਫੋਨ ਨੰਬਰ ਹੈ ਇਹਨਾਂ ਦੇ ਦਫ਼ਤਰ ਦਾ 416-994-8989 ਤੇ ਸਟੇਟ ਆਫ ਦੀ ਆਰਟ ਬਹੁਤ ਹੀ ਖੂਬਸੂਰਤ ਦਫ਼ਤਰ 181 ਕੁਈਨ ਸਟਰੀਟ ਈਸਟ ਬਰੈਂਪਟਨ ਦੇ ਵਿੱਚ ਲੋਕੇਟਡ ਹੈ ਐਂਡ ਖੁੱਲ੍ਹੀ ਡੁੱਲੀ ਪਾਰਕਿੰਗ, ਤੁਸੀਂ ਐਨੀ ਟਾਈਮ ਅਪੋਇੰਟਮੈਂਟ ਬਣਾਓ ਤੇ ਪਹੁੰਚੋ 416-994-8989। ਉਸ ਦੇ ਨਾਲ ਨਾਲ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਰੋਇਲ ਆਟੋ ਸੈਂਟਰ ਵੱਲੋਂ। ਕਾਰ ਵੈਨ ਟਰੱਕ ਦੀ ਕੋਈ ਵੀ ਊਬਰ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਵੀ ਇਸ਼ੂ ਹੈ ਜਾਂ ਕੋਈ ਵੀ ਮਕੈਨਿਕੀ ਦਾ ਇਸ਼ੂ ਹੈ ਗੱਡੀ ਦਾ, ਤਾਂ ਟਰੱਸਟਵਰਦੀ ਰਿਲਾਇਬਲ ਓਨੈਸਟ ਸਰਵਿਸ ਸਟੀਲਸ ਐਂਡ ਮੈਲਨੀ ਦੇ ਕੋਰਨਰ ਤੇ ਰੋਇਲ ਆਟੋ ਸੈਂਟਰ 905-799-1478 ਗਰੋਸਰੀ ਕਰਨੀ ਹੈ ਫਰੈਸ਼ ਫੂਡ ਸੈਂਟਰ ਤੇ ਗੇੜਾ ਜ਼ਰੂਰ ਲਗਾਓ 12570 ਕੈਨੇਡੀ ਰੋਡ ਕੈਨੇਡੀ ਐਂਡ ਡੂਗਲ ਦੇ ਕੋਰਨਰ ਤੇ ਕੈਨੇਡੀ ਅਤੇ ਮੇਫੀਅਰ ਦੇ ਬਿਲਕੁਲ ਨਜ਼ਦੀਕ ਫਰੈਸ਼ ਫੂਡ ਸੈਂਟਰ ਐਂਡ ਗੁਰਕਰਮ ਢੀਂਡਸਾ ਤੁਹਾਡੇ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਦੇ ਐਕਸਪਰਟ। ਵਧੀਆ ਕੋਟ ਲੋ ਮਲਟੀਪਲ 30-35 ਕੰਪਨੀਜ਼ ਨਾਲ ਡੀਲ ਕਰਦੇ ਨੇ। ਸੋ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਲਈ 416-876-4605 ਗੁਰਕਰਮ ਢੀਂਡਸਾ 416-876-4605 ਤੇ ਤੁਸੀਂ ਗੱਲਬਾਤ ਕਰੋ। ਤੇ ਬ੍ਰਿਜਮੋਹਨ ਸਾਹਿਬ, ਪਤੀ ਨੇ ਕੈਨੇਡਾ ਬਾਰਡਰ ਸਰਵਿਸ ਕੋਲ ਸ਼ਿਕਾਇਤ ਕੀਤੀ ਸੀ, ਕੀ ਉਸ ਨਾਲ ਕੋਈ ਫਰਕ ਪਿਆ?
6: ਪਤਨੀ ਵਿਆਹ ਦੇ ਆਧਾਰ ਤੇ PR ਬਣੀ ਸੀ ਜੀ, ਜੇਕਰ ਉਹ ਵਿਆਹ ਦਾ ਰਿਸ਼ਤਾ ਛੱਡ ਦਿੰਦੀ ਤਾਂ ਉਸਦੀ PR ਪ੍ਰਾਪਤ ਕਰਨ ਤੇ ਸਵਾਲ ਉੱਠ ਸਕਦੇ ਸਨ, ਜਦੋਂ ਤੱਕ ਕਿ ਉਸਨੂੰ ਸ਼ੋਸ਼ਣ ਕਾਰਨ ਅਬਿਊਜ਼ ਕਾਰਨ ਵਿਆਹ ਦੇ ਰਿਸ਼ਤੇ ਚੋਂ ਨਿਕਲਣ ਲਈ ਮਜਬੂਰ ਨਾ ਕੀਤਾ ਗਿਆ। ਜੱਜ ਨੇ ਸਾਡੀ ਇਸ ਦਲੀਲ ਨੂੰ ਪ੍ਰਵਾਨ ਕਰ ਲਿਆ ਕਿ ਇਹ ਝੂਠੇ ਦੋਸ਼ ਸਿਰਫ ਪਤਨੀ ਦੀ PR ਨੂੰ ਬਚਾਉਣ ਅਤੇ ਉਸੇ ਸਮੇਂ ਆਪਣੇ ਵਿਆਹ ਤੋਂ ਬਾਹਰ ਨਿਕਲਣ ਲਈ ਸਨ। ਸੋ ਸ਼ੀ ਵਾਂਟਿਡ ਟੂ ਡੂ ਅਚੀਵ ਟੂ ਪਰਪਸਿਸ, ਆਪਣਾ PR ਬਚਾ ਲਵੇ ਤੇ ਇਸ ਮੈਰਿਜ ਚੋਂ ਬਾਹਰ ਨਿਕਲ ਸਕੇਗੀ। ਅਸੀਂ ਅਦਾਲਤ ਚ ਸ਼ਿਕਾਇਤ ਦੇ ਡਾਕੂਮੈਂਟਸ ਵੀ ਦਾਇਰ ਕੀਤੇ ਜਿਨ੍ਹਾਂ ਨੂੰ ਜੱਜ ਨੇ ਪ੍ਰਵਾਨਗੀ ਦੇ ਦਿੱਤੀ। ਮੈਂ ਕੈਨੇਡਾ ਭਰ ਚ ਬਹੁਤ ਸਾਰੇ ਅਜਿਹੇ ਨੌਜਵਾਨ ਦੇਖੇ ਹਨ ਜਿਨ੍ਹਾਂ ਨੂੰ PR ਲਈ ਵਰਤਿਆ ਜਾਂਦਾ, ਨਾ ਸਿਰਫ ਉਹਨਾਂ ਦਾ ਦਿਲ ਹੀ ਟੁੱਟਦਾ ਬਲਕਿ ਉਹਨਾਂ ਨੂੰ ਝੂਠੇ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਵੀ ਕਰਨਾ ਪੈਂਦਾ।
1: ਅਤੇ ਕੀ ਜਿਨਸੀ ਸ਼ੋਸ਼ਣ ਦਾ ਕਾਨੂੰਨ ਔਰਤਾਂ ਦੇ ਪੱਖ ਚ ਬਹੁਤ ਜ਼ਿਆਦਾ ਹੋ ਗਿਆ?
6: ਮੈਂ ਜੀ ਔਰਤਾਂ ਬੱਚਿਆਂ ਤੇ ਇੱਥੋਂ ਤੱਕ ਕਿ ਦੂਜੇ ਮਰਦਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਅਣਗਿਣਤ ਮਰਦਾਂ ਦਾ ਬਚਾਅ ਵੀ ਕੀਤਾ। ਮੈਂ ਤਕਰੀਬਨ 33 ਸਾਲਾਂ ਚ ਜਿਨਸੀ ਸ਼ੋਸ਼ਣ ਦੇ ਹੇਠ ਦੋਸ਼ ਹੇਠ ਸਿਰਫ ਮੁੱਠੀ ਭਰ ਔਰਤਾਂ ਤੇ ਹੀ ਚਾਰਜ ਲੱਗਦੇ ਵੇਖੇ ਹਨ। ਜਿਨਸੀ ਸ਼ੋਸ਼ਣ ਇੱਕ ਅਜਿਹਾ ਅਪਰਾਧ ਹੈ ਜੀ ਜਿੱਥੇ ਜ਼ਿਆਦਾਤਰ ਜਿਹੜੇ ਵਿਕਟਮ ਹੈ ਮਹਿਲਾਵਾਂ ਹੀ ਹੁੰਦੀਆਂ ਤੇ ਅਸੀਂ ਪਹਿਲਾਂ ਹੀ ਜਾਣਦੇ ਹਾਂ ਕਿ ਦੁਨੀਆਂ ਚ ਹਰ ਜਗ੍ਹਾ ਇੱਕ ਮਰਦ ਦੇ ਮੁਕਾਬਲੇ ਚ ਔਰਤ ਹੋਣਾ ਕਿੰਨਾ ਔਖਾ ਹੈ ਜੀ। ਮੈਨੂੰ ਲੱਗਦਾ ਕਿ ਕਾਨੂੰਨ ਪੀੜਤਾਂ ਅਤੇ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਦੋਸ਼ੀਆਂ ਵਿਚਕਾਰ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
1: ਤੇ ਜੇਕਰ ਪਤੀ ਦੋਸ਼ੀ ਪਾਇਆ ਜਾਂਦਾ ਤਾਂ ਉਸਨੂੰ ਕਿਸ ਤਰ੍ਹਾਂ ਦੀ ਸਜ਼ਾ ਹੋ ਸਕਦੀ ਸੀ?
6: ਜੇਕਰ ਉਸਤੇ ਦੋਸ਼ ਸਾਬਤ ਹੋ ਜਾਂਦੇ ਤਾਂ ਉਸਨੂੰ 10 ਸਾਲ ਤੱਕ ਦੀ ਜੇਲ੍ਹ ਯਾਤਰਾ ਕਰਨੀ ਪੈ ਸਕਦੀ ਸੀ। ਪਰ ਸਭ ਤੋਂ ਵੱਧ ਨੁਕਸਾਨ ਦੀ ਗੱਲ ਇਹ ਹੋਣੀ ਸੀ ਕਿ ਕੈਨੇਡਾ ਚ ਉਸਦੀ ਜ਼ਿੰਦਗੀ ਬਰਬਾਦ ਹੋ ਜਾਣੀ ਸੀ, ਉਸਦੀ ਨੌਕਰੀ ਚਲੀ ਜਾਂਦੀ, ਉਸਦਾ ਟਰੱਕ ਵੀ ਵਿਕ ਜਾਂਦਾ। ਉਹ ਪਹਿਲਾਂ ਹੀ ਆਪਣੇ ਪੇਰੈਂਟਸ ਨੂੰ ਕੈਨੇਡਾ ਲਾਇਆ ਸੀ, ਜੇਕਰ ਉਸਦੇ ਪੇਰੈਂਟਸ ਨੂੰ ਵਾਪਸ ਜਾਣਾ ਪੈਂਦਾ ਤਾਂ ਉਹ ਉਹਨਾਂ ਦਾ ਸਾਹਮਣਾ ਕਿਵੇਂ ਕਰਦਾ ਜੀ? ਉਹ ਹਰ ਉਸ ਵਿਅਕਤੀ ਨੂੰ ਕੀ ਜਵਾਬ ਦਿੰਦਾ ਜੋ ਇਹ ਪੁੱਛਦਾ ਕਿ ਉਹਨਾਂ ਦੇ ਕੈਨੇਡੀਅਨ ਸੁਪਨੇ ਦਾ ਕੀ ਹੋਇਆ?
1: ਤੇ ਕੀ ਪਤੀ ਝੂਠਾ ਕੇਸ ਕਰਨ ਲਈ ਪਤਨੀ ਤੇ ਮੁਕੱਦਮਾ ਕਰ ਸਕਦਾ?
6: ਇਹਨਾਂ ਦੋਸ਼ਾਂ ਕਾਰਨ ਜੀ ਪਰਿਵਾਰ ਨੂੰ ਬਹੁਤ ਵੱਡਾ ਨੁਕਸਾਨ ਝੱਲਣਾ ਪਿਆ। ਪਰ ਉਹਨਾਂ ਸਾਰੇ ਗੁਆਂਢੀਆਂ ਦਾ ਕੀ ਜਿਨ੍ਹਾਂ ਨੇ ਘਰ ਦੀ ਨੂੰਹ ਨੂੰ ਪੁਲਿਸ ਨਾਲ ਆਪਣਾ ਸੂਟਕੇਸ ਲੈ ਕੇ ਪੁਲਿਸ ਕਾਰ ਚ ਜਾਂਦੇ ਹੋਏ ਦੇਖਿਆ ਸੀ? ਹਾਂ, ਉਹ ਕਾਨੂੰਨੀ ਪ੍ਰਕਿਰਿਆ ਦੀ ਦੁਰਵਰਤੋਂ ਅਬਿਊਜ ਆਫ ਲੀਗਲ ਪ੍ਰੋਸੈਸ ਲਈ ਉਸਤੇ ਮੁਕੱਦਮਾ ਕਰਨ ਦੀ ਕੋਸ਼ਿਸ਼ ਕਰ ਸਕਦਾ। ਇਸਦਾ ਮਤਲਬ ਇਹ ਹੈ ਵੀ ਕਿਸੇ ਨੇ ਤੁਹਾਡੀ ਜ਼ਿੰਦਗੀ ਬਰਬਾਦ ਕਰਨ ਲਈ ਝੂਠੇ ਦੋਸ਼ ਲਗਾ ਕੇ ਪੁਲਿਸ ਜਾਂ ਕਿਸੇ ਹੋਰ ਸਰਕਾਰੀ ਸੰਸਥਾ ਕੋਲ ਝੂਠ ਬੋਲਿਆ। ਇਸ ਪਰਟੀਕੁਲਰ ਕੇਸ ਕਿਉਂਕਿ ਪੁਲਿਸ ਅਤੇ ਸਰਕਾਰੀ ਵਕੀਲ ਨੇ ਪਤਨੀ ਦਾ ਵਿਸ਼ਵਾਸ ਕੀਤਾ ਸੀ, ਇਸ ਲਈ ਇਹ ਮੁਸ਼ਕਿਲ ਹੋ ਸਕਦਾ ਜੀ।
1: ਤੇ ਤੁਹਾਨੂੰ ਕਿਉਂ ਲੱਗਦਾ ਹੈ ਕਿ ਜੱਜ ਨੇ ਪਤਨੀ ਤੇ ਵਿਸ਼ਵਾਸ ਕਿਉਂ ਨਹੀਂ ਕੀਤਾ
6: ਇਸ ਕੇਸ ਚ? ਕਿਉਂਕਿ ਅਸੀਂ ਜੱਜ ਦੇ ਮਨ ਚ ਸ਼ੱਕ ਪੈਦਾ ਕਰਨ ਚ ਕਾਮਯਾਬ ਰਹੇ। ਖੁਦ ਇੱਕ ਔਰਤ ਹੋਣ ਦੇ ਬਾਵਜੂਦ ਵੀ ਜੱਜ ਸਾਹਿਬਾਂ ਨੇ ਪਤਨੀ ਤੇ ਵਿਸ਼ਵਾਸ ਨਹੀਂ ਕੀਤਾ। ਦੋਵੇਂ ਪੱਖ ਸੱਚ ਨਹੀਂ ਬੋਲ ਸਕਦੇ। ਜਦੋਂ ਅਸੀਂ ਕੇਸ ਬਾਰੇ ਉਸਨੂੰ ਸਵਾਲ ਪੁੱਛਣੇ ਖਤਮ ਕੀਤੇ ਤਾਂ ਉਸਦੀਆਂ ਗੱਲਾਂ ਬਾਰੇ ਕੁਝ ਹੋਰ ਸਵਾਲ ਖੜੇ ਹੋਏ। ਇਸ ਨੂੰ ਸਾਇੰਸ ਆਫ ਕ੍ਰਾਸ ਐਗਜ਼ਾਮੀਨੇਸ਼ਨ ਭਾਵ ਜ਼ਿਰਾ ਦਾ ਵਿਗਿਆਨ ਕਿਹਾ ਜਾਂਦਾ। ਅਸੀਂ ਜੱਜ ਨੂੰ ਇਹ ਦਿਖਾਉਣਾ ਚਾਹੁੰਦੇ ਸੀ ਕਿ ਅਸੀਂ ਨਹੀਂ ਚਾਹੁੰਦੇ ਕਿ ਇਹ ਔਰਤ ਝੂਠ ਬੋਲ ਰਹੀ ਹੈ ਜਾਂ ਨਹੀਂ, ਪਰ ਕਿਸੇ ਵੀ ਤਰ੍ਹਾਂ ਕਿਸੇ ਵੀ ਕੀਮਤ ਤੇ ਅਸੀਂ ਪਤਨੀ ਤੇ ਭਰੋਸਾ ਨਹੀਂ ਕਰ ਸਕਦੇ, ਬਿਕੋਜ਼ ਸ਼ੀ ਇਜ਼ ਨਾਟ ਰਿਲਾਇਬਲ ਐਂਡ ਸ਼ੀ ਇਜ਼ ਨਾਟ ਐਟ ਆਲ ਕ੍ਰੈਡੀਬਲ।
1: ਤੇ ਭਾਵੇਂ ਪਤੀ ਦੋਸ਼ੀ ਨਹੀਂ ਵੀ ਪਾਇਆ ਗਿਆ, ਕੀ ਪਤਨੀ ਅਜੇ ਵੀ ਆਪਣੇ ਪਤੀ ਤੇ ਉਹਨਾਂ ਗੱਲਾਂ ਲਈ ਸਿਵਲ ਕੇਸ ਕਰ ਸਕਦੀ ਹੈ ਜੋ ਉਹ ਕਹਿੰਦੀ ਹੈ ਕਿ ਹੋਈਆਂ ਸਨ?
6: ਇਸਦਾ ਜੀ ਸਿੱਧ ਜਵਾਬ ਹੈ ਹਾਂ, ਬਿਲਕੁਲ ਕਰ ਸਕਦੀ ਹੈ। ਜਦੋਂ ਕੋਈ ਅਦਾਲਤ ਦੋਸ਼ੀ ਨਹੀਂ ਵੀ ਪਾਇਆ ਜਾਂਦਾ ਤਾਂ ਵੀ ਉਹ ਦੋਸ਼ ਲਗਾਉਣ ਵਾਲੇ ਨੂੰ ਮੁਕੱਦਮਾ ਕਰਨ ਦੀ ਕੋਸ਼ਿਸ਼ ਕਰਨ ਤੋਂ ਨਹੀਂ ਰੋਕ ਸਕਦਾ ਜੀ। ਇਸ ਕੇਸ ਪਤੀ ਜੱਜ ਦੇ ਬਿਆਨ ਕੀਤੇ ਉਹਨਾਂ ਲਫ਼ਜ਼ਾਂ ਦਾ ਜ਼ਿਕਰ ਜ਼ਰੂਰ ਕਰ ਸਕਦਾ ਜਦੋਂ ਜੱਜ ਨੇ ਕਿਹਾ ਸੀ ਕਿ ਉਸਨੂੰ ਇਸ ਗੱਲ ਤੇ ਸ਼ੱਕ ਹੈ ਕਿ ਉਸਦੀ ਪਤਨੀ ਸੱਚ ਬੋਲ ਰਹੀ ਸੀ ਜਾਂ ਨਹੀਂ। ਕੋਈ ਵੀ ਜੋ ਸੁਣ ਰਿਹਾ ਅਤੇ ਝੂਠੇ ਸੈਕਸੁਅਲ ਅਸਾਲਟ ਦਾ ਸਾਹਮਣਾ ਕਰ ਰਿਹਾ, ਆਪਣਾ ਹੌਸਲਾ ਨਾ ਹਾਰੋ। ਸੱਚ ਤੁਹਾਨੂੰ ਹਮੇਸ਼ਾ ਆਜ਼ਾਦ ਕਰਵਾਏਗਾ। ਜਿਸ ਤਰ੍ਹਾਂ ਪੁਰਾਣੀ ਕਹਾਵਤ ਹੈ ਕਿ ਟਰੁੱਥ ਆਲਵੇਜ਼ ਪ੍ਰਵੇਲ ਸੀ।
1: ਐਂਡ ਸਰ, ਕੋਈ ਆਖਰੀ ਸ਼ਬਦ ਅਤੇ ਕਿਰਪਾ ਕਰਕੇ ਆਪਣੀ ਸੰਪਰਕ ਜਾਣਕਾਰੀ ਵੀ ਪਲੀਜ਼ ਦਿਓ।
6: ਪਤੀ ਵਿਰੁੱਧ ਜੀ ਝੂਠੇ ਦੋਸ਼ ਲਗਾਏ ਗਏ ਸਨ। ਅਦਾਲਤਾਂ ਇੰਨੀਆਂ ਰੁੱਝੀਆਂ ਹੋਈਆਂ ਹਨ ਕਿ ਉਹਨਾਂ ਉਸਨੂੰ ਆਪਣੀ ਅਦਾਲਤੀ ਤਰੀਕ ਲਈ 2 ਸਾਲ ਤੱਕ ਉਡੀਕ ਕਰਨੀ ਪਈ ਜੀ। ਪਰ ਉਸਨੇ ਆਪਣਾ ਹੌਸਲਾ ਨਹੀਂ ਛੱਡਿਆ ਅਤੇ ਅੰਤ ਚ ਇਨਸਾਫ਼ ਦੀ ਹੀ ਜਿੱਤ ਹੋਈ। ਨਵੀਂ ਸਾਹਿਬ, ਅਸੀਂ ਪਿਛਲੇ 33 ਸਾਲਾਂ ਦੌਰਾਨ ਆਪਣੇ ਅਣਗਿਣਤ ਹੀ ਕਲਾਇੰਟਸ ਨੂੰ ਕਾਰ ਐਕਸੀਡੈਂਟ ਚ ਲੱਗੀਆਂ ਸੀਰੀਅਸ ਅਤੇ ਲਾਈਫ ਆਲਟਰਿੰਗ ਸੱਟਾਂ ਲੱਗਣ ਕਾਰਨ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰਸ ਬਾਈ ਵੇ ਆਫ ਸੈਟਲਮੈਂਟ ਔਰ ਜੱਜਮੈਂਟ ਦਵਾ ਚੁੱਕੇ। ਅਤੀਤ ਦੇ ਨਤੀਜੇ ਜ਼ਰੂਰੀ ਤੌਰ ਤੇ ਭਵਿੱਖ ਦੇ ਨਤੀਜਿਆਂ ਦਾ ਸੰਕੇਤ ਨਹੀਂ ਹਨ। ਕੋਈ ਵੀ ਵਸੂਲੀ ਗਈ ਰਕਮ ਅਤੇ ਹੋਰ ਮੁਕੱਦਮੇ ਦੇ ਨਤੀਜੇ ਵਿਅਕਤੀਗਤ ਮਾਮਲਿਆਂ ਵਿੱਚ ਫੈਕਟਸ ਦੇ ਅਨੁਸਾਰ ਵੱਖ ਵੱਖ ਹੋ ਸਕਦੇ ਹਨ। ਕਿਸੇ ਵੀ ਤਰ੍ਹਾਂ ਦਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਦਾ ਕਲੇਮ ਹੋਵੇ, ਪੁਲਿਸ ਵਾਲਿਆਂ ਨੇ ਸੀਰੀਅਸ ਕ੍ਰਿਮੀਨਲ ਚਾਰਜਿਸ ਲਗਾ ਦਿੱਤੇ ਹੋਣ ਜਾਂ ਫਿਰ ਇਮੀਗ੍ਰੇਸ਼ਨ ਦਾ ਕੋਈ ਵੀ ਸੰਗੀਨ ਮਾਮਲਾ ਕਿਉਂ ਨਾ ਹੋਵੇ, ਕਾਲ ਅਸ ਬਿਕੋਜ਼ ਵੀ ਆਰ ਓਨਲੀ ਅ ਫੋਨ ਕਾਲ ਅਵੇ। ਜਿੱਥੇ ਤੱਕ ਸਾਡੀ ਕੰਟੈਕਟ ਇਨਫੋਰਮੇਸ਼ਨ ਦੀ ਗੱਲ ਹੈ, ਤੁਸੀਂ ਗੂਗਲ ਤੇ bridgemont.com ਤੇ ਵੀ ਸਾਡੀ ਲਾਅ ਫਰਮ ਬਾਰੇ ਸਭ ਕੁਝ ਪਤਾ ਕਰ ਸਕਦੇ ਹੋ। ਆਪਣੇ ਕਿਸੇ ਵੀ ਕਾਨੂੰਨੀ ਮਸਲੇ ਲਈ ਆਪਣੇ ਦਿਲੋ ਦਿਮਾਗ ਜ਼ਹਿਨ ਸਿਰਫ ਇੱਕ ਗੱਲ ਬਿਠਾ ਲਓ, One call, that's all. Sada phone number 416-994-8989. 416-994-8989. Assi apna daftar nami location te move karta. Assi apne clients di suvidha lai hum three-story building khareedi hai ji. 181 Queen Street, East Brampton. Bilkul Punjabiyan de ghar ch. Brampton de bilkul vichkar center ch. 181 Queen Street, East. Bilkul purane hospital de naal ji. ਇਸ ਬਿਲਡਿੰਗ ਦੇ ਨਾਲ ਜੀ ਬਿਲਕੁਲ ਪਿੱਛੇ ਸਾਡੇ ਕੋਲ ਖੁੱਲਾ ਡੁੱਲਾ ਪਾਰਕਿੰਗ ਲਾਟ ਆਪਣੇ ਕਲਾਇੰਟਸ ਦੇ ਯੂ ਨੋ ਉਹਨਾਂ ਦੀ ਕਨਵੀਨੀਅੰਸ ਵਾਸਤੇ ਸੋ ਤੁਸੀਂ ਕੋਈ ਤੁਹਾਨੂੰ ਪਾਰਕਿੰਗ ਪੇ ਕਰਨ ਦੀ ਲੋੜ ਨਹੀਂ ਯੂ ਜਸਟ ਪਾਰਕ ਯੂਰ ਕਾਰ ਐਂਡ ਕਮ ਇਨਸਾਈਡ ਐਂਡ ਵੀ ਆਰ ਹੇਅਰ ਟੂ ਵੈਲਕਮ ਯੂ ਆਖਰ ਚ ਇੱਕ ਗੱਲ ਹਮੇਸ਼ਾ ਲਈ ਲੜ ਬੰਨ ਲਓ ਕਿ ਤੁਸੀਂ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਇੰਨੀ ਵਧੀਆ ਬਤੀਤ ਕਰੋ ਤਾਂ ਕਿ ਤੁਹਾਨੂੰ ਕਿਸੇ ਵੀ ਮੇਰੇ ਵਰਗੇ ਵਕੀਲ ਦਲੀਲ ਜਾਂ ਅਪੀਲ ਦੀ ਕਦੇ ਲੋੜ ਹੀ ਨਾ ਪਵੇ ਨਵੀਂ ਜੀ ਦਿਲੋਂ ਧੰਨਵਾਦ ਤੁਸੀਂ ਮਹੀਨੇ ਚ ਮੈਨੂੰ ਇੱਕ ਵਾਰ ਮੌਕਾ ਦਿੰਦੇ ਹੋ ਆਪਣੇ ਮੰਚ ਤੋਂ ਤੁਹਾਡੇ ਬਹੁਤ ਵੱਡੀ ਤਾਦਾਦ ਚ ਤੁਹਾਡੇ ਸ਼ਰੋਤੇ ਤੁਹਾਡਾ ਪ੍ਰੋਗਰਾਮ ਬੇਚੈਨੀ ਨਾਲ ਸੁਣਨ ਨੂੰ ਹਰ ਰੋਜ਼ ਵੇਟ ਕਰਦੇ ਹਾਂ ਸੋ ਥੈਂਕ ਯੂ ਫਰੋਮ ਦਾ ਕੋਰ ਆਫ ਮਾਈ ਹਾਰਟ ਫੋਰ ਗਿਵਿੰਗ ਅਸ ਦਾ ਓਪਰਚੁਨਿਟੀ ਥੈਂਕ ਯੂ ਜੀ
1: ਥੈਂਕ ਯੂ ਸਰ ਨੰਬਰ ਇੱਕ ਵਿੱਚ ਹੈ 416-994-8989 ਐਂਡ ਆਲਵੇਜ਼ ਅ ਪਲੇਜ਼ਰ ਸਰ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਸੋ ਪ੍ਰੋਗਰਾਮ ਪੰਜਾਬੀ ਦਾ ਤੇ ਬਹੁਤ ਕਮਾਲ ਦੀ ਇਨਫੋਰਮੇਸ਼ਨ ਤੇ ਬੜੀ ਇੱਕ ਦਿਲਚਸਪ ਗੱਲਬਾਤ ਤੁਸੀਂ ਸੁਣੀ ਬ੍ਰਿਜਮੋਹਨ ਸਾਹਿਬ ਦੇ ਨਾਲ ਇੱਕ ਤੁਹਾਨੂੰ ਯਾਦ ਕਰਵਾ ਦਈਏ ਕਿਚਨ ਤਿਆਰ ਕਰਾਉਣਾ ਆਪਣੇ ਮਨਪਸੰਦ ਦਾ ਡਰੀਮ ਕਿਚਨ ਜਿਹਨੂੰ ਕਹਿੰਦੇ ਆ ਤਾਂ ਇੱਕੋ ਇੱਕ ਨਾਮ ਹੈ ਬਈ ਯਾਦ ਰੱਖੋ ਤੁਸੀਂ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਨੂੰ ਜਸਪਾਲ ਜੀ ਦਾ ਨੰਬਰ ਹੈ 416-859-1920 ਟੋਪ ਟੋਪ ਟੋਪ ਦੀ ਕਿਚਨ ਜਸਪਾਲ ਰਾਏ ਜੀ 416-859-1920 ਕਿਚਨ ਕੈਬਨਿਟਸ ਕਿਚਨ ਕਾਊਂਟਰ ਟੋਪਸ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ 416-859-1920 ਤੇ ਤੁਸੀਂ ਸੰਪਰਕ ਜ਼ਰੂਰ ਜ਼ਰੂਰ ਜ਼ਰੂਰ ਕਰੋ ਉਸ ਦੇ ਨਾਲ ਨਾਲ ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ ਫੈਸ਼ਨ ਆਈ ਕਿਊ ਤੇ ਇੱਕ ਗੇੜਾ ਮਾਰਿਆ ਤੁਹਾਡਾ ਬਹੁਤ ਫਾਇਦਾ ਕੋਟ ਪੈਂਟ ਕੁੜਤੇ ਪਜਾਮੇ ਇੱਕ ਲੋ ਦੂਜਾ 30% ਡਿਸਕਾਊਂਟ ਤੇ ਯਾਰ ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ 905-453-2225 ਐਂਡ ਬਹੁਤ ਹੀ ਪਿਆਰਾ ਨਾਮ ਫਾਈਵ ਰਿਵਰਸ ਡਕਟ ਕਲੀਨਿੰਗ ਤੁਹਾਡੀ ਡਕਟ ਕਲੀਨਿੰਗ ਯਾਰ ਨਹੀਂ ਹੋਈ ਹਜੇ ਬੱਲੇ ਬੱਲੇ ਏ ਸੀ ਚਲਾ ਰਹੇ ਹੋ ਵੈਂਟਸ ਦੇ ਵਿੱਚ ਮਿੱਟੀ ਇੰਨੀ ਭਰੀ ਪਈ ਹੈ ਕਿਉਂ ਪੰਗੇ ਲੈਂਦੇ ਹੋ ਡਕਟ ਕਲੀਨਿੰਗ ਬੜੇ ਰੀਜ਼ਨੇਬਲ ਰੇਟ 'ਚ ਕਰਵਾਓ ਨੰਬਰ ਹੈ 4376887750 437-688-7750 ਤੇ ਫਟਾਫਟ ਕਾਲ ਕਰੋ ਆਪਣੇ ਡਕਟਸ ਨੂੰ ਕਲੀਨ ਕਰਾਓ ਕੈਮਰਾ ਪਾ ਕੇ ਦਿਖਾਉਣਗੇ ਕਿੰਨੀ ਸਫਾਈ ਹੋ ਗਈ ਤੁਸੀਂ ਵੀ ਕਹੋਗੇ ਬੱਲੇ ਭਾਜੀ ਇਸ ਤਾਂ ਬਿਨਾਂ ਕਿਸੇ ਗੱਲੋਂ ਲੇਟ ਹੋ ਗਏ ਹੈ ਅਤੇ ਉਸ ਦੇ ਨਾਲ ਨਾਲ ਹਮੇਸ਼ਾ ਅਸੀਂ ਤੁਹਾਨੂੰ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦਾ ਮੈਸੇਜ ਦਿੰਦੇ ਹੁੰਦੇ ਹਾਂ ਕਿਉਂਕਿ ਸਿੰਪਲੀ ਇੰਡੀਅਨ 'ਤੇ ਪਹੁੰਚੋਗੇ ਨਾ ਇੱਥੇ ਅਨਲਿਮਿਟਡ ਗੋਲ ਗੱਪੇ ਰੋਜ਼ 999 'ਚ ਫਰੈਸ਼ ਸਟਾਲ ਆਇਆ ਆਈਸ ਗੋਲਾ 399 ਦਹੀਂ ਟਿੱਕੀ ਚਾਟ 599 ਸਿੰਪਲੀ ਇੰਡੀਅਨ 275 ਗਾਰਡਨ ਬਰੁੱਕ ਟ੍ਰੇਲ ਗਾਰਡਨ ਬਰੁੱਕ ਕੈਸਲਮੋਰ 85 ਮਾਂਟ ਪੈਲੀਅਰ ਸਟਰੀਟ ਮਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਸਿੰਪਲੀ ਇੰਡੀਅਨ ਸਿੰਪਲੀ ਦ ਬੈਸਟ ਸਿੰਪਲੀ ਸਿੰਪਲੀ ਸਿੰਪਲੀ ਇੰਡੀਅਨ ਸਾਡੇ ਨਾਲ ਸਿਮਰਨ ਸੈਣੀ ਜੀ ਜੁੜ ਚੁੱਕੇ ਨੇ ਆਲ ਕਾਇੰਡ ਇੰਸ਼ੋਰੈਂਸ ਤੋਂ ਸਿਮਰਨ ਵੈਲਕਮ
7: Thank you, Navi. Pehlan de tohanu sade sare listeners nu pyar pe sashikal and very good evening ji.
1: Very good evening, Simran. All is always welcome. And kisi bhi kisam di insurance hove, investment planning hove, Simran Saini is the name to remember. 416-994-7272. Te Simran, aaj ki message aap share kar rahe
7: ho? Navi, especially assi gal karangi bachiyan de insurance plans de bare ch aur jinna de bachche hun high school kar chuke ne 18 ਜਾਂ 20 ਪਲੱਸ ਹੋ ਚੁੱਕੇ ਨੇ ਸਾਈਡ ਤੇ ਪਾਰਟ ਟਾਈਮ ਜੋਬ ਕਰ ਰਹੇ ਨੇ ਮੋਸਟਲੀ ਪੇਰੈਂਟਸ ਦਾ ਕੰਸਰਨ ਹੁੰਦਾ ਹੈ ਕਿ ਕੋਈ ਨਾ ਕੋਈ ਇਹਨਾਂ ਨੂੰ ਇੰਸ਼ੋਰੈਂਸ ਪਾਲਿਸੀ ਲੈ ਦਿੱਤੀ ਜਾਏ ਜਾਂ ਇੱਦਾਂ ਦੀਆਂ ਹੋਰ ਕੀ ਆਪਸ਼ਨ ਅਵੇਲੇਬਲ ਨੇ ਬੱਚਿਆਂ ਦੇ ਲਈ ਕਿ ਜਿੱਥੇ ਉਹ ਥੋੜ੍ਹੀ ਬਹੁਤੀ ਸੇਵਿੰਗ ਕਰ ਸਕਣ ਸੋ ਪਹਿਲੀ ਤਾਂ ਚੀਜ਼ ਮੈਂ ਹਰ ਪੇਰੈਂਟ ਨੂੰ ਕਹੂੰਗੀ ਜਿਹਨਾਂ ਦੇ ਬੱਚੇ 18 ਪਲੱਸ ਹੋ ਚੁੱਕੇ ਨੇ ਬੱਚਿਆਂ ਦਾ ਟੈਕਸ ਫ੍ਰੀ ਸੇਵਿੰਗ ਅਕਾਊਂਟ ਜ਼ਰੂਰ ਓਪਨ ਕਰਨ TFSA account, ਉਹਦੇ 'ਚ ਅਗਰ ਬੱਚੇ ਜੋਬ ਕਰ ਰਹੇ ਨੇ ਉਹਨਾਂ ਨੂੰ ਥੋੜ੍ਹੀ ਜਿਹੀ ਹੈਬਿਟ ਪਾਓ ਕਿ ਆਪਣੇ $50-100 ਮੰਥਲੀ ਉਹਦੇ 'ਚ ਉਹ ਜ਼ਰੂਰ ਸੇਵ ਕਰਨ ਕਿਉਂਕਿ ਉਹਦੇ 'ਚ ਉਹਨਾਂ ਨੂੰ ਥੋੜ੍ਹਾ ਥੋੜ੍ਹਾ ਅਮਾਊਂਟ ਪਾ ਕੇ ਬੜੀ ਅੱਛੀ ਗਰੋਥ ਮਿਲ ਜਾਣੀ ਹੈ ਬੜੇ ਸੋਹਣੇ ਪੈਸੇ ਉਹਨਾਂ ਦੇ ਸੇਵ ਹੋ ਜਾਣੇ ਔਰ ਉਹਨਾਂ ਨੂੰ ਆਦਤ ਪੈ ਜਾਣੀ ਹੈ ਕਿ ਹਾਂਜੀ ਹਰ ਮੰਥ ਜਾਂ ਹਰ ਵੀਕ ਮੈਂ ਇੰਨੇ ਪੈਸੇ ਜਿਹੜੇ ਆਪਣੇ ਪੇ ਚੈੱਕ 'ਚੋਂ ਕੱਢ ਕੇ ਇੱਧਰ ਸੇਵ ਕਰਨੇ ਹੈਗੇ ਨੇ ਤੋ ਫਸਟ ਪ੍ਰਾਇਓਰਟੀ ਤੇ ਇਹ ਸਾਰੇ ਬੱਚਿਆਂ ਦੇ ਲਈ ਹੈ ਜਿਹੜੇ 18 ਪਲੱਸ ਨੇ ਹਰ ਪੇਰੈਂਟ ਆਪਣੇ ਬੱਚੇ ਨੂੰ ਗਾਈਡ ਕਰੇ ਕਿਉਂਕਿ ਬਹੁਤ ਵਾਰੀ ਕੀ ਹੁੰਦਾ ਕਿ ਬੱਚਿਆਂ ਨੂੰ ਪਤਾ ਹੀ ਨਹੀਂ ਕਿ ਚੀਜ਼ਾਂ ਹੈਗੀਆਂ ਨੇ, ਬਿਕਾਜ਼ ਸਾਡਾ ਸਕੂਲ ਦਾ ਐਜੂਕੇਸ਼ਨ ਸਿਸਟਮ ਜਿਹੜਾ ਇੱਥੋਂ ਦਾ ਹੈਗਾ ਉਹ ਹੋਰ ਚੀਜ਼ਾਂ ਤੇ ਬਹੁਤ ਸਿਖਾਉਂਦਾ, ਬਟ ਇਹ ਜਿਹੜੀਆਂ ਬੇਸਿਕ ਚੀਜ਼ਾਂ ਨੇ ਜਿਹਨਾਂ ਦੀ ਬੱਚਿਆਂ ਨੂੰ ਅੱਗੇ ਜਾ ਕੇ ਜ਼ਰੂਰਤ ਪੈਣੀ ਹੈ, ਇਹਦੇ ਵਿੱਚ ਆਪਣਾ ਐਜੂਕੇਸ਼ਨ ਸਿਸਟਮ ਜਿਹੜਾ ਬਹੁਤ ਮਾੜਾ ਹੈ। ਔਰ ਖੁਦ ਮੈਂ ਜਦੋਂ ਆਪਣੇ ਬੱਚਿਆਂ ਨਾਲ ਗੱਲ ਕਰਦੀ ਹਾਂ, ਉਹਨਾਂ ਨੂੰ ਬੇਸਿਕ ਚੀਜ਼ਾਂ ਦਾ ਨਹੀਂ ਪਤਾ ਹੁੰਦਾ, ਕ੍ਰੈਡਿਟ ਕਾਰਡ ਪੇਮੈਂਟਸ ਹੋ ਗਈਆਂ, CRA ਅਕਾਊਂਟਸ ਹੋ ਗਏ, ਸਿਨ ਨੰਬਰ ਹੋ ਗਏ, ਟੈਕਸੇਸ਼ਨ ਹੋ ਗਈ, ਉਹਨਾਂ ਬੇਸਿਕ ਚੀਜ਼ਾਂ ਬਾਰੇ ਉਹਨਾਂ ਨੂੰ ਨੌਲੇਜ ਨਹੀਂ ਹੁੰਦੀ। ਔਰ ਹੁਣ ਬੱਚੇ ਜਦੋਂ ਗ੍ਰੇਡ 12 ਕਰ ਲੈਂਦੇ ਨੇ, ਔਰ ਐਜ਼ ਅ ਪੇਰੈਂਟ ਸਾਡਾ ਫਰਜ਼ ਬਣਦਾ ਕਿ ਬੱਚਿਆਂ ਨੂੰ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਬਾਰੇ ਦੱਸੀਏ ਕਿ ਚੀਜ਼ਾਂ ਦੀ ਅਹਿਮੀਅਤ ਕੀ ਹੈ, ਕ੍ਰੈਡਿਟ ਸਕੋਰ ਤੁਸੀਂ ਉੱਪਰ ਰੱਖਣਾ ਹੈਗਾ ਉਹਦੀ ਕੀ ਅਹਿਮੀਅਤ ਹੈਗੀ ਹੈ, ਇਹ ਸਾਰੀਆਂ ਚੀਜ਼ਾਂ ਦੀ ਨੌਲੇਜ ਆਪਾਂ ਨੇ ਦੇਣੀ ਹੈ। ਔਰ ਜਦੋਂ ਅਸੀਂ ਅਰਲੀ ਈਅਰਸ ਦੇ ਵਿੱਚ ਇਹ ਚੀਜ਼ਾਂ ਦੀ ਆਦਤ ਪਾ ਦਿੰਦੇ ਹਾਂ, ਔਰ ਫਿਊਚਰ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਫਿਰ ਬੱਚੇ ਦੀ ਹੈਲਪ ਕਰਦੀਆਂ ਨੇ। ਸੋ ਟੈਕਸ ਫ੍ਰੀ ਸੇਵਿੰਗ ਅਕਾਊਂਟ ਤੋਂ ਇਲਾਵਾ ਅਗਰ ਤੁਸੀਂ ਬੱਚਿਆਂ ਦੀ ਇੰਸ਼ੋਰੈਂਸ ਪਾਲਿਸੀ ਕਰਾਉਣਾ ਚਾਹੁੰਦੇ ਹੈਗੇ, ਔਰ ਟਰਾਈ ਕਰੋ ਕਿ ਬੱਚੇ ਉਹ ਪੇਮੈਂਟ ਜਿਹੜੀ ਆਪਣੇ ਅਕਾਊਂਟ ਚੋਂ ਕਰਨ, ਆਪਣੇ ਜਿਹੜੇ ਕੋਲੋਂ ਪੈਸੇ ਪੇ ਕਰਨ, ਬਟ ਅਗਰ ਤੁਸੀਂ ਥੋੜੀ ਟਾਈਮ ਪੀਰੀਅਡ ਦੇ ਲਈ ਬੱਚੇ ਨੂੰ ਸਿਰਫ ਇਹ ਪਾਲਿਸੀ ਲੈ ਕੇ ਦੇਣਾ ਚਾਹੁੰਦੇ ਐਜ਼ ਅ ਪੇਰੈਂਟ, ਐਜ਼ ਅ ਗਿਫਟ ਉਹਨਾਂ ਨੂੰ ਇਹ ਪਾਲਿਸੀ ਦੇਣਾ ਚਾਹ ਰਹੇ ਹੈਗੇ ਹੋ, ਟਰਾਈ ਕਰੋ ਕਿ ਬੱਚੇ ਨੂੰ ਉਹਦੇ ਬਾਰੇ ਪ੍ਰੋਪਰ ਨੌਲੇਜ ਹੋਏ, ਉਹਨੂੰ ਕੋਲ ਬਿਠਾ ਕੇ ਉਹਨੂੰ ਸਮਝਾ ਕੇ ਫਿਰ ਉਹ ਪਲਾਨ ਜਿਹੜਾ ਲਓ। ਚਾਹੇ ਤੁਸੀਂ ਬੱਚੇ ਲਈ ਕੋਈ ਟਰਮ ਪਾਲਿਸੀ ਲੈ ਲਓ, ਅਗਰ ਮਿਨੀਮਮ ਜਾਂ ਪ੍ਰੀਮੀਅਮ ਪੇ ਕਰਨਾ ਹੈਗਾ, ਅਗਰ ਬੇਟੀ ਹੈ ਤੇ ਹਾਰਡਲੀ ਹਾਫ ਅ ਮਿਲੀਅਨ ਦੀ ਪਾਲਿਸੀ, ਟਰਮ ਪਾਲਿਸੀ ਦੀ ਅਸੀਂ ਗੱਲ ਕਰੀਏ, $30-$35 ਬੇਟਿਆਂ ਦੇ ਲਈ $40 ਦੇ ਪਲਾਨ ਹੁੰਦੇ ਨੇ ਜਿਹੜੇ ਇਹਨਾਂ ਨੂੰ 65 ਦੀ ਏਜ ਤੱਕ ਕਵਰ ਕਰਦੇ ਨੇ। ਬਟ ਅਗਰ ਤੁਸੀਂ ਇਨਵੈਸਟਮੈਂਟ ਆਪਸ਼ਨਸ ਦੇਖ ਰਹੇ ਹੋ ਕਿ ਬੱਚਿਆਂ ਦੇ ਲਈ ਪਰਮਾਨੈਂਟ ਪਾਲਿਸੀਜ਼ ਲੈਣੀਆਂ ਨੇ ਜਾਂ ਦੈਨ ਇਨਵੈਸਟਮੈਂਟ ਵਾਲੇ ਜਿਹੜੇ ਪਲਾਨ ਨੇ, ਉਹ ਤੁਸੀਂ ਅੱਛੀ ਤਰ੍ਹਾਂ ਸਮਝ ਕੇ ਔਰ ਬੱਚਿਆਂ ਨੂੰ ਸਮਝਾ ਕੇ ਫਿਰ ਉਹ ਪਾਲਿਸੀਜ਼ ਲਓ, ਕਿਉਂਕਿ ਜਦੋਂ ਬੱਚਾ 18+ ਹੈਗਾ ਉਹਨੂੰ ਇੰਨੀ ਕੁ ਸਮਝ ਹੈਗੀ ਹੈ ਕਿ ਕਿਹੜੀ ਚੀਜ਼ ਬਾਏ ਕਰ ਰਿਹਾ ਔਰ ਉਹਦੇ 'ਚ ਉਹਨੂੰ ਫਿਊਚਰ 'ਚ ਕੀ ਫਾਇਦਾ ਹੋਣਾ ਹੈਗਾ। ਸੋ ਬੱਚਿਆਂ ਦੇ ਲਈ ਦੋਨੋਂ ਆਪਸ਼ਨ ਅਵੇਲੇਬਲ ਨੇ, ਟਰਮ ਪਾਲਿਸੀਜ਼ ਵੀ ਨੇ, ਪਰਮਾਨੈਂਟ ਮਨੀ ਬੈਕ ਆਪਸ਼ਨ ਵੀ ਅਵੇਲੇਬਲ ਨੇ। ਬਟ ਹਾਂਜੀ, ਮਨੀ ਬੈਕ ਪਲਾਨ ਦਾ ਜਿਹੜਾ ਰੇਟ ਹੈਗਾ ਉਹ ਥੋੜ੍ਹਾ ਜਿਹਾ ਹਾਈ ਹੋਣਾ ਫਿਊਚਰ 'ਚ, ਕਿਉਂਕਿ ਉਹ ਪੇਮੈਂਟ ਬੱਚਿਆਂ ਨੇ ਆਪ ਕਰਨੀ ਹੈਗੀ ਹੈ। ਸੋ ਮੇਕ ਸ਼ੋਰ ਕਿ ਜਿਹੜਾ ਤੁਸੀਂ ਪਲਾਨ ਬੱਚਿਆਂ ਨੂੰ ਲੈ ਕੇ ਦੇ ਰਹੇ ਹੈਗੇ ਹੋ ਉਹ ਉਹਨਾਂ ਦੀ ਪੋਕਿਟ ਦੇ ਅਕੋਰਡਿੰਗ ਟੂ ਜਿਹੜਾ ਹੈਗਾ ਉਹ ਫਿੱਟ ਬੈਠਦਾ ਹੋਏ। ਔਰ ਅਗਰ ਤੁਸੀਂ ਆਪਣੇ ਵੱਲੋਂ ਕੋਈ ਇੰਸ਼ੋਰੈਂਸ ਪਾਲਿਸੀ ਲੈ ਕੇ ਦੇ ਰਹੇ ਹੈਗੇ ਹੋ, ਸਟਿਲ ਮੈਂ ਰਿਕਮੈਂਡ ਕਰਦੀ ਹੁੰਦੀ ਹਾਂ ਕਿ ਅਗਰ ਪੇਰੈਂਟ ਵੀ ਪੇ ਕਰ ਰਹੇ ਹੈਗੇ ਨੇ, ਪਰ ਇਹ ਚੀਜ਼ ਜਿਹੜੀ ਹੈਗੀ ਹੈ ਬੱਚੇ ਨੂੰ ਬਿਠਾ ਕੇ ਸਮਝਾਉਣੀ ਜ਼ਰੂਰ ਹੈ ਕਿ ਤੁਹਾਡੀ ਇੰਸ਼ੋਰੈਂਸ ਪਾਲਿਸੀ ਕੀ ਹੈਗੀ ਔਰ ਉਹਦਾ ਬੈਨੀਫਿਟ ਕੀ ਹੋਣਾ ਹੈਗਾ। ਔਰ ਜਿਹਨਾਂ ਪੇਰੈਂਟਸ ਨੂੰ ਹੈਲਥ ਇਸ਼ੂਜ਼ ਨੇ, ਜਿਸ ਤਰ੍ਹਾਂ ਕਈ ਵਾਰੀ ਸਾਡੀ ਫੈਮਿਲੀ ਹਿਸਟਰੀ 'ਚ ਡਾਇਬਟੀਜ਼ ਹੁੰਦੀ ਹੈ ਜਾਂ ਫੈਮਿਲੀ ਹਿਸਟਰੀ ਦੇ ਵਿੱਚ ਕੋਈ ਕੈਂਸਰ ਵਰਗੀ ਪ੍ਰੋਬਲਮ ਹੈਗੀ ਹੈ, ਉਹਨਾਂ ਪੇਰੈਂਟਸ ਨੂੰ ਮੈਂ ਜ਼ਰੂਰ ਰਿਕੁਐਸਟ ਕਰੂੰਗੀ ਕਿ ਆਪਣੇ ਬੱਚਿਆਂ ਦੇ ਲਈ ਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਾਲਿਸੀ, ਚਾਹੇ ਬੇਸਿਕ ਟਰਮ ਹੀ ਹੈ 10-20 ਈਅਰਸ ਦੀ ਟਰਮ ਲੈ ਕੇ ਪਾਲਿਸੀ ਜਿਹੜੀ ਹੈ ਉਹ ਲੌਕ ਕਰ ਲਓ, ਤਾਂ ਕਿ ਬੱਚੇ ਫਿਊਚਰ 'ਚ ਉਹਨਾਂ ਪਾਲਿਸੀਜ਼ ਨੂੰ ਚੇਂਜ ਕਰ ਸਕਣ, ਕਨਵਰਟ ਕਰ ਸਕਣ ਵਿਦਆਊਟ ਐਨੀ ਮੈਡੀਕਲ। ਸੋ ਹਾਰਡਲੀ $20-30 ਦੀਆਂ ਪਾਲਿਸੀਜ਼ ਅਵੇਲੇਬਲ ਹੈਗੀਆਂ ਨੇ, ਜੋ ਵੀ ਅਮਾਊਂਟ ਤੁਸੀਂ ਪੇ ਕਰਨਾ ਚਾਹੁੰਦੇ ਹੋ ਉਹਦੇ ਹਿਸਾਬ ਨਾਲ ਕਵਰੇਜ ਜ਼ਰੂਰ ਲੈ ਲਓ, ਬਟ ਇੱਕ ਵਾਰੀ ਡਿਟੇਲ ਡਿਸਕਸ਼ਨ ਕਰਨ ਤੋਂ ਬਾਅਦ ਕੋਈ ਵੀ ਪਲਾਨ ਚੂਜ਼ ਕਰੋ। ਸੋ ਅਗਰ ਤੁਸੀਂ ਵੀ ਚਾਹ ਰਹੇ ਹੋ ਆਪਣੇ ਬੱਚਿਆਂ ਦੇ ਲਈ ਕੋਈ ਇਨਵੈਸਟਮੈਂਟ ਜਾਂ ਇੰਸ਼ੋਰੈਂਸ ਪਾਲਿਸੀ ਦੇਖਣਾ ਚਾਹ ਰਹੇ ਹੋ, ਟੈਕਸ ਫ੍ਰੀ ਸੇਵਿੰਗ ਅਕਾਊਂਟ ਓਪਨ ਕਰਨਾ ਹੈਗਾ ਜਾਂ ਬੱਚਿਆਂ ਦੇ ਨਾਲ ਤੁਸੀਂ ਡਿਸਕਸ਼ਨ ਕਰਨਾ ਚਾਹੁੰਦੇ ਹੋ, ਮੈਨੂੰ ਮਿਲਣਾ ਚਾਹੁੰਦੇ ਹੋ, ਤਾਂ ਡੈਫੀਨੇਟਲੀ ਤੁਸੀਂ ਮੈਨੂੰ ਆਫਿਸ ਆ ਕੇ ਮਿਲ ਸਕਦੇ ਹੈਗੇ ਹੋ। ਨੰਬਰ ਹੈ ਜੀ 416-994-7272-416-994-7272-4972-92-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72-72 ਹੈ, ਤੁਸੀਂ ਆਪਣੀ ਰਿਟਾਇਰਮੈਂਟ ਸੇਵਿੰਗ ਕਰਨੀ ਹੈ, ਤੁਹਾਡੇ ਬਿਜ਼ਨਸ ਨੇ ਤੁਸੀਂ ਉਹ ਲੈਗਸੀ ਟ੍ਰਾਂਸਫਰ ਕਰਨਾ ਚਾਹੁੰਦੇ ਹੈਗੇ ਹੋ, ਆਪਣੀ ਫੈਮਿਲੀ 'ਚ ਕਿਸ ਤਰ੍ਹਾਂ ਤੁਸੀਂ ਜਿਹੜੇ ਆਪਣੇ ਬਿਜ਼ਨਸ ਨੂੰ ਟ੍ਰਾਂਸਫਰ ਕਰਨਾ, ਟੈਕਸ ਸੇਵਿੰਗ ਕਿੱਦਾਂ ਹੋਣੀ ਹੈ, ਕਾਰਪੋਰੇਸ਼ਨ 'ਚੋਂ ਪੈਸੇ ਕਿੱਦਾਂ ਕੱਢਣੇ ਨੇ, ਬਹੁਤ ਸਾਰੇ ਕੁਐਸਚਨਸ ਹੁੰਦੇ ਨੇ. ਔਰ ਸਪੈਸ਼ਲੀ ਜਿਹੜੀ ਹੁਣ ਸਾਡੀ ਜਿਹੜੀ ਜਨਰੇਸ਼ਨ ਹੈ ਜਿਨ੍ਹਾਂ ਨੇ ਬਿਜ਼ਨਸ ਬਿਲਡਅਪ ਕੀਤੇ ਹੋਏ ਨੇ, ਉਹਨਾਂ ਨੇ ਜਦੋਂ ਸੈਕਿੰਡ ਜਨਰੇਸ਼ਨ ਨੂੰ ਚੀਜ਼ਾਂ ਟ੍ਰਾਂਸਫਰ ਕਰਨੀਆਂ ਨੇ, ਉਹਦੇ ਲਈ ਬਹੁਤ ਜ਼ਰੂਰੀ ਹੈ ਆਪਣੀ ਪ੍ਰੋਪਰ ਪਲੈਨਿੰਗ ਕਰੋ. ਆਪਣੀ ਸਟੇਟ ਪਲੈਨਿੰਗ ਨਾਲ ਰਿਲੇਟਡ ਤੁਹਾਡੇ ਕੋਈ ਕੁਐਸਚਨਸ ਨੇ ਤਾਂ ਵੀ ਤੁਸੀਂ ਮੇਰੇ ਨਾਲ ਬੈਠ ਕੇ ਡਿਸਕਸ ਕਰ ਸਕਦੇ ਹੋ. ਨੰਬਰ ਸੇਮ ਹੈ ਜੀ, 416-994-7272, ਔਰ ਆਫਿਸ ਲੋਕੇਟਡ ਹੈ ਏਅਰਪੋਰਟ ਰੋਡ ਐਂਡ ਕੁਈਨ ਸਟਰੀਟ, ਦਾ ਮੇਨ ਇੰਟਰਸੈਕਸ਼ਨ, ਹੋਮ ਡਿਪੋ ਵਾਲਾ ਪਲਾਜ਼ਾ. ਔਰ ਨੰਬਰ ਅਗੇਨ 416-994-7272, 416-994-7272.
1: 416-994-7272, 416-994-7272. ਸਿਮਰਨ ਥੈਂਕ ਯੂ.
7: ਥੈਂਕ ਯੂ
1: ਨਵੀਨ ਜੀ. ਸੋ ਪ੍ਰੋਗਰਾਮ ਹੈ ਪੰਜਾਬੀ ਦਾ 905-673-3337 ਨੰਬਰ ਹੈ ਆਪਣਾ, ਤੇ ਕਿਆ ਬਾਤ ਹੈ. ਆਸ ਦੀ ਕਿਰਨ, ਪੰਜਾਬ ਸਰਕਾਰ ਅਪਰੂਵਡ ਨਸ਼ਾ ਛਡਾਊ ਕੇਂਦਰ, ਨਸ਼ੇ ਦੀ ਅਡਿਕਸ਼ਨ ਹੈ ਕਿਸੇ ਨੂੰ, ਇਹ ਦਿਆਲਪੁਰ ਕਪੂਰਥਲੇ 'ਚ ਨੇ ਬਹੁਤ ਲੋਕਾਂ ਦਾ ਨਸ਼ਾ ਛਡਵਾਇਆ. 99-151-54-548 ਨੰਬਰ ਹੈ. ਐਂਡ ਏਰੀਅਨ ਮਿਲਸ ਐਕੁਰਾ ਗੱਡੀ ਲੈਣੀ ਹੈ, ਵਾਹ ਬਈ ਵਾਹ. ਜਗਦੀਪ ਭੱਲਾ ਤੇ ਕਰਨ ਸ਼ਰਮਾ ਸਾਡੇ ਦੋ ਮਿੱਤਰ ਨੇ, ਦੋਨੋਂ ਇਸ ਡੀਲਰਸ਼ਿਪ ਦੇ ਮੈਨੇਜਰ ਨੇ। ਏਰਨ ਮਿਲਸ ਐਕਿਰਾ 9058285800 9058285800 ਦੇ ਉੱਤੇ ਤੁਸੀਂ ਏਰਨ ਮਿਲਸ ਐਕਿਰਾ ਨੂੰ ਯਾਦ ਜ਼ਰੂਰ ਰੱਖੋ 9058285800।